Gathering

やったー

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ

ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

やったー。

Oh,

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 22 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਸਾਡਾ 31ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਪਿਆਰੇ ਸਰੋਤਿਓ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੀਵਾਲੀ ਦਾ ਤਿਉਹਾਰ ਮਨਾਇਆ। ਦੀਵਾਲੀ ਦੇ ਤਿਉਹਾਰ ਦੇ ਨਾਲ ਦੀ ਨਾਲ ਤੁਸੀਂ ਜਿਹੜਾ ਆ ਬੰਦੀ ਛੋੜ ਦਿਵਸ ਵੀ ਮਨਾਇਆ। ਇਸ ਤੋਂ ਬਾਅਦ ਤੁਸੀਂ ਵਿਸ਼ਵਕਰਮਾ ਡੇ ਮਨਾਇਆ। ਵਿਸ਼ਵਕਰਮਾ ਡੇ ਦੇ ਨਾਲ ਦੀ ਨਾਲ ਜਿਹੜਾ ਤੁਸੀਂ ਭਾਈ ਦੂਜ ਦਾ ਤਿਉਹਾਰ ਵੀ ਮਨਾਇਆ। ਇਸ ਸਮੇਂ ਦੌਰਾਨ ਹੀ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਮੀਂਹ ਪਿਆ, ਮੀਂਹ ਦੇ ਨਾਲ ਜਿਹੜਾ ਪੂਰੇ ਪੰਜਾਬ ਦਾ ਜਿਹੜਾ ਮੌਸਮ ਦਾ ਮਿਜਾਜ ਬਦਲ ਗਿਆ ਏ। ਗਰਮੀ ਦਾ ਮੌਸਮ ਜਿਹੜਾ ਸਮਾਪਤ ਹੋ ਗਏ ਤੇ ਹੁਣ ਜਿਹੜਾ ਸਰਦੀ ਦਾ ਜਿਹੜਾ ਸ਼ੁਰੂ ਮੌਸਮ ਹੋ ਚੁੱਕਾ ਹੈ। ਇਸ ਸਰਦੀ ਦੇ ਮੌਸਮ ਦਾ ਜਿਹੜਾ ਆ ਸਾਡਾ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਮਨਾਉਣਾ ਹੈ ਤੇ ਇਸ ਮੌਕੇ ਦੇ ਉੱਤੇ ਅਸੀਂ ਅੱਜ ਦਾ ਕਵੀ ਦਰਬਾਰ ਸ਼ੁਰੂ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਛੀਵਾੜਾ ਖਾਮ ਦੇ ਸ਼ਾਇਰ ਗੁਰਪ੍ਰਸ਼ਾਦ ਸਿੰਘ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਗੁਰਪ੍ਰਸ਼ਾਦ ਸਿੰਘ ਜੀ ਜਿਹੜੇ ਨੇ ਇਹਨਾਂ ਨੂੰ ਮੰਗਾ ਮਹਿਮਾਨ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜੇ ਕਿ ਅੱਜ ਕੱਲ੍ਹ ਨਵਾਂ ਸ਼ਹਿਰ ਵਿਖੇ ਜਿਹੜੇ ਸਿਹਤ ਵਿਭਾਗ ਦੇ ਵਿੱਚ ਸੇਵਾ ਨਿਭਾ ਰਹੇ ਨੇ। ਨਾਲ ਦੀ ਨਾਲ ਉਹ ਉਹਨਾਂ ਦਾ ਸਾਹਿਤਕ ਸਫ਼ਰ ਵੀ ਹੈ, ਉਹ ਕਵਿਤਾਵਾਂ ਵੀ ਲਿਖਦੇ ਨੇ। ਅੱਜ ਦੀ ਇਸ ਕਾਮਯਾਬਤ ਦੇ ਵਿੱਚ ਉਹ ਗੁਰੂ ਨਾਨਕ ਦੇਵ ਜੀ ਵਾਲੇ ਇੱਕ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰਸ਼ਾਦ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਬਹੁਤ ਬਹੁਤ ਨਿੱਘਾ ਸਵਾਗਤ ਜੀ ਆਇਆਂ ਨੂੰ।
2: ਮੈਂ ਗੁਰਪ੍ਰਸ਼ਾਦ ਸਿੰਘ ਉਰਫ ਮੰਗਾ ਮਹਿਮਾਨ, ਪਿੰਡ ਮਾਛੀਵਾੜਾ ਖਾਮ, ਸਤਿਗੁਰੂ ਨਾਨਕ ਜੀ ਨੂੰ ਸਮਰਪਿਤ ਇੱਕ ਨਜ਼ਮ ਆਪ ਜੀ ਅੱਗੇ ਪੇਸ਼ ਕਰ ਰਿਹਾ। ਉਮੀਦ ਕਰਦਾ ਕਿ ਆਪ ਜੀ ਨੂੰ ਇੱਕ ਕਵਿਤਾ ਜ਼ਰੂਰ ਪਸੰਦ ਆਵੇਗੀ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਦਿਵਸ ਮਨਾਉਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ, ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ। ਰਿਹੋ ਅਡੋਲ ਤੇ ਮੰਨਿਓ ਭਾਣਾ, ਬਾਬਿਆਂ ਨੇ ਸੀ ਪਾਠ ਪੜਾਏ। ਉਹ ਮਨ ਤਾਂ ਬੰਦੇ ਨੂੰ ਭਰਮਾ ਕੇ ਉਲਟੇ ਸਿੱਧੇ ਨਾਚ ਨਚਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਹੱਕ ਹਲਾਲ ਕਿਹਾ ਸੀ ਖਾਣਾ, ਲੋੜਵੰਦਾਂ ਨੂੰ ਵੀ ਵੰਡ ਆਉਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਹੱਕ ਪਰਾਇਆ ਲੁੱਟ ਕੇ ਇੱਥੇ ਸੂਰ ਕੋਈ ਤੇ ਗਾਂ ਕੋਈ ਖਾਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸਿਰ ਝੁਕਦਾ ਪਰ ਮਨ ਨਹੀਂ ਝੁਕਦਾ, ਸਿਰ ਝੁਕਦਾ ਪਰ ਮਨ ਨਹੀਂ ਝੁਕਦਾ। ਮਤ ਨੀਵੀਂ ਮਨ ਉੱਚੇ ਹੋ ਗਏ, ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ, ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ, ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ। ਪ੍ਰੇਮ ਤੇ ਸੇਵਾ ਵਾਰ ਨਹੀਂ ਕਰਨੀ, ਲਿਖਿਆ ਕਈਆਂ ਨੇ ਬੇਦਾਵਾ। ਵਿੱਚ ਦੁਨੀਆਂ ਦੇ ਸੇਬ ਕਮਾਉਣਾ ਬਾਬਾ ਥੱਕਿਆ ਹੋਕੇ ਲਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਬਾਣੀ ਸਾਂਝ ਸਵੇਰੇ ਸੁਣਦੀ, ਧਰਮ ਸਥਾਨ ਬਥੇਰੇ ਹੋ ਗਏ। ਕੰਠ ਹੈ ਸਭ ਕੁਝ ਫਿਰ ਵੀ ਬਾਬਾ ਮਨ ਵਿੱਚ ਘੁੱਪ ਹਨੇਰੇ ਹੋ ਗਏ। ਸੱਤ ਸੰਤੋਖ ਵਿਚਾਰ ਦੇ ਬੂਟੇ ਨੂੰ ਕੋਈ ਬਿਰਲਾ ਪਾਣੀ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਦੇਖ ਕੇ ਜਾਤਾਂ ਜੋੜੇ ਰਿਸ਼ਤੇ ਹੋ ਗਿਆ ਤੇਰਾ ਸਿੱਖ ਸਿਆਣਾ, ਤੇਰੇ ਘਰ ਵਿੱਚ ਕਰੇ ਡਰਾਮੇ ਭੇਦ ਭਾਵਨਾ ਮੈਂ ਕੋਈ ਚਾਹੁੰਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਤੇਰੇ ਘਰ ਦੀ ਰਾਜਨੀਤੀਆਂ ਦੀ ਸੂਲੀ ਨੇ ਟੰਗ ਲਏ ਬਾਬਾ, ਤੇਰੇ ਘਰ ਵੀ ਰਾਜਨੀਤੀਆਂ ਦੀ ਸੂਲੀ ਤੇ ਟੰਗ ਲਏ ਬਾਬਾ, ਤੇਰੇ ਤੋਂ ਵੱਧ ਸੱਤਾਧਾਰੀਆਂ ਦਾ ਨੇ ਲੋਕੀ ਮੰਨਦੇ ਦਾਬਾ, ਤੇਰੇ ਘਰ ਵਿੱਚ ਆਪਣੀ ਸੋਭਾ ਹਰ ਕੋਈ ਵੱਡਾ ਆਉਣ ਕਰਾਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਨਸ਼ਿਆਂ ਤੇ ਲੱਚਰ ਗੀਤਾਂ ਨੇ ਐਸੀ ਬਾਬਾ ਅੱਤ ਕਰਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਲੱਖਾਂ ਭੇੜੇ ਡੋਬ ਤੇ ਬਾਬਾ ਤਰਸ ਬਾਵਰਾਂ ਨੂੰ ਨਾ ਆਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਦੇਣ ਚੜਾਵੇ ਦਾਤੇ ਨੂੰ ਕਈ ਕਈਆਂ ਆਪਣਾ ਨਾ ਖੁਦਵਾਇਆ, ਸਿਰਫ ਅਡੰਬਰ ਕਰਦਾ ਮੰਗਾ ਨਾ ਕੋਈ ਤੇਰੀ ਗੱਲ ਅਪਣਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਧੰਨਵਾਦ।
1: ਗੁਰਪ੍ਰਸ਼ਾਦ ਸਿੰਘ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਕਿਰਨਜੀਤ ਕੌਰ ਜੀ ਨੂੰ। ਉਹ ਆਉਣ ਤੇ ਆਪਣੀ ਇੱਕ ਕਵਿਤਾ ਜਿਹੜੀ ਆ ਸਰੋਤਿਆਂ ਨਾਲ ਸਾਂਝੀ ਕਰਨ। ਕਿਰਨਜੀਤ ਜੀ ਦੀ ਜੋ ਕਵਿਤਾ ਹੈ ਉਹ ਪਿੰਡ ਦੀ ਔਰਤ ਦੀ ਸਵੇਰ ਕਿਵੇਂ ਸ਼ੁਰੂ ਹੁੰਦੀ ਹੈ ਉਸ ਨਾਲ ਸੰਬੰਧਿਤ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਪਿੰਡ ਦੀ ਔਰਤ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਆਪਣੇ ਮੁਖ ਚੋਂ ਬਾਣੀ ਗਾਉਂਦੀ ਹੈ ਉਹ, ਫਿਰ ਕਿਤੇ ਚਾਹ ਬਣਾਉਂਦੀ ਹੈ ਉਹ, ਚੜ੍ਹੇ ਸੂਰਜ ਤੋਂ ਰੋਟੀ ਕਿਧਰੇ ਲਾਉਂਦੀ ਹੈ ਉਹ, ਦੁਪਹਿਰ ਤੋਂ ਪਹਿਲਾਂ ਵਿਹਲੀ ਹੋ ਕੇ ਗੱਲਾਂ ਫਿਰ ਸੁਣਾਉਂਦੀ ਹੈ ਉਹ, ਪੈਸੇ ਦੇ ਲੈਣ ਦੇਣ ਤੋਂ ਟਾਲਾ ਹੀ ਚਾਹੁੰਦੀ ਹੈ ਉਹ, ਸ਼ਾਮ ਪੈਣ ਤੇ ਉਹੀ ਕੰਮ ਮੁੜ ਦੁਹਰਾਉਂਦੀ ਹੈ ਉਹ, ਕਿਸੇ ਨਾ ਗੱਲ ਦਾ ਉਹਲਾ ਰੱਖਦੀ, ਲੜਦੀ ਤਾਂ ਸਭ ਸੁਣਾਉਂਦੀ ਹੈ ਉਹ। ਜਦ ਵੀ ਉਹ ਗੁਰੂ ਦੁਆਰੇ ਮੱਥਾ ਟੇਕੇ ਸਭ ਦਾ ਭਲਾ ਚਾਹੁੰਦੀ ਹੈ ਉਹ, ਕਿਰਨ ਇਹਨਾਂ ਸ਼ਹਿਰੀ ਬੁੜੀਆਂ ਨਾਲੋਂ ਕਿੰਨਾ ਸਾਦਾ ਜੀਵਨ ਜਿਉਂਦੀ ਹੈ ਉਹ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ।
1: ਰਣਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਇਸ ਵਾਰ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਨੇ ਜਿਹੜਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਹੈ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਪਿਆਰੇ ਦੋਸਤੋ, ਮੈਂ ਧੰਨਵਾਦੀ ਹਾਂ ਦੁਆਬਾ ਰੇਡੀਓ ਦੇ ਰਹਿਨੁਮਾ ਬਹੁਤ ਹੀ ਸਤਿਕਾਰਯੋਗ ਹਰਬੰਸ ਸਿਓ ਜੀ ਦਾ, ਜਿਨ੍ਹਾਂ ਨੇ ਅੱਜ ਦੇ ਮਹਾਨ ਕਵੀ ਦਰਬਾਰ 'ਚ ਤੁਹਾਡੇ ਰੂਬਰੂ ਹੋਣ ਦਾ ਮਾਣ ਬਖਸ਼ਿਆ। ਲੋ ਪੇਸ਼ ਹੈ ਕਿਰਤੀਆਂ ਮਿਹਨਤ ਕਸ਼ਾਂ ਅਤੇ ਕਮੀਆਂ ਦੇ ਮਹਾਨ ਰਹਿਬਰ ਬਾਬਾ ਵਿਸ਼ਵਕਰਮਾ ਜੀ ਦਾ ਅਸੀਂ ਪਿਛਲੇ ਦਿਨੀ ਜਨਮ ਦਿਵਸ ਮਨਾਇਆ। ਸੋ ਮੇਰੀ ਰਚਨਾ ਦਾ ਸਿਰਲੇਖ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਦੁਨੀਆਂ ਦਾ ਕੀ ਹਾਲ ਹੋਣਾ ਸੀ। ਇਸ ਹਉ ਭਾਵ ਨੂੰ ਦਰਸਾਉਂਦੀ ਰਚਨਾ ਪੇਸ਼ ਕਰ ਰਿਹਾ। ਸੋ ਲਓ ਜੀ, ਪੇਸ਼ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਸਾਡਾ ਬੇੜਾ ਪਾਰ ਨਾ ਹੁੰਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਸਮੁੰਦਰੋਂ ਕੋਈ ਵੀ ਪਾਰ ਨਾ ਹੁੰਦਾ, ਕਈਆਂ ਤਸਲੇ ਕਰਨੀ ਤੇਸੀ ਨਹੀਂ ਸੀ ਹੋਣੀ, ਮਹਿਲ ਮੁਨਾਰੇ ਕੁੱਲੀ 'ਤੇ ਕਰਬਾਰ ਨਾ ਹੁੰਦਾ, ਟੋਏ ਟਿੱਬਿਆਂ ਵਾਂਗ ਜੀਵਨ ਹੁੰਦਾ, ਧਰਤੀ ਦਾ ਤਲ ਇਕਸਾਰ ਨਾ ਹੁੰਦਾ, ਚਾਰੇ ਪਾਸੇ ਵੈਰਾਨਗੀ ਹੁੰਦੀ, ਜੇ ਕੋਈ ਔਜਾਰ ਨਾ ਹੁੰਦਾ, ਜਾਨਵਰਾਂ 'ਤੇ ਡੰਗਰਾਂ ਵਾਂਗੂ ਨੰਗੇ ਫਿਰਦੇ, ਦੁਕਾਨਾਂ 'ਤੇ ਬਾਜ਼ਾਰ ਨਾ ਹੁੰਦਾ, ਨਾ ਤੱਕੜੀ ਨਾ ਵੱਟੇ ਹੁੰਦੇ, ਨਾ ਤੋਲਣ ਦੇ ਲਈ ਕੋਈ ਭਾਰ ਨਾ ਹੁੰਦਾ, ਚੰਡੀਗੜ੍ਹ ਕਦੇ ਨਾ ਸੋਹਣਾ ਲੱਗਦਾ, ਇੱਥੇ ਕੋਈ ਸ਼ਿੰਗਾਰ ਨਾ ਹੁੰਦਾ, ਵਿਹਲਾ ਮਨ ਸ਼ੈਤਾਨ ਹੋਣਾ ਸੀ, ਇੱਥੇ ਕੋਈ ਰੁਜ਼ਗਾਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ, ਅਗਲਾ ਬੰਦ ਹੈ ਜੀ, EVM ਦੀ ਮਸ਼ੀਨ ਨਾ ਬਣਦੀ, ਕਦੇ ਮੋਦੀ ਦਾ ਰਾਜ ਨਾ ਹੁੰਦਾ, ਮਿਊਜ਼ਿਕ ਗੁੰਗਿਆ ਵਾਂਗੂ ਹੋਣਾ ਸੀ, ਜੇ ਜ਼ਿੰਦਗੀ ਦਾ ਸਾਜ਼ ਨਾ ਹੁੰਦਾ, ਨਾ ਕਾਗਜ਼ 'ਤੇ ਮੋਹਰਾਂ ਲੱਗਦੀਆਂ, ਲੋਕ ਰਾਜ ਦੀ ਸਰਕਾਰ ਨਾ ਹੁੰਦੀ, ਨਾ ਕੱਦੂ ਦੀ ਤੁੰਬੀ ਬਣਦੀ, ਜੇ ਟੁਣਕ ਦੀ ਤਾਰ ਨਾ ਹੁੰਦੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਸੀ, ਪੈਂਦਾ ਸੀ, ਲੀਡਰਾਂ ਕੋਲ ਵੀ ਕਾਰ ਨਾ ਹੁੰਦੀ, ਅੱਗੇ ਪਿੱਛੇ ਦੌੜ ਨਾ ਹੁੰਦੀ, ਕਿਸੇ ਦੀ ਜਿੱਤ 'ਤੇ ਹਾਰ ਨਾ ਹੁੰਦੀ, ਮਿਹਨਤੀ ਨਹੀਂ ਸਭ ਵਿਹਲੜ ਹੁੰਦੇ, ਜੇ ਗਿਣਤੀ 1, 2 ਜਾਂ 4 ਨਾ ਹੁੰਦੀ, ਨਾ TV ਨਾ ਫੋਟੋ ਹੁੰਦੀ, ਰੇਡੀਓ ਦੀ ਖਬਰਸਾਰ ਨਾ ਹੁੰਦੀ, ਕਿਸੇ ਦੀ ਕੋਈ ਸਾਰ ਕੀ ਲੈਂਦਾ, ਇੱਥੇ ਕੋਈ ਅਖਬਾਰ ਨਾ ਹੁੰਦੀ, ਲੋਕਾਂ ਵਿੱਚ ਮੋਹ ਮੁਹੱਬਤ ਰਿਸ਼ਤਿਆਂ ਦੇ ਵਿੱਚ ਪਿਆਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, ਇਹ ਦੁਨੀਆਂ ਸਭ ਜੰਗਲ ਹੁੰਦੀ, ਰੁੱਖੀ ਹੁੰਦੀ, ਭੁੱਖੀ ਹੁੰਦੀ, ਇੱਥੇ ਕਰਨ ਲਈ ਰਿਜ਼ਕ 'ਤੇ ਕਾਰੋਬਾਰ ਨਾ ਹੁੰਦਾ, ਵੱਖਰੇ ਵੱਖਰੇ ਕੰਮ ਨਾ ਹੁੰਦੇ, ਮਿਸਤਰੀ ਤਰਖਾਣ ਅਤੇ ਲੁਹਾਰ ਨਾ ਹੁੰਦਾ, ਜੇ ਖੇਤੀ ਦੇ ਸੰਦ ਨਾ ਹੁੰਦੇ ਤਾਂ ਦੇਸ਼ ਕੋਲ ਅੰਨ ਭੰਡਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੀਪ ਕਿਸੇ ਦੇ ਗੀਤ ਕਿਵੇਂ ਲਿਖਦਾ, ਜੇ ਇੱਥੇ ਹਾਰ ਸ਼ਿੰਗਾਰ ਨਾ ਹੁੰਦਾ, ਜੇ ਬਾਬਾ ਜੀ ਤੁਹਾਡੀ ਅੱਖ 'ਚ ਲਿਹਾਜ਼ ਨਾ ਹੁੰਦੀ ਤਾਂ ਚੁੱਪ ਦਾ ਕਦੇ ਲਿਹਾਜ਼ ਨਾ ਹੁੰਦਾ, ਕਾੜੇ ਪੀ ਪੀ ਦੁਨੀਆ ਮਰ ਮੁੱਕ ਜਾਂਦੀ, ਕਿਸੇ ਦਾ ਦੀਪ ਕੋਈ ਇਲਾਜ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਕਿਸੇ ਦਾ ਬੇੜਾ ਪਾਰ ਨਾ ਹੁੰਦਾ। ਇੱਕ ਵਾਰੀ ਫੇਰ ਸਾਡੇ ਬਹੁਤ ਹੀ ਸਤਿਕਾਰਯੋਗ ਹਿਊਂ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਮਿਹਰਬਾਨੀ ਸਰ।
1: ਦੀਪ ਸਿੰਘ ਦੀਪ ਹੁਣਾਂ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ। ਮਨਜੀਤ ਕੌਰ ਜਲੰਧਰੀ ਜੀ ਇਸ ਵਾਰ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ, ਜਿਵੇਂ ਤੂੰ ਨਚਾਉਂਦਾ ਸਾਈਆਂ ਮੈਂ ਨੱਚੀ ਜਾਂਦੀ ਹਾਂ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਬਾਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ। ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਮੀਰਾਂ ਵਾਂਗੂੰ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਮੀਰਾਂ ਵਾਂਗੂੰ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਬਹੁਤ ਬਹੁਤ ਧੰਨਵਾਦ ਜੀ।
1: ਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਗੁਜ਼ਾਰਿਸ਼ ਕਰਦਾ, ਉਹ ਆਏ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਸੁਖਰਾਜ ਸਿਕੰਦਰ ਜੀ ਇਸ ਵਾਰ ਆਪਣੀ ਰਚਨਾ ਜੋ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਸਾਰੀ ਰਾਤ ਦੀਵਾ ਬਲਦਾ।
6: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ, ਮੈਂ ਦੁਆਬਾ ਰੇਡੀਓ ਤੇ ਹਰਬੰਸੀਊ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਜੀ। ਮੇਰੀ ਅੱਜ ਦੀ ਰਚਨਾ ਸਾਰੀ ਰਾਤ ਦੀਵਾ ਬਲਦਾ, ਰੋਸ਼ਨੀ ਪਿਆਸੀ ਮਾਈ ਪਰ ਦਿਸ ਗਿਆ, ਚਿਹਰੇ ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਈ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਮਾਈ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਹੱਡੀਆਂ ਨੂੰ ਖੋਰਾ ਸਵਾਹ ਹੋਇਆ ਰੰਗ ਗੋਰਾ, ਮਾਸ ਦੇ ਤੂੰਬੇ ਬਣ ਗਏ ਰੋਜ਼ ਡਿੱਗਦਾ ਥੋੜ੍ਹਾ ਥੋੜ੍ਹਾ, ਹੰਝੂ ਕਿਰਦੇ ਸਾਰ, ਬਣਦੇ ਪਤਾਲ ਦੇ ਨਿਵਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਹਿਜਰੇ ਦਾ ਘੇਰਾ, ਹਿਜਰੇ ਦਾ ਘੇਰਾ, ਕਰੂਪ ਹੋਇਆ ਚਿਹਰਾ, ਤਾਰਿਆਂ ਦੀ ਤਕਦੀਰ ਸੁੰਨਾ ਤੱਕ ਦੇ ਵੇੜਾ, ਪੂਰਨਮਾਸ਼ੀ ਆਈ ਦਿਲ ਨੇ ਹੂਕ ਸੁਣਾਈ, ਚਕੋਰ ਦੀ ਚੰਦ ਬਿਨਾ ਹੁੰਦੀ ਨਹੀਂ ਖਲਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਇਸ਼ਕ ਦੀਆਂ ਗਾਗਰਾਂ, ਇਸ਼ਕ ਦੀਆਂ ਗਾਗਰਾਂ ਨੱਕੋ ਨੱਕ ਭਰੀਆਂ, ਕਰਵਾ ਚੌਥ 'ਤੇ ਸੰਪੂਰਨ ਇਬਾਦਤਾਂ ਕਰੀਆਂ, ਹੁਣ ਫਿਰ ਉਹੀ ਉਲਾਰਾ ਔਖੀਆਂ ਘੜੀਆਂ, ਦਿਵਾਲੀ ਤੋਂ ਬਾਅਦ ਲੋਹੜੀ ਚਾਹੇ ਵਿਸਾਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਪਰਦੇਸੀਆਂ ਦੇ ਗੇੜੇ, ਪਰਦੇਸੀਆਂ ਦੇ ਗੇੜੇ ਤਿਉਹਾਰਾਂ ਨਾਲ ਜੁੜਦੇ, ਸਿਕੰਦਰ ਜੇ ਅਨੇਕਾਂ ਚਿਰਾਂ ਪਿੱਛੋਂ ਮੁੜਦੇ, ਇੱਕ ਆਹਦੀ ਕਮਾਈ ਚਾਵਾਂ ਨੂੰ ਅੱਗ ਲਾਈ, ਸਾਡਾ ਕੀ ਦੋਸ਼ ਸੁਰਮੇ ਦਾਨੀ ਨੇ ਗੱਲ ਆਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਈ ਪਰਦੇਸ ਗਿਆ ਚਿਹਰੇ 'ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਜਿਉਂਦੇ ਵਸਦੇ ਰਹੋ ਜੀ ਸਾਰੇ।
1: ਸਿਕੰਦਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਵਿੱਚ ਕਹਿੰਦੇ ਨੇ, ਤੂੰ ਕਿੱਥੇ ਗਿਆ ਥਾ ਮੈਂ ਤੈਨੂੰ ਲੱਭਦੀ ਰਹੀ। ਬਲਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
7: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਕਵਿਤਾ ਦਾ ਵਿਸ਼ਾ ਜੀ, ਤੂੰ ਕਿੱਥੇ ਹੈ, ਤੂੰ ਕਿੱਥੇ ਹੈ ਮੈਂ ਤੈਨੂੰ ਲੱਭਦੀ ਪਈ ਹਾਂ, ਮੈਨੂੰ ਪਤਾ ਤੂੰ ਦੂਰ ਨਹੀਂ, ਮੇਰੇ ਨਾਲ ਹੀ ਹੈ, ਮੇਰੇ ਵਿੱਚ ਹੀ ਮੌਜੂਦ ਹੈ ਤੂੰ, ਫਿਰ ਵੀ ਮੈਂ ਤੈਨੂੰ ਲੱਭਦੀ ਪਈ ਹਾਂ। ਤੂੰ ਦਿਸਦਾ ਨਹੀਂ ਪਰ ਕੀਤਾ ਮਹਿਸੂਸ ਤੂੰ ਜਾਣਾ, ਆਉਂਦੇ ਜਾਂਦੇ ਸਾਹਾਂ ਦੇ ਨਾਲ ਆਪਣਾ ਅਹਿਸਾਸ ਕਰਾਉਂਦਾ, ਤੇਰੇ ਨਾਲ ਹੀ ਮੇਰੀ ਹਸਤੀ ਹੈ, ਬਿਨ ਤੇਰੇ ਮਿੱਟੀ ਦੀ ਢੇਰੀ ਹਾਂ, ਪਤਾ ਮੈਨੂੰ ਤੇਰੇ ਬਾਰੇ, ਹਰ ਕਣ ਦੇ ਵਿੱਚ ਸਮਾਇਆ ਏ, ਹਰ ਜੀਵ ਦਾ ਤੂੰ ਹਮਸਾਇਆ ਏ, ਕੁਝ ਵੀ ਤੇਥੋਂ ਦੂਰ ਨਹੀਂ, ਪਰ ਤੇਰੀ ਮਰਜ਼ੀ ਤੋਂ ਬਿਨਾਂ ਹੁੰਦਾ ਤੇਰਾ ਦਰਸ਼ ਹਜ਼ੂਰ ਨਹੀਂ, ਸਭ ਜਾਣ ਕੇ ਵੀ ਅਣਜਾਣ ਹਮੈਂ, ਲੱਗਦਾ ਬੜੀ ਨਾਦਾਨ ਹਮੈਂ, ਲੱਭਦੀ ਹਾਂ ਤੈਨੂੰ ਦਰ ਦਰ ਤੇ ਮੈਂ, ਨਾ ਦੇਖਿਆ ਅੰਦਰ ਵੜ ਕੇ ਮੈਂ, ਤੈਨੂੰ ਬਾਹਰੋਂ ਵਾਜਾਂ ਮਾਰਦੀ ਹਾਂ, ਵਾਂਗ ਮਿਰਗ ਕਸਤੂਰੀ ਭਾਲਦੀ ਹਾਂ, ਤੈਨੂੰ ਲੱਭਣਾ ਮੇਰੇ ਵੱਸ ਨਹੀਂ, ਤੈਨੂੰ ਵੇਖਣ ਵਾਲੀ ਅੱਖ ਨਹੀਂ, ਤੂੰ ਚਾਹੇ ਤਾਂ ਨਜ਼ਰ ਬਖਸ਼ ਦੇ।

0: ਮੈਂ ਸਦਾ ਦੇਣ ਜਾ ਰਿਹਾ ਹਾਂ ਮਹਿੰਦਰ ਸਿੰਘ ਮਾਨ ਜੀ ਨੂੰ। ਮਹਿੰਦਰ ਸਿੰਘ ਮਾਨ ਜੀ ਜਿਨ੍ਹਾਂ ਦੀਆਂ ਲਿਖੀਆਂ ਕਈ ਕਿਤਾਬਾਂ ਸਾਡੇ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਉਹ ਆਪਣੀ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਸਿੰਘ ਮਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੁਆਬਾ ਰੇਡੀ ਦੇ ਮੰਚ ਉੱਪਰ।
1: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਹੈ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਪਰ ਇਸ ਉਮਰ 'ਚ ਸਾਨੂੰ ਉਸਦੀ ਕੋਈ ਉਡੀਕ ਨਹੀਂ। ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਨਾਲੋਂ ਹੋਰ ਕੋਈ ਬੰਦੇ ਦੇ ਨਜ਼ਦੀਕ ਨਹੀਂ। ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਜੇਕਰ ਉਸਨੇ ਸਮੇਂ ਸਿਰ ਮਾਰੀ ਹੁੰਦੀ ਚੀਕ ਨਹੀਂ। ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਜਿਨ੍ਹਾਂ ਕਾਪੀ 'ਤੇ ਕਦੇ ਮਾਰੀ ਹੁੰਦੀ ਲੀਕ ਨਹੀਂ। ਗਜ਼ਲ ਦਾ ਮਕਤਾ ਪੇਸ਼ ਹੈ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇਸ ਪਿੰਡ ਦੇ ਵਿੱਚ ਮਾਨਾ ਤੇਰਾ ਰਹਿਣਾ ਠੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਧੰਨਵਾਦ ਜੀ।
0: ਮਹਿੰਦਰ ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਲਿਖਦੇ ਨੇ, ਲਫ਼ਜ਼ਾਂ ਦੀ ਮਹਿਫਲ ਕਿਵੇਂ ਲਿਖਾਂ ਮੈਂ ਲਫ਼ਜ਼ਾਂ ਦੀ ਮਹਿਫਲ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਮੈਂ ਦੁਆਬਾ ਰੇਡੀਓ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੇਰੀ ਅੱਜ ਦੀ ਰਚਨਾ ਹੈ ਕਿਵੇਂ ਲਿਖਾਂ। ਲਫ਼ਜ਼ਾਂ ਦੀ ਮਹਿਫਿਲ ਸਜਾਉਣਾ ਚਾਹੁੰਦੀ ਹਾਂ, ਕੜਵੇ ਸੱਚ ਨੂੰ ਅੱਗੇ ਲਿਆਉਣਾ ਚਾਹੁੰਦੀ ਹਾਂ। ਸਮਾਜਿਕ ਸਰੋਕਾਰਾਂ ਤੋਂ ਉੱਪਰ ਉੱਠ ਕੇ ਕੋਈ ਨਵੀਂ ਦੁਨੀਆ ਵਸਾਉਣਾ ਚਾਹੁੰਦੀ ਹਾਂ। ਪਰ ਕਿਵੇਂ ਲਿਖਾਂ ਦਿਲੋਂ ਨਿਕਲੇ ਸ਼ਬਦਾਂ ਦੇ ਬਾਣ ਜੋ ਵੱਜਦੇ ਨੇ ਸਿੱਧੇ ਹਕੂਮਤਾਂ ਤੇ। ਆਮ ਜਨਤਾ ਦੀ ਨਹੀਂ ਸੁਣਵਾਈ ਕੋਈ, ਲਾ ਕੇ ਧਾਰਾ ਕੋਈ ਤੂ ਲੈਂਦੇ ਵਿੱਚ ਕਚਹਿਰੀਆਂ ਦੇ। ਲਿਖ ਲਿਖ ਕੇ ਵਰਕੇ ਫਾੜ ਦਿੰਦੀ ਰੋਗ ਆਪਣੇ ਜਿਸਮ ਨੂੰ ਲਾ ਲੈਂਦੀ। ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਦੇ ਦਿਓ ਇਲਜ਼ਾਮ ਜਿੰਨਾ ਦੇ ਸਕੋ ਮੈਨੂੰ। ਸਹਿ ਲਾਂਗੀ ਕੌੜਾ ਘੁੱਟ ਭਰ ਕੇ। ਹਾਂ ਕਰਦੀ ਹਾਂ ਕਤਲ ਮੈਂ ਰੋਜ਼ ਤੁਹਾਡਾ, ਭਰ ਭਰ ਕੇ ਵਰਕੇ ਖਿਲਾਫ਼ ਸਿਆਸਤਾਂ ਦੇ। ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀ। ਪਰ ਕੀ ਕਰਾਂ ਕਿਸ ਤਰ੍ਹਾਂ ਰੱਖਾਂ ਆਪਣੀਆਂ ਇਹ ਲਿਖਤਾਂ ਦੀ ਕਹਾਣੀ। ਚੀਖਦੀ ਚਲਾਉਂਦੀ ਨਹੀਂ ਸੁਣਵਾਈ ਕੋਈ। ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਰੁੱਸ ਜਾਓ। ਧੰਨਵਾਦ ਜੀ।
0: ਕਮਲਾ ਸ਼ਰਮਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਦੇ ਨੇੜੇ ਵਸਦੇ ਪਿੰਡ ਜੇਠਪੁਰ ਤੋਂ ਗਰਮੇਜ ਜੇਠਪੁਰੀ ਜੀ ਨੂੰ। ਜੇਠਪੁਰੀ ਜੀ, ਆਪਣਾ ਗੀਤ ਲੈ ਕੇ ਹਾਜ਼ਰ ਹੋਵੋ ਦੁਆਬਾ ਰੇਡੀਓ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ ਜੀ। ਆਇਆ
3: ਹਰਵਾਂਸ ਹਿਉਂ ਭਾਜੀ, ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ। ਗਰਮੇਜ ਜੇਠਪੁਰੀ ਵੱਲੋਂ

ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਬਹੁਤ ਦਿਨਾਂ ਤੋਂ ਬਾਅਦ ਇੱਕ ਬਹੁਤ ਹੀ ਪੁਰਾਣਾ ਲਿਖਿਆ ਹੋਇਆ ਗੀਤ ਆਪ ਦੀ ਨਜ਼ਰ ਕਰ ਰਿਹਾ ਹਾਂ। ਗੌਰ ਫਰਮਾਣਾ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ।

0: ਲੱਗੀ ਤਾਂ ਹੰਝੂ ਪੀਤੇ, ਲੱਗੀ ਭੁੱਖ ਤਾਂ ਗਮ ਹੀ ਖਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੇਜ਼ ਜੇਠਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਡਾਕਟਰ ਇੰਦਰਪਾਲ ਕੌਰ ਜੀ। ਇੰਦਰਪਾਲ ਕੌਰ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਜਿਸਟਰ ਵਜੋਂ ਰਿਟਾਇਰ ਹੋ ਚੁੱਕੇ ਨੇ ਤੇ ਅੱਜ ਉਹ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਚਾਹਤ ਲੈ ਕੇ ਹਾਜ਼ਰ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ੍ਰੀ ਹਰਬੰਸ ਹਿਊਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਪ੍ਰੋਗਰਾਮ ਵਿੱਚ ਆਪਣੀ ਕਵਿਤਾ ਪੇਸ਼ ਕਰਨ ਲਈ ਮੌਕਾ ਪ੍ਰਦਾਨ ਕੀਤਾ ਹੈ। ਉਹਨਾਂ ਖਿਆਲਾਂ ਵਿੱਚ ਗੁੰਮ ਹੋਣ ਦੀ ਜ਼ਰੂਰਤ ਨਹੀਂ ਜੋ ਸੁਪਨੇ ਵਿੱਚ ਅਤੇ ਹਕੀਕਤ ਵਿੱਚ ਵੀ ਤੁਹਾਡੇ ਨਹੀਂ ਹੋ ਸਕਦੇ। ਮੇਰੀ ਕਵਿਤਾ ਹੈ ਚਾਹਤ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਮੇਰੀਆਂ ਅੱਖਾਂ ਨੇ ਕੁਛ ਸਮਝਾਉਣਾ ਚਾਹਿਆ ਪਰ ਕਿਸੇ ਨੇ ਗੌਰ ਨਾ ਕੀਤੀ। ਮੇਰੀ ਨਜ਼ਰ ਦੂਰ ਤੱਕ ਜਾ ਕੇ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੇ ਹੋਂਠ ਅਰਜੋਈ ਕਰਦੇ ਰਹੇ ਪਰ ਕਿਸੇ ਨੇ ਨਾ ਨਿਹਾਰਿਆ। ਹੋਂਠ ਫਰਕ ਕੇ ਠਹਿਰ ਗਏ, ਮੇਰੀ ਖਾਮੋਸ਼ੀ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੀ ਕਲਮ ਨੇ ਕੁਛ ਲਿਖਿਆ ਕੁਛ ਅਣਕਹਿਆ ਛੱਡ ਦਿੱਤਾ, ਕਿਸੇ ਨੂੰ ਸਮਝ ਨਾ ਆਈ। ਮੇਰੀ ਲਿਖਤ ਮੇਰੇ ਤੱਕ ਹੀ ਸੀਮਤ ਹੋ ਕੇ ਰਹਿ ਗਈ। ਕੋਈ ਆਪਣਾ ਲੱਗਿਆ ਦਿਲ ਦੀ ਗੱਲ ਕਹਿਣੀ ਚਾਹੀ ਪਰ ਉਸ ਕੋਲ ਵਕਤ ਨਹੀਂ ਸੀ ਠਹਿਰਨ ਦਾ। ਦਿਲ ਦੀ ਗੱਲ ਦਿਲ ਵਿੱਚ ਹੀ ਰਹਿ ਗਈ। ਮੈਂ ਖਾਮੋਸ਼ ਹੋ ਗਈ ਤਾਂ ਆਪਣਿਆਂ ਨੇ ਨਿਹੋਰਾ ਮਾਰਿਆ ਇਹ ਕਹਿ ਕੇ ਕਿ ਹੁਣ ਪਹਿਲਾਂ ਵਾਂਗ ਮੈਂ ਉਹਨਾਂ ਵਿੱਚ ਘੁਲ ਮਿਲ ਨਹੀਂ ਰਹੀ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ। ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਸ਼ੁਕਰੀਆ ਜੀ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਜੰਮੂ ਕਸ਼ਮੀਰ ਤੋਂ ਹਰਭਜਨ ਸਿੰਘ ਅਪਾਸ਼ਕ ਜੀ ਨੂੰ। ਹਰਭਜਨ ਸਿੰਘ ਅਪਾਸ਼ਕ ਜੀ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਰਿਸ਼ਤੇ ਨਾ ਤੋੜੋ। ਅਪਾਸ਼ਕ ਸਾਹਿਬ, ਤੁਹਾਡਾ ਸਵਾਗਤ ਹੈ ਜੀ।
0: ਮਿਆਰ ਭਜਨ ਸਿੰਘ ਉਪਾਸ਼ਕ ਅੱਜ ਦੇ ਤਵੀ ਦਰਬਾਰ ਵਿੱਚ ਆਪਣੀ ਕਵਿਤਾ ਲੈ ਕੇ ਹਾਜ਼ਰ ਹਾਂ ਜੀ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ। ਵੈਰਾਂ ਵਿਰੋਧਾਂ 'ਚ ਧਰਿਆ ਹੈ ਕੀ, ਦਿਲਾਂ ਨੂੰ ਦਿਲਾਂ ਨਾਲ ਰਾਂਦੇ ਰਹੋ। ਕਾਹਦਾ ਗਿਲਾ ਜੇ ਖਫਾ ਹੋ ਗਏ, ਮੰਨਦੇ ਰਹੋ ਤੇ ਮਨਾਉਂਦੇ ਰਹੋ। ਫਾਨੀ ਹੈ ਦੁਨੀਆ ਹੁੰਦੀ ਰਹੇ, ਯਾਰਾਂ ਦੀ ਮਹਿਫਲ ਸਜਾਉਂਦੇ ਰਹੋ। ਕਰਦਾ ਹੈ ਕਾਇਲ ਤੇ ਕਰਦਾ ਰਹੇ, ਜ਼ਖਮਾਂ ਤੇ ਮਰਮਾਂ ਲਗਾਉਂਦੇ ਰਹੋ। ਪਤਾ ਨਹੀਂ ਮਿੱਤਰਾਂ ਨੇ ਕਦੋਂ ਲੰਘਣਾ, ਰਾਹਾਂ ਦੇ ਕੰਢੇ ਹਟਾਉਂਦੇ ਰਹੋ। ਦਿਲ ਕਿਸੇ ਦਾ ਕਦੀ ਦੁਖਾਣਾ ਨਹੀਂ, ਹੱਸਦੇ ਰਹੋ ਤੇ ਹਸਾਉਂਦੇ ਰਹੋ। ਬੀਜੋਗੇ ਬੱਧੀ ਤੇ ਬੱਧੀ ਹੈ ਮਿਲਣੀ, ਨੇਕੀ ਦਾ ਰਾਹ ਅਪਣਾਉਂਦੇ ਰਹੋ। ਡਰਨਾ ਕਿਸੇ ਦੁਸ਼ਮਣ ਤੋਂ ਨਹੀਂ, ਸਵਾਰਥੀ ਯਾਰਾਂ ਤੋਂ ਆਪਾਂ ਬਚਾਉਂਦੇ ਰਹੋ। ਫੁੱਲਾਂ ਦੀ ਖੁਸ਼ਬੂ ਉਪਾਸ਼ਕ ਬਣੋ, ਖੁਸ਼ੀਆਂ ਹੀ ਖੁਸ਼ੀਆਂ ਲਟਾਉਂਦੇ ਰਹੋ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ।
1: ਸਿੰਘ ਉਪਾਸ਼ਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਸਵੰਤ ਕੌਰ ਬਹਿਣ ਜੀ, ਜਿਹੜੇ ਕਿ ਇੰਗਲੈਂਡ ਦੇ ਸ਼ਹਿਰ ਲਿਸਟਰ ਦੇ ਵਿੱਚ ਰਹਿੰਦੇ ਨੇ ਤੇ ਰੇਡੀਓ ਕੋਹਿਨੂਰ ਨਾਲ ਜੁੜੇ ਹੋਏ ਨੇ। ਅੱਜ ਉਹ ਆਪਣੀ ਕਵਿਤਾ ਜਿਹੜੀ ਆ ਮਾਂ ਦੇ ਸੰਦੂਕ ਨਾਲ ਸੰਬੰਧਿਤ ਜਿਹੜੀ ਆ ਉਹ ਲੈ ਕੇ ਆ ਰਹੇ ਨੇ। ਸੰਦੂਕ ਮਾਂ ਦਾ ਜਦੋਂ ਮੈਂ ਖੋਲਿਆ, ਦੁਆਬਾ ਰੇਡੀਓ ਦੇ ਮੰਚ ਤੇ ਬਹਿਣ ਜੀ ਤੁਹਾਡਾ ਸਵਾਗਤ।
3: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੇਰਾ ਆਪਣਾ ਲਿਖਿਆ ਹੋਇਆ ਇੱਕ ਗੀਤ ਮੈਂ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਨੀ ਪੰਜਾਬਣੇ ਤੂੰ ਭੁੱਲ ਗਈਏ ਰੀਤ ਨੀ, ਤੇਰੀ ਮੇਰੇ ਨਾਲ ਰਹੀ ਨਾ ਪ੍ਰੀਤ ਨੀ। ਉਹਦੇ ਨੈਣਾਂ ਨੇ ਦੁੱਖਾਂ ਦਾ ਹੰਝੂ ਡੋਲਿਆ। ਸੰਦੂਕ

0: ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ।
1: ਸੁਣ ਰਿਹਾ ਜੀ ਧੰਨਵਾਦ। ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਆ ਰਹੇ ਨੇ ਦਸੂਹਾ ਤੋਂ ਗੁਰਪ੍ਰੀਤ ਸਫਰੀ ਜੀ। ਇਸ ਵਾਰ ਦੇ ਕਵੀ ਦਰਬਾਰ ਦੇ ਵਿੱਚ ਉਹ ਆਪਣਾ ਇੱਕ ਹਸੀਨ ਸੁਪਨਾ ਜਿਹੜਾ ਸਰੋਤਿਆਂ ਦੇ ਨਾਲ ਸਾਂਝਾ ਕਰਨ ਦੇ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਫਿਰ ਦੁਬਾਰਾ ਦੁਆਬਾ ਰੇਡੀਓ ਚੈਨਲ ਰਾਹੀਂ ਆਪ ਸਭ ਸਾਹਮਣੇ ਕਵਿਤਾ ਪੇਸ਼ ਕਰਨ ਦਾ ਮੌਕਾ ਮਿਲਿਆ। ਸੋ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਹਸੀਨ ਸੁਪਨਾ। ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਟਿਮਟਮਾਉਂਦੇ ਤਾਰਿਆਂ ਨੂੰ ਜੋ ਕਿਸੇ ਅਗੰਮ ਦੇਸ਼ ਵੱਲੋਂ ਆਉਂਦੇ ਹਨ ਤੇ ਕਿਸੇ ਅਦਿੱਖ ਦੇਸ਼ ਜਾ ਛੁਪਦੇ ਹਨ। ਉਹ ਦੂਰ ਇੱਕ ਤਾਰੇ ਦੀ ਮੱਧਮ ਪੈ ਰਹੀ ਰੌਸ਼ਨੀ ਨੂੰ ਹੁਣ ਡਾਰ ਬੱਦਲਾਂ ਦੀ ਖਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਉਹ ਦੂਰ ਪਹਾੜਾਂ ਦੀ ਢਾਬ ਦੇ ਉੱਲੇ ਚਾਂਦੀਆਂ ਸੋਹਣੀਆਂ ਕਿਰਨਾਂ ਪਿੰਡ ਦੇ ਜਰਦ ਹੋ ਚੁੱਕੇ ਥੇਹਾਂ ਨੂੰ ਹੁਣ ਸ਼ੀਤਲਤਾ ਦੇ ਘੁੱਟ ਵੰਡ ਰਹੀਆਂ ਸਨ। ਮੈਂ ਮਹਿਸੂਸ ਕਰ ਰਿਹਾ ਸਾਂ ਆਪਣੇ ਆਲੇ ਦੁਆਲੇ ਮੰਦ ਮੰਦ ਵਗ ਰਹੀਆਂ ਹਵਾਵਾਂ ਨੂੰ ਜੋ ਕਿੱਕਰਾਂ ਹੇਠ ਘੁੰਮ ਰਹੀ ਸੰਘਣੀ ਚੁੱਪ ਨੂੰ ਹੌਲੇ ਜਿਹੇ ਆਣ ਕੇ ਡੰਗ ਰਹੀਆਂ ਸਨ ਤੇ ਹੁਣ ਪੱਤਣਾਂ 'ਤੇ ਉੱਗੀਆਂ ਹੋਈਆਂ ਕਨੇਰਾਂ ਦੇ ਉੱਪਰ ਉੱਡ ਰਹੇ ਜੁਗਨੂਆਂ ਦੀ ਸ਼ਹਿਬਰ ਜਿਉਂ ਪਾਣੀ ਵਿੱਚ ਅਗਨ ਲਗਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਸੋ ਦੋਸਤੋ, ਸਭ ਦਾ ਧੰਨਵਾਦ।
1: ਗੁਰਪ੍ਰੀਤ ਸਫਰੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਜ਼ਿਲ੍ਹਾ ਸ਼ਹੀਦ ਸਿੰਘ ਨਹਿਰ ਤੋਂ ਆ ਰਹੇ ਨੇ ਨੀਰੂ ਜੱਸਲ ਜੀ। ਨੀਰੂ ਜੱਸਲ ਜੀ ਬਹੁਤ ਪਿਆਰੀਆਂ ਕਵਿਤਾਵਾਂ ਲਿਖਦੇ ਨੇ ਅਤੇ ਉਹ ਇਸ ਵਾਰ ਦੀ ਕਾਵ ਮਹਿਫਲ ਦੇ ਵਿੱਚ ਆਪਣੀਆਂ ਦੋ ਕਵਿਤਾਵਾਂ ਲੈ ਕੇ ਹਾਜ਼ਰ ਹੋ ਰਹੇ ਨੇ। ਪਹਿਲੀ ਕਵਿਤਾ ਹੈ ਕਿਵੇਂ ਅਤੇ ਦੂਸਰੀ ਹੈ ਉਹਨਾਂ ਦੀ ਅਧੂਰੀ ਇੱਛਾ। ਅਸੀਂ ਚਾਹੁੰਦੇ ਹਾਂ ਕਿ ਕੁਦਰਤ ਉਹਨਾਂ ਦਾ ਸਾਥ ਦੇਵੇ, ਉਹਨਾਂ ਦੀਆਂ ਸਾਰੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਹੋਣ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
3: ਨਮਸਕਾਰ ਦੋਸਤੋ, ਸਭ ਤੋਂ ਪਹਿਲਾਂ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਵਿੱਚ ਸ਼ਾਮਿਲ ਕੀਤਾ ਹੈ। ਸੋ ਗੱਲ ਕਰਦੇ ਹਾਂ ਅੱਜ ਦੀ ਆਪਣੀ ਕਵਿਤਾ ਦੀ। ਜੋ ਮੇਰੀ ਅੱਜ ਦੀ ਕਵਿਤਾ ਹੈ ਉਹ ਸਮਾਜ ਦੇ ਘਿਨੌਣੇ ਰੂਪ ਨੂੰ ਪੇਸ਼ ਕਰਦੀ ਹੈ। ਇਹ ਕਵਿਤਾ ਇੱਕ ਅਣਜੰਮੀ ਧੀ ਵੱਲੋਂ ਉਸਦੀ ਮਾਂ ਨੂੰ ਗੁਹਾਰ ਹੈ। ਸੋ ਪੇਸ਼ ਕਰਨ ਜਾ ਰਹੀ ਹਾਂ ਆਪਣੀ ਅੱਜ ਦੀ ਕਵਿਤਾ ਜਿਸ ਦਾ ਟਾਈਟਲ ਹੈ ਕਿਵੇਂ। ਮਾਂ ਤੂੰ ਮੈਨੂੰ ਜਿਦਾਂ ਕਰਕੇ ਜਨਮ ਤਾਂ ਦੇ ਰਹੀ ਹੈ, ਇਸ ਦੁਨੀਆਂ 'ਚ ਲਿਆ ਤਾਂ ਰਹੀ ਹੈ, ਕਿਤੇ ਤੇਰੀਆਂ ਜਿਦਾਂ ਮੇਰੇ ਮਰਨ ਦਾ ਸਬੱਬ ਨਾ ਬਣ ਜਾਣ। ਤੂੰ ਮੈਨੂੰ ਜਨਮ ਤਾਂ ਦੇ ਲਵੇਂਗੀ ਪਰ ਇਸ ਦੁਨੀਆਂ 'ਚ ਮੈਂ ਸਹੀ ਵਿਚਰ ਸਕਾਂ ਉਹ ਹਾਲਾਤ ਕਿੱਥੋਂ ਲਿਆਵੇਂਗੀ। ਕਿੱਥੇ ਪੈਰ ਪੈਰ 'ਤੇ ਮੇਰੇ ਨਾਲ ਤੂੰ ਵੀ ਠੋਕਰਾਂ ਖਾਵੇਂਗੀ, ਕਿਵੇਂ ਹਰ ਹਾਲ 'ਚ ਮੇਰੀਆਂ ਰੀਝਾਂ ਪੂਰੀਆਂ ਕਰਨ ਦਾ ਯਤਨ ਕਰੇਂਗੀ। ਮੈਨੂੰ ਪੜ੍ਹਾਵੇਂਗੀ ਲਿਖਾਵੇਂਗੀ ਪਰ ਦਾਜ ਦੀ ਪਲੀ ਚੜ੍ਹ ਨੂੰ ਕਿਵੇਂ ਰੋਕ ਪਾਵੇਂਗੀ। ਮੈਨੂੰ ਆਜ਼ਾਦ ਖਿਆਲਾਤ ਤਾਂ ਦੇ ਦੇਵੇਂਗੀ ਪਰ ਕਿਸੇ ਤੰਗ ਮਾਨਸਿਕਤਾ ਵਾਲੇ ਦਰਿੰਦਿਆਂ ਦੇ ਹੱਥੇ ਚੜ੍ਹ ਨੂੰ ਕਿਵੇਂ ਬਚਾਵੇਂਗੀ। ਜੋ ਨਹੀਂ ਦੇਖੇਗਾ ਕਿ ਮੈਂ ਵੀ ਇਨਸਾਨ ਹਾਂ, ਮੈਂ ਵੀ ਕਿਸੇ ਦੀ ਜਾਨ ਹਾਂ, ਬਸ ਮੇਰੀ ਇੱਜ਼ਤ ਨੂੰ ਤਾਰ ਤਾਰ ਕਰ ਜੋ ਤੁਰਦਾ ਬਣੇਗਾ। ਫਿਰ ਕਿਸ ਕਾਨੂੰਨ ਦੇ ਦਰਵਾਜ਼ੇ 'ਤੇ ਜਾ ਕੇ ਮੇਰੇ ਲਈ ਨਿਆਂ ਦੀ ਗੁਹਾਰ ਲਗਾਵੇਂਗੀ, ਜਿੱਥੇ ਤੇਰੇ 'ਤੇ ਤੋਹਮਤ ਲਗਾਉਣ ਨੂੰ ਉਹ ਪਹਿਲਾਂ ਹੀ ਤਿਆਰ ਬੈਠੇ ਹੋਣਗੇ? ਫਿਰ ਕਿਸ ਕਿਸ ਨੂੰ ਸਮਝਾਵੇਂਗੀ, ਜਿੱਥੇ ਤੈਨੂੰ ਹੁਣ ਤੱਕ ਕੋਈ ਨਾ ਸਮਝਿਆ, ਉੱਥੇ ਮੇਰਾ ਵਜੂਦ ਕਿਵੇਂ ਬਣਾਵੇਂਗੀ? ਕਿਵੇਂ ਮਾਂ, ਕਿਵੇਂ? ਇਸ ਲਈ ਪਹਿਲਾਂ ਸਿਰਜ ਇੱਕ ਨਵਾਂ ਸਮਾਜ, ਹੋ ਆਪਣੇ ਪੈਰਾਂ 'ਤੇ ਖੜੀ, ਕਰ ਬੁਲੰਦ ਆਪਣੀ ਆਵਾਜ਼ ਅਤੇ ਹੌਸਲੇ, ਕਰ ਸਾਹਮਣਾ ਖੁਦ ਪਹਿਲਾਂ ਇਸ ਮਰਦ ਪ੍ਰਧਾਨ ਸਮਾਜ ਦਾ, ਬਦਲ ਪਹਿਲਾਂ ਔਰਤ ਦੀ ਹੀ ਔਰਤ ਪ੍ਰਤੀ ਸੋਚ, ਫਿਰ ਮੈਨੂੰ ਜਨਮ ਦੇਵੀਂ, ਬਣਾ ਪਹਿਲਾਂ ਆਪਣਾ ਵਜੂਦ ਅਤੇ ਫਿਰ ਮੇਰਾ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਨੀਰੂ ਜੱਸਲ ਤੋਂ ਬਾਅਦ ਨਵਾਂ ਸ਼ਹਿਰ ਤੋਂ ਹੀ ਇੱਕ ਹੋਰ ਨਵੇਂ ਸ਼ਾਇਰ ਪਰਮਵੀਰ ਰਾਹੀ ਨੂੰ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ। ਪਰਮਵੀਰ ਰਾਹੀ ਸਾਡੇ ਇੱਕ ਕਵੀ ਦਰਬਾਰ ਦੇ ਵਿੱਚ ਪਹਿਲਾਂ ਵੀ ਹਾਜ਼ਰ ਹੋਇਆ ਸੀ, ਇਸ ਵਾਰ ਫਿਰ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ। ਪਰਮਵੀਰ ਰਾਹੀ ਜੀ, ਤੁਹਾਡਾ ਸਵਾਗਤ ਹੈ।
4: ਵਿੱਚ ਸਮੁੰਦਰ ਪਾਇਆ ਇਸ਼ਕ ਮੈਂ ਸਾਰਾ ਇੱਕ ਮੁਹੱਬਤ ਦਾ, ਵਿੱਚ ਜ਼ਮੀਂ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਖੁਆਬਾਂ ਦੇ ਵਿੱਚ ਪਾਇਆ ਏ ਚੁਬਾਰਾ ਇੱਕ ਮੁਹੱਬਤ ਦਾ, ਨਾ ਦੁਖਦਾ ਏ ਨਾ ਗਲਦਾ ਏ ਨਾ ਠੀਕ ਹੁੰਦਾ ਏ ਕਿਸੇ ਮਰਹਮ ਨਾਲ, ਫੁੱਲਾਂ ਕੋਲੋਂ ਖਾਧਾ ਏ ਜ਼ਖਮ ਪਿਆਰਾ ਇੱਕ ਮੁਹੱਬਤ ਦਾ, ਹੁੰਦੀ ਲੱਗੀਆਂ ਦੀ ਖੁਸ਼ੀ ਫਿਰ ਰੋਣਾ ਪੈਂਦਾ ਏ ਉਮਰਾਂ, ਇਹ ਵੀ ਹੁੰਦਾ ਵੱਖਰਾ ਨਜ਼ਾਰਾ ਇੱਕ ਮੁਹੱਬਤ ਦਾ, ਰਾਹ ਜਾ ਕੇ ਵੇਖ ਤੂੰ ਇਸ਼ਕੇ ਦੇ ਇੱਥੇ ਖੁੱਲ੍ਹ ਜਾਣੇ ਨੇ ਭੇਤ ਸਾਰੇ, ਕਿਵੇਂ ਇਸ਼ਕ 'ਚ ਆਸ਼ਿਕ ਬਣਦਾ ਪਤੀ ਕੁਵਾਰਾ ਇੱਕ ਮੁਹੱਬਤ ਦਾ, ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਕਹਿੰਦੇ ਹੀ ਉਹਦਾ ਪਰਮ ਵੀ ਹੈ ਮਾਰਾ ਇੱਕ ਮੁਹੱਬਤ ਦਾ, ਕਿ ਵਿੱਚ ਜ਼ਮੀਂ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ। ਧੰਨਵਾਦ ਜੀ।
1: ਪਰਮਵੀਰ ਰਾਹੀ ਤੋਂ ਬਾਅਦ ਹੁਣ ਮੈਂ ਇੱਕ ਹੋਰ ਸ਼ਾਇਰ ਆ ਜਿਹੜੀ ਕਿ ਸਾਡੇ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਸ਼ਾਇਰ ਜਿਹੜਾ ਹੈ ਮਲੇਰਕੋਟਲਾ ਦੇ ਵਿੱਚ ਰਹਿੰਦੀ ਹੈ ਮੇਰੀ ਮਰਾ ਦੇ ਰਣਜੀਤ ਕੌਰ ਸਵੀ ਜੀ, ਜਿਹੜੇ ਕਿ ਜਿੱਥੇ ਉਹ ਕਹਾਣੀਆਂ ਲਿਖਦੇ ਨੇ ਅਤੇ ਉਸ ਦੇ ਨਾਲ ਦੀ ਨਾਲ ਉਹ ਕਵਿਤਾ ਵੀ ਲਿਖਦੇ ਨੇ। ਇਸ ਕਾਮ ਮਹਿਫਲ ਦੇ ਵਿੱਚ ਉਹ ਪਹਿਲਾਂ ਵੀ ਆ ਚੁੱਕੇ ਨੇ ਅਤੇ ਇਸ ਵਾਰ ਫਿਰ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਵਿਤਾ ਹੈ ਟੁੱਟਣਾ ਲਾਜ਼ਮੀ ਹੈ। ਰਣਜੀਤ ਕੌਰ ਸਵੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
5: ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਜੀ। ਮੈਂ ਰਣਜੀਤ ਕੌਰ ਸਵੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪਣੀ ਇੱਕ ਰਚਨਾ ਪੇਸ਼ ਕਰਨ ਜਾ ਰਹੀ ਹਾਂ, ਔਰ ਉਮੀਦ ਹੈ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਏਗੀ। ਸੋ ਪੇਸ਼ ਹੈ ਜੀ, ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਅੰਦਰ ਕਈ ਕਹਾਣੀਆਂ ਰੂਪ ਲੈਂਦੀਆਂ ਨੇ, ਪੈਦਾ ਹੁੰਦੀਆਂ ਨੇ ਅਤੇ ਅੰਦਰ ਹੀ ਭਸਮ ਹੋ ਜਾਂਦੀਆਂ ਨੇ। ਪਾਤਰਾਂ ਦਾ ਕੋਈ ਰੂਪ ਰੰਗ ਨਹੀਂ ਹੁੰਦਾ, ਪਰ ਫਿਰ ਵੀ ਉਹ ਆਪਣਾ ਵਜੂਦ ਬਣਾ ਲੈਂਦੀਆਂ ਨੇ। ਜਦ ਅਸੀਂ ਉਸਨੂੰ ਜਿਉਣ ਦੀ ਕੋਸ਼ਿਸ਼ ਵਿੱਚ ਸਿਰ ਝੁਕਾਉਂਦੇ ਹਾਂ ਤਾਂ ਇਹ ਸਮਾਜ ਦੀਆਂ ਲੰਮੀਆਂ ਉੱਚੀਆਂ ਕੰਧਾਂ ਨੂੰ ਟੱਪਣਾ ਨਾਮੁਮਕਿਨ ਹੋ ਜਾਵੇ, ਤਾਂ ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਅੰਦਰ ਕਿਤੇ ਛੋਟੇ ਬੱਚੇ ਵਾਂਗ ਪੈਰ ਪਸਾਰੇ, ਕਈ ਨਿੱਕੇ ਨਿੱਕੇ ਚਾਹ ਬੰਦ ਮੁੱਠੀ 'ਚ ਦਬੋਚ ਕੇ ਇੰਜ ਰੱਖੀਏ ਜਿਵੇਂ ਉਸ ਵਿੱਚ ਦੁਨੀਆ ਭਰ ਦੀ ਦੌਲਤ ਹੋਵੇ। ਦੌਲਤ ਵੀ ਉਹ ਜੋ ਸਾਨੂੰ ਬਾਦਸ਼ਾਹ ਹੋਣ ਦਾ ਅਹਿਸਾਸ ਦਿਲਵਾਉਂਦੀ ਹੋਵੇ, ਪਰ ਜਦੋਂ ਅਚਾਨਕ ਬੰਦ ਮੁੱਠੀ ਖੁੱਲ੍ਹ ਜਾਵੇ ਤਾਂ ਸਭ ਪਾਸੇ ਖਾਲੀ ਖਾਲੀ ਨਜ਼ਰ ਆਵੇ, ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਅਤੇ ਦੁਨੀਆ ਦੀਆਂ ਹੋਰ ਲੱਖਾਂ ਕਹਾਣੀਆਂ ਵਾਂਗ ਅੰਜਾਮ ਦੇਣ ਲਈ ਕੋਈ ਨਾ ਕੋਈ ਰੂਪ ਅਖਤਿਆਰ ਕਰਨਾ ਜ਼ਰੂਰ ਪੈਂਦਾ ਹੈ, ਪਰ ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ, ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਧੰਨਵਾਦ।
1: ਰਣਜੀਤ ਕੌਰ ਸਵੀ ਜੀ ਤੋਂ ਬਾਅਦ ਹੁਣ ਅਸੀਂ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਯਾਦਵਿੰਦਰ ਵਿਦੇਸ਼ਾ ਜੀ ਨਾਲ ਕਰਵਾ ਰਹੇ ਹਾਂ। ਯਾਦਵਿੰਦਰ ਵਿਦੇਸ਼ਾ ਜੀ ਜਿਹੜੇ ਆ ਸਵੀਡਨ ਦੇ ਵਿੱਚ ਰਹਿ ਰਹੇ ਨੇ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਦੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਜ਼ਿੰਦਗੀ ਨਾਮਾ ਪ੍ਰੋਗਰਾਮ ਦੇ ਵਿੱਚ ਵੀ ਉਹ ਹਰ ਹਫ਼ਤੇ ਆਉਂਦੇ ਨੇ। ਯਾਦਵਿੰਦਰ ਵਿਦੇਸ਼ਾ ਜੀ, ਤੁਸੀਂ ਆਓ ਤੇ ਆਪਣੀ ਕਵਿਤਾ ਇਕਰਾਰ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ, ਤੁਹਾਡਾ ਸਵਾਗਤ ਹੈ।
6: ਇਕਰਾਰ। ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ। ਥੈਂਕ ਯੂ।
1: ਯਾਦਵਿੰਦਰ ਵਿਦੇਸ਼ਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਗਰਾਮਾ ਬਸਤੀ ਸਾਡੀ ਸ਼ਾਇਰਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਸਾਡੀ ਇਸ ਵਾਰ ਦੀ ਕਾਮ ਮਹਿਫਲ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹਦਾ ਸਿਰਲੇਖ ਹੈ ਮੇਰੇ ਮਹਿਰਮਾ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
7: ਮੇਰਾ ਵੰਸੁਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤਹਿ ਦਿਲ ਤੋਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਦੇ ਵਿੱਚ ਮੈਨੂੰ ਆਪਣਾ ਗੀਤ ਪੇਸ਼ ਕਰਨ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸੋਤਿਆਂ ਨੂੰ ਪਿਆਰ ਭਰਿਆ ਨਮਸਤੇ। ਇਹ ਗੀਤ ਮੇਰਾ ਆਪਣੇ ਮਾਹੀ ਦੇ ਪ੍ਰੇਮੀ ਦੇ ਖ਼ਬਰ ਖਿਆਲਾਂ ਦੇ ਵਿੱਚ ਪਿਆਰ ਕਰਨ ਦੇ ਅਹਿਸਾਸ ਨੂੰ ਪੇਸ਼ ਕਰਦਾ ਹੈ। ਮੇਰੇ ਮਹਿਰਮਾ।

0: ਧੰਨਵਾਦ ਧੰਨਵਾਦ ਸ਼ੁਕਰੀਆ।
1: ਅਗਲੀ ਸੋਹਤ ਹੈਗੀ ਪੰਗਵਾਲ ਨੂੰ। ਹੁਣ ਮੈਂ ਸੱਦਾ ਦੇਣ ਜਾ ਰਿਹਾ ਭਜਨ ਸਿੰਘ ਵਿਰਕ ਜੀ ਨੂੰ। ਵਿਰਕ ਜੀ ਸਾਡੇ ਬਹੁਤ ਹੀ ਵਧੀਆ ਸ਼ਾਇਰ ਨੇ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਪਾਠਕਾਂ ਦੀ ਚੋੜੀ ਦੇ ਵਿੱਚ ਪੈ ਚੁੱਕੀਆਂ ਨੇ। ਸਾਡੀ ਇਸ ਕਾਮੇਪਲ ਦੇ ਵਿੱਚ ਉਹ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਭਜਨ ਸਿੰਘ ਵਿਰਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਕਿਉਂ ਸਾਹਿਬ, ਤੁਹਾਨੂੰ ਮੈਂ ਇੱਕ ਗਜ਼ਲ ਦੇ ਕੁਛ ਸ਼ੇਰ ਭੇਜਣ ਲੱਗਾ। ਲੁੱਟ ਮਚਾਉਂਦੇ ਅਫਸਰ ਨੇਤਾ ਰਲ ਮਿਲ ਕੇ, ਢੋਲੇ ਗਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਲੋਕਾਂ ਦਾ, ਜਸ਼ਨ ਮਨਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੂਰਖ ਜਨਤਾ ਨੱਚੀ ਜਾਂਦੀ ਪਸ਼ੂਆਂ ਵਾਂਗ, ਢੋਲ ਵਜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਕਾਣਾ ਕਰੂ ਸ਼ਿਕਾਇਤ ਕਦੇ ਨਾ ਕਾਣੇ ਦੀ, ਐਬ ਛਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਲੋਕ ਉਹਨਾਂ ਨੇ ਰੱਖੇ ਦੂਰ ਸੱਚਾਈ ਤੋਂ, ਭੇਦ ਲੁਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਹੱਲਾ ਸ਼ੇਰੀ ਦਿੰਦੇ ਮਜ਼ਬਾਂ ਜਾਤਾਂ ਨੂੰ, ਲੋਕ ਲੜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਨਸ਼ਿਆਂ ਦੇ ਵਿੱਚ ਹੋਸ਼ ਨਾ ਆਵੇ ਲੋਕਾਂ ਨੂੰ, ਨਸ਼ਾ ਬਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਧੋਖਾ ਧੜੀਆਂ ਕਰਨਾ ਮੁੱਖ ਨਿਸ਼ਾਨਾ ਹੈ, ਤੀਰ ਚਲਾਉਂਦੇ ਅਫਸਰ ਨੇਤਾ ਰਲ ਮਿਲ ਕੇ। ਤਾਂ ਆਖਰੀ ਸ਼ੇਰ ਹੈ, ਵਿਰਕ ਨੂੰ ਚਿੰਤਾ ਜਾਗ ਨਾ ਆਉਂਦੀ ਲੋਕਾਂ ਨੂੰ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ। ਧੰਨਵਾਦ।
1: ਭਜਨ ਸਿੰਘ ਵਿਰਕ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਫਤਿਹਗੜ੍ਹ ਸਾਹਿਬ ਇਲਾਕਾ ਦੇ ਵਿੱਚ ਰਹਿੰਦੀ ਸਾਡੀ ਸ਼ਾਇਰਾ ਹਰਜੀਤ ਰੂਬੀ ਨੂੰ। ਹਰਜੀਤ ਰੂਬੀ ਸਾਡੀ ਕਾਮੇਪਲ ਦੇ ਵਿੱਚ ਆਪਣਾ ਵਧਾਈ ਦਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਅੱਜ ਸਾਨੂੰ ਆਪਣਾ ਨਿੱਘਾ ਸੁਨੇਹਾ ਦੇ ਕੇ ਕਵੀ ਦਰਬਾਰ ਵਿੱਚ ਫਿਰ ਤੋਂ ਸ਼ਾਮਿਲ ਹੋਣ ਲਈ ਕਿਹਾ। ਸੋ ਮੈਂ ਹਾਜ਼ਰ ਹੋਈ ਹਾਂ ਜੀ ਇੱਕ ਵਿਦਾਈ ਸੌਂਗ ਲੈ ਕੇ। ਉਮੀਦ ਕਰਦੀ ਹਾਂ ਕਿ ਆਪ ਸਭ ਨੂੰ ਵਧੀਆ ਲੱਗੇਗਾ। ਸੋ ਹਾਜ਼ਰ ਹੈ ਜੀ।

ਪਰਾਈਆਂ ਜਾਈਆਂ ਇਹ ਵੀ ਪਰਾਈਆਂ ਜਾਈਆਂ ਮਾਪਿਆਂ ਤੇਰੇ ਵੀਰਾਂ ਲੜ ਲਾਈਆਂ ਇਹ ਵੀ ਪਰਾਈਆਂ ਜਾਈਆਂ ਮਾਪਿਆਂ ਤੇਰੇ ਵੀਰਾਂ ਲੜ ਲਾਈਆਂ ਤੇਰੇ ਵੀ ਮਾਪਿਆਂ ਧੀਏ ਜਗਦੀ।

ਚਾਚੇ ਤਾਏ ਬਾਬਲ ਤੈਨੂੰ ਅਣਖਾਂ ਦੀ ਗੱਠ ਫੜਾਈ, ਸਹੁਰੇ ਘਰ ਜਾ ਧੀਏ ਕਰ ਲਈ ਫਰਜ਼ਾਂ ਦੀ ਕਮਾਈ, ਜਾ ਸਹੁਰੇ ਘਰ ਧੀਏ ਲੈ ਜਾ ਲੱਟਾਂ ਭਰੀ ਵਿਦਾਈ, ਜਾ ਸਹੁਰੇ ਘਰ ਧੀਏ ਲੈ ਜਾ ਲੱਟਾਂ ਭਰੀ ਵਿਦਾਈ।

0: ਖੰਡਾਈ ਚੁਕਲਾ ਧੀਏ ਜਾ ਕੇ ਜਿੱਥੇ ਲੇਖਾਂ ਚੋਕ ਖੰਡਾਈ ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਧੰਨਵਾਦ ਜੀ
1: ਹਰਜੀਤ ਰੂਬੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਇਤਿਹਾਸਿਕ ਪਿੰਡ ਦਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਆਉਣ ਅਤੇ ਆਪਣੀ ਰਚਨਾ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਅਤੇ ਉਹ ਲਿਖਦੇ ਨੇ ਜਿੰਦਾ ਜਿਸ ਦੀ ਜ਼ਮੀਰ ਹੈ। ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ।
2: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਹੈ ਜੀ ਜਿੰਦਾ ਜਿਸ ਦੀ ਜ਼ਮੀਰ ਹੈ। ਜਿੰਦਾ ਜਿਸ ਦੀ ਜ਼ਮੀਰ ਹੈ, ਆਦਮੀ ਉਹ ਅਮੀਰ ਹੈ। ਕੀਤੇ ਜਿਸਨੇ ਵੱਡੇ ਘਪਲੇ, ਕੀਤੇ ਜਿਸਨੇ ਵੱਡੇ ਘਪਲੇ, ਬਣਿਆ ਉਹ ਕੱਲ ਵਜ਼ੀਰ ਹੈ, ਬਣਿਆ ਉਹ ਕੱਲ ਵਜ਼ੀਰ ਹੈ। ਅਮੀਰ ਸੀ ਸੱਭਿਆਚਾਰ ਸਾਡਾ, ਅਮੀਰ ਸੀ ਸੱਭਿਆਚਾਰ ਸਾਡਾ। ਗਾਇਕਾਂ ਕੀਤਾ ਲੀਰੋ ਲੀਰ ਹੈ, ਗਾਇਕਾਂ ਕੀਤਾ ਲੀਰੋ ਲੀਰ ਹੈ। ਪਹਿਲਾਂ ਪਾਲੇ ਘੋਗੜ ਬਿੱਲੇ, ਪਹਿਲਾਂ ਪਾਲੇ ਘੋਗੜ ਬਿੱਲੇ, ਹੁਣ ਸੀਨੇ ਮਾਰਦਾ ਤੀਰ ਹੈ, ਹੁਣ ਸੀਨੇ ਮਾਰਦਾ ਤੀਰ ਹੈ। ਦੁੱਧ ਤਾਂ ਸਾਰਾ ਡੈਰੀ ਜਾਵੇ, ਦੁੱਧ ਤਾਂ ਸਾਰਾ ਡੈਰੀ ਜਾਵੇ, ਤਾਈਓ ਕਾਨਾ ਸਰੀਰ ਹੈ, ਤਾਈਓ ਕਾਨਾ ਸਰੀਰ ਹੈ। ਸੁਧਰ ਜਾਂਦੇ ਵੱਡੇ ਵੱਡੇ, ਸੁਧਰ ਜਾਂਦੇ ਵੱਡੇ ਵੱਡੇ, ਡੰਡਾ ਲੁੱਚਿਆਂ ਦਾ ਪੀਰ ਹੈ, ਡੰਡਾ ਲੁੱਚਿਆਂ ਦਾ ਪੀਰ ਹੈ। ਘਰ ਘਰ ਰਾਂਝੇ ਜੰਮਦੇ ਨੇ, ਘਰ ਘਰ ਰਾਂਝੇ ਜੰਮਦੇ ਨੇ, ਪਿੱਟਦੀ ਫਿਰਦੀ ਹੀਰ ਹੈ, ਪਿੱਟਦੀ ਫਿਰਦੀ ਹੀਰ ਹੈ। ਕਾਤਲ ਦੇ ਗਲ ਫੁੱਲ ਪੈਂਦੇ, ਕਾਤਲ ਦੇ ਗਲ ਫੁੱਲ ਪੈਂਦੇ, ਸੱਚ ਦੇ ਅੱਖੀਂ ਨੀਰ ਹੈ, ਸੱਚ ਦੇ ਅੱਖੀਂ ਨੀਰ ਹੈ। ਅਸੀਂ ਇੱਕੋ ਮਾਂ ਦੇ ਜਾਏ ਹਾਂ, ਅਸੀਂ ਇੱਕੋ ਮਾਂ ਦੇ ਜਾਏ ਹਾਂ, ਵਿੱਚ ਮਜਮਾ ਪਾਈ ਲਕੀਰ ਹੈ, ਵਿੱਚ ਮਜਮਾ ਪਾਈ ਲਕੀਰ ਹੈ। ਟੋਨੀ ਜੋ ਹੱਕਾਂ ਲਈ ਲੜਦਾ ਹੈ, ਟੋਨੀ ਜੋ ਹੱਕਾਂ ਲਈ ਲੜਦਾ ਹੈ, ਦਸਾਂਝ ਉਹ ਬਹਾਦਰ ਵੀਰ ਹੈ, ਦਸਾਂਝ ਉਹ ਬਹਾਦਰ ਵੀਰ ਹੈ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਤੋਂ ਬਾਅਦ ਹੁਣ ਮੈਂ ਕਪੂਰਥਲਾ ਬਸਦੀ ਸਾਡੀ ਸ਼ਾਇਰਾ ਰਜਨੀ ਵਾਲੀਆ ਨੂੰ ਕਾਮੇ ਫਲ ਦੇ ਵਿੱਚ ਸੱਦਾ ਦੇਣ ਜਾ ਰਿਹਾ। ਰਜਨੀ ਵਾਲੀਆ ਜੀ ਆਪਣੀ ਕਵਿਤਾ ਵਿੱਚ ਲਿਖਦੇ ਨੇ, ਮਿੱਟੀ ਨਾਲ ਮੁਹੱਬਤ ਹੋ ਗਈ। ਆਓ ਪਿਆਰੇ ਸਰੋਤੇ, ਦੇਖੀਏ ਉਹ ਕਿਵੇਂ ਮਿੱਟੀ ਨਾਲ ਮੁਹੱਬਤ ਕਰਦੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਮਿੱਟੀ।

0: ਧੰਨਵਾਦ ਜੀ।
1: ਅੱਜ ਦੀ ਕਾਮ ਮਹਿਫਲ ਦੇ ਅਖੀਰ ਦੇ ਉੱਤੇ ਸਾਡੀ ਸ਼ਾਇਰਾ ਜਿਹੜੀ ਆ ਲੁਧਿਆਣਾ ਬਸਤੀ ਹਾਜ਼ਰ ਹੋ ਰਹੀ ਹੈ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਜਿਹੜੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਰਹਿ ਚੁੱਕੇ ਨੇ ਤੇ ਅੱਜ ਕੱਲ ਜਿਹੜਾ ਆ ਉਹ ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵਿੱਚ ਰਹਿ ਰਹੇ ਨੇ ਤੇ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਤੇ ਸਾਡੇ ਦੁਆਬਾ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਉਹ ਅਕਸਰ ਆਉਂਦੇ ਰਹਿੰਦੇ ਨੇ। ਤੇ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਤੁਹਾਨੂੰ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਜੀ ਆਇਆ ਤੇ ਆਓ ਤੇ ਆਪਣੀ ਕਵਿਤਾ ਅਨਹਦ ਨਾਲ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ। ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ,
2: ਸਾਰੇ ਦਰਸ਼ਕਾਂ ਨੂੰ ਡਾਕਟਰ ਪ੍ਰਿਤਪਾਲ ਕੌਰ ਚਾਹਲ ਦਾ ਪਿਆਰ ਭਰਿਆ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਅੱਗੇ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਉਹ ਸਮਰਪਿਤ ਹੈ ਉਹਨਾਂ ਸਾਰੇ ਨੌਜਵਾਨਾਂ ਨੂੰ, ਈਵਨ ਬੱਚਿਆਂ ਨੂੰ, ਜਿਹੜੇ ਚਿੱਟੇ ਦੀ ਮਾਰ ਵਿੱਚ ਆ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਆ, ਨਾ ਸਿਰਫ ਆਪਣੀ ਬਲਕਿ ਆਪਣੇ ਘਰਦਿਆਂ ਦੀ ਵੀ, ਆਪਣੇ ਨਾਲਦਿਆਂ ਦੀ ਵੀ। ਇਹ ਮੇਰੀ ਕਵਿਤਾ ਦਾ ਸਿਰਲੇਖ ਹੈ ਅਣਹਤ ਨਾਦ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਪੜ੍ਹਾਈ ਵਿੱਚ ਤੇਜ ਹੁਸ਼ਿਆਰ ਬੇਹੱਦ ਸੀ। ਗਾਉਂਦਾ ਸੀ ਉਹ ਜਿਵੇਂ ਅਨਹਦ ਨਾ ਦੇ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, ਰੰਗ ਬਦਰੰਗ ਹੋਇਆ ਮਰਜ਼ਾਂ ਨੇ ਢਾ ਲਿਆ। ਧੁਆਂਖਾ ਜਿਹਾ ਰੰਗ ਲੱਗੇ ਭੁੰਨਿਆ ਕਬਾਬ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਅਰਸ਼ਾਂ ਤੋਂ ਉਤਰੀ ਭੈਣ ਕੋਈ ਹੋਰ ਸੀ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਉਹਦੀ ਵੱਟੀ ਵੱਲੋਂ ਲਿਖੀਆਂ ਚਾਰ ਲੈਣਾ ਕਿ ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਰੱਬ ਨੇ ਕਿਉਂ ਜ਼ਿੰਦਗੀ ਚ ਤੋੜਿਆ ਗਰੂਰ ਮੇਰਾ। ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਵਿਛੋੜੇ ਵਾਲੀ ਅੱਗ ਵਿੱਚ ਜ਼ਿੰਦ ਅਸਾਂ ਬਾਲ ਲਈ, ਤੇਰੇ ਬਾਝੋਂ ਹੋਇਆ ਹੁਣ ਸਾਡਾ ਬੁਰਾ ਹਾਲ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਨਸ਼ਿਆਂ ਦੀ ਮਾਰ ਨੇ ਵੀ ਨਾ ਛੱਡੇ ਨੇ ਅਮੀਰ ਲੋਕ। ਸਰਕਾਰ ਨੂੰ ਕੀ ਦੋਸ਼ ਦੇਣਾ, ਸਰਕਾਰ ਨੂੰ ਕੀ ਦੋਸ਼ ਦੇਣਾ, ਹੋਵੇ ਆਪਾ ਜੇ ਖਰਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ।
1: ਪ੍ਰਿਤਪਾਲ ਕੌਰ ਚਾਹਲ ਜੀ ਦੀ ਕਵਿਤਾ ਦੇ ਨਾਲ ਹੀ ਸਾਡਾ ਅੱਜ ਦਾ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਏ। ਇਸ ਤੋਂ ਪਹਿਲਾਂ ਕਿ ਮੈਂ ਤੁਹਾਤੋਂ ਵਿਦਾ ਲਵਾਂ, ਮੈਂ ਸਾਰੇ ਸ਼ਾਇਰ ਦੋਸਤਾਂ ਦਾ ਜਿਨ੍ਹਾਂ ਨੇ ਸਾਡੀ ਅੱਜ ਦੀ ਕਾਮ ਮਹਿਫਲ ਨੂੰ ਚਾਰ ਚੰਨ ਲਾਏ ਉਹਨਾਂ ਦਾ ਤੇ ਜਿਹੜੇ ਸਰੋਤਿਆਂ ਨੇ ਸਾਡੀ ਕਾਮ ਮਹਿਫਲ ਨੂੰ ਸੁਣਿਆ, ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਤੇ ਅੰਤ ਵਿੱਚ ਹਰਵੰਸ਼ ਸਿੰਘ ਵੱਲੋਂ ਸਾਰੇ ਪਰਿਵਾਰ ਨੂੰ ਜਿਹੜਾ ਆ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਲੈ ਕੇ ਹਾਜ਼ਰ ਹਾਂ ਦੋਸਤੋ ਪ੍ਰੋਗਰਾਮ, ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਕੁਝ ਪਲਾਂ ਦੇ ਵਿੱਚ। ਤੇ ਇਸੇ ਤਰ੍ਹਾਂ ਹੀ ਸਭ ਤੋਂ ਪਹਿਲਾਂ ਦੇਸ਼ਭਰ ਦੀਆਂ ਖਬਰਾਂ, ਜ਼ਿੰਦਗੀ ਦੀ ਬਾਤ ਪਾਵਾਂਗੇ ਤੇ ਨਾਲ ਕਹਾਣੀ ਸੁਣਾਉਣ ਦੀ ਅੱਜ ਕੋਸ਼ਿਸ਼ ਬਰਕਰਾਰ ਰਹੇਗੀ, ਕੋਸ਼ਿਸ਼ ਨਹੀਂ ਸੁਣਾਵਾਂਗੇ ਹੀ। ਤੇ ਇਸੇ ਤਰ੍ਹਾਂ ਹੀ ਜਿਹੜਾ ਅੱਜ ਦਾ ਵਿਚਾਰ ਤੇ ਨਾਲ ਦੇਸ਼ਭਰ ਦੀਆਂ ਖਬਰਾਂ ਦੀ ਨਾਲ ਸ਼ੁਰੂਆਤ ਜਿਹੜੀ ਅੱਜ ਦੇ ਪ੍ਰੋਗਰਾਮ ਦੀ ਕਰਾਂਗੇ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ। ਕਾਲ ਕਰਕੇ ਕਿਸੇ ਵੀ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਹੋ, ਸਮਾਜ ਨੂੰ ਕੋਈ ਚੰਗਾ ਸੁਨੇਹਾ ਦੇਣਾ ਚਾਹੁੰਦੇ ਹੋ, ਕੋਈ ਆਲੇ ਦੁਆਲੇ ਦੇ ਵਿੱਚ ਕੁਝ ਘਟਨਾ ਵਾਪਰੀ ਹੈ ਉਹਦੇ ਬਾਰੇ ਸੁਚੇਤ ਕਰਨਾ ਚਾਹੁੰਦੇ ਹੋ ਤਾਂ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਰਹੇਗਾ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਫਿਲਮ ਸਟੂਡੀਓ ਤੋਂ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਇਸੇ ਤਰ੍ਹਾਂ 2.25 ਘੰਟੇ ਲਈ ਬਰਕਰਾਰ ਰਹਿੰਦਾ ਹੈ ਤੇ ਹਰ ਰੋਜ਼ ਕੋਈ ਨਾ ਕੋਈ ਨਵੀਂ ਵਿਸ਼ਾ, ਨਵਾਂ ਕੁਝ ਨਾ ਕੁਝ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਈਦਾ। ਬਹੁਤ ਸਾਰਾ ਪਿਆਰ ਮੁਹੱਬਤ ਤੁਸੀਂ ਦਿੰਦੇ ਹੋ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਬਾਅਦ ਦੇ ਵਿੱਚ ਵੀ ਤੁਹਾਡੀ ਫੀਡਬੈਕ ਮਿਲਦੀ ਰਹਿੰਦੀ ਹੈ, ਹੱਲਾ ਸ਼ੇਰੀ ਸ਼ੇਰ ਬਣਾ ਦਿੰਦੀ ਹੈ ਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਪਿਆਰ ਮੁਹੱਬਤ ਲਈ ਜੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਪੰਜਾਬ ਤੋਂ ਲੈ ਕੇ ਦੇਸ਼ ਦੀਆਂ ਖਬਰਾਂ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ, ਉਹਨਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਨਾਲ ਪੋਜ਼ਿਟਿਵ ਖਬਰਾਂ ਦੇ ਨਾਲ ਸ਼ੁਰੂਆਤ ਕਰਾਂਗੇ ਅੱਜ ਨਾਲ ਦੀ ਨਾਲ। ਤੇ ਇਸੇ ਤਰ੍ਹਾਂ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਕਾਫੀ ਰੋਸ ਜਿਹੜਾ ਜ਼ਾਹਰ ਕੀਤਾ ਜਾ ਰਿਹਾ, ਜੋ ਹਾਲਾਤ ਪੰਜਾਬ ਦੇ ਵਿੱਚ DA ਨੂੰ ਲੈ ਕੇ ਜਾਂ ਹੋਰ ਸਾਰੇ

ਕਿਹਨੂੰ ਕਿਹਨੂੰ ਧਰਵਾਸ ਦਿੰਦਾ ਹੈ, ਕਿਉਂਕਿ ਅਮਰੀਕਾ ਤੋਂ ਬਹੁਤ ਸਾਰੇ ਜਿਹੜੇ ਨੇ ਨੁਮਾਇੰਦੇ ਇਸ ਵਕਤ ਰਸ਼ੀਆ ਦੇ ਵਿੱਚ ਬਾਤਚੀਤ ਕਰ ਰਹੇ ਨੇ ਕਿ ਜੰਗ ਨੂੰ ਜਿਹੜਾ ਪੁਤਿਨ ਦੇ ਵੱਲੋਂ ਵੀ ਹੁਲਾਰਾ ਦੇਣ ਦੀ ਕੋਸ਼ਿਸ਼ ਹੈ, ਕਿਤੇ ਨਾ ਕਿਤੇ ਉਹਨੂੰ ਖਤਮ ਕਰ ਲਿਆ ਜਾਵੇ। ਕਾਫੀ ਬੋਝ, ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਉੱਥੇ ਵੀ, ਚਾਹੇ ਉਹ ਯੂਕਰੇਨ ਹੈ, ਚਾਹੇ ਗਾਜ਼ਾ ਹੈ ਤੇ ਚਾਹੇ ਇਜ਼ਰਾਈਲ ਜਾਂ ਰਸ਼ੀਆ ਹੈ। ਇਸੇ ਤਰ੍ਹਾਂ ਹੋਰਮੁਜ਼ ਜਲਡਮਰੂ ਜਿਹੜਾ ਹੈ ਉੱਥੇ ਵੀ ਵਾਦ ਵਿਵਾਦ ਇਸੇ ਤਰ੍ਹਾਂ ਬਰਕਰਾਰ ਨੇ ਅਮਰੀਕਾ ਦੇ ਨਾਲ, ਤੇ ਦੇਖਦੇ ਹਾਂ ਆਉਣ ਵਾਲਾ ਸਮਾਂ ਕੀ ਕਹਿੰਦਾ। ਇਸੇ ਤਰ੍ਹਾਂ ਹੀ ਮੱਕਾ ਜਿਹੜਾ ਸਮਝੌਤਾ ਹੋ ਰਿਹਾ ਉਹਦੇ ਵਿੱਚ ਅਰਬ ਮੁਲਕ ਜਿਹੜੇ ਨੇ ਇੱਕ ਦੂਸਰੇ ਦੇ ਨਾਲ ਹੱਥ ਮਿਲਾ ਰਹੇ ਨੇ, ਪਰ ਦੂਸਰੇ ਪਾਸੇ ਜਿਹੜਾ ਭਾਰਤ ਦੇ ਲਈ ਚਿੰਤਾ ਦਾ ਵਿਸ਼ਾ ਜਿਹੜਾ ਬਣ ਰਹੀਆਂ ਨੇ ਇਹ ਚੀਜ਼ਾਂ, ਤੇ ਉਹਦੇ ਬਾਰੇ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਦੋਸਤੋ। ਥੋੜ੍ਹਾ ਜਿਹਾ ਮੈਂ ਇਸੇ ਕਰਕੇ ਅੱਜ ਲਿੰਕ ਵਗੈਰਾ ਮੈਂ ਸਾਂਝੇ ਨਹੀਂ ਕਰ ਪਾਇਆ, ਉਹ ਤੁਹਾਡੇ ਲਈ ਜ਼ਰੂਰ ਸਾਂਝੇ ਕਰ ਦਈਏ, ਤੇ ਫਿਰ ਆਪਾਂ ਟੌਪ ਗੇਅਰ ਦੇ ਵਿੱਚ ਗੱਡੀ ਪਾਉਂਦੇ ਹਾਂ ਤੇ ਭਜਾਉਂਦੇ ਹਾਂ ਤੇ ਗੱਲਾਂ ਬਾਤਾਂ ਤੁਹਾਡੀਆਂ ਸੁਣਦੇ ਹਾਂ ਤੇ ਸੁਣਾਉਂਦੇ ਹਾਂ। ਤੇ ਲਓ ਬਸ ਕੁਝ ਹੀ ਪਲਾਂ ਦੇ ਵਿੱਚ ਆਪਾਂ ਆਹ ਮਸਲਾ ਹੱਲ ਕਰ ਲਈਏ, ਤੇ ਫਿਰ ਨਾਲ ਦੀ ਨਾਲ ਹੀ ਤੁਹਾਡੇ ਤੱਕ ਜਿਹੜਾ ਪ੍ਰੋਗਰਾਮ ਸਾਰੀਆਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਤੇ ਇਸੇ ਤਰ੍ਹਾਂ ਸੈਟਰਡੇ ਸੰਡੇ ਨੂੰ ਦੋਸਤੋ ਮਹਿਫਲ ਮਿੱਤਰਾਂ ਦੀ ਲੈ ਕੇ ਸਮਰਜੀਤ ਸਿੰਘ ਸ਼ੰਗਵੀ ਜੀ ਹਾਜ਼ਰ ਹੁੰਦੇ ਆ ਦੋ ਦਿਨ, ਤੇ ਗੱਲਾਂ ਬਾਤਾਂ ਉਹ ਕਰਦੇ ਆ, ਸੁਣਾਉਂਦੇ ਆ ਤੇ ਸੁਣਦੇ ਆ। ਤੇ 8 ਵਜੇ ਤੋਂ ਲੈ ਕੇ ਭਾਰਤੀ ਸਮਾਂ 10 ਵਜੇ ਤੱਕ ਤੁਹਾਡਾ ਤੇ ਸ਼ੰਮੀ ਜੀ ਦਾ ਰਾਬਤਾ ਬਣਦਾ ਸੈਟਰਡੇ ਸੰਡੇ ਨੂੰ, ਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੁਹਾਡੀ ਕਚਹਿਰੀ ਦੇ ਵਿੱਚ ਜਿਹੜਾ ਹਾਜ਼ਰੀ ਭਰਦਾ ਹੈ, ਤੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਣਦਾ ਹੈ। ਪ੍ਰੋਗਰਾਮਾਂ ਨੂੰ ਸੁਣਨ ਦੇ ਲਈ ਤੁਸੀਂ ਯੂਟਿਊਬ ਐਪ, ਵੈਬਸਾਈਟ ਤੇ ਫੇਸਬੁੱਕ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ, ਤੇ ਆਫੀਸ਼ੀਅਲ ਸਾਰਾ ਕੁਝ ਦੁਆਬਾ ਰੇਡੀਓ ਦੇ ਨਾਂ ਦੇ ਉੱਤੇ ਹੈਗਾ। ਇਸੇ ਤਰ੍ਹਾਂ ਟੈਲੀਗ੍ਰਾਮ ਦੇ ਵਿੱਚ ਵੀ ਤੁਸੀਂ ਜੁਆਇਨ ਕਰ ਸਕਦੇ ਹੋ, ਤੇ ਉੱਥੇ ਵੀ ਜਿਹੜਾ ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਨਾਲ ਦੀ ਨਾਲ ਜਿਹੜਾ ਆਪਣਾ ਵਟਸਐਪ ਗਰੁੱਪ ਹੈ ਉਹਦੇ ਵਿੱਚ ਕੋਈ ਫਾਲਤੂ ਦਾ ਸੁਨੇਹਾ ਦੋਸਤੋ ਨਹੀਂ ਆਉਂਦਾ, ਉਹਦੇ ਵਿੱਚ ਤੁਸੀਂ ਜਿਹੜਾ ਸ਼ਾਮਲ ਹੋ ਸਕਦੇ ਹੋ, ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਕੋਈ ਵੀ ਪ੍ਰੋਗਰਾਮ ਲਾਈਵ ਹੁੰਦਾ, ਤੇ ਵਾਧੂ ਦਾ ਕੋਈ ਗੁੱਡ ਮਾਰਨਿੰਗ ਗੁੱਡ ਈਵਨਿੰਗ ਜਾਂ ਇਸ ਤਰ੍ਹਾਂ ਦਾ ਸੁਨੇਹਾ ਉਹਦੇ ਵਿੱਚ ਨਹੀਂ ਭੇਜਿਆ ਜਾਂਦਾ। ਗਰੇਜ਼ ਕਰੀਦਾ ਹੈ ਜੀ, ਹਰ ਕੋਈ ਕਿਤੇ ਦਿਨ ਹੈ, ਕਿਤੇ ਦੁਪਹਿਰ ਹੈ ਤੇ ਕੋਈ ਸੁੱਤਾ ਹੁੰਦਾ ਤੇ ਕੋਈ ਜਾਗਦਾ ਹੁੰਦਾ, ਇਸ ਕਰਕੇ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਜਿਹੜਾ ਪ੍ਰੋਗਰਾਮਾਂ ਨੂੰ ਲਿੰਕ ਜਿਹੜੇ ਨੇ ਦਿਨ ਦੇ ਵਿੱਚ ਇੱਕ ਦੋ ਲਿੰਕ ਹੀ ਜਿਹੜੇ ਨੇ ਉਹ ਤੁਹਾਨੂੰ ਦੁਆਬਾ ਰੇਡੀਓ ਦੇ ਗਰੁੱਪ ਦੇ ਵਿੱਚ ਮਿਲਣਗੇ। ਵਾਧੂ ਦਾ ਕੋਈ ਇਸ ਤਰ੍ਹਾਂ ਦਾ ਮਸਲਾ ਉਹਦੇ ਵਿੱਚ ਸਾਂਝਾ ਨਹੀਂ ਕੀਤਾ ਜਾਂਦਾ ਜੀ। ਤੇ ਲੋ ਆ ਗਏ ਆਪਾਂ ਲਾਗੇ, ਤੇ ਲਿੰਕ ਤੁਹਾਡੇ ਲਈ ਕਰ ਦਿੱਤੇ ਨੇ ਸਾਂਝੇ, ਤੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਦੇ ਨਾਲ ਜ਼ਰੂਰ ਅੱਗੇ ਤੋਂ ਅੱਗੇ ਸਾਂਝਾ ਕਰ ਦਿਆ ਕਰੋ ਪ੍ਰੋਗਰਾਮ, ਤੁਹਾਡੀ ਜਿਹੜੀ ਜ਼ਰੂਰਤ ਰਹਿੰਦੀ ਹੈ ਦੋਸਤੋ। ਤੇ ਲੋ ਫਿਰ ਹੁਣ ਕਰਦੇ ਹਾਂ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ, ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 2 ਕਹਿੰਦੇ ਨੇ, ਤੇ ਸੁਰਿੰਦਰ ਮਾਲ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਤੇ ਅੱਜ ਦੇ ਵਿਚਾਰ ਦੇ ਨਾਲ ਗੱਲ ਕਰਦੇ ਹਾਂ ਸ਼ੁਰੂ, ਤੇ 27 ਅਗਸਤ 2026 ਦਾ ਦਿਹਾੜਾ ਤੇ ਆਪਣਾ ਵੀਰਵਾਰ ਵਾਲਾ ਦਿਨ ਹੈ। ਅੱਜ ਦਾ ਵਿਚਾਰ ਕਹਿੰਦਾ ਕਿ ਭੀੜ ਜਦੋਂ ਭੜਕਦੀ ਹੈ ਜਾਂ ਭਾਵਨਾਵਾਂ ਦੇ ਵਿੱਚ ਵਹਿ ਜਾਂਦੀ ਹੈ ਤਾਂ ਉਦੋਂ ਸਭ ਕੁਝ ਸੰਭਵ ਹੋ ਸਕਦਾ ਹੈ, ਜੋ ਮਰਜ਼ੀ ਹੋ ਸਕਦਾ ਹੈ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 27 ਅਗਸਤ 1770 ਦੇ ਵਿੱਚ ਜਰਮਨ ਦੇ ਰਾਜਨੀਤਿਕ ਦਾਰਸ਼ਨਿਕ ਗਿਊਕ ਵਿਲਹੈਲਮ ਫਰੀਡਰਿਸ਼ ਹਿੰਗਲ ਦਾ ਜਿਹੜਾ ਸੀ ਬਰਲਿਨ ਦੇ ਵਿੱਚ ਜਨਮ ਹੁੰਦਾ ਹੈ, ਤੇ 1976 ਦੇ ਵਿੱਚ ਬਰਤਾਨੀਆ ਨੇ ਆਈਸਲੈਂਡ ਦੇ ਉੱਤੇ ਕਬਜ਼ਾ ਕਰ ਲਿਆ, ਤੇ 1939 ਦੇ ਵਿੱਚ ਜੈੱਟ ਹਵਾਈ ਜਹਾਜ਼ ਪਹਿਲੀ ਉਡਾਨ ਦੇ ਵਿੱਚ 7 ਮਿੰਟ ਹਵਾ ਦੇ ਵਿੱਚ ਉੱਡਦਾ ਰਿਹਾ ਸੀ। 1950 ਦੇ ਵਿੱਚ BBC TV ਤੋਂ ਜਿਹੜਾ ਸਿੱਧਾ ਪ੍ਰਸਾਰਣ ਵਿਖਾਉਣਾ ਸ਼ੁਰੂ ਕੀਤਾ ਗਿਆ। 1955 ਦੇ ਵਿੱਚ ਲੰਡਨ ਦੇ ਜੁੜਵੇ ਦੋ ਭਰਾਵਾਂ ਨੋਰਿਸ ਤੇ ਮੈਕ ਵਰਟਰ ਨੇ ਅਜੀਬੋ ਗਰੀਬ ਬਣੇ ਰਿਕਾਰਡਾਂ ਦੀ ਕਿਤਾਬ ਛਪਵਾਈ, ਜਿਸ ਨੂੰ ਬਾਅਦ ਦੇ ਵਿੱਚ ਗਿਨੀਜ਼ ਬੁੱਕ ਰਿਕਾਰਡਸ ਦਾ ਜਿਹੜਾ ਨਾਂ ਦਿੱਤਾ ਗਿਆ, ਤੇ ਇਸ ਦੇ ਵਿੱਚ ਨਵੇਂ ਬਣੇ ਰਿਕਾਰਡਸ ਦਰਜ ਹੁੰਦੇ ਨੇ, ਤੇ ਇਸ ਦੀਆਂ ਸਾਲਾਨਾ 35 ਲੱਖ ਕਾਪੀਆਂ ਵਿਕਦੀਆਂ ਹੈ। ਤੇ 1978 ਦੇ ਵਿੱਚ ਪ੍ਰਸਿੱਧ ਫਿਲਮੀ ਗਾਇਕ ਮੁਕੇਸ਼ ਚੰਦ ਮਥੁਰਾ ਉਹਨਾਂ ਦਾ ਦੇਹਾਂਤ ਹੁੰਦਾ, ਮਥੁਰੂ ਉਹਨਾਂ ਦਾ। ਤੇ ਇਸੇ ਤਰ੍ਹਾਂ ਗੱਲ ਕਰਦੇ ਹਾਂ ਗਿਨੀਜ਼ ਬੁੱਕ ਦੀ ਥੋੜੀ ਜਿਹੀ, ਤੇ ਉਸ ਤੋਂ ਬਾਅਦ ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਵੱਲ ਨੂੰ ਚੱਲਦੇ ਹਾਂ। 10 ਨਵੰਬਰ 1951 ਨੂੰ ਗਿਨੀਜ਼ ਬਰੂਰੀਜ਼ ਦੇ ਜਿਹੜੇ ਤਤਕਾਲੀ ਪ੍ਰਬੰਧ ਨਿਰਦੇਸ਼ਕ ਸਰ ਹੱਗ ਬੀਵਰ ਜਿਹੜੇ ਸਨ, ਆਇਰਲੈਂਡ ਦੇ ਕਾਉਂਟੀ
ਵੈਕਸਫੋਰਡ ਦੇ ਵਿਚ ਸੈਲਾਨੀ ਨਦੀ ਦੇ ਦੁਆਰਾ ਨਾਰਥ ਸਲੋਪ ਦੇ ਵਿਚ ਇਕ ਸ਼ੂਟਿੰਗ ਪਾਰਟ ਦੇ ਉਤੇ ਗਏ ਤੇ ਸੁਨਹਿਰੀ ਪਲਾਵਰ

0: ਦੇ ਉੱਤੇ ਇੱਕ ਸ਼ਾਟ ਗੁੰਮ ਜਾਣ ਤੋਂ ਬਾਅਦ ਉਹ ਇੱਕ ਬਹਿਸ ਦੇ ਵਿੱਚ ਸ਼ਾਮਲ ਹੋ ਗਏ ਜਿਸ ਦੇ ਉੱਤੇ ਯੂਰਪ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਖੇਡਣ ਵਾਲਾ ਜਿਹੜਾ ਸੀ ਪੰਛੀ ਸੁਨਹਿਰੀ ਪਲਾਵਰ ਜਾਂ ਲਾਲ ਗਰੂਸ, ਇਹ ਜਿਹੜਾ ਪਲਾਵਰ ਹੈ ਉਹ ਉਸ ਸ਼ਾਮ ਕੈਸਲ ਬ੍ਰਿਜ ਹਾਊਸ ਵਿਖੇ ਜਿਹੜਾ ਸੀ ਉਹਨੇ ਮਹਿਸੂਸ ਕੀਤਾ ਕਿ ਹਵਾਲੇ ਦੀਆਂ ਕਿਤਾਬਾਂ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਕਰਨਾ ਅਸੰਭਵ ਸੀਗਾ ਕਿ ਸੁਨਹਿਰੀ ਪਲਾਵਰ ਯੂਰਪ ਦਾ ਜਿਹੜਾ ਸਭ ਤੋਂ ਤੇਜ਼ ਖੇਡ ਜਿਹੜਾ ਪੰਛੀ ਸੀਗਾ। ਬੀਵਰ ਜਾਣਦਾ ਸੀ ਕਿ ਆਇਰਲੈਂਡ ਅਤੇ ਵਿਦੇਸ਼ਾਂ ਦੇ ਵਿੱਚ ਪੱਬਾਂ ਦੇ ਵਿੱਚ ਰਾਤ ਨੂੰ ਕਈ ਹੋਰ ਬਹਿਸ ਜਿਹੜੇ ਹੁੰਦੇ ਹੈ ਹੋਣੇ ਜ਼ਰੂਰੀ ਨੇ, ਪਰ ਵਿਸ਼ਵ ਦੇ ਵਿੱਚ ਅਜਿਹੀ ਕੋਈ ਵੀ ਕਿਤਾਬ ਨਹੀਂ ਸੀ ਜਿਸ ਦੇ ਨਾਲ ਰਿਕਾਰਡਾਂ ਦੇ ਬਾਰੇ ਦਲੀਲਾਂ ਦਾ ਨਿਪਟਾਰਾ ਕੀਤਾ ਜਾ ਸਕੇ। ਤਦ ਉਹਨੂੰ ਜਿਹੜਾ ਅਹਿਸਾਸ ਹੋਇਆ ਕਿ ਇਸ ਪ੍ਰਕਾਰ ਹੀ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਵਾਲੀ ਇੱਕ ਕਿਤਾਬ ਸਫਲ ਸਾਬਤ ਹੋ ਸਕਦੀ ਹੈ ਤੇ ਬੀਵਰ ਦਾ ਵਿਚਾਰ ਹਕੀਕਤ ਬਣ ਗਿਆ ਜਦੋਂ ਗਿਨੀਜ਼ ਕਰਮਚਾਰੀ ਕ੍ਰਿਸਟੋਫਰ ਚਟਾਵੇ ਨੇ ਯੂਨੀਵਰਸਿਟੀ ਦੇ ਦੋਸਤਾਂ ਨੋਰਿਸ ਅਤੇ ਰੋਸ ਮੈਕ ਵਿਰਟਰ ਦੀ ਜਿਹੜੀ ਸਿਫਾਰਿਸ਼ ਕੀਤੀ ਜੋ ਲੰਡਨ ਦੇ ਵਿੱਚ ਇੱਕ ਤੱਥ ਖੋਜ ਏਜੰਸੀ ਚਲਾ ਰਹੇ ਸਨ। ਜੁੜਵਾਂ ਭਰਾਵਾਂ ਨੂੰ ਅਗਸਤ 1954 ਦੇ ਵਿੱਚ ਗਿਨੀਜ਼ ਬੁੱਕ ਰਿਕਾਰਡਸ ਜੋ ਇਕੱਤਰ ਕੀਤਾ ਗਿਆ ਸੀ ਉਹਨੂੰ ਕੰਪਾਇਲ ਕਰਨ ਦੇ ਲਈ ਸੌਂਪਿਆ ਗਿਆ। 1000 ਕਾਪੀਆਂ ਛਾਪੀਆਂ ਗਈਆਂ ਤੇ ਦਿੱਤੀਆਂ ਗਈਆਂ ਲੰਡਨ ਦੇ 107 ਫਲੀਟ ਸਟਰੀਟ ਦੇ ਵਿਖੇ ਗਿਨੀਜ਼ ਬੁੱਕ ਆਫ਼ ਰਿਕਾਰਡ ਦੇ ਦਫ਼ਤਰ ਦੀ ਸਥਾਪਨਾ ਤੋਂ ਬਾਅਦ 198 ਸਫ਼ਿਆਂ ਦਾ ਪਹਿਲਾ ਸੰਸਕਰਨ 27 ਅਗਸਤ 1955 ਨੂੰ ਜਿਹੜਾ ਬਣਦਾ ਹੈ ਤੇ ਕ੍ਰਿਸਮਸ ਦੇ ਦੁਆਰਾ ਬ੍ਰਿਟਿਸ਼ ਸਰਬੋਤਮ ਵਿਕਰੇਤਾ ਦੀ ਸੂਚੀ ਦੇ ਵਿੱਚ ਚੋਟੀ ਦੇ ਉੱਤੇ ਚਲਿਆ ਜਾਂਦਾ ਹੈ। ਅਗਲੇ ਸਾਲ ਇਸਨੇ ਸੰਯੁਕਤ ਰਾਜ US ਦੇ ਵਿੱਚ ਲਾਂਚ ਕੀਤਾ ਇਹਨੂੰ ਤੇ 70,000 ਕਾਪੀਆਂ ਵੇਚੀਆਂ ਗਈਆਂ ਉਸ ਸਮੇਂ ਜਿਹੜਾ ਸੀਗਾ। ਉਸ ਤੋਂ ਬਾਅਦ ਗਿਨੀਜ਼ ਵਰਲਡ ਰਿਕਾਰਡਾਂ ਨੇ 100 ਦੇਸ਼ਾਂ ਅਤੇ 37 ਭਾਸ਼ਾਵਾਂ ਦੇ ਵਿੱਚ 10 ਮਿਲੀਅਨ ਤੋਂ ਵੱਧ ਕਾਪੀਆਂ ਵੇਚੀਆਂ ਕਿਉਂਕਿ ਇਹ ਕਿਤਾਬ ਇੱਕ ਹੈਰਾਨੀ ਵਾਲੀ ਹਿੱਟ ਬਣ ਗਈ। ਇਸ ਦੇ ਜਿਹੜਾ ਕਈ ਹੋਰ ਸੰਸਕਰਨ ਛਾਪੇ ਗਏ। ਅੰਤ ਦੇ ਵਿੱਚ ਕ੍ਰਿਸਮਸ ਦੇ ਸਮੇਂ ਦੇ ਉੱਤੇ ਸਤੰਬਰ ਅਕਤੂਬਰ ਦੇ ਵਿੱਚ ਪ੍ਰਕਾਸ਼ਿਤ ਇੱਕ ਸਾਲ ਦੇ ਵਿੱਚ ਇੱਕ ਸੰਸ਼ੋਧਨ ਦੀ ਜਿਹੜੀ ਤਰਜ ਦੇ ਵਿੱਚ ਬਦਲ ਗਿਆ। ਮੈਕ ਵਰਟਸ ਨੇ ਇਸ ਨੂੰ ਕਈ ਸਾਲਾਂ ਤੱਕ ਕੰਪਾਇਲ ਕਰਨਾ ਜਾਰੀ ਰੱਖਿਆ ਤੇ ਦੋਵਾਂ ਭਰਾਵਾਂ ਦੀ ਐਨਸਾਈਕਲੋਪਿਕ ਯਾਦ ਹੈ ਟੀਵੀ ਲੜੀਵਾਰ ਰਿਕਾਰਡ ਤੋੜਨ ਵਾਲੇ ਕਿਤਾਬ ਦੇ ਆਧਾਰ ਦੇ ਉੱਤੇ ਉਹ ਬੱਚਿਆਂ ਦੇ ਦੁਆਰਾ ਵੱਖ ਵੱਖ ਵਿਸ਼ਵ ਰਿਕਾਰਡਾਂ ਦੇ ਉੱਤੇ ਦਰਸ਼ਕਾਂ ਨੂੰ ਦੁਆਰਾ ਪੁੱਛੇ ਗਏ ਪ੍ਰਸ਼ਨ ਲੈਣਗੇ ਤੇ ਸਹੀ ਜਵਾਬ ਦੇਣ ਦੇ ਯੋਗ ਸਨ। ਰਾਸ ਮੈਕਵਰਥਰ ਨੂੰ 1975 ਦੇ ਵਿੱਚ ਪ੍ਰੋਵਿਜ਼ਨਲ ਆਇਰਿਸ਼ ਰਿਪਬਲਿਕਨ ਆਰਮੀ ਦੇ 2 ਮੈਂਬਰਾਂ ਦੇ ਦੁਆਰਾ ਉਹਨਾਂ ਦੇ ਗ੍ਰਿਫ਼ਤਾਰ ਕਰਨ ਦੇ ਲਈ 50,000 ਦਾ ਇਨਾਮ ਦੇਣ ਦੇ ਲਈ ਕਤਲ ਕਰ ਦਿੱਤਾ ਗਿਆ ਸੀ। ਰੋਸ ਦੀ ਜਿਹੜੀ ਸੀ ਹੱਤਿਆ ਤੋਂ ਬਾਅਦ ਸ਼ੋਅ ਵਿਚਲੀ ਵਿਸ਼ੇਸ਼ਤਾ ਜਿੱਥੇ ਬੱਚਿਆਂ ਦੇ ਦੁਆਰਾ ਪੁੱਛੇ ਗਏ ਰਿਕਾਰਡਾਂ ਦੇ ਬਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਸਨ ਉਹਨਾਂ ਨੂੰ ਸਪਾਟ ਦੇ ਉੱਤੇ ਨੋਰਿਸ ਕਿਹਾ ਜਾਂਦਾ ਸੀ। ਗਿਨੀਜ਼ ਸੁਪਰ ਲੇਟਿਵਜ਼ ਬਾਅਦ ਦੇ ਵਿੱਚ ਗਿਨੀਜ਼ ਵਰਲਡ ਰਿਕਾਰਡਜ਼ ਲਿਮਿਟਡ ਪਹਿਲੀ ਕਿਤਾਬ ਪ੍ਰਕਾਸ਼ਿਤ ਕਰਨ ਦੇ ਲਈ 1954 ਦੇ ਵਿੱਚ ਬਣਾਈ ਗਈ ਸੀ। ਸਟਰਲਿੰਗ ਪਬਲਿਸ਼ਿੰਗ ਦੇ ਜਿਹੜਾ ਦਹਾਕਿਆਂ ਤੋਂ ਅਮਰੀਕਾ ਦੇ ਵਿੱਚ ਗਿਨੀਜ਼ ਕਿਤਾਬ ਦੇ ਅਧਿਕਾਰਾਂ ਦੀ ਮਲਕੀਅਤ ਸੀਗੀ। ਇਹ ਸਮੂਹ ਗਿਨੀਜ਼ PLC ਦੀ ਮਲਕੀਅਤ ਸੀ ਤੇ ਬਾਅਦ ਦੇ ਵਿੱਚ 2001 ਤੱਕ DAGO ਜਦੋਂ ਇਸ ਨੂੰ ਗੁਲਨੇਨ ਐਂਟਰਟੇਨਮੈਂਟ ਨੇ $65 ਮਿਲੀਅਨ ਦੇ ਵਿੱਚ ਖਰੀਦਿਆ। ਕਿਆ ਬਾਤ ਹੈ ਜੀ, ਕਿਤਾਬ ਦੀ ਕੀਮਤ ਦੇਖੋ। ਗੁਲਲੇਨ ਖੁਦ HIT ਇੰਟਰਟੇਨਮੈਂਟ ਦੇ ਦੁਆਰਾ 2002 ਦੇ ਵਿੱਚ ਖਰੀਦੀ ਗਈ ਸੀ ਤੇ 2006 ਦੇ ਵਿੱਚ ਅਪੈਕਸ ਪਾਰਟਨਰਸ ਨੇ HIT ਨੂੰ ਖਰੀਦਿਆ ਤੇ ਬਾਅਦ ਦੇ ਵਿੱਚ ਗਿਨੀਜ਼ ਵਰਲਡ ਰਿਕਾਰਡਾਂ ਨੂੰ 2008 ਦੇ ਸ਼ੁਰੂ ਦੇ ਵਿੱਚ ਰਿਪਲੇ ਇੰਟਰਟੇਨਮੈਂਟ ਦੀ ਮੁੱਖ ਕੰਪਨੀ ਜਿਮ ਪੈਟੀਸਨ ਸਮੂਹ ਨੂੰ ਜਿਹੜਾ ਵੇਚ ਦਿੱਤਾ ਗਿਆ ਜਿਸ ਨੂੰ ਗਿਨੀਜ਼ ਵਰਲਡ ਰਿਕਾਰਡਾਂ ਦੇ ਖਿੱਚ ਦਾ ਸੰਚਾਲਨ ਕਰਨ ਦਾ ਲਾਇਸੈਂਸ ਪ੍ਰਾਪਤ ਹੈ। ਨਿਊਯਾਰਕ ਸਿਟੀ ਅਤੇ ਟੋਕੀਓ ਦੇ ਵਿੱਚ ਦਫ਼ਤਰਾਂ ਦੇ ਨਾਲ ਗਿਨੀਜ਼ ਵਰਲਡ ਰਿਕਾਰਡਾਂ ਦਾ ਗਲੋਬਲ ਹੈੱਡਕੁਆਰਟਰ ਲੰਡਨ ਦੇ ਵਿੱਚ ਬਣੇ ਹੋਏ ਨੇ ਜਦੋਂ ਕਿ ਇਸ ਦੇ ਅਜਾਇਬ ਘਰ ਦਾ ਆਯੋਜਨ ਫਲੋਰੀਡਾ ਓਰਲੈਂਡੋ ਦੇ ਵਿੱਚ ਰਿਪਲੇ ਹੈੱਡਕੁਆਰਟਰ ਦੇ ਵਿੱਚ ਦੱਸਿਆ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਗਿਨੀਜ਼ ਬੁੱਕ ਆਫ ਰਿਕਾਰਡ ਦਾ ਪਿਛੋਕੜ, ਗਿਨੀਜ਼ ਬੁੱਕ ਦਾ ਕਿਵੇਂ ਹੁੰਦਾ ਹੈ। ਅਗਲੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਦੁਨੀਆਦਾਰੀ ਦੀ ਤੇ ਗੱਲਬਾਤ ਕਰਦੇ ਹਾਂ। ਕਹਿੰਦੇ ਜਦੋਂ ਦੁਨੀਆ ਦੇ ਵਿੱਚ ਹੜਾਂ ਜਾਂ ਹੜ੍ਹ ਜਾਨਾਂ ਲੈ ਰਹੇ ਹੋਣ, ਕਿਸੇ ਅਜਨਬੀ ਦੇ ਲਈ ਜ਼ਿੰਦਗੀ ਬਚਾ ਰਿਹਾ ਕੋਈ ਹੋਵੇ, ਹੱਕਾਂ ਦੇ ਲਈ ਮੁਲਾਜ਼ਮ ਸੜਕਾਂ ਦੇ ਉੱਤੇ ਹੋਣ, ਸਿੱਖਿਆ ਅੱਗੇ ਜਾਇਦਾਦ ਦੀਆਂ ਸ਼ਰਤਾਂ ਖੜੀਆਂ ਕਰ ਦਿੱਤੀਆਂ ਜਾਣ, ਬੜੀ ਹਾਸੋਹੀਣੀ ਖਬਰ ਹੈ, ਵੈਸੇ ਇੰਟਰਸਟਿੰਗ ਹੈ, ਸੋਚਣ ਵਿਚਾਰਨ ਵਾਲੀ ਹੈ। ਭਾਈ ਗਰੀਬ ਬੱਚਿਆਂ ਨੂੰ ਤਾਂ ਇਹ ਤਾਂ ਸੋਚਣਾ ਵੀ ਨਹੀਂ, MBBS ਦੇ ਬਾਰੇ ਤਾਂ ਸੋਚਣਾ ਵੀ ਨਹੀਂ ਪੈਣਾ, ਕਿਉਂਕਿ ਏਡਾ ਵੱਡੀ ਸ਼ਰਤ ਰੱਖ ਦਿੱਤੀ ਹੈ, ਪ੍ਰਾਪਰਟੀ ਸ਼ੋਅ ਕਰਨੀ ਪੈਣੀ ਹੈ, ਹੋਰ ਸਾਰੀਆਂ ਚੀਜ਼ਾਂ ਦੀ, ਫਿਰ ਜਾ ਕੇ ਇਗਜ਼ਾਮ ਜਾਂ ਤੁਹਾਡੀ ਐਡਮਿਸ਼ਨ ਹੋ ਸਕਦੀ ਹੈ। AI ਅਦਾਲਤ ਦੇ ਦਰਵਾਜ਼ੇ ਤੱਕ ਕੀ ਕੁਝ ਪਹੁੰਚ ਚੁੱਕਿਆ ਹੈ, ਇਹਨਾਂ ਸਾਰੇ ਸਵਾਲਾਂ ਦੇ ਵਿੱਚ ਜਾਵਾਂਗੇ। ਤੇ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਕੀ ਹੋ ਰਿਹਾ, ਤੇ ਸਵਾਲ ਇਹ ਵੀ ਹੈ ਕਿ ਅਸੀਂ ਕਿਹੋ ਜਿਹੀ ਦੁਨੀਆ ਬਣਾ ਰਹੇ ਹਾਂ। ਅੱਜ ਦੇ ਜ਼ਿੰਦਗੀਨਾਮਾ ਹਾਲੇ ਦੁਨੀਆ ਦੇ ਪ੍ਰੋਗਰਾਮ 'ਚ 18 ਸਾਲਾ ਸੁਰਿੰਦਰ ਕੌਰ ਨੇ ਇੱਕ ਇਤਿਹਾਸਕ ਜਿਹੜੀ ਹੈ ਰਚਨਾ ਕੀਤੀ ਹੈ। ਪਰਿਵਾਰ ਆਪਣੇ ਦੁੱਖ ਨੂੰ 4 ਹੋਰ ਜ਼ਿੰਦਗੀਆਂ ਦੀ ਉਮੀਦ ਦੇ ਵਿੱਚ ਬਦਲ ਗਿਆ, ਜਿੱਥੇ ਮਨੁੱਖਤਾ, ਹਮਦਰਦੀ ਤੇ ਤਿਆਗ ਸਾਨੂੰ ਪੁੱਛਦੇ ਨੇ ਮੌਤ ਤੋਂ ਬਾਅਦ ਵੀ ਕਿ ਇੱਕ ਇਨਸਾਨ ਕਿਸੇ ਹੋਰ ਦੀ ਜ਼ਿੰਦਗੀ ਬਣਾ ਸਕਦਾ, ਇਹ ਜਿਹੜਾ ਸਾਬਤ ਕਰ ਛੱਡਿਆ। ਇਸੇ ਨਾਲ ਪੰਜਾਬ ਦੇ ਮੁਲਾਜ਼ਮਾਂ ਦਾ ਸੰਘਰਸ਼, MBBS ਦਾਖਲਿਆਂ ਦੇ ਵਿੱਚ ਜਾਇਦਾਦ ਦੀ ਸ਼ਰਤ, ਪੰਜਾਬ ਦੀ ਬਦਲਦੀ ਸਿਆਸਤ, ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਬਰਾਬਰੀ, ਨਿਆਂ ਪ੍ਰਣਾਲੀ ਦੇ ਵਿੱਚ AI ਦੀ ਭੂਮਿਕਾ ਤੇ ਕੈਨੇਡਾ ਦੇ ਵਿੱਚ ਅੰਧ ਵਿਸ਼ਵਾਸ ਦੀ ਆੜ ਦੇ ਵਿੱਚ ਕਥਿਤ ਜਿਨਸੀ ਅਪਰਾਧਾਂ ਦੀ ਭੂਮਿਕਾ, ਨਿਊਯਾਰਕ ਦੇ ਵਿੱਚ ਵਿਰੋਧ ਅਤੇ ਵਿਚਾਰਾਂ ਦਾ ਟਕਰਾਅ RSS ਦੇ ਨਾਲ, ਇਸੇ ਤਰ੍ਹਾਂ ਨਸ਼ਾ ਤਸਕਰੀ ਦੇ ਦੋਸ਼ ਤੇ ਬੰਗਲਾਦੇਸ਼ ਦੀ ਬਦਲਦੀ ਰਣਨੀਤੀ, ਜੋ ਕਿ ਮੱਕਾ ਰਣਨੀਤੀ ਅਪਣਾ ਰਿਹਾ, ਉਹਦੇ ਵਿੱਚ ਸੰਧੀ ਦੇ ਵਿੱਚ ਹਿੱਸਾ ਲੈ ਰਿਹਾ, 9/11 ਕੇਸ ਦੀ ਲੰਮੀ ਕਾਨੂੰਨੀ ਯਾਤਰਾ ਤੇ ਸਪੇਨ ਦੀ ਟਮਾਟਿਨੀ ਯਾਨੀ ਕਿ ਟਮਾਟਰਾਂ ਵਾਲੀ ਖੇਡ, ਸਭ ਮਿਲ ਕੇ ਇਹਦੇ ਵਿੱਚੋਂ ਆਪਾਂ ਲੰਘਾ ਗਏ ਤੇ ਗੱਲਬਾਤ ਕਰਦੇ ਹਾਂ ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ। ਤੇ ਸਭ ਤੋਂ ਪਹਿਲਾਂ ਪੋਜ਼ਿਟਿਵ ਖ਼ਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਜਿਸਨੇ ਇੱਕ ਜ਼ਿੰਦਗੀ ਚਲੀ ਗਈ ਦੁਨੀਆ ਤੋਂ, ਪਰ 4 ਜ਼ਿੰਦਗੀਆਂ ਨੂੰ ਉਹ ਰੁਸ਼ਨ ਆ ਗਈ। 18 ਸਾਲਾਂ ਸੁਰਿੰਦਰ ਕੌਰ ਦੇ ਅੰਗਦਾਨ ਦੇ ਨਾਲ 4 ਜ਼ਿੰਦਗੀਆਂ ਜਿਹੜੀਆਂ ਨੇ ਰੋਸ਼ਨ ਹੋਈਆਂ ਨੇ। ਹਮਦਰਦੀ ਦੇ ਮਨੁੱਖਤਾ ਦੀ ਇੱਕ ਮਿਸਾਲ ਕਾਇਮ ਕਰਦੇ ਹੋਏ 18 ਸਾਲਾਂ ਕੁੜੀ ਸੁਰਿੰਦਰ ਕੌਰ ਦੇ ਪਰਿਵਾਰ ਨੇ, ਜੋ ਕਿ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਖਰੜ ਦੇ ਤਿਊਰ ਪਿੰਡ ਦੀ ਜਿਹੜੀ ਵਸਨੀਕ ਹੈ, ਉਹਦੀ ਬੇਵਕਤੀ ਮੌਤ ਤੋਂ ਬਾਅਦ ਉਸਦੇ ਅੰਗਦਾਨ ਕਰਨ ਦਾ ਫੈਸਲਾ ਕੀਤਾ ਗਿਆ। ਇਸ ਨੇਕ ਫੈਸਲੇ ਨੇ ਅੰਤਮ ਪੜਾਅ ਦੀ ਗੁਰਦੇ ਦੀ ਬਿਮਾਰੀ ਦੇ ਨਾਲ ਜੂਝ ਰਹੇ 2 ਮਰੀਜ਼ਾਂ ਨੂੰ ਇੱਕ ਨਵੀਂ ਜ਼ਿੰਦਗੀ ਜਿਹੜੀ ਹੈ ਬਖਸ਼ੀ ਹੈ, ਜਦਕਿ 2 ਹੋਰਾਂ ਨੂੰ ਨਜ਼ਰ ਬਹਾਲ ਹੋਣ ਦੀ ਉਮੀਦ ਦਿੱਤੀ ਗਈ। ਇਸ ਤਰ੍ਹਾਂ ਸੁਰਿੰਦਰ ਕੌਰ ਦੇ ਅੰਗਦਾਨ ਨੇ 4 ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰ ਛੱਡਿਆ। PGI ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਹੋਣਾ ਨੇ ਪਰਿਵਾਰ ਦੇ ਦਲੇਰਾਨਾ ਤੇ ਮਨੁੱਖੀ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੰਗਦਾਨ ਮਨੁੱਖਤਾ ਦੇ ਸਭ ਤੋਂ ਵੱਡੇ ਪ੍ਰਗਟਾਵੇ ਦੇ ਵਿੱਚੋਂ ਇੱਕ ਹੈ। ਅਣਕਿਆਸੇ ਨਿੱਜੀ ਦੁੱਖ ਦੇ ਪਲ ਦੇ ਵਿੱਚ ਵੀ ਸੁਰਿੰਦਰ ਕੌਰ ਦੇ ਪਰਿਵਾਰ ਨੇ ਦੂਜਿਆਂ ਦੇ ਜੀਵਨ ਦੇ ਵਿੱਚ ਉਮੀਦ ਜਿਹੜੀ ਜਗਾਉਣ ਦੀ ਚੋਣ ਕੀਤੀ ਹੈ। ਉਹਨਾਂ ਦਾ ਫੈਸਲਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਡੂੰਘੇ ਦੁੱਖ ਦੇ ਵਿਚਕਾਰ ਵੀ ਇੱਕ ਪਰਿਵਾਰ ਜੀਵਨ ਦੀ ਇੱਕ ਵਿਰਾਸਤ ਛੱਡ ਸਕਦਾ ਹੈ ਜੋ ਦੂਜਿਆਂ ਦੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦੇ ਵਿੱਚ ਲੈ ਜਾਂਦਾ ਹੈ। ਸੁਰਿੰਦਰ ਕੌਰ ਨੂੰ 23 ਅਗਸਤ 2026 ਨੂੰ ਇੱਕ ਸੜਕ ਹਾਦਸੇ ਤੋਂ ਬਾਅਦ PGI ਦੇ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਕਰਨ ਵਾਲੀ ਮੈਡੀਕਲ ਟੀਮ ਦੇ ਸਭ ਤੋਂ ਵਧੀਆ ਯਤਨਾਂ ਦੇ ਬਾਵਜੂਦ ਵੀ ਉਸ ਨੂੰ ਗੰਭੀਰ ਤੇ ਨਾ ਪੂਰਾ ਹੋਣ ਵਾਲਾ ਨਿਊਰੋਲੋਜੀਕਲ ਨੁਕਸਾਨ ਹੋਇਆ। ਨਿਰਧਾਰਿਤ ਮੈਡੀਕਲ ਪ੍ਰੋਟੋਕੋਲ ਦੇ ਉੱਤੇ ਸਾਰੇ ਲਾਜ਼ਮੀ ਟੈਸਟ ਪੂਰੇ ਹੋਣ ਤੋਂ ਬਾਅਦ ਵੀ ਉਸ ਨੂੰ 25 ਅਗਸਤ 2026 ਨੂੰ ਬ੍ਰੇਨ ਸਟੈਮ ਡੈਥ ਕਮੇਟੀ ਦੇ ਦੁਆਰਾ ਬ੍ਰੇਨ ਸਟੈਮ ਡੈੱਡ ਘੋਸ਼ਿਤ ਕਰ ਦਿੱਤਾ ਗਿਆ। ਸੁਰਿੰਦਰ ਕੌਰ ਦੀ ਮਾਂ ਨੇ ਕਿਹਾ ਕਿ ਅਸੀਂ ਸੁਰਿੰਦਰ ਨੂੰ ਵਾਪਸ ਨਹੀਂ ਲਿਆ ਸਕਦੇ, ਪਰ ਅਸੀਂ ਮਹਿਸੂਸ ਕੀਤਾ ਕਿ ਜੇਕਰ ਉਸਦਾ ਇੱਕ ਹਿੱਸਾ ਕਿਸੇ ਹੋਰ ਦੀ ਜ਼ਿੰਦਗੀ ਦੇ ਵਿੱਚ ਜੀ ਸਕਦਾ ਹੈ ਤਾਂ ਉਸਦੀ ਆਪਣੀ ਜ਼ਿੰਦਗੀ ਦਾ ਅਰਥ ਰਹੇਗਾ। ਉਸੀ ਉਮੀਦ ਦੇ ਕਰਦੇ ਨਾਲ ਹੀ ਕਾਰਨ ਉਸਦੇ ਅੰਗ ਪ੍ਰਾਪਤ ਕਰਨ ਵਾਲੇ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜਿਉਣਗੇ, ਇਹ ਉਸਦੀ ਯਾਦ ਨੂੰ ਜਿੰਦਾ ਰੱਖਣ ਦਾ ਸਾਡਾ ਤਰੀਕਾ ਹੈ। PGI ਦੇ ਟਰਾਂਸਪਲਾਂਟ ਕੋਆਰਡੀਨੇਟਰ ਡਾਕਟਰ ਨਵਦੀਪ ਬਾਂਸਲ ਹੋਣਾ ਕਿਹਾ ਕਿ ਡੂੰਘੇ ਦੁੱਖ ਦੇ ਵਿੱਚ ਡੁੱਬੇ ਪਰਿਵਾਰ ਨੂੰ ਸਲਾਹ ਦੇਣਾ ਤੇ ਅੰਗਦਾਨ ਦੇ ਲਈ ਸਹਿਮਤੀ ਪ੍ਰਾਪਤ ਕਰਨਾ ਪੂਰੀ ਪ੍ਰਕਿਰਿਆ ਦੇ ਸਭ ਤੋਂ ਸੰਵੇਦਨਸ਼ੀਲ ਤੇ ਚੁਣੌਤੀਪੂਰਨ ਪਹਿਲੂਆਂ ਦੇ ਵਿੱਚੋਂ ਇੱਕ ਹੈ। ਸਹਿਮਤੀ ਅਤੇ ਡਾਕਟਰੀ ਅਨੁਕੂਲਤਾ ਦੇ ਮੁਲਾਂਕਣ ਤੋਂ ਬਾਅਦ ਦੋਵੇਂ ਗੁਰਦੇ, ਪੈਨਕ੍ਰੀਅਸ ਤੇ ਕਾਰਨੀਆ ਸਫਲਤਾਪੂਰਕ ਜਿਹੜਾ ਪ੍ਰਾਪਤ ਕੀਤੇ ਗਏ। ਇੱਕ ਗੁਰਦਾ ਤੇ ਪੈਨਕ੍ਰੀਅਸ ਇੱਕੋ ਸਮੇਂ 31 ਸਾਲਾਂ ਪੁਰਸ਼ ਮਰੀਜ਼ ਦੇ ਵਿੱਚ ਟਰਾਂਸਪਲਾਂਟ ਕੀਤੇ ਗਏ। ਇੱਕ ਪ੍ਰਕਿਰਿਆ ਜਿਸ ਨੂੰ ਸਮਕਾਲੀ ਪੈਨਕ੍ਰੀਅਸ ਕਿਡਨੀ ਟਰਾਂਸਪਲਾਂਟ ਕਿਹਾ ਜਾਂਦਾ ਹੈ। ਦੂਜਾ ਗੁਰਦਾ PGI ਦੇ ਵਿਖੇ ਇੱਕ 15 ਸਾਲਾ ਮਰੀਜ਼ ਦੇ ਵਿੱਚ ਸਫਲਤਾ ਪੂਰਵਕ ਟਰਾਂਸਪਲਾਂਟ ਕੀਤਾ ਗਿਆ। ਇਹ ਗੁੰਝਲਦਾਰ 4 ਪੜਾਅ ਦੀ ਪ੍ਰਕਿਰਿਆ ਲਗਭਗ 13 ਘੰਟਿਆਂ ਦੀ ਸਰਜਰੀ ਤੋਂ ਬਾਅਦ ਸਫਲਤਾ ਪੂਰਵਕ ਪੂਰੀ ਹੋਈ ਹੈ, ਜਿਸ ਦੇ ਵਿੱਚ ਵੱਖ ਵੱਖ ਮੈਡੀਕਲ ਟੀਮਾਂ ਲਗਭਗ 18 ਘੰਟੇ ਲਗਾਤਾਰ ਕੰਮ ਕਰ ਰਹੀਆਂ ਸਨ। ਇਸ ਦੇ ਨਾਲ ਹੀ 2 ਮਰੀਜ਼ਾਂ ਨੂੰ ਕੋਰਨੀਆ ਰਾਹੀਂ ਨਜ਼ਰ ਦਾ ਅਨਮੋਲ ਤੋਹਫਾ ਵੀ ਜਿਹੜਾ ਮਿਲੇਗਾ। ਸਲੂਟ ਹੈ ਜੀ ਇਹੋ ਜਿਹੇ ਪਰਿਵਾਰ ਨੂੰ, ਸੋਚ ਨੂੰ, ਤੇ ਉਹ ਜਿਹੜੀ ਬੱਚੀ ਚਲੀ ਵੀ ਗਈ ਹੈ ਉਹਨੂੰ ਵੀ ਸਲੂਟ ਹੈ। 4 ਪਰਿਵਾਰਾਂ ਦੀ ਜ਼ਿੰਦਗੀ ਸੁਧਾਰ ਗਈ ਜਾਂਦੀ ਜਾਂਦੀ। ਦੂਸਰੇ ਪਾਸੇ ਹੜਤਾਲ ਤੇ ਗਏ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਦਾ ਸਖ਼ਤ ਸੁਨੇਹਾ। ਇੱਕ ਪਾਸੇ ਦੇਖੋ ਲੋਕਾਂ ਦੇ ਐਡੇ ਵੱਡੇ ਦਿਲ ਨੇ, ਪਰ ਦੂਸਰੇ ਪਾਸੇ ਸਰਕਾਰਾਂ ਕਿੰਨੀਆਂ ਤੰਗ ਦਿਲ ਨੇ। ਗੱਲਬਾਤ ਅਤੇ ਹੜਤਾਲ ਇਕੱਠੀਆਂ ਨਹੀਂ ਚੱਲ ਸਕਦੀਆਂ, ਮੁੱਖ ਮੰਤਰੀ ਸਾਹਿਬ ਕਹਿੰਦੇ ਨੇ, ਤੇ ਇਸੇ ਤਰ੍ਹਾਂ ਹੜਤਾਲ ਖਤਮ ਕਰਨ ਦੇ ਉੱਤੇ ਹੀ ਹੋਵੇਗੀ ਗੱਲਬਾਤ, ਭਗਵੰਤ ਮਾਨ ਨੇ ਕਿਹਾ। ਮੀਟਿੰਗ ਰੱਦ ਕੀਤੇ ਜਾਣ ਦੇ ਕਾਰਨ ਮੁੱਖ ਮੰਤਰੀ ਤੇ ਮੁਲਾਜ਼ਮ ਯੂਨੀਅਨਾਂ ਦੇ ਪੇਚ ਫਸਣ ਦੇ ਆਸਾਰ ਵੱਧ ਗਏ ਨੇ ਤੇ ਪੰਜਾਬ ਸਕੱਤਰਤ ਵਿਚ ਸਰਕਾਰੀ ਮੁਲਾਜ਼ਮਾਂ ਵੱਲੋਂ ਤਿੱਖਾ ਰੋਸ ਪ੍ਰਦਰਸ਼ਨ ਜਿਹੜਾ ਜਾਰੀ ਹੈ। ਪੰਜਾਬ ਦੇ ਵਿਚ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਤਿਆਰੀ ਕਰ ਲਈ ਗਈ ਹੈ ਤੇ ਪੰਜਾਬ ਸਰਕਾਰ ਨੇ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਦੀਆਂ ਸੂਚੀਆਂ ਮੰਗ ਲਈਆਂ। ਹਾਸੋਹੀਣਾ ਕੰਮ ਕੀਤਾ ਹੈ ਕਿ ਜਦੋਂ ਭਾਈ ਦਫ਼ਤਰਾਂ ਦੇ ਵਿਚ ਜਾਂਦੇ ਨੇ ਜਾਂ ਤੁਸੀਂ ਆਪਣੇ ਕੰਮ ਕਰਾਉਂਦੇ ਹੋ ਤੇ ਉਦੋਂ ਤਾਂ ਤੁਸੀਂ ਕਹਿੰਦੇ ਨਹੀਂ ਭਾਈ ਗੈਰ ਹਾਜ਼ਰੀਆਂ ਨੇ ਮੁਲਾਜ਼ਮਾਂ ਦੀਆਂ। ਬਹੁਤ ਸਾਰੇ ਬੱਚੇ ਜਿਹੜੇ ਨੇ ਸਕੂਲਾਂ ਦੇ ਵਿਚ ਕਲਾਸਾਂ ਤੋਂ ਵਾਂਝੇ ਰਹਿ ਜਾਂਦੇ ਹੈ, ਸਿਲੇਬਸ ਤੋਂ ਵਾਂਝੇ ਰਹਿ ਜਾਂਦੇ ਹੈ, ਪਰ ਹੁਣ ਕਾਰਵਾਈ ਕਰਨਗੇ ਭਾਈ ਇਹ ਹੜਤਾਲ ਤੇ ਚਲੇ ਗਏ ਤੇ ਕੰਮਕਾਜ ਦੇ ਟਾਈਮ ਦੇ ਉੱਤੇ ਘੰਟਿਆਂ ਦੇ ਉੱਤੇ ਇਹਨਾਂ ਨੇ ਇਹ ਕੰਮ ਕੀਤਾ ਹੈ ਤੇ ਉਹਨਾਂ ਦੇ ਉੱਤੇ ਹੁਣ ਲਿਸਟਾਂ ਮੰਗਾ ਲਈਆਂ ਨੇ ਕਿ ਭਾਈ ਇਹਨਾਂ ਦੇ ਉੱਤੇ ਕਾਰਵਾਈ ਹੋਏਗੀ। ਪੰਜਾਬ ਸਰਕਾਰ ਨੇ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਦੀਆਂ ਸੂਚੀਆਂ ਮੰਗ ਲਈਆਂ ਨੇ। ਦੂਸਰੇ ਪਾਸੇ ਨਾਲੇ ਚੋਰੀ ਤੇ ਨਾਲੇ ਸੀਨਾ ਜ਼ੋਰੀ DA ਦੇ ਮੁੱਦੇ ਦੇ ਉੱਤੇ ਸੁਨੀਲ ਜਾਖੜ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖਾ ਨਿਸ਼ਾਨਾ ਉਹਨਾਂ ਸਾਧਿਆ ਤੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਲਾਏ ਨੇ। ਮੁੱਖ ਮੰਤਰੀ ਨੂੰ ਆੜੇ ਹੱਥੀ ਲੈਂਦਿਆਂ ਜਾਖੜ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਕੇਸ ਨੂੰ ਹੀ ਨਾਲੇ ਚੋਰੀ ਤੇ ਨਾਲੇ ਸੀਨਾ ਜ਼ੋਰੀ ਕਹਿੰਦੇ ਨੇ। ਉਹਨਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੀ ਹੈ। ਉਹਨਾਂ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਹੰਕਾਰ ਦਾ ਅੰਤ ਹਮੇਸ਼ਾ ਮਾੜਾ ਹੁੰਦਾ ਹੈ ਤੇ ਸਰਕਾਰ ਨੂੰ ਮੁਲਾਜ਼ਮਾਂ ਦੇ ਹੱਕ ਤੁਰੰਤ ਜਿਹੜਾ ਅਦਾ ਕਰਨੇ ਚਾਹੀਦੇ ਨੇ। ਦੂਸਰੇ ਪਾਸੇ ਮੁੱਖ ਮੰਤਰੀ ਕਹਿੰਦੇ ਨੇ ਭਗਵੰਤ ਸਿੰਘ ਮਾਨ ਹੁਣਾਂ ਨੇ ਅੱਜ ਪੰਜਾਬ ਭਰ ਦੇ ਵਿਚ ਹੜਤਾਲ ਤੇ ਗਏ ਮੁਲਾਜ਼ਮਾਂ ਦੇ ਲਈ ਸਖ਼ਤ ਰੁੱਖ ਤਿਆਰ ਕਰ ਲਿਆ। ਉਹਨਾਂ ਕਿਹਾ ਕਿ ਹੜਤਾਲ ਖਤਮ ਕਰਨ ਤੋਂ ਬਾਅਦ ਹੀ ਗੱਲਬਾਤ ਹੋਏਗੀ, ਦੋਵੇਂ ਕੰਮ ਇਕੱਠੇ ਨਹੀਂ ਚੱਲਣਗੇ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ ਦੇ ਉੱਤੇ ਟਵੀਟ ਕਰਦਿਆਂ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਮੁਲਾਜ਼ਮ ਸਾਡੇ ਪਰਿਵਾਰ ਦਾ ਅਹਿਮ ਹਿੱਸਾ ਨੇ ਤੇ ਅਸੀਂ ਉਨ੍ਹਾਂ ਦੀ ਹਰ ਜਾਇਜ਼ ਗੱਲ ਸੁਣਨ ਦੇ ਲਈ ਤਿਆਰ ਹਾਂ, ਪਰ ਗੱਲਬਾਤ ਤੇ ਹੜਤਾਲ ਦੋਵੇਂ ਇਕੱਠਿਆਂ ਨਹੀਂ ਚੱਲ ਸਕਦੀਆਂ। ਸਰਕਾਰ ਹਰ ਮਸਲੇ ਦਾ ਹੱਲ ਕੱਢਣ ਦੇ ਲਈ ਵਚਨਬੱਧ ਹੈ, ਪਰ ਗੱਲਬਾਤ ਉਦੋਂ ਹੀ ਹੋਵੇਗੀ ਜਦੋਂ ਹੜਤਾਲ ਖਤਮ ਕੀਤੀ ਜਾਊ। ਪੰਜਾਬ ਸਿਵਲ ਸਕੱਤਰੇਤ ਵਿਖੇ ਕੰਮਕਾਜ ਠੱਪ ਕਰਕੇ ਜ਼ਬਰਦਸਤ ਰੋਸ ਰੈਲੀ ਹੋਈ। ਦੂਜੇ ਪਾਸੇ ਪੰਜਾਬ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਮੰਚ ਅਤੇ ਫਰੰਟ ਵੱਲੋਂ ਦਿੱਤੇ ਸੱਦੇ ਦੇ ਮੁਤਾਬਕ ਅੱਜ ਸੂਬੇ ਦੇ ਸਰਕਾਰੀ ਦਫ਼ਤਰ ਮੁਕੰਮਲ ਬੰਦ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵੱਲੋਂ ਦਫ਼ਤਰਾਂ ਦੇ ਵਿਚ ਰੋਸ ਰੈਲੀਆਂ ਕਰਕੇ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਸਕੱਤਰੇਤ ਵਿਖੇ ਜਿਹੜਾ ਮੰਤਰੀਆਂ ਦਾ ਸਮੁੱਚਾ ਸਟਾਫ ਵੀ ਰੈਲੀ ਦੇ ਵਿਚ ਸ਼ਾਮਲ ਹੈ ਤੇ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਰੋਸ ਰੈਲੀਆਂ ਦੇ ਵਿਚ ਸ਼ਮੂਲੀਅਤ ਕੀਤੀ ਗਈ ਹੈ। ਚੰਡੀਗੜ੍ਹ ਦੇ ਸੈਕਟਰ 17 ਵਿਖੇ ਪੁਲ ਦੇ ਹੇਠ ਵੱਖ ਵੱਖ ਡਾਇਰੈਕਟੋਰੇਟਾਂ ਦੇ ਮੁਲਾਜ਼ਮਾਂ ਦੇ ਵੱਲੋਂ ਤੇ ਸੈਕਟਰ 17 ਸਥਿਤ ਉਦਯੋਗ ਭਵਨ ਵਿਖੇ ਵੀ PSIC ਸਟਾਫ ਜਿਹੜਾ ਐਸੋਸੀਏਸ਼ਨ ਵੱਲੋਂ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਇਹ ਵੀ ਇੱਕ ਸਟੰਟ ਆ, ਦੇਖ ਲਓ ਪਹਿਲਾਂ ਇੱਥੇ ਕਰਨੀ ਸੀ ਮੀਟਿੰਗ ਚੰਡੀਗੜ੍ਹ 'ਚ, ਪਰ ਉਹ ਜਲੰਧਰ ਕਹਿੰਦੇ ਕਰ ਲਓ ਜੀ, ਤੇ ਹਰ ਕੰਮ ਜਿਹੜਾ ਉਹ ਚੰਡੀਗੜ੍ਹ 'ਚ ਹੁੰਦਾ ਹੈ ਤੇ ਜਦੋਂ ਉੱਥੋਂ ਭੱਜ ਕੇ ਇੱਧਰ ਨੂੰ ਆ ਗਏ ਜੀ। ਸਕੱਤਰੇਤ ਵਿਖੇ ਮੁਲਾਜ਼ਮ ਆਗੂਆਂ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਜੇ ਅੱਜ ਵੀ ਮੁੱਖ ਮੰਤਰੀ ਨਾਲ ਤਾਲਮੇਲ ਕਮੇਟੀ ਦੀ ਤੈਅ ਮੀਟਿੰਗ ਦੇ ਵਿਚ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਨਿਕਲਦਾ ਤਾਂ ਮੁਲਾਜ਼ਮ ਸੰਘਰਸ਼ ਹੋਰ ਤਿੱਖੇ ਰੂਪ ਦੇ ਵਿਚ ਉਭਰੇਗਾ, ਜਿਹਦੀ ਸਿਆਸੀ ਕੀਮਤ ਆਪ ਸਰਕਾਰ ਨੂੰ ਚੁੱਕਣੀ ਪਊ। ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਜਥੇਬੰਦੀਆਂ ਦੇ ਨਾਲ ਕੀਤੀ ਜਾਣ ਵਾਲੀ ਮੀਟਿੰਗ ਦੇ ਵਿਚ ਸ਼ਾਮਲ ਹੋਣ ਦੇ ਲਈ ਸਿਵਲ ਸਕੱਤਰੇਤ ਚੰਡੀਗੜ੍ਹ ਤੋਂ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ, ਸੁਸ਼ੀਲ ਕੁਮਾਰ ਫੌਜੀ, ਸਾਹਿਲ ਸ਼ਰਮਾ ਜਲੰਧਰ ਵੀ ਪਹੁੰਚ ਗਏ, ਪਰ ਉਥੇ ਵੀ ਗੱਲਬਾਤ ਨਾ ਹੋ ਸਕੀ। ਇੱਕ ਬੜੀ ਹਾਸੋਹੀਣੀ ਖ਼ਬਰ ਦੇਖੋ ਕਿੱਦਾਂ ਦੀ ਸ਼ਰਤ ਰੱਖੀ ਹੈ, ਆਮ ਲੋਕਾਂ ਦੇ ਹੱਥਾਂ ਦੇ ਵਿਚੋਂ ਪੜਾਈ ਜਿਹੜੀ ਹੈ ਕਿਰ ਗਈ ਹੈ। MBBS ਦਾਖਲੇ ਦੇ ਲਈ ਜਾਇਦਾਦ ਦੀ ਸ਼ਰਤ ਦੇ ਕਾਰਨ ਚਿੰਤਾ ਦੇ ਵਿੱਚ ਪਏ ਨੇ ਲੋਕ ਤੇ 20 ਲੱਖ ਦੇ ਬਾਂਡ ਦੇ ਨਾਲ ਦੋ ਅਚਲ ਜਾਇਦਾਦਾਂ ਦੀ ਗਰੰਟੀ ਮੰਗਣ ਦੇ ਉੱਤੇ ਇਤਰਾਜ਼ ਜਿਹੜਾ ਜਤਾ ਰਹੇ ਨੇ। ਪੰਜਾਬ ਦੇ ਵਿੱਚ 30 ਅਗਸਤ ਤੋਂ ਸ਼ੁਰੂ ਹੋ ਰਹੇ MBBS ਦਾਖਲਿਆਂ ਤੋਂ ਪਹਿਲਾਂ ਜਾਇਦਾਦ ਦੀ ਸ਼ਰਤ ਕਾਰਨ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪੇ ਚਿੰਤਤ ਨੇ। ਮੈਡੀਕਲ ਕਾਲਜਾਂ ਦੇ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਤੋਂ ਸਰਕਾਰ ਦੇ ਵੱਲੋਂ 20 ਲੱਖ ਰੁਪਏ ਦੇ ਸਰਵਿਸ ਬਾਂਡ ਦੇ ਨਾਲ ਨਾਲ 20-20 ਲੱਖ ਰੁਪਏ ਦੀਆਂ ਦੋ ਅਚਲ ਜਾਇਦਾਦਾਂ ਦੀ ਗਰੰਟੀ ਮੰਗੀ ਜਾ ਰਹੀ ਹੈ। ਇਸ ਸ਼ਰਤ ਦਾ ਸਿੱਧਾ ਅਸਰ ਪਟਿਆਲਾ, ਅੰਮ੍ਰਿਤਸਰ, ਫਰੀਦਕੋਟ ਤੇ ਮੁਹਾਲੀ ਦੇ ਸਰਕਾਰੀ ਮੈਡੀਕਲ ਕਾਲਜਾਂ ਦੇ ਵਿੱਚ ਦਾਖਲਾ ਲੈਣ ਵਾਲੇ 850 ਵਿਦਿਆਰਥੀਆਂ ਦੇ ਉੱਤੇ ਪਏਗਾ। ਭਾਈ ਹੁਣ ਜੇ ਨਾ ਕੋਈ ਇੰਨਾ ਪੈਸਾ ਹੈ ਨਹੀਂ ਜਾਂ ਪ੍ਰੋਪਰਟੀ ਨਹੀਂ, ਕੋਈ ਕਿਰਾਏ ਤੇ ਰਹਿੰਦਾ ਹੈ ਕਿ ਉਹ MBBS ਨਹੀਂ ਬਣ ਸਕਦਾ? ਇਹ ਬਹੁਤ ਵੱਡਾ ਸਵਾਲ ਹੈ ਜੀ। ਦੇਖ ਲਓ ਹਾਲਾਤ ਕੀ ਬਣ ਰਹੇ ਨੇ। ਮੌਜੂਦਾ ਨੀਤੀ ਅਨੁਸਾਰ ਸਰਕਾਰੀ ਕਾਲਜਾਂ ਦੇ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਇੰਟਰਨਸ਼ਿਪ ਪੂਰੀ ਕਰਨ ਮਗਰੋਂ ਸਟੇਟ ਕੋਟੇ ਤਹਿਤ 2 ਸਾਲ ਅਤੇ ਆਲ ਇੰਡੀਆ ਕੋਟੇ ਤਹਿਤ 1 ਸਾਲ ਸਰਕਾਰੀ ਸਿਹਤ ਸੰਸਥਾਵਾਂ ਦੇ ਵਿੱਚ ਸੇਵਾਵਾਂ ਦੇਣੀਆਂ ਲਾਜ਼ਮੀ ਨੇ। ਇਸ ਦੇ ਲਈ 20 ਲੱਖ ਰੁਪਏ ਦਾ ਬਾਂਡ ਭਰਵਾਇਆ ਜਾਂਦਾ ਹੈ, ਜਿਸ ਦੇ ਲਈ ਮਾਪਿਆਂ ਨੂੰ ਘੱਟੋ ਘੱਟ 20-20 ਲੱਖ ਰੁਪਏ ਦੀਆਂ ਦੋ ਅਚਲ ਜਾਇਦਾਦਾਂ ਦੀ ਗਰੰਟੀ ਦੇਣੀ ਪੈਂਦੀ ਹੈ। ਇਹ ਜਾਇਦਾਦ 7.5 ਸਾਲ ਤੱਕ ਜਿਹੜੀ ਵੇਚੀ ਨਹੀਂ ਜਾ ਸਕਦੀ। ਮਾਪਿਆਂ ਦਾ ਕਹਿਣਾ ਹੈ ਕਿ ਇਹ ਸ਼ਰਤ ਆਰਥਿਕ ਤੌਰ ਦੇ ਉੱਤੇ ਕਮਜ਼ੋਰ EWS ਅਤੇ ਮੱਧ ਵਰਗੀ ਪਰਿਵਾਰਾਂ ਦੇ ਨਾਲ ਧੱਕਾ ਹੈ, ਕਿਉਂਕਿ ਕਈ ਵਾਰ ਵਿਦਿਆਰਥੀ ਆਪਣੀ ਮਿਹਨਤ ਸਦਕਾ ਨੀਟ ਪ੍ਰੀਖਿਆ ਪਾਸ ਕਰ ਲੈਂਦੇ ਹੈ ਪਰ ਉਸਦੇ ਪਰਿਵਾਰ ਦੇ ਕੋਲ ਜਾਇਦਾਦ ਨਹੀਂ ਹੁੰਦੀ ਹੈ। ਇਸ ਦੇ ਬਾਰੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਡਾਇਰੈਕਟਰ ਡਾਕਟਰ ਅਵਨੀਸ਼ ਕੁਮਾਰ ਨੇ ਕਿਹਾ ਕਿ ਸਰਕਾਰ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰ ਰਹੀ ਹੈ। ਕੀ ਹਾਲਾਤ ਨੇ ਹਾਈਕੋਰਟ ਦੇ ਵੀ ਦੱਸੋ ਹੈ। ਵਿਦਿਆਰਥੀਆਂ ਦੇ ਕੋਲ ਜਾਇਦਾਦ ਤੋਂ ਇਲਾਵਾ ਹੋਰ ਬਦਲ ਵੀ ਮੌਜੂਦ ਨੇ। ਦੂਜੇ ਪਾਸੇ ਮਾਪਿਆਂ ਦੀ ਸ਼ਿਕਾਇਤ ਹੈ ਕਿ ਦਾਖਲਾ ਜਿਹੜਾ ਪ੍ਰਾਸਪੈਕਟਸ ਦੇ ਵਿੱਚ ਅਜਿਹੇ ਕਿਸੇ ਬਦਲ ਦਾ ਜ਼ਿਕਰ ਨਹੀਂ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 2025 ਤੇ 26 ਦੇ ਦਾਖਲਿਆਂ ਦੇ ਦੌਰਾਨ ਸਰਕਾਰ ਨੂੰ ਇਸ ਸ਼ਰਤ ਦੇ ਉੱਤੇ ਜ਼ੋਰ ਦੇਣ ਤੋਂ ਰੋਕਿਆ ਸੀ। ਮਾਪਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਾਖਲਾ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਸਥਿਤੀ ਸਪਸ਼ਟ ਕੀਤੀ ਜਾਵੇ ਤਾਂ ਕਿ ਕੋਈ ਵੀ ਹੋਣਹਾਰ ਵਿਦਿਆਰਥੀ ਮਹਿਜ਼ ਜਾਇਦਾਦ ਨਾ ਹੋਣ ਦੇ ਕਾਰਨ ਸਰਕਾਰੀ ਸੀਟ ਤੋਂ ਵਾਂਝਾ ਨਾ ਰਹਿ ਜਾਵੇ ਕਿਤੇ। ਦੂਸਰੇ ਪਾਸੇ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਦੇ ਲਈ ਚਰਚਾਵਾਂ ਤੇਜ਼ ਹੋ ਗਈਆਂ ਨੇ, ਜਿਸ ਦੇ ਵਿੱਚ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਅਹੁਦਿਆਂ ਦੇ ਉੱਤੇ ਪੇਚ ਜਿਹੜਾ ਫਸਿਆ ਹੈ। ਭਾਜਪਾ ਦੇ ਵੱਲੋਂ 55 ਸੀਟਾਂ ਦੀ ਸੰਭਾਵੀ ਸੂਚੀ ਤਿਆਰ ਕੀਤੀ ਹੈ। ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵਿਚਲੇ ਗੱਠਜੋੜ ਦੇ ਬਾਰੇ ਚਰਚਾ ਤੇਜ਼ ਹੋਈ ਹੈ ਤੇ ਦੋਵੇਂ ਪਾਰਟੀਆਂ ਸੀਟਾਂ ਦੀ ਵੰਡ ਅਤੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਅਹੁਦੇ ਬਾਰੇ ਆਪੋ ਆਪਣੀਆਂ ਸ਼ਰਤਾਂ ਦੇ ਉੱਤੇ ਵਿਚਾਰ ਵਟਾਂਦਰਾ ਕਰ ਰਹੇ ਨੇ। ਭਾਵੇਂ ਭਾਜਪਾ ਦੇ ਕੌਮੀ ਜਨਰਲ ਸਕੱਤਰ BL ਸੰਤੋਸ਼ ਨੇ 117 ਸੀਟਾਂ ਦੇ ਚੋਣ ਲੜਨ ਦਾ ਐਲਾਨ ਕੀਤਾ ਪਰ ਅੰਦਰੂਨੀ ਤੌਰ ਦੇ ਉੱਤੇ ਪਾਰਟੀ ਨੇ ਗੱਠਜੋੜ ਹੋਣ ਦੀ ਸੂਰਤ ਤੇ 55 ਸੰਭਾਵੀ ਸੀਟਾਂ ਦੀ ਸੂਚੀ ਤਿਆਰ ਰੱਖੀ ਹੈ। ਇਨ੍ਹਾਂ ਦੇ ਵਿੱਚੋਂ 45 ਹਲਕੇ ਉਹ ਨੇ ਜਿੱਥੇ 2024 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਭਾਜਪਾ ਅਕਾਲੀ ਦਲ ਤੋਂ ਅੱਗੇ ਰਹੀ ਸੀ। 2024 ਦੀਆਂ ਚੋਣਾਂ ਦੇ ਵਿੱਚ ਭਾਜਪਾ ਨੇ ਕੁੱਲ 23 ਵਿਧਾਨ ਸਭਾ ਸੀਟਾਂ ਤੇ ਪਹਿਲਾ ਸਥਾਨ ਹਾਸਲ ਕੀਤਾ ਸੀ, ਜਦਕਿ 6 ਸੀਟਾਂ ਦੇ ਉੱਤੇ ਦੂਜੇ ਤੇ 16 ਸੀਟਾਂ ਦੇ ਉੱਤੇ ਤੀਜੇ ਨੰਬਰ ਦੇ ਉੱਤੇ ਰਹੀ ਸੀ, ਜਿਸ ਦੇ ਨਾਲ ਇਹ ਗਿਣਤੀ 45 ਬਣਦੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ 9 ਸੀਟਾਂ ਤੇ ਪਹਿਲੇ, 5 ਤੇ ਦੂਜੇ ਅਤੇ 5 ਸੀਟਾਂ ਦੇ ਉੱਤੇ ਹੀ ਤੀਜੇ ਸਥਾਨ ਦੇ ਉੱਤੇ ਰਿਹਾ ਸੀ। ਭਾਜਪਾ ਦੇ ਮੁਲਾਂਕਣ ਦੇ ਅਨੁਸਾਰ ਜੇ ਦੋਵਾਂ ਦੀਆਂ ਵੋਟਾਂ ਮਿਲਦੀਆਂ ਨੇ ਤਾਂ ਇਹ ਗੱਠਜੋੜ 25 ਹੋਰ ਸੀਟਾਂ ਦੇ ਉੱਤੇ ਅੱਗੇ ਹੁੰਦਾ ਹੈ। ਇਸ ਤਰ੍ਹਾਂ ਕੁੱਲ 57 ਸੀਟਾਂ ਤੇ ਸਥਿਤੀ ਮਜ਼ਬੂਤ ਹੁੰਦੀ ਹੈ ਜੋ ਆਪਣੀਆਂ 59 ਦੇ ਜਿਹੜਾ ਬਹੁਮਤ ਅੰਕੜੇ ਦੇ ਨੇੜੇ ਹੈ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਅਹੁਦੇ ਵੀ ਜਿਹੜੇ ਅਹਿਮ ਮੁੱਦੇ ਨੇ। ਪੁਰਾਣੇ ਗੱਠਜੋੜ ਵੇਲੇ ਜਿਹੜਾ ਸੀ ਭਾਜਪਾ 23 ਸੀਟਾਂ ਦੇ ਉੱਤੇ ਲੜਦੀ ਸੀ ਤੇ ਮੁੱਖ ਮੰਤਰੀ ਦਾ ਅਹੁਦਾ ਅਕਾਲੀ ਦਲ ਦੇ ਕੋਲ ਰਹਿੰਦਾ ਸੀ ਪਰ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠਲੀ ਲੀਡਰਸ਼ਿਪ ਨੇ ਸਪਸ਼ਟ ਕਰਤਾ ਹੈ ਕਿ ਭਾਜਪਾ ਛੋਟੇ ਭਰਾ ਦੀ ਭੂਮਿਕਾ ਦੇ ਵਿੱਚ ਨਹੀਂ ਰਹੇਗੀ। ਇਸ ਦੇ ਲਈ ਮੁੱਖ ਮੰਤਰੀ ਦੇ ਬਾਰੇ ਫੈਸਲਾ ਚੋਣਾਂ ਤੋਂ ਬਾਅਦ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਸੰਤੋਸ਼ ਦੇ ਬਿਆਨ ਦੇ ਬਾਰੇ ਇੱਕ ਆਗੂ ਨੇ ਕਿਹਾ ਕਿ ਪਾਰਟੀ 117 ਸੀਟਾਂ ਦੇ ਉੱਤੇ ਚੋਣਾਂ ਲੜਨ ਦੇ ਲਈ ਤਿਆਰੀ ਕਰ ਰਹੀ ਹੈ ਪਰ ਅਹਿਮ ਗੱਲ ਇਹ ਵੀ ਹੈ ਕਿ ਸੰਤੋਸ਼ ਆਪ ਅਤੇ ਕਾਂਗਰਸ ਨੂੰ ਤਾਂ ਘੇਰ ਰਹੇ ਨੇ ਪਰ ਹਾਲੇ ਤੱਕ ਉਨ੍ਹਾਂ ਅਕਾਲੀ ਦਲ ਦੇ ਖਿਲਾਫ਼ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ। ਹਰਿਆਣੇ ਦੀ ਨਹੀਂ, ਹਾਈਕੋਰਟ ਦਾ ਇਤਿਹਾਸਕ ਫੈਸਲਾ ਆਇਆ। ਕਹਿੰਦੇ ਕਿ ਪਤਨੀ ਕੋਈ ਨੌਕਰ ਨਹੀਂ ਹੈ ਭਾਈ, ਸੱਸ ਸਹੁਰੇ ਦੀ ਸੇਵਾ ਤੇ ਘਰ ਦੇ ਕੰਮਾਂ ਦੇ ਲਈ ਮਜਬੂਰ ਨਹੀਂ ਕਰ ਸਕਦਾ ਹੈ ਪਤੀ ਉਹਨੂੰ। ਕਰਨਾਟਕ ਹਾਈ ਕੋਰਟ ਨੇ ਇੱਕ ਮਾਮਲੇ ਦੇ ਵਿੱਚ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਕੋਈ ਵੀ ਮਰਦ ਕਿਸੇ ਵੀ ਔਰਤ ਨੂੰ ਜਿਸ ਦੇ ਵਿੱਚ ਉਸਦੀ ਪਤਨੀ ਵੀ ਸ਼ਾਮਲ ਹੈ ਘਰ ਦੇ ਕੰਮ ਕਰਨ ਅਤੇ ਆਪਣੇ ਮਾਤਾ ਪਿਤਾ ਦੀ ਦੇਖਭਾਲ ਕਰਨ ਦਾ ਹੁਕਮ ਨਹੀਂ ਦੇ ਸਕਦਾ। ਹਾਈਕੋਰਟ ਦਾ ਕਹਿਣਾ ਹੈ ਕਿ ਘਰ ਦੇ ਕੰਮਾਂ ਦੇ ਵਿੱਚ ਮਰਦਾਂ ਤੇ ਔਰਤਾਂ ਦੀ ਬਰਾਬਰੀ ਬਰਾਬਰ ਹਿੱਸੇਦਾਰੀ ਹੋਣੀ ਚਾਹੀਦੀ ਹੈ। ਲਓ ਜੀ, ਕੱਲ ਆਪਾਂ ਪ੍ਰੋਗਰਾਮ ਕੀਤਾ ਸੀ, ਸੁਣ ਲਓ ਭਾਈ। ਜੇਕਰ ਮਾਤਾ ਪਿਤਾ ਦੀ ਦੇਖਭਾਲ ਦੀ ਲੋੜ ਹੋਵੇ ਤਾਂ ਇਹ ਮੁੱਖ ਤੌਰ ਦੇ ਉੱਤੇ ਧੀ ਜਾਂ ਪੁੱਤ ਦੀ ਜ਼ਿੰਮੇਵਾਰੀ ਹੁੰਦੀ ਹੈ, ਨਾ ਕਿ ਜਵਾਈ ਜਾਂ ਨੂੰਹ ਦੀ। ਜਸਟਿਸ ਚਿਲਾਕੁਰ ਸੁਮਲਤਾ ਨੇ 3 ਅਗਸਤ ਨੂੰ ਨੇਲ ਮੰਗਲਾ ਤਾਲੁਕ ਦੇ ਇੱਕ ਨਿਵਾਸੀ ਦੀ ਪਟੀਸ਼ਨ ਖਾਰਜ ਕਰਦਿਆਂ ਆਪਣੇ ਹੁਕਮਾਂ ਦੇ ਵਿੱਚ ਕਿਹਾ ਕਿ ਨੂੰਹ ਜਾਂ ਜਵਾਈ ਵੱਲੋਂ ਜਿਹੜਾ ਸਹੁਰੇ ਪਰਿਵਾਰ ਦੀ ਦੇਖਭਾਲ ਕਰਨਾ ਆਪਣੀ ਮਰਜ਼ੀ ਦੇ ਨਾਲ ਹੋਣਾ ਚਾਹੀਦਾ, ਨਾ ਕਿ ਧੱਕੇਸ਼ਾਹੀ ਦੇ ਨਾਲ। ਪਟੀਸ਼ਨ ਕਰਤਾ ਨੇ ਹਾਈ ਕੋਰਟ ਦੇ ਵਿੱਚ ਤੁਮ ਕੁਰੂ ਦੀ ਫੈਮਿਲੀ ਦੇ ਕੋਰਟ ਦੇ ਇੱਕ ਹੁਕਮ ਨੂੰ ਚੁਣੌਤੀ ਦਿੱਤੀ ਸੀ ਤੇ ਫੈਮਿਲੀ ਕੋਰਟ ਨੇ ਨੌਜਵਾਨ ਨੂੰ ਆਪਣੀ ਪਤਨੀ ਨੂੰ ਗੁਜ਼ਾਰਾ ਭੱਤੇ ਵਜੋਂ ਜਿਹੜਾ 5,000 ਅਤੇ ਆਪਣੀ ਨਾਬਾਲਗ ਧੀ ਨੂੰ 4,000 ਰੁਪਏ ਪ੍ਰਤੀ ਮਹੀਨਾ ਦੇਣ ਦਾ ਨਿਰਦੇਸ਼ ਦਿੱਤਾ ਸੀ। ਪਟੀਸ਼ਨ ਕਰਤਾ ਨੇ ਦਾਅਵਾ ਕੀਤਾ ਕਿ ਇੱਕ ਮਜ਼ਦੂਰ ਹੈ ਤੇ ਤੈਅ ਕੀਤੀ ਗਈ ਰਕਮ ਬਹੁਤ ਜ਼ਿਆਦਾ ਹੈ ਕਿਉਂਕਿ ਉਸਨੂੰ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਦੇਖਭਾਲ ਵੀ ਕਰਨੀ ਪੈਂਦੀ ਹੈ। ਉਸਨੇ ਅੱਗੇ ਕਿਹਾ ਕਿ ਵਿਆਹ ਦੇ 6 ਮਹੀਨਿਆਂ ਬਾਅਦ ਹੀ ਉਸਦੀ ਪਤਨੀ ਦਾ ਆਪਣੇ ਸੱਸ ਸਹੁਰੇ ਪ੍ਰਤੀ ਰਵੱਈਆ ਬਦਲ ਗਿਆ ਤੇ ਉਸਨੇ ਘਰ ਦੇ ਕੰਮ ਕਰਨ ਜਾਂ ਉਨ੍ਹਾਂ ਦੀ ਦੇਖਭਾਲ ਕਰਨ ਤੋਂ ਇਨਕਾਰ ਕਰ ਦਿੱਤਾ। ਪਟੀਸ਼ਨ ਕਰਤਾ ਨੇ ਆਪਣੀ ਪਤਨੀ ਤੇ ਇਹ ਵੀ ਦੋਸ਼ ਲਾਇਆ ਕਿ ਉਹ ਉਸਦੀ ਜਾਂ ਉਸਦੇ ਮਾਤਾ ਪਿਤਾ ਦੀ ਇਜਾਜ਼ਤ ਤੋਂ ਬਿਨਾਂ ਕਈ ਵਾਰ ਆਪਣੇ ਪੇਕੇ ਚਲੀ ਗਈ। ਜਸਟਿਸ ਚਲਾਕੁਰ ਸੁਮਲਤਾ ਹੁਣਾਂ ਕਿਹਾ ਕਿ ਪਟੀਸ਼ਨ ਕਰਤਾ ਦੀ ਦਲੀਲ ਤੋਂ ਤਾਂ ਕਿਸੇ ਵੀ ਆਮ ਸਮਝ ਵਾਲੇ ਵਿਅਕਤੀ ਨੂੰ ਇੰਜ ਲੱਗੇਗਾ ਕਿ ਜਿਵੇਂ ਪਤੀ ਨੇ ਆਪਣੀ ਪਤਨੀ ਨੂੰ ਘਰ ਦੇ ਕੰਮ ਕਰਨ ਅਤੇ ਆਪਣੇ ਮਾਤਾ ਪਿਤਾ ਦੀ ਦੇਖਭਾਲ ਕਰਨ ਦੇ ਲਈ ਇੱਕ ਕਰਮਚਾਰੀ ਦੇ ਵਜੋਂ ਰੱਖਿਆ, ਨਾ ਕਿ ਪਤਨੀ। ਹਾਈ ਕੋਰਟ ਨੇ ਕਿਹਾ ਕਿ ਪਟੀਸ਼ਨ ਕਰਤਾ ਦਾ ਇਹ ਕਹਿਣਾ ਹੈ ਕਿ ਪਤਨੀ ਉਸਦੀ ਇਜਾਜ਼ਤ ਤੋਂ ਬਿਨਾਂ ਪੇਕੇ ਗਈ ਸੀ ਤੇ ਪਟੀਸ਼ਨ ਕਰਤਾ ਦੀ ਸੋਚ ਨੂੰ ਜਿਹੜਾ ਜ਼ਾਹਰ ਕਰਦਾ ਹੈ ਕਿ ਪਤਨੀ ਦੇ ਵਿਹਾਰ ਦੇ ਉੱਤੇ ਪਸੰਦ ਤੇ ਕੰਟਰੋਲ ਰੱਖਣ ਤੇ ਹੁਕਮ ਚਲਾਉਣ ਦੀ ਉਸਦੀ ਇੱਛਾ ਨੂੰ ਦਿਖਾਉਂਦਾ ਹੈ। ਜੱਜ ਨੇ ਕਿਹਾ ਕਿ ਅਦਾਲਤ ਨੂੰ ਇਹ ਸਮਝ ਨਹੀਂ ਆਉਂਦਾ ਕਿ ਕਿਸੇ ਭਾਰਤੀ ਔਰਤ ਨੂੰ ਜਦੋਂ ਵੀ ਮਨ ਕਰੇ ਜਾਂ ਲੋੜ ਮਹਿਸੂਸ ਹੋਵੇ ਆਪਣੇ ਮਾਤਾ ਪਿਤਾ ਨੂੰ ਮਿਲਣ ਦੀ ਆਪਣੀ ਬੁਨਿਆਦੀ ਇੱਛਾ ਪੂਰੀ ਕਰਨ ਦੇ ਲਈ ਸਹੁਰੇ ਘਰ ਦੇ ਵਿੱਚ ਹਰ ਕਿਸੇ ਤੋਂ ਇਜਾਜ਼ਤ ਲੈਣ ਦੀ ਜ਼ਰੂਰਤ ਕਿਉਂ ਹੋਣੀ ਚਾਹੀਦੀ ਹੈ। ਹਾਈ ਕੋਰਟ ਨੇ ਕਿਹਾ ਕਿ ਵਿਆਹ ਇੱਕ ਪਵਿੱਤਰ ਬੰਧਨ ਹੈ ਜੋ ਦੋ ਲੋਕਾਂ ਨੂੰ ਇੱਕ ਦੇ ਦੂਜੇ ਨਾਲ ਜੋੜਦਾ ਹੈ ਤੇ ਭਾਵੇਂ ਰਸਮਾਂ ਉਨ੍ਹਾਂ ਨੂੰ ਪਤੀ ਪਤਨੀ ਬਣਾਉਂਦੀਆਂ ਨੇ ਪਰ ਪਿਆਰ ਭਰੋਸਾ ਸਤਿਕਾਰ ਇੱਕ ਦੂਜੇ ਦਾ ਸਾਥ ਅਤੇ ਸਮਝ ਹੀ ਉਨ੍ਹਾਂ ਨੂੰ ਜੀਵਨ ਦਾ ਸਾਥੀ ਅਤੇ ਪਾਰਟਨਰ ਬਣਾਉਂਦੀ ਹੈ। ਜੱਜ ਨੇ ਆਖਰ ਚ ਕਿਹਾ ਕਿ ਇੱਕ ਔਰਤ ਨੂੰ ਆਪਣੇ ਕੈਰੀਅਰ ਪੈਸਿਆਂ ਅਤੇ ਜ਼ਿੰਦਗੀ ਦੇ ਹੋਰ ਪਹਿਲੂਆਂ ਦੇ ਬਾਰੇ ਫੈਸਲੇ ਲੈਣ ਦਾ ਬੁਨਿਆਦੀ ਹੱਕ ਹੈ। ਇੱਕ ਪਤੀ ਆਪਣੀ ਪਤਨੀ ਨੂੰ ਆਪਣੀਆਂ ਇੱਛਾਵਾਂ ਜਾਂ ਉਮੀਦਾਂ ਦੇ ਹਿਸਾਬ ਦੇ ਨਾਲ ਜਿਉਣ ਦੇ ਲਈ ਮਜਬੂਰ ਨਹੀਂ ਕਰ ਸਕਦਾ। ਵਿਆਹ ਕਿਸੇ ਦੂਜੇ ਵਿਅਕਤੀ ਦੀ ਪਛਾਣ ਆਜ਼ਾਦੀ ਤੇ ਇੱਛਾ ਨੂੰ ਕੰਟਰੋਲ ਕਰਨ, ਹਾਵੀ ਹੋਣ ਜਾਂ ਕਮਜ਼ੋਰ ਕਰਨ ਦਾ ਲਾਇਸੈਂਸ ਜਿਹੜਾ ਨਹੀਂ ਹੈ। ਦੂਸਰੇ ਪਾਸੇ AI ਜਿਹੜੀ ਹੈ ਨਿਆਇਕ ਤਰਕ ਦੇ ਵਿੱਚ ਮਦਦ ਕਰ ਸਕਦਾ ਹੈ ਪਰ ਜੱਜਾਂ ਦੇ ਫੈਸਲੇ ਦੀ ਥਾਂ ਨਹੀਂ ਲੈ ਸਕਦਾ, CGI ਸੂਰਿਆ ਕਾਂਤ ਉਹਨਾਂ ਨੇ ਬਿਆਨ ਦਿੱਤਾ ਹੈ। ਭਾਰਤ ਦੇ ਮੁੱਖ ਜੱਜ ਜਿਹੜੇ ਨੇ CGI ਸੂਰਿਆ ਕਾਂਤ ਨੇ ਅੱਜ ਕੱਲ੍ਹ ਬੀਤੇ ਚ ਬੁੱਧਵਾਰ ਨੂੰ ਕਿਹਾ ਕਿ ਅਦਾਲਤਾਂ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸੀ ਜਿਹੜੀ ਹੈ AI ਦੀ ਵਰਤੋਂ ਸਿਰਫ ਕੰਮਾਂ ਦੇ ਵਿੱਚ ਮਦਦ ਦੇ ਲਈ ਹੋ ਸਕਦੀ ਹੈ, ਯਾਨੀ ਕਿ ਕੰਮ ਨੂੰ ਛਾਂਟ ਸਕਦੇ ਹਾਂ, ਘਟਾ ਸਕਦੇ ਹਾਂ, ਜਿਹਨੂੰ ਕਿੰਨਾ ਕਿੰਨੇ ਮਹੀਨੇ ਲੱਗ ਜਾਂਦੇ ਆ ਉਹਨਾਂ ਨੂੰ ਕੁਝ ਘੰਟਿਆਂ ਦੇ ਵਿੱਚ ਉਹ ਮਸਲੇ ਹੱਲ ਕਰ ਸਕਦੇ ਹਾਂ, ਮਤਲਬ ਕਿ ਉਹਨਾਂ ਨੂੰ ਸ਼ੋਰਟ ਦੇ ਵਿੱਚ ਉਹ ਨੱਥੀ ਕਰ ਦਿੰਦਾ ਹੈ। ਇਹ ਕਦੇ ਵੀ ਜਿਹੜਾ ਕਹਿੰਦੇ ਜੱਜ ਦੇ ਫੈਸਲੇ ਜਾਂ ਉਹਨਾਂ ਦੀ ਜ਼ਮੀਰ ਦੀ ਥਾਂ ਨਹੀਂ ਲੈ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ AI ਦੀ ਸਹੀ ਵਰਤੋਂ ਤੇ ਇਸਦੀ ਦੇਖਭਾਲ ਦੇ ਲਈ ਇੱਕ ਸਥਾਈ ਕਮੇਟੀ ਬਣਾਉਣ ਦਾ ਜਿਹੜਾ ਪ੍ਰਸਤਾਵ ਵੀ ਰੱਖਿਆ ਹੈ। ਜਰਮਨੀ ਦੇ ਵਿੱਚ ਫੈਡਰਲ ਕੋਰਟ ਆਫ ਜਸਟਿਸ ਦੇ ਪ੍ਰਧਾਨ ਜੱਜ ਉਲਰਿਕ ਹਰਮਨ ਦੇ ਨਾਲ ਮੀਟਿੰਗ ਦੇ ਦੌਰਾਨ CGI ਕਾਂਤ ਨੇ ਦੱਸਿਆ ਕਿ ਅਦਾਲਤਾਂ ਦੇ ਵਿੱਚ AI ਦੀ ਵਰਤੋਂ ਸਿਰਫ ਛੋਟੇ ਮੋਟੇ ਕੰਮਾਂ ਦੇ ਲਈ ਕੀਤੀ ਜਾ ਰਹੀ ਹੈ, ਜਿਵੇਂ ਕਿ ਕਾਨੂੰਨੀ ਜਾਣਕਾਰੀ ਲੱਭਣਾ, ਫੈਸਲਿਆਂ ਦਾ 16 ਵੱਖ ਵੱਖ ਭਾਸ਼ਾਵਾਂ ਦੇ ਵਿੱਚ ਅਨੁਵਾਦ ਕਰਨਾ, ਲੋਕਾਂ ਨੂੰ ਕੇਸਾਂ ਦੀ ਸਥਿਤੀ ਦੇ ਬਾਰੇ ਜਾਣਕਾਰੀ ਦੇਣਾ। ਉਨ੍ਹਾਂ ਸਾਫ਼ ਕੀਤਾ ਕਿ ਭਾਵੇਂ ਇਹ ਤਕਨੀਕੀ ਸਾਧਨ ਕੰਮ ਨੂੰ ਆਸਾਨ ਬਣਾਉਂਦੇ ਨੇ ਪਰ ਇਹ ਅਦਾਲਤੀ ਫੈਸਲੇ ਨਹੀਂ ਕਰਦੇ ਹੈ। ਆਰਟੀਫਿਸ਼ਲ ਇੰਟੈਲੀਜੈਂਸ ਸੋਚ ਵਿਚਾਰ ਦੇ ਵਿੱਚ ਮਦਦ ਕਰ ਸਕਦੀ ਹੈ ਪਰ ਇਹ ਜੱਜ ਦੇ ਫੈਸਲੇ ਦੀ ਥਾਂ ਨਹੀਂ ਲੈ ਸਕਦੀ। ਸੁਪਰੀਮ ਕੋਰਟ ਦੇ ਨਿਯਮਾਂ ਦੇ ਤਹਿਤ AI ਨੂੰ ਸਿਰਫ ਦਫ਼ਤਰੀ ਕੰਮਾਂ ਦੇ ਲਈ ਵਰਤਿਆ ਜਾਵੇਗਾ, ਇਸ ਨੂੰ ਗਵਾਹਾਂ ਦੀ ਭਰੋਸੇਯੋਗਤਾ ਜਾਂ ਜ਼ਮਾਨਤ ਵਰਗੇ ਸੰਵੇਦਨਸ਼ੀਲ ਮਾਮਲਿਆਂ 'ਚ ਫੈਸਲਾ ਲੈਣ ਦੀ ਇਜਾਜ਼ਤ ਨਹੀਂ ਹੈ। CGI ਨੇ ਕਿਹਾ ਕਿ ਭਾਰਤ ਅਤੇ ਜਰਮਨੀ ਦੋਵੇਂ ਇਸ ਗੱਲੋਂ ਸਹਿਮਤ ਨੇ ਕਿ ਅਦਾਲਤਾਂ ਦੇ ਵਿੱਚ ਭਾਵੇਂ ਕਿੰਨੀ ਵੀ ਤਕਨਾਲੋਜੀ ਆ ਜਾਵੇ ਪਰ ਅੰਤਮ ਫੈਸਲੇ ਸਿਰਫ ਕਾਨੂੰਨੀ ਤੌਰ ਦੇ ਉੱਤੇ ਅਧਿਕਾਰਤ ਜੱਜ ਹੀ ਲੈਣਗੇ। ਨਾਲ ਕਿਹਾ ਕਿ ਭਾਰਤ ਦਾ ਮਕਸਦ ਅਦਾਲਤਾਂ ਨੂੰ ਸਿਰਫ ਤਕਨੀਕੀ ਬਣਾਉਣਾ ਨਹੀਂ ਸਗੋਂ ਹਰ ਆਮ ਆਦਮੀ ਦੇ ਲਈ ਉਨ੍ਹਾਂ ਨੂੰ ਵਧੇਰੇ ਆਸਾਨ, ਪਾਰਦਰਸ਼ੀ ਤੇ ਭਰੋਸੇਮੰਦ ਬਣਾਉਣਾ ਹੈ। CGI ਨੇ ਦੱਸਿਆ ਆਖਰ ਚ ਕਿ ਕੇਸਾਂ ਦੇ ਨਿਪਟਾਰੇ ਦੇ ਲਈ ਆਪਸੀ ਸਮਝੌਤਿਆਂ ਅਤੇ ਲੋਕ ਅਦਾਲਤਾਂ ਨੂੰ ਉਤਸ਼ਾਹਿਤ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਰਿਹਾ। ਇਸ ਦੇ ਨਾਲ ਵੱਡੇ ਸ਼ਹਿਰਾਂ ਤੋਂ ਦੂਰ ਬੈਠੇ ਆਮ ਲੋਕਾਂ ਦੇ ਲਈ ਵੀ ਇਨਸਾਫ਼ ਤੱਕ ਪਹੁੰਚ ਬਹੁਤ ਆਸਾਨ ਹੋ ਗਈ ਹੈ ਤੇ CGI ਸੂਰਿਆਕਾਂਤ ਇਸ ਸਮੇਂ 4 ਦਿਨਾਂ ਦੇ ਦੌਰੇ ਦੇ ਉੱਤੇ ਜਰਮਨੀ ਦੇ ਵਿੱਚ ਨੇ ਤੇ UK ਗਏ ਹੋਏ ਨੇ ਜਿੱਥੇ ਉਹ ਕਈ ਖਾਸ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਜਿਹੜੇ ਨੇ ਲੈ ਰਹੇ ਨੇ। ਤੇ ਇੱਕ ਖਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਉਨਟਾਰੀਓ ਦੀ ਖਬਰ ਹੈ, ਲੋਕ ਦੇਖ ਲਓ ਬਾਹਰਲੇ ਮੁਲਕਾਂ ਦੇ ਵਿੱਚ ਵੀ ਪਹੁੰਚ ਗਿਆ ਪਰ ਸਾਡੀ ਮਾਨਸਿਕਤਾ ਅਜੇ ਤੱਕ ਬਦਲੀ ਨਹੀਂ ਹੈ। ਘਰ ਦੇ ਵਿੱਚੋਂ ਨਕਾਰਾਤਮਕ ਊਰਜਾ ਕੱਢਣ ਆਏ ਪੁਜਾਰੀ ਦੇ ਵਿਰੁੱਧ ਜਬਰ ਜਨਾਹ ਦਾ ਕੇਸ ਦਰਜ ਹੋ ਗਿਆ। ਕੈਨੇਡਾ ਦੇ ਉਨਟਾਰੀਓ ਸੂਬੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਅੰਧ ਵਿਸ਼ਵਾਸ ਅਤੇ ਵਹਿਮ ਭਰਮ ਦੇ ਚੱਕਰ ਦੇ ਵਿੱਚ ਫਸੇ ਇੱਕ ਭਾਰਤੀ ਮੂਲ ਦੇ ਪਰਿਵਾਰ ਦੇ ਨਾਲ ਵੱਡਾ ਧੋਖਾ ਹੋਇਆ। ਘਰ ਦੇ ਵਿੱਚ ਮੌਜੂਦ ਨਕਾਰਾਤਮਕ ਊਰਜਾ ਜਾਂ ਬੰਦ ਰੂਹਾਂ ਦੇ ਪਰਛਾਵਿਆਂ ਤੋਂ ਛੁਟਕਾਰਾ ਪਾਉਣ ਦੇ ਲਈ ਜਿਸ ਪੁਜਾਰੀ ਨੂੰ ਪਰਿਵਾਰ ਨੇ ਸ਼ਰਧਾ ਦੇ ਨਾਲ ਘਰ ਸੱਦਿਆ ਸੀ ਉਸੇ ਤੇ ਘਰ ਦੀ ਹੀ ਇੱਕ ਔਰਤ ਦੇ ਨਾਲ ਜਬਰ ਜਨਾਹ ਕਰਨ ਦੇ ਗੰਭੀਰ ਦੋਸ਼ ਲੱਗੇ ਨੇ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਪੁਜਾਰੀ ਨੂੰ ਕਾਬੂ ਕਰ ਲਿਆ। ਹੁਣ ਇਹਦੇ ਚੋਂ ਭੂਤ ਕੱਢਣਗੇ। ਪੁਲਿਸ ਨੇ ਦੱਸਿਆ ਕਿ ਉਸ ਨੂੰ ਔਸ਼ਵਾ ਦੀ ਹਾਰਮੋਨੀ ਰੋਡ ਅਤੇ ਕੋਲਿਨ ਰੋਡ ਕ੍ਰਾਸਿੰਗ ਨੇੜੇ ਘਰ ਦੇ ਵਿੱਚ ਕੁਝ ਸ਼ੱਕੀ ਹੋਣ ਕਰਕੇ ਜਿਹੜਾ ਬੁਲਾਇਆ ਗਿਆ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਸੀਗਾ ਕਿ ਉਨ੍ਹਾਂ ਦਾ ਪਰਿਵਾਰ ਜਿਹੜਾ ਵੱਧ ਰੂਹਾਂ ਦੀ ਪਕੜ ਦੇ ਵਿੱਚ ਹੈ ਜਿਸ ਤੋਂ ਨਿਜਾਤ ਪਾਉਣ ਦੇ ਲਈ ਕਿਸੇ ਵੱਲੋਂ ਜਿਹੜਾ ਪਾਈ 10 ਦੇ ਉੱਤੇ ਆਧਾਰ ਦੇ ਉੱਤੇ ਉਨ੍ਹਾਂ ਜਿਹੜਾ ਸੀ ਨਿਊਯਾਰਕ ਦੇ ਇੱਕ ਪੁਜਾਰੀ, ਕਿਹਾ ਬਾਤ ਹੈ ਜੀ, ਨਿਊਯਾਰਕ ਤੋਂ ਕੈਨੇਡਾ ਬੁਲਾਇਆ ਪੁਜਾਰੀ ਪੰਡਿਤ ਰਜਿੰਦਰ ਨਾਥ ਦੁੱਧਨਾਥ ਮਹਾਰਾਜ 50 ਸਾਲਾਂ ਦੀਆਂ ਸੇਵਾਵਾਂ ਲੈਣ ਦੇ ਲਈ ਉਸ ਨੂੰ ਆਪਣੇ ਘਰ ਔਸ਼ਵਾ ਬੁਲਾਇਆ ਸੀ। ਪੁਜਾਰੀ ਨੇ ਪਰਿਵਾਰ ਦੀ ਗੱਲ ਸੁਣਨ ਦੇ ਮਗਰੋਂ ਘਰ ਦੀ ਇੱਕ ਔਰਤ ਦੇ ਉੱਤੇ ਵੱਧ ਰੂਹਾਂ ਦਾ ਪਹਿਰਾ ਹੋਣ ਬਾਰੇ ਕਹਿ ਦਿੱਤਾ। ਉਸਨੇ ਔਰਤ ਦਾ ਇਲਾਜ ਇਕਾਂਤ ਥਾਂ ਦੇ ਉੱਤੇ ਲਿਜਾ ਕੇ ਕੀਤੇ ਜਾਣ ਬਾਰੇ ਕਿਹਾ ਤੇ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਔਰਤ ਨੂੰ ਉੱਥੇ ਲੈ ਗਿਆ। ਦੋਸ਼ ਹਨ ਕਿ ਉਸਨੇ ਔਰਤ ਨੂੰ ਡਰਾ ਧਮਕਾ ਕੇ ਉਸਦੇ ਨਾਲ ਜਿਨਸੀ ਛੇੜਛਾੜ ਕੀਤੀ ਜਿਸ ਮਗਰੋਂ ਔਰਤ ਦੇ ਵੱਲੋਂ ਰੋਲਾ ਪਾਏ ਜਾਣ ਦੇ ਉੱਤੇ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪਰਿਵਾਰ ਵੱਲੋਂ ਜਿਨਸੀ ਛੇੜਛਾੜ ਦੇ ਦੋਸ਼ ਲਾਉਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ 'ਚ ਲਿਆ ਤੇ ਪੁਲਿਸ ਦੇ ਅਨੁਸਾਰ ਮੁਲਜ਼ਮ ਰਿਚਮੰਡ ਹਿੱਲ ਨਿਊਯਾਰਕ ਦਾ ਜਿਹੜਾ ਰਹਿਣ ਵਾਲਾ ਹੈ ਜਿਸ ਨੂੰ ਅਗਲੇ ਦਿਨ ਹੀ ਅਦਾਲਤ ਦੇ ਵਿੱਚ ਹੁਣ ਪੇਸ਼ ਕੀਤਾ ਜਾਏਗਾ ਤੇ ਦੇਖਦੇ ਹਾਂ ਭੂਤ ਹੁਣ ਕਿਹਦੇ ਵਿੱਚੋਂ ਨਿਕਲਦੇ ਆ। ਤੇ ਲੋ ਦੋਸਤੋ, ਇਹ ਸੀ ਜੀ ਦੇਸ਼ ਦੀਆਂ ਕੁਝ ਵਿਦੇਸ਼ ਦੀਆਂ ਤੇ ਅਗਲੀਆਂ ਗੱਲਾਂ ਬਾਤਾਂ ਵੀ ਕਰਾਂਗੇ RSS ਦੀਆਂ। ਕਾਫੀ ਜਿਹੜਾ ਵਿਰੋਧ ਹੋ ਰਿਹਾ ਨਿਊਯਾਰਕ ਦੇ ਵਿੱਚ, ਉਹਦਾ RSS ਇਵੈਂਟ ਜਿਹੜਾ ਹੋ ਰਿਹਾ ਤੇ ਕਾਫੀ ਇੰਟਰਨੈਟ ਦੇ ਉੱਤੇ ਗੋਰੇ ਵੀ ਜਾਂ ਜਿਹੜੇ ਉੱਥੇ ਦੀ ਲੀਡਰਸ਼ਿਪ ਆ ਬਾਹਰਲੀ ਉਹ ਜਿਹੜਾ ਇਸ ਚੀਜ਼ਾਂ ਦਾ ਵਿਰੋਧ ਕਰ ਰਿਹਾ। ਤੇ ਲੋ ਫਿਰ ਗੱਲ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਕੀ ਹਾਲ ਚਾਲ ਨੇ ਜਨਾਬ? ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਆਨੂ ਜੀ ਕੀ ਹਾਲ ਚਾਲ ਹੈ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਗੱਲ ਏਦਾਂ ਹੋਈ ਜੀ ਕਿ ਨਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਲਾਸਟ ਟਰਮ ਸੀ
0: ਜੀ,
1: ਉਦੋਂ ਇਹਨਾਂ ਨੇ ਇੱਕ ਰੈਲੀ ਕੀਤੀ ਤੇ ਰੈਲੀ ਦੇ ਵਿੱਚ ਜਿਹੜਾ ਹੈਗਾ ਆ ਕਿਤੇ, ਕਿਉਂਕਿ ਹੁਣ ਜਦੋਂ ਸੱਤਾਧਾਰੀ ਪਾਰਟੀ ਹੁੰਦੀ ਆ ਉਹਦੇ ਕੋਲ ਵਸੀਲੇ ਬਥੇਰੇ ਹੁੰਦੇ ਆ
0: ਜੀ,
1: ਉਹ ਪ੍ਰਵਾਸੀ ਸੱਦ ਲੈ
0: ਜੀ,
1: ਹਾਂਜੀ, ਉਹ ਪੀ ਕੇ ਸ਼ਰਾਮ ਨੂੰ ਜਦੋਂ ਤੁਰੇ ਆਂਦੇ ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਕਿੱਥੋਂ ਆਏ ਆ
0: ਜੀ,
1: ਹਾਂਜੀ
0: ਜੀ,
1: ਤੇ ਆਹ ਦਾਰੂ ਦੂਰੂ ਕਿੱਥੋਂ ਪੀ ਆਏ ਅੱਜ
0: ਜੀ?
1: ਕਹਿੰਦੇ ਉਹ ਸਿਰਮੁੰਨੀ ਅਕਾਲੀ ਦਲ ਕੀ ਰੈਲੀ ਥੀ ਨਾ, ਹਾਂਜੀ
0: ਜੀ, ਅੱਛਾ ਜੀ, ਕਿਆ ਬਾਤ ਹੈ ਜੀ,
1: ਬਾਈ ਉਹ ਸਿਰਮੁੰਨੀ ਅਕਾਲੀ ਦਲ ਦੀ ਰੈਲੀ ਸੀ ਤੇ ਉਹ ਸਿਰਮੁੰਨੀ ਹੋ ਨੀ ਬੜੀ, ਮੁੜ ਕੇ ਅਕਾਲੀ ਦਲ ਨੀ ਮੁੜ ਕੇ ਪਾਵਰ ਚ ਆਇਆ
0: ਜੀ।
1: ਸੋ ਹੁਣ ਗੱਲ ਏਦਾਂ ਹੈਗੀ ਆ ਜੀ ਕਿ ਜਨਾਬ ਨਾ ਇੱਕ ਖਬਰ ਅੱਜ ਮਿਸ ਕਰ ਗਏ ਆ, ਮੈਂ ਉਤੋਂ ਹੀ ਸ਼ੁਰੂਆਤ ਕਰਦਾ।
0: ਕਰ ਲੋ ਜੀ, ਕਰ ਲੋ।
1: ਅੱਜ ਨਾ ਹਾਈ ਕੋਰਟ ਦੇ ਵਿੱਚ ਜਿਹੜੇ ਮਾਨ ਸਾਹਿਬ ਨੂੰ ਇਥੋਂ DGP ਨੂੰ ਜਿਹੜਾ ਲੈਟਰ ਆਇਆ ਸੀਗਾ ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਸੀ ਕੀਤੀ ਹੈ ਭਈ ਇਹਨਾਂ ਦੇ OST ਨੇ ਟ੍ਰਾਂਸਫਰਾਂ ਦੇ ਵਿੱਚ,
0: ਹਾਂਜੀ,
1: ਪੋਸਟਿੰਗ ਦੇ ਵਿੱਚ ਤੇ ਕਰਪਸ਼ਨ ਕੀਤੀ ਹੈਗੀ ਆ, ਉਹਦੇ ਬਾਰੇ ED ਨੇ ਪਰਚਾ ਦਰਜ ਕਰਨ ਲਈ ਕਿਹਾ ਸੀਗਾ ਤੇ ਇਨਵੈਸਟੀਗੇਸ਼ਨ ਕਰਨ ਲਈ ਕਿਹਾ ਸੀ, ਹਾਂਜੀ। ਉਹ ਪਤਾ ਲੱਗਾ ਜੀ ਭੀ ਲੈਟਰ 1 ਨਹੀਂ ਆਇਆ, ਲੈਟਰ 3 ਆਏ ਆ।
0: ਅੱਛਾ ਜੀ, ਕਿਆ ਬਾਤ
1: ਹੈ। ਪਹਿਲਾਂ ਉਹਨਾਂ ਨੇ ਜੁਲਾਈ ਮਹੀਨੇ ਦੇ ਵਿੱਚ ਲੈਟਰ ਪਾਏ ਹੈਗੇ ਆ
0: ਜੀ,
1: ਫੇਰ ਜਿਹੜਾ ਹੈਗਾ ਅਗਸਤ ਮਹੀਨੇ ਦੇ ਵਿੱਚ ਲੈਟਰ ਪਾਇਆ
0: ਜੀ,
1: ਇਹਨਾਂ ਨੇ ਕੁਛ ਕੀਤਾ ਨਹੀਂ ਸੀ ਤੇ ਇਹਦੇ ਬਾਰੇ PIL ਪੈਂਡਿੰਗ ਸੀਗੀ
0: ਜੀ।
1: ਅੱਜ ਜਿਹੜਾ ਹੈਗਾ ਆ ਹਾਈ ਕੋਰਟ ਨੇ ਉਹਦੇ ਵਿੱਚ ਸਰਕਾਰ ਨੂੰ ਨੋਟਿਸ ਕਰ ਦਿੱਤਾ, DGP ਨੂੰ ਵੀ ਸਾਥ ਕਰ ਦਿੱਤਾ, ਚੀਫ ਸੈਕਟਰੀ ਨੂੰ ਵੀ ਕਰਤਾ, ਹੋਮ ਸੈਕਟਰੀ ਨੂੰ ਵੀ ਕਰਤਾ
0: ਜੀ।
1: ਤੇ ਉਹਦੇ ਵਿੱਚ ਜਿਹੜਾ ਹੈਗਾ ਆ 3 ਸਤੰਬਰ ਤਰੀਕ ਪਾ ਦਿੱਤੀ ਜੀ।
0: ਜੀ
1: ਨਾਲ ਉਹਨਾਂ ਨੇ ਕਿਹਾ ਵੀ DGP ਇੱਥੇ ਐਕਸ਼ਨ ਟੇਕਨ ਰਿਪੋਰਟ ਵੀ ਸਬਮਿਟ ਕਰੇ
0: ਜੀ।
1: ਔਰ ਮਜ਼ੇ ਦੀ ਗੱਲ ਇਹ ਆ ਕਿ ਉਹਨਾਂ ਨੇ CBI ਨੂੰ ਵੀ ਨੋਟਿਸ ਕਰ ਦਿੱਤਾ।
0: ਅੱਛਾ ਜੀ।
1: ਆਰਗੂਮੈਂਟ ਉਹਨਾਂ ਨੇ ਇਹ ਕਹੀ ਵੀ ਇੱਕ ਸੈਂਟਰ ਦੀ ਏਜੰਸੀ ਜਿਹੜੀ ਹੈਗੀ ਆ ਤੁਹਾਨੂੰ ਲਿਖ ਰਹੀ ਹੈਗੀ ਆ
0: ਜੀ,
1: ਤੇ ਤੁਹਾਡੀ ਸਟੇਟ ਦੀ ਏਜੰਸੀ ਉੱਤੇ ਜਿਹੜਾ ਹੈਗਾ ਸਾਇਲੈਂਟ ਹੋ ਕੇ ਬੈਠੀ ਆ
0: ਜੀ,
1: ਇਹ ਚੱਕਰ ਕੀ ਆ ਜੀ?
0: ਜੀ
1: ਕਿਉਂਕਿ ਜਿਹੜੀ ਪਟੀਸ਼ਨ ਆ ਉਹਦੇ ਵਿੱਚ ਪ੍ਰੇਅਰ ਹੀ ਇਹ ਆ ਕਿ ਇਨਕੁਆਇਰੀ ਜਿਹੜੀ ਹੈਗੀ CBI ਨੂੰ ਭੇਜ ਦਿੱਤੀ ਜਾਵੇ
0: ਜੀ।
1: ਇਸ ਕਰਕੇ CBI ਨੂੰ ਵੀ ਜਿਹੜਾ ਹੈਗਾ ਆ ਨੋਟਿਸ ਗਿਆ ਆ। ਹੁਣ ਦੇਖਦੇ ਆ ਜੀ ਵੀ 3 ਸਤੰਬਰ ਤੱਕ ਇਹ ਕੀ ਮਤਲਬ ਐਕਸ਼ਨ ਟੇਕਨ ਕਰਦੇ ਹੈਗੇ ਆ
0: ਜੀ,
1: ਜਾਂ ਮਤਲਬ ਜਿਹੜਾ ਹੈਗਾ ਕੋਈ ਇਸੇ ਤਰੀਕੇ ਨਾਲ ਜਿਹੜੇ ਆ ਇਹ ਚਿੱਠੀਆਂ ਜਿਹੜੀਆਂ ਪੇਸ਼ ਕਰ ਦਿੰਦੇ ਆ
0: ਜੀ।
1: ਹੋ ਸਕਦਾ ਹੈਗਾ ਇਹ ਆ ਵੀ ਜੋ ਇਹਨਾਂ ਦਾ ਐਕਟ ਐਂਡ ਕੰਡਕਟ ਸ਼ੁਰੂ ਤੋਂ ਰਿਹਾ ਹੈਗਾ ਆ ਵੀ ਉਦਣ ਤਰੀਕ ਲੈ ਲੈਣ ਜੀ ਵੀ ਅੱਗੇ ਅਗਲੀ ਤਰੀਕ ਤੇ ਪੇਸ਼ ਕਰ ਦਿਆਂਗੇ ਜੀ ਕਿਤੇ
0: ਜੀ,
1: ਜਾਂ ਪ੍ਰੋਪਰ ਬਣਾ ਨਹੀਂ ਹੋਇਆ ਜੀ
0: ਜੀ।
1: ਤੇ ਬਟ ਇਹ ਹੈਗਾ ਆ ਕਿ ਇਹ ਮਾਮਲਾ ਹੁਣ ਅੱਗੇ ਵੱਧ ਗਿਆ ਤੇ ਹਾਈ ਕੋਰਟ ਦੇ ਵਿੱਚ ਆ ਜੀ।
0: ਬਿਲਕੁਲ ਹੈ ਜੀ,
1: ਨੋ ਡਾਊਟ ਵੀ ਜਿਹੜੇ OSD ਆ ਮਾਨ ਸਾਹਿਬ ਦੇ
0: ਜੀ
1: ਰਾਜਵੀਰ ਸਿੰਘ ਘੁੰਮਣ
0: ਜੀ,
1: ਉਹਨਾਂ ਨੇ ਕਈ ਜਗ੍ਹਾ ਪ੍ਰੈਸ ਕਾਨਫਰੰਸਿਸ ਵੀ ਕੀਤੀਆਂ, ਕਈਆਂ ਨੂੰ ਜਿਹੜਾ ਹੈਗਾ ਡਿਫੇਮੇਸ਼ਨ ਦੇ ਨੋਟਿਸ ਵੀ ਦਿੱਤੇ
0: ਜੀ।
1: ਉਹਨਾਂ ਨੇ ਆਪਣੀ ਸਫਾਈ ਚ ਜਿਹੜੀ ਗੱਲ ਕਹੀ ਹੈਗੀ ਜੀ ਕਿ ਇਹ ਤਾਂ ਰੂਟੀਨ ਪ੍ਰੋਸੈਸ ਹੈਗੀ ਆ, ਮੇਰੇ ਕੋਲ ਜਿਹੜਾ ਬੀਇੰਗ OSD ਮੇਰੇ ਕੋਲ ਐਪਲੀਕੇਸ਼ਨਾਂ ਆਉਂਦੀਆਂ ਸੀ, ਮੇਰਾ ਤਾਂ ਕੰਮ ਅੱਗੇ ਵਧਾ ਦੇਣਾ ਹੁੰਦਾ ਸੀਗਾ
0: ਜੀ,
1: ਤੇ ਜਿਹੜੇ ਬੰਦੇ ਮੈਨੂੰ ਨਹੀਂ ਜਾਣਦੇ ਸੀ ਉਹ ਜਿਹੜੇ ਮੇਰੇ ਯਾਰ ਮਿੱਤਰ ਜਿਹਨਾਂ ਜਾਣਦੇ ਸੀ ਉਹਨਾਂ ਰਾਹੀਂ ਆ ਗਈਆਂ ਜੀ
0: ਜੀ।
1: ਇਸ ਤਰੀਕੇ ਨਾਲ ਸਫਾਈ ਦੇ ਦਿੱਤੀ ਜੇ, ਮਤਲਬ ਇਹਦਾ ਮਤਲਬ ਇਹ ਹੈਗਾ ਆ ਕਿ ਰੂਟੀਨ ਪ੍ਰੋਸੈਸ ਦੇ ਵਿੱਚ ਕੋਈ ਵੀ ਐਪਲੀਕੇਸ਼ਨ ਆਉਣ ਵਾਸਤੇ ਕੋਈ ਨਾ ਕੋਈ ਜਿਹੜਾ ਹੈਗਾ ਆ ਜ਼ਰੀਆ ਚਾਹੀਦਾ ਹੀ ਹੈਗਾ ਆ ਫਿਰ
0: ਜੀ। ਉਹ ਤਾਂ ਫਿਰ ਬਗੈਰ ਗੱਲ ਤੋਂ ਕਹਿੰਦੇ ਜੀ ED ਤੰਗ ਕਰਦੀ, ਫਿਰ ਤੁਸੀਂ ਨੀ ਕੁਛ ਕਰਦੇ ਤਾਂ ਅਗਲਿਆਂ ਨੇ ਤਾਂ ਫਿਰ ਕਰਨਾ ਹੀ ਆ ਜੀ, ਜੇ ਜਵਾਬ ਵੀ ਨੀ ਦਿੰਦੇ ਤਾਂ।
1: ਹਾਂਜੀ
0: ਜੀ,
1: ਉਹ ਜਿਹੜਾ ਹੈਗਾ ਆ ਹੁਣ ਮਾਮਲਾ ਜਿਹੜਾ ਆ ਉਹ ਅੱਗੇ ਵੱਧ ਗਿਆ ਆ ਤੇ ਹੋ ਸਕਦਾ ਉਹਦੇ ਤੇ ਕੋਈ ਕੰਕਰੀਟ ਡਿਸੀਜਨ ਆ ਜਾਏ ਜੀ
0: ਜੀ।
1: ਬਾਕੀ ਰਹੀ ਅੱਜ ਮੁਲਾਜ਼ਮਾਂ ਦੀ ਗੱਲ, ਮੁਲਾਜ਼ਮਾਂ ਨੂੰ ਤਾਂ ਜਿਹੜਾ ਹੈਗਾ ਆ ਨਾ ਜਿੱਦਾਂ ਮਾਨ ਸਾਹਿਬ ਆਪਣੇ ਸੁਭਾਅ ਦੇ ਮੁਤਾਬਕ
0: ਜੀ,
1: ਕਿਉਂਕਿ ਇਹਨਾਂ ਨੇ ਅੱਜ ਤੱਕ ਕਦੀ ਕੋਈ ਮੀਟਿੰਗ ਕਰਕੇ ਕਿਸੇ ਕੰਕਰੀਟ ਰਿਜ਼ਲਟ ਤੇ ਤਾਂ ਪਹੁੰਚੇ ਹੀ ਨੀ ਜੀ
0: ਜੀ।
1: ਕਿਸਾਨਾਂ ਨਾਲ ਮੀਟਿੰਗ ਕੀਤੀ ਸੀ ਤੇ ਉਹਨਾਂ ਨਾਲ ਵੀ ਵਿੱਚੇ ਛੱਡ ਕੇ ਚੱਲ ਗਏ ਸੀਗੇ ਜੀ, ਉਹਨਾਂ ਨੂੰ ਕਹਿੰਦੇ ਕਿ ਤੁਸੀਂ ਏਦਾਂ ਕਰਕੇ ਪਹਿਲਾਂ ਕੱਲ ਹੜਤਾਲ ਦਾ ਦੱਸੋ, ਕਹਿੰਦੇ ਇਹ ਹੜਤਾਲ ਤਾਂ ਹੋਣੀ ਹੈਗੀ ਆ ਜੀ ਏਦਾਂ ਕਰਕੇ, ਜੋ ਪਹਿਲਾਂ ਫਿਰ ਤੁਸੀਂ ਜਿਹੜਾ ਹੈਗਾ ਧਰਨੇ ਹੀ ਲਾ ਲਓ। ਹਾਂਜੀ, ਉਹ ਕਹਿੰਦੇ ਧਰਨੇ ਕਰਕੇ ਜਦ ਤੁਸੀਂ ਸਾਨੂੰ ਸੱਦਿਆ ਉਦਾਂ ਤੁਸੀਂ ਸਾਨੂੰ ਮੀਟਿੰਗ ਹੀ ਨੀ ਸੀ ਦੇਣੀ।
0: ਸੈਣੀ ਸਾਹਿਬ ਸਾਰਾ ਤਾਂ ਸੈਕਟਰੀਏਟ ਜਿਹੜਾ ਚੰਡੀਗੜ੍ਹ ਦੇ ਵਿੱਚ ਬੈਠਾ ਤੇ ਉਹਨਾਂ ਨੇ ਤਾਂ ਮੀਟਿੰਗ ਕਰਨੀ ਆ, ਚੱਕ ਕੇ ਜਲੰਧਰ ਨੂੰ ਆ ਗਿਆ। ਜਲੰਧਰ ਕੀ ਆ ਜੀ,
1: ਜਾਣ ਬੁੱਝ ਕੇ ਖਜਲ ਖਰਾਬ ਕਰਨ ਦਾ ਤਰੀਕਾ ਸੀ ਉਹਨਾਂ ਨੂੰ ਇਹ ਸੀਗਾ ਵੀ ਇੱਕ ਅੱਧਾ ਕੋਈ ਮੈਸੇਜ ਏਦਾਂ ਦਾ ਚੱਲ ਜਾਏ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਮੈਸੇਜ ਕਰ ਦਿਓ,
0: ਹਾਂਜੀ
1: ਵੱਖਰੇ ਵੱਖਰੇ ਗਰੁੱਪਾਂ ਨੂੰ ਕੋਸ਼ਿਸ਼ ਕੀਤੀ ਗਈ ਇਸ ਚੀਜ਼ ਦੇ ਉੱਤੇ ਵੀ ਤੁਸੀਂ ਮੈਸੇਜ ਕਰੋ ਤੇ ਕੰਮ ਤੇ ਆ ਜਾਓ। ਜੇ ਇੱਕ ਗਰੁੱਪ ਵੀ ਜਿਹੜਾ ਆ ਏਦਾਂ ਦੀ ਕੋਈ ਗੱਲ ਕਰ ਦਿੰਦਾ, ਲੀਨੀਅੰਸੀ ਦਿਖਾ ਦਿੰਦਾ ਤੇ ਦੈਨ ਉਹ ਜਿਹੜਾ ਹੈਗਾ ਆ ਇਹਨਾਂ ਨੇ ਉਸ ਚੀਜ਼ ਨੂੰ ਕਵਰ ਕਰ ਜਾਣਾ ਸੀਗਾ
0: ਜੀ,
1: ਤੇ ਸਟ੍ਰਾਈਕ ਜਿਹੜੀ ਆ ਤੋੜ ਲੈਣੀ ਸੀ ਜੀ। ਮੁਲਾਜ਼ਮ ਰਹੇ ਇਕਜੁੱਟ ਜੀ
0: ਜੀ।
1: ਹੁਣ ਜਿਹੜਾ ਹੈਗਾ ਸ਼ਾਮ ਨੂੰ ਇਹਨਾਂ ਨੇ ਇੱਕ ਲੈਟਰ ਕੱਢ ਦਿੱਤਾ ਵੀ ਜਿਹੜੇ ਐਬਸੈਂਟੀ ਆ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ
0: ਜੀ।
1: ਸਵਾਲ ਇਹ ਹੈਗਾ ਕਿ ਉਹਦੀ ਇਬਾਰਤ ਦੇਖੋ, ਉਹਦੇ ਵਿੱਚ ਲਿਖਿਆ ਕੀ ਆ ਕਿ ਸਾਨੂੰ ਵੱਖਰੇ ਵੱਖਰੇ ਵਰਗਾਂ ਤੋਂ ਜਿਹੜਾ ਆ ਪਤਾ ਲੱਗਿਆ ਕਿ ਮੁਲਾਜ਼ਮਾਂ ਨੂੰ, ਤੁਹਾਨੂੰ ਨੀ ਪਤਾ ਸਾਰਾ ਤਾਂ 2 ਲੱਖ ਬੰਦਾ ਛੁੱਟੀ ਤੇ ਸਮੂਹਿਕ ਛੁੱਟੀ
0: ਹਾਈ ਕੋਰਟ ਸੁਪਰੀਮ ਕੋਰਟ ਕਿੱਥੇ ਕਿੱਥੇ ਜਾਏ, ਉਦੋਂ ਇਹਨਾਂ ਨੂੰ ਸੁਣਿਆ ਨੀ ਵੀ ਮੁਲਾਜ਼ਮ ਤੁਰੇ ਫਿਰਦੇ ਆ ਜੀ।
1: ਬਹੁਤ ਡਰਾਮੇ ਕਰਦੇ ਜੀ, ਦੱਸੋ ਭਲਾ ਤੁਹਾਨੂੰ ਪਤਾ ਨੀ ਪੂਰੇ ਪੰਜਾਬ ਨੂੰ ਪਤਾ ਵੀ ਹਾਂ ਜੀ ਅਗਲੇ ਬੰਦੇ ਜਿਹੜੇ 27 ਤਰੀਕ ਨੂੰ ਕਰ ਰਹੇ ਹੈਗੇ ਆ ਬੰਦ ਦੀ ਕਾਲ ਆ ਉਹਨਾਂ ਦੀ,
0: ਹਾਂਜੀ
1: ਤੇ ਉਹਨਾਂ ਨੇ ਕਿਹਾ ਵੀ ਅਸੀਂ ਹੜਤਾਲ ਕਰਨੀ ਹੈਗੀ ਤੇ ਤੁਸੀਂ ਜਿਹੜਾ ਆ ਫਿਰ ਕਹਿੰਦੇ ਸਾਨੂੰ ਲੋਕਾਂ ਤੋਂ ਪਤਾ ਲੱਗਾ
0: ਜੀ,
1: ਹਾਂਜੀ। ਸੋ ਇਸ ਕਰਕੇ ਲੱਗਦਾ ਏਦਾਂ ਹੀ ਆ ਕਿ ਰਹਿੰਦੇ ਹੀ ਨੀ ਗੇ ਪੰਜਾਬ ਦੇ ਵਿੱਚ
0: ਜੀ,
1: ਤੇ ਜਾਂ ਇਹਨਾਂ ਨੂੰ ਖਬਰ ਪਹੁੰਚਦੀ ਨੀ ਹੈਗੀ ਜੀ। ਜਾਣ ਬੁੱਝ ਕੇ ਇਹਨਾਂ ਨੇ ਪਹਿਲਾਂ ਤਾਂ 27 ਤਰੀਕ ਨੂੰ ਉਹਨਾਂ ਨੇ ਐਕਸ਼ਨ ਨੂੰ ਲੀਕ ਕਿਹਾ ਸੀ, 27 ਤਰੀਕ ਦੀ ਹੀ ਮੀਟਿੰਗ ਰੱਖੀ
0: ਜੀ,
1: ਫੇਰ ਮੁੜ ਕੇ ਬਹਾਨਾ ਇਹ ਬਣਾ ਲਿਆ ਜੀ
0: ਜੀ।
1: ਚਾਹੀਦਾ ਤਾਂ ਇਹ ਸੀਗਾ ਜੀ ਵੀ ਉਹਨਾਂ ਨੂੰ ਜਿਹੜਾ ਹੈਗਾ ਤੁਸੀਂ 25 ਨੂੰ 24 ਨੂੰ ਮੀਟਿੰਗ ਦਿਓ
0: ਹੈਂਜੀ,
1: ਉਹਨਾਂ ਨੂੰ ਤਾਂ ਜੇ ਤੁਸੀਂ ਸਟਰਾਈਕ ਨੂੰ ਮਤਲਬ ਜਿਹੜਾ ਹੈਗਾ ਡੈਫਰ ਕਰਾਉਣਾ ਚਾਹੁੰਦੇ ਹੈਗੇ ਆ ਵੀ ਡਿਲੇ ਕਰ ਦਿਓ ਡੈਫਰ ਕਰ ਦਿਓ, ਦੈਨ ਤੁਹਾਡੇ ਕੋਲ ਤਾਂ ਆਪਸ਼ਨ ਇਹ ਸੀ ਕਿ ਤੁਸੀਂ ਪਹਿਲਾਂ ਮੀਟਿੰਗ ਦਿੰਦੇ, ਉਹਦੇ ਵਿੱਚ ਉਹਨਾਂ ਨੂੰ ਕਨਵਿੰਸ ਕਰਦੇ, ਸਟੇਟ ਦੀ ਜਿਹੜੀ ਹੈਗੀ ਹਾਲਾਤ ਉਹਦੇ ਬਾਰੇ ਦੱਸਦੇ, ਉਹਨਾਂ ਨੂੰ ਪਾਰਸ਼ਲੀ ਕੁਛ ਦੇਣ ਦਾ ਪ੍ਰੋਮਿਸ ਕਰਦੇ ਵੀ ਤੁਹਾਨੂੰ ਇੰਨੇ ਕੁ ਪੈਸੇ ਦੇ ਦਿੰਦੇ ਹੈਗੇ ਆ, ਉਹਦੇ ਨਾਲ ਤੁਸੀਂ ਕੰਮ ਚਲਾਓ, ਬਾਕੀ ਹੌਲੀ ਹੌਲੀ ਅਸੀਂ ਕਮਿਟਡ ਆ ਦੇਣ ਵਾਸਤੇ। ਇਹ ਤਾਂ ਉਲਟਾ ਬਲੇਮ ਗੇਮ ਦੇ ਉੱਤੇ ਉਤਾਰੂ ਹੋ ਗਿਆ ਜੀ,
0: ਬਿਲਕੁਲ।
1: ਉਹ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਇੱਕ ਜਗ੍ਹਾ ਫੰਕਸ਼ਨ ਚ ਡਿਗਰੀਆਂ ਉਹ ਚੱਲ ਗਏ ਜੀ, ਨੌਕਰੀਆਂ ਵੰਡਣ ਜੀ,
0: ਜੀ
1: ਤੇ ਉਹ ਨਿਯੁਕਤੀਆਂ ਵੰਡਦੇ, ਉੱਥੇ ਕਹਿੰਦੇ ਜੀ ਪੰਜਾਬ ਵਾਲੇ ਜਿਹੜੇ ਹੈਗੇ ਆ ਪੰਜਾਹ ਹਜ਼ਾਰ ਤਨਖਾਹ ਲੈਂਦੇ ਹੈਗੇ ਆ
0: ਜੀ,
1: ਦੂਜੀ ਜਗ੍ਹਾ ਜਿਹੜੇ ਹੈਗੇ ਆ 33-33 ਹਜ਼ਾਰ ਰੁਪਇਆ ਮਿਲਦਾ ਜੀ,
0: ਜੀ
1: 28 ਹਜ਼ਾਰ ਰੁਪਇਆ ਮਿਲਦਾ ਤੇ ਅਸੀਂ ਤਾਂ ਜਿਹੜਾ 50 ਹਜ਼ਾਰ ਦਿੰਦੇ ਆ
0: ਜੀ,
1: ਤੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਵੀ ਇਹਨਾਂ ਚਾਲਾਂ ਤੋਂ ਦੁਖੀ ਹੈਗੇ ਜੀ ਇਹਨਾਂ ਦੀਆਂ ਤੋਂ
0: ਜੀ,
1: ਤੇ ਬਟ ਉਹ ਕਿਉਂਕਿ ਸਟੇਟ ਦੀ ਅਥਾਰਟੀ ਹੈਗੀ ਉਹਨੂੰ ਡਿਨਾਈ ਨੀ ਕਰ ਸਕਦੇ ਮੀਟਿੰਗ ਤੋਂ
0: ਜੀ,
1: ਤੇ ਪਰ ਉਹਨਾਂ ਨੂੰ ਵੀ ਹੁਣ ਪਤਾ ਆ ਵੀ ਹਾਂ ਜੀ ਇਹਨਾਂ ਨੇ ਕਿਥੇ ਗੱਲ ਸਾਡੀ ਸਿਰੇ ਲਾਉਣੀ ਨੀ ਜੀ।
0: ਜੀ ਬਿਲਕੁਲ ਜੀ, ਤੇ ਹੁਣ ਪੇਜ ਸੈਂਡ ਸਾਹਿਬ ਖਸੋਗਾ ਕੀ ਕਰ ਸਕਦੇ ਨੇ ਕਿ ਬਲਾਜ਼ਮ ਕੀ ਕਰ ਸਕਦੇ ਨੇ ਜੀ ਹੁਣ,
1: ਇਹਨਾਂ ਨੇ ਵੀ ਟਾਈਮ ਟਪਾਉਣਾ, ਮੁਲਾਜ਼ਮਾਂ ਨੇ ਵੀ ਟਾਈਮ ਟਪਾਉਣਾ ਹੈਗਾ ਆ ਜੀ, ਇਹ ਤਾਂ ਹੁਣ ਅਗਲੀ ਸਰਕਾਰ ਤੇ ਗੱਲ ਪੈ ਗਿਆ ਕੰਮ
0: ਜੀ। ਜੀ
1: ਵੱਡੀ ਗੱਲ ਤਾਂ ਇਹ ਹੈਗੀ ਆ ਨਾ ਸਰ, ਤੁਸੀਂ ਇਹ ਦੇਖੋ ਨਾ 15,000 ਕਰੋੜ ਰੁਪਇਆ ਗਮਾਡਾ ਤੋਂ ਚੱਕ ਲੈਣਾ, 10,000 ਰੁਪਇਆ PSPCL ਤੋਂ ਚੱਕ ਲੈਣਾ ਜੀ, 25,000 ਕਰੋੜ ਰੁਪਇਆ ਜਿਹੜਾ ਹੈਗਾ ਆ ਉਹ ਜਾਂਦੇ ਜਾਂਦੇ ਜਿਹੜਾ ਇਹ ਕਰਜ਼ਾ ਲੈ ਜਾਣਾ ਜੀ ਇਹ
0: ਜੀ,
1: ਤੇ ਉਹ ਜਿਹੜਾ ਆ ਪੈਸਾ ਕਿੱਥੇ ਇਹਨਾਂ ਨੇ ਖਰਚਣਾ ਜੇ ਮੁਲਾਜ਼ਮਾਂ ਨੂੰ ਨਹੀਂ ਦੇਣਾ DA ਤੇ ਬਾਕੀ ਖਰਚਣਾ ਕਿੱਥੇ ਹੈਗਾ ਜੀ।
0: ਜੀ
1: ਔਰ ਫਿਰ ਉਹ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਆ ਉਸ ਪੈਸੇ ਦੇ ਨਾਲ ਯੂਜ ਕਰਨਗੇ ਜਿੱਦਾਂ ਮਰਜ਼ੀ ਹੈਗਾ, ਬਟ ਜਿਹੜੀ ਵੀ ਸਰਕਾਰ ਬਣੇਗੀ ਅੱਗੇ ਉਹਦੇ ਵਾਸਤੇ ਜਿਹੜਾ ਆ ਕੰਡਿਆਂ ਦਾ ਤਾਜ ਹੀ ਹੋਏਗਾ, ਕਿਉਂਕਿ ਉਹਨੂੰ ਆਉਂਦਿਆਂ ਨਾਲ ਹੀ PSPCL ਨੂੰ ਪ੍ਰਾਈਵੇਟ ਕਰਨਾ ਪਏਗਾ, ਨਹੀਂ ਤਾਂ ਕੰਮ ਹੀ ਨੀ ਚੱਲੇਗਾ। PSPCL ਤਾਂ ਪਹਿਲਾਂ ਹੀ ਜਿਹੜੀ ਸਬਸਿਡੀ ਦੀ ਮਾਰੀ ਆ।
0: ਸਹੀ ਸਰ, ਮੈਂ ਅੱਜ 2 ਕੁ ਦਿਨ ਹੋ ਗਏ ਇਹਨਾਂ ਚੀਜ਼ਾਂ ਨੂੰ ਸੋਚਦਾ ਸੀਗਾ, ਚਲੋ ਥੋੜਾ ਬਹੁਤਾ ਕਿਤੇ ਵਕਤ ਮਿਲਦਾ ਤੇ ਚਲੋ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਆਹ ਸਰਕਾਰ ਆਵੇ ਉਹ ਸਰਕਾਰ ਆਵੇ, ਲੰਬੇ ਸਮੇਂ ਤੋਂ ਗੱਲਬਾਤ ਸੁਣਦੇ ਆਏ ਆ ਜਾਂ ਹੋਰ ਵੀ ਬਹੁਤ ਸਾਰੇ ਗੱਲਾਂ ਬਾਤਾਂ ਕਰਦੇ ਵੀ ਹੈ ਆਪਸ ਵੀ, ਕਈ ਵਾਰੀ ਗੱਲਬਾਤ ਹੁੰਦੀ ਇਹਨਾਂ ਚੀਜ਼ਾਂ ਦੇ ਉੱਤੇ ਵੀ ਪੰਜਾਬ ਦੀ ਸਥਿਤੀ ਜਿਹੜੀ ਆ ਉਹਨਾਂ ਪਿਛਲੇ 25-30 ਸਾਲਾਂ ਦੇ ਵਿੱਚ ਲਾ ਲਓ ਕਿ 84 ਤੋਂ ਲਾ ਲਓ ਜਾਂ 80ਵੇਂ ਦਹਾਕੇ ਦੇ ਵਿੱਚ ਉਹ ਕੰਮ ਸ਼ੁਰੂ ਹੁੰਦਾ ਤਾਂ ਜ਼ਿਆਦਾਤਰ ਇਲਜ਼ਾਮਬਾਜ਼ੀ ਇਹ ਲੱਗਦੀ ਹੈ ਕਿ ਵੱਡੇ ਬਾਦਲ ਜਿਹੜੇ ਸਨ ਉਹਨਾਂ ਦੇ ਕਰਕੇ ਹੀ ਪੰਜਾਬ ਦੇ ਉੱਤੇ ਕਰਜ਼ਾ ਚੜਿਆ, ਉਦੋਂ 2 ਲੱਖ ਕਰੋੜ ਜਾਂ ਕਿੱਦਾਂ ਇੰਨਾ ਦਾ ਸੀਗਾ ਜਦੋਂ ਉਹਨਾਂ ਦੀ ਸਰਕਾਰਾਂ ਰਹੀਆਂ ਨੇ, 2.5 ਕਹਿ ਲਓ 3 ਕਹਿ ਲਓ ਵੱਧ ਤੋਂ ਵੱਧ, ਤੇ ਉਹਨਾਂ ਨੇ ਉਸ ਸਮਿਆਂ ਦੇ ਵਿੱਚ ਜਿੱਦਾਂ ਕਿ 25-30 ਸਾਲ ਦੇ ਅਰਸੇ ਦੇ ਵਿੱਚ ਮਤਲਬ ਕਿ ਇੰਨਾ ਕੁ ਕਰਜ਼ਾ ਹੋਇਆ, ਤੇ ਉਹਦੇ ਵਿੱਚ ਦੇਖਿਆ ਜਾਵੇ ਤਾਂ ਕੁਝ ਚੀਜ਼ਾਂ ਜਾਂ ਪੰਜਾਬ ਦੇ ਹਾਲਾਤਾਂ ਦੀ ਗੱਲ ਹੈ ਉਹ, ਚਾਹੇ ਬਾਹਰੋਂ ਆ ਕੇ ਫੋਰਸਾਂ ਲੱਗੀਆਂ, ਚਾਹੇ 84 ਦੀ ਘਟਨਾ ਵਾਪਰੀ, ਹੋਰ ਸਾਰੀਆਂ ਚੀਜ਼ਾਂ ਉਹ ਖਮਿਆਜ਼ਾ ਵੀ ਭੁਗਤਿਆ, ਚਲੋ ਪੰਜਾਬ ਨੇ ਆਪ ਵੀ ਜਾਨੀ ਮਾਲੀ ਨੁਕਸਾਨ ਤੇ ਫਿਰ ਕਰਜ਼ਾ ਵੀ ਉਹਦੇ ਉੱਤੇ ਚੜਿਆ ਸਾਰਾ ਕੁਝ, ਪਰ ਜੋ ਹਾਲਾਤ 5 ਸਾਲਾਂ ਦੇ ਵਿੱਚ ਬਣ ਗਏ ਏਡੇ ਵੱਡੇ ਪੱਧਰ ਦੇ ਉੱਤੇ ਕਰਜ਼ਾ, ਹੋਰ ਸਾਰੀਆਂ ਸਬਸਿਡੀਆਂ, ਹੋਰ ਸਾਰੀਆਂ ਚੀਜ਼ਾਂ, ਤੇ ਮਤਲਬ ਕਿ ਉਹ ਆਪਾਂ ਉਹ ਚੀਜ਼ ਨੂੰ ਇਗਨੋਰ ਤਾਂ ਨਹੀਂ ਕਰ ਸਕਦੇ ਉਸ ਚੀਜ਼ ਨੂੰ।
1: ਭਰੇ ਸਾਹਿਬ ਜਿਹੜੇ ਪੰਜਾਬ ਚਿੰਤਕ ਆ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ
0: ਜੀ,
1: ਜੋ 35-40 ਸਾਲ ਦੇ ਵਿੱਚ ਜਿੰਨਾ ਕੁ ਥੱਲੇ ਗਏ ਸੀ ਉਹਨਾਂ 5 ਸਾਲਾਂ ਦੇ ਵਿੱਚ ਜਿਹੜਾ ਜਾ ਹੋਰ ਥੱਲੇ ਚੱਲ ਗਏ ਉਹਨਾਂ
0: ਜੀ।
1: ਦੇਖੋ ਉਦੋਂ ਜਦੋਂ ਕਰਜ਼ਾ ਸੀਗਾ, ਕਰਜ਼ਾ ਤਾਂ ਹੋਇਆ, ਉਹਦੇ ਵਿੱਚ 2 ਫੈਕਟਰ ਜਿਹੜੇ ਹੋਏ, ਇੱਕ ਚੀਜ਼ ਹੋਈ ਵੀ ਉਹਦੇ ਵਿੱਚ ਡਿਵੈਲਪਮੈਂਟ ਵੀ ਹੋਈ
0: ਜੀ,
1: ਬਟ ਐਟ ਦਾ ਸੇਮ ਟਾਈਮ ਜਿਹੜਾ ਫ੍ਰੀ ਬੀਜ ਵਾਲੀ ਜਿਹੜੀ ਮਤਲਬ ਜਿਹੜੀ ਪ੍ਰਥਾ ਹੈ ਨਾ ਉਹ ਵੀ ਉਦੋਂ ਹੀ ਚੱਲੀ
0: ਚੱਲੀ ਬਿਲਕੁਲ।
1: ਉਹ ਪਰ ਇਹ ਹੈਗਾ ਆ ਕਿ ਉਹ ਇੱਕ ਇਦਾਂ ਦਾ ਆਈਡੀਆ ਸੀ ਜਿਹਨੇ ਜਿਹੜੀ ਆ ਅਕਾਲੀ ਦਲ ਦੀ ਸਰਕਾਰ ਰਿਪੀਟ ਕਰਾ ਦਿੱਤੀ ਸੀ
0: ਜੀ ਬਿਲਕੁਲ।
1: ਹਾਂਜੀ,
0: ਮੈਨੂੰ ਚੇਤੇ ਆ ਸੁਖਬੀਰ ਬਾਦਲ ਸਾਹਿਬ ਕਹਿੰਦੇ ਸੀ ਉਸ ਸਮੇਂ ਦੇ ਵਿੱਚ ਕਿ 25 ਸਾਲ ਰਾਜ ਕਰਾਂਗੇ, ਉਹ ਮੈਨੂੰ ਚੇਤੇ ਆ ਜੀ ਗੱਲਾਂ ਬਿਲਕੁਲ ਜੀ।
1: ਹਾਂਜੀ, ਅੱਜ ਤੀਰਥ ਯਾਤਰਾ ਸਕੀਮ ਸਾਰੀਆਂ ਜਿਹੜੀਆਂ ਬੱਸਾਂ ਤੁਰੀਆਂ ਆਈਆਂ ਰੋਡਵੇਜ ਦੀਆਂ, ਹਾਂਜੀ ਰੋਡਵੇਜ ਫ੍ਰੀ, ਇਹ ਸਾਰੇ ਆਈਡੀਏ ਉਹਨਾਂ ਦੇ ਹੀ ਸੀਗੇ
0: ਜੀ।
1: ਇਹਨਾਂ ਨੇ ਜਿਹੜਾ ਹੈਗਾ ਆ ਇਹਨੂੰ ਫਿਰ ਜਿਹੜਾ ਲਾਰਜ ਸਕੇਲ ਤੇ ਇੰਪਲੀਮੈਂਟ ਕਰ ਦਿੱਤਾ ਵੀ ਲੋਕਾਂ ਨੂੰ ਜਿਹੜਾ ਹੈਗਾ ਆ ਪੂਰੀ ਰੋਟੀ ਆਪ ਖਾਓ, 2-2 ਬੁਰਕੀਆਂ ਲੋਕਾਂ ਨੂੰ ਪਾਈ ਚੱਲੋ, ਆਰਾਮ ਨਾਲ ਚੁੱਪ ਕਰਕੇ ਵੋਟਾਂ ਲਈ ਚੱਲੋ
0: ਜੀ।
1: ਲੋਕਾਂ ਨੂੰ ਦੇਖੋ ਦੇਖਿਆ ਸਰ, ਡਿਵੈਲਪਮੈਂਟ ਜਿਹੜੀ ਹੈਗੀ ਇਨਫਰਾਸਟ੍ਰਕਚਰ ਦੇ ਉੱਤੇ ਤਾਂ ਕੋਈ ਖਰਚਾ ਹੋਇਆ ਹੀ ਨੀ ਜੀ, ਸੜਕਾਂ ਮੁੜ ਕੇ ਜਿਹੜੀਆਂ ਉਦੋਂ ਦੀਆਂ ਬਣ ਗਈਆਂ ਹੁਣ ਜਿਹੜੀ ਸੜਕ ਹੈ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਆ ਲੋਕੀ ਹੱਥ ਨਾ ਪੱਟ ਕੇ ਦਿਖਾ ਦਿੰਦੇ ਅਗਲੇ ਦਿਨ
0: ਜੀ
1: ਉਹਦਾ ਕਾਰਨ ਇਹ ਆ ਕਿ ਉਹ ਠੇਕੇਦਾਰ ਵੀ ਯੂਪੀ ਤੋਂ ਹਰ ਇੱਕ ਬੰਦਾ ਜਿਹੜਾ ਆ ਕੋਈ ਦਿੱਲੀ ਤੋਂ ਕੋਈ ਯੂਪੀ ਤੋਂ ਕੋਈ ਹਰਿਆਣੇ ਤੋਂ ਬਸ ਆਹ ਹੀ ਚੱਕਰ ਆ
0: ਜੀ।
1: ਜੀ
0: ਚਲੋ ਉਹ ਤਾਂ ਜਿਹੜੀ
1: ਪੇ
0: ਤਾਂ ਸਾਈਂ ਸਾਹਿਬ
1: ਪੇ
0: ਤਾਂ ਜਿਹੜੀ ਬਾਹਰ ਜਾਣੀ ਜਾਣੀ ਆ ਜਿਹੜਾ ਮਤਲਬ ਕਿ ਜਿਹੜਾ ਸਰਕਾਰੀ ਕੰਮਾਂ ਦੇ ਵਿੱਚ ਟੈਕਸ ਪੇਅਰ ਹੋਣਾ ਜਾਂ ਹੋਰ ਸਾਰੀਆਂ ਚੀਜ਼ਾਂ ਹੋਣੀਆਂ ਕਦੇ ਉਹਦੇ ਵੱਲ ਲੋਕ ਇਹ ਪਛਾਣਨਗੇ ਜਾਂ ਜਾਣਨਗੇ ਕਿ ਭਾਈ ਹੁਣ ਦੇਖੋ ਜੇ ਆਪਾਂ ਸਰਵਿਸ ਜਿਹੜੀ ਆ ਚਾਹੇ ਉਹ ਹਰਿਆਣੇ ਤੋਂ ਲੈਂਦੇ ਹਾਂ ਚਾਹੇ ਆਪਾਂ ਹਿਮਾਚਲ ਦੇ ਲੋਕਾਂ ਤੋਂ ਲੈਂਦੇ ਹਾਂ ਪਰ ਉਹ ਪੈਸਾ ਜਿਹੜਾ ਸਰਵਿਸ ਟੈਕਸ ਦਾ ਜਿਹੜਾ ਸਾਰਾ ਕੁਝ ਆ ਉਹ ਘੱਟ ਵੀ ਤਾਂ ਉਹਨਾਂ ਸੂਬਿਆਂ ਦੇ ਵਿੱਚ ਹੁੰਦਾ ਪੰਜਾਬ ਦੇ ਵਿੱਚ ਤਾਂ ਟੈਕਸ ਵੀ ਨਹੀਂ ਰਹਿ ਰਿਹਾ ਫਿਰ ਉਸ ਹਿਸਾਬ ਦੇ ਉੱਤੇ ਦੇਖਿਆ ਜਾਵੇ ਤਾਂ
1: ਨਹੀਂ ਸਰ ਇਸੇ ਚੀਜ਼ ਦੇ ਕਰਕੇ ਜਿਹੜਾ ਹੈਗਾ ਆ ਦੇਖੋ ਕੁਛ ਇੱਕ ਚੀਜ਼ਾਂ ਜਿਹੜੀਆਂ ਆ ਬਾਦਲ ਸਾਹਿਬ ਨੇ ਜਦੋਂ ਚੰਡੀਗੜ੍ਹ ਤੋਂ ਦਫ਼ਤਰ ਜਿਹੜੇ ਮੋਹਾਲੀ ਲਿਆਂਦੇ ਸੀਗੇ ਉਹ ਇਸੇ ਇੰਟੈਂਸ਼ਨ ਨਾਲ ਲਿਆਂਦੇ ਸੀਗੇ ਕਿ ਭਾਈ ਮੋਹਾਲੀ ਦੇ ਵਿੱਚ ਜਦੋਂ ਦਫ਼ਤਰ ਆ ਗਏ ਤੇ ਜਦੋਂ ਉਸ ਉੱਥੇ ਟੈਕਸ ਪੇ ਹੁੰਦਾ ਸੀਗਾ
0: ਤੇ
1: ਉਹ ਟੈਕਸ ਜਿਹੜਾ ਪੰਜਾਬ ਚ ਆ ਜਾਂਦਾ ਸੀਗਾ ਜੇ ਚੰਡੀਗੜ੍ਹ ਚ ਚਲ ਜਾਂਦਾ ਸੀ ਤੇ ਉਹ ਜਿਹੜਾ ਚੰਡੀਗੜ੍ਹ ਦਾ ਟੈਕਸ ਹੈਗਾ ਆ ਉਹ ਤਾਂ ਫੇਰ ਉੱਥੇ ਜਿਹੜਾ ਆ ਹਾਂਜੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕੋਲ ਜਾਂਦਾ ਸੀ ਤੋ ਇਸ ਕਰਕੇ ਦੇਖੋ ਆਮਦਨ ਵਧੇ ਜਿਹੜਾ ਆ ਕਰਜ਼ਾ ਜੇ ਲਿਆ ਜਾਂਦਾ ਹੈਗਾ ਆ ਤੇ ਜੇ ਪੋਜ਼ਿਟਿਵ ਵੇ ਨਾਲ ਉਹਨੂੰ ਖਰਚ ਕੀਤਾ ਜਾਂਦਾ ਤੇ ਹੋ ਸਕਦਾ ਵੀ ਆਪਾਂ ਡਿਵੈਲਪਮੈਂਟ ਕਰਦੇ ਆ ਜਾਂ ਕੋਈ ਏਦਾਂ ਦਾ ਪ੍ਰੋਜੈਕਟ ਲਾਉਂਦੇ ਆ ਜਿਸ ਤੋਂ ਸਾਨੂੰ ਆਊਟਪੁੱਟ ਹੁੰਦੀ ਆ ਅਸੀਂ 4 ਸਾਲਾਂ ਦੇ ਵਿੱਚ ਉਹ ਕਰਜ਼ਾ ਲਾਹ ਵੀ ਸਕਦੇ ਹੋਈਏ ਤੇ ਨਾਲ ਸਾਡੀ ਇਨਕਮ ਵੀ ਜਨਰੇਟ ਹੁੰਦੀ ਹੋਵੇ ਇੰਪਲਾਇਮੈਂਟ ਵੀ ਜਨਰੇਟ ਹੁੰਦੀ ਹੋਵੇ ਉਹ ਚੀਜ਼ਾਂ ਤੇ ਨਾ ਤਾਂ ਏਦਾਂ ਦੀ ਸਰਕਾਰ ਦੀ ਸੋਚ ਆ ਨਾ ਉਹਨਾਂ ਨੂੰ ਪਤਾ ਆ ਜੀ ਐਕਚੁਲੀ ਜਿਹੜਾ ਹੈਗਾ ਆ ਉਹਨਾਂ ਨੂੰ ਪਤਾ ਹੀ ਨੀ ਹੈਗਾ ਆ ਜੀ ਇਸ ਅਹੁਦੇ ਦਾ ਜਿਹੜਾ ਆ ਕੰਮ ਕੀ ਹੁੰਦਾ ਨਿਯੁਕਤੀਆਂ ਵੰਡਣੀਆਂ ਜਿਹੜੀਆਂ ਹੈਗੀਆਂ ਨਿਯੁਕਤੀ ਪੱਤਰ ਵੰਡਣੇ ਮੁੱਖ ਮੰਤਰੀਆਂ ਦੇ ਕੰਮ ਥੋੜਾ ਇਹ ਤਾਂ ਪ੍ਰੋਸੈਸ ਆਫ ਗੌਰਮੈਂਟ ਹੈਗੀ ਆ ਜੀ ਅੱਗੇ ਹੁੰਦਾ ਸੀ ਚੁੱਪ ਕਰਕੇ ਬੰਦਾ ਇੰਟਰਵਿਊ ਦੇ ਕੇ ਆਇਆ ਤੇ ਨਿਯੁਕਤੀ ਪੱਤਰ ਘਰ ਬਾਈ ਡਾਕ ਆ ਜਾਂਦਾ ਸੀ ਹਾਂਜੀ ਇਹ ਕਿਹੜੇ ਕੰਮ ਆ ਜਿਹੜੇ ਕਰਦੇ ਹੈਗੇ ਕਿੰਨੇ ਬੰਦੇ ਰਿਟਾਇਰ ਹੋ ਰਹੇ ਤੇ ਕਿੰਨਿਆਂ ਨੂੰ ਤੁਸੀਂ ਇੰਪਲਾਇਮੈਂਟ ਦੇ ਰਹੇ ਹੈਗੇ ਕਦੀ ਉਹਦਾ ਵੀ ਹਿਸਾਬ ਲਾਇਆ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਜੀ
0: ਔਜਲਾ ਸਾਹਿਬ ਲਿਖਦੇ ਨੇ ਕਿ 97 ਦੇ ਵਿੱਚ 43,000 ਕਰਜ਼ਾ ਸੀਗਾ ਜੀ
1: ਹਾਂਜੀ
0: ਜੀ
1: ਬਸ ਇਹਨਾਂ ਹੀ ਜਿਹੜਾ ਹੈਗਾ ਆ 30 ਸਾਲਾਂ ਦੇ ਅੰਦਰ ਜਿਹੜਾ ਹੈਗਾ ਆ ਇੱਥੇ ਤੱਕ ਪਹੁੰਚਿਆ ਕੰਮ
0: ਜੀ ਬਿਲਕੁਲ ਹੈ ਜੀ
1: ਹਾਂਜੀ ਉਹ ਇਸ ਕਰਕੇ ਪਰ ਸਵਾਲ ਤੇ ਇਹ ਹੈਗਾ ਨਾ ਜਦੋਂ ਇਹ ਆਏ ਹੈ ਕਿ 2,70,000 ਕਰੋੜ ਚ ਜਾਣਾ 5 ਲੱਖ ਛੱਡ ਕੇ ਹੈਗਾ ਆ 5 ਲੱਖ ਤੋਂ ਵੀ ਉੱਤੇ ਜਾਣਗੇ
0: ਡਬਲ ਹੋ ਗਿਆ ਜੀ
1: ਜਿੱਦਾਂ ਹੁਣ ਇਹਨਾਂ ਨੇ 25,000 ਕਰੋੜ ਚੱਕ ਲਿਆ ਜੀ ਇਹਨਾਂ ਨੇ 5 ਸਾਲਾਂ ਦੇ ਵਿੱਚ ਡਬਲ ਕਰ ਦਿੱਤਾ ਪਰ ਨਾਲ ਇਹ ਹੈਗਾ ਨਾ ਦੁੱਖ ਦੀ ਗੱਲ ਇਹ ਆ ਕਿ ਇਨਫਰਾਸਟ੍ਰਕਚਰ ਤੇ ਖਰਚਾ ਹੀ ਕੋਈ ਨੀ ਕੀਤਾ ਹੜਾਂ ਦੇ ਵਿੱਚ ਤਾਂ ਜਿਹੜਾ ਲੋਕੀ ਡੁੱਬ ਗਏ ਤੇ ਉਦੋਂ ਬਾਅਦ ਜਿਹੜੇ ਸੰਭਾਲੇ ਕਿਹਨਾਂ ਨੇ ਪੰਜਾਬੀਆਂ ਨੇ ਪੰਜਾਬੀ ਆ ਕੇ ਸੰਭਾਲੇ ਵਿਦੇਸ਼ਾਂ ਤੋਂ ਆਈ ਮਦਦ ਸਾਰੀ ਜਿਹੜੀ ਹੈਗੀ ਐਨ ਆਰ ਆਈ ਭਰਾਵਾਂ ਨੇ ਆ ਕੇ ਦੇਖਿਆ ਭਾਈ ਆਪਣਾ ਪੰਜਾਬ ਨੀ ਡੁੱਬਦਾ ਦੇਖ ਹੁੰਦਾ
0: ਬਿਲਕੁਲ
1: ਤੋ ਇਹਨਾਂ ਸਰਕਾਰਾਂ ਨੇ ਕੀ ਕੀਤਾ ਸਰਕਾਰਾਂ ਨੇ ਨਾ ਤਾਂ ਸੈਂਟਰ ਨੇ ਬਾਂਹ ਫੜੀ ਤੇ ਨਾ ਉਹ ਸੈਂਟਰ ਨੇ ਇਹਨਾਂ ਤੇ ਕਰਤਾ ਜੀ ਤੁਹਾਡੇ ਕੋਲ 12,000 ਕਰੋੜ 13,000 ਕਰੋੜ ਪਿਆ ਆ ਹਾਂਜੀ ਇਹਨਾਂ ਨੇ ਉਹ ਨੀ ਦੱਸਿਆ ਹਿਸਾਬ ਕਿਤਾਬ ਜੀ ਕਿੱਥੇ ਗਿਆ ਕਿੱਥੇ ਨਹੀਂ ਜੀ
0: ਦੇਖੋ ਵੈਨਜ਼ੂਏਲਾ ਤੱਕ ਜਾਂ ਨੇਪਾਲ ਦੇ ਵਿੱਚ ਡਿਸਐਸਟਰ ਹੋਇਆ ਚਲੋ ਚੰਗਾ ਹੈ ਕਿ ਇੱਕ ਦੂਜੇ ਦੀ ਮਦਦ ਕਰਦੇ ਆ ਕਾਫੀ ਮੁਲਕ ਨੇ ਤਾਂ ਪਰ ਦੇਖੋ ਹੁਣ ਜੋ ਪੰਜਾਬ ਚ ਪਿਛਲੇ ਦਿਨ ਸਮਿਆਂ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਹੜ੍ਹ ਆਏ ਫਸਲਾਂ ਤਬਾਹ ਹੋਈਆਂ ਹੋਰ ਸਾਰੀਆਂ ਉਹਨਾਂ ਦੇ ਮੁਆਵਜ਼ਿਆਂ ਦੀ ਅਜੇ ਤੱਕ ਜਿਹੜੇ ਅਜੇ ਤੱਕ ਰਿਕਵਰੀ ਦੀ ਗੱਲਬਾਤ ਹੋਈ ਜਾਂਦੀ ਹੈ ਤੇ ਪਰ ਜਿਹੜੇ ਉਹ ਗੁਆਂਢੀ ਮੁਲਕ ਨੇ ਜਾਂ ਕਿਤੇ ਡਿਜਾਸਟਰ ਜਾਂ ਅਮਰੀਕਾ ਦੇਖ ਲਓ ਕਿੱਥੇ ਹੈ ਵੈਨਜ਼ੂਏਲਾ ਕਿੱਥੇ ਹੈ ਤਾਂ ਵੈਨਜ਼ੂਏਲਾ ਤੱਕ ਜਿਹੜਾ ਮੋਦੀ ਸਾਹਿਬ ਸ਼ਿਪ ਭੇਜ ਸਕਦੇ ਆ ਹੋਰ ਸਾਰੀ ਸਮੱਗਰੀ ਭੇਜ ਸਕਦੇ ਆ ਨੇਪਾਲ ਨੂੰ ਮਦਦ ਮੁਹੱਈਆ ਕਰਵਾ ਸਕਦੇ ਆ ਇੱਕੋ ਦਿਨ ਦੇ 2 ਦਿਨਾਂ ਦੇ ਵਿੱਚ ਹੀ ਤਾਂ ਪਰ ਆਪਣੇ ਜਿਹੜਾ ਮੁਲਕ ਦੀ ਖੈਰ ਮਤਲਬ ਜਾਂ ਉਹਦੀ ਕੋਈ ਪੁੱਛ ਪੜਤਾਲ ਹੀ ਨਹੀਂ ਹੈਗੀ ਆ ਜੀ ਕੀ ਵਾਪਰ ਰਿਹਾ ਮੁਲਕ ਦੇ ਵਿੱਚ
1: ਸਰ ਗੱਲ ਇੱਦਾਂ ਹੈਗੀ ਨਾ ਜੇ ਇਹ ਬੰਦੇ ਆਸ ਲਾਉਂਦੇ ਹੈਗੇ ਆ ਕਿ ਅਸੀਂ ਰਿਪੀਟ ਕਰ ਸਕਦੇ ਹੈਗੇ ਆ ਉਹ ਇਸ ਕਰਕੇ ਲਾਉਂਦੇ ਹੈਗੇ ਆ ਕਿ ਪੰਜਾਬ ਦੇ ਲੋਕ ਜਿਹੜੇ ਆ ਨੇਜੇ ਇੰਨਾ ਜ਼ਿਆਦਾ ਭਾਰੂ ਹੈਗਾ ਆ ਉਹਨਾਂ ਨੂੰ ਪਤਾ ਆ ਵੀ ਜਿੰਨੇ ਕੁ ਲੋਕ ਸਾਨੂੰ ਚਾਹੀਦੇ ਉਨੇ ਨੇਜ ਭਾਰੀ ਕੀਤਾ ਆ
0: ਬਿਲਕੁਲ ਇਹਦੇ ਵਿੱਚ ਸੈਣੀ ਸਾਹਿਬ ਲੋਕਾਂ ਦਾ ਵੀ ਵੱਡਾ ਮੈਨੂੰ ਲੱਗਦਾ ਚਲੋ ਇੱਥੇ ਵੀ ਹੈਗੇ ਨੇ ਕੁਝ ਲੋਕ ਮਤਲਬ ਕਿ ਉਹ ਕਹਿ ਲਓ ਕਿ ਸਬਸਿਡੀਆਂ ਲੈਂਦੇ ਆ ਜਾਂ ਕਹਿ ਲਓ ਵੱਧ ਤੋਂ ਵੱਧ ਸੋਸ਼ਲ ਦੇ ਉੱਤੇ ਨਿਰਭਰ ਨੇ ਤਾਂ ਏਦਾਂ ਹੀ ਹੁਣ ਜਦੋਂ ਕਿਤੇ ਨਾ ਕਿਤੇ ਉਹਨਾਂ ਲੋਕਾਂ ਦਾ ਵੀ ਕਸੂਰ ਵੱਧ ਹੈਗਾ ਜੀ ਕੱਲਾ ਸਰਕਾਰਾਂ ਦੀ ਨਹੀਂ ਕਹਿ ਸਕਦੇ ਕਿ ਮਿਸਯੂਜ਼ ਵੀ ਤਾਂ ਕਰਦੇ ਆ ਨਾ ਜੇ ਹੁਣ ਫ੍ਰੀ ਕਰ ਦਿੱਤਾ ਤਾਂ ਉਹਨੂੰ ਸਮਝਣ ਦੀ ਵੀ ਤਾਂ ਜ਼ਰੂਰਤ ਚਲੋ ਜਿਹਨੂੰ ਜ਼ਰੂਰਤ ਹੈ ਜਿਹਨੂੰ ਲੋੜ ਹੈ ਨਹੀਂ ਹੁੰਦਾ ਮਤਲਬ ਕਿ ਉਹਦੇ ਦਾਇਰੇ ਦੇ ਵਿੱਚ ਨਹੀਂ ਆਉਂਦਾ ਤਾਂ ਅਗਲਾ ਚਲੋ ਸਹੂਲਤ ਲੈ ਸਕਦਾ ਹੈ, ਪਰ ਜਿਹੜੇ ਕਹਿੰਦੇ ਕੁ ਹੁੰਦੇ ਚੰਗੇ ਭਲੇ ਨੇ ਰਜਵਾੜੇ ਨੇ ਹੋਰ ਸਾਰੀਆਂ ਮਤਲਬ ਕਿ ਸਾਰਾ ਕੁਝ ਘਰ ਬਾਰ ਹੈਗਾ, ਗੱਡੀਆਂ ਕੋਲ ਨੇ, ਸਾਰਾ ਕੁਝ ਕਰ ਸਕਦੇ ਨੇ ਮਾੜਾ ਮੋਟਾ, ਉਹ ਹੈਰਾਨਗੀ ਹੁੰਦੀ ਹੈ ਕਿ ਕਣਕ 3-6 ਰੁਪਏ ਕਿਲੋ ਲੈ ਕੇ ਉਹ ਖਾ ਰਹੇ ਨੇ, ਮੰਦਲੇ ਹਾਲ ਨੇ ਜੀ। ਫਿਰ ਤਾਂ ਰੱਬ ਹੀ ਰਾਖਾ ਹੈ, ਕਸੂਰ ਤਾਂ ਲੋਕਾਂ ਦਾ ਵੀ ਇਹਦੇ ਵਿੱਚ ਹੈ।
1: ਲੋਕਾਂ ਦੇ ਵਿੱਚ ਲੀਡਰ ਗਏ ਹੈਗੇ, ਲੋਕਾਂ ਦੀ ਸਾਈਕੋਲੋਜੀ ਦਾ ਪਤਾ ਨੀ ਉਹਨਾਂ ਨੂੰ, ਉਹਨਾਂ ਨੂੰ ਸਾਈਕੋਲੋਜੀ ਦਾ ਪਤਾ ਆ ਲੋਕਾਂ ਦੀ। ਲੋਕਾਂ ਦੇ ਸਾਡੇ ਏਦਾਂ ਦੇ ਹੀ ਹੈਗੇ ਆ ਜੀ, ਪਕੌੜਿਆਂ ਵਾਸਤੇ ਤਾਂ ਲੜ ਪੈਂਦੇ ਇਹ ਜੀ, ਕੱਪੜੇ ਪਾੜ ਜਾਂਦੇ ਇਹਨਾਂ ਦੇ, ਕੱਪੜੇ ਫਰੀ ਦੇ ਪਕੌੜੇ ਚੱਕਣ ਵਾਸਤੇ। ਆ ਵਿਦੇਸ਼ਾਂ ਦੇ ਵਿੱਚ ਲੰਗਰ ਲਾਉਂਦੇ ਹੈਗੇ ਆ ਜੀ, ਇਸ ਤਰੀਕੇ ਨਾਲ ਉੱਥੇ ਜਿਹੜਾ ਹੈਗਾ ਆ ਇਹ ਲੋਕ ਕਿੰਨੀ ਮਤਲਬ ਕੁੱਲ ਮਿਲਾ ਕੇ ਜਿਹੜਾ ਹੈਗਾ ਆ ਸਾਡੀ ਨੈਸ਼ਨੈਲਿਟੀ ਜਾਂ ਸਾਡੀ ਜਿਹੜੀ ਆ ਮਤਲਬ ਪੰਜਾਬੀਅਤ, ਇਸ ਪਤਾ ਨੀ ਕੀ ਗੱਲ ਹੈਗੀ ਆ ਇਹ, ਇਸ ਤਰੀਕੇ ਦੇ ਨਾਲ ਮੇਰੇ ਮਤਲਬ ਜਿਹੜਾ ਆ ਵੋਕੈਬਲਰੀ ਮੇਰੀ ਜਵਾਬ ਦੇ ਰਹੀ ਆ ਕਿ ਮੈਂ ਇਹਨੂੰ ਕਿਸ ਚੀਜ਼ ਦੇ ਨਾਲ ਜਿਹੜਾ ਆ ਕੰਪੇਅਰ ਕਰਾਂ ਕਿ ਇੰਨੀ ਮਾੜੀ ਨੀਤ ਜਿਹੜੀ ਹੈਗੀ ਆ, ਮੈਂ ਨੀ ਸੋਚਦਾ ਹੈਗਾ ਆ ਕਿ ਹੋਰ ਕਿਸੇ ਕੌਮ ਦੀ ਹੋਊਗੀ। ਜਿੱਥੇ ਜਿਹੜਾ ਆ ਇੱਕ ਵੀ ਦੇਖੋ ਦਰਿਆ ਦੇ ਲੈਣੇ ਹੈਗੇ ਆ ਵੀ ਹਾਂ ਜੀ, ਜਿੱਥੇ ਇਹਨਾਂ ਨੇ ਫੂਕ ਛੱਕ ਕੇ ਕੰਮ ਕਰਨਾ ਆ ਉੱਥੇ ਜਿਹੜੇ ਪੀਜੇ ਦੇ ਲੰਗਰ ਲਾ ਦੇਣੇ। ਆਪ ਜਿਹੜਾ ਹੈਗਾ ਆ ਵੀ ਕਣਕ ਆਪ ਜਿਹੜਾ ਹੈਗਾ 2 ਰੁਪਈਏ ਕਿਲੋ ਕਣਕ ਜਿਹੜੀ ਆ ਸਰਕਾਰ ਵੱਲੋਂ ਮਿਲਦੀ ਉਹ ਲੈਣ ਤੁਰ ਜਾਣਾ
0: ਜੀ। ਜੀ
1: ਮੈਂ ਨਾ ਜੀ ਛੋਟੀ ਜੀ ਗੱਲ ਸਾਂਝੀ ਕਰਦਾ
0: ਜੀ।
1: ਬੰਦਾ ਕਹਿੰਦਾ ਉਹ ਬਾਰਬਰ ਸ਼ੋਪ ਹੈਗੀ ਜੀ
0: ਜੀ
1: ਕੋਈ ਇੱਥੇ ਸਾਡੇ ਇੱਥੇ ਟਾਊਨ ਚ, ਉਹ ਬੰਦੇ ਮਤਲਬ ਜਿਹੜੇ ਹੈਗੇ ਆ ਇਹ ਥੋੜੇ ਥੋੜੇ ਪੈਸੇ ਲੈਂਦੇ ਹੈਗੇ ਆ ਕਿਉਂਕਿ ਛੋਟੇ ਟਾਊਨ ਦੇ ਵਿੱਚ ਇਹਨਾਂ ਦੀ ਹੁੰਦਾ ਹੀ ਆ 100 ਰੁਪਈਆ ਜੇ ਕਿਸੇ ਬੰਦੇ ਤੋਂ 50-100 ਰੁਪਈਆ ਲੈਣਾ
0: ਜੀ।
1: ਬੰਦਾ ਕਹਿੰਦਾ ਵੀ 3 ਮਹੀਨੇ ਬੰਦਾ ਮੇਰੇ ਕੋਲੋਂ ਮਤਲਬ ਕਟਾਉਂਦਾ ਰਿਹਾ, ਦਾੜੀ ਦੂੜੀ ਕਟਾਉਂਦਾ ਰਿਹਾ ਹੈਗਾ ਜੀ, ਟ੍ਰਿਮਿੰਗ ਕਰਾਉਂਦਾ ਰਿਹਾ ਹੈਗੀ, ਤੇ ਮੇਰਾ ਕਹਿੰਦਾ ਵੀ ਜਿਹੜਾ ਆ ਕਿ 150-200 ਰੁਪਈਆ ਕਹਿੰਦਾ 200 ਰੁਪਈਆ ਮੇਰੇ ਵਾਸਤੇ ਜ਼ਿਆਦਾ
0: ਹੈਗੀ,
1: ਤੇ 200-300 ਰੁਪਈਆ ਕਹਿੰਦਾ ਮੇਰੇ ਵਾਸਤੇ ਰਕਮ ਆ, ਤੇ ਮੈਂ ਸੋਚਿਆ ਅੱਜ ਦਿੰਦਾ ਕੱਲ ਦਿੰਦਾ, ਤੇ ਕਹਿੰਦਾ ਮੈਂ ਜਦੋਂ ਦੇਖਿਆ ਤੇ ਉਹ ਨਾ ਤੁਹਾਡੇ ਪਿੰਡੋਂ ਕਹਿੰਦਾ ਨਗਰ ਕੀਰਤਨ ਚੱਲੇ ਆਇਆ ਸੀਗਾ ਤੇ ਉਹ ਉੱਥੇ ਸੰਤਰਿਆਂ ਦਾ ਲੰਗਰ ਲਾ ਕੇ ਖੜਾ ਸੀ, ਤੇ ਮੈਨੂੰ ਕਹਿੰਦਾ ਆ ਜਾ ਆਪਾਂ ਲੰਗਰ ਲਾਇਆ ਆ, ਕਹਿੰਦਾ ਮੈਂ ਸੋਚਿਆ ਮੇਰਾ ਹੀ 300 ਦੇ ਦਿੰਦਾ, ਲੰਗਰ ਚ ਹੋਈ ਲਾਉਣਾ ਸੀ, ਗਰੀਬ ਦੇ ਪੈਸੇ ਨੀ ਦੇਣੇ ਤੇ ਤੂੰ ਲੰਗਰ ਲਾਉਣ ਆ ਗਿਆ। ਇਹ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ ਆ, ਸਾਡੇ ਲੋਕਾਂ ਦਾ ਪਤਾ ਹੀ ਨੀ ਹੈਗਾ ਆ ਜੀ, ਮਿਹਨਤ ਕਸ਼ ਨੂੰ ਮਿਹਨਤ ਨੀ ਦਿੰਦੇ ਹੈਗੇ ਤੇ ਆਪ ਫਿਰ ਜਿਹੜੀ ਹੈ ਸ਼ਹਿਨਸ਼ਾਹ ਬਣਦੇ ਆ ਜੀ।
0: ਜੀ
1: ਸੋ ਇਸ ਕਰਕੇ
0: ਸੈਣੀ ਸਾਹਿਬ ਪੰਜਾਬ ਦੇ ਵਿੱਚ
1: ਜਿਹੜੀ
0: ਹਾਂਜੀ
1: ਨਹੀਂ ਤੁਸੀਂ ਜਿਹੜੀ ਖਬਰ ਕੀਤੀ ਹੈਗੀ ਨਾ ਜੀ ਜਿਹੜੀ MBBS ਵਾਲੀ,
0: ਬਿਲਕੁਲ ਹੈ ਜੀ,
1: ਇਸ ਉਹ ਸਰ ਹਾਈ ਕੋਰਟ ਦੀ ਇੰਟੈਂਸ਼ਨ ਕੋਈ ਉਸ ਫੈਸਲੇ ਚ ਇੱਦਾਂ ਦੀ ਨਹੀਂ ਸੀ। ਹਾਈ ਕੋਰਟ ਦੇ ਵਿੱਚ ਸਰਕਾਰਾਂ ਨੇ ਇਹ ਕਿਹਾ ਸੀ ਕਿ ਜਦੋਂ ਅਸੀਂ ਸਹੂਲਤਾਂ ਦੇ ਕੇ ਜਿਹੜਾ ਆ ਫ੍ਰੀ ਦੇ ਵਿੱਚ ਜਿਹੜੀ ਆ ਵੀ ਸਰਕਾਰੀ ਕਾਲਜਸ ਦੇ ਵਿੱਚ ਜਿਹੜੀ ਆ ਸਟੱਡੀ ਜਿਹੜੀ ਹੈਗੀ ਆ ਉੱਥੇ ਕੰਪਨਸੇਟ ਕਰਦੇ ਆ ਸਟੂਡੈਂਟਸ ਨੂੰ, ਤੇ ਅਸੀਂ ਉਹ ਤੋਂ ਉਮੀਦ ਕਰਦੇ ਹੈਗੇ ਆ ਕਿ ਉਹ ਬਾਅਦ ਦੇ ਵਿੱਚ ਸਰਕਾਰੀ ਮਤਲਬ ਆਪਣੇ ਹੋਸਪਿਟਲ ਦੇ ਵਿੱਚ 2 ਸਾਲ ਵਾਸਤੇ ਜੋਬ ਕਰਨ
0: ਸਰਵਿਸ ਕਰੇ ਦੇਵੇ।
1: ਉਦੋਂ ਉਹਨਾਂ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਹੈਗਾ ਵੀ ਅਗਲੇ ਕੋਲੋਂ ਬੌਂਡ ਭਰਾ ਲਓ, ਪਰ ਇਹ ਆ ਵੀ ਇਹ ਨੀ ਹੈਗਾ ਵੀ ਜੇ ਕੋਈ ਜ਼ਰੂਰਤਮੰਦ ਆ ਤੇ ਤੁਸੀਂ ਉਹਨੂੰ ਕਿਸੇ ਗੱਲੋਂ ਜਵਾਬ ਦਿਓ ਇਸ ਗੱਲ ਤੇ ਵੀ ਉਹ ਬੰਦਾ ਜਿਹੜਾ ਹੈਗਾ ਆ ਵੀ ਸਾਨੂੰ ਉਮੀਦ ਨੀ ਹੈਗੀ ਕਿ ਕੱਲ ਨੂੰ ਮੁੜ ਕੇ ਜਿਹੜਾ ਸਰਕਾਰੀ ਹੋਸਪਿਟਲ ਚ ਨੌਕਰੀ ਕਰੇਗਾ ਜਾਂ ਨਹੀਂ ਕਰੇਗਾ, ਤੁਸੀਂ ਉਹਦੇ ਕੋਲੋਂ ਦੌਰਾਨੇ ਜਿਹੜਾ ਹੈਗਾ ਆ ਪੜ੍ਹਾਈ ਉਹਦੇ ਕੋਲੋਂ ਬੌਂਡ ਭਰਾਇਆ ਜਾ ਸਕਦਾ ਆ। ਉਹਨੂੰ ਗਾ ਇੰਪਲੀਮੈਂਟ ਇਹਨਾਂ ਨੇ ਜਿਹੜਾ ਹੈਗਾ ਆ ਗੱਲ ਨੂੰ ਗਲਤ ਤਰੀਕੇ ਨਾਲ ਕੀਤਾ ਹੈਗਾ, ਉਹ ਤੋਂ ਬਾਅਦ ਹੁਣ ਦੁਬਾਰਾ ਹੈਗਾ ਕਲੈਰੀਫਿਕੇਸ਼ਨ ਹੋ ਜਾਊਗੀ, ਜਿਹੜੇ ਪੇਰੈਂਟਸ ਹੈਗੇ ਆ ਜਾਣਗੇ ਜੀ ਹਾਈ ਕੋਰਟ ਦੁਬਾਰਾ ਵੀ ਭਾਈ ਆਹ ਜਿਹੜੀ ਸ਼ਰਤ ਹੈਗੀ ਇਹਨੂੰ ਇਸ ਤਰੀਕੇ ਨਾਲ ਕਾਲਜਿਸ ਵਾਲੇ ਜਿਹੜੇ ਆ ਜਾਂ ਸਰਕਾਰ ਇੰਪਲੀਮੈਂਟ ਕਰ ਰਹੀ ਆ ਹੈਂਜੀ ਵੀ ਜਾਇਦਾਦ ਕਿੱਥੋਂ ਦੀ ਆਈ ਹੈ ਜੀ, ਕਿੱਥੋਂ ਦੇ ਦਈਏ ਕਿਹਦੀ ਦੇ ਦਈਏ, ਜੇ ਬੱਚਾ ਪੜ੍ਹਨ ਵਾਲਾ ਹੈਗਾ ਸੀਗਾ ਸਾਡਾ ਤੇ ਫਿਰ ਇਹਦਾ ਮਤਲਬ ਇਹ ਆ ਕਿ ਹੁਣ ਉਹ ਪੈਸਿਆਂ ਵਾਸਤੇ ਅਸੀਂ ਕੀ ਕਰੀਏ ਕਿੱਥੋਂ ਕਿਹਦੀ ਜਾਇਦਾਦ ਰੱਖ ਦਈਏ ਜੀ।
0: ਨਾਲੇ MBBS ਕਰਨ ਨੂੰ ਸੈਣੀ ਦਾ 1-1.5 ਕਰੋੜ ਰੁਪਇਆ ਤਾਂ ਉਦਾਂ ਲੱਗ ਜਾਂਦਾ ਸੀ, ਤੇ ਲੋਕ ਉਹ ਨੀ ਇਕੱਠਾ
1: ਕਰਦੇ, ਪ੍ਰਾਈਵੇਟ ਨੀ ਲੱਗਦਾ, ਪ੍ਰਾਈਵੇਟ ਨੀ ਲੱਗਦਾ ਹੈਗਾ ਆ, ਸਰਕਾਰੀ ਦੇ ਵਿੱਚ ਵੀ ਹੁਣ ਇਹਨਾਂ ਨੇ ਫੀਸਾਂ ਬਹੁਤ ਵਧਾ ਦਿੱਤੀਆਂ
0: ਵੈਸੇ ਤਾਂ ਜੀ, ਬਿਲਕੁਲ ਹੈ ਜੀ
1: ਹਾਂਜੀ ਹਾਂਜੀ, ਆ ਥੋੜੇ ਦਿਨ ਪਹਿਲਾਂ ਹੀ ਖਬਰ ਆਈ ਸੀ ਜੀ ਵੀ 3-3 ਗੁਣਾ ਫੀਸਾਂ ਵਧਾ ਦਿੱਤੀਆਂ ਹੈਗੀਆਂ ਬਾਬਾ ਫਰੀਦ
0: ਯੂਨੀਵਰਸਿਟੀ ਦੇ। ਚਾਹੀਦਾ ਤਾਂ ਇਹ ਆ ਚਲੋ ਅਗਲੇ ਡਿਗਰੀਆਂ ਲੈ ਲਈਆਂ ਜਾਂ ਪ੍ਰੈਕਟਿਸ ਕਰਨ ਲੱਗ ਗਏ ਹਨਾ ਜੀ, ਜੇ ਜੇ ਤਾਂ ਉਹ ਸਰਵਿਸ ਨਹੀਂ ਦਿੰਦੇ ਤਾਂ ਤੁਸੀਂ ਉਹਨਾਂ ਦਾ ਲਾਇਸੈਂਸ ਕੈਂਸਲ ਕਰ ਸਕਦੇ ਹੋ ਜੀ, ਭਾਈ ਆ ਤੁਹਾਡੇ ਨਾਲ ਐਗਰੀਮੈਂਟ ਹੋਇਆ ਜਾਂ ਤੁਹਾਡੇ ਨਾਲ ਜੋ ਸ਼ਰਤਾਂ ਸੀਗੀਆਂ ਤੁਸੀਂ ਉਹਨਾਂ ਚੀਜ਼ਾਂ ਨੂੰ ਤੋੜ ਰਹੇ ਹੋ, ਤਾਂ ਇੱਦਾਂ ਦੀਆਂ ਮਤਲਬ ਕਿ ਗਲਤ ਹੈ ਕਿ ਨਿਗਰਾਨੀ ਜਾਂ ਇੱਕ ਭਰੋਸਾ ਬਰਕਰਾਰ ਕਰਨ ਦੀ, ਇਹ ਤਾਂ ਮਤਲਬ ਕਿ ਇੱਕ ਤਾਨਾਸ਼ਾਹੀ ਕੰਮ ਹੋ ਗਿਆ। ਹੁਣ ਜਿਹੜੇ ਗਰੀਬ ਪਰਿਵਾਰਾਂ ਦੇ ਨੇ ਉਹ ਕਿੱਥੋਂ ਲਿਆਉਣਗੇ ਇੰਨਾ ਕੈਸਾ?
1: ਸਰ ਗੱਲ ਏਦਾਂ ਹੈਗੀ ਹੈ, ਸਿਸਟਮ ਹੈ ਨਾ ਆਪਣੇ ਆਪ ਹੋਊਗਾ ਜੀ, ਉੱਥੇ ਹਾਈ ਕੋਰਟ ਦੇ ਵਿੱਚ ਕਲੈਰੀਫਿਕੇਸ਼ਨ ਹੋਊਗੀ।
0: ਜੀ
1: ਏਦਾਂ ਦੀ ਸ਼ਰਤ ਜਿਹੜੀ ਹੈ ਆਰਬਿਟਰੇਰੀ ਹੈ, ਉਹ ਕਾਲਜਸ ਵਾਲੇ ਨਹੀਂ ਲਗਾ ਸਕਦੇ ਜੀ,
0: ਜੀ ਬਿਲਕੁਲ ਹੈ ਜੀ ਜੀ।
1: ਜੇ ਪਰ ਐਸਾ ਹੋ
0: ਤੇ
1: ਸਰ ਹੋਰ ਕੋਈ ਖਬਰ?
0: ਸੈਣੀ ਸਾਹਿਬ, ਮੈਂ ਇਹਦੇ ਬਾਰੇ ਥੋੜੀ ਗੱਲਬਾਤ ਕਰਨੀ ਚਾਹੁੰਦਾ ਸੀ। ਚਲੋ ਅਕਾਲੀ ਦਲ ਦੀ ਗੱਲ ਚੁੱਲੀ ਸੀਗੀ ਤੇ ਉਹਦੇ ਵਿੱਚ ਹੁਣ 55 ਤੇ 45 ਦਾ ਜਿਹੜੀ ਗੱਲਬਾਤ ਚੱਲ ਰਹੀ ਹੈ ਹਿੱਸੇ ਦੀ, ਤੇ ਪੇਚ ਜਿਹੜਾ ਇਹ ਵੀ ਫਸਿਆ ਹੋਇਆ ਜੇ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਕੌਣ ਲੱਗੇਗਾ, ਕੀ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੀ ਸਥਿਤੀ ਬਣਦੀ ਹੈ?
1: ਪਰ ਸਾਹਿਬ ਇਟ ਇਜ਼ ਆਲ ਰਿਊਮਰਸ, ਅਫਵਾਹਾਂ ਆ ਸਾਰੀਆਂ।
0: ਜੀ
1: ਜਦ ਤੱਕ ਕੋਈ ਕੰਕਰੀਟ ਸੋਰਸ ਤੋਂ ਗੱਲ ਨਹੀਂ ਆਉਂਦੀ ਜੀ, ਤਦ ਤੱਕ ਆਪਾਂ ਕੁਛ ਨਹੀਂ ਕਹਿ ਸਕਦੇ ਜੀ।
0: ਬਿਲਕੁਲ,
1: ਉਹਦਾ ਕਾਰਨ ਇਹ ਨਾ ਜੀ ਕਿ ਬੀਜੇਪੀ ਨੇ ਵੀ ਅਮਿਤ ਸ਼ਾਹ ਨੇ ਪਿਛਲੀ ਵਾਰੀ ਜਿਹੜਾ ਆ ਕਹਿਤਾ ਸੀ ਵੀ ਅਕਾਲੀ ਦਲ ਨਾਲ ਸਾਡੀ ਗੱਲ ਮੁੱਕ ਚੱਲੀ ਆ, ਉਹ ਇੱਕ ਦੋ ਦਿਨਾਂ ਚ ਐਲਾਨ ਹੋ ਜਾਊਗਾ।
0: ਜੀ
1: ਬਾਅਦ ਦੇ ਵਿੱਚ ਸੁਖਬੀਰ ਬਾਦਲ ਹੁਣੀ ਇੱਕ ਸੀਟ ਕਰਕੇ ਫਸ ਗਏ ਤੇ ਨਾ ਕਰਿਆ ਹੈ ਜੀ।
0: ਜੀ
1: ਹਾਂਜੀ, ਬਾਅਦ ਚ ਕਹਿਣ ਡੇ ਕਿ ਜੀ ਮੈਨੂੰ ਉਹਦੇ ਨਾਲ ਜਿਹੜੀ ਆ ਇੱਕ ਮੀਟਿੰਗ ਦਵਾ ਦਿਓ ਜੀ, ਅਗਲੇ ਕਹਿੰਦੇ ਰਹਿਣ ਦਿਓ ਜੀ ਤੁਸੀਂ ਹੁਣ। ਹਾਂਜੀ, ਇਟ ਇਜ਼ ਟੂ ਲੇਟ
0: ਜੀ।
1: ਉਹਨਾਂ ਨੇ ਇਹ ਆ ਕਿ ਏਦਾਂ ਦੀ ਸਥਿਤੀ ਹੈ ਇਸ ਵਾਰੀ ਨਾ ਆਵੇ, ਤੇ ਨਾ ਹੀ ਇਸੇ ਕਰਕੇ ਜਿਹੜਾ ਹੈਗਾ ਆ ਉਹ ਚਾਹੁੰਦੇ ਹੈਗੇ ਆ। ਉਹਨਾਂ ਦੇ ਆਪ ਤਾਂ ਬੀਜੇਪੀ ਵਾਲੇ ਕਹਿੰਦੇ ਹੀ ਨੀ ਜੀ, ਉਹ ਤਾਂ ਉਤਸ਼ਾਹਿਤ ਹੋਏ ਜਿਹੜੇ ਹੈਗੇ ਆ ਵੀ ਅਕਾਲੀ ਦਲ ਵਾਲੇ ਕਹਿ ਗਏ ਜੀ ਵੀ ਸਾਡਾ ਗਠਬੰਧਨ ਆ ਜੀ ਏਦਾਂ ਕਰਕੇ ਵਾਹਿਗੁਰੂ ਦੀ ਕਿਰਪਾ ਹੋ ਗਈ। ਹਾਂਜੀ, ਵਾਹਿਗੁਰੂ ਦੀ ਕਿਰਪਾ ਤਾਂ ਹੋਈ ਹੈਗੀ ਆ, ਪਰ ਵਾਹਿਗੁਰੂ ਦੀ ਕਿਰਪਾ ਉਧਰੋਂ ਨੀ ਨਾ ਬੋਲਦੀ, ਤੇ ਜਦ ਤੱਕ ਬੀਜੇਪੀ ਦੇ ਵਿੱਚੋਂ ਵਾਹਿਗੁਰੂ ਦੀ ਕਿਰਪਾ ਨੀ ਬੋਲਦੀ ਤਦ ਤੱਕ ਜਿਹੜਾ ਹੈਗਾ ਆ ਇਹਤੇ ਡਿਸਕਸ਼ਨ ਕਰਨੀ ਹੀ ਫਜ਼ੂਲ ਆ। ਪਤਾ ਨੀ ਉੱਥੇ ਕੀ ਟਰਮ ਐਂਡ ਕੰਡੀਸ਼ਨ ਰੱਖ ਹੁੰਦੀਆਂ ਆ ਜੀ, ਤੇ ਬਟ ਦੇਖੋ ਇਹਨਾਂ ਦੀ ਕਿਸਮਤ ਉਹ ਚੰਗੀ ਆ ਇਸ ਵੇਲੇ ਅਕਾਲੀ ਦਲ ਦੀ ਕਿਸਮਤ ਇਹ ਚੰਗੀ ਜੀ, ਜਿਹੜੀ ਖਬਰ ਤੁਸੀਂ ਕਰਨੀ ਹੈਗੀ ਆ ਜੀ ਅਮਰੀਕਾ ਦੇ ਵਿੱਚ ਜਿਹੜਾ ਆਰ ਐਸ ਐਸ ਦਾ ਕਿੰਨਾ ਵਿਰੋਧ ਹੋ ਰਿਹਾ
0: ਬਿਲਕੁਲ
1: ਜੀ। ਹਾਂਜੀ, ਉਹ ਮਨਿਓਰਟੀਜ ਨੂੰ ਲੈ ਕੇ ਹੋ ਰਿਹਾ ਵੀ ਤੁਸੀਂ ਮਨਿਓਰਟੀਜ ਦੇ ਤਸ਼ੱਦਦ ਕਰਦੇ ਆ ਜੀ, ਉਹ ਐਟ ਲੀਸਟ ਉਹਨਾਂ ਦਾ ਉਹਨਾਂ ਨੇ ਹੁਣ ਆਉਂਦਿਆਂ ਨਾਲ ਹੀ ਪਹਿਲਾਂ ਤਾਂ ਅਕਾਲੀ ਦਲ ਨਾਲ ਤਾਂ ਅਲਾਇੰਸ ਹੋ ਜਾਊਗਾ ਜੀ, ਬਹੁਤ ਛੇਤੀ ਹੋਊਗਾ ਕਿਉਂਕਿ ਉਹ ਚਾਹੁਣਗੇ ਕਿ ਹਾਂ ਜੀ ਵੀ ਬੀਜੇਪੀ ਵਾਲੇ ਵੀ ਸਾਡੇ ਨਾਲ ਸਿੱਖ ਚਿਹਰਾ ਵੀ ਹੋ ਸਕਦਾ ਹੈਗਾ, ਕੋਈ ਚਾਰ ਮੁਸਲਿਮ ਮਤਲਬ ਜਿਹੜੇ ਹੈਗੇ ਫੇਸਿਸ ਵੀ ਨਾਲ ਜਿਹੜੇ ਆ ਉਹ ਰੱਖਣ ਜੀ, ਕਿਉਂਕਿ ਜੋ ਜਿਦਾਂ ਦਾ ਹਸ਼ਰ ਹੋਇਆ ਨਾ ਜੀ ਜਿਦਾਂ ਦਾ ਕਦੀ ਇਹਨਾਂ ਨੇ ਐਕਸਪੈਕਟ ਕੀਤਾ ਹੀ ਨਹੀਂ ਸੀਗਾ।
0: ਨਾਲੇ ਵੱਡੀ ਗੱਲ ਇਹ ਵੀ ਹੈ ਸੈਣੀ ਸਾਹਿਬ ਉਹਦੇ ਵਿੱਚ ਕਿ ਐਤਕੀ ਹੈ ਨਾ ਜਾਂ ਵੱਖਵਾਦੀ ਜਿਹੜੀਆਂ ਜਥੇਬੰਦੀਆਂ ਨੇ ਜਾਂ ਆਪਣੇ ਖਾਲਿਸਤਾਨੀ ਜਥੇਬੰਦੀਆਂ ਨੇ ਉਹਨਾਂ ਦਾ ਨਾਮ ਨਹੀਂ ਆ ਰਿਹਾ ਐਤਕੀ, ਉੱਥੇ ਲੋਕਲ ਜਿਹੜੇ ਨੇ ਜਾਂ ਮਮਦਾਨੀ ਉੱਥੇ ਦੇ ਮੇਅਰ ਨੇ ਨਿਊਯਾਰਕ ਦੇ ਜਾਂ ਹੋਰ ਜਿਹੜੇ ਉੱਥੇ ਦੇ ਉਹ ਆਪਣੀਆਂ ਭਾਸ਼ਾਵਾਂ ਭਾਸ਼ਾ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਹੀ ਮਤਲਬ ਕਿ ਉਹ ਚੀਜ਼ ਨੂੰ ਐਕਸਪਲੇਨ ਕਰ ਰਹੇ ਨੇ ਲੋਕਾਂ ਦੇ ਸਾਹਮਣੇ। ਉਹ ਸਮਾਂ ਉਹ ਯਾਦ ਕਰਾ ਰਹੇ ਨੇ ਕਿ ਮੋਦੀ ਸਾਹਿਬ ਜਦੋਂ ਸੀਗੇ ਕਿ ਇਹਨਾਂ ਨੂੰ ਬੈਨ ਕੀਤਾ ਹੋਇਆ ਸੀ ਅਮਰੀਕਾ ਦੇ ਵਿੱਚ, ਤੇ ਦੂਸਰਾ ਉਹਦੇ ਵਿੱਚ ਇਹ ਵੀ ਕਹਿ ਰਹੇ ਹੈ ਕਿ ਆਰ ਐਸ ਐਸ ਦਾ ਪਿਛੋਕੜ ਜਾਂ ਇਹ ਆਪਣੀ ਇੱਕ ਆਰਮੀ ਤਿਆਰ ਕਰ ਕੀਤੀ ਹੋਈ ਹੈ ਇਹਨਾਂ ਨੇ ਕਿੱਦਾਂ ਕਰਦੇ ਆ, ਉਹ ਸਾਰਾ ਉਹ ਚੀਜ਼ਾਂ ਐਕਸਪਲੇਨ ਕਰ ਰਹੇ ਨੇ ਜੀ। ਕਿਤੇ ਨਾ ਕਿਤੇ ਇਹ ਚੀਜ਼ ਦਾ ਡੈਂਟ ਜਿਹੜਾ ਆਰ ਐਸ ਐਸ ਦਾ ਜਿਹੜਾ ਅਮਰੀਕਾ ਦੇ ਵਿੱਚ ਉਹ ਜਿਹੜਾ ਈਵੈਂਟਸ ਹੋਣਾ ਹੈ ਚਾਹੇ ਮੋਦੀ ਸਾਹਿਬ ਨੇ ਜਾਂ ਹੋਰ ਸਾਰਾ ਕੁਝ ਰਲਿਆ ਗਲਿਆ ਹੀ ਹੁੰਦਾ ਹੈ ਸਾਰੀਆਂ ਚੀਜ਼ਾਂ ਨੇ, ਪਰ ਇਹਦਾ ਡੈਂਟ ਮੈਨੂੰ ਲੱਗਦਾ ਕਿਤੇ ਨਾ ਕਿਤੇ ਟਰੰਪ ਨੂੰ ਵੀ ਪੈ ਸਕਦਾ ਹੈ ਜੀ।
1: ਨਹੀਂ ਸਰ, ਟਰੰਪ ਨੂੰ ਤਾਂ ਕੀ ਪੈਣਾ ਹੈਗਾ ਆ, ਉੱਥੇ ਤਾਂ ਇੰਡੀਆ ਝੁਕਿਆ ਪਿਆ ਸੀਗਾ ਪੂਰੀ ਤਰ੍ਹਾਂ ਜੀ। ਸਵਾਲ ਤਾਂ ਇਹ ਹੈਗਾ ਆ ਕਿ ਕਾਂਗਰਸ ਨੇ ਉਹਨਾਂ ਦਾ ਥਿੰਕ ਟੈਂਕ ਜਿਹੜਾ ਹੈਗਾ ਨਾ ਜੀ ਉਹਨਾਂ ਨੇ ਕੀ ਕੀਤਾ ਵੀ ਪਹਿਲਾਂ ਤਾਂ ਇਹ ਉਹਦੇ ਫੀਲਡ ਦੇ ਵਿੱਚ ਹੀ ਜਾ ਕੇ ਖੇਡਣ ਲੱਗ ਪਏ ਸੀਗੇ ਜੀ,
0: ਜਿੱਦਾਂ
1: ਰਾਹੁਲ ਗਾਂਧੀ ਜਨੇਊ ਪਾ ਕੇ ਬਹਿ ਗਿਆ ਸੀਗਾ ਜੀ,
0: ਹਾਂਜੀ
1: ਵੀ ਹਿੰਦੂਆਂ ਨੂੰ ਦੱਸਿਆ ਜਾਏ ਵੀ ਇੱਦਾਂ ਕਰਕੇ ਆ ਜੀ ਵੀ ਅਸੀਂ ਵੀ ਹਿੰਦੂ ਹੀ ਆ ਜੀ। ਉਹ ਜਦੋਂ ਲੋਕਾਂ ਨੇ ਦੇਖਿਆ ਵੀ ਭਾਈ ਤੁਸੀਂ ਤਾਂ ਆਪ ਉਹਨਾਂ ਦੀ ਪਿੱਚ ਤੇ ਜਾ ਕੇ ਖੇਡਦੇ ਆ, ਜੇ ਅਗਲੇ ਨੇ ਹਿੰਦੂਆਂ ਨੇ ਵੋਟ ਪਾਉਣੀ ਹੋਊਗੀ ਤੇ ਉਹ ਕਾਂਗਰਸ ਨੂੰ ਕਿਉਂ ਪਾਉਣਗੇ, ਉਹ ਤਾਂ ਫਿਰ ਬੀਜੇਪੀ ਨੂੰ ਹੀ ਪਾਉਣਗੇ ਜੀ, ਜੇ ਬੰਦੇ ਨੇ ਜਿਸ ਬੰਦੇ ਨੇ ਇਹ ਫੈਕਟਰ ਸੋਚ ਕੇ ਪਾਉਣੀ ਆ। ਬਾਅਦ ਦੇ ਵਿੱਚ ਕਾਂਗਰਸ ਦੇ ਥਿੰਕ ਟੈਂਕ ਨੇ ਜਿਹੜਾ ਆ ਤੁਸੀਂ ਦੇਖੋ ਨਾ ਵੀ ਰਾਹੁਲ ਗਾਂਧੀ ਨੇ ਬਸ ਆਰ ਐਸ ਐਸ ਨੂੰ ਹਰ ਜਗ੍ਹਾ ਟਾਰਗੇਟ ਕੀਤਾ, ਹਰ ਜਗ੍ਹਾ ਟਾਰਗੇਟ ਕੀਤਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਟਾਰਗੇਟ ਕੀਤਾ। ਅਲਟੀਮੇਟਲੀ ਕੀ ਹੋਇਆ, ਇੱਕ ਵੇਵ ਬਣ ਗਈ, ਇੱਕ ਵੇਵ ਬਣ ਗਈ ਹੈਗੀ ਆ, ਉਸ ਤਰ੍ਹਾਂ ਦੇ ਬੰਦੇ ਲੋਕ, ਓਦਾਂ ਦਾ ਪ੍ਰਚਾਰ, ਓਦਾਂ ਦਾ ਲਿਟਰੇਚਰ, ਠੀਕ ਹੈ ਨਾ ਜੀ।
0: ਨਾਲੇ ਉਹਦੇ ਵਿੱਚ ਇੱਕ ਫੈਕਟਰ ਹੋਰ ਹੈ ਸੈਣੀ ਸਾਹਿਬ, ਜੋ ਚਾਹੇ ਕੈਨੇਡਾ ਦੇ ਵਿੱਚ ਚਾਹੇ ਆਪਣੇ ਇੰਡੀਅਨ ਕਮਿਊਨਿਟੀ ਹੈ ਚਾਹੇ ਪੰਜਾਬੀ ਕਮਿਊਨਿਟੀ ਹੈ, ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉੱਥੇ, ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਵੀ ਇਹ ਚੀਜ਼ਾਂ ਉੱਥੇ ਮਤਲਬ ਕਿ ਬੂਸਟ ਹੋ ਰਹੀਆਂ ਨੇ ਕਿਸੇ ਪਾਸੇ, ਲੋਕ ਉਹ ਸੋਚਦੇ ਨੇ।
1: ਭਾਰਤ ਸਾਹਿਬ ਬੇਨਤੀ ਇਹ ਹੈਗੀ ਆ ਕਿ ਜਿਹੜੀ ਚੀਜ਼ ਤੁਹਾਡੀ ਸਟਰੈਂਥ ਹੁੰਦੀ ਆ ਨਾ,
0: ਜੀ
1: ਓਹੋ ਚੀਜ਼ ਤੁਹਾਡੀ ਕਮਜ਼ੋਰੀ ਵੀ ਹੁੰਦੀ ਆ ਜੀ।
0: ਬਣ ਜਾਂਦੀ ਆ ਜੀ।
1: ਹਾਂਜੀ, ਉਹ
0: ਜੀ
1: ਸਮਾਂ ਹੁੰਦਾ ਆ, ਕਿਸੇ ਟਾਈਮ ਤੇ ਉਹ ਸਟਰੈਂਥ ਲੱਗਦੀ ਹੁੰਦੀ ਆ, ਕਿਸੇ ਟਾਈਮ ਤੇ ਫਿਰ ਉਹ ਕਮਜ਼ੋਰੀ ਬਣ ਜਾਂਦੀ ਆ, ਜੋ
0: ਬਣ
1: ਅੱਜ ਇਹਨਾਂ
0: ਜਾਂਦੀ
1: ਦੇ ਹਾਲਾਤ ਹੋਏ ਆ ਜੀ।
0: ਬਿਲਕੁਲ ਆ ਜੀ।
1: ਸੋ ਇਸ ਕਰਕੇ ਉਧਰੋਂ ਜੈਨਜੀ ਦਾ ਜਿਹੜਾ ਹੈਗਾ ਆ ਵੀ ਯੂਥ ਜਿਹੜਾ ਆ, ਦੂਜਾ ਜਿਹੜਾ ਆ ਇੱਥੇ, ਇਹਨਾਂ ਨੇ ਕਦੀ ਸੋਚਿਆ ਹੀ ਨਹੀਂ ਸੀ ਵੀ ਇੰਨੀ ਅਨਰੈਸਟ ਸਾਡੇ ਮਤਲਬ ਰਾਜ ਦੇ ਵਿੱਚ ਹੋ ਜਾਊਗੀ, ਜਾਂ ਯੂਥ ਜਿਹੜਾ ਹੈਗਾ ਜਿਹੜਾ ਜਿਸ ਚੀਜ਼ ਨੂੰ ਇਹ ਕੈਜੂਅਲੀ ਲੈਂਦੇ ਸੀ ਨਾ, ਵੀ ਵਾਰ ਵਾਰ ਪੇਪਰ ਹੋ ਗਏ ਜੀ ਲੀਕ ਜੀ, ਹੈਂਜੀ 6-6 ਮਹੀਨੇ 8-8 ਮਹੀਨੇ ਰਿਜ਼ਲਟ ਨਹੀਂ ਆਉਣਾ ਜੀ, ਤੇ ਫਿਰ ਜਿਹੜਾ ਆ ਕਿਸੇ ਬੱਚਿਆਂ ਦੀ ਲਾਈਫ ਨਾਲ ਤਾਂ ਖੇਡੀ ਜਾ ਰਹੇ ਸੀ।
0: ਬਿਲਕੁਲ, ਉਹ
1: ਸਰ
0: ਵੀ ਇੰਟਰਨੈਸ਼ਨਲ
1: ਗੱਲ ਤਾਂ
0: ਮੁੱਦਾ
1: ਇਹ
0: ਬਣ
1: ਹੈਗਾ
0: ਗਿਆ
1: ਨਾ
0: ਜੀ।
1: ਰੁਜ਼ਗਾਰ, ਹਾਂਜੀ ਵੱਡਾ ਦੇਸ਼ ਆ, ਰੁਜ਼ਗਾਰ ਤੇ ਫੋਕਸ ਕਰਨਾ ਚਾਹੀਦਾ ਸੀ, ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਇਹਨਾਂ ਦੀ ਪ੍ਰਾਇਓਰਿਟੀ ਹੋਣੀ ਚਾਹੀਦੀ ਸੀ, ਸਰਕਾਰਾਂ ਨੇ ਕੀਤਾ ਹੀ ਕੁਛ ਨੀ ਜੀ।
0: ਬਿਲਕੁਲ,
1: ਇਸ ਕਰਕੇ ਜਿਹੜਾ ਹੈਗਾ ਆ ਹੁਣ ਜਿਸ ਮਤਲਬ ਇਹ ਫਸੇ ਆ ਨਾ ਜਿਸ ਟ੍ਰੈਪ ਦੇ ਵਿੱਚ, ਉਹਦੇ ਕਰਕੇ ਜਿਹੜਾ ਹੈਗਾ ਆ ਹੋ ਸਕਦਾ ਇਹਦਾ ਅਕਾਲੀ ਦਲ ਨੂੰ

0: ਹੁੰਦਾ ਉਹ ਡੁੱਬਦਾ ਹੀ ਡੁੱਬਦਾ ਹੁੰਦਾ। ਇਹ ਰੱਖਦੇ ਸੀ ਦੋ ਬੇੜੀਆਂ ਚ ਪੈਰ, ਹੁਣ ਸਮਾਂ ਨਹੀਂ ਹੈ। ਸਮਾਂ ਇਹ ਹੈਗਾ ਆ ਵੀ ਜਿਹਨਾਂ ਨਿਰਦਿਵਦੀ ਆ ਨਾ ਉਹਨਾਂ ਨਿਭਾਓ,
1: ਨਿਭਾਓ।
0: ਜਿਹੜਾ ਤੁਹਾਡੇ ਲਈ ਜਾਨ ਦਿੰਦਾ ਉਹਦੇ ਲਈ ਜਾਨ ਦਿਓ, ਜਿਹੜਾ ਉਹਦਾ ਦੁਸ਼ਮਣ ਫਿਰ ਤੁਹਾਡਾ ਵੀ ਦੁਸ਼ਮਣ।
1: ਬਿਲਕੁਲ ਹੈ ਜੀ, ਬਿਲਕੁਲ ਹੈ।
0: ਹਾਂਜੀ, ਇਸ ਕਰਕੇ ਦੋ ਬੇੜੀਆਂ ਚ ਪੈਰ ਰੱਖਣੇ ਇਹਨਾਂ ਨੂੰ ਮਹਿੰਗੇ ਪੈ ਰਹੇ ਹੈਗੇ। ਇਹਨਾਂ ਦੀ ਵਜ੍ਹਾ ਨਾਲ ਬ੍ਰਿਕਸ ਜਿਹੜਾ ਹੈਗਾ ਆ, ਕਿਉਂਕਿ ਸਾਡੀ ਵਿਦੇਸ਼ ਨੀਤੀ ਜਿਹੜੀ ਹੈਗੀ ਆ ਇੱਕ ਨੌਕਰਸ਼ਾਹ ਤੈਅ ਕਰ ਰਿਹਾ। ਹੀ ਇਜ਼ ਨੋਟ ਪੋਲੀਟੀਕਲ ਪਰਸਨ,
1: ਹੈਂਜੀ।
0: ਕਿਉਂਕਿ ਵਿਦੇਸ਼ ਮੰਤਰੀ ਜਿਹੜਾ IAS ਸੀਗਾ, ਉਹਨੂੰ ਰਿਟਾਇਰਮੈਂਟ ਤੋਂ ਬਾਅਦ ਉਹਨੂੰ ਫੇਰ ਮੁੜ ਕੇ ਜਿਹੜਾ ਹੈਗਾ ਵਿਦੇਸ਼ ਮੰਤਰੀ ਬਣਾ ਦਿੱਤਾ
1: ਜੀ। ਨਾਲੇ ਉਹ ਵੀ ਇੱਕ ਕਿਤੇ ਨਾ ਕਿਤੇ
0: ਨੌਕਰਸ਼ਾਹ
1: ਖਤਰਾ ਬਣ ਰਿਹਾ ਨਾ, ਜਿੱਦਾਂ ਹੁਣ ਅਰਬ ਮੁਲਕ ਹੋ ਗਿਆ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼, ਇੱਕ ਹੋ ਰਹੇ ਨੇ ਜੀ ਮੱਕਾ ਸਮਝੌਤਾ ਕਰ ਰਹੇ ਨੇ, ਤਾਂ ਉਹਦੇ ਵਿੱਚ ਵੀ ਚੇਤਾਵਨੀਆਂ ਜ਼ਰੂਰ ਆ ਰਹੀਆਂ ਨੇ ਬੰਗਲਾਦੇਸ਼ ਨੂੰ, ਮਤਲਬ ਕਿ ਇਹ ਫਾਇਦੇ ਵਾਲੀ ਆ ਜਾਂ ਉਹਦੇ ਨੁਕਸਾਨ ਵਾਲੀ, ਇਹ ਤਾਂ ਸਮਾਂ ਦੱਸੇਗਾ ਆਉਣ ਵਾਲੇ ਸਮੇਂ 'ਚ। ਉਹ ਜਿੱਦਾਂ ਕਿ ਹੁਣ ਇਹਨਾਂ ਮੁਲਕਾਂ ਦੇ ਵਿੱਚ ਨੈਟੋ ਹੈਗੀ ਆ ਜੀ, ਉਹ ਆਪਣੀ ਅਰਬ ਮੁਲਕਾਂ ਦੀ ਨੈਟੋ ਬਣਾ ਰਹੇ ਨੇ, ਤੇ ਉਹਦੇ ਵਿੱਚ ਤੁਰਕੀ ਵੀ ਹੋ ਸਕਦਾ ਕਿ ਵੱਡੇ ਪੱਧਰ ਦੇ ਉੱਤੇ ਕਿਤੇ ਨਾ ਕਿਤੇ ਕੁਝ ਜਿਹੜਾ ਮੁੱਦੇ ਲੈ ਕੇ ਚੱਲ ਰਿਹਾ ਹੈ। ਹੋ ਸਕਦਾ ਕਿ ਇੰਡੀਆ ਨੂੰ ਚਾਰੋਂ ਪਾਸਿਆਂ ਤੋਂ ਘੇਰਨ ਦਾ ਵੀ ਮਕਸਦ ਇਹਦੇ ਵਿੱਚ ਹੋ ਸਕਦਾ ਹੈ ਜੀ।
0: ਨਹੀਂ ਪਰ ਇਸ ਚੀਜ਼ ਤੋਂ ਤਾਂ ਮੈਂ ਪੂਰੇ ਫੇਸ ਚ ਇੰਡੀਆ ਨੂੰ ਨਹੀਂ ਘੇਰਿਆ ਜਾ ਸਕਦਾ ਹੈਗਾ। ਇੰਡੀਆ ਚ ਬਹੁਤ ਸਟਰੈਂਥ ਆ, ਏਦਾਂ ਦੀ ਕੋਈ ਗੱਲ ਨਹੀਂ। ਸਾਨੂੰ ਜਿਹੜਾ ਹੈਗਾ ਆ ਮਾਰਦੇ ਆ, ਸਾਡੇ ਲੀਡਰ ਮਾਰਦੇ ਆ
1: ਜੀ।
0: ਸੋ ਇਸ ਕਰਕੇ ਜਿਹੜਾ ਆ, ਜਿਹੜਾ ਨਾ ਜਨਤਾ ਦਾ ਤੇ ਲੀਡਰਾਂ ਦਾ ਆਪਸ ਚ ਜਦੋਂ ਗੈਪ ਪੈ ਜਾਂਦਾ ਨਾ ਜੀ, ਉਸ ਵੇਲੇ ਜਿਹੜਾ ਹੈਗਾ ਆ ਫੇਥ ਟੁੱਟ ਜਾਂਦਾ ਆ, ਤੇ ਫੇਰ ਜਿਹੜਾ ਆ ਦੇਸ਼ ਕਮਜ਼ੋਰ ਲੱਗਣ ਲੱਗ ਪੈਂਦਾ। ਅਦਰਵਾਈਜ਼ ਲੋਕਾਂ ਦੇ ਵਿੱਚ ਸਟਰੈਂਥ ਹੈ ਇੰਨੀ ਹੈਗੀ ਆ। ਸਰ ਅੱਜ ਜਿਹੜਾ ਹੈਗਾ ਆ ਕੋਈ ਮਤਲਬ ਏਦਾਂ ਦੀ ਗੱਲ ਹੁੰਦੀ ਆ ਵੀ ਸਾਡੇ ਦੇਸ਼ ਦੇ ਉੱਤੇ ਮਤਲਬ ਕੋਈ ਭੀੜ ਪੈਂਦੀ ਹੈਗੀ ਆ, ਤੇ ਇਹ ਲੋਕਾਂ ਨੇ ਸਾਰਾ ਕੁਛ ਭੁੱਲ ਕੇ ਤੇ ਉਧਰ ਨੂੰ ਹੋ ਜਾਣਾ ਜੀ ਬਸ।
1: ਬਿਲਕੁਲ ਜੀ, ਬਿਲਕੁਲ ਜੀ।
0: ਹਾਂਜੀ, ਤੁਸੀਂ ਦੇਖੋ ਨਾ, ਗੱਲ ਤਾਂ ਇਹ ਆ ਵੀ ਹੜ ਆਏ ਹੈਗੇ ਸੀਗੇ, ਕਿਸੇ ਨੇ ਦੇਖਿਆ ਵੀ ਸਰਕਾਰ ਕਿਹਦੀ ਹੈਗੀ ਕਿਹਦੀ ਨਹੀਂ, ਸਰਕਾਰ ਦੀ ਡਿਊਟੀ ਹੈ ਜਿੱਦਾਂ ਮਰਜ਼ੀ ਲੋਕ ਦੌੜ ਪਏ
1: ਦੌੜ। ਹਾਂਜੀ, ਆਪ ਮੁਹਾਰੇ ਹੋ ਗਏ।
0: ਹਾਂਜੀ ਬਿਲਕੁਲ,
1: ਤੇ ਸਹੀ
0: ਕਰਕੇ ਏਦਾਂ ਦੀ ਕੋਈ ਗੱਲ।
1: AI ਜਿਹੜੀ ਹੈ ਆਪਣੇ ਗੱਲਬਾਤ ਥੋੜੀ ਜਿਹੀ ਉਹਦੇ ਤੇ ਕਰਦਾ, ਤੁਹਾਡੇ ਕੋਰਟ ਸਿਸਟਮ ਦੇ ਵਿੱਚ ਲਾਗੂ
0: ਦੇ ਵਿੱਚ ਜਿਹੜਾ ਆ ਜੀ,
1: ਕਿੱਦਾਂ ਦੇਖਦੇ ਹੋ ਇਹਨੂੰ, ਚੰਗਾ ਸਟੈਪ ਹੈ ਜੀ ਉਹਦਾ?
0: ਪਰ ਇਹ ਸਭ ਪਤਾ ਕੀ ਆ, AI ਦੇ ਵਿੱਚ ਜਿਹੜਾ ਆ ਕਈ ਚੀਜ਼ਾਂ ਫੇਕ ਵੀ ਹੈਗੀਆਂ। ਉੱਥੇ ਜੱਜ ਜਿਹੜੇ ਹੈਗੇ ਨਾ ਜੀ, ਉਦੋਂ ਪੰਜ ਜੱਜਾਂ ਦੀ ਬੈਂਚ ਬੈਠੀ ਸੀ, ਤੇ ਉੱਥੇ ਇੱਕ ਲੇਡੀ ਜੱਜ ਨੇ ਇਹ ਗੱਲ ਕਹੀ, ਕਹਿੰਦੀ ਵੀ ਵਕੀਲ ਜਿਹੜੇ ਹੈਗੇ ਆ AI ਤੋਂ ਪਟੀਸ਼ਨ ਡਰਾ ਕਰਕੇ ਲੈ ਆਉਂਦੇ ਆ, ਵਿੱਚ ਕੇਸ ਰੈਫਰੈਂਸ ਦੇ ਦਿੰਦੇ ਹੈਗੇ ਆ, ਜਿਹੜਾ ਕਿ ਕੇਸ ਕਦੀ ਚੱਲਿਆ ਹੀ ਨੀ ਹੁੰਦਾ।
1: ਹਾਂਜੀ,
0: ਉਹ ਇਮੈਜਿਨਰੀ ਜਿਹੜੇ ਹੈਗੇ ਕੇਸਾਂ ਦੇ ਨਾਂ ਲਿਖ ਕੇ, ਤੇ ਓਦਾਂ ਹੀ ਜਿਹੜਾ ਹੈਗਾ ਆ ਟਾਈਟਲ ਪਾ ਦਿੰਦੇ ਹੈਗੇ ਜਿੱਦਾਂ ਮਰਜ਼ੀ। ਇਹ ਵਟ ਇਜ਼ AI? ਆਖਰ ਤਾਂ AI ਜਿਹੜੀ ਹੈਗੀ ਆ, ਕਿਸੇ ਨਾ ਕਿਸੇ ਤੋਂ ਡਾਟਾ ਚੱਕਿਆ ਨਾ ਉਹਨੇ, ਡਾਟਾ ਫੇਕ ਵੀ ਹੋ ਸਕਦਾ ਜੀ।
1: ਬਿਲਕੁਲ,
0: ਸੋ ਇਸ ਕਰਕੇ ਜਿਹੜਾ ਹੈਗਾ AI ਜਿਹੜੀ ਹੈਗੀ ਆ, ਇਟ ਇਜ਼ ਹੈਲਪਫੁਲ, ਪਰ ਇਹਨੂੰ ਸਾਵਧਾਨੀ ਨਾਲ ਵਰਤਣ ਦੀ ਲੋੜ ਆ। ਸਮ ਟਾਈਮਸ ਕੀ ਹੁੰਦਾ ਹੈਗਾ ਆ ਕਿ ਜਿਹੜੀ ਕਿਤਾਬੀ ਨੌਲੇਜ ਹੁੰਦੀ ਆ ਨਾ, ਜਿੱਦਾਂ ਜੋਤਿਸ਼ ਦੀ ਗੱਲ ਕਰਦੇ ਹੈਗੇ,
1: ਹਾਂਜੀ
0: ਸਰ, ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਰੈਲੇਟਿਵਲੀ ਐਗਜ਼ਾਮਿਨ ਕਰੀਆਂ ਹੁੰਦੀਆਂ, ਸਾਹਮਣੇ ਬੈਠਾ ਬੰਦਾ ਦਿਸਦਾ ਜਿਹੜਾ ਤੁਹਾਨੂੰ, ਜਾਂ ਤੁਹਾਡੇ ਕੋਲ ਕਰੰਟ ਪ੍ਰੋਬਲਮ ਹੈਗੀ ਆ ਜਿਹੜੀ, ਉਹਨੂੰ ਤੁਸੀਂ ਕਿਸ ਤਰੀਕੇ ਨਾਲ ਹੈਂਡਲ ਕਰਨਾ ਆ, ਜੋ ਇੱਕ ਹਿਊਮਨ ਜਿਹੜਾ ਆ ਉਹ ਆਪਣੇ ਐਂਗਲ ਨਾਲ ਸੋਚ ਸਕਦਾ ਆ, ਉਹ AI ਨਹੀਂ ਸੋਚ ਸਕਦੀ।
1: ਬਿਲਕੁਲ,
0: ਉਹਦੇ ਵਿੱਚ ਸੈਂਟੀਮੈਂਟਸ ਨਹੀਂ ਹੋਣਗੇ, ਉਹਦੇ ਵਿੱਚ ਜਿਹੜਾ ਹੈ ਉਹਨੂੰ ਤਾਂ ਕਰੰਟ ਸਿਚੁਏਸ਼ਨ ਦਿਓਗੇ ਤੁਸੀਂ, ਉਹਦੇ ਮੁਤਾਬਕ ਉਹ ਤੁਹਾਨੂੰ ਜਿਹੜਾ ਹੈਗਾ ਆ ਸੋਲੂਸ਼ਨ ਦੇ ਦਊਗੀ। ਜਦਕਿ ਜਦੋਂ ਸਾਹਮਣੇ ਬੰਦੇ ਦੇ ਹੁੰਦਾ ਹੈ ਬੰਦਾ, ਉਸ ਵੇਲੇ ਬੰਦੇ ਨੂੰ ਜਿਹੜਾ ਹੈਗਾ, ਬੰਦੇ ਦੇ ਦਿਮਾਗ ਦੇ ਵਿੱਚ ਕਈ ਚੀਜ਼ਾਂ ਆਉਂਦੀਆਂ ਹੈਗੀਆਂ, ਬੰਦਾ ਉਹਨੂੰ ਅਬਜ਼ਰਵ ਕਰਦਾ ਜੀ।
1: ਜੀ ਬਿਲਕੁਲ,
0: ਸੋ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਵੀ AI ਜਿਹੜੀ ਹੈਗੀ ਆ ਉਹਦੀ ਵਰਤੋਂ ਜ਼ਰੂਰ ਕਰ ਲਓ, ਪਰ ਜਿਹੜਾ ਹੈਗਾ ਕੌਸ਼ੀਅਸਲੀ ਕਰੋ। ਪਰ ਹਾਂ, AI ਕਦੀ ਵੀ ਜਿਹੜਾ ਹੈਗਾ ਆ ਵੀ ਨਾ ਤਾਂ ਜੱਜ ਦੀ ਜਗ੍ਹਾ ਲੈ ਸਕਦੀ, ਨਾ ਵਕੀਲ ਦੀ ਜਗ੍ਹਾ ਲੈ ਸਕਦੀ ਹੈਗੀ। ਜਜਮੈਂਟਸ ਜਿਹੜੀਆਂ ਆ, ਜੱਜ ਜੋ ਆਪਣੇ ਮਨ ਨਾਲ ਸੋਚ ਕੇ ਆਪਣੇ ਵਿਵੇਕ ਨਾਲ ਸੋਚ ਕੇ ਲਿਖ ਸਕਦਾ, ਉਹ AI ਨਹੀਂ ਕਰ ਸਕਦੀ।
1: ਮਟੀਰੀਅਲ ਛਾਂਟਿਆ ਜਾ ਸਕਦਾ ਨੇ, ਉਹਨਾਂ ਨੂੰ ਛੋਟਾ ਕੀਤਾ ਜਾ ਸਕਦਾ ਜੀ। ਬਿਲਕੁਲ ਜੀ,
0: ਇਹਦੀ ਹੈਲਪ ਲਈ ਜਾ ਸਕਦੀ ਹੈਗੀ, ਬਟ ਇਹਨੂੰ ਐਬਸੋਲਿਊਟ ਜਾਂ ਅੰਨਾ ਜਿਹੜਾ ਹੈਗਾ ਨਾ ਦੇਖ ਕੇ ਮਤਲਬ ਉਹ ਉਦਾਂ ਨਹੀਂ ਵਰਤੋਂ ਕੀਤੀ ਜਾ ਸਕਦੀ। ਇਹੀ ਉਹਨਾਂ ਦੀ ਇੰਟੈਂਸ਼ਨ ਸੀ, ਇਹੀ ਉਹਦਾ ਕਰਕਸ ਹੈ ਜੀ।
1: ਸੈਕਟਰ ਵਾਕਰ ਦੇ ਵਿੱਚ ਇੱਕ ਹਾਈ ਕੋਰਟ ਦਾ ਫੈਸਲਾ ਆਇਆ ਜੀ, ਪਟੀਸ਼ਨ ਵੈਸੇ ਹਾਸੋ ਹੀ ਨਹੀਂ ਲੱਗੀ ਸੀ। ਪਤਨੀ ਕੋਈ ਨੌਕਰ ਨਹੀਂ ਹੈ, ਸੱਸ ਸਹੁਰੇ ਦੀ ਸੇਵਾ ਦੇ ਘਰ ਦੇ ਕੰਮਾਂ ਲਈ ਮਜਬੂਰ ਨਹੀਂ ਕਰ ਸਕਦਾ ਪਤੀ, ਏਦਾਂ ਦਾ ਇੱਕ ਫੈਸਲਾ ਆਇਆ। ਕਹਿੰਦੇ ਬਰਾਬਰ ਦੇ ਦੋਵੇਂ ਹੀ ਹੋਣੇ ਚਾਹੀਦੇ ਨੇ ਕੰਮ ਕਾਰ ਕਰਨ ਨੂੰ ਘਰ ਦੇ ਵਿੱਚ। ਉਹਨੇ ਕਿਹੜਾ ਮਤਲਬ ਕਿ ਨੌਕਰਿਆਂ ਨਹੀਂ ਲਿਆਂਦੀ ਆ, ਪਤਨੀ ਆ ਉਹਦੀ।
0: ਭਾਰਤ ਸਾਹਿਬ ਦੇਖੋ ਬਿਲਕੁਲ ਤੁਸੀਂ ਦੇਖੋ, ਮੈਨੂੰ ਇਹ ਨੀ ਸਮਝ ਆਉਂਦਾ ਵੀ ਤੁਸੀਂ ਹੱਸੀ ਕਿਉਂ ਜਾਂਦੇ ਹੈਗੇ ਇਹ ਪੜ੍ਹ ਕੇ, ਹਾਂਜੀ ਕਿਉਂ ਖੁਸ਼ ਹੋ ਰਹੇ ਹੈਗੇ?
1: ਔਜਲਾ ਸਾਹਿਬ ਨੇ ਲਿਖਿਆ, ਵੈਸੇ ਆਪਾਂ ਗੱਲ ਕਰਦੇ ਸੀਗੇ ਅਕਾਲੀ ਦਲ ਤੇ ਬੀਜੇਪੀ ਦੀ, ਤੇ ਉਹਨਾਂ ਨੇ ਕਿਹਾ ਰਾਜਨ ਜੀ ਜਿਵੇਂ

0: ਤੁਹਾਡੇ ਮੁਤਾਬਕ ਪਤੀ ਪਤੀ ਪਤਨੀ ਵਾਂਗੂ ਉਸ ਤੋਂ ਮੈਨੂੰ ਗੱਲ ਚੇਤੇ ਆ ਗਏ। ਮੈਂ ਕਿਹਾ ਚਲੋ ਆਹ ਵੀ ਇੱਕ ਖਬਰ ਆਈ ਆ, ਹਾਈ ਕੋਰਟ ਦਾ ਫੈਸਲਾ ਆਇਆ, ਉਹ ਵੀ ਤੁਹਾਡੇ ਨਾਲ ਸਾਂਝਾ ਕਰ ਲਈਏ ਜੀ।
1: ਨਹੀਂ ਉਹ ਗੱਲ ਠੀਕ ਠਾਕ ਹੈਗੀ ਹੈ ਜੀ, ਜੋ ਕਹਿੰਦੇ ਠੀਕ ਕਹਿੰਦੇ ਹੈਗੇ ਆ
0: ਜੀ।
1: ਗੱਲ ਏਦਾਂ ਹੈਗੀ ਹੈ ਜੀ ਵੀ ਇਹ ਜੋ ਬੋਲ ਰਹੇ ਹੈਗੇ ਆ ਜੱਜ ਸਾਹਿਬ, ਉਹਨਾਂ ਦਾ ਵੀ ਘਰ ਦਾ ਵਿੱਚ ਇਹਨਾਂ ਦੇ ਬੋਲਣ ਤੋਂ ਹੀ ਮੈਨੂੰ ਇਹਨਾਂ ਦੇ ਘਰ ਦੇ ਹਾਲਾਤ ਪਤਾ ਲੱਗ ਗਏ
0: ਸੋਚਦਾ ਸੀ ਕਹਿਣਾ ਇਹ ਜਨਾਨੀ ਦਾ ਫੈਸਲਾ ਹੋਣਾ ਜੱਜ ਦਾ।
1: ਇਹ ਜਨਾਨੀ ਦਾ ਫੈਸਲਾ ਨਹੀਂ ਹੈਗਾ, ਇਹ ਜੱਜ ਦਾ ਜੱਜ ਦਾ ਹੀ ਫੈਸਲਾ ਹੈਗਾ ਆ, ਪਰ ਜਨਾਨੀ ਇਹ ਵੀ ਪਤੀ ਪਤਨੀ ਪੀੜਤ ਹੀ ਹੈਗਾ
0: ਆ। ਜੱਜ ਮਤਲਬ ਕਿ ਫੀਮੇਲ ਆ ਨਾ ਜੀ।
1: ਬਸ ਠੀਕ ਹੈ, ਉਹਨੇ ਆਪਣੇ ਘਰ ਦੇ ਹਾਲਾਤ ਦੱਸ ਦਿੱਤੇ ਹੈਗੇ, ਤਾਂ ਕਿਹੜੀ ਗੱਲ ਹੈਗੀ ਆ ਜੀ, ਜਿੱਦਾਂ ਮਰਜ਼ੀ ਹੈ। ਸਾਡੇ ਨਾ ਮੈਂ ਦੱਸ ਦਿੰਦਾ ਤੁਹਾਨੂੰ ਜੀ, ਇਹ ਵੇਰੀ ਕਰਦਾ ਹੁੰਦਾ ਬੰਦੇ ਦੀ ਇੰਟੈਂਸ਼ਨ ਤੇ। ਸਾਡੇ ਨਾ ਇੱਕ ਜੱਜ ਸਾਹਿਬ ਹੈਗੇ ਸੀਗੇ ਫੈਮਿਲੀ ਕੋਰਟ ਦੇ ਵਿੱਚ, ਉਹਨਾਂ ਦੀ ਵਾਈਫ ਵੀ ਹੈਗੀ ਸੀ ਫੈਮਿਲੀ ਕੋਰਟ ਚ
0: ਜੀ।
1: ਹਾਂਜੀ, ਉਹ ਜੱਜ ਜਿਹੜਾ ਹੈਗਾ ਆ, ਜਦੋਂ ਉਹਦੇ ਕੋਲ ਕੋਈ ਕੇਸ ਜਾਣਾ ਆ ਤੇ ਉਹਨੇ ਪਤਾ ਕੀ ਕਹਿਣਾ, ਕਿਉਂਕਿ ਉਹ ਦੋਨੇ ਵੱਖਰੇ ਵੱਖਰੇ ਸਟੇਸ਼ਨ ਤੇ ਹੈਗੇ ਸੀ, ਉਹ ਦੋਨੇ ਸਟੇਸ਼ਨਾਂ ਦੇ ਜਿਹੜੇ ਬੰਦੇ ਇਕੱਠੇ ਹੋਏ, ਕਹਿੰਦੇ ਵੀ ਜਨਾਨੀ ਵੀ ਏਦਾਂ ਦੀ ਆ, ਕਹਿੰਦੇ ਨਾ ਭਰਾਵਾ ਜਿਹੜਾ ਬੰਦਾ ਆ ਬੰਦੇ ਕੋਲ ਕੇਸ ਲੈ ਕੇ ਜਾਊਗਾ ਤੇ ਉਹ ਜਨਾਨੀ ਨੂੰ ਕਹੂਗਾ ਵੀ ਜੇ ਤੈਨੂੰ ਇਹ ਏਦਾਂ ਹੀ ਮਾੜਾ ਆ ਤੇ ਇਹਨੂੰ ਛੱਡ ਪਰੇ, ਛੱਡ ਹੋਰ ਵਿਆਹ ਕਰਾ ਕੇ ਤੇ ਤਲਾਕ ਲੈ। ਹੈ ਉਹ ਕਹਿੰਦੇ ਜੇ ਉਧਰੋਂ ਜਿਹੜਾ ਹੈਗਾ ਜੇ ਜਨਾਨੀ ਕੋਲ ਕੇਸ ਚੱਲ ਜਾਂਦਾ ਤੇ ਉਹ ਜਨਾਨੀ ਨੂੰ ਦੱਬ ਕੇ ਮਾਰ ਲਾ ਪੈਂਦੀ, ਜੇ ਮੈਂ ਵੱਸ ਗਈ ਤਾਂ ਤੂੰ ਨੀ ਵੱਸ ਸਕਦੀ ਹੈਗੀ, ਮੈਂ ਇਹੋ ਜਿਹੀ ਪੋਸਟ ਮੈਂ ਐਡੀ ਵੱਡੀ ਪੋਸਟ ਤੇ ਬਹਿ ਕੇ ਜਿਹੜਾ ਹੈਗਾ ਤੇ ਬੱਸੀ
0: ਤੁਹਾਡੇ
1: ਕੋਲ ਘਰ ਆ, ਮੈਂ ਸਾਰਾ ਕੁਛ ਚੱਲਦੀ ਹੈਗੀ, ਤੁਹਾਨੂੰ ਘਰ ਹੀ ਨੀ ਵਸਾਉਣੇ ਆਉਂਦੇ। ਤੂੰ ਇਸ ਕਰਕੇ ਭਾਈ ਹਰ ਇੱਕ ਬੰਦਾ ਆਪਣੀ ਆਪਣੀ ਫੀਲਿੰਗ ਦੱਸਦਾ ਹੈਗਾ ਆ, ਤੇ ਜੱਜ ਸਾਹਿਬ ਦੀ ਆਪਣੀ ਫੀਲਿੰਗ ਹੈਗੀ ਆ ਜੀ, ਇਹਨਾਂ ਲੋਕਾਂ ਨੇ ਕੀ ਮਾਰਗ ਦਰਸ਼ਨ ਕਰਨੇ ਹੈਗੇ ਭਾਰੇ ਸਾਹਿਬ ਘਰ ਬਣਦੇ ਸੰਸਕਾਰ ਤੇ,
0: ਬਿਲਕੁਲ
1: ਠੀਕ ਹੈ ਜੀ। ਤੇ ਇਸ ਕਰਕੇ ਸਾਡੇ ਘਰਾਂ ਦੇ ਸੰਸਕਾਰ ਜਿਹੜੇ ਹੈਗੇ ਆ ਉਹ ਕਿਸੇ ਜੱਜਮੈਂਟ ਦੇ ਮੁਹਤਾਜ ਨਹੀਂ ਗੇ, ਇਹ ਸਾਨੂੰ ਪਤਾ ਆ ਵੀ ਸਾਡੀਆਂ ਕੀ ਡਿਊਟੀਜ਼ ਹੈਗੀਆਂ, ਸਾਨੂੰ ਕਿਸੇ ਨੂੰ ਮਤਲਬ ਕੋਈ ਕਿੱਦਾਂ ਸਮਝਾ ਜਾਏ ਜੀ ਸਾਨੂੰ।
0: ਸੋ
1: ਇਸ ਕਰਕੇ ਏਦਾਂ ਦਾ ਮਾਹੌਲ ਬਣਾਉਣਾ ਚਾਹੀਦਾ
0: ਜੀ।
1: ਇਹਦੀ ਸਰ ਇਹਦੀ ਨਾ ਹਸਬੈਂਡ ਵਾਈਫ ਦੋਨਾਂ ਦੀ ਡਿਊਟੀ ਹੈਗੀ ਆ ਕਿ ਇਸ ਚੀਜ਼ ਦੇ ਉੱਤੇ ਮਤਲਬ ਜਰੂਰ ਸੋਚਿਆ ਜਾਵੇ ਤੇ ਕੋਈ ਬੰਦਾ ਜਾਂ ਕੋਈ ਜੱਜਮੈਂਟ ਸਾਨੂੰ ਕਿਉਂ ਗਾਈਡ ਕਰੇ, ਅਸੀਂ ਆਪਣਾ ਜਿਹੜਾ ਹੈਗਾ ਆ ਘਰ ਆਪਣੀ ਸਹੂਲਤ ਮੁਤਾਬਕ ਚਲਾਉਣਾ, ਚਾਹੇ ਬੰਦਾ ਭਾਂਡੇ ਮਾਂਜੇ ਤੇ ਚਾਹੇ ਮਾਂਜੇ ਜਨਾਨੀ, ਤੇ ਹੁਣ ਠੀਕ ਹੈ ਜੀ, ਇਹਦੇ ਵਿੱਚ ਕੋਈ ਬੁਰਾਈ ਨੀ। ਠੀਕ ਹੈ ਸਰ,
0: ਥੈਂਕ ਯੂ,
1: ਮਿਹਰਬਾਨੀ ਭਾਈ ਸਾਹਿਬ, ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ ਸਰ, ਗ੍ਰੇਟਫੁਲ
0: ਜੀ। ਦੋਸਤੋ ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜਿਹੜੇ ਸੀ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਦੋਸਤੋ, +358 44 9976 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ। ਤੇ ਇਸੇ ਤਰ੍ਹਾਂ ਆਪਾਂ ਅੱਗੇ ਚੱਲਦੇ ਹਾਂ ਤੇ ਔਜਲਾ ਸਾਹਿਬ ਕਹਿੰਦੇ ਨੇ, ਲਿਖਦੇ ਨੇ ਔਜਲਾ ਸਾਹਿਬ ਕਿ ਭਾਰਤ ਦਾ ਹੱਸਣਾ ਵੀ ਕਹਿੰਦੇ ਸਵਾਲਾਂ ਦੇ ਘੇਰੇ ਦੇ ਵਿੱਚ ਹੈਗਾ ਜੀ, ਆ ਜਾਂਦਾ ਜੀ, ਬਿਲਕੁਲ ਹੈ ਜੀ, ਕਦੇ ਕਦੇ ਹੱਸਦੇ ਹਾਂ, ਚਲੋ ਉਹ ਵੀ ਸਵਾਲਾਂ ਦੇ ਘੇਰੇ ਚ ਆ ਜਾਂਦਾ ਜੀ। ਤੇ ਲਓ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਅਗਲੀਆਂ, ਤੇ ਜਿਸ ਦੇ ਵਿੱਚ ਜਿਵੇਂ ਸੈਣੀ ਸਾਹਿਬ ਜ਼ਿਕਰ ਕਰਕੇ ਗਏ ਨੇ, ਜੋ ਆਰ ਐਸ ਐਸ ਦਾ ਮੁਖੀ ਗਿਆ ਹੋਇਆ ਅਮਰੀਕਾ ਦੇ ਵਿੱਚ, ਤੇ ਉਹਦਾ ਬੈਨੀਫਿਟ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜ਼ਰੂਰ ਉਹ ਚੀਜ਼ ਦਾ ਮਿਲ ਸਕਦਾ, ਕਿਉਂਕਿ ਉੱਥੇ ਵਿਰੋਧ ਹੋ ਰਿਹਾ। ਆਰ ਐਸ ਐਸ ਮੁਖੀ ਜਿਹੜਾ ਨਿਊਯਾਰਕ ਸਮਾਗਮ ਤੋਂ ਪਹਿਲਾਂ ਕਮਿਊਨਿਟੀ ਅਲਰਟ ਕੀਤੀ ਹੈ ਤੇ ਸੁਚੇਤ ਰਹੋ ਦਾ ਜਿਹੜਾ ਗੱਲ ਕੀਤੀ ਹੈ, ਟਕਰਾਅ ਤੋਂ ਬਚੋ ਦਾ ਕਿਹਾ ਜਾ ਰਿਹਾ। ਆਰ ਐਸ ਐਸ ਈਵੈਂਟ ਜਿਹੜਾ ਹੈ, ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਨੂੰ ਵੀ ਅਪੀਲ ਕੀਤੀ ਹੈ। ਹਿੰਦੂ ਅਮਰੀਕਾ ਅਮਰੀਕੀਆਂ ਦੇ ਇੱਕ ਅਮਰੀਕਾ ਸਥਿਤ ਵਕਾਲਤ ਸਮੂਹ ਨੇ ਜਿਹੜਾ ਨਿਊਯਾਰਕ ਦੇ ਵਿੱਚ ਆਰ ਐਸ ਐਸ ਮੁਖੀ ਮੋਹਨ ਭਾਗਵਤ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਲਿਆਂ ਲਈ ਇੱਕ ਕਮਿਊਨਿਟੀ ਅਲਰਟ ਜਾਰੀ ਕਰ ਦਿੱਤਾ। ਇਹ ਖ਼ਬਰਾਂ 2-3 ਦਿਨ ਦੀਆਂ ਹੋ ਗਈਆਂ ਚੱਲ ਰਹੀਆਂ ਨੇ ਤੇ ਸਾਵਧਾਨੀ ਵਰਤੀ ਜਾ ਰਹੀ ਹੈ, ਜਿਸ ਦੇ ਵਿੱਚ ਉਨ੍ਹਾਂ ਨੂੰ ਸ਼ਨਿਚਰਵਾਰ ਨੂੰ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਾਰਕੁਨਾਂ ਨਾਲ ਟਕਰਾਅ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਹਿੰਦੂ ਅਮਰੀਕਨ ਫਾਊਂਡੇਸ਼ਨ ਐਚ ਏ ਐਫ ਇੱਕ ਜਿਹੜਾ ਅਮਰੀਕਾ ਸਥਿਤ ਗੈਰ ਲਾਭਕਾਰੀ ਸੰਸਥਾ ਨੇ ਯੂਨੀਵਰਸਲ ਓਨਨੇਸ ਸੈਲੀਬ੍ਰੇਸ਼ਨ ਨੂੰ ਜਿਹੜਾ ਵਿਘਨ ਪਾਉਣ ਅਤੇ ਰੱਦ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਰੇ ਚੇਤਾਵਨੀ ਦਿੱਤੀ ਹੈ। ਹਿੰਦੂਜ਼ ਫਾਰ ਹਿਊਮਨ ਰਾਈਟਸ ਅਤੇ ਹੋਰ ਸਮਾਜ ਜਿਹੜੇ ਸਮਾਨ ਸੋਚ ਇੱਕੋ ਜਿਹੀ ਸੋਚ ਰੱਖਦੇ ਹੈ, ਉਹਨਾਂ ਸੋਚ ਵਾਲੀਆਂ ਸੰਸਥਾਵਾਂ ਨੇ ਆਰ ਐਸ ਐਸ ਮੁਖੀ ਵਾਲੇ ਸਮਾਗਮ ਦੇ ਨਾਲ ਹੀ ਸ਼ਨਿਚਰਵਾਰ ਨੂੰ ਮੈਡੀਸਨ ਸਕੁਆਇਰ ਗਾਰਡਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਯੋਜਨਾਬੰਦ ਕੀਤੇ ਨੇ। ਹਿੰਦੂਜ਼ ਫਾਰ ਹਿਊਮਨ ਰਾਈਟਸ ਦੀ ਡਿਪਟੀ ਕਾਰਜਕਾਰੀ ਨਿਰਦੇਸ਼ਕ ਜਿਹੜੀ ਹੈ ਸ਼ਰਾਵੀਆ ਤੜੇਪੱਲੀ, ਉਨ੍ਹਾਂ ਕਿਹਾ ਕਿ ਮੋਹਨ ਭਾਗਵਤ ਹਿੰਦੂਆਂ ਦੀ ਪ੍ਰਤੀਨਿਧਤਾ ਨਹੀਂ ਕਰਦੇ, ਉਹ ਇੱਕ ਕੱਟੜਪੰਥੀ ਹਿੰਦੂ ਰਾਸ਼ਟਰਵਾਦੀ ਅੰਦੋਲਨ ਦੀ ਜਿਹੜੀ ਅਗਵਾਈ ਕਰਦੇ ਹੈ, ਜਿਸ ਨੇ ਘੱਟ ਗਿਣਤੀ ਭਾਈਚਾਰਿਆਂ ਦੇ ਲਈ ਹਿੰਸਾ, ਬੇਦਖਲੀ ਅਤੇ ਡਰ ਨੂੰ ਜਿਹੜਾ ਹਵਾ ਦਿੱਤੀ ਹੈ। ਹਿੰਦੂ ਅਮੈਰੀਕਨ ਫਾਊਂਡੇਸ਼ਨ ਨੇ ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਾਰੇ ਨਿਊਯਾਰਕ ਵਾਸੀਆਂ ਦੀ ਰੱਖਿਆ ਕਰਨ ਦੀ ਜਿਹੜੀ ਹੈ ਆਪਣੀ ਸਹੁੰ ਚੁੱਕੀ ਡਿਊਟੀ ਨੂੰ ਨਿਭਾਉਣ, ਜਿਸ ਦੇ ਵਿਚ ਮੈਡੀਸਨ ਸਕੁਏਅਰ ਗਾਰਡਨ ਵਿਖੇ ਸਮਾਗਮ ਦੇ ਵਿਚ ਸ਼ਾਮਲ ਹੋਣ ਵਾਲੇ ਵੀ ਸ਼ਾਮਲ ਜਿਹੜੇ ਹਨ ਤੇ ਹਰ ਕਿਸੇ ਦੀ ਸੁਰੱਖਿਆ ਤੇ ਨਾਗਰਿਕ ਅਧਿਕਾਰਾਂ ਦੀ ਗਰੰਟੀ ਦੇਣ। ਐਚ ਏ ਐਫ ਨੇ ਕਿਹਾ ਕਿ ਜੇ ਤੁਸੀਂ ਸ਼ਾਮਲ ਹੋ ਰਹੇ ਹੋ ਤੇ ਜਿਹੜਾ ਸ਼ਿਸ਼ਟ ਬਣੋ, ਇਕੱਠੇ ਹੋਣ, ਵਿਰੋਧ ਕਰਨ ਤੇ ਆਪਣੇ ਵਿਚਾਰ ਪ੍ਰਗਟ ਕਰਨ ਦੇ ਹਰ ਕਿਸੇ ਅਧਿਕਾਰ ਦਾ ਜਿਹੜਾ ਸਤਿਕਾਰ ਕਰੋ। ਇਸ ਨੇ ਹਾਜ਼ਰੀਨ ਨੂੰ ਜਿਹੜਾ ਸੀ ਆਪਣੇ ਆਲੇ ਦੁਆਲੇ ਪ੍ਰਤੀ ਸੁਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਚੀਜ਼ ਨੂੰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਰਿਪੋਰਟ ਕਰਨ ਦੇ ਲਈ ਕਿਹਾ। ਐਚ ਏ ਐਫ ਨੇ ਕਿਹਾ ਕਿ ਜੇ ਤੁਸੀਂ ਧਮਕੀ ਮਹਿਸੂਸ ਕਰਦੇ ਹੋ ਤਾਂ ਖੇਤਰ ਛੱਡ ਦਿਓ ਤੇ ਇਵੈਂਟ ਸੁਰੱਖਿਆ ਜਾਂ ਕਾਨੂੰਨ ਲਾਗੂ ਕਰਨ ਵਾਲਿਆਂ ਦੇ ਨਾਲ ਸੰਪਰਕ ਕਰੋ। ਐਮਰਜੈਂਸੀ ਦੇ ਵਿਚ 911 ਤੇ ਜਿਹੜਾ ਕਾਲ ਕਰੋ। ਕਿਸੇ ਵੀ ਭੜਕਾਊ ਜਾਂ ਧਮਕੀ ਭਰੇ ਬਿਆਨ ਦੇਣ ਵਾਲੇ ਵਿਅਕਤੀ ਦੇ ਨਾਲ ਟਕਰਾਅ ਜਾਂ ਝਗੜੇ ਵਿਚੋਂ ਬਚੋ। ਇਸ ਨੇ ਹਾਜ਼ਰੀਨ ਨੂੰ ਜਿਹੜਾ ਨਫ਼ਰਤੀ ਘਟਨਾਵਾਂ, ਧਮਕੀਆਂ, ਭੰਨ ਤੋੜ, ਸ਼ੱਕੀ ਗਤੀਵਿਧੀਆਂ ਜਾਂ ਹੋਰ ਅਪਰਾਧਾਂ ਦੀ ਸੁਰੱਖਿਆ ਜਾਂ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਰਿਪੋਰਟ ਕਰਨ ਦੇ ਲਈ ਵੀ ਕਿਹਾ ਹੈ। ਇਹ ਦੋਸਤੋ ਮੈਂ ਜਿੱਦਾਂ ਸੈਣੀ ਸਾਹਿਬ ਦੇ ਨਾਲ ਵੀ ਗੱਲ ਕੀਤੀ ਹੈ ਤੇ ਅੱਜ ਚਲੋ ਮੇਰੇ ਮਨ ਦੇ ਵਿਚ ਉਹ ਵੀ ਗੱਲ ਨਾਲ ਆਈ ਹੈ, ਖ਼ਬਰ ਕਰਦੇ ਕਰਦੇ ਵੀ ਹੋਰ ਸਾਰੀਆਂ ਸੰਸਥਾਵਾਂ ਜਾਂ ਉੱਥੇ ਦੇ ਲੋਕ ਜਿਹੜੇ ਨੇ, ਬਸ਼ਿੰਦੇ ਨੇ, ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਹੈ। ਪਰ ਜਿਹੜਾ ਸਭ ਤੋਂ ਵੱਧ ਹਰ ਵਾਰੀ ਬਿਆਨ ਦਿੰਦੇ ਆ ਖਾਲਿਸਤਾਨ ਦੇ ਜਾਂ ਹੋਰ ਸਾਰੀਆਂ ਚੀਜ਼ਾਂ, ਉਹ ਅੱਜ ਕਿਉਂ ਚੁੱਪ ਨਜ਼ਰ ਆ ਰਹੇ ਹੈ? ਅੱਜ ਕਿਉਂ ਆਰ ਐਸ ਐਸ ਦੇ ਖਿਲਾਫ਼ ਜਾਂ ਇਹਨਾਂ ਚੀਜ਼ਾਂ ਦੇ ਖਿਲਾਫ਼ ਕਿਉਂ ਨਹੀਂ ਬੋਲ ਰਹੇ? ਇਹ ਬਹੁਤ ਵੱਡਾ ਸਵਾਲ ਅੱਜ ਸਾਨੂੰ ਸਮਝਣ ਦੀ ਜ਼ਰੂਰਤ ਹੈ। ਤੇ ਲੋ ਆਪਣੇ ਨਾਲ ਦੁਬਈ ਤੋਂ ਜੁੜ ਗਏ ਨੇ ਬਖਸ਼ੀ ਜੀ, ਉਹਨਾਂ ਦੀ ਗੱਲਬਾਤ ਸੁਣਦੇ ਆ, ਨਾਲ ਨਾਲ ਖ਼ਬਰਾਂ ਵਧਾਉਂਦੇ ਆ ਤੇ ਏਅਰ ਇੰਡੀਆ ਨਹੀਂ ਏਅਰ ਕੈਨੇਡਾ ਦੀ ਗੱਲ ਕਰਦੇ ਆ, ਜਿਹਦੇ ਵਿਚ ਦੋ ਮੁਲਾਜ਼ਮ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਆ। ਬੈਗਾਂ ਦੇ ਟੈਗ ਬਦਲ ਕੇ ਚਲਾਉਂਦੇ ਸਨ ਰੈਕਟ, ਇਹ ਏਅਰ ਕੈਨੇਡਾ ਦੇ ਵਿਚੋਂ ਜਿਹੜੇ ਆ ਫੜੇ ਗਏ ਆ ਮੌਂਟਰੀਅਲ ਹਵਾਈ ਅੱਡੇ ਤੇ ਉਹਦੀ ਗੱਲ ਕਰਦੇ ਆ। ਪਰ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਸੁਣਦੇ ਆ ਜੀ ਬਖਸ਼ੀ ਜੀ ਦੀ, ਮੁਹੰਮਦ ਜੀ ਦੀ। ਸਤਿ ਸ੍ਰੀ ਅਕਾਲ ਜੀ, ਜੀ ਨੂੰ ਜੀ ਸਵਾਗਤ ਹੈ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਜੀ ਦੇ ਵਾਸਤੇ ਰਵੋ ਤੇ ਭਾਈ ਮਾਨ ਮਤੇ ਸੋਤੇ ਵੀ ਜਿਹੜੇ ਇਸ ਵੇਲੇ ਰੇਡੀਓ ਦੁਆਬਾ ਤੇ ਮੌਜੂਦ ਹੈਗੇ ਆ, ਉਹ ਵੀ ਜਿੰਦੇ ਵਾਸਤੇ ਰਹਿਣ ਤਾਂ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ।
0: ਥੈਂਕ ਯੂ ਜੀ, ਥੈਂਕ
2: ਯੂ। ਆਵਾਜ਼ ਬਰਾਬਰ ਆ ਰਹੀ
0: ਹੈ? ਬਹੁਤ ਬਹੁਤ ਵਧੀਆ ਆ ਰਹੀ ਹੈ ਜੀ। ਹਾਂਜੀ
2: ਜੀ ਜੀ ਹਾਂ, ਗੱਲਾਂ ਬਾਤਾਂ ਚੱਲ ਰਹੀਆਂ ਸੀ ਤੇ ਆਪਣੇ ਹਾਲੀਆ ਭਰਾ ਜਿਹੜੇ ਹੈਗੇ ਆ ਰਾਜਨ ਸੈਣੀ ਸਾਹਿਬ ਵੀ ਬਹੁਤ ਰੋਸ਼ਨ ਖਿਆਲ ਹੁੰਦੇ ਆ
0: ਜੀ,
2: ਤੇ ਬੜੇ ਰੋਸ਼ਨ ਖਿਆਲਾਂ ਦਾ ਜਿਹੜਾ ਹੈਗਾ ਇਜ਼ਹਾਰ ਕਰਕੇ ਗਏ ਆ। ਬੜਾ ਕਿਆ ਬਾਤਾਂ ਜੀ, ਤੇ ਆਪਣਾ ਸਿਕੰਦਰ ਸਾਹਿਬ ਵੀ ਆ, ਇਹਨਾਂ ਦੇ ਖਿਆਲ ਵੀ ਬੜੇ ਰੋਸ਼ਨ ਹੁੰਦੇ ਆ
0: ਜੀ।
2: ਮੁੜ ਕੇ ਗੱਲ ਇਸ ਤਰ੍ਹਾਂ ਹੀ ਆ ਵੀ ਜਦੋਂ ਗੱਲ ਤੁਰਦੀ ਹੈਗੀ ਆ, ਕਹਿੰਦੇ ਨਾ ਗੱਲਾਂ ਦੇ ਹਰ ਬਾਤ ਦੀ ਬਾਤ ਮੇ ਇੱਕ ਬਾਤ ਹੋਤੀ ਹੈ, ਉਸਕੇ ਅੰਦਰ ਜੋ ਬਾਤ ਹੈ ਕਹਤੇ ਵਹੀ ਸਾਰੀ ਬਾਤ ਹੋਤੀ ਹੈ। ਮਤਲਬ ਗੱਲ ਤਾਂ ਇਹ ਹੈਗਾ ਵੀ ਗੱਲ ਸਮਝਣ ਦੀ ਹੈਗੀ ਆ, ਤੇ ਚਲੋ ਸੂਰਤ ਹਾਲ ਜਿਹੜੀ ਹੈਗੀ ਆ ਉਹਦੇ ਬਾਰੇ ਤੇ ਗੱਲਾਂ ਬਾਤਾਂ ਚੱਲਦੀਆਂ। ਵਾਕਈ ਜਿਹੜਾ ਹੈਗਾ ਵੀਰ ਭੁਪਿੰਦਰ ਜੀ, ਸੂਰਤ ਹਾਲ ਜਿਹੜੀ ਆ
0: ਜੀ
2: ਦਿਨੋਂ ਦਿਨ ਨਾਜ਼ੁਕ ਹੁੰਦੀ ਜਾ ਰਹੀ।
0: ਬਿਲਕੁਲ।
2: ਅੱਛਾ ਇੱਕ ਹੋਰ ਦੇਖੋ ਗੱਲ ਕਿੰਨੀ ਜਿਹੜੀ ਹੈਗੀ ਆ ਸੋਚਣ ਵਾਲੀ ਹੈਗੀ ਆ, ਜਿਹਦੇ ਕੋਲ ਹੈ ਨਹੀਂ ਕੁਛ, ਆਪਾਂ ਕਹਿੰਦੇ ਚਲੋ ਜੀ ਉਹ ਬੇਮਾਲ ਹੈਗਾ।
0: ਬਿਲਕੁਲ।
2: ਅੱਛਾ ਚਲੋ ਜਿਹੜਾ ਬੇਮਾਲ ਹੈਗਾ ਆ ਉਹਨੇ ਤਾਂ ਰੋਣਾ ਹੀ ਰੋਣਾ ਵੀ ਚਲੋ ਯਾਰ ਮੇਰੇ ਕੋਲ ਮਾਲ ਹੈ ਨੀ, ਕੋਈ ਮੈਨੂੰ ਮਾਲ ਦੇਵੇ,
0: ਤੇ
2: ਮਾਲਦਾਰ ਵੱਲ ਨੂੰ ਦੌੜਨਾ ਉਹਨੇ, ਹੋਰ ਕਿੱਧਰ ਨੂੰ ਦੌੜਨਾ, ਕਿਉਂਕਿ ਬੇਮਾਲ ਜਿਹੜਾ ਹੈਗਾ ਉਹਨੇ ਮਾਲਦਾਰ ਹੀ ਲੱਭਣਾ। ਪਹਿਲਾਂ ਵੀ ਮੈਨੂੰ ਕਿਤੇ ਮਾਲਦਾਰ ਲੱਭੇ ਤੇ ਚਲੋ ਯਾਰ ਮੈਂ ਵੀ ਉਹਦੇ ਕੋਲੋਂ ਕੁਛ ਲਵਾਂ, ਹਨਾ ਪਲੱਸ ਮਾਈਨਸ
0: ਜੀ।
2: ਤੇ ਉਥੋਂ ਹੁਣ ਗੱਲ ਇਹ ਆ ਵੀ ਜਿਹੜੇ ਕੋਲ ਹੈ ਨੀ ਉਹ ਤਾਂ ਰੋਂਦੇ, ਜਿਹੜੇ ਹੈਗੇ ਇਸ ਤਰ੍ਹਾਂ ਰੋਈ ਜਾਂਦੇ, ਤੇ ਜਿਹਨਾਂ ਦੇ ਕੋਲ ਇੰਨਾ ਮਾਲ ਆ ਜਿਹੜੇ ਰੂਲਿੰਗ ਕਰਦੇ ਪਏ ਹੈਗੇ, ਕਹਿੰਦੇ ਦੁਨੀਆਂ ਦੇ ਉੱਤੇ ਵਹੀ ਅਸੀਂ ਹੁਣ ਰੂਲਿੰਗ ਕਰਨੀ, ਤੇ ਉਹ ਮੈਂ ਕਹਿੰਦਾ ਉਹ ਜਿਹੜਾ ਹੈਗਾ ਬੇਮਾਲ ਦੇ ਨਾਲ ਵੀ ਜ਼ਿਆਦਾ ਰੁਲ ਜਾਂਦਾ।
0: ਬਿਲਕੁਲ।
2: ਵੀ ਦੱਸੋ ਜਿਹੜਾ ਹੈਗਾ ਤੇ ਇੰਨਾ ਮਾਲ ਤੁਸੀਂ ਕਿੱਥੇ ਲੈ ਜਾਣਾ ਹੈਗਾ, ਫਿਰ ਕਬਜ਼ੇ ਜਿਹੜੇ ਹੈਗੇ ਕਰਨੇ ਪਲਾ ਵੀ ਫਲਾਣੇ ਮੁਲਕ ਤੇ ਵੀ ਕਬਜ਼ਾ ਕਰ ਲਓ, ਟਮਕਾਨੇ ਦੇ ਮਾਮੇ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਸਾਰੀ ਦੁਨੀਆਂ ਦੇ ਉੱਤੇ ਕਬਜ਼ਾ ਜਿਹੜਾ ਹੈਗਾ, ਇਹ ਚੰਗੀ ਗੱਲ ਹੈਗੀ ਆ, ਹਰੇਕ ਨੂੰ ਜੀਣ ਦਾ ਹੱਕ
0: ਹੱਕ ਹੈ ਜੀ। ਬਿਲਕੁਲ।
2: ਤੇ ਆਪਣਾ ਜਿਹੜਾ ਹੈਗਾ ਹਰੇਕ ਨੂੰ ਜਿਹੜਾ ਹੈਗਾ ਹੱਕ ਹੈਗਾ, ਉਹਦੇ ਹੱਕ ਜਿਹੜੇ ਹੈਗੇ ਉਹਨੂੰ ਲੈਣੇ ਚਾਹੀਦੇ ਆ
0: ਜੀ।
2: ਇਨਸਾਨੀ ਹੱਕ, ਹਕੂਕ ਉਲ ਇਨਸਾਨੀਆ ਅਲ ਅਵਲ
0: ਜੀ,
2: ਅਰਬੀ ਚ ਕਹਿੰਦੇ ਹੈਗੇ ਹਕੂਕ ਉਲ ਇਨਸਾਨੀਆ ਅਲ ਅਵਲ। ਅਲ ਅਵਲ ਕਿਉਂ ਹੈਗਾ? ਕਹਿੰਦੇ ਜਿਹੜੇ ਇਨਸਾਨੀ ਹਕੂਕ ਹੈ ਨੰਬਰ 1 ਤੇ
0: ਜੀ,
2: ਇਹਨਾਂ ਦਾ ਖਿਆਲ ਰੱਖਣਾ ਚਾਹੀਦਾ, ਹਿਊਮਨ ਰਾਈਟਸ ਵੀ ਤੁਸੀਂ ਕਹਿ ਦਿੰਦੇ ਹੈਗੇ।
0: ਨਾਲੇ ਦੇਖੋ ਪਹਿਲਾਂ ਹੁੰਦਾ ਸੀ ਡਿਕਟੇਟਰਸ਼ਿਪ ਹੁੰਦੀ ਸੀ ਜਾਂ ਰਾਜਾ ਸ਼ਾਹੀ ਹੁੰਦੀ ਸੀ, ਜਿੰਨਾ ਰਕਬਾ ਹੁੰਦਾ ਸੀ ਉਹ ਦੱਬਣ ਦਾ, ਜਿੰਨਾ ਸਾਂਭ ਲਿਆ ਸਾਂਭ ਲਿਆ, ਜਿਹਨੇ ਸਾਂਭ ਲਿਆ ਉਹ ਤੋਂ ਬਾਅਦ ਹੱਦਾਂ ਸਰਹੱਦਾਂ ਬਣ ਗਈਆਂ, ਉਹਨਾਂ ਦੇ ਆਪਣੇ ਆਪਣੇ ਰਾਈਟ ਬਣ ਗਏ ਮੁਲਕਾਂ ਦੇ, ਉਹ ਆਪਣੇ ਮੁਲਕਾਂ ਦੇ ਵਿੱਚ ਬੈਠੇ ਜੋ ਮਰਜ਼ੀ ਕਰੀ ਜਾਣ ਅਗਲੇ, ਹਨਾ, ਤੇ ਉਹ ਵੀ ਚੀਜ਼ਾਂ ਹੈਗੀਆਂ ਨੇ। ਪਰ ਹੁਣ ਜਾਂ ਤਾਂ ਉਹ ਲੋਕ ਕਹਿਣ ਜਿਹਨਾਂ ਕੋਲ ਇਹ ਚੀਜ਼ਾਂ ਪਰਮਾਣੂ ਮਤਲਬ ਕਿ ਚੀਜ਼ਾਂ ਹੈ ਨੇ ਗੇ ਨੇ, ਉਹ ਤਾਂ ਕਹਿਣ ਵੀ ਭਾਈ ਤੁਸੀਂ ਕਾਹਤੋਂ ਕਰਦੇ ਹੋ। ਹੁਣ ਜਿਹਨਾਂ ਤੋਂ ਸਭ ਤੋਂ ਵੱਡੀ ਤਾਦਾਦ ਦੇ ਵਿੱਚ ਨੇ ਬਾਕੀ ਦੁਨੀਆਂ ਦੇ ਨਾਲੋਂ, ਤੇ ਉਹ ਕਹਿ ਰਹੇ ਨੇ ਭਾਈ ਮੈਂ ਇਹਨੂੰ ਬਣਾਉਣ ਨਹੀਂ ਦੇਣਾ।
2: ਹਾਂ ਦੱਸੋ,
0: ਤੇ ਆਪਣੇ ਆਪ ਨੂੰ ਵੱਡੀ ਡੈਮੋਕਰੇਸੀ ਦੇ ਵਿੱਚ ਲਿਆਉਂਦੇ ਨੇ ਕਿ ਨੰਬਰ ਮਤਲਬ ਕਿ ਸਾਰੇ ਵਰਲਡ ਦੇ। ਜੀ
2: ਬਿਲਕੁਲ ਬਿਲਕੁਲ, ਮੈਂ ਤੁਹਾਡੀ ਗੱਲ ਨਾਲ 100% ਮੁਤਫਿਕ ਆ। ਉਹੀ ਗੱਲ ਹੈ ਨਾ ਵੀ ਜਿਹਨਾਂ ਨੂੰ ਕੋਲ ਜ਼ਿਆਦਾ ਮਾਲ ਆ ਗਿਆ ਉਹ ਹੋਰ ਉਹ ਤੋਂ ਹੋਰ ਜ਼ਿਆਦਾ ਰੋਈ ਜਾਂਦਾ ਹੈ, ਉਹ ਵੀ ਨਾ ਹੋ ਸਕੇ।
0: ਬਿਲਕੁਲ,
2: ਉਹਨਾਂ ਦੇ ਅੰਦਰ ਵੀ ਉਹ ਜਿਹੜੀ ਤਮਾ ਜਿਹੜੀ ਹੈਗੀ ਲਾਲਸਾ ਇੰਨੀ ਵਧੀ ਪਈ ਅੱਲਾ ਦੀ ਕਸਮ ਜਿਹੜਾ ਹੈਗਾ ਵੀ ਉਹ ਕਹਿੰਦੇ ਵੀ ਬਸ ਸਾਰਾ ਕੁਛ ਸਾਡੇ ਕੋਲ ਹੀ
0: ਹੈਗਾ,
2: ਇਹ ਮਾਲ ਜਿਹੜਾ ਹੈਗਾ, ਮਾਲ ਜਿਹੜਾ ਹੈਗਾ ਕਹਿੰਦੇ ਹੁੰਦੇ ਨਾ ਮੱਤ ਦੇ ਨਾਲ ਮਾਲ ਬਣਦਾ,
0: ਕਹਿੰਦੇ
2: ਉਹਨੂੰ ਮੱਤ ਸੀ ਤੇ ਉਹਨੇ ਮਾਲ ਬਣਨ ਦਿਆ, ਕਹਿੰਦੇ ਉਹਨੂੰ ਮੱਤ ਨਹੀਂ ਸੀ ਤੇ ਉਹਨੇ ਰਹਿੰਦਾ ਵੀ ਗਵਾ ਲਿਆ,
0: ਉਹਦੀ ਗੱਲ ਭੁੱਲ ਗਏ ਨੇ। ਦੇਖ ਲੋ ਉਹਨੇ ਦੁਨੀਆਂ ਜਿੱਤ ਲਈ ਸੀ, ਕਿੱਥੇ ਤੱਕ ਪਹੁੰਚ ਗਿਆ, ਇੰਡੀਆ ਤਾਂ ਚਲੇ ਗਿਆ ਸੀ, ਠੀਕ ਹੈ ਨਾ ਜੀ। ਤੇ ਆਖਰ ਦੇ ਵਿੱਚ ਉਹ ਕਹਿੰਦਾ ਮੇਰੇ ਹੱਥ ਬਾਹਰ ਕੱਢ ਦਿਓ ਤਾਂ ਕਿ ਲੋਕ ਦੇਖ ਸਕਣ ਭਾਈ ਮੈਂ ਚਾਹੇ ਦੁਨੀਆਂ ਜੇਤੂ ਆ ਪਰ ਮੇਰੇ ਪੱਲੇ ਕੁਛ ਨਹੀਂ ਗਾ, ਮੈਂ ਕੱਲਾ ਹੀ ਚੱਲਾਂ ਤੇ ਕੱਲਾ ਹੀ ਆਇਆ ਸੀ, ਕੋਈ ਨਾਲ ਨਹੀਂ ਲੈ ਕੇ।
2: ਮੈਂ ਤੁਹਾਡੀ ਗੱਲ 100% ਜਿਹੜਾ ਹੈਗਾ ਸਮਝ ਆ, ਉਹਦਾ ਸਿਕੰਦਰ ਜ਼ੁਲਕਰਨੈਨ ਵੀ ਉਹਨੂੰ ਕਹਿੰਦੇ ਆ।
0: ਬਿਲਕੁਲ,
2: ਸਿਕੰਦਰ ਜ਼ੁਲਕਰਨੈਨ
0: ਗ੍ਰੇਟ ਸਿਕੰਦਰ,
2: ਦੁਨੀਆਂ ਜਿਹੜਾ ਹੈਗਾ ਦੁਨੀਆਂ ਫਤਿਹ ਕਰਨ ਚਲੇ ਆਇਆ ਸੀ ਤੇ ਪਰ ਅਨਫੋਰਚੂਨੇਟਲੀ ਜਿਹੜਾ ਹੈਗਾ ਵੱਧ ਕਿਸਮਤੀ ਕਹਿ ਲੋ
0: ਕਿ
2: ਉਹ ਫਤਿਹ ਨਹੀਂ ਸੀ ਕਰ ਸਕਿਆ, ਰਸਤੇ ਦੇ ਵਿੱਚ ਉਹਦੀ ਮੌਤ ਹੋ ਗਈ।
0: ਬਿਲਕੁਲ,
2: ਅੱਛਾ ਜਦੋਂ ਮੌਤ ਹੋ ਰਹੀ ਸੀ ਉਹ ਮੰਦਿਰ ਵੀ ਦੇਖੋ
0: ਜੀ,
2: ਫਿਰ ਉਸ ਵੇਲੇ ਜਦੋਂ ਜਿਹੜਾ ਹੈਗਾ ਜਾਨ ਗਲੇ ਤੇ ਪਹੁੰਚੀ, ਕਹਿੰਦੇ ਨਾ ਬੰਦਾ ਡੁੱਬਦਾ ਜਿਹੜਾ ਪਾਣੀ ਦੇ ਵਿੱਚ, ਹੁਣ ਡੁੱਬੀ ਚੱਲਾ ਜਿਹੜਾ ਹੈਗਾ ਪਾਣੀ ਦੇ ਸਿਰ ਤੱਕ ਆ ਗਿਆ ਦਾ
0: ਜੀ,
2: ਤੇ ਫਿਰ ਉਹਨੇ ਦੁਆਰ ਵੀ ਕੀਤੀ ਹੈਗੀ ਵੀ ਖੁਦਾ ਕਾਲ ਯਾਰਲਾ ਜਾਂ ਖੁਦਾ ਜਿਹੜਾ ਹੈਗਾ ਵੀ ਮੈਨੂੰ ਜਿਹੜਾ ਹੈਗਾ ਮੈਂ ਆਪਣੇ ਫੈਮਿਲੀ ਦੇ ਵਿੱਚ ਵਾਪਸ ਜਾਵਾਂ
0: ਜੀ,
2: ਤੇ ਉਦੋਂ ਜਵਾਬ ਐਸ ਪੀ ਹਰਗਿਜ ਨੇ।
0: ਬਿਲਕੁਲ ਹੈ ਜੀ,
2: ਇੱਕ ਇਨਸਾਨ ਜਿਹੜਾ ਹੈਗਾ ਜਿਹੜਾ ਦੁਨੀਆਂ ਫਤਿਹ ਕਰਨ ਦੇਖੋ ਤੁਰਿਆ ਹੋਇਆ ਜਿਹੜਾ ਹੈਗਾ
0: ਤੇ
2: ਉਹਦੀ ਮੌਤ ਰਸਤੇ ਦੇ ਵਿੱਚ ਹੋ ਗਈ ਤੇ ਉਹਨੂੰ ਫੈਮਿਲੀ ਵੀ ਨਸੀਬ ਨਾ ਹੋ ਸਕਿਆ।
0: ਬਿਲਕੁਲ ਹੈ ਜੀ,
2: ਇਹ ਚੀਜ਼ਾਂ ਹੈਗੀਆਂ ਦੇਖੋ ਇਹ ਲਾਲਸਾ ਜਿਹੜੀ। ਹਾਂ ਹਾਂ, ਕੁਛ ਕਹਿਣ ਲੱਗੇ ਸੀ? ਕੁਛ
0: ਨਹੀਂ, ਮੈਂ ਸੁਣ ਰਿਹਾ, ਕਰੋ ਕਰੋ ਗੱਲ ਤੁਸੀਂ। ਹਾਂਜੀ,
2: ਮੈਂ ਗੱਲ ਆਪਣੀ ਕਲੋਜ ਕਰਨ ਲੱਗਾ, ਮੈਂ ਜਲਮ ਬਿਜਲੀ ਨਹੀਂ ਲੈ ਕੇ ਜਾਣੀ। ਮੈਂ ਗੱਲ ਇਹ ਕਰਦਾ ਹੈਗਾ ਵੀ ਮਾਲ ਜਿਹੜਾ ਹੈਗਾ ਠੀਕ ਹੈ, ਕੌਣ ਕਹਿੰਦਾ ਵੀ ਤੁਸੀਂ ਮਾਲ ਨਾ ਬਣਾਓ, ਜਿੰਨਾ ਮਰਜ਼ੀ ਬਣਾ ਲਓ, ਪਰ ਇਹੋ ਜਿਹਾ ਵੀ ਮਾਲ ਜਿਹੜਾ ਲਾਹਨਤ ਹੈ ਯਾਰ ਇਸ ਤਰ੍ਹਾਂ ਦੇ ਮਾਲ ਦੇ ਉੱਤੇ ਜਿਹੜਾ ਦੂਸਰਿਆਂ ਨੂੰ ਜਿਹੜਾ ਹੈਗਾ ਪਹਿਲਾਂ ਮਤਲਬ ਜਿਹੜਾ ਹੈਗਾ ਪਰੇਸ਼ਾਨੀਆਂ ਖੜੀਆਂ ਕਰ ਦੇਵੇ, ਤੇ ਜਾਂ ਜਿਹੜਾ ਹੈਗਾ ਮਾਲ ਤੁਹਾਡੇ ਕੋਲ ਇੰਨਾ ਆ ਜਾਵੇ ਤੁਹਾਡੀ ਮਰਜ਼ੀ ਮਰ ਜਾਵੇ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਜ਼ਮੀਨ ਦੇ ਉੱਤੇ ਹਨੇਰੀਆਂ ਚਲਾ ਦਿਓ, ਇਹ ਇਨਸਾਨੀ ਹਕੂਕ ਆ
0: ਜੀ,
2: ਇਹ ਇਸ ਤਰ੍ਹਾਂ ਨਹੀਂ ਹੋਣਾ। ਬਾਕੀ ਮੈਂ ਇੱਕ ਛੋਟੀ ਜਿਹੀ ਗੱਲ ਇੱਥੇ ਕਰਨੀ ਆ, ਬੜੀ ਇੰਪੋਰਟੈਂਟ ਹੈਗੀ ਆ
0: ਜੀ,
2: ਵੀ ਟੂ ਸਾਈਡ ਦੀਆਂ ਗੱਲਾਂ ਬੜੀਆਂ ਚੱਲੀਆਂ ਸੀ, ਕਹਿੰਦੇ ਜੀ ਉਹਨੇ ਜਿਹੜਾ ਹੈਗਾ ਫਲਾਨਾ ਸੁਸਾਈਡ ਕਰ ਲਿਆ, ਸੁਸਾਈਡ ਜਿਹੜਾ ਹੈਗਾ ਮੈਂ ਆਪਣੇ ਜਿਹੜਾ ਹੈਗਾ ਭੈਣ ਭਰਾ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ, ਸੁਸਾਈਡ ਕਿਉਂ ਕਰਨਾ ਵੀ ਤੁਹਾਨੂੰ ਜ਼ਿੰਦਗੀ ਜਿਹੜੀ ਹੈਗੀ ਆ ਮਾਲਕ ਸੱਚੇ ਨੇ ਜ਼ਿੰਦਗੀ ਦਿੱਤੀ ਆ।
0: ਬਿਲਕੁਲ ਹੈ ਜੀ,
2: ਬਈ ਇਹਨੂੰ ਰੱਜ ਤੇ ਜੀਓ ਇਹਨੂੰ। ਅੱਛਾ, ਇਹ ਤਾਂ ਹੈਗਾ ਇਹ ਕਮਜ਼ੋਰੀ ਹੈਗੀ ਆ ਅੰਦਰ ਦੀ ਵੀਰ ਭੁਪਿੰਦਰ ਸਿੰਘ ਸਕਣਾ
0: ਜੀ,
2: ਕਦੀ ਵੀ ਇਹ ਗਲਤ ਡਿਸੀਜਨ ਨਾ ਲਵੋ, ਸੁਸਾਈਡ ਕਰਨਾ ਹੀ ਨੀ ਗਾ, ਬਹੁਤ ਵੱਡਾ ਗੁਨਾਹ ਅੱਲਾ ਦੀ ਕਸਮ ਦੇ ਬਹੁਤ ਵੱਡਾ ਗੁਨਾਹ, ਕਦੀ
0: ਸੁਸਾਈਡ ਬਿਲਕੁਲ।
2: ਹਾਂ, ਕਦੀ ਨਾ ਇੱਕ ਪਾਸੇ ਨੂੰ ਜਾਵੋ, ਤੁਸੀਂ ਹਿੰਮਤ ਕਰੋ ਪੂਰੀ ਚੀਜ਼ ਨੂੰ ਮਿਲਦੀ ਬਈ, ਹਿੰਮਤ ਕਰੇ ਮਨੁੱਖ ਜੀ ਜਾ ਤੂੰ ਹੀ ਅਸਮਾਨ,
0: ਕਿਉਂਕਿ ਹਿਊਮਨ ਦੀ ਜਿਹੜੀ ਮਨੁੱਖ ਦੀ ਜਿਹੜੀ ਜਿਉਣਾ ਹੈ ਜਾਂ ਜ਼ਿੰਦਗੀ ਹੈ ਨਾ, ਉਹ ਤਾਂ ਹੈ ਹੀ ਫਾਈਟ ਹੈ ਜੀ, ਆਪਣੇ ਆਪ ਨੂੰ ਮਤਲਬ ਕਿ ਸੇਵ ਰੱਖਣ ਦੀ ਹੈਗੀ ਆ, ਕਿੱਦਾਂ ਮਤਲਬ ਕਿ ਸਰਵਾਈਵਰ ਗੇਮ ਹੈ, ਇਹ ਤਾਂ ਉਹਦੇ ਵਿੱਚ ਪਏ ਹੋਏ ਆ, ਜਿੰਨਾ ਚਿਰ ਸਰਵਾਈਵ ਨਹੀਂ ਉਹਨਾਂ ਮਰਿਆ ਨਹੀਂ ਜੀ।
2: ਹਾਂ, ਕਿੰਨੀਆਂ ਗੱਲਾਂ ਸੁਣਦੇ, ਚਾਹੇ ਉਹ ਲੇਡੀਜ਼ ਨੂੰ ਲੈ ਕੇ ਚਾਹੇ ਜੈਂਟਸ ਨੂੰ ਮੇਲ ਫੀਮੇਲ, ਮਤਲਬ ਉਹ ਜੀ ਇਹਨੇ ਅਸੀਂ ਸੁਸਾਈਡ ਉਹਨੇ ਦਵਾਈ ਖਾ ਲਈ, ਉਹਨੇ ਫਲਾਣੇ ਨੇ ਆਹ ਕਰ ਲਿਆ, ਧਮਕਾਣੇ ਨੇ ਆਹ ਕਰ ਲਿਆ, ਕਾਹਤੋਂ ਕਰ ਲਿਆ ਤੁਸੀਂ ਆਪਣੀ ਜ਼ਿੰਦਗੀ, ਤੁਹਾਨੂੰ ਰਾਈਟ ਕਿਹਨੇ ਦਿੱਤਾ
0: ਜੀ,
2: ਤੁਹਾਨੂੰ ਕਿਹਨੇ ਰਾਈਟ ਦਿੱਤਾ ਜਿਹੜਾ ਹੈਗਾ ਤੁਸੀਂ ਆਪਣੀ ਜ਼ਿੰਦਗੀ ਫਿਨਿਸ਼ ਕਰੋ।
0: ਬਿਲਕੁਲ ਹੈ ਜੀ,
2: ਤੁਹਾਨੂੰ ਤਾਂ ਤੁਸੀਂ ਤਾਂ ਜ਼ਿੰਦਗੀ ਮੰਗੋ ਜਿਹੜਾ ਹੈਗਾ ਉੱਪਰ ਵਾਲੇ ਕੋਲੋਂ ਵੀ, ਪਰ ਉਹ ਜ਼ਿੰਦਗੀ ਤਾਂ ਤੁਹਾਨੂੰ ਦੇਤੀ ਹੋਈ ਆ, ਤੁਸੀਂ ਇਹਨੂੰ ਹੁਣ ਰੱਜ ਕੇ ਜੀਓ।
0: ਬਿਲਕੁਲ ਹੈ ਜੀ,
2: ਇਸ ਪਾਸੇ ਨੂੰ ਨਾ ਮੈਂ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਆ ਭੈਣ ਮੇਰੇ ਭੈਣੋ ਤੇ ਭਰਾਵੋ, ਮੈਂ ਤੁਹਾਡਾ ਜੇ ਹੱਥ ਜੁੜਨਾ ਕਦੀ ਇਸ ਪਾਸੇ ਨੂੰ ਗਲਤ ਡਿਸੀਜਨ ਨਹੀਂ ਲੈਣਾ। ਹਾਂ ਜੇ ਕੋਈ ਕਮੀ ਹੋ ਗਈ ਤੁਹਾਡੇ ਕੋਲ ਬਰਦਾਸ਼ਤ ਨਹੀਂ ਹੋ ਰਹੀ ਗੱਲ
0: ਪਰਿਵਾਰ ਲਈ ਤਾਂ ਚਾਹੇ ਨੈਗੇਟਿਵ ਹੈ, ਪਰ 18 ਸਾਲ ਦੀ ਸੁਰਿੰਦਰ ਕੌਰ ਸੀਗੀ ਜਿਹੜੀ ਚਾਰ ਬੰਦਿਆਂ ਦੇ ਲਈ ਇੱਕ ਤਾਂ ਅੱਖਾਂ ਦੀ ਰੋਸ਼ਨੀ ਦੇ ਗਈ ਦੋਵਾਂ ਨੂੰ, ਤੇ ਦੋ ਬੰਦਿਆਂ ਦੇ ਮਤਲਬ ਕਿ ਗੁਰਦੇ ਬਦਲੇ ਗਏ ਉਹਦੇ ਤੋਂ ਲੈ ਕੇ। 18 ਸਾਲ ਦੀ ਸੀ, ਇੰਸੀਡੈਂਟ ਹੋਇਆ ਸੀ ਤੇ ਉਹਦਾ ਬ੍ਰੇਨ ਡੈਡ ਹੋ ਗਿਆ, ਉਹ ਘੋਸ਼ਿਤ ਕਰ ਦਿੱਤਾ। PGI ਨੇ ਫਿਰ ਉਹਨਾਂ ਨੂੰ ਪਰਿਵਾਰ ਨੂੰ ਮਤਲਬ ਕਿ ਥੋੜਾ ਜਿਹਾ ਮੋਟੀਵੇਟ ਕੀਤਾ ਕਿ ਉਹਦੇ ਜਿਹੜੇ ਆਰਗਨਸ ਨੇ ਉਹ ਯੂਜ਼ ਕਰ ਲਈਏ ਜਾਂ ਕਰ ਦਿੱਤੇ ਜਾ ਸਕਦੇ ਆ, ਕਿਸੇ ਨੂੰ ਜ਼ਿੰਦਗੀ ਬਖਸ਼ੀ ਜਾ ਸਕਦੀ ਹੈ। ਤੇ ਉਹ ਆਪਣੇ ਆਪ ਨੂੰ ਖਤਮ ਕਰਕੇ ਤੇ ਚਾਰ ਲੋਕਾਂ ਦੇ ਪਰਿਵਾਰਾਂ ਦੇ ਵਿੱਚ ਉਹ ਜ਼ਿੰਦਗੀ ਜਿਹੜੀ ਹੈ ਬਹਾਲ ਕਰ ਗਈ ਹੈ।
2: ਗਲੀ ਲੱਗ ਜਾ ਜਿਗਰੀ ਆਇਆ ਤੇਰੀ ਬਿਨਾ ਵੀ ਜਹਾਨੀ ਸੁਨਾ ਸਾਰਾ ਮੈਂ ਤੇਰੀ ਸਾਂਝੀ ਤੇਰੀ ਪਿਆਰ ਨੂੰ ਮੇਰੀ ਉਮਰ ਤੈਨੂੰ ਨੀ ਲੱਗ ਜਾਵੇ ਨੀ ਤੇਰੀ ਮੇਰੀ ਕੋਈ ਜ਼ਿੰਦਗੀ
3: ਲਓ ਜੀ, ਅਸੀਂ ਸੌਂਗ ਨੰਬਰ 1 ਤੇ ਸੌਂਗ ਨੰਬਰ 2 ਤੇ ਲਾਸਟ
2: ਜਾਣੇ ਵਾਲੀ ਤੇਰੀ ਹਰ ਸੋਚ ਮੇ ਸ਼ਾਮਿਲ ਰਹਿਣਾ ਕਿਸੇ ਅਬ ਪਾਪ ਸੀ ਹੋ ਯੂੰ

0: हरि सूत श्याम निरैना, हरि नई रुत में मुझे भेजना खुशबू। हरि नई रुत में मुझे भेजना खुशबू, तेरी खुशबू के बिना लगता है मुश्किल रहना। जाने वाले मेरी हरे सोच में शामिल रहे, जाने वाले मेरी हरे सोच में शामिल रहना, मेरी हरे सोच में शामिल रहना।
1: वाह जी, क्या बात है जी। थैंक यू मामा जी, बहुत बहुत शुक्रिया। थैंक यू, सत श्री अकाल जी। जी दोस्तों, इस जी अपने ना दुबई तो जुड़े सी बख्शी जी मोहम्मद जी ते गलबात करके गए ने, नाल गीत दा भी रूंगा दे के गए ने। इसे तरह दोस्तों कनेडा दी गल कर रहे सी, एयर कनेडा दी ते नाल लाइना तुहाडे लई भी खुलियां ने। कुछ पल आपां इक दो खबरां ने होर इंटरनेशनल ते उहनां दी बात पा के फिर तुहानूं जिहड़ी है कहानी सुणाउने आ। वड्डा तपस्वी मोन्ट्रियल हवाई अड्डे तो केंद्रीय पुलिस ने एयर इंडिया जड़ी है, एयर इंडिया मुंह ते चढ़ी हुई है दसो है, पुलिस ने एयर कनेडा दे ग्राउंड ड्यूटी करदे दो मुलाजमान नूं जिहड़ा नशा तस्कर ग्रोहां दे नाल भाईवाली दे दोषां दे तहत गिरफ्तार कीता है। दोवें ग्राउंड जिहड़ा ड्यूटी दे उत्ते लगे हुए सन ओ मैक्सीको तो कनेडा ते कनेडा तो मैक्सीको दे यात्रियां दे बैग अपने सहयोगियां दे नशे वाले बैग दे टैग बदल के बाहर लंघन तो बाद उसका जड़ा सी टैग असल टैग दे नाल बदल लेंदे सी। पुलिस दे वल्लों हवाई जहाज ते हवाई अड्डे की वरतों करके नशा तस्करी करन दे दोष लाए गए ने। अधिकारियां ग्रेटर मोन्ट्रियल स्थित दोहां दे घरां वाहनां ते काम वाले जड़े कुछ स्थानां दी भी तलाशी ली गई है, जिथों कुछ इतराजयोग वस्तुआं मिलन दे बारे दस्सिया गया है। पुलिस दा कहना है कि एयरलाइन वल्लों मामले की जांच जड़ी है फिर विच जड़ा पूरा सहयोग किया जा रहा है ते मुलाजमां दी पुछगिछ दे दौरान मैक्सीको स्थित उन्हां दे साथियां दा पता लाया जा रहा है, जो थे चेक इन होने तो बाद नशे जड़ा नशा पदार्थ जड़ा है वाले बैगां दे टैग किसे होर दे नाल बदलदे सी ते दोवें मुलाजम मैक्सीको तो कनेडा भेजी जांदी कोकीन अते कनेडा तो मैक्सीको नूं भेजी जांदी अव्वल दर्जे दी भंग भेजण वाले ग्रोहां दे नाल जुड़े हुए सन। रॉयल कनेडा माउंटेड पुलिस दा कहना सीगा कि लंघे समय दे लई कई जड़े लोकां नूं बैगां दे उत्ते लगे उन्हां दे नां वाले टैगां दे आधार दे उत्ते ड्रग तस्करी दोषां हेठ फड़िया गया, पर ओह लोक वार बार बैग उन्हां दे नां होण दा दावा करदे सी ते इस तों जड़ा पुलिस नूं शक होया कि मामले दे उत्ते अख रखी जा रही सी। आखर अज दोहां नूं रंगे हत्थी फड़िया गया, काबू कीता गया ते इस दी अगे दी जांच जड़ी हुण शुरू कर दित्ती गई है। दूसरे पासे मक्का समझौते दे विच शामिल होण दे मुद्दे ते बंगलादेश नूं फूक फूक के रखने चाहीदे ने कदम विश्लेषकां दा इह मनणा है। बंगलादेश दे विच अजकल इक नवें फौजी गठजोड़ दे विच शामिल होण दीआं संभावनावां नूं लै के काफी चर्चा चल रही है। पिछले 55 सालां तों बंगलादेश ने इक सख्त गुट निरपक्ष विदेश नीति दा पालण कीता है, जिस दे तहत ओह वड्डियां शक्तियां दी राजनीति ते फौजी गठजोड़ां दे जाल तों दूर रहा है। पर सेगुन बागीचा जो बंगलादेशी विदेश मंत्रालय तो मिल रहे संकेतों मुताबक यह जड़ा स्थिति बदल सकती है। दरअसल अरब जड़ा है सऊदी अरब के क्राउन प्रिंस मुहम्मद बिन सलमान ने प्रधानमंत्री तारिक रहमान नूं अरब देश का दौरा करन दा जड़ा सी सद्दा दिता है। सऊदी अरब दे वल्लों इस दौरे दे दौरान जां तां इस तों पहलां बंगलादेश नूं मक्का संयुक्त रक्षा समझौता जिस नूं MJDA विच शामिल होण दा सद्दा दित्ते जाण दी पूरी संभावना है। इह समझौता हाल ही दे विच 7 अगस्त नूं सऊदी अरब तुर्की ਅਤੇ ਪਾਕਿਸਤਾਨ ਨੇ ਹਸਤਾਖਰ ਕੀਤਾ ਹੈ, ਜੋ ਕਿ ਖੇਤਰ ਦੇ ਵਿੱਚ ਦਹਾਕਿਆਂ ਪੁਰਾਣੇ ਅਮਰੀਕਾ ਕੇਂਦਰਿਤ ਰੱਖਿਆ ਗਠਜੋੜ ਤੋਂ ਇੱਕ ਵੱਡਾ ਬਦਲਾਅ ਦਾ ਸੰਕੇਤ ਹੈ। ਇਸ ਸਮਝੌਤੇ ਦੀ ਮੁੱਖ ਸ਼ਰਤ ਜਿਹੜੀ ਇਹ ਹੈ ਕਿ ਕਿਸੇ ਵੀ ਇੱਕ ਮੈਂਬਰ ਦੇਸ਼ ਦੇ ਉੱਤੇ ਕੋਈ ਹਮਲਾ ਹੁੰਦਾ ਹੈ ਤਾਂ ਸਾਰੇ ਮੈਂਬਰਾਂ ਦੇ ਉੱਤੇ ਹਮਲਾ ਮੰਨਿਆ ਜਾਏਗਾ, ਜਿਹਦੇ ਨਾਲ ਇੱਕ ਵੱਡੇ ਯੁੱਧ ਦਾ ਖਤਰਾ ਜਿਹੜਾ ਬਣ ਸਕਦਾ ਹੈ। ਬੰਗਲਾਦੇਸ਼ ਦੇ ਲਈ ਅਜਿਹਾ ਵਾਅਦਾ ਕਰਨਾ ਬਹੁਤ ਵੱਡੀ ਚੁਣੌਤੀ ਹੋਵੇਗਾ ਕਿਉਂਕਿ ਇਸ ਦੇ ਨਾਲ ਉਹ ਅਜਿਹੇ ਸੰਘਰਸ਼ਾਂ ਜਿਵੇਂ ਕਿ ਭਾਰਤ ਪਾਕਿਸਤਾਨ ਯੁੱਧ ਦੇ ਵਿਚ ਵੀ ਫਸ ਸਕਦਾ ਹੈ ਜਿਸ ਦੇ ਨਾਲ ਬੰਗਲਾਦੇਸ਼ ਦਾ ਕੋਈ ਵੀ ਸਿੱਧਾ ਲੈਣਾ ਦੇਣਾ ਨਹੀਂ। ਬੰਗਲਾਦੇਸ਼ ਦੇ ਲਈ ਸਾਊਦੀ ਅਰਬ ਦੇ ਸੱਦੇ ਨੂੰ ਨਕਾਰਨਾ ਬੇਹੱਦ ਮੁਸ਼ਕਲ ਹੁੰਦਾ ਹੈ ਕਿਉਂਕਿ ਉਥੇ ਸਭ ਤੋਂ ਵੱਧ ਪ੍ਰਵਾਸੀ ਬੰਗਲਾਦੇਸ਼ੀ ਰਹਿੰਦੇ ਨੇ ਜੋ ਦੇਸ਼ ਦੇ ਲਈ ਵਿਦੇਸ਼ੀ ਮੁਦਰਾ ਦਾ ਬਹੁਤ ਹੀ ਜਿਹੜਾ ਮਹੱਤਵਪੂਰਨ ਸਰੋਤ ਨੇ। ਪੱਛਮੀ ਏਸ਼ੀਆ ਦੇ ਵਿਚ ਗੁੰਝਲਦਾਰ ਰਾਜਨੀਤੀ ਜਿਵੇਂ ਕਿ ਸਾਊਦੀ ਇਰਾਨ ਤਨਾਅ, ਤੁਰਕੀ ਇਜ਼ਰਾਈਲ ਟਕਰਾਅ ਜਾਂ ਕੁਰਦ ਅਤੇ ਹੂਥੀ ਬਾਗੀਆਂ ਦਾ ਮੁੱਦਾ ਜਿਹੜਾ ਹੈ ਵਿਚ ਫਸਣਾ ਢਾਕਾ ਦੇ ਆਪਣੇ ਰਾਸ਼ਟਰੀ ਹਿੱਤਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਖਾੜੀ ਦੇ ਦੂਜੇ ਦੇਸ਼ਾਂ ਦੇ ਨਾਲ ਸੰਬੰਧਾਂ ਨੂੰ ਗੁੰਝਲਦਾਰ ਬਣਾ ਸਕਦਾ ਹੈ। ਬੰਗਲਾਦੇਸ਼ ਦੇ ਵਿਚ ਪਾਸ ਕਰਕੇ ਸੱਜੇ ਪੱਖੀ ਅਤੇ ਇਸਲਾਮੀ ਖੇਮੇ ਦੇ ਵਿਸ਼ਲੇਸ਼ਕ ਇਸ ਗੱਠਜੋੜ ਨੂੰ ਭਾਰਤੀ ਦ੍ਰਿਸ਼ਟੀਕੋਣ ਤੋਂ ਦੇਖ ਰਹੇ ਨੇ। ਉਨ੍ਹਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਤੇ ਤੁਰਕੀ ਵਰਗੀਆਂ ਮਜ਼ਬੂਤ ਫੌਜੀ ਸ਼ਕਤੀਆਂ ਜਿਹੜੀਆਂ ਨੇ ਨਾਲ ਹੱਥ ਮਿਲਾ ਕੇ ਉਹ ਭਾਰਤ ਨੂੰ ਰੋਕਣ ਦੇ ਵਿਚ ਕਾਮਯਾਬ ਹੋ ਸਕਦੇ ਹੈ। ਭਾਰਤ ਦੇ ਲਈ ਜਿਹੜਾ ਸਾਊਦੀ ਪਾਕਿਸਤਾਨ ਗੱਠਜੋੜ ਕੋਈ ਵੀ ਨਵੀਂ ਗੱਲ ਨਹੀਂ ਹੈ, ਪਰ ਬੰਗਲਾਦੇਸ਼ ਦਾ ਇਸ ਦੇ ਵਿਚ ਸ਼ਾਮਲ ਹੋਣਾ ਦਿੱਲੀ ਦੇ ਲਈ ਜਿਹੜਾ ਉਹ ਇੱਕ ਜ਼ਰੂਰ ਸੰਕੇਤ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਦੇ ਨਾਲ ਉਸ ਨੂੰ ਦੋ ਪੱਖੀ ਜਾਂ ਤਾਂ ਚੀਨ ਨੂੰ ਮਿਲਾ ਕੇ ਤਿੰਨ ਪੱਖੀ ਘੇਰਾਬੰਦੀ ਵਰਗੇ ਹਾਲਾਤ ਦੇ ਬਾਰੇ ਸੋਚਣਾ ਪਵੇਗਾ। ਬੰਗਲਾਦੇਸ਼ ਦੇ ਰਾਜ ਮੰਤਰੀ ਹਮਾਂਜੂ ਕਬੀਰ ਨੇ ਪ੍ਰੈਸ ਕਾਨਫਰੰਸ ਦੇ ਵਿਚ ਕਿਹਾ ਕਿ ਉਹ ਇਸ ਸੰਭਾਵਨਾ ਨੂੰ ਸਕਾਰਾਤਮਕ ਯਾਨੀ ਕਿ ਪੋਜ਼ਿਟਿਵ ਤੌਰ ਦੇ ਉੱਤੇ ਦੇਖ ਰਹੇ ਨੇ ਤੇ ਪਰ ਰਵਾਇਤੀ ਗੁੱਟ ਨਿਰਪੱਖ ਨੀਤੀ ਨੂੰ ਤਿਆਗ ਕੇ ਅਜਿਹੇ ਗੱਠਜੋੜ ਦੇ ਵਿਚ ਸ਼ਾਮਲ ਹੋਣਾ ਬੰਗਲਾਦੇਸ਼ ਨੂੰ ਅਜਿਹੇ ਸੰਕਟਾਂ ਦੇ ਵਿਚ ਧੱਕ ਜਿਹੜਾ ਸਕਦਾ ਹੈ ਜਿਸ ਨੂੰ ਕੰਟਰੋਲ ਕਰਨਾ ਢਾਕਾ ਦੇ ਵੱਸ ਦੇ ਵਿਚ ਫਿਰ ਨਹੀਂ ਹੋਵੇਗਾ। ਇਤਿਹਾਸਕ ਪਿਛੋਕੜ ਤੇ ਅਤੀਤ ਦੇ ਸਬਕ ਬੰਗਲਾਦੇਸ਼ ਦੇ ਲਈ ਅਜਿਹੇ ਫੌਜੀ ਫੈਸਲੇ ਲੈਣ ਦਾ ਇਤਿਹਾਸ ਜਿਹੜਾ ਵੀ ਰਿਹਾ ਹੈ। 1990 ਦੇ ਵਿਚ ਜਦੋਂ ਇਰਾਕ ਨੇ ਕੁਵੈਤ ਦੇ ਉੱਤੇ ਹਮਲਾ ਕੀਤਾ ਸੀ ਤਾਂ ਸਾਊਦੀ ਅਰਬ ਦੀ ਮੰਗ ਦੇ ਉੱਤੇ ਤਤਕਾਲੀ ਬੰਗਲਾਦੇਸ਼ੀ ਰਾਸ਼ਟਰਪਤੀ ਹੁਸੈਨ ਮੁਹੰਮਦ ਇਰਸ਼ਾਦ ਨੇ ਘਰੇਲੂ ਜਨਤਕ ਵਿਰੋਧ ਦੇ ਬਾਵਜੂਦ ਖਾੜੀ ਦੇਸ਼ ਦੇ ਵਿਚ ਆਪਣੀ ਫੌਜ ਭੇਜੀ ਸੀ। ਉਸ ਫੌਜ ਨੇ ਕਿਸੇ ਸਿੱਧੀ ਜੰਗ ਦੇ ਵਿਚ ਹਿੱਸਾ ਨਹੀਂ ਲਿਆ ਸੀ, ਪਰ ਫਿਰ ਵੀ ਇਸ ਫੈਸਲੇ ਨੇ ਭਵਿੱਖ ਦੇ ਵਿਚ ਸੰਯੁਕਤ ਰਾਸ਼ਟਰ UN ਦੇ ਸ਼ਾਂਤੀ ਸੈਨਾ ਮਿਸ਼ਨਾਂ ਦੇ ਵਿਚ ਬੰਗਲਾਦੇਸ਼ੀ ਫੌਜ ਦੇ ਲਈ ਰਾਹ ਖੋਲ ਦਿੱਤੇ ਸਨ। ਪਰ ਅੱਜ ਦੇ ਬਦਲੇ ਹੋਏ ਹਾਲਾਤ ਅਤੇ ਵੱਖ ਵੱਖ ਹਿੱਤਾਂ ਦੇ ਮੱਦੇਨਜ਼ਰ ਕਿ ਮੱਕਾ ਸਮਝੌਤਾ ਵਿਚ ਜਿਹੜਾ ਸ਼ਾਮਲ ਹੋਣ ਦਾ ਫੈਸਲਾ ਵੀ 1990 ਵਰਗਾ ਦੂਰ ਅੰਦੇਸ਼ੀ ਵਾਲਾ ਸਾਬਤ ਹੋਵੇਗਾ ਜਾਂ ਫਿਰ ਇਹ ਦੇਸ਼ ਨੂੰ ਪੱਛਮੀ ਏਸ਼ੀਆਈ ਸੱਤਾ ਦੀ ਜੰਗ ਦੇ ਵਿਚ ਫਸਾ ਕੇ ਰਾਸ਼ਟਰੀ ਹਿੱਤਾਂ ਨੂੰ ਜਿਹੜਾ ਨੁਕਸਾਨ ਪਹੁੰਚਾਏਗਾ, ਇੱਕ ਵੱਡੀ ਬਹਿਸ ਦਾ ਜਿਹੜਾ ਵਿਸ਼ਾ ਬਣ ਚੁੱਕਿਆ ਹੈ। ਦੂਸਰੇ ਪਾਸੇ ਅਮਰੀਕਾ 9/11 ਦੇ ਮਾਸਟਰ ਮਾਇੰਡ ਖਾਲਿਦ ਸ਼ੇਖ ਮੁਹੰਮਦ ਤੇ 2028 ਦੇ ਵਿਚ ਚੱਲੇਗਾ ਹੁਣ ਮੁਕੱਦਮਾ। ਅਮਰੀਕੀ ਫੌਜੀ ਅਦਾਲਤ ਨੇ ਇੱਕ ਜੱਜ ਨੇ 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਦੀ ਸਾਜਿਸ਼ ਰਚਣ ਦੇ ਦੋਸ਼ੀ ਖਾਲਿਦ ਸ਼ੇਖ ਮੁਹੰਮਦ ਤੇ 3 ਹੋਰਾਂ ਦੇ ਲਈ 2028 ਦੀ ਸੁਣਵਾਈ ਦੀ ਤਰੀਕ ਨਿਰਧਾਰਿਤ ਕਰ ਦਿੱਤੀ ਹੈ। ਮੁਕੱਦਮਾ 5 ਜੂਨ 2028 ਨੂੰ ਸ਼ੁਰੂ ਹੋਣਾ ਹੈ ਤੇ ਅਮਰੀਕੀ ਹਵਾਈ ਸੈਨਾ ਦੇ ਲੈਫਟੀਨੈਂਟ ਕਰਨਲ ਮਾਈਕਲ ਏ ਸ਼ਰਾਮਾ ਨੇ ਆਪਣੇ ਫੈਸਲੇ ਦੇ ਵਿਚ ਲਿਖਿਆ ਹੈ ਕਿ ਮੁਕੱਦਮੇ ਤੋਂ ਪਹਿਲਾਂ ਦੇ ਵਿਵਾਦਾਂ ਨੂੰ ਹੱਲ ਕਰਨ ਲਈ ਵਾਧੂ ਸਮੇਂ ਦੀ ਲੋੜ ਹੈ, ਜਿਸਦੇ ਵਿਚ ਮੁਕੱਦਮੇ ਦੇ ਦੌਰਾਨ ਕਿਹੜੇ ਸਬੂਤ ਪੇਸ਼ ਕੀਤੇ ਜਾ ਸਕਦੇ ਨੇ ਇਸ ਦੇ ਬਾਰੇ ਮਤਭੇਦ ਵੀ ਸ਼ਾਮਲ ਨੇ। ਅਮਰੀਕੀ ਫੌਜ ਅਤੇ ਸਰਕਾਰ ਨੇ ਸੰਯੁਕਤ ਰਾਜ ਅਮਰੀਕਾ ਤੇ ਸਭ ਤੋਂ ਘਾਤਕ ਹਮਲਿਆਂ ਦੇ ਵਿਚੋਂ ਇਕ ਦੀ ਸਾਜਿਸ਼ ਰਚਨ ਦੇ ਦੋਸ਼ੀ ਵਿਅਕਤੀਆਂ ਨੂੰ ਨਿਆਂ ਦੇ ਕਟਹਿਰੇ ਦੇ ਵਿਚ ਲਿਆਉਣ ਦੇ ਲਈ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਸੰਘਰਸ਼ ਕੀਤਾ ਹੈ। 2028 ਦੇ ਵਿਚ ਸ਼ੁਰੂ ਹੋਣ ਵਾਲਾ ਮੁਕੱਦਮਾ ਕਈ ਸਮਾਂ ਸੀਮਾਵਾਂ ਦੇ ਅਤੇ ਨਿਰਧਾਰਿਤ ਕਦਮਾਂ ਦੇ ਪੂਰਾ ਹੋਣ ਦੇ ਉੱਤੇ ਨਿਰਭਰ ਕਰਦਾ ਹੈ। ਇਸ ਦੇ ਲਈ ਇਸ ਦੇ ਵਿਚ ਇਕ ਜਿਹੜਾ ਵਾਰ ਫਿਰ ਦੇਰੀ ਹੋ ਸਕਦੀ ਹੈ ਤੇ ਮੁਕੱਦਮਾ ਅਸਲ ਦੇ ਵਿਚ 2021 ਦੇ ਵਿਚ ਸ਼ੁਰੂ ਹੋਣਾ ਸੀ ਪਰ ਬਾਅਦ ਦੇ ਵਿਚ ਰੱਦ ਕਰ ਦਿੱਤਾ ਗਿਆ। ਮੁਹੰਮਦ ਤੇ ਹਾਈਜੈਕ ਕੀਤੇ ਗਏ ਯਾਤਰੀ ਜਹਾਜ਼ਾਂ ਨੂੰ ਵਰਲਡ ਟ੍ਰੇਡ ਸੈਂਟਰ ਅਤੇ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਟਾਗਨ ਦੇ ਵਿਚ ਟੱਕਰ ਮਾਰਨ ਦੀ ਸਾਜਿਸ਼ ਰਚਨ ਤੇ ਨਿਰਦੇਸ਼ਿਤ ਕਰਨ ਦਾ ਦੋਸ਼ ਹੈ। ਉਸਨੇ 3 ਕਥਿਤ ਸਾਥੀਆਂ ਵਾਲਿਦ ਬਿਨ ਅਤਾਸ਼, ਅਲੀ ਅਬਦੁਲ ਅਜ਼ੀਜ਼ ਅਲੀ ਤੇ ਮੁਸਤਫਾ ਅਲ ਹਵਾਸਾਵੀ ਤੇ ਵੀ ਜਿਹੜਾ ਮੁਕੱਦਮਾ ਚਲਾਇਆ ਜਾਵੇਗਾ ਤੇ ਉਹ ਕਿਊਬਾ ਦੇ ਗੁਆਟਾਨਾਮੋ ਬੇ ਦੇ ਵਿਚ ਅਮਰੀਕੀ ਫੌਜੀ ਅੱਡੇ ਦੇ ਉੱਤੇ ਨਜ਼ਰਬੰਦ ਜਿਹੜੇ ਨੇ ਕੀਤੇ ਗਏ ਨੇ ਤੇ ਆਖਰੀ ਕੈਦੀਆਂ ਦੇ ਵਿਚੋਂ ਇਕ ਸਨ। ਦੂਸਰੇ ਪਾਸੇ ਸਪੇਨ ਦੇ ਵਿਚ ਲਾ ਟੋਮਾਟੀਨਾ ਯਾਨੀ ਕਿ ਟਮਾਟਰਾਂ ਦਾ ਖੇਡ, 1 ਘੰਟੇ ਦੇ ਵਿਚ ਇਕ ਦੂਜੇ ਦੇ ਉੱਤੇ ਮਾਰੇ ਲੱਖਾਂ ਟਮਾਟਰ ਨੇ, ਇਕ ਪਾਸੇ ਖਾਣ ਨੂੰ ਨਹੀਂ ਮਿਲਦਾ ਤੇ ਦੂਸਰੇ ਪਾਸੇ ਇਸੇ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਹੈ। ਹੁਣ ਜਿਹੜਾ ਹੈਲੋਵੀਨ ਆ ਜਾਣਾ, ਦੇਖੋ ਕੱਦੂ ਦੀ ਕਿੱਦਾਂ ਕਿਸਮਤ ਰੋਲਣੀ ਹੈ ਉਹਦੇ ਵਿਚ ਵੀ। ਸਪੇਨ ਦੇ ਵੈਲੇਸੀਆ ਸੂਬੇ ਦੇ ਬੁਨਿਓਲ ਸ਼ਹਿਰ ਦੇ ਬੁੱਧਵਾਰ ਨੂੰ ਕੱਲ ਬੀਤੇ ਚ ਦੁਨੀਆਂ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਵਿਲੱਖਣ ਟਮਾਟਰ ਲੜਾਈ, ਜਿਸ ਨੂੰ ਲਾ ਟੋਮਾਟੀਨਾ ਆਯੋਜਿਤ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਹੈ ਨਾਮ ਦੇ ਨਾਲ। ਬੁਨਿਓਲ ਦੇ ਜਿਹੜੇ ਨੇ ਸਾਲਾਨਾ ਤਿਉਹਾਰ ਹਫ਼ਤੇ ਦੇ ਹਿੱਸੇ ਦੇ ਵਜੋਂ ਅਗਸਤ ਦੇ ਆਖਰੀ ਬੁੱਧਵਾਰ ਨੂੰ ਹਰ ਸਾਲ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਨੇ ਆਪਣੇ 79ਵੇਂ ਐਡੀਸ਼ਨ ਨੂੰ ਮਨਾਇਆ, ਜਿਸ ਦੇ ਵਿਚ ਭਾਰਤ ਦੇ ਸਮੇਤ ਦੁਨੀਆਂ ਭਰ ਦੇ ਹਜ਼ਾਰਾਂ ਲੋਕ ਸ਼ਾਮਲ ਹੋਏ ਹੈ। ਲੋਕਾਂ ਨੇ ਇਕ ਦੂਜੇ ਦੇ ਉੱਤੇ ਟਮਾਟਰ ਸੁੱਟੇ ਤੇ ਗਲੀਆਂ ਦੇ ਵਿਚ ਮਸਤੀ ਕਰਦਿਆਂ ਡਾਂਸ ਕੀਤਾ ਤੇ ਇਸ ਸਮਾਗਮ ਦੇ ਲਈ 7 ਟਰੱਕ 1.5 ਲੱਖ ਕਿਲੋਗ੍ਰਾਮ ਤੋਂ ਵੱਧ ਟਮਾਟਰ ਲੈ ਕੇ ਆਏ ਸਨ। ਸੈਲਾਨੀਆਂ ਨੇ ਸਿਰਫ 1 ਘੰਟੇ ਦੇ ਵਿਚ ਇਕ ਦੂਜੇ ਦੇ ਉੱਤੇ ਸਾਰੇ ਟਮਾਟਰ ਸੁੱਟ ਮਾਰੇ ਤੇ ਜਿਸ ਦੇ ਨਾਲ ਸ਼ਹਿਰ ਦੀਆਂ ਗਲੀਆਂ ਤੇ ਲੋਕ ਟਮਾਟਰਾਂ ਦੇ ਨਾਲ ਢਕੇ ਹੋਏ ਸਨ। ਇਹ ਵਿਲੱਖਣ ਤਿਉਹਾਰ 1945 ਦੇ ਵਿਚ ਸ਼ੁਰੂ ਹੋਇਆ ਸੀ, ਜਦੋਂ ਕੁਝ ਨੌਜਵਾਨਾਂ ਨੇ ਇਕ ਝਗੜੇ ਦੇ ਦੌਰਾਨ ਇਕ ਦੂਜੇ ਦੇ ਉੱਤੇ ਟਮਾਟਰ ਸੁੱਟਣੇ ਸ਼ੁਰੂ ਕਰ ਦਿੱਤੇ ਸੀ ਤੇ ਇਹ ਘਟਨਾ ਬੁਨਿਓਲ ਦੇ ਵਿਚ ਇਕ ਸਾਲਾਨਾ ਪਰੰਪਰਾ ਜਿਹੜੀ ਬਣ ਗਈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਪ੍ਰੇਮ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਅੱਗੇ ਜਾ ਕੇ ਹੁਣ ਕਹਾਣੀ ਦੀ ਗੱਲ ਕਰਦੇ ਹਾਂ ਤੇ ਇਸੇ ਤਰ੍ਹਾਂ ਹੀ ਤੁਹਾਡੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਸਵਾਗਤ ਹੈ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਤੁਹਾਡੇ ਨਾਲ ਕਹਾਣੀ ਸਾਂਝੀ ਕਰਦਾ ਅੱਜ, ਬੜੇ ਦਿਨਾਂ ਤੋਂ ਜਿਹੜਾ ਇਹਨੂੰ ਸਾਂਭ ਸਾਂਭ ਕੇ ਰੱਖ ਰਹੇ ਹਾਂ ਤੇ ਅੱਜ ਤੁਹਾਡੇ ਹਵਾਲੇ ਆਪਾਂ ਕਰ ਦੇਣੀ ਹੈ ਕਹਾਣੀ। ਇਹ ਕਹਾਣੀ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਚੱਲਦੇ ਹਾਂ ਤੇ ਪ੍ਰੋਗਰਾਮਾਂ ਨੂੰ ਜਿਹੜਾ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲੋ ਦੋਸਤੋ, ਤੁਹਾਡੇ ਨਾਲ ਅੱਜ ਸਾਂਝੀ ਕਰਦੇ ਹਾਂ ਕਹਾਣੀ, ਜਿੱਦਾਂ ਹਫ਼ਤੇ ਦੇ ਵਿੱਚ ਇੱਕ ਦਿਨ ਜ਼ਰੂਰ ਸਾਂਝ ਪਾਉਂਦੇ ਹਾਂ ਕਹਾਣੀ ਦੀ, ਉਸੇ ਤਰਜ਼ ਦੇ ਉੱਤੇ ਅੱਜ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਜਾ ਰਿਹਾ। ਅੰਮ੍ਰਿਤ ਕੌਰ ਬਡਰੁੱਖਾ ਹੋਣਾ ਜੀ ਦੀ ਕਲਮ ਦੇ ਵਿੱਚੋਂ ਇਹ ਕਹਾਣੀ ਲਿਖੀ ਗਈ ਹੈ। ਵੱਡਾ ਤਪੱਸਵੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ, ਦੇਖਦੇ ਹਾਂ ਕਹਾਣੀ ਕੀ ਸੁਨੇਹਾ ਦੇਣਾ ਚਾਹੁੰਦੀ ਹੈ।

0: ਭਜਨੋ ਨਹੀਂ ਭਜਨੋ ਕੁੜੇ ਭਜਨੋ ਆਜਾ ਆਪਾਂ ਵੀ ਜਾ ਆਈਏ। ਬਚਨੋ ਨੇ ਗਲੀ ਦੇ ਵਿੱਚੋਂ ਹੀ ਆਵਾਜ਼ ਮਾਰੀ। ਬਚਨੋ ਦੀ ਆਵਾਜ਼ ਸੁਣਦਿਆਂ ਭਜਨੋ ਹਥਲਾ ਜਿਹੜਾ ਕੰਮ ਕਰਦੀ ਪਈ ਸੀ ਛੇਤੀ ਛੇਤੀ ਨਾਲ ਸਮੇਟਦਿਆਂ ਬੂਹੇ ਅੱਗੇ ਆ ਖੜੀ ਹੋਈ। ਇੰਨੇ ਟੀਟ ਦੁਪਹਿਰ ਦੇ ਵਿੱਚ ਕਹਿੰਦੀ ਹੈ ਕਿੱਥੇ ਜਾਣਾ ਕੁੜੇ, ਉਸਨੇ ਪੁੱਛਿਆ। ਆਪਣੇ ਬਾਹਰਲੇ ਡੇਰੇ ਦੇ ਉੱਤੇ ਨਾ ਇੱਕ ਤਪਸਵੀ ਆਇਆ ਹੋਇਆ, ਕਹਿੰਦੇ ਨੇ ਕਿ ਉਹ ਬਹੁਤ ਪਹੁੰਚਿਆ ਹੋਇਆ ਹੈ। ਇੰਨੀ ਗਰਮੀ ਦੇ ਵਿੱਚ ਚਾਰੇ ਪਾਸੇ ਧੂਣੀਆਂ ਲਾ ਕੇ ਵਿਚਾਲੇ ਬੈਠੇ ਹੈ। ਬਚਨੋ ਨੇ ਚੁੰਨੀ ਦੇ ਲੜ ਦੇ ਨਾਲ ਬੰਨੇ ਰੁਪਏ ਠੀਕ ਕਰਦਿਆਂ ਕਿਹਾ, ਭਜਨ ਕੌਰ ਆਪਣੀ ਹਥੇਲੀ ਤੋਂ ਦੂਜੇ ਹੱਥ ਦੇ ਨੂੰਹਾਂ ਦੇ ਨਾਲ ਆਟਾ ਖੁਰਚਦਿਆਂ ਕੁਝ ਸੋਚ ਰਹੀ ਹੈ। ਤੇ ਬਚਨੋ ਨੇ ਫਿਰ ਕਿਹਾ, ਕੰਮ ਤਾਂ ਭੈਣੇ ਸਾਰੀ ਉਮਰ ਹੀ ਨਹੀਂ ਮੁੱਕਣੇ, ਪਤਾ ਨਹੀਂ ਕਿਹੜੇ ਵੇਲੇ ਦੀ ਸੇਵਾ ਦੇ ਨਾਲ ਬੰਦਾ ਤਰ ਜਾਂਦਾ। ਬਚਨੋ ਕਹਿੰਦੀ ਹੈ, ਬਚਨੋ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਭਜਨੋ ਬੋਲੀ। ਬਚਨੋ ਨੂੰ, ਕਿਹੜੀ ਗੱਲ ਦੀ ਤੈਨੂੰ ਸਮਝ ਨਹੀਂ ਆਉਂਦੀ? ਆਪਾਂ ਤਰ ਕੇ ਜਾਣਾ ਕਿੱਥੇ ਹੈ? ਆਪਾਂ ਤਾਂ ਘਰੋਂ ਖੇਤ, ਖੇਤੋਂ ਘਰੇ, ਜਾਂ ਕਿਤੇ ਖੁਸ਼ੀ ਗਮੀ ਦੇ ਵਿੱਚ ਕਿਸੇ ਰਿਸ਼ਤੇਦਾਰੀ ਦੇ ਵਿੱਚ। ਨਾਲੇ ਜੇ ਸਾਰੀ ਦੁਨੀਆਂ ਤਰਨ ਲੱਗ ਪਈ, ਆ ਤਰਨ ਵਾਲੀਆਂ ਦੀਆਂ ਰੋਟੀਆਂ ਕੌਣ ਪਕਾਊ ਫਿਰ? ਬਚਨੋ ਦਾ ਮਨ ਸੰਤਾਂ ਦੇ ਚਰਨਾਂ ਦੇ ਨਾਲ ਹੀ ਜੁੜੇ ਰਹਿਣਾ ਚਾਹੁੰਦਾ ਸੀਗਾ। ਭਜਨੋ ਦੀ ਗੱਲ ਦੇ ਵੱਲ ਉਸਨੇ ਧਿਆਨ ਤਾਂ ਨਾ ਦਿੱਤਾ। ਉਹਨੇ ਫਿਰ ਕਿਹਾ, ਦੇਖ ਲੈ ਭੈਣੇ, ਦੇਖ ਲੈ, ਇੰਨੀ ਗਰਮੀ ਦੇ ਵਿੱਚ ਆਲੇ ਦੁਆਲੇ ਧੂਣੀਆਂ ਲਾ ਕੇ ਬੈਠਣਾ ਕੋਈ ਮਾੜੀ ਮੋਟੀ ਗੱਲ ਨਹੀਂ ਹੈ। ਪੂਰਾ ਪਹੁੰਚਿਆ ਹੋਇਆ ਹੈ, ਪਹੁੰਚਿਆ ਹੋਇਆ ਸੰਤ ਹੋਊ ਉਹ। ਅਹੇ ਜੇ ਸੰਤਾਂ ਦੇ ਦਰਸ਼ਨ ਕਰਮਾਂ ਦੇ ਨਾਲ ਹੀ ਨਸੀਬ ਹੁੰਦੇ ਨੇ, ਚੱਲ ਮੈਂ ਤਾਂ ਕਹਿੰਦੀ ਹਾਂ ਛੱਡ ਘਰ ਦੇ ਫਕੀਰਾਂ ਨੂੰ, ਥੋੜਾ ਅੱਗਾਂ ਵੀ ਸਵਾਰ ਲਈਏ ਆਪਾਂ, ਜਾਣੀ ਕਿ ਆਪਣਾ ਫਿਊਚਰ। ਬਸ ਆਪਾਂ ਦੋਵੇਂ ਹੀ ਜਾਣੀਆਂ ਜਾਵਾਂਗੀਆਂ? ਭਜਨੋ ਨੇ ਪੁੱਛਿਆ। ਹੋਰ ਕਿਸੇ ਨੇ ਨਹੀਂ ਜਾਣਾ? ਨਾ ਨਾ, ਗਾਹਾਂ ਤੋਂ ਹੋਰ ਰਲਣਗੀਆਂ ਆਪਣੇ ਨਾਲ। ਬਹੂ ਤੋਂ ਫੋਨ ਕਰਵਾ ਤਾ ਸੀ ਸਭ ਨੂੰ, ਮਸਾਂ ਕਰਿਆ ਬੁੜਬੁੜ ਕਰਦੀ ਨੇ, ਕਰਦੀ ਨਾ ਸਾ। ਬਚਨੋ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਭਜਨੋ ਬੋਲੀ, ਚੱਲ ਕੋਈ ਨਾ। ਕੁਝ ਸੋਚਦਿਆਂ ਫਿਰ ਪੁੱਛਿਆ, ਸੱਚ ਕਣਕ ਵੱਢ ਲਈ ਤੁਸੀਂ? ਅੱਜ ਵੱਢ ਰਹੇ ਨੇ ਉਹ, ਤਾਂ ਹੀ ਤਾਂ ਉਹਨੇ ਮੂੰਹ ਸੁਜਾ ਰੱਖਿਆ ਬਈ ਕੱਲੀ ਨੂੰ ਕੰਮ ਕਰਨਾ ਪਊ। ਲੈ ਆਪਾਂ ਸਾਰੀ ਉਮਰ ਕੰਮ ਕਰਨ ਦਾ ਠੇਕਾ ਲਿਆ ਹੋਇਆ। ਭਜਨੋ ਨੇ ਬਚਨੋ ਦੇ ਕੋਲ ਹੋ ਕੇ ਜਿਹੜਾ ਕਿਹਾ, ਚੁੱਪ ਕਰ ਹੌਲੀ ਬੋਲ, ਤਪਸਵੀ ਤਾਂ ਸਾਡੇ ਘਰੇ ਹੈ, ਅਸੀਂ ਲੈ ਆਈਏ ਸੀ, ਅਸੀਂ ਲੈ ਆਏ ਸੀ ਉਹਨੂੰ। ਬਚਨੋ ਦੇ ਚਿਹਰੇ ਦਾ ਰੰਗ ਬਦਲ ਗਿਆ, ਵੀ ਹੈ ਪਹਿਲਾਂ ਨਹੀਂ ਦੱਸ ਸਕਦੀ ਸੀ ਤੂੰ? ਬਚਨੋ ਨੇ ਥੋੜਾ ਗੁੱਸੇ ਹੁੰਦਿਆਂ ਕਿਹਾ। ਕੁਝ ਸੋਚਦਿਆਂ ਫਿਰ ਬੋਲੀ, ਆਹੋ ਤੇਰੇ ਘਰੇ ਤਾਂ ਜ਼ਰੂਰ ਆਊ ਵੱਡਾ ਧਰਮਨ ਦੇ, ਘਰੋਂ ਤਾਂ ਤੂੰ ਨਿਕਲਦੀ ਨਹੀਂ, ਨਾ ਕਿਤੇ ਸੇਵਾ ਕਰਨ ਜਾਵੇ, ਨਾ ਮੱਥਾ ਟੇਕਣ। ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਭਜਨ ਕੌਰ ਫਿਰ ਬੋਲ ਪਈ, ਨਾ ਸੱਚੀ ਕਹਿੰਦੀ ਹਾਂ, ਪਿਛਲੇ ਵਿਹੜੇ ਦੇ ਵਿੱਚ ਬੈਠੇ ਨੇ। ਬਚਨੋ ਨੂੰ ਬੜਾ ਧੱਕਾ ਜਿਹਾ ਲੱਗਿਆ, ਵੀ ਹੈ ਇਹ ਕੀ ਹੋ ਗਿਆ, ਕਿਹੜਾ ਭਾਣਾ ਵਾਪਰ ਰਿਹਾ? ਉਹ ਸੋਚ ਰਹੀ ਸੀ, ਭਜਨ ਕੌਰ ਨੇ ਸੰਤਾਂ ਨੂੰ ਘਰੇ ਬੁਲਾਇਆ ਤੇ ਕਿਸੇ ਨੂੰ ਦੱਸਿਆ ਵੀ ਨਾ, ਨਾਲੇ ਇਹਦੇ ਘਰੇ ਕਿਵੇਂ ਆਜੂ? ਉਹਨੂੰ ਤਾਂ ਵੱਡੇ ਵੱਡੇ ਅਮੀਰ ਲੋਕ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਲੈ ਕੇ ਜਾਂਦੇ ਨੇ। ਉਸਦੀ ਸੋਚ ਨੂੰ ਜਿਹੜਾ ਸੀ ਵਿਰਾਮ ਦਿੰਦਿਆਂ ਭਜਨੋ ਉਸਦੀ ਬਾਂਹ ਨੂੰ ਹੱਥ ਪਾਉਣ ਲੱਗਿਆ ਫਿਰ ਬੋਲ ਪਈ, ਆ ਦਿਖਾਵਾਂ ਤੈਨੂੰ, ਚੱਲ ਮੇਰੇ ਨਾਲ। ਬਚਨੋ ਨੂੰ ਹੁਣ ਸੱਚ ਆ ਗਿਆ ਸੀ, ਭਜਨੋ ਦਾ ਜਾਣੀ ਕਿ ਉਹ ਮੰਨ ਗਈ ਸੀ। ਭਜਨੋ ਦਾ ਹੱਥ ਪਰੇ ਧੱਕਦਿਆਂ ਉਹ ਹਿਰਖ ਦੇ ਨਾਲ ਬੋਲੀ, ਹਾਏ ਹਾਏ ਕੁੜੇ, ਕਿੱਡਾ ਜਿਗਰਾ ਹੈ ਤੇਰਾ, ਤੂੰ ਤਾਂ ਕਿਸੇ ਕੋਲ ਭਾਫ ਵੀ ਨਹੀਂ ਕੱਢੀ, ਮੇਰੇ ਵਰਗੀ ਤਾਂ ਉਈ ਸਾਰੇ ਪਿੰਡ ਦੇ ਵਿੱਚ ਰੋਲਾ ਪਾ ਦੇਵੇ ਵੀ ਸਾਡੇ ਘਰ ਭਾਈ ਤਪਸਵੀ ਆਇਆ। ਬਚਨੋ ਦੇ ਮਨ ਵਿਚਲਾ ਰੋਸ ਸਾਫ਼ ਝਲਕ ਰਿਹਾ ਸੀ। ਹੌਲੀ ਬੋਲ, ਸਮਾਧੀ ਦੇ ਵਿੱਚ ਨੇ ਸੰਤ ਜੀ, ਭਜਨ ਕੌਰ ਨੇ ਧੀਮੀ ਜਿਹੀ ਆਵਾਜ਼ ਦੇ ਵਿੱਚ ਆਖਿਆ। ਬਚਨੋ ਕੁਝ ਸੋਚਦਿਆਂ ਬੋਲੀ, ਚੱਲ तू भैने आपदे घरे सद्या, कोई तां गल होऊगी। मैं घरे जानी आ, तुसी पुछ लो जो कुछ पुछना है। वह वापस परतन ही लगी, भजनों ने उसनू रोकद्या आख्या, ना ना कुछ नहीं पुछना। सोचिया घर दे विच संतां दे चरण पवा लईए, चल आ जा, तू भी चल, तू भी कर लै सेवा, पिछले वेड़े दे विच बैठे ने ओह, चल मेरे नाल। बचनों उथे ही रुक गई, चुन्नी दी बुकल ठीक कीती, लड़ दे नाल बन्ने पैसे टोके वेखे, पैसिया दी की लोड़ है भैने, साधा संतां नू तां रुपये पैसिया दे नाल की मतलब, इन्हां दी तां अपने वर्गियां नू लोड़ हुंदी है। भजनों बोली, ऐ काते कहनी है, दान पुन करन दे नाल तां किरत कमाई सफल हो जांदी है। किरत कमाई सफल तां गरीब गुरबे दी मदद करन दे नाल हुंदी है, साधा संतां नू कादी कमी। सेवादार गड्डियां दे विच लैके जांदे ने, गड्डियां दे विच ही छड जांदे ने, ना कोई कपड़े लीड़े दा फिकर, ना खान पीन दा फिकर, सब बनिया बनाया हाजर। भजनों दी गल सुन के बचनों ने मथे त्यूड़ी पाई ते बोली, ऐ नहीं कहा करदे संतां नू। बचनों नू डर सी कि किते संत सुन ना लैन। लै मैं केड़ा कोई झूठ बोलिया, इन्हां दा जाना आउणा, खाना पीना, पहनना सवरना, सब भगतां दे खर्चे दे उत्ते दा हुंदा है। भजनों दी आवाज धीमी सी, बचनों नू भजनों दीआं गल्लां चंगीआं नहीं सी लग रहीआं। उसने गल दा जिहड़ा रुख बदलदिआं पुछिआ, कहिंदी है कि तू संतां नू घरे क्यों बुलाया? बुलाया ही नहीं, असी आप जाके पूरे मान सत्कार दे नाल लैके आए आ, बुलाया नहीं है। ओ हौली जिही बोली, पर तेरे मन दे विच तां खोट है। खोट? बचनों ने तिखी नजरे देखदिआं आखिआ, लै खोट आली की गल होई, जो सच है उही कहा, सारे संत चंगे नहीं हुंदे, सारे माड़े भी नहीं हुंदे। भजनों सहज दे नाल बोली, चल छड, हुण ऐ दस बई संत कर की रहे ने थोड़े घरे? बचनों ने पुछिआ, धूणियां तपा के भगती कर रहे ने, कहिंदे ऐ कि ऐस तरह घर दे दुख कट्टे जांदे ने। भजनों ने दस्या, पिछले वेड़े दे विचों उठदे धूए ने भजनों दी गल दी गवाही भरती, भई सच्ची अग तां लगी हुई है। बचनों दे अंदर बहुत सारे सवाल खड़े सन, उसे हिसाब दे नाल उसदे चेहरे दा हाव भाव बदल रहा। भजनों ने उसदे वल वेखदिआं पुछिआ, की हो गया, ऐ क्यों देखदी है? संत तां किसे दे घरे जाण नूं मन्नदे नहीं, तुसी किवें मना ले फिर? इन्ने सौखे नहीं मन्ने, एक बंदा भेजिया सी, फिर उना साडे सारे जीआं दे बारे पता करवाया, बंदे कहे जे ने, फिर किते जाके साडे घरे चरण पौण नूं हां कीती पैणे? भजनों ने बड़े मान दे नाल दस्या, फिर तुसी लैके किवें आए इन्हां नूं? बचनों संतां नूं घर बुलाउण दी हर विधि दे बारे जानना चाहुंदी सी। असी ना 11 जने जाके लैके आए सी इन्हां नूं, ट्रैक्टर ते ही लियाए? किदां? बचनों हैरानी नाल बोली, ना ना, रिश्तेदारां दीआं कारां मंगवा लईआं सी ना। देख लै भजनों, इत्थे तूं दरैंत कर गई फिर ना। बचनों नमोशी दे नाल बोली, काहदी दरैंत भैणे, साडे घरों किसे नूं नहीं नाल लैके गए ना। बचनों ने उदास जिहा उलांभा दे दिता, ना कुड़े ना, ऐ ना आख, तेरे घर आले नूं तां लैके गए सीगे, उहने दस्या नहीं करे तैनूं? ना भैणे, उहने तां कोई नहीं दस पाई, नाले अज तां ओह तड़के दा खेत गया, बाहर दी बाहर भावें वग गया होवे। ओह थोड़ा रुक के फिर बोली, कुड़े मैनूं दस दिंदी, रोटी पानी दा आहर करा दिंदी तेरे नाल, संतां दे नाल होर बंदे भी होणगे। बचनों नूं अपने हथों जिहड़ा खुशी सेवा दा मलाल जिहड़ा हो गया, कोई बहुत खेचल दा काम नहीं सी, बंदे मुड़ गए सी छड़ के ना, ते संत कहिंदे असी आप दा भोजन आपे तैयार करांगे, जे बहुती खेचल दा काम हुंदा ना तां सब तो पहला तैनू ही बुलाउंदी मैं। भजनों ने उसदे मन दी हालत समझदिआं होइआं कह दिता, चल भैणे छड, सेवा भी करमा आलियां दे हिस्से ही आउंदी है। बचनों ने लम्मा जिहा साह भर के छड्डिआ, उसदी सोच दौड़न लग पई, ਇਹ ਮੀਸਨੀ ਜਿਹੀ ਹੈ ਤਾਂ ਚਲਾਕ, ਅੰਦਰ ਦਾ ਭੇਦ ਕਿਸੇ ਨੂੰ ਨਹੀਂ ਦਿੰਦੀ। ਇੱਕ ਦੋ ਦਿਨ ਦੇ ਵਿੱਚ ਤਾਂ ਸਲਾਹ ਬਣੀ ਨਹੀਂ ਹੋਣੀ, ਕੀ ਪਤਾ ਕਿੰਨੇ ਕੁ ਦਿਨਾਂ ਦੇ ਸਲਾਹ ਕਰਦੇ ਹੋਣਗੇ। ਇਹ ਉਸਨੂੰ ਆਪ ਦੇ ਪਤੀ ਦੇ ਉੱਤੇ ਵੀ ਗੁੱਸਾ ਆ ਰਿਹਾ ਸੀ। ਉਹ ਕਿਹੜਾ ਡੁੰਨ ਬੱਟਾ ਜਾ ਘਰੇ ਕੋਈ ਗੱਲ ਦੱਸਦਾ ਘਰੇ ਆ ਕੇ ਕੀ ਵਾਪਰ ਰਿਹਾ, ਜੋ ਮਰਜ਼ੀ ਹੋਈ ਜਾਵੇ। ਲੋਕਾਂ ਦੇ ਬੰਦੇ ਕੱਲੀ ਕੱਲੀ ਗੱਲ ਦੱਸਦੇ ਨੇ ਘਰੇ ਆ ਕੇ। ਇਹਨੇ ਸੰਤਾਂ ਨੂੰ ਬੁਲਾਇਆ ਕਿਉਂ ਹੈ? ਘਰੇ ਵੀ ਕਦੇ ਕੋਈ ਕਲੇਸ਼ ਨਹੀਂ ਸੁਣਿਆ। ਕੰਮ ਕਾਰ ਖੇਤੀਬਾੜੀ ਸਭ ਵਧੀਆ, ਨੂੰ ਵੀ ਠੀਕ ਹੈ। ਇਹਨੇ ਵੀ ਕਦੇ ਕੋਈ ਗੱਲ ਨਹੀਂ ਦੱਸੀ, ਨਾ ਹੀ ਕਿਸੇ ਸੀਰੀ ਸਾਂਝੀ ਦੇ ਮੂੰਹੋਂ ਕੋਈ ਗੱਲ ਸੁਣੀ ਹੈ। ਬਹੁਤ ਸਾਰੇ ਸਵਾਲ ਉਸਦੇ ਅੰਦਰ ਜਿਹੜਾ ਸਿਰ ਚੁੱਕੀ ਖੜੇ ਸਨ। ਆ ਜਾ ਭੈਣੇ, ਆ ਜਾ, ਤੂੰ ਵੀ ਲਾਹਾ ਖੱਟ ਲੈ ਸੇਵਾ ਦਾ, ਆ ਜਾ। ਭਜਨੋ ਨੇ ਉਸਦੀ ਬਾਂਹ ਫੜੀ ਤੇ ਪਿਛਲੇ ਵਿਹੜੇ ਦੇ ਵੱਲ ਨੂੰ ਲੈ ਤੁਰੀ। ਉਹਨਾਂ ਦਾ ਵਸੋਂ ਵਾਲਾ ਘਰ ਅੱਗੇ ਸੀਗਾ। ਡੰਗਰ ਪਸ਼ੂ ਕੱਖ ਕੰਡਾ ਗੁਹਾ ਪਾਥੀਆਂ ਲੱਕੜ ਤਿੰਬੜ ਸਭ ਪਿੱਛੇ ਖੁੱਲੇ ਵਿਹੜੇ ਦੇ ਵਿੱਚ ਰੱਖਦੇ ਸੀ। ਜਦੋਂ ਖੇਤ ਦੇ ਵਿੱਚ ਕੰਮ ਦਾ ਜ਼ੋਰ ਹੁੰਦਾ, ਵੱਧ ਜਾਣਿਆਂ ਦੀ ਰੋਟੀ ਪਕਾਉਣੀ ਹੁੰਦੀ ਸੀ ਤਾਂ ਚੁੱਲ੍ਹਾ ਹੀ ਬਾਲਿਆ ਜਾਂਦਾ। ਵੱਧ ਕੰਮ ਵੇਲੇ ਗੈਸ ਸਿਲੰਡਰ ਛੇਤੀ ਹੱਥ ਖੜੇ ਕਰ ਦਿੰਦਾ। ਪਿੱਛੇ ਇੱਕ ਬੈਠਕ ਨੁਮਾ ਕਮਰਾ ਬਣਿਆ ਹੋਇਆ, ਉਸ ਪਾਸੇ ਜਾਣ ਦੇ ਲਈ ਇੱਕ ਪਾਸੇ ਤੋਂ ਰਾਹ ਬਣਿਆ ਹੋਇਆ ਸੀ। ਭਜਨੋ ਬਚਨੋ ਨੂੰ ਪਿਛਲੇ ਪਾਸੇ ਲਿਜਾ ਰਹੀ ਹੈ ਤੇ ਬਚਨੋ ਵਾਰ ਵਾਰ ਆਪਣੇ ਸਿਰ ਤੋਂ ਚੁੰਨੀ ਦਾ ਪੱਲਾ ਠੀਕ ਕਰਦੀ ਹੈ। ਉਹ ਉਸਨੂੰ ਵਿਹੜੇ ਦੇ ਵਿੱਚ ਲੈ ਗਈ। ਓ ਦੇਖ ਮੇਰਾ ਵੱਡਾ ਤਪਸਵੀ, ਭਜਨ ਕੌਰ ਨੇ ਇਸ਼ਾਰਾ ਕਰਦਿਆਂ ਕਿਹਾ। ਬਚਨੋ ਨੇ ਜੋ ਸੋਚਿਆ ਸੀ ਉਸਦੀਆਂ ਅੱਖਾਂ ਉਹੀ ਲੱਭ ਰਹੀਆਂ ਸੀ। ਇੱਥੇ ਤਾਂ ਭਜਨ ਕੌਰ ਦੀ ਨੂੰਹ ਪਸੀਨੇ ਦੇ ਨਾਲ ਭਿੱਜੀ ਚੁੱਲ੍ਹੇ ਦੇ ਵਿੱਚ ਅੱਗ ਬਾਲ ਕੇ ਰੋਟੀਆਂ ਪਕਾ ਰਹੀ। ਕੋਲ ਹੀ ਦੂਜੇ ਚੁੱਲ੍ਹੇ ਤੇ ਚਾਹ ਦਾ ਜਿਹੜਾ ਪਤੀਲਾ ਰੱਖਿਆ ਹੋਇਆ, ਖੇਤ 10 ਕੁ ਜਣਿਆਂ ਦੀ ਚਾਹ ਰੋਟੀ ਇਕੱਠੀ ਹੀ ਜਾਣੀ ਸੀ ਤੇ ਉਹ ਕਦੇ ਪੇੜੇ ਕਰਦੀ, ਕਦੇ ਰੋਟੀ ਵੇਲਦੀ, ਰਾੜ ਦੀ ਤੇ ਚੋਪੜ ਦੀ, ਕਦੇ ਦੋਵਾਂ ਚੁੱਲ੍ਹਿਆਂ ਦਾ ਬਾਲਣ ਠੀਕ ਕਰਦੀ। ਤੇ ਬਚਨੋ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਫਿਰ ਬੋਲੀ, ਮੈਨੂੰ ਐ ਦੱਸ ਬਚਨੋ, ਉਹ ਤਪਸਵੀ ਵੀ ਧੂਣੀਆਂ ਤਾਪਣ ਦੇ ਨਾਲ ਨਾਲ ਇੰਨੇ ਕੰਮ ਕਰਦਾ ਜਿੰਨੇ ਕੰਮ ਮੇਰਾ ਇਹ ਤਪਸਵੀ ਕਰ ਰਿਹਾ? ਬਚਨੋ ਨੇ ਇੱਕ ਵਾਰ ਤਾਂ ਮੂੰਹ ਜਿਹਾ ਮਰੋੜਿਆ ਤੇ ਭਜਨੋ ਨੇ ਫਿਰ ਕਿਹਾ, ਆਪਣੇ ਤਾਂ ਇਹੀ ਤਪਸਵੀ ਨੇ, ਇਹਨਾਂ ਦੇ ਨਾਲ ਹੀ ਘਰ ਦੇ ਵਿੱਚ ਬਰਕਤਾਂ ਆਉਂਦੀਆਂ ਨੇ। ਬਚਨੋ ਬਿਨਾਂ ਕੁਝ ਬੋਲਦਿਆਂ ਵਾਪਸ ਮੁੜੀ ਤੇ ਹੁਣ ਉਹ ਡੇਰੇ ਵੱਲ ਨਹੀਂ ਆਪਣੇ ਘਰ ਦੇ ਵੱਲ ਪਰਤ ਰਹੀ ਸੀ ਜੀ ਦੋਸਤੋ, ਇਹ ਹੈ ਕਹਾਣੀ। ਉਹ ਸੁਨੇਹਾ ਦਿੰਦੀ ਹੈ, ਡੇਰਿਆਂ ਦੇ ਵਿੱਚ ਕੁਝ ਨਹੀਂ ਰੱਖਿਆ, ਇਹਨਾਂ ਸਾਧਾ ਸੰਤਾਂ ਦੇ ਵਿੱਚ ਕੁਝ ਨਹੀਂ ਹੈ। ਤੁਹਾਡੇ ਹੱਥਾਂ ਦੇ ਵਿੱਚ ਹੁਨਰ ਹੈ ਹੱਕ ਸੱਚ ਦੀ ਰੋਟੀ ਕਮਾਈ ਕਰਨੀ, ਉਹੀ ਸਾਡਾ ਪਰਿਵਾਰ ਦੇ ਲਈ ਆਪਣੇ ਲਈ ਫਰਜ਼ ਹੈ। ਜਿੰਨੀ ਮਿਹਨਤ ਕਰੋਗੇ ਮੁਸ਼ਕਤ ਕਰੋਗੇ ਓਨਾ ਹੀ ਫਲ ਪਾਓਗੇ, ਤੇ ਜੇ ਇਹਨਾਂ ਦੇ ਵੱਲ ਜਾਓਗੇ ਤਾਂ ਇਸ ਤੋਂ ਵੱਡੀ ਤਪਸਵੀ ਜਾਂ ਇਸ ਤੋਂ ਵੱਡਾ ਤਪਸਵੀ ਕੌਣ ਹੋ ਸਕਦਾ ਹੈ ਜਿਹੜਾ ਆਪਣੇ ਟੱਬਰ ਦੀ ਸੇਵਾ, ਆਪਣੇ ਟੱਬਰ ਨੂੰ ਦੇਖਦਾ ਹੈ, ਉਹਦੀਆਂ ਜ਼ਿੰਮੇਵਾਰੀਆਂ ਸਮਝਦਾ ਹੈ, ਉਹ ਮਸਲਿਆਂ ਨੂੰ ਹੱਲ ਕਰਦਾ ਹੈ, ਦੌੜਦਾ ਫਿਰਦਾ ਹੈ, ਪਸੀਨਾ ਆਪਣਾ ਵਹਾਉਂਦਾ ਹੈ, ਲਹੂ ਵਹਾਉਂਦਾ ਹੈ ਖੇਤਾਂ ਦੇ ਵਿੱਚ, ਤੇ ਉਹਨਾਂ ਤੋਂ ਵੱਡਾ ਤਪਸਵੀ ਕੌਣ ਹੋ ਸਕਦਾ ਹੈ? ਇਹ ਸੀ ਜੀ ਕਹਾਣੀ ਦੋਸਤੋ, ਵੱਡਾ ਤਪਸਵੀ, ਅੰਮ੍ਰਿਤ ਕੌਰ ਬਡਰੁੱਖਾ ਹੋਣਾ ਜੀ ਦੀ ਕਲਮ ਦੇ ਵਿੱਚੋਂ ਬਾਕਮਾਲ ਕਹਾਣੀ। ਉਮੀਦ ਕਰਦੇ ਹਾਂ ਪਸੰਦ ਆਈ ਹੋਏਗੀ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਲੋ ਜੀ ਦੋਸਤੋ, ਤੇ ਗੱਲਬਾਤ ਕਰ ਸਕਦੇ ਹੋ ਤੁਸੀਂ ਇਸ ਕਹਾਣੀ ਦੇ ਉੱਤੇ ਵਿੱਚ, ਕੋਈ ਕਹਿਣਾ ਚਾਹੁੰਦੇ ਹੋ ਤਾਂ, ਤੇ ਨਾਲ ਦੀ ਨਾਲ ਆਖਰ ਦੇ ਵਿੱਚ ਸਮੇਂ ਵੱਲ ਨੂੰ ਆਪਾਂ ਵੱਧ ਰਹੇ ਹਾਂ। ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਕਰ ਸਕਦੇ ਹੋ। ਤੇ ਜਾਂਦੇ ਜਾਂਦੇ ਤਦ ਤੱਕ ਮੈਂ ਤੁਹਾਡੇ ਸੁਨੇਹਿਆਂ ਦੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦਾ ਤੇ ਉਹਨਾਂ ਦੀ ਸਾਰ ਲੈਂਦੇ ਹਾਂ ਤੇ ਗੱਲਬਾਤ ਅੱਗੇ ਵਧਾਉਂਦੇ ਹਾਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਬਾਤ ਪਾਉਂਦੇ ਹਾਂ ਤੁਹਾਡੇ ਸੁਨੇਹਾਂ ਦੀ ਦੋਸਤੋ, ਉਹਨਾਂ ਨੂੰ ਮੈਂ ਕੱਢ ਲਵਾਂ ਪਹਿਲਾਂ ਜੀ, ਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ ਨਾਲ ਦੀ ਨਾਲ। ਤੇ ਸਭ ਤੋਂ ਪਹਿਲਾਂ ਸੁਨੇਹਾ ਪਹੁੰਚਿਆ ਜੀ ਮੇਰੇ ਕੋਲ, सुरेंद्र कौर माल जी ने सत श्री अकाल भेजी है यूएस तो ते राजन सैनी साहब ने लाइक नंबर दो भेजे ने जी ते कहिंदे ते सत श्री अकाल जी सारे प्यारे नूं समूहिक रूप दे विच जी। दविंदर भारत जी इंडिया तो यूएई तो सत श्री अकाल भेजदे ने। हरविंदर जौल भैन जी यूएस तो सत श्री अकाल कहिंदे ने ते इसे तरह ही सिकंदर सिंह ओजला साहब जुड़े ने सत श्री अकाल जी सारे प्यारियां नूं। ਤੇ ਇਸੇ ਤਰ੍ਹਾਂ ਆਪਣੇ ਨਾਲ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਸਿਕੰਦਰ ਸਿੰਘ ਔਜਲਾ ਸਾਹਿਬ, ਉਹਨਾਂ ਦੀ ਗੱਲਬਾਤ ਸੁਣਦੇ ਹਾਂ, ਫਿਰ ਆਪਾਂ ਤੁਹਾਡੇ ਸੁਨੇਹੇ ਲੈ ਕੇ ਸਮਾਪਤੀ ਕਰਦੇ ਹਾਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ ਜੀ, ਨੂੰ ਜਿੰਨੀ ਕਾ ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਭਾਰਵੀ ਸਰੋਤਿਆਂ ਨੂੰ। ਇਹ ਕਹਾਣੀ ਟੋਰਾਂਟੋ ਦੀ ਕਾਂਡ ਪਹਿਲਾਂ ਵਾਪਰਿਆ ਕਿ ਕਹਾਣੀ ਪਹਿਲਾਂ ਲਿਖੀ ਗਈ ਸੀ ਜੀ?
0: ਇਹ ਕਹਾਣੀ ਤਾਂ ਪਹਿਲਾਂ ਦੀ ਲਿਖੀ ਆ, ਪਰ ਟੋਰਾਂਟੋ ਦਾ ਕਾਂਡ ਅੱਜ ਕੱਲ ਦੇ ਵਿਚ ਵਾਪਰਿਆ ਜੀ।
1: ਜਿਹੜੇ ਕਹਾਣੀ ਤੋਂ ਪ੍ਰੇਰਿਤ ਹੋ ਕੇ ਕੰਮ ਕਰਿਆ ਹੁਣ ਉਹਨਾਂ ਨੇ
0: ਪਤਾ ਨੀ ਜੀ, ਪਰ ਇਹ ਤਾਂ ਮੇਰੇ ਖਿਆਲ ਇੰਡੀਆ ਰਹਿੰਦੇ ਆ, ਅਮਰਤ ਕੌਰ
1: ਬਟਰੁੱਖਾ। ਜਿਹੜੇ ਜਿਨ੍ਹਾਂ ਦੇ ਘਰੇ ਇਹ ਪਾਂਡਾ ਆਇਆ ਸੀ ਨਾ, ਉਹ ਘਰ ਵਾਲੀ ਵੀ ਅੰਦਰ ਕਰ ਦੇਣੀ ਚਾਹੀਦੀ ਹੈ, ਰੂਹਾਂ ਅੰਦਰ ਰੱਖਣੀ ਚਾਹੀਦੀ ਨੇ।
0: ਕਸੂਰ ਉਹਨਾਂ ਦਾ ਵੀ ਹੈ,
1: ਉਹਨਾਂ ਦਾ ਵੀ ਕਸੂਰ ਹੈ ਜੀ। ਚਲੋ ਉਹਨਾਂ ਦਾ ਜਿਹੜਾ ਕੁਝ ਕਰਨਾ ਸੀ ਕਰਨਾ ਸੀ, ਤੇ ਉਹਨਾਂ ਦਾ ਵੀ ਖਬਰਾਂ ਕਦੋਂ ਕਦਕ ਤੋਂ ਲੱਗੇ ਹੋਏ ਪੂਜਾ ਪਾਠ ਕਰਾਉਣ
0: ਜੀ। ਬਿਲਕੁਲ ਹੈ ਜੀ, ਨਾਲੇ ਉਹਨੂੰ ਵੀ ਦੱਸ ਪਾਈ ਸੀ ਭਜਨ ਵਾਂਗੂ ਹਨਾ।
1: ਨਿਊਯਾਰਕ ਦਾ ਬਹੁਤ ਨੇ ਇਹ ਬਾਹਲੇ ਨੇ, ਉੱਥੇ ਦਾ ਵਾਧੂ ਕੰਮ ਹੈ ਜੀ, ਆਇਆ ਲਾਉਂਦੀ ਹੈ ਸਪੈਸ਼ਲ।
0: ਆ ਜੋਸ਼ੀ ਵਗੈਰਾ ਬਹੁਤ ਘੁੰਮਦੇ ਆ ਜੀ ਉੱਥੇ, ਮਤਲਬ ਕਿ ਟਰੈਵਲਿੰਗ ਦੇ ਉੱਤੇ ਚੱਲ ਜਾਂਦੇ ਆ ਤੇ ਉੱਥੇ ਆਪਣਾ ਕਾਰੋਬਾਰ ਕਰੀ ਜਾਂਦੇ ਆ।
1: ਟੋਰਾਂਟੋ ਇੱਕ ਜੀ ਐਡਾ ਬੜਾ, ਉੱਥੇ ਮਤਲਬ ਸੈਚਰਡੇ ਸੀ ਇੱਕ ਵਾਰੀ ਮੈਂ ਲੰਘਿਆ ਤੇ ਮਤਲਬ ਮੈਂ ਕਿਹਾ ਕੋਈ ਹਾਲ ਹੂਲ ਹੋਣਾ, ਉਹ ਕਹਿੰਦੇ ਨਹੀਂ ਇੱਥੇ ਬਾਬਾ ਪੁੱਛਿਆ ਦਿੰਦਾ ਵੀ।
0: ਅੱਛਾ ਜੀ,
1: ਗੱਡੀ ਕਢਾਉਣ ਨੂੰ ਜਗ੍ਹਾ ਨੀ ਸੀ ਉੱਥੇ
0: ਜੀ,
1: ਨਾਲੇ ਲੈ ਆਇਆ ਸਾਰਾ ਕੋਈ ਪੰਜਾਬੀ, ਕੋਈ ਛੱਡ ਕੇ ਨੀ ਆਏ ਉੱਥੇ।
0: ਕਿਆ ਬਾਤ ਹੈ ਜੀ,
1: ਸਭ ਕੁਛ ਚੱਲਦਾ ਟੂਣੇ ਆ ਪਿੱਛੇ ਟੋਰਾਂਟੋ ਦੀ, ਅਖਣੀ ਵੈਨਕੂਵਰ ਦੀ ਉਹ ਪੁਲਿਸ ਵਾਲੀ ਲੜ ਰਹੀ ਸੀ, ਉਹਦੇ ਨਾਲ ਟੂਣਾ ਕਰਨ ਲੱਗੀ ਸੀ ਚੌਂਕ ਦੇ ਵਿੱਚ।
0: ਅੱਛਾ ਜੀ, ਹਾਂਜੀ, ਉਹ ਜਦੋਂ ਪਤਾ ਨੀ ਕਿਹੜਾ ਦਰਖਤ ਦੀ ਪੂਜਾ ਕਰਦੇ, ਪਤਾ ਨੀ ਕੀ, ਨਹੀਂ ਕਰਕੇ
1: ਇਹ ਉਹ ਤਾਂ ਉਹ ਸੀਗਾ, ਮੈਂ ਭੁੱਲ ਗਿਆ, ਮਤਲਬ ਇੱਕ ਹੈਗਾ
0: ਜੀ
1: ਖੇਤਾਂ ਚ ਪੂਜਦੇ ਹੁੰਦੇ ਨੇ ਉਹਨੂੰ,
0: ਖੇਤਰਫਲ
1: ਨਹੀਂ ਉਹ ਖੇਤਰਫਲ ਨੀ ਸੀਗਾ ਜੀ, ਇਹ ਤਾਂ ਚੁਰਾਹੇ ਸੀਗਾ ਸੜਕ ਦੇ
0: ਜੀ ਕਰਨ ਲੱਗੇ। ਪਰ ਇਹਨਾਂ ਮੁਲਕਾਂ ਦੇ ਵਿੱਚ ਵੀ ਆ ਕੇ ਔਜਲਾ ਸਾਹਿਬ, ਸਾਡੀ ਸੋਚ ਕਦੋਂ ਤਬਦੀਲ ਹੋਏਗੀ ਜੇ ਇੰਨਾ ਚਿਰ ਹੋ ਗਿਆ ਇਹਨਾਂ ਮੁਲਕਾਂ ਦੇ ਵਿੱਚ ਵਸਦੇ ਆ ਨੂੰ?
1: ਉਹ ਬਥੇਰੇ ਆ ਜੀ, ਇੱਕ ਨੂੰ ਪਿੱਛੇ ਚੰਗੇ ਭਲੇ ਉਹ ਟਰੱਕ ਚਲਾਉਂਦੇ ਨੇ, ਦੋਵੇਂ ਭਾਈ ਵਧੀਆ ਕੰਮ ਕਾਰ ਠੀਕ ਆ, ਪੈਸਾ ਨੀ ਖੜਦਾ, ਉਹ ਪੈਸਾ ਕਦੇ ਘਰ ਲੈ ਲਿਆ ਉਥੋਂ ਘਾਟਾ ਪੈ ਗਿਆ, ਫਲਾਨਾ ਕਰ ਲਿਆ ਉਥੋਂ ਘਾਟਾ ਪੈ ਗਿਆ, ਖੰਨੇ ਦੇ ਬਾਬੇ ਨੇ ਚੱਕਦਾ ਕੰਮ।
0: ਨੀ ਤੁਸੀਂ ਕਹਿਣਾ ਲਿਆ ਮੈਨੂੰ ਦਿਓ ਮੈਂ ਖੜਾਉਣਾ,
1: ਕਢਾਏ ਕਢਵਾਏ ਜੀ ਉਹਨਾਂ ਦੇ ਪੈਸੇ, ਮਤਲਬ ਪਹਿਲਾਂ ਦਾ ਗੁੱਸਾ ਆਵੇ, ਚਲੋ ਕਹਾਂ ਜਾਣ ਪਛਾਣੇ ਇਹ ਜੀ ਸੀਗੀ
0: ਜੀ,
1: ਉਹ ਲੈ ਗਿਆ ਉਹਨਾਂ ਨੂੰ, ਮੈਂ ਜਦ ਪਤਾ ਲੱਗਿਆ ਕਾਹਦੇ ਪੈਸੇ, ਕਹਿੰਦੇ ਪੈਸਾ ਖੜਦਾ ਨੀ ਸੀ
0: ਜੀ,
1: ਵੀ ਪੈਸਾ ਤੁਹਾਡਾ ਖੜਨਾ ਕਿੱਥੇ ਆ
0: ਜੀ,
1: ਤੁਸੀਂ ਟਰੱਕ ਤੇ ਰਹਿੰਦੇ ਹੋ ਤੇ ਘਰ ਦੇ ਵੀ ਘਰੇ ਵੀ ਮਾੜਾ ਮੋਟਾ ਹਿਸਾਬ ਰੱਖ ਲਓ ਵੀ ਕਿੱਧਰ ਨੂੰ ਜਾਂਦਾ ਪੈਸਾ
0: ਜੀ,
1: ਮਤਲਬ ਤੁਹਾਨੂੰ ਥੋੜੀ ਮਿਹਨਤ ਦੀ ਵਿਸ਼ਵਾਸ ਹੈ ਨੀ
0: ਜੀ, ਬਿਲਕੁਲ ਹੈ ਜੀ।
1: ਕਾਰਨ ਸੀਗਾ ਇਹ ਵੀ ਅੱਜ ਪੈਸੇ 5,000 ਕਮਾਉਣਾ ਤੇ ਗਾਹਾਂ ਲਾ 20,000 ਦੇਣਾ,
0: ਨਹੀਂ ਆਪਣੀਆਂ ਫਜ਼ੂਲ ਖਰਚਿਆਂ ਦੇ ਉੱਤੇ ਫਿਰ ਕੰਟਰੋਲ ਕਰੋ, ਪੈਸਾ ਖੜਦਾ ਨਹੀਂ ਕਰਦਾ ਜੀ।
1: ਉਹੀ ਗੱਲ
0: ਜੀ,
1: ਉਹ ਮੁੜ ਕੇ ਫਿਰ ਉਹ ਮੁੜਾ ਜਿਹਾ ਦੱਸਿਆ ਦੁਸਿਆ ਆਲਾ ਲਾਲਾ ਵੀ ਭਾਈ ਇੱਥੇ ਕਿ ਇੰਨੀ ਬਾਹਲੀ ਦੂਰ ਨੀ ਹੈਗੇ ਇੱਥੋਂ
0: ਜੀ,
1: ਸੋਫੇ ਬਾਅਦ ਚ ਲੈ ਆਵਾਂਗੇ, ਪਹਿਲਾਂ ਆਪਦਾ ਪੈਰਾਂ ਤੇ ਹੋ ਲਈਏ।
0: ਬਿਲਕੁਲ,
1: ਉਧਰ ਤਾਂ ਅਸੀਂ ਜਾਂਦੇ ਹੀ ਨੀ
0: ਜੀ ਜੀ ਜੀ ਜੀ,
1: ਫਿਰ ਇਹ ਬਾਬਿਆਂ ਦੇ ਕੋਲ ਜਾਂਦੇ ਆ, ਫਿਰ ਬਾਬੇ ਸਹੀ ਸੈੱਟ ਕਰ ਦਿੰਦੇ ਨੇ।
0: ਬਿਲਕੁਲ ਹੈ ਜੀ,
1: ਮੈਂ ਤਾਂ ਅਸੀਂ ਤਾਂ ਕਹਿਣਾ ਵੀ ਇਹ ਅੰਦਰ ਦਾ ਟੱਬਰ ਹੋਣਾ ਚਾਹੀਦਾ ਸੀ ਨਾਲ।
0: ਬਿਲਕੁਲ,
1: ਬਾਕੀ ਤੁਸੀਂ ਪਹਿਲਾਂ ਜਿਹੜੀ ਕਹਾਣੀ ਸੁਣਾਈ ਆ, ਦੇਖੋ ਇਹ ਮੁਲਕ ਜੀ ਸਾਰੇ ਹੀ ਆਏ ਆ ਜੀ ਅੱਜ ਕੱਲ, ਜੇ ਦੋ ਪਤੀ ਪਤਨੀ ਕਮਾਉਂਦੇ ਆ ਤੇ ਪਤੀ ਨਾਲ ਹੱਥ ਵਟਾਉਂਦਾ ਘਰ ਦੇ ਕੰਮ ਦੇ ਵਿੱਚ ਵੀ, ਤਾਂ ਹੀ ਪਤਨੀ ਵੀ ਤਾਂ ਹੀ ਕੰਮ ਤੇ ਕਮਾ ਕੇ, ਚਾਹੇ ਆਪਾਂ ਕਮਾ ਕੇ ਲਿਆਉਂਦੇ ਉਹ ਜਰੂਰ ਕਮਾ ਕੇ ਲਿਆਉਂਦੇ ਨੇ।
0: ਜੀ
1: ਇਹ ਘਰ ਬੰਨੇ ਤਾਂ ਇਸੇ ਤਰੀਕੇ ਨਾਲ ਜਾਂਦੇ ਹੁੰਦੇ ਨੇ।
0: ਬਿਲਕੁਲ
1: ਚਲੋ ਬਾਕੀ ਹਾਸਾ ਮਜ਼ਾਕ ਦਾ ਵੱਖਰਾ, ਅੱਜ ਕੱਲ ਦਾ ਬਰਾਬਰ ਆ, ਸਾਰਾ ਕੁਝ ਪੜ੍ਹੇ ਲਿਖੇ ਨੇ,
0: ਬਰਾਬਰ ਆ ਜੀ।
1: ਤੇ ਸਾਨੂੰ ਇਹ ਸਮਝਣਾ ਚਾਹੀਦਾ
0: ਨਾਲੇ ਦੇਖੋ
1: ਜਿਵੇਂ
0: ਆਪਾਂ
1: ਮਾਲ
0: ਬੀਬੀਆਂ ਬਾਰੇ,
1: ਭੈਣ
0: ਹੁਣ
1: ਜੀ ਨੇ
0: ਤਾਂ ਚਲੋ
1: ਕੱਲ,
0: ਗੈਸ ਆ ਗਏ ਜਾਂ ਹੋਰ ਚੀਜ਼ਾਂ ਆ ਗਈਆਂ, ਟੈਕਨੀਕ ਆ ਗਈ,
1: ਬਿਲਕੁਲ
0: ਨਹੀਂ
1: ਪਹਿਲਾਂ
0: ਤਾਂ
1: ਦੇਖੋ
0: ਅੱਗੇ ਚੁੱਲ੍ਹੇ ਮੂਹਰੇ ਦੇਖ ਲੋ, 40 ਡਿਗਰੀ ਚ 45 ਡਿਗਰੀ ਚ ਬਹਿ ਕੇ ਰੋਜ਼ 3 ਟਾਈਮ ਰੋਟੀਆਂ ਲਾਉਣੀਆਂ, ਸਬਜ਼ੀ ਬਣਾਉਣੀ,
1: ਸੋਚ
0: ਸਾਰਾ
1: ਕੇ
0: ਕੁਝ
1: ਦੇਖੋ ਜੀ,
0: ਕਰਨਾ।
1: ਮਾਲ ਭੈਣ ਜੀ ਉਦੋਂ ਪੜ੍ਹਾਉਂਦੇ ਸੀ, ਪੜ੍ਹੇ ਹੋਏ ਸੀ, ਤੇ ਇਹਨਾਂ ਦੇ ਘਰ ਦੇ ਪੜ੍ਹੇ ਹੋਣੇ ਆ, ਪੜ੍ਹੇ
0: ਜੀ
1: ਸੀ, ਤੇ ਇਹਨਾਂ ਨੇ ਆਖਰੀ ਟਾਈਮ ਤੱਕ ਕੰਮ ਕਰਿਆ, ਕਿਵੇਂ ਦੱਸਦੇ ਵੀ ਹਸਬੈਂਡ ਜੀ
0: ਬਿਲਕੁਲ
1: ਹੈਲਪ ਕਰਾਈ, ਤਾਂ ਹੀ ਇਹ ਪੜ੍ਹਾਉਂਦੇ ਰਹੇ,
0: ਬਿਲਕੁਲ ਹੈ ਜੀ,
1: ਆਪਦੀ ਪੜ੍ਹਾਈ ਛੱਡ ਕੇ ਬਹਿ ਜਾਂਦੇ ਇਹ, ਜਾਂ
0: ਬਿਲਕੁਲ
1: ਪੜ੍ਹਾਉਣਾ ਛੱਡ ਦਿੰਦੇ ਜੀ।
0: ਜੀ
1: ਉਹ ਇਸ ਕਰਕੇ ਬਰਾਬਰ ਕਰਾਂਗੇ ਤਾਂ ਹੀ ਤਰੱਕੀ ਹੁੰਦੀ ਹੈ, ਤੇ
0: ਹੁੰਦੀ ਹੈ ਜੀ।
1: ਅਸੀਂ ਜੇ ਐਂ ਸਮਝਾਂਗੇ ਬਸ, ਤਾਂ ਹੀ ਤਾਂ ਬਿਮਾਰੀਆਂ ਲੱਗੀਆਂ ਸਾਡੀਆਂ ਬੁੜੀਆਂ ਨੂੰ, ਮਾਵਾਂ ਨੂੰ ਸਾਡੀਆਂ ਨੂੰ ਬਿਮਾਰੀਆਂ ਇਸੇ ਕਰਕੇ ਲੱਗੀਆਂ ਵੀ ਨੋ ਆ ਗਈ ਕੰਮ ਛੱਡਤਾ, ਬਸ ਭਾਈ
0: ਜੀ
1: ਹੈ ਛੱਡਤਾ ਤੇ ਗੋਡੇ
0: ਉੱਤੇ। ਤਾਂ
1: ਖੜ ਗਏ,
0: ਦੇਖੋ
1: ਭਾਰ ਵੱਧ
0: ਚਾਹੇ
1: ਗਿਆ,
0: ਇੱਕ ਪਾਸੇ
1: ਤੁਹਾਨੂੰ ਦੱਸ
0: ਕਹਿੰਦੇ
1: ਗਿਆ।
0: ਇਨਕਮ ਹੈ ਨੀ ਗੀ ਜਾਂ ਗੁਜ਼ਾਰਾ ਨਹੀਂ ਹੁੰਦਾ, ਦੂਜੇ ਪਾਸੇ ਕੰਮਾਂ ਵਾਲੀਆਂ, ਪੋਚਾ ਲਾਉਣ ਵਾਲੀ ਵੱਖਰੀ ਹੈ, ਰੋਟੀ ਪਕਾਉਣ ਵਾਲੀ
1: ਭਾਂਡੇ ਧੋਣ
0: ਵੱਖਰੀ,
1: ਵਾਲੀ ਵੱਖਰੀ, ਬਸ ਜੀ ਬਸ।
0: ਹਨਾ ਜੀ, ਤੇ ਉਹ ਕਿੱਥੋਂ ਹੋਈ ਜਾਂਦਾ ਸਾਰਾ ਕੁਝ, ਹਨਾ ਜੀ।
1: ਲਓ ਮਾਲ ਭੈਣ ਜੀ ਨੂੰ ਲਓ ਜੀ, ਇਹਨਾਂ ਨੂੰ, ਇਹਨਾਂ ਨੂੰ ਮੈਂ ਕਿਹਾ ਸੀ ਤੁਸੀਂ ਦੋ ਵਿਚਾਰ ਆ ਕੇ,
0: ਜਰੂਰ ਜੀ,
1: ਠੀਕ ਆ ਜੀ,
0: ਓਕੇ, ਥੈਂਕ ਯੂ ਅਜਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਇਨਪੁਟ ਲਈ, ਵਿਚਾਰਾਂ ਲਈ ਜੀ। ਤੇ ਦੋਸਤੋ ਹਾਂਜੀ, ਲਾਈਨਾਂ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ, ਤੇ +358449761 ਬਾਰ ਸਟੂਡੀਓ ਦਾ ਨੰਬਰ ਹੈ, ਸ਼ਾਇਦ ਬਿਜੀ ਹੋ ਸਕਦੇ ਆ ਮਾਲ ਜੀ, ਤੇ ਚਲੋ ਕੋਸ਼ਿਸ਼ ਕਰ ਲੈਂਦੇ ਆ, ਜੇ ਗੱਲਬਾਤ ਕਰਨੀ ਚਾਹੁੰਦੇ ਤਾਂ ਜਾਂਦੇ ਜਾਂਦੇ ਉਹਨਾਂ ਦੀ ਗੱਲਬਾਤ ਸੁਣ ਲੈਂਦੇ ਆ, ਤੇ +358449761 ਬਾਰ ਸਟੂਡੀਓ ਦਾ ਨੰਬਰ ਹੈ ਜੀ। ਤੇ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਸੁਨੇਹੇ ਆ ਉਹ ਆਪਣੇ ਐਪਰੀਸ਼ੀਏਟ ਕਰਦੇ ਨੇ, ਰਾਜਨ ਸੈਣੀ ਸਾਹਿਬ ਵੀ ਕਹਾਣੀ ਕਹਿੰਦੇ ਬਹੁਤ ਸੋਹਣੀ ਆ, ਸ਼ਾਇਦ ਹੋ ਸਕਦਾ ਬੀਜੀ ਨੇ ਜੀ, ਤੇ ਨਹੀਂ ਤਾਂ ਉਹਨਾਂ ਦੀ ਕਾਲ ਆ ਜਾਣੀ ਸੀ, ਚਲੋ ਕੱਲ ਨੂੰ ਕਰ ਲੈਣਗੇ ਗੱਲ, ਤੇ ਐਪਰੀਸ਼ੀਏਟ ਕਰਦੇ ਨੇ ਰਾਜਨ ਸੈਣੀ ਜੀ ਵੀ, ਕਹਾਣੀ ਕਹਿੰਦੇ ਬਹੁਤ ਸੋਹਣੀ ਹੈ ਤੇ ਬਹੁਤ ਖੂਬਸੂਰਤ ਹੈ, ਤੇ ਕੁਝ ਸੰਦੇਸ਼ ਦੇ ਕੇ ਗਈ ਹੈ। ਹਾਂਜੀ, ਖੇਤਰਪਾਲ, ਖੇਤਰਫਲ ਕਹਿ ਦਿੱਤਾ ਮੈਂ, ਖੇਤਰਪਾਲ ਰਾਜਨ ਸੈਣੀ ਸਾਹਿਬ ਨੇ ਕਿਹਾ ਖੇਤਰਪਾਲ ਜੀ। ਤੇ ਸੁਨੇਹਾ ਦੀ ਸਾਂਝ ਪਾ ਰਿਹਾ ਸੀ ਦੋਸਤੋ ਸੁਰਿੰਦਰ ਕੌਰ ਮਾਲ ਜੀ, ਤੇ ਰਾਜਾ ਸੈਣੀ ਸਾਹਿਬ, ਦਵਿੰਦਰ ਭਾਰਤ ਜੀ, ਹਰਵਿੰਦਰ ਜੋਹਲ ਭੈਣ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਤੇ ਉਹ ਹੋ ਰਿਹਾ ਅਕਲਾਂ ਬਿਨਾਂ ਖੂਹ ਖਾਲੇ ਜੀ, ਤੇ ਔਜਲਾ ਸਾਹਿਬ ਕਹਿੰਦੇ ਬਾਦਲ ਦਲ ਕਹੋ ਜੀ, ਤੇ ਸ਼੍ਰੋਮਣੀ ਅਕਾਲੀ ਦਲ ਕੋਈ ਨਹੀਂ ਇਸ ਵੇਲੇ ਪੰਜਾਬ ਕਹਿੰਦੇ ਜੀ, ਸਭ ਦੀਆਂ ਆਪਣੀਆਂ ਹੱਟੀਆਂ ਨੇ, ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਆ, ਤੇ ਰਾਜਨ ਜੀ ਕਹਿੰਦੇ ਆ ਸਿਰ ਮੁੰਨੀ ਅਕਾਲੀ ਦਲ ਤਾਂ ਹੈ ਜੀ ਕਹਿੰਦੇ ਜੀ, ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਆਇਆ, ਔਜਲਾ ਸਾਹਿਬ ਲਿਖਦੇ ਨੇ ਤੁਸੀਂ ਭਾਰਤ ਵੀਰ ਦੇ ਵੀਰ ਹਮੇਸ਼ਾ ਹੀ ਕਹਿੰਦੇ ਹੋ ਕਿ ਪਤਨੀ ਨੌਕਰ ਨਹੀਂ ਹੁੰਦੀ ਜੀ, ਸੈਣੀ ਔਜਲਾ ਸਾਹਿਬ ਦੇਖ ਲੋ, ਸਮਝ ਜਾਓ ਜੀ, ਸਮਝਣ ਵਾਲੇ ਹੁਣ ਕਿੱਥੇ ਗੱਲ ਮਾਰਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਪਰ ਪਤੀ ਜੀ, ਪਤੀ ਵੀ ਤਾਂ ਨੌਕਰ ਨਹੀਂ ਹੈ ਜੀ, ਤੇ ਇੱਕ ਦੂਜੇ ਨੂੰ ਸਮਝਣ ਦੀ ਜ਼ਰੂਰਤ ਹੀ ਨਹੀਂ ਹੈ ਜੀ, ਪਤੀ ਪਤਨੀ ਹੈ, ਉਹਨੂੰ ਉਹ ਸਮਝੋ, ਨੌਕਰ ਚ ਨੌਕਰ ਕਾਹਤੋਂ ਸਮਝਣਾ ਆਪਾਂ ਇੱਕ ਦੂਜੇ ਨੂੰ। ਔਜਲਾ ਸਾਹਿਬ ਕਹਿੰਦੇ ਪਤੀ ਅੰਡਰਸਟੈਂਡ ਬਣ ਗਿਆ ਸੀ, ਕਹਿੰਦੇ ਸੀ ਅੰਡਰਸਟੈਂਡ ਗਿਆ ਜੀ, ਇਹ ਅੰਡਰਸਟੈਂਡ ਗਿਆ। ਔਜਲਾ ਸਾਹਿਬ ਕਹਿੰਦੇ ਵੀਰ ਜੀ ਨੂੰ ਧਿਆਨ ਦੇ ਨਾਲ ਸੁਣੋ। ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ, ਕਹਿੰਦੇ ਆ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਆ, ਫਿਨਲੈਂਡ ਤੋਂ। ਔਜਲਾ ਸਾਹਿਬ ਕਹਿੰਦੇ ਦਿੱਲੀ ਦੀਆਂ ਗੱਲਾਂ, ਤੇ ਸੋਰੀ ਦਿਲ ਦੀਆਂ ਗੱਲਾਂ, ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਵਧੀਆ ਕਰਿਆ, ਇਹ ਸਾਰੇ ਹੀ ਅੰਦਰ ਕਰਨੇ ਚਾਹੀਦੇ ਨੇ, ਰੂਹਾਂ ਠੀਕ ਰਹਿਣਗੀਆਂ ਇਹਨਾਂ ਦੀਆਂ ਜੀ, ਭਟਕਣਗੀਆਂ ਨਹੀਂ। ਫਿਰ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਜੀ, ਤੇ ਇਸੇ ਤਰ੍ਹਾਂ ਬੇਅੰਤ ਸੰਧੂ ਜੀ ਜੁੜੇ ਹੋਏ ਨੇ, ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਸਾਰੇ ਵੀਰਾਂ ਭੈਣਾਂ ਨੂੰ ਕਹਿੰਦੇ ਆ, ਤੇ ਲਾਈਕ ਨੰਬਰ 7 ਔਜਲਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ, ਤੇ ਇਕਬਾਲ ਮਾਂਗੜ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਆ ਜੀ, ਕੈਲੀਫੋਰਨੀਆ ਤੋਂ, US ਤੋਂ, ਤੇ ਰਾਜਵੀਰ ਰਾਜੀਵ ਕੁਮਾਰ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਭੇਜਦੇ ਆ। ਬੇਅੰਤ ਸੰਧੂ ਜੀ ਕਹਿੰਦੇ ਨੇ ਰਾਜੀਵ ਕੁਮਾਰ ਬਾਈ ਜੀ ਨੂੰ ਸਤਿ ਸ਼੍ਰੀ ਅਕਾਲ। ਔਜਲਾ ਸਾਹਿਬ ਕਹਿੰਦੇ 97 ਵਿੱਚ ਜਿਹੜਾ ਸੀ 43,000 ਕਰੋੜ ਲਿਖਣਾ ਸੀ, ਸ਼ਾਇਦ ਕਰੋੜ ਬਾਅਦ ਦੇ ਵਿੱਚ ਲਿਖਿਆ ਉਹਨਾਂ ਨੇ, ਕਰਜ਼ਾ ਸੀਗਾ ਜੀ ਉਸ ਸਮੇਂ ਦੇ ਵਿੱਚ। ਤੇ ਇਸੇ ਤਰ੍ਹਾਂ ਬੇਅੰਤ ਸੰਧੂ ਜੀ ਕਹਿੰਦੇ ਰਾਜਨ ਸੈਣੀ ਜੀ ਨੂੰ ਸਤਿ ਸ਼੍ਰੀ ਅਕਾਲ, ਤੇ ਬਲਵੀਰ ਸਿੰਘ ਸੈਣੀ ਸਾਹਿਬ ਆਪਣੇ ਕੈਲਗਰੀ ਤੋਂ, ਭੁਪਿੰਦਰ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਆ। ਤੇ ਲਾਈਕ ਨੰਬਰ 9 ਕਹਿੰਦੇ ਨੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ, ਸਾਡੇ ਮਦਰ ਆਸ਼ੀਰਵਾਦ ਦਿੰਦੇ ਆ। ਤੇ ਮੁਹੰਮਦ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਵੀਰ ਭੁਪਿੰਦਰ ਜੀ, ਤੇ ਮੁਹੰਮਦ ਜੀ ਲਿਖਦੇ ਆ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਹੈ ਜੀ, ਤੇ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਤੁਹਾਡੇ ਮੁਤਾਬਕ ਪਤੀ ਪਤਨੀ ਵਾਂਗ ਜੀ ਤੇ ਭਾਰਜ ਦਾ ਹੱਸਣਾ ਵੀ ਕਹਿੰਦੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਤੇ ਖਾਣਾ ਬਣਾਉਣਾ ਵੀ ਕਹਿੰਦੇ ਸਿੱਖੋ ਜੀ ਨਾਲ ਚਾਹ ਤੇ ਨਹੀਂ ਰਹਿਣਾ ਜੀ ਤੇ ਵਧੀਆ ਸਲਾਹ ਰਾਜਨ ਸੈਣੀ ਜੀ ਕਹਿੰਦੇ ਨੇ ਆਪਣੇ ਸੁਰਿੰਦਰ ਮਾਲ ਜੀ ਨੇ ਲਿਖਿਆ ਕਿ ਵਧੀਆ ਸਲਾਹ ਰਾਜਨ ਸੈਣੀ ਜੀ ਨੇ ਦਿੱਤੀ ਹੈ ਤੇ ਔਜਲਾ ਸਾਹਿਬ ਕਹਿੰਦੇ ਆ ਕੱਲੇ ਭਾਂਡੇ ਧੋਣੇ ਸਭ ਕੁਝ ਨਹੀਂ ਤੇ ਰਾਜਨ ਸੈਣੀ ਸਾਹਿਬ ਬਿਆਨ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸ਼ੁਕਰੀਆ

0: ਅੱਛਾ ਰਾਜਨ ਜੀ ਨੇ ਵੈਸੇ ਸੋਹਣੀ ਸਲਾਹ ਦਿੱਤੀ ਸੀ
1: ਜੀ
0: ਦੂਜਿਆਂ ਬਾਰੇ, ਜਿਹੜਾ ਹੁਣ ਚੱਲ ਰਿਹਾ ਸੀਗਾ ਫਿਰ ਤੁਸੀਂ ਜੱਜ ਦੇ ਫੈਸਲੇ ਬਾਰੇ ਕਹਿੰਦੇ ਆ।
1: ਜੀ
0: ਗੱਲ ਤਾਂ ਇਹ ਆਪਸੀ ਸਹਿਯੋਗ ਦੀ ਗੱਲ
1: ਤਾਲਮੇਲ
0: ਆ,
1: ਹੈ ਜੀ।
0: ਜਿੱਦਾਂ ਵੀ ਤੁਹਾਨੂੰ ਮੈਂ ਦੱਸ ਦਿੰਦੀ, ਜਿੱਦਾਂ ਸੰਸਕਾਰ ਜਿੱਦਾਂ ਉਹਨੇ ਕਿਹਾ ਨੇ, ਜਿੱਦਾਂ ਦੇ ਸੰਸਕਾਰ ਪੇਰੈਂਟਸ ਨੇ ਦਿੱਤੇ
1: ਜੀ
0: ਉਦਾਂ ਦੇ ਬੱਚੇ ਕਰਦੇ ਆ, ਤੇ
1: ਬਿਲਕੁਲ
0: ਹੁਣ ਅੱਗੇ ਅੱਗੇ ਸੰਸਕਾਰ ਵੀ ਬਦਲਣ ਲੱਗ ਪਏ ਪੇਰੈਂਟਸ ਵੱਲੋਂ।
1: ਜੀ
0: ਹਾਂ ਠੀਕ ਹੈ ਨਾ, ਤੇ
1: ਬਿਲਕੁਲ
0: ਅੱਗੇ ਹੋਰ ਤਰ੍ਹਾਂ ਹੁੰਦਾ ਸੀ ਕਿ ਕੁੜੀਆਂ ਨੂੰ ਏਦਾਂ ਕਹਿੰਦੇ ਸੀ ਕਿ ਤੂੰ,
1: ਜੀ
0: ਜਿਹੜਾ ਕੱਲ ਇਕਬਾਲ ਵੀ ਦੱਸਦੀ ਸੀ ਕਿ ਬਸ ਤੂੰ ਉਸ ਘਰ ਗਈ ਆ ਤਾਂ
1: ਜੀ
0: ਏਦਾਂ ਕਰਨਾ ਏਦਾਂ ਕਰਨਾ, ਅੱਗੇ
1: ਬਿਲਕੁਲ
0: ਸ਼ਿਕਸ਼ਾ ਹੀ ਇਹ ਦਿੰਦੇ ਸੀ ਕਿ ਤੁਸੀਂ ਸਾਰਿਆਂ ਨਾਲ ਮਿਲ ਕੇ ਚਲਾਓ,
1: ਜੀ
0: ਪਰ ਮੇਰੇ ਖਿਆਲ ਹੁਣ ਕੋਈ ਕੋਈ ਪੇਰੈਂਟਸ ਦਿੰਦਾ ਇਹ ਸ਼ਿਕਸ਼ਾ
1: ਬਿਲਕੁਲ
0: ਏਦਾਂ ਦੀ,
1: ਬਿਲਕੁਲ ਹੈ ਜੀ, ਬਿਲਕੁਲ
0: ਤੇ ਮਤਲਬ ਸਾਰੇ ਨੀ ਦਿੰਦੇ, ਕੋਈ ਕੋਈ ਦਿੰਦਾ ਸ਼ਿਕਸ਼ਾ
1: ਜੀ
0: ਤੇ ਤੁਸੀਂ ਮਿਲ ਕੇ ਚੱਲਣਾ, ਉਹ ਤੇਰੇ ਮਾਂ ਬਾਪ ਆ, ਸੱਸ ਸਹੁਰਾ ਤੇਰੇ ਮਾਂ ਬਾਪ ਆ, ਸਾਰੇ ਤੁਸੀਂ ਆਪਸ ਵਿੱਚ ਮਿਲ ਕੇ ਚੱਲਣਾ,
1: ਜੀ
0: ਇਹਦੇ ਨਾਲ ਸਾਡੀ ਇੱਜ਼ਤ ਵੀ ਬਹੁਤ ਆ
1: ਬਿਲਕੁਲ
0: ਤੇ ਸਾਨੂੰ ਜੇ ਤੇਰੇ ਘਰੋਂ ਸੋਹਣਾ ਸੁਨੇਹਾ ਆਊਗਾ ਤਾਂ ਸਾਨੂੰ ਵਧੀਆ ਵੀ ਲੱਗੂਗਾ,
1: ਜੀ
0: ਪਰ ਹੁਣ ਮਾਂ ਬਾਪ ਏਦਾਂ ਦੀ ਸ਼ਿਕਸ਼ਾ ਨਹੀਂ ਦਿੰਦੇ ਹੈ,
1: ਜੀ
0: ਕੋਈ ਕੋਈ ਏਦਾਂ ਨੀ ਆਪਾਂ ਕਹਿੰਦੇ ਵੀ ਖਤਮ ਹੋ ਗਏ,
1: ਜੀ
0: ਹੈਗੇ ਆ ਬਹੁਤ ਜਿਹੜੇ ਦਿੰਦੇ ਵੀ ਹੈਗੇ ਆ, ਪਰ ਮਤਲਬ ਏਦਾਂ ਦੀ ਮਤਲਬ ਹੋ ਗਈ ਆ ਭੀ ਨਹੀਂ ਦੇ ਰਹੇ, ਉਹ ਤਾਂ ਏਦਾਂ ਹੈ ਭੀ ਕੁੜੀਆਂ ਦਾ ਸਾਥ ਬਹੁਤ ਦਿੰਦੇ ਆ, ਜੇ ਪੜ੍ਹੀਆਂ ਲਿਖੀਆਂ ਕੁੜੀਆਂ
1: ਬਿਲਕੁਲ ਹੈ ਜੀ
0: ਤਾਂ ਉਹ ਪਹਿਲਾਂ ਤਾਂ ਆਪੇ ਨੀ ਉਹਨੇ ਘਰ ਕੰਮ ਕਰਨ, ਭੁਪਿੰਦਰ ਜੀ ਲਾਉਣਾ
1: ਜੀ
0: ਹੀ ਨੀ ਹੈਗਾ, ਕਦੀ ਲਾਉਂਦੇ ਨੀ ਹੈਗੇ ਹਨਾ,
1: ਜੀ ਬਿਲਕੁਲ
0: ਪਰ
1: ਹੈ ਜੀ
0: ਰੋਟੀ ਖਾਣੀ ਤਾਂ ਬਹੁਤ ਜ਼ਰੂਰੀ ਹੁੰਦੀ ਜ਼ਿੰਦਗੀ
1: ਜੀ
0: ਵਿੱਚ, ਤੁਸੀਂ
1: ਬਿਲਕੁਲ ਹੈ
0: ਦੇਖੋ ਹਸਬੈਂਡ ਦਾ ਜਦੋਂ ਆਪਣੇ ਵਾਈਫ ਦੇ ਹੱਥਾਂ ਦੀ ਰੋਟੀ ਲੈਂਦਾ ਤਾਂ ਵਾਕਈ ਬਹੁਤ ਖੁਸ਼ੀ ਹੁੰਦੀ,
1: ਜੀ
0: ਰੋਟੀ ਦਾ ਮਤਲਬ ਰੋਟੀ ਨਹੀਂ ਹੈ ਭੀ ਜਿਹੜਾ ਖਾਣਾ ਹੁਣ ਤੁਹਾਨੂੰ ਜਿਸ ਤਰੀਕੇ ਦਾ
1: ਜੀ
0: ਵੀ ਬਣਾ ਕੇ ਤੁਹਾਡੀ ਵਾਈਫ ਦਿੰਦੀ ਤੁਹਾਨੂੰ ਉਹ ਪਸੰਦ ਆ, ਠੀਕ ਹੈ ਜੇ
1: ਬਿਲਕੁਲ
0: ਕਿਸੇ ਵੇਲੇ ਤੁਸੀਂ ਉਹਨੂੰ ਕਹਿੰਦੇ ਹੋਣੇ ਚੱਲ ਮੈਂ ਤੈਨੂੰ ਸਿਖਾਉਂਦਾ ਤੈਨੂੰ
1: ਭੈਣ ਜੀ,
0: ਇੰਡੀਅਨ
1: ਜਦੋਂ ਮੈਂ
0: ਫੂਡ
1: ਇੰਡੀਅਨ
0: ਤੂੰ
1: ਫੂਡ
0: ਏਦਾਂ
1: ਬਣਾਉਂਦਾ ਨਾ,
0: ਬਣਾ
1: ਜਦੋਂ ਮੈਂ ਰੋਟੀ ਲਾਉਂਦਾ ਉਹਨੂੰ ਬਹੁਤ ਖੁਸ਼ੀ
0: ਹਾਂਜੀ
1: ਹੁੰਦੀ ਹੈ ਕਿ ਮੈਨੂੰ ਅੱਜ ਰੋਟੀ ਮਿਲੀ ਹੈ ਖਾਣ ਨੂੰ
0: ਨਹੀਂ ਤੇ ਏਸੀ ਦਾ ਔਰ ਇੱਕ ਤੀਵੀਂ ਨੂੰ ਨਾ ਮਤਲਬ ਖੁਸ਼ੀ
1: ਜੀ
0: ਬਹੁਤ ਹੁੰਦੀ ਜਦੋਂ ਆਪਣੇ ਹਸਬੈਂਡ ਦਾ ਢਿੱਡ ਭਰਦੀ, ਅੱਛਾ
1: ਬਿਲਕੁਲ
0: ਹਸਬੈਂਡ ਦਾ ਢਿੱਡ ਭਰਨਾ ਫਿਰ ਉਹਦੇ ਬੱਚੇ ਹੋਣੇ,
1: ਜੀ
0: ਜਿਹੜੀ ਚੀਜ਼ ਬੱਚਿਆਂ ਨੂੰ ਉਹ ਆਪ ਬਣਾ ਕੇ ਖਿਲਾਉਣੀ ਆ
1: ਜੀ
0: ਉਹਦਾ ਕੋਈ ਸਵਾਦ ਅਲੱਗ ਹੀ ਹੋਣਾ, ਜੇ ਤੁਸੀਂ ਨੌਕਰ
1: ਬਿਲਕੁਲ
0: ਨੂੰ ਕਹਿੰਦੇ ਆ ਮੇਰੇ ਬੱਚੇ ਲਈ ਬਣਾ ਦੇ ਆਹ ਕਰ ਦੋ ਤਾਂ
1: ਜੀ
0: ਫਿਰ ਉਹ ਗੱਲ ਨੀ ਹੁੰਦੀ। ਤੁਹਾਨੂੰ ਮੈਂ
1: ਬਿਲਕੁਲ
0: ਦੱਸਦੀ ਹਾਂ, ਮੈਂ ਹਾਂ ਟਰੰਪ ਦੀ ਵਾਈਫ ਬਾਰੇ ਪੜ੍ਹਦੀ ਆ ਜਿਹੜੀ ਉਹ ਮਗਰਲੀ ਆ,
1: ਹਾਂਜੀ
0: ਤੇ ਉਹਨੇ ਆਪਣੇ ਬੱਚੇ ਨੂੰ ਆਪ ਰੇਜ਼ ਕੀਤਾ, ਆਪ
1: ਜੀ
0: ਖਾਣਾ ਖਿਲਾਇਆ, ਆਪ ਕਾਲਜ ਤੱਕ ਸਕੂਲ ਤੱਕ, ਪਹਿਲਾਂ ਤੇ ਕਾਲਜ
1: ਬਿਲਕੁਲ
0: ਤੱਕ ਉਹ ਆਪ
1: ਬਿਲਕੁਲ
0: ਛੱਡਣ ਜਾਂਦੀ ਰਹੀ, ਉਹਨੇ ਨੌਕਰਾਂ ਰਾਹੀਂ ਨਹੀਂ ਕੀਤਾ, ਨਹੀਂ
1: ਜੀ
0: ਤਾਂ ਤੁਸੀਂ ਦੇਖੋ ਭੀ ਕਿੰਨੀ ਕੁ ਅਮੀਰ ਆ ਦੁਨੀਆਂ ਦੀ ਅਮੀਰ ਔਰਤ ਹੋਣੀ ਆ ਉਹ, ਤੇ ਉਹਨੇ ਨਹੀਂ ਤਾਂ ਕੀਤਾ, ਉਹ ਆਪ ਕਰ ਰਹੀ ਹੈ।
1: ਭੈਣ ਜੀ ਜਦੋਂ ਮੈਂ ਇੱਥੇ ਨਾ ਇੱਕ ਪਰਿਵਾਰ ਦੇ ਵਿੱਚ ਤੁਹਾਡੀ ਗੱਲ ਤੋਂ ਚੇਤਾ ਆਇਆ, ਜਦੋਂ ਮੈਂ ਇੱਥੇ ਡੇ ਕੇਅਰ ਦਾ ਕੰਮ ਕਰਦਾ ਸੀ ਉਸ ਸਮੇਂ ਦੇ ਵਿੱਚ ਮੈਂ ਇੱਕ ਪਰਿਵਾਰ ਜਾਂ ਉਹਦੇ ਵਿੱਚ ਬੱਚੇ ਦੀ ਕੇਅਰ ਕਰਦਾ ਸੀ, ਉਹ 2.5-3 ਸਾਲ ਦਾ ਸੀ ਉਸ ਸਮੇਂ ਦੇ ਵਿੱਚ,
0: ਹਾਂਜੀ
1: ਤੇ ਉਹ ਘਰ ਮੇਰੇ ਨਾਲ ਇਕੱਲਾ ਹੀ ਹੁੰਦਾ ਸੀਗਾ ਉਸ ਸਮੇਂ ਦੇ ਵਿੱਚ, ਤੇ ਉਹ ਮੈਨੂੰ ਫਾਦਰ ਕਹਿਣ ਲੱਗ ਗਿਆ ਸੀ ਜੀ ਇੱਥੇ ਦੀ ਭਾਸ਼ਾ ਦੇ ਵਿੱਚ। ਮੈਂ ਕਿਹਾ ਮੈਂ ਤੇਰਾ ਫਾਦਰ ਨਹੀਂ ਗਾ, ਮੈਂ ਮਤਲਬ ਕਿ
0: ਹਾਂ ਪਰ ਉਹਨੇ ਕਹਿਣਾ ਠੀਕ ਹੈ,
1: ਹਾਂ ਕਿਉਂਕਿ ਉਹ ਜਿਹੜੇ ਉਹਦੇ ਲਾਗਲੇ ਰਿਸ਼ਤੇ ਆ ਜਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਆ ਉਹ ਉਹ ਤੋਂ ਦੂਰ ਨੇ ਨਾ, ਉਹ ਫਿਰ
0: ਹਾਂਜੀ
1: ਬੱਚੇ
0: ਹਾਂਜੀ
1: ਨੂੰ ਕੀ ਪਤਾ ਜੀ ਉਹਦੇ
0: ਤੁਸੀਂ
1: ਬਾਰੇ।
0: ਉਹੀ ਕੇਅਰ ਕਰ ਰਹੇ ਆ ਨਾ, ਗੱਲ
1: ਜੀ
0: ਤਾਂ ਇਦਾਂ ਕਿ ਉਹਨੂੰ ਤੁਹਾਡੇ ਨਾਲ ਅਟੈਚਮੈਂਟ ਹੋ ਗਈ ਆ,
1: ਅਟੈਚਮੈਂਟ ਹੋ ਗਈ ਬਿਲਕੁਲ ਜੀ।
0: ਹਾਂਜੀ ਤੁਹਾਨੂੰ ਮੈਂ ਦੱਸਦੀ ਆ, ਜਿੱਦਾਂ ਦੂਜਾ ਆਉਂਦਾ ਹੁੰਦਾ ਟੀਚਰ ਡੇ ਤੇ ਵੀ ਕੋਈ ਆਉਂਦਾ ਭੀ ਜਿਸਲੇ ਆਪਾਂ ਐਪਰੀਸੀਏਸ਼ਨ ਕਰੀਦੀ ਤਾਂ ਆਪਾਂ ਇਹੀ ਕਹੀਦਾ
1: ਕਿ
0: ਹਰ ਇੱਕ ਬੰਦਾ ਜਿਹੜਾ ਵੀ ਕੇਅਰ ਕਰਦਾ, ਜਾਂ ਫਾਦਰ ਡੇ ਤੇ ਮੈਂ ਮੇਰੇ ਖਿਆਲ ਜੀ ਕਿਤੇ ਤੁਸੀਂ ਮੇਰਾ ਮੈਸੇਜ ਕਿਤੇ ਪੜਿਆ ਹੋਣਾ ਫਾਦਰ ਡੇ ਤੇ, ਮੈਂ ਇਹੀ ਕਹਿੰਦੀ ਹੁੰਦੀ ਆ ਭੀ ਜਿੱਦਾਂ ਫਾਦਰ ਆ, ਅੰਕਲ ਆ, ਕੋਈ ਵੀ ਤੁਹਾਡਾ ਟੀਚਰ ਆ, ਉਹ ਸਾਰੇ ਜਾਂ ਮਦਰ ਆ, ਜ਼ਰੂਰ ਨਹੀਂ ਵੀ ਫਾਦਰ ਡੇ ਤੇ ਫਾਦਰ ਹੀ ਹੋਵੇ, ਜਿਹੜਾ ਵੀ ਤੁਹਾਡੇ ਟੇਕ ਕੇਅਰ ਕਰਦਾ, ਤੁਹਾਨੂੰ ਚੰਗਾ ਇਨਸਾਨ ਬਣਾਉਣ ਦੀ ਲਈ ਪੂਰੀ ਕੋਸ਼ਿਸ਼ ਕਰਦਾ, ਬਾਹਰ ਲਾਉਂਦਾ ਹੈਗਾ ਆ, ਉਹੀ ਉਹੀ ਫਾਦਰ ਡੇ ਹੈਗਾ। ਇਹ ਨੀ ਭੀ ਫਾਦਰ ਤੁਸੀਂ ਓਦਾਂ ਤਾਂ ਹੋ ਗਿਆ ਤੁਹਾਡਾ ਇਹ ਫਾਦਰ ਆ, ਉਹ ਫਾਦਰ ਨੇ ਕਦੀ ਉਹ ਜ਼ਿੰਦਗੀ ਚ ਆਪਣੇ ਬੱਚਿਆਂ ਨੂੰ ਦੇਖਿਆ ਹੀ ਨੀ, ਬੱਚਿਆਂ ਨੂੰ ਨਾ ਖਾਣ ਨੂੰ ਦਿੱਤਾ ਨਾ ਪੀਣ ਨੂੰ ਦਿੱਤਾ, ਬਸ ਜੰਮ ਕੇ ਸਿੱਟ ਦਿੱਤੇ, ਤਾਂ ਫੇਰ ਉਹ ਕੋਈ ਫਾਦਰ ਡੇ ਥੋੜਾ ਹੁੰਦਾ ਉਹਨਾਂ ਦਾ ਲਈ, ਉਹ ਕਿੱਥੋਂ ਫਾਦਰ ਉਹਨਾਂ ਨੂੰ ਚੇਤੇ ਆਊਗਾ, ਹਰਿੰਦਰ ਜੀ ਨਹੀਂ ਕਦੇ ਵੀ ਆਊਗਾ ਹਨਾ। ਹੁਣ ਜੇ ਤੁਸੀਂ ਬੱਚੇ ਦੀ ਉਹ ਛੋਟੇ ਜਿਹੇ ਟੇਕ ਕੇਅਰ ਕਰਦੇ ਸੀ ਤਾਂ ਆਪੇ ਉਹਦੇ ਵਿੱਚ ਉਹਨੂੰ ਤੁਹਾਡੇ ਵਿੱਚ ਸਾਰਾ ਕੁਛ ਵਧੀਆ ਲੱਗਦਾ ਸੀ, ਤੋਂ ਦੂਰ ਹੁੰਦਾ ਹੈ, ਜਦੋਂ ਦੂਰ ਹੋਣ ਲੱਗਿਆ ਹੋਣਾ ਤਾਂ ਉਹ ਕਿੱਦਾਂ ਤੜਫਦਾ ਹੋਣਾ, ਆਪਣੇ ਘਰ ਵੀ ਰਹਿੰਦਾ ਹੋਣਾ, ਉਹਨੂੰ ਬੜੀ ਸੈਪਰੇਸ਼ਨ ਬੜੀ ਔਖੀ ਲੱਗੀ ਹੋਣੀ।
1: ਬਿਲਕੁਲ ਹੈ ਜੀ,
0: ਹਾਂਜੀ ਤਾਂ ਬਾਕੀ ਰਾਜਨ ਜੀ ਦੀ ਗੱਲ ਠੀਕ ਸੀ, ਗੱਲ ਇਹ ਭੀ ਆਪਸ ਵਿੱਚ ਮਿਲ ਜੁਲ ਕੇ ਪਰਿਵਾਰ ਚੱਲਦੇ ਹੋਣ ਤਾਂ, ਜਾਨੀ ਕਿ ਇਹੀ ਆ ਕੁੜੀਆਂ ਪੜ੍ਹ ਲਿਖ ਗਈਆਂ ਉਹ ਨਹੀਂ ਕੰਮ ਕਰਦੀਆਂ, ਨਹੀਂ ਚਾਹੁੰਦੀਆਂ
1: ਜੀ।
0: ਜਿੱਦਾਂ ਸਾਡੀ ਸਾਡੀ ਸਾਡਾ ਟਾਈਮ ਸੀ, ਸਾਡੇ ਟਾਈਮ ਹੋਰ ਸੀ ਭੁਪਿੰਦਰ ਜੀ, ਤੁਹਾਡੇ ਮੰਮੀ ਹੋਣੀ ਆ ਜਾਂ ਅਸੀਂ ਸੀਗੇ, ਅਸੀਂ ਆ, ਸਾਡੇ ਟਾਈਮ ਹੋਰ ਸੀ। ਅਸੀਂ ਜੇ ਕੰਮ ਸਮਝੋ, ਅਸੀਂ ਜੋਬ ਵੀ ਸਮਝੋ ਮੈਂ ਕਰਕੇ ਆਈ ਆ, ਜੋਬ ਮੈਂ ਕਰਦੀ ਆ, ਜਾਂ ਇਕਬਾਲ ਦੀ ਮਦਰ ਇਨ ਲਾਓ ਜੋਬ

0: ਕਰਦੇ, ਜੋਬ ਕਰਕੇ ਆ ਕੇ ਅਸੀਂ ਘਰ ਆ ਕੇ ਰੋਟੀ ਪਾਣੀ ਆਪ ਬਣਾਉਂਦੇ ਸੀ, ਆਪ ਕਰਦੇ ਸੀ ਸਾਰੇ ਕੰਮ, ਕੱਪੜੇ ਧੋਣੇ, ਪ੍ਰੈਸ ਕਰਨੇ, ਹਰ ਚੀਜ਼, ਹਰ ਸਭ ਕੁਛ ਆਪ ਕਰੀਦਾ ਸੀ, ਹਨਾ। ਹੁਣ ਪਤਾ ਨੀ ਨਾ, ਜਿਹੜੀ ਅੱਗੇ ਅੱਗੇ ਬੱਚੇ ਇੱਥੇ ਆ ਗਏ ਨਾ ਬਾਹਰਲੇ ਮੁਲਕਾਂ ਚ, ਜਾਂ ਉੱਥੇ ਵੀ ਹੈਗੇ ਆ, ਇੱਕ ਤਾਂ ਫੂਡ ਬਾਹਰਲਾ ਖਾਂਦੇ ਆ, ਫਾਸਟ ਫੂਡ ਖਾਂਦੇ ਆ, ਤਾਂ ਉਹਦਾ ਵੀ ਮੇਰੇ ਖਿਆਲ ਅਸਰ ਹੋਊਗਾ। ਬਾਕੀ ਦੂਜੀ
1: ਫਲੇਵਰ ਵਗੈਰਾ ਪਾਉਂਦੇ ਆ,
0: ਹਾਂਜੀ ਹਾਂਜੀ, ਤੇ ਉਹ ਥਕਾਵਟ ਵੀ ਇੰਨੀ ਮਹਿਸੂਸ ਕਰਦੇ। ਤੁਸੀਂ ਦੇਖੋ ਉਹਨੇ ਆਉਂਦਿਆਂ ਨੇ ਬਾਹਰੋਂ ਜੇ ਥੱਕੇ ਹਾਰੇ ਆ, ਉਹਨੇ ਘਰ ਫੂਡ ਹੀ ਨੀ ਬਣਾਉਣਾ, ਪੀਜ਼ਾ ਬਣਾ ਲੈਣਾ, ਪੀਜ਼ਾ ਲੈ ਕੇ ਆ ਜਾਣਾ, ਜਾਂ ਫੂਡ ਬਾਹਰੋਂ ਚੁੱਕ ਕੇ ਲੈ ਕੇ ਆ ਜਾਣਾ, ਬਣਾਉਣ ਦੀ ਲੋੜ ਹੀ ਨੀ ਪੈਂਦੀ। ਤਾਂ ਤੁਸੀਂ ਦੇਖੋ ਤਾਂ ਫਿਰ ਉਹ ਜਿਹੜਾ ਬਾਹਰੋਂ ਫੂਡ ਆਉਣਾ, ਤਾਂ ਜਿਹੜਾ ਘਰ ਮਾਂ ਨੇ ਮਿਹਨਤ ਕਰਕੇ ਬਣਾਇਆ ਹੈ, ਚਾਹੇ ਔਖੀ ਸੌਖੀ ਹੋ ਕੇ ਉਹਨੇ ਜੇ ਘੰਟਾ ਲਾ ਕੇ ਬਣਾਇਆ, ਤਾਂ ਉਹਦੇ ਇੰਨਾ ਫਰਕ ਤਾਂ ਪੈਂਦਾ। ਭੁਪਿੰਦਰ ਜੀ, ਸਾਰੇ ਫੈਮਿਲੀ ਜਦੋਂ ਇਕੱਠੇ ਹੋ ਕੇ ਖਾਂਦੀ ਤਾਂ ਵੱਖਰੀ ਗੱਲ ਆ।
1: ਬਿਲਕੁਲ।
0: ਤੇ ਬਾਕੀ ਰਹੀ ਗੱਲ ਟੇਕ ਕੇਅਰ ਕਰਨ ਦੀ ਵੱਡਿਆਂ ਦੀ,
1: ਜੀ
0: ਮੰਨ ਲੈਂਦੇ ਆ ਪੇ ਠੀਕ ਆ, ਪੇ ਉਹ ਜਾਂ ਮੁੰਡੇ ਦੇ ਜੇ ਮਾਂ ਬਾਪ ਆ ਤਾਂ ਮੁੰਡਾ ਕਰੀ ਜਾਵੇ, ਜੇ ਕੁੜੀ ਦੇ ਤਾਂ ਕੁੜੀ ਆਪਣੇ ਦਾ ਕਰੀ ਜਾਵੇ। ਇਹਦਾ ਮਤਲਬ ਤੁਸੀਂ ਇਸ ਨਤੀਜੇ ਤੋਂ ਉਦਾਂ ਸੋਚ ਕੇ ਦੇਖਦੇ ਆਪਾਂ, ਬੜੀ ਗੁੰਝਲਦਾਰ ਗੱਲ ਆ। ਜੇ ਹੁਣ ਤੁਸੀਂ ਦੇਖੋ ਜਿਹੜੀ ਕੁੜੀ ਆ, ਸਮਝ ਲਾ ਮੇਰੇ ਘਰ ਆ, ਮੇਰਾ ਮੁੰਡਾ ਮੇਰੀ ਟੇਕ ਕੇਅਰ ਕਰੇ, ਮੇਰੀ ਨੂੰਹ ਆਪਣੇ ਮਾਂ ਬਾਪ ਦੀ ਟੇਕ ਕੇਅਰ ਕਰੇ, ਤੁਸੀਂ ਦੇਖੋ ਫਿਰ ਰਿਸ਼ਤੇ ਤੇ ਫਿਰ ਕਿੰਨੇ ਕੁ ਵਧੀਆ ਹੋ ਸਕਦੇ।
1: ਬਿਲਕੁਲ ਹੈ ਜੀ, ਬਿਲਕੁਲ ਹੈ।
0: ਕਿਸੇ ਵੀ ਕਰਦੇ ਜੇ ਇਹ ਜੱਜ ਦਾ ਇਹ ਫੈਸਲਾ ਹੈ, ਠੀਕ ਆ, ਚੱਲ ਠੀਕ ਆ, ਇਹ ਤਾਂ ਉਦਾਂ ਆਪਣੀ ਮਰਜ਼ੀ ਹੁੰਦੀ, ਕੁੜੀਆਂ ਤੇ ਡਿਪੈਂਡ ਕਰਦਾ। ਜਿੱਦਾਂ ਦਾ ਪੇਰੈਂਟਸ ਨੇ ਸਿਖਾਲਣਾ ਨਾ, ਤੇ ਤੁਸੀਂ ਆਪਣੇ ਮਾਂ ਬਾਪ ਦੇ ਨਾਲ ਚੰਗੀ ਤਰ੍ਹਾਂ ਰਹਿਣਾ ਆ, ਜਾਂ ਕਿੱਦਾਂ ਵੀ ਆ, ਸੱਸ ਸਹੁਰਾ ਆ, ਠੀਕ ਆ, ਜਦੋਂ ਵੀ ਠੀਕ ਆ। ਜਿਵੇਂ ਕੁੜੀਆਂ ਨੌਕਰੀ ਕਰਦੀਆਂ, ਉਹਨਾਂ ਦੀ ਬਸ ਦੀ ਗੱਲ ਨੀ, ਉਸ ਵੇਲੇ ਤਾਂ ਉਹਨੇ ਨਹੀਂ ਕਰਨਾ, ਪਰ ਜਿੱਦਣ ਸਮਝੋ ਸੈਟਰਡੇ ਸੰਡੇ ਆ, ਜੇ ਉਹ ਇੱਕ ਦੋ ਦਿਨ ਵੀ ਉਹਨਾਂ ਨੂੰ ਰੋਟੀ ਬਣਾ ਕੇ ਨਾ ਖਿਲਾ ਦੇਣ, ਜਾਂ ਇਕੱਠੇ ਬਹਿ ਕੇ ਖਾ ਲੈਣ, ਤਾਂ ਉਹ ਭੁਪਿੰਦਰ ਜੀ ਬਹੁਤ ਜਾਣੀ ਤੇ ਦੁਆਵਾਂ ਲੈਂਦੇ ਆ। ਇਹੋ ਜਿਹੀ ਗੱਲ ਨੀ, ਬੱਚੇ ਜਿਹੜੇ ਪੇਰੈਂਟਸ ਆ ਉਹ ਇਸ ਗੱਲ ਨੂੰ ਸਮਝਦੇ ਆ, ਉਹਨਾਂ ਨੂੰ ਵੀ ਇਹ ਪਤਾ ਪਈ ਜੇ ਵੋਟੀ ਗਈ ਕੰਮ ਤੇ, ਮੁੰਡਾ ਗਿਆ ਸਾਡਾ ਕੰਮ ਤੇ, ਤਾਂ ਉਹਨੇ ਪੈਸੇ ਕਿਹਦੇ ਲਈ ਲਿਆਣੇ, ਸਾਡੇ ਪਰਿਵਾਰ ਲਈ ਲਿਆਣੇ, ਸਾਡੇ ਘਰ ਦੀ ਇੱਜ਼ਤ ਆ, ਪੈਸੇ ਬਣਨੇ, ਉਹਨੇ ਘਰ ਇਕੱਠੇ ਹੋ ਕੇ ਬਣਾਉਣਾ, ਬੱਚਿਆਂ ਨੂੰ ਪਾਲਣਾ, ਉਹ ਇਸ ਗੱਲ ਚ ਖੁਸ਼ ਹੁੰਦੇ ਆ। ਪਰ ਜੇ ਸੱਸ ਮਾਂ ਨੂੰ ਚੰਗੀ ਤਰ੍ਹਾਂ ਬੁਲਾ ਲੈਣ ਨਾ ਨੋਹਾਂ, ਭੁਪਿੰਦਰ ਜੀ ਉਹ ਤਾਂ ਆਉਂਦਿਆਂ ਨੂੰ ਕਿੰਨੇ ਕੰਮ ਉਹਨਾਂ ਦੇ ਕਰਦੇ ਨੇ।
1: ਬਿਲਕੁਲ ਹੈ ਜੀ, ਬਿਲਕੁਲ।
0: ਜੇ ਉਹਨੇ ਮਾੜੇ ਜੇ ਫੋਨ ਕਰਕੇ ਕਹਿਤਾ, ਅੱਛਾ ਮੰਮੀ ਕਿੱਦਾਂ, ਤੂੰ ਠੀਕ ਆ, ਅੱਜ ਆ ਬੱਚੇ ਨੇ ਤੰਗ ਤਾਂ ਨੀ ਕੀਤਾ, ਏਦਾਂ ਤਾਂ ਨੀ, ਤੁਹਾਡੀ ਸਿਹਤ ਕਿੱਦਾਂ, ਠੀਕ ਆ, ਉਹਨੇ ਇੱਕ ਦੋ ਵਾਰ ਫੋਨ ਕਰਕੇ ਪੁੱਛ ਲਿਆ, ਉਹ ਤਾਂ ਬਸ ਉਦਾਂ ਹੀ ਤੰਦਰੁਸਤ ਹੋ ਜਾਂਦੇ ਆ, ਬਿਮਾਰ ਵੀ।
1: ਬਿਲਕੁਲ ਹੈ ਜੀ।
0: ਤੇ ਬਾਕੀ ਇਹ ਫਿਰ ਡਿਪੈਂਡ ਕਰਦਾ ਹੁਣ ਕੁੜੀਆਂ ਤੇ, ਵੀ ਉਹਨੇ ਕਿੱਦਾਂ ਰਹਿਣਾ, ਵੀ ਜਾਣੀ ਕਿ ਚਾਹੁੰਦੇ ਹੁੰਦੇ ਤਾਂ ਅੱਜ ਕੱਲ ਏਦਾਂ, ਫਿਰ ਨਹੀਂ ਉਹ ਰਹਿਣਾ ਚਾਹੁੰਦੀਆਂ ਵਿੱਚ, ਨਾ ਇਕੱਠੇ ਰਹਿਣਾ ਚਾਹੁੰਦੇ, ਪਰ ਇਹ ਚ ਕੱਲੇ ਵੱਡਿਆਂ ਦਾ ਨੁਕਸਾਨ ਨੀ ਹੈ, ਵੱਡੇ ਵੀ ਹੌਲੀ ਹੌਲੀ ਥੋੜੀ ਕੁ ਦੇਰ ਬੱਚੇ ਵੱਲ ਦੇਖ ਕੇ ਉਹ ਸੰਭਲ ਜਾਂਦੇ, ਉਹਨਾਂ ਨੂੰ ਹੋ ਜਾਂਦਾ ਵੀ ਅਸੀਂ ਮਤਲਬ ਡਿਪੈਂਡ ਨਹੀਂ ਹੋਣਾ। ਹੁਣ ਤਾਂ ਕਹਾਂਗਾ ਜਿੱਦਾਂ ਸਮਝੋ, ਜਿੱਦਾਂ ਆਪਾਂ ਹੀ ਨੌਕਰੀ ਕੀਤੀ ਤਾਂ ਆਪਾਂ ਵੀ ਆਪਣੇ ਪੈਸੇ ਸੰਭਾਲ ਕੇ ਰੱਖਿਆ, ਕੋਈ ਸ਼ੱਕ ਨਹੀਂ। ਹੁਣ ਜਿਹੜੀ ਗਾਹਾਂ ਆ, ਸਮਝੋ ਇਕਬਾਲ ਆ, ਜਾਂ ਮੇਰੀ ਨੂੰਹ ਆ, ਜਾਂ ਹੋਰ ਗਾਹਾਂ ਬੱਚੇ ਹੈਗੇ, ਤੁਸੀਂ ਵੀ ਆ, ਤੁਸੀਂ ਵੀ ਤਾਂ ਇਹੀ ਦੇਖਣਾ ਪਏ ਨੀ, ਬੱਚਿਆਂ ਨੇ ਵੱਡੇ ਹੋਣਾ ਕਰਨਾ, ਸਾਨੂੰ ਜਾਣੀ ਕਿ ਆਪਣੇ ਜਾਣੀ ਕਿ ਓਲਡ ਏਜ ਲਈ ਥੋੜਾ ਸੰਭਾਲ ਕੇ ਰੱਖਣਾ ਪਊਗਾ, ਤੁਹਾਨੂੰ ਥੋੜਾ ਥੋੜਾ ਸੰਭਾਲਣਾ ਚਾਹੀਦਾ, ਜ਼ਰੂਰੀ ਆ, ਹਨਾ। ਤੇ ਇੱਦਾਂ ਹੀ ਪੇਰੈਂਟਸ ਨੇ ਵੀ ਸਮਝ ਜਾਣਾ, ਪਰ ਇਹਦੇ ਵਿੱਚ ਜੇ ਪੇਰੈਂਟਸ ਅਲੱਗ ਵੀ ਰਹਿਣ, ਬੱਚੇ ਅਲੱਗ ਰਹਿਣਾ ਚਾਹੁੰਦੇ ਆ, ਨਹੀਂ ਉਹ ਕਰਨਾ ਚਾਹੁੰਦੇ ਇੱਕ ਦੂਜੇ ਨਾਲ, ਹੈਲਪ ਨਹੀਂ ਕਰਨਾ ਚਾਹੁੰਦੇ ਪੇਰੈਂਟਸ ਦੀ, ਪਰ ਸਿਆਣੇ ਹੋ ਕੇ ਜੇ ਉਹਦਾ ਸਿਆਣੇ ਦੀ ਮਦਦ ਕਰ ਵੀ ਦਿੱਤੀ ਜਾਵੇ ਤਾਂ ਮੇਰੇ ਖਿਆਲ ਤੋਂ ਬਹੁਤ ਖਰੀ ਗੱਲ ਆ। ਬੱਚਾ ਉਹ ਜਾਣੀ ਕਿ ਜਿਹੜੇ ਦੂਜੇ ਹੈਗੇ ਆ ਘਰ ਜਿਹੇ, ਕਿੱਥੇ ਸੀਨੀਅਰ ਸੈਂਟਰ ਆ, ਉੱਥੇ ਭੇਜਣ ਨਾਲ ਜੇ ਪੇਰੈਂਟਸ ਘਰੇ ਰਹੋਗੇ ਤਾਂ ਉਹਨਾਂ ਨੂੰ ਖੁਸ਼ੀ ਹੁੰਦੀ ਆ, ਆਪਣੇ ਬੱਚਿਆਂ ਨੂੰ ਦੇਖਦੇ, ਚਾਹੇ ਉਹ ਬੈਠੇ ਆ, ਉਹਨਾਂ ਨੂੰ ਆਵਾਜ਼ ਸੁਣਦੀ ਆ, ਤੁਰੇ ਫਿਰਦਿਆਂ ਦੀ ਆਵਾਜ਼ ਸੁਣਦੀ ਆ, ਕਿਸੇ ਨੂੰ ਹਾਕ ਮਾਰਦੇ ਹੋ ਦੌੜਦੇ ਕੋਲ, ਤਾਂ ਉਹ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਆਖਰੀ ਉਮਰ ਆ ਨਾ, ਉਹ ਕੁਛ ਜ਼ਿਆਦਾ ਵਧੀਆ ਢੰਗ ਨਾਲ ਭੁਪਿੰਦਰ ਜੀ ਫਿਰ ਬੀਤਦੀ ਆ। ਬਾਕੀ ਜੇ ਨਹੀਂ ਕਰਦੇ ਨੁਕਸਾਨ ਤਾਂ ਇਕੱਲੇ ਵੱਡਿਆਂ ਦਾ ਨੀ ਹੁੰਦਾ, ਮੇਰੇ ਖਿਆਲ ਜਿਹੜੇ ਜੰਗ ਬੱਚੇ ਆ ਉਹਨਾਂ ਦਾ ਵੀ ਬਹੁਤ ਹੁੰਦਾ। ਪਤਾ ਕਿੱਦਾਂ, ਉਹਨੇ ਕਪਲ ਨੀ ਜਦੋਂ ਆਪਣੇ ਬੱਚੇ ਪਾਲਣੇ ਆ ਨਾ, ਦੇਖੋ ਉਹ ਤਾਂ ਜਾਂ ਤਾਂ ਕੁੜੀ ਨੂੰ ਉਹਨੂੰ ਛੁੱਟੀ ਲੈਣੀ ਪਊਗੀ, ਜਾਂ ਫਿਰ ਜੇ ਮਾਂ ਸੱਸ ਉਹਨੇ ਨਾਲ ਰਹਿੰਦੇ ਨੇ ਤਾਂ ਉਹਨੇ ਕਿਸ ਬੇਬੀ ਸਿਟਰ ਤੇ ਛੱਡਣਾ ਪਊਗਾ ਭੁਪਿੰਦਰ ਜੀ, ਹਨਾ।
1: ਬਿਲਕੁਲ,
0: ਬੇਬੀ ਸਿਟਰ ਨੇ ਸਮਝੋ, ਜੇ ਘਰ ਨਾਨੀ ਆ ਜਾਂ ਦਾਦੀ ਆ, ਉਹਨੇ ਬੱਚੇ ਪਾਲੇ ਆ ਤਾਂ ਉਹਨੂੰ ਤਾਂ ਉਹਨਾਂ ਨੂੰ ਪਿਆਰ ਨਾਲ ਪਾਲਣਾ, ਜਿਹੜੀ ਬੇਬੀ ਸਿਟਰ ਜੇ ਉੱਥੇ ਰਹਿੰਦਾ ਤਾਂ। ਕਈ ਆਪਾਂ ਸੋਚਦੇ ਆ ਵੀ ਬੱਚਿਆਂ ਨੂੰ ਦਵਾਈ ਦੇਣ ਲੱਗ ਪਏ, ਸਭ ਤੋਂ ਮਰਜ਼ੀ ਟੈਲਰ ਨਾਲ ਦੇਤੀ, ਉਹਦੇ ਨਾਲ ਕੀ ਆ, ਬੱਚੇ ਤਾਂ ਐਡਿਕਟਡ ਹੋ ਜਾਂਦੇ ਆ ਛੋਟੀ ਉਮਰ ਚ, ਜਦਕਿ ਪੇਰੈਂਟਸ ਨੂੰ ਪਤਾ ਵੀ ਨੀ ਹੁੰਦਾ ਵੀ ਕਿੱਦਾਂ ਹੋ ਗਏ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਇਹ ਨੁਕਸਾਨ ਤਾਂ ਉਹਨਾਂ ਦਾ ਵੀ ਹੈਗਾ ਹੀ ਆ, ਇੱਕ ਦਾ ਤਾਂ ਨਹੀਂ ਹੈਗਾ।
1: ਬਿਲਕੁਲ ਹੈ ਜੀ, ਬਿਲਕੁਲ ਹੈ।
0: ਬਾਕੀ ਆਪੋ ਆਪਣੀ ਸਮਝ ਆ। ਅੱਜ ਦਾ ਅਖੀਰ ਦੀ ਗੱਲ ਫਿਰ ਮੈਂ ਸੈਣੀ ਸਾਹਿਬ ਦੀ ਉਹਨਾਂ ਦੀ ਮੈਨੂੰ ਬਹੁਤ ਖਰੀ ਗੱਲ ਲੱਗੀ ਸੀ। ਇਹ ਤਾਂ ਦੋਨਾਂ ਜਾਣਿਆਂ ਨੇ ਸੋਚਣਾ ਪਿਆ ਕਿੱਦਾਂ ਆ ਸੰਸ ਸਾਰੀ ਮੁੱਖ ਦੀ ਗੱਲ ਇਹ ਸੰਸਕਾਰ ਪੇਰੈਂਟਸ ਤੋਂ ਕਿੱਦਾਂ ਦੇ ਉਹਨਾਂ ਨੂੰ ਮਿਲਦੇ ਚੰਗੇ ਮਿਲੇ ਆ, ਤੋਂ ਆਪਣੇ ਵੱਡਿਆਂ ਦਾ ਸਤਿਕਾਰ ਵੀ ਕਰੋਗੇ, ਇਕੱਠੇ ਵੀ ਰਹੋਗੇ। ਜੇ ਨਹੀਂ ਹੈਗੇ ਸੰਸਕਾਰ ਤਾਂ ਫੇਰ ਤਾਂ ਭੁਪਿੰਦਰ ਜੀ ਉਹਨੇ ਭੇਜਦਾ। ਅੱਜ ਕੱਲ ਆਪਾਂ ਦੇਖਦੇ ਆ ਉਹ ਕਹਿ ਦਿੰਦੇ ਆ ਕੁੜੀਆਂ ਨੂੰ ਕਿ ਜੇ ਕੋਈ ਨੀ ਤੇ ਤੂੰ ਕਿਹੜਾ ਉਹਦੇ ਨਾਲ ਘੱਟ ਕਮਾਉਂਦੀ ਆ, ਜੇ ਤੈਨੂੰ ਕੁਛ ਕਹਿੰਦਾ ਸਾਨੂੰ ਦੱਸੀ ਆਈ ਅਸੀਂ ਤੇਰੇ ਨਾਲ ਹੀ ਆ। ਫੇਰ ਤਾਂ ਤੁਸੀਂ ਦੇਖ ਲਓ ਪਈ ਜੇ ਫਿਰ ਉੱਥੇ ਆਦਮੀ ਧੀਮੀ ਦਾ ਵੀ ਕੀ ਪਿਆਰ ਰਹੂ। ਜੇ ਆਦਮੀ ਮੁੰਡਾ ਦੇਖੂਗਾ ਵੀ ਮੇਰੀ ਵਾਈਫ ਬਿਲਕੁਲ ਮੇਰੇ ਪੇਰੈਂਟਸ ਨੂੰ ਪਿਆਰ ਨੀ ਕਰਦੀ ਹੈ ਨਾ, ਤਾਂ ਫਿਰ ਉਹਨੂੰ ਵੀ ਬਹੁਤਾ ਚੰਗਾ ਨੀ ਲੱਗੋ, ਖੁਸ਼ਹਾਲ ਜੀ ਲਾਈਫ ਨੀ ਦੋਨਾਂ ਦੀ ਹੁੰਦੀ। ਮੈਂ ਤਾਂ ਇਹ ਸਮਝਦੀ
1: ਬਿਲਕੁਲ ਦੋਸਤ ਹੈ ਜੀ ਬਿਲਕੁਲ।
0: ਜੇ ਇੱਕ ਘਰ ਵਿੱਚ ਤੁਸੀਂ ਦੇਖੋ ਸਾਰੇ ਉਹ ਵੱਡਿਆਂ ਦਾ ਸਤਿਕਾਰ ਵੀ ਹੁੰਦਾ, ਵੱਡੇ ਛੋਟਿਆਂ ਨੂੰ ਪਿਆਰ ਕਰਦੇ ਆ, ਤਾਂ ਉਹ ਲਾਈਫ ਜਿਹੜੀ ਹੈ ਡਿਫਰੈਂਟ
1: ਈਜ਼ੀ ਹੈ ਜੀ ਬਿਲਕੁਲ ਬਿਲਕੁਲ ਹੈ ਜੀ।
0: ਹਾਂਜੀ ਹਾਂਜੀ
1: ਬਿਲਕੁਲ ਜੀ।
0: ਬਾਕੀ ਦੇਖੋ ਜਿੱਦਾਂ ਜਿੱਦਾਂ ਹੋਈ ਜਾਂਦਾ ਤਾਂ ਹੈ, ਪਰ ਮੋਰਲੀ ਜਨਰੇਸ਼ਨ ਆ ਜਿਹੜੀਆਂ ਆ ਰਹੀਆਂ ਨਾ ਇਹ ਸਾਡੇ ਨਾਲੋਂ ਜ਼ਿਆਦਾ ਸਟ੍ਰੈਸ ਵਿੱਚ ਹੈਗੇ ਭੁਪਿੰਦਰ ਜੀ। ਇਹਨਾਂ ਨੂੰ ਇੱਕ ਤਾਂ ਇੱਕ ਦੂਜੇ ਨਾਲ ਦੌੜ ਬਹੁਤ ਲੱਗੀ ਆ, ਉਹਦੇ ਕੋਲ ਉਹ ਉਹਦੇ ਕੋਲ ਅਸੀਂ ਜਿਹੜੇ ਟੱਬਰ ਸੀਗੇ ਅਸੀਂ ਜਦੋਂ ਆ ਜਾਂਦੇ ਸੀ ਕੰਮ ਕਰ ਤੋਂ ਸਾਰਾ ਟੱਬਰ ਅਸੀਂ ਘਰ ਇਕੱਠੇ ਰੋਟੀ ਖਾਂਦੇ ਹੁੰਦੇ ਸੀ
1: ਬਿਲਕੁਲ।
0: ਹੁਣ ਇਹ ਆ ਤੁਸੀਂ ਦੇਖੋ ਇਹਨਾਂ ਦਾ ਹੁਣ ਵੱਖਰੀ ਵੱਖਰੀ ਆ। ਭੁਪਿੰਦਰ ਜੀ ਕੋਈ ਰਾਤ ਨੂੰ ਕੰਮ ਤੇ ਜਾਂਦਾ, ਕੋਈ ਦਿਨ ਨੂੰ ਜਾਂਦਾ, ਤਾਂ ਰਾਤ ਨੂੰ ਅੱਧੀ ਰਾਤ ਨੂੰ ਆਉਂਦਾ, ਕਿੱਥੋਂ ਰੋਟੀ ਕਿੱਥੋਂ ਇਕੱਠੀ ਖਾ ਲੈਣੀ।
1: ਬਿਲਕੁਲ ਹੈ ਜੀ ਬਿਲਕੁਲ।
0: ਤੁਹਾਨੂੰ ਮੈਂ ਦੱਸਦੀ ਆ ਫਿਰ ਮੇਰੀ ਡਾਟਰ ਲਾਇਆ ਉਹਨੇ ਹੁਣ ਜਿੱਦਾਂ ਹੁਣ ਉਹ ਗਈ ਆ ਕੰਮ ਤੇ ਹਨਾ, ਉਹ ਤੁਸੀਂ ਦੇਖੋ ਡੇਢ ਵਜੇ ਕੰਮ ਜਾਣਾ ਤਾਂ 2 ਵਜੇ ਕੰਮ ਸ਼ੁਰੂ ਕਰਨਾ, ਰਾਤ ਨੂੰ 2 ਵਜੇ ਖਤਮ ਕਰਨਾ, 2 ਤੋਂ ਵੀ 2:15 ਵੀ ਹੋ ਸਕਦੇ ਆ ਕਿਉਂਕਿ ਮੈਨੇਜਰ ਐਮਾਜ਼ਨ ਵਿੱਚ ਹੈ।
1: ਬਿਲਕੁਲ
0: ਤੁਸੀਂ ਦੇਖੋ ਹੁਣ ਤੜਕੇ ਨੂੰ 3 ਵਜੇ ਆਉਣਾ ਕੰਮ ਤੋਂ, 2:30 ਵਜੇ ਜਾਂ 3 ਵਜੇ ਆਉਣਾ, ਫਿਰ ਕੀ ਉਹਦਾ ਤਾਂ ਰੋਟੀ ਪਾਣੀ ਦਾ ਹੋਊਗਾ ਖਾਣਾ, ਜਾਂ ਕੀ ਉਹਦਾ ਜਾਣੀ ਕਿ ਬੱਚਿਆਂ ਨਾਲ ਖਾਣਾ ਪੀਣਾ ਹੋਊਗਾ। ਤੇ ਕਈ ਵਾਰ ਤਾਂ ਫਿਰ ਇੱਕ ਦੂਜੇ ਨੂੰ ਸਮਝੋ ਉਹਨਾਂ ਦਾ ਆਪਸ ਵਿੱਚ ਹੀ ਮੇਲ ਭੁਪਿੰਦਰ ਜੀ ਹਫਤੇ ਬਾਅਦ ਹੁੰਦਾ।
1: ਬਿਲਕੁਲ ਹੈ ਜੀ ਬਿਲਕੁਲ
0: ਸਹੀ ਗੱਲ ਆ। ਦੂਜੇ ਐਤਕੀ ਉਹ ਕਹਿ ਰਹੀ ਸੀ ਕਹਿੰਦੀ ਭਈ ਮੰਮੀ ਮੈਨੂੰ ਉਹਨੇ ਐਤਕੀ ਮੇਰਾ ਵੀਕਐਂਡ ਖਰਾਬ ਕਰ ਦਿੱਤਾ, ਮੈਨੂੰ ਵੀਕਐਂਡ ਨਹੀਂ ਦੇ ਰਹੇ, ਮਤਲਬ ਛੁੱਟੀ ਤੇ ਹਨਾ। ਤੇ ਦੇਖੋ ਦੇਖੋ ਉਹਨਾਂ ਸਨਿਚਰਵਾਰ ਰਾਤ ਨੂੰ ਕੰਮ ਦਿਨ ਨੂੰ ਕੰਮ ਤੇ ਗਈ ਹੋਣਾ, ਤਾਂ ਐਤਵਾਰ ਨੂੰ ਤੜਕੇ ਨੂੰ 3 ਵਜੇ ਆਉਣਾ, ਬੰਦਾ ਗੁਰਦੁਆਰੇ ਜਾਣ ਜਗਾ ਨੀ ਰਹਿੰਦਾ ਕਿੱਦਾਂ ਆਪਣੇ ਬੱਚਿਆਂ ਕੋਲ ਉਹ ਰਾਤ, ਫਿਰ ਉਹੀ ਦਿਨ ਐਤਵਾਰ ਦਾ ਹੁੰਦਾ ਜਿਹੜਾ ਉਹਨੇ ਬੱਚਿਆਂ ਨਾਲ ਮਿਲਣਾ, ਸੋਮਵਾਰ ਨੂੰ ਫਿਰ ਉਹਨੇ ਕੰਮਾਂ ਤੇ ਕਾਲਜਾਂ ਤੇ ਜਾਣਾ, ਤਾਂ ਉਹਨਾਂ ਘਰ ਹੁਣ ਵੱਖਰਾ ਵੱਖਰਾ ਹੋ ਜਾਂਦਾ।
1: ਬਿਲਕੁਲ ਹੋ ਜਾਂਦਾ ਜੀ
0: ਬਿਲਕੁਲ। ਇਹਨਾਂ ਕੰਮਾਂ ਕਾਰਾਂ ਕਰਕੇ ਵੀ ਬਹੁਤ ਹੈਗੇ ਆ ਭਈ, ਬਹੁਤ ਔਖੀ ਗੱਲ ਹੈ। ਹੁਣ ਇੰਡੀਆ ਸਾਡਾ ਏਦਾਂ ਤਾਂ ਮਹਾਨ ਹੈ, ਇਸ ਕੋਲੋਂ ਤਾਂ ਮਹਾਨ ਹੈ ਸੀ, ਮੈਂ ਕਹਿੰਦੀ ਵੀ ਘੱਟੋ ਘੱਟ ਅਸੀਂ ਸਾਰਾ ਟੱਬਰ ਰੋਟੀ ਦਾ ਇਕੱਠੀ ਕਰ ਖਾਈਦੀ ਸੀ। ਫਿਰ ਇਹ ਨੀ ਭੀ ਉੱਥੇ ਇੱਦਾਂ ਇੱਕ ਚੀਜ਼ ਬਣਾਈ ਬੀਜੀ ਹੋਣੀ, ਦਾਲ ਸਬਜ਼ੀ ਜੇ ਆਉਂਦਿਆਂ ਨੂੰ ਬਣਾਈ ਉਹੀ ਖਾਣੀ, ਸਾਰੇ ਟੱਬਰ ਨੇ ਉਹੀ ਖਾਣੀ। ਹੁਣ ਤਾਂ ਫਿਰ ਇੱਥੇ ਵੀ ਇੱਥੇ
1: ਹਰ ਕਿਸੇ ਨੇ ਆਪਣੀ
0: ਆਪਣੀ ਬਹੁਤ ਹੋ ਗਈਆਂ, ਕਿਸੇ ਨੇ ਕੁਛ ਖਾਣਾ, ਕਿਸੇ ਨੇ ਕਹਿਣਾ। ਹੁਣ ਤੁਹਾਡੇ 2 ਬੱਚੇ ਆ ਸ਼ਾਇਦ, ਉਹ ਵੀ ਇੱਕ ਕਹਿੰਦਾ ਹੁਣ ਮੈਂ ਵੀ ਆ ਨਹੀਂ ਖਾਣਾ, ਤੇ ਦੂਆ
1: ਕਹਿੰਦਾ।
0: ਹਾਂਜੀ ਹਾਂਜੀ, ਫਿਰ ਇੱਥੇ ਵੀ ਇੱਦਾਂ, ਇੱਥੇ ਵੀ ਕਿਸੇ ਨੇ ਹੁਣ ਸਾਡੇ ਘਰ ਵੈਜੀਟੇਰੀਅਨ ਖਾਣਾ ਹੁੰਦਾ, ਕਿਸੇ ਨੇ ਨੋਨ ਵੈਜ ਖਾਣਾ ਹੁੰਦਾ। ਮੇਰੇ ਹਸਬੈਂਡ ਨੇ ਸ਼ਾਮ ਨੂੰ ਟਰਕੀ ਸੈਂਡਵਿਚ ਖਾਣਾ ਹੁੰਦਾ, ਮੈਂ ਨਹੀਂ ਖਾਣਾ ਹੁੰਦਾ, ਮੈਂ ਹੋਰ ਤਾਂ ਦੁਪਹਿਰ ਨੂੰ ਇੱਕ ਵਾਰੀ ਰੋਟੀਆਂ ਬਣਾਉਣੀਆਂ ਹੁੰਦੀਆਂ 2 ਭੁਪਿੰਦਰ ਜੀ। ਹੁਣ ਕਿਉਂਕਿ ਸਾਰੇ ਕੋਈ ਨੀ ਘਰ ਇਸ ਵੇਲੇ, ਮੈਂ 3 ਰੋਟੀਆਂ ਬਣਾਈਆਂ, 2 ਰੋਟੀਆਂ ਜਾਣੀ ਕਿ ਅਸੀਂ ਦੋਨਾਂ ਜਾਣਿਆਂ ਨੇ ਖਾ ਲਈ ਇੱਕ ਇੱਕ ਰੋਟੀ, ਤਾਂ ਤੁਸੀਂ ਦੇਖੋ ਇੱਕ ਰੋਟੀ ਪਈ ਆ।
1: ਬਿਲਕੁਲ ਹੈ ਬਿਲਕੁਲ ਹੈ।
0: ਤੇ ਵੱਖਰਾ ਵੱਖਰਾ ਅਸੀਂ 6 ਮੈਂਬਰ ਸਾਡੇ 6 ਦਾ ਹੀ ਦੂਜੇ ਵੱਖਰੀ ਵੱਖਰੀ ਗੱਲ
1: ਆ।
0: ਸਵੇਰੇ ਉੱਠੀ ਤਾਂ ਮੈਂ ਮੈਨੂੰ ਮੇਰੇ ਹਸਬੈਂਡ ਆ ਕੇ ਦੇਖਦੇ, ਮੈਂ ਪੁੱਛਦੇ ਪਏ ਨੀ ਦੇਖਿਆ ਬੇਟੇ ਨੂੰ, ਜਾਣੀ ਕਿ ਬੇਟੇ ਨੂੰ ਕਿਹਾ ਸੀ ਤੂੰ ਅੱਜ ਮਰਸਡੀ ਆਪਣੀ ਛੱਡ ਜਾਏ, ਦੂਜੀ ਗੱਡੀ ਵੱਡੀ ਲੈ ਜਾਏ, ਫਿਰ ਅਸੀਂ ਸਾਡੀ ਡਾਕਟਰ ਦੀ ਅਪੁਆਇੰਟਮੈਂਟ ਆ, ENT ਦੀ ਇਹਨਾਂ ਦੀ ਅਪੁਆਇੰਟਮੈਂਟ ਸੀ। ਜਦ ਦੇਖੇ ਉਹਨੂੰ ਕਹਿੰਦੇ ਤੇਰਾ ਪਰਸ ਤਾਂ ਵਿੱਚੇ ਚਲੇ ਗਿਆ, ਤੂੰ ਗੱਡੀ ਤਾਂ ਛੱਡ ਗਿਆ ਬਦਲ ਕੇ ਲੈ ਗਿਆ, ਤਾਂ ਪਰਸ ਤੇਰਾ ਵਿੱਚੇ। ਉਹ ਕਹਿੰਦਾ ਮੈਂ ਤਾਂ ਅਲਬਾਮਾ ਪਹੁੰਚ ਗਿਆ। ਸਾਨੂੰ ਇਹ ਨੀ ਪਤਾ ਮੈਂ ਅਸੀਂ ਦੋਨੋਂ ਜਾਣੇ ਸੁੱਤੇ ਪਏ ਆ, ਉਹ ਫੋਨ ਕਰਕੇ ਤਾਂ ਪਤਾ ਲੱਗਾ ਕਿ ਉਹ ਚਲੋ ਮੇਰੇ ਕਮਰੇ ਦੇ ਉੱਪਰ ਆ, ਸੋਂਦੇ ਪਏ, ਮੈਨੂੰ ਕੋਈ ਫਰਕ ਨਹੀਂ, ਮੈਂ ਸੁੱਤੇ ਪਈ ਤਾਂ ਉਹ ਅਲਬਾਮਾ ਵੀ ਪਹੁੰਚ ਗਿਆ 4 ਘੰਟੇ ਬਰਸ
1: ਜੀ। ਬਿਲਕੁਲ
0: ਕਿੰਨੀ ਕਿਨੇਰਤਾ ਹੋ ਗਈ ਇੱਕ ਦੂਜੇ ਦੀ ਭੁਪਿੰਦਰ ਜੀ, ਫੋਨ ਤੇ ਪਤਾ ਲੱਗਦਾ
1: ਬਿਲਕੁਲ
0: ਤੇਰਾ ਪਰਸ ਤਾਰਾ ਵੀ। ਕਹਿੰਦਾ ਮੈਂ ਤਾਂ ਕਦੀ ਅਲਬਾਮਾ ਵੀ ਪਹੁੰਚ ਗਿਆ। ਇਹ ਫਿਰ ਮੈਂ ਜਦੋਂ ਆਪਣੀ ਡਾਟਰ ਨਾਲ ਗੱਲ ਕੀਤੀ, ਉਹ ਕਹਿੰਦੀ ਦੂਜਾ ਤਾਰ ਵੀ ਨਾਲੇ ਗਿਆ, ਗ੍ਰੈਂਡਸਨ ਵੀ ਨਾਲੇ ਗਿਆ, ਕਹਿੰਦੇ ਚਲੋ ਉਹਦੇ ਕੋਲ ਤਾਂ ਬਾਲਟ ਹੋਣਾ ਪਈ, ਤਾਂ ਸਾਨੂੰ ਫਿਕਰ ਪਈ ਤੇਲ ਕਿੱਥੋਂ ਪਾਉਣਾ, ਆਹ ਕਿੱਥੋਂ ਪਾਉਣਾ, ਸਾਰਾ ਕਿਤੇ ਕੋਈ ਆਈਡੀ ਦੇਖਦਾ ਕੁਛ ਹੁੰਦਾ ਹਨਾ,
1: ਉਹ ਫੋਨ ਤੋਂ ਸਾਰਾ ਕੁਝ ਹੋ ਜਾਂਦਾ।
0: ਹੁਣ ਮੈਂ ਆਪਣੀ ਗੱਲ ਸੁਣਾਤੀ, ਕਿੱਥੋਂ ਦੀ ਕਿੱਥੇ ਪਹੁੰਚ ਗਈ ਹਾਂ।
1: ਬਿਲਕੁਲ ਹੈ ਜੀ, ਬਿਲਕੁਲ ਹੈ।
0: ਚਲੋ ਠੀਕ ਹੈ ਭੁਪਿੰਦਰ ਜੀ, ਮੈਂ ਸੁਣਦੀ ਜੇ ਕਿਸੇ ਨੇ ਹੋਰ ਨੇ ਇੱਕ ਦਿਨ ਆਉਣਾ ਹੋਵੇ।
1: ਹਾਂਜੀ ਜ਼ਰੂਰ, ਸ਼ੁਕਰੀਆ ਜੀ, ਸ਼ੁਕਰੀਆ।
0: ਹਾਂਜੀ ਓਕੇ, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ, ਸੋਹਣੇ ਵਿਚਾਰਾਂ ਦੇ ਜੀ। ਲੋ ਦੋਸਤੋ, ਇਹ ਸਨ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਸਨ, ਰਾਜਨ ਸੈਣੀ ਸਾਹਿਬ ਦੁਬਾਰਾ ਜੁੜੇ ਸੀ। ਕੋਸ਼ਿਸ਼ ਕਰ ਲੈਂਦੇ ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਪ੍ਰੋਗਰਾਮ ਦੀ, ਤੇ ਸਮਾਂ ਵੀ ਆਪਣਾ ਹੋ ਚੱਲਿਆ ਸਮਾਪਤੀ ਵਾਲਾ। ਤੇ ਸੈਣੀ ਸਾਹਿਬ ਜੇ ਸੁਣ ਰਹੇ ਨੇ ਤੇ ਕਾਲ ਕਰ ਸਕਦੇ ਨੇ, ਫਿਰ ਆਪਾਂ ਆਗਿਆ ਲੈਂਦੇ ਹਾਂ। ਤੇ ਸਟੂਡੀਓ ਦਾ ਨੰਬਰ +358 44 976 1962, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਦੋਸਤੋ। ਤੇ ਮੈਂ ਸੁਨੇਹੇ ਸਾਂਝੇ ਕਰ ਰਿਹਾ ਸੀ, ਤੇ ਹਾਂਜੀ ਸੈਣੀ ਸਾਹਿਬ ਜੁੜੇ ਗਏ ਨੇ, ਉਹਨਾਂ ਦੀ ਗੱਲ ਸੁਣਦੇ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਜੀ।
2: ਹਾਂਜੀ ਭਾਰਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
1: ਜੀ। ਆਨੂੰ ਸੀ,
2: ਵੈਸੇ ਤਾਂ ਜਿਹੜਾ ਹੈਗਾ ਆ ਭਈ, ਜੋ ਮੈਂ ਕਹਿਣਾ ਸੀ ਮਾਲ ਭੈਣ ਜੀ ਹੁਣੀ ਕਹਿ ਹੀ ਚੁੱਕੇ ਆ ਜੀ ਸਾਰੀ ਗੱਲਬਾਤ
1: ਜੀ।
2: ਕਹਾਣੀ ਬਹੁਤ ਵਧੀਆ ਸੀ ਜੀ,
1: ਥੈਂਕ ਯੂ ਜੀ।
2: ਭਾਰਾ ਸਾਹਿਬ, ਦਰਅਸਲ ਵਹਿਮਾਂ ਭਰਮਾਂ ਤੋਂ ਉੱਠਣਾ ਹੀ ਪੈਣਾ ਆ ਜੇ ਤਰੱਕੀ ਕਰਨੀ ਆ ਤੇ।
1: ਬਿਲਕੁਲ ਹੈ, ਬਿਲਕੁਲ ਹੈ ਜੀ।
2: ਹੁਣ ਸਮਾਂ ਬਦਲ ਗਿਆ ਆ ਜੀ
1: ਜੀ,
2: ਤੇ ਪਰ ਲੋਕ ਜਿਹੜੇ ਹੈਗੇ ਆ ਉਹ ਜਿੱਥੇ ਮਰਜ਼ੀ ਚੱਲ ਜਾਣ, ਤੁਸੀਂ ਆ ਕੈਨੇਡਾ ਦੀ ਖਬਰ ਸੁਣ ਲਈ ਹੈਗੀ ਆ ਜੀ ਅੱਜ।
1: ਬਿਲਕੁਲ
2: ਹਾਂਜੀ, ਇਸ ਤੇ ਨਿਊਯਾਰਕ ਤੋਂ ਜਿਹੜਾ ਆ ਉਹ
1: ਪੰਡਿਤ ਸੱਦਿਆ
2: ਭੂਤ ਕੱਢਣੇ ਆ ਜੀ, ਨੈਗੇਟਿਵ ਨੈਗੇਟਿਵ ਐਨਰਜੀ ਦੂਰ ਕਰਨੀ।
1: ਭੂਤ ਕੱਢਦਾ ਕੱਢਦਾ ਆਪਣੇ ਤੇ ਭੂਆ ਹਟਿਆ।
2: ਬਿਲਕੁਲ ਜੀ, ਉਹ ਨੈਗੇਟਿਵ ਐਨਰਜੀ ਨਿਕਲ ਗਈ ਬਸ ਗਾਂ ਵਾਸਤੇ। ਲੋਕੀ ਜਾਗਰੂਕ ਨਹੀਂ ਹੁੰਦੇ ਸਰ।
1: ਬਿਲਕੁਲ,
2: ਪਰ ਸਾਹਿਬ ਹੈ ਨੀ ਦੁਨੀਆ ਦੇ ਵਿਚ ਜਿਹੜਾ ਹੈਗਾ ਨਾ, ਜਿਹੜੀ ਗੱਲ ਸੱਚੀ ਗੱਲ ਹੈਗੀ ਆ ਵੀ, ਤੇ ਹੈ ਨੀ ਬੰਦੇ ਚੰਗੇ ਬੰਦੇ, ਬਹੁਤ ਔਖੇ ਮਿਲਦੇ,
1: ਔਖੇ ਮਿਲਦੇ ਆ।
2: ਹਾਂਜੀ, ਸੋ ਇਸ ਕਰਕੇ ਨਾਲੇ ਕੌਣ, ਜੇ ਤੁਸੀਂ ਆਪਣਾ ਭਲਾ ਆਪ ਨੀ ਕਰ ਸਕਦੇ, ਦੂਜਾ ਨੀ ਕਰ ਸਕਦਾ
1: ਜੀ। ਨਾਲੇ ਸੈਣੀ ਸਾਹਿਬ, ਆਪਣੀ ਕਿਰਤ ਜੋ ਵੀ ਕਰਦੇ ਆ, ਥੋੜਾ ਕਰਦੇ ਹੋ ਬਹੁਤਾ ਕਰਦੇ ਹੋ, ਉਹਦੇ ਵਿਚ ਵਿਸ਼ਵਾਸ ਰੱਖੋ, ਤਾਂ ਇਹਨਾਂ ਚੀਜ਼ਾਂ ਵੱਲ ਭਟਕਣਾ ਹੀ ਨੀ ਪੈਂਦਾ ਜੀ। ਲੋਕ ਜ਼ਿਆਦਾਤਰ ਡਬਲ ਮਾਈਂਡਡ ਵੀ ਬਹੁਤ ਨੇ ਨਾ ਜੀ, ਉਹ ਇੱਕ ਦੂਜੇ ਨੂੰ ਦੇਖ ਕੇ ਭਈ ਇਹ ਕਿੱਦਾਂ ਰੱਜੀ ਜਾਂਦੇ ਨੇ ਜਾਂ ਦੂਸਰਾ ਭੁੱਖਾ ਮਰੀ ਜਾਂਦਾ, ਉਹਨਾਂ ਵੱਲ ਦੇਖੇ ਆ। ਤੁਸੀਂ ਆਪਣਾ ਦੇਖੋ ਨਾ, ਤੁਹਾਡਾ ਕਿੱਦਾਂ ਗੁਜ਼ਾਰਾ ਹੁੰਦਾ ਜਾਂ ਤੁਸੀਂ ਕਿੱਦਾਂ ਮੈਨੇਜ ਕਰ ਸਕਦੇ ਹੋ।
2: ਪਰ ਸਾਹਿਬ ਉਹਦੇ ਵਿਚ ਪਤਾ ਕੀ ਆ, ਪਤਾ ਨੀ ਬੰਦਾ ਜਿਹੜਾ ਹੈਗਾ ਨਾ ਕਦੀ ਕੱਲਾ ਬੈਠਾ ਰਹੀ
1: ਜੀ,
2: ਕੱਲੇ ਬੈਠੋ ਤੁਸੀਂ ਜਿਹੜਾ ਹੈਗਾ ਆ ਇਕਾਂਤ ਵਿਚ ਜਦੋਂ ਬੈਠੋਗੇ, ਆਪਣੇ ਆਪ ਨਾਲ ਬੈਠੋਗੇ, ਆਪਣੇ ਆਪ ਨਾਲ ਗੱਲ ਕਰੋਗੇ, ਤੁਹਾਨੂੰ ਬਹੁਤੇ ਸਵਾਲਾਂ ਦੇ ਜਵਾਬ ਤੁਹਾਡਾ ਜਿਹੜਾ ਹੈਗਾ ਆ ਮਨ ਹੀ ਦੇ ਦੇਗਾ।
1: ਬਿਲਕੁਲ ਹੈ ਜੀ।
2: ਦੂਜੀ ਗੱਲ ਇਹ ਹੈਗੀ ਆ ਵੀ ਹਰ ਇੱਕ ਚੀਜ਼ ਜਿਹੜੀ ਆ ਨਾ ਜੀ, ਐਕਸ਼ਨ ਦਾ ਰਿਐਕਸ਼ਨ ਆ, ਮਤਲਬ ਜਿਹੜਾ ਹੁੰਦਾ ਆ ਜੇ ਐਕਸ਼ਨ ਹੋਊਗਾ ਤੇ ਰਿਐਕਸ਼ਨ ਹੋਣਾ
1: ਹੋਣਾ ਹੈ ਜੀ,
2: ਕਰਮ ਕਰਾਂਗੇ ਤੇ ਫਲ ਮਿਲਣਾ ਹੈ,
1: ਮਿਲਣਾ ਜੀ।
2: ਠੀਕ, ਬਸ ਉਹਦੇ ਵਿਚ ਹੈਗਾ ਆ ਜੀ, ਕਿਤੇ ਅੱਜ ਮਿਲ ਜਾਊਗਾ, ਕਿਤੇ ਕੱਲ ਮਿਲ ਜਾਊਗਾ, ਮਿਲੂਗਾ ਜਰੂਰ।
1: ਬਿਲਕੁਲ ਹੈ।
2: ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਵਿਚਾਰ ਕਰਨੀਆਂ ਚਾਹੀਦੀਆਂ। ਬਾਕੀ ਤਾਂ ਮੈਂ ਤੁਹਾਡੇ ਨਾਲ ਹੋਰ ਜਾਂਦਾ ਜਾਂਦਾ ਇੱਕ ਗੱਲ ਸਾਂਝੀ ਕਰਦੇ ਆ, ਸਮਾਂ ਇੰਨਾ ਬਦਲ ਗਿਆ
1: ਜੀ।
2: ਉਹ ਮੈਂ ਅੱਜ ਇਹਨਾਂ ਕਿਤੇ ਫੇਸਬੁੱਕ ਤੇ ਦੇਖਦਾ ਪਿਆ ਸੀ ਵੀ ਕੋਈ ਬੱਚਾ ਇੱਥੋਂ ਕੈਨੇਡਾ ਨੂੰ ਗਿਆ।
1: ਹਾਂਜੀ
2: ਹਾਂਜੀ, ਉਹ ਮੁੰਡਾ ਗਿਆ ਸੀਗਾ ਤੇ ਉੱਥੇ ਕਹਿੰਦੇ ਜਾ ਕੇ ਕੁੜੀ ਬਣ ਗਿਆ
1: ਜੀ।
2: ਹਾਂਜੀ, ਤੇ
1: ਅੱਛਾ ਜੀ,
2: ਉਹਨੇ ਘਰਦਿਆਂ ਦੇ ਨੰਬਰ ਬਲੌਕ ਕਰਤੇ ਸਰ।
1: ਹਾਂ ਬਿਲਕੁਲ ਹੈ, ਜੈਂਡਰ
2: ਉਹਨੇ ਘਰਦਿਆਂ ਦੇ ਨੰਬਰ ਬਲੌਕ ਕਰਤੇ, ਜੈਂਡਰ ਚੇਂਜ ਕਰ ਲਿਆ
1: ਜੀ।
2: ਤੇ ਹੁਣ ਏਦਾਂ ਹੈਗਾ ਇਹ ਆ ਵੀ ਕੱਲ ਨੂੰ ਜਿਹੜਾ ਆ ਬੰਦਾ ਜਿਹੜਾ ਆ ਬੱਚੇ ਵਾਸਤੇ ਜਿਹੜਾ ਆ ਵੀ ਕੁੜੀ ਦੇਖਣ ਚੱਲੇ ਤੇ ਜਾ ਕੇ ਪੁੱਛਣਾ ਪੈਂਦਾ, ਬੇਟਾ ਜੀ ਤੁਸੀਂ ਬਾਈ ਬਰਥੀ ਲੜਕੀ ਸੀਗੇ ਜਾਂ ਬਾਅਦ ਚ ਬਣੇ ਹੈਗੇ ਆ ਜੀ, ਇਹ ਵੀ ਪੁੱਛਿਆ, ਇਹ ਵੀ ਸਵਾਲ ਬਣਿਆ ਕਰਨਾ।
1: ਹਾਂਜੀ,
2: ਇਹਦਾ ਪਤਾ ਨੀ ਹੈਗਾ ਮੁੰਡਾ, ਤੂੰ ਪਹਿਲਾਂ ਤੋਂ ਹੀ ਮੁੰਡਾ ਸੀਗਾ ਕਿ ਬਾਅਦ ਚ ਮੁੰਡਾ ਬਣਿਆ ਜੀ।
1: ਜੀ, ਕੱਲ ਵੀ ਖਬਰ ਕੀਤੀ ਸੀ, ਦੋ ਪੁਲਿਸ ਵਾਲੀਆਂ ਸੀਗੀਆਂ ਜੀ, ਉਹਨਾਂ ਨੇ ਇਕੱਠੀਆਂ ਨੇ ਟ੍ਰੇਨਿੰਗ ਕੀਤੀ ਆ, ਫਿਰ ਉਹਨਾਂ ਦੀ ਮਤਲਬ ਕਿ ਇੱਕੋ ਜਗ੍ਹਾ ਜੋਬ ਦੇ ਉੱਤੇ ਵੀ ਲੱਗ ਗਈਆਂ, ਤੇ ਉੱਥੇ ਉਹ ਇੱਕ ਦੂਸਰੇ ਦੀ ਮਤਲਬ ਕਿ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਗਈਆਂ, ਤੇ ਮੁੜ ਕੇ ਇੱਥੇ ਤੱਕ ਵੀ ਆ ਗਈ ਸੀ ਗੱਲ ਕਿ ਚਲੋ ਉਹ ਇੱਕ ਮੰਨ ਗਏ ਸੀ ਕਿ ਮੈਂ ਆਪਣਾ ਜੈਂਡਰ ਚੇਂਜ ਕਰ ਲੈਂਦੀ ਹਾਂ, ਤੇ ਉਹ ਸਾਰਾ ਕੁਝ ਨਿਰਧਾਰਿਤ ਹੋ ਚੁੱਕਿਆ ਸੀ, ਵਿਆਹ ਦੀ ਤਰੀਕ ਵੀ ਹੋ ਗਈ, ਲਿਖਤੀ ਐਪਲੀਕੇਸ਼ਨ ਦੇ ਕੇ ਵਿਆਹ ਦਾ ਕਾਰਡ ਕੂਡ ਸਾਰਾ ਕੁਝ ਕਰਕੇ ਜਿਹੜਾ ਆਗਿਆ ਵੀ ਮਿਲ ਗਈ, ਤੇ ਬਾਅਦ ਦੇ ਵਿੱਚ ਪਰਿਵਾਰ ਕਹਿੰਦਾ ਭਾਈ ਏਦਾਂ ਨਹੀਂ ਕਰ ਸਕਦੇ ਤੁਸੀਂ, ਏਦਾਂ ਨਹੀਂ ਹੋਣਾ, ਤਾਂ ਉਹ ਰੋਲਾ ਪੈ ਗਿਆ, ਮੁੜ ਕੇ ਉਹਨਾਂ ਦਾ ਵਿਆਹ ਰੁਕ ਗਿਆ ਜੀ। ਹੁਣ
2: ਐਨੀਵੇ ਭਾਰੇ ਸਾਹਿਬ, ਗੱਲ ਏਦਾਂ ਹੈਗੀ ਆ ਵੀ ਸਮਝ ਨੀ ਆਉਂਦੀ ਲੋਕਾਂ ਨੂੰ ਵੀ ਅੰਡਰਸਟੈਂਡਿੰਗ ਜਿਹੜੀ ਹੈਗੀ ਆ ਉਹ ਕਿੱਥੇ ਤੱਕ ਹੋ ਸਕਦੀ, ਕਿੱਥੇ ਤੱਕ ਹੈਗਾ ਆ, ਲਿਮਿਟੇਸ਼ਨ ਕੀ ਹੈਗੀਆਂ ਆ।
1: ਬਿਲਕੁਲ
2: ਤੇ ਜਾਂ ਮਾਨਸਿਕ ਰੋਗ ਹੈਗੇ ਆ ਜੀ, ਬੜੇ ਬੜੇ ਮਾਨਸਿਕ ਰੋਗ ਹੈਗੇ ਆ।
1: ਨਹੀਂ ਉਹ ਵੈਸੇ ਵੀ ਓਦਾਂ ਚਲੋ ਅੱਜ ਜੇ ਸਮਾਂ ਦੇਖੀਏ ਤਾਂ ਇੱਕ ਅੰਡਰਸਟੈਂਡਿੰਗ ਵੀ ਇਹਨਾਂ ਮੁਲਕਾਂ ਦੇ ਵਿੱਚ ਵੀ ਹੈਗਾ ਸੈਣੀ ਸਾਹਿਬ। ਚਲੋ ਕਹਿ ਸਕਦੇ ਆ ਮੇਲ ਮੇਲ ਜਾਂ ਫੀਮੇਲ ਫੀਮੇਲ ਉਹ ਇੱਕ ਦੂਸਰੇ ਦਾ, ਜਾਂ ਇੱਦਾਂ ਹੁਣ ਦੇਖੋ ਆਪਣੇ ਵੀ ਜਿਹੜੇ ਥਰਡ ਜੈਂਡਰ ਹੈਗੇ ਆ ਉਹਨਾਂ ਨੂੰ ਵੀ ਤੰਗੀਆਂ ਪਰੇਸ਼ਾਨੀਆਂ ਨੇ, ਉਹਨਾਂ ਨੂੰ ਕੰਮ ਕਾਜਾਂ ਦੇ ਪ੍ਰੋਬਲਮ ਆਉਂਦੀ ਹੈ। ਪਰ ਇਹ ਇੱਥੇ ਵੀ ਬਹੁਤ ਸਾਰੇ ਸਾਡੇ ਆਲੇ ਦੁਆਲੇ ਵੀ ਕੁਝ ਲੋਕ ਹੈਗੇ ਨੇ ਇੱਦਾਂ ਦੇ, ਪਰ ਉਹਨਾਂ ਨੇ ਉਹ ਆਪਣੇ ਖੁੱਲ੍ਹੇਆਮ ਦੱਸਦੇ ਆ ਕਿ ਹਾਂ ਭਾਈ ਅਸੀਂ ਇੱਦਾਂ ਦੇ ਆ, ਤੁਹਾਨੂੰ ਕੋਈ ਮਾਇੰਡ ਤਾਂ ਨਹੀਂ ਗਾ। ਜਾਂ ਉਹ ਸਾਡੀ ਸੋਚ ਵੀ ਤਾਂ ਉੱਦਾਂ ਦੀ ਉਸ ਲੈਵਲ ਦੇ ਉੱਤੇ ਜਾਣੀ ਚਾਹੀਦੀ, ਹੋਣੀ ਚਾਹੀਦੀ ਨਾ, ਜਿਹਨੂੰ ਆਪਾਂ ਗੱਲ ਵੀ ਕਰ ਰਹੇ ਹਾਂ।
2: ਬਿਲਕੁਲ ਸਰ,
1: ਸਮਾਜ ਸਾਡਾ ਉੱਥੇ ਹਜੇ ਉਸ ਸੋਚ ਦੇ ਬਰਾਬਰ ਹੋਇਆ ਨਹੀਂ ਗਾ ਚੀਜ਼ਾਂ ਦੇ ਹਜੇ।
2: ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਠੀਕ ਹੈ ਭਰਾ ਸਾਹਿਬ,
1: ਥੈਂਕ ਯੂ ਜੀ,
2: ਥੈਂਕ ਯੂ, ਸਤਿ ਸ਼੍ਰੀ ਅਕਾਲ, ਸਮਾਂ ਦੇਣ ਲਈ ਧੰਨਵਾਦ,
1: ਸ਼ੁਕਰੀਆ,
2: ਸਤਿ ਸ਼੍ਰੀ ਅਕਾਲ
1: ਜੀ। ਦੋਸਤੋ ਇਹ ਸੀ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਦੁਬਾਰਾ ਜੁੜ ਕੇ ਗਏ ਨੇ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਬਿਲਕੁਲ ਸਹੀ ਕਿਹਾ ਭੈਣ ਜੀ, ਸਾਰਿਆਂ ਨੂੰ ਆਉਣ ਵਾਲੇ ਸਮੇਂ ਦੇ ਲਈ ਤਿਆਰ ਰਹਿਣਾ ਤੇ ਕਰਨਾ ਚਾਹੀਦਾ ਜੋ ਅਜੋਕਾ ਸਮਾਂ ਚੱਲ ਰਿਹਾ। ਤੇ ਬਹੁਤ ਵਧੀਆ ਅਨਮੋਲ ਵਿਚਾਰ ਮਾਲ ਭੈਣ ਜੀ। ਤੇ ਮਾਲ ਜੀ ਕਹਿੰਦੇ ਨੇ ਤਹਿ ਦਿਲੋਂ ਸ਼ੁਕਰਾਨੇ ਸਿਕੰਦਰ ਵੀਰ ਜੀ। ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ। ਔਜਲਾ ਸਾਹਿਬ ਕਹਿੰਦੇ ਬਹੁਤ ਆਤ ਤਾਂ, ਕਹਿੰਦੇ ਭਾਰਤ ਜੀ ਰੋਟੀ ਪਾਣੀ ਦੱਸੋ, ਅੱਗੇ ਲਿਖਿਆ ਨੀ ਪਰ ਨਿਸ਼ਾਨ ਪਾ ਦਿੱਤੇ ਆ ਪਲੇਟਾਂ ਦੇ। ਤੇ ਇਸੇ ਤਰ੍ਹਾਂ ਸ਼ੋਪਿੰਗ ਕਰਨ ਵਾਲੀ ਜੰਡ ਦੀ ਪੂਜਾ ਲਿਖੀ ਹੈ ਆਪਣੀ, ਝੰਡ ਦੀ ਪੂਜਾ ਖੇਤਰਪਾਲ ਸੈਣੀ ਸਾਹਿਬ ਨੇ ਲਿਖ ਕੇ ਭੇਜੀਆਂ ਨੇ। ਕਹਾਣੀ ਪੜ੍ਹ ਕੇ ਕਹਿੰਦੇ ਕਾਂਡ ਵਾਪਰਿਆ ਜੀ। ਤੇ ਇਸੇ ਤਰ੍ਹਾਂ ਲਓ ਦੋਸਤੋ, ਬਿਲਕੁਲ ਠੀਕ ਭਾਰਤ ਸਾਹਿਬ ਕਹਿੰਦੇ ਬਹੁਤ ਵਧੀਆ ਕਹਾਣੀ ਜੀ, ਰਾਜਨ ਸੈਣੀ ਸਾਹਿਬ ਵੀ ਐਪਰੀਸ਼ੀਏਟ ਕਰਕੇ ਗਏ ਨੇ। ਤੇ ਸੁਨੇਹਾ ਵੀ ਭੇਜਿਆ ਦੋਸਤੋ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਲਓ ਫਿਰ ਆਪਾਂ ਸਮਾਪਤੀ ਕਰਦੇ ਹਾਂ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਫਤਿਹ ਸਾਂਝੀ ਕਰਨ ਲੱਗੇ ਹਾਂ ਆਪਾਂ, ਤੇ ਉਹਨਾਂ ਦੋਸਤਾਂ ਦਾ ਜਾਂਦੇ ਜਾਂਦੇ ਜ਼ਰੂਰ ਨਾਮ ਜ਼ਿਕਰ ਕਰ ਜਾਈਏ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤੇ ਹੈ, ਜਿਸ ਦੇ ਵਿੱਚ ਜਗਤਾਰ ਆਪਣੇ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਲਓ ਫਿਰ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਕੱਲੀਆਂ ਪਲੇਟਾਂ ਹੀ ਨਹੀਂ ਵੇਲਣਾ ਵੀ ਕਹਿੰਦੇ, ਸਲਾਦ ਵੀ ਹੈ ਜੀ ਕਹਿੰਦੇ। ਤੇ ਔਜਲਾ ਸਾਹਿਬ ਲਿਖਦੇ ਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ ਹੈ। ਦੋਸਤੋ ਹਾਸਾ ਠੱਠਾ ਵੀ ਹੋਣਾ ਚਾਹੀਦਾ ਨਾਲ ਨਾਲ, ਜ਼ਿੰਦਗੀ ਇਸੇ ਤਰ੍ਹਾਂ ਖੂਬਸੂਰਤ ਬਣਦੀ ਹੈ, ਹਰ ਗੱਲ ਨੂੰ ਹਰ ਚੀਜ਼ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ। ਤੇ ਸਤਿ ਸ਼੍ਰੀ ਅਕਾਲ ਹੈ ਦੋਸਤੋ, ਇਸ ਦੇ ਨਾਲ ਹੀ ਕੱਲ੍ਹ ਨੂੰ ਮਿਲਦੇ ਹਾਂ ਫਿਰ ਨਵੇਂ ਨਵੇਲੇ ਪ੍ਰੋਗਰਾਮ ਦੇ ਨਾਲ। ਸਤਿ ਸ਼੍ਰੀ ਅਕਾਲ।

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ। ਹਾਲੇ ਦੁਨੀਆ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟ ਕਰਕੇ ਚੈਟ ਬੋਕਸ ਦੇ ਵਿੱਚ ਜ਼ਰੂਰ ਸਾਂਝਾ ਕਰ ਸਕਦੇ ਹੋ। ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਣਿਆ ਰਹੇਗਾ, ਬਰਕਰਾਰ ਰਹੇਗਾ। ਤੇ ਗੱਲਾਂ ਬਾਤਾਂ ਅੱਜ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਸਮਾਜੀ ਸਿੰਘ ਸ਼ਮੀ ਜੀ ਜੋੜਨਗੇ ਤੇ ਕੁਝ ਹੀ ਪਲਾਂ ਦੇ ਵਿੱਚ, ਤੇ ਨਾਲ ਦੀ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਹਾਂ। ਤੇ ਇਸੇ ਤਰ੍ਹਾਂ ਹੀ ਅੱਜ ਦਾ ਜਿਹੜਾ ਵਿਸ਼ਾ ਰਹੇਗਾ, ਜੀਵਨ ਸਾਥੀ ਲਾਈਫ ਪਾਰਟਨਰ ਦੀ ਅਹਿਮੀਅਤ ਦੇ ਬਾਰੇ ਗੱਲਬਾਤ ਕਰਾਂਗੇ। ਉਹ ਚਾਹੇ ਔਰਤ ਹੈ ਤੇ ਚਾਹੇ ਮਰਦ ਹੈ, ਦੋਵਾਂ ਲਈ ਕਿੰਨਾ ਜ਼ਰੂਰੀ ਹੈ। ਤੇ ਇਸੇ ਤਰ੍ਹਾਂ ਨੌਜਵਾਨ ਵਿਆਹ ਤੋਂ ਦੂਰ ਕਿਉਂ ਹੋ ਰਹੇ ਨੇ, ਇਹ ਸਾਰਾ ਸਿਲਸਿਲਾ ਚਲਾਵਾਂਗੇ, ਅੱਗੇ ਜਾ ਕੇ ਗੱਲ ਵਧਾਵਾਂਗੇ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, 15-20 ਮਿੰਟ ਗੱਲਬਾਤ ਨੂੰ ਅੱਗੇ ਤੋਰਾਂਗੇ, ਸ਼ਮੀ ਜੀ ਦੇ ਨਾਲ ਗੱਲਬਾਤ ਕਰਾਂਗੇ। ਇਸ ਵਿਸ਼ੇ ਨੂੰ ਹੋਰ ਵਿਸ਼ਾਲ ਬਣਾਉਣ ਦੀ ਕੋਸ਼ਿਸ਼ ਰਹੇਗੀ ਤੁਹਾਡੇ ਸਹਿਯੋਗ ਦੇ ਨਾਲ, ਤੇ ਤੁਹਾਡੇ ਨਿੱਜੀ ਤਜਰਬੇ ਜਾਂ ਤੁਹਾਡੇ ਆਲੇ ਦੁਆਲੇ ਦੇ ਵਿੱਚ ਜਿਹੜੇ ਜੋ ਕੁਝ ਵੀ ਵਾਪਰਦਾ ਉਹਨੂੰ ਜਦੋਂ ਆਪਾਂ ਦੇਖਦੇ ਹਾਂ ਸਮਾਜ ਦੇ ਨਾਲ ਜੁੜ ਕੇ, ਤਾਂ ਤੁਹਾਡਾ ਇਹਦੇ ਵਿੱਚ ਕਿਹੋ ਜਿਹਾ ਐਕਸਪੀਰੀਅੰਸ ਹੈ, ਇਸ ਦੇ ਬਾਰੇ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ। ਲਾਈਨਾਂ +358 44 976 19 ਬਾਰ ਸਟੂਡੀਓ ਦਾ ਨੰਬਰ ਰਹੇਗਾ, ਉਹੀ ਫਿਲਨਾ ਸਟੂਡੀਓ ਦਾ, ਪਹਿਲੇ ਵਾਲਾ ਹੀ, ਕੋਈ ਚੇਂਜਿਸ ਨਹੀਂ ਹੈ। ਤੇ ਉਹ ਤੁਹਾਡੇ ਲਈ ਫਲੈਸ਼ ਕਰਦਾ ਰਹਿੰਦਾ, ਉੱਪਰਲੇ ਪਾਸੇ ਜਦੋਂ ਝਾਤ ਮਾਰਦੇ ਹੋ ਤੁਸੀਂ ਸੱਜੇ ਪਾਸੇ ਜਾਂ ਮੇਰੇ ਖੱਬੇ ਪਾਸੇ, ਤਾਂ ਉਹਨੂੰ ਜਿਹੜਾ ਉੱਥੋਂ ਨੰਬਰ ਲੈ ਕੇ, ਤੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਚਾਹੇ ਚੰਦ ਦੇ ਉੱਤੇ ਬੈਠ ਕੇ ਵੀ ਸੁਣ ਰਹੇ ਹੋ, ਤਾਂ ਪ੍ਰੋਗਰਾਮ ਦਾ ਵਿੱਚ ਜਿਹੜਾ ਆਪਣੀ ਹਾਜ਼ਰੀ, ਆਪਣੀ ਸ਼ਮੂਲੀਅਤ ਜਿਹੜੀ ਆ ਕਰ ਸਕਦੇ ਹੋ। ਤੇ ਲਓ ਦੋਸਤੋ, ਸ਼ੁਰੂਆਤ ਕਰਦੇ ਹਾਂ ਸਮਾਂ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ। ਇਸ ਵਕਤ ਸ਼ਾਮ ਦੇ 7:05 ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:05 ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:05, ਤੇ ਇਸੇ ਤਰ੍ਹਾਂ UK ਦੇ ਵਿੱਚ ਸ਼ਾਮ ਦੇ 5:05, ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:05, ਤੇ ਭਾਰਤ ਦੇ ਵਿੱਚ ਰਾਤ ਦੇ ਐਗਜੈਕਟਲੀ ਜਿਹੜੇ ਨੇ 9:35 ਦਾ ਸਮਾਂ ਹੈ। ਅੱਜ ਵੇਲੇ ਸਿਰ ਹੀ ਆ ਗਿਆ ਆਪਾਂ ਨਾ ਵੈਸੇ, ਤੇ ਵੈਸੇ 10-12 ਮਿੰਟ ਜਿਹੜਾ ਹਮੇਸ਼ਾ ਹੀ ਹੁੰਦਾ ਹੈ, ਲੱਗ ਜਾਂਦੇ ਆ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ। ਤੇ ਲਓ ਫਿਰ ਰਾਬਤਾ ਤੁਹਾਡਾ ਮੇਰਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਦੇ ਦੇ ਨਾਲ ਵੀ, ਤੇ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਜਿਹੜੀ ਹੈ ਬਾਤ ਪਾਉਂਦੇ ਹਾਂ। ਅੱਜ ਜਿਹੜਾ ਤਵਾਰੀਖ ਦੀ ਗੱਲ ਕਰੀਏ, ਤਾਂ ਤਵਾਰੀਖ ਦੇ ਵਿੱਚ ਜਦੋਂ ਝਾਤ ਮਾਰਦੇ ਹਾਂ ਤੇ 26 ਅਗਸਤ ਦਾ ਦਿਹਾੜਾ ਹੈ ਤੇ ਬੁੱਧਵਾਰ ਵਾਲਾ ਦਿਨ ਹੈ ਤੇ ਬੁੱਧ ਕੰਮ ਸ਼ੁੱਧ, ਕਿਸੇ ਵੀ ਵਿਅਕਤੀ ਨੂੰ 2 ਤੋਂ ਵੱਧ ਵਾਰ ਕਹਿੰਦੇ ਨੇ ਪਰਖਣਾ ਸਰਾਸਰ ਮੂਰਖਤਾ ਹੁੰਦੀ ਹੈ। ਇੱਕ ਵਾਰੀ ਵਰਜ ਦਿੱਤਾ ਜਾਵੇ ਜਾਂ ਇੱਕ ਵਾਰੀ ਉਹਦੇ ਤੋਂ ਗਲਤੀ ਜਿਹੜੀ ਹੋਈ ਹੋਵੇ ਤੇ ਜੋ ਬਾਰ ਬਾਰ ਉਹੀ ਗਲਤੀ ਕਰਦਾ ਤੇ ਉਹਨੂੰ ਕਹਿਣ ਦੇ ਉੱਤੇ ਕੋਈ ਅਸਰ ਜਿਹੜਾ ਨਹੀਂ ਹੁੰਦਾ ਹੈ, ਉਹਦੇ ਨਾਲ ਚੰਗਾ ਭਾਈ ਪਾਸਾ ਹੀ ਵੱਟ ਲਓ। ਉਹਨੇ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਨਹੀਂ ਲਿਆਉਣਾ, ਪਰ ਤੁਹਾਡੀ ਦੇ ਵਿੱਚ ਜ਼ਰੂਰ ਲਿਆ ਦਿਓ, ਜਿੱਦਾਂ ਦਾ ਉਹ ਆਪ ਹੈ ਤੁਹਾਨੂੰ ਉੱਦਾਂ ਦਾ ਬਣਾ ਦਿਓ। ਦੂਸਰੇ ਪਾਸੇ 26 ਅਗਸਤ 1303 ਦਾ ਜਦੋਂ ਜ਼ਿਕਰ ਕਰਦੇ ਹਾਂ, ਅਲਾਉਦੀਨ ਖਿਲਜੀ ਉਹਨਾਂ ਨੇ ਰਾਣਾ ਭੀਮ ਸਿੰਘ ਨੂੰ ਹਰਾ ਕੇ ਚਿਤੌੜਗੜ੍ਹ ਦੇ ਉੱਤੇ ਕਬਜ਼ਾ ਕਰ ਲਿਆ ਸੀ 1303 ਦੇ ਵਿੱਚ। ਤੇ 1743 ਦੇ ਵਿੱਚ FC ਪਾਣੀ ਤੇ ਹਵਾ ਦੀ ਰਚਨਾ ਜਿਹੜੀ ਸੀ ਉਹਦੇ ਖੋਜੀ ਇਹ ਲੈਵ ਈਜ਼ੀਅਰ ਦਾ ਜਿਹੜਾ ਸੀ ਜਨਮ ਹੁੰਦਾ ਹੈ। 1883 ਦੇ ਵਿੱਚ ਕ੍ਰਾਕਟਸ ਜਵਾਲਾਮੁਖੀ ਫਟਣ ਦੇ ਨਾਲ 36,000 ਲੋਕਾਂ ਦੀ ਜਿਹੜੀ ਮੌਤ ਹੋਈ ਹੈ। ਤੇ 1910 ਦੇ ਵਿੱਚ ਸ਼ਾਂਤੀ ਨੋਬਲ ਇਨਾਮ ਜੇਤੂ ਮਦਰ ਟਰੇਸਾ ਦਾ ਕੋਸੋਵੋ ਦੇ ਵਿੱਚ ਜਨਮ ਹੁੰਦਾ ਹੈ। ਯੂਰਪੀਅਨ ਕੰਟਰੀ ਦੇ ਨਾਲ ਬਲਕਾਨ ਏਰੀਏ ਦੇ ਨਾਲ ਵਾਹ ਵਾਸਤਾ ਰੱਖਦੇ ਸੀ ਇੱਥੋਂ ਮੂਵ ਹੋਏ ਇੰਡੀਆ ਦੇ ਵਿੱਚ। ਤੇ ਇਸੇ ਤਰ੍ਹਾਂ ਦੋਸਤੋ ਗੱਲ ਕਰਦੇ ਹਾਂ ਥੋੜੀ ਜਿਹੀ ਡੋਪ ਟੈਸਟ ਦੀ ਤੇ ਅੱਜ ਦੇ ਓਲੰਪਿਕ ਦੇ ਸਮੇਂ ਦੀ, ਤੇ ਇੱਕ ਗੱਲ ਕਰਾਂਗੇ ਇਤਿਹਾਸਕ ਕਹਾਣੀ ਦੀ, ਤੇ ਉਸ ਤੋਂ ਬਾਅਦ ਫਿਰ ਆਪਾਂ ਅੱਜ ਦੇ ਵਿਸ਼ੇ ਦੇ ਵੱਲ ਨੂੰ ਚੱਲਦੇ ਹਾਂ। ਡੋਪ ਟੈਸਟ ਜਿਹੜਾ ਹੈ ਅਸਲ ਦੇ ਵਿੱਚ 1960 ਦੀਆਂ ਰੋਮ ਓਲੰਪਿਕ ਖੇਡਾਂ ਦੇ ਦੌਰਾਨ ਡੈਨਮਾਰਕ ਦੇ ਸਾਈਕਲ ਸਵਾਰ 100 ਕਿਲੋਮੀਟਰ ਦੀ ਦੌੜ ਲਾਉਂਦਿਆਂ ਦੀ ਮੌਤ ਹੋ ਗਈ ਸੀ ਤੇ ਪੜਤਾਲ ਤੋਂ ਬਾਅਦ ਦੇ ਵਿੱਚ ਪਤਾ ਲੱਗਦਾ ਉਹਦੇ ਮੌਤ ਦੇ ਕਾਰਨ ਕੀ ਸਨ। ਪੜਤਾਲ ਤੋਂ ਪਤਾ ਲੱਗਿਆ ਕਿ ਉਹਨੇ ਥਕੇਵੇਂ ਤੋਂ ਬਚਣ ਦੇ ਲਈ ਨਸ਼ਾ ਕੀਤਾ ਹੋਇਆ ਸੀ। ਉਸ ਤੋਂ ਬਾਅਦ ਡਿਕ ਹਾਰਵਰਡ ਤੇ ਟੌਮੀ ਸਪੇਸਨ ਵੀ ਜਿਹੜਾ ਨਸ਼ੇ ਦੇ ਕਾਰਨ ਚੱਲ ਵਸੇ ਸੀ ਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ 1965 ਦੇ ਵਿੱਚ ਮੈਡੀਕਲ ਕਮਿਸ਼ਨ ਬਣਾਇਆ ਜਿਸ ਨੇ ਰਸਾਇਣਿਕ ਤੱਤਾਂ ਦੀ ਸੂਚੀ ਤਿਆਰ ਕੀਤੀ ਸੀ ਜੋ ਖਿਡਾਰੀਆਂ ਦੇ ਲਈ ਘਾਤਕ ਹੋ ਸਕਦੀਆਂ ਨੇ। ਡਾਕਟਰਾਂ ਦੇ ਅਨੁਸਾਰ ਨਸ਼ੇ ਵਾਲੀ ਦਵਾਈ ਲੈ ਕੇ ਮਨੋਵਿਗਿਆਨਕ ਤੌਰ ਦੇ ਉੱਤੇ ਖਿਡਾਰੀ ਉਤੇਜਨਾ ਦੇ ਨਾਲ ਭਰ ਜਾਂਦੇ ਐ ਤੇ ਜੇ ਇਹਦੇ ਵਿੱਚ ਕੁਝ ਚੀਜ਼ਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਦੇਖਣ ਨੂੰ ਮਿਲੀਆਂ, ਕੁਝ ਸੀਰੀਜ਼ ਬਣੀਆਂ ਇਹਨਾਂ ਚੀਜ਼ਾਂ ਦੇ ਉੱਤੇ, ਖਾਸ ਕਰ ਔਰਤਾਂ ਦੇ ਲਈ ਜਿਹੜੀਆਂ ਨੇ ਕਈ ਵਾਰੀ ਉਹ ਪ੍ਰੈਗਨੈਂਸੀ ਟਾਈਮ ਜਦੋਂ ਹਾਰਮੋਨ ਚੇਂਜ ਆਉਂਦੀ ਆ ਉਹ ਕਾਫੀ ਜਿਹੜਾ ਉਹਨਾਂ ਦੇ ਚੀਜ਼ਾਂ ਦੇ ਵਿੱਚ ਦੇਖਿਆ ਜਾਂਦਾ ਤੇ ਉਸ ਵੇਲੇ ਸਮੇਂ ਜਿਹੜਾ ਉਹ ਗੇਮ ਦੇ ਵਿੱਚ ਆਪਣੀ ਜਿਹੜੀ ਆ ਕਾਬਲੀਅਤ ਪੇਸ਼ ਕਰਨ ਦੇ ਵਿੱਚ ਹੋਰ ਵੀ ਜਿਹੜੀਆਂ ਨੇ ਸਟਰੋਂਗ ਹੋ ਜਾਂਦੀਆਂ ਨੇ। ਇਸ ਤਰ੍ਹਾਂ ਦੇ ਦੀਆਂ ਚੀਜ਼ਾਂ ਵੀ ਜਿਹੜੀਆਂ ਨੇ ਇਸਤੇਮਾਲ ਕੀਤੀਆਂ ਜਾਂਦੀਆਂ ਰਹੀਆਂ ਨੇ, ਜ਼ਰੂਰੀ ਨਸ਼ਾ ਹੀ ਨਹੀਂ। ਇਸੇ ਤਰ੍ਹਾਂ ਹੀ ਡਾਕਟਰਾਂ ਦੇ ਅਨੁਸਾਰ ਨਸ਼ੇ ਵਾਲੀ ਦਵਾਈ ਲੈ ਕੇ ਮਨੋਵਿਗਿਆਨਕ ਤੌਰ ਦੇ ਉੱਤੇ ਖਿਡਾਰੀ ਉਤੇਜਨਾ ਦੇ ਨਾਲ ਭਰ ਜਾਂਦਾ ਹੈ ਤੇ ਜੋਸ਼ ਦੇ ਵਿੱਚ ਵੱਧ ਜ਼ੋਰ ਲਾਉਂਦਾ ਹੈ। ਕਮੇਟੀ ਨੇ 1966 ਤੋਂ ਹੀ ਡੋਪ ਟੈਸਟ ਲਾਜ਼ਮੀ ਕਰ ਦਿੱਤਾ। ਇਸ ਦੇ ਨਾਲ ਵਰਜਿਤ ਰਸਾਇਣ ਲੈਣ ਵਾਲੇ ਖਿਡਾਰੀ ਪਛਾਣੇ ਜਾਂਦੇ ਨੇ ਵੀ ਕਿਹਨੇ ਇਹ ਚੀਜ਼ ਵਰਤੀ ਹੈ ਤੇ ਖਿਡਾਰੀ ਸਰੀਰ ਤਕੜੇ ਕਰਨ ਦੇ ਲਾਲਚ ਦੇ ਵਿੱਚ ਵੀ ਟੀਕੇ ਲਗਾਈ ਤੇ ਕੈਪਸੂਲ ਖਾਈ ਜਾਂਦੇ ਨੇ। ਦਵਾਈ ਦੇ ਵਿੱਚ ਮੁੱਖ ਤੌਰ ਦੇ ਉੱਤੇ ਟੈਸਟੋ ਸਟੈਰੋਨ ਨਾਮੀ ਜਿਹੜਾ ਹਾਰਮੋਨ ਹੁੰਦਾ ਹੈ ਸਰੀਰ ਦੇ ਵਿੱਚ ਦਾਖਲ ਹੋ ਕੇ ਵਿਅਕਤੀ ਨੂੰ ਨਪੁੰਸਕ ਤੱਕ ਬਣਾਉਂਦਾ ਹੈ। ਜਿਗਰ ਦਾ ਕੈਂਸਰ ਤੇ ਮੂੰਹ ਦੇ ਉੱਤੇ ਫਿੰਸੀਆਂ ਨਿਕਲ ਆਉਂਦੀਆਂ ਨੇ ਤੇ ਪੰਜਾਬ ਦੀਆਂ ਕੁਝ ਅਕੈਡਮੀਆਂ ਦੇ ਵਿੱਚ ਟੀਕੇ ਲਾਉਣ ਦੀ ਕੋਚਿੰਗ ਵੀ ਜਿਹੜੀ ਹੈ ਮਿਲਦੀ ਰਹੀ ਹੈ। ਡੋਪ ਟੈਸਟ ਅਸਲ ਚ ਹੁੰਦਾ ਕੀ ਹੈ, ਦੱਖਣੀ ਅਫਰੀਕਾ ਦੇ ਇੱਕ ਕਬੀਲੇ ਦੇ ਰੂੜੀ ਮਾਰਕਾ ਸ਼ਰਾਬ ਦਾ ਨਾਂ ਹੈ ਡੋਪ ਉਹਨਾਂ ਦਾ ਸੀਗਾ ਤੇ ਜਿਸ ਨੂੰ ਡੂਪ ਜਿਹੜਾ ਵੀ ਕਿਹਾ ਜਾਂਦਾ ਸੀ। ਸਰੀਰ ਦੇ ਵਿੱਚ ਨਸ਼ੇ ਵਾਲੇ ਕੋਈ ਤੱਤ ਦਾਖਲ ਕਰਨ ਨੂੰ ਡੋਪਿੰਗ ਕਿਹਾ ਜਾਂਦਾ ਹੈ। ਕਈ ਨੌਜਵਾਨ ਪੰਜਾਬ ਪੁਲਿਸ ਦੀ ਭਰਤੀ ਸਮੇਂ ਵੀ ਡੋਪ ਟੈਸਟ ਦੇਣ ਤੋਂ ਜਿਹੜਾ ਭੱਜ ਜਾਂਦੇ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਸਮੇਂ ਤੋਂ ਅਸਲਾ ਧਾਰਕਾਂ ਦੇ ਜਿਹੜੇ ਨੇ ਲਾਇਸੈਂਸ ਜਿਹੜੇ ਨੇ ਅਸਲਾ ਲਾਇਸੈਂਸ ਰੈਨਵਿਊ ਹੋਣ ਸਮੇਂ ਜਾਂ ਨਵਾਂ ਲਾਇਸੈਂਸ ਬਣਨ ਸਮੇਂ ਡੋਪ ਟੈਸਟ ਜਿਹੜਾ ਕੀਤਾ ਜਾਂਦਾ ਹੈ ਉਹਦਾ ਜਿਹੜਾ ਕਹਿ ਸਕਦੇ ਹਾਂ ਪਿਸ਼ਾਬ ਦਾ ਜਿਹੜਾ ਉਹ ਟੈਸਟ ਲੈਂਦੇ ਆ ਤੇ ਡੋਪ ਟੈਸਟ ਕੀਤਾ ਜਾਂਦਾ ਹੈ। ਜ਼ਿਲ੍ਹਾ ਹਸਪਤਾਲਾਂ ਦੇ ਵਿੱਚ 10 ਰੁਪਏ ਦੀ ਪਰਚੀ ਫੀਸ ਤੇ 1500 ਰੁਪਏ ਸਰਕਾਰੀ ਫੀਸ ਹੈ। ਡਿਪਟੀ ਕਮਿਸ਼ਨਰ ਦਫ਼ਤਰ ਦੇ ਵੱਲੋਂ ਵੀ ਕਾਫ਼ੀ ਵੱਡੀ ਫੀਸ ਇਹਦੇ ਵਿੱਚ ਲਈ ਜਾਂਦੀ ਹੈ ਤੇ ਨਸ਼ੇ ਦੀਆਂ ਗੋਲੀਆਂ ਕੈਪਸੂਲ ਅਫੀਮ ਪੋਸਟ ਭੁੱਕੀ ਆਦਿ ਡੋਪ ਟੈਸਟ ਦੇ ਘੇਰੇ ਦੇ ਵਿੱਚ ਆਉਂਦੇ ਨੇ। ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਮਾਨਤਾ ਪ੍ਰਾਪਤ ਠੇਕਿਆਂ ਕਰਕੇ ਸਰਕਾਰ ਨੂੰ ਇਸ ਤੋਂ ਆਮਦਨ ਦਾ ਵੱਡਾ ਹਿੱਸਾ ਮਿਲਦਾ ਹੈ ਜਿਸਦੇ ਕਰਕੇ ਡੋਪ ਟੈਸਟ ਦੇ ਵਿੱਚ ਸ਼ਰਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ। ਦੂਸਰੀ ਗੱਲ ਕਰਦੇ ਹਾਂ ਮਿਥਿਹਾਸਕ ਕਹਾਣੀ ਦੀ। ਕਹਿੰਦੇ ਨੇ ਕਿ ਸਿਰਫ ਜਾਣਕਾਰੀ ਵਜੋਂ ਹੀ ਦਿੱਤਾ ਜਾ ਰਿਹਾ ਜਿਹੜਾ ਗੁੱਗਾ ਪੀਰ ਜਿਹਨੂੰ ਗੁੱਗਾ ਜ਼ਹਰ ਵੀਰ ਵੀ ਕਿਹਾ ਜਾਂਦਾ ਹੈ ਉਹਦਾ ਜਨਮ ਅਸ਼ਟਮੀ ਤੋਂ ਅਗਲੇ ਦਿਨ ਨਾਗ ਪੂਜਾ ਦੇ ਨਾਲ ਸੰਬੰਧਿਤ ਰੱਖਦਾ ਹੈ। ਇਹ ਤਿਉਹਾਰ ਮਨਾਇਆ ਜਾਂਦਾ ਹੈ। ਪ੍ਰਚਲਿਤ ਕਥਾ ਇਹ ਵੀ ਹੈ ਕਿ ਕਾਸ਼ਲ ਤੇ ਬਾਸ਼ਲ ਦੋ ਭੈਣਾਂ ਸਨ ਜਿਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਬਾਸ਼ਲ ਗੁਰੂ ਗੋਰਖਨਾਥ ਦੀ ਭਗਤਣੀ ਸੀਗੀ ਤੇ ਉਹਦੀ ਸੇਵਾ ਤੋਂ ਖੁਸ਼ ਹੋ ਕੇ ਗੋਰਖਨਾਥ ਨੇ ਅਗਲੇ ਦਿਨ ਪੁੱਤਰ ਦੇ ਲਈ ਫਲ ਪ੍ਰਾਪਤ ਕਰਨ ਲਈ ਕਿਹਾ ਸੀ। ਇਹ ਖ਼ਬਰ ਜਦੋਂ ਉਹਦੀ ਭੈਣ ਨੂੰ ਜਿਹੜੀ ਹੈ ਕਾਸ਼ਲ ਜੋ ਕਿ ਸ਼ਕਲੋਂ ਉਸਦੇ ਨਾਲੋਂ ਰਲਦੀ ਨੂੰ ਪਤਾ ਲੱਗ ਜਾਂਦਾ ਹੈ ਤਾਂ ਉਹ ਚਾਲ ਦੇ ਨਾਲ ਆਪਣੀ ਖੇਡ ਖੇਡਦੀ ਹੈ ਤੇ ਪਹਿਲਾਂ ਹੀ ਜਾ ਕੇ ਫਲ ਲੈ ਆਉਂਦੀ ਹੈ। ਬਾਸ਼ਲ ਨੂੰ ਬਹੁਤ ਦੁੱਖ ਹੁੰਦਾ ਹੈ ਇਸਦੇ ਕਰਕੇ। ਉਸਨੇ ਗੋਰਖਨਾਥ ਨੂੰ ਜਾ ਕੇ ਦੱਸਿਆ ਕਿ ਤਾਂ ਗੋਰਖਨਾਥ ਨੇ ਨਾਗ ਲੋਕ ਜਾ ਕੇ ਜਾਣੀ ਕਿ ਸੱਪਾਂ ਦੇ ਸ਼ਹਿਰ ਦੇਸ਼ ਚ ਜਾ ਕੇ ਉਹਨਾਂ ਦੀ ਦੁਨੀਆਂ ਚ ਜਾ ਕੇ ਨਾਗ ਲੋਕ ਜਾ ਕੇ ਭਗਵਾਨ ਸ਼ੇਸ਼ ਨਾਗ ਨੂੰ ਬੇਨਤੀ ਕੀਤੀ ਕਿ ਉਹ ਬਾਸ਼ਲ ਦੇ ਘਰ ਪੁੱਤਰ ਦੇ ਰੂਪ ਦੇ ਵਿੱਚ ਜਨਮ ਲੈਣ। ਬੇਨਤੀ ਪ੍ਰਵਾਨ ਕਰਕੇ ਉਹਨਾਂ ਨੇ ਕੁਝ ਜਿਹੜੀ ਸੀ ਭਭੂਤੀ ਦਿੱਤੀ ਤੇ ਕਹਿ ਦਿੱਤਾ ਕਿ ਇਹ ਬਾਂਝ ਔਰਤ ਨੂੰ ਖਵਾਵੇ ਤੇ ਇਸ ਤਰ੍ਹਾਂ ਜਿਹੜਾ ਬਾਸ਼ਲ ਨੂੰ ਭਗਵਾਨ ਸ਼ੇਸ਼ਨਾਗ ਦੇ ਰੂਪ ਦੇ ਵਿੱਚ ਪੁੱਤਰ ਦੀ ਪ੍ਰਾਪਤੀ ਹੋਏਗੀ। ਇਹ ਪੁੱਤਰ ਗੁੱਗਾ ਪੀਰ ਦੇ ਨਾਂ ਦੇ ਉੱਤੇ ਪ੍ਰਸਿੱਧ ਹੋ ਗਿਆ। ਕੁਝ ਭਭੂਤੀ ਇੱਕ ਘੋੜੀ ਨੂੰ ਦਿੱਤੀ ਗਈ ਜਿਸ ਨੇ ਨੀਲਾ ਘੋੜਾ ਵੀਰ ਨੂੰ ਜਨਮ ਦਿੱਤਾ ਤੇ ਇਸੇ ਨੀਲੇ ਘੋੜੇ ਤੇ ਗੁੱਗਾ ਪੀਰ ਨੇ ਜਿਹੜਾ ਸੀ ਸਵਾਰੀ ਕੀਤੀ। ਇਸ ਦਿਨ ਨਾਗ ਦੀ ਪੂਜਾ ਕੀਤੀ ਜਾਂਦੀ ਹੈ ਤੇ ਅੰਧ ਵਿਸ਼ਵਾਸੀ ਲੋਕ ਪਿੱਪਲ ਜਾਂ ਜਿੱਥੇ ਵੀ ਸੱਪ ਦੀਆਂ ਵਰਮੀਆਂ ਹੋਣ ਆਟੇ ਦੀਆਂ ਸੇਵੀਆਂ ਬਣਾ ਕੇ ਜਾਂ ਦੁੱਧ ਰੱਖ ਆਉਂਦੇ ਨੇ। ਮੈਂ ਪਿਛਲੇ ਦਿਨਾਂ ਚ ਗੱਲ ਕੀਤੀ ਸੀ ਭਾਈ ਦੁੱਧ ਸੱਪ ਓਨਾ ਚਿਰ ਕੋਈ ਵੀ ਲਿਕੁਇਡ ਨਹੀਂ ਲੈਂਦਾ ਜਿੰਨਾ ਚਿਰ ਉਹ ਹਾਈਡਰੇਟ ਨਹੀਂ ਹੋ ਜਾਂਦਾ ਤੇ ਦੁੱਧ ਤਾਂ ਖਾਸ ਕਰਕੇ ਕਿਉਂਕਿ ਉਹ ਮੋਟੇਪਨ ਚ ਹੁੰਦਾ ਹੈ ਤੇ ਜੇ ਉਹ ਦੁੱਧ ਲੈਂਦਾ ਤੇ ਉਹਦੀ ਸਾਹ ਨਾਲੀ ਦੇ ਵਿੱਚ ਜਿਹੜੀ ਹੈ ਉਹ ਕਿਤੇ ਅਟਕ ਜਾਂਦਾ ਹੈ ਜਾਂ ਸੁੜਕਾ ਵੱਜਦਾ ਜਾਂ ਕਿੱਦਾਂ ਵੀ ਹੈ ਤਾਂ ਉਹਦਾ ਸਾਹ ਰੁਕ ਜਾਂਦਾ ਤੇ ਬਹੁਤ ਸਾਰੇ ਜਿਹੜੇ ਨੇ ਕੋਬਰਾ ਇਸੇ ਕਰਕੇ ਭਾਰਤ ਦੇ ਵਿੱਚ ਉਹ ਬਲੀ ਦੇ ਬੱਕਰੇ ਬਣ ਗਏ ਨੇ ਸੱਪਾਂ ਤੋਂ। ਪਰ ਸਾਡੇ ਲੋਕ ਨਹੀਂ ਹਟਦੇ ਜੀ ਇਹਨਾਂ ਵਿਸ਼ਵਾਸਾਂ ਦੇ ਵਿੱਚੋਂ ਨਹੀਂ ਨਿਕਲਦੇ, ਵਿਚਾਰਿਆਂ ਨੂੰ ਉਹਨਾਂ ਨੂੰ ਸੱਪ ਦੀ ਜੂਣ ਵੀ ਨਹੀਂ ਹਟਾਉਣ ਦਿੰਦੇ ਤੇ ਜਦੋਂ ਸੱਪ ਨੂੰ ਜ਼ਰੂਰਤ ਪਵੇਗੀ ਉਹਨੂੰ ਪਾਣੀ ਦੀ ਜਾਂ ਕਿਸੇ ਵੀ ਚੀਜ਼ ਦੀ ਤਾਂ ਅਸਲ ਦੇ ਵਿੱਚ ਤਾਂ ਉਹ ਹਾਈਡਰੇਟ ਹੁੰਦਾ ਤਾਂ ਪਾਣੀ ਦੀ ਭਾਲ ਕਰਦਾ, ਉਹਨਾਂ ਚਿਰ ਪਾਣੀ ਨਹੀਂ ਉਹ ਪੀਂਦਾ ਤੇ ਜੇ ਪਾਣੀ ਨਹੀਂ ਮਿਲਦਾ ਤਾਂ ਫਿਰ ਹੀ ਉਹ ਐਸਾ ਚੀਜ਼ ਕੋਈ ਆਪਣੀ ਜਾਨ ਦਾ ਰਿਸਕ ਲੈਂਦਾ ਹੈ, ਨਹੀਂ ਤਾਂ ਉਹ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਂਦਾ। ਸੱਪ ਦੁੱਧ ਨਹੀਂ ਪੀਂਦਾ। ਦੁੱਧ ਰੱਖ ਆਉਂਦੇ ਨੇ ਤੇ ਪਿੱਪਲ ਦੁਆਲੇ ਧਾਗਾ ਜਿਹਾ ਬੰਨ ਦਿੰਦੇ ਨੇ ਤੇ ਉਹ ਨਹੀਂ ਜਾਣਦੇ ਕਿ ਸੱਪ ਦੁੱਧ ਨਹੀਂ ਪੀਂਦੇ। ਹੁਣ ਕਈ ਪਿੰਡਾਂ ਦੇ ਵਿੱਚ ਕੁਝ ਖਾਸ ਜਾਤੀ ਦੇ ਲੋਕ ਮਿੱਟੀ ਜਾਂ ਇੱਟਾਂ ਦੀ ਵਰਮੀ ਬਣਾ ਕੇ ਲਾਗੇ ਬੈਠ ਜਾਂਦੇ ਹੈ ਤੇ ਲੋਕ ਇਹਨਾਂ ਨੂੰ ਸੇਵੀਆਂ ਆਟਾ ਗੁੜ ਜਾਂ ਨਗਦ ਪੈਸੇ ਦਿੰਦੇ ਨੇ, ਭਾਈ ਉਹਨਾਂ ਨੇ ਕਿਹੜਾ ਭਾਈ ਸ਼ੋਪਿੰਗ ਤੇ ਜਾਣਾ। ਗੁੱਗਾ ਪੀਰ ਨੂੰ ਸੱਪਾਂ ਦਾ ਦੇਵਤਾ ਮੰਨਿਆ ਜਾਂਦਾ ਹੈ ਤੇ ਗੁੱਗੇ ਨੌਵੀਂ ਦਿਨ ਜਿਹੜਾ ਸੀ ਉਹ ਗੁੱਗੇ ਦੇ ਝੰਡੇ ਨੂੰ ਜੋ ਰੰਗ ਬਰੰਗੀਆਂ ਟਾਕੀਆਂ ਮੋਰ ਪੰਖਾਂ ਨਾਰੀਅਲਾਂ ਤੇ ਕੌਡੀਆਂ ਦੇ ਨਾਲ ਸ਼ਿੰਗਾਰਿਆ ਹੁੰਦਾ ਹੈ ਤੇ ਛਪਾਰ ਦੇ ਵਿੱਚ ਇਸ ਦਿਨ ਵੱਡਾ ਮੇਲਾ ਲੱਗਦਾ ਹੈ। ਛਪਾਰ ਦਾ ਮੇਲਾ ਬਹੁਤ ਵੱਡਾ ਮੰਨਿਆ ਜਾਂਦਾ ਹੈ। ਇਸ ਦਿਨ ਔਰਤਾਂ ਸੇਵੀਆਂ ਰਿਣਦੀਆਂ ਨੇ ਤੇ ਸੱਪਾਂ ਦੀਆਂ ਬਰਮੀਆਂ ਦੇ ਵਿੱਚ ਦੁੱਧ ਪਾਉਂਦੀਆਂ ਨੇ ਤੇ ਉਹਨਾਂ ਦਾ ਵਿਸ਼ਵਾਸ ਹੈ ਕਿ ਸੱਪਾਂ ਦੀ ਪੂਜਾ ਕਰਨ ਦੇ ਨਾਲ ਭਾਈ ਉਹਨਾਂ ਦੀ ਪੂਜਾ ਕਾਹਦੀ ਹੈ, ਤੁਸੀਂ ਉਹਨਾਂ ਨੂੰ ਭਾਜੜਾ ਪਾ ਦਿੰਦੇ ਹੋ ਤੇ ਸੱਪ ਦੇਵਤਾ ਉਹਨਾਂ ਦੇ ਪਰਿਵਾਰ ਦੇ ਜੀਆਂ ਦੇ ਉੱਤੇ ਕਹਿੰਦੇ ਮਿਹਰ ਕਰੇਗਾ ਤੇ ਹੁਣ ਇਹਨਾਂ ਦੀ ਦੋਗਲਾਪਨ ਵੇਖ ਲਵੋ। ਜਦ ਗੁੱਗਾ ਦਰਸ਼ਨ ਦਿੰਦਾ ਤਾਂ ਸਭ ਤੋਂ ਪਹਿਲਾਂ ਇਹ ਬੀਬੀਆਂ ਡਾਂਗ ਝੁਕਦੀਆਂ ਨੇ ਤੇ ਗੁੱਗੇ ਬਾਬੇ ਨੂੰ ਜਿਹੜਾ ਕੁੱਟਣ ਪੈਂਦੀਆਂ ਹੈ, ਮਾਰਨ ਦੇ ਲਈ ਭੱਜਦੀਆਂ ਨੇ। ਉਸ ਵੇਲੇ ਵੀ ਬਾਬੇ ਦੀ ਪੂਜਾ ਕਰ ਲਿਆ ਕਰਨ, ਪਰ ਕਿੱਥੇ ਭਾਈ, ਕਹਿੰਦੇ ਅਸੀਂ ਤਾਂ ਇਹਨੂੰ ਕੁੱਟ ਕੇ ਤੇ ਮਕਾ ਕੇ ਹੀ ਹਟਾਂਗੇ। ਤੇ ਇਸੇ ਤਰ੍ਹਾਂ ਜਦੋਂ ਗੁੱਗਾ ਦਰਸ਼ਨ ਦਿੰਦਾ ਹੈ ਤਾਂ ਸਭ ਤੋਂ ਪਹਿਲਾਂ ਬੀਬੀਆਂ ਡਾਂਗ ਚੁੱਕਦੀਆਂ ਗੁੱਗੇ ਬਾਬੇ ਨੂੰ ਮਾਰਨ ਲਈ ਤੇ ਉਸ ਵੇਲੇ ਵੀ ਬਾਬੇ ਦੀ ਪੂਜਾ ਕਰ ਲਿਆ ਕਰਨ। ਇੱਕ ਹੋਰ ਗੱਲ, ਜਦ ਭੁੱਲ ਭੁਲੇਖੇ ਕਹਿੰਦੇ ਨੇ ਕਿ ਕਿਸੇ ਨੂੰ ਸੱਪ ਦਿਖ ਜਾਵੇ ਤਾਂ ਉਹਨੂੰ ਛਪਾਰ ਜਾ ਕੇ ਮਿੱਟੀ ਕੱਢਣੀ ਪੈਂਦੀ ਹੈ ਤੇ ਕਹਿਣਾ ਪੈਂਦਾ ਹੈ ਕਿ ਬਾਬਾ ਲੁਕਿਆ ਛੁਪਿਆ ਰਹੀ ਚੀਨ ਦੇ ਵਿੱਚ ਤੇ ਇਹਨਾਂ ਦੇ ਬਾਬੇ ਨੂੰ ਲੋਕ ਬੜੇ ਹੀ ਸਵਾਦ ਦੇ ਨਾਲ ਖਾਂਦੇ ਨੇ, ਜਾਣੀ ਕਿ ਚੀਨੀ ਲੋਕ ਜਿਹੜੇ ਨੇ ਸੱਪ ਸੁੱਪ ਸਭ ਖਿੱਚ ਜਾਂਦੇ ਆ। ਸੇਲ ਲੱਗੀ ਪਈ ਹੈ ਤੇ ਸਾਡੇ ਬੁੜੇ ਸਾਡੀਆਂ ਬੁੜੀਆਂ ਜਿਹੜੀਆਂ ਨੇ ਟੇਕ ਟੇਕ ਮੱਥੇ ਕਮਲੀਆਂ ਹੋਈਆਂ ਫਿਰਦੀਆਂ ਨੇ। ਡਿਸਕਵਰੀ ਵਾਲੇ ਤਾਂ ਰੋਜ਼ ਸੱਪਾਂ ਦੇ ਦਰਸ਼ਨ ਕਰਦੇ ਆ ਤੇ ਉਹ ਤੇ ਵਿਚਾਰੇ ਛਪਾਰ ਆ ਕੇ ਮਿੱਟੀ ਕੱਢਦੇ ਹੀ ਨਹੀਂ, ਕੱਢਦੇ ਹੀ ਮਰ ਜਾਣਗੇ ਜੇ ਲੱਗੇ ਤਾਂ। ਸੋ ਭਾਈ ਇਹੋ ਜਿਹੇ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲੋ ਤੇ ਵਾਧੂ ਦਾ ਬੋਝ ਲਾਵੋ ਤੇ ਸੁੱਟ ਦਿਓ ਆਪਣੇ ਮੋਢਿਆਂ ਤੋਂ। ਜੋ ਤੁਹਾਡਾ ਦਿਮਾਗ ਵਿਕਾਸ ਕਰ ਸਕੇ ਤੇ ਤੁਸੀਂ ਖੁੱਲ੍ਹ ਕੇ ਜੀਵੋ ਤੇ ਜਿਉਣ ਦਿਓ ਅਗਲਿਆਂ ਨੂੰ ਵੀ, ਜਿਹੜੀ ਜੂਨੇ ਵੀ ਪਏ ਹੋਏ ਹਨ। ਸਦੀਆਂ ਪੁਰਾਣੇ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲੋ ਤੇ ਵਿਗਿਆਨਕ ਸੋਚ ਜਿਹੜੀ ਅਪਣਾਓ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਗੁੱਗੇ ਪੀਰ ਦੀ, ਗੁੱਗਾ ਪੀਰ ਤੇ ਗੱਲਬਾਤ ਹੋਈ ਹੈ ਜੀ। ਤੇ ਅੱਗੇ ਚੱਲਦੇ ਹਾਂ ਅੱਜ ਦੇ ਵਿਸ਼ੇ ਦੇ ਵੱਲ ਨੂੰ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਕੁਝ ਹੀ ਪਲਾਂ ਤੱਕ ਤੇ ਸ਼ੰਮੀ ਜੀ ਨੂੰ ਵੀ ਆਪਾਂ ਲਾਈਨਾਂ ਦੇ ਨਾਲ ਜੋੜਦੇ ਹਾਂ ਤੇ ਗੱਲਬਾਤ ਚਲਾਉਂਦੇ ਹਾਂ। +358449761962 ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਗੱਲਾਂ ਬਾਤਾਂ ਕਰਦੇ ਹਾਂ ਤੇ ਸ਼ੁਰੂਆਤ ਕਰਦੇ ਹਾਂ ਆਪਾਂ ਸ਼ੰਮੀ ਜੀ ਦੇ ਨਾਲ ਅੱਜ ਦੇ ਮੁੱਦੇ ਦੀ। ਜੀਵਨ ਸਾਥੀ ਲਾਈਫ ਪਾਰਟਨਰ ਕਿਉਂ ਜ਼ਰੂਰੀ ਹੈ ਭਾਈ? ਜਦੋਂ ਇਹਨਾਂ ਮੁੱਦਿਆਂ ਦੇ ਉੱਤੇ ਝਾਤ ਮਾਰਦੇ ਹਾਂ ਤੇ ਚਲੋ ਮਨ ਦੇ ਵਿੱਚ ਵਿਚਾਰ ਆਉਂਦਾ, ਦੋਸਤ ਮਿੱਤਰ ਵੀ ਜਿਹੜਾ ਇਹਦੇ ਬਾਰੇ ਸੁਝਾਅ ਦਿੰਦੇ ਹੈ ਤੇ ਕੁਝ ਨਾ ਕੁਝ ਵਿਸ਼ੇ ਤੁਸੀਂ ਵੀ ਸੁਝਾ ਸਕਦੇ ਹੋ। ਇਹੀ ਨਹੀਂ ਕਿ ਇਕੱਲੇ ਅਸੀਂ ਹੀ ਵਿਸ਼ੇ ਜਿਹੜੇ ਰੱਖਣੇ ਉਹਦੇ ਉੱਤੇ ਗੱਲ ਹੋ ਸਕਦੀ ਹੈ। ਜੇ ਤੁਹਾਡੇ ਮਨ ਦੇ ਵਿੱਚ ਵੀ ਦੋਸਤੋ ਕੋਈ ਵਿਸ਼ਾ ਆਉਂਦਾ ਹੈ ਤਾਂ ਦਿਲ ਖੋਲ੍ਹ ਕੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। +358449761962 ਹੈ ਤੇ ਇਹਦੇ ਉੱਤੇ ਮੈਸੇਜ ਕਰਕੇ ਜ਼ਰੂਰ ਦੱਸ ਦਿਆ ਕਰੋ ਜੇ ਮਨ ਦੇ ਵਿੱਚ ਕਿਸੇ ਵਿਸ਼ੇ ਦੇ ਉੱਤੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ। ਤੇ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਸ਼ੇ ਦੀ, ਜੀਵਨ ਸਾਥੀ ਦੇ ਉੱਤੇ ਲਾਈਫ ਪਾਰਟਨਰ। ਸ਼ੰਮੀ ਜੀ ਨਾਲ ਜੁੜ ਚੁੱਕੇ ਨੇ ਤੇ ਅੱਜ ਜਿਹੜਾ ਇੱਕ ਜਿਹੜਾ ਸਮਾਜਿਕ ਵਿਸ਼ਾ ਛੂਹਣ ਜਾ ਰਹੇ ਹਾਂ ਜਿਸਦੇ ਵਿੱਚ ਖਾਸ ਕਰਕੇ ਚਰਚਾ ਜਿਹੜੀ ਕੋਸ਼ਿਸ਼ ਕਰਾਂਗੇ ਕਰਨ ਦੀ ਕਿ ਜੀਵਨ ਸਾਥੀ ਦੀ ਜ਼ਰੂਰਤ ਕਿਉਂ ਹੈ, ਕਿ ਇੱਕ ਸੰਸਾਰਕ ਸਮਾਜਿਕ ਪਰਿਵਾਰਕ ਤੇ ਆਪਣੀ ਪੀੜ੍ਹੀ ਨੂੰ ਸਥਾਪਿਤ ਰੱਖਣ ਲਈ ਇੱਕ ਚੰਗੇ ਜੀਵਨ ਸਾਥੀ ਦੀ ਚੋਣ ਕਿਵੇਂ ਹੋਵੇ ਤੇ ਕਿਵੇਂ ਕਰੀਏ। 21ਵੀਂ ਸਦੀ ਦੇ ਦੌਰਾਨ ਵੀ ਨੌਜਵਾਨ ਜਿਹੜੇ ਨੇ ਉਹਨਾਂ ਦਾ ਵਿਆਹ ਦੇ ਪ੍ਰਤੀ ਘਟਦਾ ਰੁਝਾਨ ਕਿਵੇਂ ਉਹਨਾਂ ਦੇ ਲਈ ਤੇ ਆਉਣ ਵਾਲੀਆਂ ਇਨਸਾਨੀ ਨਸਲਾਂ ਦੇ ਲਈ ਘਾਤਕ ਸਾਬਤ ਹੋ ਸਕਦਾ ਹੈ, ਅੱਜ ਦੇ ਸਮੇਂ ਦੇ ਦੌਰਾਨ ਜਾਂ ਪਹਿਲੇ ਸਮਿਆਂ ਦੇ ਦੌਰਾਨ ਇਹ ਤਾਂ ਆਪਾਂ ਸੁਣਦੇ ਸੀ ਕਿ ਮਹਿੰਗਾਈ ਹੈ, ਮਤਲਬ ਕਿ ਰੋਜ਼ਗਾਰ ਹੈ ਨਹੀਂ, ਐਜੂਕੇਸ਼ਨ ਨਹੀਂ ਹੈ, ਪ੍ਰੋਫੈਸ਼ਨ ਨਹੀਂ ਹੈ, ਪਰ ਅੱਜ ਸਾਰਾ ਕੁਝ ਹੁੰਦੇ ਸੁਣਦੇ ਵੀ ਫਿਰ ਵੀ ਬਾਅਦ ਉਸ ਤੋਂ ਬਾਅਦ ਵੀ ਜਿਹੜਾ ਨੌਜਵਾਨ ਨੇ ਉਹ ਵਿਆਹ ਦੇ ਪ੍ਰਤੀ ਖਿੱਚ ਦਾ ਕਾਰਨ ਕਿਉਂ ਨਹੀਂ ਜਿਹੜਾ ਇਹਨਾਂ ਦੇ ਬਣ ਰਹੇ? ਪਹਿਲੇ ਸਮਿਆਂ ਦੇ ਵਿੱਚ ਪੈਸੇ, ਕਾਮਯਾਬੀ, ਰੋਜ਼ਗਾਰ ਦੀ ਕਮੀ ਦੇ ਕਾਰਨ ਬਣਦੇ ਸਨ ਇਹ ਮਸਲੇ ਕਿ ਭਾਈ ਇੱਕ ਇੱਕ ਵਿਆਹ ਵੀ ਹੁੰਦਾ ਸੀ ਪਰਿਵਾਰ ਦੇ ਵਿੱਚ। ਪਰ ਅੱਜ ਡਿਜੀਟਲ ਦੁਨੀਆ ਦੇ ਵਿੱਚ ਹਰ ਕਿਸੇ ਦੇ ਕੋਲ ਕੋਈ ਨਾ ਕੋਈ ਮੁਹਾਰਤ ਜਿਹੜੀ ਮੌਜੂਦ ਹੈ, ਉਹ ਮੁਹਾਰਤ ਹੋਣ ਦੇ ਬਾਵਜੂਦ ਵੀ ਵਿਆਹ ਦੇ ਵਿੱਚ ਇੰਟਰਸਟ ਦੀ ਕਮੀ ਕਿਉਂ ਹੈ? ਅੱਜ ਤਾਂ ਲਵ ਮੈਰਿਜ, ਅਰੇਂਜ ਮੈਰਿਜ, ਲਿਵਿੰਗ ਰਿਲੇਸ਼ਨ, ਹੋਰ ਬਹੁਤ ਸਾਰੇ ਨਾਮ ਦਿੱਤੇ ਜਾ ਸਕਦੇ ਆ ਇਸ ਤਰ੍ਹਾਂ ਦੇ ਰਿਸ਼ਤੇ ਬਣਦੇ ਆ, ਇਸ ਤਰ੍ਹਾਂ ਦੇ ਸੰਦਰਭ ਜਿਹੜੇ ਨੇ ਸਾਡੇ ਆਵਾਮ ਦੇ ਵਿੱਚ, ਸਾਡੇ ਸਮਾਜ ਦੇ ਵਿੱਚ, ਸਾਡੇ ਆਲੇ ਦੁਆਲੇ ਦੇ ਵਿੱਚ, ਪੂਰੀ ਧਰਤੀ ਦੇ ਉੱਤੇ ਮੌਜੂਦ ਨੇ ਹੁਣ ਤਾਂ। ਤੇ ਨੌਜਵਾਨਾਂ ਧਿਆਨ ਜਿਹੜਾ ਫਿਰ ਵੀ ਵਿਆਹ ਦੇ ਵੱਲ ਆਕਰਸ਼ਿਤ ਕਿਉਂ ਨਹੀਂ ਕਰ ਪਾ ਰਹੇ ਨੇ? ਜੀਵਨ ਸਾਥੀ ਇੱਕ ਐਸਾ ਫੈਸਲਾ ਜੋ ਦੋ ਲੋਕਾਂ ਦੀ ਜ਼ਿੰਦਗੀ ਨਹੀਂ ਸਗੋਂ ਪੂਰੇ ਪਰਿਵਾਰ ਜਾਂ ਦੋ ਪਰਿਵਾਰ ਨਾਲ ਜੁੜਦੇ ਆ, ਆਉਣ ਵਾਲੀ ਪੀੜ੍ਹੀ ਨੂੰ ਪ੍ਰਭਾਵਿਤ ਕਰਦਾ ਹੈ। ਇਹਦੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਾਜੀ ਸਿੰਘ ਸ਼ੰਮੀ ਜੀ, ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਉਹਨਾਂ ਦੇ ਨਾਲ, ਤੇ ਤੁਹਾਡਾ ਵੀ ਦੋਸਤੋ ਨਾਲ ਰਹੇਗਾ। ਸਵਾਗਤ, ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ, ਕੀ ਹਾਲ ਚਾਲ ਨੇ?
2: ਅੱਜ ਤਾਂ ਜੀਵਨ ਸਾਥੀ ਦੇ ਉੱਤੇ ਜਿਹੜੀ ਚਰਚਾ ਸ਼ੁਰੂ ਕੀਤੀ ਗਈ ਹੈ, ਕਮਾਲ ਕਰ ਦਿੱਤਾ ਹੈ, ਐਂਡ ਕਰਤਾ ਜੀ। ਇਹ ਮੈਨੂੰ ਲੱਗਦਾ ਭਾਰਤ ਸਾਹਿਬ ਇਹ ਇਹੋ ਜਿਹਾ ਵਿਸ਼ਾ ਹੈ ਜਿਹਦੇ ਵਿੱਚ ਤੁਸੀਂ ਦੇਖ ਲਓ ਕਿ ਪਿਆਰ, ਵਿਆਹ, ਪਰਿਵਾਰ, ਸਮਾਜ, ਆਜ਼ਾਦੀ, ਜ਼ਿੰਮੇਵਾਰੀ, ਹੋਰ ਵੀ ਜਿਹੜੀ ਮਾਡਰਨ ਰਿਸ਼ਤਿਆਂ ਦੀ ਤੁਸੀਂ ਗੱਲ ਕਰ ਰਹੇ ਸੀ ਉਹ ਸਾਰਾ ਕੁਝ ਆ ਜਾਂਦਾ। ਕਾਫੀ ਬ੍ਰੌਡ ਟੌਪਿਕ ਆ, ਮੈਨੂੰ ਲੱਗਦਾ ਇੱਕ ਰਾਜ ਤਾਂ ਮੁੱਕਣ ਵਾਲਾ ਨਹੀਂ। ਪਰ
1: ਆਪਾਂ ਕਿਹੜਾ ਕਿਤੇ ਹੋਰ ਜਾਣਾ ਜੀ, ਆਪਣੇ ਕੋਲ ਹੀ ਆ ਟੌਪਿਕ, ਇੱਥੇ ਰੱਖ ਲੈਣਾ।
2: ਹਾਂਜੀ ਹਾਂਜੀ ਜੀ, ਇਹ ਕਹਿ ਲੋ ਭਾਗਾਂ ਵਾਲਾ ਵਿਸ਼ਾ ਤੇ ਕਈ ਭਾਗਾਂ ਦੀ ਕਰਨਾ ਪਊ, ਮੈਨੂੰ ਐ ਲੱਗਦਾ।
1: ਕਈਆਂ ਦੇ ਤਾਂ ਭਾਗ ਵੀ ਵਿਗਾੜੂਗਾ ਇਹ ਹੁਣ ਵਿਸ਼ਾ, ਕਈਆਂ ਦੇ ਭਾਗ ਸੁਧਾਰੂਗਾ।
2: ਬਿਲਕੁਲ ਬਿਲਕੁਲ ਜੀ, ਬੜਾ ਦਿਲਚਸਪ ਜਿਹੜਾ ਜੀਵਨ ਸਾਥੀ ਸ਼ਬਦ ਹੈ। ਇੱਕ ਤਾਂ ਜੀਵਨ ਆਪਣੇ ਆਪ ਦੇ ਵਿੱਚ ਹੀ ਵੱਡਾ ਸ਼ਬਦ ਹੈ, ਉੱਤੋਂ ਜਿਹੜਾ ਜੀਵਨ ਭਰ ਲਈ ਸਾਥੀ ਹੈ
1: ਜੀ,
2: ਉਹ ਉਹਦੇ ਨਾਲ ਜਦੋਂ ਜੁੜਦਾ ਤੇ ਇਹ ਹੋਰ ਵੀ ਜਿਹੜਾ ਦਿਲਚਸਪ ਹੋ ਜਾਂਦਾ ਸਾਰਾ ਮਾਮਲਾ। ਤੋ ਇਹ ਜਦੋਂ ਆਪਾਂ ਸ਼ਬਦ ਦੀ ਗੱਲ ਕਰਦੇ ਆ ਤੇ ਮਿਲਾ ਕੇ ਕਹਿ ਲੋ ਵੀ ਵਿਆਹ ਤੇ ਗੱਲ ਜਿਹੜੀ ਕੇਂਦਰਿਤ ਹੁੰਦੀ ਆ
1: ਜੀ,
2: ਤੇ ਵਿਆਹ ਸ਼ਬਦ, ਵਿਆਹ, ਸ਼ਾਦੀ, ਮੈਰਿਜ ਦੇ ਅਨੇਕਾਂ ਨਾਂ ਹੋਣਗੇ ਵੱਖ ਵੱਖ ਕਿੱਤੇ ਸੱਭਿਆਚਾਰਾਂ ਦੇ ਵਿੱਚ, ਪਰ ਆਪਾਂ ਨੂੰ ਕਿਉਂਕਿ ਪੰਜਾਬ ਦੇ ਵਿੱਚ ਬੈਠੇ ਆਪਾਂ ਵਿਆਹ ਕਿਉਂਕਿ ਸਮਝ ਜਾਂਦੇ ਆਪਾਂ ਕਿ ਕਿਹਦੀ ਗੱਲ ਹੋ ਰਹੀ ਹੈ ਤੇ ਕਿਹੜੀ ਰਸਮ ਦੀ ਗੱਲ ਹੋ ਰਹੀ ਹੈ।
1: ਬਿਲਕੁਲ,
2: ਇਹ ਬੜਾ ਪਵਿੱਤਰ ਕਹਿ ਲੋ ਇੱਕ ਰਸਮ ਹੋ ਗਈ ਆ
1: ਜੀ।
2: ਤੇ ਇਹ ਕਦੋਂ ਸ਼ੁਰੂ ਹੋਈ? ਮਨੁੱਖ ਦੇ ਜਿਹੜੇ ਇਤਿਹਾਸ ਦੀ ਲੋੜ ਕਿਉਂ ਪਈ ਵਿਆਹ ਦੀ? ਪੁਰਾਣੇ ਸਮਿਆਂ ਦੇ ਵਿੱਚ ਤੇ ਹੁਣ ਕੀ ਮਾਹੌਲ ਆ? ਪਹਿਲਾਂ ਆਪਾਂ ਦੇਖਦੇ ਆ ਕਿ ਉਹ ਪਰਿਵਾਰ ਦੇ ਵੰਸ਼ ਵਾਸਤੇ ਜਾਂ ਜਾਇਦਾਦਾਂ ਲਈ ਕੀਤੇ ਜਾਂਦੇ ਆ। ਪੁਰਾਣੇ ਭਾਰਤ ਵਿੱਚ ਵੀ, ਪੁਰਾਣੀ ਦੁਨੀਆਂ ਦੇ ਵਿੱਚ ਵੀ, ਦੁਨੀਆਂ ਭਰ ਚ
1: ਵਿਆਹ ਦੇ ਬੜੇ ਰੂਪ
2: ਹਾਂਜੀ ਉਹ ਵੇਖਣ ਨੂੰ ਮਿਲਦੇ ਰਹੇ ਆ। ਤੋ ਸਾਥੀ ਤੋਂ ਜੀਵਨ ਸਾਥੀ ਦਾ ਜਿਹੜਾ ਸਫ਼ਰ ਆ ਇਹ ਬੜਾ ਕਮਾਲ ਦਾ ਏ, ਔਰ ਬਦਲਦੀ ਦੁਨੀਆਂ ਦੇ ਨਾਲ ਨਾਲ ਇਹਦੇ ਰੂਪ ਰੰਗ ਜਿਹੜੇ ਢੰਗ ਆ ਉਹ ਵੀ ਬਦਲਦੇ ਰਹੇ ਆ
1: ਜੀ।
2: ਇਸ ਕਰਕੇ ਅੱਜ ਇੱਕ ਨਾਲ ਤੁਸੀਂ ਜਿਹੜੀ ਗੱਲ ਜੋੜੀ ਆ, ਮੈਂ ਪੋਸਟਰ ਦੇ ਵਿੱਚ ਵੀ ਦੇਖ ਰਿਹਾ ਸੀ, ਤੁਸੀਂ ਜ਼ਿਕਰ ਵੀ ਕਰ ਰਹੇ ਸੀ, ਇਹ ਜੋ ਅੱਜ ਦਾ ਜ਼ਮਾਨਾ ਹੈ, ਅੱਜ ਦੇ ਟਾਈਮ ਦੇ ਵਿੱਚ ਨੌਜਵਾਨਾਂ ਦੇ ਵਿੱਚ ਇਹਦੇ ਪ੍ਰਤੀ ਉਪਰਾਮਤਾ ਜਾਂ ਇਨਡਿਫਰੈਂਸ ਆਪਾਂ ਦੇਖਣ ਨੂੰ ਮਿਲਦਾ ਕਿ ਉਹ ਇਹ ਚ ਇੰਟਰਸਟ ਨਹੀਂ ਲੈ ਰਹੇ। ਉਹ ਕਹਿੰਦੇ ਵੀ ਆਜ਼ਾਦੀ ਠੀਕ ਹੈ, ਅਸੀਂ ਆਜ਼ਾਦ ਹੀ ਠੀਕ ਹੈ ਭਾਈ, ਉੜਦੇ ਪਰਿੰਦੇ ਬਣ ਕੇ ਰਹਿਣਾ ਹੈ
1: ਜੀ।
2: ਤੋ ਪਰਿੰਦੇ ਖਾਸੇ ਉੱਡੀ ਜਾਂਦੇ ਆ ਤੇ ਖਾਸੇ ਮਤਲਬ ਉਹਨਾਂ ਨੇ ਜਿਹੜੀ ਆਜ਼ਾਦੀ ਦੇ ਵੱਲ ਨੂੰ ਧਿਆਨ ਉਹਨਾਂ ਦਾ ਗਿਆ
1: ਜੀ।
2: ਤੋ ਉਹ ਰੂਪ ਰੰਗ ਜਿਹੜੇ ਬਦਲੇ ਆ
1: ਜੀ,
2: ਕੁਝ ਮੈਂ ਜਦੋਂ ਤੁਸੀਂ ਗੱਲਬਾਤ ਕਰ ਰਹੇ ਸੀ ਮੈਂ ਯੂਟਿਊਬ ਦੇ ਰਾਹੀਂ ਕਿਉਂਕਿ ਲਾਈਵ ਆ
1: ਆਪਾਂ,
2: ਉਹ ਉਹਦੇ ਵਿੱਚ ਮੈਂ ਦੋਸਤਾਂ ਦੇ ਸੁਨੇਹੇ ਵੀ ਪੜ੍ਹ ਰਿਹਾ ਸੀ, ਬੜੇ ਮੁਹੱਬਤ ਉਹਨਾਂ ਨੇ ਭੇਜੀ ਹੋਈ ਆ।
1: ਬਿਲਕੁਲ
2: ਅਭਿਮਾਨ ਜੀ ਉਹਨਾਂ ਨੇ ਲਿਖਿਆ ਸੀ ਵਿੱਚ ਕਿ ਇੱਕ ਤਾਂ ਨੌਜਵਾਨ ਵਿਆਹ ਤੋਂ ਭਾਈ ਨੀਲੇ ਡਰਾਮ ਵਾਲੀਆਂ ਖ਼ਬਰਾਂ ਦੇਖ ਦੇਖ ਕੇ ਦੂਰ ਹੋ ਰਹੇ ਵਿਆਹ ਤੋਂ, ਉਹਨਾਂ ਨੂੰ ਡਰ ਲੱਗਣ ਲੱਗ ਗਿਆ ਵੀ ਇਹ ਔਖਾ ਭਾਈ ਔਖੀ ਹੋ ਜੂ ਕੈਦ ਕੱਟਣੀ
1: ਜੀ। ਬਿਲਕੁਲ ਹੈ ਜੀ,
2: ਤੇ ਦੋਸਤਾਂ ਵੱਲੋਂ ਇਨਪੁਟ ਬੜੀ ਕਮਾਲ ਦੀ ਆ ਰਹੀ ਆ, ਤੇ ਭਾਈ ਮੁਕੱਦਰ ਸਿੰਘ ਜੀ, ਬਲਜੀਤ ਸਿੰਘ ਜੀ, ਤੇ ਨਾਲ ਦੀ ਨਾਲ ਆਪਣੇ ਸੁਰਿੰਦਰ ਗੁਰਮਹਿਲ ਜੀ ਤੇ ਗੁਰੀਮਾਨ ਜੀ, ਸਤਨਾਮ ਸਿੰਘ ਜਾਣੀਆ ਚਾਲ ਜੀ, ਸਾਰੇ ਦੋਸਤ ਜੁੜੇ ਹੋਏ ਨੇ ਅਤੇ ਮੁਹੱਬਤ ਭੇਜ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਹਰਵਿੰਦਰ ਕੌਰ ਚੌਲ ਜੀ ਸੁਣ ਰਹੇ ਨੇ, ਇਕਬਾਲ ਮਾਂਗਰ ਜੀ,
1: ਬਿਲਕੁਲ
2: ਸਾਰੇ ਦੋਸਤਾਂ ਦਾ ਸਵਾਗਤ, ਧੰਨਵਾਦ। ਮੇਰਾ ਧਿਆਨ ਉਧਰ ਚਲਾ ਗਿਆ ਸੀ ਡਰਮ ਦੇ ਉੱਤੇ ਜਦੋਂ ਮਾਨ ਸਾਹਿਬ ਨੇ ਗੱਲ ਕੀਤੀ
1: ਜੀ।
2: ਤੋ ਭਾਰਤ ਸਾਹਿਬ, ਇਹ ਡਰਮ ਵੀ ਕੋਈ ਨਵੇਂ ਨਹੀਂ ਹੈਗੇ, ਇਹ ਵੀ ਜਦੋਂ ਤੋਂ ਸਭਿਅਤਾ ਬਣੀ ਆ ਤੇ ਉਦੋਂ ਤੋਂ ਵੀ ਤੁਰੇ ਆ ਰਹੇ ਨਾਲ ਦੀ ਨਾਲ ਹੀ
1: ਜੀ,
2: ਕਿਉਂਕਿ ਬੰਦੇ ਦੇ ਮਨ ਦੀ ਅਵਸਥਾ ਦਾ ਇਹ ਕੁਝ ਪਲਾਂ ਦੀ ਗੱਲ ਹੁੰਦੀ ਹੈ, ਕੁਝ ਸੈਕਿੰਡਸ ਦੀ ਗੱਲ ਹੁੰਦੀ ਹੈ ਕਿ ਪਤਾ ਨੀ ਕਿਹਦੇ ਮਨ ਚ ਕਿਹੜੀ ਬਦੀ ਕਦੋਂ ਆ ਜਾਣੀ, ਕੀ ਕਰ ਦੇਗਾ
1: ਜੀ,
2: ਔਰ ਕਿਹਨੇ ਕੀ ਕਾਰਨ, ਕੋਈ ਬੰਦਾ ਸੋਚ ਵੀ ਨਹੀਂ ਸਕਦਾ ਇਹਦੇ ਬਾਰੇ।
1: ਬਿਲਕੁਲ।
2: ਇੱਕ ਮੈਂ ਇਸ ਮੈਨੂੰ ਯਾਦ ਆ ਰਹੀ ਸੀ ਕਿ ਰਾਹੁਲ ਸ਼ੰਕਰ ਧਿਆਨ ਨੇ ਨਾ ਇੱਕ ਬਹੁਤ ਹੀ ਪਿਆਰੀ ਕਿਤਾਬ ਲਿਖੀ
1: ਜੀ,
2: ਵੋਲਗਾ ਸੇ ਗੰਗਾ
1: ਜੀ।
2: ਉਹਨਾਂ ਨੇ ਆਪਣਾ ਜਿਹੜਾ ਧਰਤੀ ਦੇ ਇਸ ਖਿੱਤੇ ਦਾ ਇੱਕ ਤਰ੍ਹਾਂ ਨਾਲ ਆਪਣੀਆਂ 20 ਦੇ ਕਰੀਬ ਉਹ ਸ਼ਾਇਦ ਕਹਾਣੀਆਂ ਹੋਣਗੀਆਂ
1: ਜੀ।
2: ਉਹ ਚ 6000 ਈਸਾ ਪੂਰਵ ਤੋਂ ਲੈ ਕੇ ਮੌਜੂਦਾ ਟਾਈਮ ਤੱਕ ਉਹਨਾਂ ਨੇ ਕਹਾਣੀਆਂ ਜਾਂ ਜਿਹੜੇ ਰੀਤੀ ਰਿਵਾਜ ਆ
1: ਜੀ,
2: ਆਪਣੀ ਕਹਾਣੀਆਂ ਦੇ ਵਿੱਚ ਰਾਹੀਂ ਇੱਕ ਸ਼ੀਸ਼ਾ ਦਿਖਾਉਣ ਦੀ ਇੱਕ ਫਿਲਮ ਦੀ ਤਰ੍ਹਾਂ ਉਹਨਾਂ ਨੇ ਪੇਸ਼ ਕੀਤਾ। ਬੜੀ ਸੋਹਣੀ ਲੱਗਦੀ ਆ ਜਦੋਂ ਆਪਾਂ ਪੜ੍ਹਦੇ ਕਿਤਾਬ। ਉਹ ਸ਼ੁਰੂਆਤੀ ਦੌਰ ਚ ਇਹਦੇ ਜਿਹੜੇ ਆ ਰੰਗ ਢੰਗ ਵੱਖਰੇ ਰਹੇ ਹੋਣਗੇ, ਤੁਸੀਂ ਰਾਜਾ ਸ਼ਾਹੀ ਦੀ ਜਿਵੇਂ ਗੱਲ ਕਰ ਰਹੇ ਸੀ, ਉੱਥੇ ਵੱਖਰੀ ਤਰ੍ਹਾਂ ਦਾ ਇੱਕ ਮਾਹੌਲ ਆ
1: ਜੀ।
2: ਆਪਾਂ ਸ਼ੇਰੇ ਪੰਜਾਬ ਦੀ ਜਦੋਂ ਗੱਲ ਕਰਦੇ ਹਾਂ, ਉਹ ਸੂਰਜ ਦੀ ਅੱਖ ਦੇ ਵਿੱਚ ਵੀ ਉਹਦਾ ਜ਼ਿਕਰ ਹੁੰਦਾ ਤੇ ਉਹਦਾ ਵੀ ਆਪਾਂ ਔਨ ਰਿਕਾਰਡ ਆਪਾਂ ਦੇਖਦੇ ਹਾਂ
1: ਜੀ
2: ਕਿ ਲਗਭਗ 20 ਜਾਂ 30 ਰਾਣੀਆਂ ਓਫੀਸ਼ਲੀ ਉਹਨਾਂ ਦੀਆਂ ਪਤਨੀਆਂ ਸੀਗੀਆਂ
1: ਜੀ।
2: ਪਰ ਇਹ ਜਿਹੜੇ ਰਿਸ਼ਤੇ ਉਹਨਾਂ ਦੇ ਜਿਹੜੇ ਵਿਆਹ ਸੀ
1: ਜੀ,
2: ਇਹ ਕੁੱਲ ਮਿਲਾ ਕੇ ਪੋਲੀਟੀਕਲ ਜਿਹੜੇ ਆ ਗੱਠਜੋੜ ਆ ਉਹਦੇ ਕਰਕੇ ਹੋ ਜਾਂਦੇ ਆ, ਜਾਂ ਫਿਰ ਜਿਹੜੀ ਰਾਜ ਸੱਤਾ ਉਹਨੂੰ ਕੰਸੋਲੀਡੇਟ ਕਰਨ ਵਾਸਤੇ ਕਿ ਆਪਾਂ ਹੋਰ ਤਕੜੇ ਹੋ ਜਾਂਗੇ, ਫਲਾਣਾ ਰਾਜਾ
1: ਆਪਣੇ ਨਾਲ ਭਈ ਰਿਸ਼ਤਾ ਹੀ ਹੜੱਪਣ ਦੀ ਜਾਂ ਹੋਰ ਪਿੱਛੇ ਚਾਹਤ ਹੁੰਦੀ ਸੀ ਜੀ,
2: ਉਹ ਚੱਲਦਾ ਸੀ। ਹਾਂਜੀ,
1: ਸੋ
2: ਇਹ ਵੇਖੋ ਇਹੀ ਸਿਲਸਿਲਾ ਬਾਕੀ ਘਰਾਣਿਆਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਰਿਹਾ
1: ਜੀ।
2: ਉਹਨਾਂ ਦੇ ਆਪਣੇ ਜਿਹੜੇ ਕਾਰਨ ਹੋਣਗੇ
1: ਜੀ,
2: ਪਰ ਕੁੱਲ ਮਿਲਾ ਕੇ ਜੇ ਆਪਾਂ ਆਮ ਲੋਕਾਂ ਦੀ ਗੱਲ ਕਰੀਏ, ਜਨਰਲਾਈਜ਼ ਕਰੀਏ ਜਾਂ ਐਵਰੇਜ ਕੱਢੀਏ ਕਿ ਉਹ ਠੀਕ ਹੈ, ਸਿੰਗਲ ਮੈਰਿਜ ਜਿਹੜੀ ਆ ਉਹ ਜਿਹੜੀ ਉਹਨੂੰ ਵੈਲਿਡ ਮੰਨਿਆ ਗਿਆ, ਉਹਨੂੰ ਬਹੁਤ ਹੀ ਮਾਣ ਇੱਜ਼ਤ ਵੀ ਮਿਲਦੀ ਆ
1: ਜੀ,
2: ਤੋ ਇਹ ਇੱਕ ਪ੍ਰਵਾਨਿਤ ਮਾਹੌਲ ਹੋ ਗਿਆ ਜਿਹੜਾ ਹੁਣ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖਦੇ ਹਾਂ
1: ਜੀ।
2: ਤੋ ਇਸ ਦੇ ਕਰਕੇ ਜਿਹੜਾ ਇਹ ਇੱਕ ਤਰ੍ਹਾਂ ਦਾ ਮਾਨਤਾ ਪ੍ਰਾਪਤ ਹੋ ਗਿਆ, ਐਕਟ ਬਣੇ ਵੱਖਰੇ ਵੱਖਰੇ ਧਰਮਾਂ ਦੇ ਮੁਤਾਬਕ ਐਕਟ ਬਣੇ ਹੋਏ ਆ, ਕਿਸੇ ਧਰਮ ਦੇ ਵਿੱਚ ਉਹ ਜਿਹੜੀ ਆ ਪੋਲੀਗੇਮੀ ਹੋ ਸਕਦੀ ਆ, ਇੱਕ ਤੋਂ ਜ਼ਿਆਦਾ ਵਿਆਹ ਹੋ ਸਕਦੇ ਆ, ਤੋ ਪਰ ਜ਼ਿਆਦਾਤਰ ਜਿਹੜੇ ਆ ਉਹਨਾਂ ਨੇ ਇਸ ਗੱਲ ਦੇ ਉੱਤੇ ਕਹਿ ਲਓ ਵੀ ਇੱਕ ਮਤ ਜਾਂ ਇੱਕ ਸੁਰਤਾ ਜਿਹੜੀ ਰੱਖ ਲਈ ਆ ਕਿ ਸਿੰਗਲ ਮੈਰਿਜ ਹੀ ਜਿਹੜੀ ਆ ਉਹ ਜਾਇਜ਼ ਆ,
1: ਪ੍ਰਵਾਨਿਤ ਆ,
2: ਤੋ ਉਹ ਪ੍ਰਵਾਨਿਤ ਆ ਉਹਨੂੰ ਇੱਕ ਆਪਾਂ ਕਹਿ ਲਓ ਵੀ। ਹੁਣ ਇਹ ਤਾਂ ਹੋ ਗਈ ਜਿਹੜੀ ਵਿਆਹ ਦੀ ਜਿਹੜੀ ਗੱਲਬਾਤ ਆ
1: ਜੀ,
2: ਇਹਦੇ ਨਾਲ ਜਦੋਂ ਆਪਾਂ ਅੱਜ ਦੀ ਪੀੜ੍ਹੀ ਨੂੰ ਜੋੜ ਕੇ ਵੇਖਦੇ ਹਾਂ, ਉਹਦੇ ਤੇ ਆਪਾਂ ਅੱਗੇ ਗੱਲ ਕਰਾਂਗੇ
1: ਜ਼ਰੂਰ,
2: ਪਰ ਇੱਕ ਹੋਰ ਕਨਸੈਪਟ ਆ
1: ਜੀ,
2: ਉਹਦੀ ਗੱਲ ਵੀ ਜਿਹੜੀ ਮੈਨੂੰ ਲੱਗਦਾ ਬਣਦੀ ਹੈ, ਜ਼ਰੂਰ ਕਰਨੀ ਹੈ।
1: ਬਿਲਕੁਲ,
2: ਕਿਉਂਕਿ ਹੋ ਸਕਦਾ ਕਿ ਪਹਿਲੀ ਵਾਰੀ ਜਦੋਂ ਕਿਸੇ ਦਾ ਕਿਤੇ ਵਿਆਹ ਹੋਇਆ ਹੋਊਗਾ
1: ਜੀ,
2: ਹੁਣ ਰਾਹੁਲ ਨੇ ਆਪਣੀ ਕਿਤਾਬ ਦੀ ਤੀਜੀ ਕਹਾਣੀ ਦੇ ਵਿੱਚ ਵਿਆਹ ਦੀ ਪਰੰਪਰਾ ਦਾ ਸ਼ੁਰੂ ਕੀਤਾ ਜ਼ਿਕਰ ਕਿ ਉੱਥੇ ਹੁੰਦਾ ਹੈ ਵਿਆਹ
1: ਜੀ,
2: ਤੋ ਉਹ ਵੀ ਉਹਦੇ ਵਿੱਚ ਵੀ ਗੰਧਰਵ ਵਿਆਹ ਵੀ ਕਰਦੇ ਆ। ਗੰਧਰਵ ਵਿਆਹ ਜਿਹੜਾ ਉਹ ਲਵ ਮੈਰਿਜ ਨੂੰ ਕਹਿ ਦਿੰਦੇ ਆ
1: ਜੀ,
2: ਕਿ ਆਪਣੀ ਮਰਜ਼ੀ ਦਾ ਰਿਸ਼ਤਾ ਜਿਹੜਾ ਕਰ ਲਿਆ। ਸਾਡੇ ਇਹ ਵੀ ਆਪਾਂ ਇਹ ਵੀ ਦੇਖਦੇ ਹਾਂ ਇਤਿਹਾਸ ਦੇ ਪੰਨਿਆਂ ਚ ਕਿ ਉਹ ਵੀ ਹੁੰਦਾ ਰਿਹਾ, ਸਵੰਬਰ ਵੀ ਹੁੰਦਾ ਰਿਹਾ ਕਿ ਸਵੈਮ ਉਹਨੇ ਵਰ ਆਪਣਾ ਜਿਹੜਾ ਹਾਸਲ ਕਰਨਾ, ਸਵੈਮਵਰ ਉਹਨੇ ਆਪ ਹੀ ਕੀਤਾ ਜਾਣ ਕੇ ਵਰ ਆਪਣਾ ਉਹਦੀ ਚੋਣ ਕੀਤੀ ਆ, ਤੋ ਉਹ ਖੁੱਲ ਦਿੱਤੀ ਜਾ ਰਹੀ ਹੈ ਕਿ ਆ ਠੀਕ ਹੈ ਆਪਾਂ ਸਿਲੈਕਟ ਕਰ ਲਓ ਭਾਈ, ਤੁਸੀਂ ਆਪਣੀ ਜੀਵਨ ਸਾਥੀ ਦੀ ਚੋਣ ਕਰ ਲਓ
1: ਜੀ,
2: ਕਿਉਂਕਿ ਰਹਿਣਾ ਤੁਸੀਂ ਹੈ ਭਾਈ।
1: ਬਿਲਕੁਲ ਹੈ ਜੀ।
2: ਪਰ ਫਿਰ ਵੀ ਇਹਨਾਂ ਸਾਰੇ ਸਮਿਆਂ ਦੇ ਵਿੱਚ ਪੈਰਲਲ ਕਈ ਤਰ੍ਹਾਂ ਦੀਆਂ ਲਹਿਰਾਂ ਜਿਹੜੀਆਂ ਨੇ ਉਹ ਚੱਲਦੀਆਂ ਨੇ
1: ਜੀ।
2: ਇੱਕ ਪਾਸੇ ਆਪਾਂ ਦੇਖਦੇ ਹਾਂ ਕਿ ਬੜਾ ਸਾਨੂੰ ਬੜਾ ਅੱਜ ਵੀ ਜਦੋਂ ਆਪਾਂ ਗੱਲ ਕਰਾਂਗੇ ਕਿ ਉਹ ਬੜੀ ਮਰਿਆਦਾ ਦੇ ਵਿੱਚ ਉਹਨਾਂ ਨੇ ਕੰਮ ਜਿਹੜਾ ਇਸ ਨੂੰ ਨਿਭਾਇਆ, ਰਿਸ਼ਤੇ ਨੂੰ ਨਿਭਾਇਆ, ਔਰ ਇਹ ਕਾਰਜ ਜਿਹੜੇ ਸਾਰੇ ਉਹਨਾਂ ਨੇ ਪੂਰੀ ਲਾਈਫ ਇੱਕ ਮਿਸਾਲ ਬਣੇ, ਇੱਦਾਂ ਦੀ ਬਹੁਤ ਸਾਰੀ ਐਗਜ਼ਾਮਪਲਸ ਨੇ, ਸੈੱਟ ਕੀਤੀ ਐਗਜ਼ਾਮਪਲ ਭੈੜੀ ਉਦਾਹਰਨਾਂ ਵੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਥੇਰੀਆਂ।
1: ਬਾਲ ਵਿਆਹ ਹੋ ਗਿਆ ਜੀ
2: ਤੇ ਹਾਂਜੀ, ਉਹ ਬਾਲ ਵਿਆਹ ਦੇ ਪਿੱਛੇ ਚਲੋ ਉਹ ਵੀ ਸਮੇਂ ਦੀ ਜਿਹੜੀ ਆ ਨਜ਼ਾਕਤ ਨੂੰ ਦੇਖ ਕੇ ਉਹ ਕਰ ਦਿੰਦੇ ਰਹੇ ਆ ਕਿ ਅਸਥਿਰਤਾ ਹੈ, ਕੋਈ ਸਟੇਬਲ ਸਟੇਟ ਨਹੀਂ ਹੈਗੀ, ਪਤਾ ਨੀ ਕੱਲ ਨੂੰ ਕਿਹਨੇ ਕਿੱਥੇ ਹੋਣਾ ਕਿੱਥੇ ਨਹੀਂ ਹੋਣਾ, ਤੇ ਹੁਣੇ ਹੀ ਇਹ ਨਿਬੇੜ ਦੋ ਕੰਮ ਕਿ ਵਿਆਹ ਕਰ ਦਿੱਤਾ ਭਾਈ,
1: ਸੁਰਖਰੂ ਆ,
2: ਆਪਣੀ ਜਿੰਮੇਵਾਰੀ ਜਿਹੜੀ ਆ ਹੁਣ ਆਪਣੀ ਪੂਰੀ ਹੋ ਗਈ ਆ, ਤੇ ਕੱਲ ਨੂੰ ਜਦੋਂ ਵਕਤ ਆਏਗਾ ਫਿਰ ਇਹਨਾਂ ਦਾ ਆਪਾਂ ਵਿਆਹ ਹੁਣ ਹੋ ਗਿਆ, ਮੁਕਲਾਵਾ ਬਾਅਦ ਚ ਭੇਜ ਦਾਂਗੇ, ਉਹਦੀ ਕੋਈ ਏਡਾ ਚੱਕਰ ਨੀ
1: ਜੀ।
2: ਉਹ ਹੁਣ ਤੁਸੀਂ ਦੇਖੋ ਇਹ ਬਦਲਦਾ ਬਦਲਦਾ ਬਦਲਦਾ, ਇੱਕ ਵਿਆਹ ਦੇ ਟਾਈਮ ਚ ਬੇਟੀ ਨੂੰ ਗਿਫਟ ਦੇਣ ਦਾ ਇੱਕ ਸਿਸਟਮ ਸੀਗਾ,
1: ਤਾਂ
2: ਕਿ ਨਵਾਂ ਇੱਕ ਘਰ ਬਣ ਰਿਹਾ ਹੈ, ਦਹੇਜ ਜਿਹੜਾ ਸ਼ੁਰੂ ਹੈ
1: ਜੀ,
2: ਉਹਦੇ ਵਿੱਚ ਵੱਡੇ ਰਾਜੇ ਜਿਹੜੇ ਆ, ਕਿਉਂਕਿ ਉਹਨਾਂ ਨੇ, ਕਿਉਂ ਵੱਡੇ ਰਾਜੇ ਆ ਉਹਨਾਂ ਨੇ ਆਪਣੇ ਆਪਣੇ ਹਿਸਾਬ ਨਾਲ ਬਹੁਤ ਚੱਕਮਾ ਕੰਮ ਕਰ ਦਿੰਦੇ ਆ, ਉਹ ਆਹ ਵੀ ਦੇ ਦਿਓ ਉਹ ਵੀ ਦੇ ਦਿਓ, ਪਿੰਡਾਂ ਦੇ ਪੇਟੀ ਦੇ ਦਿੰਦੇ ਉਹਦੇ ਵਿੱਚ
1: ਜੀ,
2: ਕੋਈ ਰੌਲਾ ਹੀ ਨੀ
1: ਜੀ,
2: ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਉਹਨੂੰ ਪੁੱਛਦਾ ਕੋਈ ਨੀ, ਕਹਿੰਦਾ ਉਹਨਾਂ ਲਈ ਤੇ ਉਹ ਇੱਕ ਤਰ੍ਹਾਂ ਦਾ ਸਰਮਾਇਆ ਹੀ ਆ ਜਿਹੜਾ ਉੱਪਰ ਬੈਠਾ ਬੰਦਾ
1: ਜੀ,
2: ਤੇ ਉਹ ਕਰ ਸਕਦੇ ਆ। ਫਿਰ ਵੀ ਜਿਹੜਾ ਮਾੜੇ ਤੋਂ ਮਾੜਾ ਬੰਦਾ ਵੀ ਆਪਣੀ ਪਹੁੰਚ ਮੁਤਾਬਕ ਕੁਛ ਨਾ ਕੁਛ ਜਰੂਰ ਭੇਟ ਕਰਦਾ, ਭਾਂਡੇ ਦੇ ਦਿਓ, ਕੱਪੜੇ ਦੇ ਦਿਓ, ਹੋਰ ਇਹੋ ਜਿਹਾ ਜਿਹੜਾ ਜਰੂਰੀ ਸਮਾਨ ਹੈ ਘਰ ਦੀ ਸ਼ੁਰੂਆਤ ਕਰਨ ਵਾਸਤੇ
1: ਜੀ,
2: ਉਹ ਉਹਨਾਂ ਦੀ ਹੈਲਪ ਵਾਸਤੇ ਹੁੰਦਾ। ਹੋਰ ਰਿਸ਼ਤੇਦਾਰ ਵੀ ਆ ਕੇ ਆਪਣੇ ਇਨਪੁਟ ਕਰਦੇ ਕਿ ਅਸੀਂ ਵੀ ਆਪਣੇ ਵੱਲੋਂ ਗਿਫਟ ਦੇ ਰਹੇ ਹਾਂ
1: ਜੀ,
2: ਇਹੋ ਜਿਹੇ ਗਿਫਟ ਹੀ ਆ। ਪਹਿਲਾਂ ਤੁਸੀਂ ਦੇਖੇ ਹੋਣਗੇ ਕੱਪੜੇ ਵਗੈਰਾ ਹੀ ਆਉਂਦੇ ਸੀਗੇ ਜਾਂ ਬਰਤਨ ਵਗੈਰਾ ਇਹੋ ਜਿਹੀ ਚੀਜ਼ਾਂ ਹੀ ਜਿਹੜੀਆਂ ਨੇ ਇਹਦੇ ਵਿੱਚ।
1: ਸਾਡੇ ਤਾਂ ਅੱਜ ਵੀ ਏਦਾਂ ਹੀ ਚੱਲਦਾ ਜੀ, ਤਕਰੀਬਨ ਜਿਹੜੇ ਕਪਲ ਵਿਆਹ ਕਰਾਉਂਦੇ ਨਾ ਸ਼ਮੀ ਜੀ, ਅੱਜ ਵੀ ਉਹ ਆਪਣੀ ਲਿਸਟ ਡਿਜੀਟਲ ਹੋ ਗਿਆ ਜਮਾਨਾ। ਚਲੋ ਮੈਂ ਪਿਛਲੇ ਦਿਨਾਂ ਚ ਮੈਂ ਗੱਲ ਕਰ ਰਿਹਾ ਸੀ ਵਾਈਫ ਦੇ ਨਾਲ, ਪਤਾ ਨੀ ਉਹਨੇ ਨਾਨੀ ਦਾ ਕਿ ਦਾਦੀ ਦਾ ਕੁਝ ਮਤਲਬ ਕਿ ਸੀਗਾ ਜਿੱਦਾਂ ਕਰੋਸ਼ੀਏ ਦੇ ਨਾਲ ਬੁਣਿਆ ਹੁੰਦਾ ਨਾ ਏਦਾਂ, ਤੇ ਉੱਥੋਂ ਗੱਲ ਕਿਤੇ ਤੁਰ ਪਈ ਆ ਨਾ ਜੀ, ਤੇ ਮੈਂ ਸੁਣ ਕੇ ਹੈਰਾਨ ਮੈਂ ਕਿਹਾ ਅੱਛਾ ਤੁਹਾਡੇ ਵੀ ਮਤਲਬ ਕਿ ਕਢਾਈ ਵਗੈਰਾ ਕਰਦੇ ਹੁੰਦੇ ਸੀ ਉਸ ਸਮਿਆਂ ਦੇ ਵਿੱਚ? ਕਹਿੰਦੇ ਪਏ ਟੀਵੀ ਨਹੀਂ ਹੁੰਦੇ ਸੀਗੇ ਜਾਂ ਇਦਾਂ ਦਾ ਇੰਟਰਟੇਨਮੈਂਟ ਨਹੀਂ ਹੁੰਦਾ ਸੀ ਜਿੱਦਾਂ ਆਪਣੇ ਕੁੜੀਆਂ ਜਿਹੜੀਆਂ ਸੀਗੀਆਂ ਆਪਣੇ ਲਈ ਦਹੇਜ ਜਾਂ ਆਪਣੇ ਲਈ ਚਾਦਰਾਂ ਕੱਢਣੀਆਂ ਜਾਂ ਸਮਾਨ ਤਿਆਰ ਕਰਨ ਲੱਗ ਜਾਂਦੀਆਂ ਸੀ। ਹਾਂਜੀ ਚੇਤਾ ਆ ਗਿਆ ਕੀ ਚੀਜ਼ ਸੀਗੀ, ਉਹ ਗਲਾਫ ਸੀਗਾ ਜੀ ਸਰਾਣੇ ਦਾ ਕਵਰ,
2: ਠੀਕ ਹੈ ਜੀ,
1: ਤੇ ਉਹ ਉਹਦੇ ਉੱਤੇ ਫੁੱਲ ਪਾਇਆ ਹੋਇਆ ਸੀਗਾ, ਤੇ ਮੈਂ ਕਿਹਾ ਇੰਨਾ ਪੁਰਾਣਾ ਕਿੱਥੋਂ ਕੱਢ ਕੇ ਲਿਆਈ ਤੂੰ ਹਨਾ, ਤੇ ਉਹ ਕਹਿੰਦੀ ਇਹ ਪੜਦਾਦੀ ਦਾ ਕਿ ਨਾਨੀ ਦਾ, ਕਹਿੰਦੀ ਮੈਂ ਉਦੋਂ ਮੈਂ ਲਿਆਂਦੀ ਸੀਗੀ ਜੇ ਲਿਆਂਦਾ ਸੀਗਾ ਜਦੋਂ ਉਹਨਾਂ ਨੇ ਘਰ ਵਗੈਰਾ ਖਾਲੀ ਕੀਤਾ, ਤੇ ਮੈਨੂੰ ਕਹਿੰਦੀ ਚੰਗਾ ਲੱਗਿਆ, ਮੈਂ ਚਲੋ ਨਿਸ਼ਾਨੀ ਦੇ ਤੌਰ ਦੇ ਉੱਤੇ ਰੱਖ ਲਿਆ, ਤੇ ਉਹ ਉਥੋਂ ਗੱਲ ਤੁਰੀ ਸੀ ਵੀ ਉਹ ਕਹਿੰਦੀ ਬਈ ਮਤਲਬ ਇੱਥੇ ਵੀ ਏਦਾਂ ਹੀ ਮਤਲਬ ਕਿ ਸਿਲਾਈ ਕਢਾਈ ਉਸ ਸਮੇਂ ਦੇ ਵਿੱਚ ਵੀ ਕਰਦੇ ਸੀਗੇ, ਪਰ ਉਹ ਜੀ ਹੌਲੀ ਹੌਲੀ ਡਿਜੀਟਲ ਹੁੰਦਾ ਹੁੰਦਾ ਹੁਣ ਅੱਜ ਇੰਟਰਨੈਟ ਦੇ ਉੱਤੇ ਲਿਸਟ ਪਾ ਦਿੰਦੇ ਨੇ ਜਦੋਂ ਮੈਰਿਜ ਹੁੰਦੀ ਹੈ ਕਿ ਸਾਨੂੰ ਇੰਨੇ ਚਮਚੇ ਚਾਹੀਦੇ ਨੇ, ਇੰਨੇ ਪਲੇਟਾਂ ਚਾਹੀਦੀਆਂ ਨੇ, ਇਸ ਕੰਪਨੀ ਦੀਆਂ ਹੋਣੀਆਂ ਚਾਹੀਦੀਆਂ, ਹੋਰ ਵੀ ਜਾਂ ਛੇ ਚਾਹੀਦੀਆਂ ਨੇ, 12 ਚਾਹੀਦੀਆਂ ਨੇ, ਜਿਹੜੀ ਚੀਜ਼ ਉਹਨਾਂ ਨੇ ਨਵਾਂ ਘਰ ਪਰਿਵਾਰ ਸ਼ੁਰੂ ਕਰਨਾ ਆ ਉਹ ਚੀਜ਼ ਪਾ ਦਿੰਦੇ, ਪਰ ਆਪਣੇ ਵਾਂਗੂ ਨੀ, ਜਿੱਦਾਂ ਮਤਲਬ ਕਿ ਦਿਖਾਵਾ ਨੀ ਕਰਨਾ ਜਾਂ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਸੱਦਾ ਪੱਤਰ ਨਹੀਂ ਦੇਣਾ, ਉਹ ਸਾਰੀਆਂ ਚੀਜ਼ਾਂ ਤੋਂ ਇਹ ਥੋੜਾ ਜਿਹਾ ਗਰੇਜ਼ ਕਰਦੇ ਆ ਜੀ।
2: ਉਹੀ ਹੈ ਨਾ ਜੀ ਕਿ ਅਸੀਂ ਪਰੰਪਰਾਵਾਂ ਨੂੰ ਇੰਨਾ ਕੁ ਬੋਝਲ ਬਣਾ ਦਿੱਤਾ
1: ਜੀ
2: ਕਿ ਮਾੜਾ ਬੰਦਾ ਸੋਚਦਾ ਹੈ ਕਿ ਯਾਰ ਇਹ ਤਾਂ ਆਪਾਂ ਕਰਜਾਈ ਹੋ ਗਏ
1: ਜੀ,
2: ਔਰ ਉਹ ਰਸਮਾਂ ਜਿਹੜੀਆਂ ਨੇ ਬੋਝ, ਜਦੋਂ ਕੋਈ ਰਸਮ ਬੋਝ ਬਣ ਜਾਏ ਉਹਨੂੰ ਛੱਡ ਦੇਣਾ ਚਾਹੀਦਾ ਕਿ ਕੀ ਲੋੜ ਹੈ, ਉਹਦੀ ਜ਼ਰੂਰਤ ਨੀ ਹੈਗੀ
1: ਜੀ।
2: ਤੋ ਹੁਣ ਦੇਖਾ ਦੇਖੀ ਪਹਿਲਾਂ ਘਰਾਂ ਚ ਜਿਹੜੇ ਦੇਖੋ ਹੁੰਦਾ ਸੀ ਬੜਾ ਵਧੀਆ ਵਿਆਹ ਸ਼ਾਦੀਆਂ ਉੱਥੇ ਹੋ ਜਾਂਦੇ ਸੀ, ਕਾਰਜ ਜਿਹੜੀਆਂ ਥਾਵਾਂ ਸਰਾਵਾਂ ਵਗੈਰਾ ਜੰਝ ਘਰ ਵਗੈਰਾ ਹੁੰਦੇ ਸੀਗੇ ਤੇ ਖੁੱਲੇ ਉੱਤੇ ਮਾਹੌਲ ਦੇ ਵਿੱਚ ਵਿਆਹ ਹੋ ਜਾਂਦੇ ਰਹੇ, ਔਰ ਸਾਰਾ ਇਲਾਕਾ ਉਹਦੇ ਵਿੱਚ ਪਿੰਡ ਵਾਲੇ ਉਹ ਸਾਰੇ ਸ਼ਿਰਕਤ ਵੀ ਕਰਦੇ ਰਹੇ, ਆਪਣਾ ਯੋਗਦਾਨ ਪਾਉਂਦੇ ਸੀ
1: ਜੀ।
2: ਤੇ ਹੁਣ ਜਿਹੜਾ ਮੁਹੱਲੇ ਵਿੱਚ ਵੀ ਨੀ ਪਤਾ ਹੁੰਦਾ ਕਿ ਸਾਹਮਣੇ ਵਾਲਿਆਂ ਦੇ ਵਿਆਹ ਹੋ ਰਿਹਾ, ਕਿਉਂਕਿ ਪੈਲਸ ਦੇ ਵਿੱਚ ਹੋ ਰਿਹਾ ਦੂਰ ਕਿਤੇ, ਔਰ ਉੱਥੇ ਪੈਲਸ ਵਾਲਾ ਕਲਚਰ ਜਿਹੜਾ ਆਪਣੇ ਆਪ ਦੇ ਵਿੱਚ ਇਹਦੇ ਪਲੱਸ ਮਾਈਨਸ ਹੋ ਸਕਦੇ ਆ
1: ਜੀ,
2: ਕਿਉਂਕਿ ਕਿਸੇ ਨੂੰ ਮਹਾਂਵਾਦੀ ਕਿਸੇ ਨੂੰ ਸਵਾਦੀ ਉਹ ਕੰਮ
1: ਬਿਲਕੁਲ,
2: ਪਰ ਉਹਨੇ ਖਰਚੇ ਜ਼ਰੂਰ ਵਧਾਏ ਆ
1: ਜੀ,
2: ਉਹਦੇ ਵਿੱਚ ਜਿਹੜਾ ਕਹਿ ਲਓ ਵੀ ਸਿਸਟਮ ਨੂੰ ਜਿਵੇਂ ਦਾਜ ਵਾਲੇ ਲਾ ਲਓ, ਉਹਦੇ ਨਾਲ ਆਪਾਂ ਕਿੰਨਾ ਦੇਖਦੇ ਰਹੇ ਕਿ ਨਿਘਾ ਰਹੇ ਆ
1: ਜੀ,
2: ਔਰ ਕਿੰਨਿਆਂ ਦਾਜ ਦੀ ਬਲੀ ਚੜ ਗਈਆਂ ਜਿਹੜੀਆਂ ਨੇ ਲੜਕੀਆਂ, ਉਹਨਾਂ ਦਾ ਦੁਸ਼ਵਾਰ ਹੋ ਗਿਆ ਜੋੜਾ
1: ਜੀ,
2: ਪਰ ਹੁਣ ਇਹਦੇ ਵਿੱਚ ਤਬਦੀਲੀ ਆਉਂਦੀ ਆਉਂਦੀ ਆਉਂਦੀ ਆ ਸਾਰੀਆਂ ਘਟਨਾਵਾਂ ਦੇਖਦੇ ਦਿਖਾਉਂਦੇ, ਜਿਵੇਂ ਗੁਰੀ ਹੋਰਾਂ ਨੇ ਕਿਹਾ ਮਾਨ ਜੀ ਨੇ ਕਿ ਬਈ ਉਹ ਡਰਾਮਾ ਵਾਲਾ ਕੇਸ ਆ ਜਾਂ ਹੋਰ ਇਹੋ ਜਿਹੇ ਕੇਸ ਆ ਜਿਹੜੇ ਬੜੇ ਭਿਅੰਕਰ ਮੰਨੇ ਗਏ ਆ, ਇਨਸਾਨੀਅਤ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਉਹਨਾਂ ਦਾ ਇੱਕ ਅਲੱਗ ਤਰ੍ਹਾਂ ਦਾ ਭਿਅੰਕਰ ਰੂਪ ਆ,
1: ਬਿਲਕੁਲ
2: ਉਹ ਇੱਕ ਪਹਿਲੂ ਹੈਗਾ, ਪਰ ਇਹਦੇ ਨਾਲ ਨਾਲ ਇੱਕ ਹੋਰ ਵੀ ਜਿਹੜੀ ਚੀਜ਼ ਜੁੜਦੀ ਹੈ ਕਿ ਜਿਹੜਾ ਇੱਕ ਆਪਾਂ ਕਹਿੰਦੇ ਨਾ ਬੰਦਾ ਪਹਿਲਾਂ ਆਪਣੇ ਪੈਰਾਂ ਤੇ ਖੜਾ ਹੋਵੇ ਫਿਰ ਆਪਾਂ ਜਿਹੜਾ ਅੱਗੇ ਪਰਿਵਾਰ ਦੀ ਜਾਂ ਹੋਰ ਗੱਲ ਕਰਾਂਗੇ
1: ਜੀ,
2: ਉਹ ਇੱਕ ਬੇਰੁਜ਼ਗਾਰੀ ਦਾ ਇੱਕ ਜਿਹੜੀ ਫਾਈਨੈਂਸ਼ੀਅਲ ਇੰਡੀਪੈਂਡੈਂਸ ਹੈ
1: ਜੀ,
2: ਉਹ ਜਿਹੜਾ ਕੰਸੈਪਟ ਬਣਦੇ ਬਣਾਉਂਦੇ ਆ ਵੀ ਦੇਰ ਹੋ ਜਾਂਦੀ ਹੈ ਬਹੁਤ ਜ਼ਿਆਦਾ।
1: ਜੀ
2: ਜੇ ਤੁਸੀਂ ਇੱਕ ਡਾਕਟਰ ਬਣਨਾ ਜੇ ਬੰਦੇ ਦੇ,
1: ਜੀ
2: ਤੁਸੀਂ ਦੇਖੋ ਵੀ ਉਹ ਵੀ ਕਿੰਨੀ ਲੰਬੀ ਜਿਹੜੀ ਉਹਨੂੰ ਐਜੂਕੇਸ਼ਨ ਹਾਸਿਲ ਕਰਨੀ ਪੈਂਦੀ ਹੈ, ਬਹੁਤ ਉਹਦਾ ਇੱਕ ਲੰਬਾ ਜਿਹੜਾ ਉਹ ਕਰਵ ਆ
1: ਜੀ
2: ਲਰਨਿੰਗ ਦੀ। ਔਰ ਕਈ ਸਾਲ ਜਿਹੜੇ ਫਿਰ ਪਹਿਲਾਂ MBBS ਕਰੋ, ਫਿਰ MD ਕਰੋ, ਫਿਰ ਐਂ ਕਰ ਕੁਰਕੇ ਉਹ ਏਦਾਂ ਹੀ ਵਕਾਲਤ ਦੇ ਵਿੱਚ ਵੀ ਇਹੋ ਜਿਹੜਾ ਸੀਨ ਆਪਾਂ ਦੇਖਦੇ ਹਾਂ।
1: ਬਿਲਕੁਲ,
2: ਇਹ ਜਿਹੜੇ ਕਰੀਅਰ ਨੂੰ ਲੈ ਕੇ
1: ਜੀ
2: ਜ਼ਿਆਦਾ ਚੇਤਨ ਹੈ ਜਿਹੜਾ ਨੌਜਵਾਨ ਵਰਗ ਆ,
1: ਜੀ
2: ਉਹਨਾਂ ਨੂੰ ਲੱਗਦਾ ਕਿ ਪਹਿਲਾਂ ਇਹ ਬਾਕੀ ਕੰਮ ਬਾਅਦ ਚ,
1: ਜੀ
2: ਕਿਉਂ ਜੇ ਪੱਲੇ ਦੀ ਧੇਲਾ ਫਿਰ ਕਰਦੀ ਮਿਲਾ ਮਿਲਾ, ਜੇ ਨਹੀਂ ਤਾਂ ਫਿਰ ਉਹ ਗੱਲ ਹੋਜੂ,
1: ਜੀ
2: ਫਿਰ ਉਹ ਸਹੀ ਨੀ ਹੋਏਗਾ। ਤੇ ਇਸ ਚੀਜ਼ ਨੂੰ ਪ੍ਰੈਫਰ ਕਰਦੇ ਆ
1: ਜੀ।
2: ਤੇ ਇੱਕ ਤਾਂ ਇਹ ਵੀ ਪਹਿਲੂ ਹੋ ਸਕਦਾ ਹੈ ਕਿ ਜਿਹੜਾ ਆਪਾਂ ਗੱਲ ਕਰ ਰਹੇ ਸੀ ਕਿ ਨੌਜਵਾਨਾਂ ਦੇ ਵਿੱਚ ਇਹਦੇ ਰੁਝਾਨ ਕਿਵੇਂ ਬਦਲ ਰਹੇ ਨੇ, ਉਹ ਇਸ ਆਯਾਮ ਨੂੰ, ਇਸ ਸਿਸਟਮ ਨੂੰ ਕਿਵੇਂ ਦੇਖਦੇ ਆ।
1: ਜੀ
2: ਦੂਸਰਾ ਜਿਹੜਾ ਕਿ ਆਪਾਂ ਦੇਖਦੇ ਹਾਂ ਕਿ ਕਲਚਰਲ ਪ੍ਰਭਾਵ ਵੀ ਪੈਂਦਾ, ਚਾਹੇ ਉਹ ਮੀਡੀਆ, ਬਿਲਕੁਲ ਜੀ, ਤੁਸੀਂ ਮੀਡੀਆ ਦਾ ਲਾ ਲਓ, ਕਿਸੇ ਦਾ ਤੁਸੀਂ ਫਿਲਮਾਂ ਦੇਖ ਲਓ, ਨੈਟ ਦੇਖ ਲਓ, ਉਹਦਾ ਅਸਰ ਕਿਸੇ ਦੇ ਉੱਤੇ ਹੋ ਸਕਦਾ ਹੈ। ਕਿਸੇ ਨੇ ਇਹੋ ਜਿਹੀ ਫਿਲਮ ਦੇਖੀ ਹੈ ਕਿ ਬਾਈ ਉਹਦੇ ਵਿੱਚ ਤਾਂ ਐਂ ਦੱਸਿਆ ਵੀ ਐਂ ਵੀ ਰਹਿ ਸਕਦੇ ਐਂ ਵੀ ਕਰ ਐਂ ਵੀ ਹੋ ਜਾਇਆ। ਹਾਂਜੀ, ਉਹ ਫਿਰ ਉਹ ਬੰਦਾ ਸੋਚਦਾ ਹੈ ਕਿ ਠੀਕ ਹੈ, ਆਹ ਵੀ ਇੱਕ ਆਪਸ਼ਨ ਹੈਗੀ ਹੈ, ਮੈਂ ਆਈ ਰਹੋ। ਲਿਵ ਇਨ ਰਿਲੇਸ਼ਨਸ਼ਿਪ ਦੀ ਗੱਲ ਕਰ ਰਹੇ ਸੀ ਕਿ ਉੱਥੇ ਰਹਿ ਰਹੇ ਆ, ਔਰ ਉਹਨਾਂ ਸਾਰਿਆਂ ਦਾ ਲਗਭਗ ਇੱਕੋ ਮੋਟਿਵ ਹੋ ਸਕਦਾ ਕਿ ਬਈ ਪਹਿਲਾਂ ਆਪਾਂ ਲਾਈਫ ਨੂੰ ਸਟੇਬਲ ਕਰਨਾ ਹੈ
1: ਜੀ,
2: ਬਟ ਇਦਾਂ ਮੀਨ ਟਾਈਮ ਆਪਾਂ ਐ ਰਹਿ ਵੀ ਸਕਦੇ ਹਾਂ।
1: ਇੱਕ ਚੀਜ਼ ਹੋਰ ਮੈਂ ਸੋਚਦਾ ਸੀਗਾ ਸ਼ਮੀ ਜੀ, ਇਹਦੇ ਵਿੱਚ ਇਹ ਵੀ ਹੈ ਕਿ ਜੋ ਪਰਿਵਾਰਾਂ ਦੇ ਪਹਿਲਾਂ ਚਲੋ ਜਿੰਨੇ ਵੀ ਸੀ ਰਲ ਮਿਲ ਕੇ ਸਾਂਝੇ ਪਰਿਵਾਰ ਸੀਗੇ, ਰਲ ਮਿਲ ਕੇ ਖਾ ਪੀ ਲੈਂਦੇ ਸੀ, ਮਸਲ ਪਾਵਰ ਦੀ ਜ਼ਰੂਰਤ ਸੀ, ਤੇ ਅੱਜ ਜਿਹੜੇ ਨੇ ਚਲੋ ਪਹਿਲਾਂ ਇੰਨਾ ਨਹੀਂ ਸੀਗਾ, ਝਿੜਕਾ ਵੀ ਸਾਰਾ ਕੁਝ ਚੱਲ ਜਾਂਦਾ ਹੁੰਦਾ ਸੀਗਾ ਸਾਰਾ ਕੁਝ, ਤੇ ਸਹਾਰ ਵੀ ਲੈਂਦੇ ਸੀ, ਰਹਿ ਵੀ ਲੈਂਦੇ ਸੀ, ਕੋਈ ਹੋਰ ਮਤਲਬ ਕਿ ਰਾਹ ਨਹੀਂ ਹੁੰਦਾ ਸੀਗਾ ਭਾਈ ਮੈਂ ਘਰ ਛੱਡ ਕੇ ਚੱਲਾਂ ਜਾਂ ਮੈਂ ਇੱਦਾਂ ਕਰ ਦੂੰ ਉਦਾਂ ਕਰ ਦੂੰ, ਮੈਂ ਕੁਝ ਖਾ ਕੇ ਮਰ ਜੂੰ, ਗੱਡੀ ਥੱਲੇ ਆ ਕੇ ਮਰ ਜੂੰ, ਸਿਰ ਦੇ ਕੇ ਮਰ ਜੂੰ, ਹਨਾ ਇੱਦਾਂ ਗੀਤ ਚੱਲੇ, ਤੇ ਉਹ ਸਾਰਾ ਸਿਲਸਿਲਾ ਚੱਲਿਆ ਹਨਾ। ਤੇ ਚਲੋ ਕਿਤੇ ਨਾ ਕਿਤੇ ਅੰਦਰ ਖਾਤੇ ਤਾਂ ਉਸ ਸਮੇਂ ਵੀ ਸ਼ਾਇਦ ਉਹ ਲੋਕ ਫੀਲ ਕਰਦੇ ਹੋਣਗੇ ਵੀ ਕਿੱਥੇ ਅਸੀਂ ਫਸੇ ਹਾਂ ਜਾਂ ਕਿੱਦਾਂ ਆ। ਇੱਕ ਆਜ਼ਾਦੀ ਦੀ ਗੱਲ ਆਉਂਦੀ ਹੈ, ਇੱਕ ਉਹਨਾਂ ਨੂੰ ਡਿਕਟੇਟ ਕਰਨ ਦੀ ਗੱਲ ਆਉਂਦੀ ਹੈ, ਜਾਂ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਰਾਜੇ ਮਹਾਰਾਜਿਆਂ ਤੋਂ ਲੈ ਕੇ ਪਹਿਲਾਂ ਜਿਹੜੇ ਸਨ, ਮਹਾਭਾਰਤ ਦੀ ਵੀ ਗੱਲ ਕਰ ਲਈ, ਉਹਨਾਂ ਦੇ ਵਿੱਚ ਵੀ ਵਿਆਹ ਦਾ ਜਿਹੜਾ ਦੌਰ ਕਿੱਦਾਂ ਦਾ ਚੱਲਦਾ, ਕਿਸ ਤਰ੍ਹਾਂ ਚੱਲਦਾ। ਤੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਦੇਖਦੇ ਹਾਂ ਪਰਿਵਾਰਕ ਜਿਹੜੀ ਹੈ ਰਹਿਣ ਬਸੇਰਾ ਨਾ ਜਿਹੜਾ, ਉਹਦੇ ਵਿੱਚ ਜਦੋਂ ਖਾਸ ਕਰਕੇ ਮੈਨੂੰ ਲੱਗਦਾ ਜਿਹੜੀ ਸਾਈਕੋਲੋਜੀ ਪੱਖ ਤੋਂ ਜਦੋਂ ਝਾਤ ਮਾਰਦੇ ਹਾਂ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਬਾਕੀ ਦੋਸਤ ਦੱਸ ਸਕਦੇ ਨੇ, ਕਿ ਜਦੋਂ ਬੱਚੇ ਦੇਖਦੇ ਆ ਨਾ ਕਿ ਪੇਰੈਂਟਸ ਜਿਹੜੇ ਨੇ ਉਹ ਲੜੀ ਜਾਂਦੇ ਆ, ਜਾਂ ਉਹਨਾਂ ਦੇ ਉੱਤੇ ਬੋਝ ਹੀ ਪਿਆ ਹੋਇਆ ਇੰਨਾ ਕਿ ਇਹਨਾਂ ਨੂੰ ਰੋਟੀ ਪਾਣੀ ਕਿੱਦਾਂ ਖਿਲਾਈਏ, ਇਹਨਾਂ ਨੂੰ ਪੜ੍ਹਾਈਏ ਕਿੱਦਾਂ, ਇੰਨਾ ਪੈਸਾ ਖਰਚ ਹੁੰਦਾ ਹੈ, ਤੇ ਉਹ ਜਦੋਂ ਇਹ ਚੀਜ਼ਾਂ ਦੇਖਦੇ ਆ ਕਿਤੇ ਨਾ ਕਿਤੇ ਮਨੋਵਿਗਿਆਨੀ ਤੌਰ ਦੇ ਉੱਤੇ ਉਹਨਾਂ ਦੇ ਅਸਰ ਦਾ ਉੱਤੇ ਛੱਡਦਾ ਕਿ ਯਾਰ ਵਿਆਹ ਹੀ ਕਰਾਉਣਾ ਹੈ ਜਾਂ ਦੁਨੀਆਂ ਦੇ ਉੱਤੇ ਆ ਕੇ ਵਿਆਹ ਕਰਾਉਣੇ ਆਏ ਆ, ਜੇ ਆਹ ਹੀ ਹਾਲਾਤ ਸਾਨੂੰ ਵੀ ਦੇਖਣੇ ਪੈਣੇ ਆ ਤਾਂ ਫਿਰ ਆਪਾਂ ਕਾਹਦੇ ਲਈ ਕਰਾਈਏ ਵਿਆਹ, ਛੱਡੋ ਪਰ ਇਹਨਾਂ ਕੰਮਾਂ ਚੋਂ।
2: ਬਿਲਕੁਲ ਜੀ, ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਕਿਉਂਕਿ ਆਖਿਰਕਾਰ ਜਿਹੜਾ ਜਿਹੜੇ ਬਾਲ ਮਨ ਹੈ ਜਿਹੜੇ ਬੱਚੇ ਆ
1: ਜੀ,
2: ਉਹ ਜਦੋਂ ਦੇਖਦੇ ਆ ਉਹਨਾਂ ਦੀ ਪੂਰੇ ਲਾਈਫ ਸਪੈਨ ਦੇ ਵਿੱਚ ਦੇਖਦੇ ਵੀ ਇਹਦਾ ਲੜੀ ਹੋ ਜਾਂਦੇ ਆ, ਉਹਦਾ ਕੋਈ ਗਾਲੋ ਗਲੇਜੀ ਪਾਈ ਰੱਖਦੇ ਆ ਰੋਜ਼ ਹੀ
1: ਜੀ,
2: ਕੋਈ ਨਾ ਕੋਈ ਇਹਨਾਂ ਦੇ ਕੁੰਡੀਆਂ ਦੇ ਸਿੰਘ ਫਸੇ ਹੀ ਰਹਿੰਦੇ ਆ, ਤੇ ਐ ਜੇ ਹੋ ਗਿਆ ਕਿ ਕਿਸੇ ਨੇ ਚੱਕਲਾ ਮਾਰਿਆ, ਕਿਸੇ ਨੇ ਬੇਲਣਾ ਮਾਰਿਆ, ਕੋਈ ਭੂਗਨੇ ਸੱਟ ਰਿਹਾ, ਉਹ ਤੇ ਫਿਰ ਉਹ ਇਹੋ ਜਿਹੇ ਤਾਨੇ ਮਾਰਿਆ ਕਿ ਮੈਨੂੰ ਤਾਂ ਬੜੇ ਰਿਸ਼ਤੇ ਆਉਂਦੇ ਸੀ, ਆਹ ਤਾਂ ਮੈਂ ਨਿਆਣਿਆਂ ਖੜਕੇ ਬੈਠੀ ਆ, ਨਹੀਂ ਤਾਂ ਮੈਂ ਕਦੀ ਐਂ ਕਰ ਦਿੰਦੀ
1: ਜੀ,
2: ਉਹ ਕਰ ਦਿੰਦੀ, ਉਹ ਵੀ ਉਹ ਹੁਣ ਐਹੀ ਸੁਣੀ ਜਾਂਦੇ ਆ ਨਿਆਣੇ, ਕਹਿੰਦੇ ਭਾਈ ਅਸੀਂ ਮਾੜਾ ਜਿਹਾ ਉਰੇ ਪਰੇ ਹੋਏ ਨੇ, ਤੁਸੀਂ ਜੋ ਕਰਨਾ ਕਰ ਲਓ, ਫਿਰ ਇੱਕ ਸਿਰ ਤਾਂ ਪਾੜ ਹੀ ਰਹੇ ਹੋ ਦੂਜੇ ਦੇ
1: ਜੀ,
2: ਨਿਕਲ ਕੁਛ ਨੀ ਰਿਹਾ।
1: ਬਿਲਕੁਲ,
2: ਉਹ ਇੱਕ ਬਹੁਤ ਹੀ ਵੈਲਿਡ ਇੱਕ ਕਾਰਨ ਜਿਹੜਾ ਤੁਸੀਂ ਜਿਹਦੇ ਪੁਆਇੰਟ ਆਊਟ ਕਰ ਰਹੇ ਹੋ ਕਿ ਠੀਕ ਹੈ ਵੀ ਇਹ ਪੋਸੀਬਲ ਹੈ ਕਿ ਇਹਦਾ ਅਸਰ ਵੀ ਉਹ ਕਬੂਲ ਦੇ ਹੋਣਗੇ, ਤੇ ਅੱਗੇ ਜਾ ਕੇ ਉਹ ਕਹਿਣਗੇ ਨਹੀਂ ਭਾਈ ਇਹਦੇ ਨਾਲ ਭਾਈ ਠੀਕ ਹੈ
1: ਜੀ,
2: ਆਪਾਂ ਨੂੰ ਲੋੜ ਨਹੀਂ, ਕੋਈ ਬਿਪਤਾ ਨੀ, ਕੋਈ ਟੈਂਸ਼ਨ ਨਹੀਂ
1: ਜੀ
2: ਜੀ।
1: ਤੇ ਇਹ ਬਹੁਤ ਸਾਰੇ ਦੋਸਤ ਜਿੱਦਾਂ ਆਪਾਂ ਗੱਲ ਵੀ ਸ਼ੁਰੂ

0: ਮਹਿਸੂਸ ਕਰਦੇ ਹਾਂ ਤੁਹਾਡੇ ਤੇ ਨਿੱਜੀ ਦੀਵੇ ਲੈਂਦੇ ਆ। ਇਹ ਸਭ ਆਪਾਂ ਮਰਦ ਜਿੱਦਾਂ ਮਰਦ ਪ੍ਰਧਾਨ ਸਮਾਜ ਹੈਗਾ ਉਹਦੀ ਗੱਲ ਕਰੀਏ, ਜਾਂ ਔਰਤ ਉਹਨੂੰ ਮੈਨੂੰ ਪਤਾ ਨੀ ਕਿੱਦਾਂ ਐਕਸਪਲੇਨ ਕਰਾਂ, ਔਰਤ ਪ੍ਰਧਾਨ ਕਹਿ ਦਈਏ ਜਾਂ ਪ੍ਰਧਾਨਗੀ ਕਹਿ ਦਈਏ ਜਾਂ ਕੀ ਕਹਿ ਲਈਏ ਜੀ, ਤੇ ਦੋਵੇਂ ਪੱਖ ਨੇ ਉਹਦੇ ਵਿੱਚ ਹਨਾ। ਹੁਣ ਇੱਕ ਅੰਡਰਸਟੈਂਡਿੰਗ ਲੱਗਦੀ ਆ, ਮੈਨੂੰ ਤਾਂ ਲੱਗਦੀ ਆ ਕਿ ਅੰਡਰਸਟੈਂਡਿੰਗ ਆ, ਪਰ ਆਪਾਂ ਜ਼ਰੂਰ ਇਹ ਕਹਿ ਦਿੰਦੇ ਹਾਂ ਕਿ ਭਾਈ ਦੱਬ ਕੇ ਰਹਿਣਾ ਪੈਂਦਾ ਹੈ, ਫਿਰ ਇਹ ਵੀ ਕਹਿ ਦਿੰਦੇ ਹਾਂ ਕਿ ਜਿਹੜਾ ਇਸ ਲੱਡੂ ਨੂੰ ਖਾਂਦਾ ਉਹ ਵੀ ਪਛਤਾਉਂਦਾ, ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਉਂਦਾ ਹੈ। ਪਰ ਅਸਲ ਮਤਲਬ ਕਿ ਇੱਕ ਦੂਸਰੇ ਦੀ ਮੈਨੂੰ ਲੱਗਦਾ ਰਿਸਪੈਕਟ ਹੈ ਇਹਦੇ ਵਿੱਚ, ਪਰ ਕਿਵੇਂ ਦੇਖਦੇ ਹੋ ਤੁਸੀਂ, ਕਿਵੇਂ ਦੇਖਦੇ ਹੋ ਕਿ ਸੱਚੀ ਦੱਬ ਕੇ ਰਹਿਣਾ ਪੈਂਦਾ ਹੈ ਜੀ?
1: ਨਹੀਂ, ਇਹੀ ਜਿਹੜਾ ਨਿਚੋੜ ਇਹੀ ਆ, ਰਿਸਪੈਕਟ ਹੈ, ਅੰਡਰਸਟੈਂਡਿੰਗ ਹੈ, ਔਰ ਕੇਅਰਿੰਗ ਜਿਹੜੀ ਆ ਉਹ
0: ਜੀ,
1: ਔਰ ਜਿਹੜੀ ਅੰਡਰਸਟੈਂਡਿੰਗ ਜਿਹੜਾ ਸ਼ਬਦ ਤੁਸੀਂ ਲਿਆਂਦਾ ਨਾ, ਇਹ ਮੈਨੂੰ ਲੱਗਦਾ ਇਹ ਨਿਚੋੜ ਹੈ ਇਸ ਗੱਲ ਦਾ। ਜੀਵਨ ਭਰ ਸਾਥ ਤਾਂ ਹੀ ਨਿਭੇਗਾ ਜੇ ਅੰਡਰਸਟੈਂਡਿੰਗ ਹੋਏਗੀ
0: ਜੀ,
1: ਜੇ ਉਹ ਰਿਸਪੈਕਟ ਹੋਏਗੀ।
0: ਜੇ
1: ਇੱਕ ਬੰਦਾ ਛਤਰੀ ਫੇਰੀ ਜਾਂਦਾ, ਦੂਜਾ ਕਹਿੰਦਾ ਮੈਂ ਹੁਣ ਕਿੰਨੀ ਕੁ ਚਿਰ ਖਾਵਾਂ, ਉਹ ਵੀ ਕਿਸੇ ਨਾ ਕਿਸੇ ਦਿਨ ਆਉਂਦਾ,
0: ਕਿਉਂਕਿ
1: ਹਰ ਬੰਦੇ ਦਾ ਦਿਨ ਹੁੰਦਾ ਇੱਕ
0: ਜੀ,
1: ਉਹ ਕਹਿੰਦਾ ਕੋਈ ਨੀ ਅੱਜ ਮੇਰਾ ਦਿਨ, ਅੱਜ ਦੱਸਦੇ ਤੈਨੂੰ
0: ਜੀ,
1: ਉਹ ਉਹ ਚੱਲਦਾ ਉਸ ਸਿਸਟਮ ਨੂੰ ਆਪਾਂ ਦੇਖਦੇ ਹਾਂ
0: ਜੀ।
1: ਇਹ ਚੀਜ਼ਾਂ ਭਾਰਤ ਸਾਹਿਬ ਜਿਹੜੀਆਂ ਨਾ, ਵਿਆਹ ਜਿਹੜਾ ਇੱਕ ਮਿਊਚੁਅਲ ਅੰਡਰਸਟੈਂਡਿੰਗ ਹੋਣ ਦੇ ਨਾਲ ਨਾਲ, ਜੇ ਕਈ ਲੋਕੀ ਨਾ ਇਸ ਗੱਲੋਂ ਵੀ ਚੁੱਪ ਕਰਕੇ ਬੈਠੇ ਰਹਿੰਦੇ, ਜੇ ਮੈਂ ਐਂ ਕਰਤਾ ਵਾਹ ਕਰਤਾ, ਲੋਕ ਕੀ ਕਹਿਣਗੇ
0: ਜੀ।
1: ਲੋਕਾਂ ਦਾ ਜਿਹੜਾ ਹੋਊਗਾ ਇਹ ਬੜਾ ਵੱਡਾ, ਔਰ ਇਹਨੂੰ ਆਪਾਂ ਕਹਿ ਲੋ ਵੀ ਸੋਸ਼ਲ ਪ੍ਰੈਸ਼ਰ ਆ ਜਾਂ ਕੀ ਆ, ਉਹਦੇ ਕਰਕੇ ਵੀ ਟਿਕਟਕਾ ਹੋਇਆ ਰਹਿੰਦਾ ਕਈ ਵਾਰੀ। ਪਰ ਕਈ ਵਾਰੀ ਹੁਣ ਅੱਜ ਕੱਲ ਰੀਲ ਅਤੇ ਹੋਰ ਇਹੋ ਜਿਹਾ ਜਮਾਨਾ ਜਿਹੜਾ, ਮਾਨਸਿਕ ਸਟੇਬਿਲਿਟੀ ਜਿਹੜੀ ਜ਼ਿਆਦਾ ਨੀ ਰਹੀ
0: ਜੀ,
1: ਔਰ ਲੋਕ ਕੀ ਝਾਟ ਹੀ ਡਾਂਗ ਕੱਢ ਲੈਂਦੇ ਆ।
0: ਬਿਲਕੁਲ,
1: ਤੇ ਕੈਮਰਾ ਮੈਨ ਹਰੇਕ ਹੀ ਬਣਿਆ ਹੋਇਆ, ਤੇ ਲੜਦਿਆਂ ਦੀਆਂ ਚੱਲਦੇ ਭੂਕਨੇ ਪਤੀਲਿਆਂ ਦੀਆਂ ਵੀ ਉਹ ਵੀਡੀਓ ਬਣਾ ਬਣਾ ਪਾਉਂਦੇ ਆ, ਦੇਖ ਲੋ ਕਿਵੇਂ ਪੈਰੀਆਂ ਨੇ ਮੇਰੇ, ਦੇਖ ਲੋ ਜੀ। ਮੈਨੂੰ ਲੱਗਦਾ ਅੱਜ ਆਪਾਂ ਇੱਕ ਬੰਦੇ ਨੂੰ ਮਿਸ ਕਰ ਰਹੇ ਹਾਂ, ਮੇਰੇ ਇੱਕ ਜਾਣਕਾਰ ਨੇ ਦੋਸਤ ਜਲੰਧਰ ਤੋਂ, ਉਹਨਾਂ ਨੇ ਨਾ ਇੰਡੀਆ ਦੀ ਲੈਵਲ ਦੀ ਇੱਕ ਯੂਨੀਅਨ ਬਣਾਈ ਆਪਣੀ, ਉਹਦਾ ਨਾਂ ਹੀ ਸ਼ਾਇਦ ਰੱਖਿਆ ਪਤਨੀ ਪੀੜਿਤ ਫਰੰਟ
0: ਸੰਸਥਾ ਜੀ। ਅੱਛਾ ਜੀ, ਕਿਆ ਬਾਤ,
1: ਉਹ ਕੋਈ ਧਾਰਾ ਕਹਿੰਦੇ ਜੀ, ਅਸੀਂ ਉਹ ਧਾਰਾ ਦੀ ਦੁਰਵਰਤੋਂ ਬਹੁਤ ਕਰਦੀਆਂ ਰਹੇ ਜਿਹੜੀਆਂ ਔਰਤਾਂ ਨੇ, ਤੇ ਜਿਹੜੇ ਮੁੰਡਿਆਂ ਦਾ ਜਿਹੜਾ ਜੀਵਨ ਨਰਕ ਹੋ ਜਾਂਦਾ, ਉਹ ਉਸ ਧਾਰਾ ਦੇ ਵਿਰੁੱਧ ਕੋਈ ਉਹਨਾਂ ਨਾਲ ਐਜੀਟੇਸ਼ਨ ਚਲਾਉਂਦੇ ਆ
0: ਜੀ,
1: ਤੇ ਬੜਾ ਵੱਡਾ ਨੈਟਵਰਕ ਆ ਉਹਨਾਂ ਕੋਲ, ਤੇ ਪੂਰੇ ਉਹਨਾਂ ਨੇ ਸੋਚਿਆ ਕਿ ਪਹਿਲਾਂ ਵੀ ਸ਼ਾਇਦ ਜਲੰਧਰ ਦੇ ਵਿੱਚ ਹੀ ਇਹੋ ਜਿਹੇ ਕਿਸੇ ਜਾਂ ਕੇਸ ਹੋਣਗੇ
0: ਜੀ,
1: ਪਰ ਉਹ ਜਦੋਂ ਜੋਗਿੰਦਰ ਸਿੰਘ ਜੋਗੀ ਆ ਉਹਨਾਂ ਦਾ ਨਾਂ ਹੈ
0: ਜੋਗੀ,
1: ਤੇ ਉਹ ਜੋਗੀ ਬਾਈ ਨੇ ਹਨੇਰੀ ਲਿਆਂਦੀ ਪਈ ਆ, ਤੇ ਹੁਣ ਉਹ ਪੂਰਾ ਕਹਿ ਲੋ ਵੀ ਭਾਰਤ ਵਿੱਚੋਂ ਉਹਨਾਂ ਨੂੰ ਜਦੋਂ ਦੇਖਿਆ ਮਾੜਾ ਜਿਹਾ, ਕਿਉਂਕਿ ਕੋਠੇ ਚੜ ਚੜ ਦੇਖਿਆ, ਘਰ ਘਰ ਇਹੋ ਅੱਗ ਉਹ ਕੰਮ ਦੇਖਿਆ ਉਹਨਾਂ ਨੂੰ,
0: ਬਿਲਕੁਲ
1: ਬਾਹਰ ਵੀ ਇਹੀ ਹਾਲ ਹੈ, ਦੁਨੀਆਂ
0: ਬਿਲਕੁਲ ਜੀ ਬਿਲਕੁਲ,
1: ਕਾਨੂੰਨ ਬਣੇ ਹੋਏ ਆ ਸਹਾਇਤਾ ਵਾਸਤੇ, ਪਰ ਉਹਦੀ ਜਦੋਂ ਵਰਤੋਂ ਹੋਜੂ ਗਲਤ ਤਰੀਕੇ ਨਾਲ, ਤੇ ਫਿਰ ਉਹ ਜਿਹੜੀ ਆ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਕਈ ਵਾਰੀ ਜਿਹੜੇ ਮਾਸੂਮ ਲੋਕ ਆ ਉਹ ਉਹਦੀ ਭੇਟ ਚੜ ਜਾਂਦੇ ਆ।
0: ਬਿਲਕੁਲ, ਉਹ ਸੈਣੀ ਸਾਹਿਬ ਨੂੰ ਪੁੱਛਾਂਗੇ ਆਪਾਂ ਪਤਨੀ ਪੀੜਤ ਕਿੰਨੇ ਕਿੰਨੇ, ਸੈਣੀ ਸਾਹਿਬ ਨੇ ਕਹਿਣਾ ਇਹ ਕਿਹੜੀ ਮੇਰੀ ਡਿਊਟੀ ਲਾਈ ਤੁਸੀਂ। ਅਗਲੀ ਗੱਲਬਾਤ
1: ਜੋਗੀ ਜੀ ਨੂੰ ਪੁੱਛਣਾਗੇ ਜੀ,
0: ਹਾਂਜੀ
1: ਉਹਨਾਂ ਨੂੰ ਲਿਆਵਾਂਗੇ ਕਿਸੇ ਦਿਨ,
0: ਕਿਸੇ ਦਿਨ ਲਿਆਉਂਦੇ ਆ ਜੀ। ਤੇ ਸ਼ੰਮੀ ਜੀ, ਵੈਸੇ ਇੱਕ ਚੀਜ਼ ਹੋਰ ਅੱਗੇ ਵੱਧਦੇ ਆ, ਮੈਂ ਫਿਰ ਕਾਲ ਲੈਣਾ ਖੋਲਦਾ, ਇਹ ਵੀ ਆਪਾਂ ਨਾਲ ਦੀ ਨਾਲ ਤੋਰ ਲਈਏ। ਜਿਵੇਂ ਕਿ ਅੱਜ ਸਮਾਂ ਬਦਲ ਗਿਆ, ਪਹਿਲੇ ਸਮਿਆਂ ਦੇ ਵਿੱਚ ਹੁੰਦਾ ਸੀਗਾ ਕਿ ਮਤਲਬ ਕਿ ਇੱਕ ਦੂਸਰੇ ਦੀ ਸ਼ਕਲ ਤਾਂ ਦੂਰ ਦੀ ਗੱਲ, ਫੋਟੋ ਵੀ ਨਹੀਂ ਦੇਖੀ ਹੁੰਦੀ ਸੀ ਕਿ ਵਿਆਹ ਕਰ ਦੇ, ਅਰੇਂਜ ਮੈਰਿਜ ਕਹਿ ਲਓ ਕਿ ਬਜ਼ੁਰਗਾਂ ਨੇ ਜੋ ਕਹਿ ਦਿੱਤਾ ਹੋ ਗਿਆ, ਪੱਥਰ ਤੇ ਲਕੀਰ ਹੋ ਜਾਂਦੀ ਸੀ, ਉਹ ਸਮਾਂ ਵੀ ਸੀਗਾ। ਪਰ ਅੱਜ ਸਮਾਂ ਬਦਲ ਗਿਆ ਜਾਂ ਉਹਦੇ ਵਿੱਚ ਬਦਲਦਾ ਜਾ ਰਿਹਾ, ਨੌਜਵਾਨ ਜਿਹੜੇ ਨੇ ਉਹ ਚਾਹੇ ਔਰਤ ਹੈ ਤੇ ਚਾਹੇ ਮਰਦ ਹੈ, ਚਾਹੇ ਉਹ ਲਵ ਮੈਰਿਜ ਦੀ ਗੱਲ ਆਉਂਦੀ ਹੈ ਤੇ ਅਰੇਂਜ ਮੈਰਿਜ ਦੀ ਗੱਲ ਆ, ਮੈਨੂੰ ਲੱਗਦਾ ਇਹ ਵੀ ਇੱਕ ਸਾਡਾ ਬ੍ਰਿਜ ਹੀ ਹੈਗਾ, ਜਿਹੜਾ ਆਪਾਂ ਪਹਿਲਾਂ ਵੀ ਗੱਲ ਅੰਡਰਸਟੈਂਡਿੰਗ ਦੀ ਗੱਲ ਕਰਕੇ ਹਟੇ ਹਾਂ, ਇੱਕ ਦੂਸਰੇ ਦੀ ਅਹਿਮਤ ਤੂੰ ਪਛਾਣਦੇ ਆ, ਉਹਨਾਂ ਦੀ ਸੈਲਫ ਰਿਸਪੈਕਟ ਦੀ ਗੱਲ ਆਉਂਦੀ ਹੈ, ਇਹ ਚੀਜ਼ਾਂ ਆਪਾਂ ਪਹਿਚਾਣਦੇ ਹਾਂ, ਤਾਂ ਉਹ ਚਾਹੇ ਲਵ ਮੈਰਿਜ ਹੋਵੇ ਤਾਂ ਚਾਹੇ ਅਰੇਂਜ ਮੈਰਿਜ ਹੋਵੇ, ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਵੱਡਾ ਫਰਕ ਹੋਏਗਾ। ਤੇ ਤੀਸਰੀ ਗੱਲ ਆ ਜਾਂਦੀ ਹੈ ਜਿਵੇਂ ਕਿ ਕੁਝ ਸਮੇਂ ਤੋਂ ਨੀ ਬਹੁਤ ਸਾਰੇ, ਚਲੋ ਇਹਨਾਂ ਜਿਹੜਾ ਯੂਰਪੀਅਨ ਮੁਲਕ ਨੇ ਇਹਨਾਂ ਦੇ ਵਿੱਚ, ਹੁਣ ਤਾਂ ਸ਼ਾਇਦ ਇੰਡੀਆ ਦੇ ਵਿੱਚ ਵੀ ਇਹ ਚੀਜ਼ ਸ਼ੁਰੂ ਹੋ ਚੁੱਕੀ ਹੈ, ਜਿਵੇਂ ਕਿ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਆ, ਤੇ ਮੈਨੂੰ ਨੀ ਲੱਗਦਾ ਕਿ ਉਹਦੇ ਵਿੱਚ ਕੋਈ ਹਰਜ ਹੈ ਇੱਕ ਦੂਸਰੇ ਦੇ ਪ੍ਰਤੀ ਤੁਸੀਂ ਆਕਰਸ਼ਿਤ ਹੋ, ਤੁਸੀਂ ਉਹਨਾਂ ਦੇ ਬਾਰੇ ਜਾਣਨਾ ਪਛਾਣਨਾ ਇੱਕ ਦੂਜੇ ਦੇ ਬਾਰੇ, ਉਹ ਸਾਰੀਆਂ ਚੱਲਦੀਆਂ ਨੇ ਚੀਜ਼ਾਂ, ਤਾਂ ਉਹਨੂੰ ਵੀ ਕਿਤੇ ਨਾ ਕਿਤੇ ਬੁਰਾ ਮੰਨਿਆ ਜਾਂਦਾ, ਜਾਂ ਫਿਰ ਵੱਖਰੇ ਵੱਖਰੇ ਜੈਂਡਰਾਂ ਦੀ ਗੱਲ ਆ ਜਾਂਦੀ ਹੈ। ਅੱਜ ਵੀ ਦੋ ਤਿੰਨ ਖਬਰਾਂ ਸੀਗੀਆਂ, ਇੱਕ ਪੁਲਿਸ ਵਾਲੀਆਂ ਨੇ ਇੱਕ ਦੂਸਰੇ ਨੂੰ ਪਸੰਦ ਕਰਦੀਆਂ ਨੇ, ਉਹਨਾਂ ਨੇ ਮੈਰਿਜ ਦੀ ਗੱਲ ਤੋਰੀ, ਤਾਂ ਮੁੜ ਕੇ ਘਰ ਵਾਲੇ ਪਰਿਵਾਰ ਵਾਲੇ ਇਸ ਚੀਜ਼ ਤੋਂ ਖਫਾ ਹੋ ਗਏ, ਕਹਿੰਦੇ ਭਾਈ ਤੁਸੀਂ ਨਹੀਂ ਕਰਾ ਸਕਦੇ ਵਿਆਹ, ਤੇ ਏਦਾਂ ਨਹੀਂ ਹੋ ਸਕਦੀ।

0: ਮਤਲਬ ਕਿ ਕਾਨੂੰਨ ਦੇ ਵਿੱਚ ਨਹੀਂ ਆਉਂਦਾ, ਦਾਇਰੇ ਦੇ ਵਿੱਚ ਨਹੀਂ ਆਉਂਦਾ, ਇਸ ਤਰ੍ਹਾਂ ਦੀਆਂ ਚੀਜ਼ਾਂ। ਤੇ ਦੂਸਰੇ ਪਾਸੇ ਇੱਕ ਖਬਰ ਸੀਗੀ ਅੱਜ, ਕਹਿਣਾ ਦੇਖੋ ਖਬਰਾਂ ਵੀ ਕਿੱਥੋਂ ਕੱਢ ਕੱਢ ਕੇ ਲਿਆਉਂਦਾ ਹੈ ਜੀ। ਰਿਸ਼ਤਿਆਂ ਦੇ ਲਈ ਇੱਕ ਨਾ ਇਸ਼ਤਿਹਾਰ ਲੱਗਿਆ ਜੀ, ਇੱਕ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਉਹਦੇ ਵਿੱਚ, ਕਿ ਵਿਆਹ ਦਾ ਅਨੋਖਾ ਇਸ਼ਤਿਹਾਰ, ਰੀਆ ਨੂੰ ਰੀਲਾ ਬਣਾਉਣ ਦੇ ਲਈ ਚਾਹੀਦਾ ਹੈ ਪਰਫੈਕਟ ਪਤੀ।
1: ਉਹ ਤੁਹਾਡਾ
0: ਪਹਿਲਾਂ
1: ਕਿਆ
0: ਹੁੰਦਾ
1: ਪਤਾ,
0: ਸੀ,
1: ਕਿਆ ਪਤਾ,
0: ਪਹਿਲਾਂ ਹੁੰਦਾ
1: ਵਧੀਆ।
0: ਸੀ ਜੀ ਕਨੇਡਾ ਦਾ ਵਰ ਚਾਹੀਦਾ ਨਾਲ ਫੈਮਿਲੀ ਹੋਵੇ, ਸਾਡਾ ਮੁੰਡਾ ਕੱਢ ਲਵੇ ਜੀ, ਏਦਾਂ ਕਰਕੇ ਇਹ ਕਹਿੰਦੀ ਹੈ ਭਾਈ ਪਰਫੈਕਟ ਪਤੀ ਚਾਹੀਦਾ, ਰੀਲਾ ਬਣਾਉਣ ਵਾਲਾ ਉਹਨੂੰ ਹੀ ਪਹਿਲ ਦਿੱਤੀ ਜਾਊਗੀ ਜੀ।
1: ਕਿਆ ਪਤਾ, ਚਲੋ ਇਹ ਤਾਂ ਰਿਕੁਆਇਰਮੈਂਟ ਹੀ ਹੋ ਗਈ ਨਾ,
0: ਜੀ
1: ਚਲੋ ਵੀ ਐਂ ਹੁਣ ਆਪਾਂ
0: ਜੀ
1: ਆ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਲਿਵ ਇਨ ਰਿਲੇਸ਼ਨਸ਼ਿਪ ਦੀ ਨਾ,
0: ਜੀ
1: ਜਦੋਂ ਆਪਾਂ ਇਹ ਵਕਤ ਦਾ ਗੇੜਾ ਹੀ ਕਹਿ ਲਓ ਬਈ, ਜਿਵੇਂ ਜੇ ਆਪਾਂ ਇਹਨੂੰ ਕਨਸੈਪਟ ਨੂੰ ਮੰਨ ਕੇ ਚੱਲੀਏ ਜਾਂ ਰਿਲੇਟਿਵਿਟੀ ਦਾ ਜਿਹੜਾ ਸਿਧਾਂਤ ਦੇਗੇ ਆਪਣੇ ਵਿਗਿਆਨਕਾਂ ਨੇ ਦਿੱਤਾ, ਚਲੋ
0: ਜੀ
1: ਬਈ ਸਮੇਂ ਦਾ ਚੱਕਰ ਜਿਹੜਾ ਉਹ ਚੱਲਦਾ ਹੈ, ਉੱਪਰ ਵੀ ਪਹੁੰਚ ਜਾਂਦਾ ਤੇ ਘੁੰਮ ਘੁੰਮਾ ਕੇ ਫਿਰ ਜ਼ੀਰੋ ਤੇ ਆ ਜਾਂਦਾ, ਔਰ ਫਿਰ ਇਹ ਚੱਲਦਾ ਹੀ ਰਹਿੰਦਾ, ਨੋਨ ਸਟੋਪ ਹੈ। ਪਰ ਜ਼ੀਰੋ ਤੋਂ ਜ਼ੀਰੋ ਤੱਕ ਦਾ ਜਿਹੜਾ ਸਫ਼ਰ ਹੈ 360 ਡਿਗਰੀ ਦਾ
0: ਜੀ,
1: ਇਹ ਉਹੀ ਉਹਨੂੰ ਉਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ। ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਵੋਲਗਾ ਤੋਂ ਗੰਗਾ ਵਾਲੀ ਗੱਲ ਹੈ, ਉਹਦੀਆਂ ਕਹਾਣੀਆਂ ਦੀ ਸ਼ੁਰੂ ਦੇ ਵਿੱਚ ਇੱਕ ਨਿਸ਼ਾ ਕਹਾਣੀ ਹੈ, ਇੱਕ ਦੀਵਾ ਕਹਾਣੀ ਹੈ, ਇੱਕ ਅਮ੍ਰਿਤਾ ਆਸ਼ਵ ਕਰਕੇ ਆ
0: ਜੀ,
1: ਉਹ 6000 ਸਾਲ ਤੇ 4.5 ਹਜ਼ਾਰ ਸਾਲ 3 ਹਜ਼ਾਰ ਸਾਲ ਏਦਾਂ ਉਹ ਕੈਲੰਡਰ ਨੂੰ ਇੱਧਰ ਨੂੰ ਲਿਆ ਰਹੇ ਆ
0: ਜੀ।
1: ਪਰ ਹੁਣ ਇਹਨਾਂ ਚੀਜ਼ ਉਦੋਂ ਇਹ ਚੀਜ਼ ਜਿਹੜੀ ਹੈ ਕਾਮਨ ਆ
0: ਜੀ,
1: ਮਤਲਬ ਪਿੰਡ ਹੈ, ਪਿੰਡ ਆ ਗੁਰੂ ਵੰਸ਼ ਸਾਡਾ ਜੀ ਉਹ ਜਾਂ ਕੋਈ ਇਹੋ ਜਿਹੇ ਉਹਨਾਂ ਨੇ ਆਪਣੇ ਰੱਖੇ ਹੋਏ ਆ, ਔਰ ਉਹਦੇ ਚ ਔਰਤ ਪ੍ਰਧਾਨ ਜਿਹੜੀ ਆ ਸਮਾਜ ਉਹਨਾਂ ਦਾ ਹੈਗਾ ਜਿਹੜਾ ਜਿੱਥੋਂ ਰਹਿੰਦੇ ਸਾਰੇ, ਤੇ ਜਿਹੜਾ ਵਿਆਹ ਵਾਲਾ ਕੋਈ ਇਹੋ ਜਿਹਾ ਸੀਨ ਨਹੀਂ ਹੈ, ਜਸਟ ਐਨੀਮਲ ਇੰਸਟਿੰਕਟ ਹੈ, ਜਿਵੇਂ ਜਾਨਵਰ ਐ ਰਹਿ ਰਹੇ ਉਹ ਵੀ ਰਹਿ ਰਹੇ ਆ, ਬਸ ਇੱਕ ਸਮਾਜਿਕ ਉਹਨਾਂ ਦਾ ਇੱਕ ਤਾਂ ਹੈਗੀ ਹੈ ਲੈਂਗੁਏਜ ਆ ਉਹਨਾਂ ਕੋਲ ਤੇ ਸ਼ਿਕਾਰ ਇਕੱਠਾ ਹੀ ਕਰਦੇ ਆ, ਤੇ ਦੂਸਰਾ ਇਹ ਜਿਹੜਾ ਹੈ ਕਿ ਭਾਈ ਵਿਆਹ ਵਾਲਾ ਕੋਈ ਇਹੋ ਜਿਹਾ ਚੱਕਰ ਨੀ ਕਿ ਇਹਦੇ ਨਾਲ ਵਿਆਹ ਹੋ ਗਿਆ ਤੇ ਹੁਣ ਭਾਈ ਪੱਕਾ ਇੱਕ ਕਬਜ਼ਾ ਹੋ ਗਿਆ, ਜਿਵੇਂ ਉਹ ਕਹਿੰਦੇ ਹੁੰਦੇ ਸੀ ਨਾ ਗੁਰਬਖਸ਼ ਸਿੰਘ ਪ੍ਰੀਤਲੜੀ, ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਲਿਖਿਆ ਕਿ ਪਿਆਰ ਪਿਆਰ ਕਬਜ਼ਾ ਨਹੀਂ ਪਹਿਚਾਣ ਹੈ, ਇਹੋ ਜਿਹਾ ਡਾਇਲੋਗ ਉਹਨਾਂ ਦਾ ਆਉਂਦਾ ਹੁੰਦਾ ਸੀ ਪ੍ਰੀਤਲੜੀ ਦੇ ਵਿੱਚ, ਕਿ ਭਾਈ ਇਹ ਕਬਜ਼ਾ ਨੀ ਹੈਗਾ, ਕੋਈ ਐਵੇਂ ਡੀਲ ਨੀ ਕਰ ਲਈ, ਕੋਈ ਗਊ ਮੱਝ ਦਾ ਰਿਸ਼ਤਾ ਨੀ ਹੋ ਗਿਆ, ਇਹੋ ਜਿਹਾ ਕੋਈ ਗੱਠਜੋੜ ਇਹੋ ਜਿਹਾ ਚੱਕਰ ਨਹੀਂ ਹੈ, ਇਹ ਤਾਂ ਇਨਸਾਨੀ ਰਿਸ਼ਤਿਆਂ ਦੀ ਇੱਕ ਕਹਿ ਲੋ ਵੀ ਉਹ ਗਠਬੰਧਨ ਹੋ ਗਿਆ
0: ਜੀ,
1: ਤੇ ਜਿਹੜਾ ਬੈਨੀਫਿਸ਼ਲ ਹੋਏਗਾ ਸਮਾਜ ਲਈ ਵੀ ਉਹ ਸਾਰਾ, ਤੇ ਹੁਣ ਇਹ ਲਿਵ ਇਨ ਰਿਲੇਸ਼ਨਸ਼ਿਪ ਨੂੰ ਤੁਸੀਂ ਉਹਦੇ ਨਾਲ ਜੋੜ ਕੇ ਦੇਖ ਲੋ, ਜਿਹੜਾ ਅੱਜ ਤੋਂ 8000 ਸਾਲ ਪਹਿਲਾਂ, 4000 ਸਾਲ ਪਹਿਲਾਂ ਤੇ ਹੁਣ ਫੇਰ ਉਹੀ ਸਮੇਂ ਦਾ ਚੱਕਰ ਘੁੰਮ ਕੇ ਉੱਥੇ ਆ ਗਿਆ, ਆਪਾਂ ਫੇਰ ਦੇਖਦੇ ਆ ਵੀ ਇਹ ਵਿਆਹ ਦੀ ਕੋਈ ਲੋੜ ਹੀ ਨੀ, ਐਂ ਰਹੀ ਜਾ ਰਹੇ
0: ਜੀ।
1: ਉਹ ਜਦੋਂ ਆਪਾਂ ਉਹ ਕਹਾਣੀਆਂ ਪੜ੍ਹਦੇ ਪੁਰਾਣੀਆਂ ਤੇ ਉਦੋਂ ਲੱਗਦਾ ਸੀ ਯਾਰ ਆਹ ਕਿਹੋ ਜਿਹਾ ਮਾਹੌਲ ਆ, ਪਰ ਹੁਣ ਦੁਬਾਰਾ ਸਾਡੇ ਆਲੇ ਦੁਆਲੇ ਕੁਛ ਹੋ ਰਿਹਾ ਤਾਂ ਆਪਾਂ ਨੂੰ ਲੱਗਦਾ ਕਿ ਯਾਰ ਠੀਕ ਹੈ, ਉਦੋਂ ਵੀ ਇਹੋ ਜਿਹਾ ਹੀ ਹੋਊਗਾ ਮਾਹੌਲ,
0: ਏਦਾਂ
1: ਵਕਤ ਦਾ ਗੇੜਾ ਚੱਲਦੇ ਆ। ਪਰ ਸਾਹਿਬ
0: ਇਹਦੇ ਵਿੱਚ ਨਾ
1: ਅਲੱਗ ਅਲੱਗ ਰੀਜਨ ਹੋ ਸਕਦੇ ਆ,
0: ਬਚਪਨ ਦੇ ਵਿੱਚ ਅਸੀਂ ਵੀ ਸੁਣਦੇ ਹੁੰਦੇ ਸੀ ਕਿ ਮਤਲਬ ਕਿ ਪਿਓ ਦੇ ਮਤਲਬ ਕਿ ਨਿਆਣੇ ਜਿਹੜੇ ਮੈਰਿਜ ਦੇ ਵਿੱਚ ਜਾਣਗੇ, ਹੱਸਦੇ ਹੁੰਦੇ ਸੀ ਲੋਕ ਮਤਲਬ ਕਿ ਏਦਾਂ ਦੀਆਂ ਗੱਲਾਂ ਸੁਣ ਕੇ, ਪਰ ਇੱਥੇ ਆ ਕੇ ਅੱਖੀ ਵੀ ਦੇਖਿਆ ਇਹਨਾਂ ਮੁਲਕਾਂ ਦੇ ਵਿੱਚ ਲੋਕਾਂ ਦੇ ਚਾਰ ਚਾਰ ਨਿਆਣੇ ਨੇ, ਕਿਸੇ ਨੂੰ ਇਹ ਵੀ ਨੀ ਪਤਾ ਆਲੇ ਦੁਆਲੇ ਦੇ ਵਿੱਚ ਕਿ ਇਹ ਵਿਆਹ ਹੋਏ ਨੇ ਕਿ ਨਹੀਂ ਵਿਆਹ ਹੋਏ ਨੇ, ਤੇ ਬਾਅਦ ਚੋਂ ਜਦੋਂ ਉਹਨਾਂ ਦਾ ਮਨ ਕਰਦਾ ਚਾਹੇ ਉਹ 50 ਸਾਲ ਦੇ ਹੋ ਕੇ ਵਿਆਹ ਕਰਾ ਲੈਣ, ਤੇ ਨਿਆਣੇ ਉਹਨਾਂ ਦੀ ਜਨੇਤ ਜਾਂਦੇ ਨੇ ਜੀ, ਆਪਸ ਦੇ ਵਿੱਚ ਰਲ ਕੇ ਖੁਸ਼ੀ ਮਨਾਉਂਦੇ ਆ, ਸਾਰਾ ਕੁਝ ਕਰਦੇ ਆ, ਤੇ
1: ਉਹ ਚੁਟਕਲੇ ਤਾਂ ਹੀ ਬਣੇ ਨਾ ਏਦਾਂ ਦੇ ਕਿ ਉਹ ਇੱਕ ਬੰਦਾ ਸੀ, ਉਹਦੇ 2 ਬੱਚੇ ਆ, ਇੱਕ ਔਰਤ, ਉਹਦੇ ਵੀ 2 ਬੱਚੇ ਆ, ਦੋਹਾਂ ਨੇ ਵਿਆਹ ਹੋ ਗਿਆ, ਅੱਗੇ 2 ਹੋਰ ਹੋ ਗਏ, ਇੱਕ ਦਿਨ ਉਹ ਕਹਿੰਦੇ ਵੀ ਸੁਣੋ ਜੀ ਆ ਤੁਹਾਡੇ ਬੱਚੇ ਤੇ ਮੇਰੇ ਬੱਚੇ ਮਿਲ ਕੇ ਸਾਡੇ ਬੱਚਿਆਂ ਨੂੰ ਕੁੱਟ ਰਹੇ ਨੇ,
0: ਤੇ ਸ਼ਮੀ ਜੀ ਆਪਣੇ ਨਾਲ ਦੋਵੇਂ ਲਾਈਨਾਂ ਬਿਜ਼ੀ ਨੇ ਜੀ, ਤੇ ਮੁਕੱਦਰ ਜੀ ਵੀ ਜੁੜੇ ਆ, ਤੇ ਰਾਜਨ ਸੈਣੀ ਸਾਹਿਬ ਵੀ ਉਹਨਾਂ ਨੂੰ ਜੋੜਦੇ ਆ ਨਾਲ। ਸੈਣੀ ਸਾਹਿਬ ਜੀ ਨੂੰ ਜੀ ਸਵਾਗਤ, ਮੁਕੱਦਰ ਜੀ ਹੋਲਡ ਰੱਖਣਾ 2 ਮਿੰਟ ਜੀ। ਜੀ ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ।
2: ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ ਜੀ। ਜੀ ਅਨੂ ਜੀ
1: ਸਤਿ ਸ੍ਰੀ ਅਕਾਲ ਜੀ।
2: ਨਹੀਂ ਮਤਲਬ ਤੁਸੀਂ ਜੀਵਨ ਸਾਥੀ ਰੱਖਿਆ ਅੱਜ ਦਾ ਟੌਪਿਕ,
0: ਨਹੀਂ ਰੱਖਿਆ, ਅੱਛਾ ਜੀ ਮੈਂ ਕਹ ਰਿਹਾ ਜੀਵਨ ਸਾਥੀ ਰੱਖਿਆ, ਰੱਖਿਆ ਨੀ ਜੀ, ਉਹਨਾਂ ਨੇ ਮੈਨੂੰ ਰੱਖਿਆ ਜੀ।
1: ਟੌਪਿਕ ਥੋੜਾ ਜਿਹਾ ਲੇਟ ਬੋਲੇ ਜਾਣੀ ਜੀ,
0: ਜੀ ਥੋੜਾ ਜਿਹਾ ਵਿੱਚ ਗੈਪ ਪੈ ਗਿਆ ਨਾ ਜੀ, ਮੈਨੂੰ ਫਿਕਰ ਪੈ ਗਈ ਜੀ,
1: ਪਾਉ ਲੈ ਲਿਆ ਵਿੱਚ
2: ਬਸ ਜੀ ਆਹ ਸੱਚਾਈ ਕਢਾਉਣੀ ਸੀ ਮੂੰਹ ਤੋਂ, ਹੋਰ ਕੀ ਆ ਜੀ। ਤੁਸੀਂ ਨਾ ਗੱਲ ਸਮਝ ਆਇਆ ਕਰੋ ਭਾਈ, ਬੁੱਧਵਾਰ ਦਾ ਪ੍ਰੋਗਰਾਮ ਸ਼ਮੀ ਜੀ ਘਰ ਤੋਂ ਕਰਦੇ ਆ
0: ਜੀ ਜੀ ਹਾਂਜੀ ਬਿਲਕੁਲ ਹੈ ਜੀ।
2: ਹਾਂ
0: ਸੈਣੀ ਸਾਹਿਬ ਕੱਪੜੇ ਲਾ ਕੇ ਦੱਸੋ
2: ਇਹ ਸਿਆਣੀਆਂ ਸਿਆਣੀਆਂ ਗੱਲਾਂ ਘਰ ਬਹਿ ਕੇ ਕਰਨੀਆਂ ਹੁੰਦੀਆਂ ਹੈਗੀਆਂ ਵੀ ਬੰਦੇ ਬਹੁਤ ਸਿਆਣੇ ਜੀ
0: ਐਤਵਾਰ
2: ਜਿਹੜਾ ਹੈਗਾ ਨਾ ਸੜਕ ਤੇ ਬਹਿ ਕੇ ਕਰਦੇ ਆ, ਉੱਥੇ ਅਸਲੀ ਰੂਪ ਸਾਹਮਣੇ ਆਉਂਦੇ ਆ ਜੀ।
0: ਨਹੀਂ ਸੈਣੀ ਸਾਹਿਬ ਪਤਾ ਤਾਂ ਲੱਗੇ ਅੰਡਰਸਟੈਂਡਿੰਗ ਹੈ, ਇਹੀ ਤਾਂ ਅੰਡਰਸਟੈਂਡਿੰਗ ਹੈ ਜੀ, ਇਹੀ ਤਾਂ ਜ਼ਿੰਦਗੀ ਦਾ ਸਫ਼ਰ ਹੈ ਜੀ ਜੀ।
2: ਸਾਡੇ ਕੋਲ ਗੱਲਾਂ ਜਿੰਨੀਆਂ ਮਰਜ਼ੀ ਸੁਣ ਲਓ ਪਰ ਟਾਈਟਲ ਤਾਂ ਸਹੀ ਰੱਖੋ ਤੁਸੀਂ। ਹੁਣ ਆ ਜਿਹੜਾ ਤੁਸੀਂ ਟਾਈਟਲ ਰੱਖਿਆ, ਇੱਥੇ ਬੰਦਾ ਕੀ ਬੋਲੂਗਾ ਜੀ, ਬੋਲੂਗਾ ਤੇ ਉਰੇ ਪਰੇ ਹੋ ਕੇ ਬੋਲੂਗਾ ਜੀ।
0: ਸੈਣੀ ਸਾਹਿਬ ਸਾਨੂੰ 40 ਮਿੰਟ 45 ਮਿੰਟ 50 ਮਿੰਟ ਹੋ ਗਏ ਬੋਲਦੇ ਨੂੰ ਜੀ। ਜੀਵਨ ਸਾਥੀ ਜੀ ਸਮਾਂ ਕੇ ਸਾਹਮਣੇ ਬਿਠਾਓ ਤੇ ਜੀਵਨ ਸਾਥੀ ਦੇ ਨਾਲ ਗੱਲਾਂ ਕਰੋ, ਨਾਲੇ ਪਤਾ ਲੱਗੇ ਜੀ।
2: ਮੈਨੂੰ ਲੱਗਦਾ ਹੈਗਾ ਜੀ ਮੈਨੂੰ ਜੀਵਨ ਸਾਥੀ ਤੋਂ ਦੂਰ ਹੋ ਕੇ ਜੀ ਗੱਲ ਕਰਨੀ ਚਾਹੀਦੀ ਆ ਜੀ। ਮੈਂ ਨੀ ਚਾਹੁੰਦਾ ਭਈ ਲੋਕਾਂ ਦਾ ਕਲੇਸ਼ ਮੇਰੇ ਘਰ ਆਵੇ
0: ਜੀ। ਜੀ
1: ਸਾਇੰਸ ਮੈਂ ਪੜ੍ਹ ਕੇ ਮੈਨੂੰ ਹਸਾ ਰਿਹਾ ਜੀ। ਕੋਈ ਇਹੋ ਜਿਹੀ ਗੱਲ ਨੀ ਕਿ ਹੁਣੇ ਕੋਈ ਨਵੇਂ ਵਿਆਹ ਹੋਣ ਲੱਗਿਆ, ਕਹਿੰਦੇ ਸਭ ਤੋਂ ਪ੍ਰਾਚੀਨ ਦਾ ਮੈਸੋਪੋਟਾਮੀਆ ਚ ਹੋ ਚੁੱਕਾ ਜੀ ਵਿਆਹ
0: ਜੀ।
1: ਖੜਕੀ ਉਦੋਂ ਵੀ ਬਹੁਤ ਸੀ, ਲੜਾਈ ਝਗੜੇ ਉਦੋਂ ਵੀ ਏਦਾਂ ਹੀ ਚੱਲਣ ਦੇ।
0: ਵਿਆਹ ਕਰਕੇ ਤਾਂ ਸੈਣੀ ਸਾਹਿਬ ਤਖਤ ਤੇ ਪਲਟ ਗਏ ਜੀ।
1: ਉਦੋਂ ਦੇ ਕਾਨੂੰਨੀ ਦਸਤਾਵੇਜ਼ਾਂ ਚ ਨਾ ਸੈਣੀ ਸਾਹਿਬ ਸਾਰੇ ਤਲਾਕ ਦੇ ਇਹੋ ਜਿਹੇ ਉਦੋਂ ਵੀ ਕਾਗਜ਼ ਮਿਲਣ ਦੇ
0: ਜੀ।
1: ਸ਼ੁਰੂ ਨਾਲ ਹੀ ਕੰਮ ਹੋ ਗਿਆ ਸ਼ੁਰੂ।
2: ਬਿਲਕੁਲ ਜੀ ਬਿਲਕੁਲ ਬਿਲਕੁਲ। ਗੱਲ ਏਦਾਂ ਨਾ ਜੀ, ਹਰ ਇੱਕ ਬੰਦੇ ਨੇ ਆਪਣੇ ਆਪਣੇ ਤਰੀਕੇ ਦੀ ਡੈਫੀਨੇਸ਼ਨ ਦਿੱਤੀ ਆ ਜੀ। ਕੋਈ ਕਹਿੰਦਾ ਇਹ ਉਹ ਯੁੱਧ ਆ ਜਿਹਦੇ ਵਿੱਚ ਤੁਸੀਂ ਦੁਸ਼ਮਣ ਦੇ ਨਾਲ ਰਾਤ ਵੀ ਰਹਿ ਲੈਂਦੇ ਹਾਂ ਜੀ।
0: ਨਹੀਂ ਜੀ,
1: ਦੁਸ਼ਮਣ ਵੀ ਨਹੀਂ ਕਹਿ ਸਕਦੇ
0: ਜੀ।
2: ਤੇ ਪਰ ਗੱਲ ਏਦਾਂ ਹੈਗੀ ਆ ਜੀ, ਇੰਨੇ ਸੀਰੀਅਸ ਨੋਟ ਭਾਰੇ ਸਾਹਿਬ ਸਾਡੀ ਪਰਵਰਿਸ਼ ਦੇ ਵਿੱਚ ਸਾਨੂੰ ਸਮਝਾਇਆ ਹੀ ਨਹੀਂ ਜਾਂਦਾ ਕਿ ਇਹ ਜਿਹੜੀ ਇੰਸਟੀਟਿਊਸ਼ਨ ਆ ਇਹ ਕਿੰਨੀ ਸਿਗਨੀਫੀਕੈਂਟ ਆ।
0: ਬਿਲਕੁਲ ਜੀ,
2: ਕਿਉਂਕਿ ਮਤਲਬ ਜਿਹੜਾ ਆ ਹਸਬੈਂਡ ਐਂਡ ਵਾਈਫ ਜਿਹੜਾ ਹੈਗਾ ਆ ਪੀ ਦੋ ਜਿੰਦਗੀ ਦੇ ਜਿਹੜੇ ਟਾਇਰ ਆ ਜਿਹੜੇ ਹੈਗੇ ਆ ਪੀ ਉਹ ਗੱਡੀ ਦੇ ਦੋ ਟਾਇਰ ਹੈਗੇ ਆ, ਉਹਨਾਂ ਦੇ ਉੱਤੇ ਗੱਡੀ ਚੱਲਣੀ ਆ। ਜੇ ਇੱਕ ਟਾਇਰ ਵੀ ਡੈਮੇਜ ਹੋ ਜਾਂਦਾ ਹੈਗਾ ਆ ਤੇ ਗੱਡੀ ਜਿਹੜੀ ਆ ਉਹ ਸਹੀ ਨਹੀਂ ਚੱਲਦੀ।
0: ਬਿਲਕੁਲ ਹੈ ਜੀ,
2: ਜਿੰਦਗੀ ਸਵਰਗ ਵੀ ਬਣ ਸਕਦੀ ਹੈਗੀ ਆ ਜੇ ਤੁਹਾਡੀ ਆਪਣੀ ਜਿਹੜੀ ਹੈਗੀ ਜੀਵਨ ਸਾਥੀ ਨਾਲ ਅੰਡਰਸਟੈਂਡਿੰਗ ਹੋਵੇ
0: ਜੀ।
2: ਐਕਚੁਲੀ ਸਾਨੂੰ ਸਮਝਾਇਆ ਨਹੀਂ ਜਾਂਦਾ ਹੈਗਾ ਜੀ ਵੀ ਵਿਆਹ ਜਾਂ ਜੀਵਨ ਸਾਥੀ ਦੇ ਨਾਲ ਮਤਲਬ ਕੀ ਹੈ ਜੀ, ਡੈਫੀਨੇਸ਼ਨ ਕੀ ਆ
0: ਜੀ।
2: ਡੈਫੀਨੇਸ਼ਨ ਜਿਹੜੀ ਹੈਗੀ ਆ ਉਹ ਸਿਰਫ ਇਹ ਆ ਕਿ ਦੂਜੇ ਦੇ ਸੁੱਖਾਂ ਦਾ ਧਿਆਨ ਰੱਖਣਾ।
0: ਬਿਲਕੁਲ ਹੈ ਜੀ, ਦੋਵਾਂ ਨੂੰ ਹੀ ਸੈਕਰੀਫਾਈਜ਼ ਕਰਨੇ ਪੈਣੇ ਆ ਜੀ।
2: ਇਹ ਸਮਝਾਉਣ ਦੀ ਲੋੜ ਹੀ ਨਹੀਂ, ਜਦੋਂ ਤੁਸੀਂ ਆਪ ਨੂੰ ਸਮਝ ਗਏ ਤੇ ਆਪਣੇ ਆਪ ਹੀ ਦੂਜੇ ਨੇ ਵੀ ਸਮਝ ਜਾਣਾ ਹੈਗਾ ਵੀ ਭਾਈ ਇੱਕ ਬੰਦੇ ਨੇ ਤਾਂ ਆਪ ਰਿਸਪੋਂਸੀਬਲ ਹੋਣਾ ਆ, ਦੂਜੇ ਨੇ ਉਹਦੇ ਵੱਲ ਦੇਖ ਕੇ ਆਪਣੇ ਆਪ ਹੀ ਰਿਸਪੋਂਸੀਬਲ ਹੋ ਜਾਣਾ।
0: ਬਿਲਕੁਲ ਹੋ ਜਾਣਾ ਜੀ।
2: ਇੱਕ ਇਹ ਆ ਕਿ ਇੱਕ ਦੂਜੇ ਦਾ ਪਰਦਾ ਢੱਕਣਾ
0: ਜੀ,
2: ਜਾਰ ਨਹੀਂ ਕਰਨਾ, ਇੱਕ ਦੂਜੇ ਦਾ ਪਰਦਾ ਢੱਕਣਾ, ਕਿਉਂਕਿ ਨੋ ਮੈਨ ਇਜ਼ ਪਰਫੈਕਟ ਨੋ ਵੂਮੈਨ ਇਜ਼ ਪਰਫੈਕਟ।
0: ਬਿਲਕੁਲ ਹੈ ਜੀ,
2: ਕੋਈ ਵੀ ਪਰਫੈਕਟ ਨਹੀਂ ਹੁੰਦਾ ਇਨਸਾਨ
0: ਜੀ,
2: ਕਮੀਆਂ ਸਭ ਚ ਹੁੰਦੀਆਂ ਹੈਗੀਆਂ। ਅੱਛੇ ਜੀਵਨ ਸਾਥੀ ਦੀ ਨਿਸ਼ਾਨੀ ਇਹ ਹੁੰਦੀ ਹੈਗੀ ਆ ਕਿ ਉਹ ਆਪਣੇ ਆਦਮੀ ਦੀ ਜਾਂ ਜਨਾਨੀ ਦਾ ਪਰਦਾ ਢੱਕਦਾ
0: ਜੀ। ਬਿਲਕੁਲ ਹੈ ਜੀ,
2: ਉਹ ਇੱਕ ਦੂਜੇ ਨੂੰ ਸਨਮਾਨ ਦਿੰਦੇ ਆ, ਇੰਪੋਰਟੈਂਸ ਦਿੰਦੇ ਹੈਗੇ ਆ
0: ਜੀ,
2: ਇਸ ਰਿਲੇਸ਼ਨਸ਼ਿਪ ਨੂੰ ਇੰਨੀ ਕੁ ਵੇਟੇਜ ਦਿੰਦੇ ਹੈਗੇ ਆ ਕਿ ਅਗਲੇ ਕਹਿੰਦੇ ਬਾਕੀ ਸਾਰੀਆਂ ਚੀਜ਼ਾਂ ਬਾਅਦ ਦੇ ਵਿੱਚ ਜੀ
0: ਜੀ।
2: ਜੇ ਸਾਡੇ ਧਾਰਮਿਕ ਗ੍ਰੰਥਾਂ ਨੇ ਇਹਨੂੰ ਰੂਹਾਨੀਅਤ ਸੰਬੰਧ ਕਿਹਾ ਹੈਗਾ ਆ ਜਾਂ ਕਿਹਾ ਜੀ ਵੀ ਸਵਰਗ ਤੋਂ ਤਹਿ ਹੁੰਦੇ ਹੈਗੇ ਆ ਜੀ ਤੇ ਮੀਨਿੰਗ ਦੇ ਰਵਾਈ ਵੀ ਇਹ ਜਿਹੜਾ ਹੈਗਾ ਆ ਰਿਲੇਸ਼ਨ ਜਿਹੜਾ ਹੈਗਾ ਆ ਉਹ ਇੰਨਾ ਸੁਪਰੀਮ ਆ ਔਰ ਇੰਨਾ ਪਵਿੱਤਰ ਹੈਗਾ ਆ ਕਿ ਇਹਦੇ ਵਿੱਚ ਜਿਹੜਾ ਆ ਕੋਈ ਸ਼ੰਕਾ ਕਰਨ ਦੀ ਗੁੰਜਾਇਸ਼ ਨਹੀਂ ਹੁੰਦੀ
0: ਜੀ ਬਿਲਕੁਲ ਜੀ
2: ਇਹ ਤਾਂ ਉਹ ਸਬਕ ਸੀਗਾ ਜਿਹੜਾ ਮੈਨੂੰ ਮਾਸਟਰ ਜੀ ਨੇ ਪੜਾਇਆ ਤੇ ਹੁਣ ਮੈਂ ਆਇਆ ਆਪਣੀ ਗੱਲ ਤੇ
0: ਹਾਂਜੀ
2: ਉਹ ਇਹ ਜੀ ਬਈ ਹਸਬੈਂਡ ਵਾਈਫ ਜੋ ਅੱਜ ਕੱਲ ਦੇ ਹਾਲਾਤ ਬਣੇ ਹੈਗੇ ਆ ਤੇ ਕੋਰਟ ਕਚਹਿਰੀਆਂ ਚ ਦੇਖਦੇ ਆ ਜੀ ਬੱਚਿਆਂ ਦੀ ਲਾਈਫ ਦੇ ਵਿੱਚ ਜਿਹੜਾ ਹੈਗਾ ਆ ਕਿ ਇੰਟਰਫੇਰੈਂਸ ਜਿਹੜੀ ਆ ਬਹੁਤ ਜ਼ਿਆਦਾ ਹੋ ਗਈ ਆ ਬਾਹਰਲੀ ਸ਼ਕਤੀਆਂ ਦੀ ਬਾਹਰਲੀਆਂ ਸ਼ਕਤੀਆਂ ਕੀ ਆ ਕਿ ਲੜਕੀ ਦੇ ਪੇਰੈਂਟਸ ਉਹਦੀ ਲਾਈਫ ਦੇ ਵਿੱਚ ਬਹੁਤ ਇੰਟਰਫੇਰੈਂਸ ਕਰਦੇ ਹੈਗੇ ਲੜਕੇ ਦੇ ਪੇਰੈਂਟਸ ਵੀ ਘੱਟ ਨਹੀਂ ਕਰਦੇ
0: ਜੀ
2: ਬੱਚਿਆਂ ਨੂੰ ਆਪਣੇ ਇੰਡੀਪੈਂਡੈਂਟ ਡਿਸੀਜਨ ਲੈਣ ਹੀ ਨਹੀਂ ਦਿੰਦੇ ਉਹਨਾਂ ਦੀ ਸੋਚ ਤੇ ਕਦੀ ਨਾ ਕਦੀ ਕੋਈ ਨਾ ਕੋਈ ਹਾਵੀ ਰਹਿੰਦਾ ਹੀ ਆ
0: ਜੀ
2: ਸੋ ਇਸ ਕਰਕੇ ਜਿਹੜਾ ਹੈਗਾ ਆ ਫਿਰ ਉਹ ਬੱਚੇ ਜਿਹੜੇ ਆ ਉਹ ਹੁੰਦਾ ਕੀ ਆ ਕਿ ਜਦੋਂ ਇੱਕ ਨੈਗਿੰਗ ਹਸਬੈਂਡ ਨੈਗਿੰਗ ਵਾਈਫ ਜਿਹੜੀ ਆ ਨੁਕਤਾਚੀਨੀ ਕਰਨ ਵਾਲਾ ਹਸਬੈਂਡ ਜਾਂ ਨੁਕਤਾਚੀਨੀ ਕਰਨ ਵਾਲਾ ਵਾਈਫ ਉਹ ਜਦੋਂ ਉਸ ਚਿੰਗਿਆਲੀ ਨੂੰ ਜਿਹੜਾ ਹੈਗਾ ਆ ਹਵਾ ਮਿਲ ਜਾਂਦੀ ਹੈਗੀ ਆ ਤੇ ਉਹ ਅੱਗ ਦਾ ਰੂਪ ਧਾਰਨ ਕਰ ਲੈਂਦੀ ਆ
0: ਸ਼ਿਕਾਇਤਬਾਜ਼ੀ ਸ਼ੁਰੂ ਹੋ ਜਾਂਦੀ ਹੈ
2: ਬਿਲਕੁਲ ਜੀ ਅੱਜ ਕੱਲ ਜਿਹੜਾ ਹੈਗਾ ਆ ਜਿਦਾਂ ਮੋਬਾਈਲ ਆ ਗਏ ਆ ਜੀ ਮੋਬਾਈਲ ਦੇ ਵਿੱਚ ਕੀ ਆ ਮਿੰਟ ਮਿੰਟ ਦੀ ਜਿਹੜੀ ਆ ਖਬਰ ਜਿਹੜੀ ਹੈਗੀ ਆ ਲੜਕੀਆਂ ਆਪਣੇ ਪੇਰੈਂਟਸ ਨੂੰ ਦਿੰਦੀਆਂ ਜੀ
0: ਜੀ
2: ਹੁੰਦਾ ਕੀ ਹੈਗਾ ਆ ਕਿ ਜਦੋਂ ਇਹ ਪਤਾ ਨੀ ਕਿੱਦਾਂ ਦਾ ਪਵਿੱਤਰ ਰਿਸ਼ਤਾ ਹੈਗਾ ਇਹ ਆ ਵੀ ਜਦੋਂ ਪਿਆਰ ਹੁੰਦਾ ਹੈਗਾ ਆ ਦਰਵਾਜੇ ਬੰਦ ਹੁੰਦੇ ਆ ਜਦੋਂ ਲੜਾਈ ਹੁੰਦੀ ਆ ਮਹੱਲੇ ਦੇ ਵਿੱਚ ਸੁਣਵਾਈ ਹੁੰਦੀ ਆ
0: ਬਿਲਕੁਲ ਜੀ
2: ਜੇ ਇਹ ਪਿਆਰ ਚਾਰ ਦੁਆਰੀ ਦੇ ਅੰਦਰ ਆ ਤੇ ਲੜਾਈ ਵੀ ਚਾਰ ਦੁਆਰੀ ਦੇ ਅੰਦਰ ਹੀ ਰਹਿਣੀ ਚਾਹੀਦੀ ਆ
1: ਬਿਲਕੁਲ ਜੀ
2: ਸੋ ਇਸ ਜੇ ਇਸ ਚੀਜ਼ ਨੂੰ ਰਿਲੇਸ਼ਨ ਨੂੰ ਜਿਹੜਾ ਹੈਗਾ ਹੁਣ ਦੇਖੋ ਜਿਸ ਭਾਰਤ ਸਾਹਿਬ ਜਿਸ ਏਜ ਦੇ ਗਰੁੱਪ ਦੇ ਵਿੱਚ ਅਸੀਂ ਬੈਠੇ ਹੈਗੇ ਆ ਸਾਡੇ ਜਿਹੜੇ ਮੈਰੀਜੇਬਲ ਚਿਲਡਰਨ ਹੈਗੇ ਆ ਹਨਾ ਜੀ ਉਸ ਚੀਜ਼ ਦੇ ਉੱਤੇ ਅਸੀਂ ਵਿਚਾਰ ਕਰਦੇ ਹੈਗੇ ਆ ਕਿ ਅੱਜ ਦਾ ਮਾਹੌਲ ਤੇ ਜਿਸ ਮਾਹੌਲ ਚੋਂ ਅਸੀਂ ਨਿਕਲ ਕੇ ਆਏ ਸੀ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ
0: ਜੀ
2: ਇਹ ਕਦੀ ਨੀ ਹੈਗਾ ਸੀਗਾ ਕਿ ਹਾਂ ਜੀ ਜਿਹੜੇ ਸਾਡੇ ਬਜ਼ੁਰਗ ਹੈਗੇ ਸੀ ਜਾਂ ਅਸੀਂ ਸੀਗਾ ਕਿ ਅਸੀਂ ਆਪਣੀ ਔਰਤ ਨੂੰ ਸਨਮਾਨ ਨਹੀਂ ਦਿੱਤਾ ਹੋਊਗਾ
0: ਬਿਲਕੁਲ
2: ਉਹਦਾ ਢੰਗ ਹੋਰ ਸੀਗਾ ਜੀ
0: ਜੀ
2: ਉਦੋਂ ਜਿਹੜਾ ਸਮਾਂ ਏਦਾਂ ਦਾ ਸੀ ਕਿ ਔਰਤ ਦੀ ਸਿਕਿਉਰਿਟੀ ਦੀ ਉਹਦੀ ਲਾਇਬਿਲਟੀ ਜਿਹੜੀ ਹੈਗੀ ਉਹ ਬੰਦਾ ਓਨ ਕਰਦਾ ਸੀ
0: ਜੀ
2: ਅੱਜ ਕੱਲ ਬੱਚੇ ਪੜ੍ਹੇ ਲਿਖੇ ਹੈਗੇ ਆ ਤੇ ਆਪਣੇ ਪੈਰਾਂ ਤੇ ਹੋਣ ਕਰਕੇ ਉਹਨਾਂ ਦੇ ਵਿੱਚ ਨਾ ਇੱਕ ਫੀਲਿੰਗ ਆ ਜਾਂਦੀ ਹੈਗੀ ਮੈਂ ਕਿਹੜਾ ਕਿਸੇ ਤੇ ਡਿਪੈਂਡ ਆ
0: ਜੀ
2: ਜਦੋਂ ਇਹ ਚੀਜ਼ ਆ ਜਾਂਦੀ ਹੈਗੀ ਨਾ ਕਿ ਮੈਂ ਕਿਹੜਾ ਕਿਸੇ ਤੇ ਡਿਪੈਂਡ ਹੈਗੀ ਆ ਉਹ ਇੱਕ ਈਗੋ ਨੂੰ ਜਨਮ ਦਿੰਦੀ ਆ ਉਹ ਈਗੋ ਜਿਹੜੀ ਹੈਗੀ ਆ ਫਿਰ ਉਹ ਤੁਹਾਡੀਆਂ ਜਿਹੜੀ ਹੈਗਾ ਆ ਰਿਲੇਸ਼ਨਸ਼ਿਪ ਨੂੰ ਖਰਾਬ ਕਰਦੀ ਆ
0: ਬਿਲਕੁਲ
2: ਡਿਪੈਂਡ ਕਿਉਂ ਨੀ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਰਹਿਣਾ ਹੈਗਾ ਆ ਇੱਕ ਫਾਰ ਦਾ ਪ੍ਰਯੋਗ ਕ੍ਰੀਏਸ਼ਨ ਆਫ ਦਾ ਚਿਲਡਰਨ
0: ਜੀ
2: ਹਾਂਜੀ ਅਸੀਂ ਕਿਉਂ ਨੀ ਇੱਕ ਦੂਜੇ ਤੇ ਡਿਪੈਂਡ ਹੈਗੇ ਅਸੀਂ ਬਿਲਕੁਲ ਡਿਪੈਂਡ ਹੈਗੇ ਆ
0: ਜੀ
2: ਫੇਰ ਪਤਾ ਨੀ ਜਿਹੜਾ ਹੈਗਾ ਆ ਇੱਕ ਚੀਜ਼ ਜਿਹੜੀ ਹੈਗੀ ਸੀ ਨਾ ਭਾਰਤ ਸਾਹਿਬ ਫੀਲਿੰਗ ਹੁੰਦੀ ਸੀਗੀ ਕਿਸੇ ਟਾਈਮ ਤੇ ਸਾਡੇ ਬਜ਼ੁਰਗਾਂ ਚ ਵੀ ਹੈਗੀ ਸੀ ਜਾਂ ਸਾਡੇ ਚ ਵੀ ਹੈਗੀ ਸੀ ਅਗਲੀ ਪੀੜੀ ਚ ਮਿਸਿੰਗ ਦੇਖ ਰਹੇ ਆ ਜੀ
0: ਜੀ
2: ਉਹ ਹੈਗੀ ਸੀ ਟੂਗੈਦਰਨੈਸ ਜਿਹੜਾ ਹੈਗਾ ਆ ਜੇ
0: ਜੀ ਸੈਣੀ ਸਾਹਿਬ ਨੈਟ ਦੀ ਪ੍ਰੋਬਲਮ ਆ ਗਈ ਥੋੜੀ ਜੀ ਉਧਰ ਜੀ ਤੇ
1: ਹਾਂਜੀ
0: ਥੋੜਾ ਜਿਹਾ ਇੰਡੀਆ ਚ ਲਾਈਟ ਦੀ ਵੀ ਪ੍ਰੋਬਲਮ ਹੈ ਤੇ ਨੈਟ ਦੀ ਵੀ ਪ੍ਰੋਬਲਮ ਚੱਲ ਰਹੀ ਹੈ ਜੀ ਤੇ ਦੁਬਾਰਾ ਕੋਸ਼ਿਸ਼ ਕਰ ਲੈਣੇ ਉਹਨਾਂ ਨੂੰ ਨਾਲ ਜੋੜਨ ਦੀ ਚੰਬੀ ਜੀ ਤੇ ਮੁਕੱਦਰ ਜੀ ਵੀ ਨਾਲ ਜੁੜੇ ਹੋਏ ਸੀ ਉਹ ਵੀ ਡ੍ਰੌਪ ਕਰਕੇ ਉਹਨਾਂ ਦੀ ਵੀ ਗੱਲ ਸੁਣਦੇ ਆ ਤੇ
1: ਅੱਛਾ ਜੀ
0: ਹਾਂਜੀ ਹਾਂਜੀ
1: ਬਿਲਕੁਲ ਬਿਲਕੁਲ ਜੀ ਬਿਲਕੁਲ
0: ਕੰਟੀਨਿਊ ਸ਼ਮੀ ਜੀ ਤੁਸੀਂ ਕਰੋ ਕੰਟੀਨਿਊ
1: ਪਰ ਸਾਹਿਬ ਇਹੀ ਤਾਂ ਜਿਹੜੀ ਗੱਲ ਕਰਕੇ ਗਏ ਆ ਹੁਣ ਆਪਣੇ ਸੈਣੀ ਸਾਹਿਬ
0: ਜੀ
1: ਅਜੇ ਚੱਲ ਰਹੀ ਚਲੋ ਗੱਲਬਾਤ ਹੁਣ ਆਪਣੇ ਸਿਕੰਦਰ ਸਿੰਘ ਔਜਲਾ ਜੀ ਵੀ ਲਿਖ ਰਹੇ ਆ ਕਿ ਮੈਥੋਂ ਘਰ ਦੇ ਭਾਂਡੇ ਧਵਾ ਲੈਂਦੇ ਆ ਪਰ ਜਦੋਂ ਕਿਸੇ ਹੋਰ ਨੂੰ ਧੋਂਦੇ ਦੇਖਦਾ ਜਾਂ ਸੁਣਦਾ ਤਾਂ ਮਨ ਨੂੰ ਸਕੂਨ ਮਿਲਦਾ
0: ਜੀ ਜੀ ਕੀ ਬਾਤ ਹੈ ਜੀ ਜੀ
1: ਉਮਰ ਕਮਲ ਜੀ ਨੂੰ ਸੁਣ ਰਹੇ ਨੇ
0: ਜੀ
1: ਹਾਂਜੀ ਬਿਲਕੁਲ, ਨਹੀਂ ਜੀ ਬੰਦਾ ਭਾਂਡੇ ਨਹੀਂ ਮਾਂਜੇਗਾ ਉਹਦਾ ਮਾਂਜਿਆ ਜਾਏਗਾ, ਉਹ ਕਹਿਣਾ ਵੀ ਕੋਈ ਗੱਲ ਨਹੀਂ।
0: ਕਿਆ ਬਾਤ ਹੈ ਜੀ, ਤੇ ਲੋਕ ਕੋਸ਼ਿਸ਼। ਹਾਂਜੀ ਬਿਲਕੁਲ ਬਿਲਕੁਲ ਹੈ ਜੀ, ਮਾਂਜਿਆ ਤਾਂ ਜਾਣਾ ਹੀ ਹੈ ਜੀ, ਜਾਂ ਮਾਂਜ ਲਓ ਜਾਂ ਮਾਂਜੇ ਜਾਓ,
1: ਹਾਂਜੀ
0: ਦੋਹੇ ਕੰਮ ਨੇ
1: ਬਿਲਕੁਲ ਬਿਲਕੁਲ ਜੀ,
0: ਜੀ
1: ਇਹ ਚ ਤਾਂ ਜਾਂ ਭਾਗ ਲਓ ਜਾਂ ਭਾਗ ਲਓ, ਉਹੀ ਕੰਮ ਹੈ ਕਿ ਜਾਂ ਤਾਂ ਭਾਈ ਇਹ ਚ
0: ਜੀ
1: ਪੂਰਾ ਹੀ ਹਿੱਸੇਦਾਰੀ ਕਰੋ ਜਾਂ ਫਿਰ ਭਾਈ ਮਤਲਬ ਫਿਰ
0: ਬਿਲਕੁਲ ਹੈ ਜੀ,
1: ਉਹੀ ਐਸਕੇਪ ਕਰ ਦਿਓ ਜਾਂ ਕੁਛ ਕਰ ਲਓ,
0: ਜੀ
1: ਉਹੀ ਜਿਹੜੀ ਮੈਸੋਪੋਟਾਮੀਆ ਵਾਲੀ ਗੱਲ ਕਰਦੇ, ਇੱਕ ਤਾਂ ਨਾਂ ਇਹੋ ਜਿਹਾ ਜਬਰਦਸਤ ਹੈ ਕਿ ਉਹ ਕਹਿੰਦੇ ਕਦੋਂ ਦੇ ਮਤਲਬ ਮੱਝਾਂ ਗਾਵਾਂ ਸਭ ਜਿੱਤੇ ਆ ਜਾਂਦੀ ਹੈ
0: ਬਿਲਕੁਲ
1: ਮੈਸੋਪੋਟਾਮੀਆ,
0: ਜੀ ਬਿਲਕੁਲ।
1: ਤੇ
0: ਚਲੋ
1: ਉਹ
0: ਮੁਕੱਦਰ ਮੁਕੱਦਰ ਜੀ ਦੀ ਗੱਲ ਸੁਣ ਲੈਂਦੇ ਉਹਨਾਂ ਚਿਰ ਜਿੰਨਾ ਚਿਰ ਸੈਣੀ ਸਾਹਿਬ
1: ਹਾਂਜੀ
0: ਜਾਂਦੇ ਆ
1: ਹਾਂਜੀ
0: ਦੁਬਾਰਾ। ਹਾਂਜੀ ਸਤਿ ਸ੍ਰੀ ਅਕਾਲ
1: ਜੀ
0: ਮੁਕੱਦਰ
1: ਜੀ
0: ਜੀ,
1: ਜੀ
0: ਦੱਸੋ ਜੀ ਡ੍ਰੌਪ ਹੀ ਕਰੀ ਜਾਂਦੇ ਆ ਦੋਸਤ, ਕੀ ਗੱਲ ਹੋ ਗਈ, ਜਦੋਂ ਆਵਾਜ਼
1: ਓਹੋ
0: ਦਿੰਦੇ ਆ ਜੀ ਉਦੋਂ ਡ੍ਰੌਪ ਕਰ ਜਾਂਦੇ, ਦੱਸੋ ਹੈ ਤੇ
1: ਉਹ ਅਸਲ ਚ ਕਾਫੀ ਸੰਵੇਦਨਸ਼ੀਲ ਮਾਮਲਾ ਹੈ ਤੇ ਬਚਾਓ ਜੀ ਬਚਾਓ ਲੱਗਣ ਦਿਆ।
0: ਹਾਂਜੀ ਆ ਗਿਆ ਜੀ, ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ, ਜੀ ਨੂੰ ਜੀ ਸਵਾਗਤ ਹੈ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਭਾਰਦਵਾਜ ਜੀ,
0: ਸਤਿ ਸ੍ਰੀ ਅਕਾਲ ਜੀ, ਜੀ ਨੂੰ ਜੀ, ਜੀ ਨੂੰ ਜੀ, ਕੀ ਹਾਲ ਚਾਲ ਨੇ ਜੀ?
1: ਖੜਕਾ
3: ਤੜਕਾ ਵੀ ਜੇ ਹੁਣ ਤੁਸੀਂ ਗੱਲ ਵਸਦੇ ਘਰਾਂ ਦੀ, ਖੜਕਾ ਤੜਕਾ ਹੁੰਦਾ ਜੇ ਹੁਣ ਮੇਰੇ ਮੇਰੇ ਕੱਲਾ ਹੀ ਹੋਵੇ, ਖੜਕਾ ਤੜਕਾ ਕਿੱਥੇ?
0: ਇਹ ਤਾਂ ਬਹਾਨਾ, ਓਦਾਂ ਕਹਿ ਲੋ ਭਾਂਡੇ ਮਾਂਜਦੇ ਆ, ਗੱਲ ਨੀ ਬੜੀ।
3: ਨਹੀਂ ਨਹੀਂ ਕੋਈ ਕਿਵੇਂ ਕਿਵੇਂ ਵੀ ਲਾ ਲੋ, ਕਿਵੇਂ ਕਿਵੇਂ ਵੀ ਲਾ ਲੋ, ਕਿਵੇਂ ਵੀ ਲਾ ਲੋ, ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਲਾ ਲੋ ਬਾਬੇ, ਕੋਈ ਚੱਕਰ
0: ਮਜ਼ਾਕ ਕਰਦੇ ਆ ਜੀ।
3: ਨਹੀਂ ਨਹੀਂ ਕੋਈ ਗੱਲ ਨੀ, ਮਜ਼ਾਕ ਕਰਨ ਦਾ ਵੀ ਤੁਹਾਡਾ ਹੀ ਹੱਕ ਹੈ ਬਾਬੇ, ਉਹ ਤੁਸੀਂ ਉਹੀ ਗੱਲ ਹੁਣ ਐਵੇਂ ਹੋਰ ਉਰਾ ਪੁਰਾਣਾ ਕਿਵੇਂ ਮਜ਼ਾਕ ਕਰਕੇ ਤੰਜੂ ਹੋਈ ਗੱਲ ਇੱਥੋਂ
0: ਜੀ।
3: ਵਿਸ਼ਾ ਤੁਹਾਡਾ ਬੜਾ ਵਧੀਆ ਵੀ ਹੈਗਾ, ਸੈਂਸਿਟਿਵ ਵੀ ਹੈਗਾ ਤੇ ਮਜ਼ਾਕ ਵਾਲਾ ਵੀ ਹੈਗਾ,
0: ਵਿਚਾਰ ਕੇ ਵੀ ਬੋਲਣਾ ਪੈਣਾ,
3: ਵਿਚਾਰ ਕੇ ਵੀ ਬੋਲਣ ਵਾਲਾ ਹੈਗਾ, ਇਹਨੂੰ ਕੱਲਾ ਆਪਾਂ ਮਜ਼ਾਕ ਚ ਨਾ ਲਈਏ, ਕਿਉਂਕਿ ਬੜਾ ਸੈਂਸਿਟਿਵ ਵਿਸ਼ਾ ਹੈਗਾ, ਜੋ ਜੋ ਕੁਛ ਅੱਜ ਕੱਲ ਦਾ ਮਾਹੌਲ ਬਣਿਆ ਹੋਇਆ ਨਾ
0: ਜੀ,
3: ਆਪਾਂ ਕੱਲਾ ਇਹ ਤੁਸੀਂ ਦੇਖੋ ਵੀ ਜਿਵੇਂ ਦਾ ਸਾਰਾ ਸਿਸਟਮ ਬਣਿਆ ਹੋਇਆ, ਕੱਲਾ ਇਹ ਨੀ ਕਹਿ ਸਕਦੇ ਵੀ ਜੇ ਅਰੇਂਜ ਮੈਰਿਜ ਹੋ ਗਈ ਉਹੀ ਸਹੀ ਹੈ, ਜੇ ਲਵ ਮੈਰਿਜ ਹੋ ਗਈ ਤਾਂ ਉਹੀ ਸਹੀ ਹੈ,
0: ਜਿਵੇਂ ਦਾ
3: ਮੈਂ ਉਹੀ ਉਹੀ ਉਹੀ ਕਹਿਣ ਦੇ ਭਾਰਤ ਬਾਈ ਜੀ ਵੀ ਜਿਵੇਂ ਦੇ ਕੇਸ ਆਉਂਦੇ ਪਏ ਨੇ ਨਾ ਉਹਦੇ ਚ ਸਾਰਾ ਕੁਛ ਹੀ ਰਿਸਕੀ ਹੈ, ਮੈਂ ਕਹਿੰਦਾ ਵੀ ਮੈਂ ਕਿਸੇ ਨੂੰ ਵੀ ਵੱਧ ਪੁਆਇੰਟ ਨੀ ਦਿੰਦਾ, ਨਾ ਲਵ ਮੈਰਿਜ ਨੂੰ ਪਰਫੈਕਟ ਕਹਿਣਾ ਵੀ ਨਾ ਅਰੇਂਜ ਮੈਰਿਜ ਨੂੰ ਕਹਿਣਾ ਹੈਗਾ,
0: ਬਿਲਕੁਲ
3: ਜਿਵੇਂ ਜਿਵੇਂ ਦੇ ਕੇਸ ਆਉਂਦੇ ਪਏ, ਅਸਲ ਚ ਨਾ ਅਸੀਂ ਬਾਈ ਜੀ ਚੱਕਰ ਇਹ ਹੈਗਾ ਵੀ ਅਸੀਂ ਨਾ ਜਿਹੜਾ ਇੱਕ ਰਿਸ਼ਤਿਆਂ ਦਾ ਸਤਿਕਾਰ ਸੀ ਅਸੀਂ ਉਹ ਸਾਰਾ ਭੁੱਲ ਗਏ ਨਾ, ਅਸੀਂ ਇੱਕ ਸ਼ੋਅ ਪਿੱਛੇ, ਇੱਕ ਮੈਨੂੰ ਲੱਗਦਾ ਵੀ ਇੱਕ ਪੈਸੇ ਪਿੱਛੇ, ਪੈਸਾ ਵੀ ਤਾਂ ਹੀ ਹੈ ਵੀ ਜੇ ਪੈਸਾ ਹੋਊਗਾ ਸ਼ੋਅ ਆਫ ਕਰਾਂਗੇ ਅਸੀਂ, ਜਾਂ ਹੋ ਸਕਦਾ ਘੱਟ ਵੀ ਹੋਵੇ ਸ਼ੋਅ ਆਫ ਅਸੀਂ ਉਦੋਂ ਵੱਧ ਵੀ ਕਰਦੇ ਹਾਂ, ਉਹ ਵੀ ਗੱਲ ਹੈਗੀ ਹੈ
0: ਜੀ।
3: ਮੈਂ ਨਾ ਤੁਹਾਡੇ ਤੁਹਾਡੇ ਇਸੇ ਗੱਲ ਤੇ ਨਾ ਤਾਜ਼ੀ ਉਦਾਹਰਣ ਮੈਂ ਕੱਲ ਪਰਸੋਂ ਦੀ ਕਈ ਗਰੁੱਪਾਂ ਚ ਪਾਈ, ਤੁਸੀਂ ਜੇ ਤੁਸੀਂ ਖਬਰ ਸੁਣੀ ਹੋਊਗੀ ਮਹਾਰਾਸ਼ਟਰ ਦੀ
0: ਜੀ,
3: ਤੇ ਉਹ ਅਸਲ ਚ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਹੈ ਬਾਈ ਜੀ, ਇਹ ਪਤਾ ਹੀ ਨੀ ਵੀ ਖਬਰ ਕਿੱਧਰ ਨੂੰ ਕਿਵੇਂ ਚਲਾ ਦਿੰਦੇ ਨੇ ਤੇ ਕਿਵੇਂ ਉਹੀ ਗੱਲ ਫਿਰ ਮੁੜ ਕੇ ਲੋਕਾਂ ਦੇ ਸਮਝ ਆਉਂਦੀ ਹੈ
0: ਜੀ।
3: ਤੇ ਮਹਾਰਾਸ਼ਟਰ ਦੇ ਸ਼ਿਵਾਜੀ ਨਗਰ ਦੀ ਤੁਸੀਂ ਖਬਰ ਸੁਣੀ ਹੋਊਗੀ ਜੇ ਤੁਹਾਡੇ ਧਿਆਨ ਹੋਵੇ ਤਾਂ, ਉਹ ਇੱਕ ਬੱਚਾ ਉਹਨਾਂ ਦੇ ਮਾਂ ਪਿਓ ਦੀ ਲਵ ਮੈਰਿਜ ਹੋਈ ਸੀ ਮੰਨ ਲਓ ਕਈ ਸਾਲ ਪਹਿਲਾਂ,
0: ਜੀ
3: ਉਹ ਬੱਚਾ ਤੁਸੀਂ ਦੇਖੋ ਉਹ ਕਿਉਂਕਿ ਉਹਨਾਂ ਦੇ ਜਿਹੜਾ ਮੰਨ ਲਓ ਕੁੜੀ ਦੇ ਪਰਿਵਾਰ ਵਾਲੇ ਸੀ ਉਹ ਰਾਜੀ ਹੋ ਗਏ, ਮੁੰਡੇ ਦੇ ਪਰਿਵਾਰ ਵਾਲੇ ਉਹ ਰਾਜੀ ਨਹੀਂ ਹੋਏ, ਉਹ ਵੱਖਰੇ ਰਹਿਣ ਲੱਗ ਗਏ। ਤੁਸੀਂ ਦੇਖੋ ਉਹ ਮੁੰਡਾ ਪਤਾ ਨੀ ਹੁਣ ਤੁਸੀਂ ਇਹ ਖਬਰ ਜੇ ਸੁਣਦੇ ਹੋ ਤੇ ਤੁਹਾਨੂੰ ਸਮਝ ਆਈ, ਉਹ ਨਾ ਉਹ ਪਿਛਲੇ 3-4 ਮਹੀਨਿਆਂ ਤੋਂ ਮੰਨ ਲਓ ਉਹਦੇ ਮਾਂ ਪਿਓ ਉਹਨਾਂ ਦੇ ਵੀ ਉਹ ਵੱਖਰੇ ਰਹਿਣ ਦੇ ਸੀ, ਤੁਸੀਂ ਦੇਖੋ ਉਹ ਬੱਚਾ ਜਾ ਕੇ ਉੱਥੇ ਮਹਾਰਾਸ਼ਟਰ ਦੀ ਪਹਾੜੀ ਦੀ ਚੋਟੀ ਤੇ ਖੜਾ ਹੋ ਗਿਆ
0: ਜੀ,
3: ਤੇ ਵੀ ਆਪਣੇ ਮਾਂ ਪਿਓ ਨੂੰ ਮਿਲਾਉਣ ਵਾਸਤੇ, ਸਿਰਫ ਇਸੇ ਗੱਲ ਉਹ ਜਿਹੜੇ ਉੱਥੇ ਬਣਾਉਣ ਵਾਲੇ ਸੀ ਵੀਡੀਓ ਜਾਂ ਕਿਸੇ ਨੇ ਉਹ ਗੁਮਰਾਹ ਕਰਕੇ ਵੀਡੀਓ ਪਾਤੀ ਵੀ ਆਈਫੋਨ ਕਰਕੇ ਖੜਾ ਸੀ, ਅਸਲ ਚ ਆਪਣੇ ਮਾਂ ਪਿਓ ਨੂੰ ਮਿਲਾਉਣਾ ਚਾਹੁੰਦਾ ਸੀ
0: ਜੀ।
3: ਉਹ ਤੁਸੀਂ ਦੇਖੋ ਵੀ ਉਹ ਪਹਾੜੀ ਤੋਂ ਬਚਾਉਂਦਿਆਂ ਨੂੰ ਮਾਂ ਉਹ ਪਿਓ ਉਹਦਾ ਖਿੱਚਦਿਆਂ ਨੂੰ 300 ਫੁੱਟ ਡੂੰਘੀ ਪਹਾੜੀ ਸੀ, ਉਹ ਪਿਓ ਵੀ ਡਿੱਗ ਪਿਆ ਤੇ ਮੁੜ ਕੇ ਉਹਦੀ ਮਾਂ ਨੇ ਵੀ ਛਾਲ ਮਾਰਤੀ, ਤਿੰਨੇ ਹੀ ਮਾਰੇ ਗਏ ਜੀ
0: ਜੀ।
3: ਸਿਰਫ ਉਹ ਬੱਚਾ ਹੋਣਹਾਰ ਬੱਚਾ ਬੜਾ ਵਧੀਆ, ਉਹੀ ਗੱਲ ਬੜਾ ਵਧੀਆ ਪੜ੍ਹਨ ਵਾਲਾ, ਸਿਰਫ ਇੱਕ ਪਰਿਵਾਰਕ ਕਲੇਸ਼ ਕਰਕੇ ਪਰੇਸ਼ਾਨ ਸੀ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
3: ਤੇ ਤੁਸੀਂ ਦੇਖੋ ਉਹ ਮਾਰੇ ਗਏ, ਇਸ ਤੋਂ ਵੱਡੀ ਤ੍ਰਾਸਦੀ ਇਹ ਹੈ ਵੀ ਉਹ ਤਾਂ ਮਾਰੇ ਗਏ, ਉਹ ਬੱਚਾ ਉਹਨਾਂ ਨੂੰ ਇਕੱਠੇ ਕਰਨ ਵਾਸਤੇ ਮੰਨ ਲਓ ਪਹਾੜੀ ਦੀ ਚੋਟੀ ਤੇ ਖੜਾ ਸੀ ਜਾ ਕੇ
0: ਜੀ।
3: ਉਦੋਂ ਬਾਅਦ ਵੀ ਜਿਹੜਾ ਸਹੁਰਾ ਪਰਿਵਾਰ ਤੇ ਪੇਕਾ ਪਰਿਵਾਰ ਹੈ ਉਹ ਫਿਰ ਵੀ ਆਪਣੇ ਮਾਂ ਪਿਓ ਨੂੰ ਇਕੱਠਾ ਨਹੀਂ ਕਰ ਸਕਿਆ। ਤੁਸੀਂ ਦੇਖੋ ਉਹ ਲਾਸ਼ਾਂ ਫਿਰ ਵੱਖਰੀਆਂ ਵੱਖਰੀਆਂ ਲੈ ਗਏ ਉਹਨਾਂ ਨੂੰ
0: ਜੀ,
3: ਮਰਿਆਂ ਨੂੰ ਵੀ ਇਕੱਠਿਆਂ ਨੂੰ ਨਹੀਂ ਸਾੜ ਸਕੇ। ਤੁਸੀਂ ਇਹ ਤੁਸੀਂ ਦੇਖੋ ਨਾ ਵੀ ਸਾਡਾ ਸਮਾਜ ਜਾਣ ਕਿੱਧਰ ਨੂੰ ਗਿਆ ਵੀ ਇੱਕ ਚਲੋ ਜਿਹੜੀ ਆਪਾਂ ਕਈ ਵਾਰੀ ਆਪਾਂ ਇਮੋਸ਼ਨਲ ਹੁੰਦੇ ਹਾਂ ਵੀ ਆਪਾਂ ਮੰਨ ਲਓ ਵੀ ਆਪਣਾ ਬੱਚਾ ਇਸ ਕਰਕੇ ਮੰਨ ਲਓ ਉਹਨੇ ਆਹ ਆਹ ਕੁਛ ਕੀਤਾ ਵੀ ਘੱਟੋ ਘੱਟ ਇਹਨਾਂ ਨੂੰ ਜੇ ਇਹ ਮਰ ਹੀ ਗਏ ਵੀ ਇਹਨਾਂ ਨੂੰ ਇੱਕ ਸੰਸਕਾਰ ਤੇ ਇਹਨਾਂ ਦਾ ਇਕੱਠਾ ਕਰ ਦਈਏ
0: ਜੀ।
3: ਸਾਡੀ ਨਫ਼ਰਤ ਜਾਂ ਸਾਡੇ ਸਮਾਜ ਦੇ ਵਿੱਚ ਇੱਥੋਂ ਤੱਕ ਹੋਇਆ ਪਿਆ ਵੀ ਅਸੀਂ ਲਾਸ਼ਾਂ ਵੀ ਅਸੀਂ ਇਕੱਠਾ ਨਹੀਂ ਸੰਸਕਾਰ ਕਰ ਸਕਦੇ।
0: ਬਿਲਕੁਲ ਹੈ,
3: ਮੈਂ ਇਹ ਨਾ ਤਿੰਨ ਚਾਰ ਦਿਨ ਪਹਿਲਾਂ ਦੀ ਖਬਰ ਹੈ, ਪਤਾ ਨਹੀਂ ਤੁਸੀਂ ਪੜ੍ਹੀ ਹੈ ਕਿ ਨਹੀਂ ਪੜ੍ਹੀ।
0: ਸੁਣੀ ਹੈ ਕਾ, ਮੈਂ ਜੀ ਉਹ ਫੋਟੋ ਵੀ ਬਕਾਇਦਾ ਲੱਗੀ ਸੀ ਸ਼ਾਇਦ ਕਿਤੇ, ਮੈਂ ਦੇਖੀ ਹੈ ਜੀ ਜੀ ਖਬਰ ਚਾਰ।
3: ਹਾਂਜੀ ਵੀ ਅਸੀਂ ਨਾ ਘੱਟੋ ਘੱਟ ਕਈ ਵਾਰੀ ਆਪਾਂ ਚਲੋ ਇਹ ਸੋਚਦੇ ਹੈਗੇ ਆ ਵੀ ਮੰਨ ਲਓ ਪਹਿਲੀ ਗੱਲ ਤਾਂ ਜਦੋਂ ਨਾ ਮੈਂ ਤਾਂ ਇੱਕ ਗੱਲ ਕਹਿਣਾ ਵੀ ਕਈ ਜਦੋਂ ਵੀ ਆਪਾਂ ਮੰਨ ਲਓ ਪਰਿਵਾਰਕ ਹੁਣ ਗੱਲ ਤੁਹਾਡੀ ਜੀਵਨ ਸਾਥੀ ਦੀ ਚੱਲੀ ਹੈ
0: ਜੀ,
3: ਰਿਸ਼ਤਾ ਕਰਦੇ ਆ ਜੀ ਆਪਾਂ
0: ਜੀ,
3: ਪਹਿਲੀ ਗੱਲ ਤਾਂ ਵੀ ਮੈਨੂੰ ਅੱਜ ਦੇ ਟਾਈਮ ਚ ਇਹ ਲੱਗਦਾ ਵੀ ਜੇ ਬੱਚੇ ਦੀ ਆਪਾਂ ਘੱਟੋ ਘੱਟ ਵੀ ਉਹਦੀ ਮਰਜ਼ੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ
0: ਜੀ।
3: ਜੇ ਅਸੀਂ ਮੰਨ ਲਓ ਧੱਕੇ ਨਾਲ ਕਿਸੇ ਗੱਲ ਨੂੰ ਰੇਪ ਕਹਿੰਦੇ ਹਾਂ, ਜੇ ਅਸੀਂ ਆਪਣੇ ਬੱਚੇ ਦੀ ਮਰਜ਼ੀ ਦੇ ਖਿਲਾਫ਼ ਮੰਨ ਲਓ ਉਹਦਾ ਵਿਆਹ ਕਰ ਦਿੰਦੇ ਹਾਂ, ਫਿਰ ਉਹ ਕੀ ਹੈ
0: ਜੀ? ਬਿਲਕੁਲ,
3: ਉਹਦਾ ਗੱਲ ਉਹੀ ਹੈ ਨਾ ਭਾਰਤ ਬਾਈ ਜੀ, ਮੇਰੀਆਂ ਗੱਲਾਂ ਨੂੰ ਕਈ ਵਾਰੀ ਐਂ ਲੱਗੂਗਾ ਵੀ ਇਹ ਗੱਲ ਪਤਾ ਨੀ ਕਿਵੇਂ ਕਹਿਣ ਦੇ। ਅਸੀਂ ਨਾ ਇਹ ਜ਼ਰੂਰੀ ਨੀ ਹੈਗਾ ਇਹ ਕਿਸੇ ਵੀ ਹੁਣ ਪਿਛਲੇ ਦਿਨ ਜਲੰਧਰ ਦੀ ਘਟਨਾ ਸੀ ਅੱਜ ਜਿੱਥੇ ਆ ਹੋਇਆ ਵੀ ਉਹਨੇ ਆਪਣੀ ਵਾਈਫ ਨੂੰ ਮਾਰਤਾ, ਇਹ ਤਾਂ ਹੁਣ ਤਾਂ ਰੋਜ਼ ਦੀਆਂ ਘਟਨਾਵਾਂ ਹੋਈਆਂ ਪਈਆਂ ਨੇ। ਚਲੋ ਕਈ ਵਾਰੀ ਉਹੀ ਗੱਲ ਹੈ ਵੀ ਕਈਆਂ ਦੇ ਪਰਿਵਾਰਾਂ ਦੇ ਕਈ ਸਿਸਟਮ ਨੇ ਜਾਂ ਕਿਵੇਂ ਵੀ ਚੱਲਦੇ
0: ਜੀ,
3: ਪਰ ਘੱਟੋ ਘੱਟ ਅਸੀਂ ਵੀ ਤਾਂ ਜ਼ਿੰਮੇਵਾਰ ਹੋਈ, ਅਸੀਂ ਆਪਣੀ ਅੱਜ ਵੀ ਉਸੀ ਫੋਕੀ ਹੈਂਕੜ ਦੇ ਪਿੱਛੇ ਜਾਂ ਫੋਕੀ ਇੱਜ਼ਤ ਦੇ ਪਿੱਛੇ ਅਸੀਂ ਮੰਨ ਲਓ ਵੀ ਨਹੀਂ ਜੀ ਸਾਡੀ ਤਾਂ ਇੱਜ਼ਤ ਇੱਥੇ ਹੈ ਵੀ ਤੂੰ ਇੱਥੇ ਕਰਾ ਲਿਆ। ਉੱਥੇ ਜਾ ਕੇ ਤੁਸੀਂ ਦੇਖੋ ਅਰੇਂਜ ਮੈਰਿਜ ਦੇ ਵਿੱਚ
0: ਜੀ
3: ਤੁਸੀਂ ਵੀ ਉੱਥੇ ਸਾਰੇ ਪਰਫੈਕਟ ਹੁੰਦੇ ਨੇ, ਜਿੱਥੇ ਮੰਨ ਲਓ ਮਾਂ ਪਿਓ ਵਿਆਹ ਕਰ ਦਿੰਦਾ ਉੱਥੇ ਮੰਨ ਲਓ ਹੋ ਸਕਦਾ ਜਾਇਦਾਦ ਕਿਤੇ ਵੱਧ ਵੀ ਹੋ ਸਕਦੀ ਹੈ ਕਿ ਉੱਥੇ ਜਾ ਕੇ ਆਪਣੀ ਮੰਨ ਲਓ ਆਪਾਂ ਕੁੜੀ ਦਾ ਵਿਆਹ ਕਰਦੇ ਹਾਂ ਜਾਂ ਮੁੰਡੇ ਦਾ ਕਰਦੇ ਹਾਂ ਉੱਥੇ ਸਾਰਾ ਕੁਛ ਪਰਫੈਕਟ ਹੋ ਜਾਂਦਾ?
0: ਬਿਲਕੁਲ ਨਹੀਂ ਹੁੰਦਾ,
3: ਪੈਸੇ ਨਾਲ ਹੀ ਸਾਰਾ ਕੁਝ ਹੋ ਸਕਦਾ।
0: ਮੈਂ ਹੀ ਤੇਰੇ ਨਾਲ ਕੱਟਿਆ, ਹੋਰ ਕੋਈ ਕੱਟੇ ਵੀ ਨਾ।
3: ਗੱਲ ਉਹੀ ਹੈ ਨਾ ਭਾਰਤ ਬਾਈ ਜੀ, ਅੰਡਰਸਟੈਂਡਿੰਗ ਵੀ ਜਿਹੜੀ ਤੁਸੀਂ ਆ ਤੁਸੀਂ ਤੁਸੀਂ ਜਾਂਦਿਆਂ ਜਾਂਦੇ ਜਿਹੜੀ ਗੱਲ ਕਹੀ ਸੀ ਨਾ ਜਿਹੜੀ ਸ਼ਮੀ ਬਾਈ ਜੀ ਨੇ ਗੱਲ ਕਹੀ ਵੀ ਗੱਲ ਅੰਡਰਸਟੈਂਡਿੰਗ ਦੀ ਵੀ ਆਪਣੀ ਕਿੱਥੇ ਬਣਦੀ
0: ਜੀ,
3: ਜੇ ਨਹੀਂ ਬਣਦੀ ਤੇ ਫਿਰ ਸਾਰੀ ਉਮਰ ਜਾਂ ਤਾਂ ਇਹ ਹੋ ਸਕਦਾ ਵੀ ਕਲੇਸ਼ ਚ ਕੱਟ ਜੂ ਕੋਈ ਬੰਦਾ
0: ਜੀ,
3: ਜਾਂ ਮਨ ਸਮਝਾ ਕੇ ਕੱਟ ਜੂ ਕਿਸੇ ਵੀ ਤਰੀਕੇ ਕੱਟ ਜੂ
0: ਜੀ,
3: ਪਰ ਉਹ ਕਿਤੇ ਇਹ ਤਾਂ ਹੈ ਨੀ ਨਾ ਵੀ ਉਹੀ ਗੱਲ ਵੀ ਉਹ ਵੀ ਕਿਤੇ ਮੰਨ ਲਓ ਇੱਕ ਵੀ ਵਧੀਆ ਤਰੀਕੇ ਨਾਲ ਕੱਟ ਸਕਦਾ
0: ਜੀ।
3: ਇਸ ਕਰਕੇ ਗੱਲ ਉਹ ਵੀ ਹੈਗੀ ਆ। ਬਾਕੀ ਦੂਜੀ ਗੱਲ ਭਾਰਤ ਬਾਈ ਜੀ, ਅੱਜ ਕੱਲ ਦੇ ਸਿਸਟਮ ਦੇ ਨਾਲ ਜਿਹੜੀ ਤੁਸੀਂ ਆ ਗੱਲ ਕਹਿੰਦੇ ਬਾਈ ਜੀ ਨਾ, ਚਲੋ ਕਿਉਂਕਿ ਜਿਹੜੇ ਅੱਜ ਕੱਲ ਦੇ ਪਿਆਰ ਕਰਨ ਵਾਲੇ ਵੀ ਹੈ ਨਾ ਉਹ ਵੀ ਪਿਆਰ ਕਰਨ ਵਾਲੇ ਉਸ ਤਰੀਕੇ ਵਾਲੇ ਹੈ ਨੀ, ਇਹ ਵੀ ਅਟ੍ਰੈਕਸ਼ਨ ਵਾਲੇ ਹੈਗੇ ਨੇ
0: ਜੀ।
3: ਹੈ ਉਹ ਜਿਵੇਂ ਬੱਬੂ ਮਾਨ ਕਹਿੰਦਾ ਸੀ ਨਾ, ਉਹਨੇ ਉਹ ਇੱਕ ਛੋਟੀਆਂ ਜਿਹੀਆਂ ਦੋ ਕੁ ਲਾਈਨਾਂ ਸੀ ਉਹਦੀਆਂ, ਉਹ ਕਹਿੰਦਾ ਸੀ ਦਿਲ ਨਾਲ ਦਿਲ ਕਦੇ ਮਿਲਿਆ ਹੀ ਨਹੀਂ, ਪਿਆਰ ਤਾਂ ਸੀ ਜਿਸਮਾਨੀ, ਤੱਤੀਆਂ ਠੰਡੀਆਂ ਸਾਹਾਂ ਲੈ ਕੇ ਤੁਰ ਗਏ ਦਿਲ ਦੇ ਜਾਨੀ, ਕੋਈ ਰੂਹ ਦਾ ਸਾਥੀ ਨਹੀਂ, ਇਹ ਨਬਜ਼ ਵੀ ਇੱਕ ਦਿਨ ਰੁਕ ਜਾਊ, ਜਿੱਥੇ ਸਾਰੀ ਦੁਨੀਆਂ ਛੱਡੀ ਤੇਰੇ ਬਿਨ ਵੀ ਸਰ ਜਾਊ, ਦਿਲ ਤਾਂ ਪਾਗਲ ਹੈ ਦੋ ਕੜੀਆਂ ਰੋਕੇ ਚੁੱਪ ਕਰ ਜਾਊ।
0: ਵਾਹ ਜੀ,
3: ਉਹ ਅਸਲ ਚ ਨਾ ਅੱਜ ਕੱਲ ਪਿਆਰ ਵੀ ਅਟ੍ਰੈਕਸ਼ਨ ਦਾ ਹੋ ਗਿਆ, ਉਹ ਬਸ ਜਿਹੜਾ ਹੁੰਦਾ ਵੀ ਬਸ ਉਹ ਹੋਇਆ ਪਿਆਰ ਤੇ ਪਤਾ ਹੀ ਨੀ ਲੱਗਦਾ ਵੀ ਕਦੋਂ ਉਹੀ ਗੱਲ ਉਹ ਖਤਮ ਵੀ ਹੋ ਗਿਆ, ਉਹਦਾ ਵੀ ਨੀ ਪਤਾ ਲੱਗਦਾ ਰਿਲੇਸ਼ਨਸ਼ਿਪ ਦਾ।
0: ਬਿਲਕੁਲ,
3: ਫਿਰ ਇੱਕ ਹੋਰ ਵੀ ਹੋ ਗਿਆ ਵੀ ਆ ਉਹਦੇ ਚ ਕਈ ਕਈ ਕੁਛ ਆ ਗਿਆ ਵੀ ਆਹ ਲਿਵ ਇਨ ਹੈ ਜੀ, ਆ ਪਲਾਣਾ ਹੈ ਜੀ, ਆ ਧਮਕਾਣਾ ਹੈ
0: ਜੀ।
3: ਹੈ ਇਸ ਕਰਕੇ ਬਾਈ ਜੀ ਰਿਸ਼ਤੇ ਪਹਿਲਾਂ ਵਾਲੇ ਰਹੇ ਨੀ ਹੈਗੇ, ਅੱਗੇ ਆਉਣ ਵਾਲਾ ਸਮਾਂ ਨਾ ਮੈਨੂੰ ਲੱਗਦਾ ਚਲੋ ਠੀਕ ਹੈ ਚੰਗਾ ਹੋਵੇ, ਪਰ ਇਹ ਲੱਗਦਾ ਨੀ ਮੈਨੂੰ ਵੀ ਇਸ ਹਿਸਾਬ ਨਾਲ ਜਿਵੇਂ ਆਪਾਂ ਸੋਚਦੇ ਹਾਂ ਉਸ ਹਿਸਾਬ ਨਾਲ ਇਹ ਚੱਲੂਗਾ।
0: ਬਿਲਕੁਲ,
3: ਤੇ ਮੈਨੂੰ
4: ਅੱਧਾ ਕੋ ਦੋ ਮਿੰਟ ਹੋਰ ਦੇ ਦਿਓ ਕਿਉਂਕਿ ਮੈਨੂੰ ਨਾ ਇੱਕ ਗੱਲ
0: ਹਾਂਜੀ
4: ਮੇਰੇ ਦਿਮਾਗ ਇਸੇ ਇਸੇ ਗੱਲ ਤੇ ਢੁਕਦੀ ਹੋਈ ਹੈ ਤੁਹਾਡੀ ਗੱਲ ਤੇ
0: ਜੀ
4: ਤੇ ਉਹ ਨਾ ਪਿਛਲੇ ਦਿਨੀ ਤੁਸੀਂ ਅੱਜ ਗੱਲ ਕੀਤੀ ਕੀ ਰੱਖਿਆ ਸੀ ਇਹਦਾ ਟੋਪਿਕ
0: ਜੀਵਨ ਸਾਥੀ
4: ਜੀਵਨ ਸਾਥੀ ਜੀਵਨ ਸਾਥੀ ਲਾਈਫ ਪਾਰਟਨਰ ਵਾਈਫ ਲਾ ਲੋ ਹਾਂ ਕੁਛ ਲਾ ਲੋ ਇਹਨੂੰ ਤੇ ਓਹਦੇ ਤੇ ਇੱਕ ਗੱਲ ਢੁਕਦੀ ਹੋਈ ਸੀ ਉਹ ਪਿਛਲੇ ਦਿਨੀ ਨਾ ਮੈਂ ਓਹਦੇ ਸ਼ਮੀ ਬਾਈ ਜੀ ਦੋ ਗੈਪ ਮਾਰ ਕੇ ਸਿੱਧੇ ਹੀ
0: ਜੀ
4: ਦੋ ਛੁੱਟੀਆਂ ਸਿੱਧੀਆਂ
0: ਹਾਂਜੀ ਹਾਂਜੀ
4: ਤੇ ਓਹਦੇ ਚ ਮੈਂ ਸੁਣਾਣੀਆ ਸੀ ਦੋ ਕੁ ਗੱਲਾਂ ਤੇ ਮੈਂ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਦੋ ਕੁ ਗੱਲਾਂ ਸੁਣਾ ਦਿੰਦਾ ਬਸ
0: ਜਰੂਰ
4: ਮੈਨੂੰ ਕਿਵੇਂ ਦਾ ਲਾਈਫ ਪਾਰਟਨਰ ਮਿਲਿਆ ਮੈਂ ਓਹਦੀਆਂ ਦੋ ਕੁ ਗੱਲਾਂ ਤੁਹਾਨੂੰ ਮੈਂ ਸੁਣਾ ਕੇ ਤੇ ਫਿਰ ਮੈਂ ਬੰਦ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਸੁਣ ਲਓ ਜੀ ਮੈਂ ਕਹਿੰਦਾ ਮਨ ਜਾਣਾ ਮੰਨਣੀ ਏ ਤੇਰੀ ਮਿਹਰਬਾਨੀ ਏ ਮੇਰੇ ਜਹੇ ਨਾਲ ਜੋ ਨਿਭਾਈ ਜਾਨੀ ਏ ਮਨ ਜਾਣਾ ਮੰਨਣੀ ਏ ਤੇਰੀ ਮਿਹਰਬਾਨੀ ਏ ਮੇਰੇ ਜਹੇ ਨਾਲ ਜੋ ਨਿਭਾਈ ਜਾਨੀ ਏ

ਗੁੱਸੇ ਵਿੱਚ ਤੈਨੂੰ ਉੱਚਾ ਨੀਵਾਂ ਬੋਲ ਪੈਨੇ ਆ, ਪਰ ਤੇਰੇ ਬਿਨਾ ਇੱਕ ਬਿੰਦ ਵੀ ਨਾ ਰਹਿੰਦੇ ਆ। ਇੱਕ ਇੱਕ ਪਲ ਕੱਲਿਆਂ ਨੂੰ ਸੌ ਰੱਬ ਦੀ ਖਾਣ ਨੂੰ ਆਵੇ, ਮੇਰੀ ਇਹ ਸਰਦਾਰਨੀਏ ਨਿੱਤੇ

0: ਆ ਦੋ ਲਾਈਨਾਂ ਹੋਰ ਹੈਗੀਆਂ
1: ਜੀ,
0: ਇੰਨੀ ਕੋ ਗੁਸਤਾਖੀ ਮਾਫ ਕਰਿਓ।
1: ਜੀ
0: ਤੇਰੀ ਥਾਂ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂੰ, ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ।
1: ਵਾਹ,
0: ਤੇਰੀ ਥਾਂ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂੰ, ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ। ਆ

0: ਨੀ ਤੇਰੀ ਨੀ ਮੇਰੀ ਉਮਰ ਤੈਨੂੰ ਲੱਗ ਜਾਵੇ, ਉਹ ਗੱਲ ਇੱਕੋ ਹੀ ਆ, ਉਹਦੀ ਲੱਗ ਜੇ ਜਾਂ ਮੇਰੀ ਲੱਗ ਜੇ, ਗੱਲ ਤਾਂ ਇੱਕੋ
1: ਜੀ
0: ਹੈ। ਇਸ ਕਰਕੇ ਬਾਈ ਜੀ ਇਹ ਇਹ ਅੰਡਰਸਟੈਂਡਿੰਗ ਨਾਲ ਜਿਹੜੀ ਤੁਸੀਂ ਗੱਲ ਕਹੀ ਨਾ ਸ਼ਮੀ ਬਾਈ ਜੀ, ਤੇ
1: ਜੀ
0: ਆਪਣਾ ਅੰਡਰਸਟੈਂਡਿੰਗ ਨਾਲ ਹੀ ਬਾਈ ਜੀ ਰਿਸ਼ਤੇ ਨਿਭਦੇ ਹੈਗੇ ਨੇ,
1: ਬਿਲਕੁਲ
0: ਤੇ ਜੇ ਸ਼ੁਰੂ ਤੋਂ ਲੈ ਕੇ ਜੇ ਅੰਡਰਸਟੈਂਡਿੰਗ ਬਣੀ ਰਵੇ ਬੱਚਿਆਂ ਨੂੰ।
1: ਜੀ
0: ਮੈਂ ਖੁਦ ਨਾ ਸਾਡੇ ਆਪਣਾ ਭਾਰਜ ਬਾਈ ਜੀ, ਸਾਡੇ ਚਾਰ ਕੁੜੀਆਂ, ਮੇਰੇ ਤਾਇਆ ਜੀ ਦੀ ਬੇਟੀ, ਭੂਆ ਜੀ ਦੀ, ਤਿੰਨ ਸਾਡੀਆਂ, ਤੇ ਸਾਡੇ ਤਾਇਆ ਸਾਰਿਆਂ ਨੇ ਚਲੋ ਵੈਸੇ ਕੁਦਰਤੀ ਲਾ ਲੋ ਪੜ੍ਹੀਆਂ ਵੀ ਬਾਹਰ ਹੀ ਨੇ ਸਾਰੀਆਂ, ਮੰਨ ਲੋ
1: ਜੀ
0: ਆਪਣਾ ਕੁਰੂਕਸ਼ੇਤਰ ਯੂਨੀਵਰਸਿਟੀ ਚ ਪੜ੍ਹੀ ਹੈ ਸਾਡੀ ਭੂਆ ਜੀ ਦੀ ਬੇਟੀ,
1: ਜੀ
0: ਬਾਕੀਆਂ ਸਾਰੀਆਂ ਬਾਹਰ ਪੜ੍ਹੀਆਂ ਨੇ, ਪਰ
1: ਬਿਲਕੁਲ
0: ਉਹਨਾਂ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਖੁਦ ਇੱਕ ਮਾਂ ਨੀ, ਤਾਇਆ ਜੀ ਹਰਾਂ ਨੇ ਖੁਦ ਲਾ ਲੋ ਸਾਡੇ ਪਰਿਵਾਰ ਦੇ ਜਿਹੜੇ ਵੱਡੇ ਮੈਂਬਰ ਸੀ
1: ਜੀ
0: ਸਾਰਿਆਂ ਨੂੰ, ਉਹਨਾਂ ਨੂੰ ਇਹ ਗੱਲ ਪੁੱਛੀ ਵੀ ਤੁਸੀਂ ਅੱਜ ਦੱਸ ਦੋ ਜੇ ਕੋਈ ਗੱਲ ਹੈਗੀ ਹੈ, ਵੀ ਕੱਲ ਨੂੰ ਜੇ ਕੋਈ ਮੰਨ ਲੋ ਵੀ ਫਿਰ ਔਖਾ ਹੋ ਜਾਂਦਾ।
1: ਬਿਲਕੁਲ ਬਿਲਕੁਲ ਨੀ, ਚੰਗੀ ਗੱਲ
0: ਇਸ
1: ਹੈ,
0: ਕਰਕੇ
1: ਬਿਲਕੁਲ
0: ਬੱਚਿਆਂ ਦੀ ਮਰਜ਼ੀ
1: ਪਰਿਵਾਰ
0: ਜਿਹੜੀ ਹੈ ਨਾ ਉਹ ਜ਼ਰੂਰੀ ਹੈ,
1: ਪਰਿਵਾਰ ਦੇ ਵਿੱਚ ਵੀ ਸਹਿਮਤੀ ਜਾਂ ਅੰਡਰਸਟੈਂਡਿੰਗ ਹੋਣੀ ਜ਼ਰੂਰੀ ਹੈ। ਬਿਲਕੁਲ
0: ਬਿਲਕੁਲ ਵੀ ਆਪਾਂ ਕਿਸੇ ਤੇ ਨਾ ਉਹੀ ਗੱਲ ਹੈ ਵੀ ਜਦੋਂ ਥੋਪਦੇ ਨੇ ਨਾ ਉਹ ਬਹੁਤ ਔਖਾ ਹੋ ਜਾਂਦਾ ਭਾਰਜ ਬਾਈ ਜੀ, ਜਿਹੜਾ ਤੁਹਾਡਾ ਵਿਸ਼ਾ ਨਾ ਬੜਾ ਬੜਾ ਸੈਂਸਿਟਿਵ ਵਿਸ਼ਾ ਤੇ ਬੜਾ ਓਨਾ ਮਜ਼ਾਕ ਵਾਲਾ ਹੈ ਨੀ ਜਿੰਨਾ ਆਪਾਂ ਇਹਨੂੰ ਲੈਣੇ, ਕਿਉਂਕਿ ਅੱਜ ਕੱਲ ਇਹ ਬੜਾ ਸੈਂਸਿਟਿਵ ਵਿਸ਼ਾ, ਜਿਵੇਂ ਆ ਡਰਾਮਾ ਵਾਲੇ ਕੇਸ ਕੋਈ ਫਲਾਣੇ ਢਮਕਾਣੇ ਆ ਹੀ ਜਾਂਦੇ ਨੇ, ਚਲੋ ਉਹਦੇ ਚ ਕਈ ਉਸ ਤਰ੍ਹਾਂ ਵੀ ਹੋਣਗੇ
1: ਜੀ,
0: ਤੇ ਇਸ ਕਰਕੇ ਬੜਾ ਸੋਚਣ ਵਾਲਾ ਵਿਸ਼ਾ। ਤੇ ਠੀਕ ਹੈ ਬਾਈ ਜੀ,
1: ਥੈਂਕ ਯੂ,
0: ਸ਼ੁਕਰੀਆ ਬਾਈ ਜੀ, ਸਤਿ ਸ੍ਰੀ ਅਕਾਲ ਸਾਰੇ ਸੱਜਣਾਂ ਨੂੰ,
1: ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ।
0: ਲੋ
1: ਦੋਸਤੋ, ਇਹ ਸਾਂਝੀ ਮੁਕੱਦਰ ਜੀ ਗੱਲਬਾਤ ਕਰਕੇ ਗਏ ਨੇ। ਸ਼ਮੀ ਜੀ ਕੁਝ ਕਹਿਣਾ ਚਾਹੋਗੇ ਮੁਕੱਦਰ ਜੀ ਦੀ ਗੱਲ ਤੇ, ਤੇ ਸੈਣੀ ਸਾਹਿਬ ਵੀ ਨਾਲ ਜੁੜ ਗਏ ਨੇ ਦੁਬਾਰਾ ਤੋਂ।
2: ਬਿਲਕੁਲ ਜੀ, ਗੀਤ ਉਹਨਾਂ ਦਾ ਇੰਨਾ ਪਿਆਰਾ
1: ਗੀਤ। ਜਨਾਬ ਕਿੱਥੇ ਰਹਿ ਗਏ ਤੁਸੀਂ, ਤੁਹਾਡੀ ਆਵਾਜ਼ ਹੀ ਡਾਊਨ ਹੋ ਗਈ ਇੰਨੀ, ਕੀ ਗੱਲ ਹੋ ਗਈ? ਹਾਂਜੀ ਇੱਕ ਮਿੰਟ ਜੀ, ਇੱਕ ਮਿੰਟ ਜੀ,
2: ਪਰ ਸਾਹਿਬ ਕੀ ਆਵਾਜ਼ ਆ ਰਹੀ ਹੈ ਜੀ?
1: ਹਾਂਜੀ ਹਾਂਜੀ ਆ ਗਈ ਜੀ, ਆ ਗਈ, ਚੱਕ ਦਿਓ ਗਾ ਮੈਨੂੰ। ਹਾਂਜੀ
2: ਠੀਕ ਠੀਕ ਹੈ ਜੀ
1: ਜੀ,
2: ਮੈਂ ਕਿਹਾ ਮੈਂ ਕੱਲਾ ਨਾ ਬਦਲ ਜਾਵਾਂਗੇ
1: ਜੀ।
2: ਬਹੁਤ ਬਹੁਤ ਹੀ ਪਿਆਰੀ ਗੱਲਬਾਤ ਹਮੇਸ਼ਾ ਦੀ ਤਰ੍ਹਾਂ ਬਾਈ ਮੁਕੱਦਰ ਬਾਈ ਜੀ ਦੀ
1: ਜੀ,
2: ਔਰ ਜਿਹੜਾ ਸੰਗੀਤਕ ਉਹਨਾਂ ਦਾ ਰੰਗ ਹੁੰਦਾ ਵਿੱਚ, ਤੇ ਬਹੁਤ ਹੀ ਢੁਕਵਾਂ ਗੀਤ ਸੀ, ਤੇ ਉਦੋਂ ਪਹਿਲਾਂ ਵੀ ਜਿਹੜਾ ਉਹਨਾਂ ਨੇ ਬੱਬੂ ਮਾਨ ਦੇ ਗੀਤਾਂ ਵਿੱਚ ਕੋਟ ਕੀਤੀ ਗੱਲ, ਉਹ ਵੀ ਬੜੀ ਕਮਾਲ ਦੀ ਸੀ
1: ਜੀ,
2: ਕਿ ਅਹਿਸਾਸ ਤੋਂ ਬਿਨਾਂ ਰਿਸ਼ਤਿਆਂ ਦਾ ਵਜੂਦ ਇਹ ਸੋਚਿਆ ਵੀ ਨਹੀਂ ਜਾ ਸਕਦਾ, ਉਹ ਕਹਿ ਲੋ ਵੀ ਅੱਜ ਵੀ ਹੈ ਨੀ ਕੱਲ ਵੀ ਹੈ ਨੀ, ਉਹ ਉਸ ਤਰ੍ਹਾਂ ਦਾ ਮਾਹੌਲ ਬਣਦਾ
1: ਜੀ।
2: ਇਹ ਗਹਿਰ ਗੰਭੀਰ ਵਿਸ਼ਾ ਹੈ, ਇਹ ਚ ਵੀ ਕੋਈ ਸ਼ੱਕ ਨਹੀਂ, ਤੇ ਇਹ ਚ ਗੱਲਾਂ ਬਾਤਾਂ ਤੇ ਸਾਰੇ ਜਿਹੜੇ ਕਮੈਂਟਸ ਉਹ ਵੀ ਮੈਂ ਦੇਖ ਰਿਹਾ ਕਿ ਯੂਟਿਊਬ ਦੇ ਰਾਹੀਂ ਵੀ ਆ ਰਹੇ ਨੇ, ਔਰ ਬਹੁਤ ਹੀ ਕਮਾਲ ਧਮਾਲ ਦੀਆਂ ਗੱਲਾਂ ਚੱਲ ਰਹੀਆਂ ਨੇ। ਨਰਿੰਦਰ ਕੁਮਾਰ ਜੀ ਕਹਿੰਦੇ ਜੀ ਭਾਈ ਦੱਸੋ ਵਿਆਹ
1: ਕਰਾਉਣਾ ਕਿਉਂ ਚਾਹੀਦਾ ਜੀ, ਨਾਲ ਉਹਨਾਂ ਦਾ ਦੂਸਰਾ ਕਮੈਂਟ ਹੈ ਕਿ ਬੱਚੇ ਵੀ ਪੈਦਾ ਨਹੀਂ ਕਰਨੇ ਚਾਹੀਦੇ ਜੀ।
2: ਜੀ ਜੀ ਜੀ ਹਾਂਜੀ
1: ਜੀ,
2: ਰਾਜੀਵ ਕੁਮਾਰ ਜੀ ਸੁਣ ਰਹੇ ਨੇ ਪ੍ਰੋਗਰਾਮ, ਕਹਿੰਦੇ ਸਾਰੇ ਭਾਈ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ, ਜਨਾਬ ਰਜਿੰਦਰ ਕੁਮਾਰ ਜੀ ਦਾ ਜੀ ਸਵਾਗਤ
1: ਜੀ। ਬਿਲਕੁਲ
2: ਬਿਲਕੁਲ ਜੀ, ਇਹ ਜਿਹੜੀ ਗੱਲਬਾਤ ਦਾ ਸਿਲਸਿਲਾ ਚੱਲਦਾ ਚੱਲਦਾ
1: ਜੀ,
2: ਉਹ ਜਦੋਂ ਪਹੁੰਚਿਆ ਇਸ ਕਹਿ ਲੋ ਮੋੜ ਦੇ ਉੱਤੇ ਆ ਕੇ
1: ਜੀ,
2: ਕਿ ਭਾਈ ਇਹ ਕੁੱਲ ਮਿਲਾ ਕੇ ਆਪਸੀ ਜਿਹੜੀ ਆ ਸਮਝ ਆ, ਸੂਝ ਬੂਝ ਆ
1: ਜੀ,
2: ਅੰਡਰਸਟੈਂਡਿੰਗ ਆ, ਮੈਂ ਨਹੀਂ ਤੂੰ ਵਾਲੀ ਜਿਹੜੀ ਗੱਲ ਹੁੰਦੀ ਹੈ ਕਿ ਭਾਈ ਨਹੀਂ
1: ਜੀ,
2: ਨਿੱਜ ਦੇ ਤਿਆਗ ਦੀ ਗੱਲ ਹੁੰਦੀ ਆ, ਔਰ ਪਰਿਵਾਰਕ ਜਿੰਮੇਵਾਰੀਆਂ ਨੂੰ ਸਮਝਣ ਦੀ ਗੱਲ ਜਿਹੜੀ ਆ ਉਹ ਹੁੰਦੀ ਹੈ।
1: ਬਿਲਕੁਲ
2: ਇਹ ਕੋਈ ਸ਼ੱਕ ਨਹੀਂ ਇਹਦੇ ਵਿੱਚ ਵੀ ਕਿ ਇਸ ਇਹ ਹਰੇਕ ਦੇ ਬਸ ਦੀ ਗੱਲ ਨਹੀਂ, ਕਿਉਂਕਿ ਇਹੋ ਜਿਹਾ ਧਰਤੀ ਤੇ ਮੈਨੂੰ ਲੱਗਦਾ ਕੋਈ ਸਕੂਲ ਖੁੱਲਿਆ ਨੀ ਜਿਹੜਾ ਇਸ ਗੱਲ ਦੀ ਜਿਹੜੀ ਆ ਉਹ ਟ੍ਰੇਨਿੰਗ ਦਿੰਦਾ ਹੋਵੇ ਜਾਂ ਸਿਲੇਬਸ ਚ ਕਿਤੇ ਲੱਗਿਆ ਹੋਵੇ ਕਿ ਅਗਰ ਵਿਆਹ ਹੋ ਜਾਂਦਾ ਤੁਸੀਂ ਕਿਵੇਂ ਨਿਭਾਉਣਾ, ਕਿਵੇਂ ਅੰਡਰਸਟੈਂਡਿੰਗ ਕਰਨੀ ਹੈ, ਉਸ ਤਰ੍ਹਾਂ ਦੀ ਗਰੂਮਿੰਗ ਵਾਲਾ ਮਾਹੌਲ ਤਾਂ ਕਿਤੇ ਹੈ ਹੀ ਨਹੀਂ।
1: ਬਿਲਕੁਲ
2: ਉਸਦੇ ਹੀ ਗਣਿਤ ਪੜ੍ਹ ਲਓ ਤੇ ਆਹ ਪੜ੍ਹ ਲਓ, ਕੈਮਿਸਟਰੀ ਆ ਗਈ, ਫਿਜਿਕਸ ਆ ਗਈ, ਹੋਰ ਵਿਸ਼ੇ ਆ ਗਏ ਸਾਰੇ, ਹਜ਼ਾਰ ਵਿਸ਼ੇ ਕਈ
1: ਜੀ,
2: ਪਰ ਇਹੋ ਜਿਹੇ ਦੋ ਵਿਸ਼ੇ ਮੈਨੂੰ ਤਾਂ ਲੱਗਦਾ ਕਿ ਜ਼ਰੂਰ ਹੋਣੇ ਚਾਹੀਦੇ। ਇੱਕ ਤਾਂ ਇਹ ਜਿਹੜੇ ਸਮਾਜਿਕ ਤਾਣਾ ਬਾਣਾ ਜੇ ਆਪਾਂ ਕਾਇਮ ਰੱਖਣਾ ਤਾਂ ਉਹਦੀ ਅਹਿਮੀਅਤ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ, ਉਹ ਵੀ ਇੱਕ ਕਹਿ ਲੋ ਵੀ ਨਾਲ ਸ਼ਾਮਿਲ ਹੋਵੇ ਵਿੱਚ। ਦੂਸਰਾ ਖਾਸ ਤੌਰ ਤੇ ਜਿੰਮੇਵਾਰੀ ਵਾਲਾ ਪਾਰਟ
1: ਜੀ,
2: ਆਮ ਤੌਰ ਤੇ ਜਿਹੜੀ ਚੀਜ਼ ਸਾਨੂੰ ਆਮ ਪਸੰਦ ਹੁੰਦੀ ਹੈ ਨਾ ਉਹ ਰੱਖ ਲੈਣੇ ਆ ਤੇ ਬਾਕੀ ਕਹਿੰਦੇ ਛੱਡੋ ਪਰੇ, ਜਿਵੇਂ ਸਾਨੂੰ ਸੰਵਿਧਾਨ ਚ ਆਪਣੇ ਹੱਕ ਤਾਂ ਬਹੁਤ ਪਸੰਦ ਆ ਗਏ ਵੀ ਹੱਕ ਸਾਨੂੰ ਆਹ ਵੀ ਹੈਗਾ, ਹੱਕ ਉਹ ਵੀ ਹੈਗਾ, ਹੱਕ ਹੈ ਵੀ ਆਹ ਵੀ ਕਰ ਲੋ, ਜਿਹੜੀ ਜਿੰਮੇਵਾਰੀ ਹੈ ਜੇ ਪੰਜ ਛੇ ਹੱਕ ਹੈਗੇ ਆ ਤਾਂ ਉਹ 20 ਕੁ ਲਗਭਗ ਜਿੰਮੇਵਾਰੀਆਂ ਵੀ ਹੈਗੀਆਂ, ਉਹ ਉਹ ਕਹਿੰਦਾ ਵੀ ਛੱਡੋ ਪਰੇ ਯਾਰ, ਇਹ ਤਾਂ ਕਹਿੰਦੇ ਚਲੋ ਲਿਖਣਾ ਹੀ ਹੁੰਦਾ
1: ਜੀ,
2: ਜਿੰਮੇਵਾਰੀ ਸਾਨੂੰ ਨਾ ਕਹੀ ਜਾਏ, ਹੱਕ ਜਿਹੜੇ ਹੈਗੇ ਉਹ ਅਸੀਂ ਆਪੇ ਚੱਕ ਲਾਂਗੇ
1: ਚੱਕ ਲਾਂਗੇ ਜੀ। ਹੁਣ
2: ਇਹੀ ਜਿਹੜੀ ਹੈ ਕਾਟੋ ਕਲੇਸ਼ ਦਾ ਕੰਮ ਬਣਦਾ, ਜੜ ਬਣਦੀ ਹੈ, ਤੇ ਰਿਸ਼ਤੇ ਵੀ ਇਸੇ ਕਰਕੇ ਜਿਹੜੇ ਆ ਉਹਨਾਂ ਨੂੰ ਜਿਉਣਾ ਮੁਸ਼ਕਿਲ ਹੋ ਜਾਂਦਾ, ਝਗੜੇ ਫਸਾਦ ਸਭ ਕੁਛ ਉਹਦੀ ਜੜ ਦੇ ਵਿੱਚ ਇਹੀ ਚੀਜ਼ਾਂ ਬੈਠਦੀਆਂ ਨੇ, ਕਿਉਂਕਿ ਰੱਬ ਜਦੋਂ ਬੰਦੇ ਨੂੰ ਧਰਤੀ ਤੇ ਭੇਜਦਾ ਉਹਨੂੰ ਕੰਨ ਚ ਫੂਕ ਮਾਰਦਾ ਹੀ ਹੈ ਕਿ ਤੇਤੋਂ ਵੱਡਾ ਕੋਈ ਨੀ, ਅਕਲਮੰਦ, ਤੋ ਉਹ ਫਿਰ ਦੂਜੇ ਨੂੰ ਸਮਝਦਾ ਵੀ ਕੁਛ ਨੀ, ਕਹਿੰਦਾ ਤੈਨੂੰ ਜ਼ਿਆਦਾ ਪਤਾ ਮੈਂ ਦੱਸਦਾ ਮੈਂ ਲਿਆਉਣਾ ਹਨੇਰੀ,
1: ਬਿਲਕੁਲ।
2: ਤੋ ਉਹ ਕਿਵੇਂ ਫਿਰ ਉੱਥੇ ਗੱਲਬਾਤ ਬਣੇਗੀ ਜੀ, ਜੇ ਦੋਨੋਂ ਇੱਕ ਦੂਜੇ ਨੂੰ ਕਹਿੰਦੇ ਉਹ ਕਹਿੰਦੇ ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕਿਹਨੂੰ ਚੜੇ, ਉਹ ਕੰਮ ਹੋ ਜਾਂਦਾ।
1: ਬਿਲਕੁਲ ਜੀ, ਬਿਲਕੁਲ। ਤੇ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ ਫਿਰ ਤੋਂ ਜੀ।
3: ਮੈਂ ਨਾ ਕਾਫੀ ਕੇਸ ਸਾਡੇ ਕੋਲ ਆਏ ਇਸ ਮਤਲਬ ਆਪਣੇ ਲਾਈਫ ਟਾਈਮ ਦੇ ਵਿਚ ਜਿਹੜਾ ਹੈਗਾ ਆ ਆਪਣੇ ਕੋਰਟ ਦੇ ਕੈਰੀਅਰ ਦੇ ਵਿਚ, ਉਹਦੇ ਵਿਚ ਮੈਂ ਅਬਜ਼ਰਵ ਕਰਦਾ ਰਿਹਾ ਭਾਰੇ ਸਾਹਿਬ
1: ਜੀ,
3: ਜੇ ਅਸੀਂ ਚਾਹੁੰਦੇ ਹੈਗੇ ਨਾ ਜੀ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਅੱਛੀ ਜ਼ਿੰਦਗੀ ਜਿਹੜੀ ਹੈਗੀ ਅੱਛਾ ਗ੍ਰਿਸ ਨਿਭਾਉਣ, ਤੇ ਸਾਨੂੰ ਉਹਦੇ ਵਾਸਤੇ ਜਿਹੜਾ ਹੈਗਾ ਖੁਦ ਐਗਜ਼ਾਮਪਲ ਸੈੱਟ ਕਰਨੀ ਪਊਗੀ।
1: ਬਿਲਕੁਲ ਹੈ ਜੀ,
3: ਸਾਨੂੰ ਰਿਸ਼ਤਿਆਂ ਦੇ ਵਿਚ ਰਿਸਪੈਕਟ ਜਿਹੜੀ ਹੈਗੀ ਆ ਉਹਨੂੰ ਸੁਪਰੀਮ ਰੱਖਣਾ ਪਊਗਾ।
1: ਬਿਲਕੁਲ ਹੈ ਜੀ,
3: ਮੈਂ ਮਤਲਬ ਬਹੁਤ ਸਾਰੇ ਕੇਸ ਹੈਗੇ ਆ, ਮੈਂ ਨਾ ਜਦੋਂ ਕਿਸੇ ਹਸਬੈਂਡ ਵਾਈਫ ਦਾ ਕੇਸ ਹੁੰਦਾ ਸੀਗਾ ਜਿੱਥੇ ਕਿਤੇ ਮੈਨੂੰ ਲੱਗਦਾ ਸੀ ਵੀ ਲੜਕੀ ਦੀ ਗਲਤੀ ਹੈਗੀ ਹੈ ਨਾ ਜੀ,
1: ਜੀ,
3: ਤੇ ਕੋਸ਼ਿਸ਼ ਜ਼ਰੂਰ ਕੀਤੀ ਹੈਗੀ ਤੇ ਨਾਲ ਮੈਂ ਉਹਨੂੰ ਕਹਿਣਾ ਹੈਗਾ ਆ ਵੀ ਇਹਦੀ ਮਾਂ ਦਾ ਪਤਾ ਕਰ ਉਹ ਕਿਹੜੇ ਪਿੰਡੋਂ ਸੀ
1: ਜੀ।
3: ਹਾਂਜੀ, ਮੈਂ ਬੰਦੇ ਨੂੰ ਫਿਰ ਇੱਕ ਦੋ ਤਿੰਨ ਕੁ ਚਾਰ ਕੇਸ ਏਦਾਂ ਦੇ ਸੀਗੇ ਜਿਹਦੇ ਵਿੱਚ ਮੈਂ ਬੰਦੇ ਨੂੰ ਕਿਹਾ ਵੀ ਇਹਦੀ ਨਾ ਸੱਸ ਦੇ ਜਿਹੜੇ ਹੈਗੇ ਆ ਪੇਕੇ ਉੱਥੇ ਜਾ ਕੇ ਤੇ ਕਿਸੇ ਬਜ਼ੁਰਗ ਨੂੰ ਮਿਲ ਕੇ ਆ
1: ਜੀ,
3: ਉਹਨੂੰ ਪੁੱਛ ਕੇ ਆ ਵੀ ਇਹਦੀ ਮਾਂ ਦੀਆਂ ਕਿੰਨੀਆਂ ਪੰਚਾਇਤਾਂ ਹੋਈਆਂ ਸੀ ਕਿੰਨੀ ਵਾਰੀ ਜਾ ਕੇ ਬੱਸ ਗਈ ਸੀ। ਹਾਂਜੀ, ਜੋ ਉਹਨੇ ਕੀਤਾ ਸੀ ਉਹ ਹੀ ਜਿਹੜੇ ਰਸਤੇ ਆ ਇਹਨੇ ਅਡੋਪਟ ਕਰਨੇ ਆ
1: ਜੀ।
3: ਇਸ ਕਰਕੇ ਜਿਹੜਾ ਹੈਗਾ ਜੇ ਨਾ ਅਸੀਂ ਇਹਦੇ ਲੜਕਿਆਂ ਦਾ ਹੈਗਾ ਆ ਜੀ, ਜੇ ਬੰਦਾ ਰਿਸਪੋਨਸੀਬਲ ਹੋਊਗਾ ਤੇ ਬੱਚਾ ਵੀ ਉਹਦਾ ਰਿਸਪੋਨਸੀਬਲ ਹੋਊਗਾ।
1: ਬਿਲਕੁਲ ਹੈ ਜੀ,
3: ਏਦਾਂ ਹੀ ਜੇ ਲੇਡੀ ਰਿਸਪੋਨਸੀਬਲ ਹੈਗੀ ਆ ਤੇ ਲੜਕੀ ਵੀ ਰਿਸਪੋਨਸੀਬਲ ਹੋਣੀ ਹੋਣੀ ਹੈ ਜੀ, ਗੱਲ ਪੱਕੀ ਆ
1: ਜੀ।
3: ਦੂਜਾ ਮਾਂ ਬਾਪ ਦੀ ਥੋੜੀ ਜਿਹੀ ਜਿਹੜਾ ਹੈਗਾ ਜਦੋਂ ਬੱਚਿਆਂ ਦੇ ਹੈਗਾ ਨਾ ਜੀ ਨਵਾਂ ਨਵਾਂ ਵਿਆਹ ਹੁੰਦਾ ਹੈਗਾ ਨਾ ਜੀ, ਉਹਦੇ ਵਿੱਚ ਜਿਹੜਾ ਆ ਇੰਟਰਫੇਰੈਂਸ ਘਟਾਉਣੀ ਚਾਹੀਦੀ ਹੈਗੀ ਆ, ਬੱਚਿਆਂ ਨੂੰ ਉਹਨਾਂ ਦੇ ਤੇ ਹੀ ਫੜ ਦੇਣਾ ਚਾਹੀਦਾ
1: ਜਿੰਮੇਵਾਰੀ ਉਹਨਾਂ ਨੂੰ। ਕਈ ਕਹਿੰਦੇ ਪ੍ਰੋਬਲਮ ਆ ਕਿ ਉਹਨਾਂ ਜਿੰਮੇਵਾਰੀ ਤਿਆਰ ਦੇਣ ਨੂੰ ਹੈ ਹੀ ਨੀ ਗੇ ਜੀ। ਬਿਲਕੁਲ ਹੈ,
3: ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਬੱਚਿਆਂ ਦੀ ਕਾਉਂਸਲਿੰਗ ਇਸ ਤਰ੍ਹਾਂ ਦਾ ਹੋਵੇ ਭਾਈ ਵੀ ਜਿੰਨੀ ਮਰਜ਼ੀ ਤੁਹਾਡੇ ਆ ਫਿਰ ਕਿ ਲੜਾਈ ਝਗੜਾ ਹੋਇਆ ਹੋਵੇ ਤੀਜੇ ਬੰਦੇ ਦੇ ਵੀ ਨਾ ਤਾਂ ਜੱਜ ਬਣਾਓ ਤੇ ਨਾ ਹੀ ਤੀਜੇ ਬੰਦੇ ਨੂੰ ਵਿੱਚ ਪਾਓ
1: ਜੀ,
3: ਤੁਸੀਂ ਆਪਸ ਹੀ ਸੈਟਲ ਕਰੋ
1: ਜੀ।
3: ਜਦੋਂ ਤੀਜਾ ਬੰਦਾ ਜਿਹੜਾ ਹੈਗਾ ਹੈ ਨਾ ਤੁਹਾਡੀ ਲਾਈਫ ਦੇ ਵਿੱਚ ਆ ਜਾਂਦਾ ਹੈਗਾ ਸਰ, ਉਹ ਫਿਰ ਉਹਦੀ ਤੀਜੇ ਬੰਦੇ ਦੀ ਅਕਲ ਤੇ ਨਿਰਭਰ ਕਰਦਾ ਹੈਗਾ ਆ ਕਿ ਉਹ ਲਾਈਫ ਨੂੰ ਉਹਨੂੰ ਜਿਹੜਾ ਆ ਸਵਰਗ ਬਣਾਉਂਦਾ ਕਿ ਨਰਕ ਬਣਾਉਂਦਾ।
1: ਨਰਕ ਬਣਾਉਂਦਾ ਜੀ,
3: ਉਹਨੂੰ ਬਿਹਤਰ ਇਹ ਹੋਊਗਾ ਕਿ ਦੋਨੇ ਆਪਸ ਦੇ ਵਿੱਚ ਹੈਗਾ ਜੀ ਦੋ ਭਾਂਡੇ ਹੈਗੇ ਜਿੱਦਾਂ ਮਰਜ਼ੀ ਸੁਭਾਅ ਇੱਕ ਦੂਜੇ ਦਾ ਜਾਣਨਾ ਚਾਹੀਦਾ ਹੈ
1: ਜੀ।
3: ਸੋ ਇਸ ਕਰਕੇ ਜੇ ਇੱਕ ਗਰਮ ਹੈ ਦੂਜਾ ਠੰਡਾ ਹੋ ਜਾਏ, ਜੇ ਦੂਜਾ ਗਰਮ ਹੈ ਤੇ ਦੇਖੋ ਮੈਂ ਉਸ ਬੰਦੇ ਨੂੰ ਹੀ ਕਾਮਯਾਬ ਸਮਝਦਾ ਹੈਗਾ ਆ ਜਿਹੜਾ ਗ੍ਰਿਸਤ ਲਾਈਫ ਦੇ ਵਿੱਚ ਆਪਣਾ ਜਿਹੜਾ ਆ ਨਿਰਵਾਹ ਕਰ ਜਾਂਦਾ।
1: ਉਹ ਵੱਖਰੀ ਗੱਲ ਹੈ ਸੈਣੀ ਸਾਹਿਬ ਕਿ ਰੋਜ਼ ਦਾ ਕਲਾ ਕਲੇਸ਼ ਆ ਤਾਂ ਉਹ ਉਹਦੇ ਵਿੱਚ ਇਹ ਦੋ ਚਿੱਤੀ ਵੀ ਨਹੀਂ ਗਈ ਕਿ ਆਪਣਾ ਵੱਖ ਹੋ ਜਾਓ ਭਾਈ ਮਰਨ ਦੇ ਨਾਲੋਂ ਜਾਂ ਮਾਰਨ ਦੇ ਨਾਲੋਂ, ਉਹ ਵੀ ਇੱਕ ਵਧੀਆ ਰਾਹ ਹੈਗਾ ਆ ਜੀ, ਜੇ ਜਿਆਦਾ ਹੀ ਕੱਲ ਨਹੀਂ ਸਿਰੇ ਚੜ੍ਹਦੀ ਆ ਦੋਵਾਂ ਪਾਸਿਆਂ ਤੋਂ। ਬਿਲਕੁਲ ਹੈ
3: ਭਾਰਤ ਸਾਹਿਬ, ਜੇ ਆਪਾਂ ਜਿਹੜੀਆਂ ਗੱਲਾਂ ਕਰਦੇ ਪਏ ਜੇ ਇੱਕ ਦੂਜੇ ਪ੍ਰਤੀ ਰਿਸਪੈਕਟ ਹੋਊਗੀ ਇੱਕ ਦੂਜੇ ਪ੍ਰਤੀ ਅਟੈਚਮੈਂਟ ਹੋਊਗੀ
1: ਜੀ,
3: ਇੱਥੇ ਭਾਰਤ ਸਾਹਿਬ ਬੜਾ ਪਵਿੱਤਰ ਰਿਸ਼ਤਾ ਹੈਗਾ, ਯਾਦ ਦੇ ਵਿੱਚ ਤਾਂ ਲੈਣਾ ਹੀ ਨਹੀਂ ਚਾਹੀਦਾ
1: ਜੀ।
3: ਇਹ ਤਾਂ ਇਹ ਆ ਇੱਕ ਜਾਣਾ ਜਿਹੜਾ ਹੈਗਾ ਨਾ ਢਿੱਡ ਪੀੜ ਇੱਕ ਜਿਹੇ ਹੁੰਦੀ ਆ ਤੇ ਦੂਜਾ ਤੜਫਦਾ ਹੁੰਦਾ ਪਿਆ
1: ਜੀ,
3: ਇਸ ਕਰਕੇ ਜਿਹੜਾ ਹੈਗਾ ਜੇ ਏਦਾਂ ਦੀ ਇਕੁਏਸ਼ਨ ਤੁਹਾਡੀ ਹੈਗੀ ਆ ਫਿਰ ਤਾਂ ਜ਼ਿੰਦਗੀ ਸਵਰ ਗਿਆ।
1: ਬਿਲਕੁਲ ਹੈ ਜੀ,
3: ਹਾਂਜੀ। ਤੇ ਬਾਕੀ ਜਿਹੜਾ ਹੈਗਾ ਆ ਭਾਈ ਲਾਈਫ ਲਿਵਦੀ ਤਾਂ ਹੈਗੀ ਆ ਸਰ ਕਿ ਇਹਦੇ ਵਿੱਚ ਜਿਹੜਾ ਆ ਥੋੜੀ ਤਿਆਗ ਦੀ ਭਾਵਨਾ ਰੱਖਣੀ ਪੈਂਦੀ
1: ਜੀ,
3: ਬਾਕੀ ਜੋ ਅਸੀਂ ਕਰਦੇ ਹੈਗੇ ਆ ਸਾਡੇ ਬੱਚਿਆਂ ਨੇ ਵੀ ਉਹ ਕੁਛ ਹੀ ਕਰਨਾ ਹੈਗਾ। ਇਹ ਚੀਜ਼ ਤਾਂ ਇੱਕ ਮਤਲਬ ਜਿਹੜਾ ਹੈਗਾ ਆ ਭਾਈ ਗਰਾਊਂਡ ਹੈਗੀ ਆ ਇਸ ਚੀਜ਼ ਦੀ ਕਿ ਮੋਰਲ ਆਫ ਦਾ ਸਟੋਰੀ ਜਿਹਨੂੰ ਕਹਿ ਦਿੰਦੇ ਆ ਉਹ ਇਹ ਹੈਗੇ ਆ
1: ਕਿ
3: ਜੋ ਅਸੀਂ ਕੀਤਾ ਉਹ ਹੀ ਗਾਂ ਸਾਡੇ ਬੱਚਿਆਂ ਨੇ ਫੋਲੋ ਕਰਨਾ
1: ਕਰਨਾ ਜੀ।
3: ਅਸੀਂ ਕਿਉਂ ਦੇਖ ਅਸੀਂ ਕਿਉਂ ਦੇਖਦੇ ਹੈਗੇ ਆ ਕਿ ਹਾਂ ਯਾਰ ਸਾਡੇ ਬੱਚੇ ਜਿਹੜੇ ਹੈਗੇ ਆ ਵੀ ਅਸੀਂ ਜੇ ਕਿਥੋਂ ਕਿ ਲੜਕਾ ਲੜਕੀ ਹੈਗੀ ਆ ਤੇ ਅਸੀਂ ਲੜਕਾ ਤਲਾਸ਼ ਕਰਦੇ ਹੈਗੇ ਆ, ਅਸੀਂ ਇਹ ਸੋਚਦੇ ਕਿ ਤਲਾਸ਼ ਕਰਦੇ ਹੈਗੇ ਜੇ ਅਰੇਂਜ ਮੈਰਿਜ ਦੇ ਵਿੱਚ ਵੀ ਜਾਂਦੇ ਆ ਕਿ ਭਾਈ ਜਿੱਦਾਂ ਦਾ ਮਾਹੌਲ ਸਾਡੇ ਘਰ ਦਾ ਹੈਗਾ ਆ, ਜਿਸ ਮਾਹੌਲ ਦੇ ਵਿੱਚ ਸਾਡਾ ਬੱਚਾ ਪਲਿਆ ਆ ਹੈਗਾ, ਉਸੇ ਮਾਹੌਲ ਦਾ ਜੇ ਘਰੋਂ ਘਰ ਤੋਂ ਬੱਚਾ ਜੇ ਮਿਲ ਜਾਏ ਤੇ ਇਹਨਾਂ ਦੀ ਜ਼ਿੰਦਗੀ ਵਧੀਆ ਨਿਕਲ ਜਾਏਗੀ।
1: ਬਿਲਕੁਲ ਹੈ ਜੀ,
3: ਕਈਆਂ ਦੀ ਬਰੋਟਅਪ ਬੜੀ ਲੈਵਿਸ਼ਲੀ ਹੋਈ ਹੁੰਦੀ ਹੈਗੀ ਆ ਜੀ, ਉੱਥੇ ਇੱਥੇ ਜਿਹੜਾ ਦੂਜੇ ਪਾਸੇ ਜੇ ਘਰ ਆ ਕੇ ਜੇ ਲੜਕੀ ਉਹ ਵੱਸਦੀ ਹੈਗੀ ਆ ਤੇ ਉੱਥੇ ਜਿਹੜੀਆਂ ਆਰਥਿਕ ਤੰਗੀਆਂ ਜਾਂ ਪਾਬੰਦੀਆਂ ਜਾਂ ਕਿਤੇ ਲਿਮੀਟੇਸ਼ਨ ਹੈਗੀਆਂ ਉਹ ਹੋ ਸਕਦਾ ਹੈ ਉੱਥੇ ਐਡਜਸਟਮੈਂਟ ਕਰਨ ਚ ਉਹਨੂੰ ਔਖਿਆਈ ਹੋਵੇ
1: ਜੀ।
3: ਸੋ ਇਸ ਕਰਕੇ ਜਿਹੜਾ ਹੈਗਾ ਇਹ ਸਾਰੀਆਂ ਚੀਜ਼ਾਂ ਵਿਚਾਰ ਕੇ, ਬਾਕੀ ਇਹ ਹੈਗਾ ਕਿ ਸਾਨੂੰ ਨਾ ਮਤਲਬ ਜਿਹੜਾ ਹੈਗਾ ਕਾਉਂਸਲਿੰਗ ਬੱਚਿਆਂ ਦੀ ਕਰਨੀ ਬਹੁਤ ਜ਼ਰੂਰੀ ਹੈਗੀ ਆ। ਚੰਨੀ ਜੀ ਨੇ ਕਿਹਾ ਨਾ ਵੀ ਸਬਜੈਕਟ ਜਿਹੜਾ ਹੈਗਾ ਆ ਜੀ ਕਿ ਹੋਣਾ ਚਾਹੀਦਾ, ਇੰਟਰੋਡਿਊਸ ਹੋਣਾ ਚਾਹੀਦਾ ਆ ਅੰਡਰਸਟੈਂਡਿੰਗ ਦਾ ਜਾਂ ਕੋਈ ਇਸ ਤਰੀਕੇ ਦਾ ਸਬਜੈਕਟ
1: ਜੀ।
3: ਸਰ ਹੁਣ ਤਾਂ ਇਹ ਆ ਕਿ ਬੱਚੇ ਪੜ੍ਹੇ ਲਿਖੇ ਇੰਨੇ ਬੱਚੇ ਪੜ੍ਹੇ ਲਿਖੇ ਉਹਨਾਂ ਦੇ ਵਿੱਚ ਜਿਹੜੇ ਕਿਹੜੇ ਲੋਕਾਂ ਦੇ ਫੈਸਲੇ ਕਰਾਉਂਦੇ ਉਹਨਾਂ ਦੇ ਆਪਣੇ ਤਲਾਕ
1: ਹੁੰਦੇ ਨੇ। ਬਿਲਕੁਲ ਹੈ,
3: ਜਿਹੜੇ ਲੋਕਾਂ ਨੂੰ ਵਸਣ ਦੀ ਨਸੀਹਤ ਦਿੰਦੇ ਆ ਜਾਂ ਤਲਾਕ ਕਰਦੇ ਹੈਗੇ ਆ ਉਹਨਾਂ ਦੇ ਆਪਣੇ ਤਲਾਕ ਹੋ ਰਹੇ, ਤੁਸੀਂ ਕੀ ਕਰੋਗੇ?
1: ਨਾਲੇ ਅੱਜ ਦੇ ਸਮੇਂ ਦੇ ਵਿੱਚ ਸੈਣੀ ਸਾਹਿਬ ਇੱਕ ਚੀਜ਼ ਹੋਰ ਆ ਨਾ ਕਿ ਪਹਿਲਾਂ ਚਲੋ ਸੀਗਾ ਵੀ ਅੱਜ ਦੀ ਜਿਹੜੀ ਹੈ ਪੀੜ੍ਹੀ ਹੈ ਨੌਜਵਾਨੀ ਹੈ ਜਾਂ ਜਿੱਦਾਂ ਵੀ ਲੈ ਲਓ, ਪਹਿਲਾਂ ਸੀਗਾ ਕਿ ਚਲੋ ਵਾਈਫ ਜਿਹੜੀਆਂ ਸੀਗੀਆਂ ਜਾਂ ਵੋਮੈਨਸ ਜਿਹੜੀਆਂ ਸੀਗੀਆਂ ਉਹ ਘਰ ਦੇ ਵਿੱਚ ਆਪਣਾ ਕੰਮ ਕਰ ਦੇ ਵਿੱਚ ਵਿਅਸਤ ਰਹਿੰਦੀਆਂ ਸੀ। ਜਿਹੜਾ ਬੰਦੇ ਦਾ ਕੰਮ ਹੁੰਦਾ ਸੀਗਾ ਉਹ ਕਮਾ ਕੇ ਲਿਆਉਣਾ ਤੇ ਉਹਦੀ ਜ਼ਿੰਮੇਵਾਰੀ ਹੁੰਦੀ ਸੀ ਆਪਣੇ ਪਰਿਵਾਰ ਨੂੰ ਚੰਗਾ ਮਤਲਬ ਕਿ ਫਿਊਚਰ ਦੇਣਾ। ਪਰ ਹੁਣ ਜਿਹੜਾ ਇਹਦੇ ਵਿੱਚ ਇੱਕ ਚੀਜ਼ ਹੋਰ ਦੇਖੀ ਜਾਂਦੀ ਹੈ ਕਿ ਦੋਵੇਂ ਚਲੋ ਜੋਬਾਂ ਦੀ ਵੀ ਕਰਦੇ ਆ ਸਾਰਾ ਕੁਝ ਆ, ਘਰ ਦਾ ਕੰਮ ਕਾਰ ਵੀ ਕਰਦੇ ਆ, ਉਹ ਵੀ ਜ਼ਿੰਮੇਵਾਰੀਆਂ ਨੇ ਬਰਾਬਰ ਦੀਆਂ ਨਿਭਾਉਣੀਆਂ ਪੈਂਦੀਆਂ ਨੇ। ਇੱਕ ਕਾਰਨ ਹੋਰ ਵੱਡਾ ਸਮਝਦਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਜਿਹੜਾ ਸਮਾਂ ਹੈ ਸਪੈਂਡ ਕਰਨ ਦੀ ਜਾਂ ਇੱਕ ਦੂਸਰੇ ਦੇ ਨਾਲ ਉਹ ਸਮਾਂ ਮੰਗਦੇ ਨੇ ਇੱਕ ਦੂਸਰੇ ਦੇ ਪ੍ਰਤੀ, ਕਿਤੇ ਨਾ ਕਿਤੇ ਇਹ ਵੀ ਕਾਰਨ ਸਮਝਦੇ ਹੋ ਜੀ?
3: ਪਰ ਦੇਖੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੁਣ ਅਰੇਂਜ ਮੈਰਿਜ ਦੇ ਵਿੱਚ ਜਿਹੜਾ ਹੈਗਾ ਸਾਡੇ ਪਹਿਲਾਂ ਬਜ਼ੁਰਗਾਂ ਨੇ ਜਿਹੜਾ ਹੈਗਾ ਉਹਨਾਂ ਨੇ ਕੋਈ ਕੁੜੀ ਨੇ ਕੋਈ ਮੁੰਡਾ ਨੀ ਸੀ ਦੇਖਿਆ ਹੁੰਦਾ, ਮੁੰਡੇ ਨੇ ਕੁੜੀ
1: ਨਹੀਂ ਦੇਖੀ ਹੁੰਦੀ ਸੀ
3: ਹਾਂਜੀ। ਜਦ ਤੱਕ ਜਿਹੜਾ ਹੈਗਾ ਆ ਉਹ ਮਤਲਬ ਇੱਕ ਦੂਜੇ ਨੂੰ ਅੰਡਰਸਟੈਂਡ ਕਰਦੇ ਸੀ, ਨਾਲ ਬੱਚਾ ਆ ਜਾਂਦਾ ਸੀ ਉਹਦੇ ਵਿੱਚ ਜਿਹੜਾ ਹੈਗਾ ਜਿਹੜਾ ਆ ਟਾਈਮ ਗੁਜ਼ਰ ਜਾਂਦਾ ਸੀ
1: ਜੀ।
3: ਹੁਣ ਦਾ ਸਮੇਂ ਦੇ ਵਿੱਚ ਤਾਂ ਇਹ ਹੈਗੀ ਬੱਚਿਆਂ ਨੂੰ ਇੱਕੋ ਹੀ ਨਸੀਹਤ ਆ ਤੇ ਭਾਈ ਜੇ ਤੁਹਾਡਾ ਜਿਹੜਾ ਹੈਗਾ ਨਿਭ ਵੀ ਆ ਪਹਿਲੇ ਤਾਂ 99% ਨਿਭਾਉਣ ਦੀ ਕੋਸ਼ਿਸ਼ ਕਰੋ, ਜੇ ਤੁਹਾਡੇ ਵਿੱਚ ਡਿਫਰੈਂਸਿਸ ਏਦਾਂ ਦੇ ਹੈਗੇ ਆ ਤੇ ਨੈਗੇਟਿਵਿਟੀ ਨੂੰ ਏਦਾਂ ਨਾ ਹਾਵੀ ਹੋਣ ਦਿਓ ਵੀ ਇੱਕ ਦੂਜੇ ਦਾ ਜਿਹੜਾ ਹੈਗਾ ਮਰਨ ਮਰਾਉਣ ਜਾਂ ਸੁਸਾਈਡ ਤੱਕ ਤਾਂ ਗੱਲ ਜਾਵੇ। ਉਸ ਵੇਲੇ ਡਿਸਾਈਡ ਕਰੋ, ਡਿਸਾਈਡ ਆਈਦਰ ਦਿਸ ਵੇ ਔਰ ਦੈਟ।
1: ਬਿਲਕੁਲ ਹੈ ਜੀ,
3: ਉਹਦੇ ਵਿੱਚ ਮਨੀ ਕੰਸੀਡਰੇਸ਼ਨ ਨੂੰ ਬਹੁਤਾ ਸੁਪਰੀਮ ਨਾ ਦਿਓ, ਉਹਨੂੰ ਨਾ ਦਿਓ ਚੁੱਪ ਕਰਕੇ, ਕਿਉਂਕਿ ਜ਼ਿੰਦਗੀ ਜਿਹੜੀ ਹੈਗੀ ਬੜੀ ਕੀਮਤੀ ਆ, ਸਮਾਂ ਬੜਾ ਕੀਮਤੀ ਆ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਤੁਸੀਂ ਇੱਕ ਪਾਸੇ ਛੱਡੋਗੇ ਦੂਜੇ ਪਾਸੇ ਤੁਹਾਨੂੰ ਓਪਰਚੁਨਿਟੀ ਹੋਏਗੀ ਤੇ ਤੁਸੀਂ ਅਵੇਲ ਕਰੋ ਆਰਾਮ ਨਾਲ ਚੁੱਪ ਕਰਕੇ, ਹੋ ਸਕਦਾ ਉੱਥੇ ਨਿਭ ਜਾਏ ਤੁਹਾਡੀ
1: ਜੀ।
3: ਪਰ ਹਾਂਜੀ ਇਹ ਆ ਵੀ ਕਦੀ ਵੀ ਕੋਰਟਾਂ ਦੇ ਵਿੱਚ ਜਾ ਕੇ ਤੇ ਲੰਬੇ ਕੇਸ ਪਾ ਕੇ ਤੇ ਉਹ ਜ਼ਿੰਦਗੀ ਨੂੰ ਤਮਾਸ਼ਾ ਨਹੀਂ ਬਣਾਉਣਾ ਚਾਹੀਦਾ, ਮੇਰੀ ਇੰਨੀ ਬੇਨਤੀ ਹੈ।
1: ਬਿਲਕੁਲ ਹੈ ਜੀ, ਥੈਂਕ ਯੂ ਸੈਣੀ ਸਾਹਿਬ, ਬੜਾ ਵਧੀਆ ਲੱਗਿਆ ਤੁਹਾਡੇ ਵਿਚਾਰ ਸੁਣ ਕੇ।
3: ਸ਼ੁਕਰੀਆ ਜੀ,
1: ਥੈਂਕ ਯੂ। ਤੇ ਸ਼ਮੀ ਜੀ ਆਗਿਆ ਲੈਣ ਤੋਂ ਪਹਿਲਾਂ ਆਪਣੇ ਨਾਲ ਆਖਰੀ ਕਰ ਲੈਣਾ ਮੈਂ ਔਜਲਾ ਸਾਹਿਬ ਦੀ, ਫਿਰ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਤੇ ਵਿਸ਼ਾ ਇਸੇ ਤਰ੍ਹਾਂ ਚੱਲਦਾ ਰਹੇਗਾ ਜੇ ਦੋਸਤ ਗੱਲਬਾਤ ਕਰਨੀ ਚਾਹਣਗੇ ਅੱਗੇ। ਤੇ ਔਜਲਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਵਾਗਤ ਸਰੋਤਿਆਂ ਨੂੰ,
1: ਸਤਿ ਸ੍ਰੀ ਅਕਾਲ ਜੀ ਆਨੁ ਜੀ।
4: ਮੈਂ ਤਾਂ ਕਹਿੰਦਾ
2: ਜੀ ਸਤਿ ਸ੍ਰੀ ਅਕਾਲ ਜੀ,
4: ਕੋਈ ਆਪਣੇ ਮਾਰ ਭੈਣ ਜੀ ਜਾਂ ਉਹ ਆਪਣੇ ਵਿਚਾਰ
1: ਨਹੀਂ ਸੁਣ ਰਹੇ ਨੇ ਜੀ। ਹਾਂਜੀ
4: ਵਧੀਆ। ਹਾਂਜੀ ਦੇਖੋ ਜੀ, ਰਾਜਨ ਜੀ ਵੈਸੇ ਸਾਰਾ ਕੁਛ ਦੱਸ ਗਏ
1: ਜੀ।
4: ਅਸਲ ਚ ਮੰਨ ਲੋ ਕਿ ਕੁੜੀ ਜੋਬ ਵਾਲੀ ਵਿਆਹ ਕੇ ਲਿਆਉਂਦੇ ਆ
1: ਜੀ,
4: ਮੈਂ ਵੈਸੇ ਇੱਕ ਐਗਜ਼ਾਮਪਲ ਦਿੰਦਾ, ਉਦੋਂ ਪਹਿਲਾਂ ਕਿਹੜਾ ਉਹਦੀ ਤਨਖਾਹ ਆਪਣੇ ਘਰੇ ਆਉਂਦੀ ਸੀ, ਜੇ ਉਹ ਆਪਦੀ ਤਨਖਾਹ ਆਪਦੇ ਕੋਲ ਰੱਖਦੀ ਵੀ ਹੈ
1: ਜੀ
4: ਤੇ ਉਹਨੂੰ ਰੱਖਣ ਦੋ। ਇਹ ਜਿਹੜੀ ਛੋਟੀ ਛੋਟੀਆਂ ਗੱਲਾਂ ਮੈਂ ਧਾਰਨਾ ਕਰਦਾ, ਸਾਡੇ ਐ ਹੁੰਦਾ ਵੀ ਭਾਈ ਇਹ ਲਾਣੇਦਾਰ ਨਹੀਂ ਬਣ ਗਈ
1: ਜੀ,
4: ਸਾਨੂੰ ਕਹਤੇ ਜੇ ਉਹਨੂੰ ਉਹ ਹੋਰ ਖੁਸ਼ ਹੋਊਗੀ, ਜੇ ਉਹਨੂੰ ਇਹ ਪਿਆਰ ਮਿਲੇ ਸਹੁਰੇ ਘਰ ਵੀ ਭਾਈ ਇਹ ਨੂੰਹ ਨੀ ਧੀ ਹੈ ਤੇ ਮਾਂ ਆਪੇ ਕੁੜੀ ਦੀ ਦਖਲਦਾਜੀ ਕਰਨ ਨੂੰ ਹਟਜੂ, ਕੁੜੀ ਆਪੇ ਮਾਂ ਨੂੰ ਕਹੋ ਵੀ ਤੂੰ ਸਾਡੇ ਘਰ ਚ ਦਖਲਦਾਜੀ ਕਰਨ ਵਾਲੀ ਕੌਣ?
1: ਬਿਲਕੁਲ ਮੈਂ ਮੈਨੇਜ ਕਰੂੰਗੀ ਆਪੇ।
4: ਪਹਿਲਾਂ ਤਾਂ ਇਨਲਾ ਜਿਹੜੀ ਸੱਸ ਆ ਉਹਦਾ ਫਰਜ਼ ਬਣਦਾ ਇੱਕ
1: ਜੀ,
4: ਪਹਿਲਾਂ ਉਹਨੂੰ ਉਨੀ ਇੱਜ਼ਤ ਉਨੀ ਅਹਿਮੀਅਤ ਦੇਵੇ ਘਰ ਦੇ ਵਿੱਚ। ਫਿਰ ਨੰਬਰ ਦੋ, ਇਹ ਸਾਨੂੰ ਕੰਧ ਤੇ ਲਿਖਿਆ ਸੱਚ ਹੈ ਜੀ ਇਹ, ਮੈਂ ਤਾਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਕਿ ਕੱਲ ਸਾਡੀ ਮਾਂ ਜਦੋਂ ਵਿਆਹ ਕੇ ਆਈ ਸੀ ਤੇ ਉਹ ਅੱਜ ਘਰ ਦੀ ਮਾਲਕਣ ਹੈ ਤੇ ਕੱਲ ਨੂੰ ਉਹਨੇ ਵੀ ਬਣਨਾ ਹੀ ਹੈ।
1: ਬਿਲਕੁਲ ਹੈ ਜੀ,
4: ਮੈਂ ਤਾਂ ਕਹਿੰਦਾ ਜਿਹੜੀਆਂ ਸਿਰਦਰਦੀਆਂ ਛੇਤੀ ਸੰਭਾਲੋ ਅਗਲੇ ਨੇ ਚੱਕ ਭਾਈ ਜਿਹੜੀ ਸਿਰਦਰਦੀ ਚੱਕਣੀ ਚੱਕ
1: ਬਿਲਕੁਲ ਹੈ ਜੀ ਜੀ
4: ਹੈ ਨਾਲੇ ਚਲੋ ਹੁਣ ਤੱਕ ਸਾਰਾ ਪਿੱਛੇ ਤਾਂ ਚਲੋ ਬੱਚੇ ਹੀ ਵੱਡੇ ਹੋ ਗਏ ਸਮਝਦਾਰ ਹੋ ਗਏ ਅੱਗੇ ਹੁੰਦਾ ਕੀ ਸੀ
1: ਜੀ
4: ਟੁੱਟੇ ਹੋਏ ਚਾਰ ਬਿਸਕੁਟ ਹੁੰਦੇ ਸੀ ਉਹਨੂੰ ਕਹੀ ਜਾਂਦੀ ਹੈ ਲੜਦਰੀ ਭਾਲਦੀ ਹੈ
1: ਬਿਲਕੁਲ ਬਿਲਕੁਲ
4: ਬਾਕੀ ਜੀ ਚਾਹੇ ਉਹ ਘਰ ਵਾਲੀ ਹੈ ਚਾਹੇ ਘਰ ਵਾਲਾ ਅੱਗੇ ਕਹਿੰਦੇ ਤੂੰ ਥੱਲੇ ਲੱਗਿਆ ਉਹ ਥੱਲੇ ਲੱਗਿਆ ਅੱਜ ਉਹਦੇ ਮਹਿਨੇ ਬਦਲ ਗਏ ਉਹ ਅੰਡਰਸਟੈਂਡ ਕਹਿਣ ਲੱਗ ਗਏ
1: ਬਿਲਕੁਲ
4: ਕੰਮ ਉਹੀ ਹੈ ਫਰਕ ਕੋਈ ਬਾਹਲਾ ਨੀ ਪਿਆ ਹੈਗਾ
1: ਜੀ
4: ਹਜੇ ਮੈਂ ਤੁਸੀਂ ਕਿਹਾ ਇਹਦਾ ਰੂਪ ਏ ਸੋਧਤਾ ਤੁਸੀਂ ਅੰਡਰਸਟੈਂਡ
1: ਜੀ
4: ਲੱਗਿਆ ਥੱਲੇ ਹੀ ਹੁੰਦਾ ਨਾ ਅਗਲਾ
1: ਨਹੀਂ ਭਾਜੀ ਵੈਸੇ ਦੇਖਿਆ ਜਾਵੇ ਚਲੋ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਦੇਖਦੇ ਬਾਰੇ ਚਲੋ ਮੈਂ ਤੁਸੀਂ ਵੀ ਆਪਣੇ ਅਮੈਰੀਕਾ ਦੇ ਵਿੱਚ ਵਸਦੇ ਹੋ ਤੇ ਇਹਨਾਂ ਮੁਲਕਾਂ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਜਦੋਂ ਇੱਥੇ ਕਿਹੜਾ ਮਾਂ ਵੀ ਹੈ ਨੀ ਗੀ ਜਾਂ ਸੱਸ ਵੀ ਹੈ ਨੀ ਗੀ ਕੋਲ ਤੁਸੀਂ ਜੋਬ ਦੇ ਉੱਤੇ ਵੀ ਜਾਣਾ ਬੱਚੇ ਵੀ ਹੋ ਗਏ ਆ ਪਰਿਵਾਰ ਦੇ ਵਿੱਚ ਦੋਵਾਂ ਨੇ ਆਪਣੀਆਂ ਜੋਬਾਂ ਵੀ ਦੇਖਣੀਆਂ ਤੇ ਬੱਚਿਆਂ ਨੂੰ ਵੀ ਦੇਖਣਾ ਤੇ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਆ ਤਾਂ ਫਿਰ ਉਹ ਇੱਕ ਬਰਾਬਰ ਮਤਲਬ ਕਿ ਪਿਓ ਤੇ ਮਾਂ ਜਦੋਂ ਇਕੱਠੇ ਹੋ ਕੇ ਪਾਲਦੇ ਆ ਬੱਚਿਆਂ ਨੂੰ ਤੇ ਉੱਥੇ ਮੈਨੂੰ ਲੱਗਦਾ ਕਿ ਉਹ ਚੀਜ਼ ਦੇ ਵਿੱਚ ਆਪਾਂ ਗਲਤ ਹੋ ਜਾਂਦੇ ਹਾਂ ਕਈ ਵਾਰੀ ਇਹ ਤਾਂ ਚਲੋ ਸਮਾਜ ਦੀ ਇੱਕ ਦੇਣ ਹੈਗੀ ਆ ਭਈ ਥੱਲੇ ਲੱਗਿਆ ਭਈ ਉਹਦੇ ਉੱਤੇ ਰੋਬ ਨੀ ਰੱਖਦਾ ਜਾਂ ਫਿਰ ਉਹ ਬੰਦੇ ਨੂੰ ਵੀ ਕਹਿ ਦਿੱਤਾ ਜਾਂਦਾ ਜਾਂ ਔਰਤ ਨੂੰ ਵੀ ਕਹਿ ਦਿੱਤਾ ਜਾਂਦਾ ਜੀ ਔਜਲਾ ਸਾਹਿਬ ਮਿਊਟ ਕਰ ਗਿਆ ਜੀ ਤੇ ਸ਼ਾਇਦ ਲੱਗਦਾ ਕਿ ਕੋਈ ਆ ਗਿਆ ਜੀ ਜੀਰਾ ਸਾਹਿਬ ਕਾਲ ਕਰ ਰਹੇ ਨੇ ਜੀ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਜਿਹੜਾ ਸਟੂਡੀਓ ਦਾ ਨੰਬਰ ਹੈ ਉਹਦੇ ਉੱਤੇ ਜ਼ਰੂਰ ਕਾਲ ਲਾ ਲੈਣ ਜੀ ਤੇ ਇੱਧਰ ਕਿਉਂਕਿ ਲਾਈਨ ਬਿਜ਼ੀ ਹੈ ਥੋੜੀ ਜੀ ਤੇ ਹਾਂਜੀ ਸ਼ਮੀ ਜੀ ਪਲੀਜ਼ ਕੰਟੀਨਿਊ ਜੀ
2: ਹਾਂਜੀ ਬਿਲਕੁਲ ਜੀ ਮੈਂ ਇੱਥੇ ਇਜਾਜ਼ਤ ਵੀ ਲੈਣੀ ਚਾਹੂੰਗਾ ਇੱਕ ਗੋਪਾਲ ਦਾਸ ਨੀਰਜ ਹੋਰਾਂ ਦੇ ਦੋ ਸ਼ੇਰ ਕਹਿ ਕੇ
1: ਜੀ
2: ਜੋ ਸ਼ਾਇਦ ਸਾਡੀ ਗੱਲਬਾਤ ਨੂੰ ਜਿਹੜਾ ਉਹ ਹੋ ਸਕਦਾ ਕਿਸੇ ਖੂਬਸੂਰਤ ਮੋੜ ਤੇ ਲੈ ਆਉਣ
1: ਜੀ
2: ਨੀਰਜ ਹੋਰਾਂ ਦਾ ਇੱਕ ਸ਼ੇਰ ਸੀ ਕਿ ਦੇਖੋ ਮੇਰੇ ਦੁੱਖ ਦਰਦ ਕਾ ਤੁਝ ਪਰ ਹੋ ਅਸਰ ਕੁਛ ਐਸਾ
1: ਜੀ
2: ਮੇਰੇ ਦੁੱਖ ਦਰਦ ਕਾ ਤੁਝ ਪਰ ਹੋ ਅਸਰ ਕੁਛ ਐਸਾ ਮੈਂ ਰਹੂੰ ਭੂਖਾ ਤੋ ਤੁਝਸੇ ਵੀ ਨਾ ਖਾਇਆ ਜਾਏ
1: ਕਿਆ ਬਾਤ ਹੈ
2: ਜਿਸਮ ਦੋ ਹੋ ਕੇ ਵੀ ਦਿਲ ਏਕ ਹੋ ਆਪਣੇ ਐਸੇ ਜਿਸਮ ਦੋ ਹੋ ਕੇ ਵੀ ਦਿਲ ਏਕ ਹੋ ਆਪਣੇ ਐਸੇ ਮੇਰਾ ਆਂਸੂ ਤੇਰੀ ਪਲਕੋਂ ਸੇ ਉਠਾਇਆ ਜਾਏ ਇਹੀ ਚੀਜ਼ ਹੈ ਕਿ ਜਿਹੜੀ ਆਪਾਂ ਕੁੱਲ ਮਿਲਾ ਕੇ ਮੈਨੂੰ ਲੱਗਦਾ ਉੱਥੇ ਕੀ ਸਹਿਮਤੀ ਹੋ ਰਹੀ ਆ ਇਹਦੇ ਚ ਜਿਹੜੀ ਆਪਸੀ ਸਮਝ ਆ ਉਹਦੇ ਉੱਤੇ ਗੱਲ ਜਿਹੜੀ ਮੁੱਕ ਜਾਂਦੀ ਆ ਕਿ ਸਾਰੇ ਰਿਸ਼ਤਿਆਂ ਦੀ ਬੁਨਿਆਦ ਉਹ ਇਹਦੇ ਵਿੱਚ ਹੀ ਆ ਵਿਸ਼ਵਾਸ ਦੇ ਵਿੱਚ ਆ ਤੇ ਸੈਲਫ ਰਿਸਪੈਕਟ ਦੇ ਵਿੱਚ ਆ ਤੇ ਮਿਊਚੁਅਲ ਅੰਡਰਸਟੈਂਡਿੰਗ ਤੇ ਰਿਸਪੈਕਟ ਦੀ ਆ
1: ਬਿਲਕੁਲ
2: ਬਹੁਤ ਖੂਬਸੂਰਤ ਗੱਲਬਾਤ ਚੱਲ ਰਹੀ ਹੈ ਜੀ ਮੈਂ ਇੱਥੇ ਇਜਾਜ਼ਤ ਲਵਾਂਗਾ ਪਰ ਸਰ
4: ਬਿਲਕੁਲ ਬਰਾਬਰ ਦੀ ਅਹਿਮੀਅਤ ਦਈਏ ਜੀ ਬਰਾਬਰ ਦੀ ਅਹਿਮੀਅਤ ਦਈਏ ਨਾਲ ਦੇ ਜੀਵਨ ਸਾਥੀ ਨੂੰ ਅੱਜ ਕੱਲ ਤਾਂ ਬਰਾਬਰ ਕਮਾਉਂਦੇ ਨੇ ਬਰਾਬਰ ਕੰਮ ਕਰਦੇ ਨੇ ਜੀ ਮੈਂ ਤਾਂ ਇੱਥੇ ਦੇਖ ਲੋ ਆ ਸੁਣਦੇ ਹੋਣਗੇ ਮਾਲ ਭੈਣ ਜੀ ਮੈਂ ਕਹਿੰਦਾ ਲੇਡੀ ਇੱਥੇ ਬੰਦੇ ਨੂੰ ਵੱਧ ਕੰਮ ਕਰਦੀ
1: ਬਿਲਕੁਲ ਹੈ ਜੀ
4: ਮੇਰੀ ਵਾਈਫ ਸੀ ਬੱਚੇ ਛੋਟੇ ਜੀ ਉਹਨਾਂ ਨੂੰ ਸਵੇਰੇ 6 ਵਜੇ ਉੱਠ ਕੇ ਤਿਆਰ ਕਰਕੇ ਸਕੂਲ ਛੱਡ ਕੇ 8 ਵਜੇ ਸਟੋਰ ਖੋਲਦੀ ਸੀ 2 ਵਜੇ ਇੱਥੋਂ ਜਾਂਦੀ ਫਿਰ ਲੰਚ ਤਿਆਰ ਕਰਦੇ ਸੀ ਫਿਰ ਮੈਨੂੰ ਦਿੰਦੇ ਸੀ ਫਿਰ ਉਹਨਾਂ ਨੂੰ ਦਿੰਦੇ ਸੀ ਫਿਰ ਟਿਊਸ਼ਨ ਪੜ੍ਹਾਉਂਦੀ ਸੀ ਤੇ ਮੈਂ ਇੱਥੇ 8 ਘੰਟੇ ਲਾ ਕੇ ਕਹਿੰਦਾ ਵੀ ਘਰ ਮੇਰੇ ਸਿਰ ਤੇ ਚੱਲਦਾ
1: ਜੀ ਬਿਲਕੁਲ
4: ਹਾਂਜੀ ਸੋ ਅਸੀਂ ਇੱਕ ਦੂਜੇ ਨੂੰ ਐਵੇਂ ਤਾਂ ਬਰਾਬਰ ਦੀ ਦਈਏ ਜੀ ਇਹ ਮੋਢੇ ਨਾਲ ਮੋਢਾ ਜੁੜ ਕੇ ਉਹੀ ਗੱਲ ਹੈ ਕਿ ਭਾਈ ਤੁਹਾਡਾ ਪੈਸਾ ਤੁਸੀਂ ਵਰਤਣਾ ਇਹਨੂੰ ਕਿਵੇਂ ਵਰਤਣਾ ਤੁਸੀਂ ਦੇਖੋ
1: ਬਿਲਕੁਲ
4: ਅਸੀਂ ਉਸ ਚੀਜ਼ ਨੂੰ ਦੂਏ ਪਾਸੇ ਲੈ ਜਾਂਦੇ ਹਾਂ ਨਹੀਂ ਇਹ ਤਾਂ ਸਾਨੂੰ ਹਿਸਾਬ ਨਹੀਂ ਦਿੰਦੀ ਜੀ ਪਹਿਲਾਂ ਕਿਹੜਾ ਆਪਣੇ ਘਰੇ ਉਹ ਪੰਛੀ ਆਉਂਦੀ ਸੀਗੀ ਵੀ ਅੱਜ ਆਉਣ ਲੱਗ ਗਈ
1: ਜੀ
4: ਹਾਂਜੀ
1: ਅਸੀਂ ਚਾਹੁੰਦੇ ਹਾਂ ਨਾ ਕਿ ਅਸੀਂ ਇਹਨਾਂ ਨੂੰ 18-20 ਸਾਲ ਜਾਂ 25 ਸਾਲ ਜਿੰਨਾ ਚਿਰ ਵੀ ਪਾਲਿਆ ਹੁਣ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਸਾਨੂੰ ਪਾਲਣ
4: ਮੁੰਡੇ ਨੂੰ ਕਦੋਂ ਬਾਹਰ ਲੈ ਕੇ ਜਾਓ
1: ਬਿਲਕੁਲ
4: ਜਦ ਉੱਥੇ ਤੱਕ ਇਹ ਗੱਲ ਖੜੀ ਹੈ ਤੇ ਫਿਰ ਉਹ ਭਾਈ ਬਾਹਰ ਲੈ ਕੇ ਜਾਊ ਕਿ ਨਹੀਂ ਜਾਊ ਪਹਿਲਾਂ ਉਹਨੂੰ ਧੀ ਤਾਂ ਬਣਾ ਲਓ ਨੂੰਹ ਤਾਂ ਬਣਾ ਕੇ ਦੇਖ ਲਓ ਉਹਦੇ ਅੰਦਰ ਅਹਿਸਾਸ ਤਾਂ ਇਹ ਹੋਵੇ ਵੀ ਮੈਂ ਇਸ ਘਰ ਦੀ ਮੈਂਬਰ ਹਾਂ
1: ਜੀ
4: ਹਾਂਜੀ ਉਹ ਅਸੀਂ ਬਣਾਉਣ ਦੀ ਕੋਸ਼ਿਸ਼ ਨੀ ਕਰਦੇ ਬਗਾਨੀ ਧੀ ਨੂੰ ਕਦੇ ਦਿਲ ਚ ਬਿਠਾਇਆ ਨਾ ਬਸ ਮੁੰਡਾ ਪਹੁੰਚੇ ਕੈਨੇਡੇ ਏਦੂ ਬਾਅਦ ਸੋਚ ਨੂੰ ਵਧਾਇਆ ਨਾ ਫਿਰ ਬਾਅਦ ਚ ਦੋਸ਼ ਪੱਤਰਾਂ ਦੇਈ ਜਾਂਦੇ ਨੇ ਹਾਂਜੀ
5: ਹੁਣ ਦੱਸ ਸਿਕੰਦਰ ਸਿੰਘ ਤੋਂ ਉਸ ਮੁਕੱਦਰਾਂ ਨੂੰ ਦਈਏ ਜੋ ਸਿਖਾਉਣਾ ਸੀ ਜਵਾਕਾਂ ਨੂੰ ਤਾਂ ਕਿਸੇ ਨੇ ਮੁਕਤ ਚ ਪੱਲੇ ਸਿਖਾਇਆ ਨਾ।
1: ਬਾਤ ਜੀ ਬਾਤ, ਕਿਆ ਬਾਤ ਹੈ ਜੀ,
2: ਬਹੁਤ
5: ਧੰਨਵਾਦ ਜੀ,
1: ਥੈਂਕ ਯੂ ਜੀ, ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂ ਜੀ ਔਜਲਾ ਸਾਹਿਬ ਤੇ ਛੰਮੀ ਜੀ, ਜਾਂਦੇ ਜਾਂਦੇ ਦੋ ਬੋਲ, ਫਿਰ ਮੈਂ ਜੀਰਾ ਸਾਹਿਬ ਦੀ ਵੀ ਗੱਲ ਸੁਣਦਾ ਹਾਂ ਜੀ।
2: ਹਾਂਜੀ ਬਿਲਕੁਲ ਜੀ, ਔਜਲਾ ਸਾਹਿਬ ਨੇ ਮੈਨੂੰ ਲੱਗਦਾ ਸਮ ਅਪ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਕਰ ਦਿੱਤਾ ਹੈ
1: ਜੀ,
2: ਤੇ ਇਹ ਜਿੰਨੀ ਪੁਰਾਣੀ ਪਰੰਪਰਾ ਹੈ ਔਰ ਇਹਨੂੰ ਮਿਟਾਉਣਾ ਇਹਨੂੰ ਹਟਾਉਣਾ ਇਹਦੇ ਬਾਰੇ ਜੇ ਕਹਿ ਲਓ ਵੀ ਆਂਦੀ ਆ ਜਾਂ ਤੂਫਾਨ ਯਾਰ ਗੜੇ ਅਸੀਂ ਨਾ ਤਾਂ ਉਹ ਕੰਮ ਹੈ, ਮਜ਼ਬੂਤ ਇੱਕ ਬੁਨਿਆਦ ਹੈ ਤੇ ਸਮਾਜ ਜੋ ਸਾਡਾ ਸਮਾਜ ਹੈ ਉਹਦਾ ਆਧਾਰ ਹੈ
1: ਜੀ।
2: ਤੋਂ ਇਹਦੇ ਚ ਵਿਗਾੜ ਹੋ ਸਕਦੇ ਆ, ਇਹਦੇ ਵਿੱਚ ਜਿਹੜੀ ਆ ਪਰੰਪਰਾ ਜਿਹੜੀ ਉਹਦੇ ਚਿਹਰਾ ਮੋਹਰਾ ਇਹਦਾ ਬਦਲ ਸਕਦਾ ਹੈ
1: ਜੀ,
2: ਪਰ ਇਹਨੂੰ ਜਿਹੜਾ ਹਟਾਉਣਾ ਇਹਨੂੰ ਮਨਫੀ ਕਰਨਾ ਸ਼ਾਇਦ ਨਾ ਸਮਾਜ ਦੇ ਹਿੱਤ ਚ ਆ ਨਾ ਪਰਿਵਾਰਾਂ ਦੇ ਹਿੱਤ ਚ ਆ, ਤੋਂ ਇਹਦੀ ਸਿਹਤਮੰਦ ਰਿਸ਼ਤਿਆਂ ਦੀ ਜਿਹੜੀ ਪਰਵਰਿਸ਼ ਆ ਇਹ ਜ਼ਰੂਰ ਹੋਣੀ ਚਾਹੀਦੀ ਹੈ, ਤੇ ਇਹਦੇ ਨਾਲ ਹੀ ਜਿਹੜੀ ਆ ਸਾਡਾ ਸਮਾਜ ਮਨੁੱਖੀ ਸਮਾਜ ਹੋਰ ਤਰੱਕੀ ਕਰ ਸਕਦਾ ਹੈ।
1: ਬਿਲਕੁਲ,
2: ਤੁਹਾਡਾ ਸ਼ੁਕਰੀਆ ਭਰਤ ਸਾਹਿਬ ਬਹੁਤ ਬਹੁਤ
1: ਇਸ
2: ਬਹੁਤ ਹੀ ਪਿਆਰੀ ਚਰਚਾ ਵਿੱਚ ਸ਼ਾਮਿਲ ਕਰਨ ਲਈ,
1: ਜੁੜੇ ਜੀ ਨਾਲ ਤੇ ਵਿਚਾਰ ਸਾਂਝੇ ਕੀਤੇ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਫਿਰ ਜੁੜਦੇ ਹਾਂ ਜੀ ਅਗਲੇ ਦਿਨਾਂ ਦੇ ਵਿੱਚ।
2: ਜ਼ਿੰਦਗੀ
1: ਜਿੰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂਝੀ ਸਮਰਜੀਤ ਸਿੰਘ ਸ਼ੰਮੀ ਜੀ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਅਗਲੀ ਲਾਈਨ ਦੇ ਉੱਤੇ ਆਪਾਂ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਜੀਰਾ ਸਾਹਿਬ ਨੂੰ, ਕਾਫੀ ਉਹਨਾਂ ਦੀਆਂ ਮਿਸ ਕਾਲਾਂ ਆਈਆਂ ਨੇ ਘੱਟੋ ਘੱਟ 5, ਤੇ ਉਹਨਾਂ ਦੀ ਗੱਲਬਾਤ ਸੁਣਦੇ ਆ ਕਿਉਂਕਿ ਬਿਜ਼ੀ ਹੁੰਦੀ ਆ ਲਾਈਨ ਇੱਕੋ ਹੀ, ਤੇ ਛੰਮੀ ਜੀ ਇਸ ਲਾਈਨ ਦੇ ਉੱਤੇ ਹੁੰਦੇ ਆ। ਸਤਿ ਸ੍ਰੀ ਅਕਾਲ ਜੀਰਾ ਸਾਹਿਬ ਜੀ, ਨੂੰ ਜੀ ਸਵਾਗਤ ਹੈ ਜੀ।
6: ਸ੍ਰੀ ਅਕਾਲ ਜੀ, ਦੁਆਬਾ ਰੇਡੀਓ ਸਾਰੇ ਸਰੋਤਿਆਂ ਨੂੰ ਜੀ, ਜ਼ਿੰਦਗੀ ਜਿੰਦਾਬਾਦ,
1: ਜ਼ਿੰਦਗੀ ਜਿੰਦਾਬਾਦ ਜੀ, ਸਤਿ ਸ੍ਰੀ ਅਕਾਲ ਜੀ, ਜੀਆਨੂ ਜੀ ਜੀਰਾ ਸਾਹਿਬ ਕੀ ਹਾਲ ਚਾਲ ਨੇ ਜੀ?
6: ਹਾਲ ਚਾਲ ਬਹੁਤ ਵਧੀਆ ਜੀ, ਜਿੰਨਾ ਤੁਹਾਡਾ ਅੱਜ ਟੌਪਿਕ ਵਧੀਆ ਵਾ ਓਨਾ ਹੀ ਹਾਲ ਚਾਲ ਵਧੀਆ
1: ਜੀ। ਜੀਰਾ ਸਾਹਿਬ, ਤੁਹਾਡੀ ਗੱਲ ਸੁਣਨ ਤੋਂ ਪਹਿਲਾਂ ਇੱਕ ਸੱਜਣ ਦਾ ਸਵਾਲ ਆਇਆ ਸੀ, ਮੈਂ ਇਸ ਕਰਕੇ ਉਹਦਾ ਉੱਤਰ ਨਹੀਂ ਦਿੱਤਾ ਕਿਉਂਕਿ ਮੈਂ ਉਸ ਦੇ ਕਾਬਲ ਨਹੀਂ। ਮੈਨੂੰ ਲੱਗਦਾ ਕਿ ਤੁਹਾਡਾ ਜ਼ਿੰਦਗੀ ਦਾ ਐਕਸਪੀਰੀਅੰਸ ਤੇ ਹੋਰ ਸਾਰੀਆਂ ਗੱਲਾਂ ਬਾਤਾਂ ਨੂੰ ਦੇਖਦੇ ਆ, ਪਰਿਵਾਰਕ ਸਾਂਝ ਨੂੰ ਦੇਖਦੇ ਆ, ਇਹਦਾ ਉੱਤਰ ਤੁਸੀਂ ਵਧੀਆ ਤਰੀਕੇ ਦੇ ਨਾਲ ਦੇ ਸਕਦੇ ਹੋ। ਆਪਣੇ ਬਾਈ ਜੀ ਦਾ ਸੁਨੇਹਾ ਸੀਗਾ ਕਿ ਵਿਆਹ ਕਿਉਂ ਕਰਵਾਉਣਾ ਚਾਹੀਦਾ, ਤੇ ਮੈਨੂੰ ਲੱਗਦਾ ਕਿ ਤੁਸੀਂ ਉਹਦਾ ਵਧੀਆ ਉੱਤਰ ਦੇ ਸਕਦੇ ਹੋ ਜੀ।
7: ਵਿਆਹ ਭਾਜੀ ਚੱਕਰ ਇਹ ਆ ਵੀ ਵਿਆਹ ਕਿਉਂ ਕਰਵਾਉਣਾ ਚਾਹੀਦਾ ਵਾ, ਇੱਕ ਤਾਂ ਸਾਡੇ ਪੁਰਾਣੇ ਬਜ਼ੁਰਗਾਂ ਦਾ ਜਿਵੇਂ ਹੁੰਦਾ ਨਾ ਅਗਲਾ ਕਹਿੰਦਾ ਵੀ ਪੀੜੀ ਦਰ ਪੀੜੀ ਵਧਣੀ ਚਾਹੀਦੀ ਆ ਤੇ ਪਰਿਵਾਰ
1: ਜੀ,
7: ਉਸ ਕਰਕੇ ਵੀ ਇਹ ਬਹੁਤ ਜ਼ਰੂਰੀ ਆ ਜੀ, ਸਮਝਿਆ ਗਿਆ
1: ਜੀ,
7: ਨਹੀਂ ਤੇ ਕਹਿਣ ਦਾ ਮਤਲਬ ਇਸ ਚੀਜ਼ ਦੇ ਨਾਲ ਪਰਿਵਾਰ ਗਾਹ ਨੀ ਵੱਧਦਾ, ਪੀੜੀ ਗਾਹ ਨੀ ਵੱਧਦੀ, ਇਹ ਵੀ ਜ਼ਰੂਰੀ ਆ ਇੱਕ ਤਾਂ
1: ਜੀ,
7: ਤੇ ਬਾਕੀ ਵਿਆਹ ਜਿੰਨਾ ਚਿਕਰ ਬੰਦਾ ਨਹੀਂ ਕਰਾਉਂਦਾ ਓਨਾ ਚਿਕਰ ਨਾ ਬੰਦਾ ਦੁਨੀਆਦਾਰੀ ਦਾ ਓਨਾ ਚਿਕਰ ਨਹੀਂ ਲੱਗਦਾ ਜੀ, ਸਹੀ ਮਾਇਨੇ ਵਿੱਚ
1: ਜੀ। ਤੇ ਮੈਨੂੰ ਲੱਗਦਾ ਜੇ ਮਨੁੱਖੀ ਤੌਰ ਦੇ ਸੋਰੀ ਮਨੋਵਿਗਿਆਨਿਕ ਤੌਰ ਦੇ ਉੱਤੇ ਵੀ ਦੇਖਿਆ ਜਾਵੇ ਤਾਂ ਜਿਹੜਾ ਇੱਕ ਦੂਸਰੇ ਦਾ ਦਰਦ ਗੱਲਬਾਤ ਕਰਨੀ, ਇੱਕ ਸਮਾਜਿਕ ਰਿਸ਼ਤਾ ਜਿਹੜਾ ਆ, ਮੈਨੂੰ ਲੱਗਦਾ ਕਿ ਜਿਹੜੀ ਗੱਲਬਾਤ ਆਪਾਂ ਕਿਸੇ ਦੇ ਨਾਲ ਨਹੀਂ ਕਰ ਸਕਦੇ, ਇੱਕ ਦੋਸਤ ਜਿਹੜਾ ਹੈ, ਜਾਂ ਕਈ ਵਾਰੀ ਚਲੋ ਆਪਣੇ ਖਾਣਾ ਦੇ ਵਿੱਚ ਵੀ ਆਉਂਦਾ ਹੈ ਕਿ ਬੰਦੇ ਨੂੰ ਬੁਢਾਪਾ ਨਹੀਂ ਇਕਲਾਪਾ ਮਾਰ ਜਾਂਦਾ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕਿਤੇ ਨਾ ਕਿਤੇ ਮਨੋਵਿਗਿਆਨੀ ਤੌਰ ਦੇ ਉੱਤੇ ਵੀ ਸੋਚਿਆ ਜਾਵੇ ਤਾਂ ਬੰਦਾ ਇਕੱਲਾ ਵੀ ਆਪਣੇ ਆਪ ਨੂੰ ਕਿਸੇ ਟਾਈਮ ਇਹ ਵੀ ਆਉਂਦਾ ਹੈ ਕਿ ਮਹਿਸੂਸ ਕਰਦਾ ਹੈ।
7: ਬਾਈ ਜੀ ਮੈਂ ਉਹਨਾਂ ਚੋਂ ਇੱਕ ਹਾਂ ਜੀ, ਆਈ ਐਮ ਆਲਸੋ ਵਨ ਆਫ ਦੈਮ
1: ਜੀ,
7: ਕਿਉਂਕਿ ਮੈਂ ਜਿਹੜੀ ਤੁਸੀਂ ਗੱਲ ਕਹੀ ਆ ਉਹ ਜਮਾ ਮੇਟੇ ਢੁਕਦੀ ਆ ਜੀ
1: ਜੀ,
7: ਮੈਂ ਇਸ ਵੇਲੇ ਉਸੇ ਜ਼ਿੰਦਗੀ ਦੇ ਪੌਦੇ ਤੇ ਖੜਾ ਜੀ
1: ਜੀ ਜੀ,
7: ਕਿਉਂਕਿ ਠੀਕ ਆ ਵੀ ਜਿਹੜੇ ਬੰਦੇ ਦਾ ਹਮਸਫ਼ਰ ਹੁੰਦਾ ਜਿੰਨਾ ਚਿਕਰ,
1: ਬਿਲਕੁਲ ਹੈ ਜੀ,
7: ਜਦੋਂ ਹਮਸਫ਼ਰ ਉਹਦੇ ਕੋਲ ਚਲੇ ਜਾਂਦਾ ਵਾ ਜਿਹੜੀਆਂ ਮੁਸ਼ਕਿਲਾਂ ਬਾਅਦ ਚ ਆਉਂਦੀਆਂ ਵਾ
1: ਜੀ,
7: ਉਹ ਮੈਨੂੰ ਲੱਗਦਾ ਸ਼ਾਇਦ ਮੈਂ ਜਾਣ ਸਾਰਾ
1: ਬਾਲਿਆਂ
7: ਨੂੰ ਮੈਂ ਇਹੀ ਗੱਲ ਕਹੂੰਗਾ ਕਿ ਕਿਸੇ ਦਾ ਵੀ ਹਮਸਫ਼ਰ
1: ਜੀ
7: ਆਪਦੇ ਕੋਲੋਂ
1: ਬਿਲਕੁਲ
7: ਜੁਦਾ ਨਾ ਹੋਵੇ, ਮੈਂ ਤਾਂ ਇਹੀ ਗੱਲ ਕਹੂੰਗਾ
1: ਬਿਲਕੁਲ।
7: ਤੇ ਜਿਹੜੀ ਗੱਲ ਹੁਣ ਚਲੋ ਠੀਕ ਆ ਵੀ ਵਾਕਿਆ ਜ਼ਿੰਦਗੀ ਦੇ ਬਹੁਤ ਵਧੀਆ ਸੈਨੀ ਸਾਹਿਬ ਗੱਲਾਂ ਕਰਕੇ ਗਏ ਨੇ, ਤੇ ਮੈਂ ਹੁਣ ਉਹ ਗੱਲਾਂ ਦੇ ਨਾਲ ਵਿੱਚ ਥੋੜਾ ਥੋੜਾ ਜਿਵੇਂ ਕਹਿੰਦੇ ਨਾ ਆਪਾਂ ਮਸਾਲਾ ਵੀ ਲਾ ਲਈਏ,
1: ਜ਼ਰੂਰ ਜ਼ਰੂਰ ਜੀ।
7: ਪਹਿਲਾਂ ਤਾਂ ਸੈਨੀ ਸਾਹਿਬ ਕਹਿੰਦੇ ਵੀ ਮੈਨੂੰ ਪਾਸੇ ਹੋ ਲੈਣ ਦਿਓ ਪਹਿਲਾਂ ਮਾੜਾ ਜਿਹਾ ਇਹ ਗੱਲ ਕਰਨੀ ਆ, ਉਹ ਪਾਸੇ ਹੋਣ ਤੋਂ ਬਾਅਦ ਉਹਨਾਂ ਦਾ ਕਨੈਕਸ਼ਨ ਟੁੱਟ ਗਿਆ, ਮੈਨੂੰ ਲੱਗਦਾ ਮਗਰੋਂ ਕਨੈਕਸ਼ਨ ਟੁੱਟ ਗਿਆ ਵੈਸੇ ਮੈਂ ਚਲੋ ਹੱਸਦਾ
1: ਟੁੱਟ ਗਿਆ ਜਾਂ ਤੋੜ ਦਿੱਤਾ
7: ਗੱਲਾਂ ਮੇਰੇ ਸਾਹਮਣੇ ਕਰੋ ਜਿਹੜੀ ਕਰਨੀ ਆ ਫਿਰ ਏਦਾਂ ਨੀ ਹੋਣਾ
1: ਬਿਲਕੁਲ
7: ਨੈਟਵਰਕ ਹੋ ਗਿਆ ਸੈਣੀ ਸਾਹਿਬ ਦਾ ਗੈਪ
1: ਜੀ
7: ਤੇ ਦੂਜੀ ਗੱਲ ਜਿਹੜੀ ਆਪਣੇ ਔਜਵਾਲਾ ਸਾਹਿਬ ਜਦੋਂ ਤੁਸੀਂ ਕਹਿ ਰਹੇ ਸੀਗੇ ਵੀ ਭਾਂਡੇ ਧੋਣ ਦੀ ਗੱਲ ਚੱਲੀ ਸੀਗੀ
1: ਹਾਂਜੀ
7: ਭਾਜੀ ਇਹ 100% ਸੱਚ ਆ ਜੀ ਮੇਰਾ ਉਦੋਂ ਜੀ ਕਰਦਾ ਸੀ ਮੈਂ ਹੁਣੇ ਨਾ ਸਾਬਣ ਵਾਲੇ ਹੱਥ ਧੋ ਕੇ
1: ਜੀ
7: ਜਾਂ ਤਾਂ ਹੁਣੇ ਹੀ ਕਾਲ ਕਰਾਂ ਪਰ ਫਿਰ ਵੀ ਮੈਂ ਆਪਦੇ ਆਪ ਨੂੰ ਕੰਟਰੋਲ ਰੱਖਿਆ ਮੈਂ ਕੋਈ ਕੁੱਕੀ ਸ਼ਾਹ ਭਾਂਡੇ ਨਾ ਸਾਰੇ ਤੂੰ ਹੁਣ ਧੋ ਹੀ ਲੈ ਤੇ ਬਾਅਦ ਚ ਗੱਲ ਕਰ ਦਾਂਗੇ ਕੋਈ ਚੱਕਰ ਨੀ ਹੈਗਾ ਮੈਂ ਸੱਚ ਦੇ ਵਿੱਚ ਜੀ ਭਾਂਡੇ ਉਦੋਂ ਵੇਲੇ ਧੋ ਰਿਹਾ ਸੀਗਾ ਮੈਨੂੰ ਵਿੱਚ ਕੋਈ ਸ਼ਰਮ ਨੀ ਕਹਿਣ ਦੀ
1: ਨਹੀਂ ਇੱਥੇ ਅਸੀਂ ਵੀ ਕਰਦੇ ਹਾਂ ਜੀ ਸਾਰਾ ਕੁਝ ਹੁਣ ਦੇਖੋ ਜਿਹਦੇ ਕੋਲ ਟਾਈਮ ਹੈਗਾ ਜਰੂਰੀ ਨੀ ਕਿ ਵਾਈਫ ਦੇ ਕੋਲ ਹੀ ਹੈ ਜੇ 4 ਭਾਂਡੇ ਪਏ ਆ ਉਹ ਮਤਲਬ ਕਿ ਕਰਕੇ ਮਾੜਾ ਜਿਹਾ ਬਰਸ਼ ਮਾਰ ਕੇ ਮਸ਼ੀਨ ਚ ਪਾ ਦੇਈਦੇ ਆ ਜੇ ਥੋੜੇ ਜਿਹਾ ਤਾਂ ਹੱਥ ਨਾਲ ਧੋ ਲਈਦੇ ਆ ਜੀ ਜਿਸ ਹਿਸਾਬ ਦੇ ਨਾਲ ਟਾਈਮ ਬੱਚੇ ਹੈਗੇ ਆ ਉਹ ਬੱਚੇ ਕਰ ਲੈਂਦੇ ਆ ਜੀ ਉਹਨਾਂ ਨੂੰ ਪਤਾ ਆ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ ਖਾਣਾ ਵਗੈਰਾ ਉਹ ਨਹੀਂ ਬਣਾਉਂਦੇ ਚਲੋ ਆਪ ਬਣਾ ਲਈਦਾ ਅਸੀਂ ਸਾਰੇ ਰਲ ਮਿਲ ਕੇ ਤਾਂ ਬਾਕੀ ਜਿਹੜੀਆਂ ਉਹਨਾਂ ਘਰ ਦੀਆਂ ਜ਼ਿੰਮੇਵਾਰੀਆਂ ਉਹ ਸਾਰੀਆਂ ਉਹਨਾਂ ਨੂੰ ਪਤਾ ਹੈ ਜੀ ਕਿਹਨੇ ਕੀ ਕਰਨਾ ਕਿਹਨੇ ਕੀ ਕਰਨਾ ਜੀ
7: ਮੈਂ ਤੁਹਾਨੂੰ ਇਹੀ ਗੱਲ ਦੱਸ ਰਿਹਾ ਸੀਗਾ ਵੀ ਜਦੋਂ ਦੇ ਘਰ ਦੇ ਚਲੇ ਗਏ ਆ
1: ਜੀ
7: ਵੀ ਮੈਂ ਕੋਸ਼ਿਸ਼ ਕਰਦਾ ਵੱਧ ਤੋਂ ਵੱਧ ਆਪਦੇ ਤੌਰ ਤੇ
1: ਬਿਲਕੁਲ ਹੈ ਜੀ
7: ਵੀ ਜਿੰਨੀ ਵੀ ਉਹਦੀ ਡਿਊਟੀ ਸੀਗੀ
1: ਜੀ
7: ਉਹ ਮੈਂ ਰਹਿੰਦੇ ਦਮ ਤੱਕ

0: ਨਾ ਹੁੰਦਾ ਸੀ ਟੱਬਰ ਵੱਡੇ ਸੀਗੇ ਜੀ ਉਹਨਾਂ ਦੇ ਵਿੱਚੋਂ ਹੀ ਨਹੀਂ ਉਹਨਾਂ ਦਾ ਕੰਮ ਨਿਬੜਦਾ ਸੀ ਜੀ ਉਹ ਵੀ ਹੈ ਨਾ
1: ਭਾਜੀ ਨਹੀਂ ਨਿਬੜਦਾ ਸੀ ਇਹੀ ਗੱਲ ਹੈਗਾ ਵਾ ਪਰਿਵਾਰ ਉਦੋਂ ਸੀਗੇ ਜਿਹੜਾ ਹੁਣ ਸਿਸਟਮ ਬਦਲ ਗਿਆ ਵਾ ਹੁਣ ਅੱਗੋ ਆ ਗਈਆਂ ਲੇਡੀਜ਼ ਬੱਚੇ ਵੀ ਕਈ ਪੜ੍ਹੇ ਲਿਖੇ ਆ ਗਏ ਆ
0: ਜੀ
1: ਓਦਾਂ ਦਾ ਬੱਚਾ ਪੜ੍ਹਿਆ ਲਿਖਿਆ ਮੇਰੀਆਂ ਦੋ ਬੇਟੀਆਂ ਵਿਆਹੀਆਂ ਗਈਆਂ ਮੇਰੇ ਕੋਲ ਇੱਕ ਬੇਟੀ ਆ ਗਈ
0: ਬਿਲਕੁਲ
1: ਤੀਜੀ ਬੇਟੀ ਮੇਰੇ ਕੋਲ ਆ ਗਈ ਇੱਕ ਨੂੰਹ ਦੇ ਰੂਪ ਚ
0: ਜੀ
1: ਮੈਂ ਬੇਟੀਆਂ ਨਾਲ ਵੱਧ ਪਿਆਰ ਕਰਦਾ ਜੀ
0: ਬਿਲਕੁਲ
1: ਇਹ ਵੀ ਗੱਲ
0: ਬਿਲਕੁਲ ਹੈ ਜੀ
1: ਤੇ ਮੈਂ ਕਦੀ ਨੀ ਸਮਝਿਆ ਜਾਂ ਕਿਵੇਂ ਆ ਜੀ ਨੇ ਗੱਲ ਕੀਤੀ ਸੀ ਵੀ ਬੇਟੀਆਂ ਪੜ੍ਹ ਲਿਖ ਕੇ ਨੌਕਰੀ ਲੱਗ ਜਾਂਦੀਆਂ ਵੀ ਸਾਰਿਆਂ ਕੋ ਜ਼ਰੂਰ ਹੁੰਦਾ ਵਾ
0: ਜੀ
1: ਕੀ ਲੋੜ ਆ ਅਸੀਂ ਅੱਜ ਤੱਕ ਨੀ ਪੁੱਛਿਆ ਕਦੀ ਵੀ
0: ਜੀ
1: ਚੱਕਰ ਤੇ ਇਹ ਆ ਜਦੋਂ ਆਪਾਂ ਬੱਚੇ ਨੂੰ ਪੂਰੇ ਹੱਕ ਦੇਵਾਂਗੇ
0: ਜੀ
1: ਉਹਨੂੰ ਪੂਰੀ ਆਜ਼ਾਦੀ ਦੇਵਾਂਗੇ ਇਹਨਾਂ ਗੱਲਾਂ ਦੀ
0: ਜੀ
1: ਤੇ ਤੁਹਾਡੇ ਘਰ ਦੇ ਆਪੇ ਸੁੱਖ ਸ਼ਾਂਤ ਰਹੂਗੀ
0: ਨਾਲੇ ਇਹ ਵੀ ਹੈ ਨਾ ਜੀ ਜਿਹੜਾ ਸਾਹਿਬ ਬੱਚਿਆਂ ਦੇ ਉੱਤੇ ਜਿਹੜਾ ਹਰ ਵੇਲੇ ਸ਼ੱਕ ਕਰੀ ਜਾਣਾ ਉਹ ਵੀ ਕਿਤੇ ਨਾ ਕਿਤੇ ਵਿਗਾੜ ਦਾ ਕਾਰਨ ਬਣਦਾ ਨਾ ਉਹਨਾਂ ਨੂੰ ਲੱਗਦਾ ਕਿ ਸਾਡੇ ਉੱਤੇ ਪਰਿਵਾਰ ਨੂੰ ਸਾਡੇ ਤੇ ਵਿਸ਼ਵਾਸ ਹੀ ਨਹੀਂਗਾ ਜੀ
1: ਉਹ ਭਾਜੀ ਕੱਲ ਵੀ ਆਪਣੇ ਗਰੁੱਪ ਦੇ ਵਿੱਚ ਇੱਕ ਕੇਸ ਏਦਾਂ ਦਾ ਆਇਆ ਸੀਗਾ ਸਵਰਨ ਸਿੰਘ ਤੇ ਆਪਣੇ ਦਰਸ਼ਨ ਸਿੰਘ ਜੀ ਆਪਸ ਚ ਗੱਲ ਕਰ ਰਹੇ ਸੀਗੇ ਵੀ ਵਿਆਹ ਹੋਇਆ ਸੀਗਾ ਲੜਕੀ ਦੀਆਂ ਦੋ ਸੀਗੇ ਨਨਾਣਾ ਨਨਾਣਾ ਨੂੰ ਘਰੇ ਨੀ ਵੜਨ ਦਿੰਦੇ ਸੀਗੇ ਤੇ ਉਹ ਕਹਿੰਦੀ ਸੀ ਮੈਂ ਇੱਥੇ ਰਹਿਣਾ ਹੀ ਨੀਗਾ
0: ਜੀ
1: ਉਹ 50 ਲੱਖ ਦਿੰਦੇ ਸੀਗੇ ਤੇ 25 ਲੱਖ ਕੁੜੀ ਮੁੰਡੇ ਵਾਲੇ ਦਿੰਦੇ ਸੀਗੇ
0: ਜੀ
1: ਉਹ 50 ਮੰਗਦੇ ਸੀਗੇ ਵੀ ਏਦਾਂ ਦੀਆਂ ਜਦੋਂ ਗੱਲਾਂ ਆ ਜਾਂਦੀਆਂ ਨਾ ਉਦੋਂ ਜ਼ਿੰਦਗੀ ਬੜੀ ਹੋਰ ਦੂਜੇ ਢਰੇ ਤੇ ਪਹੁੰਚ ਜਾਂਦੀਆਂ
0: ਬਿਲਕੁਲ ਹੈ ਜੀ ਬਿਲਕੁਲ ਫਿਰ ਉਹ ਕੁੜੀ ਦਾ ਵੀ ਜਿਹੜਾ ਚਲੋ ਬੰਦਾ ਤਾਂ ਕਿਤੇ ਨਾ ਕਿਤੇ ਖੜ ਉੱਠਦਾ ਹੈ ਪਰ ਔਰਤ ਦੀ ਜਗ੍ਹਾ ਦੇ ਉੱਤੇ ਜਾ ਕੇ ਸੋਚਿਆ ਜਾਵੇ ਨਾ ਪਤਾ ਨੀ ਚਲੋ ਕੇਸ ਕੀ ਆ ਪਰ ਜੇ ਇੱਦਾਂ ਦੇ ਕੇਸ ਹੁੰਦੇ ਨੇ ਚਾਹੇ ਉਹ ਡਿਵੋਰਸ ਆ ਜਾਂ ਕਿੱਦਾਂ ਹੈ ਤਾਂ ਉਹਦੇ ਵਿੱਚ ਔਰਤ ਦਾ ਦੁਬਾਰਾ ਵਿਸ਼ਵਾਸ ਕਰਨਾ ਉਸ ਰਿਸ਼ਤੇ ਨੂੰ ਦੁਬਾਰਾ ਤਿਆਰ ਕਰਨਾ ਬਣਾਉਣਾ ਉਹਦੇ ਵਿੱਚ ਬਹੁਤ ਸਮਾਂ ਉਹਦਾ ਲੰਘ ਜਾਂਦਾ ਜੀ ਉਹ ਮਤਲਬ ਕਿ ਬਹੁਤ ਪੈਰ ਧਰ ਧਰ ਕੇ ਫਿਰ ਰੱਖਦੀ ਹੈ ਜਦੋਂ ਉਹਦਾ ਵਿਸ਼ਵਾਸ ਟੁੱਟਦਾ
1: ਟੁੱਟਦਾ ਹੀ ਟੁੱਟਦਾ ਕੋਈ ਇਹ ਚ ਸ਼ੱਕ ਨੀ ਗਾ ਜੀ ਬਾਕੀ ਮੈਂ ਗੱਲ ਹੋਰ ਵੀ ਕਹਾਂਗਾ ਇਸ ਤੁਹਾਡੇ ਮਸਲੇ ਦੇ ਵਿੱਚ
0: ਜੀ
1: ਬਈ ਆਪਣਾ ਜਿਹੜੇ ਰਿਸ਼ਤਾ ਆਪਾਂ ਨਿਭਾਉਂਦੇ ਹਾਂ ਨਾ
0: ਜੀ
1: ਇਹਦੇ ਵਿੱਚ ਜਿਹੜੀਆਂ ਆਮ ਕੰਪਨੀਆਂ ਹੈਗੀਆਂ ਨੇ
0: ਜੀ
1: ਉਹਨਾਂ ਨੂੰ ਮੈਂ 100 ਨੰਬਰ ਦਊਂਗਾ ਪਰ ਜਿਹੜੇ ਬੰਦੇ ਫੇਰ ਵੀ ਵਿੱਚ ਆਪਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬਈ ਕੁਛ ਨਾ ਕੁਛ ਜ਼ਿੰਦਗੀ ਗਲਤੀਆਂ ਕਰ ਜਾਂਦੇ ਆ
0: ਬਿਲਕੁਲ ਹੈ ਜੀ
1: ਕਿਉਂਕਿ ਮੇਰਾ ਜਿੱਥੋਂ ਤੱਕ ਜ਼ਿੰਦਗੀ ਦਾ ਤਜਰਬਾ ਵਾ
0: ਜੀ ਬਿਲਕੁਲ
1: ਸਾਰੇ ਨੀ ਮੈਂ ਕਹਿੰਦਾ
0: ਜੀ
1: ਇਹ ਨੀ ਗੱਲ ਹੈਗੀ
0: ਬਿਲਕੁਲ
1: ਕੁਛ ਬੰਦੇ ਬਹੁਤ ਜ਼ਿਆਦਾ ਹੈਗੇ ਆ
0: ਹੈਗੇ ਬਿਲਕੁਲ
1: ਉਹ ਗਲਤੀਆਂ ਕਰ ਵੀ ਜਾਂਦੇ ਆ
0: ਜੀ
1: ਤੇ ਪਰ ਫੇਰ ਵੀ ਕਹਿਣ ਦਾ ਮਤਲਬ ਸਾਨੂੰ ਅਸੀਂ ਆਪਦੇ ਪਰਿਵਾਰਾਂ ਦੇ ਵਿੱਚ ਇੰਨਾ ਕੁ ਸੰਯਮ ਵਰਤਦੇ ਆ
0: ਜੀ
1: ਅਸੀਂ ਵੀ ਗੱਡੀ ਆਪਦੀ ਕਦੀ ਵੀ ਉਹ ਲੈ ਨੀ ਦਿੰਦੇ
0: ਹੁਣ
1: ਜਿਵੇਂ ਮੁਕੰਦਰ ਜੀ ਕਹਿੰਦੇ ਸੀਗੇ ਬਈ ਜੇ ਤਾਂ ਆਪਾਂ ਹਾਂ ਚ ਹਾਂ ਮਿਲਾਈ ਜਾਵਾਂਗੇ ਤੇ ਠੀਕ ਆ ਉਹ ਭਰਾਵਾ ਨਾ ਮਿਲਾਊਗਾ ਤੇ ਸਵੇਰੇ ਚਾਹ ਨੀ ਬਣਨੀ ਆਪੇ ਧਰਨੀ ਪਊਗੀ ਸਿੱਧੀ ਗੱਲ ਨੀ ਆ
0: ਬਿਲਕੁਲ
1: ਇਸ ਕਰਕੇ ਇਹ ਤਾਂ ਜੇ ਗੱਡੀ ਚਲਾਉਣੀ ਆ ਨਾ ਭਾਜੀ ਮੈਂ ਨਿੱਕੀ ਤੁਹਾਨੂੰ ਗੱਲ ਦੱਸ ਕੇ ਖਤਮ ਕਰੂੰਗਾ ਵੈਸੇ ਨਾ ਸਾਡਾ ਵੀ ਜਿਹੜਾ ਰਿਸ਼ਤਾ ਸੀ ਨਾ ਪਵਿੱਤਰ ਰਿਸ਼ਤਾ
0: ਜੀ
1: ਮੈਂ ਵੀ ਜਦੋਂ ਦਾਦੀ ਮੇਰੀ ਹੋਈ ਆ
0: ਹਾਂ ਜੀ
1: ਸ਼ਾਇਦ ਮੈਂ ਕਿਤੇ ਗੱਲ ਕੀਤੀ ਹੋਵੇ
0: ਜੀ
1: ਮੇਰੇ ਨਾਲ ਮੈਂ ਤਿੰਨਾਂ ਭਰਾਵਾਂ ਚ ਛੋਟਾ ਸੀਗਾ
0: ਜੀ
1: ਤੇ ਮੇਰੇ ਮਾਤਾ ਜੀ ਕਹਿੰਦੇ ਐਤਕੀ ਨਾ ਵੀ ਤੂੰ ਨਾ ਬੋਲਣਾ ਨੀ ਜਮਾ ਹੀ ਐਤਕੀ ਮੈਂ ਆਪਦੀ ਮਰਜ਼ੀ ਕਰਨੀ ਆ
0: ਅੱਛਾ ਜੀ
1: ਕਹਿੰਦੇ ਮੈਂ ਗੋਰੇ ਰੰਗ ਲਿਆ ਕੇ ਦੇਖ ਲੇ ਦੋ
0: ਜੀ
1: ਚਲੋ ਉਹ ਗੱਲ ਵੀ ਰੱਬ ਲੋਕ ਕੁਦਰਤੀ ਓਦਾਂ ਦੀ ਹੋਈ
0: ਜੀ
1: ਅਸੀਂ ਚਲੇ ਗਏ ਦੇਖਣ
0: ਜੀ
1: ਤੇ ਘਰਦਿਆਂ ਨੇ ਤੁਹਾਨੂੰ ਪਤਾ ਪਹਿਲੇ ਦਾ ਜਿਹੜੇ ਰਿਸ਼ਤੇ ਤੁਹਾਨੂੰ ਪਤਾ ਉਹ ਵੀ ਰਿਸ਼ਤੇ ਸੀਗੇ
0: ਜੀ
1: ਜਿਹੜਾ ਕਿ ਇੱਕ ਰਾਜਾ ਦੇਖ ਕੇ ਹੁੰਦਾ ਸੀਗਾ ਉਹਨੇ ਆ ਕੇ ਜੋ ਵੀ ਕਰਿਆ ਕੇ ਕਹਿਦਾ ਇੱਕ ਕਬੂਲ ਆ ਤੇ ਕਬੂਲ ਆ ਜੀ
0: ਜੀ
1: ਹੁਣ ਤਾਂ ਸਿਸਟਮ ਬਹੁਤ ਬਦਲ ਗਿਆ ਜੀ ਦੁਨੀਆਦਾਰੀ ਦਾ
0: ਬਿਲਕੁਲ ਹੈ ਜੀ
1: ਜਦੋਂ ਅਸੀਂ ਗਏ ਜੀ ਭਾਜੀ ਤੇ ਜਦੋਂ ਅਸੀਂ ਵਾਪਸ ਆਏ ਨਾ
0: ਜੀ
1: ਤੇ ਉਹ ਕਹਿੰਦੇ ਵੀ ਨਾ ਜੀ ਨਾ ਇੱਥੇ ਆਪਣਾ ਨੀ ਸੂਤ ਬਹਿਣਾ ਮੁੰਡਾ ਤਾਂ ਬਹੁਤ ਸੋਹਣਾ ਵਾ
0: ਜੀ
1: ਤੇ ਆਪਣੀ ਕੁੜੀ ਦਾ ਰੰਗ ਵੀ ਜਾਂ ਗਿੱਧਾ ਵਾ
0: ਜੀ
1: ਉਹ ਜਦੋਂ 3-4 ਦਿਨਾਂ ਬਾਅਦ ਜਦੋਂ ਮੈਸੇਜ ਆਇਆ ਉਹਨਾਂ ਨੂੰ ਬਈ ਉਹ ਕਹਿੰਦੇ ਚਲੋ ਠੀਕ ਸਾਨੂੰ ਅਸੀਂ ਸਾਨੂੰ ਮੁੰਡਾ ਸਾਨੂੰ ਕੁੜੀ ਪਸੰਦ ਆ
0: ਜੀ
1: ਉਹਦਾ ਹੱਕੇ ਪੱਕੇ ਰਹਿ ਗਏ ਜੀ
0: ਜੀ
1: ਚਲੋ ਵਧੀਆ ਰਿਹਾ ਘਰਦਿਆਂ ਨੇ ਸੀਗਾ ਮਾਤਾ ਜੀ ਸਾਡੀ ਖੁਆਇਸ਼,
0: ਜੀ
1: ਅਸੀਂ ਫੁੱਲ ਚੜਾ ਦੇ
0: ਜੀ
1: ਤੇ ਸਾਡੀ ਜ਼ਿੰਦਗੀ ਵੀ ਇੰਨੀ ਕੁ ਵਧੀਆ ਰਹੀ ਹੈ, ਮੈਂ ਬਿਆਨ ਨਹੀਂ ਕਰ ਸਕਦਾ
0: ਨਹੀਂ, ਉਹ
1: ਦੋ
0: ਬਹੁਤ
1: ਜੀ।
0: ਵਧੀਆ, ਕੁਝ ਡਿਸੀਜਨ ਬਜ਼ੁਰਗਾਂ ਦੇ ਚੰਗੇ ਵੀ ਨੇ। ਦੇਖੋ ਨਾ, ਅੱਜ ਦੇ ਸਮੇਂ ਦੇ ਵਿੱਚ ਕਈ ਹੈਗੇ ਨੇ ਪਰਿਵਾਰ, ਉਹ ਕੱਦ ਕਾਠ ਦੇ

0: ਦੇਖਦੇ ਆ, ਰੰਗ ਦੇਖਦੇ ਆ, ਪਰ ਅਕਲ ਤਾਂ ਦੇਖਦੇ ਨੀ ਭਾਈ, ਉਹ ਸਾਡੇ ਨਾਲ ਮਿਲਦੀ ਵੀ ਆ ਉਹਦੀ ਕਿ ਨਹੀਂ ਮਿਲਦੀ, ਹੈ ਨਾ? ਉਹ ਵੀ ਬਹੁਤ ਵੱਡਾ ਪੁਆਇੰਟ ਉਹਦੇ ਵਿੱਚ ਹੈਗਾ। ਬਿਲਕੁਲ ਹੈ ਜੀ
1: ਭਾਜੀ, ਜਦੋਂ ਤਾਰਾਂ ਪੁੱਠੀਆਂ ਜੁੜ ਜਾਂਦੀਆਂ ਨਾ, ਫੇਰ ਪਤਾ ਪਟਾਕੇ ਕਿਵੇਂ ਪੈਂਦੇ,
0: ਸ਼ਾਰਟ ਸਰਕਟ ਹੋ ਜਾਂਦਾ ਜੀ,
1: ਸ਼ਾਰਟ ਸਰਕਟ ਹੋ ਜਾਂਦਾ ਵਾ
0: ਜੀ।
1: ਹੁਣ ਜਿਹੜੇ ਇੱਥੇ ਤੁਸੀਂ ਲਿਖਿਆ ਵਾ ਵੀ ਅੱਜ ਕੱਲ ਵਿਆਹ ਨੀ, ਅਜੀ ਪਤਾ ਨੀ ਵਿਆਹ ਨੀ ਅੱਜ ਕੱਲ ਮੁੰਡਿਆਂ ਦੇ ਹੋ ਰਹੇ
0: ਜੀ,
1: ਇੰਨੇ ਕੁ ਮੁੰਡੇ ਮੈਂ ਕਹਿੰਦਾ ਪਏ ਆ ਨਾ ਜੀ, ਮੈਂ ਤੁਹਾਨੂੰ ਦੱਸ ਨੀ ਸਕਦਾ।
0: ਬਿਲਕੁਲ ਹੈ ਜੀ।
1: ਹੁਣ ਪਤਾ ਨੀ ਉਹਨਾਂ ਵਿੱਚ ਕੀ ਚੱਕਰ ਆ ਵੀ ਅੱਜ ਕੱਲ ਬੱਚੇ ਨੀ ਉਹਨਾਂ ਨੂੰ ਪਸੰਦ ਉਦਾਂ ਦੇ ਆਉਂਦੇ।
0: ਉਹਦੇ ਵਿੱਚ ਇੱਕ ਕਾਰਨ ਜੀ ਰਸਾ ਹੋਰ ਦੇਖਦਾ ਮੈਂ, ਦੇਖੋ ਅੱਜ ਤੱਕ ਕੱਲ ਪਹਿਲਾਂ ਕੁੜੀਆਂ ਨੂੰ ਉਹਨਾਂ ਕਹਿੰਦੇ ਹੁੰਦੇ ਸੀ, ਜਾਂ ਮੁੰਡੇ ਨੂੰ ਵੀ ਕਹਿ ਦਿੰਦੇ ਹੁੰਦੇ ਸੀ, ਇਹ ਵੀ ਸਮਾਂ ਦੇਖਿਆ ਕਿ ਤੂੰ ਕਿਹੜਾ ਪੜ੍ਹ ਕੇ ਡੀਸੀ ਲੱਗਣਾ, ਹਨਾ ਜੀ? ਤੇ ਅੱਜ ਕੁੜੀਆਂ ਮੈਨੂੰ ਲੱਗਦਾ ਮੁੰਡਿਆਂ ਦੇ ਨਾਲੋਂ ਵੱਧ ਜਿਹੜੀਆਂ ਨੇ ਪੜ੍ਹ ਲਿਖ ਗਈਆਂ ਨੇ, ਜਾਂ ਉਹਨਾਂ ਦੇ ਮਿਆਰ ਦੇ ਜਿਹੜੇ ਉਹ ਰਿਸ਼ਤੇ ਉਹ ਚਾਹੁੰਦੀਆਂ ਨੇ ਜਾਂ ਪਰਿਵਾਰ ਚਾਹੁੰਦੇ ਨੇ, ਉਹ ਲੱਭ ਨਹੀਂ ਰਹੇ, ਕਾਰਨ ਤਾਂ ਇਹ ਵੀ ਹੋ ਸਕਦਾ।
1: ਕਾਰਨ ਏਦਾਂ ਦਾ ਵੀ ਹੈਗਾ, ਬਾਕੀ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਨਾ ਜੀ,
0: ਜੀ
1: ਤੇ ਬੱਚੇ ਤੁਹਾਨੂੰ ਪਤਾ ਉਹਦੇ ਵਿੱਚ ਇੱਕ ਮਿੰਟ ਲਾਉਂਦੇ ਆ ਚੈੱਕ ਕਰਨ ਲਈ ਇੱਕ ਦੂਜੇ ਨੂੰ।
0: ਹਾਂ ਬਿਲਕੁਲ,
1: ਇਹਦੀ ਕਾਰਨ ਆ ਜੀ।
0: ਬਿਲਕੁਲ ਹੈ ਜੀ,
1: ਗੱਲ
0: ਚੋਕੜ ਫਰੋਲ ਲੈਂਦੇ ਨੇ। ਬਿਲਕੁਲ,
1: ਮੇਰੇ ਇੱਥੇ ਚੋਕੜ ਫਰੋਲ, ਮੇਰੇ ਇੱਥੇ ਇੱਕ ਸੱਜਾ, ਉਹਨਾਂ ਦਾ ਬੇਟਾ ਆਸਟ੍ਰੇਲੀਆ ਦੇ ਵਿੱਚ ਆ
0: ਜੀ,
1: ਤੇ ਉਹਨਾਂ ਨੇ ਇੱਥੇ ਦੋ ਚਾਰ ਏਦਾਂ ਪੰਜ ਰਿਸ਼ਤੇ ਵੇਖੇ
0: ਜੀ,
1: ਤੇ ਉਹ ਕਹਿੰਦਾ ਯਾਰ ਮੈਂ ਬੜਾ ਦੁਖੀ ਆ ਯਾਰ, ਉਹਨਾਂ ਨਾਲ ਕਾਕਾ ਤੇ ਮੇਰਾ ਨਾਲ ਕੁੱਕੀ ਛੋਟਾ ਨਿਕਲਿਆ
0: ਜੀ।
1: ਕਹਿੰਦਾ ਯਾਰ ਛੋਟਾ ਦਾ ਉਹਦੇ ਮੁੰਡਾ ਛੋਟਾ, ਵੱਡਾ ਮੁੰਡਾ ਵਿਆਹ ਆ ਤੇ ਕਹਿੰਦਾ ਛੋਟਾ ਦਾ ਪਾਪੜੀ ਲੱਗਦਾ ਯਾਰ, ਤਿੰਨ ਚਾਰ ਉਹਨੂੰ ਕੁੜੀਆਂ ਦੇ ਰਿਸ਼ਤੇ ਭੇਜੇ ਵੀ ਦੱਸੇ ਵੀ, ਉਹ ਕਹਿੰਦਾ ਜਾ ਕੇ ਆਪਦਾ ਫੇਸਬੁੱਕ ਵੇਖ ਲੈਂਦਾ ਵਾ, ਉਹ ਅੱਗੋ ਚਾਰ ਗੱਲਾਂ ਕਰ ਦਿੰਦਾ, ਲੈ ਇਹ ਫਲਾਨਾ ਇਹ ਤਿਮਗੜਾ
0: ਜੀ,
1: ਕਾਰਨ ਹੈਗਾ ਜੀ, ਚੱਕਰ ਇਹ ਆ।
0: ਬਿਲਕੁਲ ਹੈ ਜੀ,
1: ਦੱਸੋ ਪਹਿਲਾਂ ਕਿਹੜੇ ਸੋਸ਼ਲ ਮੀਡੀਆ ਸੀਗਾ
0: ਜੀ? ਬਿਲਕੁਲ,
1: ਪਹਿਲਾਂ ਤਾਂ ਜੋ ਵੀ ਅਗਲੇ ਦੇਖ ਲਿਆ
0: ਜੀ,
1: ਵੱਡਿਆਂ ਨੇ ਕਹਿਤਾ ਕਬੂਲ ਆ, ਕਬੂਲ ਆ, ਗੱਲ ਸੱਚੀ ਹੈ ਜੀ।
0: ਜਾਂ ਭਾਨੀ ਮਾਰ ਹੁੰਦੇ ਸੀ, ਭਾਨੀ ਮਾਰਤੀ ਪਤੰਦਰਾਂ ਨੇ ਕੋਠੇ ਤੇ ਚੜ ਕੇ,
1: ਭਾਨੀ ਨੀ ਮਾਰਦੇ ਹੁੰਦੇ ਆ। ਇੱਕ ਨਾ ਬੰਦੇ ਦਾ ਨਾ ਇੱਕ ਬੰਦਾ ਸਵਰਗਵਾਸ ਹੋ ਗਿਆ
0: ਜੀ।
1: ਮੈਂ ਭਾਜੀ ਕੱਲ ਗਿਆ ਸੀ ਨਕੋਦਰ ਨਾ, ਉੱਥੇ ਮੈਂ ਬੱਸ ਚ ਬੈਠਾ ਸੀਗਾ
0: ਜੀ,
1: ਉਹ ਬੱਸ ਦੇ ਵਿੱਚ ਨਾ ਅਗਲੇ ਬੰਦੇ ਬੈਠਿਆ ਦੇਖਿਆ ਨਾ, ਸ਼ੇਰ ਲਿਖਿਆ ਸੀਗਾ
0: ਜੀ,
1: ਕਹਿੰਦਾ ਜੱਟ ਦੀਆਂ ਦੋ ਰਾਣੀਆਂ
0: ਜੀ,
1: ਇੱਕ ਤੇਲ ਪੀ ਨੀ ਤੇ ਦੂਜੀ ਲਹੂ ਪੀ ਨੀ,
0: ਲਹੂ ਪੀ ਨੀ ਜੀ। ਬਿਲਕੁਲ ਹੈ ਜੀ, ਤੂੰ ਕਿਹੜੀ ਵੱਲ ਜਾਣਾ ਦੱਸ ਹੈ?
1: ਤੇ ਉਹ ਮੈਂ ਗੱਲ ਸੁਣਾਉਣ ਲੱਗਾ ਸੀਗਾ, ਇੱਕ ਬੰਦਾ ਸਵਰਗਵਾਸ ਹੋ ਗਿਆ
0: ਜੀ,
1: ਉਹ ਉੱਪਰ ਚਲਾ ਗਿਆ ਧਰਮਰਾਜ ਕੋਲੇ।
0: ਅੱਛਾ ਜੀ,
1: ਧਰਮਰਾਜ ਕੋਲ ਪਹੁੰਚ ਗਿਆ ਜਦੋਂ, ਤੇ ਉੱਤੇ ਜਾ ਕੇ ਧਰਮਰਾਜ ਕਹਿੰਦਾ ਆ ਜਾਓ ਜੀ, ਲੰਘਿਓ ਲੰਘਿਓ ਜੀ
0: ਜੀ।
1: ਉਹ ਕਹਿੰਦਾ ਜੀ ਹਾਂਜੀ ਦੱਸੋ ਤੁਸੀਂ ਕਿਹੜੇ ਪਾਸੇ ਜਾਣਾ ਵਾ
0: ਜੀ।
1: ਕਹਿੰਦਾ ਮੈਨੂੰ ਤਾਂ ਸਵਰਗ ਜੀ ਭੇਜ ਦੇ ਜਾਂ ਕਿਵੇਂ ਆਲਾ
0: ਜੀ,
1: ਕਹਿੰਦਾ ਕੋਈ ਗੱਲ ਨੀ ਹੈਗੀ
0: ਜੀ,
1: ਕਹਿੰਦਾ ਕੋਈ ਗੱਲ ਨੀ ਆਪਾਂ ਤੈਨੂੰ ਸਵਰਗ ਚ ਭੇਜ ਦਿੰਦੇ ਆ
0: ਜੀ।
1: ਉਹਨੇ ਜਦੋਂ ਉਹਨੂੰ ਸਵਰਗ ਚ ਭੇਜਿਆ ਨਾ ਵੀ ਲੈ ਤੂੰ ਆ ਅੰਦਰ ਚੱਲ ਜਾ, ਉਹਨੂੰ ਮਾਰਦਾ ਅੰਦਰ ਸਵਰਗ ਵਾਲੇ ਚ।
0: ਹਾਂਜੀ,
1: ਤੂੰ ਜਦੋਂ ਅੰਦਰ ਗਿਆ ਉਹ ਅੱਗੋ ਜਾ ਕੇ ਉਹਦੀ ਘਰ ਵਾਲੀ ਉੱਥੇ ਖੜੀ, ਉਹਨੂੰ ਪੈਰਾਂ ਨਾਲ ਹੀ ਪਿੱਛੇ ਮੁੜਿਆ ਭਾਈ
0: ਜੀ, ਮੈਂ ਨੀ ਜਾਣਾ,
1: ਉਹ ਪੈਰਾਂ ਨਾਲ ਹੀ ਪਿੱਛੇ ਮੁੜਿਆ ਤੇ ਧਰਮਰਾਜ ਕਹਿੰਦਾ ਤੈਨੂੰ ਕੀ ਗੱਲ ਹੋ ਗਈ
0: ਜੀ?
1: ਭਰਾ ਉਹ ਕਹਿੰਦਾ ਜਿਹੜੀ ਸਾਰੀ ਉਮਰ ਮੈਂ ਉਧਰ ਕੱਟੀ, ਕਹਿੰਦਾ ਇੱਥੇ ਆ ਕੇ ਫਿਰ ਉਹੀ ਕਹਾਣੀ ਵਾੜੀ, ਕਹਿੰਦਾ ਮੈਨੂੰ ਤਾਂ ਜੀ ਨਰਕ ਭੇਜ ਦਿਓ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਮੈਨੂੰ ਤਾਂ ਜੀ ਦਿਓ, ਕਹਿੰਦਾ
0: ਜੀ ਜੀ,
1: ਕਹਿੰਦਾ ਦੇਖ ਲਾ ਤੂੰ ਆਪਦਾ ਛੋਕ ਦਿਲਾ ਨਰਕ ਜੇ ਜਾਣਾ ਤੇ
0: ਜੀ,
1: ਕਹਿੰਦਾ ਜੀ ਮੈਂ ਤਾਂ ਨਰਕ ਕੱਟ ਕੇ ਆਇਆ ਜੀ ਸਾਰੀ ਉਮਰ, ਮੈਨੂੰ ਤੂੰ ਤੁਸੀਂ ਨਾ ਨਰਕ ਜੀ ਭੇਜ ਦਿਓ ਜੀ।
0: ਬਿਲਕੁਲ,
1: ਬਿਲਕੁਲ, ਕਹਿੰਦਾ ਚਲੋ ਕੋਈ ਗੱਲ ਨੀ ਹੈਗੀ, ਆਪਾਂ ਜੇ ਤੂੰ ਕਹਿੰਦਾ ਤੇ ਤੈਨੂੰ ਨਰਕ ਚ ਭੇਜ ਦਿੰਦੇ ਆ
0: ਜੀ,
1: ਤੇ ਉਹ ਕਹਿੰਦਾ ਚੰਗਾ ਫਿਰ ਤੂੰ ਆ ਬੂਹੇ ਚੱਲ ਜਾ, ਤੂੰ ਇੱਧਰ ਹੋ ਜਾ
0: ਜੀ।
1: ਉਹ ਜੇ ਉੱਧਰ ਗਿਆ ਉਹ ਅੱਗੇ ਜਾ ਕੇ ਵੇਖਦਾ ਉੱਥੇ ਉਹਦੀ ਸੱਸ,
0: ਪੂਰਾ ਪਰਿਵਾਰ, ਪੂਰਾ ਪਰਿਵਾਰ ਹੀ ਵੰਡਿਆ ਹੋਇਆ ਜੀ ਉੱਥੇ,
1: ਕਹਿੰਦਾ ਯਾਰ ਕੰਮ ਪੂਰਾ ਹੀ ਫਸ ਗਿਆ।
0: ਬਿਲਕੁਲ ਹੈ ਜੀ,
1: ਉਹ ਦੁਬਾਰਾ ਫੇਰ ਪਿੱਛੇ ਮੁੜਿਆ
0: ਜੀ,
1: ਧਰਮਰਾਜ ਕਹਿੰਦਾ ਇੱਥੇ ਤਾਂ ਦੋ ਹੀ ਹੈਗੇ ਆ
0: ਜੀ,
1: ਵਹੀ ਖਾਤੇ
0: ਜੀ,
1: ਦੱਸ ਤੂੰ ਕਿਹੜੇ ਖਾਤੇ ਪੈਣਾ ਵਾ
0: ਜੀ?
1: ਉਹ ਕਹਿੰਦਾ ਭਾਜੀ ਜੀ ਮੈਂ ਤਾਂ ਸਵਰਗ ਚ ਗਿਆ ਉੱਥੇ ਫਸ ਗਿਆ, ਨਰਕ ਚ ਗਿਆ ਤੇ ਇੱਧਰ ਫੇਰ ਨਰਕ ਫਸ ਗਿਆ
0: ਜੀ,
1: ਤੇ ਤੁਸੀਂ ਏਦਾਂ ਕਰੋ ਨਾ ਕੋਈ ਟੀਚਾ ਸੋਲੂਸ਼ਨ ਲੱਭੋ ਮੇਰੇ ਲਈ
0: ਜੀ,
1: ਤੇ ਮੇਰਾ ਤਾਂ ਕਹਿੰਦਾ ਇੱਥੇ ਬਹੁਤ ਮੁਸ਼ਕਲ ਦੋਵੇਂ ਬੰਦੇ ਹੀ, ਇਸ ਕਰਕੇ ਇਹ ਜ਼ਿੰਦਗੀ ਹੈਗੀ ਨਾ ਜਿਹੜੀ,
0: ਬਿਲਕੁਲ
1: ਇਹ ਬੰਦੇ ਨਾ ਕਈਆਂ ਨਾਲ ਏਦਾਂ ਦੀਆਂ ਤਾਰਾਂ ਅੜ ਜਾਂਦੀਆਂ ਕਨੈਕਸ਼ਨ ਉੱਥੇ। ਤੇ ਹੁਣ ਜਾਂਦੇ ਜਾਂਦੇ ਇੱਕ ਮੈਂ ਇਹ ਗੱਲ ਕਰੂੰਗਾ, ਆਪਣੇ ਸ਼ੰਮੀ ਜੀ ਨੇ ਗੱਲ ਕਹੀ ਸੀ ਨਾ,
0: ਹਾਂਜੀ,
1: ਦੋ ਜਿਸਮ ਮਗਰ ਇੱਕ ਜਾਨ ਹੈ।
0: ਬਿਲਕੁਲ ਹੈ ਜੀ,
1: ਉਹਦੇ ਚ ਇਹ ਸੀਗਾ, ਉਹ ਕਹਿੰਦਾ ਮੁਕੇਸ਼ ਦਾ ਗਾਣਾ ਸੀਗਾ, ਓ ਮੇਰੇ ਸਨਮ ਓ ਮੇਰੇ ਸਨਮ दो जिस्म मगर एक जान है हम,
0: वाह
1: एक दिल के दो अरमान है हम।
0: वाह जी,
1: ओ मेरे सनम, ओ मेरे सनम। धन्यवाद जी,
0: वाह
1: बहुत बहुत
0: क्या
1: शुक्रिया जी,
0: बात है
1: टाइम
0: धीरज साहब,
1: देने।
0: बहुत बहुत शुक्रिया जी सांझ दे ले, क्या बात है जी, थैंक यू शुक्रिया, जिंदे बसते रहो जी। लो दोस्तों, इस जी अपने नाल रजिंदर जीरा जी गलबात करके गए ने जिंदगी दे बारे ते जीवन साथी दे उते। गुरमेल दादू जी कनेडा तो जुड़े हुए ने बाजी, सत श्री अकाल जी, आनु जी
2: ਸਤਿ ਸ਼੍ਰੀ ਅਕਾਲ ਜੀ ਭੁਪਿੰਦਰ ਜੀ
0: ਸਤਿ ਸ਼੍ਰੀ
2: ਤੇ
0: ਅਕਾਲ ਜੀ
2: ਸਾਰੇ ਦੁਆਬਾ ਪਰਿਵਾਰ ਨੂੰ ਸੁਣਨ ਵਾਲਿਆਂ ਨੂੰ।
0: ਜੀ
2: ਤੇ ਪ੍ਰੋਗਰਾਮ ਤਾਂ ਮੈਂ ਲਾਈਵ ਖੈਰ ਨਹੀਂ ਸੁਣਿਆ, ਥੋੜਾ ਜਿਹਾ ਤੁਹਾਡਾ ਟੌਪਿਕ ਦੇਖਿਆ
0: ਜੀ,
2: ਤੇ ਮੈਂ ਵੀ ਆਖਿਆ ਚਲੋ ਮੈਂ ਵੀ ਆਪਣੀ ਸਾਂਝ
0: ਨਹੀਂ
2: ਪਾ ਲਾਂ।
0: ਵਧੀਆ ਕੀਤਾ ਜੀ, ਵਧੀਆ ਕੀਤਾ
2: ਜੀਵਨ ਸਾਥੀ
0: ਜੀ
2: ਲਾਈਫ ਪਾਰਟਨਰ,
0: ਜੀ
2: ਤੇ ਮੈਂ ਨਾ ਜਿਵੇਂ ਕਹਿ ਲਓ ਵੀ ਸ਼ੁਰੂਆਤ ਕਰੂੰਗਾ, ਜਦੋਂ ਮੈਂ ਨਾ ਕਾਲਜ ਟਾਈਮ ਦੇ ਵਿੱਚ ਦੈਨਿਕ ਟ੍ਰਿਬਿਊਨ ਦੇ ਵਿੱਚ ਨਾ ਇੱਕ ਕਾਲਮ ਆਉਂਦਾ ਹੁੰਦਾ ਸੀ ਸੈਚਰਡੇ ਨੂੰ,
0: ਜੀ
2: ਹਾਜ਼ਰ ਜਵਾਬ,
0: ਹਾਜ਼ਰ ਜਵਾਬ, ਹਾਂਜੀ
2: ਤੇ ਮੇਰਾ ਕਾਫੀ ਰਿਹਾ ਰੁਝਾਨ ਪਹਿਲਾਂ ਮੈਂ ਰੇਡੀਓ ਵਗੈਰਾ ਨੂੰ ਚਿੱਠੀਆਂ, ਮੈਂ ਨਾ ਉਹਨੂੰ ਇੱਕ ਉਦੋਂ ਪੀਲੇ ਪੋਸਟ ਕਾਰਡ ਤੇ ਮੈਂ ਉਹ ਹਾਜ਼ਰ ਜਵਾਬ ਵਾਲੇ ਨੂੰ ਸਵਾਲ ਭੇਜਿਆ,
0: ਜੀ
2: ਮੈਂ ਕਿਹਾ ਵੀ ਦੁਨੀਆਂ ਦਾ ਪਵਿੱਤਰ ਰਿਸ਼ਤਾ ਕਿਹੜਾ,
0: ਜੀ
2: ਤੇ ਉਹਦਾ ਉਹਨੇ ਜੀ ਹਾਜ਼ਰ ਜਵਾਬ ਵਾਲੇ ਨੇ ਉਹ ਟ੍ਰਿਬਿਊਨ ਦੇ ਹਾਜ਼ਰ ਜਵਾਬ ਦੇ ਵਿੱਚ ਉਹ ਮੇਰਾ ਛਾਪਿਆ ਉਹਦਾ ਜਵਾਬ,
0: ਜੀ
2: ਤੇ ਉਹ ਕਹਿੰਦਾ ਵੀ ਦੁਨੀਆਂ ਦੇ ਵਿੱਚ ਜਿਹੜੇ ਰਿਸ਼ਤੇ ਦਾ ਕੋਈ ਨਾਮ ਨਹੀਂ ਨਾ, ਕਹਿੰਦਾ ਉਹ ਪਵਿੱਤਰ ਆ,
0: ਜੀ
2: ਕਹਿੰਦਾ ਜਿੰਨੇ ਵੀ ਨਾਮ ਵਾਲੇ ਰਿਸ਼ਤੇ ਆ ਜਿਨ੍ਹਾਂ ਨੂੰ ਤੁਸੀਂ ਕੋਈ ਨਾਮ ਦੇਤਾ ਰਿਸ਼ਤੇ ਦਾ,
0: ਜੀ
2: ਤੇ ਉਹ ਰਿਸ਼ਤੇ ਕਹਿੰਦਾ ਪਵਿੱਤਰ ਨਹੀਂ ਰਹੇ, ਕਹਿੰਦਾ ਤੇ ਜਿਹਦਾ ਕਹਿੰਦਾ ਕੋਈ ਨਾਮ ਨਹੀਂ ਰਿਸ਼ਤੇ ਦਾ ਪਰ ਉਹ ਹੈ ਤੁਹਾਡਾ ਰਿਸ਼ਤਾ,
0: ਜੀ
2: ਕਹਿੰਦੇ ਬੜੇ ਪਵਿੱਤਰ ਨੇ।
0: ਜੀ
2: ਤੇ ਮੈਂ ਉਸੇ ਤੋਂ ਗੱਲ ਤਾਂ ਸ਼ੁਰੂ ਕਰੀ ਹੈ ਜੀ, ਮੈਂ ਨਾ ਕਾਫੀ ਜਿਵੇਂ ਲੋਕਾਂ ਦੇ ਨਾਲ
0: ਜੀ
2: ਮੇਰੀ ਰਹੀ ਆ ਵੀ ਇਸ ਬਾਰੇ ਜਿਹੜਾ ਤੁਸੀਂ ਲਾਈਫ
0: ਜੀ
2: ਪਾਰਟਨਰ ਜਾ ਇਹ ਚੁਣਿਆ, ਮੈਂ ਕਿਹਾ ਵੀ
0: ਜੀ
2: ਮੈਕਸੀਮਮ ਜੇ ਮੈਂ ਕਵਾਂ ਤੇ ਜੇ ਆਪਾਂ 100 ਚੋਂ, ਮੈਂ ਸਭ ਨੂੰ ਪੁੱਛਿਆ ਜੀ
0: ਜੀ
2: ਬਹੁਤ ਨੂੰ ਆਪਣਿਆਂ ਨੂੰ ਵੀ ਹੋਰ ਨੂੰ ਵੀ ਵਿਆਹ ਜਿਹੜੇ ਜਿਨ੍ਹਾਂ ਦਾ ਵਿਆਹ ਹੋ ਗਿਆ ਜਿਵੇਂ,
0: ਹਾਂਜੀ ਹਾਂਜੀ,
2: ਕਹਿੰਦੇ ਵੀ ਮੈਂ ਕਿਹਾ ਮੈਂ ਪੁੱਛਿਆ ਵੀ ਵਿਆਹ ਕਰਾਉਣਾ ਚਾਹੀਦਾ, ਤੇ ਜ਼ਿਆਦਾ ਦੇ ਆਂਸਰ ਇਹ ਸੀ ਵੀ ਨਹੀਂ ਕਰਾਉਣਾ ਚਾਹੀਦਾ
0: ਜੀ।
2: ਤੇ ਜੇ ਹੁਣ ਮੈਂ ਪਰਸਨਲੀ ਆਪਦੀ ਗੱਲ ਦੱਸਾਂ ਤੇ ਮੈਨੂੰ ਵੀ ਚਲੋ 23-24 ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ
0: ਜੀ,
2: ਤੇ ਸਾਰਾ ਕੁਛ ਪੜ੍ਹਨ ਦਾ ਵੀ ਸ਼ੌਂਕ ਆ, ਹੋਰ ਵੀ ਕਾਫੀ ਸੁਣਦੇ ਆ,
0: ਬਿਲਕੁਲ ਹੈ
2: ਇੱਕ ਮੈਂ ਆਪਦੇ ਸੁਣੂ, ਮੈਂ ਆਪਦੇ ਜਿਵੇਂ ਕਹਿ ਲਓ ਵੀ ਪ੍ਰੈਕਟੀਕਲ, ਮੈਂ ਇੱਕ ਕਸਟਮਰ ਥੋੜੇ ਚਿਰ ਦੀ ਗੱਲ ਆ, ਇੱਕ ਲੇਡੀ
0: ਜੀ
2: ਸੀਗੀ ਤੇ ਉਹ ਜ਼ਿਆਦਾ ਨਹੀਂ ਸੀ ਜਿਵੇਂ ਆਪਣੀ ਉਮਰ ਦੀ ਹੋਣੀ ਆ,
0: ਜੀ
2: ਤੇ ਮੈਂ ਉਹਨੂੰ ਪੁੱਛਿਆ ਵੀ ਤੇਰਾ ਕੀ ਕਿਵੇਂ, ਉਹ ਕਹਿੰਦੀ ਹਾਂ, ਮੈਂ ਕਿਹਾ ਵੀ ਤੇਰੇ ਬੱਚੇ ਆ, ਉਹਨੇ ਜੀ ਕੰਨਾਂ ਨੂੰ ਹੱਥ, ਉਹਨੇ ਕੰਨਾਂ, ਮੈਂ ਕਿਹਾ ਵੀ ਤੇਰੇ ਬੱਚੇ ਹੈਗੇ, ਉਹਨੇ ਪਹਿਲਾਂ ਕੰਨਾਂ ਨੂੰ ਹੱਥ ਲਾਏ
0: ਜੀ,
2: ਕਹਿੰਦੀ ਕਹਿੰਦੀ ਮੈਂ ਕਹਿੰਦੀ ਮੈਂ ਨਹੀਂ ਚਾਹੁੰਦੀ ਇਹੋ ਜਿਹੀ ਦੁਨੀਆਂ ਦੇ ਵਿੱਚ ਵੀ ਮੈਂ ਕਿਸੇ ਬੱਚੇ ਨੂੰ ਲੈ ਕੇ ਆਵਾਂ,
0: ਜੀ
2: ਮਤਲਬ ਉਹ ਕਹਿੰਦੀ ਮੈਂ ਨੀ, ਮੈਂ ਚਾਹੁੰਦੀ ਨੀ ਵੀ ਮੈਂ,
0: ਬਿਲਕੁਲ ਜੀ ਬਿਲਕੁਲ, ਜਿਹੜੀ ਪਹਿਲਾਂ
2: ਹਾਂਜੀ
0: ਗੱਲ
2: ਕਹਿੰਦੀ
0: ਕਰਕੇ
2: ਮੈਂ
0: ਸ਼ਮੀ ਨੇ ਹੁਣਾਂ ਨਾਲ ਕੀਤੀ ਸੀਗੀ,
2: ਹਾਂਜੀ
0: ਪਰਿਵਾਰਕ
2: ਹਾਂਜੀ
0: ਚਾਹੇ ਝਗੜੇ ਨੇ, ਕਲੇਸ਼ ਨੇ, ਜਾਂ ਬਹੁਤ ਸਾਰੇ ਐਸੇ ਕੁਝ ਤਸ਼ੱਦਦ ਕੁਝ ਔਰਤਾਂ ਨੇ ਐਸੇ ਝੱਲੇ ਹੁੰਦੇ ਆ, ਤਾਂ ਉਹ ਸਾਰੀਆਂ ਚੀਜ਼ਾਂ ਤੋਂ ਉਹ ਸੋਚ ਸਕਦੇ ਆ ਵੀ ਉਹ ਕਾਹਤੋਂ ਕਹਿ ਰਹੀਆਂ ਨੇ, ਬਿਲਕੁਲ ਹੈ
2: ਹਾਂਜੀ ਉਹ ਕਹਿੰਦੀ ਵੀ ਇਹੋ ਜਿਹੀ ਦੁਨੀਆਂ ਦੇ ਵਿੱਚ ਮੈਂ ਕਿਸੇ ਬੱਚੇ ਨੂੰ ਨਹੀਂ ਲੈ ਕੇ
0: ਜੀ,
2: ਆਉਣਾ ਚਾਹੁੰਦੀ, ਵੀ ਮੈਂ ਉਹਦਾ ਉਹਦਾ ਕਾਰਨ ਨਹੀਂ ਬਣਨਾ ਚਾਹੁੰਦੀ ਵੀ ਮੈਂ ਉਹ ਬੱਚੇ ਨੂੰ ਇਸ ਦੁਨੀਆਂ 'ਚ ਲੈ ਕੇ
0: ਜੀ
2: ਆਵਾਂ।
0: ਬਿਲਕੁਲ ਹੈ ਜੀ।
2: ਤੇ ਰਹੀ ਗੱਲ ਜਿਵੇਂ ਅੱਜ ਕੱਲ ਵਿਆਹ ਦੀ ਗੱਲ, ਮੋਸਟਲੀ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਤੁਸੀਂ ਲਾ ਲਓ
0: ਜੀ,
2: ਤੇ ਇੱਕ ਤਾਂ ਜੇ ਆਪਾਂ ਹੁਣ ਪੰਜਾਬ ਦੀ ਗੱਲੇ ਦੀ ਗੱਲ ਤੁਸੀਂ ਲੈ ਲਓ ਜੀ,
0: ਜੀ
2: ਤੇ ਪੰਜਾਬ ਦੇ ਵਿੱਚ ਤਾਂ ਜੀ ਜਿਹੜਾ ਨਸ਼ਾ ਲੈ ਲਓ ਵੀ, ਜਿਹਨੂੰ ਮੈਂ ਕਹੂੰਗਾ ਵੀ ਘਾਤਕ ਨਸ਼ਾ, ਜਿਹੜਾ ਪਹਿਲਾਂ ਜਿਹੜੇ ਕੁਦਰਤੀ ਨਸ਼ੇ ਸੀਗੇ ਚਲੋ ਬਜ਼ੁਰਗ ਜਾਂ ਹੋਰ ਉਹ ਕਰਦੇ
0: ਜੀ,
2: ਰਹੇ ਆ ਜੋ ਵੀ ਹੈ ਉਹਨਾਂ ਤੇ ਆਪਾਂ ਨਹੀਂ
0: ਜੀ
2: ਦਿਸ਼ਾ ਆਪਣਾ, ਤੇ ਇਹਨਾਂ ਨੇ ਵੀ ਕਾਫੀ ਨੌਜਵਾਨੀ ਨੂੰ ਨਾ ਜਿਹੜੀ ਬਰਥ ਰੇਟ ਆ ਤੇ ਉਹ ਜਿਹੜੀ ਅਸਲੀ ਜਿਵੇਂ ਕਹਿ ਲਓ
0: ਬਿਲਕੁਲ ਜੀ,
2: ਆਪਾਂ ਜਿਵੇਂ ਇੱਕ ਜਿਵੇਂ ਪੰਜਾਬੀ
0: ਟਰਸਟ
2: ਸ਼ਬਦ
0: ਕਰਨਾ ਵੀ
2: ਬਚੀਏ ਤਾਂ
0: ਔਖਾ
2: ਮਤ,
0: ਕਰ ਦਿੱਤਾ ਨਾ ਵੀ ਕਿੱਦਾਂ ਦਾ ਅੱਗੇ ਹੋਏਗਾ
2: ਹਾਂਜੀ
0: ਨਿਕਲੇਗਾ,
2: ਹਾਂਜੀ ਹਾਂਜੀ। ਤੇ
0: ਬਿਲਕੁਲ ਹੈ ਜੀ।
2: ਰਹੀ ਗੱਲ ਜੀ ਟਰਸਟ ਵਾਲੀ ਤਾਂ ਮੈਂ ਤੁਹਾਨੂੰ ਇੱਕ ਪ੍ਰੈਕਟੀਕਲ ਗੱਲ ਸੁਣਾਉਂਦੀ, ਸਾਡੇ ਨਾ ਇੱਕ ਇੱਥੇ ਮੇਰਾ ਸਾਡੇ ਕਸਟਮਰ ਸੀਗਾ ਉਹ
0: ਜੀ
2: ਜਿਵੇਂ ਅਫਰੀਕਾ ਤੋਂ ਸੀਗਾ, ਤੇ ਉਹ ਇੱਕ ਦਿਨ ਗੱਲ ਸੁਣਾਉਣ ਲੱਗ ਗਿਆ, ਉਹ ਕਹਿੰਦਾ ਮੈਂ ਨਾ ਮੇਰੀ ਮੈਂ ਅਸੀਂ ਕਹਿੰਦਾ ਗਰਲਫ੍ਰੈਂਡ ਉਹਦੇ ਕਾਫੀ ਟਾਈਮ ਤੋਂ ਰਹਿ ਰਿਹਾ ਸੀ, ਉਹ 10-12 ਸਾਲ
0: ਜੀ
2: ਤੋਂ ਇਕੱਠੇ ਰਹਿ ਰਹੇ ਸੀਗੇ, ਤੇ ਉਹ ਕਹਿੰਦਾ ਅਸੀਂ ਹੁਣ ਵਿਆਹ ਕਰਾ ਲਿਆ, ਕਹਿੰਦਾ ਅਸੀਂ ਰਜਿਸਟਰਡ ਮੈਰਿਜ ਹੋ ਗਈ ਸਾਡੀ,
0: ਜੀ
2: ਕਹਿੰਦਾ ਗੱਲ ਕੀ ਹੋਈ, ਕਹਿੰਦਾ ਪਹਿਲਾਂ ਕਹਿੰਦਾ ਜਦੋਂ ਅਸੀਂ ਵਿਆਹੇ ਨਹੀਂ ਸੀ ਉਦਾਂ ਰਹਿੰਦੇ ਸੀ ਤਾਂ ਕਹਿੰਦਾ ਸਾਨੂੰ ਕੋਈ ਸਾਡੇ 'ਚ ਇਸ਼ੂ ਨਹੀਂ ਆਇਆ ਵੀ
0: ਜੀ
2: ਕੋਈ ਭਾਂਡੇ ਮੈਂ ਧੋ ਦਿੰਦਾ ਸੀ ਉਹ ਧੋ ਦਿੰਦੀ, ਹੁਣ ਕਹਿੰਦਾ ਜੇ ਮੈਂ ਭਾਂਡੇ ਛੱਡ ਦਿਆਂ, ਕਹਿੰਦਾ ਮੈਨੂੰ ਉਹ ਕਹਿੰਦੇ ਤੇ ਭਾਂਡੇ ਧੋ, ਕਹਿੰਦਾ ਵੀ ਉਹ ਸਾਡੇ 'ਚ ਆਪਸ ਮੇਂ, ਹੁਣ ਕਹਿੰਦਾ ਮੈਨੂੰ ਲੱਗਦਾ ਵੀ ਇਹ ਸਾਡਾ ਡਿਵੋਰਸ ਹੋਊਗਾ, ਕਹਿੰਦਾ
0: ਜੀ
2: ਤੇ ਉਹ ਕਹਿਣ ਤੋਂ ਮਤਲਬ ਕਹਿੰਦਾ ਜਦੋਂ ਪਹਿਲਾਂ ਅਸੀਂ ਯਾਰ ਸਾਈਨ ਨਹੀਂ ਕਰੇ ਸੀ ਨਾ ਪੇਪਰ ਤੇ, ਇਹ
0: ਜੀ
2: ਪੇਪਰ ਤੇ ਸਾਈਨ ਕਰਨ ਤੋਂ ਪਹਿਲਾਂ ਸਾਡੀ ਲਾਈਫ ਵਧੀਆ ਸੀਗੀ,
0: ਉਹ ਡਰ ਨਿਕਲ ਗਿਆ ਨਾ
2: ਤੇ
0: ਕਿਹੜਾ ਚੱਲੀ ਆ ਕਿਤੇ ਜਾਂ ਚੱਲਦਾ ਹੈ।
2: ਹਾਂਜੀ
0: ਜੀ
2: ਤੇ ਉਹ ਨਾ ਥੋੜਾ ਜਿਹਾ ਜਿਵੇਂ ਕੰਪਲੀਕੇਟਡ ਜੇ ਹੋਈ ਪਈ ਆ ਲਾਈਫ, ਜਿਵੇਂ ਆਪਣੇ ਪੁਰਾਣੀ ਲਾਈਫ ਨੂੰ ਜੇ ਆਪਾਂ ਪੁਰਾਣੇ ਬਜ਼ੁਰਗਾਂ ਨੂੰ ਜਾਂ ਉਹਨੂੰ ਲੈਕੇ, ਤੇ ਉਹਦੇ ਚ ਕੰਪਰੋਮਾਈਜ਼ ਬਹੁਤ ਸੀਗਾ। ਜਿਵੇਂ ਜੇ ਕੋਈ ਮਾੜਾ ਮੋਟਾ ਮਨ ਮੁਟਾਵ ਹੋ ਗਿਆ ਫੈਮਿਲੀ ਚ, ਆਮ ਹੁੰਦੇ ਹੀ ਸੀਗੇ ਸਾਰਿਆਂ ਦੇ, ਚਲੋ ਹੁੰਦੇ ਆਏ ਆ, ਉਹ ਹੁੰਦੇ ਸੀ ਤਾਂ ਚਾਰ ਪਿੰਡ ਘਰ ਦੇ ਬਜ਼ੁਰਗ ਬਹਿ ਗਏ
0: ਜੀ,
2: ਰਾਈਟ, ਉਧਰੋਂ ਉਹ ਮਾੜਾ ਮੋਟਾ ਹੋਇਆ, ਇਧਰ ਉਧਰੋਂ ਕਹਿ ਵੀ ਪੇਕੇ ਰੁਸ ਕੇ ਬਾਗੀ, ਐਂ ਕਹਿੰਦੇ ਹੁੰਦੇ ਕਿਤੇ ਪੇਕੇ ਰੁਸ ਕੇ ਬਾਗੀ, ਸੀਗਾ ਉਹ ਗਾਂ ਜਾ ਵੜਦੇ ਸੀਗੇ ਤੇ ਉਹ ਸੱਸ ਉਹ ਲਿਆਉਂਦੇ ਹੁੰਦੇ ਸੀਗੇ
0: ਜੀ।
2: ਤੇ ਪਰ ਅੱਜ ਨਾ ਜਿਵੇਂ ਹੁਣ ਸੋਸ਼ਲ ਮੀਡੀਆ ਵੀ ਇਹਦਾ ਜ਼ਿੰਮੇਵਾਰ ਹੈਗਾ ਜੀ, ਆਪਾਂ ਨੋ ਡਾਊਟ
0: ਜੀ।
2: ਤੇ ਇੱਕ ਚੀਜ਼ ਹੋਰ ਆ ਜੀ, ਜਿਹੜੀ ਅਨਐਜੂਕੇਸ਼ਨ ਆ, ਜਿਵੇਂ ਕਹਿ ਲਓ ਪੜ੍ਹਾਈ, ਇਹ ਨੀ ਵੀ ਕਿਤਾਬਾਂ ਪੜ੍ਹਨੀਆਂ ਡਿਗਰੀਆਂ ਲੈਣੀਆਂ, ਪੜ੍ਹਾਈ ਆ, ਮੈਂ ਇਹਨੂੰ ਪੜ੍ਹਾਈ ਨੀ ਮੰਨਦਾ, ਉਹ ਤੁਸੀਂ ਲੈ ਸਕਦੇ ਆ ਪੜ੍ਹਾਈ, ਡਿਗਰੀਆਂ PhD ਕੁਛ ਮਰਜ਼ੀ ਕਰ ਲਓ, ਉਹ ਵੱਖਰੀ ਪੜ੍ਹਾਈ ਆ
0: ਜੀ।
2: ਪਰ ਜਿਹੜੀ ਅਸਲੀ ਪੜ੍ਹਾਈ, ਜਿਹੜਾ ਗਿਆਨ ਜਿਹਨੂੰ ਆਪਾਂ ਕਹਿੰਦੇ ਆ ਨੌਲੇਜ
0: ਜੀ,
2: ਤੇ ਉਹ ਸਾਨੂੰ ਨਹੀਂ ਹੈਗੀ ਸਾਡੇ ਕੋਲੇ ਅੱਜ ਕੱਲ ਨੌਲੇਜ ਆ ਜਿਹੜੀ, ਉਹ ਦੂਜੀ ਛੋਟੀਆਂ ਰੀਲਾਂ ਵਾਲੀ ਜਾਂ ਹੋਰ, ਉਹ ਨੌਲੇਜ ਆ
0: ਜੀ,
2: ਤੇ ਉਹ ਹਰ ਕੋਈ ਬਣਿਆ ਬੈਠਾ,
0: ਨਾਲੇ
2: ਉਹ ਜ਼ਰੂਰੀ ਆ ਜੀ।
0: ਉਸ ਸਮੇਂ ਦੇ ਵਿੱਚ ਇੱਕ ਡਰ ਇਹ ਵੀ ਦੇਖਿਆ ਜਾਂਦਾ ਸੀ, ਜਾਂ ਹੋ ਸਕਦਾ ਮੈਂ ਗਲਤ ਹੋਵਾਂ ਜਿਹੜੀ ਗੱਲ ਕਰਨ ਲੱਗਿਆ, ਜਿਵੇਂ ਕਿ ਜਵਾਈ ਭਾਈ ਹੁੰਦਾ ਸੀ ਜਾਂ ਪ੍ਰਾਹੁਣਾ ਹੁੰਦਾ ਸੀਗਾ ਨਾ, ਸਾਰੇ ਪਿੰਡ ਨੂੰ ਵਕਤ ਪੈ ਜਾਂਦਾ ਹੁੰਦਾ ਸੀਗਾ ਭਾਈ ਪ੍ਰਾਹੁਣਾ ਆ ਗਿਆ ਹਨਾ, ਤੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਸੀ ਕਿ ਜੇ ਸਾਡੇ ਕੋਲ ਗਲਤੀ ਹੋ ਗਈ ਨਾ, ਕਿਤੇ ਕੁੜੀ ਨਾ ਛੱਡ ਜਾਵੇ ਇਹ, ਮਤਲਬ ਕਿ ਉਹ ਕਿਤੇ ਨਾ ਕਿਤੇ ਉਹ ਡਰ ਜਿਹੜਾ ਸੀਗਾ ਉਹਦਾ ਮਿਸਯੂਜ਼ ਵੀ ਕਰਦੇ ਸੀਗੇ, ਉਹ ਧੌਂਸ ਵੀ ਜਮਾਉਂਦੇ ਸੀਗੇ, ਤੇ ਫਿਰ ਹੌਲੀ ਹੌਲੀ ਜਿਹੜਾ ਐਜੂਕੇਸ਼ਨ ਹੋਣ ਦੇ ਨਾਲ ਹੱਕਾਂ ਦੇ ਕਹਿ ਸਕਦੇ ਹਾਂ ਜਾਂ ਉਹ ਸਾਰੀਆਂ ਚੀਜ਼ਾਂ ਜਦੋਂ ਸਾਹਮਣੇ ਆਈਆਂ, ਵੀ ਇਹ ਵੀ ਤਾਂ ਬੰਦਿਆਂ ਵਰਗਾ ਬੰਦਾ ਹੀ ਹੈ ਭਾਈ, ਜਿੰਨੀ ਇਹ ਆਉਂਦਾ ਚੱਲ ਅਸੀਂ ਸੇਵਾ ਪਾਣੀ ਕਰਦੇ ਹਾਂ, ਰੋਟੀ ਪਾਣੀ ਖਿਲਾਉਂਦੇ ਹਾਂ, ਹੋਰ ਇਹਨੂੰ ਕੀ ਕਰ ਲਈ ਹੁਣ, ਹਨਾ। ਤੇ ਉਹ ਕਿਤੇ ਨਾ ਕਿਤੇ ਗਲਤ, ਜੇ ਔਰਤ ਕਿਸੇ ਪਾਸੇ, ਆਪਾਂ ਜਿੱਦਾਂ ਪਹਿਲਾਂ ਗੱਲ ਕੀਤੀ ਹੈ ਕਿ ਮਿਸਯੂਜ਼ ਕਾਨੂੰਨ ਦਾ ਕੀਤਾ ਇਸ ਸਮੇਂ ਦੇ ਵਿੱਚ ਹੋ ਰਿਹਾ, ਦੂਸ਼ਣਬਾਜ਼ੀਆਂ ਜਾਂ ਹੋਰ ਸਾਰੀਆਂ, ਮੀ ਟੂ, ਹੋਰ ਸਾਰੇ ਏਦਾਂ ਵੱਡੇ ਵੱਡੇ ਚੱਲੇ ਆ,
2: ਬਹੁਤ ਕੁਛ ਹੋ ਰਿਹਾ। ਹਾਂਜੀ
0: ਹਾਂ, ਤੇ ਇੱਦਾਂ ਮਤਲਬ ਕਿ ਮਰਦ ਨੇ ਵੀ ਤਾਂ ਬਥੇਰਾ ਕੁਝ ਕੀਤਾ ਨਾ ਉਸ ਚੀਜ਼ ਦੇ ਵਿੱਚ, ਸਮੇਂ ਦੇ ਵਿੱਚ ਜਦੋਂ ਉਹਨਾਂ ਦਾ ਸਮਾਂ ਸੀ।
2: ਅਸਲ ਚ ਨਾ ਜੀ, ਮੈਂ ਕੱਲ ਹੀ ਕੱਲ ਪਰਸੋਂ ਦੀ ਗੱਲ ਆ, ਬੇਟੀ ਨਾਲ ਗੱਲ ਕਰ, ਕਹਿੰਦੀ ਡੈਡ ਯੂਨੀਵਰਸਿਟੀ ਦੇ ਵਿੱਚ ਸਾਡਾ, ਉਹਦਾ ਕੋਈ ਸੀਗੀ ਕਲਾਸ ਤੇ, ਕਹਿੰਦੀ ਮੁੰਡਾ ਉੱਥੇ ਇੱਕ ਨਾ ਮਤਲਬ ਹਿਊਮਨ ਬ੍ਰੇਨ ਤੇ ਉਹ ਕਰ ਰਿਹਾ PhD, ਹਿਊਮਨ ਬ੍ਰੇਨ ਤੇ, ਕਹਿੰਦੀ ਹਿਊਮਨ ਬ੍ਰੇਨ ਤੇ ਕੰਮ ਹੀ ਨਹੀਂ ਹੋਇਆ, ਜ਼ਿਆਦਾਤਰ ਲੇਡੀਜ਼ ਬ੍ਰੇਨ ਤੇ, ਲੇਡੀ ਦੀ ਸਾਈਕੋਲੋਜੀ ਤੇ, ਲੇਡੀਜ਼ ਨੂੰ ਪ੍ਰੋਬਲਮ ਆ, ਕਹਿੰਦੀ ਵੀ ਉਹਦੇ ਬੰਦੇ ਦੀ ਦਿਮਾਗ ਬੰਦੇ ਦਾ ਕੀ ਹੋ ਰਿਹਾ, ਬੰਦਾ ਕਿੰਨਾ ਮੁਸ਼ਕਲ, ਕਹਿੰਦੀ ਉੱਥੇ ਕੰਮ ਹੀ ਨਹੀਂ ਹੋਇਆ। ਹਾਂ, ਮੈਂ ਕਹਿੰਦੀ ਉਹ, ਕਹਿੰਦੇ ਮੈਂ ਕਿਹਾ ਵੀ ਉੱਥੇ ਹੋਣਾ ਚਾਹੀਦਾ ਕੰਮ। ਹੁਣ ਹੁਣ ਜਿਵੇਂ ਮੈਂ ਆਮ ਤੌਰ ਤੇ ਕਹਿੰਦਾ ਵੀ ਲੇਡੀਜ਼ ਆ ਜਿਹੜੀ ਜੀ, ਉਹ ਜਦੋਂ ਰੋਂਦੀ ਆ ਉਹ ਸਾਹਮਣੇ ਰੋ ਪੈਂਦੀ ਆ
0: ਜੀ,
2: ਪਰ
0: ਇੱਕ ਉਹ ਇੱਕ ਇਹ ਆ ਵੀ ਬੱਚੇ ਦੇ ਨਾਲ ਹੋਵੇ ਨਾ, ਤਾਂ ਬੱਚੇ ਦੇ ਸਾਹਮਣੇ ਨਹੀਂ ਰੋਂਦੀ, ਜੋ ਮਰਜ਼ੀ ਹੋ ਜਾਵੇ।
2: ਉਹ ਤਾਂ ਠੀਕ ਹੈ, ਪਰ ਜੇ ਦੇਖਿਆ ਜਾਵੇ ਨਾ ਆਪਣੇ ਭਾਰਤ ਸਭ ਦੁਨੀਆਂ ਦੇ ਵਿੱਚ ਨਾ, ਆਪਾਂ ਦੋਨੇ ਪਾਸੇ ਆ
0: ਜੀ,
2: ਇਹ ਨਾ ਜੇ ਆਪਾਂ ਕਹੀਏ ਵੀ ਹਮੇਸ਼ਾ ਹੀ ਲੇਡੀਜ਼ ਨੂੰ, ਹਮੇਸ਼ਾ ਹੀ ਔਰਤ ਨੂੰ ਵਿਚਾਰੀ ਜਾ ਬਣਾਇਆ ਗਿਆ,
0: ਵਿਚਾਰੀ ਬਣਾਇਆ
2: ਤੇ
0: ਦੇਖੋ ਹੁਣ ਦੁੱਖ ਸੁੱਖ ਜਿਹੜੇ ਨੇ ਉੱਥੇ ਬੰਦਾ ਮਤਲਬ ਕਿ ਮੈਨ ਵੀ ਤਾਂ ਇਮੋਸ਼ਨਲ ਹੋ ਸਕਦਾ, ਉੱਥੇ ਮਤਲਬ ਕਿ ਉਹਨੂੰ ਬੁਝਦਿਲ ਸਮਝਿਆ ਜਾਂਦਾ ਮਰਦ ਨੂੰ, ਜੇ ਰੋਜ਼ ਹੰਝੂ ਕਿੱਦਾਂ ਲੈ ਮਰਦ ਬਣ ਲੈ ਯਾਰ, ਇਮੋਸ਼ਨ ਨੇ ਉਹਦੇ, ਜਜ਼ਬਾਤ ਨੇ, ਉਹ ਮਤਲਬ ਕਿ ਕਿਸੇ ਤਰ੍ਹਾਂ ਵੀ ਪੇਸ਼ ਕਰ ਸਕਦਾ, ਉਹਦੇ ਵਿੱਚ ਇੱਕ ਇਹ ਸਟੈਂਪ ਲਾ ਦਿੱਤੀ ਨਾ, ਆਹ ਔਰਤ ਆ ਤਾਂ ਔਰਤ ਰੋ ਸਕਦੀ ਆ ਭਾਈ, ਤੇ ਮਰਦ ਨੀ ਰੋ ਸਕਦਾ ਜੀ।
2: ਹਾਂਜੀ, ਉਹ ਉਹੀ ਚੀਜ਼ ਆਈ, ਉਹ ਚੀਜ਼ ਨਾ ਇਸ ਤੇ ਜਿਵੇਂ ਕਹਿ ਲੋ ਵੀ ਬੰਦੇ ਤੇ, ਜਿਵੇਂ ਮਰਦ ਤੇ ਕਹਿ ਲੋ ਵੀ ਇੰਨਾ ਨਾ ਇਹਦੇ ਤੇ, ਇਹਦੀ ਸਾਈਕੋਲੋਜੀ ਤੇ ਇਹਦੇ ਤੇ ਇੰਨਾ, ਜਿਵੇਂ ਨਾ ਹੀ ਕਿਸੇ ਨੇ ਜ਼ਿਆਦਾ ਲਿਖਿਆ
0: ਜੀ,
2: ਤੇ ਨਾ ਹੀ ਇਹਦੇ ਤੇ ਜ਼ਿਆਦਾ ਕੰਮ ਹੋਇਆ, ਔਰਤ ਨੂੰ ਹਰ ਕਿਤੇ ਜਿਵੇਂ ਕਹਿ ਲੋ ਵਿਚਾਰੀ ਜੀ ਬਣਾ ਕੇ ਪੇਸ਼ ਕਰ ਦਿੱਤਾ ਗਿਆ, ਤੇ ਪਰ ਉਹ ਦੇਖਿਆ ਜਾਵੇ ਤਾਂ ਅੱਜ ਦੇ ਟਾਈਮ ਦੇ ਵਿੱਚ ਔਰਤ, ਖੈਰ ਨਹੀਂ ਮੈਂ ਨੀ ਇਸ ਨੂੰ ਵਿਚਾਰੀ ਮੰਨਦਾ, ਹੁਣ ਜਿਵੇਂ ਆਪਾਂ ਗੱਲ, ਅਸੀਂ ਮੈਂ ਸਾਡੇ ਆਪਸ ਮੈਂ ਬੈਠੇ ਹੁੰਦੇ, ਜਦੋਂ ਵਾਈਫ ਅਸੀਂ ਕਹਿੰਦਾ ਕਹਿੰਦਾ ਗੱਲ ਕਰਨ ਲੱਗੇ, ਜਿਵੇਂ ਸੱਸ ਦੀ, ਉਹ ਬੇਟੀਆਂ ਵੀ ਮੇਰੀਆਂ, ਮੇਰੀ ਵਾਈਫ ਨੂੰ ਕਹਿੰਦੀ ਮੰਮਾ ਤੁਸੀਂ ਵੀ ਫਿਰ ਸੱਸ ਬਣੋਗੇ, ਤੁਸੀਂ ਸੋਚਿਆ ਵੀ ਤੁਸੀਂ ਕਿਹੋ ਜਿਹੀ ਸੱਸ ਬਣੋਗੇ?
0: ਜੀ ਜੀ
2: ਹਾਂ, ਉਹ ਵੀ ਕਹਿੰਦੀ ਵੀ ਤੁਸੀਂ ਹੁਣ ਸੋਚੋ ਵੀ ਤੁਸੀਂ ਕਹਿੰਦੇ ਵੀ ਮੇਰੀ ਸੱਸ ਆ ਜਾਂ ਹੋਰ ਭੈਣਾਂ ਸਾਡੀਆਂ, ਉਸ ਕਹਿੰਦੀ ਮੰਮਾ ਤੁਸੀਂ ਸੋਚਿਆ ਕਦੇ ਵੀ ਆਉਣ ਵਾਲੇ ਟਾਈਮ ਚ ਤੁਸੀਂ ਵੀ ਸੱਸ ਬਣਨਾ, ਤੁਸੀਂ ਕੋਈ ਪਲਾਨ ਕਰਿਆ ਵੀ ਤੁਸੀਂ ਕਿਹੋ ਜਿਹੀ ਸੱਸ ਬਣੋਗੇ?
0: ਬਿਲਕੁਲ ਹਾਂ ਜੀ,
2: ਤੇ ਉਹ ਮਤਲਬ ਅੱਜ ਕੱਲ ਜਿਵੇਂ ਅੱਜ ਕੱਲ ਥੋੜਾ ਜਿਹਾ ਚਲੋ ਇਹ ਗੱਲਾਂ ਤਾਂ ਹੈਗੀਆਂ ਵੀ ਬੱਚੇ ਆ ਜਿਹੜੇ, ਬੱਚੇ ਹਰੇਕ ਕੁਐਸਚਨ ਵੀ ਕਰਦੇ ਆ ਉਹ ਕਈ ਵਾਰੀ, ਹੁਣ ਮੈਨੂੰ ਜਿਵੇਂ ਕਈ ਕਾਫੀ, ਚਲੋ ਮੈਂ ਹੈਗਾ ਚਲੋ ਪੰਜਾਬੀ ਬਾਰੇ,
0: ਰੁਤਬੇ ਦੀ ਰਿਸਪੈਕਟ ਕਰਨਾ ਇੱਕ ਵੱਖਰੀ ਚੀਜ਼ ਆ ਨਾ, ਚਲੋ ਰਿਸਪੈਕਟ ਆ ਸਾਡਾ ਵਿਰਸਾ ਵਿਰਾਸਤ ਆ, ਪਰ ਉਹ ਰੁਤਬੇ ਦਾ ਰੋਬ ਰੱਖਣਾ ਮੈਨੂੰ ਚੀਜ਼ ਉਹ ਮਾੜੀ ਲੱਗਦੀ ਹੈ।
2: ਨਹੀਂ ਬਿਲਕੁਲ ਜੀ, ਹੁਣ ਜਿਵੇਂ ਕਹਿ ਲੋ ਵੀ ਜਿਵੇਂ ਆਪਾਂ ਆਪਣੇ ਪਹਿਲਾਂ ਜੀਰਾ ਸਾਹਿਬ ਗੱਲ ਕਰਕੇ ਆ ਭਾਂਡੇ ਤੋਂ, ਮੈਨੂੰ ਪਰਸਨਲੀ ਮੈਂ ਆਪਦੀ ਗੱਲ ਕਰਾਂ, ਮੈਨੂੰ ਕਿਸੇ ਚੀਜ਼ ਦਾ, ਮੈਂ ਸਾਰੇ ਕੰਮ ਕਰਨ ਜਾਣਦਾ ਜੀ, ਮੈਂ ਇਵਨ ਰੋਟੀ ਮੈਂ ਪਕਾ ਲੈਣਾ,
0: ਬਿਲਕੁਲ ਕਰ ਲੈਣਾ,
2: ਸਾਰਾ ਕੁਝ ਸਭ ਕੁਝ ਕਰ ਲੈਣਾ
0: ਜੀ,
2: ਤੇ ਹਾਂ ਜਦੋਂ ਮੇਰਾ ਜੀ ਕਰਦਾ ਮੈਂ ਕਰ ਦਿੰਦਾ, ਕੋਈ ਮੈਨੂੰ ਉਹ ਨਹੀਂ ਹੈਗਾ ਵੀ ਮੈਂ ਨਹੀਂ, ਮੈਨੂੰ ਕੋਈ ਮਾਇੰਡ ਨਹੀਂ, ਮੈਂ ਨਹੀਂ ਵੀ ਕਰਦਾ, ਮੈਨੂੰ ਜ਼ਿਆਦਾਤਰ ਨਹੀਂ ਕਰਦਾ, ਪਰ ਮੈਂ, ਮੈਨੂੰ ਐ ਨਹੀਂ ਹੈਗਾ ਕੋਈ ਸ਼ਰਮ ਨਹੀਂ ਹੈਗੀ ਕੋਈ ਇਸ ਦੇ ਵਿੱਚ,
0: ਬਿਲਕੁਲ
2: ਵੀ ਜੇ ਕੋਈ ਹੋਵੇ ਤਾਂ ਕਰਨ ਚ,
0: ਜੀ
2: ਤੇ
0: ਬਾਈ ਜੀ,
2: ਪਰ ਅੱਜ
0: ਊਬਰ ਵੀ
2: ਦਾ
0: ਮਾਰ
2: ਟਾਈਮ
0: ਦੇਈਦਾ, ਸਾਰਾ ਕੁਝ ਭਾਂਡੇ ਵੀ ਧੋ ਲਈਦੇ ਆ, ਖਾਣਾ ਵੀ ਬਣਾ ਲਈਦਾ। ਇਹ ਥੋੜੀ ਆ ਵੀ ਹੁਣ ਜੇ ਵਾਈਫ ਹੈਗੀ ਆ ਤਾਂ ਉਹ ਸਾਰੀ ਉਮਰ ਉਹਨੇ ਹੀ ਕਰਕੇ ਖਲਾਉਣਾ ਜਾਂ ਉਹਨੇ ਹੀ ਬਣਾ ਕੇ ਖਲਾਉਣਾ। ਹੁਣ ਕਈ ਵਾਰੀ ਦੇਖੋ, ਹੁਣ ਕਈ ਜਿੱਦਾਂ ਹੁਣ ਜੀਰਾ ਸਾਹਿਬ ਗੱਲ ਕਰਕੇ ਗਏ ਨੇ ਹਨਾ, ਲਾਈਫ ਪਾਰਟਨਰ ਆ, ਹੁਣ ਇਹ ਥੋੜੀ ਪਤਾ ਕੱਲ ਨੂੰ ਮੇਰਾ ਨਹੀਂ ਪਤਾ ਕਿ ਮੈਂ ਰਹਿਣਾ ਕਿ ਰਹਿਣਾ ਕੱਲ ਨੂੰ ਸਵੇਰ ਨੂੰ ਉੱਠਣਾ, ਤਾਂ ਉਹ ਮੇਰੇ ਬਗੈਰ ਮਤਲਬ ਕਿ ਇੰਨਾ ਕਿ ਇੱਕ ਦੂਸਰੇ ਉੱਤੇ ਨਿਰਭਰ ਨਾ ਹੋਵੋ ਇੰਨਾ ਵੀ ਕਿ ਉਹਦੇ ਤੋਂ ਬਗੈਰ ਤੁਹਾਡਾ ਨਾ ਸਰੇ ਤੇ ਤੁਹਾਡੇ ਤੋਂ ਬਗੈਰ ਉਹਦਾ ਨਾ ਸਰੇ। ਘੱਟੋ ਘੱਟ ਮੁਸ਼ਕਲਾਂ ਆ ਸਕਦੀਆਂ ਨੇ ਜ਼ਿੰਦਗੀ ਦੇ ਵਿੱਚ, ਕੋਈ ਇੰਸੀਡੈਂਟ ਐਸਾ ਵਾਪਰ ਸਕਦਾ ਹੈ ਕਿ ਸਾਰੀ ਉਮਰ ਲਈ ਮੈਂ ਵੀਲ ਚੇਅਰ ਦੇ ਉੱਤੇ ਬੈਠ ਜਾਵਾਂ ਜਾਂ ਕੁਝ ਹੈ, ਇੱਦਾਂ ਦੀ ਚੀਜ਼ਾਂ ਵਾਪਰ ਸਕਦੀਆਂ ਨੇ। ਪਰ ਅਸੀਂ ਕਹਿੰਦੇ ਹਾਂ ਭਾਈ ਇੱਦਾਂ ਦੀ ਗੱਲ ਮੂੰਹ ਚੋਂ ਨਾ ਕੱਢੋ, ਵੀ ਉਹ ਇੱਕ ਦੂਸਰੇ ਦੇ ਉੱਤੇ ਡਿਪੈਂਡ ਰਹਿਣਾ ਚਾਹੁੰਦੇ ਆ, ਮਤਲਬ ਘੱਟੋ ਘੱਟ ਥੋੜਾ ਬਹੁਤਾ ਇੰਡੀਪੈਂਡੈਂਟ, ਜਾਂ ਕੱਲ ਨੂੰ ਇੱਕ ਦੂਸਰੇ ਦਾ ਸਾਥ ਵੀ ਟੁੱਟਦਾ ਤਾਂ ਮਤਲਬ ਕਿ ਆਪਣੇ ਗੁਜ਼ਾਰਾ ਜੋਗਾ ਕਰਨ ਦਾ ਤਾਂ ਓਨਾ ਕੁ ਤਾਂ ਕਰੋ ਨਾ ਵੀ ਮੈਂ ਕਰ ਸਕਦਾ ਹਾਂ।
2: ਹਾਂਜੀ ਬਿਲਕੁਲ, ਪਰ ਅਸਲ ਚ ਨਾ
0: ਭਿੰਦਰ
2: ਜੀ
0: ਦੋਵੇਂ ਪੱਖ ਨੇ, ਬਿਲਕੁਲ
2: ਨਹੀਂ ਨਹੀਂ ਸਹੀ ਤੁਹਾਡੀ ਗੱਲ ਪਰਿਵਾਰ, ਪਰ ਅਸਲ ਚ ਨਾ ਜਿਹੜੀ ਲਾਈਫ ਪਾਰਟਨਰ ਦੀ ਕਹਾਣੀ ਆ, ਪਤਾ ਉਹ ਜਦੋਂ ਆਪਾਂ ਨਾ ਰਿਟਾਇਰ ਹੁੰਦੇ ਆ ਐਂਡ ਆਫ ਦਾ ਲਾਈਫ, ਜਿਹੜੀ ਅਸਲ ਚ ਤੁਹਾਡਾ ਪਤਾ ਹੀ ਉਦੋਂ ਲੱਗਦਾ। ਮੈਂ ਨਾ ਇਹ ਚੀਜ਼ ਆਪਦੇ ਅੱਖੀ ਕਈ ਦੇਖੀ ਆ। ਇੱਕ ਵਾਰੀ ਮੈਂ ਇੱਕ ਹੋਸਪਿਟਲ ਸੀ ਤੇ ਉੱਥੇ ਮਤਲਬ ਨਾ ਇੱਕ ਬਜੁਰਗ ਬਿਮਾਰ, ਕੋਈ ਉਹਨੂੰ ਪ੍ਰੋਬਲਮ ਵਾਸ਼ਰੂਮ ਵਗੈਰਾ ਦੀ, ਤੇ ਨਾਲ ਉਹਦੀ ਵਕਤ ਮੁੰਡੇ ਉਹਦੇ ਦੋ, ਉਹਨੂੰ ਜਦੋਂ ਵਾਸ਼ਰੂਮ ਦੀ ਪ੍ਰੋਬਲਮ ਹੋਇਆ ਕਰੇ, ਉਹ ਵਾਈਫ ਜਿਵੇਂ ਉਹ ਉੱਥੇ ਹੁੰਦਾ ਹੋਸਪਿਟਲ ਚ, ਉਹ ਮੁੰਡੇ ਬਾਹਰ ਚਲੇ ਜਾਇਆ ਕਰ ਰਹੀ
0: ਜੀ,
2: ਤੇ ਉਹ ਬਾਹਰ ਚਲੇ ਜਾਇਆ ਤੇ ਉਹ ਉਹਦੀ ਹੈਲਪ ਕਰਿਆ ਕਰੇ ਤੇ ਉਹਨੂੰ ਉਹ ਕਰਾਇਆ ਕਰੇ ਮੰਜੇ ਉਹਦੇ ਉੱਤੇ ਜਿਵੇਂ ਉਹ ਭਾਂਡਾ ਜੋ ਵੀ ਹੋਸਪਿਟਲ ਦਾ ਸਿਸਟਮ। ਤੇ ਮੈਨੂੰ ਉਹ ਬੜੀ ਚੀਜ਼ ਉਹ ਮੈਂ ਨਾ ਭੁੱਲਿਆ ਨੀ ਅੱਜ ਤੱਕ, ਕਾਫੀ ਪੁਰਾਣੀ ਗੱਲ ਆ ਨਾਲੇ। ਤੇ ਮੈਨੂੰ ਮੈਂ ਇੱਥੇ ਵੀ ਸ਼ਾਇਦ ਪਹਿਲਾਂ ਵੀ ਸ਼ੇਅਰ ਕੋਈ, ਮੈਨੂੰ ਬੜੀ ਉਹ ਕੀਤੀ, ਮੈਂ ਯਾਰ ਅਸਲ ਲਾਈਫ ਪਾਰਟਨਰ ਦਾ ਤਾਂ ਪਤਾ ਹੀ ਇੱਥੇ ਆ ਕੇ ਲੱਗਦਾ
0: ਲੱਗਦਾ
2: ਵੀ ਵੀ ਤੁਸੀਂ ਜੋ ਹੋ ਸਕਦਾ ਜੇ ਉਹ ਬੰਦਾ ਸੀ ਮੰਜੇ ਤੇ, ਲੇਡੀਜ਼ ਵੀ ਹੋ ਸਕਦੀ ਆ, ਉਹ ਕੋਈ ਚੱਕਰ ਨੀ, ਤੇ ਵੀ ਦੋਨਾਂ ਦੇ ਵਿੱਚ। ਤੇ ਅਸਲ ਚ ਤਾਂ ਮੈਂ ਕਿਹਾ ਇਹਨਾਂ ਦੋਨਾਂ ਦੀ ਜਿਹੜੀ ਅੰਡਰਸਟੈਂਡਿੰਗ ਆ ਤੇ ਦੋਨਾਂ ਦਾ ਜਿਹੜਾ ਹੈਗਾ, ਇਹ ਹੁਣ ਹੁਣ ਇਹਦਾ ਇੱਥੇ ਹੁਣ ਆ ਕੇ ਨਿਕਲਿਆ ਰਿਜ਼ਲਟ ਤਾਂ।
0: ਮੈਨੂੰ ਸਭ ਤੋਂ
2: ਉਹ ਤਾਂ ਜਿਹੜੇ
0: ਆਪਣੇ ਗੁਰਮੇਲ ਦੀ ਗੱਲ ਲੱਗਦੀ ਆ, ਕਈ ਵਾਰੀ ਜਦੋਂ ਨਾ ਪਰਿਵਾਰ ਕਿਸੇ ਦੇ ਵਿੱਚ ਵੀ ਮਤਲਬ ਕਿ ਟ੍ਰੈਜਡੀ ਵਾਪਰ ਜਾਂਦੀ ਹੈ ਕੋਈ, ਚਲੋ ਪਹਿਲਾ ਸਮਾਂ ਸੀਗਾ ਜਿਹੜਾ ਉਸ ਹਿਸਾਬ ਦੇ ਨਾਲ ਜਿਸ ਤਰ੍ਹਾਂ ਵੀ ਉਹਨਾਂ ਨੇ ਕੱਢ ਲਿਆ ਬੀਤ ਗਿਆ, ਪਰ ਅੱਜ ਜਿਹੜਾ ਸਮਾਂ ਜੇ ਉਹਦੇ ਨਾਲ ਅਸੀਂ ਔਰਤ ਹੈ ਚਾਹੇ ਮਰਦ ਹੈ ਨਾਲ ਨਹੀਂ ਤੋਰਾਂਗੇ ਨਾ ਜਾਂ ਨਾਲ ਨਹੀਂ ਚੱਲਾਂਗੇ ਤਾਂ ਅਸੀਂ ਪਿੱਛੇ ਰਹਿ ਜਾਂਗੇ। ਉਹ ਦੁਖਾਂਤ ਮੈਂ ਕਈ ਵਾਰੀ ਦੇਖਦਾ, ਬਹੁਤ ਸਾਰੇ ਐਸੇ ਪਰਿਵਾਰ ਨੇ ਜਿਵੇਂ ਕਿ ਇੱਕ ਬੰਦਾ ਕਮਾ ਰਿਹਾ ਘਰ ਦੇ ਵਿੱਚ ਜਾਂ ਦੋ ਬੰਦੇ ਕਮਾ ਰਹੇ ਨੇ, ਬਾਕੀ ਸਾਰੇ ਮਤਲਬ ਕਿ ਘਰ ਦੇ ਵਿੱਚ ਹੈ, ਉਹਨਾਂ ਦੇ ਉੱਤੇ ਜ਼ਿੰਮੇਵਾਰੀ ਹੈ ਸਾਰੀ। ਉਹ ਆਪਣੀ ਉਮਰ ਤੋਂ ਪਹਿਲਾਂ ਹੀ ਬੁਢਾਪੇ ਦੇ ਵਿੱਚ ਹੋ ਰਿਹਾ, ਟੈਨਸ਼ਨਾਂ ਹੋਰ ਸਾਰੀਆਂ, ਜੇ ਉਹਨਾਂ ਚੀਜ਼ਾਂ ਨੂੰ ਵੰਡ ਲਿਆ ਜਾਵੇ ਘੱਟੋ ਘੱਟ, ਚਲੋ ਇਹ ਥੋੜੇ ਜੇ ਉਹ ਕੱਲ ਨੂੰ ਕਿਤੇ ਨਾ ਕਿਤੇ ਕੋਈ ਟ੍ਰੈਜਡੀ ਵਾਪਰ ਜਾਂਦੀ ਹੈ ਤੇ ਪਰਿਵਾਰਕ ਮੈਂਬਰ ਕਿਤੇ ਐਕਸਪਾਇਰ ਹੋ ਜਾਂਦਾ ਜਿਹੜਾ ਕਮਾਉਣ ਵਾਲਾ ਹੈ, ਤੇ ਉਹ ਫਿਰ ਹਾਲਾਤ ਜੋ ਪਰਿਵਾਰ ਦੇ ਬਣਦੇ ਆ ਨਾ, ਉਹ ਕਈ ਵਾਰੀ ਮੈਂ ਇਸੇ ਕਰਕੇ ਪਹਿਲਾਂ ਤਾਂ ਉਹਦੀ ਕਦਰ ਨਹੀਂ ਕਰਦੇ, ਫਿਰ ਕਹਿਣਗੇ ਭਈ ਅਸੀਂ ਲੁੱਟੇ ਗਏ ਪੱਟੇ ਗਏ, ਭਈ ਅਸੀਂ ਤਾਂ ਪੱਟੇ ਤਾਂ ਆਪੇ ਹੀ ਜਾਣਾ ਜਦੋਂ ਤੁਸੀਂ ਹੱਥੀ ਪਹਿਲਾਂ ਕੰਮ ਜਾ ਉਹਦੀ ਹੈਲਪ ਹੀ ਨਹੀਂ ਕੀਤੀ, ਹੁਣ ਪਤਾ ਹੈ ਭਈ ਉਹਦੇ ਉੱਤੇ ਤਾਂ ਸੀਗੇ ਸਾਰਾ ਕੁਝ, ਅਸੀਂ ਉਹੀ ਕਮਾ ਕੇ ਲਿਆਉਂਦਾ ਸੀ, ਉਹੀ ਖਲਾਉਂਦਾ ਸੀ, ਤੇ ਹੁਣ ਜਦੋਂ ਆਪਣੇ ਉੱਤੇ ਪੈਣੀ ਆ ਫਿਰ ਉਹਦੇ ਨਾਲ, ਉਹ ਇਹ ਨਹੀਂ ਕਿ ਪਹਿਲਾਂ ਹੀ ਥੋੜਾ ਥੋੜਾ ਆਪਣਾ ਨਾਲ ਹੀ ਸਭ ਵਟਾਈਏ ਕਰੀਏ, ਉਹ ਵੀ ਸੁਖੀ ਤੇ ਤੁਸੀਂ ਵੀ ਥੋੜਾ ਜਿਹਾ ਸੁੱਖ ਮਤਲਬ ਕਿ ਸਾਂਝਾ ਕਰ ਸਕਦੇ ਹੋ ਦੁੱਖ ਸੁੱਖ ਜੋ ਵੀ ਹੈ।
2: ਪੁਰਾਣੇ ਟਾਈਮਾਂ 'ਚ ਮੈਂ ਦੇਖਿਆ ਜੀ, ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀ ਨਾ, ਉਹ ਬੱਚਿਆਂ ਨੂੰ ਮੁੰਡਿਆਂ ਨੂੰ ਜਾਂ ਕਿਤੇ ਭੇਜਦੇ ਨਹੀਂ ਹੁੰਦੇ ਸੀ, ਦੁਕਾਨ ਤੇ ਹੱਟੀ ਤੇ ਨਹੀਂ ਭੇਜਦੇ ਸੀਗੇ,
0: ਬਿਲਕੁਲ
2: ਉਹਨਾਂ ਨੂੰ ਜਦੋਂ ਫਿਰ ਜਦੋਂ ਉਹ ਵੱਡੇ ਹੋ ਜਾਂਦੇ ਸੀ ਉਹਨਾਂ ਨੂੰ ਪਤਾ ਹੀ ਕੁਛ ਨਹੀਂ ਹੁੰਦਾ ਸੀ
0: ਜੀ,
2: ਉਹ ਕਿੰਨੀ ਪ੍ਰੋਬਲਮ ਆਉਂਦੀ ਸੀ। ਹੁਣ ਤਾਂ ਜਿਹੜੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ, ਉੱਥੇ ਹੁਣ ਤਾਂ ਇਹ ਹੋਣਾ ਚਾਹੀਦਾ ਜਦੋਂ ਤੁਹਾਡੇ ਜਵਾਕ ਥੋੜੇ ਜਿਹੇ ਸਿਆਣੇ ਹੋ ਜਾਣ ਨਾ, ਉਦੋਂ ਤੁਹਾਡੇ ਘਰ ਦੀ ਸਾਰੀ ਗੱਲਬਾਤ ਜੋ ਵੀ ਤੁਹਾਡਾ ਦੇਣਾ ਲੈਣਾ ਕੁਛ ਵੀ ਆ, ਜਿਵੇਂ ਉਹਨਾਂ ਨੂੰ ਐਟਲੀਸਟ ਜਾਣਕਾਰੀ ਹੋਣੀ ਚਾਹੀਦੀ ਉਹਦੇ ਬਾਰੇ,
0: ਬਿਲਕੁਲ
2: ਉਹ ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਤੁਸੀਂ ਵੀ ਉਹਦੇ ਉਹ ਕਰ ਰਹੇ ਹੋ, ਉਹਨਾਂ ਨੂੰ ਨੌਲੇਜ ਤੁਹਾਡੇ ਜਦੋਂ ਸਿਆਣੇ ਹੋ ਜਾਣ ਜਵਾਕ ਕਹਿ ਲਓ ਵੀ, ਤੇ ਉਹਨਾਂ ਨੂੰ ਦੱਸਣਾ ਚਾਹੀਦਾ ਤੁਹਾਡਾ ਮਾੜਾ ਮੋਟਾ ਤੁਹਾਡਾ ਜੋ ਵੀ ਹੈ ਨਾ ਕਾਰੋਬਾਰ, ਜੋ ਵੀ ਤੁਹਾਡਾ ਲੈਣ ਦੇਣ, ਜੋ ਵੀ ਜਿਵੇਂ ਵੀ ਕਹਿ ਲਓ ਤੁਹਾਡੀ ਫੈਮਿਲੀ ਦਾ ਸਿਸਟਮ ਆ, ਤਾਂ ਉਹ ਬੱਚਿਆਂ ਨੂੰ ਵੀ ਉਹਦੇ ਵਿੱਚ ਜਿਹੜੀ ਜਿੰਨੇ ਕਿ ਤੁਸੀਂ ਉਹਨਾਂ ਨੂੰ ਭਾਗੀਦਾਰ ਬਣਾ ਸਕਦੇ ਹੋ ਤਾਂ ਉਹਨਾਂ ਨੂੰ ਜ਼ਰੂਰ ਉਹਨਾਂ ਨਾਲ ਸ਼ੇਅਰ ਕਰਨਾ ਚਾਹੀਦਾ। ਹੁਣ ਜਿਵੇਂ ਲੈ ਲਓ ਜੀ, ਮੈਂ ਹੁਣ ਜਿਵੇਂ ਅਸੀਂ ਹੁਣ ਜਦ ਘਰ ਬਣਾ ਰਹੇ ਹਾਂ ਨਵਾਂ, ਉਹ ਮੈਂ ਹੁਣ ਅਗਲੇ ਮੈਂ ਬੱਚਿਆਂ ਨੂੰ ਸਾਰਾ ਫੈਮਿਲੀ ਉਹ ਜਦੋਂ ਲੈ ਕੇ ਜਾਂਦਾ ਮੈਨੂੰ ਕਹਿੰਦੇ, ਮੈਂ ਕਿਹਾ ਵੀ ਨਹੀਂ ਤੁਸੀਂ ਵੀ ਘਰ ਚ ਰਹਿਣਾ, ਤੁਸੀਂ ਥੋਡੀ ਫੁੱਲ ਹੋ
0: ਜੀ
2: ਤੁਸੀਂ। ਉਹ ਮੈਨੂੰ ਕਈ ਵਾਰੀ ਉਹ ਕਹੇ ਤੇ ਕਹਿੰਦੇ ਯਸ ਤੁਸੀਂ ਬੜੇ ਵੀ ਫੈਮਿਲੀ ਫਣੀ ਫੈਮਿਲੀ ਵੀ ਸਾਰੇ, ਮੇਰਾ ਜਵਾਕ ਆ। ਮੈਂ ਕਿਹਾ ਵੀ ਤੁਸੀਂ ਆਪਦਾ ਆਪਦਾ ਦੇਖੋ, ਮੈਂ ਕਿਹਾ ਏਦਾਂ ਨੀ ਹੈਗਾ, ਹੁਣ ਮੈਂ ਕਿਹੜਾ ਉੱਥੇ ਇਕੱਲੇ ਨੇ ਰਹਿਣਾ
0: ਜੀ,
2: ਤੇ ਉਹ ਸਾਰਾ ਕੁਛ ਵੀ ਮੈਂ ਇਕੱਲੇ ਇਕੱਲੇ ਉਹਦੇ ਵਿੱਚ ਸਾਰਿਆਂ ਨੂੰ ਬਿਠਾ ਕੇ ਲੈ ਜਾਣਾ ਵੀ ਚਲੋ ਭਾਈ ਦੱਸੋ ਮੈਨੂੰ ਨੀ ਹੈਗਾ, ਥੋੜਾ ਰੂਮ ਆ ਤੁਸੀਂ ਵਿੱਚ ਰਹਿਣਾ ਜਿਵੇਂ ਜੋ ਵੀ ਹੈ, ਤੁਸੀਂ ਥੋੜਾ ਪੂਰਾ ਹੋ।
0: ਹਾਂਜੀ
2: ਕਈ ਵਾਰੀ ਫਿਰ ਮੈਂ ਹੀ ਹੁਣ ਉਹ ਬੇਟੀ ਹੈ
0: ਇੱਥੇ
2: ਮੇਰੀ
0: ਤਾਂ ਉਦਾਂ ਵੀ
2: ਹੁਣ
0: ਬੱਚੇ
2: ਉਹ
0: ਕਹਿ ਦਿੰਦੇ ਆ ਪਾਪਾ ਮੰਮਾ ਇਹ ਤੁਹਾਡਾ ਹੈ ਨਾ, ਅਸੀਂ ਜਦੋਂ ਆਪੇ ਹੀ ਕਰਾਂਗੇ ਜਦੋਂ ਕਰਾਂਗੇ ਜਿੱਦਾਂ ਦਾ ਕੰਮ ਹੈ। ਬਿਲਕੁਲ
2: ਤੇ ਪਰ ਇਹ ਨਾ ਥੋੜਾ ਜਿਹਾ ਜਿਹੜਾ ਅੱਜ ਤੁਸੀਂ ਟੌਪਿਕ ਰੱਖਿਆ ਨਾ, ਬੜਾ ਇਹ ਅੱਜ ਦੇ
0: ਜੀ
2: ਟਾਈਮ ਦੇ ਹਿਸਾਬ ਦੇ ਨਾਲ ਇਹ
0: ਜੀ
2: ਟੌਪਿਕ ਵੀ ਵਧੀਆ, ਖੈਰ ਜ਼ਰੂਰੀ ਆ, ਤੇ
0: ਜੀ
2: ਪਰ ਔਖਾ ਕਈ ਥਾਵਾਂ ਤੇ ਕੰਪਰੋਮਾਈਜ਼ ਕਰਨਾ ਵੀ ਪੈਂਦਾ, ਕਈ ਥਾਵਾਂ
0: ਪੈਂਦਾ
2: ਤੇ
0: ਵੀ
2: ਤੁਹਾਨੂੰ ਚੁੱਪ ਵੀ ਰਹਿਣਾ ਪੈਂਦਾ,
0: ਬਿਲਕੁਲ
2: ਸਾਰਾ ਕੁਝ ਕਰਨਾ ਪੈਂਦਾ।
0: ਜੀ
2: ਤੇ ਪਰ ਅੱਜ ਦੀ ਜਨਰੇਸ਼ਨ ਆ ਜਿਹੜੀ ਜੀ, ਉਹ ਅੱਜ ਦੀ ਜਨਰੇਸ਼ਨ ਤਾਂ
0: ਜੀ
2: ਉਹ ਠੂ ਔਖਾ ਜੀ, ਤੇ ਉਹ ਇਹ ਦਿਨੋ ਦਿਨ ਇਹ ਨੇ, ਮੈਂ ਕਹੂੰਗਾ ਵੀ ਇਹਦਾ ਹੱਲ ਤਾਂ
0: ਜੀ
2: ਆਈ ਡੋਂਟ ਨੋ, ਪਰ ਵੀ ਇਹ ਚਲੋ ਵਿੱਚ ਖੈਰ ਜਿਵੇਂ ਕਹਿੰਦੇ ਵੀ ਸਾਰੇ ਤਾਂ ਨਹੀਂ ਹੈਗੇ, ਖੜਸੁੱਕ
0: ਜੀ
2: ਵਿੱਚ ਕੋਈ ਹਰੇ ਬੂਟੇ ਹੈਗੇ ਆ, ਤੇ
0: ਬਿਲਕੁਲ
2: ਚਲੋ ਸ਼ਾਇਦ ਉਹ ਹਰੇ ਬੂਟੇ ਨਾਲ ਹੋਰ ਹਰੇ ਬੂਟੇ ਬਣ ਗਏ,
0: ਬਣਨਗੇ
2: ਤੇ ਹਾਂਜੀ ਆਪਾਂ ਨੂੰ ਆਪਦੀ ਕੋਸ਼ਿਸ਼
0: ਆਸ
2: ਕਹਿੰਦੇ ਵੀ ਜਾਰੀ
0: ਰੱਖਣੀ
2: ਰੱਖਣੀ
0: ਚਾਹੀਦੀ
2: ਚਾਹੀਦੀ ਆ।
0: ਬਿਲਕੁਲ
2: ਨਹੀਂ, ਬਿਲਕੁਲ ਜੀ, ਜਿਵੇਂ ਆਸਾ ਮਰੇ ਨਿਰਾਸਾ,
0: ਜੀ
2: ਤੇ ਆਪਾਂ ਨੂੰ ਜਰੂਰ ਇਹ ਗੱਲਬਾਤ ਕਹਿੰਦੇ ਆ ਕਰਦੇ ਰਹਿਣਾ ਚਾਹੀਦਾ ਜੀ।
0: ਬਿਲਕੁਲ ਹੈ ਜੀ,
2: ਤੇ ਬਹੁਤ ਸੋਹਣਾ ਜੀ ਪ੍ਰੋਗਰਾਮ
0: ਥੈਂਕ ਯੂ ਜੀ,
2: ਰੋਜ਼
0: ਥੈਂਕ ਯੂ ਬਾਈ,
2: ਸੁਣੀਦਾ,
0: ਸ਼ੁਕਰੀਆ,
2: ਧੰਨਵਾਦ ਬਹੁਤ, ਜਿਉਂਦੇ ਵਸਦੇ ਰਹੋ ਜੀ,
0: ਜਿਉਂਦੇ
2: ਮੁਹੱਬਤ
0: ਵਸਦੇ,
2: ਜ਼ਿੰਦਾਬਾਦ,
0: ਥੈਂਕ ਯੂ,
2: ਜ਼ਿੰਦਗੀ
0: ਜ਼ਿੰਦਾਬਾਦ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਗੁਰਮੇਲ ਦਾਦੂ ਜੀ ਕੈਨੇਡਾ ਤੋਂ ਜੁੜੇ ਸੀ, ਵਿਚਾਰ ਦੇ ਕੇ ਗਏ ਨੇ, ਤੇ ਆਖਰ ਦੇ ਵਿੱਚ ਜੇ ਕਾਲ ਕਰਨੀ ਚਾਹੁੰਦੇ ਨਿੱਘਾ ਸਵਾਗਤ ਹੈ, 5-7 ਮਿੰਟ ਹੋਰ ਲਾ ਲਾਂਗੇ, ਤਦ ਤੱਕ ਮੈਂ ਕੁਝ ਸੁਨੇਹਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਤੇ ਜਿਵੇਂ ਔਜਲਾ ਸਾਹਿਬ ਵੀ ਬੇਨਤੀ ਕਰਕੇ ਗਏ ਸੀ, ਬੀਬੀਆਂ ਭੈਣਾਂ ਵੀ ਭਾਈ, ਇਕੱਲਾ ਮਰਦਾਂ ਦਾ ਹੀ ਵਿਸ਼ਾ ਨਹੀਂ ਹੈ, ਜੀਵਨ ਸਾਥੀ ਦੇ ਬਾਰੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਕੁਝ ਆਪਣੇ ਤਜਰਬਿਆਂ ਦੀ ਸਾਂਝ ਪਾਉਣਾ ਚਾਹੁੰਦੇ ਹੋ ਕਿ ਇੱਕ ਦੂਸਰੇ ਤੋਂ ਹੀ ਆਪਾਂ ਸਿੱਖ ਸਕਦੇ ਹਾਂ ਤੇ ਅੱਗੇ ਵੱਧ ਸਕਦੇ ਹਾਂ। ਮੁਕੱਦਰ ਜੀ ਦੁਆਰਾ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਜੀ ਆਨੂ ਜੀ, ਹਾਂਜੀ ਲੰਘੇ ਆਓ ਜੀ।
3: ਮੈਂ ਤਾਂ ਬਾਈ ਜੀ ਦੀ ਗੱਲ ਸੁਣਦਾ ਪਿਆ ਸੀ, ਮੈਂ ਤਾਂ ਲਾਲੀ ਗੱਲ
0: ਜਰੂਰ ਜੀ।
3: ਅਸਲ ਚ ਨਾ ਬਾਈ ਜੀ ਤੁਸੀਂ ਦੇਖੋ, ਪਹਿਲਾਂ ਆਪਣੀ ਜੁਆਇੰਟ ਫੈਮਿਲੀਆਂ ਹੁੰਦੀਆਂ
0: ਜੀ,
3: ਹੌਲੀ ਹੌਲੀ ਤੋੜ ਕੇ ਨਿਊਕਲ ਫੈਮਿਲੀ ਦੇ ਲਏ। ਹੁਣ ਹੁਣ ਜਿਹੜਾ ਸਿਸਟਮ ਹੈ ਨਾ, ਇਹ ਹੌਲੀ ਹੌਲੀ ਸਾਨੂੰ ਮੰਨ ਲਓ ਇਹ ਇਸ ਪਾਸੇ ਨੂੰ ਲੈ ਕੇ ਤੁਰਿਆ ਹੋਇਆ ਵੀ ਸਾਨੂੰ ਵਿਆਹ ਕਰਾਉਣ ਦੀ ਵੀ ਲੋੜ ਨਹੀਂ ਹੈ
0: ਜੀ।
3: ਇਸ ਹੈਗੀ ਸਾਰੀ, ਤੁਸੀਂ ਮੈਨੂੰ ਇਹ ਦੱਸੋ ਵੀ ਐਵੇਂ ਕਿਵੇਂ ਫਰਕ ਪੈ ਸਕਦਾ? ਮੰਨ ਲਓ ਬਾਈ ਜੀ, ਮੰਨ ਲਓ ਇੱਕ ਜੁਆਇੰਟ ਫੈਮਿਲੀ ਤੋਂ ਇੱਕ ਨਿਊਕਲ ਫੈਮਿਲੀ ਚ ਆ ਗਿਆ ਤਾਂ ਫਿਰ
0: ਮੁਕੱਦਰ ਜੀ, ਇਸ ਚੀਜ਼ ਦੇ ਨਾਲ ਮੈਂ ਥੋੜਾ ਜਿਹਾ ਕਰਾਂਗਾ, ਕਿਉਂਕਿ ਹੁਣ ਦੇਖੋ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਅਸੀਂ ਵਸੇ ਹਾਂ, ਮੈਨੂੰ ਲੱਗਦਾ ਕਿ ਜਦੋਂ ਆਪਾਂ ਆਪਣੀ ਜ਼ਿੰਮੇਵਾਰੀ ਆਪ ਚੱਕਣ ਲੱਗ ਜਾਂਗੇ ਜਾਂ ਨਾ, ਚਲੋ ਸਮਾਜ ਸਮੇਂ ਦੇ ਨਾਲ ਨਾਲ ਬਦਲਦਾ ਆਇਆ, ਬਦਲਦਾ ਰਹਿਣਾ, ਅੱਗੇ ਵੀ ਬਦਲੀ ਜਾਣਾ ਹੈ, ਤੇ ਉੱਥੇ ਨੀ ਇੱਕੋ ਚੀਜ਼ ਰਹਿਣੀ ਹੈ, ਸਥਿਰ ਰਹਿਣੀ ਹੈ, ਕਿਉਂਕਿ ਇਹ ਕੁਦਰਤ ਦਾ ਵੀ ਨਿਯਮ ਹੈ, ਜੋ ਵੀ ਹੈਗਾ ਸਿਸਟਮ ਹੈ। ਤਾਂ ਜਦੋਂ ਇਹਦੇ ਵਿੱਚ ਦੇਖਦੇ ਆ ਨਾ, ਜਦੋਂ ਹੁਣ ਦੇਖੋ ਕਿ ਆਪਣੇ ਥੋੜਾ ਜਿਹਾ ਕਲਚਰ ਜਿਹੜਾ ਚੇਂਜ ਹੋਇਆ, ਪਰ ਸਾਡੇ ਲੋਕ ਉਹ ਜਿਹੜੀ ਚੇਂਜ ਹੈਗੀ ਆ ਉਹ ਨਹੀਂ ਚਾਹੁੰਦੇ ਆ। ਹੁਣ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਜਿੱਦਾਂ ਪਹਿਲਾਂ ਔਜਲਾ ਸਾਹਿਬ ਨਾਲ ਗੱਲ ਕੀਤੀ ਆ, ਜਾਂ ਮੈਂ ਜਾਂ ਆਪਣੇ ਆਪਣੇ ਗੁਰਮੇਲ ਦਾਦੂ ਜੀ ਜੁੜੇ ਸੀ ਜਾਂ ਹੋਰ ਸੱਜਣ ਸੁਣ ਰਹੇ ਨੇ, ਹੁਣ ਜਿਨ੍ਹਾਂ ਨੇ ਇੱਥੇ ਆ ਕੇ ਜਾਂ ਬਾਅਦ ਦੇ ਵਿੱਚ ਇੱਥੋਂ ਜਾ ਕੇ ਵੀ ਮੈਰਿਜਾਂ ਕਰਾਈਆਂ ਨੇ, ਤਾਂ ਉਹ ਵਾਪਸ ਆਏ ਨੇ, ਇੱਥੇ ਵਸੇ ਨੇ, ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ, ਨਾਲ ਪਿੱਛੇ ਟੱਬਰ ਵੀ ਪਾਲੇ, ਹੋਰ ਸਾਰਾ ਕੁਝ ਕੀਤਾ, ਤੇ ਉਹ ਆਪਣੇ ਆਪ ਦੇ ਉੱਤੇ ਨਿਰਭਰ ਹੋ ਗਏ, ਆਪਣੀਆਂ ਜ਼ਿੰਮੇਵਾਰੀਆਂ ਸਮਝ ਲਈਆਂ ਜਾਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਚੁੱਕਣ ਜੋਗੇ ਹੋ ਗਏ। ਤਾਂ ਹੁਣ ਪੰਜਾਬ ਦੇ ਵਿੱਚ ਇੱਕ ਮੁੱਦਾ ਇਹ ਜਿਹੜਾ ਨਾਲ ਮੈਂ ਜੋੜਾਂਗਾ, ਕਿਉਂਕਿ ਉੱਥੇ ਜਿਹੜਾ ਜ਼ਮੀਨਾਂ ਜਾਇਦਾਦਾਂ ਦਾ ਜਾਂ ਹੋਰ ਸਾਰਾ ਸਿਲਸਿਲਾ ਨਾ, ਉਹ ਸਾਡਾ ਖਹਿੜਾ ਨਹੀਂ ਛੱਡ ਰਿਹਾ, ਕਿਉਂਕਿ ਉਹ ਭਰਾਵਾਂ ਦੇ ਵਿੱਚ ਵੰਡੀਆਂ ਜਾਂ ਤਾਂ ਪਹਿਲਾਂ ਹੀ ਪਾ ਕੇ ਉਹਨਾਂ ਨੂੰ ਬਰਾਬਰ ਦਾ ਵੱਖਰਾ ਵੱਖਰਾ ਕਰ ਦੇਣਾ ਚਾਹੀਦਾ ਹੈ। ਉਹ ਆਪੇ ਹੀ ਚਾਹੇ ਕਮਾਵੇ, ਚਾਹੇ ਉਹਨੂੰ ਖੱਜਲ ਖੁਆਰ ਕਰੇ, ਜੋ ਮਰਜ਼ੀ ਵੇਚੇ ਰੱਖੇ, ਉਹਦੀ ਸਿਰਦਰਦੀ ਹੋਏਗੀ। ਵੈਸੇ ਤਾਂ ਇਹ ਹੱਕ ਬਣਦਾ ਵੀ ਨਹੀਂ ਗਾ ਮੇਰੇ ਪੱਧਰ ਦੇ ਉੱਤੇ, ਜੋ ਮੈਂ ਸੋਚਦਾ, ਕਿਉਂਕਿ ਉਹ ਪੇਰੈਂਟਸ ਦਾ ਹੱਕ ਹੈਗਾ, ਜਿੰਨਾ ਚਿਰ ਉਹ ਜਿਉਂਦੇ ਜਾਗਦੇ ਹੈ, ਉਹ ਆਪਣਾ ਜੋ ਉਹਨਾਂ ਨੇ ਸਾਰੀ ਜ਼ਿੰਦਗੀ ਦੇ ਵਿੱਚ ਕਮਾਇਆ ਆ, ਜੋੜਿਆ ਆ, ਉਹ ਪਹਿਲ ਉਹਨਾਂ ਦੀ ਆ, ਉਹ ਕਿੰਨਾ ਸਪੈਂਡ ਕਰਦੇ ਆ, ਇੰਜੋਏ ਕਰਦੇ ਆ ਜ਼ਿੰਦਗੀ ਨੂੰ, ਤੇ ਉਸ ਤੋਂ ਬਾਅਦ ਅੱਖ ਤਾਂ ਉਹਨਾਂ ਦੀ ਹੋਣੀ ਨਹੀਂ ਚਾਹੀਦੀ ਨਾ, ਕਿਉਂਕਿ ਹੁਣ ਤਾਂ ਦੇਖਿਆ ਜਾਵੇ ਤਾਂ ਜਿਹੜੇ ਅੱਗੇ ਟੱਬਰ ਹੈਗੇ ਆ, ਟੱਬਰਾਂ ਦੇ ਵਿੱਚ ਅੱਗੇ ਜਿਹੜੀ ਨੌਜਵਾਨੀ ਆ ਗਈ ਹੈ, ਉਹ ਐਸ਼ ਪ੍ਰਸਤੀ ਜਾਂ ਹੋਰ ਸਾਰੀਆਂ ਚੀਜ਼ਾਂ ਇਸੇ ਕਰਕੇ ਹੀ ਜਿਹੜਾ ਤੁਰੇ ਫਿਰਦੇ ਆ ਨਾ ਬਾਹਰ, ਕਿਉਂਕਿ ਜੇ ਜ਼ਿੰਮੇਵਾਰੀਆਂ ਹੋਣਗੀਆਂ, ਪੈਣਗੀਆਂ, ਕੰਮ ਕਰਨਾ ਪਏਗਾ ਸਾਰਾ ਕੁਝ, ਤਾਂ ਫਿਰ ਉਹ ਇੰਡੀਪੈਂਡੈਂਟ ਆਪਣੇ ਆਪ ਉੱਤੇ ਹੋਣਗੇ, ਨਿਰਭਰ ਹੋਣਗੇ ਜੀ। ਪਰ ਪਤਾ ਹੈ ਕਿ ਪਿੱਛੇ ਜ਼ਮੀਨ ਜਾਇਦਾਦ ਹੈਗੀ ਹੈ ਤੇ ਸਾਰਾ ਕੁਝ ਹੈਗਾ ਆ, ਫਿਕਰ ਕਾਹਦੀ ਹੈ ਆਪਾਂ ਨੂੰ?
3: ਨਹੀਂ ਨਹੀਂ ਗੱਲ ਗੱਲ ਤੁਹਾਡੀ ਦਰੁਸਤ ਹੈਗੀ, ਜ਼ਮੀਨ ਜਾਇਦਾਦ ਵੀ ਇੰਨੀਆਂ ਕਿੰਨੀਆਂ ਕੁ ਜ਼ਮੀਨ ਜਾਇਦਾਦਾਂ ਹੈਗੀਆਂ ਰਹਿ ਗਈਆਂ ਪਿੱਛੇ, ਹੁਣ ਓਨੀਆਂ ਹੈ ਵੀ ਨਹੀਂ ਹੈਗੀਆਂ
0: ਜੀ।
3: ਪਰ ਗੱਲ ਤੁਹਾਡੇ ਵਾਲੀ ਵੀ ਸਹੀ ਹੈ ਭਾਰਦਵਾਜ ਜੀ, ਪਰ ਗੱਲ ਇਹ ਹੈ ਨਾ ਜ਼ਿੰਮੇਵਾਰੀ ਕੋਈ ਕੋਈ ਵੀ ਸਮਝਦਾ ਨਹੀਂ ਨਾ ਹੈਗਾ,
0: ਕਿਉਂਕਿ ਬਾਈ ਜੀ ਪਹਿਲਾਂ ਜਿਹੜੀ ਪ੍ਰੋਬਲਮ ਸੀ ਨਾ, ਪਹਿਲਾਂ ਪੈਸਾ ਧੇਲਾ ਨਹੀਂ ਹੁੰਦਾ ਸੀਗਾ, ਇੰਨੀ ਗੁੰਜਾਇਸ਼ ਨਹੀਂ ਸੀਗੀ ਕਿ ਵੱਖਰੇ ਵੱਖਰੇ ਘਰ ਪਾਏ ਜਾਣ, ਤੇ ਹੁਣ ਤਾਂ ਚਲੋ ਇਹ ਚੀਜ਼ਾਂ ਲੋਨ ਵਗੈਰਾ ਆ ਗਏ, ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਉਹ ਚਲੋ ਕਾਰਪੋਰੇਟ ਢਾਂਚੇ ਦੀ ਵੱਖਰੀ ਗੱਲ ਹੈ, ਪਰ ਉਹਨਾਂ ਨੇ ਜੇ ਉਹਨਾਂ ਤੋਂ ਲੈ ਕੇ ਅਸੀਂ ਸਹੂਲਤਾਂ ਮੰਨਦੀਆਂ ਨੇ ਤਾਂ ਉਹਨਾਂ ਨੂੰ ਵੀ ਦੋਸ਼ੀ ਨਹੀਂ ਠਹਿਰਾ ਸਕਦੇ। ਚਲੋ ਉਹਨਾਂ ਦਾ ਕਾਰੋਬਾਰ ਹੈ, ਉਹ ਸਾਰੀਆਂ ਚੀਜ਼ਾਂ ਨੇ, ਬਿਜ਼ਨਸ ਨੇ, ਤੇ ਉਹਦੇ ਨਾਲ ਹੀ ਸਾਰੀ ਆਈ ਚਲਾਈ ਵੀ ਚੱਲਦੀ ਹੈ। ਤੇ ਮੈਨੂੰ ਲੱਗਦਾ ਕਿ ਪਹਿਲਾਂ ਸਾਡੀਆਂ ਮਜਬੂਰੀਆਂ ਸੀਗੀਆਂ, ਦੇਖੋ ਕਦੇ ਸਾਈਕਲ ਲੈਣ ਦਾ ਵੀ ਸੋਚ ਨਹੀਂ ਸਕਦੇ ਸੀਗੇ, ਹੁਣ ਗੱਡੀਆਂ ਦੋ ਦੋ ਚ ਪੰਜ ਪੰਜ ਗੱਡੀਆਂ ਖੜੀਆਂ ਨੇ ਘਰਾਂ ਦੇ ਵਿੱਚ, ਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ, ਉਹਦੇ ਨਾਲ ਸਾਨੂੰ ਵੀ ਤਾਂ ਬਦਲਣਾ ਪਏਗਾ ਨਾ ਨਾਲ ਨਾਲ।
3: ਭਾਰਤ ਜੀ ਤੁਸੀਂ ਇੱਕ ਗੱਲ ਦੇਖੋ, ਅੱਜ ਸਵੇਰੇ ਨਾ ਇੱਕ ਟੋਆਣਾ ਰੈਲੀਓ ਤੇ ਇੱਕ ਸਵਾਲ ਬਾਈ ਜੀ ਨੇ ਕੀਤਾ ਸੀ, ਉਹ ਬਾਲਿਆਂ ਨੇ ਸੋਚਿਆ ਨੀ ਉਹਦਾ।
0: ਹਾਂਜੀ,
3: ਜਦੋਂ ਗੱਲ ਚੱਲਦੀ ਪਈ ਸੀ ਨਾ ਵੀ ਜਦੋਂ ਟੋਆਣਾ ਸਾਹਿਬ ਕਹਿਣ ਦੇ ਸੀ ਵੀ ਮੰਨ ਲਓ ਝੋਨਾ ਆਇਆ ਤੇ ਉਦੋਂ ਤਰੱਕੀ ਆਈ
0: ਜੀ,
3: ਉਹਦੇ ਤੇ ਇੱਕ ਬਾਈ ਨੇ ਸਵਾਲ ਕੀਤਾ ਸੀ ਮੈਨੂੰ, ਸ਼ਾਇਦ ਉਹਨਾਂ ਦਾ ਨਾਂ ਰਘਵੀਰ ਸਿੰਘ, ਸ਼ਾਇਦ ਉਹਨਾਂ ਨੇ ਕੋਈ ਕੋਈ ਉਹਨਾਂ ਨੇ ਕਿਹਾ ਸੀ, ਕਹਿੰਦੇ ਵੀ ਜੇ ਤਰੱਕੀ ਆਈ ਹੈ
0: ਜੀ
3: ਤੇ ਫਿਰ ਖੁਦਕੁਸ਼ੀ ਦਰ ਕਾਹਤੋਂ ਵੱਧ ਗਈ ਬਾਈ ਜੀ।
0: ਜੀ
3: ਜੇ ਮੰਨ ਲਓ ਆਪਾਂ ਕਹਿੰਦੇ ਵੀ ਆਪਣੇ ਕੋਲ ਪੈਸਾ ਆ ਗਿਆ, ਤਰੱਕੀ ਆ ਗਈ
0: ਜੀ,
3: ਤੇ ਜਿਹੜੀ ਆ ਖੁਦਕੁਸ਼ੀ ਦਰ ਹੈ ਵੀ ਉਹ, ਮੈਂ ਬਾਈ ਜੀ ਮੈਂ ਉਹਨਾਂ ਨੂੰ ਉਹਨਾਂ ਦੇ ਸਵਾਲ ਤੇ ਮੈਂ ਕਮੈਂਟ ਕੀਤਾ ਸੀ ਤੁਹਾਡੀ ਗੱਲ ਜਾਇਜ਼ ਹੈਗੀ ਹੈ
0: ਜੀ,
3: ਤੇ ਫਿਰ ਜੇ ਇੰਨਾ ਹੀ ਪੈਸਾ ਆ ਗਿਆ ਇੰਨਾ ਹੀ ਸਾਰਾ ਕੁਝ ਖੁਸ਼ਹਾਲ ਹੋ ਗਈ ਜ਼ਿੰਦਗੀ
0: ਜੀ,
3: ਤੇ ਫਿਰ ਖੁਦਕੁਸ਼ੀ ਦਰ ਕਿਉਂ ਵਧ ਜਾਂਦੀ ਹੈ ਜੀ ਨਾਲ ਨਾਲ ਬਾਈ?
0: ਉਹ ਬਾਈ ਜੀ ਉਹਦਾ ਕਾਰਨ ਮੈਂ ਚਲੋ ਕੋਸ਼ਿਸ਼ ਕਰਦਾ ਤੁਹਾਨੂੰ ਐਕਸਪਲੇਨ ਕਰਨ ਦੀ, ਉਹਦਾ ਹੁਣ ਦੇਖੋ ਪਹਿਲਾਂ ਜ਼ਮੀਨਾਂ ਹੁੰਦੀਆਂ ਸੀ, ਚਲੋ ਦੁਆਬੇ ਦੇ ਵਿੱਚ ਤਾਂ ਪਹਿਲਾਂ ਹੀ ਜ਼ਮੀਨਾਂ ਘੱਟ ਨੇ, ਤੇ ਦੁਆਬੇ ਦੇ ਵਿੱਚੋਂ ਹਰ ਪਰਿਵਾਰ ਦੇ ਵਿੱਚੋਂ ਤਕਰੀਬਨ ਦੂਜੇ ਤੀਜੇ ਪਰਿਵਾਰ ਦੇ ਵਿੱਚੋਂ ਹਰ ਕੋਈ ਬਾਹਰ ਸੀਗਾ, ਉਹਨਾਂ ਨੇ ਪਹਿਲਕਦਮੀ ਵੀ ਕੀਤੀ, ਇਸੇ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਆਏ, ਵਿਦੇਸ਼ਾਂ ਦੇ ਵਿੱਚ ਵਸੇ, ਤੇ ਉਹ ਆਪਣਾ ਚਲੋ ਨਿਰਭਰ ਹੋ ਗਏ ਆਪਣੇ ਆਪ ਦੇ ਉੱਤੇ ਜਾਂ ਪਿੱਛੇ ਵੀ ਨਿਰਭਰ ਕਰ ਲਿਆ। ਪਰ ਜਿਹੜਾ ਮਾਝਾ ਜਾਂ ਮਾਲਵੇ ਦੀ ਗੱਲ ਹੈ, ਉੱਥੇ ਖੁੱਲੀਆਂ ਜ਼ਮੀਨਾਂ ਹਨਾ, ਤੇ 100-100 ਕਿੱਲਾ ਐਗਜ਼ਾਮਪਲ ਦਵਾਂ ਤੁਹਾਨੂੰ, ਤੇ ਅੱਗੇ ਟੱਬਰ ਸੀਗੇ, ਮਤਲਬ ਕਿ ਉਹਦੇ ਦੋ ਜਵਾਕ ਹੋ ਗਏ, ਉਹ ਜਿਹੜਾ 100 ਕਿੱਲਾ ਸੀ 50 ਦੇ ਵਿੱਚ ਵੰਡ ਹੋ ਗਿਆ, 50 ਦੇ ਵਿੱਚ ਅਗਲਿਆਂ ਦੇ ਦੋ ਦੋ ਜਵਾਕ ਹੋ ਗਏ, ਉਹ ਫਿਰ 25-25 ਰਹਿ ਗਏ, ਤੇ ਉਹ ਹਾਲਤ ਏਦਾਂ ਕਿ 5-7 ਪੀੜੀਆਂ ਤੱਕ ਜ਼ਮੀਨਾਂ ਦਾ ਅਸੀਂ ਆਪ ਹੀ ਖਪਾ ਲਈਆਂ ਜੀ ਇਸ ਚੀਜ਼ ਨੂੰ। ਪਰ ਅਸੀਂ ਝੋਨਾ ਕੀ ਹੁਣ ਸਾਰੀ ਉਮਰ ਲੋਕਾਂ ਨੇ ਜਾਂ ਦੁਨੀਆਂ ਨੇ ਝੋਨਾ ਹੀ ਥੋੜੀ ਖਾਈ ਜਾਣਾ, ਤੇ ਉਹਦੇ ਵਿੱਚ ਵੀ ਤਾਂ ਸਾਨੂੰ ਫਸਲਾਂ ਦੇ ਵਿੱਚ ਵਿਭਿੰਨਤਾ ਜਾਂ ਉਹਦੇ ਵਿੱਚ ਚੇਂਜ ਜਾਂ ਮਤਲਬ ਕਿ ਦੁਨੀਆਂ ਦੀ ਕੀ ਮੰਗ ਹੈ ਉਹਦੇ ਉੱਤੇ ਨਾਲ ਵੀ ਤਾਂ ਚੱਲਣਾ ਪਏਗਾ ਨਾ।
3: ਨਹੀਂ ਨਹੀਂ ਉਹ ਬਾਈ ਉਹ ਬਾਈ ਦਾ ਇਹੀ ਇਹੀ ਕਹਿਣ ਦਾ ਮਤਲਬ ਉਹਨਾਂ ਦਾ ਇਹੀ ਸੀ ਵੀ ਜੇ ਆਪਾਂ ਝੋਨੇ ਨੂੰ ਆਪਾਂ ਇਹ ਮੰਨ ਲੈਂਦੇ ਹਾਂ ਵੀ ਇਹ ਸਾਡੀ ਖੁਸ਼ਹਾਲੀ ਦਾ ਇਹ ਸਰੋਤ ਹੈਗਾ, ਜਿਹੜਾ ਪਾਣੀਆਂ ਦਾ ਹੋ ਗਿਆ ਬੁਰੇ ਹਾਲ ਜਾਂ ਸਾਰਾ ਕੁਛ ਹੈ ਵੀ ਉਹਨਾਂ ਦੇ ਉਹ ਸਵਾਲ ਉਸੇ ਕਰਕੇ ਸੀ,
0: ਕਿਉਂਕਿ ਬਾਈ ਜੀ ਦੇਖੋ ਅੱਜ ਅੱਜ ਵੀ ਆਪਾਂ ਬਦਲਣਾ ਥੋੜੀ ਚਾਹੁੰਦੇ ਹਾਂ ਬਈ, ਸਾਨੂੰ ਇਹ ਆ ਕਿ ਉਹਦੇ ਉੱਤੇ MSP ਮਿਲਦੀ ਹੈ, ਪਾਣੀ ਚਾਹੇ ਰਵੇ ਨਾ ਰਵੇ ਉਹਦੇ ਉਹ ਸਾਡੀ ਸਰਕਾਰ ਦੀ ਨਹੀਂ ਜੀ,
3: ਬਿਲਕੁਲ ਉਹੀ ਚੱਕਰ ਹੈ ਨਾ। ਸਰਦਾਰ ਸਿੰਘ ਜੋਲ ਨੇ ਲਾਲੀ ਬਾਈ ਨੇ ਸਵੇਰੇ ਲਿਖਿਆ, ਉਹਨਾਂ ਨੂੰ ਪੁੱਛਿਆ ਸੀ ਉਹਨਾਂ ਨੇ ਉਹ ਵਾਹਵਾ ਟਾਈਮ ਪਹਿਲਾਂ ਅਸੀਂ ਕਿਹੜਾ ਲਾਈਏ, ਉਹ ਕਹਿੰਦੇ ਵੀ ਜਦੋਂ ਪਾਣੀ ਖਤਮ ਹੋਊਗਾ ਜਿਹੜਾ ਤੁਸੀਂ ਉਹ ਲਾਣਾ ਵੀ ਉਹ ਹੁਣ ਲਾ ਲਓ
0: ਜੀ, ਬਿਲਕੁਲ ਹੈ ਜੀ।
3: ਪਰ ਅਸੀਂ ਅਸੀਂ ਜਦੋਂ ਵੇਲਾ ਵਿਹਾ ਕੇ ਫੇਰ ਅਸੀਂ ਫਿਰ ਸੋਚਦੇ ਹਾਂ
0: ਜੀ, ਦੇਖੋ ਨਾਲੇ ਬਾਈ ਜੀ ਇਹ ਵੀ ਆ ਨਾ, ਜਿਹੜੀ ਚੀਜ਼ ਦੀ ਬਹੁਤਾਤ ਹੋਏਗੀ ਉਹ ਫਿਰ ਰੋਲਣੀ ਆ, ਉਹ ਫਿਰ ਤੁਹਾਨੂੰ ਮਤਲਬ ਕਿ ਆਪ ਮੁਸ਼ਕਲਾਂ ਸਾਹਮਣੇ ਆਉਣੀਆਂ। ਜਿਹੜੀ ਚੀਜ਼ ਦੀ ਹੁਣ ਦੇਖੋ ਪਿਆਜ਼ ਦਾ ਰੋਲਾ ਪਿਆ ਜਾਂ ਖੰਡ ਦਾ ਰੋਲਾ ਪਿਆ, ਹੁਣ ਕਿਸੇ ਨੇ ਜੇ ਖੰਡ ਪੈਦਾ ਕਰਨ ਲੱਗ ਗਿਆ ਜਾਂ ਸ਼ਕਰਕੰਦੀ ਲਾਉਣ ਲੱਗ ਗਿਆ ਜਾਂ ਕੁਝ ਜੜਾਂ ਆਉਂਦੀਆਂ ਨੇ ਜਾਂ ਗੰਨੇ ਦੀ ਗੱਲ ਆਉਂਦੀ ਹੈ ਉਹਦੇ ਵਿੱਚ ਬਹੁਤਾਤ ਕਰ ਲਈ, ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਪੌਂ 12 ਨੇ ਜੀ ਉਹਦੀਆਂ, ਤੇ ਜਿਹੜਾ ਨੇ ਨਹੀਂ ਉਹ ਰਾਸਤਾ ਅਪਣਾਇਆ ਤਾਂ ਉਹ ਫਿਰ ਉੱਥੇ ਦੇ ਉੱਥੇ ਰੋਈ ਜਾਣਗੇ ਜੀ। ਉਹ
3: ਬਿਲਕੁਲ ਗੱਲ ਉਹੀ ਹੈ ਭਰਜ ਬਾਈ ਜੀ ਵੀ ਜਦੋਂ ਸਮਾਂ ਲੰਘ ਜਾਂਦਾ ਨਾ ਅਸੀਂ ਉਦੋਂ ਵੇਲਾ ਵਿਹਾ ਕੇ ਫਿਰ ਸੋਚਦੇ ਹਾਂ ਅਸੀਂ
0: ਉਦੋਂ ਖੜੇ
3: ਸਾਡੇ ਨਾਲ ਆ ਕੀ ਉਦੋਂ ਫਿਰ ਜਦੋਂ ਵੇਲਾ ਲੰਘ ਜਾਂਦਾ ਫਿਰ ਹੱਥ ਕੁਛ ਨੀ ਆਉਂਦਾ ਹੈਗਾ
0: ਜੀ,
3: ਚੱਕਰ ਉਹੀ ਹੈ। ਪਰ ਜਿਹੜਾ ਅੱਜ ਤੁਹਾਡੇ ਮਸਲਾ ਵਧੀਆ ਸੀ ਸਾਨੂੰ ਰਿਸ਼ਤੇ ਨਾਤਿਆਂ ਵਾਲਾ,
0: ਹਾਂਜੀ,
3: ਪਰ ਇਹ ਸਾਨੂੰ ਨਾ ਪਹਿਲੇ ਪਹਿਲੇ ਸਟੈਪ ਤੋਂ ਹੀ ਜੇ ਅਸੀਂ ਸੋਚ ਕੇ ਚੱਲੀਏ ਨਾ ਹਰ ਇੱਕ ਚੀਜ਼ ਨੂੰ
0: ਜੀ,
3: ਫੇਰ ਮੈਨੂੰ ਲੱਗਦਾ ਚਲੋ ਹੋ ਸਕਦਾ ਵੀ ਕਿਸੇ ਨੂੰ ਗਲਤ ਲੱਗਦਾ ਹੋਊ ਕਿਸੇ ਨੂੰ ਠੀਕ ਲੱਗਦਾ ਹੋਊ, ਆਪੋ ਆਪਣੇ ਵਿਚਾਰ ਹੁੰਦੇ ਨੇ ਸਾਰਿਆਂ ਦੇ, ਪਰ ਉਹ ਜ਼ਿੰਮੇਵਾਰੀ ਜਿਹੜੀ ਹੈ ਨਾ ਆਪਾਂ ਨੂੰ ਧੀ ਤੋਂ ਪਹਿਲਾਂ ਆਪਾਂ ਸਾਰੇ ਆਪਣੇ ਪਰਿਵਾਰਕ ਮੈਂਬਰਾਂ ਦੇ ਬਾਰੇ ਸੋਚੀਏ ਨਾ
0: ਜੀ,
3: ਫੇਰ ਉਹੀ ਗੱਲ ਵੀ ਉਸ ਗੱਲ ਦਾ ਹੁੰਦਾ, ਪਰ ਸੋਚਦਾ ਹੀ ਨੀ ਹੈਗਾ ਬਾਈ ਜੀ ਅਸਲ ਨਾ ਇਹ ਮਸਲਾ ਬਹੁਤ ਵਿਗੜਿਆ ਹੋਇਆ
0: ਜੀ,
3: ਕਿਉਂਕਿ ਅੱਜ ਕੱਲ੍ਹ ਰਿਸ਼ਤੇ ਨਾਤੇ ਵਿਗੜੇ ਹੋਏ ਨੇ ਤੁਸੀਂ ਸਮਝ ਸੋਚ
0: ਛੋਟਾ ਨਾ ਲੈ ਜਾਵੇ ਹਨਾ
3: ਉਹ ਮੈਂ ਤਾਂ ਇਸੇ ਕਰਕੇ ਭਰਜਬਾ ਜੀ ਕਈ ਵਾਰੀ ਕਹਿੰਦਾ ਵੀ ਅਸੀਂ ਸਰਕਾਰ ਨੂੰ ਤਾਂ ਕਹਿ ਨਹੀਂ ਆਪਾਂ ਸਰਕਾਰ ਨੂੰ ਤਾਂ ਕਹਿ ਦਿੰਦੇ ਹਾਂ ਵੀ ਸਾਰਾ ਪੰਜਾਬ ਸੰਭਾਲੇ ਦੇਸ਼ ਦੀ ਸਰਕਾਰ ਨੂੰ ਕਹਿੰਦੇ ਸਾਰਾ ਦੇਸ਼ ਸੰਭਾਲੇ ਸਾਡੇ ਤੋਂ ਪਰਿਵਾਰ ਜਿਹੜਾ ਉਹ
0: ਸੰਭਾਲਿਆ
3: ਥੋਡੀ ਵਾਲੀ ਗੱਲ ਸੁਣੋ ਵੀ ਉਹ ਈਗੋ ਭਾਰੂ
0: ਈਗੋ ਭਾਰੂ ਹੋ ਗਈ ਨਾ
3: ਅਸੀਂ ਗੱਲ ਸੁਣਨੀ ਨੀ ਕਿਸੇ ਦੀ ਜਾਂ ਵੀ ਅਸੀਂ ਸਮਝਣੀ ਨੀ ਜਾਂ ਫਿਰ ਭਾਵੇਂ ਕੋਈ ਵੀ ਰਿਸ਼ਤਾ ਵੀ ਉੱਥੇ ਆਪਾਂ ਆਪਣਾ ਵੀ ਜਿਹੜਾ ਉਹ ਭਾਰੂ ਕਰਨਾ ਵੀ ਆਪਣਾ ਫੈਸਲਾ ਵੀ ਮੇਰਾ ਲਾਗੂ ਹੋਵੇ
0: ਜੀ ਬਿਲਕੁਲ ਹੈ ਜੀ
3: ਬੜਾ ਵਧੀਆ ਵਿਸ਼ਾ ਸੀ ਵੈਸੇ ਤੁਹਾਡਾ ਇਹ ਬਹੁਤ
0: ਸ਼ੁਕਰੀਆ
3: ਇਹੋ ਜਿਹੇ ਜਿਹੜੇ ਸੈਂਸਿਟਿਵ ਵਿਸ਼ੇ ਨੇ ਤੇ ਗੱਲਬਾਤ ਚੱਲਦੀ ਰਹਿਣੀ ਚਾਹੀਦੀ
0: ਹੈ ਬਿਲਕੁਲ ਹੈ ਜੀ ਬਿਲਕੁਲ ਤੁਹਾਡਾ
3: ਸਭ ਦਾ ਅੱਗੇ ਆਉਣ ਵਾਲਾ ਹਾਂਜੀ ਹਾਂਜੀ ਆਉਣ ਵਾਲਾ ਸਮਾਂ ਜਿਹੜਾ ਨਾ ਕਿਉਂਕਿ ਰਿਸ਼ਤੇ ਨਾਤੇ ਜਿਵੇਂ ਦਾ ਚੱਲਦਾ ਪਿਆ ਕੰਮ ਬਾਈ ਜੀ ਕੋਈ ਗੱਲ ਸੁਣ ਕੇ ਰਾਜੀ ਨਹੀਂ ਹੈ
0: ਬਿਲਕੁਲ ਹੈ ਜੀ ਬਿਲਕੁਲ ਹੈ ਮੁਕੱਦਰ ਜੀ ਜਦੋਂ ਹਨਾ ਤੁਹਾਡੇ ਮੀਆਂ ਬੀਬੀ ਦੇ ਵਿਚ ਜਾਂ ਪਰਿਵਾਰ ਦੇ ਵਿਚ ਹੈਗੀ ਆ ਇੱਕ ਦੂਸਰੇ ਨੂੰ ਸਮਝਣ ਦੀ ਸ਼ਕਤੀ ਜਾਂ ਇੱਕ ਜਿਹੜਾ ਦਿਮਾਗੀ ਸੰਤੁਲਨ ਉਹਨੂੰ ਬਰਾਬਰ ਰੱਖਣ ਦੀ ਜੇ ਤਾਂ ਹੁਣ ਬਾਹਰ ਲਿਆਂ ਆਪਾਂ ਅੰਡਰਸਟੈਂਡ ਕਰਨ ਲੱਗ ਗਏ ਜਾਂ ਉਹਨਾਂ ਦੀ ਅੰਡਰਸਟੈਂਡਿੰਗ ਲੈਣ ਲੱਗ ਗਏ ਫਿਰ ਫਰਕ ਪੈਣਾ ਹੀ ਪੈਣਾ ਜੀ ਸਾਨੂੰ ਉਹ ਤੋਂ ਪਹਿਲਾਂ ਪਰਿਵਾਰ ਦੀ ਅਹਿਮੀਅਤ ਜਾਂ ਪਹਿਲੀਅਤ ਜ਼ਰੂਰੀ ਹੈ ਨਾ ਕਿ ਸਮਾਜ ਦੀ
3: ਬਿਲਕੁਲ ਬਿਲਕੁਲ ਸਮਾਜ ਤਾਂ ਨਾ ਉਸ ਪਾਸੇ ਜਾਣ ਦਿੰਦਾ ਜੀ ਨਾ ਉਸ
0: ਪਾਸੇ ਦਿੰਦੇ ਨੇ
3: ਦੋਵੇਂ ਪਾਸੇ ਦਿੰਦੇ ਨੇ ਉਹਨਾਂ ਵੱਢੀ ਤੁਰੇ
0: ਜਾਣਾ ਜੀ ਸਟੂਡੀਓ ਦਾ ਨੰਬਰ ਹੈ ਸੁਨੇਹੇ ਪੜ੍ਹਦੇ ਪੜ੍ਹਦੇ ਕਾਲ ਆ ਗਈ ਤਾਂ ਠੀਕ ਹੈ ਨਹੀਂ ਤਾਂ ਫਿਰ ਆਪਾਂ ਅੱਗੇ ਲੈਣੇ ਆ ਗੁਰੀਮਾਨ ਬਾਈ ਜੀ ਕਹਿੰਦੇ ਆ ਲਾਈਕ ਨੰਬਰ 1 ਜੀ ਤੇ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਗੁਰੀਮਾਨ ਜੀ ਹਰਵਿੰਦਰ ਜੋਲ ਜੀ ਨੂੰ ਸਤਿ ਸ੍ਰੀ ਅਕਾਲ ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਨਾਲ ਗੁਲਦਸਤਾ ਭੇਜਿਆ ਫੁੱਲਾਂ ਦਾ ਤੇ ਇਕਬਾਲ ਮਾਂਗੜ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ ਗੁਰੀ ਜੀ ਤੇ ਆਵਾਜ਼ ਠੀਕ ਆ ਰਹੀ ਹੈ ਬਾਈ ਜੀ ਕਹਿੰਦੇ ਜੀ ਤੇ ਸ਼ਮੀ ਬਾਈ ਜੀ ਨੂੰ ਜੀਆਂ ਨੂੰ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਕਹਿੰਦੇ ਆ ਤੇ ਮਾਲ ਭੈਣ ਜੀ US ਤੋਂ ਜੁੜੇ ਆ ਤੇ ਉਹਨਾਂ ਦੀ ਗੱਲਬਾਤ ਸੁਣਦੇ ਆ ਫਿਰ ਆਪਾਂ ਅੱਗੇ ਵੱਲ ਨੂੰ ਚੱਲਦੇ ਆ ਸਤਿ ਸ੍ਰੀ ਅਕਾਲ ਭੈਣ ਜੀ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ ਕੀ ਹਾਲ ਚਾਲ
4: ਕਈ ਵਾਰ ਆਨ ਆਫ ਹੀ ਹੁੰਦੀ ਰਹੀ ਆ ਵਿੱਚ ਮੈਨੂੰ ਇੰਡੀਆ ਤੋਂ ਫੋਨ ਆ ਗਿਆ
0: ਜੀ
4: ਤਾਂ ਪਰ ਹੁਣ ਵਿਸ਼ਾ ਤਾਂ ਇਹ ਸੌਖਾ ਇਸ
0: ਹੱਲੇ ਦੇਖ ਲੋ ਕਹਿੰਦੇ ਬੀਬੀਆਂ ਵਿਹਲੀਆਂ ਰਹਿੰਦੀਆਂ ਨੇ ਜੀ
4: ਬੀਬੀਆਂ ਹੁਣ ਪਤਾ ਕੀ ਆ ਹੁਣ ਮੇਰੀ ਨਨਾਣ ਦਾ ਫੋਨ ਆ ਗਿਆ ਪਤਾ ਕਿ ਉਹ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਸੀ ਫਿਰ ਆਉਂਦਾ ਹੋਰ ਕਿਸੇ ਦਾ ਇਗਨੋਰ ਵੀ ਤੁਸੀਂ ਕਰ ਸਕਦੇ ਪਿਛਾ ਠਹਿਰ ਕੇ ਕਰ ਲਓਗੇ ਜੇ ਇੱਥੋਂ ਦਾ ਲੋਕਲ ਹੋਵੇ ਹਨਾ
0: ਜੀ
4: ਤਾਂ ਪਿਓ ਦਾ ਵੀ ਫਿਰ ਸੌਣ ਦਾ ਟਾਈਮ ਸੀ ਤਾਂ ਕਰਕੇ ਲੈ ਲਿਆ ਬਾਕੀ ਵਿਸ਼ਾ ਵੀ ਸੋਹਣਾ ਸੀ ਬਹੁਤ ਵਧੀਆ
0: ਥੈਂਕ ਯੂ ਜੀ
4: ਲਾਈਫ ਜਿਹੜੀ ਆ ਆਦਮੀ ਤੀਵੀਂ ਦੀ ਤੇ ਹੁਣ ਮੁੰਡੇ ਉਹਦਾ ਅੱਜ ਕੱਲ ਡਰਦੇ ਆ ਪਤਾ ਨੀ ਕਾਹਤੇ ਵਿਆਹ ਕਰਾਉਣ ਤੋਂ ਡਰੀ ਜਾਂਦੇ ਵੈਸੇ ਐਡੀ ਵੀ ਕੋਈ ਡਰ ਵਾਲੀ ਗੱਲ ਨੀ ਹਾਂ ਜਿੱਦਾਂ ਹੁਣ ਤੁਸੀਂ ਕਹਿੰਦੇ ਭਾਂਡੇ ਮਾਂਜ ਲਏ ਤੇ ਕਰ ਲਈ ਤੇ ਐਡੇ ਫਿਰ ਉਹਨੇ ਕਲਿੱਪ ਵੀ ਤਾਂ ਵੀਡੀਓ ਕਲਿੱਪ ਇੱਦਾਂ ਬਣਾਏ ਹੁੰਦੇ ਵੀ ਵਿਆਹ ਕਾਹਦੀ ਔਖੀ ਗੱਲ ਆ ਤੇ ਚੱਲ ਤਾਂ ਕੀ ਆ ਉਹ ਜੇ ਸੁੱਤੀ ਪਈ ਆ ਤੁਸੀਂ ਭਾਂਡੇ ਮਾਂਜ ਲਿਆ ਤਾਂ ਕੋਈ ਗੱਲ ਨੀ ਜਾਣੂ ਉੱਠਦੇ ਨੂੰ ਉਹਨੂੰ ਚਾਹ ਬਣਾ ਕੇ ਰੱਖ ਦਿੱਤੀ ਤਾਂ ਕੋਈ ਗੱਲ ਨੀ ਵੈਸੇ ਤਾਂ ਸੱਚੀ ਕੋਈ ਗੱਲ ਨੀ
0: ਬਿਲਕੁਲ ਆਪਣੇ ਕੱਪੜੇ ਧੋਂਦੀ ਹੈ ਬੱਚਿਆਂ ਨੂੰ ਸਾਂਭਦੀ ਹੈ ਉਹਨਾਂ ਨੂੰ ਲਲਾਉਂਦੀ ਤਲਾਉਂਦੀ ਹੈ ਸਾਰਾ ਕੁਝ ਕਰਦੀ ਹੈ ਘਰ ਦੇ ਵਿੱਚ ਸਾਰਾ ਸੰਭਰਨਾ ਸਾਰਾ ਕੁਝ ਕਰਨਾ ਹੂਵਰ ਮਾਰਨਾ ਫਿਰ ਆਪਣੀ ਜੌਬ ਦੇ ਉੱਤੇ ਵੀ ਜਾਣਾ ਘੱਟੋ ਘੱਟ ਵੀਕਐਂਡ ਦੇ ਵਿੱਚ ਜਾਂ ਕਿਸੇ ਛੁੱਟੀ ਵਾਲੇ ਦਿਨ ਤੁਸੀਂ ਕਰਕੇ ਦੇਖੋ ਤਾਂ ਕਿੱਦਾਂ ਉਹਨੂੰ ਚਾਹ ਚੜਦਾ ਉਹ ਕਹਿੰਦੀ ਤੇਰੀ ਤਬੀਅਤ ਠੀਕ ਆ ਅੱਜ
4: ਵੈਸੇ ਤੁਹਾਨੂੰ ਮੈਂ ਦੱਸਦੀ ਹਾਂ ਕਰਾਉਣਾ ਚਾਹੀਦਾ ਆਦਮੀ ਦਾ ਫਰਜ਼ ਵੀ ਆ
0: ਬਿਲਕੁਲ
4: ਪਤਾ ਕੀ ਆ ਐਵੇਂ ਪਿਛਲੀਆਂ ਤੀਵੀਆਂ ਬੁੜੀਆਂ ਹੀ ਕਹਿੰਦੀਆਂ ਸੀ ਉਹ ਤੂੰ ਕੰਮ ਕਰਨ ਲੱਗਾ, ਤੂੰ ਤਾਂ ਏਦਾਂ ਲੋਕਾਂ ਨੇ ਕਹਿਣਾ ਇਹਦਾ ਥੱਲੇ ਲਗਾਇਆ ਕੁੜੀ ਦਾ, ਹਨਾ। ਤੇ ਏਦਾਂ ਨੀ, ਏਦਾਂ ਨੀ। ਹੁਣ ਜਿਹੜਾ ਇੱਥੇ ਆ, ਇੱਥੇ ਭੁਪਿੰਦਰ ਜੀ ਜ਼ਰੂਰਤ ਆ, ਸਮਝੋ। ਤੁਹਾਡੀ ਵਾਈਫ ਨੇ ਵੀ ਕੰਮ ਤੇ ਜਾਣਾ, ਤੁਸੀਂ ਵੀ ਜਾਣਾ, ਸਮਝੋ। ਤੁਸੀਂ ਜਾ, ਉਹ ਬਣਾ ਰਹੀ ਤਾਂ ਤੁਸੀਂ ਤਾਂ ਪੈਕ ਕਰਨ ਲੱਗ ਪਏ ਬੱਚਿਆਂ ਲਈ ਜਾਂ ਆਪਣੇ ਲਈ। ਜੇ ਜੇ ਉਹ ਤੁਸੀਂ ਬਣਾ ਰਹੇ ਤਾਂ ਉਹ ਤਾਂ ਬਤਾਓ ਕਰ ਦੋ, ਤਾਂ ਕੰਮ ਰਲ ਕੇ ਛੇਤੀ ਖਤਮ ਹੋ ਜਾਊ।
0: ਇਹ ਵੀ ਆ ਨਾ ਕਿ ਉਹ ਵੀ ਤਾਂ ਹਿਊਮਨ ਹੀ ਆ ਨਾ, ਉਹ ਮਸ਼ੀਨ ਥੋੜੀ ਆ ਜੀ।
4: ਬਿਲਕੁਲ ਬਿਲਕੁਲ।
0: ਦੇਖੋ ਹੁਣ ਛੋਟੇ ਹੁੰਦੇ ਬੱਚੇ ਪਾਲਣੇ, ਜਦੋਂ ਛੋਟੇ ਹੁੰਦੇ ਆ ਕਈਆਂ ਦੇ, ਚਲੋ ਸਟਾਮਿਕ ਦੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ। ਉਹ ਤਿੰਨ ਤਿੰਨ ਮਹੀਨੇ, ਮਤਲਬ ਕਿ ਉਹ ਇੱਕੋ ਹੀ ਟਾਈਮਿੰਗ ਹੁੰਦੀ ਹੈ ਉਹਨਾਂ ਦੀ ਕਿ ਬੱਚੇ ਨੇ ਉਸੇ ਸਮੇਂ ਰੋਣਾ ਸ਼ੁਰੂ ਕਰਨਾ ਤੇ ਉਹ ਦੋ ਤਿੰਨ ਘੰਟੇ ਉਹਨੇ ਰੋਈ ਜਾਣਾ, ਉਹਨੂੰ ਟਿਕਾਣ ਹੀ ਹੋਣਾ ਜੀ। ਤੇ ਉਹ ਬੱਚੇ ਆਪ ਪਾਲੇ ਵੀ ਆ ਜੀ, ਤੇ ਉਹਨੂੰ ਵੀ ਸੌਣ ਦਾ ਸਮਾਂ ਦਿੱਤਾ, ਤੇ ਕਈ ਵਾਰੀ ਆਪ ਜਾਗਣਾ ਪਿਆ ਜੀ, ਸਾਰਾ ਕੁਝ ਕਰ।
4: ਜ਼ਰੂਰੀ ਆ ਭਵਿੰਦਰ ਜੀ। ਹਾਂ, ਤੁਸੀਂ ਹੁਣ ਬੱਚੇ ਪਾਲਣ ਦੀ ਗੱਲ ਦੱਸਦੇ, ਮੈਂ ਤਾਂ ਬੱਚੇ ਪਾਲਣ ਹੋਣ ਤੋਂ ਪਹਿਲਾਂ ਦੀ ਗੱਲ ਦੱਸਦੀ। ਮੈਂ ਪ੍ਰੈਗਨੈਂਟ ਸੀ ਆਪਣੇ ਬੇਟੇ ਲਈ। ਤੁਸੀਂ ਦੇਖੋ ਤੇ ਮੇਰੇ ਹਸਬੈਂਡ ਨੇ ਦੇਖਣਾ ਪਏ, ਉਦੋਂ ਤਾਂ ਨਲਕਾ ਹੀ ਹੁੰਦਾ ਸੀ ਘਰ ਵਿੱਚ ਲੱਗਿਆ ਆ, ਉਹਨੇ ਮੈਨੂੰ ਨਲਕਾ ਗੇੜ ਕੇ ਪਾਣੀ ਦੀ ਬਾਲਟੀ ਭਰ ਦੇਣੀ। ਪਤਾ ਇਹਦੇ ਲਈ ਨਹੀਂ ਠੀਕ ਹੈਗਾ, ਇਹ ਇੰਨਾ ਨਹੀਂ ਕਰ ਸਕਦੀ। ਫਿਰ ਮੈਨੂੰ ਪਤਾ ਫਿਰ ਮੈਂ ਸਕੂਲ ਵੀ ਜਾਣਾ ਹੁੰਦਾ ਸੀਗਾ, ਮੈਂ ਸਿਰਫ ਅਖੀਰਲੇ ਦਿਨ ਹੀ ਮਤਲਬ ਮੈਂ ਛੁੱਟੀ ਲਈ ਸੀ, ਜਿੱਦਣ ਮੇਰੀ ਡਿਲੀਵਰੀ ਹੋਈ ਆ, ਹਨਾ, ਇੰਡੀਆ ਦੀ ਗੱਲ ਆ। ਤੇ ਹੁਣ ਤਾਂ ਭਾਈ ਏਦਾਂ, ਪਰ ਇੱਥੇ ਕਰਦੀਆਂ ਵੀ, ਇੱਥੇ ਵੀ ਮੈਂ ਦੇਖਿਆ ਮੇਰੇ ਨਾਲ ਜੋਬ ਕਰਦੀਆਂ ਨਿਊਯਾਰਕ ਸਕੂਲ ਵਿੱਚ ਸੀਗੀਆਂ। ਆਪਣੇ ਇੰਡੀਆ ਤਾਂ ਪਹਿਲਾਂ ਹੀ ਕਈ ਚਿਰ ਛੁੱਟੀਆਂ ਲੈ ਲੈਂਦੇ, ਪਰ ਇੱਥੇ ਦੇ ਲੋਕ ਬਹੁਤ ਸਿਆਣੀਆਂ ਕੁੜੀਆਂ ਆ, ਉਹ ਅਖੀਰਲੇ ਦਿਨ ਤੱਕ ਕੰਮ ਕਰਦੇ ਰਹਿੰਦੇ। ਪਤਾ ਵੀ ਜੇ ਡਿਲੀਵਰੀ ਹੋਣ ਵਾਲੀ ਹੋਈ ਤਾਂ ਝਟ ਇੱਥੋਂ ਸਕੂਲ ਤੋਂ ਵੀ ਤਾਂ ਹਸਪਤਾਲ ਪਹੁੰਚਾਈ ਦੇਣਾ ਹੈ, ਤਾਂ ਕਿਹੜੀ ਗੱਲ ਆ। ਉਹਨੇ ਜਿਹੜਾ ਉਹ ਵਾਧੂ ਦਾ ਟਾਈਮ ਆ ਨਾ, ਉਹਨਾਂ ਦੇ 6 ਮਹੀਨੇ ਉਹਨੇ ਆਪਣੇ ਬੱਚੇ ਨਾਲ ਗੁਜ਼ਾਰ।
0: ਬਿਲਕੁਲ ਜੀ, ਬਿਲਕੁਲ।
4: ਤੇ ਪਹਿਲਾਂ ਨੀ ਬੈਠਣਾ ਤੁਰੀਆਂ ਫਿਰ ਉਹ ਵਿਹਲੀਆਂ ਰਹੋ, ਚੱਲ ਸੱਸ ਕੰਮ ਕਰੀ ਜਾਵੇ, ਨਾਨ ਕੰਮ ਕਰੀ ਜਾਵੇ, ਇਹ ਆਪ ਕੰਮ ਕਰਦੀਆਂ। ਔਰ ਮੈਂ ਤਾਂ ਇਹ ਤਾਂ ਐਮੀ ਸੱਸਾਂ ਨੇ ਨਾਨਾ ਤੋਂ ਫਾਇਦੇ ਲੈਂਦੀਆਂ, ਭੁਪਿੰਦਰ ਜੀ ਮੈਂ ਤਾਂ ਆਪ ਖੁਦ ਕੰਮ ਕਰਦੀ ਰਹੀ।
0: ਬਿਲਕੁਲ ਜੀ, ਬਿਲਕੁਲ।
4: ਸਾਨੂੰ ਤਾਂ ਕੋਈ ਫਰਕ ਨੀ ਲੱਗਾ, ਤੁਹਾਨੂੰ ਦੱਸਦੀ ਵੀ ਅਖੀਰਲੇ ਦਿਨ ਤੱਕ ਮੈਂ ਕੰਮ ਕਰਦੀ ਸੀ, ਤੇ ਰਾਤ ਨੂੰ ਮੇਰਾ ਬੱਚਾ ਬੇਟਾ 9 ਵਜੇ ਹੋਇਆ, ਹਨਾ
0: ਜੀ।
4: ਤਾਂ ਫਿਰ ਤਾਂ ਏਦਾਂ ਹੁੰਦੀ ਆ। ਤਾਂ ਮੇਰੇ ਹਸਬੈਂਡ ਕੰਮ ਬੜਾ ਵਧੀਆ ਮੇਰੇ ਨਾਲ ਕੰਮ ਕਰਾ ਦਿੰਦੇ ਹੁੰਦੇ ਸੀ, ਉੱਥੇ ਪਾਣੀ ਨੀ ਭਰ ਹੋਣਾ, ਠੀਕ ਆ ਬੀਬੀ ਰੋਟੀ ਪਾਣੀ ਬਣਾਉਣ ਲੱਗੀ, ਉਹ ਇਹਨਾਂ ਲਈ ਇਕਬਾਲ ਲਈ ਬਣਾ ਕੇ ਦੇਣੀ ਆ, ਤੇ ਹੁਣ ਸਕੂਲ ਨੂੰ ਜਾਣਾ, ਤੇ ਸੁਰਿੰਦਰ ਨੇ ਜਾਣਾ, ਤੇ ਬੀਜੀ ਨੇ ਰੋਟੀ ਪਾਣੀ ਬਣਾਉਣਾ, ਤੇ ਇਹਨੀ ਹੋਰ ਕੰਮ ਥੋੜੀ ਬਹੁਤ ਹੈਲਪ ਕਰਾ ਦੇਣੀ। ਹੁਣ ਵੀ ਤੁਹਾਨੂੰ ਮੈਂ ਦੱਸਦੀ, ਮੈਂ ਅੱਜ ਕੱਲ ਦੀ ਗੱਲ ਦੱਸਦੀ ਹਾਂ, ਮੈਂ ਦੱਸਦੀ ਹਾਂ। ਮੈਂ ਸਵੇਰ ਨੂੰ ਨਹੀਂ ਉੱਠਦੀ ਹੁੰਦੀ, ਨਾ ਮੈਨੂੰ ਝਟਕੇ ਪੈਂਦੇ ਆ, ਮੈਨੂੰ ਖਿੱਚਦੇ ਹੁੰਦੇ ਸੀ, ਤੂੰ ਅਜੇ ਤੱਕ ਸੁੱਤੀ ਪਈ ਆ, ਹੁਣ ਮੈਨੂੰ ਕਦੇ ਨੀ ਕਹਿੰਦੇ। ਉਹਨੇ ਉੱਠਣਾ, ਉਹਨਾਂ ਨੇ ਉੱਠਣਾ, ਆਪਣੀ ਚਾਹ ਪਾਣੀ ਬਣਾਇਆ, ਔਰ ਚਾਹ ਭੁਪਿੰਦਰ ਜੀ ਕੱਪ ਚ ਪਾ ਕੇ ਪਤੀਲੀ ਮਾਂਜ ਕੇ, ਚਾਹ ਪਾਣੀ ਮਾਂਜ ਕੇ ਉਹ ਰੱਖ ਦੇਣੀ, ਫਿਰ ਚਾਹ ਲੈ ਕੇ ਆਪਣੇ ਉਹਨੇ ਉੱਥੇ ਬੈਠਣਾ ਪਈ ਸੋਫੇ ਤੇ ਵੀ ਪੀਣ ਲਈ। ਉਹ ਤੋਂ ਬਾਅਦ ਮੈਂ ਜੀ ਆਰਾਮ ਨਾਲ ਉੱਠਣਾ 6:30 ਜਾਂ 7:15 ਤੱਕ। ਮੈਂ ਤਾਂ ਦੇਖੋ ਹਨਾ, ਮੈਂ ਉਸਲੇ ਉੱਠਣਾ, ਉਸਲੇ ਜਿਸਲੇ ਮੈਂ ਉੱਠੀ ਆ, ਤਾਂ ਜਾਨੂ ਜੀ ਇਹ ਬਾਗ ਕਰਨ ਵੀ ਚਲ ਜਾਂਦੇ, ਇਹ ਬਾਗ ਕਰਨ ਚਲ ਜਾਂਦੇ, ਮੈਂ ਉੱਠ ਕੇ ਦਵਾਈ ਖਾਣੀ ਹੁੰਦੀ। ਮੈਂ ਏਦਾਂ ਡੋਗੀ ਨੀ ਉੱਤੋਂ ਆ ਜਾਣਾ ਹੁੰਦਾ, ਮੈਨੂੰ ਇਹ ਆਪਣੇ ਡੋਗੀ ਆ ਗਿਆ ਤਾਂ ਇਹਨੂੰ ਬਾਹਰ ਨੂੰ ਲਿਜਾਣ ਦਾ ਤੇ ਹੈਗਾ, ਤੇ ਇਹਨੂੰ ਮੈਂ ਬਾਥਰੂਮ ਲੈ ਜਾਊ ਉਹਨੂੰ ਕਰਾ ਕੇ। ਉਹ ਤੋਂ ਬਾਅਦ ਫੇਰ ਮੈਂ ਭੁਪਿੰਦਰ ਜੀ ਮੈਂ ਵੀ ਵਾਕ ਕਰਨ ਚਲ ਜਾਣਾ, ਇਹਨੇ 3 ਮੀਲ ਤੁਰ ਲੈਣਾ, ਮੈਂ 2 ਮੀਲ ਤੁਰ ਕੇ ਆ ਕੇ ਫੇਰ ਮੈਂ ਆ ਕੇ ਖਾਣਾ ਆ
0: ਜੀ। ਬਿਲਕੁਲ
4: ਬਿਲਕੁਲ। ਤਾਂ ਇਹਨਾਂ ਲਈ ਵੀ ਉਹ ਤਾਂ ਅੰਡੇ ਬੋਇਲ ਕਰਕੇ ਪਹਿਲਾਂ ਰੱਖਦੇ ਦਿੱਤੇ ਹੁੰਦੇ, ਮੈਂ ਰਾਤ ਨੂੰ ਹੀ ਰੱਖੇ ਹੁੰਦੇ, ਲੋੜ ਪਵੇ ਤਾਂ ਸਵੇਰ ਨੂੰ ਖਾ ਸਕਦੇ ਆ, ਜੇ ਜਦ ਮੇਰੇ ਨਾਲ ਹੀ ਖਾਣਾ ਹੋਊਗਾ ਤਾਂ ਉਸ ਵੇਲੇ ਖਾ ਲਵਾਂਗੇ ਮੁੜ ਵਾਕ ਕਰਕੇ ਆ ਕੇ। ਹੋਰ ਵੀ ਕੰਮ ਕਰਾਉਂਦੇ ਆ, ਫਿਰ ਹੁਣ ਇੰਨੀ ਹੁਣ ਮੈਂ ਰੋਟੀ ਪਾਣੀ ਬਣਾਤਾ ਖੜਾਤਾ ਭੁਪਿੰਦਰ ਜੀ, ਜਿਹਲੇ 3 ਵੱਜਣੇ ਨਾ, ਇਹਨੇ ਮੈਨੂੰ ਆ ਕੇ ਪੁੱਛਣਾ ਤੂੰ ਚਾਹ ਪੀਣੀ, ਮੈਂ ਕਹਿਣਾ ਮੈਂ ਨੀ ਪੀਣੀ। ਇਹ ਕਹਿੰਦੇ ਤੂੰ ਕਿੰਨੀ ਦੇਖ ਲੈ ਜੀ ਬਣੀ ਆ,
0: ਪੁੱਛਣ ਦਾ ਇੱਕ ਦੇਖ ਲੋ ਤਰੀਕਾ ਨਾ, ਆਪਣੇ ਕਹਿਣਗੇ ਏਦਾਂ ਕਰ ਚਾਹ ਹੀ ਧਰ ਲਾ ਫਿਰ ਹਨਾ ਜੀ, ਸਮਾਂ ਕਿਉਂ ਪੁੱਛ ਰਹੇ ਨੇ ਚਾਹ ਪੀਣੀ ਆ ਬਣਾਈਏ। ਹਾਂਜੀ
4: ਹਾਂਜੀ ਹਾਂਜੀ ਹਾਂਜੀ। ਤੇ ਹੁਣ ਨਹੀਂ ਤਾਂ ਕਹਿੰਦੇ ਹੁਣ ਹੀ ਨੀ ਮੈਨੂੰ ਪੁੱਛਣਾ, ਕਿਉਂਕਿ ਇਹਨੀ 3 ਵਜੇ ਆਪੇ ਬਣਾਉਣੀ ਹੁੰਦੀ, ਮੈਂ ਰੋਜ਼ ਹੀ ਨੀ ਪੀਣੀ ਹੁੰਦੀ। ਫਿਰ ਕਹਿਣਾ ਨਹੀਂ ਨਹੀਂ, ਫਿਰ ਲਿਆ ਕੇ ਰੱਖ ਦੇਣੀ, ਕਹਿਣਾ ਚੱਲ ਤੂੰ ਹੁਣ ਪੀਏ ਲੈ ਮੈਂ ਬਣਾ ਲਈ ਸਿਰ ਲਈ। ਤਾਂ ਫਿਰ ਠੀਕ ਆ, ਫਿਰ ਅੱਗੇ ਹੁਣ ਤਕਾਇਆ ਜਿਹਲੇ 6 ਵਜਣੇ ਉਹਲੇ, ਤੇ ਨਹੀਂ ਸੈਂਡਵਿਚ ਖਾਣਾ ਹੁੰਦਾ, ਬੜਾ ਈਜ਼ੀ ਕੰਮ ਹੁੰਦਾ।
0: ਬਿਲਕੁਲ,
4: ਮਤਲਬ ਕਰਾਉਂਦੇ ਆ ਹੈਲਪ ਭੁਪਿੰਦਰ ਜੀ, ਏਦਾਂ ਨੀ ਹੈ। ਫਿਰ ਜਿਸਲੇ ਗਰੋਸਰੀ ਲੈਣ ਜਾਣਾ ਮੈਂ ਨੀ ਜਾਣਾ, ਜੇ ਮੈਂ ਇਹਨਾਂ ਦੇ ਨਾਲ ਗਈ ਆ ਨਾ
0: ਜੀ,
4: ਮੈਂ ਤਾਂ ਚੁੱਕਣੀਆਂ 2-3 ਚੀਜ਼ਾਂ, ਇਹਨੇ $150-$200 ਖਰਚ ਕੇ ਇਹਨੇ ਟਰਾਲੀ ਵੀ ਭਰ ਲੈਣੀ ਹੁੰਦੀ ਆ।
0: ਬਿਲਕੁਲ,
4: ਕਿਉਂਕਿ ਜਿਹੜਾ ਬੰਦਾ ਜਾਂਦਾ ਉਹਨੂੰ ਪਤਾ ਹੈ ਕਿੱਥੇ ਕਿਹੜੀ ਚੀਜ਼ ਪਈ ਆ, ਕਿਹੜੀ ਆਇਲ ਵਿੱਚ ਪਈ ਆ, ਕਿੱਥੋਂ ਚੁੱਕਣੀ ਆ, ਕਿੱਥੇ। ਮੇਰੇ ਵਰਗੇ ਨੂੰ ਪਤਾ ਨੀ।
0: ਬਿਲਕੁਲ,
4: ਮੈਂ ਤਾਂ ਘਰੋਂ ਆਰਡਰ ਹੀ ਕਰਦੀ ਹੁੰਦੀ ਆ, ਜਿੱਦਾਂ ਕੋਈ ਆਪਣੇ ਚੀਜ਼ਾਂ ਦੇ, ਕੋਈ ਕੱਪੜੇ ਜਾਂ ਕੋਈ ਚੀਜ਼ ਜਾਂ ਕੋਈ ਜੁੱਤੀ ਜਾਂ ਕਿਸੇ, ਜੇ ਮੋੜ ਨੀ ਹੋਵੇ ਤਾਂ ਮੈਂ ਇਹਨਾਂ ਨੂੰ ਭੇਜਣਾ, ਫਿਰ ਹੁਣ ਤੁਸੀਂ ਮੁੜਿਆ।
0: ਬਿਲਕੁਲ,
4: ਮਤਲਬ ਇੱਦਾਂ ਰਲ ਮਿਲ ਕੇ ਹੀ ਕੰਮ ਹੁੰਦੇ ਆ ਭੁਪਿੰਦਰ ਜੀ। ਹੁਣ ਗਰੋਸਰੀ ਨੀ ਲੈ ਦੇਣੀ, ਫਿਰ ਚੱਲ ਇਹਨਾਂ ਦੇ ਨਾਲ ਚੁਕਾ ਦੇਣੀ ਆ, ਰਖਾ ਦੇਣੀ, ਕਰ ਦੇਣੀ, ਪਰ ਮਤਲਬ ਇਹ ਤਾਂ ਮੇਰੇ ਬਹੁਤ ਕੰਮ ਕਰਾ ਦਿੰਦੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
4: ਫੇਰ ਕਹੋਗੇ ਐ ਜਿੰਨਾ ਵਧੀਆ ਬੀਬੀ ਦਾ ਪੁੱਤ ਹੈਗਾ, ਇੱਦਾਂ ਦਾ ਕੋਈ ਹੋਰ ਮਿਲਣਾ ਸੀ ਤੈਨੂੰ ਮੈਂ ਕਿਹਾ।
0: ਜੀ ਵਾਹ ਜੀ ਵਾਹ।
4: ਹਾਂਜੀ ਹਾਂਜੀ, ਨਹੀਂ ਇੱਦਾਂ ਰਲ ਮਿਲ ਕੇ ਕੰਮ ਕਰਨਾ ਚਾਹੀਦਾ,
0: ਕਰਾਉਣਾ
4: ਚਾਹੀਦਾ। ਹਾਂਜੀ ਹਾਂਜੀ, ਬਸ ਮੈਂ ਕਿਹਾ ਮੈਂ ਰੋਜ਼ ਹੀ ਸਾਂਝ ਫੋਨ ਕਰਦੀ ਰਹਿੰਦੀ। ਮੈਂ ਕਈ ਵਾਰ ਉਸ ਵੇਲੇ ਰੋਟੀ ਬਣਾਉਂਦੀ ਹੁੰਦੀ, ਖਾਂਦੀ ਹੁੰਦੀ, ਫਿਰ ਮੈਂ ਸੁਣਦੀ ਰਹਿੰਦੀ ਆ। ਕਈ ਵਾਰ ਨਹੀਂ ਹੁੰਦਾ, ਫਿਰ ਕਈ ਵਾਰ ਸੁਣਨਾ ਵੀ ਬਹੁਤ ਹੀ ਵਧੀਆ ਲੱਗਦਾ ਜਿਸਲੇ ਸੁਣਦੇ ਆ
0: ਤੁਸੀਂ।
4: ਹਾਂਜੀ ਚਲੋ ਠੀਕ ਹੈ ਭੁਪਿੰਦਰ ਜੀ, ਓਕੇ ਫਿਰ ਸਤਿ ਸ੍ਰੀ ਅਕਾਲ।
0: ਜੀ ਦੋਸਤੋ, ਇਸ ਤਰ੍ਹਾਂ ਜੀ ਸੁਰਿੰਦਰ ਕੌਰ ਮਾਲ ਜੀ ਤੇ ਅਗਲੀ ਲਾਈਨ ਦੇ ਉੱਤੇ ਇਕਬਾਲ ਮਾਂਗੜ ਜੀ ਵੀ ਜੁੜ ਰਹੇ ਸਨ, ਤੇ ਉਹਨਾਂ ਦੀ ਵੀ ਗੱਲ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਆ ਤੇ ਲਾਈਨਾਂ ਆਖਰੀ ਕਾਲ ਲੈਂਦੇ ਆ ਫਿਰ, ਤੇ ਦੇਖਦੇ ਆ ਲੱਗਦੀ ਹੈ ਤਾਂ ਕੱਲ ਉਹਨਾਂ ਦੀ ਜ਼ਰੂਰ ਸੁਣਦੇ ਆ। ਇਕਬਾਲ ਮਾਂਗੜ ਜੀ ਬਿਜ਼ੀ ਚੱਲ ਰਹੇ ਨੇ ਲੱਗਦਾ ਹੈ ਜੀ, ਪਹਿਲਾਂ ਕਾਲ ਆ ਰਹੀ ਸੀ ਉਹਨਾਂ ਦੀ। ਤੇ ਦੋਸਤੋ ਤਦ ਤੱਕ ਕੁਝ ਸੁਨੇਹੇ ਜਿਹੜੇ ਨੇ ਉਹਨਾਂ ਦੀ ਸਾਂਝ ਪਾਉਣਾ ਤੁਹਾਡੇ ਨਾਲ, ਤੇ ਜੇ ਸਮੇਂ ਸਿਰ ਕਾਲ ਆ ਗਈ ਤਾਂ ਫਿਰ ਆਪਾਂ ਸੁਣ ਕੇ ਤਾਂ ਅੱਗੇ ਲੈਂਦੇ ਹਾਂ। ਬਲਜਿੰਦਰ ਸਿੰਘ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਕਹਿੰਦੇ, ਪਿਆਰੇ ਐਂਕਰ ਨੂੰ ਵੀ ਕਹਿੰਦੇ, ਬਹੁਤ ਬਹੁਤ ਸ਼ੁਕਰੀਆ ਬਾਈ ਜੀ ਜੀਆਂ ਨੂੰ ਜੀ। ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਬਲਜੀਤ ਸਿੰਘ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ। ਸਿਕੰਦਰ ਸਿੰਘ ਔਜਲਾ ਸਾਹਿਬ ਤੇ ਇਕਬਾਲ ਮਾਂਗੜ ਜੀ ਨਾਲ ਜੁੜ ਗਏ ਨੇ ਜੀ, ਸਤਿ ਸ਼੍ਰੀ ਅਕਾਲ ਇਕਬਾਲ ਮਾਂਗੜ ਜੀ ਜੀਆਂ ਨੂੰ ਜੀ, ਸਵਾਗਤ ਹੈ ਜੀ।
5: ਵੈਸੇ ਜਿੱਦਾਂ ਨਾ ਆਪਾਂ ਮਤਲਬ ਮੈਂ ਆਪਣੇ ਪੇਰੈਂਟਸ ਤੋਂ ਲੈ ਕੇ ਹੁਣ ਗਾਹਾਂ ਦੀ ਤੀਜੀ ਪੀੜੀ ਤੱਕ ਜਾਂਦੇ ਜਾਂਦੇ ਦੇਖ ਰਹੀ ਹਾਂ
0: ਜੀ,
5: ਇਹਨਾਂ ਰਿਸ਼ਤਿਆਂ ਚ ਕਾਫੀ ਬਦਲਾਵ ਤਾਂ ਆ ਰਿਹਾ
0: ਜੀ।
5: ਜਿੱਦਾਂ ਮੈਨੂੰ ਲੱਗਦਾ ਕਿ ਜੀਵਨ ਸਾਥੀ ਤਾਂ ਹੋਣਾ ਚਾਹੀਦਾ, ਜ਼ਿੰਦਗੀ ਜ਼ਰੂਰ ਵਿਆਹ ਹੋਣਾ ਚਾਹੀਦਾ। ਇਹਦਾ ਮਤਲਬ ਇਹ ਆ ਕਿ ਦੇਖ ਲਓ ਹੁਣ ਜਿਸ ਸਟੇਜ ਤੇ ਅਸੀਂ ਪਹੁੰਚ ਚੁੱਕੇ ਹਾਂ, ਤੇ ਹੁਣ ਜਿੱਦਾਂ ਬੱਚਿਆਂ ਦੀ ਆਪਣੀ ਲਾਈਫ ਵੀ ਬਿਜ਼ੀ ਹੋ ਜਾਂਦੀ ਆ, ਤੇ ਇੱਕ ਜੀਵਨ ਸਾਥੀ ਹੁੰਦੇ ਜਿਹੜੇ ਅਸੀਂ ਇੱਕ ਦੁੱਖ ਸੁੱਖ ਦੇ ਸਾਂਝੀ ਹੁੰਦੇ ਆ।
0: ਬਿਲਕੁਲ ਹੈ ਜੀ।
5: ਇਹ ਜਿੱਦਾਂ ਹੁਣ ਥੋੜਾ ਆਪਾਂ ਇਹ ਕਹਿ ਸਕਦੇ ਜਿਹੜੀ ਸਾਡੇ ਤੋਂ ਅਗਲੀ ਜਨਰੇਸ਼ਨ ਆ ਗਈ ਆ, ਤੇ ਪੇਸ਼ੈਂਸ ਦਾ ਫਰਕ, ਪੇਸ਼ੈਂਸ ਲੈਵਲ ਦਾ ਫਰਕ ਪੈ ਰਿਹਾ
0: ਜੀ।
5: ਸਾਡੇ ਪੇਰੈਂਟਸ, ਹਾਂਜੀ ਹਾਂਜੀ, ਸਾਡੇ ਜਿਹੜੇ ਪੇਰੈਂਟਸ ਸੀ ਉਹਨਾਂ ਤੋਂ ਸਾਡੇ ਤੋਂ ਜ਼ਿਆਦਾ ਸੀ, ਤੇ ਸਾਡਾ ਥੋੜਾ ਉਹਨਾਂ ਨਾਲ ਸੀ। ਪਰ ਇੱਕ ਗੱਲ ਮੈਨੂੰ ਆਪਣੇ ਡੈਡੀ ਦੀ ਯਾਦ ਆਉਂਦੀ ਹੁੰਦੀ ਹੈ, ਜਾਂ ਮੇਰੇ ਭੂਆ ਦਾ ਵਿਆਹ ਹੋਇਆ ਸੀ ਜਾਂ ਸਾਡਾ ਹੋਇਆ ਸੀ, ਇੱਕ ਸਿੱਖਿਆ ਮਿਲਦੀ ਹੁੰਦੀ ਸੀ ਕਿ ਜੇ ਤੁਹਾਡਾ ਵਿਆਹ ਹੋ ਦਿੱਤਾ ਤੇ ਖੁਸ਼ੀ ਨਾਵੇਂ ਜਦ ਮਰਜ਼ੀ ਆਓ
0: ਜੀ,
5: ਪਰ ਲੜਕੇ ਨੀ ਘਰ
0: ਵਾਪਸ।
5: ਹਾਂਜੀ, ਹੁਣ ਪੇਰੈਂਟਸ ਵੱਲੋਂ ਵੀ ਥੋੜੀ ਡਿਫਰੈਂਟ ਸ਼ੈ ਹੁੰਦੀ ਮਿਲਦੀ ਆ ਬੱਚਿਆਂ ਨੂੰ।
0: ਬਿਲਕੁਲ,
5: ਤੇ ਜਾਂ ਬੱਚੇ ਵੀ ਸੋਚਦੇ ਆ ਕਿ ਜਿੱਦਾਂ ਹੁਣ ਮੇਰੇ ਮੰਮੀ ਵੀ ਟੀਚਰ ਸੀਗੇ ਹਨਾ, ਤੇ ਅਸੀਂ ਵੀ ਕਮਾਉਣੇ ਆ
0: ਜੀ,
5: ਤੇ ਹੁਣ ਗਾਹਾਂ ਦੀ ਪੀੜੀ ਚ ਪਹੁੰਚਦੇ ਚ ਉਹਨਾਂ ਦੀ ਕਮਾਈ ਚ ਕੀ ਆਉਣ ਲੱਗਦਾ ਉਹਨਾਂ ਨੂੰ, ਕਿ ਅਸੀਂ ਕਮਾਉਣੇ, ਸਾਨੂੰ ਕਿਸੇ ਦੀ ਜ਼ਰੂਰਤ ਨੀ
0: ਜੀ,
5: ਸਾਨੂੰ ਤਾਂ ਹਜੇ ਵੀ ਜ਼ਰੂਰਤ ਹੈਗੀ ਆ
0: ਜੀ।
5: ਤੇ ਮਤਲਬ ਜੇ ਅਸੀਂ ਸੋਚਣਾ ਵੀ ਹੋਵੇ ਉਹ ਵੀ ਸਾਨੂੰ ਮਤਲਬ ਸੋਚ ਕੇ ਵੀ ਭਾਵੁਕ ਹੋ ਜਾਂਦੇ ਵੀ ਇੱਕ ਦਿਨ ਕਈ ਵਾਰ ਇੱਕ ਦੂਸਰੇ ਦਾ ਸਾਥ ਛੁੱਟਣਾ ਪਹਿਲਾਂ,
0: ਬਿਲਕੁਲ
5: ਪਤਾ ਨੀ ਕਿਸੇ ਕਿਹਦਾ ਪਹਿਲਾਂ ਜਾਣਾ ਹਨਾ, ਪਤਾ ਨੀ ਹੁੰਦਾ, ਉਹ ਸੋਚ ਕੇ ਅਸੀਂ ਭਾਵੁਕ ਹੋ ਜਾਂਦੇ। ਹਾਂਜੀ, ਤੇ ਇਹ ਮਤਲਬ ਪੈਸਾ ਆਪਾਂ ਲਈ ਮੈਟਰ ਨੀ ਕਰਦਾ, ਮਤਲਬ ਰਿਸ਼ਤਿਆਂ ਤੋਂ ਉੱਪਰ ਹੁੰਦਾ ਹਨਾ ਪੈਸਾ।
0: ਨਾਲੇ ਇਹ ਆ ਨਾ ਇਕਬਾਲ ਜੀ ਕਿ ਜਿਹੜਾ ਹਿਊਮਨ ਆ ਨਾ ਉਹ ਜਿੱਦਾਂ ਕਹਿ ਲੋ ਕਿ ਇੱਕ ਜੰਗਲੀ ਹੈਗਾ ਜੀਵ ਹੈ ਵੀ ਇਨਸਾਨ ਬਣ ਗਿਆ, ਇਹ ਵੀ ਹਨਾ ਝੁੰਡਾਂ ਦੇ ਵਿੱਚ ਰਹਿ ਕੇ ਹੀ ਜਿਹੜਾ ਮਤਲਬ ਕਿ ਜ਼ਿਆਦਾ ਪਸੰਦ ਕਰਦਾ ਆਪਣੇ ਆਪ ਦੇ ਵਿੱਚ ਸੇਫ ਆਪਣੇ ਆਪ ਨੂੰ ਸਮਝਦਾ ਜੀ।
5: ਹਾਂਜੀ ਹਾਂਜੀ ਬਿਲਕੁਲ। ਇੱਕ ਪਤਾ ਕੀ ਹੁਣ ਜਿੱਦਾਂ ਆ ਜਿਹੜਾ ਹੁਣ ਅੱਜ ਕੱਲ ਦਾ ਮਾਹੌਲ ਹੋ ਗਿਆ, ਹੁਣ ਆਪਾਂ ਚਲੋ ਇਹ ਨਾ ਬਾਹਰਲੇ ਐਡਵਾਂਸ ਮੁਲਕਾਂ ਚ ਇਹ ਤਾਂ ਇੰਡੀਆ ਨਾਲੋਂ ਬਹੁਤ ਅੱਗੇ ਆ ਹਨਾ, ਪਰ ਆਪਣੇ ਹੁਣ ਇੰਡੀਆ ਦੇ ਵਿੱਚ ਵੀ ਇੱਕ ਲਿਵਿੰਗ ਰਿਲੇਸ਼ਨ ਨੂੰ, ਇੱਕ ਸਾਡਾ ਟਾਈਮ ਸੀ ਜੇ ਤੁਸੀਂ ਕਿਸੇ ਨਾਲ ਗੱਲ ਵੀ ਹੁੰਦੀ ਸੀ ਕਿਸੇ ਨਾਲ ਹੋਵੇ ਤਾਂ ਇੱਕ ਡਰ ਹੁੰਦਾ ਸੀਗਾ ਕਿ ਕਿਤੇ ਕੱਲ ਨੂੰ ਕਿਸੇ ਨੂੰ ਭਣਕ ਲੱਗ ਗਈ ਤਾਂ ਮਤਲਬ ਕੋਈ ਰਿਸ਼ਤਾ ਨਾ ਖਰਾਬ ਹੋ ਜਾਵੇ ਹਨਾ।
0: ਬਿਲਕੁਲ,
5: ਤੇ ਹੁਣ ਜਿਹੜੀ ਉਹਦੇ ਵਿੱਚ ਬੋਏਫ੍ਰੈਂਡ ਗਰਲਫ੍ਰੈਂਡ ਹੋਣਾ ਇੱਕ ਨੋਰਮਲ ਚੀਜ਼ ਆ, ਜੇ ਹੈਗੀ ਹੋਵੇ ਤਾਂ ਐਕਸੈਪਟੈਂਸ ਹੈਗੀ ਆ ਉਸ ਰਿਸ਼ਤੇ ਨੂੰ ਹਨਾ। ਤੇ ਉਸ ਟਾਈਮ ਕਿਹੜੀਆਂ ਕਿਸੇ ਦੀਆਂ ਗੱਲਾਂ ਬਾਤਾਂ ਹੁੰਦੀਆਂ ਸੀ, ਸੋਚ ਕੇ ਇੱਕ ਪਾਸੇ ਦਾ ਪਿਆਰ ਹੁੰਦਾ ਸੀ, ਉਹ ਚੀਜ਼ ਲਈ ਵੀ ਬੰਦੇ ਨੂੰ ਡਰ ਹੁੰਦਾ ਸੀ ਕਿ ਮੈਂ ਕਿਸੇ ਪ੍ਰਤੀ ਸੱਚਾ ਨੀ ਹੈਗਾ, ਆਪਣਾ ਰਿਸ਼ਤਾ ਸੱਚਾਈ ਤੇ ਨੀ ਸ਼ੁਰੂ ਕਰ ਰਿਹਾ
0: ਜੀ।
5: ਤੇ ਹੁਣ ਜਿੱਦਾਂ ਇਹ ਚੀਜ਼ਾਂ ਇੱਕ ਦੂਸਰੇ ਦਾ ਰਹਿਣ ਦਾ ਇਕੱਠੇ ਹੋਣ ਦਾ ਮੌਕਾ ਮਿਲ ਰਿਹਾ ਤੇ ਲੋਕ ਕਮਿਟ ਕਮਿਟਮੈਂਟ ਕਰਦੇ ਲਊਗੇ
0: ਨਾਲੇ ਉਹ ਵੀ ਹੈ ਨਾ ਜੀ ਉੱਥੇ ਦੀ ਇਹ ਜਿਹੜੀ ਹੈ ਰਿਲੇਸ਼ਨਸ਼ਿਪ ਲਿਵਿੰਗ ਦੀ ਗੱਲ ਤੁਸੀਂ ਕੀਤੀ ਹੈ ਉੱਥੇ ਥੋੜਾ ਜਿਹਾ ਡਿਫਰੈਂਟ ਸੋਚ ਹੈ ਕਿਉਂਕਿ ਉਹਨਾਂ ਦੀ ਸਟੱਡੀ ਜਾਂ ਉਹਨਾਂ ਦਾ ਜਿਹੜਾ ਮਾਨਸਿਕਤਾ ਉਸ ਪੱਧਰ ਦੇ ਉੱਤੇ ਤਿਆਰ ਨੀ ਨਾ ਹੋਈ ਹੋਏਗੀ ਹੈ ਜੀ ਕਿਉਂਕਿ ਸਮਾਜ ਵੀ ਆਲੇ ਦੁਆਲੇ ਤੇ ਹੁਣ ਇੱਥੇ ਤਾਂ ਚਲੋ ਇੱਕ ਉਹ ਲੋਕ ਵੀ ਕੋਈ ਸ਼ਿਕਵਾ ਨਹੀਂ ਕਰਦੇ ਉਹਨਾਂ ਦੀ ਆਪਣੀ ਲਾਈਫ ਹੈ ਜਿਹਦੇ ਨਾਲ ਰਹਿਣਾ ਪਸੰਦ ਕਰਦੇ ਆ ਜੋ ਖਾਣਾ ਚਾਹੁੰਦੇ ਆ ਜੋ ਪੀਣਾ ਚਾਹੁੰਦੇ ਆ ਅਗਲੇ ਕਰੀ ਜਾਂਦੇ ਆ ਹਨਾ ਜੀ
5: ਅੱਛਾ ਦੇਖ ਲੋ ਫਿਰ ਪ੍ਰੋਬਲਮ ਉਹਨਾਂ ਰਿਸ਼ਤੇ ਚ ਵੀ ਹੈਗੀ ਆ
0: ਜੀ
5: ਜਾਂ ਤਾਂ ਏਦਾਂ ਹੈ ਨਾ ਕਿ ਉਹ ਲਿਵਿੰਗ ਚ ਰਹਿ ਰਹੇ ਆਪਣੀ ਮਰਜ਼ੀ ਨਾਲ ਰਹਿ ਰਹੇ ਆਪਣੀ ਮਰਜ਼ੀ ਨਾਲ ਲਾਈਫ ਪਾਰਟਨਰ ਚੂਜ਼ ਕੀਤਾ ਪ੍ਰੋਬਲਮ ਤਾਂ ਉੱਥੇ ਵੀ ਹੈਗੀ ਆ ਫਿਰ ਘੁੰਮ ਘੁਮਾ ਕੇ ਤਾਂ ਇੱਕ ਕਹਿ ਸਕਦੇ ਆ ਆਪਾਂ ਕੰਪਰੋਮਾਈਜ਼ ਜਾਂ ਅੰਡਰਸਟੈਂਡਿੰਗ ਚਾਹੀਦੀ ਰਿਲੇਸ਼ਨਸ਼ਿਪ ਦੇ ਵਿੱਚ
0: ਜੀ ਉਹਦਾ ਕੋਈ ਵੀ ਚਾਹੇ ਕਹਿ ਲੋ ਕਿ ਅਰੇਂਜ ਮੈਰਿਜ ਹੈ ਚਾਹੇ ਲਵ ਮੈਰਿਜ ਹੈ ਚਾਹੇ ਉਹ ਆਪਣੀ ਲਿਵਿੰਗ ਰਿਲੇਸ਼ਨ ਦੇ ਵਿੱਚ ਨੇ ਉਹ
5: ਬਿਲਕੁਲ
0: ਉਹ ਤਾਂ ਜਦੋਂ ਤੁਸੀਂ ਇੱਕ ਦੂਸਰੇ ਦੇ ਉੱਤੇ ਸ਼ੱਕ ਜਾਂ ਹੋਰ ਸਾਰੀਆਂ ਚੀਜ਼ਾਂ ਹੁਣ ਇੱਥੇ ਦੇਖੋ ਆਪਣੇ ਬਹੁਤ ਸਾਰੇ ਇੰਡੀਆ ਤੋਂ ਹੀ ਐਸੇ ਬਹੁਤ ਕੁਝ ਪਰਿਵਾਰ ਹੋਣਗੇ ਭਈ ਉਹ ਵਾਈਫ ਕੰਮ ਦੇ ਉੱਤੇ ਜਾਂਦੀ ਆ ਉਹ ਇੱਥੇ ਤੱਕ ਵੀ ਦੇਖਦੇ ਨੇ ਕਿ ਭਾਈ ਤੂੰ ਕਿਹਦੇ ਨਾਲ ਗੱਲ ਕਰਦੀ ਆ ਕਿਹਨੂੰ ਮਿਲਦੀ ਆ ਕਿਉਂ ਲੇਟ ਕਾਹਤੋਂ ਆਈਆਂ ਏਦਾਂ ਉਹ ਇੱਕ ਦੂਸਰੇ ਦੇ ਉੱਤੇ ਸ਼ੱਕ ਦਾ ਜਿਹੜਾ ਇੱਕ ਮਾਪਦੰਡ ਰੱਖਦੇ ਨੇ ਜੀ ਉਹ ਕਿਉਂਕਿ ਸਾਡੀ ਸੋਚ ਦੇ ਵਿੱਚ ਤਬਦੀਲੀ ਨਹੀਂ ਆਈ ਉਹਦੇ ਤੁਹਾਨੂੰ ਆਪਣੇ ਲਾਈਫ ਪਾਰਟਨਰ ਦੇ ਉੱਤੇ ਘੱਟੋ ਘੱਟ ਇੰਨਾ ਤਾਂ ਇੰਟਰਸਟ ਹੋਣਾ ਚਾਹੀਦਾ ਜਾਂ ਉਹਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਜੀ
5: ਜੇ ਵਿਸ਼ਵਾਸ ਨਹੀਂ ਤਾਂ ਫਿਰ ਇਸ ਤੇ ਤੁਹਾਨੂੰ ਪਤਾ ਕੋਈ ਵੀ
0: ਬਿਲਕੁਲ ਲਿਭ ਹੀ ਨਹੀਂ ਸਕਦੇ
5: ਉਹ ਕਾਮਯਾਬ ਨਹੀਂ ਹੁੰਦੇ ਨਿਭ ਨਹੀਂ ਸਕਦੇ ਤੇ ਬਾਕੀ ਮੈਨੂੰ ਲੱਗਦਾ ਹੁੰਦਾ ਕਿ ਜਿੱਦਾਂ ਹੁਣ ਆਪਾਂ ਇਹਨਾਂ ਦੇਸ਼ਾਂ ਚ ਆਣਾ ਹੁਣ ਮੈਂ ਤਾਂ ਮੇਰੇ ਹਸਬੈਂਡ ਦਾ ਬਿਲਕੁਲ ਸੇਮ ਸਕੇਜੂਲ ਆ
0: ਜੀ
5: ਕੰਮ ਤੇ ਜਾਣ ਦਾ ਘਰ ਆਉਣ ਦਾ ਛੁੱਟੀਆਂ ਦਾ
0: ਜੀ
5: ਤੇ ਸਾਡੇ ਸਮਾਜ ਦੇ ਵਿੱਚ ਥੋੜਾ ਫਰਕ ਤਾਂ ਹੈਗਾ ਹੈ ਮੈਂ ਜਾਂਦੀ ਸੀ ਕਿਤੇ
0: ਜਾਂਦੀ
5: ਜਾ ਕੇ ਸੋਫੇ ਤੇ ਕੁਰਸੀ ਤੇ ਬਹਿ ਜਾਣ ਮੈਂ ਹੱਸਦੀ ਹੁੰਦੀ ਆ ਤੇ ਮੈਂ ਕਿਹਾ ਮੈਂ ਕਿਹਾ ਤੁਹਾਡੀ ਉੱਥੇ ਕੁਰਸੀ ਬੈਠੇ ਆ ਜੇ ਉਹ ਨੀ ਹੋਇਆ ਪਹਿਲਾਂ ਕਿ ਤੁਸੀਂ ਮਤਲਬ ਉੱਦਾਂ ਬੈਠੇ ਮੈਂ ਵੀ ਲੱਗ ਗਈ ਆ ਚਲੋ ਏਦਾਂ ਕਿ ਇਹ ਜਿੱਦਾਂ ਹੁਣ ਅਸੀਂ ਪੁਰਾਣੇ ਥੋੜੇ ਪੁਰਾਣੇ ਸਟਾਈਲ ਦੇ ਆ ਹੈਲਪ ਕਰਦੇ ਆ ਇੰਡੀਆ ਦੇ ਮੁਤਾਬਕ ਥੋੜਾ ਵੱਖ ਆ
0: ਜੀ
5: ਜਿਹੜੀ ਹੁਣ ਗਾਹਾਂ ਦੀ ਜਨਰੇਸ਼ਨ ਉਹ ਡਿਫਰੈਂਟ ਆ ਪੂਰੀ ਲਾਈਕ ਪਾਰਟਿਸਿਪੇਸ਼ਨ ਹੁੰਦਾ ਉਹਨਾਂ ਦਾ
0: ਹਾਂਜੀ ਮਫਾਦ ਨੀ ਗਾ ਮਤਲਬ ਕਿ ਉਹ ਜੇ ਰਿਲੇਸ਼ਨਸ਼ਿਪ ਦੇ ਵਿਚ ਨੇ ਤਾਂ ਰਿਲੇਸ਼ਨਸ਼ਿਪ ਦੇ ਵਿਚ ਨੇ ਜੇ ਨਹੀਂ ਪਸੰਦ ਆ ਤਾਂ ਅਗਲਿਆਂ ਨੇ ਮੂੰਹ ਦੇ ਉੱਤੇ ਕਹਿ ਦੇਣਾ ਹੈ ਤੇ ਇਹ ਨੀ ਕਿ ਮਤਲਬ ਕਿ ਕਿਸੇ ਲਾਲਚ ਦੇ ਪਿੱਛੇ ਮਤਲਬ ਕਿ ਹੈਗੇ ਨੇ ਉਹ ਦੋ ਚਿਹਰੇ ਨੀ ਗੇ ਜੀ ਬਿਲਕੁਲ
5: ਹਾਂਜੀ ਹਾਂਜੀ ਨਹੀਂ ਇਹ ਬਿਲਕੁਲ ਹੈਗਾ ਮੈਂ ਵੈਸੇ ਸੋਚਦੀ ਪੀ ਜਿੱਦਾਂ ਜਿਹੜੇ ਪਹਿਲਾਂ ਸੀ ਉਦਾਂ ਨਹੀਂ ਕਰਦੇ ਸੀ ਪਰ ਇਹਨਾਂ ਕੰਟਰੀਆਂ ਚ ਆ ਕੇ ਹੁਣ ਜੇ ਮੈਂ ਆਪਣੇ ਹਸਬੈਂਡ ਉਹਨਾਂ ਚ ਕਾਫੀ ਚੇਂਜ ਹੋਣੀ ਆ ਕਿ ਪਹਿਲਾਂ ਜਿੱਦਾਂ ਸੀਗਾ ਕਿ ਮੁੰਡੇ ਹੁਣ ਮੇਰੇ ਪੇਰੈਂਟਸ ਨੂੰ ਮੈਂ ਆਪਣੇ ਡੈਡੀ ਨੂੰ ਨੀ ਕਦੇ ਕੰਮ ਕਰਦੇ ਵੇਖਿਆ ਸੀ ਬ੍ਰਦਰ ਨੂੰ ਹਨਾ ਉਹਨਾਂ ਦੇ ਮੁਤਾਬਕ ਹੁਣ ਮੈਂ ਦੇਖਦੀ ਮੇਰੇ ਹਸਬੈਂਡ ਜ਼ਿਆਦਾ ਕਰ ਜਾਂਦੇ ਆ ਹੁਣ ਡੈਡੀ ਵੀ ਕਰਦੇ ਹੁੰਦੇ ਆ ਤੇ ਸਮੇਂ ਦੇ ਨਾਲ ਸਾਡੇ ਦੇ ਵਿੱਚ ਵੀ ਫਰਕ ਆ ਰਿਹਾ ਤੇ ਜਿਹੜੀ ਜੇ ਏਦਾਂ ਹੁੰਦਾ ਕਿ ਜੇ ਆਪਾਂ ਦੋਨੇ ਜਣੇ ਇੱਕ ਦੂਸਰੇ ਦੀ ਮਦਦ ਕਰਦੇ ਆ ਸਾਨੂੰ ਹੀ ਟਾਈਮ ਸਾਡਾ ਹੀ ਸੌਖਾ ਹੈ ਜ਼ਿੰਦਗੀ ਹਨਾ
0: ਬਿਲਕੁਲ
5: ਕਿਉਂਕਿ ਇੱਕ ਤਾਂ ਇਹ ਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ ਕਿਸੇ ਨੂੰ ਆਉਂਦਾ ਹੋਊਗਾ ਕੱਲ ਨੂੰ ਕੋਈ ਬਿਮਾਰ ਠਮਾਰ ਹੁੰਦਾ ਦੂਸਰਾ ਆਪਣੇ ਖਾਣ ਜੋਗਾ ਹੁੰਦਾ ਹਨਾ
0: ਬਿਲਕੁਲ
5: ਤੇ ਦੂਸਰਾ ਇਹ ਹੁੰਦਾ ਕਿ ਜੇ ਮੈਂ ਕਿਤੇ ਸਾਰੀ ਦਿਹਾੜੀ ਲੱਗੀ ਰਵਾਂ ਤੇ ਦੂਸਰਾ ਬੰਦਾ ਬੈਠਾ ਆ ਇੱਕ ਅਸੀਂ ਰਲ ਮਿਲ ਕੇ ਕੰਮ ਕਰ ਲਈਏ ਅਸੀਂ ਇਕੱਠਿਆਂ ਨੇ ਜਲਦੀ ਟਾਈਮ ਵਿਹਲੇ ਹੋ ਜਾਣਾ ਫਿਰ ਇੱਕ ਦੂਸਰੇ ਨਾਲ ਟਾਈਮ ਸਪੈਂਡ ਕਰ ਸਕਦੇ ਹਾਂ
0: ਬਿਲਕੁਲ
5: ਤੇ ਮੈਨੂੰ ਲੱਗਦਾ ਹੁੰਦਾ ਜਰੂਰੀ ਨੀ ਫਿਰ ਰੋਟੀ ਪਾਉਣੀ ਜਰੂਰੀ ਹੈ ਜਾਂ ਭਾਂਡੇ ਮਾਂਜਣੇ ਹੈਲਪ ਦੂਸਰੀ ਤਰ੍ਹਾਂ ਦੀ ਹੋ ਜਾਂਦੀ
0: ਬਿਲਕੁਲ ਹੋ ਜਾਂਦੀ
5: ਕੋਈ ਰੋਟੀ ਬਣਾ ਰਿਹਾ ਦੂਸਰਾ ਫੜ ਲਵੇ ਹਨਾ ਕੋਈ ਸਰਵ ਕਰਦਾ ਕੋਈ
0: ਮੈਂ
5: ਫਿਨਿਸ਼ ਕੀਤਾ ਭਾਂਡੇ ਰੱਖ ਦਿੰਦੇ ਜਾਂ ਫਰਿੱਜ ਦੇ ਵਿੱਚ ਚੀਜ਼ਾਂ ਰੱਖ ਦਿੰਦੇ ਆ
0: ਬਿਲਕੁਲ
5: ਮਤਲਬ ਇੱਕ ਦੂਸਰੇ ਦਾ ਸਾਥ ਕਹਿੰਦੇ ਹੁੰਦੇ ਸੀ ਨਾ ਮੋਢੇ ਨਾਲ ਮੋਢਾ ਲਾਉਣ ਦੀ ਜ਼ਰੂਰਤ ਹੁੰਦੀ ਆ ਇਹ ਬਿਲਕੁਲ ਸਹੀ ਗੱਲ ਆ ਕਿ ਮਤਲਬ ਰਿਸ਼ਤੇ ਜ਼ਿੰਦਗੀ ਦੇ ਜਿਹੜੇ ਰਿਸ਼ਤੇ ਆ ਦੋ ਪਹੀਆਂ ਦੇ ਚੱਲਦੇ ਆ
0: ਤੇ
5: ਜੇ ਉਹਦੇ ਚ ਬਰਾਬਰਤਾ ਹੈ ਜੇ ਸਮਝ ਲਓ ਇੱਕ ਉੱਚਾ ਨੀਵਾਂ ਹੋ ਜਾਂਦਾ ਆਪੇ ਨਹੀਂ ਹੁੰਦਾ ਤੇ ਇਹ ਮਤਲਬ ਜਿੱਦਾਂ ਗਾਹਾਂ ਦੇ ਬੱਚੇ ਇੱਕ ਤਾਂ ਸਾਡੀ ਸੋਚ ਚ ਵੀ ਫਰਕ ਪੈ ਗਿਆ ਉਸ ਟਾਈਮ ਤੇ ਹੁਣ 18 ਸਾਲ ਦੇ ਦਾ ਵਿਆਹ ਹੋਇਆ ਸੀ ਦੋਨਾਂ ਦਾ ਹਨਾ ਤੇ ਉਸ ਟਾਈਮ ਕਿਹਦੀ ਸੋਚ ਸੀਗੀ ਭਈ ਇਹ ਪੜ੍ਹੀ ਨੀ ਉਹ ਪੜ੍ਹਿਆ ਨੀ ਹਨਾ
0: ਜੀ
5: ਤੇ ਹੁਣ ਅਸੀਂ ਆਪਣੇ ਬੱਚਿਆਂ ਨੂੰ ਸੋਚਦੇ ਹਾਂ ਪੜ੍ਹ ਜਾਣ ਆਪਣੇ ਪੈਰਾਂ ਤੇ ਖੜ ਜਾਣ
0: ਬਿਲਕੁਲ ਹੈ ਜੀ
5: ਤੇ ਜਿੱਦਾਂ ਜਿੱਦਾਂ ਬੱਚਾ ਬੱਚੇ ਦੀ ਉਮਰ ਵਧੀ ਜਾਂਦੀ ਆ ਨਾ ਉਹਨਾਂ ਦੀ ਜਿਹੜੀ ਸੋਚ ਫਰਕ ਪੈਂਦੀ
0: ਹੈ
5: ਹੁਣ ਜੇ ਉਹਨਾਂ ਨੇ ਕੋਈ 18 ਸਾਲ ਦੇ ਨੂੰ ਪਿਆਰ ਦੀ ਸੋਚਣੀ ਹੋਰ ਹੋਣੀ ਆ 28 ਸਾਲ ਵਾਲੇ ਦੀ ਹੋਰ ਹੋਣੀ ਆ ਉਹਨੇ ਦੇਖਣਾ ਹੁਣ ਇਹਦੇ ਚ ਆ ਕਮੀ ਆ, ਇਹਦੇ ਚ ਆ ਕਮੀ ਆ, ਜਾਂ ਮੈਨੂੰ ਲਾਈਫ ਪਾਰਟਨਰ ਚ ਕੀ ਚਾਹੀਦਾ। 18 ਸਾਲ ਦੇ ਬੱਚੇ ਨੂੰ ਕੋਈ ਇੰਨਾ ਪਤਾ ਨੀ ਹੁੰਦਾ, ਤੁਸੀਂ ਕਰ ਦੋ ਐਡਜਸਟਮੈਂਟ,
0: ਤੇ
5: ਹੌਲੀ ਹੌਲੀ ਪਿਆਰ ਪੈ ਜਾਂਦਾ ਰਿਸ਼ਤਿਆਂ ਚ, ਸਾਰਾ ਕੁਛ ਹੋ ਜਾਂਦਾ। ਮੈਨੇਜ, ਹਾਂਜੀ। ਹੁਣ ਜਿੱਦਾਂ ਜਿੱਦਾਂ ਆਪਾਂ ਉਮਰ ਨੂੰ ਜਿਆਦਾ ਬੜੀ ਕਰੀ ਜਾ ਰਹੇ ਹਾਂ, ਉਨਾ ਉਹਨਾਂ ਨੂੰ ਪਿਕ ਕਰਨਾ ਰਿਲੇਸ਼ਨਸ਼ਿਪ ਬੜੇ ਮੁਸ਼ਕਿਲ ਆ।
0: ਤੇ
5: ਦੂਸਰੀ ਗੱਲ, ਹੁਣ ਇਹਨਾਂ ਦੇਸ਼ਾਂ ਦੇ ਵਿੱਚ ਸਾਰਾ ਕੁਛ ਖੁੱਲਾ ਮਿਲਦਾ।
0: ਹਾਂ ਬਿਲਕੁਲ,
5: ਦੂਸਰੀ ਇਹ ਵੀ ਚੀਜ਼ ਆ। ਹੁਣ ਤੁਸੀਂ ਹਨਾ, ਆਪਣੇ ਇੱਕ ਕਹਿੰਦੇ ਹੁੰਦੇ ਸੀ ਵਿਆਹ ਇੱਕ ਲਾਇਸੈਂਸ ਹੀ ਹੁੰਦਾ ਹਨਾ।
0: ਹਾਂਜੀ ਬਿਲਕੁਲ,
5: ਜੇ ਕੋਈ ਵੀ ਆਪਣੇ ਫਿਜ਼ੀਕਲ ਰਿਲੇਸ਼ਨਸ਼ਿਪ ਜਾਂ ਕਿਸੇ ਹੋਰ ਨਾਲ, ਹੁਣ ਇਹ ਚਾਹੇ ਇੰਡੀਆ ਚ ਵਰਲਡ ਵਾਈਡ ਜਾਂ ਸਾਰੇ ਪਾਸੇ, ਮਤਲਬ
0: ਨਾਲੇ ਇੱਕ ਬਾਜੀ ਇਹਨਾਂ ਮੁਲਕਾਂ ਦੇ ਵਿੱਚ ਤਾਂ ਚਲੋ ਇਹ ਵੀ ਆ ਨਾ, ਮਜਬੂਰੀ ਬਣਾ ਦਿੱਤੀ। ਹੁਣ ਜੇ ਤੁਸੀਂ ਪਰਿਵਾਰ ਹੈਗੇ ਆ, ਤੁਸੀਂ ਸ਼ੋ ਕਰਦੇ ਆ ਰਜਿਸਟ੍ਰੇਸ਼ਨ ਮੈਰਿਜ ਹੈ, ਜਾਂ ਤੁਸੀਂ ਚਰਚ ਦੇ ਵਿੱਚ ਕਰਾਈ ਆ, ਜਾਂ ਗੁਰੂ ਘਰ ਚ ਜਿੱਥੇ ਵੀ ਕਰਾਈ ਹੈ, ਉਹ ਇੱਕ ਜਿਵੇਂ ਤੁਸੀਂ ਕਿਹਾ ਨਾ ਕਿ ਲਾਇਸੈਂਸ ਹੈ, ਕਿ ਉਹ ਸੋਸ਼ਲ ਬੈਨੀਫਿਟ ਵੀ ਲੈਣੇ ਆ, ਤਾਂ ਉਹ ਚੀਜ਼ਾਂ ਦੇ ਵਿੱਚ ਵੀ ਅਕਾਊਂਟ ਕਰਦਾ ਹੈ ਨਾ ਜੀ, ਗੌਰਮੈਂਟ ਦੇ ਸਾਰਾ ਕੁਝ ਹੈ। ਤਾਂ ਉਹ ਜੇ ਨਹੀਂ ਹੈ ਤਾਂ ਤੁਹਾਨੂੰ ਉਹਦੇ ਵਿੱਚ ਲੋਸ ਹੁੰਦਾ ਹੈ। ਉਹ ਫਿਰ ਇੱਕ ਉਹਨਾਂ ਨੇ ਜ਼ਰੂਰ ਇਹ ਇਸ ਦਾ ਵੀ ਜ਼ਰੀਆ ਬਣਾਇਆ ਹੋਇਆ ਨਾ ਉਹ ਚੀਜ਼ ਦੇ ਵਿੱਚ।
5: ਹਾਂਜੀ ਹਾਂਜੀ, ਮਤਲਬ ਫਰਕ ਆ ਚੀਜ਼ਾਂ ਤੋਂ, ਪਰ ਮੈਨੂੰ ਲੱਗਦਾ ਹੁੰਦਾ ਓਵਰਆਲ ਵਿਆਹ ਜ਼ਰੂਰੀ ਆ।
0: ਹਾਂ ਬਿਲਕੁਲ,
5: ਆਪਾਂ ਨੂੰ ਕਈ ਵਾਰ ਜਾਂ ਜਵਾਨੀ ਦੇ ਵਿੱਚ, ਯੰਗ ਉਮਰ ਦੇ ਵਿੱਚ ਸ਼ਾਇਦ ਤੁਹਾਨੂੰ ਲੱਗਦਾ ਕਿਸੇ ਦੀ ਜ਼ਰੂਰਤ ਨਹੀਂ, ਤੁਸੀਂ ਇਕੱਲੇ ਵਧੀਆ ਆ, ਘੁੰਮ ਫਿਰ ਸਕਦੇ ਆ, ਕੰਮ ਕਰ ਸਕਦੇ ਆ, ਪਰ ਇੱਕ ਸਮਾਂ ਜ਼ਿੰਦਗੀ ਜ਼ਰੂਰ ਆਉਂਦਾ ਜਿੱਥੇ ਤੁਹਾਨੂੰ ਲੱਗਦਾ ਤੁਹਾਡੇ ਨਾਲ ਕੋਈ ਹੋਵੇ, ਜਿੰਨਾ ਦੁੱਖ ਸੁੱਖ, ਮਤਲਬ ਕੋਈ ਖੁਸ਼ੀ ਕੋਈ ਗਮੀ ਸਾਰਾ ਕੁਛ ਸ਼ੇਅਰ ਕਰ ਸਕਾਂ ਨਾ, ਕੋਈ ਤੁਹਾਡਾ ਆਪਣਾ ਹੋਵੇ ਜੇ ਨਾ ਗੱਲ ਕਰ ਸਕਾਂ ਮੈਂ।
0: ਬਿਲਕੁਲ,
5: ਤੇ ਮੇਰੇ ਹਿਸਾਬ ਨਾਲ ਤਾਂ ਜ਼ਰੂਰੀ ਆ। ਚਲੋ ਲੇਟ ਦੇਰ ਸਵੇਰ ਥੋੜਾ ਹੋ ਰਿਹਾ ਅੱਗੇ ਪਿੱਛੇ, ਪਰ ਕਰਨੇ ਜ਼ਰੂਰੀ ਆ ਇਹ। ਇੱਕ ਆਪਾਂ ਇੱਕ ਟਾਈਮ ਸੀ ਨਾ ਜਦ ਕਹਿੰਦੇ ਸੀ ਔਰਤ ਬਿਨਾ ਮਾਂ, ਜਿਹੜੀ ਮਾਂ ਨੀ ਬਣਦੀ ਸੰਪੂਰਨ ਨੀ, ਮੈਨੂੰ ਲੱਗਦਾ ਹੁੰਦਾ ਵੀ ਇਹ ਵੀ ਜ਼ਿੰਦਗੀ ਸੰਪੂਰਨ ਨੀ ਹੈਗੀ ਆ। ਜੇ ਤੁਸੀਂ ਹੈਗੇ ਆ ਇੱਕ ਦੁਨੀਆਂ ਚ, ਬਾਕੀ ਦੁਨੀਆਂ ਵਾਂਗੂ ਸਮਝਦੇ ਆਪਣੇ ਆਪ ਨੂੰ, ਜੇ ਤੁਸੀਂ ਇਕੱਲੇ ਰਹਿ ਗਏ
0: ਬਲਜੀਤ ਸਿੰਘ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ, ਸੋਹਣੀ ਗੱਲਬਾਤ ਪਸੰਦ ਕਰਦੇ। ਮੁਕੱਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ, ਵਿਸ਼ਾ ਬਹੁਤ ਵਧੀਆ ਰੱਖਿਆ ਹੋਇਆ ਕਹਿੰਦੇ ਜੀ। ਸੁਰਿੰਦਰ ਮਾਲ ਜੀ ਕਹਿੰਦੇ ਕੁੜੀਆਂ ਦੇ ਜਿੰਨੀ ਖਰਚੀਲੀ ਹੋ ਗਈਆਂ ਕੁੜੀਆਂ ਦੇ ਜਿੰਨੀ ਖਰਚੀਲੀ ਹੋ ਗਈਆਂ ਨੇ, ਤੇ ਉਹ ਵਿਆਹ ਨੂੰ ਬਹੁਤ ਵੱਡਾ ਕਹਿੰਦੇ ਬੋਝ ਸਮਝਦੀਆਂ ਨੇ। ਤੇ ਦਵਿੰਦਰ ਭਾਰਤ ਜੀ ਇੰਡੀਆ UAE ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਮੂਹਿਕ ਰੂਪ ਦੇ ਵਿੱਚ। ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਭ ਨੂੰ ਜੀ। ਤੇ ਆਪਣੇ ਜੁੜੇ ਹੋਏ ਨੇ ਮੁੱਲੂ ਉਮਾ ਕਮਲ ਜੀ ਜੁੜੇ ਹੋਏ ਨੇ ਜੀ ਆਪਣੇ। ਤੇ ਸਤਿ ਸ਼੍ਰੀ ਅਕਾਲ ਭਾਰਜਵੀਰ ਜੀ ਕਹਿੰਦੇ ਆ ਜੀ ਆਪਣੇ ਇੰਡੀਆ ਤੋਂ ਤਲਵਾੜੇ ਤੋਂ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਨੇ ਜੇ ਝਿੜਕਾਂ ਖਾਣ ਗਿੱਜੇ ਹੋਏ ਆ ਤਾਂ ਹੀ ਹੁਣ ਵੀ ਕਹਿੰਦੇ ਖਾ ਰਹੇ ਆ। ਤੇ ਵਿਆਹ ਬਾਰੇ ਕਹਿੰਦੇ ਵੀ ਪਤਾ ਕਰਵਾਉਣਾ, ਵਿਆਹ ਬਾਰੇ ਵੀ ਪਤਾ ਕਰਵਾਉਣ ਤੋਂ ਬਾਅਦ ਪਤਾ ਲੱਗਿਆ ਜੇ ਕਿਤੇ ਕਹਿੰਦੇ ਜੀ। ਤੇ ਪੱਥਰ ਦਾ ਵੇਲਣਾ ਆ ਗਿਆ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ। ਸੱਚੀ ਕਈ ਵਿਚਾਰੇ ਬੋਲ ਹੀ ਨਹੀਂ ਕਹਿੰਦੇ ਸਕਦੇ, ਪਤਾ ਨਹੀਂ ਕਿਉਂ ਡਰਦੇ ਨੇ। ਸੁਰਿੰਦਰ ਮਾਲ ਜੀ ਲਿਖਦੇ ਆ ਤੇ ਛੰਮੀ ਵੀਰ ਉਹਨਾਂ ਦਾ ਨਿਸ਼ਾਨ ਵੀ ਕਾਂ ਹੈਗਾ ਜੀ ਕਹਿੰਦੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ। ਰਾਜਨ ਸੈਣ ਸਾਹਿਬ ਕਹਿੰਦੇ ਤੁਸੀਂ ਨਹੀਂ ਜੀ। ਤੇ ਅੱਗੇ ਲਿਖਦੇ ਨੇ ਸਾਂਝੇ ਦੁੱਖ ਸਾਂਝੇ ਕਰਕੇ ਸਾਂਝਾ ਸਕੂਨ ਆਇਆ, ਗੱਲਾਂ ਸੁਣ ਕੇ ਹੋਇਆ ਹੌਸਲਾ, ਲੱਗਦਾ ਹੁਣ ਨਿੱਤ ਨਵਾਂ ਕੇਸ ਹੈ ਆਇਆ। ਕਿਆ ਬਾਤ ਹੈ ਜੀ, ਜੁਗਤੋ ਜੁਗਤੀ ਵੀ ਹੋ ਰਹੇ ਨੇ। ਰਜਿੰਦਰ ਜੀਰਾ ਜੀ ਨੇ ਭਾਰਤ ਜੀ ਸਤਿ ਸ਼੍ਰੀ ਅਕਾਲ ਜੀ, ਸਮਰਜੀਤ ਸਿੰਘ ਸ਼ੰਮੀ ਜੀ ਤੇ ਦੁਆਬਾ ਰੇਡੀਓ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਔਜਲਾ ਸਾਹਿਬ ਕਹਿੰਦੇ ਮੈਥੋਂ ਘਰ ਦੇ ਭਾਂਡੇ ਧਵਾ ਲੈਂਦੇ ਆ, ਪਰ ਜਦੋਂ ਕਿਸੇ ਹੋਰ ਨੂੰ ਧੋਂਦੇ ਦੇਖਦਾ ਜਾਂ ਸੁਣਦਾ ਮਨ ਨੂੰ ਕਹਿੰਦੇ ਬਹੁਤ ਸਕੂਨ ਜਿਹਾ ਮਿਲਦਾ ਜੀ। ਤੇ ਕਿਆ ਬਾਤ ਹੈ ਜੀ, ਜੀਰਾ ਸਾਹਿਬ ਲਿਖਦੇ ਨੇ ਕਿ ਅੱਜ ਦਾ ਵਿਸ਼ਾ ਵਾਕਿਆ ਹੀ ਕਹਿੰਦੇ ਲਾਜਵਾਬ ਹੈ ਜੀ। ਅੱਗੇ ਲਿਖਦੇ ਨੇ ਰਾਜੀਵ ਕੁਮਾਰ ਬਾਈ ਜੀ ਜੁੜੇ ਹੋਏ ਨੇ, ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਪਰਿਵਾਰ ਨੂੰ। ਤੇ ਮੇਰੇ ਕਮੈਂਟ ਸੁਣਾਓ ਰਾਜਨ ਜੀ ਨੂੰ, ਕਹਿੰਦੇ ਜੀ ਭਾਂਡਿਆਂ ਦੀ ਆਵਾਜ਼ ਆਉਂਦੀ ਕਹਿੰਦੇ ਸਕੂਨ ਜਿਹਾ ਆਉਂਦਾ। ਤੇ ਬਿਲਕੁਲ ਸਹੀ ਰਾਜਨ ਜੀ ਦੇ ਵਿਚਾਰ ਬਹੁਤ ਵਧੀਆ ਨੇ, ਔਜਲਾ ਸਾਹਿਬ ਨੇ ਐਪਰੀਸ਼ੀਏਟ ਕੀਤਾ ਹੈ। ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਯਾਰੀ ਲੱਗੀ ਤੋਂ ਲਵਾਂਦੇ ਸੀਗੇ ਤਖਤੇ, ਟੁੱਟੀ ਤੋਂ ਕਹਿੰਦੇ ਚੁਗਾਠ ਪੱਟ ਲਈ। ਤੇ ਨੈਟਵਰਕ ਉੱਡ ਗਿਆ ਜੀ, ਕਹਿੰਦੇ ਕੀ ਕਰੀਏ ਹੁਣ ਸੈਣੀ ਸਾਹਿਬ। ਤੇ ਇਸੇ ਤਰ੍ਹਾਂ ਆਪਣੇ ਨਰਿੰਦਰਾ ਸਿੰਘ ਬਾਈ ਜੀ ਲਿਖਦੇ ਆ ਕਿ ਵਿਆਹ ਕਰਵਾਉਣਾ ਕਿਉਂ ਚਾਹੀਦਾ ਹੈ। ਤੇ ਔਜਲਾ ਸਾਹਿਬ ਕਹਿੰਦੇ ਕਈ ਰੋਗ ਬੇਇਲਾਜ ਹੁੰਦੇ ਨੇ ਜਿਵੇਂ ਜੀ। ਤੇ ਇਸੇ ਤਰ੍ਹਾਂ ਹੀ ਬੱਚੇ ਵੀ ਕਹਿੰਦੇ ਪੈਦਾ ਨਹੀਂ ਕਰਨੇ ਚਾਹੀਦੇ ਆਪਣੇ। ਨਰਿੰਦਰਾ ਸਿੰਘ ਬਾਈ ਜੀ ਲਿਖਦੇ ਹੈ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਮੈਂ ਕੰਨ ਖੜੇ ਕਰ ਲਏ ਕਿ ਸ਼ਾਇਦ ਵੇਲਣੇ ਵਾਲੀ ਗੱਲ ਦੱਸਣਗੇ, ਮਤਲਬ ਕਿ ਔਜਲਾ ਸੋਰੀ ਆਪਣੇ ਮੁਕੱਦਰ ਜੀ, ਤਾਂ ਇਹ ਤਾਂ ਰੇਡੀਓ ਦੇ ਉੱਤੇ ਕਹਿੰਦੇ ਗੁਨਾਹ ਬਖਸ਼ਾਉਣ ਲੱਗ ਰਹੇ ਨੇ ਜੀ। ਤੇ ਗੁਰੀ ਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਸਤਿ ਸ੍ਰੀ ਅਕਾਲ ਹੈ ਸਭ ਦੋਸਤਾਂ ਨੂੰ ਕਹਿੰਦੇ ਹੈ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਗੁਨਾਹ ਬਖਸ਼ਾਉਣ ਬਖਸ਼ਾਉਣੇ ਨੇ ਜੀ, ਅਸੀਂ ਪਾਪੀ ਹਾਂ ਕਹਿੰਦੇ ਜੀ। ਗੁਰੀ ਮਾਨ ਜੀ ਕਹਿੰਦੇ ਗਾਇਕ ਤਾਂ ਤਕੜੇ ਬੜੇ ਹੈ ਕਹਿੰਦੇ ਸਾਡੇ ਮੁਕੱਦਰ ਬਾਈ। ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਹੈ, ਸਤਿ ਸ੍ਰੀ ਅਕਾਲ ਭੇਜਦੇ ਹੈ ਤੇ ਸਭ ਦੋਸਤਾਂ ਨੂੰ ਕਹਿੰਦੇ ਨੇ। ਰਜਿੰਦਰ ਜੀ ਰਾਜ ਕਹਿੰਦੇ ਬਾਈ ਜੀ ਮੁਕੱਦਰ ਜੀ ਕਹਿੰਦੇ ਹੈ ਕਿ ਅੰਡਰਸਟੈਂਡ ਦੀ ਜਿਹੜੀ ਹੈ ਗੱਲ ਹੁੰਦੀ ਹੈ ਤੇ ਸੌਖਾ ਜਿਹਾ ਕੰਮ ਹੈ ਜੀ, ਜੇ ਤਾਂ ਬੰਦਾ ਹਾਂ ਚ ਹਾਂ ਮਿਲਾਈ ਜਾਵੇ ਫਿਰ ਤਾਂ ਕਹਿੰਦੇ ਠੀਕ ਹੈ, ਜਿੱਥੇ ਟੋਕਤਾ

ਕੀਤਾ ਨਹੀਂ ਜਾਂਦਾ ਤੇ ਪੇਰੈਂਟਸ ਦੀ ਜਿਹੜੀ ਹੈ ਇੰਟਰਫਰੈਂਸ ਲਿਖਿਆ ਜੀ ਆਪਣਾ ਇੰਟਰਫੇਰੈਂਸ ਰਹਿੰਦੀ ਹੈ ਕਲੇਸ਼ ਦਾ ਇੱਕ ਕਾਰਨ ਕਹਿੰਦੇ ਇਹੀ ਹੈ। ਸੁਣਨਾ ਵੀ ਚਾਹੀਦਾ ਇੱਕ ਦੂਜੇ ਨੂੰ ਕਹਿੰਦੇ ਅੱਜ ਕੱਲ ਸੁਣ ਕੇ ਰਾਜੀ ਨਹੀਂ ਹੈ ਤੇ ਇਸੇ ਤਰ੍ਹਾਂ ਹੀ ਜੀਰਾ ਜੀ ਕਹਿੰਦੇ ਜੀ ਗੁਰੂ ਜੀ ਤੇ ਗੁਰੂ ਜੀ ਦੇ ਬਹੁਤ ਸਾਰੇ ਹੋਰ ਵੀ ਸੁਣੇ ਹੋਏ ਨੇ ਇਸੇ ਤਰ੍ਹਾਂ ਮੁਕੱਦਰ ਬਾਈ ਜੀ ਰਾਜਨ ਸੈਣੀ ਸਾਹਿਬ ਕਹਿੰਦੇ ਆ ਥੱਲੇ ਲੱਗ ਕੇ ਵੀ ਬਾਹਰ ਇੱਜ਼ਤ ਹੀ ਹੁੰਦੀ ਹੈ ਵੀਰ ਜੀ ਦੁਨੀਆਂ ਦਾ ਤਮਾਸ਼ਾ ਬਣਨ ਦੇ ਨਾਲੋਂ ਤਾਂ ਚੰਗਾ ਹੈ ਤੇ ਇਕਬਾਲ ਮਾਂਗੜ ਜੀ ਰਾਜਨ ਜੀ ਨੂੰ ਐਪਰੀਸ਼ੀਏਟ ਕਰਦੇ ਆ ਤੇ ਸੈਣੀ ਵੀਰ ਜੀ ਔਜਲਾ ਆਪਣੇ ਇਸੇ ਤਰ੍ਹਾਂ ਇਕਬਾਲ ਮਾਂਗੜ ਜੀ ਨੇ ਔਜਲਾ ਸਾਹਿਬ ਦੀ ਗੱਲ ਪਸੰਦ ਕੀਤੀ ਹੈ। ਸੈਣੀ ਵੀਰ ਜੀ ਤੁਸੀਂ ਤਾਂ ਜਮਾਂ ਹੀ ਕਹਿੰਦੇ ਹਕੀਕਤ ਪੇਸ਼ ਕਰ ਰਹੇ ਹੋ ਜੀ ਤੇ ਹੱਸ ਰਹੇ ਨੇ ਰਜਿੰਦਰ ਜੀਰਾ ਜੀ ਤੇ ਇਸੇ ਤਰ੍ਹਾਂ ਔਜਲਾ ਸਾਹਿਬ ਨੇ ਵੀ ਹਕੀਕਤ ਬਿਆਨ ਕੀਤੀ ਹੈ ਕਹਿੰਦੇ ਆਪਣੇ ਇਕਬਾਲ ਮਾਂਗੜ ਜੀ ਤੇ ਆਪਸੀ ਇਤਫਾਕ ਗੱਲ ਤਾਂ ਉੱਥੇ ਹੀ ਮੁੱਕਦੀ ਹੈ ਪਰ ਕਹਿੰਦੇ ਜੀ ਮੁਕੱਦਰ ਜੀ ਕਹਿੰਦੇ ਆ ਆਪਣੇ ਦੋਨੋਂ ਕਾ ਸਾਥ ਹੈ ਕੈਸਾ ਮੇਰੇ ਕਰਮਾਂ ਦੇ ਵਿੱਚ ਜੁੱਤੀਆਂ ਤੇ ਤੇਰੇ ਕਰਮਾਂ ਦੇ ਵਿੱਚ ਪੈਸਾ। ਸ਼ਮੀ ਜੀ ਨੂੰ ਪੜ੍ਹ ਕੇ ਦੱਸ ਦਿਓ ਭਾਰਤ ਸਾਹਿਬ ਕਹਿੰਦੇ ਜੀ ਰਾਜਨ ਸੈਣੀ ਸਾਹਿਬ ਤੇ ਇਸੇ ਤਰ੍ਹਾਂ ਹੀ ਮੁਕੱਦਰ ਜੀ ਕਹਿੰਦੇ ਭਾਰਤ ਬਾਈ ਜੀ ਜੀਰਾ ਸਾਹਿਬ ਨੂੰ ਪੁੱਛਿਓ ਇਹ ਤਾਰਾਂ ਪੁੱਠੀਆਂ ਜੋੜਦਾ ਕੌਣ ਹੈ ਜੀ ਤੇ ਜੀਰਾ ਸਾਹਿਬ ਕਹਿੰਦੇ ਤਾਰਾਂ ਜਿਹੜੀਆਂ ਨੇ ਮੁਕੱਦਰ ਜੀ ਜਿਹੜਾ ਤੁਹਾਡੇ ਆਲੇ ਦੁਆਲੇ ਮਾਹੌਲ ਹੁੰਦਾ ਹੈ ਨਾ ਘਰ ਦਾ ਸਿਸਟਮ ਉਹ ਪੁੱਠੀਆਂ ਤਾਰਾਂ ਜੋੜ ਦਿੰਦਾ ਹੈ ਜੀ ਤੇ ਕੋਈ ਗੱਲ ਨਹੀਂ ਹੋਰ ਨਹੀਂ ਕੋਈ ਜੋੜਦਾ ਹੈ ਜੀ। ਇਕਬਾਲ ਮਾਂਗੜ ਜੀ ਕਹਿੰਦੇ ਆ ਵਧੀਆ ਗੱਲਬਾਤ ਹੋਈ ਹੈ ਜੀ ਸਭ ਦੀ ਤੇ ਜੀਰਾ ਸਾਹਿਬ ਨੂੰ ਐਪਰੀਸ਼ੀਏਟ ਕਰਦੇ ਆ ਬਹੁਤ ਵਧੀਆ ਗੱਲਬਾਤ ਮੁਕੱਦਰ ਜੀ ਆਖਰ ਚ ਲਿਖਦੇ ਆ ਦੋਸਤੋ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜਿਨ੍ਹਾਂ ਨੇ ਦੋਸਤਾਂ ਨੇ ਸ਼ੁਰੂ ਤੋਂ ਲੈ ਕੇ ਆਖਰੀ ਸਮੇਂ ਤੱਕ ਜੁੜੇ ਰਹੇ ਨੇ। ਅੱਜ ਦਾ ਵਿਸ਼ਾ ਦੋਸਤੋ ਜਿਹੜਾ ਸੀਗਾ ਇਹ ਚਰਚਾ ਕਿਸੇ ਇੱਕ ਪੱਖ ਦੀ ਨਹੀਂ ਸੀਗੀ ਗਲਤ ਜਾਂ ਕਿਸੇ ਨੂੰ ਸਹੀ ਸਾਬਤ ਦੀ ਕਰਨ ਦੇ ਵਿੱਚ ਨਹੀਂ ਸੀਗੀ ਲੱਗੇ ਹੋਏ ਸਗੋਂ ਨੌਜਵਾਨ ਪੀੜ੍ਹੀ ਜਾਂ ਆਪਣੇ ਆਪ ਦੇ ਉੱਤੇ ਇੱਕ ਝਲਕ ਮਾਰਨ ਦੀ ਇੱਕ ਨਜ਼ਰ ਮਾਰਨ ਦੀ ਕੋਸ਼ਿਸ਼ ਸੀਗੀ। ਪਰਿਵਾਰ ਤੇ ਬਦਲਦੇ ਸਮਾਜਿਕ ਰਿਸ਼ਤਿਆਂ ਨੂੰ ਸਮਝਣ ਦੇ ਲਈ ਇੱਕ ਖੁੱਲ੍ਹੀ ਵਿਚਾਰ ਚਰਚਾ ਹੋਈ ਹੈ ਜਿਸ ਦੇ ਵਿੱਚ ਵੱਧ ਚੜ੍ਹ ਕੇ ਤੁਸੀਂ ਹਿੱਸਾ ਲਿਆ ਹੈ ਉਹਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਇਸ ਮੁਕਾਮ ਦੇ ਉੱਤੇ ਇਸ ਚਰਚਾ ਨੂੰ ਲੈ ਕੇ ਜਾਣ ਦਾ। ਹੋ ਸਕਦਾ ਕਿ ਬਹੁਤ ਸਾਰੇ ਦੋਸਤ ਇਸ ਚਰਚਾ ਦੇ ਨਾਲ ਸਹਿਮਤ ਵੀ ਹੋਣਗੇ ਕੁਝ ਨਹੀਂ ਵੀ ਸਹਿਮਤ ਹੋਣਗੇ ਸਭ ਦਾ ਇੱਕ ਆਪਣਾ ਹੱਕ ਹੈ ਆਜ਼ਾਦੀ ਹੈ ਜੀ ਜਿੱਦਾਂ ਜਿੱਦਾਂ ਵੀ ਕਰਨਾ ਮਾਨਣਾ ਹੈ ਸਭ ਨੂੰ ਮੁਬਾਰਕਬਾਦ ਹੈ ਤੇ ਇਸੇ ਤਰ੍ਹਾਂ ਹੀ ਫਿਰ ਲਓ ਫਿਰ ਲੈਨੇ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਕੱਲ ਨੂੰ ਮਿਲਣ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਭਾਰਤੀ ਸਮਾਂ 9:30 ਦੋਸਤੋ ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ ਤੇ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ ਜਗਦੇਵ ਸੰਧੂ ਬਾਈ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ ਜੀ।

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਫਿਰ ਤੋਂ ਇੱਕ ਵਾਰ ਜ਼ਿੰਦਗੀਨਾਮਾ ਹਾਲ ਏ ਦੁਨੀਆ। ਆਪ ਸਭ ਨੂੰ

0: ਅਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਸਿਲਸਿਲਾ ਲੈ ਕੇ ਹਾਜ਼ਰ ਹਾਂ। 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੇਸ਼ ਦੀਆਂ ਖ਼ਬਰਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਅੱਜ ਹੋਰ ਵੀ ਨਾਲ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਜ਼ਿੰਦਗੀ ਦੀ ਬਾਤ ਪਾਵਾਂਗੇ ਤੇ ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਨਾਲ ਤੁਹਾਨੂੰ ਅੱਜ ਕਹਾਣੀ ਵੀ ਸੁਣਾਵਾਂਗੇ। ਕਹਿੰਦੇ ਆ ਕਿ ਵੱਡਾ ਤਪਸਵੀ, ਵੱਡੇ ਤਪਸਵੀ ਦੀ ਜਿਹੜੀ ਗੱਲ ਕਰਾਂਗੇ ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਤੇ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ। 9:30 ਭਾਰਤੀ ਸਮੇਂ ਦੇ ਅਨੁਸਾਰ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਸਮਾਂ ਇਸ ਵਕਤ ਫਿਲਰ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:06 ਦਾ ਹੋ ਗਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:06 ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:06 ਨੇ। ਯੂਕੇ ਦੇ ਵਿੱਚ ਸ਼ਾਮ ਦੇ 5:06 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦਾ ਸਮਾਂ 6:06 ਦਾ ਤੇ ਭਾਰਤ ਦੇ ਵਿੱਚ ਰਾਤ ਦੇ 9:36 ਦਾ ਸਮਾਂ ਹੋ ਚੁੱਕਿਆ। ਤੇ ਲੋ ਦੋਸਤੋ, ਗੱਲਬਾਤ ਕਰਦੇ ਹਾਂ ਅੱਜ ਦੇ ਵਿਚਾਰ ਦੀ ਤੇ ਨਾਲ ਨਾਲ ਦੇਸ਼ ਦੀਆਂ ਖ਼ਬਰਾਂ ਤੇ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਸਾਊਂਡ ਕਹਿੰਦੇ ਗੁੱਡ ਹੈ ਤੇ ਕੈਰੀ ਔਨ ਖਿੱਚ ਦਿਓ ਕਹਿੰਦੇ ਕਮਲੋ ਜੀ। ਤੇ ਅੱਜ ਨਾਲ ਨਾਲ ਇੱਕ ਦੋ ਖੁਲਾਸੇ ਵੀ ਕਰਾਂਗੇ ਤੇ ਕੋਸ਼ਿਸ਼ ਰਹੇਗੀ। ਤੇ ਅੱਜ ਦੇ ਵਿਚਾਰ ਦੀ ਗੱਲ ਕਰੀਏ ਤਾਂ ਕਹਿੰਦੇ ਜਿੱਦਾਂ ਕਿ ਜਿਹੜਾ ਜੀਂਦਾ ਹੋਇਆ ਇਨਸਾਨ ਹੈ, ਜੀਂਦਾ ਇਨਸਾਨ ਨੂੰ ਸੁੱਟਣ ਦੇ ਉੱਤੇ ਮਰੇ ਹੋਏ ਇਨਸਾਨ ਨੂੰ ਚੁੱਕਣ ਦੇ ਲਈ ਗਜ਼ਬ ਦੀ ਏਕਤਾ ਦਿਖਾਉਂਦੇ ਆ ਲੋਕ। ਜਾਣੀ ਕਿ ਜਦੋਂ ਜਿਉਂਦਾ ਹੋਵੇ ਉਹਨੂੰ ਕੋਈ ਪੁੱਛਦਾ ਨਹੀਂ ਹੈ ਤੇ ਜਦੋਂ ਬੰਦਾ ਸਮਾਪਤੀ ਕਰ ਜਾਂਦਾ ਹੈ ਆਪਣੇ ਜੀਵਨ ਦੀ, ਜੀਵਨ ਲੀਲਾ ਖਤਮ ਹੋ ਜਾਂਦੀ ਹੈ ਤਾਂ ਹਜ਼ਾਰਾਂ ਦੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਆ, ਉਹਨੂੰ ਅਲਵਿਦਾ ਕਹਿੰਦੇ ਆ, ਚਾਹੇ ਉਹ ਮਾੜਾ ਹੋਵੇ ਤੇ ਚਾਹੇ ਚੰਗਾ ਹੋਵੇ। ਉਸ ਸਮੇਂ ਦੇ ਵਿੱਚ ਜਿਹੜੀਆਂ ਉਹਦੀਆਂ ਜ਼ਰੂਰਤਾਂ ਨੇ ਪਰ ਉਹਦੇ ਲਾਗੇ ਲੱਗਣ ਦੀ ਕੋਸ਼ਿਸ਼ ਨਹੀਂ ਕਰਦੇ ਹੈ। ਤੇ ਅੱਜ ਦੇ ਦਿਨ ਹੀ ਜਿਹੜਾ 25 ਅਗਸਤ 1819 ਦੇ ਵਿੱਚ ਭਾਫ਼ ਦੇ ਇੰਜਨ ਦੀ ਕਾਢ ਕੱਢਣ ਵਾਲੇ ਜਿਹੜੇ ਖੋਜੀ ਜੇਮਜ਼ ਵਾਟ ਦਾ ਦੇਹਾਂਤ ਹੋਇਆ ਸੀ ਤੇ 1900 ਦੇ ਵਿੱਚ ਰੱਬ ਦੇ ਮਰਨ ਦਾ ਐਲਾਨ ਤੇ ਵਿਰੋਧ ਦਾ ਜਿਹੜਾ ਸਾਹਮਣਾ ਕਰਨ ਵਾਲੇ ਫਰੈਡਰਿਕ ਨਿਤਸ਼ੇ ਦਾ ਜਿਹੜਾ ਦੇਹਾਂਤ ਹੁੰਦਾ ਜਿਹੜਾ ਕਹਿੰਦਾ ਸੀ ਰੱਬ ਮਰ ਗਿਆ। 1997 ਦੇ ਵਿੱਚ ਕੇ ਆਰ ਨਰਾਇਣ ਭਾਰਤ ਦੇ 10ਵੇਂ ਰਾਸ਼ਟਰਪਤੀ ਬਣ ਗਏ। ਤੇ ਫਿਲਾਸਫੀ ਦੀ ਜਦੋਂ ਗੱਲ ਆਉਂਦੀ ਹੈ ਤੇ ਫਿਲਾਸਫੀ ਦੀ ਨਾਲ ਨਾਲ ਫਰੈਡਰਿਕ ਨਿਤਸ਼ੇ ਦਾ ਨਾਮ ਆਉਂਦਾ ਹੈ ਤੇ ਉਹਦਾ ਸੰਖੇਪ ਦੇ ਵਿੱਚ ਜ਼ਿਕਰ ਕਰਦੇ ਉਹਨਾਂ ਦੀ ਜੀਵਨ ਲੀਲਾ ਕਿਹੋ ਜਿਹੀ ਰਹੀ ਹੈ। 15 ਅਕਤੂਬਰ 1844 ਨੂੰ ਜਰਮਨੀ ਦੇ ਸੈਕਸਨੀ ਸ਼ਹਿਰ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਤੇ ਉਹਨਾਂ ਦੇ ਪਿਤਾ ਜਿਹੜੇ ਸਨ ਈਸਾਈਆਂ ਦੀ ਸੁਧਾਰਵਾਦੀ ਲਹਿਰ ਦੇ ਨਾਲ ਜੁੜਿਆ ਹੋਇਆ ਸੀ ਤੇ ਮਾਂ ਵੀ ਜਿਹੜੀ ਸੀ ਪਾਦਰੀ ਸੀ। ਇਸ ਕਰਕੇ ਉਸ ਉੱਪਰ ਈਸਾਈ ਧਰਮ ਦਾ ਇੰਨਾ ਕੁ ਪ੍ਰਭਾਵ ਸੀ ਕਿ ਜਦੋਂ ਇਸਦੇ ਹਾਣੀ ਖੇਡਾਂ ਖੇਡਦੇ ਹੁੰਦੇ ਸੀ ਤਾਂ ਇਕਾਂਤ ਦੇ ਵਿੱਚ ਬੈਠ ਕੇ ਬਾਈਬਲ ਪੜ੍ਹ ਰਿਹਾ ਹੁੰਦਾ ਸੀ। ਬੋਨ ਦੇ ਵਿਸ਼ਵ ਵਿਦਿਆਲੇ ਦੇ ਵਿੱਚੋਂ ਪੱਛਮੀ ਦਰਸ਼ਨ ਦਾ ਅਧਿਐਨ ਕੀਤਾ। ਇਸ ਸਮੇਂ ਉਹਨੇ ਆਪਣੇ ਚਿੰਤਨ ਦੇ ਉੱਤੇ ਮੌਲਿਕ ਵਿਚਾਰਾਂ ਨੂੰ ਲਿਖਣਾ ਸ਼ੁਰੂ ਕਰ ਦਿੱਤਾ। ਇਸ ਚਿੰਤਨ ਦੇ ਵਿੱਚ ਗਿਆਨ ਦੇ ਅਨੁਸਾਰ ਉਹਨੇ ਉਸਨੂੰ ਧਰਮ ਦੇ ਜਿਹੜੇ ਸੀ ਸੰਸਥਾਗਤ ਰੂਪ ਦੇ ਵਿੱਚ ਆਲੋਚਕ ਬਣਾ ਦਿੱਤਾ। ਉਹ ਪਰੰਪਰਾਗਤ ਬਿੰਬ ਵਾਲੇ ਰੱਬ ਦੇ ਸੰਕਲਪ, ਵਿਹਾਰ ਤੇ ਸਰੂਪ ਤੋਂ ਇਨਕਾਰੀ ਹੋ ਗਿਆ। ਜਾਣੀ ਕਿ ਕਹਿੰਦਾ ਕਿ ਮੈਂ ਰੱਬ ਨੂੰ ਨਹੀਂ ਮੰਨਦਾ, ਨਾਸਤਕ ਬਣ ਗਿਆ। ਉਹ ਜਿਹੜਾ ਸੀਗਾ ਅਸਤਿਤਵਵਾਦੀ ਮਨੁੱਖ ਨੂੰ ਪ੍ਰਕਿਰਤੀ ਦੇ ਵੱਲੋਂ ਪ੍ਰਾਪਤ ਆਜ਼ਾਦੀ ਦਾ ਗੁਲਾਮ ਕਹਿੰਦਾ ਹੈ। ਨਿਤਸ਼ੇ ਨੇ ਜਿਹੜਾ ਸੀ ਰੱਬ ਦੀ ਮੌਤ ਦੇ ਉੱਤੇ ਮਹਾਮਾਨਵ ਦੇ ਜਨਮ ਦਾ ਜਿਹੜਾ ਸੰਦੇਸ਼ ਆਪਣੇ ਕਾਲਪਨਿਕ ਚਰਿੱਤਰ ਦੇ ਵਿੱਚ ਰਾਹੀਂ ਦਿੱਤਾ ਤੇ ਉਹ ਈਸਾਈਅਤ ਦੇ ਇਸ ਦੇ ਲਈ ਖਿਲਾਫ ਸੀਗਾ ਕਿਉਂਕਿ ਚਰਚ ਦੇ ਉੱਤੇ ਈਸਾਈ ਪ੍ਰਚਾਰਕਾਂ ਨੇ ਸਮਾਜ ਦੇ ਵਿੱਚ ਪਖੰਡ, ਭੇਖ, ਦਾਨ ਤੇ ਸੇਵਾ ਦੇ ਨਾਮ ਦੇ ਉੱਤੇ ਲੋਕਾਂ ਦੀ ਸੋਚ ਨੂੰ ਜਿਹੜਾ ਸੀ ਛਿੱਥਲ ਕਰ ਛੱਡਿਆ ਸੀ ਤੇ ਸੁੰਦਰਤਾ, ਸ਼ਕਤੀ, ਬੁੱਧੀ, ਕਲਾ, ਸੰਸਕ੍ਰਿਤੀ ਤੇ ਸਿਰਜਣਾ ਵਾਸਤੇ ਕੋਈ ਯੋਗ ਉਪਰਾਲਾ ਨਹੀਂ ਕੀਤਾ ਸੀ। ਇਹਦੇ ਲਈ ਹੀ ਉਹਨੇ ਜਿਹੜਾ ਕਿਤਾਬ ਸੀ ਜਿਹੜੀ ਐਂਟੀ ਕ੍ਰਾਈਸਟ ਦੇ ਵਿੱਚ ਕਿਹਾ ਕਿ ਰੱਬ ਦੀ ਮੌਤ ਹੋ ਚੁੱਕੀ ਹੈ। ਇੱਥੇ ਉਸਦਾ ਭਾਵ ਇਹ ਸੀਗਾ ਧਾਰਮਿਕ ਸ਼ਾਸਤਰੀਆਂ ਤੇ ਈਸਾਈਅਤ ਦੇ ਸੰਸਥੀਕ੍ਰਿਤ ਸੁਭਾਅ ਵਾਲੇ ਰੱਬ ਤੋਂ ਜਿਹੜਾ ਵਾਲੇ ਰੱਬ ਤੋਂ ਹੈਗਾ, ਨਾ ਕਿ ਈਸਾ ਤੋਂ ਸੀਗਾ। ਉਹਨੇ ਫਿਰ ਈਸਾਈਅਤ ਦਾ ਬਾਈਕਾਟ ਕਰ ਦਿੱਤਾ ਤੇ ਕਿਹਾ ਕਿ ਆਓ ਵਾਪਸ ਯੂਨਾਨੀ ਸੱਭਿਆਚਾਰ ਦੇ ਵਿੱਚ ਪਰਤ ਕੇ ਖੁਸ਼ੀ ਦੇ ਉੱਤੇ ਸੁੱਖ, ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਪ੍ਰੇਰਨਾ ਤੇ ਜੋਖਮ ਜਿਹੜਾ ਸੀ ਨਿਰਭਉ ਭਾਵ ਰੰਗਾਂ ਤੇ ਸੰਗੀਤ ਦੇ ਦੇਵਤੇ ਦੀ ਆਰਾਧਨਾ ਕਰ ਲਈਏ। ਉਹ ਮਹਾਨ ਪੱਛਮੀ ਸੰਗੀਤਕਾਰ ਰਿਚਰਡ ਵਾਰਨਰ ਦਾ ਬੜਾ ਹੀ ਕਰੀਬੀ ਰਿਹਾ ਤੇ ਉਹਨੇ ਫਿਰ ਉਸਨੂੰ ਸੰਗੀਤ ਦੀ ਜਿਹੜੀ ਸੀ ਲਗਨ ਵੀ ਉਸੇ ਦੇ ਕੋਲੋਂ ਲੱਗਦੀ ਹੈ। ਨਿਤਸ਼ੇ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਪੜ੍ਹਨ ਦੇ ਉੱਤੇ ਲਿਖਣ ਵੱਲ ਜਿਹੜਾ ਲਾਇਆ ਤੇ ਡੂੰਘੇ ਅਧਿਐਨ ਤੇ ਖੋਜ ਕਾਰਨ ਸਿਹਤ ਪੱਖੋਂ ਲਾਪਰਵਾਹ ਹੋਣ ਕਰਕੇ ਕਮਜ਼ੋਰ ਹੋ ਗਿਆ। ਉਹਨੂੰ ਲੱਗਿਆ ਕਿ ਉਸਦਾ ਅੰਤਮ ਸਮਾਂ ਨੇੜੇ ਆ ਚੁੱਕਿਆ ਹੈ। ਇਸ ਦੇ ਲਈ ਅੰਤਮ ਇੱਛਾ ਲਿਖੀ ਕਿ ਮੇਰੇ ਮਰਨ ਦੇ ਪਿੱਛੋਂ ਮੇਰੀ ਅਰਥੀ ਦੇ ਦੁਆਲੇ ਭੀੜ ਨਾ ਜਮ੍ਹਾਂ ਕਰਨ ਭੀੜ ਜਿਹੜੀ ਆ ਜਮ੍ਹਾਂ ਨਾ ਹੋਣ ਦਿੱਤੀ ਜਾਵੇ ਤੇ ਮੇਰੀ ਦੇਹ ਦੇ ਉੱਤੇ ਕੋਈ ਵੀ ਕਰਮ ਕਾਂਡ ਨਾ ਕੀਤੇ ਜਾਣ, ਮੈਨੂੰ ਇੱਕ ਸੰਪੂਰਨ ਨਾਸਤਿਕ ਦੇ ਵਜੋਂ ਦਫ਼ਨ ਕੀਤਾ ਜਾਵੇ। ਤੇ ਉਹਨੇ ਕਈ ਮਹਾਨ ਕਿਤਾਬਾਂ 10 ਸਪੇਕ ਜ਼ਰਥੂਸਤਰਾ ਜਿਹੜਾ ਸੀਗਾ ਉਹ ਲਿਖੀ, ਦਾ ਜਿਹੜਾ ਡਾਨ ਆਫ ਦਾ ਡੇ, ਦੀ ਵਿਲ ਟੂ ਪਾਵਰਸ ਆਦਿ ਕਿਤਾਬਾਂ ਲਿਖੀਆਂ ਤੇ ਉਸਦਾ ਦੇਹਾਂਤ 25 ਅਗਸਤ ਅੱਜ ਦੇ ਦਿਹਾੜੇ ਦੇ ਉੱਤੇ 1900 ਨੂੰ ਜਰਮਨੀ ਦੇ ਵਿੱਚ ਜਿਹੜਾ ਹੋ ਜਾਂਦਾ ਹੈ। ਇਸੇ ਤਰ੍ਹਾਂ ਯੂਰਪ ਦੀ ਇੱਕ ਛੋਟੀ ਜਿਹੀ ਕਹਾਣੀ ਦੇ ਨਾਲ ਆਗਾਜ਼ ਕਰਦੇ ਹਾਂ, ਦੇਸ਼ ਵਿਦੇਸ਼ ਦੀਆਂ ਖ਼ਬਰਾਂ ਵੱਲ ਨੂੰ ਚੱਲਦੇ ਹਾਂ। ਕਹਾਣੀ ਹੈ ਕਿ ਯੂਰਪ ਦੇ ਇੱਕ ਰਾਜੇ ਨੂੰ ਨਾ ਇੱਕ ਰਾਤ ਪਏ ਖਿਆਲ ਆ ਜਾਂਦਾ ਹੈ ਕਿ ਮੈਂ ਤੇ ਮੇਰੇ ਨਾਲ ਸੰਬੰਧਿਤ ਜਿਹੜੇ ਨੇ ਰਿਸ਼ਤੇਦਾਰ ਜਾਂ ਕੋੜਮਾਂ 200 ਜਾਂ 300 ਤੋਂ ਵੱਧ ਤਾਂ ਨਹੀਂ ਹੋਣਗੇ। ਦੂਜੇ ਪਾਸੇ ਲੱਖਾਂ ਕਰੋੜਾਂ ਲੋਕ ਨੇ ਰਾਜ ਦੇ ਵਿੱਚ ਭੁੱਖ ਤੇ ਬਿਮਾਰੀ ਦੇ ਨਾਲ ਮਰ ਰਹੇ ਹੈ। ਕਹਿੰਦਾ ਕਿ ਹੋ ਸਕਦਾ ਭਾਈ ਕਿ ਉਹ ਕਿਸੇ ਦਿਨ ਮੇਰਾ ਰਾਜ ਹੀ ਮੇਰੇ ਤੋਂ ਖੋਹ ਲੈਣ। ਇਸ ਬੇਚੈਨੀ ਦੇ ਵਿੱਚ ਸੋਚ ਕੇ ਅਗਲੇ ਦਿਨ ਉਹ ਸਵਾਲ ਆਪਣੇ ਮੰਤਰੀਆਂ ਸਾਹਮਣੇ ਰੱਖ ਦਿੰਦਾ ਹੈ। ਇੱਕ ਵਜ਼ੀਰ ਕਹਿਣ ਲੱਗਦਾ ਹੈ ਉਠੋਂ ਉੱਠ ਕੇ ਕਿ ਬਾਦਸ਼ਾਹ ਜੀ, ਬਾਦਸ਼ਾਹ ਸਲਾਮਤ, ਤੁਹਾਡੇ ਕੋਲ ਬਹੁਤ ਜਿਹੜੀ ਤਕੜੀ ਫੌਜ ਹੈ, ਕੋਈ ਫਿਕਰ ਨਾ ਕਰੋ। ਰਾਜ ਖੋਣ ਦੀ ਗੱਲ ਦੂਰ ਕੋਈ ਝਾਕ ਵੀ ਨਹੀਂ ਸਕਦਾ ਇਸ ਤੁਹਾਡੇ ਵੱਲ ਨੂੰ, ਕਹਿੰਦਾ ਕਿ ਖੋਣ ਦੀ ਤਾਂ ਦੂਰ ਦੀ ਗੱਲ ਰਹੀ। ਤੇ ਰਾਜੇ ਨੇ ਅੱਗੇ ਕਿਹਾ ਕਿ ਫੌਜ ਦੇ ਵਿੱਚ ਭਾਈ ਇਹ ਵੀ ਸੋਚ ਕਿ ਜਿਹੜੀ ਇਹ ਜਨਤਾ ਹੈ, ਇਹ ਆਵਾਮ ਹੈ, ਉਹਨਾਂ ਲੋਕਾਂ ਦੇ ਬੱਚੇ ਵੀ ਤਾਂ ਇਹਦੇ ਵਿੱਚ ਨੇ ਨਾ। ਮੇਰੇ ਰਿਸ਼ਤੇਦਾਰ ਤਾਂ ਕਹਿੰਦਾ ਕਿ 20-30 ਹੋਣਗੇ, ਉਸ ਤੋਂ ਵੱਧ ਥੋੜੇ ਹੋਣਗੇ, 100 ਲਾ ਲਓ। ਇਸ ਵਾਸਤੇ ਵਿਸ਼ਵਾਸ ਨਹੀਂ ਉਹਦਾ ਉਹਨਾਂ ਦੇ ਉੱਤੇ ਕੀਤਾ ਜਾ ਸਕਦਾ। ਦੂਜੇ ਵਜ਼ੀਰ ਨੇ ਫਿਰ ਕਿਹਾ ਉੱਠ ਕੇ, ਕਹਿੰਦਾ ਕਿ ਤੁਹਾਡੇ ਕੋਲ ਬੇਅੰਤ ਧਨ ਹੈ ਜੀ, ਧਨ ਦੌਲਤ ਹੈ, ਕਾਹਤੋਂ ਫਿਕਰ ਕਰਦੇ ਹੋ, ਜਿਹਦੇ ਨਾਲ ਤੁਸੀਂ ਉਹਨਾਂ ਦੀਆਂ ਸੇਵਾਵਾਂ ਖਰੀਦ ਸਕਦੇ ਹੋ। ਰਾਜੇ ਨੇ ਅੱਗਿਓਂ ਕਿਹਾ, ਉਹ ਪੈਸਾ ਵੀ ਟੈਕਸਾਂ ਦੇ ਰਾਹੀਂ ਭਾਈ ਲੈਂਦਾ ਮੈਂ, ਤੇ ਉਹ ਇਸ ਤੋਂ ਵੀ ਜਵਾਬ ਦੇ ਸਕਦੇ ਨੇ ਕਿ ਭਾਈ ਅਸੀਂ ਨਹੀਂ ਤੈਨੂੰ ਕਰ ਦਿੰਦੇ, ਨਾ ਨਹੀਂ ਦਿੰਦੇ ਟੈਕਸ, ਕਰ ਲਾ ਤੂੰ ਜੋ ਕਰਨਾ, ਫਿਰ ਕੀ ਕਰਾਂਗਾ। ਅਖੀਰ ਦੇ ਵਿੱਚ ਪਾਦਰੀ ਕਹਿਣ ਲੱਗਿਆ ਉੱਠ ਕੇ, ਕਹਿੰਦਾ ਕਿ ਤੁਹਾਡੇ ਰਾਜ ਨੂੰ ਅਸੀਂ ਧਾਰਮਿਕ ਲੋਕਾਂ ਨੇ ਕਾਇਮ ਰੱਖਿਆ ਹੋਇਆ ਹੈ, ਸਵੇਰ ਸ਼ਾਮ ਜਦ ਇਸ ਦੇ ਵਿੱਚ ਚਰਚ ਜਾਂਦੇ ਨੇ, ਇਹ ਸਭ ਜਦੋਂ ਚਰਚ ਜਾਂਦੇ ਹੈ ਇੱਥੋਂ ਸਾਰਾ ਕੁਝ ਕਰ ਕਰਾ ਕੇ ਨਤਮਸਤਕ ਹੁੰਦੇ ਹੈ, ਤੇ ਉੱਥੇ ਕਹਿੰਦਾ ਅਸੀਂ ਉਹਨਾਂ ਦੇ ਦਿਮਾਗ ਦੇ ਵਿੱਚ ਹਰ ਰੋਜ਼ ਇਹੀ ਗੱਲ ਭਰ ਦਿੰਦੇ ਹਾਂ, ਹੇ ਧਰਮ ਨੂੰ ਮੰਨਣ ਵਾਲੇ ਬੰਦਿਓ, ਜੋ ਕੁਝ ਵੀ ਤੁਸੀਂ ਕਰਦੇ ਹੋ, ਚੰਗਾ ਜਾਂ ਮਾੜਾ, ਔਖਾ ਜਾਂ ਸੌਖਾ, ਇਹ ਸਭ ਕਰਨ ਦੇ ਲਈ ਤੁਹਾਨੂੰ ਰੱਬ ਨੇ ਭੇਜਿਆ। ਸੋ ਖਿੜੇ ਮੱਥੇ ਆਪਣਾ ਜਿਹੜਾ ਕੰਮ ਕਰੀ ਜਾਵੋ ਆਪਣਾ ਆਪਣਾ। ਰਾਜਾ ਜਿਹੜਾ ਹੈ, ਵਜ਼ੀਰ, ਅਹਿਲਕਾਰ ਤੇ ਹੋਰ ਸਾਰੇ ਰੱਬ ਦੇ ਹੀ ਕਹਿੰਦੇ ਭੇਜੇ ਹੋਏ ਨੇ, ਮਤਲਬ ਕਿ ਉਹ ਉੱਚੀ ਜਾਤੀ ਉੱਚੀ ਲੋਕ ਨੇ, ਉਹ ਰੱਬ ਦੇ ਮਤਲਬ ਕਿ ਉਹਨਾਂ ਨੂੰ ਇਹਨਾਂ ਦੀਆਂ ਹਕੂਮਤਾਂ ਦੇ ਵਿੱਚ ਲਾਇਆ ਹੋਇਆ ਤੇ ਉਹ ਦੇਖ ਰੇਖ ਕਰਦੇ ਆ ਤੁਹਾਡੀ, ਤੇ ਉਹ ਤੁਹਾਨੂੰ ਮੰਦਾ ਚੰਗਾ ਕਿੱਦਾਂ ਬੋਲ ਦੇਣਗੇ। ਵੇ, ਰੱਬ ਨੇ ਇਹਨਾਂ ਸਾਰਿਆਂ ਦਾ ਹੁਕਮ ਮੰਨਣ ਦੀ ਡਿਊਟੀ ਤੁਹਾਡੀ ਲਾਈ ਹੈ ਕਿ ਰਾਜਿਆਂ ਮਹਾਰਾਜਿਆਂ ਦਾ ਇਹਨਾਂ ਦਾ ਹੁਕਮ ਤੁਸੀਂ ਮੰਨਣਾ ਹੈ, ਤੇ ਜੇਕਰ ਇਹਨਾਂ ਦੀ ਗੱਲ ਨਹੀਂ ਮੰਨੋਗੇ ਤਾਂ ਖੁਦਾ ਨਾਰਾਜ਼ ਹੋ ਜਾਊ ਤੇ ਤੁਹਾਨੂੰ ਪਾਪ ਲੱਗੇਗਾ। ਫਿਰ ਵਾਰ ਵਾਰ ਕਹਿਣ ਵਾਲੀ ਗੱਲ ਲੋਕਾਂ ਦੇ ਮਨਾਂ ਦੇ ਵਿੱਚ ਪੱਕੀ ਥਾਂ ਬਣਾ ਲੈਂਦੀ ਹੈ, ਜਿਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਤੁਹਾਡਾ ਰਾਜ ਖੋਣ ਦਾ ਜਿਹੜਾ ਵਿਚਾਰ ਹੀ ਨਹੀਂ ਕਹਿੰਦਾ ਪੈਦਾ ਹੋ ਸਕਦਾ। ਇਹ ਗੱਲਬਾਤ ਹੈ ਜੀ, ਪਾਦਰੀ ਸਮਝਾਉਂਦਾ ਹੈ। ਤੇ ਲੋ ਦੋਸਤੋ, ਇਹ ਗੱਲਾਂ ਬਾਤਾਂ ਇਸ ਤਰ੍ਹਾਂ ਦੀਆਂ ਨੇ, ਤੇ ਜੇ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਆ ਗਈ ਤਾਂ ਦੁਨੀਆ ਬਦਲ ਸਕਦੀ ਹੈ, ਆਪਣੇ ਆਪ ਨੂੰ ਅਸੀਂ ਬਦਲ ਸਕਦੇ ਹਾਂ। ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 15-20 ਮਿੰਟ ਤੱਕ, ਤੇ +358 44 976 19 ਬਟ ਸਟੂਡੀਓ ਦਾ ਨੰਬਰ ਹੈ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ, ਤੇ ਕੀ ਕਹਿੰਦੀਆਂ ਨੇ ਉਹਨਾਂ ਵੱਲ ਨੂੰ ਚੱਲਦੇ ਹਾਂ। ਜਿਵੇਂ ਕਿ ਦੁਨੀਆਦਾਰੀ ਦੇ ਵਿੱਚ ਹਾਲਾਤ ਬਣੇ ਹੋਏ ਹੈ, ਸੁਰਖੀਆਂ ਸਿਰਫ ਇਹ ਹੀ ਨਹੀਂ ਨੇ ਕਿ ਸਾਡੇ ਸਮਾਜ, ਸਿਆਸਤ, ਲੋਕਤੰਤਰ ਤੇ ਆਉਣ ਵਾਲੇ ਕੱਲ ਦੇ ਨਾਲ ਜੁੜੇ ਹੋਏ ਵੱਡੇ ਸਵਾਲ ਖੜੇ ਹੁੰਦੇ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਹਾਥੀ ਵਾਲੇ ਜਿਹੜੇ ਨੇ ਆਪਣਾ ਹਾਥੀ ਲੈ ਕੇ ਤੁਰ ਪਏ ਨੇ, ਜਾਣੀ ਕਿ ਬਸਪਾ ਦਾ ਇਕੱਲਿਆਂ ਚੋਣ ਲੜਨ ਦਾ ਐਲਾਨ ਹੋ ਗਿਆ। ਕਿਸਾਨ ਅੰਦੋਲਨ ਦੇ ਨਾਲ ਜੁੜਿਆ ਨਵਾਂ ਟਕਰਾਅ ਜਿਹੜਾ ਵੱਧ ਰਿਹਾ, ਕਹਿੰਦੇ ਟਰਾਲੀ ਚੋਰੋ ਸਮਾਨ ਮੋੜੋ। ਤੇ ਇਸੇ ਤਰ੍ਹਾਂ ਹੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦਾ ਸਿਆਸੀ ਫੈਸਲਾ ਆ ਗਿਆ ਹੈ। ਕਹਿੰਦੇ ਵੀ ਭਾਈ ਇੱਕੋ ਹੀ ਮੈਂਬਰ ਨੂੰ ਅਸੀਂ ਪਰਿਵਾਰਕ ਨੂੰ ਜਿਹੜੀ ਹੈ ਚੋਣ ਲੜਾਵਾਂਗੇ, ਤੇ ਦੂਸਰੇ ਪਾਸੇ ਬਠਿੰਡੇ ਦੇ ਵਿੱਚ ਖਾਲਿਸਤਾਨ ਦੇ ਨਾਰੇ ਜਿਹੜੇ ਲਿਖ ਦਿੱਤੇ ਗਏ ਨੇ। ਬਹਿਬਲ ਕਲਾਂ ਮਾਮਲੇ ਦੇ ਵਿੱਚ ਵਿਜੇ ਸਾਂਪਲਾ ਨੂੰ ਸਿੱਟ ਦੇ ਫਿਰ ਸਮਨ ਕਰ ਦਿੱਤੇ ਹੈ, ਤੇ ਦੂਸਰੇ ਪਾਸੇ ਰਾਮ ਰਹੀਮ ਜੀ ਫਿਰ ਬਾਹਰ ਆ ਚੁੱਕੇ ਹੈ, ਈਵੀਐਮ ਦੀ ਭਰੋਸੇਯੋਗਤਾ ਜਿਤਾ ਰਹੇ ਨੇ ਮੁੱਖ ਚੋਣ ਕਮਿਸ਼ਨਰ ਜਿਹੜੇ ਨੇ ਭਾਰਤ ਦੇ, ਉਹਨਾਂ ਦੇ ਬਿਆਨ ਨੇ, ਯੂਨੀਵਰਸਿਟੀਆਂ 'ਚ ਜਾ ਕੇ ਲੈਕਚਰ ਕਰ ਰਹੇ ਨੇ ਤੇ ਬੱਚਿਆਂ ਨੂੰ ਪ੍ਰੇਰਿਤ ਕਰ ਰਿਹਾ ਕਿ ਵੋਟ ਬਣਵਾਓ। ਕਿ ਪੰਜਾਬ ਦੀ ਸਿਆਸਤ ਕਿਸੇ ਵੱਡੇ ਮੋੜ ਵੱਲ ਵੱਧ ਰਹੀ ਹੈ, ਬਹੁਤ ਵੱਡਾ ਸਵਾਲ ਹੈ। ਨਾਲ ਹੀ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਕੇਜਰੀਵਾਲ ਦੀ ਚੁਣੌਤੀ ਕੇਂਦਰ ਨੂੰ ਹੈ, ਕਹਿੰਦੇ ਆਓ ਭਾਈ ਦੇਖੋ ਕਿਸਕਾ ਸਕੂਲ ਬਿਹਤਰ ਹੈ, ਸਾਡਾ ਕਿ ਤੁਹਾਡਾ। ਦੇਸ਼ ਤੋਂ ਬਾਹਰ ਦੀਆਂ ਜੋ ਖਬਰਾਂ ਨੇ, ਦੁਨੀਆਂ ਦੀ ਵਿੱਚ ਅੱਜ ਦੇ ਕਈ ਗੰਭੀਰ ਸਵਾਲ ਖੜੇ ਨੇ। ਦੂਸਰੇ ਪਾਸੇ ਟਰੰਪ ਸਾਹਿਬ ਜਿਹੜੇ ਨੇ ਤਾਨਾਸ਼ਾਹੀ ਜਿਤਾ ਰਹੇ ਨੇ, ਤੇ ਭਾਰਤ ਪਾਕਿਸਤਾਨ ਟਕਰਾਅ ਦੇ ਵਿੱਚ ਇਰਾਨ ਨੇ ਜਿਹੜਾ ਪਾਕਿਸਤਾਨ ਨੇ ਨਵਾਂ ਦਾਅਵਾ ਕਰ ਦਿੱਤਾ ਹੈ, ਤੇ ਉਹਦਾ ਜਿਹੜਾ ਸਾਥ ਨਿਭਾਇਆ ਸੀ ਜੋ ਪਹਿਲਾਂ ਸਮੇਂ ਦੇ ਵਿੱਚ ਜੰਗ ਸ਼ੁਰੂ ਹੋਈ ਸੀ ਭਾਰਤ ਦੇ ਨਾਲ, ਤੇ ਹੋ ਸਕਦਾ ਕਿ ਇਸੇ ਕਰਕੇ ਹੀ ਭਾਰਤ ਨੇ ਕਿਤੇ ਨਾ ਕਿਤੇ ਜੋ ਵੀ ਹੋਰਮੁਜ਼ ਜਲਮਰੂ ਦਾ ਜੋ ਵੀ ਸਿਲਸਿਲਾ ਚੱਲ ਰਿਹਾ ਜਾਂ ਜੰਗ ਚੱਲ ਰਹੀ ਹੈ, ਕਿਤੇ ਨਾ ਕਿਤੇ ਉਹਨਾਂ ਤੋਂ ਥੋੜਾ ਪਿੱਛੇ ਚੱਲ ਹੋ ਕੇ ਚੱਲ ਰਹੇ ਨੇ। ਇਸੇ ਤਰ੍ਹਾਂ ਟਰੰਪ ਤੇ ਕੈਨੇਡਾ ਵਿਚਾਲੇ ਵੱਧਦੀ ਛੱਬਦੀ ਜੰਗ ਹੈ, ਤੇ ਉੱਥੇ ਵੀ ਜਿਹੜਾ ਟੈਰਿਫ ਵਾਰ ਜਾਂ ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਤੇ ਅੱਜ ਉਹਨੂੰ ਤਾਨਾਸ਼ਾਹ ਵੀ ਕਹਿ ਦਿੱਤਾ ਗਿਆ। ਅਮਰੀਕਾ ਦੇ ਵਿੱਚ ਮੇਲ ਇਨ ਵੋਟਿੰਗ ਦਾ ਵਿਵਾਦ ਜਿਹੜਾ, ਟਰੰਪ ਨੂੰ ਥੋੜੀ ਜਿਹੀ ਰਾਹਤ ਮਿਲੀ ਹੈ ਇਹਦੇ ਵਿੱਚ, ਤੇ ਇਰਾਨ ਤੇ ਨਵੀਆਂ ਅਮਰੀਕੀ ਪਾਬੰਦੀਆਂ ਲੱਗੀਆਂ ਨੇ, ਤੇ ਫਰਾਂਸ ਦੇ ਵਿੱਚ ਵਵੰਡਰ ਦੀ ਤਬਾਹੀ ਨੇ ਯੂਕੇ ਦੇ ਨਾਲ ਜੁੜਿਆ IVF ਡੋਨਰ ਵਿਵਾਦ ਜਿਹੜਾ ਹੈ ਉਹਦਾ ਖੁਲਾਸਾ ਕਰਾਂਗੇ, ਤੇ ਹੋਰ ਸਿਆਸਤੀ ਗੱਲਾਂ ਬਾਤਾਂ ਵੱਲ ਨੂੰ ਚੱਲਦੇ ਹਾਂ। ਤੇ ਤੁਹਾਡੇ ਲਈ ਵੀ ਸਵਾਲ ਰਹੇਗਾ ਕਿ ਤਕਨਾਲੋਜੀ ਤੇ ਭਰੋਸਾ ਕੀਤਾ ਜਾ ਸਕਦਾ ਅੱਜ ਦੇ ਸਮੇਂ 'ਚ ਜਦੋਂ ਫੈਸਲੇ ਸਿੱਧੇ ਇਨਸਾਨੀ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰ ਰਹੇ ਨੇ, ਤੇ ਸਾਡੀ ਜ਼ਿੰਮੇਵਾਰੀ ਕੀ ਬਣ ਜਾਂਦੀ ਹੈ। ਤੇ ਲਓ ਫਿਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ, ਤੇ ਪੰਜਾਬ ਦੀ ਖ਼ਬਰ ਦੀ ਸ਼ੁਰੂਆਤ ਕਰਦੇ ਹਾਂ। ਬਸਪਾ ਪੰਜਾਬ ਵਿਧਾਨ ਸਭਾ ਚੋਣਾਂ ਇਕੱਲਿਆਂ ਹੀ ਲੜੇਗੀ, ਮਾਇਆਵਤੀ ਨੇ ਹਾਥੀ ਜਿਹੜਾ ਆਪਣਾ ਮੱਠੀ ਮੱਠੀ ਚਾਲੇ ਜਿਹੜਾ ਤੋਰ ਲਿਆ ਹੈ। ਬਹੁਜਨ ਸਮਾਜ ਪਾਰਟੀ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਮੰਗਲਵਾਰ ਨੂੰ ਅੱਜ ਕਲੀਅਰ ਕਰ ਦਿੱਤਾ ਕਿ ਪਾਰਟੀ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਿਸੇ ਦੇ ਨਾਲ ਵੀ ਗੱਠਜੋੜ ਕੀਤੇ ਬਿਨਾਂ ਆਪਣੇ ਤੌਰ ਦੇ ਉੱਤੇ ਇਕੱਲਿਆਂ ਲੜੇਗੀ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਇਹ ਐਲਾਨ ਪੰਜਾਬ ਦੇ ਵਿੱਚ ਪਾਰਟੀ ਦੇ ਸੰਗਠਨਾਤਮਕ ਕੰਮਕਾਜ ਅਤੇ ਆਪਣੇ ਸਮਰਥਨ ਆਧਾਰ ਨੂੰ ਵਧਾਉਣ ਦੇ ਯਤਨਾਂ ਦੀ ਸਮੀਖਿਆ ਕਰਨ ਦੇ ਲਈ ਬਸਪਾ ਦੇ ਕੇਂਦਰੀ ਦਫ਼ਤਰ ਵਿਖੇ ਹੋਈ ਇੱਕ ਮੀਟਿੰਗ ਦੇ ਦੌਰਾਨ ਕਰ ਦਿੱਤਾ। ਪਾਰਟੀ ਦੇ ਇੱਕ ਬਿਆਨ ਦੇ ਅਨੁਸਾਰ ਮਾਇਆਵਤੀ ਨੇ ਕਿਹਾ ਕਿ ਬਸਪਾ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਾਂਗ ਪੰਜਾਬ ਚੋਣਾਂ ਵੀ ਕਿਸੇ ਨਾਲ ਬਿਨਾਂ ਕਿਸੇ ਗੱਠਜੋੜ ਜਾਂ ਸਮਝੌਤੇ ਦੇ ਇਕੱਲਿਆਂ ਲੜੇਗੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦਾ ਉਦੇਸ਼ ਚੋਣ ਗੱਠਜੋੜ ਦੇ ਨਤੀਜੇ ਵਜੋਂ ਸੀਟਾਂ ਤੇ ਵੋਟ ਪ੍ਰਤੀਸ਼ਤਾਂ ਵਿੱਚ ਸੰਭਾਵੀ ਨੁਕਸਾਨ ਤੋਂ ਪਾਰਟੀ ਵਰਕਰਾਂ ਦੇ ਮਨੋਬਲ ਦੀ ਰੱਖਿਆ ਕਰਨਾ ਹੈ। ਮਾਇਆਵਤੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਨੂੰ ਮਿਹਨਤੀ ਅਤੇ ਇਮਾਨਦਾਰ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਨੇ ਚਾਹੀਦੇ ਨੇ ਤਾਂ ਜੋ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਜਨ ਵਿਰੋਧੀ ਰਵੱਈਏ ਤੋਂ ਦੁਖੀ ਲੋਕ ਸਰਵਜਨ ਹਿੱਤੇ ਅਤੇ ਸਰਵਜਨ ਸੁਖੇ ਸਾਰਿਆਂ ਦੀ ਭਲਾਈ ਅਤੇ ਖੁਸ਼ਹਾਲੀ ਦੀਆਂ ਅੰਬੇਦਕਰਵਾਦੀ ਨੀਤੀਆਂ ਦਾ ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਅਜਿਹੀ ਚੋਣ ਰਣਨੀਤੀ ਸੰਤ ਗੁਰੂ ਰਵਿਦਾਸ, ਡਾ BR ਅੰਬੇਦਕਰ ਤੇ ਬਸਪਾ ਦੇ ਸੰਸਥਾਪਕ ਕਾਂਛੀ ਰਾਮ ਹੁਣਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ। ਮਾਇਆਵਤੀ ਨੇ ਪੰਜਾਬ ਇਕਾਈ ਨੂੰ ਪਾਰਟੀ ਸੰਗਠਨ ਨੂੰ ਪੋਲਿੰਗ ਬੂਥ ਪੱਧਰ ਤੱਕ ਮਜ਼ਬੂਤ ਕਰਨ ਤੇ ਆਪਣੇ ਸਮਰਥਨ ਆਧਾਰ ਨੂੰ ਵਧਾਉਣ ਦੇ ਨਿਰਦੇਸ਼ ਵੀ ਦਿੱਤੇ ਨੇ। ਦੂਸਰੇ ਪਾਸੇ ਕਿਸਾਨ ਹੋ ਗਏ ਨੇ ਸਿੱਧੇ ਤੇ ਲੱਗ ਗਏ ਨੇ ਪੋਸਟਰ ਲਾਉਣ, ਕਹਿੰਦੇ ਟਰਾਲੀ ਚੋਰੋ ਸ਼ੰਭੂ ਖਨੌਰੀ ਤੋਂ ਲੁੱਟਿਆ ਸਮਾਨ ਮੋੜੋ। ਖਨੌਰੀ ਸ਼ੰਭੂ ਮੋਰਚੇ ਦੇ ਸਮਾਨ ਦੀ ਭਰਪਾਈ ਦੇ ਲਈ ਪਿੰਡ ਪਿੰਡ ਲੱਗਣਗੇ ਪੋਸਟਰ, ਅੱਜ ਤੋਂ ਸ਼ੁਰੂਆਤ ਹੋ ਗਈ ਹੈ ਤੇ 14 ਸਤੰਬਰ ਤੋਂ ਅਮਨ ਅਰੋੜਾ ਦੇ ਗੇਟ ਦੇ ਅੱਗੇ 5 ਦਿਨਾਂ ਦਾ ਪੱਕਾ ਮੋਰਚਾ ਲੱਗੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਵੱਲੋਂ ਪਿੰਡ ਦੋਦਰ ਵਿੱਚ ਇਕਾਈ ਪ੍ਰਧਾਨ ਸਤਨਾਮ ਸਿੰਘ ਤੇ ਸੁਖਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਲਖਬੀਰ ਸਿੰਘ ਜੰਗ ਜਿਹੜੇ ਨੇ ਦੋਦਰ ਨੇ ਕਿਹਾ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਦੇ ਤਹਿਤ ਅੱਜ ਤੋਂ ਪਿੰਡ ਪਿੰਡ ਵੱਡੇ ਪੋਸਟਰ ਲਗਾਏ ਜਾਣਗੇ ਤੇ ਇਨ੍ਹਾਂ ਪੋਸਟਰਾਂ ਦੇ ਉੱਤੇ ਜਿਹੜੇ ਨੇ ਲੋਗੋ ਹੋਵੇਗਾ ਕਿ ਟਰਾਲੀ ਚੋਰੋ ਸ਼ੰਭੂ ਖਨੌਰੀ ਤੋਂ ਲੁੱਟਿਆ ਸਮਾਨ ਮੋੜੋ। ਇਸ ਤੋਂ ਇਲਾਵਾ ਇਨ੍ਹਾਂ ਪੋਸਟਰਾਂ ਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਵੀ ਲਗਾਈ ਗਈ ਹੈ ਕਿਉਂਕਿ ਸ਼ੰਭੂ ਖਨੋਰੀ ਮੋਰਚੇ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਮੰਗਾਂ ਦੇ ਉੱਤੇ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਲੱਗੇ ਹੋਏ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਲਿਸ ਜਬਰ ਦੇ ਤਹਿਤ ਮੋਰਚੇ ਖਦੇੜ ਕੇ ਮੋਰਚੇ ਦੇ ਵਿਚੋਂ ਟਰਾਲੀਆਂ ਤੋਂ ਇਲਾਵਾ ਲੋੜੀਂਦਾ ਸਾਰਾ ਸਮਾਨ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਲੁੱਟਿਆ ਗਿਆ ਸੀ। ਇਕੱਲੇ ਸ਼ੰਭੂ ਤੋਂ ਹੀ 3,70,948 ਰੁਪਏ ਦਾ ਸਮਾਨ ਕਹਿੰਦੇ ਲੁੱਟ ਲਿਆ ਗਿਆ ਤੇ ਜਿਸ ਦੀ ਸਰਕਾਰ ਨੇ ਅੱਜ ਤੱਕ ਭਰਪਾਈ ਨਹੀਂ ਕੀਤੀ ਜਿਹਦੇ ਰੋਸ ਦੇ ਵਜੋਂ ਇਹ ਪੋਸਟਰ ਸਾਰੇ ਪੰਜਾਬ ਦੇ ਪਿੰਡਾਂ ਦੇ ਅੰਦਰ ਲਗਾਏ ਹੁਣ ਜਾਣਗੇ। ਇਸ ਤੋਂ ਇਲਾਵਾ 31 ਅਗਸਤ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਅੱਗੇ ਵੱਡੇ ਇਕੱਠ ਕਰਕੇ ਪੰਜਾਬ ਸਰਕਾਰ ਨੂੰ ਕਿਸਾਨੀ ਮੰਗਾਂ ਦੇ ਨਾਲ ਸੰਬੰਧਿਤ ਮੰਗ ਪੱਤਰ ਜਿਹੜੇ ਡਿਪਟੀ ਕਮਿਸ਼ਨਰਾਂ ਦੇ ਰਾਹੀਂ ਭੇਜੇ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੀ 14 ਸਤੰਬਰ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਗੇਟ ਅੱਗੇ 5 ਦਿਨਾਂ ਦਾ ਟਰੈਕਟਰ ਟਰਾਲੀ ਸਮੇਤ ਪੱਕਾ ਮੋਰਚਾ ਲਾਇਆ ਜਾਏਗਾ ਤੇ ਆਉਣ ਵਾਲੇ ਸਮੇਂ ਦੇ ਅੰਦਰ ਜੇਕਰ ਸਰਕਾਰ ਨੇ ਸ਼ੰਭੂ ਖਨੋਰੀ ਮੋਰਚੇ ਦੀ ਭਰਪਾਈ ਨਾ ਕੀਤੀ ਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਕਾ ਕੀਤਾ ਜਾਊਗਾ। 5 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਪਹਿਲੇ ਸ਼ਹੀਦ ਪ੍ਰੀਤਮ ਸਿੰਘ ਮੰਡੇਰ ਕਲਾਂ ਦੀ ਸ਼ਹੀਦੀ ਦਿਵਸ ਮੰਡੇਰ ਕਲਾਂ ਦੀ ਅਨਾਜ ਮੰਡੀ ਦੇ ਵਿਚ ਵੀ ਮਨਾਇਆ ਜਾਵੇਗਾ। ਦੂਸਰੇ ਪਾਸੇ MP ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਪਰਿਵਾਰ ਦੇ ਵਿਚੋਂ ਕੋਈ ਵੀ ਨਹੀਂ ਲੜੇਗਾ ਚੋਣਾਂ ਦਾ ਜਿਹੜਾ ਇਹ ਗੱਲਬਾਤ ਕਹਿ ਰਹੇ ਨੇ ਤਰਸੇਮ ਸਿੰਘ ਉਨ੍ਹਾਂ ਦੇ ਪਿਤਾ। ਖਡੂਰ ਸਾਹਿਬ ਤੋਂ ਜ਼ਿਲ੍ਹੇ ਦੇ ਵਿਚ ਜੇਲ੍ਹ ਦੇ ਵਿਚ ਬੰਦ ਮੈਂਬਰ ਪਾਰਲੀਮੈਂਟ MP ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਉਨ੍ਹਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਹੋਰ ਮੈਂਬਰ ਚੋਣਾਂ ਨਹੀਂ ਲੜੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਪਰਿਵਾਰ ਸਿਆਸੀ ਅਹੁਦਿਆਂ ਦੀ ਦੌੜ ਤੋਂ ਦੂਰ ਰਹੇਗਾ ਤੇ ਪਰਿਵਾਰਵਾਦ ਘਰਾਨੇਸ਼ਾਹੀ ਦੀ ਸਿਆਸਤ ਨੂੰ ਖਤਮ ਕਰਨ ਦੇ ਸਿਧਾਂਤ ਦੇ ਉੱਤੇ ਪਹਿਰਾ ਦੇਵੇਗਾ। ਅੰਮ੍ਰਿਤਸਰ ਵਿਖੇ ਗੱਲਬਾਤ ਕਰਦਿਆਂ ਹੋਇਆਂ ਤਰਸੇਮ ਸਿੰਘ ਉਨ੍ਹਾਂ ਕਿਹਾ ਕਿ ਇਹ ਫੈਸਲਾ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਨ ਵਾਲੇ ਵਰਕਰਾਂ ਇਮਾਨਦਾਰ ਆਗੂਆਂ ਤੇ ਨੌਜਵਾਨਾਂ ਨੂੰ ਅਗਵਾਈ ਕਰਨ ਦਾ ਮੌਕਾ ਦੇਣ ਦੇ ਲਈ ਲਿਆ ਗਿਆ ਤਾਂ ਜੋ ਉਹ ਪੰਜਾਬ ਅਤੇ ਪੰਥਕ ਮੁੱਦਿਆਂ ਦੇ ਲਈ ਅੱਗੇ ਆ ਕੇ ਕੰਮ ਕਰ ਸਕਣ ਤੇ ਉਨ੍ਹਾਂ ਕਿਹਾ ਕਿ ਪਰਿਵਾਰ ਦਾ ਰੋਲ ਸਿਰਫ਼ ਪੰਜਾਬ ਅਤੇ ਪੰਥ ਦੇ ਸੰਘਰਸ਼ ਦੇ ਵਿਚ ਸਹਿਯੋਗ ਦੇਣ ਤੱਕ ਹੀ ਸੀਮਤ ਰਹੇਗਾ ਨਾ ਕਿ ਖੁਦ ਸਿਆਸੀ ਅਹੁਦੇ ਹਾਸਲ ਕਰਨ ਦੇ ਲਈ। ਤਰਸੇਮ ਸਿੰਘ ਉਨ੍ਹਾਂ ਨੇ ਇਸ ਵੇਲੇ ਅਕਾਲੀ ਦਲ ਵਾਰਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਦੇ ਵਜੋਂ ਸੇਵਾਵਾਂ ਨਿਭਾ ਰਹੇ ਨੇ ਤੇ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਅੰਮ੍ਰਿਤਪਾਲ ਸਿੰਘ ਦੇ ਲਾਏ NSA ਨੂੰ ਰੱਦ ਕਰਵਾਉਣ ਅਤੇ ਉਨ੍ਹਾਂ ਦੀ ਰਿਹਾਈ ਦੇ ਲਈ ਚਲਾਈਆਂ ਮੁਹਿੰਮ ਦੇ ਵਿਚ ਜਿਹੜਾ ਹਿੱਸਾ ਲੈਂਦੇ ਰਹੇ ਨੇ। ਉਨ੍ਹਾਂ ਦੇ ਕੋਲ ਪਾਰਟੀ ਦੇ ਵਿਚ ਕੋਈ ਅਹੁਦਾ ਨਹੀਂ ਹੈ ਦੱਸਿਆ ਕਿ ਇਸੇ ਤਰ੍ਹਾਂ ਹੀ ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਮਾਰਚ 2023 ਦੀ ਕਾਰਵਾਈ ਤੋਂ ਬਾਅਦ ਜੇਲ੍ਹ ਦੇ ਵਿਚ ਬੰਦ ਨੇ ਤੇ ਪਰਿਵਾਰ ਦਾ ਕੋਈ ਵੀ ਹੋਰ ਮੈਂਬਰ ਪਾਰਟੀ ਦੇ ਸੰਗਠਨਾਤਮਕ ਅਹੁਦੇ ਦੇ ਉੱਤੇ ਤੈਨਾਤ ਨਹੀਂ ਹੈ। ਦੂਸਰੇ ਪਾਸੇ ਰਾਮ ਰਹੀਮ ਦੀਆਂ ਪੌਂ 12 ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲ ਗਈ ਹੈ ਤੇ 17ਵੀਂ ਵਾਰ ਇਹ ਜੇਲ੍ਹ ਤੋਂ ਬਾਹਰ ਆਇਆ ਹੈ ਜਿਸ ਦੇ ਵਿਚ SGP ਸੀ ਤੇ ਜਥੇਦਾਰ ਗੜਗੜਜ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਹੈ। 2 ਸਾਧਵੀਆਂ ਦੇ ਨਾਲ ਜਬਰ ਜਨਾਹ ਦੇ ਮਾਮਲੇ ਚ 20 ਸਾਲ ਦੀ ਕੈਦ ਕੱਟ ਰਿਹਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਮੰਗਲਵਾਰ ਸਵੇਰੇ ਰੋਹਤਕ ਦੇ ਪਿੰਡ ਸੁਨਾਰੀਆ ਸਥਿਤ ਜ਼ਿਲ੍ਹਾ ਜੇਲ੍ਹ ਦੇ ਵਿਚੋਂ 21 ਦਿਨਾਂ ਦੀ ਫਰਲੋ ਦੇ ਉੱਤੇ ਬਾਹਰ ਆ ਗਿਆ। ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਨੂੰ 21 ਦਿਨਾਂ ਦੀ ਅਸਥਾਈ ਰਿਹਾਈ ਦਿੱਤੀ ਗਈ ਹੈ। ਡੇਰਾ ਮੁਖੀ ਸਵੇਰੇ ਕਰੀਬ 6:05 ਦੇ ਉੱਤੇ ਪੁਲਿਸ ਦੇ ਸਖ਼ਤ ਸੁਰੱਖਿਆ ਘੇਰੇ ਹੇਠ ਇੱਕ SUV ਗੱਡੀ ਰਾਹੀਂ ਜੇਲ੍ਹ ਪਰਿਸਰ ਤੋਂ ਜਿਹੜਾ ਬਾਹਰ ਨਿਕਲਿਆ ਤੇ ਸੁਰੱਖਿਆ ਕਾਰਨਾਂ ਕਰਕੇ ਜੇਲ੍ਹ ਦੇ ਆਸ ਪਾਸ ਪੁਲਿਸ ਜਿਹੜੀ ਹੈ ਵੱਲੋਂ ਪੁਖਤਾ ਕਹਿੰਦੇ ਇੰਤਜ਼ਾਮ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਫਰਲੋ ਦੇ ਦੌਰਾਨ ਰਾਮ ਰਹੀਮ ਸਿਰਸਾ ਸਥਿਤ ਆਪਣੇ ਮੁੱਖ ਡੇਰੇ ਦੇ ਵਿਚ ਹੀ ਰਹੇਗਾ। 2017 ਅਗਸਤ ਦੇ ਵਿਚ ਪੰਚਕੂਲਾ ਦੀ ਵਿਸ਼ੇਸ਼ CBI ਅਦਾਲਤ ਦੇ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਹ 17ਵਾਂ ਮੌਕਾ ਹੈ ਜਦੋਂ ਉਸ ਨੂੰ ਫਰਲੋ ਜਾਂ ਫਰਲੋ ਦੇ ਜੇਲ੍ਹ ਵਿਚੋਂ ਰਿਹਾ ਕੀਤਾ ਗਿਆ ਹੈ। ਇਸ ਸਾਲ ਦੇ ਦੌਰਾਨ ਹੀ ਇਹ 3ਜੀ ਵਾਰ ਹੈ ਜਦੋਂ ਉਹ ਜੇਲ੍ਹ ਤੋਂ ਬਾਹਰ ਆਇਆ। ਇਸ ਤੋਂ ਪਹਿਲਾਂ ਉਸ ਨੂੰ ਇਸੇ ਸਾਲ ਜਨਵਰੀ ਮਹੀਨੇ 40 ਦਿਨਾਂ ਦੀ ਤੇ ਮਈ ਮਹੀਨੇ ਦੇ ਵਿਚ 30 ਦਿਨਾਂ ਦੀ ਫਰਲੋ ਜਿਹੜੀ ਸੀ ਦਿੱਤੀ ਗਈ ਸੀ। ਦੂਸਰੇ ਪਾਸੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿਚ ਵਿਜੇ ਸਾਂਪਲਾ ਜਿਹੜੇ ਨੇ ਉਨ੍ਹਾਂ ਨੂੰ ਸਿੱਟ ਦੇ ਵੱਲੋਂ ਸਮਨ ਜਾਰੀ ਕਰਤੇ ਹੈ। ਸਾਬਕਾ ਕੇਂਦਰੀ ਰਾਜ ਮੰਤਰੀ ਤੇ ਸੀਨੀਅਰ ਭਾਰਤੀ ਜਨਤਾ ਪਾਰਟੀ ਆਗੂ ਵਿਜੇ ਸਾਂਪਲਾ ਨੂੰ ਇਕ ਵਾਰ ਫਿਰ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਜਿਹੜੀ ਹੈ ਐਸ ਆਈ ਟੀ ਦੇ ਵੱਲੋਂ ਸਮਨ ਭੇਜੇ ਗਏ ਨੇ। 27 ਅਗਸਤ ਨੂੰ ਚੰਡੀਗੜ੍ਹ ਦੇ ਵਿਚ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ, ਪਰ ਸਾਂਪਲਾ ਨੇ ਪਾਰਟੀ ਦੀਆਂ ਪਹਿਲਾਂ ਤੋਂ ਹੀ ਤੈਅ ਬੈਠਕਾਂ ਦਾ ਹਵਾਲਾ ਦਿੰਦੇ ਹੋਏ ਇਸ ਦਿਨ ਪੇਸ਼ ਹੋਣ ਤੋਂ ਜਿਹੜਾ ਅਸਮਰਥਾ ਜਿਹੜੀ ਹੈ ਪ੍ਰਗਟਾਈ ਹੈ ਤੇ ਪੇਸ਼ੀ ਦੇ ਲਈ ਕੋਈ ਵੀ ਹੋਰ ਤਾਰੀਖ ਦੇਣ ਦੀ ਮੰਗ ਕੀਤੀ ਹੈ। ਅੱਜ ਸਵੇਰੇ ਮਾਡਲ ਟਾਊਨ ਥਾਣੇ ਦੀ ਪੁਲਿਸ ਸਾਂਪਲਾ ਨੂੰ ਐਸ ਆਈ ਟੀ ਦਾ ਜਿਹੜਾ ਨੋਟਿਸ ਦੇਣ ਦੇ ਲਈ ਉਨ੍ਹਾਂ ਦੇ ਘਰ ਪਹੁੰਚੀ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇ ਸਾਂਪਲਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਣਬੁੱਝ ਕੇ ਭਾਜਪਾ ਆਗੂਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲਿਆਂ ਦੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਇਹ ਮੰਗ ਕਰ ਚੁੱਕੇ ਨੇ ਕਿ ਉਨ੍ਹਾਂ ਨੂੰ ਉਹ ਦਸਤਾਵੇਜ਼ ਸੌਂਪੇ ਜਾਣ ਜਿਨ੍ਹਾਂ ਦੇ ਆਧਾਰ ਦੇ ਉੱਤੇ ਉਨ੍ਹਾਂ ਨੂੰ ਸਮਨ ਕੀਤੇ ਜਾ ਰਹੇ ਨੇ, ਪਰ ਅਜੇ ਤੱਕ ਉਹ ਦਸਤਾਵੇਜ਼ ਉਨ੍ਹਾਂ ਨੂੰ ਮੁਹੱਈਆ ਹੀ ਨਹੀਂ ਕਰਵਾਏ ਗਏ ਨੇ। ਇਸੇ ਤਰ੍ਹਾਂ ਗੱਲਬਾਤ ਕਰਦਿਆਂ ਉਨ੍ਹਾਂ ਸਾਂਪਲਾ ਉਨ੍ਹਾਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਣਬੁੱਝ ਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ। ਤੇ ਅਗਲੀ ਗੱਲ ਕਰੀਏ ਤਾਂ ਈਵੀਐਮ ਇੰਡੀਆ ਈਵੀਐਮ ਇੰਟਰਨੈਟ ਬਲੂਟੂਥ ਜਾਂ ਵਾਈਫਾਈ ਦੇ ਨਾਲ ਕੋਈ ਵੀ ਕਹਿੰਦੇ ਮੇਲ ਜੋੜ ਨਹੀਂ ਰੱਖਦੀ ਹੈ। ਗਣੇਸ਼ ਕੁਮਾਰ ਜਿਹੜੇ ਨੇ ਉਨ੍ਹਾਂ ਨੇ ਬਿਆਨ ਦਿੱਤਾ ਹੈ। ਈਵੀਐਮ ਦੀ ਸੁਰੱਖਿਆ ਦੇ ਬਾਰੇ ਮੁੱਖ ਚੋਣ ਕਮਿਸ਼ਨਰ ਨੇ ਵਿਦਿਆਰਥੀਆਂ ਦੇ ਨਾਲ ਸੰਵਾਦ ਰਚਾਇਆ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਅੱਜ ਕਿਹਾ ਕਿ ਭਾਰਤੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਈਵੀਐਮ ਸਰਕਾਰੀ ਕੰਪਨੀਆਂ ਵੱਲੋਂ ਬਣਾਈਆਂ ਜਾਂਦੀਆਂ ਨੇ ਤੇ ਇਨ੍ਹਾਂ ਦੇ ਵਿਚ ਇੰਟਰਨੈਟ ਬਲੂਟੂਥ ਜਿਹੜਾ ਹੈ ਜਾਂ ਵਾਈਫਾਈ ਦੀ ਵੀ ਕਹਿੰਦੇ ਕੋਈ ਵੀ ਕੁਨੈਕਟੀਵਿਟੀ ਨਹੀਂ ਹੁੰਦੀ ਹੈ। ਲਖਨਊ ਦੇ ਆਪਣੇ 2 ਦਿਨਾਂ ਦੌਰੇ ਦੇ ਦੌਰਾਨ ਕੁਮਾਰ ਨੇ ਇਕ ਕਾਲਜ ਦੇ ਵਿਚ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਹੈ ਤੇ ਭਾਰਤ ਦੀ ਲੋਕਤੰਤਰੀ ਪ੍ਰਣਾਲੀ ਜਿਹੜੀ ਹੈ ਚੋਣ ਪ੍ਰਕਿਰਿਆ ਈਵੀਐਮ ਦੀ ਭਰੋਸੇਯੋਗਤਾ ਤੇ ਨੌਜਵਾਨ ਵੋਟਰਾਂ ਦੀ ਮਹੱਤਤਾ ਦੇ ਬਾਰੇ ਚਰਚਾ ਕੀਤੀ ਹੈ। ਈਵੀਐਮ ਦੇ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਵਿਚ ਮੁੱਖ ਚੋਣ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਵਿਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਪਬਲਿਕ ਸੈਕਟਰ ਦੀਆਂ ਕੰਪਨੀਆਂ ਦੇ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਇਹ ਕਿਸੇ ਵੀ ਇੰਟਰਨੈਟ ਜਾਂ ਵਾਇਰਲੈਸ ਤਕਨਾਲੋਜੀ ਦੇ ਨਾਲ ਨਹੀਂ ਜੁੜੀਆਂ ਹੋਈਆਂ ਹੁੰਦੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਸੋਸ਼ਲ ਮੀਡੀਆ ਦੇ ਇਸ ਦੌਰ ਦੇ ਵਿਚ ਕਿਸੇ ਵੀ ਜਾਣਕਾਰੀ ਨੂੰ ਸਵੀਕਾਰ ਕਰਨ ਜਾਂ ਅੱਗੇ ਭੇਜਣ ਤੋਂ ਪਹਿਲਾਂ ਉਸ ਦੇ ਸਰੋਤ ਅਤੇ ਪ੍ਰਮਾਣਿਕਤਾ ਦੀ ਜਾਂਚ ਜ਼ਰੂਰ ਕਰਨ ਤੇ ਆਪਣੇ ਵਿਦਿਆਰਥੀ ਜੀਵਨ ਨੂੰ ਯਾਦ ਕਰਦਿਆਂ ਉਨ੍ਹਾਂ ਆਪਣੇ ਅਧਿਆਪਕਾਂ ਤੇ ਸਕੂਲ ਦੇ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਮਾਂ ਦੀ ਇੱਛਾ ਤੇ ਮਾਤਭੂਮੀ ਦੇ ਨਾਲ ਲਗਾਣੇ ਉਨ੍ਹਾਂ ਨੂੰ ਦੇਸ਼ ਦੇ ਵਿਚ ਰਹਿ ਕੇ ਜਨਤਕ ਸੇਵਾ ਕਰਨ ਦੇ ਲਈ ਪ੍ਰੇਰਿਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਸਿਵਲ ਸਰਵਿਸਿਜ ਪ੍ਰੀਖਿਆ ਪਾਸ ਕੀਤੀ ਤੇ IAS ਦੇ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ। ਭਾਰਤ ਦੇ ਵਿਚ ਚੋਣ ਪ੍ਰਕਿਰਿਆ ਦੇ ਪੈਮਾਨੇ ਦਾ ਜ਼ਿਕਰ ਕਰਦਿਆਂ ਕੁਮਾਰ ਨੇ ਕਿਹਾ ਕਿ ਦੇਸ਼ ਦੇ ਵਿਚ ਲਗਭਗ 100 ਕਰੋੜ ਵੋਟਰ ਨੇ ਤੇ ਇੰਨੇ ਵੱਡੇ ਵੋਟਰਾਂ ਦੇ ਲਈ ਚੋਣਾਂ ਕਰਵਾਉਣਾ ਆਪਣੇ ਆਮ ਆਪ ਜਿਹੜਾ ਵਿਚ ਇਕ ਬਹੁਤ ਵੱਡਾ ਕੰਮ ਹੈ, ਜਿਸ ਨੂੰ ਨੇਪਰੇ ਚਾੜਨ ਦੇ ਲਈ ਵੱਡੀ ਗਿਣਤੀ ਦੇ ਵਿਚ ਅਧਿਕਾਰੀ ਤੇ ਕਰਮਚਾਰੀ ਕੰਮ ਕਰਦੇ ਨੇ। ਉਨ੍ਹਾਂ ਨੇ ਨੌਜਵਾਨਾਂ ਨੂੰ ਲੋਕਤੰਤਰੀ ਪ੍ਰਕਿਰਿਆ ਦੇ ਵਿਚ ਵੱਧ ਚੜ ਕੇ ਹਿੱਸਾ ਲੈਣ ਦੇ ਲਈ ਉਤਸ਼ਾਹਿਤ ਵੀ ਕੀਤਾ ਹੈ ਤੇ ਸੰਵਿਧਾਨ ਦੀ ਧਾਰਾ 326 ਦਾ ਹਵਾਲਾ ਦਿੰਦਿਆਂ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਵੋਟਰ ਦੇ ਵਜੋਂ ਰਜਿਸਟਰਡ ਜਿਹੜਾ ਹੋਣ ਦੀ ਅਪੀਲ ਵੀ ਕੀਤੀ ਹੈ। ਇਕ ਪਾਸੇ ਕਹਿੰਦੇ ਨੇ ਮੋਦੀ ਸਾਹਿਬ ਦੇ, ਦੂਜੇ ਪਾਸੇ ਨੇ ਕੇਜਰੀਵਾਲ, ਪਰ ਪਿੱਠ ਆਪਣੀ ਥਪੜਾ ਲਏ ਨੇ, ਪੰਜਾਬ ਦਾ ਜਿਹੜਾ ਨਾਂ ਚਮਕਾ ਰਹੇ ਨੇ। ਕਹਿੰਦੇ ਨੇ ਕਿ ਭਾਈ ਪੰਜਾਬ ਤੇ ਗੁਜਰਾਤ ਦੇ ਹਜ਼ਾਰ ਹਜ਼ਾਰ ਸਕੂਲਾਂ ਦਾ ਮੀਡੀਆ ਸਾਹਮਣੇ ਕਰਵਾ ਲਓ ਨਿਰੀਖਣ ਤੇ ਕੇਜਰੀਵਾਲ ਦੀ ਜਿਹੜੀ ਹੈ ਬੀਜੇਪੀ ਨੂੰ ਚੁਣੌਤੀ ਆਈ ਹੈ ਕਿ ਕਿਹਨਾਂ ਦੇ ਸਕੂਲ ਜਿਹੜੇ ਨੇ ਬਿਹਤਰ ਨੇ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਤਿੱਖਾ ਜਵਾਬ ਦਿੰਦਿਆਂ ਦੋਸ਼ ਲਾ ਦਿੱਤਾ ਕਿ ਉਹ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬਾਰੇ ਝੂਠੀ ਵੀਡੀਓ ਫੈਲਾ ਰਹੇ ਹੈ। ਉਨ੍ਹਾਂ ਭਾਜਪਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਭਾਜਪਾ ਨੂੰ ਗੁਜਰਾਤ ਅਤੇ ਪੰਜਾਬ ਦੇ ਹਜ਼ਾਰ ਹਜ਼ਾਰ ਸਕੂਲਾਂ ਦੀ ਸੂਚੀ ਜਾਰੀ ਕਰਨੀ ਚਾਹੀਦੀ ਹੈ ਤੇ ਸਾਨੂੰ ਜਨਤਾ ਤੇ ਮੀਡੀਆ ਦੇ ਨਾਲ ਮਿਲ ਕੇ ਇਨ੍ਹਾਂ ਸਕੂਲਾਂ ਦਾ ਕਹਿੰਦੇ ਨਿਰੀਖਣ ਕਰਨਾ ਚਾਹੀਦਾ ਹੈ। ਆਓ ਦੇਖੀਏ ਕਿ ਕਿਸ ਦਾ ਸਕੂਲ ਬਿਹਤਰ ਹੈ। ਉਨ੍ਹਾਂ ਕਿਹਾ ਕਿ ਸਿਰਫ ਸਾਢੇ 4 ਸਾਲਾਂ ਦੇ ਵਿਚ ਪੰਜਾਬ ਦੇ 19,700 ਸਰਕਾਰੀ ਸਕੂਲਾਂ ਚੋਂ 19,200 ਦੇ ਵਿਚ ਸੁਧਾਰ ਕੀਤਾ ਗਿਆ ਤੇ 500 ਹੋਰਨਾਂ ਦੇ ਉੱਤੇ ਕੰਮ ਚੱਲ ਰਿਹਾ ਤੇ ਭਾਈ ਦਿੱਲੀ ਦੇ ਦਿਖਾ ਦਿਓ ਤਾਂ ਚੁੱਪ ਕਰਕੇ ਤੁਸੀਂ, ਨਾਲੇ ਉਹ ਲੱਗ ਗਏ ਹੈ ਆਪੇ ਉੱਥੇ ਦੇਖ ਲੈਣਗੇ, ਮੀਡੀਆ ਵੀ ਉੱਥੇ ਵੱਡਾ ਇੰਟਰਨੈਸ਼ਨਲ ਮੀਡੀਆ ਰਹਿੰਦਾ, ਉਹਨਾਂ ਦਾ ਜ਼ਿਕਰ ਕਿਉਂ ਨਹੀਂ ਕਰਦੇ। ਭਾਜਪਾ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਹਿੰਦੇ ਕਿ ਇਸਨੇ ਪਿਛਲੇ 30 ਸਾਲਾਂ ਦੇ ਵਿਚ ਕੀ ਕੰਮ ਕੀਤਾ। ਸਾਡੀ ਸਰਕਾਰ ਨੇ ਅਧਿਆਪਕਾਂ, ਪ੍ਰਿੰਸੀਪਲਾਂ, ਮਾਪਿਆਂ ਤੇ ਪੰਜਾਬ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਸਕੂਲਾਂ ਦੇ ਵਿਚ ਸੁਧਾਰ ਕੀਤਾ। ਇਸ ਦੇ ਲਈ ਭਾਜਪਾ ਨੂੰ ਇਨ੍ਹਾਂ ਨੂੰ ਜਿਹੜਾ ਬਦਨਾਮ ਨਹੀਂ ਕਰਨਾ ਚਾਹੀਦਾ। ਜਦੋਂ ਤੋਂ ਕਾਂਗਰਸ ਜਨਤਾ ਪਾਰਟੀ ਨੇ ਭਾਜਪਾ ਸ਼ਾਸਿਤ ਸੂਬਿਆਂ ਦੇ ਵਿੱਚ ਸਕੂਲਾਂ ਦਾ ਨਿਰੀਖਣ ਸ਼ੁਰੂ ਕੀਤਾ, ਉਦੋਂ ਤੋਂ ਉਨ੍ਹਾਂ ਸਕੂਲਾਂ ਦੀ ਕਹਿੰਦੇ ਮਾੜੀ ਹਾਲਤ ਸਾਹਮਣੇ ਆਈ ਹੈ। ਅੱਜ ਸਰਕਾਰੀ ਸਕੂਲ ਸਿੱਖਿਆ ਦੇ ਵਿੱਚ ਪੰਜਾਬ ਦੇਸ਼ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਹੈ ਤੇ ਇਹ ਅਸੀਂ ਨਹੀਂ ਕਹਿੰਦੇ ਸਗੋਂ ਕੇਂਦਰ ਸਰਕਾਰ ਨੇ ਨੀਤੀ ਆਯੋਗ ਦੀ ਰਿਪੋਰਟ ਦੇ ਵਿੱਚ ਕਿਹਾ ਜਾ ਰਿਹਾ। ਪੰਜਾਬ ਨੇ ਕੇਰਲ ਨੂੰ ਵੀ ਜਿਹੜਾ ਪਿੱਛੇ ਛੱਡ ਦਿੱਤਾ ਤੇ ਜਦੋਂ 2022 ਦੇ ਵਿੱਚ ਸਾਡੀ ਸਰਕਾਰ ਬਣੀ ਸੀ ਤੇ ਕਹਿੰਦੇ ਤਾਂ ਪੰਜਾਬ ਜਿਹੜਾ ਸੀ ਉਦੋਂ 28ਵੇਂ ਸਥਾਨ ਦੇ ਉੱਤੇ ਹੁੰਦਾ ਸੀ ਤੇ ਹੁਣ ਪਹਿਲੇ ਨੰਬਰ ਤੇ ਹੈ। ਮੰਗਲਵਾਰ ਨੂੰ ਅੱਜ ਵੀਡੀਓ ਜਾਰੀ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਇਸ ਸਮੇਂ ਪੰਜਾਬ ਦੇ ਸਕੂਲਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਸਾਰੇ ਮੀਡੀਆ ਦੇ ਨਾਲ ਮਿਲ ਕੇ ਗੁਜਰਾਤ ਤੇ ਪੰਜਾਬ ਦੇ ਹਜ਼ਾਰ ਹਜ਼ਾਰ ਸਕੂਲਾਂ ਦਾ ਨਿਰੀਖਣ ਕਰਾਂਗੇ ਤੇ ਦੇਖਾਂਗੇ ਕਿ ਕਿਹੜੇ ਸਕੂਲ ਚੰਗੇ ਨੇ। ਤੇ ਭਾਈ ਫਿਰ ਉਹ ਲੋਕ ਬੱਚੇ ਘੱਟ ਘੱਟ ਹੋ ਰਹੇ ਨੇ, ਸਵਾਲ ਤਾਂ ਇਹ ਵੀ ਪੈਦਾ ਹੁੰਦਾ, ਚੰਗੇ ਤਾਂ ਸਕੂਲ ਹੈਗੇ ਨੇ। 2018 ਦੀ ਇੱਕ ਪੁਰਾਣੀ ਵੀਡੀਓ ਵਾਇਰਲ ਕਰ ਰਹੇ ਨੇ ਤੇ ਉਸ ਸਮੇਂ ਸਕੂਲ ਮਾੜੇ ਸਨ ਕਿਉਂਕਿ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਸੀ ਤੇ 2017 ਤੱਕ ਉੱਥੇ ਭਾਜਪਾ ਦੀ ਸਰਕਾਰ ਰਹੀ ਸੀ ਤੇ ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਅਕਾਲੀ ਦਲ ਦੇ ਸਮਰਥਕ ਰਤਨ ਢਿੱਲੋਂ ਨੇ ਵੀ ਸਕੂਲਾਂ ਦੇ ਬਾਰੇ ਟਵਿੱਟ ਕੀਤਾ ਸੀ ਤੇ ਉਨ੍ਹਾਂ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਜੇਕਰ ਭਾਜਪਾ ਦੇ ਵਿੱਚ ਹਿੰਮਤ ਹੈ ਤਾਂ ਉਨ੍ਹਾਂ ਨੂੰ ਇਸ ਚੁਣੌਤੀ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਤੇ ਹਜ਼ਾਰ ਹਜ਼ਾਰ ਸਕੂਲਾਂ ਦੇ ਨਾਂ ਰੱਖਣ ਤੇ ਅਸੀਂ ਹਜ਼ਾਰ ਸਕੂਲਾਂ ਦੇ ਨਾਂ ਰੱਖਦੇ ਹਾਂ ਉਨ੍ਹਾਂ ਦੇ ਸਾਹਮਣੇ। ਇੱਕ ਪਾਸੇ ਕਹਿੰਦੇ ਨੇ ਕਿ ਉਹ ਬਿੰਦਰ ਰੱਖੀਆ ਦਾ ਗੀਤ ਹੈ ਨਾ, ਜੇ ਗਲਤ ਨਾ ਹੋਵਾਂ ਤਾਂ ਯਾਦ ਆਉਂਦਾ, ਕਹਿੰਦਾ ਇੱਧਰੋਂ ਰੁਮਾਲ ਹਿੱਲਿਆ ਤੇ ਉਧਰੋਂ ਹਿੱਲੀ ਫੁਲਕਾਰੀ ਤੇ ਇੱਧਰ ਕੇਜਰੀਵਾਲ ਦਾ ਬਿਆਨ ਆਇਆ ਤੇ ਪੰਜਾਬ ਦੇ ਵਿੱਚ ਮਾਸਟਰ ਆਪਣੇ ਟੀਚਰਾਂ ਦੀਆਂ ਜਿਹੜੀਆਂ ਨੇ ਤਨਖਾਹਾਂ ਵਧਾ ਦਿੱਤੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਦਰਸ਼ ਸਕੂਲਾਂ ਦੇ ਵਿੱਚ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਦੇ ਮਾਨ ਸਤਿਕਾਰ ਤੇ ਆਰਥਿਕ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਉਨ੍ਹਾਂ ਦੀਆਂ ਤਨਖਾਹਾਂ ਦੇ ਵਿੱਚ 120% ਤੋਂ ਵੱਧ ਦਾ ਜਿਹੜਾ ਵਾਧਾ ਕਰਨ ਦੀ ਮਨਜ਼ੂਰੀ ਦੇ ਦਿੱਤੀ। ਇਸ ਦੇ ਨਾਲ ਲਗਭਗ 1000 ਤੋਂ ਤਕਰੀਬਨ 1100 ਅਧਿਆਪਕਾਂ ਨੂੰ ਲਾਭ ਹੋਏਗਾ, ਜਿਹਦੇ ਨਾਲ ਉਨ੍ਹਾਂ ਦੀ ਮਹੀਨਾਵਾਰ ਤਨਖਾਹ ਲਗਭਗ 10,000 ਰੁਪਏ ਤੋਂ ਵੱਧ ਕੇ 22,000 ਰੁਪਏ ਤੋਂ ਵੱਧ ਹੋ ਜਾਵੇਗੀ, ਡਬਲ ਫਾਇਦਾ। ਇਸ ਗੱਲ ਦਾ ਕਹਿੰਦੇ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਆਪਕਾਂ ਦੇ ਵਫਦ ਦੇ ਨਾਲ ਮੀਟਿੰਗ ਕਰਦਿਆਂ ਕੀਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਭਵਿੱਖ ਨੂੰ ਬਣਾਉਣ ਚ ਅਧਿਆਪਕਾਂ ਦੀ ਅਹਿਮ ਭੂਮਿਕਾ ਦੇ ਬਾਵਜੂਦ ਅਧਿਆਪਕ ਭਾਈਚਾਰੇ ਦੀ ਅਣਦੇਖੀ ਕੀਤੀ ਤੇ ਉਨ੍ਹਾਂ ਕਿਹਾ ਕਿ ਅਧਿਆਪਕ ਸਾਡੀ ਸਿੱਖਿਆ ਪ੍ਰਣਾਲੀ ਦੀ ਰੀੜ ਦੀ ਹੱਡੀ ਨੇ ਤੇ ਲਗਭਗ 2 ਦਹਾਕਿਆਂ ਤੋਂ ਇਹ ਅਧਿਆਪਕ ਘੱਟ ਤਨਖਾਹ ਮਿਲਣ ਦੇ ਬਾਵਜੂਦ ਸਮਰਪਣ ਭਾਵਨਾ ਦੇ ਨਾਲ ਸੇਵਾਵਾਂ ਨਿਭਾ ਰਹੇ ਨੇ ਤੇ ਸਾਡੀ ਸਰਕਾਰ ਨੇ ਉਨ੍ਹਾਂ ਦੀਆਂ ਤਨਖਾਹਾਂ ਦੇ ਵਿੱਚ 120% ਤੋਂ ਵੱਧ ਜਿਹੜਾ ਵਾਧਾ ਕਰਕੇ ਇਸ ਲੰਬੇ ਸਮੇਂ ਤੋਂ ਚੱਲੇ ਆ ਰਹੇ ਅਨਿਆਂ ਨੂੰ ਦੂਰ ਕਰਨ ਦਾ ਫੈਸਲਾ ਕੀਤਾ ਤੇ ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਨੂੰ ਨਾ ਸਿਰਫ ਵਧੀ ਹੋਈ ਤਨਖਾਹ ਮਿਲੇਗੀ ਸਗੋਂ ਕੇਂਦਰੀ ਵਿਦਿਆਲਿਆ ਸਕੂਲ ਦੀ ਤਰਜ਼ ਦੇ ਉੱਤੇ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ ਜਿਸ ਦੇ ਨਾਲ ਉਨ੍ਹਾਂ ਦੀਆਂ ਸੇਵਾਵਾਂ ਸ਼ਰਤਾਂ ਦੇ ਵਿੱਚ ਸੁਧਾਰ ਹੋਵੇਗਾ। ਲੋ ਦੋਸਤੋ, ਇਹ ਸਨ ਜੀ ਪੰਜਾਬ ਦੀਆਂ ਤੇ ਕੇਂਦਰ ਦੀਆਂ ਕੁਝ ਖਬਰਾਂ। ਅੱਗੇ ਜਾ ਕੇ ਵਿਦੇਸ਼ੀ ਖਬਰਾਂ ਵੱਲ ਨੂੰ ਵੀ ਝਾਤ ਮਾਰਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਜਿਹੜੇ ਜੁੜ ਚੁੱਕੇ ਨੇ ਸਾਡੇ ਸਾਥੀ ਐਡਵੋਕੇਟ ਰਾਜਨ ਸੈਣੀ ਸਾਹਿਬ, ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਵਧੀਆ ਜੀ।
0: ਤਰੱਕੀਆਂ ਹੋਈ ਜਾਂਦੀਆਂ ਜੀ, ਮੈਂ ਕਿਹਾ ਬੱਲੇ ਬੱਲੇ ਕਰਾਈ ਜਾਂਦੇ ਆ।
1: ਬਿਲਕੁਲ ਤਰੱਕੀਆਂ ਹੋਈ ਜਾਂਦੀਆਂ ਜੀ। ਉਹ ਤਾਂ ਇਹ ਆ ਕਿ ਮੈਂ ਤਾਂ ਇਹ ਸੋਚ ਰਿਹਾ ਸੀ ਖਬਰ ਸੁਣਦਾ ਸੁਣਦਾ ਕਿ ਮੈਂ ਕਿਹਾ ਇਹ ਤਾਂ ਹੁਣ ਮੱਲਮ ਪੱਟੀ ਵਾਲਾ ਟਾਈਮ ਚੱਲ ਪਿਆ।
0: ਮੈਂ ਉਹੀ ਸੋਚਦਾ ਜੀ, ਡੀਏ ਤਾਂ ਦੇ ਨਹੀਂ ਹੁੰਦਾ ਤੇ ਤਨਖਾਹਾਂ ਸੈਣੀ ਸਾਹਿਬ ਕਿੱਥੋਂ ਪੈਸਾ ਕੱਢੀ ਜਾਂਦੇ ਆ, ਨਾਲੇ ਕਹਿੰਦੇ ਪੈਸਾ ਆਇਆ ਨਹੀਂ
1: ਤੇ ਕਿਹੜਾ ਦੇਣੀ ਆ ਜੀ। ਇਹ ਤਾਂ ਉਹਨਾਂ ਨੂੰ ਬਸ, ਹਾਂਜੀ ਇਹ ਤਾਂ ਜੋ ਬਹਿਣ ਗਿਆ ਉਦੋਂ ਜਦੋਂ ਹੈਗਾ ਕੈਬਨਿਟ ਪਾਸ ਕਰੂ, ਨੋਟੀਫਿਕੇਸ਼ਨ ਹੋਊ ਕਦੋਂ ਤੋਂ ਲਾਗੂ ਹੋਣਗੇ ਜੀ। ਹਾਂਜੀ, ਇਹ ਤਾਂ 3-6 ਮਹੀਨੇ ਇਹਨਾਂ ਨੇ ਕੱਢ ਲੈਣੇ ਹੈਗੇ ਆ, ਇਹਨਾਂ ਨੇ ਵਿਚਾਰੇ ਵੋਟ ਪਾਉਣਗੇ ਇਸ ਆਸ ਦੇ ਵਿੱਚ
0: ਜੀ
1: ਵੀ ਜੇ ਮੁੜ ਕੇ ਇਹ ਸਰਕਾਰ ਰਿਪੀਟ ਕਰ ਗਈ ਤੇ ਫੇਰ ਸਾਨੂੰ ਜਿਹੜਾ ਹੈਗਾ ਅਨਾਊਂਸ ਕੀਤਾ ਆ ਉਹ ਲਾਗੂ ਹੋ ਜਾਊਗਾ ਜੀ।
0: ਜੀ ਬਿਲਕੁਲ ਹੈ ਜੀ,
1: ਇਹ ਤਾਂ ਇਸੇ ਕਰਕੇ ਇੱਕ ਤਰੀਕਾ ਹੁੰਦਾ ਆ ਜੀ ਵੀ ਹਾਂ ਅਗਲੇ ਬੰਦੇ ਨੂੰ ਨਾ ਇਸ ਚੀਜ਼ ਦੇ ਉੱਤੇ ਕਰ ਦੇਣਾ ਕਿ ਜਿਹੜਾ ਸਾਡਾ ਇੰਟਰਸਟ ਆ ਉਹ ਵਾਚ ਕਰੇਗਾ, ਕਿਉਂਕਿ ਉਹਨੂੰ ਲੋਭ ਦੇ ਦਿੱਤਾ, ਉਹਨੂੰ ਲੋਲੀਪੋਪ ਫੜਾ ਦਿੱਤਾ ਆ
0: ਤੇ
1: ਮਿਲਣਾ ਤੈਨੂੰ ਤਾਂ ਆ ਖਾਣ ਨੂੰ ਜੇ ਅਸੀਂ ਮੁੜ ਕੇ ਆ ਗਏ ਤੇ। ਅੱਜ ਪਰ ਸਭ ਇੱਕ ਹੋਰ ਹੋਇਆ ਜੀ, ਇੱਕ ਨਾ PTC ਨਿਊਜ਼ ਤੇ ਨਾ ਸਾਡੇ ਤਹਿਸੀਲ ਦਸੂਹੇ ਦਾ ਇੱਕ ਮੈਟਰ ਜਿਹੜਾ ਆ ਉਹ ਚੱਲਿਆ ਸੀਗਾ ਜੀ ਤੇ ਉਹ ਪਿੰਡ ਅਗਲੌਰ ਆ ਜੀ ਕੰਡੀ ਦਾ
0: ਜੀ
1: ਤੇ ਪਾਪਾ ਜਿਹੜਾ ਹੈਗਾ ਆ ਉਹਦੇ ਵਿੱਚ ਕਹਿੰਦੇ ਜੀ ਵੀ ਮੰਦਰ ਜਿਹੜਾ ਆ ਉਹਨੂੰ ਲੋ ਕਰਤਾ ਜਾਂ ਮੰਦਰ ਦਾ ਜਿਹੜਾ ਆ ਉਹਦੀ ਰਾਜਨੀਤੀ ਹੋ ਰਹੀ ਆ ਮੰਦਰ ਦੀ
0: ਜੀ,
1: ਤੇ ਉਹ ਪੰਚਾਇਤ ਦਾ ਪੱਖ ਵੀ ਲਿਆ ਸੀਗਾ ਜੀ, ਤੇ ਉਹ ਕਾਇੰਡਲੀ ਜੇ ਹੋ ਸਕਦਾ ਹੈਗਾ ਆ ਤੇ ਉਹ ਸਰਪੰਚ ਸਾਹਿਬ ਦੇ ਹਸਬੈਂਡ ਹੈਗੇ ਆ ਜੀ, ਉਹਨਾਂ ਨੂੰ ਨਾਲ ਜੋੜ ਲਓ, ਫਿਰ ਉਹਨਾਂ ਕੋਲੋਂ ਪੁੱਛ ਲੈਂਦੇ ਆ ਪਹਿਲਾਂ।
0: ਜ਼ਰੂਰ ਜੀ, ਹਾਂਜੀ ਆਪਣੇ ਨਾਲ ਜੁੜੇ ਗਏ ਨੇ ਸਰਪੰਚ ਸਾਹਿਬ ਤੇ ਉਹਨਾਂ ਦੇ ਨਾਲ ਗੱਲਬਾਤ ਸ਼ੁਰੂਆਤ ਕਰਦੇ ਆ ਜੀ। ਅਸਲ ਦੇ ਵਿੱਚ ਕੀ ਮਾਮਲਾ, ਸਤਿ ਸ੍ਰੀ ਅਕਾਲ ਜੀ, ਆਪਣੇ ਸੁਖਵਿੰਦਰ ਸਿੰਘ ਸਰਪੰਚ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ, ਤੁਹਾਡੇ ਬਾਰੇ ਗੱਲ ਕਰ ਰਹੇ ਸੀ ਤੇ ਹਾਂਜੀ ਜੀ ਨੂੰ ਜੀ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ।
2: ਸਤਿ ਸ੍ਰੀ ਅਕਾਲ ਜੀ ਭੈਣਾਂ ਨੂੰ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਰਪੰਚ ਸਾਹਿਬ, ਕੀ ਚੱਕਰ ਕੀ ਹੈਗਾ ਇਹ, ਪਹਿਲਾਂ ਤਾਂ ਇੱਕ ਗੱਲ ਦੱਸੋ ਇਹ ਜਗ੍ਹਾ ਦੀ ਮਲਕੀਅਤ ਕਿਹਦੀ ਹੈਗੀ ਆ ਜੀ?
2: ਇਹ ਸਰ ਪੰਚਾਇਤੀ ਮਲਕੀਅਤ ਆ ਜੀ, ਇੱਥੇ ਪਿੰਡ ਦੀ ਇੱਕ ਵਾਟਰ ਸਪਲਾਈ ਬਣੀ ਹੋਈ ਸੀ 2011 ਦੇ ਵਿੱਚ ਸਰ।
1: ਇਹ ਖਸਰਾ ਨੰਬਰ ਆ ਜੀ?
2: ਹਾਂਜੀ ਹਾਂਜੀ, ਪੰਚਾਇਤੀ ਪ੍ਰੋਪਰਟੀ ਸੀ, ਸਪਲਾਈ ਬਣੀ ਸੀ।
1: ਅੱਛਾ, ਗ੍ਰਾਮ ਪੰਚਾਇਤ ਦੀ ਮਾਲਕੀ ਆ?
2: ਪੰਚਾਇਤ, ਹਾਂਜੀ।
1: ਅੱਛਾ ਜੀ, ਅੱਛਾ, ਤੇ ਇਹ ਵਾਟਰ ਸਪਲਾਈ,
2: ਵਾਟਰ ਸਪਲਾਈ ਬਣੀ ਸੀ,
1: ਵਾਟਰ ਸਪਲਾਈ ਦੇ ਜਿਹੜਾ ਹੈਗਾ ਆ ਉਹਨੂੰ ਬਾਉਂਡਰੀ ਵਗੈਰਾ ਹੋਈ ਆ, ਯਾਨੀ ਕਿ ਉਹ ਸਪੈਸਿਫਿਕ ਖਸਰਾ ਨੰਬਰ ਹੈਗੇ ਆ।
2: ਹਾਂਜੀ ਹਾਂਜੀ,
1: ਤੇ ਇਹ ਫੇਰ ਕਦੋਂ ਆਇਆ ਬੰਦਾ, ਕੌਣ, ਕਿੱਦਾਂ ਕਿੱਦਾਂ ਕਬਜ਼ਾ ਹੋਇਆ? ਕਿਉਂਕਿ ਅਸੀਂ PTC ਨਿਊਜ਼ ਦੇ ਉੱਤੇ ਜਿਹੜਾ ਹੈਗਾ ਦੇਖ ਰਹੇ ਸੀ ਤੇ ਉਹਦੇ ਵਿੱਚ ਜਿਹੜਾ ਆ ਉਹ ਕਹਿੰਦੇ ਜੀ ਵੀ ਮੰਦਰ ਆ, ਪੰਚਾਇਤ ਨੇ ਕੋਈ ਧੱਕਾ ਕੀਤਾ ਹੈਗਾ ਆ, ਤੇ ਪੰਚਾਇਤ ਤਾਂ ਲੋਕਾਂ ਦੇ ਸੈਂਟੀਮੈਂਟ ਦਾ ਧਿਆਨ ਰੱਖਦੀ ਹੁੰਦੀ ਆ ਜੀ, ਤੇ ਤੁਸੀਂ ਮਤਲਬ ਲੋਕਾਂ ਨੂੰ ਜਿਹੜਾ ਹੈਗਾ ਆ ਕਿਉਂ ਇਧਰਲੇ ਪਾਸੇ ਨੂੰ ਲਾਇਆ ਜੀ?
2: ਸਰ 2011 ਦੇ ਵਿੱਚ ਇਹਨੂੰ ਆਪਰੇਟਰ ਰੱਖਿਆ ਗਿਆ ਸੀਗਾ
0: ਜੀ,
2: ਪਰਿੰਦਰ ਕੁਮਾਰ ਨੂੰ। 2017 ਤੱਕ ਇਹਨੇ ਵਧੀਆ ਕਾਰਗੁਜ਼ਾਰੀ ਕੀਤੀ ਹੈ ਆਪਣੀ
0: ਜੀ,
2: ਜਦੋਂ ਉਹਦੇ ਬਾਅਦ ਥੋੜਾ ਕਰੈਕਟਰ ਲੈਸ ਹੋ ਗਿਆ ਇਹ
0: ਜੀ।
2: ਇੱਕ ਹੱਸਦਾ ਵਸਦਾ ਪਰਿਵਾਰ ਸੀਗਾ, ਉਹ ਲੇਡੀ ਨਾਲ ਇਹਦੇ ਕੁਛ ਗਲਤ ਸੰਬੰਧ ਸੀਗੇ, ਉਦੋਂ ਜਦੋਂ ਘਰ ਵਾਲੇ ਨੇ ਇਹਨੂੰ ਫੜਿਆ ਰੰਗੇ ਹੱਥੀ
0: ਜੀ,
2: ਉਸ ਤੋਂ ਬਾਅਦ ਇਹਦੇ ਘਰਦਿਆਂ ਨੇ ਇਹਨੂੰ ਬੇਦਖਲ ਕੀਤਾ ਤੇ ਉਹ ਲੜਕੇ ਦੇ ਸਹੁਰਿਆਂ ਨੇ ਆਪਣੀ ਕੁੜੀ ਨੂੰ ਬੇਦਖਲ ਕਰਤਾ ਪਿੰਡ ਚੋਂ
0: ਜੀ,
2: ਤੇ ਉਹ ਲੈ ਕੇ ਬਾਅਦ ਕਿਤੇ ਹੋਰ ਲੱਪੇ ਰਹਿਣ
0: ਜੀ।
2: ਉਸ ਤੋਂ ਬਾਅਦ ਜਦੋਂ ਉਹਨੂੰ ਕੱਢਣ ਦੀ ਮੰਗ ਉੱਠੀ ਤੇ ਫਿਰ ਇਹਨੇ ਉੱਥੇ ਅਯਾਸ਼ੀ ਦਾ ਅੱਡਾ ਬਣਾਇਆ ਹੋਇਆ ਸੀ
0: ਜੀ,
2: ਜਦੋਂ ਕੱਢਣ ਦੀ ਮੰਗ ਉੱਠੀ ਤੇ ਉਸ ਤੋਂ ਬਾਅਦ ਇਹਨੇ ਸਾਧ ਦਾ ਚੋਲਾ ਬਣਾ ਲਿਆ
0: ਜੀ,
2: ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਇਹ ਸਲਾਹਕਾਰ ਸੀਗੇ ਤਿੰਨ ਜੀ, ਇੱਕ ਸਲਾਹਕਾਰ, ਫਿਰ ਇੱਕ ਜਿਹੜਾ ਇਹਨੇ ਗੁਰੂ ਧਾਰਨਾ ਕੀਤੀ ਜਿਹਦੀ
0: ਜੀ,
2: ਉਹਨਾਂ ਨੇ ਗਲਤ ਸਲਾਹਾਂ ਦਿੱਤੀਆਂ ਤੇ ਫਿਰ ਹੌਲੀ ਹੌਲੀ ਉੱਥੇ ਇੱਕ ਛੋਟੀ ਜਿਹੀ ਮਸਜਿਦ ਬਣਾ ਲਈ।
0: ਅੱਛਾ ਜੀ,
2: ਉਦੋਂ ਜੋ ਸਰਪੰਚਣੀ ਪਾਰਵਤੀ ਸੀਗੀ ਜਿਹਦੀ ਸਕੀ ਮਾਸੀ ਲੱਗਦੀ ਹੈ, ਦੋਨੇ ਸਿਸਟਰਾਂ ਇੱਕੋ ਘਰ ਵਿਆਹੀਆਂ ਹੋਈਆਂ
0: ਜੀ,
2: ਚਾਚੀ ਵੀ ਲੱਗਦੀ ਤੇ ਮਾਸੀ ਵੀ ਲੱਗਦੀ
0: ਜੀ,
2: ਉਹਦੀ ਫਿਰ 70 ਸਾਇਆ ਦੇ ਵਿੱਚ ਇਹ ਪੂਰਾ ਇਹਨੂੰ ਉੱਥੇ ਮਸਜਿਦ ਜੀ ਬਣਾ ਲਈ, ਡੇਰਾ ਬਣਾ ਲਿਆ ਆਪਣਾ ਤੇ ਉੱਥੇ ਪੂਰਾ ਯਾਸ਼ੀ ਦਾ ਅੱਡਾ ਚਲਾਇਆ ਨੇ
0: ਜੀ।
2: ਜਦੋਂ ਜਨਤਾ ਨੂੰ ਪਤਾ ਲੱਗਾ, ਲਾਗੇ ਹੀ ਸ਼ਮਸ਼ਾਨ ਘਾਟ ਆ, ਸਾਰੀ ਸਾਰੀ ਰਾਤ ਇਹਨੂੰ ਉੱਥੇ ਨੱਚਣਾ ਅਲਫ ਨੰਗੇ ਹੋ ਕੇ, ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਇੱਥੇ ਤਾਂ ਕੁਝ ਹੋਰ ਹੀ ਕਹਾਣੀ ਵਾਪਰ ਰਹੀ ਹੈ
0: ਜੀ,
2: ਉਹਨਾਂ ਨੇ ਸਰਪੰਚ ਨੂੰ ਸ਼ਿਕਾਇਤ ਕਰਨੀ ਸ਼ੁਰੂ ਕੀਤੀ। ਉਹਨਾਂ ਫਿਰ ਮਜਬੂਰੀ ਤੇ ਇੱਥੇ ਬੇਦਖਲ, ਜੋ ਉਹਨੂੰ ਵੀ ਡਰਾਉਣ ਲੱਗ ਪਿਆ ਵੀ ਤੂੰ ਵਿੱਚ ਕੀ ਲੈਣਾ ਦੇਣਾ, ਮੈਂ ਇੱਥੇ ਆਪਣਾ ਕੰਮ ਕਰ ਰਿਹਾ। ਉਹ ਵਾਟਰ ਸਪਲਾਈ ਪਿੰਡ ਤੋਂ ਥੋੜਾ ਦੂਰ ਆ, ਹਟ ਕੇ
0: ਜੀ,
2: ਥੋੜਾ ਸਾਈਡ ਤੇ ਪੈਂਦੀ, ਉਧਰ ਆਉਣਾ ਜਾਣਾ ਲੋਕਾਂ ਦਾ ਘੱਟ ਆ
0: ਜੀ।
2: ਉਸ ਤੋਂ ਬਾਅਦ ਇਹ ਜੀ ਸਾਧ ਬਣ ਗਿਆ ਤੇ ਉਹਨੂੰ ਬੇਦਖਲੀ ਕੇਸ ਕੀਤਾ ਜੀ DDPO ਹੁਸ਼ਿਆਰਪੁਰ
0: ਜੀ,
2: ਜਿਹਦਾ ਫੈਸਲਾ ਹੁਣ 2025 ਦੇ ਵਿੱਚ ਆਇਆ
0: ਜੀ,
2: ਤੇ ਪੂਰੇ ਪ੍ਰਸ਼ਾਸਨ ਨੇ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਉੱਥੋਂ ਬੇਦਖਲ ਕੀਤਾ
0: ਜੀ।
2: ਇਹਨੂੰ ਕਾਨੂੰਨੀ ਨੋਟਿਸ ਜਦੋਂ ਆਉਣ ਲੱਗੇ ਨਾ, ਉਹ ਤੋਂ ਬਾਅਦ ਫਿਰ ਹੋਰ ਧਰਮਾਂ ਦੀਆਂ ਸਾਰੀਆਂ ਮੂਰਤੀਆਂ ਉੱਥੇ ਲਾ ਲਈਆਂ
0: ਜੀ,
2: A to Z। ਜਦੋਂ ਹੁਣ ਇਹਨੂੰ ਪਤਾ ਲੱਗਾ ਕਿ ਹੁਣ ਮੇਰੇ ਤੇ ਕਾਨੂੰਨੀ ਸ਼ਿਕੰਜਾ ਕੱਸਿਆ ਜਾ ਰਿਹਾ ਆ, ਤੇ
0: ਜੀ
2: ਕੱਸਿਆ ਜਾ ਰਿਹਾ ਤੇ ਹੁਣ ਮੇਰਾ ਔਖਾ ਆ
0: ਜੀ,
2: ਤੇ ਇਹ ਉਹ ਤੋਂ ਬਾਅਦ ਇੱਥੇ ਜਦੋਂ ਦਖਲ ਹੀ ਹੋ ਗਿਆ, ਇਹਨੂੰ ਬੇਦਖਲ ਕਰ ਦਿੱਤਾ ਗਿਆ ਉਸ ਜਗ੍ਹਾ ਤੋਂ
0: ਜੀ।
2: 2-4 ਦਿਨ ਤਾਂ ਕੁਛ ਨੀ, ਫਿਰ ਮੰਨਿਆ ਵੀ ਮੈਂ ਆਪਣਾ ਸਮਾਨ ਚੱਕ ਕੇ ਲੈ ਜਾਂ, ਮੈਨੂੰ 2 ਮਹੀਨੇ ਦਾ ਟਾਈਮ ਦਿੱਤਾ ਜਾਏ। ਪੰਚਾਇਤ ਨੇ ਕਿਹਾ ਵੀ ਹੁਣ ਅਸੀਂ ਟਾਈਮ ਨੀ ਦੇ ਸਕਦੇ, ਤੇਰਾ ਟਾਈਮ ਪੂਰਾ ਹੋ ਚੁੱਕਿਆ, ਤੂੰ ਆਪਣਾ ਸਮਾਨ ਲਿਜਾਣਾ ਤਾਂ ਲੈ ਕੇ ਚਲਾ ਜਾ
0: ਜੀ।
2: ਉਹ ਤੋਂ ਬਾਅਦ ਇਹਦਾ ਸਲਾਹਕਾਰ ਜੋ ਆਪਣੇ ਜਾਣੇ ਮਾਣੇ ਵਕੀਲ ਵੀ ਹੈਗੇ ਆ
0: ਜੀ,
2: ਮੈਂ ਨਾਮ ਵੀ ਲੈ ਦਿੰਦਾ ਉਹਨਾਂ ਦਾ, ਸੁਭ ਸੋਚ ਐਡਵੋਕੇਟ ਸਾਹਿਬ
0: ਜੀ,
2: ਉਹਨਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਨੇ ਇੱਕ ਮਸਲਾ ਬਣਾ ਲਿਆ ਵੀ ਅਸੀਂ ਇਹਨੂੰ ਬੇਅਦਬੀ ਦਾ ਨਾਂ ਦਿੰਦੇ ਹਾਂ
0: ਜੀ,
2: ਕਿ ਪੰਚਾਇਤ ਨੇ ਬੇਅਦਬੀ ਕੀਤੀ
0: ਧਰਮ ਦਾ ਇਸ਼ੂ,
2: ਜਦਕਿ ਉੱਥੇ ਨਾ ਤਾਂ ਕੋਈ ਮੂਰਤੀ ਦੀ ਭੰਨ ਤੋੜ
0: ਜੀ
2: ਤੇ ਨਾ ਕਿਸੇ ਹੋਰ ਦੀ, ਕਾਨੂੰਨ ਨੇ ਆਪਣੀ ਕਾਰਵਾਈ ਕੀਤੀ ਤੇ ਆਪਣੇ ਸਾਰੇ ਜਿੰਦੇ ਲਾ ਕੇ 4 ਸਵੇਰੇ ਬਾਉਂਡਰੀ ਕਰਤੀ
0: ਜੀ।
2: ਹੁਣ ਇਹ ਤਾਰਾਂ ਟੱਪ ਕੇ ਹੀ ਅੰਦਰ ਜਾਂਦਾ ਜੀ, ਤਾਰਾਂ ਟੱਪ ਕੇ ਬਾਹਰ ਆਉਂਦਾ, ਤਿੰਨ ਬਾਹਰਲੇ ਬੰਦੇ ਇਕੱਠੇ ਕੀਤੇ ਔਰ ਮਾਤਰ ਪਿੰਡ ਦੇ ਕੋਈ 10% ਹੀ ਹੋਣਗੇ
0: ਜੀ
2: ਜੋ ਇਹਦੇ ਨਾਲ ਸੀਗੇ ਜੀ
0: ਜੀ।
2: ਉਹ ਤੋਂ ਬਾਅਦ ਇਹਨਾਂ ਨੇ ਸੁਭ ਸਰੋਜ ਹੋਣੀ ਬੰਦੇ ਇਕੱਠੇ ਕੀਤੇ ਤੇ ਆਪਣਾ ਮੀਡੀਆ ਦੇ ਵਿਚ ਤੁਸੀਂ ਦੇਖਿਆ ਹੋਣਾ
0: ਹਾਂਜੀ
2: ਜੋ ਚੱਲ ਰਿਹਾ
0: ਜੀ,
2: ਉਹਦੇ ਵਿਚ ਪੂਰਾ ਪੱਖ ਨੀ ਦਿਖਾਇਆ ਉਹਨਾਂ ਨੇ, ਪੰਚਾਇਤ ਦਾ ਪੱਖ ਵੀ ਨੀ ਲਿਆ
0: ਜੀ,
2: ਤੇ ਆਪਣੀ ਇਕੱਲੀ ਵਾਈਟ ਚਲਾਤੀ
0: ਜੀ।
2: ਤੇ ਅੱਜ ਹੁਣ ਉੱਤੇ ਪੂਰਾ ਸਕੰਜਾ ਕੱਸਿਆ ਗਿਆ ਤੇ ਅੱਜ ਸਾਡੇ ਵੱਲੋਂ ਵੀ ਚੱਲ ਗਈ ਹੈ ਨਿਊਜ਼
0: ਜੀ,
2: ਤੇ ਪੂਰਾ ਪੱਖ ਅਸੀਂ ਵੀ ਆਪਣਾ ਦਿਖਾਇਆ ਸਰ, ਜਨਤਾ ਕੋ ਕੱਲ ਤੱਕ ਪੂਰਾ ਸਾਹਮਣੇ ਆ ਜਾਏਗਾ ਸੱਚਾਈ
0: ਜੀ ਜੀ। ਸਾਡਾ ਮਕਸਦ ਹੀ ਇਹ ਸੀਗਾ ਜੀ, ਤਾਂ ਹੀ ਤੁਹਾਨੂੰ ਨਾਲ ਲੈਣ ਦੀ, ਭਈ ਹਰ ਪੱਖ ਦੇਖ ਲਈਏ ਦੋ, ਜੇ ਉਹ ਵੀ ਉਹਨਾਂ ਨੂੰ ਵੀ ਲਵਾਂਗੇ ਕਿਸੇ ਦਿਨ ਜ਼ਰੂਰ, ਜੇ ਉਹਨਾਂ ਦਾ ਵੀ ਪੱਖ ਜਾਣਾਂਗੇ ਉਹ ਕੀ ਕਹਿੰਦੇ ਨੇ, ਪਰ ਤੁਹਾਡਾ ਜ਼ਰੂਰ ਪਹਿਲਾਂ ਤੁਹਾਡੇ ਨਾਲ ਸੰਪਰਕ ਹੋ ਪਾਇਆ। ਤੇ ਸੈਣੀ ਸਾਹਿਬ ਕੀ ਕਹਿਣਾ ਚਾਹੋਗੇ ਸਾਰੇ ਮੁੱਦੇ ਦੇ ਉੱਤੇ ਜੀ, ਅਸਰ ਕੀ ਕਹਾਣੀ ਹੈ
1: ਸੁਖਵਿੰਦਰ ਜੀ? ਇਹਦਾ ਜਿਹੜਾ ਹੈਗਾ ਆ ਅਵਿਕਸ਼ਨ ਆਰਡਰ ਜਿਹੜਾ ਹੈਗਾ ਆ ਉਹ DDPO ਜਾਂ BDO ਨੇ ਪਾਸ ਕੀਤਾ ਹੈਗਾ ਸੀਗਾ ਜੀ?
2: ਜੀ DDPO ਨੇ ਪੂਰਾ ਕਾਨੂੰਨੀ ਕਾਰਵਾਈ ਤਹਿਤ ਤੇ ਇਹਨੂੰ 1,00,000 ਰੁਪਏ ਜੁਰਮਾਨਾ ਹੋਇਆ ਜੀ
0: ਜੀ,
2: ਨਾਲ ਬੇਦਖਲੀ ਦੇ ਆਰਡਰ ਹੋਏ ਤੇ ਪੂਰਾ ਪੁਰਪ੍ਰਸਾਨ ਪ੍ਰਸ਼ਾਸਨ ਨੇ ਤਹਿਸੀਲਦਾਰ ਸਾਹਿਬ ਦੀ ਮੌਜੂਦਗੀ ਦੇ ਵਿੱਚ ਤੇ ਇਹ ਕਬਜ਼ਾ ਲਿਆ। ਘੱਟੋ ਘੱਟ 100 ਤੋਂ 150 ਪੁਲਿਸ ਮੁਲਾਜ਼ਮ ਆਏ ਹੋਏ ਸੀਗੇ
0: ਜੀ,
2: BDO ਸਾਹਿਬ, ਪੰਚਾਇਤ ਅਫਸਰ, ਸਾਰਾ ਡਿਪਾਰਟਮੈਂਟ ਆਇਆ ਹੋਇਆ ਸੀਗਾ ਜੀ
0: ਜੀ।
1: ਨਹੀਂ ਤੇ ਜਿਹੜਾ ਉੱਥੇ ਜਿਹੜਾ ਹੈਗਾ ਅਸੀਂ ਤਾਂ ਮੀਡੀਆ ਦੇ ਵਿੱਚ ਉਹਨਾਂ ਨੇ ਸੁਣਿਆ ਜੀ ਵੀ ਸਾਵਣ ਦੇ ਮਹੀਨੇ ਚੱਲਦੇ ਆ ਜੀ, ਲੋਕਾਂ ਨੇ ਸ਼ਿਵ ਜੀ ਨੂੰ ਜਿਹੜਾ ਹੈਗਾ ਆ ਉਹ ਦੇਣਾ ਹੁੰਦਾ, ਅਰਗ ਦੇਣਾ ਹੁੰਦਾ ਆ ਜੀ। ਉਹ ਥੱਲੇ ਪਹਿਲਾਂ ਜਿਹੜਾ ਹੈਗਾ ਇੱਕ ਮਜ਼ਾਰ ਜੀ ਵੀ ਦਿਸਦੀ ਹੈਗੀ, ਉਹ ਕੋਈ ਪੁਰਾਣੀ ਮਜ਼ਾਰ ਹੈਗੀ ਆ ਜੀ? ਇਹਦੀ ਮਜ਼ਾਰ
2: 2021 ਦੇ ਵਿੱਚ ਬਣਾਈ, ਉਹ 2021 ਦੇ ਵਿੱਚ ਹੀ ਉਹਦਾ ਰੌਲਾ ਪੈ ਗਿਆ
0: ਜੀ,
2: ਤੇ ਮੈਂ 2021 ਦੇ ਵਿੱਚ 22 ਦੇ ਵਿੱਚ ਦੁਬਾਰਾ ਮੈਂ ਜਦੋਂ ਪਿੰਡ ਲੱਗਾ ਰਹਿਣ ਪਤਾ ਲੱਗਾ, ਲੋਕਾਂ ਨੇ ਆ ਕੇ ਦੱਸਿਆ ਮੈਨੂੰ ਪਿੰਡ ਦੇ ਸਰੋਤਿਆਂ ਨੇ
0: ਜੀ
2: ਵੀ ਇਹਨੂੰ ਏਦਾਂ ਨੀ ਵੀ ਇਹ ਸਾਧ ਲਾਪਿਆ ਬਣਨੇ, ਸ਼ਮਸ਼ਾਨ ਘਾਟ ਚ ਬਹਿ ਕੇ ਏਦਾਂ ਕਰਦਾ
0: ਜੀ,
2: ਇੱਥੋਂ ਏਦਾਂ ਕਰਦਾ। ਤੇ ਉਹ ਤੋਂ ਬਾਅਦ ਜਦੋਂ ਇਹਦੀ ਫਿਰ ਕਾਨੂੰਨੀ ਕਾਰਵਾਈ ਕਰਨ ਦੀ ਇੱਥੇ ਕੋਸ਼ਿਸ਼ ਕੀਤੀ, ਅਸੀਂ ਐਪਲੀਕੇਸ਼ਨ ਵੀ ਦਿੱਤੀ ਵੀ ਇਹਨੂੰ ਰੋਕਿਆ ਜਾਵੇ
0: ਜੀ,
2: ਇਹਨੂੰ ਵਾਟਰ ਸਪਲਾਈ ਤੋਂ ਕੱਢ ਕੇ ਬੰਦਾ ਹੋਰ ਰੱਖਿਆ ਜਾਵੇ, ਕਿਉਂਕਿ ਪਾਣੀ ਤਾਂ ਛੱਡ ਨੀ ਰਿਹਾ, ਲੋਕ ਤਾਂ ਪਰੇਸ਼ਾਨ ਕਰ ਰਿਹਾ ਤੇ ਅੱਜ ਇਹ ਸਾਧ ਵਾਲੇ ਪਾਸੇ ਜਾ ਰਿਹਾ
0: ਜੀ,
2: ਤੇ ਉਦੋਂ ਨੇ ਦਾੜੀ ਦੂੜੀ ਵਧਾ ਕੇ ਤਾਂ ਆਪਣਾ ਤੰਤਰ ਵਿੱਦਿਆ ਵਾਲੇ ਕੰਮ ਕਰਨੇ ਲੱਗ ਪਿਆ ਸੀ
0: ਜੀ ਜੀ।
2: ਉਹਦੇ ਵਿੱਚ ਇਹ ਨੀ, ਉਹਨਾਂ ਨੇ BDO ਚ ਵੀ ਦਿਖਾਇਆ ਕਿ ਇੱਥੇ ਵਾਟਰ ਸਪਲਾਈ ਹੈ
0: ਜੀ,
2: ਸੁਭ ਸਰੋਜ ਹੁਣੀ ਉੱਥੇ ਵੀ ਪੜਦਾ ਰੱਖ ਗਏ, ਔਰ ਜਿਹੜੀਆਂ ਮੂਰਤੀਆਂ ਦੱਸ ਰਹੇ ਉਹ ਸਿਵਲਿੰਗ ਦੁਆ ਕੀਤਾ, ਅਸੀਂ ਉਹਨੂੰ ਇਹ ਪੁੱਛਣਾ ਚਾਹੁੰਦੇ ਵੀ ਪਹਿਲਾਂ ਇਹ ਤਾਂ ਕਲੀਅਰ ਕਰ ਲਓ ਵੀ ਤੁਸੀਂ ਇਹ ਮੰਦਿਰ ਦੀ ਬੇਅਦਬੀ ਦੱਸ ਰਿਹਾ ਜਾਂ ਇੱਕ ਮਸਜਿਦ ਬਣਾਈ ਹੋਈ ਉਹਦੀ ਬੇਅਦਬੀ ਦੱਸ ਰਿਹਾ? ਇੱਕ ਹੀ ਜਗ੍ਹਾ ਤੇ ਉੱਥੇ ਹੀ ਮਸਜਿਦ ਬਣਾਤੀ, ਜਦੋਂ ਧਰਮ ਦਾ ਮੁੱਦਾ ਬਣਾਉਣਾ ਫਿਰ ਸੁਭ ਸਰੋਜ ਹੋਣਾ ਦੀ ਸਲਾਹ ਦੇ ਨਾਲ ਇਹਨੂੰ ਉੱਥੇ ਮੂਰਤੀਆਂ ਰਖਵਾਤੀਆਂ ਸੁਭ ਹੋਣੀ
0: ਜੀ।
2: ਉਹ BJP ਦੇ ਲੀਡਰ ਆ ਤੁਹਾਨੂੰ ਪਤਾ, ਉਹ ਸਿਰਫ ਅੰਧ ਵਿਸ਼ਵਾਸ ਜਾਂ ਲੋਕਾਂ ਨੂੰ ਜਾਗਰੂਕਤਾ ਕਰਨਾ ਨੀ ਹੈਗਾ
0: ਜੀ,
2: ਇੱਥੇ ਭੰਗੀ ਪੋਸਤ ਹੀ ਬਣਨੇ ਆ
0: ਜੀ,
2: ਇਹਨਾਂ ਨੇ ਭੰਗ ਪੀ ਲੈਣੀ ਉੱਥੇ ਦਿਨ ਭਰ ਜੀ। ਉਹ ਤੋਂ ਬਾਅਦ ਰਾਤੋ ਰਾਤ ਉੱਥੇ ਜਿੰਨੀਆਂ ਮੂਰਤੀਆਂ ਨਾ ਸਾਰੀਆਂ ਸਥਾਪਿਤ ਕਰਤੀਆਂ
0: ਜੀ,
2: ਤੇ ਕੱਲ ਨੂੰ ਅਸੀਂ ਇਲੈਕਸ਼ਨ ਦੇ ਟਾਈਮ ਇਹਦਾ ਮੁੱਦਾ ਬਣਾ ਦਈਏ ਬੇਅਦਬੀ ਦਾ, ਸਰਕਾਰ ਨੇ ਜਾਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।
0: ਨਹੀਂ ਬੈਠਾ ਇਹ ਪਹਿਲਾਂ ਜਦੋਂ
2: ਐਡਵੋਕੇਟ ਸਾਹਿਬ ਚਾਹੁੰਦੇ
0: ਬਾਈ ਜੀ, ਜਿੱਦਣ ਇਹ ਬੈਠਾ ਸੀਗਾ ਜਦੋਂ ਉਦੋਂ ਮਤਲਬ ਕਿ ਪਿੰਡ ਦੀ ਸਹਿਮਤੀ ਦੇ ਨਾਲ ਬੈਠਾ ਸੀ ਸ਼ੁਰੂ ਦੇ ਵਿੱਚ
2: ਇਹ ਜੀ, ਇਹਨੂੰ ਉੱਥੇ ਵਾਟਰ ਸਪਲਾਈ ਦਾ ਓਪਰੇਟਰ ਰੱਖਿਆ ਗਿਆ ਸੀ ਪਾਣੀ ਛੱਡਣ ਨੂੰ, ਔਨ ਦੀ ਸੈਲਰੀ
0: ਮੁਲਾਜ਼ਮ ਰੱਖਿਆ ਸੀ। ਅੱਛਾ ਜੀ,
2: ਮੁਲਾਜ਼ਮ ਰੱਖਿਆ ਸੀ ਪੰਚਾਇਤ ਵੱਲੋਂ ਹੀ, ਔਰ ਇਹ ਸਾਧ ਬਣਿਆ 2021 ਦੇ ਵਿੱਚ,
0: ਠੀਕ
2: ਹੈ, ਉਹਦੀਆਂ BDO ਵੀ ਪਈਆਂ ਹੋਈਆਂ ਮੇਰੇ ਕੋਲ ਟੋਟਲ, ਉਸ ਤੋਂ ਪਹਿਲਾਂ ਵਾਟਰ ਸਪਲਾਈ ਤੇ ਕੁਛ ਨਹੀਂ
0: ਜੀ।
1: ਠੀਕ ਹੈ ਸੁਖਵਿੰਦਰ ਜੀ, ਅਸੀਂ
2: ਰੋਕਣ ਵਾਲਾ ਕੁਛ ਹੈ ਨਹੀਂ ਸੀਗਾ।
1: ਚਲੋ ਐਨੀ ਵੇ ਸੁਖਵਿੰਦਰ ਜੀ, ਅਸੀਂ ਤਾਂ ਤੁਹਾਡੇ ਜਿਹੜੇ ਹੈਗੇ ਆ ਵੀ ਤੁਸੀਂ ਪੰਚਾਇਤ ਲਈ ਸੰਜੀਦਾ ਹੋ ਕੇ ਕੰਮ ਕਰ ਰਹੇ ਆ, ਅਸੀਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਆ। ਅਸੀਂ ਦੂਜੀ ਪਾਰਟੀ ਨੂੰ ਵੀ ਪੁੱਛਣਾ ਚਾਹਾਂਗੇ ਵੀ ਜੇ ਉਹਨਾਂ ਨੇ ਕੋਈ ਪੱਖ ਰੱਖਣਾ ਹੋਵੇ ਤੇ ਦੇ ਆਰ ਆਲਵੇਜ ਵੈਲਕਮ। ਬਾਕੀ ਜਿਹੜਾ ਹੈਗਾ ਆ ਇਹ ਚੰਗੀ ਗੱਲ ਹੈਗੀ ਆ ਕਿ ਨਿਆਣਿਆਂ ਨੂੰ ਬੱਚਿਆਂ ਨੂੰ ਅਗਾਂਹ ਵਧੂ ਸੋਚ ਜਿਹੜੀ ਹੈਗੀ ਉਹਦੇ ਨਾਲ ਪੜਾਇਆ ਲਿਖਾਇਆ ਜਾਵੇ, ਐਜੂਕੇਸ਼ਨ ਦਿੱਤੀ ਜਾਵੇ ਇਹਨਾਂ ਮਸਲਿਆਂ ਦੇ ਉੱਤੇ ਜਿਹੜੇ ਸਾਡੇ ਰਾਜਨੀਤਿਕ ਲੋਕ ਕਰਦੇ ਹੈਗੇ ਆ ਕਿ ਲੋਕਾਂ ਨੂੰ ਧਾਰਮਿਕ ਭਾਵਨਾਵਾਂ ਦੇ ਵਿੱਚ ਉਲਝਾ ਕੇ ਤੇ ਉਹਨਾਂ ਦੀ ਸੋਚ ਦੇ ਉੱਤੇ ਹਾਵੀ ਹੋਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਉਹਨੂੰ ਆਪਾਂ ਕੰਡੈਮ ਕਰਦੇ ਹੈਗੇ, ਵਹਿਮਾਂ ਭਰਮਾਂ ਦੇ ਵਿੱਚ ਜਿਹੜਾ ਯਾਰ ਬੱਚਿਆਂ ਨੂੰ ਨਹੀਂ ਫਸਾਉਣਾ ਚਾਹੀਦਾ ਜੀ, ਲੋਕਾਂ ਨੂੰ ਵੀ ਨਹੀਂ ਫਸਾਉਣਾ ਚਾਹੀਦਾ, ਇਹ ਜਿਹੜੇ ਇਗਨੋਰੈਂਟ ਹੈਗੇ ਆ ਇਹਨਾਂ ਨੂੰ ਵੀ ਜਿਹੜਾ ਆ ਨਹੀਂ ਇਹੋ ਜਿਹੇ ਮਸਲੇ ਦੇ ਵਿੱਚ ਭੜਕਾਉਣਾ ਚਾਹੀਦਾ। ਬਾਕੀ ਤੁਹਾਡਾ ਕਿਹੜਾ ਨਿੱਜੀ ਹੈਗਾ ਜੇ ਪੰਚਾਇਤ ਪ੍ਰੋਪਰਟੀ ਪ੍ਰੋਟੈਕਟ ਕਰਨੀ ਸਰਪੰਚ ਦੀ ਜਿਹੜੀ ਹੈਗੀ ਡਿਊਟੀ ਹੈਗੀ ਆ, ਤੁਸੀਂ ਆਪਣੀ ਡਿਊਟੀ ਤਨਦੇਹੀ ਨਾਲ ਕਰ ਰਹੇ ਆ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕ ਆ ਜੀ, ਅੱਗੇ ਤੋਂ ਵੀ ਜੇ ਕੋਈ ਲੋੜ ਹੋਏਗੀ ਤੇ ਅਸੀਂ ਤੁਹਾਡੇ ਨਾਲ ਸਾਥ ਦਿਆਂਗੇ ਜੀ। ਥੈਂਕ ਯੂ ਸਰ, ਸ਼ੁਕਰੀਆ ਜੀ ਜੁੜਨ ਵਾਸਤੇ, ਮਿਹਰਬਾਨੀ ਜੀ, ਧੰਨਵਾਦ ਸਰ, ਸ਼ੁਕਰ,
0: ਗ੍ਰੇਟਫੁਲ ਸਰ, ਸ਼ੁਕਰੀਆ ਜੀ,
1: ਸਤਿ ਸ੍ਰੀ ਅਕਾਲ।
0: ਜੀ ਦੋਸਤੋ ਇਹ ਸਨ ਜੀ ਆਪਣੇ ਨਾਲ ਸੁਖਵੰਤ ਸੋਰੀ ਆਪਣੇ ਸੁਖਵਿੰਦਰ ਸਰਪੰਚ ਜੀ ਜੁੜੇ ਸੀ ਜੀ ਪਿੰਡ ਤੋਂ ਤੇ ਉਹ ਗੱਲਬਾਤ ਰੱਖ ਕੇ ਗਏ ਨੇ ਹਾਲਾਤ ਡੇਰਾਬਾਦ ਜਿਹੜਾ ਬੜਾਵਾ ਹੋ ਰਿਹਾ ਹੋਰ ਸਾਰੀਆਂ ਚੀਜ਼ਾਂ ਦਾ ਤੇ ਸੈਣੀ ਸਾਹਿਬ ਆਪਾਂ ਖ਼ਬਰਾਂ ਦੇ ਉੱਤੇ ਵਾਪਸ ਆਈਏ ਤਾਂ ਜੋ ਹਾਲਾਤ ਨੇ ਉਹਨਾਂ ਦੇ ਵੱਲ ਨੂੰ ਚੱਲਦਿਆਂ ਪੰਜਾਬ ਦੀ ਸਿਆਸਤ 227 ਦੀ ਜੋ ਨਜ਼ਰ ਆ ਰਹੀ ਹੈ ਤੇ ਬਸਪਾ ਵਾਲੇ ਵੀ ਮਾਇਆਵਤੀ ਜੀ ਵੀ ਹਾਥੀ ਲੈ ਕੇ ਆਪਣੀ ਚਾਲੇ ਤੁਰ ਪਏ ਨੇ ਕਹਿੰਦੇ ਹੌਲੀ ਹੌਲੀ ਮੱਠੀ ਮੱਠੀ ਚਾਲੇ ਚੱਲਾਂਗੇ ਜੀ
1: ਭਾਰੀ ਸਾਹਿਬ ਏਦਾਂ ਆ ਕਿ ਸਾਡੇ ਨਾ ਪੰਜਾਬ ਦੇ ਵਿੱਚ ਦੁਆਬੇ ਏਰੀਏ ਦੇ ਵਿੱਚ ਜਿਹੜਾ ਆ ਕੁਛ ਇੱਕ ਵੋਟ ਜਿਹੜੇ ਹੈਗੇ ਆ ਨਾ ਉਹ ਪੱਕੇ ਹੈਗੇ ਆ ਵੀ ਜਿਹੜੇ BSP ਦੇ ਸਮਰਥਕ ਹੈਗੇ
0: ਬਿਲਕੁਲ
1: ਲਗਭਗ ਜਿਹੜਾ ਹੈਗਾ ਆ ਹਾਂਜੀ ਹਾਂਜੀ ਹਾਂਜੀ ਹਰ ਕੰਸਟੀਚੁਐਂਸੀ ਤੇ ਕਿਤੇ 5-7 ਹਜ਼ਾਰ-8 ਹਜ਼ਾਰ ਵੋਟਰ ਇਹਨਾਂ ਦਾ ਪੱਕਾ ਹੈਗਾ ਹੀ ਆ ਜਿਹੜਾ ਬਿਨਾਂ ਸੋਚੇ ਸਮਝੇ ਜਿਹੜਾ ਹੈਗਾ ਆ ਵੀ ਵੋਟ ਪਾਉਣੀ ਹਾਥੀ ਨੂੰ ਹਾਂਜੀ ਉਹ ਜਿਹੜਾ ਹੈਗਾ ਆ ਇਹਨਾਂ ਨੂੰ ਪਤਾ ਔਰ ਕਈ ਸੀਟਾਂ ਏਦਾਂ ਦੀਆਂ ਹੁੰਦੀਆਂ ਜਿੱਥੇ ਮਾਰਜਨ ਡਿਫਰੈਂਸ ਜਿਹੜਾ ਆ 5,000 ਹੀ ਆਉਂਦਾ ਜੀ
0: ਬਿਲਕੁਲ
1: ਤੇ ਬਸਪਾ ਸੁਪਰੀਮੋ ਦਾ ਜਿਹੜਾ ਹੈਗਾ ਆ ਉਹ ਸ਼ੁਰੂ ਤੋਂ ਹੀ ਜਿਹੜਾ ਆ ਐਟੀਚਿਊਡ ਇਹ ਹੀ ਰਿਹਾ ਆ ਜੀ ਕਿ ਉਹਨਾਂ ਨੇ ਆਪਣੇ ਇਸ ਵੋਟ ਬੈਂਕ ਨੂੰ ਕੈਸ਼ ਕੀਤਾ ਹੀ ਕੀਤਾ ਜੀ
0: ਜੀ
1: ਜੇ ਮਤਲਬ ਪੰਜਾਬ ਦੇ ਵਿਚ ਜਿਹੜਾ ਹੈਗਾ ਆ ਜੇ ਕਿਸੇ ਪਾਰਟੀ ਨੇ ਇਹਨਾਂ ਨੂੰ ਕਿਹਾ ਅਲਾਇੰਸ ਕਰ ਲੋ ਤੇ ਇਹਨਾਂ ਨੇ ਅਲਾਇੰਸ ਕਰ ਲਿਆ ਜੀ ਜੇ ਮਤਲਬ ਸ਼ਰਤਾਂ ਦੇ ਉੱਤੇ ਜਿਹੜਾ ਹੈਗਾ ਆ ਇਹਨਾਂ ਨੇ ਸੋਚਿਆ ਵੀ ਹਾਂ ਸਾਨੂੰ ਏਦਾਂ ਹੀ ਕੁਛ ਮਿਲ ਸਕਦਾ ਆ ਤੇ ਇਹਨਾਂ ਨੇ ਜਿਹੜਾ ਆ ਕੱਲੇ ਚੱਲ ਕੇ ਤੇ ਉਹ ਡਿਫਰੈਂਸ ਜਿਹੜਾ ਆ ਵੀ ਉਹ ਆਪਣੀ ਵੋਟ ਬੈਂਕ ਜਿਹੜੀ ਆ ਉਹ ਫਿਰ ਜਿਸ ਪਾਰਟੀ ਨੂੰ ਸ਼ਿਫਟ ਹੋਣੀ ਹੋਵੇ ਮੰਨ ਲਓ ਇਹਨਾਂ ਦੀ ਸੈਕੰਡ ਚੋਇਸ ਜਿਹੜੀ ਆ ਨਾ ਵੋਟਰ ਦੀ ਹੁੰਦੀ ਆ ਕਾਂਗਰਸ
0: ਜੀ
1: ਜੇ ਵੋਟ BSP ਦੀ ਜਿਹੜੀ ਹੈਗੀ ਆ BSP ਨੂੰ ਨੀ ਪੈਂਦੀ ਹਾਥੀ ਨੂੰ ਨੀ ਨਾ ਪੈਂਦੀ ਤੇ ਫਿਰ ਹੱਥ ਨੂੰ ਪੈਂਦੀ ਆ ਜੀ
0: ਬਿਲਕੁਲ ਕਾਂਗਰਸ ਲੈ ਜਾਂਦੀ ਆ
1: ਸੋ ਇਸ ਕਰਕੇ ਇੱਕ ਵਾਰੀ ਸੁਖਬੀਰ ਬਾਦਲ ਹੋਣਾ ਨੇ ਵੀ ਇਹਨਾਂ ਨਾਲ ਡੀਲ ਕਰ ਲਈ ਸੀ ਜੀ ਉਸ ਵੇਲੇ ਜਿਹੜਾ ਹੈਗਾ ਆ ਵੀ ਹਾਂ ਜੀ ਤੁਸੀਂ ਕਿਸੇ ਨਾਲ ਅਲਾਇੰਸ ਨਾ ਕਰਿਓ
0: ਹੰਸ ਰਾਜਾ ਹੰਸ ਸੀਗਾ ਜੀ ਮੈਨੂੰ ਚੇਤੇ ਆਦਮਪੁਰ ਹਾਂਜੀ ਉਦੋਂ ਉਹਨਾਂ ਨੇ ਖੜੇ ਹੋਏ ਸੀ ਆਦਮਪੁਰ ਤੋਂ ਹੰਸ ਰਾਜਾ ਉਹ ਜਿੱਤ ਨੀ ਪਾਏ ਸੀ ਪਰ ਫਿਰ ਵੀ ਉਹ ਜੀ
1: ਇੱਕ ਦੂਜਾ ਇਹਨਾਂ ਦਾ ਵੋਟਰ ਜਿਹੜਾ ਹੁੰਦਾ ਨਾ ਜੀ ਜਨੂਨੀ ਬੜਾ ਹੁੰਦਾ
0: ਜੀ
1: ਉਹ ਸਾਡੇ ਇੱਥੇ ਹੈਗਾ ਸੀਗਾ ਜੀ ਬੰਦੇ ਬੜੇ ਜਨੂਨੀ ਹੈਗੇ ਸੀਗੇ ਜੀ ਮੇਰੇ ਨਾਲ ਪਿੰਡ ਹੈਗਾ ਰਲਣਾ ਉੱਥੇ ਹੈਗਾ ਸੀ ਜੀ ਉਹਨਾਂ ਨੇ ਤਾਂ ਮਤਲਬ ਨਾ ਉਹ ਇੰਨਾ ਕੁ ਬੰਦੇ ਮਤਲਬ ਹੁੰਦੇ ਸੀਗੇ ਜੀ ਭੈਣ ਕੁਮਾਰੀ ਮਾਇਆਵਤੀ ਭੈਣ ਮਾਇਆਵਤੀ ਜਿਹੜੀ ਹੈਗੀ ਆ ਭੈਣ ਜੀ ਨੇ ਏਦਾਂ ਕਰ ਲਿਆ ਉਹ ਇੱਕ ਵਾਰੀ ਇਹਨਾਂ ਨੇ ਮਾਨ ਦਲ ਨਾਲ ਸਮਝੌਤਾ ਕਰ ਲਿਆ
0: ਜੀ
1: ਉਹ ਮੇਰਾ ਉੱਥੇ ਆਫਿਸ ਗਿਆ ਤੇ ਉਹ ਨਾ ਆ ਗਿਆ ਮੇਰੇ ਕੋਲ ਦੌੜਾ ਹੀ ਆਇਆ ਕਹਿੰਦਾ ਲੈ ਬਾਈ ਸ਼ੇਰ ਤੇ ਹਾਥੀ ਰਲ ਗਏ ਸ਼ੇਰ ਤੇ ਹਾਥੀ ਰਲ ਗਏ ਮੈਂ ਅੱਗੇ ਚੋਣ ਨਿਸ਼ਾਨ ਬਾਂਦਰ ਲੈ ਲਓ ਹਾਂਜੀ ਉਹਦਾ ਨਾ ਉਹਦਾ ਚਿਹਰਾ ਨਿਰਾਸ਼ਾ ਵਾਲਾ ਹੋ ਗਿਆ ਹਾਂਜੀ ਕਹਿੰਦਾ ਯਾਰ ਕਿੱਦਾਂ ਦੀ ਗੱਲ ਕਰਤੀ ਸੈਣੀ ਸਾਹਿਬ ਤੂੰ ਹੈ ਆਪਾਂ ਕਹਿੰਦਾ ਜਿਹੜਾ ਹੈਗਾ ਜਿੱਤ ਦੀ ਕਗਾਰ ਤੇ ਆ ਦੇਖਿਓ ਉਹਦਾ ਸੀਟਾਂ ਕੱਢ ਦੇ ਉਹ ਜਦੋਂ ਰਿਜ਼ਲਟ ਆਇਆ ਨਾ ਤੇ ਉਹ ਮੂੰਹ ਲਟਕਾਇਆ ਮੈਨੂੰ ਕਹਿੰਦਾ ਸੈਣੀ ਸਾਹਿਬ ਚਾਹ ਪਿਲਾਓ ਗੱਲ ਤੁਹਾਡੀ ਸਹੀ ਸੀ ਹਾਂਜੀ ਉਹ ਜਦੋਂ ਵੋਟਾਂ ਬਹੁਤ ਘੱਟ ਪਈਆਂ ਤੇ ਮਤਲਬ ਸੀਟ ਵੀ ਕੁਛ ਨਾ ਮਿਲੀ ਉਹਨਾਂ ਨੂੰ ਉਮੀਦ ਬੜੀ ਸੀ ਮੈਂ ਕਿਹਾ ਜੀ ਯਾਰ ਮਾਨ ਦਲ ਦੇ ਨਾਲ ਤੁਹਾਡਾ ਕਿਹੜਾ ਹੈਗਾ ਆ ਉਹ ਆ ਕੇ ਬਸ ਇਹੀ ਕਰੀ ਚੱਲੇ ਸ਼ੇਰ ਤੇ ਹਾਥੀ ਨਾਲ ਗਏ ਸ਼ੇਰ ਤੇ ਹਾਥੀ ਨਾਲ ਗਏ ਮੈਂ ਕਿਹਾ ਕੋਈ ਗੱਲ ਨੀ ਜੀ ਸੋ ਇਸ ਕਰਕੇ ਇਹਨਾਂ ਦਾ ਜਿਹੜਾ ਹੈਗਾ ਆ ਹੁਣ ਜੇ ਉਹਨਾਂ ਨੇ ਇਕੱਲੇ ਲੜਨਾ ਆ ਨਾ ਜੀ ਉਹ ਤੇ ਉਹਦਾ ਬੈਨੀਫਿਟ ਜਿਹੜਾ ਹੈਗਾ ਆ ਉਹ ਭਾਜਪਾ ਨੂੰ ਜਾਣਾ ਆ ਜੀ ਆਪਣੀਆਂ ਵੋਟਾਂ ਲੈਣੀਆਂ ਜਾਂ ਅੰਤ ਸਮੇਂ ਦੇ ਉੱਤੇ ਜਾ ਕੇ ਹੋ ਸਕਦਾ ਇਹਨਾਂ ਦਾ BJP ਨਾਲ ਤੇ ਅਕਾਲੀ ਦਲ ਦੇ ਨਾਲ ਜਿਹੜਾ ਹੈਗਾ ਇਹ ਗਠਬੰਧਨ ਬਣੇ ਜੀ ਬਕਾਇਦਾ ਤੌਰ ਤੇ ਕਿਉਂਕਿ ਕੁਛ ਕੁ ਦਿਨਾਂ ਤੋਂ ਗੱਲ ਚੱਲ ਰਹੀ ਸੀ ਬਸਪਾ ਦਾ ਅਲਾਇੰਸ ਜਿਹੜਾ ਆ ਵਾਰਸ ਪੰਜਾਬ ਨਾਲ ਹੋ ਸਕਦਾ
0: ਜੀ
1: ਤੇ ਉਹਨਾਂ ਨੇ ਇਸ ਤੋਂ ਪਹਿਲਾਂ ਕਿ BSP ਦੇ ਵਰਕਰ ਜਾਂ ਲੀਡਰ ਜਿਹੜੇ ਹੈਗੇ ਆ ਉਸ ਪਾਸੇ ਨੂੰ ਸੋਚ ਕੇ ਤੇ ਆਪਣਾ ਸਿਆਸੀ ਭਵਿੱਖ ਤੈਅ ਕਰਨ ਦੀ ਕੋਸ਼ਿਸ਼ ਕਰਨ ਜਾਂ ਗੁਮਰਾਹ ਹੋਣ ਉਹਨਾਂ ਨੂੰ ਪਹਿਲਾਂ ਹੀ ਕਲੈਰਿਟੀ ਦੇ ਦਿੱਤੀ ਵੀ ਕੱਲੇ ਲੜਨਾ ਜੀ
0: ਬਿਲਕੁਲ
1: ਹੁਣ ਕੱਲ ਨੂੰ ਤੇ ਇਹ ਵਨ ਮੈਨ ਓਰੀਐਂਟਡ ਪਾਰਟੀਜ਼ ਹੈਗੀਆਂ ਅੱਜ ਕੱਲ ਲੋਕਤੰਤਰ ਨਾਂ ਦੀ ਕਿਹੜੀ ਚੀਜ਼ ਹੈਗੀ ਆ ਜੀ ਜੋ ਭੈਣ ਜੀ ਨੂੰ ਚੰਗਾ ਲੱਗੂਗਾ ਭੈਣ ਜੀ ਕਹਿ ਦੇਣਗੇ ਜੀ ਜਿੱਦਾਂ ਜੇ ਅਲਾਇੰਸ ਕਰਨ ਦਾ ਦਿਲ ਕੀਤਾ ਬਾਅਦ ਦੇ ਵਿੱਚ ਤੇ ਭੈਣ ਜੀ ਕਹਿ ਦੇਣਗੇ ਤੇ ਬਾਕੀਆਂ ਨੇ ਕਿਹੜਾ ਮੁੱਕਰ ਜਾਣਾ ਜੀ ਉਹ ਕਹਿੰਦੇ ਠੀਕ ਹੈ ਜੀ ਜੋ ਕਹਿਣਗੇ ਉਹਦੇ ਹਿਸਾਬ ਨਾਲ ਚੱਲ ਜਾਣਾ ਜੀ ਨੋ ਡਾਊਟ ਇਸ ਤਰ੍ਹਾਂ ਦੇ ਐਟੀਚਿਊਡ ਕਰਕੇ ਹੀ ਇਹਨਾਂ ਦੇ ਵਿਚ ਵੀ ਹੁਣ ਜਿਹੜਾ ਆ ਫ੍ਰਿਕਸ਼ਨ ਪੈ ਗਈ ਆ, ਜਿਹਦਾ ਇਫੈਕਟ ਜਿਹੜਾ ਆ ਪੰਜਾਬ ਦੇ ਵਿਚ ਤਾਂ ਸ਼ਾਇਦ ਘੱਟ ਨਜ਼ਰ ਆਊਗਾ, ਪਰ ਯੂਪੀ ਚ ਜਰੂਰ ਹੈਗਾ। ਚੰਦਰ ਸ਼ੇਖਰ ਹਾਂਜੀ ਉਹ ਇਸ ਪੀ ਐਸ ਪੀ ਦਾ ਨੇਤਾ ਉਭਰ ਰਿਹਾ ਹੈਗਾ ਹੈ ਜੀ, ਉਹਨੇ ਆਪਣਾ ਗੁੱਟ ਅਲੱਗ ਬਣਾਇਆ ਹੈ ਜੀ, ਤੇ ਇੱਥੇ ਪੰਜਾਬ ਦੇ ਵਿਚ ਜਿਹੜਾ ਆ ਇਹਨਾਂ ਨੂੰ ਏਦਾਂ ਦਾ ਕੋਈ ਹੈ ਨੀ ਗਾ ਜੀ, ਜੋ ਇਹ ਚਾਹੁਣਗੇ ਉਹਦੇ ਹਿਸਾਬ ਨਾਲ ਕਰ ਲੈਣਗੇ, ਜੇ ਕੱਲੇ ਲੜਨ ਆਇਆ ਤੇ ਕੱਲੇ ਵੀ ਲੜਨ, ਉਹ ਸਿਰਫ ਜਿਹੜਾ ਹੈਗਾ ਇਹਨਾਂ ਨੇ ਆਪ ਤਾਂ ਜਿੱਤਣਾ ਨੀ ਹੁੰਦਾ, ਦੂਜੇ ਦੀ ਹਾਰ ਜਿੱਤ ਤੈਅ ਕਰ ਜਾਂਦੇ ਆ ਜੀ, ਬਸ ਇੰਨਾ ਕੁ ਫਰਕ ਪੈਂਦਾ ਆ ਜੀ।
0: ਬਿਲਕੁਲ, ਤੁਸੀਂ ਵਾਰਸ ਪੰਜਾਬ ਦੀ ਗੱਲ ਕੀਤੀ ਹੈ, ਇੱਧਰ ਉਹਨਾਂ ਦੇ ਪਿਤਾ ਆਪਣੇ ਅੰਮ੍ਰਿਤਪਾਲ ਉਹਨਾਂ ਦੇ ਪਿਤਾ ਤਰਸੇਮ ਸਿੰਘ ਉਹਨਾਂ ਦਾ ਬਿਆਨ ਆਇਆ ਅੱਜ, ਵੈਸੇ ਮੀਟਿੰਗ ਵਗੈਰਾ ਵੀ ਹੋਈ ਆ ਉਹਨਾਂ ਦੀ ਅੰਦਰ ਖਾਤੇ, ਤਾਂ ਕਿਵੇਂ ਦੇਖਦੇ ਹੋ? ਇੱਕ ਪਾਸੇ ਬਠਿੰਡਾ ਦੇ ਵਿਚ ਇੱਕ ਪਾਸੇ ਇਹ ਬਿਆਨ ਆ ਰਹੇ ਨੇ ਤੇ ਦੂਸਰੀ ਬਸਪਾ ਦੀ ਤੁਸੀਂ ਗੱਲ ਨਾਲ ਜੋੜ ਦਿੱਤੀ ਹੈ, ਤੇ ਤੀਸਰਾ ਬਠਿੰਡੇ ਦੇ ਵਿਚ ਅੱਜ ਖਾਲਿਸਤਾਨ ਦੇ ਨਾਰੇ ਫਿਰ ਨਜ਼ਰ ਆ ਗਏ ਨੇ।
1: ਹਾਂਜੀ ਸਰ, ਅੱਜ ਨਾ ਭਾਰੀ ਸਾਹਿਬ ਵਾਰਸ ਪੰਜਾਬ ਵਾਲਿਆਂ ਨੇ ਕੀ ਕੀਤਾ ਸੀ ਵੀ ਸਿੱਖ ਸਕੋਲਰ ਦੀ ਨਾ ਬੈਠਕ ਸੱਦੀ ਸੀ
0: ਜੀ,
1: ਵਿਚ ਕੁਛ ਇੱਕ ਸਿੱਖ ਸਕੋਲਰ ਜਿਹੜੇ ਹੈਗੇ ਆ ਉਹ ਤਾਂ ਇਹ ਸੋਚ ਕੇ ਗਏ ਕਿ ਸਾਡੇ ਕੋਲੋਂ ਵਿਚਾਰ ਲਿਆ ਜਾਊਗਾ ਕਿ ਪਾਰਟੀ ਜਿਹੜੀ ਹੈਗੀ ਆ ਉਹ
0: ਰੂਪਰੇਖਾ ਕਿੱਦਾਂ
1: ਕਿਸ ਤਰੀਕੇ ਨਾਲ ਦਿਸ਼ਾ ਵਧੇ, ਕਿੱਦਾਂ ਦੀ ਰੂਪਰੇਖਾ ਸੰਗਠਨ ਕਿਸ ਤਰੀਕੇ ਨਾਲ ਹੋਣਾ ਚਾਹੀਦਾ ਜਾਂ ਇਸ ਤਰੀਕੇ ਨਾਲ। ਉਹਦੇ ਵਿਚ ਜਿਹੜੇ ਸਕੋਲਰ ਨੇ ਜਿਹੜਾ ਹੈਗਾ ਇਹਨਾਂ ਨੂੰ ਰਾਏ ਦਿੱਤੀ ਵੀ ਭਾਈ ਤੁਸੀਂ ਇਕੱਠੇ ਨੀ ਹੋ ਸਕਦੇ, ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਤੇ ਆਪੋ ਲੜ ਲਓ
0: ਜੀ।
1: ਉਹ ਇਹਨਾਂ ਨੇ ਰੈਲਿਸ਼ ਨੀ ਕੀਤਾ ਤੇ ਉਹ ਬੰਦਿਆਂ ਨੂੰ ਜਦੋਂ ਸੁਣਿਆ ਗਿਆ, ਉਹ ਬੰਦੇ ਕਹਿੰਦੇ ਆ ਜੀ ਤੇਜ ਸਿੰਘ ਹੈਗੇ ਸੀਗੇ ਉਹ ਗਏ ਸੀ ਜੀ, ਉਹਨਾਂ ਨੇ ਕਿਹਾ ਕਿ ਮੈਂ ਉੱਥੇ ਕਹਿੰਦੇ ਵਿਚਾਰ ਦਿੱਤਾ ਜਦੋਂ ਤੇ ਉਹਨਾਂ ਨੇ ਮੇਰੀ ਗੱਲ ਨੂੰ ਰੈਲਿਸ਼ ਨੀ ਕੀਤਾ, ਔਰ ਉੱਥੇ ਮੌਜੂਦ ਹਰ ਕੋਈ ਬੰਦਾ ਇਹ ਸੋਚ ਰਿਹਾ ਸੀ ਵੀ ਜਿੱਦਾਂ ਅਸੀਂ ਬਣੇ ਕੇ ਬਣੇ ਆ ਤੇ ਸਾਨੂੰ ਏਦਾਂ ਦੇ ਹਾਂਜੀ ਵੀ ਸਾਨੂੰ ਕਿਸੇ ਨਾਲ ਅਲਾਇੰਸ ਦੀ ਲੋੜ ਨਹੀਂ ਹੈਗੀ, ਅਸੀਂ ਸਾਡੀ ਵੇਵ ਚੱਲ ਰਹੀ ਹੈਗੀ ਆ ਤੇ ਅਸੀਂ ਤਾਂ ਕਾਮਯਾਬ ਹੋਣਾ ਹੀ ਹੋਣਾ ਹਾਂਜੀ। ਤੇ ਜਦ ਕੇ ਜਿਹੜਾ ਹੈਗਾ ਆ ਕਿ ਉੱਥੇ ਜਿਹੜੇ ਸਕੋਲਰ ਗਏ ਸੀ ਉੱਥੇ, ਕਿਉਂਕਿ ਜਦੋਂ ਕਿਸੇ ਦੇ ਘਰ ਜਾਈਏ ਉਹਨਾਂ ਦੀ ਵੀ ਖੁਸ਼ੀ ਦੇ ਵਿੱਚ ਹੀ ਸ਼ਾਮਿਲ ਹੋਣਾ ਪੈਂਦਾ ਹੁੰਦਾ ਨਾ ਜੀ, ਉੱਥੇ ਸੱਚੀ ਗੱਲ ਥੋੜਾ ਦੱਸੀ ਜਾਂਦੀ ਹੈਗੀ ਆ। ਸੋ ਇਸ ਕਰਕੇ ਫਿਰ ਬਾਹਰ ਆ ਕੇ ਉਹਨਾਂ ਨੇ ਜਦੋਂ ਆ ਕੇ ਤੇ ਉਹਨਾਂ ਨੇ ਕਿਹਾ ਵੀ ਭਾਈ ਦੇ ਆਰ ਓਵਰ ਕੋਨਫੀਡੈਂਟ, ਵੀ ਇਹ ਓਵਰ ਕੋਨਫੀਡੈਂਸ ਦੇ ਵਿੱਚ ਹੈਗੇ ਆ ਤੇ ਇੰਨੀ ਗੱਲਬਾਤ ਹੈ ਨੀ, ਅਜੇ ਤੱਕ ਸੰਵਿਧਾਨ ਇਹਨਾਂ ਦਾ ਬਣਿਆ ਨੀ, ਜਾਂ ਤਾਂ ਇਹ ਹੈਗਾ ਨਾ ਵੀ ਸੰਵਿਧਾਨ ਦੇ ਤਹਿਤ ਜਿਹੜਾ ਹੈਗਾ ਆ ਤੁਸੀਂ ਕੋਈ ਗੱਲਬਾਤ ਕਰੋ
0: ਜੀ।
1: ਤੇ ਤਰਸੇਮ ਸਿੰਘ ਹੁਣੀ ਜਿਹੜੇ ਆ ਪਾਰਟੀ ਨੂੰ ਜੇ ਚਲਾ ਰਹੇ ਹੈਗੇ ਆ ਨਾ ਜੀ, ਤੇ ਉਹ ਵੀ ਸੋਚ ਸਮਝ ਕੇ ਅਯਾਲੀ ਸਾਹਿਬ ਆਏ ਤਾਂ ਸੀਗੇ
0: ਜੀ
1: ਕਿ ਮੈਂ ਮਤਲਬ ਅੰਮ੍ਰਿਤਪਾਲ ਤਾਂ ਅੰਦਰ ਹੈਗੇ ਆ ਤੇ ਐਕਟਿੰਗ ਪ੍ਰਧਾਨ ਮੈਨੂੰ ਬਣਾ ਦੇਣਗੇ
0: ਜੀ,
1: ਤੇ ਮੈਂ ਪਾਰਟੀ ਜਿਹੜੀ ਹੈਗੀ ਆ ਉਹ ਤੇ ਪੂਰੀ ਤੇ ਕਮਾਂਡ ਕਰੂੰਗਾ
0: ਜੀ,
1: ਉਹ ਚੱਕਰ ਬਣਿਆ ਨੀ ਉਹਨਾਂ ਨੇ ਵੀ ਜਿਹੜਾ ਆ ਪਹਿਲਾਂ ਹੀ, ਕਿਉਂਕਿ ਹੁਣ ਇਹਦੇ ਵਿਚ ਵੀ ਜਿਹੜਾ ਆ ਅੱਜ ਹਮੀਰ ਸਿੰਘ ਹੁਣੀ ਕਹਿੰਦੇ ਸੀ ਵੀ ਮੈਂ ਮਤਲਬ ਅਜੇ ਨਾਂ ਲੈਣਾ ਉਚਿਤ ਨੀ ਹੈਗਾ, ਕਿਉਂਕਿ ਜਿਹੜਾ ਬੰਦਾ ਇਹਨਾਂ ਨੂੰ ਗਾਈਡ ਕਰ ਰਿਹਾ ਉਹ ਸਰਵਿਸ ਤੇ ਆ ਜੇ, ਉਹ ਓਪਨਲੀ ਨਾਲ ਨਹੀਂ ਆਇਆ ਹੈਗਾ ਜਿਹਦੀ ਐਡਵਾਈਸ ਤੇ ਚੱਲ ਰਹੇ ਆ ਜੀ, ਤੇ ਉਹ ਸਮਾਂ ਆਉਣ ਤੇ ਕਹਿੰਦੇ ਸਾਰੀ ਗੱਲ ਮਤਲਬ ਜਿਹੜੀ ਹੈਗੀ ਆ ਬਾਹਰ ਆ ਜਾਊਗੀ
0: ਜੀ,
1: ਤੇ ਅਜੇ ਜਿਹੜਾ ਹੈਗਾ ਆ ਇਹਨਾਂ ਨੂੰ ਇਹ ਲੱਗਦਾ ਹੈਗਾ ਆ ਕਿ ਹਾਂ ਜੀ ਵੀ ਵੇਵ ਸਾਡੀ ਹੀ ਚੱਲ ਰਹੀ ਆ
0: ਜੀ,
1: ਜਿੱਦਾਂ ਆਮ ਆਦਮੀ ਪਾਰਟੀ ਦੀ ਵੇਵ ਚੱਲੀ ਸੀ ਏਦਾਂ ਹੀ ਸਾਡੀ ਵੇਵ ਚੱਲ ਰਹੀ ਆ, ਕਿਉਂਕਿ ਅਯਾਲੀ ਉਹਨਾਂ ਦੇ ਆਉਣ ਨਾਲ ਝੁੰਦਾ ਉਹਨਾਂ ਦੇ ਆਉਣ ਨਾਲ ਉਹਨਾਂ ਦਾ ਮੋਰਲ ਜਿਹੜਾ ਆ ਬਹੁਤ ਆਪਿਆ ਤੇ ਉਹਦੇ ਕਰਕੇ ਉਹ ਇਸ ਤਰੀਕੇ ਨਾਲ ਸੋਚ ਰਹੇ ਹੈਗੇ ਆ ਜੀ। ਉਹ ਕਹਿੰਦੇ ਜੀ ਵੀ ਸਾਡੇ ਪਰਿਵਾਰ ਨੇ ਜਿਹੜਾ ਆ ਸਿਰਫ ਇੱਕ ਸੀਟ ਲੜਨੀ ਆ ਜੀ, ਤੇ ਅਸੀਂ ਪਰਿਵਾਰਵਾਦ ਤੋਂ ਦੂਰ ਰਵਾਂਗੇ, ਸ਼ਹੀਦਾਂ ਦੇ ਜਿਹੜੇ ਹੈਗੇ ਆ ਤੇ ਵਾਰਸ ਆ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ। ਮੇਰਾ ਮਤ ਇਹਦੇ ਵਿਚ ਇਹ ਆ ਸਰ ਕਿ ਆਪਾਂ ਕਿਸ ਕੰਮ ਲਈ ਮਤਲਬ ਵਿਧਾਇਕ ਬਣਾਉਂਦੇ ਆ, ਉਹਦੀ ਯੋਗਤਾ ਦੇਖੋ ਕਿ ਕੀ, ਦੇਖੋ ਕੁਰਬਾਨੀਆਂ ਤਾਂ ਸਾਰਿਆਂ ਦੀਆਂ ਹੈਗੀਆਂ ਜੀ, ਬਥੇਰਿਆਂ ਬੰਦਿਆਂ ਨੇ ਅੱਜ ਤੱਕ ਕੁਰਬਾਨੀਆਂ ਦਿੱਤੀਆਂ ਤੇ ਸਿੱਖ ਧਰਮ ਤਾਂ ਹੈ ਹੀ ਕੁਰਬਾਨੀਆਂ ਤੇ ਬੇਸਡ ਹੈਗਾ ਜੀ, ਜਦੋਂ ਵੱਡ ਵਡੇਰਿਆਂ ਨੇ ਕੁਰਬਾਨੀਆਂ ਦਿੱਤੀਆਂ ਸੀ ਉਹਨਾਂ ਨੇ ਕਿਤੇ ਸੋਚਿਆ ਸੀਗਾ ਵੀ ਹਾਂ ਜੀ ਵੀ ਅੱਗੇ ਜਿਹੜੇ ਸਾਡੇ ਵਾਰਸ ਆ ਉਹਨਾਂ ਨੂੰ ਸੱਤਾ ਦੇ ਵਿਚ ਆਉਣ ਦਾ ਮੌਕਾ ਮਿਲੂਗਾ ਇਹਦੇ ਜ਼ਰੀਏ, ਗੱਲ ਤਾਂ ਇਹ ਹੈਗਾ ਨਾ ਜੀ। ਹਾਂਜੀ ਹਰ ਕਿਸੇ ਨੇ ਕੁਰਬਾਨੀ ਨੂੰ ਕੈਸ਼ ਕਰਨਾ ਕੋਈ ਜ਼ਰੂਰੀ ਨੀ ਹੁੰਦਾ, ਹੁਣ ਚੱਕਰ ਤਾਂ ਇਹ ਇਹਨਾਂ ਦਾ ਪਿਆ ਆ ਜੀ ਵੀ ਡੇਰਾ ਬਸੀ ਤੋਂ ਇਹਨਾਂ ਨੇ ਨਾ ਜੀ ਟਿਕਟ ਅਨਾਊਂਸ ਕਰ ਦਿੱਤੀ ਸੀ ਜੀ, ਉਹ ਕਰ ਦਿੱਤੀ ਸੀ ਸਤਵੰਤ ਸਿੰਘ ਹੋਣਾ ਦੇ ਬੇਟੇ ਦੀ, ਤੇ ਉਹ ਜਿਹੜੇ ਹੈਗੇ ਆ ਬੇਟੇ ਦੀ ਜਾਂ ਪੋਤਰੀ ਸਤਵੰਤ ਸਿੰਘ ਹੋਣਾ ਦੇ ਪਰਿਵਾਰ ਦੀ ਕਰ ਦਿੱਤੀ ਸੀ ਜੀ, ਤੇ ਬਿਆਨ ਸਿੰਘ ਦਾ ਪਰਿਵਾਰ ਇਹਨਾਂ ਦੀ ਲੜਕੀ ਜਿਹੜੀ ਹੈਗੀ ਆ ਉਹ ਕਹਿੰਦੀ ਸੀ ਮੈਂ ਉੱਥੇ ਚੋਣ ਲੜਨੀ ਆ ਜੀ, ਉਹ ਆਲਰੇਡੀ ਸਰਬਜੀਤ ਸਿੰਘ ਹੋਣੀ ਜਿਹੜੇ ਆ ਉਸ ਪਰਿਵਾਰ ਦੇ ਵਿੱਚ ਉਹ ਜਿਹੜੇ ਆ ਬਣ ਚੁੱਕੇ ਆ ਜੀ MP, ਉਹਦੇ ਕਰਕੇ ਜਿਹੜਾ ਹੈਗਾ ਆ ਇਹਨਾਂ ਦਾ ਵਿਵਾਦ ਸੀ ਜੀ, ਉਹਦੇ ਕਰਕੇ ਕਹਿੰਦੇ ਵੀ ਇੱਕ ਸ਼ਹੀਦ ਪਰਿਵਾਰ ਨੂੰ ਇੱਕ ਟਿਕਟ ਦੇਣੀ ਹੈਗੀ ਆ ਜੀ। ਹੁਣ ਸਵਾਲ ਇਹ ਹੈਗਾ ਕਿ ਸ਼ਹੀਦ ਪਰਿਵਾਰ ਦੇ ਵਾਰਸ ਨੂੰ ਤੁਸੀਂ ਟਿਕਟ ਦੇ ਦਿਓ, ਵੈਦਰ ਹੀਜ਼ ਫਿਟ ਟੂ ਵੀ ਸਿਟ ਇਨ ਦਾ ਪਾਰਲੀਮੈਂਟ ਔਰ ਇਨ ਦਾ ਅਸੈਂਬਲੀ, ਕਿ ਉਹ ਜਿਹੜਾ ਬੰਦੇ ਦੀ ਯੋਗਤਾ ਹੈਗੀ ਆ ਕਿ ਉਹ ਅਸੈਂਬਲੀ ਦੇ ਵਿੱਚ ਜੋ ਕੰਮ ਕਾਰ ਹੁੰਦਾ ਆ ਉਹਦੇ ਬਾਰੇ ਜਾਣੂਗਾ, ਉਹਦੇ ਕੋਈ ਜਿਹੜਾ ਹੈਗਾ ਆ ਪੰਜਾਬ ਵਾਸਤੇ।
0: ਇੱਕ ਦਿਨ ਇਹਦੇ ਉੱਤੇ ਸੋਚ ਰਿਹਾ ਸੀ, ਚਲੋ ਇੱਕ ਪਾਸੇ ਦੇਖਦੇ ਅੰਮ੍ਰਿਤਪਾਲ ਹੋਣੀ ਤਾਂ ਚਲੋ ਉੱਥੇ ਜੇਲ੍ਹ ਦੇ ਵਿੱਚ ਨੇ ਡਿਬਰੂਗੜ੍ਹ, ਠੀਕ ਹੈ ਜੀ, ਉਹ ਵੀ MP ਨੇ, ਉਹਨਾਂ ਦੀ ਤਾਂ ਚਲੋ ਕਹਿ ਸਕਦੇ ਮਜਬੂਰੀ ਹੈ ਜਾਂ ਉਹ ਬਾਹਰ ਨਹੀਂ ਆ ਸਕਦੇ ਆਪਣਾ ਕੰਮ ਕਾਰ ਨਹੀਂ ਕਰ ਸਕਦੇ, ਪਰ ਸਤਵੰਤ ਸਿੰਘ ਉਹਨਾਂ ਦੇ ਉੱਤੇ ਕਿਹੜੀ ਮਜਬੂਰੀ ਹੈ, ਉਹ ਤਾਂ ਬਾਹਰ ਹੀ ਨੇ ਜੀ, ਉਹ ਕਾਤੋਂ ਆਪਣਾ ਕਾਰਜ ਅੱਗੇ ਕਰ ਰਹੇ ਜਾਂ ਨਿਭਾ ਰਹੇ ਜੀ, ਜੋ ਉਹਨਾਂ ਦੇ MP ਦੇ ਜੋ ਵੀ ਕਾਰਜਕਾਲ ਹੈਗਾ ਉਹਨਾਂ ਦਾ ਸਿਸਟਮ ਦੇ ਵਿੱਚ।
1: ਬਾਰੇ ਸਾਹਿਬ ਮੇਰੀ ਬੇਨਤੀ ਸੁਣੋ, ਮੈਂ ਇਸ ਟੋਪਿਕ ਨੂੰ ਸਾਈਡ ਤੇ ਰੱਖਦਾ
0: ਜੀ,
1: ਮੈਂ ਜਿਹੜਾ ਸੋਚਦਾ ਹੈਗਾ ਆ ਜੀ ਕਈ ਵਾਰੀ ਵੀ ਦੇਖੋ ਪੋਲੀਟਿਕਸ ਦੇ ਵਿੱਚ ਆਉਣਾ ਜਿਹੜਾ ਆ, ਚਲੋ ਹਰ ਇੱਕ ਬੰਦੇ ਦੀ ਆਜ਼ਾਦੀ ਹੈਗੀ ਆ ਕੋਈ ਵੀ ਆ ਸਕਦਾ, ਠੀਕ ਹੈ ਜੀ, ਜਿੱਦਾਂ ਜਿਹੜਾ ਹੈਗਾ ਆ ਵੀ ਇੱਕ ਡਾਕਟਰ ਵਾਸਤੇ ਕੋਰਸ ਪਾਸ ਕਰਨਾ ਜ਼ਰੂਰੀ ਆ ਨਾ ਜੀ, ਇੱਦਾਂ ਹੀ ਇਹਦਾ ਵੀ ਇੱਕ ਕੋਰਸ ਹੋਣਾ ਚਾਹੀਦਾ ਆ ਵੀ ਜਿਹਦੇ ਵਿੱਚ 2 ਜਾਂ 3 ਸਾਲ ਦਾ ਕੋਰਸ ਹੋਵੇ, ਜਿਹਦੇ ਵਿੱਚ ਜਿਹੜਾ ਹੈਗਾ ਆ ਵੀ ਦੁਨੀਆਂ ਦੀ ਪੋਲੀਟੀਕਲ ਜਿਹੜੀਆਂ ਹੈਗੀ ਆ ਹਿਸਟਰੀ ਉਹਦੇ ਬਾਰੇ ਪੜਾਇਆ ਜਾਵੇ। ਸਾਡੇ ਇੱਥੇ ਉਹਦੀ ਗੌਰਮੈਂਟ ਫੰਕਸ਼ਨਸ ਹਾਂਜੀ ਇਹਦੇ ਤੇ ਕਿਤਾਬ ਬਣਨੀ ਚਾਹੀਦੀ ਬਕਾਇਦਾ ਤੌਰ ਤੇ। ਇੱਕ ਜਿਹੜਾ ਹੈਗਾ ਹੁਣ ਮੈਂ ਵਕੀਲ ਆ ਜੀ, ਮੈਨੂੰ ਨੀ ਪਤਾ ਵੀ ਅਫਸਰਸ਼ਾਹੀ ਦੇ ਵਿੱਚ ਜਿਹੜਾ ਹੈਗਾ ਆ ਵੀ ਹਾਂ ਜੀ ਆ ਸੈਕਟਰੀ ਹੋਮ ਲਾਤਾ ਆ, ਇਹਨੂੰ ਜਿਹੜਾ ਹੈਗਾ ਆ ਸੈਕਟਰੀ ਫਲਾਨਾ ਲਾਤਾ ਆ, ਉਹਦਾ ਕੀ ਕੰਮ ਆ ਤੇ ਉਹਦਾ ਕੀ ਕੰਮ ਆ, OSD ਲਾਤਾ ਆ, OSD ਦਾ ਕਿਹੜੇ OSD ਦਾ ਕਿੰਨੇ OSD ਲੱਗ ਸਕਦੇ ਆ, ਕੀ ਹਿਸਾਬ ਕਿਤਾਬ ਹਾਂਜੀ, ਉਹਦਾ ਕੀ ਕੰਮ ਹੈਗਾ, ਕੀ ਉਹਦੇ ਕੋਲੋਂ ਕਰਾਉਣਾ ਹੈਗਾ ਹੈ ਜੀ, ਵੀ ਤਾਂ ਕਿ ਜਿਹੜਾ ਆ ਵੀ ਕੱਲ ਨੂੰ ਜਿਹੜਾ ਬੰਦਾ ਲੀਡਰ ਬਣ ਜਾਏ ਜਾਂ ਮੁੱਖ ਮੰਤਰੀ ਬਣ ਜਾਏ ਉਹਨੂੰ ਅਫਸਰਸ਼ਾਹੀ ਗੁਮਰਾਹ ਨਾ ਕਰ ਸਕੇ। ਇਸ ਕਰਕੇ ਇਹਦਾ ਬਕਾਇਦਾ ਤੌਰ ਤੇ ਚਾਹੇ 2 ਸਾਲ ਦਾ ਕੋਰਸ ਹੀ ਰੱਖਣ ਜੀ, ਉਹ ਕੋਰਸ ਪਾਸ ਕਰਕੇ ਉਹ ਤੋਂ ਬਾਅਦ ਜਿਹੜਾ ਹੈਗਾ ਆ ਵੀ ਲੋਕਾਂ ਦੀ ਚੋਇਸ ਨਾਲ ਪਾਰਟੀ ਜਿਹੜੀ ਆ ਉਹ ਕੈਂਡੀਡੇਟ ਉਹਦੇ ਵਿੱਚੋਂ ਦੇਣ, ਉਹ ਫਿਰ ਜਾ ਕੇ ਤੇ ਉੱਥੇ ਕੰਪੀਟ ਕਰਨ ਬਕਾਇਦਾ ਤੌਰ ਤੇ, ਤੇ ਆਪਣਾ ਲੋਕਤੰਤਰ, ਕਿਉਂਕਿ ਵਿਧਾਨ ਸਭਾ ਦੇ ਵਿੱਚ ਵੀ ਉਦੋਂ ਬੰਦੇ ਦਾ ਕੋਈ ਟੈਲੈਂਟ ਹੋਵੇ ਵੀ ਹਾਂ ਜੀ ਅਸੀਂ ਕਾਨੂੰਨ ਬਣਾਉਣਾ ਆ, ਕਾਨੂੰਨ ਬਾਰੇ ਪਤਾ ਹੋਵੇ, ਇਹ ਨਾ ਹੋਵੇ ਆ ਇਹ ਹੁਣ ਉਹ ਹੀ ਨੇਤਾ ਹੈਗਾ ਜਿਹੜਾ ਕੋਈ ਮੋਬਾਈਲ ਠੀਕ ਕਰਨਾ ਜਾਣਦਾ ਹੈਗਾ ਆ, ਉਹ ਮੋਬਾਈਲ ਵਧੀਆ ਤਰੀਕੇ ਨਾਲ ਠੀਕ ਕਰ ਸਕਦਾ ਆ,
0: ਬਿਲਕੁਲ
1: ਉਹ ਕਾਨੂੰਨ ਨਹੀਂ ਬਣਾ ਸਕਦਾ ਵਧੀਆ ਤਰੀਕੇ ਨਾਲ, ਕਿਉਂਕਿ ਉਹਨੇ ਤਾਂ ਪੜ੍ਹਿਆ ਹੀ ਨੀ, ਬਾਕੀ ਜਥੇਦਾਰ ਸਾਹਿਬ ਦੇ ਸਾਹਮਣੇ ਜਾ ਕੇ ਸਾਰੇ ਬਹਿ ਗਏ ਆਰਾਮ ਨਾਲ ਵੀ ਹਾਂ ਜੀ ਅਸੀਂ ਤਾਂ ਪੜ੍ਹਿਆ ਨੀ, ਕੋਈ ਮੋਬਾਈਲ ਠੀਕ ਕਰਦਾ ਚਲਾ ਗਿਆ ਤੇ ਕੋਈ ਉਸ ਤਰੀਕੇ ਨਾਲ ਚਲਾ ਗਿਆ, ਤੇ ਉਹ ਜਿਹੜੇ ਹੈਗੇ ਆ
0: ਬਿਲਕੁਲ
1: ਪੈਂਚਰਾਂ ਵਾਲਾ ਭੋਲਾ ਪੈਂਚਰਾਂ ਵਾਲਾ ਜਿਹੜਾ ਹੈਗਾ ਪੈਂਚਰ ਵਧੀਆ ਲਾ ਸਕਦਾ ਹੈ ਜਿੱਦਾਂ ਟਵਾਣਾ ਸਾਹਿਬ ਕਹਿੰਦੇ ਹੁੰਦੇ ਆ, ਬਟ ਉੱਥੇ ਜਿਹੜਾ ਆ ਵਿਧਾਨ ਸਭਾ ਦੇ ਵਿੱਚ ਤਾਂ ਜਿਹਨੂੰ ਵਿਧਾਨ ਦੀ ਨੌਲੇਜ ਹੈਗੀ ਆ ਵਿਧਾਨ ਬਾਰੇ ਜਾਣਦਾ ਹੈਗਾ ਆ ਜੀ, ਉਹੋ ਹੀ ਉੱਥੇ ਭੇਜਣਾ ਚਾਹੀਦਾ ਆ, ਤੇ ਉਹੋ ਜਿਹੇ ਬੰਦੇ ਜਦੋਂ ਜਾਣਗੇ ਉਦੋਂ ਹੀ ਜਿਹੜੇ ਜਿਹਨਾਂ ਨੂੰ ਪਾਲਿਸੀ ਬਣਾਉਣ ਦੇ ਵਿੱਚ ਮਾਸਟਰੀ ਹੋਵੇਗੀ ਜਾਂ ਮਤਲਬ ਜਿਹੜਾ ਆ ਸਮਝ ਸਕਦੇ ਹੋਣਗੇ ਐਡਮਿਨਿਸਟ੍ਰੇਸ਼ਨ ਨੂੰ ਸਮਝ ਸਕਦੇ ਹੋਣਗੇ,
0: ਡਿਬੇਟ ਵੀ ਤਾਂ ਤਾਂ ਹੀ ਕਰ ਸਕਦੇ ਨਾ ਉਹਦੇ ਉੱਤੇ, ਡਿਬੇਟ ਵੀ ਤਾਂ ਹੀ ਹੋ ਸਕਦੀ ਹੈ ਜੇ ਮੋਰੇ ਪੂਰੇ ਅੰਕੜੇ ਹੋਣਗੇ, ਪਤਾ ਹੋਏਗਾ ਦੇ ਫਾਇਦੇ ਕੀ ਨੇ ਜਾਂ ਦੇ ਨੁਕਸਾਨ ਕੀ ਨੇ ਜੀ।
1: ਪਰ ਸਾਹਿਬ ਦੇਖੋ ਡਾਕਟਰ ਮਨਮੋਹਨ ਸਿੰਘ ਨੇ ਜਿਹੜਾ ਹੈਗਾ ਆ ਜੇ ਪ੍ਰਾਈਮ ਮਿਨਿਸਟਰ ਜਿਹੜੀ ਹੈਗੀ ਆ ਉਹਦੀ ਪੋਸਟ ਹਾਸਲ ਕੀਤੀ ਤੇ ਉਹਨਾਂ ਨੇ ਕਦ ਕਿਸ ਤਰੀਕੇ ਨਾਲ ਕੀਤੀ, ਕਿਉਂ ਬਿਕੋਜ਼ ਹੀ ਵਾਜ਼ ਮਤਲਬ ਜਿਹੜਾ ਹੈਗਾ ਆ ਵੀ ਅਵੇਕਨਡ ਹਾਂਜੀ, ਉਹ ਐਜੂਕੇਟਡ ਸੀਗੇ, ਇੰਨੇ ਜ਼ਿਆਦਾ ਐਜੂਕੇਟਡ ਸੀ ਕਿ ਉਹਨਾਂ ਦੇ ਬਰਾਬਰ ਦਾ ਉੱਥੇ ਹੈ ਕੋਈ ਨੀ ਸੀ
0: ਬਿਲਕੁਲ
1: ਹਾਂਜੀ, ਤਾਂ ਹੀ ਉਹਨਾਂ ਨੇ ਹਾਸਲ ਕੀਤੀ ਆ, ਉਹ ਤੋਂ ਉਹਨਾਂ ਤੋਂ ਇਲਾਵਾ ਜਿਹੜਾ ਹੈਗਾ ਸੈਂਟਰ ਦੇ ਵਿੱਚ ਤੁਸੀਂ ਦੱਸੋ ਕਿਹੜਾ ਮਿਨਿਸਟਰ ਜਿਹੜਾ ਆ ਜਾ ਕੇ ਤੇ ਇਸ ਤਰੀਕੇ ਨਾਲ ਕੋਈ ਨਾਮ ਕਮਾ ਕੇ ਆਇਆ ਹੋਵੇ, ਸਾਡੇ ਲੋਕਾਂ ਨੂੰ ਤਾਂ ਜਿਹੜੇ ਹੈਗੇ ਆ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਇੰਗਲਿਸ਼ ਦੇ ਵਿੱਚ ਗੱਲ ਨਹੀਂ ਕਰ ਸਕਦੇ ਹਾਂਜੀ, ਉਹ ਜਿਹੜੇ ਬੰਦਿਆਂ ਨੇ ਇੱਦਾਂ ਜਾਣਾ ਹੋਵੇ ਵੀ ਹਾਂ ਜੀ ਉੱਥੇ ਸੈਂਟਰ ਦੇ ਵਿੱਚ ਜਾਣਾ ਹੈਗਾ ਤੇ ਉਹਨਾਂ ਨੂੰ 3 ਲੈਂਗੁਏਜ ਦੀ ਜਿਹੜੀ ਨੌਲੇਜ ਆ ਮਸਟ ਹੋਣੀ ਚਾਹੀਦੀ ਹੈਗੀ ਆ, ਉਹਨਾਂ ਨੂੰ ਵਰਲਡ ਦੇ ਵਿੱਚ ਜਿਹੜਾ ਹੈਗਾ ਆ ਵਰਲਡ ਹਿਸਟਰੀ ਦਾ ਪਤਾ ਹੋਣਾ ਚਾਹੀਦਾ ਆ, ਸਾਰੇ ਦੇਸ਼ਾਂ ਦੀ ਪਾਲਿਸੀ ਪਤਾ ਹੋਣੀ ਚਾਹੀਦੀ ਆ, ਤਾਂ ਕਿ ਉਹ ਉੱਥੇ ਜਾ ਕੇ ਜਿਹੜਾ ਹੈਗਾ ਜਦੋਂ ਦਿੱਲੀ ਦੇ ਵਿੱਚ ਜਾ ਕੇ ਤੇ ਪਾਰਲੀਮੈਂਟ ਚ ਬਹਿਣਗੇ ਤੇ ਉਹ ਸਰਕਾਰ ਕਿਸੇ ਉਹਨਾਂ ਨੂੰ ਅਹੁਦਾ ਦੇਣਾ ਮਜਬੂਰੀ ਹੋ ਜਾਊਗਾ ਵੀ ਇੰਨਾ ਟੈਲੈਂਟਡ ਬੰਦਾ ਆ ਉਹਨੂੰ ਏਦਾਂ ਹੀ ਨਹੀਂ ਛੱਡਿਆ ਜਾ ਸਕਦਾ। ਹਾਂਜੀ ਉਹਦੀ ਕੁਆਲੀਫਿਕੇਸ਼ਨ ਜਿਹੜੀ ਹੈਗੀ ਹੈ, ਅਸੀਂ ਤਾਂ ਹੁਣ ਰੋਂਦੇ ਹੈਗੇ ਆ ਜੀ ਵੀ ਹਾਂ ਜੀ ਵੀ ਸਿੱਖਾਂ ਦੇ ਬੱਚੇ ਜਾਂ ਪੰਜਾਬੀ ਬੱਚੇ ਜਿਹੜੇ ਹੈਗੇ ਆ ਉਹ ਕੰਪੀਟੀਸ਼ਨ ਐਗਜ਼ਾਮੀਨੇਸ਼ਨ ਦੇ ਵਿੱਚ ਜਿਹੜਾ ਆ ਬਹੁਤ ਘੱਟ ਆ ਰਹੇ ਹੈਗੇ ਆ, ਤੇ ਰੁਝਾਨ ਤਾਂ ਸਾਰਿਆਂ ਦਾ ਇਹ ਹੈਗਾ ਆ
0: ਪਲੱਸ 2 ਪੜ੍ਹਿਆ ਤਾਂ ਐਜੂਕੇਸ਼ਨ ਮਿਨਿਸਟਰ ਲਾ ਦਿੰਦੇ ਨੇ ਜੀ, ਤੇ ਜਿਹੜਾ ਹੁਣ ਕਿਸੇ ਨਾ ਕੋਈ ਸਪੋਰਟਸ ਦੇ ਨਾਲ ਲੈਣਾ ਦੇਣਾ ਨਹੀਂ ਆ ਉਹ ਮਿਨਿਸਟਰ ਲਾ ਦੇਣਾ ਜੀ, ਜਿਹਨੇ ਕਦੇ ਟ੍ਰੇਨ ਦੇ ਬਾਰੇ ਰੇਲ ਦੇ ਬਾਰੇ ਇੰਜੀਨੀਅਰਿੰਗ ਨਹੀਂ ਕੀਤੀ ਉਹਨੂੰ ਪਤਾ ਹੀ ਕੁਝ ਨਹੀਂ ਗਾ ਲਾਈਨਾਂ ਕਿੱਦਾਂ ਵਿਛਾਈਆਂ ਜਾਂਦੀਆਂ ਕੀ ਟੈਕਨੀਕ ਚੱਲਦੀ ਹੈ ਉਹਨੂੰ ਰੇਲ ਮੰਤਰੀ ਬਣਾ ਦਿੰਦੇ ਨੇ ਜੀ, ਤੇ ਬੇੜਾ ਤਾਂ ਆਪੇ ਬਹਿਣਾ ਹੀ ਬਹਿਣਾ ਸੈਣੀ ਸਾਹਿਬ।
1: ਦੇਖੋ ਇਹ ਦੂਰਦਰਸ਼ਤਾ ਜਿਹੜੀ ਹੈਗੀ ਆ ਇਹ ਬਾਦਲ ਸਾਹਿਬ ਚ ਵੀ ਸੀ
0: ਜੀ,
1: ਉਹਨਾਂ ਨੇ ਤੋਤਾ ਸਿੰਘ ਨੂੰ ਐਜੂਕੇਸ਼ਨ ਮਿਨਿਸਟਰ ਬਣਾਇਆ ਜਿਹੜਾ ਬਿਲਕੁਲ ਅਨਪੜ੍ਹ ਸੀ, ਜਿਹੜਾ ਬਿਲਕੁਲ ਅਨਪੜ੍ਹ ਸੀ ਹੈ ਜੀ, ਸੋ ਇਸ ਕਰਕੇ ਹਾਂ ਜੀ।

0: ਠੀਕ ਹੈ, ਕਹਿੰਦਾ ਬਹੁਤ ਹਮਲੇ ਹੋਏ ਸਾਡੇ ਤੇ, ਕਹਿੰਦਾ
1: ਜੀ
0: ਪਰ ਅਸੀਂ ਡਰਦੇ ਨਹੀਂ ਹੈਗੇ।
1: ਜੀ
0: ਇਹ ਪਾਰਟੀ ਤੇ ਹਮਲਾ ਸੀਗਾ ਜੀ,
1: ਜੀ
0: ਹਾਂਜੀ। ਤੇ
2: ਨਹੀਂ
0: ਮੈਂ ਪੁੱਛਦਾ
2: ਮੈਂ ਤਾਂ
0: ਕਿ ਕਿਆ
2: ਸੋਚਦਾ
0: ਤੂੰ
2: ਬਿਹਤਰ ਆ ਜੀ। ਹਾਂਜੀ ਹਾਂਜੀ ਹਾਂਜੀ ਮੈਂ ਕਿਹਾ, ਮੈਂ
0: ਇਹ
2: ਤਾਂ ਇਹ ਸੋਚਦਾ ਹੈਗਾ ਆ ਕਿ ਮੈਨੂੰ ਭਾਰਤ ਸਾਹਿਬ ਨੇ ਖਬਰ ਦੱਸੀ ਤੇ ਮੈਂ ਸੋਚ ਰਿਹਾ ਸੀ ਵੀ ਉਹਨਾਂ ਨੂੰ ਆਰਾਮ ਕਰ ਲੈਣਾ ਚਾਹੀਦਾ ਸੀ,
1: ਚਾਹੀਦਾ ਹੈ ਜੀ।
2: ਤੇ ਮੈਡਮ ਹਾਂਜੀ ਮੈਡਮ ਹਰਸਿਮਰਤ ਕੌਰ ਨੇ ਜਿਸ ਤਰੀਕੇ ਦੀ ਬਿਆਨਬਾਜੀ ਕੀਤੀ ਹੈਗੀ, ਉਹਨਾਂ ਨੂੰ ਤਾਂ ਮਹੀਨਾ ਜੇ ਆਰਾਮ ਕਰਨਾ ਚਾਹੀਦਾ ਸੀ।
1: ਜੀ
2: ਹਾਂਜੀ ਉੱਥੇ ਉਹ ਕਹਿੰਦੇ ਦਿਲ ਤੇ ਬਸ ਦਿਲ ਤੇ ਵੱਜੀ ਜਾ ਕੇ ਪਿੱਛੇ ਰਹਿ ਗਈ ਥੋੜੀ ਜਿਹੀ ਇੰਨੀ ਕੁ, ਹਾਂਜੀ
1: ਜੀ
2: ਬਾਕੀ ਉਹ ਆਰ ਪਾਰ ਖੰਜਰ ਹੋ ਗਿਆ, ਆਰ ਪਾਰ ਖੰਜਰ ਹੋ ਗਿਆ। ਹਾਂਜੀ
0: ਉਹ ਮੈਂ ਕਹਾਣੀ ਨੀ
2: ਹੋਰ
0: ਸੁਣਾਈ ਰਾਜਨ ਜੀ ਸ਼ੰਮੀ ਭਾਜੀ ਨੂੰ। ਉਹ ਮੇਰਾ ਦੋਸਤ ਸੀਗਾ, ਹੈਗਾ ਤਾਂ 35 ਕਿਲੋ ਦਾ, ਬੁਲਟ ਮੋਟਰਸਾਈਕਲ ਤੇ ਉੱਭੜ ਕੇ ਗਿਰ ਗਿਆ,
1: ਜੰਪ
0: ਤੇ ਸੱਟਾਂ ਲੱਗ ਗਈਆਂ ਉਹਦੇ। ਉਹ ਅਸੀਂ ਗਏ ਉਹਦੀ ਖਬਰ ਲੈਣ, ਉਹ ਵਿਚਾਰਾ ਪਿਆ ਮੰਜੀ ਜੀ ਤੇ ਛੋਟੀ ਜੀ ਤੇ।
1: ਜੀ
0: ਬੇਬੇ ਉੱਠਣ ਲੱਗੀ, ਕਹਿੰਦੀ ਉਹਦੀ ਉਹਨੂੰ ਅਸੀਂ ਬੀਬੀ ਉਹ ਕਹਿੰਦੀ ਉਹਦੀ ਬੀਬੀ ਨੂੰ ਕਹਿੰਦੀ ਚੰਗਾ ਭੈਣੇ ਰੱਬ ਨੇ ਰੱਖ ਲੇ
1: ਜੀ
0: ਦਿੱਤਾ ਲਿਆ ਮੂਹਰੇ ਆ ਗਿਆ। ਉਹ ਕਹਿੰਦਾ ਬੇਬੇ ਕੋਈ ਦਿੱਤਾ ਲਿਆ ਮੂਹਰੇ ਨੀ ਆਇਆ, ਮੂਹਰੇ ਦਾ ਰੋੜ ਆਇਆ ਸੀ।
1: ਜੀ ਤੁਗਲਾਟੀ ਲੱਗ ਗਈ
0: ਉਹ ਖਾਮਾ ਭਾਈ ਦਿਲ ਤੇ ਲੱਗਣੀ, ਮੂਹਰੇ ਬਾਂਹ ਆ ਗਈ,
1: ਜੀ
0: ਮੂਹਰੇ
1: ਦਿਲ
0: ਤਾਂ ਬਾਂਹ ਆਈ ਹੈ
1: ਜੀ।
0: ਤੇ
2: ਉਹ ਗੱਲ
0: ਤੁਸੀਂ ਬਾਂਝੇ ਰਹਿ ਗਏ, ਇਹ ਬਾਂਝੇ ਰਹਿ ਗਏ। ਮੈਨੂੰ ਲੱਗਦਾ ਰਾਜ ਜੀ ਤੁਸੀਂ ਇਹ ਕਹਾਣੀ ਸੁਣ ਤੋਂ ਬਾਂਝੇ ਰਹਿ ਗਏ, ਤੁਹਾਨੂੰ ਫੇਰ ਸੁਣਾਉਂਗੇ। ਮੈਂ ਕਈ ਵਾਰੀ ਤੁਹਾਨੂੰ ਬਾਬਾ ਰੀਡ ਦਾ ਸੁਣਾ ਦਿੱਤੀ, ਬਹੁਤ ਵਧੀਆ ਕਹਾਣੀ ਹੈ, ਸਟੋਰੀ ਸੀਗੀ
1: ਬਿਲਕੁਲ ਜੀ।
0: ਉਹਨਾਂ
2: ਉਹ
0: ਦੇਖੋ
2: ਗੱਲ
0: ਮੈਂ
2: ਕਹਿੰਦਾ
0: ਕਿ
2: ਜੀ
0: ਹਾਂਜੀ
2: ਇਹ ਕਹਿੰਦਾ 5-4 ਭਰਾ ਹੈਗੇ ਸੀ ਇੱਥੇ ਲਾਗੇ ਪਿੰਡ ਹੈਗਾ ਜਾ, ਤੇ ਉਹ ਮੁੰਡਾ ਤੇ ਉਹ ਮੁੰਡੇ ਦਾ ਹੋਇਆ ਮੋਟਰਸਾਈਕਲ ਤੋਂ ਐਕਸੀਡੈਂਟ। ਉਹਦੀ ਦਾਦੀ ਕਿਤੇ ਦੂਜੇ ਤਾਏ ਚਾਚੇ ਦੇ ਰਹਿੰਦੀ ਹੈਗੀ ਸੀ, ਜਾਂ ਇੱਦਾਂ ਕਰਕੇ ਉਹਨੂੰ ਵੀ ਮਾੜਾ ਮੋਟਾ ਪਤਾ ਲੱਗਾ ਵੀ ਐਕਸੀਡੈਂਟ ਹੋਇਆ, ਬਾਕੀ ਗੱਲ ਕੋਈ ਪਤਾ ਨੀ। ਪਿੰਡ ਵਾਲੇ ਪੱਟੀ ਪੁੱਟੀ ਕਰਾ ਕੇ ਲੈ ਕੇ ਆਉਂਦੇ, ਫਲਾਨਾ ਗਿਆ ਜੀ ਲੈਣ, ਢਿਮਕੜਾ ਗਿਆ ਲੈਣ, ਬੁੜੀ ਨੂੰ ਪਤਾ ਕੱਖ ਨੀ ਸੁਣਦਾ ਵੀ ਘੱਟ। ਉਹ ਆ ਕੇ ਜਿਹੜਾ ਹੈਗਾ ਜਾ ਉਹ ਅਜੇ ਆਏ ਨੀ, ਤੇ ਉਹਨੂੰ ਉਡੀਕੀ ਜਾਂਦੇ, ਕਹਿੰਦੇ ਹਾਂਜੀ ਗਏ ਆ ਲੈ ਆਉਂਦੇ ਲੈ ਆਉਂਦੇ। ਤੇ ਇੱਕ ਨੇ ਜਾ ਕੇ ਕਹਿੰਦੀ ਕਾਕਾ ਲੋਤ, ਕਾਕਾ ਲੋਤ ਆ ਗਈ ਜੀ।
1: ਅੱਛਾ ਜੀ ਅੱਛਾ ਜੀ
2: ਉਹ ਕਹਿੰਦਾ ਮੈਨੂੰ ਇੱਕ ਵਾਰੀ ਤਾਂ ਯਕੀਨ ਨਾ ਆਵੇ ਬੁੜੀ ਪੁੱਛਦੀ ਕੀ ਹੈਗੀ ਆ। ਹਾਂਜੀ ਤੇ ਬੁੜੀ ਨੂੰ ਇਹ ਦੇਖੇਗਾ ਵੀ ਉਹਦੇ ਪੱਟੀਆਂ ਪੁੱਟੀਆਂ ਕਰਾ ਕੇ ਲਿਆਉਣੀ ਆ, ਉਹਨੇ ਤਾਂ ਐਕਸੀਡੈਂਟ ਸੁਣਿਆ ਤੇ ਉਹ ਤਿਆਰੀ ਲੋਥ ਦੇਖਣ ਆ ਗਈ। ਹਾਂਜੀ
1: ਏਦਾਂ ਹੀ ਮਰਿਆ ਹੀ ਘਰ ਆਉਂਦਾ ਪੱਟੀਆਂ।
2: ਚਲੋ ਆਪਾਂ ਤਾਂ ਸ਼ੁਕਰ ਆ ਬੜਾ ਸਾਹਿਬ ਦੇ ਦਰਸ਼ਨ ਕੀਤੇ। ਹਾਂਜੀ
0: ਨਹੀਂ ਉਹ ਜਿਹੜਾ ਸਾਡਾ ਦੋਸਤ ਸੀ ਨਾ ਉਹ ਜੰਮਿਆ ਵੀ ਮਤਲਬ 7-8 ਮਹੀਨੇ ਦੇ ਦਾ ਹੀ, ਮਤਲਬ ਸਤਮਾਹ ਜਿਵੇਂ ਕਹਿ ਦਿੰਦੇ ਸੀ। ਇੱਕ ਉਹਦਾ ਕੱਦ ਵੀ 4-5 ਫੁੱਟ ਤੋਂ ਵੀ ਨੇੜੇ ਸੀ, 5 ਫੁੱਟ ਤੇ ਕੱਦ ਵੀ ਵਜਨ ਵੀ ਉਹਦਾ 40 ਕਿਲੋ। ਉਹਨੇ ਜਾਣੀ ਘਰੋਂ ਇੱਕ ਉਹਨਾਂ ਕੋਈ ਜੀਪ ਹੁੰਦੀ ਸੀ, ਜੀਪ ਤੇ ਉਹਦੇ ਪੈਰ ਮਾਰ, ਜੀਪ ਚੱਕਣੀ ਜੇ ਬੁਲਟ ਸਕੂਟਰ ਨਾ ਚੱਕਣਾ, ਬੁਲਟ ਮੋਟਰਸਾਈਕਲ ਤੇ ਸਫ਼ਰ ਕਰਨਾ। ਉਹ ਬਥੇਰਾ ਕਹਿਣਾ ਤੇਰੇ ਪੈਰ ਨੀ ਆਉਂਦੇ, ਉਹਨੇ ਕਹਿੰਦਾ ਇੰਨਾ ਬੁਲਟ ਮੋਟਰਸਾਈਕਲ ਭਜਾਇਆ ਰਾਜਨ ਜੀ, ਉਹ ਸੜਕ ਬਣ ਰਹੀ, ਬੱਟੇ ਹਿੱਟੇ ਹੋਏ ਸੀਗੇ
1: ਜੀ,
0: ਤੇ ਉਹ ਇੰਨੀ ਤੇਜ ਭਜਾਇਆ ਕਿਤੇ ਉੱਭੜ ਗਿਆ ਮੋਟਰਸਾਈਕਲ ਨੂੰ, ਕਿਹੜਾ ਪਤਾ ਸੀ ਵੀ ਬੁਲਟ ਵੀ ਮੇਰੇ ਉੱਪਰ ਕੋਈ ਬੈਠਾ ਹੈ। ਉੱਭੜ ਗਿਆ, ਉੱਭੜ ਕੇ ਗਿਆ ਉਧਰ ਖੇਤਾਂ ਚ, ਮਤਲਬ ਰੋਡ ਦਾ ਉਹਦੇ ਸੱਟਾਂ ਬਹੁਤ ਲੱਗੀਆਂ, ਉਹ ਕਿਤੇ ਨਾਲ ਬਰਸੀਨ ਵੱਢਦੇ ਸੀ ਉਹਨਾਂ ਨੇ ਚੱਕ ਕੇ ਘਰੇ ਛੱਡ ਗਏ, ਪਤਾ ਸੀ ਵੀ ਉਹਨਾਂ ਦਾ ਮੁੰਡਾ
1: ਜੀ।
0: ਉਹ ਜਦੋਂ ਨਾ ਆਇਆ ਕਹਿੰਦੇ ਅਸੀਂ ਖਬਰ ਲੈਣ ਚਲੇ ਗਏ ਹਨਾ
1: ਜੀ।
0: ਉਹ ਮੰਜੇ ਤੇ ਪਿਆ ਰਗੜਾਂ ਲੱਗੀਆਂ ਸੀ ਉਹਦੇ, ਅਸੀਂ ਤਾਂ ਪਹਿਲਾਂ ਤਾਂ ਕਹੀਏ ਵੀ ਤੈਨੂੰ ਕੀ ਲੋੜ ਸੀ ਹੋਏ। ਉਹ ਮੁੰਡੇ ਨੇ ਸਾਡੇ ਨੂੰ ਕੋਈ ਗੱਲ ਬਹੁਤ ਆਉਂਦੀ, ਉਹ ਕਹਿੰਦਾ ਜਿਨ੍ਹਾਂ ਨੇ ਤੈਨੂੰ ਚੱਕਿਆ ਸੀ, ਕਹਿੰਦਾ ਅਸੀਂ ਉਹਨਾਂ ਕੋਲ ਖੜ ਗਏ ਵੀ ਯਾਰ ਵੀ ਗੱਲ ਕੀ ਹੋਈ। ਉਹ ਕਹਿੰਦਾ ਯਾਰ ਅਸੀਂ ਇਹ ਤਾਂ ਇਹਦੇ ਕੰਨੀ ਤਾਂ ਧਿਆਨ ਨਾ ਦੇ, ਕਹਿੰਦਾ ਅਸੀਂ ਇਹਨੂੰ ਤਾਂ ਲੱਭ ਲਿਆ ਵੀ ਇਹ ਪਿੱਛੇ ਬੈਠਾ, ਕਹਿੰਦਾ ਅਸੀਂ ਤਾਂ ਇਹ ਲੱਭੀ ਗਿਆ ਵੀ ਜਿਹੜਾ ਚਲਾਉਂਦਾ ਸੀ ਉਹ ਕਿੱਥੇ ਚਲਿਆ ਗਿਆ, ਹੁਣ ਸਾਨੂੰ ਤਾਂ ਪਤਾ ਵੀ ਚਲਾਉਂਦਾ ਤਾਂ ਇਹ ਪਿਆ ਮੱਝੇ ਤੇ ਚੀਚੀਆਂ ਲਈ ਜਾਵੇ। ਉਹ ਕਹਿੰਦਾ ਸਾਨੂੰ ਖਾਸ ਚਿਰ ਤਾਂ ਇਹੀ ਲੱਗ ਗਿਆ ਵੀ ਚਲਾਉਣ ਵਾਲਾ ਬੰਦਾ ਕਿੱਧਰ ਚਲਿਆ ਗਿਆ,
1: ਕਾਲਾ ਜ਼ਿਆਦਾ ਦੀਦੀ।
0: ਜਦੋਂ ਉੱਠ ਕੇ ਬੇਬੇ ਕਹਿੰਦੀ ਚੰਗਾ ਭੈਣੇ ਦਿੱਤਾ ਲਿਆ ਮੂਹਰੇ ਆ ਗਿਆ, ਉਹ ਕਹਿੰਦਾ ਦਿੱਤਾ ਲੈ ਨੀ ਵੀ ਕਹਿੰਦਾ ਰੋੜਾ ਆਇਆ
1: ਰੋੜਾ ਮੂਹਰੇ ਆ ਗਿਆ। ਬਿਲਕੁਲ
0: ਉਹ ਕਹਿੰਦੇ ਉਹ ਸੁਖਬੀਰਵਾਲ ਜੀ ਕਹਿੰਦੇ 125 ਸਾਲ ਪੁਰਾਣੀ ਪਾਰਟੀ ਹੈ, ਕਹਿੰਦਾ
1: ਜੀ
0: ਕਹਿੰਦਾ ਵੀ ਇਹਦੇ ਤੇ ਕਹਿੰਦਾ ਬਹੁਤ ਹਮਲੇ ਪਹਿਲਾਂ ਹੋਏ ਨੇ। ਇਹ ਪਾਰਟੀ ਦੇ ਹਮਲਾ ਸੀ, ਥੋੜੀ ਕਰਤੂਤਾਂ ਦੇ ਹਮਲਾ ਸੀ, ਚਲੋ ਹੈ ਤਾਂ ਮਾੜਾ ਆਪਾਂ ਇਹ ਨੀ ਕਹਿੰਦੇ। ਰਾਜਨ ਜੀ ਆ ਦੇਖੋ ਜੇ ਪੜ੍ਹੇ ਲਿਖੇ ਚੁਣਨਗੇ ਨਾ, ਪਹਿਲਾਂ ਦਾ ਅਸੀਂ ਕਹਿੰਦੇ ਹਾਂ ਦੇਖੋ ਮਤਲਬ ਚਲੋ 84 ਵੇਲੇ ਜੋ ਹੋਇਆ ਉਦੋਂ ਬਾਅਦ ਮਲੋਏ ਹੋਣੀ ਚੁਣ ਲਏ
1: ਜੀ,
0: ਮੰਨ ਲੈਂਦੇ ਹਾਂ ਵੀ ਸਾਡੇ ਬਜ਼ੁਰਗ ਅਨਪੜ੍ਹ ਸੀਗੇ
1: ਜੀ।
0: ਉਦੋਂ ਬਾਅਦ ਤੋਂ ਹੁਣ ਤੱਕ ਅਸੀਂ ਕੀ ਸਿੱਖਿਆ, ਹੁਣ ਜਿਹਨੂੰ ਮਰਜ਼ੀ ਕਢਾ ਦਿਓ ਅਸੀਂ ਫੇਰ ਵੋਟਾਂ ਪਾ ਦਿੰਦੇ ਜੀ। ਆ ਸਰਬਜੀਤ ਬਣਾਤਾ, ਅੰਮ੍ਰਿਤਪਾਲ ਬਣਾਤਾ
1: ਜੀ,
0: ਜਿਨ੍ਹਾਂ ਨੇ ਕਦੇ ਚੰਡੀਗੜ੍ਹ ਨੀ ਗਏ ਉਹ ਅਸੀਂ ਦਿੱਲੀ ਵਾੜਤੇ, ਤੇ ਉੱਥੇ ਜਾ ਕੇ ਇਹਨਾਂ ਨੇ ਕੀ ਗੱਲ ਕੀ ਕਰਨੀ ਹੈ ਜੀ।
1: ਬਿਲਕੁਲ,
0: ਤੇ ਪਾਰਟੀਆਂ ਨੂੰ ਵੀ ਇਹੋ ਜਿਹੀ, ਜਿਵੇਂ ਤੁਸੀਂ ਦੱਸ ਕੇ ਹਟੇ ਹੋ, ਪਾਰਟੀਆਂ ਨੂੰ ਵੀ ਇਹੋ ਜਿਹੇ ਬੰਦੇ ਚਾਹੀਦੇ ਨੇ,
1: ਚਾਹੀਦੇ ਨੇ ਜੀ।

0: ਠੀਕ ਹੈ, ਜੇ ਉਹ ਪੜ੍ਹੇ ਲਿਖੇ ਅੱਗੇ ਲੈ ਕੇ ਆਉਣਗੇ ਤੇ ਫਿਰ ਉਹ ਗੱਲ ਕਰਨਗੇ, ਛਾਉਣਗੇ ਜੀ।
1: ਜੀ, ਨਾਲੇ ਇਹਦੇ ਵਿੱਚ ਇੱਕ
0: ਫਾਇਦਾ ਹੋਰ ਔਜਲਾ ਸਾਹਿਬ ਮੈਂ
1: ਦੇਖਦਾ
0: ਨਾ, ਜਿਹੜੇ ਰਾਜ, ਇੱਕ ਮਿੰਟ, ਜਿਹੜੇ ਰਾਜ ਸਭਾ ਦੇ ਸੀਟਾਂ, ਉਹ ਬੰਦਾ ਮੁੱਲ ਲੈ ਕੇ ਆਉਣ ਲੱਗ ਗਿਆ, ਕਦੇ ਬਜਾਜ ਵਾਲੇ ਆ ਗਏ ਜੀ,
1: ਜੀ
0: ਹੈਂ, ਆ ਪਿੱਛੇ ਹਿੰਦੂ ਭਰਾ ਉਹਨਾਂ ਚੋਂ ਬਣਾਤਾ ਸੀ, ਕਦੇ ਰੇਖਾ ਬਣਾਤੀ
1: ਜੀ,
0: ਤੇ ਜਿਨ੍ਹਾਂ ਨੇ ਕਹੀ ABC ਵੀ ਹੈ ਨੀ ਕਿਸੇ ਚੀਜ਼ ਨਾਲ, ਉਹ ਫਿਰ ਪੋਲੀਟੀਕਲ ਪਾਰਟੀਆਂ ਦੇ ਇਹ ਰਾਸ ਆਉਂਦਾ ਨਾ ਸਾਰਾ ਕੁਛ।
1: ਇਹਦੇ ਵਿੱਚ ਔਜਲਾ ਸਾਹਿਬ ਮੈਂ ਇੱਕ ਚੀਜ਼ ਹੋਰ ਸੋਚਦਾ ਸੀਗਾ, ਇਹ ਨਾ ਦੇਖੋ ਹੁਣ ਚਾਹੇ ਕੋਈ ਵੀ ਪਾਰਟੀ ਹੈ, ਇਗਜ਼ਾਮਪਲ ਇਸ ਸਮੇਂ ਤਾਂ ਆਪਾਂ ਆਮ ਆਦਮੀ ਪਾਰਟੀ ਦੇ ਸਕਦੇ ਹਾਂ, ਜਿੱਦਾਂ ਹੁਣ ਇਆਲੀ ਸਾਹਿਬ ਨੇ ਜਾਂ ਹੋਰ ਵੱਡੇ ਲੀਡਰ ਨੇ, ਬਾਜਵਾ ਸਾਹਿਬ ਨੇ, ਕਹਿ ਲਓ ਕਿ ਉਹਨਾਂ ਦਾ ਇੱਕ ਆਪਣਾ ਪਾਰਟੀ ਤੋਂ ਅਲੱਗ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਥੋੜਾ ਬਹੁਤਾ ਆਪਣਾ ਮਿਆਰ ਹੈਗਾ ਕਿਤੇ ਨਾ ਕਿਤੇ ਉਹਨਾਂ ਦੀ ਲੋਕਾਂ ਦੇ ਵਿੱਚ ਜਾਂ ਲੀਡਰਾਂ ਦੇ ਵਿੱਚ ਕਿਤੇ ਨਾ ਕਿਤੇ ਹੈਗੀ ਆ, ਚਾਹਤ ਹੈਗੀ ਆ ਇੱਕ ਦੂਸਰੇ ਦੇ ਪ੍ਰਤੀ, ਹੈ ਨਾ। ਤੇ ਹੁਣ ਜਿਹੜੇ ਇਹ ਨੇ, ਇਹਨਾਂ ਨੂੰ ਇਹ ਵੀ ਡਰ ਨੀ ਗਾ ਵੀ ਭਾਈ ਸਾਡਾ ਬੰਦਾ ਪੱਟ ਕੇ ਲੈ ਜਾਣਗੇ, ਨਾ?
0: ਬਿਲਕੁਲ ਜੀ, ਉਹ ਤਾਂ ਆਪੇ ਪੱਟਿਆ ਹੁੰਦਾ, ਪੱਟਣਾ ਗਿਆ ਤਾਂ ਪਹਿਲੇ ਪੱਟਿਆ,
1: ਉਹਨੂੰ ਜਦੋਂ ਮਰਜ਼ੀ ਕੱਢ ਦਿਓ, ਜਦੋਂ ਮਰਜ਼ੀ ਚਕਾ ਉਠਾ ਦਿਓ ਤੇ ਜਦੋਂ ਮਰਜ਼ੀ ਬਿਠਾ ਦਿਓ ਜੀ, ਡਰੀ ਕੋਈ।
0: ਜਿਹੜਾ ਜਿਹੜਾ ਆਪਣੇ ਸਾਹਮਣੇ ਮਿਸਾਲ ਆ ਵੀਰ ਦਵਿੰਦਰ ਆਪਣੇ,
1: ਹਾਂਜੀ ਹਾਂਜੀ,
0: ਮੈਂ ਨੀ ਕਹਿੰਦਾ ਜਗਮੀਤ ਬਰਾੜੋ ਆਪਣੇ ਸਾਹਮਣੇ, ਜੇ ਕੋਈ ਬੰਦਾ ਅਕਲ ਦੀ ਗੱਲ ਕਰਦਾ ਪਾਰਟੀ ਚ ਬਹਿ ਕੇ, ਉਹ ਬਾਹਰ ਕਰ ਦਿੰਦੇ,
1: ਬਾਹਰ ਕਰ ਦਿੰਦੇ,
0: ਉਹਨਾਂ ਦਾ ਹਸ਼ਰ ਕੀ ਹੋਇਆ?
2: ਬਿਲਕੁਲ,
0: ਬੂਟਾ ਸਿੰਘ ਮੈਂ ਨੀ ਕਹਿੰਦਾ, ਇਹ ਪੜਿਆ ਹੋਇਆ ਸੀ, ਗ੍ਰਹਿ ਮੰਤਰੀ ਤੱਕ ਪਹੁੰਚ ਗਏ,
1: ਬਿਲਕੁਲ ਹੈ ਜੀ,
0: ਤੇ ਜਗਮੀਤ ਬਰਾੜ ਹੋਣੀ ਵੈਲ ਐਜੂਕੇਟਡ, ਵੀਰ ਦਵਿੰਦਰ ਹੋਣੀ ਵੈਲ ਐਜੂਕੇਟਡ, ਤੇ ਉਹ ਰੁੜ ਕੇ ਹੋ ਗਏ
1: ਜੀ,
0: ਕਿਉਂਕਿ ਪਾਰਟੀਆਂ ਨੂੰ ਵੀ ਇਹੋ ਜਿਹੇ ਬੰਦੇ ਚਾਹੀਦੇ ਨੇ,
1: ਬਿਲਕੁਲ ਹੈ ਜੀ,
2: ਉਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਵੀਰ ਜੀ, ਬਾਕੀ ਜੋ ਮਰਜ਼ੀ ਹੋਵੇ, ਗੱਲ ਤਾਂ ਇਹ ਹੈਗਾ ਕਿ ਮੈਂ ਲਾ ਗ੍ਰੈਜੂਏਟ ਬੈਠਾ ਆ, ਮੈਨੂੰ ਨਹੀਂ ਪਤਾ ਵੀ ਉੱਥੇ ਜਿਹੜੀ ਅਫਸਰਸ਼ਾਹੀ ਬਣਦੀ ਹੈਗੀ ਆ, ਉਹ ਸੈਕਟਰੀ ਹੋਣ ਦਾ ਕੀ ਰੋਲ ਆ, ਹੈਂਜੀ, ਡਾਇਰੈਕਟਰ ਦਾ ਕੀ ਰੋਲ ਆ, ਫਲਾਨੇ ਦਾ ਕੀ ਰੋਲ ਆ, ਹੈਂਜੀ, ਉਹਦੇ ਕੋਲ ਕੀ ਪਾਵਰ ਹੈਗੀਆਂ ਆ, ਉਹ ਐਟਲੀਸਟ ਕੋਈ ਏਦਾਂ ਦੀ ਕੋਈ ਛੋਟੀ ਮੋਟੀ ਬੁੱਕ ਬੋਕੀ ਬਣ ਜਾਏ, ਕੋਈ ਜਿਹੜਾ ਬੰਦਾ ਹੈਗਾ ਸੰਜੀਦਾ ਚੰਡੀਗੜ੍ਹ ਰਹਿੰਦਾ ਪੱਤਰਕਾਰ, ਉਹੀ ਏਦਾਂ ਦੀ ਕੋਈ ਚੀਜ਼ ਲਿਖਦਾ ਹੈ ਜਿਹੜੀ ਕਿ ਲੇਮੈਨ ਨੂੰ ਇਹ ਪਤਾ ਹੋਵੇ ਵੀ ਹਾਂ ਜੀ, ਵੀ ਕੱਲ ਨੂੰ ਜੇ ਮੈਂ ਸਿਲੈਕਟ ਹੋ ਹੀ ਜਾਂਦਾ ਜਾਂ ਮੈਂ ਚੁਣਿਆ ਹੀ ਜਾਂਦਾ ਆ, ਇਲੈਕਸ਼ਨ ਲੜ ਕੇ ਬਣ ਹੀ ਜਾਂਦਾ ਹੈਗਾ, ਐਟਲੀਸਟ ਮੈਨੂੰ ਜਿਹੜੀ ਹੈਗੀ ਆ ਇਹਨਾਂ ਦੀਆਂ ਪਤਾ ਤਾਂ ਬਰੀਕੀਆਂ ਤਾਂ ਥੋੜੀਆਂ ਪਤਾ ਹੋਣ ਜੀ, ਉਹ ਤਾਂ ਹੁਣ ਜੋ ਇਹਨਾਂ ਨੂੰ ਜਾ ਕੇ,
0: ਨਹੀਂ ਨਹੀਂ ਨਹੀਂ ਇੱਥੇ ਤੁਸੀਂ ਗਲਤ ਹੋ ਜੀ, ਹਰ MP ਹਰ MLA ਦੀ ਇੱਕ ਪ੍ਰੋਟੋਕਾਲ ਬੁੱਕ ਹੈ, ਇਹਨਾਂ ਨੂੰ ਦਿੱਤੀ ਜਾਂਦੀ ਹੈ
1: ਜੀ,
0: ਇਹ ਪੜ੍ਹਦੇ ਹੀ ਨਹੀਂ, ਮੈਂ ਤੁਹਾਨੂੰ ਦੱਸ
2: ਦੇਣਾ,
0: ਮੈਂ ਤੁਹਾਨੂੰ ਹੁਣ ਤਾਜੀ ਗੱਲ ਦੱਸ ਦੇਣਾ, ਮੈਨੂੰ ਚਲੋ ਆਪਣੇ ਮਿੱਤਰ ਸੀ ਮਾਨ ਸਾਹਿਬ ਤੋਂ ਬਹੁਤ ਨੇੜੇ ਸੀਗੇ
1: ਜੀ,
0: ਉਹ ਕਹਿੰਦਾ ਵੀ ਅਸੀਂ ਦਿੱਲੀ ਨੂੰ ਚੰਡੀਗੜ੍ਹ ਟ੍ਰੇਨ ਫੜਨੀ ਸੀ, ਬਿਜੇ ਅੰਦਰ ਸਿੰਗਲਾ ਟ੍ਰੇਨ ਉਤਰਿਆ ਸੀ
1: ਜੀ,
0: 10-3 ਮਿੰਟ ਲਈ ਕਹਿੰਦਾ ਮਾਨ ਸਾਹਿਬ ਤੇ ਅਸੀਂ ਇਕੱਠੇ ਹੋ ਕੇ ਮਿਲਣ ਲੱਗ ਗਏ, ਗੱਲ ਕਰਨ ਲੱਗ ਗਏ ਵਿਜੇ ਸਿੰਘ, ਕਹਿੰਦਾ ਵਿਜੇਂਦਰ ਸਿੰਘ, ਉਹ ਕਹਿੰਦਾ ਮਾਨ ਸਾਹਿਬ ਨੇ ਕੋਈ ਤਕਲੀਫ ਦੱਸੀ ਵੀ ਯਾਰ ਮੇਰਾ ਨਾਂ ਤਾਂ ਸੰਗਰੂਰ ਵਾਲਾ DC ਕੋਈ ਗੱਲ ਮੰਨਦਾ ਮੇਰੀ, ਨਾ ਕੋਈ ਮੇਰੀ ਬਰਨਾਲੇ ਵਾਲਾ ਕਦੇ ਕੋਈ ਮੇਰੀ ਗੱਲ ਸੁਣਦਾ, ਉਹ ਕਹਿੰਦਾ ਵਿਜੇਂਦਰ ਸਿੰਘ ਦਾ ਕਹਿੰਦਾ ਜਿਹੜੀ ਪ੍ਰੋਟੋਕਾਲ ਬੁੱਕ ਆ ਨਾ ਉਹ ਪੜ੍ਹੀ ਤੇ ਨਾਲ ਲੈ ਜੀ ਜਿੱਦਣ DC ਨੂੰ ਮਿਲਣਾ ਹੋਇਆ
1: ਜੀ,
0: ਉਹੀ ਗੱਲ ਹੋਈ, ਉਹ DC ਨੇ ਉਵੇਂ HD ਵੀ ਖੜਿਆ, ਕਹਿੰਦੇ ਮਾਨ ਸਾਹਿਬ ਕਹਿੰਦੇ DC ਸਾਹਿਬ ਉੱਠ ਕੇ ਖੜੇ ਹੋ, ਮੈਂ ਆਇਆ ਪਹਿਲਾਂ ਤੋਂ
1: ਜੀ,
0: ਸੀਟ ਤੋਂ ਉੱਠੋ ਪਹਿਲਾਂ, ਪ੍ਰੋਟੋਕਾਲ ਨੂੰ ਪੜ੍ਹੋ
1: ਜੀ,
0: ਜੇ ਅਸੀਂ ਪੜ੍ਹਾਂ ਉਦੋਂ ਬਾਅਦ ਮਾਨ ਸਾਹਿਬ ਚਲੋ ਮੈਂ ਨੀ ਕਹਿੰਦਾ ਕੀ ਹੋਇਆ ਆਪਾਂ, ਉਹ ਕਹਿੰਦੀ ਮਤਲਬ ਪੜ੍ਹਦੇ ਹੀ ਨੀ,
1: ਜਾਗਰੂਕਤਾ ਆ ਗਈ ਉਹਨਾਂ ਨੂੰ ਵੀ, ਸਾਡੀ ਸਾਡੇ ਹੱਕ
0: ਕੀ ਹੈ, ਰਾਈਟ ਪੜ੍ਹੇਗਾ ਤਾਂ ਹੀ ਪਤਾ ਲੱਗੂ
1: ਤੁਹਾਡੇ,
0: ਇਹ ਸਾਰੀਆਂ ਬਣੀਆਂ
2: ਹੋਈਆਂ ਜੀ, ਮੈਂ ਬਿਲਕੁਲ ਤੁਹਾਡੀ ਗੱਲ ਠੀਕ ਹੈ, ਉਹ ਹੈਗਾ ਪ੍ਰੋਟੋਕਾਲ, ਮੈਂ ਤਾਂ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਇਨਸ ਐਂਡ ਆਊਟਸ ਹੈਗੇ ਆ ਨਾ ਉਹਦੇ ਬਾਰੇ ਵੀ ਜਨਾਲ ਸੋਚਦਾ ਹੈਗਾ, ਉਹਦੇ ਬਾਰੇ ਪਤਾ ਹੋਣਾ ਚਾਹੀਦਾ,
0: ਜੇ ਰਾਜਨ ਜੀ ਪਹਿਲਾਂ ਉਹਨੂੰ ਪੜਾਂਗੇ ਨਾ, ਜੇ ਊੜਾ ਆੜਾ ਪੜਾਂਗੇ ਤਾਂ ਹੀ ਫਿਰ ਗਾਹਾਂ ਵਾਲੀਆਂ ਕਿਤਾਬਾਂ ਪੜਨ ਲੱਗਾਂਗੇ ਨਾ,
1: ਬਿਲਕੁਲ ਹੈ ਜੀ, ਉਹ ਵੀ ਕਲੇਮ ਕਰਨਾ ਪੈ ਜਾਣਾ, ਕਲੇਮ ਕਰਨਾ ਕਹਿਣਾ ਜੀ ਇਹ ਤਾਂ ਕੰਪਨੀ ਬੜੀ ਧੋਖੇਬਾਜ਼ ਆ ਜੀ, ਤਾਂ ਕਰਨਾ ਹੀ ਨੀ ਚਾਹੀਦਾ, ਪਰ ਅਸੀਂ ਉਹ ਪੜਿਆ ਹੀ ਨੀ ਕਿ ਉਹਨਾਂ ਨੇ ਵਿੱਚ ਬਰੀਕੀ ਚ ਲਿਖਿਆ ਕੀ ਆ ਜੀ,
0: ਇਸ ਕਰਕੇ ਨਾ ਸਾਡੀ ਉਨੀ ਤਾਂ ਸਮਝ ਹੀ ਨਹੀਂ ਆਈ
1: ਜੀ,
0: ਬਾਕੀ ਰਹਿੰਦੇ ਖੁੰਦੇ ਆਕਾ ਨੇ, ਹੁਣ ਮਾਇਆਵਤੀ ਹੋਈ, ਉਹ ਸਾਊਥ ਵਾਲਾ ਹੋਇਆ, ਹੈਦਰਾਬਾਦ ਵਾਲਾ, ਮੈਂ ਤਾਂ ਨਾਂ ਭੁੱਲ ਗਿਆ
1: ਜੀ,
0: ਕਿਹੜਾ ਦੀਨ ਆ ਉਹ, ਇਹ ਸਾਰੇ ਗੌਰਮੈਂਟਾਂ ਦੇ ਫੀਲੇ ਨੇ
1: ਜੀ,
0: ਜੇ ਇਹ ਭਾਰਤ ਦਾ ਭਲਾ ਚਾਹੁੰਦੇ ਨੇ ਜਾਂ ਕਿਸੇ, ਫਿਰ ਇਹ ਆਪਦੇ ਅਲਾਇੰਸ ਕਰਨ ਕਿਸੇ ਨਾਲ ਜੀ,
1: ਜੀ
0: ਇਹ ਕਿਉਂ, ਮੈਂ ਤਾਂ ਪਹਿਲਾਂ ਹੀ ਥੋੜੇ ਯਾਦ ਨੀ ਰਾਜੀ ਜੀ, ਆਪਣੇ ਰੇਡੀਓ ਤੇ ਕਿਹਾ ਸੀ ਜਦੋਂ ਆਏ ਸੀ ਮੋਦੀ ਸਾਹਿਬ ਉੱਥੇ ਮੈਂ ਤੁਹਾਨੂੰ ਕਿਹਾ ਮੈਂ ਬਸਪਾ ਕੱਲੀ ਲੜੂਗੀ ਸੀਟਾਂ ਵੋਟਾਂ
1: ਬੱਲਾ
0: ਜ਼ਿਆਦਾ ਤੁਹਾਡੇ
1: ਬਿਲਕੁਲ
0: ਬਸਪਾ ਕੱਲੀ ਲੜੂਗੀ ਕਿਉਂਕਿ ਜਿਹੜੀ ਵੀ ਵੋਟ ਇਹਨਾਂ ਨੂੰ ਹਿਰਦੀ ਦਿਖੂਗੀ ਉਹ ਬਸਪਾ ਨੂੰ ਪੈ ਜਾਣੀ ਹੈ ਲੋਕੀ ਜਨੂਨੀ ਨੇ ਤੇ ਉਹਨੇ ਆਪਦੇ ਕੇਸ ਤੇ ਪੈਸਾ ਉਹਨੇ ਅੱਗੇ ਕਿੰਨਾ ਰੌਲਾ ਪਿਆ ਸੀ ਜਦੋਂ ਅਕਾਲੀਆਂ ਵੇਲੇ ਕੱਲੀ ਖੜੀ ਸੀ ਕਦੀ ਪਹਿਲਾਂ ਅਲਾਇੰਸ ਨੂੰ ਤਿਆਰ ਸੀ ਕਹਿੰਦੇ ਕੱਲੀ ਲੜਾਂਗੇ ਕਿੰਨਾ ਰੌਲਾ ਪਿਆ 500 ਕਰੋੜ ਰੁਪਇਆ ਲਿਆ ਨੇ
1: ਹਾਂਜੀ ਹਾਂਜੀ ਹਾਂਜੀ
0: ਕਿੰਨਾ ਰੌਲਾ ਪਿਆ ਉਸ ਗੱਲ ਦਾ
1: ਬਿਲਕੁਲ ਹੈ ਜੀ
2: ਬਿਲਕੁਲ ਬਿਲਕੁਲ ਬਿਲਕੁਲ
0: ਥੱਲੇ ਵਾਲੇ ਖਾਣ ਨੂੰ ਬੈਠੇ ਨੇ ਆ ਸ਼ੈਲੀ ਵੀਰ ਸ਼ੈਲੀ ਵੀਰੇ ਨੂੰ ਮੈਂ ਆ ਜਿਹੜੀ ਮੈਂ ਨੀ ਕਹਿੰਦਾ ਮੈਨੂੰ ਬਹੁਤ ਅਕਲ ਹੈ ਮੈਂ ਬੇਅਕਲ ਬੰਦਾ ਆ ਸ਼ੈਲੀ ਵੀਰੇ ਨੂੰ ਜਿਹੜੇ ਅੱਜ ਝੰਡੇ ਚੱਕ ਕੇ ਕਰ ਰਹੇ ਨੇ ਤੁਹਾਡੇ ਯਾਦ ਹੋਣਾ ਆਪਣੇ ਰੇਡੂ ਦੀ ਸ਼ੈਲੀ ਵੀਰੇ ਨੂੰ ਮੈਂ 1 ਮਹੀਨੇ ਪਹਿਲਾਂ 8 ਮਹੀਨੇ ਪਹਿਲਾਂ ਕਿਹਾ ਸੀ ਵੀ ਤੁਸੀਂ ਇਹ ਮਸਲਾ ਉਠਾਉਂਦੇ ਕਿਉਂ ਨੀ ਹੈਗੇ
1: ਜੀ
0: ਕਿਉਂ ਨੀ ਬੈਨਰ ਬਣਾਉਂਦੇ ਵੀ ਸਾਡੇ ਚੋਰੀ ਹੋਏ ਦੱਸੋ ਕਿੱਥੇ ਨੇ
1: ਬਿਲਕੁਲ ਨਹੀਂ ਹੁਣ ਲੱਗੇ ਆ ਪੋਸਟਰ ਲਾਉਣ ਅੱਜ ਤੋਂ ਲੱਗ ਪਏ ਸੀ
0: ਕਿਉਂ ਆ ਹੁਣ ਹੁਣ ਇੱਥੇ ਸਵਾਲ ਆ ਗਿਆ ਮੈਂ ਤੁਹਾਨੂੰ ਪੁੱਛਦਾ ਹੁਣ ਕਿਉਂ ਕਰਿਆ ਇਹਨਾਂ ਨੇ
1: ਬਿਲਕੁਲ ਹੁਣ ਉਹ ਕਿਤੇ ਨਾ ਕਿਤੇ ਲੱਗੇ ਆ ਗਿਆ ਨਾ ਕੰਮ ਬਿਲਕੁਲ
0: ਹੁਣ ਕੈਸ਼ ਕਰਨਾ ਇਹਨਾਂ ਨੇ
1: ਜੀ ਬਿਲਕੁਲ
0: ਸੈਲੀਬ੍ਰਿਟੀ ਦੇ ਗਿੱਟੇ ਲੱਗੇ ਜਾਹੇ ਲੱਗੇ ਗੋਡੇ
1: ਜੀ
0: ਹੁਣ ਇਹਨਾਂ ਨੇ ਆਪਦਾ ਮੁੱਲ ਵੱਟਣਾ ਹੈ
1: ਜੀ
0: ਟਰਾਲੀ ਚੋਰੀਆਂ ਹੋਈਆਂ ਤਾਂ ਸਾਲ ਹੋ ਗਿਆ ਨਾ
1: ਬਿਲਕੁਲ ਆ ਜੀ
0: ਫਿਰ ਸਾਲ ਦਾ ਮਸਲਾ ਕਿੱਥੇ ਸੀ
1: ਜੀ
0: ਮੈਂ ਨੀ ਕਹਿੰਦਾ ਆਪਾਂ ਸੈਲੀ ਵੀਰੇ ਨੂੰ ਕਹਿ ਸਕਦੇ ਹਾਂ ਆਪਣਾ ਭਰਾ ਉਹ
1: ਜੀ
0: ਕਿਹਾ ਸੀ ਨਾ
1: ਬਿਲਕੁਲ ਜੀ ਬਿਲਕੁਲ
0: ਮੈਂ ਕਿਹਾ ਤੁਸੀਂ ਉਹਨਾਂ ਨੂੰ ਘੇਰਦੇ ਕਿਉਂ ਨੀ ਹੈਗੇ ਭਾਈ
1: ਜੀ
0: ਵੀ ਸਾਡੀਆਂ ਟਰਾਲੀਆਂ ਚੋਰ ਨੇ ਹਾਲ ਬੈਨਰ ਬਣਾ ਕੇ ਉਹਨਾਂ ਦੇ ਲਾਓ
1: ਜੀ
0: ਹੁਣ ਕਿਉਂ ਲੱਗ ਰਹੇ ਨੇ
1: ਨਹੀਂ ਹੁਣ ਹੁਣ ਇਹ ਵੀ ਦੇਖੋ ਨਾ ਮਤਲਬ ਕਿ ਇਹ ਜਿੰਨੀਆਂ ਵੀ ਯੂਨੀਅਨਾਂ ਨੇ ਜਾਂ ਜਥੇਬੰਦੀਆਂ ਨੇ ਹੁਣ ਧਰਨੇ ਜਿਹੜੇ ਨੇ ਹੁਣ ਪਬਲਿਕ ਰੂਪ ਦੇ ਵਿੱਚ ਨਹੀਂ ਮਤਲਬ ਕਿ ਉਹ ਲੀਡਰਾਂ ਦੇ ਘਰ ਦੇ ਮੂਹਰੇ ਲਾਉਣ ਲੱਗੇ ਨੇ ਜੀ ਇਹ ਚੀਜ਼ ਤਾਂ ਪਹਿਲਾਂ ਵੀ ਆਪਾਂ ਕਹਿੰਦੇ ਆ ਰਹੇ ਹਾਂ ਅੱਜ ਤੋਂ 4 ਸਾਲ 3 ਸਾਲ ਪਹਿਲਾਂ ਦੇ
0: ਮੈਂ ਤਾਂ ਕਿਹਾ ਸੀ ਉਦੋਂ ਵੀ ਜਦੋਂ ਇੱਕ ਦਿਨ ਲਈ ਧਰਨਾ ਮਾਰੇ ਮੈਂ ਕਹਿੰਦਾ ਕਾਂਤੇ ਯੂਨੀ ਸਰ ਗਏ ਚੰਡੀਗੜ੍ਹ ਇੱਕ ਦਿਨ ਲਾਏ ਹੋਣਗੇ ਚਲੋ ਚੰਡੀਗੜ੍ਹ ਜਾ ਰਹੇ ਆਪਣਾ ਮਾਰ ਕੇ ਮੁੜ ਜਾਣਗੇ
1: ਬਿਲਕੁਲ
0: ਹਰ ਚੀਜ਼ ਹਰ ਬੰਦਾ ਹਰ ਟਾਈਮ ਹਰ
1: ਟਾਈਮਿੰਗ ਦੇਖਦੇ ਆ ਬਿਲਕੁਲ ਟਾਈਮਿੰਗ
0: ਬਿਲਕੁਲ
1: ਜੀ
0: ਹਾਂਜੀ ਰਾਜਨ ਜੀ
2: ਹਾਂਜੀ ਹਾਂਜੀ ਵੀਰ ਜੀ ਜੀ ਭਰਾ ਸਾਹਿਬ ਹੁਕਮ ਜੀ ਅਗਲੀ ਖਬਰ
1: ਜੀ ਹਾਂਜੀ ਜੀ ਔਜਲਾ ਸਾਹਿਬ ਕੁਝ ਕਹੋਗੇ ਔਰ ਮਿਊਟ ਕਰਕੇ ਚਲੋ ਕੋਈ ਨੀ
2: ਹਾਂਜੀ
1: ਵਿੱਚ ਆ ਜਾਣਗੇ ਜੇ ਗੱਲ ਕਰਨੀ ਹੋਏ ਤਾਂ ਤੇ ਸੈਣੀ ਸਾਹਿਬ ਅਗਲੀ ਖਬਰ ਵੱਲ ਨੂੰ ਚਲੀਏ ਤੇ ਗੁਰਮੀਤ ਰਾਮ ਰਹੀਮ 17ਵੀਂ ਵਾਰ ਫਿਰ ਫਰਲੋ ਦੇ ਉੱਤੇ ਬਾਹਰ ਜੀ
2: ਹਾਂਜੀ ਸਰਕਾਰਾਂ ਦੀ ਮਿਹਰਬਾਨੀ ਆ ਜੀ
1: ਜੀ
2: ਦੂਜੀ ਗੱਲ ਇਹ ਹੈਗੀ ਆ
0: ਕਿਉਂਕਿ ਕਿਸੇ ਲੀਡਰ ਦੀ ਤਾਂ ਟਰਾਲੀ ਚੋਰੀ ਨੀ ਹੋਈ ਕਿਸੇ ਲੀਡਰ ਦਾ ਕੋਈ ਸਮਾਨ ਚੋਰੀ ਨੀ ਹੋਇਆ ਜੀ
1: ਜੀ
0: ਹੈ ਉਹ ਤਾਂ ਮੇਰੇ ਤੇਰੇ ਵਰਗੇ ਦਾ ਹੀ ਹੋਇਆ ਸੀ ਨਾ
1: ਬਿਲਕੁਲ ਬਿਲਕੁਲ ਆ ਜੀ ਬਿਲਕੁਲ
0: ਤੇ ਹੁਣ ਮੁੱਲ ਵੱਟਣ ਦਾ ਟਾਈਮ ਆ ਗਿਆ ਤੇ ਹੁਣ ਮੈਂ ਇਹ ਕਦੇ ਨੀ ਕਹਿੰਦਾ ਕਿ ਮੈਨੂੰ ਅਕਲ ਅਸੀਂ ਕਿਉਂ ਨੀ ਕਰਿਆ ਸਾਲ ਪਹਿਲਾਂ ਇਹ ਕੰਮ ਕਿਉਂ ਨੀ ਬੈਨਰ ਉਦੋਂ ਬਣਾਏ
1: ਜੀ ਜੀ
0: ਟਰਾਲੀਆਂ ਹੁਣ ਚੋਰੀ ਹੋਈਆਂ ਨੇ
2: ਪਰ ਮੈਂ ਯਾਦ ਤੇ ਲਊਂਗਾ ਮੈਨੂੰ ਨਾ ਕੋਈ ਫੋਨ ਆ ਰਿਹਾ ਦੂਜੇ ਫੋਨ ਤੇ ਬਹੁਤ ਅਰਜੈਂਟ
1: ਤਿੰਨ
2: ਚਾਰ ਵਾਰੀ ਆ ਚੁੱਕਾ ਮੈਂ ਮਾਫੀ ਚਾਹੁੰਦਾ ਓਕੇ ਸਰ ਸ਼ੁਕਰੀਆ ਥੈਂਕ ਯੂ ਜੀ ਥੈਂਕ
1: ਜੀ ਜੀ ਔਜਲਾ ਸਾਹਿਬ ਕੰਟੀਨਿਊ ਪਲੀਜ਼
0: ਦੇਖੋ ਜੀ ਇਹ ਇਹ ਗੱਲਾਂ ਤੇ ਜਿੰਨੇ ਚਿਰ ਅਸੀਂ ਝਾਕ ਨਹੀਂ ਮਾਰਾਂਗੇ ਝਾਤ ਨਹੀਂ ਮਾਰਾਂਗੇ ਇਹਨਾਂ ਤੇ ਅਸੀਂ ਸੋਚਾਂਗੇ ਨੀ ਵਿਚਾਰਾਂਗੇ ਨੀ ਜੇ ਅਸੀਂ ਇਹੀ ਕਹਾਂਗੇ ਸਾਡੇ ਲੀਡਰ ਨੇ ਸਾਨੂੰ ਕੀ ਕਿਹਾ ਅਸੀਂ ਤਾਂ ਉਹੀ ਕਰਨਾ
1: ਬਿਲਕੁਲ ਹੈ ਜੀ
0: ਹੁਣ ਬਥੇਰੇ ਮਸਲੇ ਕਿਸਾਨਾਂ ਦੇ ਹੋਰ ਵੀ ਉੱਠਣਗੇ ਹਰ ਪਾਰਟੀ ਦੇ ਹਰ ਮਾਸਟਰ ਆਪਦੇ ਉਠਾਉਣਗੇ ਸਰ ਬਰਾਊਗਾ ਚਲੋ ਬਣਦੇ ਵੀ ਹੁੰਦੇ ਨੇ ਮੈਂ ਇਹ ਵੀ ਨੀ ਕਹਿੰਦਾ ਕਿਉਂਕਿ ਹੁਣ ਸਾਰੀਆਂ ਪਾਰਟੀਆਂ ਗੋਡੀਆਂ ਹੋਈਆਂ ਹੋਣੀਆਂ ਨੇ
1: ਗੋਡੇ ਉਹਨਾਂ ਦੀ ਜ਼ਰੂਰਤ ਹੈ ਨਾ
0: ਜ਼ਰੂਰਤ ਹੈ ਪਰ ਜਿਹੜੇ ਮਸਲੇ ਸਾਨੂੰ ਜਦੋਂ ਤੱਤੇ ਹੁੰਦੇ ਨੇ ਉਦੋਂ ਉਠਾਇਆ ਕਿਉਂ ਨੀ ਮੈਂ ਕੋਈ ਸਮਝ ਨੀ ਰੱਖਦਾ ਮੈਂ ਪਰ ਆਪਾਂ ਕਿਹਾ ਸੀ ਨਾ ਸੈਲੀਬ੍ਰਿਟੀ ਨੂੰ ਇਹ ਗੱਲ
1: ਬਿਲਕੁਲ ਬਿਲਕੁਲ ਕਹੀ ਸੀ
0: ਵੀ ਕਰੋ ਇਹ ਕੰਮ ਕਿਉਂ ਨੀ ਕਰਦੇ ਤੁਸੀਂ ਕਿੰਨੀਆਂ ਗੱਲਾਂ ਆਪਾਂ ਕਹਿ ਦਿੰਦੇ ਹਾਂ ਫਿਰ ਨੰਬਰ ਦੋ ਮੈਨੂੰ ਇਹ ਨੀ ਸਮਝ ਆਉਂਦੀ ਕਿ ਮਜਬੂਰੀਆਂ ਨੇ ਕਿ ਸਾਨੂੰ ਬਾਹਰੋਂ ਬੈਠੇ ਨੂੰ ਇੰਨਾ ਕੁਛ ਦਿਖ ਰਿਹਾ ਹੈ ਤੇ ਇਹਨਾਂ ਨੂੰ ਵਿੱਚ ਬੈਠੇ ਨੂੰ ਕਿਉਂ ਨੀ ਦਿਖ ਰਿਹਾ
1: ਜੀ ਬਿਲਕੁਲ
0: ਆ ਦੇਖੋ ਹੁਣ ਕਿਵੇਂ ਮਤਲਬ ਬਸਪਾ ਨੇ ਲਹਿਦਾ ਲੜਨਾ ਕਿਵੇਂ ਪੰਜਾਬ ਕੁੱਟਿਆ ਜਾਣਾ ਹਰਿਆਣਾ
1: ਕੁੱਟਿਆ ਜਾਣਾ ਬਿਲਕੁਲ ਹੈ ਜੀ ਹਰਿਆਣੇ
0: ਵੱਲ ਜਾਣਾ ਕੁੱਟ ਕੇ ਆਓ ਜਾਣਾ ਜੀ
1: ਬਿਲਕੁਲ ਤਾਂ ਹੀ ਤਾਂ ਅਗਲੇ ਪਿੱਠ ਥਾਪੀਆਂ ਮਾਰਦੇ ਆ ਕਿ 117 ਦੇ ਉੱਤੇ ਅਸੀਂ ਇਕੱਲੇ ਲੜਾਂਗੇ ਜੀ
0: ਅਗਲੇ ਕਹਿੰਦੇ ਤੁਹਾਡੀ ਲੋੜ ਨਹੀਂ ਅੱਜ ਪਤਾ ਹੈ ਦੁਆਬੇ ਦੇ ਵਿੱਚ ਵੋਟ ਹੈ
1: ਵੋਟ
0: ਵੀ ਦੁਆਬੇ ਚ ਕਾਂਗਰਸ ਨੂੰ ਵੋਟ ਪੈਂਦੀ ਹੈ
1: ਬਿਲਕੁਲ ਹੈ ਜੀ ਆਮ ਆਦਮੀ ਪਾਰਟੀ ਨੂੰ ਚਲੋ ਇਹਨਾਂ ਨੇ ਹੁਣ ਜ਼ਰੂਰ ਇੱਕ ਦੂਸਰੇ ਨੂੰ ਇੱਕ ਦੂਸਰੇ ਦੇ ਵਿੱਚ ਸ਼ਾਮਲ ਕਰ ਲਿਆ ਪਰ ਦੁਆਬੇ ਦੇ ਵਿੱਚ ਤਾਂ ਜ਼ਿਆਦਾਤਰ ਜਿਹੜਾ ਕਾਂਗਰਸ ਦਾ ਹੀ ਰਿਹਾ ਜੀ ਜਾਂ ਤਾਂ ਬਸਪਾ ਜਾਂ ਕਾਂਗਰਸ
0: ਦੇਖੋ ਜੀ ਐਕਟ ਹੀ ਦੇਖ ਲੋ ਸੁੰਝਿਆ ਫਿਰ ਗਿਆ ਮਾਲ ਵਿੱਚੋਂ
1: ਜੀ
0: ਤੇ ਕਾਂਗਰਸ ਹੀ ਜਿੱਤੀ ਹੈ ਦੁਆਬੇ ਚੋਂ ਜਿੱਤੀ ਹੈ ਕਾਂਗਰਸ
1: ਦੁਆਬੇ ਚੋਂ ਜਿੱਤੀ ਬਿਲਕੁਲ
0: ਤੇ ਕੈਪਟਨ ਸਾਹਿਬ ਵੇਲੇ ਵੀ ਮਤਲਬ ਉਦੋਂ
1: ਖਾਲੀ ਹੋਣੀ ਸੀਗੀ ਜੀ ਉਸ ਸਮੇਂ ਦੇ ਵਿੱਚ
0: 12 ਚ ਨਹੀਂ ਉਦੋਂ 12 ਚ ਬਸਪਾ ਕੱਲੀ ਲੜੀ ਸੀ ਉਦੋਂ ਬਸਪਾ ਨੂੰ ਇਹਨਾਂ ਨੇ ਚਾੜਦੀ ਸੀ ਭੇਟਾ ਜਦੋਂ ਕੱਲੀ ਲੜੀ ਸੀ ਉਦੋਂ 47 ਸੀਟਾਂ ਮਾਲਵੇ ਚੋਂ ਲੈ ਗਏ ਸੀ, ਉਦੋਂ ਹਰੀ ਦੁਆਬੇ ਚ ਸੀਗੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਤੋ ਹਰ ਬੰਦਾ ਹਰ ਚੀਜ਼ ਦਾ ਮੁੱਲ ਵੱਟਦਾ ਜੀ,
1: ਬਿਲਕੁਲ
0: ਹੈ ਜੀ। ਤੇ ਸਾਨੂੰ ਸਮਝਣਾ ਚਾਹੀਦਾ ਇਹ ਪਾਰਟੀਆਂ ਕੀ ਕਰਦੀਆਂ ਨੇ, ਨਿੱਜ ਪਾਲਦੀਆਂ ਆਪਦਾ, ਹੋਰ ਇਹਨਾਂ ਨੂੰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ
1: ਹੈਗਾ, ਮਤਲਬ ਨਹੀਂ ਗਾ ਜੀ, ਬਿਲਕੁਲ ਹੈ ਜੀ।
0: ਠੀਕ ਹੈ ਜੀ, ਕੋਈ ਨਹੀਂ, ਦੁਬਾਰਾ ਲਾ ਲਿਆ, ਸੋਰੀ ਮੈਂ ਵਿੱਚ
1: ਇੰਟਰਪਟ ਕੀਤਾ।
0: ਮੈਂ ਤਾਂ ਇਹੀ ਗੱਲ ਕਹਿੰਦਾ ਜੀ ਕਿ ਅਸੀਂ ਖੁਦ ਦੇਖ ਲਓ ਤੁਸੀਂ ਵੀ, ਅਸੀਂ ਅੱਜ ਵੀ ਸਰ ਜੀ ਦੀ ਭੈਣ ਨੂੰ ਚੁਣ ਨੂੰ ਤਿਆਰ ਬੈਠੇ ਹਾਂ ਜੀ
1: ਜੀ।
0: ਹਾਂਜੀ, ਫਿਰ ਅਸੀਂ ਇੰਨੀ ਚਿਰ ਦੀ ਸਾਨੂੰ ਅਕਲ ਕਿੱਥੇ ਗਈ ਸੀ, ਜਿਹੜੀ ਅਕਲ ਸੀ ਸਾਡੀ ਉਹ ਕਿੱਥੇ ਭੱਜ ਗਈ?
1: ਬਿਲਕੁਲ ਜੀ, ਸਵਾਲ ਖੜੇ ਹੁੰਦੇ
0: ਜਿਹਨੂੰ ਜਿਹਨੂੰ ਆਪ ਦਾ ਪਤਾ ਨੀ, ਬੋਰਡ ਦਾ ਅਧਿਕਾਰ ਨੀ, ਅਸੀਂ ਉਹਨੂੰ ਚੁਣ MP MLA ਰਹੇ
1: ਜੀ।
0: ਧੰਨਵਾਦ ਜੀ,
1: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਜੀ ਦੋਸਤੋ, ਇਸ ਆ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਗੱਲਬਾਤ ਕਰਕੇ ਨੇ, ਤੇ ਸੈਣੀ ਸਾਹਿਬ ਨੂੰ ਜ਼ਰੂਰੀ ਕੰਮ ਪੈ ਗਿਆ ਵਿੱਚ ਜੀ, ਕੋਈ ਗੱਲ ਨੀ, ਚਲੋ ਕੋਈ ਗੱਲ ਨੀ, ਇੱਦਾਂ ਵੀ ਹੋ ਜਾਂਦੀ ਹੈ। ਤੇ ਅਗਲੀ ਖਬਰ ਵੱਲ ਨੂੰ ਚੱਲਦੇ ਹਾਂ, ਦੇਸ਼ ਵਿਦੇਸ਼ ਦੀਆਂ ਖਬਰਾਂ ਜਿਹੜੀਆਂ ਨੇ, ਜਿਸਦੇ ਵਿੱਚ ਦੋਸਤੋ ਬਾਤ ਪਾਉਂਦੇ ਹਾਂ। ਤੇ ਸੈਣੀ ਸਾਹਿਬ ਜੇ ਸੁਣ ਰਹੇ ਨੇ ਤਾਂ ਜ਼ਰੂਰ ਕਾਲ ਕਰ ਸਕਦੇ ਨੇ, ਜਾਂਦੇ ਜਾਂਦੇ ਜੇ 5-7 ਮਿੰਟ ਲਾਉਣੇ ਨੇ ਤਾਂ ਜ਼ਰੂਰ ਲਾ ਲੈਂਦੇ ਹਾਂ ਖਬਰਾਂ ਦੇ ਉੱਤੇ ਆਖਰ ਦੇ ਵਿੱਚ। ਤੇ ਤਦ ਤੱਕ ਮੈਂ ਇੰਟਰਨੈਸ਼ਨਲ ਖਬਰਾਂ ਨੂੰ ਜਿਹੜਾ ਫਰੋਲਣ ਦੀ ਕੋਸ਼ਿਸ਼ ਕਰਦਾ ਹਾਂ। ਤੇ ਸਕੂਲਾਂ ਦਾ ਵਿਵਾਦ ਵੀ ਜਿਹੜਾ ਵੱਧ ਰਿਹਾ ਹੈ ਤੇ ਹੋਰ ਸਾਰਾ ਸਿਲਸਿਲਾ ਚੱਲ ਰਿਹਾ, ਤੇ ਇੱਕ ਦੂਸਰੇ ਨੂੰ ਅੱਖਾਂ ਦਿਖਾਈਆਂ ਜਾ ਰਹੀਆਂ ਨੇ। ਤੇ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਚਲੀਏ, ਤੇ ਭਾਰਤ ਖਿਲਾਫ ਜੰਗੀ ਟਕਰਾਅ ਦੇ ਵਿੱਚ ਇਰਾਨ ਦੇ ਮਦਦ ਕੀਤੀ ਹੈ, ਇਹ ਪਾਕਿਸਤਾਨ ਨੇ ਦਾਅਵਾ ਕੀਤਾ ਹੈ, ਕਾਹਦੇ ਲਈ ਕੀਤਾ ਹੈ ਉਹਦੀ ਬਾਤ ਪਾਉਂਦੇ ਹਾਂ। ਤੇ +358 44 976 19 ਬਾਰ ਦੋਸਤੋ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ। ਤੇ ਲਓ ਫਿਰ ਬਾਤ ਪਾਉਂਦੇ ਹਾਂ ਆਪਾਂ ਅਗਲੀ ਖਬਰ ਦੇ ਉੱਤੇ, ਕੀ ਕਹਿੰਦੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕੌਮੀ ਅਸੈਂਬਲੀ ਦੇ ਵਿੱਚ ਲਿਖਤੀ ਜਵਾਬ ਦਿੱਤਾ, ਕਿਹਾ ਕਿ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਇਰਾਨ ਨੇ ਮਈ 2025 ਦੇ ਭਾਰਤ ਪਾਕਿਸਤਾਨ ਫੌਜੀ ਟਕਰਾਅ ਦੇ ਦੌਰਾਨ ਇਸਲਾਮਾਬਾਦ ਨੂੰ ਭਰਮੀ ਹਮਾਇਤ ਕੀਤੀ ਸੀ ਤੇ ਦਾਅਵਾ ਆਪਰੇਸ਼ਨ ਸਿੰਦੂਰ ਦੇ ਦੌਰਾਨ ਤਹਿਰਾਨ ਦੇ ਉਸ ਜਨਤਕ ਰੁੱਖ ਦੇ ਵੱਲੋਂ ਜਿਹੜਾ ਨਾਲੋਂ ਵੱਖਰਾ ਜਾਪਦਾ, ਜਦੋਂ ਉਸਨੇ ਦੋਵਾਂ ਧਿਰਾਂ ਨੂੰ ਸੰਜਮ ਅਪਣਾਉਣ ਅਤੇ ਤਣਾਅ ਘਟਾਉਣ ਦੀ ਜਿਹੜੀ ਸੀ ਅਪੀਲ ਕੀਤੀ ਸੀ। ਇਹ ਦਾਅਵਾ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਜਿਹੜੇ ਨੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਪਾਕਿਸਤਾਨ ਇਰਾਨ ਸੰਬੰਧੀ ਸੰਬੰਧਾਂ ਦਾ ਜਿਹੜਾ ਤਾਲਮੇਲ ਹੈ ਉਹਦੇ ਬਾਰੇ ਗੱਲ ਕੀਤੀ ਹੈ। ਦੋਸਤੋ ਇੱਕ ਮਿੰਟ ਜੀ, ਮੈਂ ਸੈਣੀ ਸਾਹਿਬ ਦੀ ਗੱਲ ਸੁਣਨਾ ਪਹਿਲਾਂ ਜੀ, ਉਹਨਾਂ ਨੂੰ ਫਰੀ ਕਰ ਲਈਏ। ਤੇ ਇਸਹਾਕ ਡਾਰ ਜਿਹੜਾ ਉਹਨੇ ਪਾਕਿਸਤਾਨ ਇਰਾਨ ਸੰਬੰਧਾਂ ਦੀ ਸਥਿਤੀ ਦੇ ਬਾਰੇ ਨੈਸ਼ਨਲ ਅਸੈਂਬਲੀ ਦੇ ਵਿੱਚ ਦਿੱਤੇ ਲਿਖਤੀ ਜਵਾਬ ਦੇ ਵਿੱਚ ਇਹ ਗੱਲ ਕਹੀ ਹੈ। ਤੇ ਡਾਰ ਨੇ ਕਿਹਾ ਕਿ ਪਿਛਲੇ 2 ਸਾਲਾਂ ਦੇ ਵਿੱਚ ਇਰਾਨ ਦੇ ਨਾਲ ਸੰਬੰਧਾਂ 'ਚ ਵੱਡਾ ਜਿਹੜਾ ਸੁਧਾਰ ਹੋਇਆ, ਇਸ ਮੁੱਦੇ ਦੇ ਉੱਤੇ ਚਰਚਾ ਜਿਹੜੀ ਚੱਲ ਰਹੀ ਹੈ। ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਫਿਰ ਤੋਂ ਜੀ।
2: ਹਾਂਜੀ ਹਾਂਜੀ ਭਰਤ ਸਾਹਿਬ
1: ਜੀ,
2: ਮਾਫੀ ਜੀ, ਉਹ ਨਾ ਦੂਜੇ ਫੋਨ ਤੇ ਫੋਨ ਆਈ ਜਾ ਰਿਹਾ ਹੈਗਾ ਸੀ, ਕੋਈ ਪਤਾ ਨਹੀਂ ਲੱਗਦਾ ਸੀ।
1: ਕੋਈ ਨਹੀਂ ਕੋਈ ਨਹੀਂ,
2: ਹਾਂਜੀ ਸਰ,
1: ਹਾਂਜੀ ਸੈਣੀ ਸਾਹਿਬ ਗੱਲ ਕਰ ਰਹੇ ਸੀ ਆਪਾਂ, ਚਲੋ ਇੱਥੋਂ ਹੀ ਤੋੜ ਲੈਂਦੇ ਆ ਜਿੱਥੋਂ ਆਪਾਂ ਛੱਡੀ ਸੀਗੀ, ਜਿਵੇਂ ਕਿ
2: ਹਾਂਜੀ ਪੈਰੋਲ ਦੀ ਗੱਲ ਕਰ ਰਹੇ ਸੀ
1: ਜੀ।
2: ਹਾਂਜੀ ਪਰ ਸਾਹਿਬ ਇੱਦਾਂ ਹੈ ਨਾ, ਇਹਦੇ ਵਿੱਚ ਦੇਖੋ ਹਵਾਰਾ ਸਾਹਿਬ ਦਾ ਜਿਹੜੀ ਪੈਰੋਲ ਮਿਲਣੀ ਚਾਹੀਦੀ ਸੀ
1: ਜੀ,
2: ਉਹਦੇ ਤੇ ਤਾਂ ਜਿਹੜਾ ਹੈਗਾ ਆ ਜੇਲ੍ਹ ਸੁਪਰਡੈਂਟ ਲੈਟਰ ਲਿਖਦਾ ਹੈਗਾ ਆ ਜੀ 3 ਮਹੀਨੇ ਪਹਿਲਾਂ
1: ਜੀ,
2: ਵੀ ਪੰਜਾਬ ਸਰਕਾਰ ਇਸ ਚੀਜ਼ ਨਾਲ ਸਹਿਮਤ ਹੈ ਨੀ ਗੀ
1: ਜੀ,
2: ਲਾਅ ਐਂਡ ਆਰਡਰ ਦੀ ਪ੍ਰੋਬਲਮ ਕ੍ਰੀਏਟ ਹੋ ਸਕਦੀ
1: ਜੀ।
2: ਹੁਣ ਜਦੋਂ ਦੇਖਿਆ ਸੀਗਾ ਕਿ ਇਹਦਾ BJP ਦੇ ਨਾਲ ਜਦੋਂ ਸੁਖਬੀਰ ਬਾਦਲ ਹੋਣਾ ਦੀ ਮੀਟਿੰਗ ਹੁੰਦੀ ਆ ਪ੍ਰਧਾਨ ਮੰਤਰੀ ਨਾਲ
1: ਜੀ,
2: ਉਦੋਂ ਇਹਨਾਂ ਨੂੰ ਐਪਰੀਹੈਂਸ਼ਨ ਹੋ ਗਈ ਵੀ ਹਾਂ ਜੀ ਹੋ ਸਕਦਾ ਹੈਗਾ ਆ ਵੀ ਇਹ ਸਾਰਾ ਕੋਈ ਸੋਫਟ ਕਾਰਨਰ ਹੋ ਜਾਏ BJP ਦਾ
1: ਜੀ,
2: ਤੇ ਕੋਈ ਰਿਲੀਫ ਦਿੱਤੀ ਜਾ ਸਕਦੀ ਬੰਦੀ ਸਿੰਘਾਂ ਨੂੰ
1: ਜੀ,
2: ਤੇ ਮਾਨ ਸਾਹਿਬ ਫਿਰ ਕ੍ਰੈਡਿਟ ਤੋਂ ਪਿੱਛੇ ਰਹਿਣਾ ਨਹੀਂ ਸੀ ਚਾਹੁੰਦੇ, ਇਹਨਾਂ ਨੇ ਫਟਾਫਟ ਜੀ ਤੇ ਦੱਸ ਦਿੱਤਾ ਜੀ ਇੱਕ ਮੈਂ ਲੈਟਰ ਲਿਖਿਆ ਆ ਜੀ ਇਸ ਤਰੀਕੇ ਨਾਲ, ਉਹ ਤੁਹਾਡੇ ਲੈਟਰ ਨੂੰ ਕੀ ਕਰਨਾ ਚੱਲਣੇ ਤੇ ਤੁਹਾਡੇ ਅਫਸਰਾਂ ਦੇ ਲੈਟਰ ਹੈਗੇ, ਤੁਹਾਡੇ ਅਫਸਰਾਂ ਦੇ ਲੈਟਰ ਕੰਟਰਾਡਿਕਟਰੀ ਆ ਤੁਹਾਡੇ ਨਾਲੋਂ,
1: ਮਤਲਬ ਕਿ ਜੇ ਇੱਕ ਚੀਜ਼ ਇੱਕ ਧਿਰ ਦੀ ਸੁਣ ਲਈ ਜਾਂਦੀ ਆ ਤਾਂ ਇਹਦੇ ਵਿੱਚ ਵੀ ਸਿਆਸੀ ਜਿਹੜਾ ਫੰਡਾ ਸ਼ਾਮਲ ਹੈ ਇਹਨੂੰ ਮੁੱਖੋ ਪੁਰੋਖੇ ਨਹੀਂ ਕੀਤਾ ਜਾ ਸਕਦਾ ਕਿ ਇੱਕ ਚੀਜ਼ ਤਿਆਰ ਹੁੰਦੀ ਹੈ ਤਾਂ ਦੂਸਰੀ ਫਿਰ ਬੇੜੀਆਂ ਚ ਬੱਟੇ ਪਾਉਂਦੀ ਹੈ ਜੀ, ਪਾਉਂਦੀ ਹੈ।
2: ਬਿਲਕੁਲ ਜੀ ਬਿਲਕੁਲ, ਇਹ ਤਾਂ ਸਰ ਜਿਹੜਾ ਹੈਗਾ ਆ ਉਲਟਾ ਜਿਹੜਾ ਆ ਉਹ ਮਾਰਚ ਕੱਢਿਆ ਹੈਗਾ ਜੀ, ਮਾਰਚ ਕੱਢ ਕੇ ਉੱਥੇ ਅਗਲੇ ਦੇ ਟਰੈਪ ਦੇ ਵਿੱਚ ਆ ਗਏ
1: ਜੀ,
2: ਟਰੈਪ ਦੇ ਨਾਲ ਇੱਕ ਗਰਾਊਂਡ ਬਣ ਗਈ ਜੀ ਉੱਥੇ, ਵੀ ਭਾਈ ਅਜੇ ਤਾਂ ਇਹ ਬੰਦੇ ਅੰਦਰ ਬੈਠੇ ਹੈਗੇ ਤਾਂ ਇੰਨਾ ਇਨਫਲੂਐਂਸ ਰੱਖਦੇ ਹੈਗੇ ਆ ਜੀ, ਤੇ ਵੀ ਮੁੱਖ ਮੰਤਰੀ ਦੀ ਕੋਠੀ ਤੱਕ ਇਹਨਾਂ ਦੇ ਸਪੋਰਟਰ ਪਹੁੰਚ ਗਏ ਆ, ਜਦੋਂ ਇਹ ਬਾਹਰ ਆ ਗਏ ਤੇ ਫਿਰ ਜਿਹੜਾ ਹੈਗਾ ਆ ਇਹ ਕਿੰਨਾ ਮਤਲਬ ਜਿਹੜਾ ਹੈਗਾ ਆ ਵੀ ਲਾਅ ਐਂਡ ਆਰਡਰ ਨੂੰ ਡਿਸਟਰਬ ਕਰ ਸਕਦੇ ਆ, ਤੇ ਜੇ ਕੋਰਟਸ ਜਿਹੜੀਆਂ ਹੈਗੀਆਂ ਜਾਂ ਲੋਕਾਂ ਪੀਸਫੁਲ ਜਿਹੜੇ ਲੋਕ ਰਹਿੰਦੇ ਆ ਨਾ ਜੀ, ਉਹਨਾਂ ਨੂੰ ਮਤਲਬ ਉਹਨਾਂ ਦੇ ਮਨਾਂ ਚ ਡਰ ਪਾਉਣ ਵਾਲੀ ਗੱਲ ਹੁੰਦੀ
1: ਜੀ। ਬਿਲਕੁਲ ਜੀ,
2: ਤੇ ਇਹ ਹੁਣ ਪੋਲੀਟਿਕਸ ਦਾ ਗੇਮ ਹੀ ਜਿਹੜੀ ਹੈਗੀ ਨਾ ਜੀ, ਮਾਇੰਡ ਗੇਮ ਹੋ ਗਈ ਆ ਵੀ ਲੋਕਾਂ ਦੇ ਮਨਾਂ ਚ ਡਰ ਪਾਓ ਜਾਂ ਡਰ ਦਿਖਾ ਕੇ ਵੋਟ ਲਓ ਜਾਂ ਲਾਲਚ ਦਿਖਾ ਕੇ ਵੋਟ ਲਓ
1: ਜੀ।
2: ਕੋਈ ਪ੍ਰੋਗਰੈਸ ਤਾਂ ਦਿਖਾਉਣ ਜੋਗੇ ਹੈ ਨੀ ਜੀ, ਨਾ ਜਿਹੜਾ ਹੈਗਾ ਜਾਂ ਬੱਚਿਆਂ ਦਾ ਕੋਈ ਮਾਨਸਿਕ ਪੱਧਰ ਉੱਚਾ ਕੀਤਾ ਵੀ ਹਾਂ ਠੀਕ ਹੈ ਜੀ ਬੱਚਿਆਂ ਨੂੰ ਐਜੂਕੇਸ਼ਨ। ਆ ਤੁਹਾਡੇ ਸਾਹਮਣੇ ਹੀ ਅੱਜ ਮੁੱਦਾ ਆਇਆ ਹੀ ਸੀਗਾ ਵੀ ਅਗਲੇ ਬੰਦਾ ਜਿਹੜਾ ਹੈਗਾ ਆ ਪੰਚਾਇਤ ਨੇ ਆਪਣੀ ਜਿਹੜੀ ਆ ਮਾਲਕੀ ਵਾਲੀ ਜਗ੍ਹਾ ਦੇ ਉੱਤੇ ਕਬਜ਼ਾ ਲਿਆ
1: ਜੀ,
2: ਤੇ ਉਹ ਉਹਨੂੰ ਮੰਦਰਤਾ ਜਾਂ ਧਾਰਮਿਕ ਰੰਗਤ ਦੇ ਦਿੱਤੀ ਜੀ
1: ਜੀ।
2: ਤੇ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਾਡੀ ਸੋਸਾਇਟੀ ਨੂੰ ਪਿੱਛੇ ਲੈ ਕੇ ਜਾਂਦੀਆਂ ਆ ਜੀ,
1: ਜਾਂਦੀਆਂ ਨੇ ਜੀ ਬਿਲਕੁਲ।
2: ਉਹ ਇੰਨੀ ਵਾਰੀ ਪੈਰੋਲ ਅਗਲੇ ਨੂੰ ਮਿਲ ਗਈ ਆ ਜੀ। ਤੁਸੀਂ ਇਹ ਦੇਖੋ ਨਾ ਇੱਕ ਜਿਹੜਾ ਆ ਆਰਡਨਰੀ ਬੰਦੇ ਦੀ ਮਨ ਚ ਸੋਚੋ ਦੇਖ ਕੇ ਵੀ ਭਾਈ ਫਿਰ ਜਿਹੜਾ ਹੈਗਾ ਆ ਵੀ ਲਾਅ ਦੀ ਇਕੁਐਲਿਟੀ ਕਾਹਦੀ ਰਹਿ ਗਈ, ਕਾਨੂੰਨ ਦੀ ਇਕੁਐਲਿਟੀ ਕਾਹਦੀ ਰਹਿ ਗਈ
1: ਜੀ।
2: ਹਾਂਜੀ ਇੱਕ ਬੰਦਾ ਹੈਗਾ ਆ ਉਹਨੂੰ ਤੁਸੀਂ 40ਵੇਂ ਵਾਰ ਜਿਹੜਾ ਹੈਗਾ ਆ ਪੈਰੋਲ ਦੇ ਰਹੇ ਹੈਗੇ ਆ ਜੀ, ਉਹਦਾ ਜਿਹੜਾ ਆ ਮੋਰਲ ਟਰਪੀਚੂਡ ਦੇ ਐਲੀਗੇਸ਼ਨ ਆ ਉਹਦੇ ਤੇ, ਏਦਾਂ ਦੇ ਐਲੀਗੇਸ਼ਨ ਹੈਗੇ ਆ ਵੀ ਜਿਹੜੇ ਇੱਕ ਭਾਰੇ ਸਾਹਿਬ ਅਸੀਂ ਜਦੋਂ ਨਾ ਕੇਸ ਦੇ ਵਿੱਚ ਕੋਈ ਰੇਪ ਕੇਸ ਦੇ ਵਿੱਚ ਜਿਹੜਾ ਹੈਗਾ ਬੇਲ ਅਪਲਾਈ ਕਰੀ ਸੀ ਨਾ ਜੀ, ਤੇ ਬੇਲ ਐਪਲੀਕੇਸ਼ਨ ਤੱਕ ਕੋਈ ਵੀ ਅਪਲਾਈ ਕਰੀਏ ਤੇ ਉਹਦੇ ਵਿੱਚ ਇੱਕ ਪੈਰਾ ਲਿਖੀਦਾ ਆ ਕਿ ਨੋ ਯੂਜ਼ਫੁਲ ਪਰਪਸ ਸ਼ੈਲ ਬੀ ਰਿਸੋਲਵਡ ਬਾਈ ਕੀਪਿੰਗ ਦੀ ਅਕਿਊਜ਼ਡ ਬਿਹਾਈਂਡ ਦੀ ਬਾਰਸ
1: ਹੈ ਜੀ।
2: ਜੇ ਹੋਵੇ ਨਾ ਤੇ ਜੇ ਇਹ ਰੇਪ ਕੇਸ ਹੋਵੇ ਤੇ ਜੱਜ ਕਹਿੰਦਾ ਹੈਗਾ ਜੇ ਅੰਦਰ ਰਹਿ ਕੇ ਕੋਈ ਯੂਜ਼ਫੁਲ ਪਰਪਸ ਨਹੀਂ ਸੋਲਵ ਹੁੰਦਾ ਤੇ ਇਹੋ ਜਿਹੇ ਬੰਦੇ ਨੂੰ ਬਾਹਰ ਭੇਜ ਕੇ ਕੀ ਕਰਨਾ, ਉੱਥੇ ਇਹਨੇ ਕਿਹੜਾ ਯੂਜ਼ਫੁਲ ਕੰਮ ਕਰਨਾ।
1: ਪਾਬੰਦੀ ਲਾ ਦਿੰਦੇ ਨੇ ਕਿ ਜਿਸ ਚਾਹੇ ਉਹ ਔਰਤ ਤੋਂ ਕੋਈ ਡਰ ਹੈ ਜਾਂ ਮਰਦ ਤੋਂ ਕੋਈ ਡਰ ਹੈ, ਦੋਵਾਂ ਦੇ ਉੱਤੇ ਪਾਬੰਦੀ ਲੱਗਦੀ ਹੈ ਕਿ ਤੁਸੀਂ ਮਤਲਬ ਕਿ 1 ਕਿਲੋਮੀਟਰ ਘੇਰੇ ਦੇ ਵਿੱਚ ਜਾਂ 100 ਮੀਟਰ ਦੇ ਆਲੇ ਦੁਆਲੇ ਦੇ ਵਿੱਚ ਜਿੱਥੇ ਉਹਨਾਂ ਦਾ ਘਰ ਆ ਜਾਂ ਉਹ ਤੁਰੇ ਜਾਂਦੇ ਨੇ ਤੇ ਤੁਸੀਂ ਆਪਣਾ ਰਾਸਤਾ ਬਦਲਣਾ ਪੈਣਾ, ਤੁਹਾਨੂੰ ਆਮੋ ਸਾਹਮਣੇ ਨਹੀਂ ਹੋਣਾ ਤੇ ਉਹ ਤੋਂ ਡਿਸਟੈਂਟ ਰੱਖ ਕੇ ਚੱਲਣਾ ਤੁਸੀਂ। ਤੇ ਕੀ ਹੁਣ ਜਿੱਦਾਂ ਇਹਨੇ ਬਹੁਤ ਵੱਡੇ ਵੱਡੇ ਕ੍ਰਾਈਮ ਕੀਤੇ ਆ ਕਿ ਬਾਹਰ ਆ ਕੇ ਫਿਰ ਇਹ ਪਬਲਿਕ ਦੇ ਨਾਲ ਵਾਹ ਵਾਸਤਾ ਰੱਖਦਾ ਕਿ ਉੱਥੇ ਸਿਰਫ ਤੇ ਸਿਰਫ ਆਪਣੇ ਆਪ ਦੇ ਵਿੱਚ ਹੀ ਰਹਿੰਦਾ ਜੀ, ਕਿਹੋ ਜਿਹੇ ਹਾਲਾਤ ਨੇ
2: ਸਰ? ਉੱਥੇ ਨਾ ਉੱਥੇ ਜਿਹੜਾ ਹੁੰਦਾ ਆ ਲਿਖਿਆ ਹੁੰਦਾ ਕੰਡੀਸ਼ਨ, ਜਦੋਂ ਨਾਲ ਤੋੜਦੇ ਆ ਨਾ ਜੀ ਇਹਨਾਂ ਨੂੰ ਉੱਥੋਂ ਬਾਹਰ ਕੱਢਦੇ ਆ ਚਾਰ ਦਵਾਰੀ ਚੋਂ, ਉਦੋਂ ਕੰਡੀਸ਼ਨ ਜਿਹੜੀਆਂ ਇੰਪੋਜ ਕੀਤੀਆਂ ਜਾਂਦੀਆਂ ਜੇਲ੍ਹ ਸੁਪਰਡੈਂਟ ਕਰਦਾ ਹੈ ਐਡਮਿਨਿਸਟ੍ਰੇਸ਼ਨ ਕਰਦੀ ਹੈਗੀ ਆ ਵੀ ਆਹ ਜੇਲ੍ਹ ਤੁਹਾਡੀਆਂ ਕੰਡੀਸ਼ਨਾਂ ਇਹ ਫੋਲੋ ਕਰਨੀਆਂ ਹੋਣਾ। ਇਹ ਹੁੰਦਾ ਇਹ ਹੈਗਾ ਆ ਵੀ ਇਹਨਾਂ ਨੂੰ ਕਿਹਾ ਤਾਂ ਜਾਂਦਾ ਹੈਗਾ ਆ ਕਿ ਤੁਸੀਂ ਇੰਨੇ ਇੰਨੇ ਬਾਈ ਇੰਨੇ ਦੇ ਪਰਮਾਈਸ ਦੇ ਵਿੱਚ ਹੀ ਰਹੋਗੇ, ਹਾਂਜੀ ਉੱਥੇ ਲਿਮਿਟਡ ਬੰਦੇ ਜਿਹੜੇ ਹੈਗੇ ਆ ਤੁਹਾਨੂੰ ਮਿਲਣੇ ਜਾਂ 5 ਜਾਂ 10 ਬੰਦਿਆਂ ਦੀ ਪਰਮਿਸ਼ਨ ਹੁੰਦੀ ਆ ਵੀ ਉਹ ਤੋਂ ਇਲਾਵਾ ਇਹ ਨੀ ਵੀ ਰੋਜ਼ ਬਦਲ ਲੈਣੇ ਆ, ਉਹਨਾਂ ਦੇ ਪਹਿਲਾਂ ਨਾ ਜਾਂਦੇ ਬਕਾਇਦਾ ਤੌਰ ਤੇ ਵੀ ਕਿਹੜੇ ਬੰਦਿਆਂ ਦੀ ਕਸਟਡੀ ਚ ਹੋਊਗਾ, ਕੱਲ ਨੂੰ ਜਿਹੜਾ ਹੈ ਹਰ ਕੋਈ ਬੰਦਾ ਜ਼ਹਿਰ ਦੇ ਦੇ।
1: ਬਿਲਕੁਲ ਜੀ,
2: ਠੀਕ ਹੈ ਜੀ। ਇਸ ਕਰਕੇ ਜਿਹੜਾ ਹੈਗਾ ਵੀ ਜਿਹੜੇ ਬੰਦਿਆਂ ਦੇ ਨਾਂ ਦਿੱਤੇ ਹੁੰਦੇ ਆ ਉਹਨਾਂ ਦੀ ਰਿਸਪੋਂਸੀਬਿਲਟੀ ਹੈਲਡ ਹੁੰਦੀ ਆ ਬਕਾਇਦਾ ਤੌਰ ਤੇ ਵੀ ਭਾਈ ਜਿੱਦਾਂ ਲੈ ਕੇ ਗਏ ਆ ਤੁਸੀਂ ਏਦਾਂ ਹੀ ਦੇ ਵਾਪਸ
1: ਕਰਨਾ, ਮੋੜਨਾ ਪੈਣਾ।
2: ਹਾਂਜੀ ਹਾਂਜੀ, ਸੋ ਪਰ ਗੱਲ ਇਹ ਹੈਗੀ ਇਹ ਪਾਰਸਲ ਆਇਆ ਹੀ ਰਹਿੰਦਾ ਹੈਗਾ ਜੀ, ਇਹਨਾਂ ਦਾ ਪਾਰਸਲ ਆਉਣ ਜਾਣ ਹੀ ਲੱਗਾ ਰਹਿੰਦਾ ਹੈਗਾ ਆ ਹਰਿਆਣਾ ਸਰਕਾਰ। ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਸਰ ਮੈਂ ਨੀ ਸਮਝਦਾ ਹੈਗਾ ਕਿ ਬੀਜੇਪੀ ਨੂੰ ਜਿਹੜਾ ਆ ਕੋਈ ਵੋਟਾਂ ਦੇ ਵਿੱਚ ਕੋਈ ਬਹੁਤਾ ਲਾਭ ਹੋਊਗਾ, ਬਟ ਐਟ ਦਾ ਸੇਮ ਟਾਈਮ ਜਿਹੜੀ ਹੈਗੀ ਆ ਕਿ ਇੱਕ ਇਸ ਚੀਜ਼ ਨਾਲ ਸਿੱਖ ਵੀ ਤਾਂ ਫਿਰ ਬੇਗਾਨਗੀ ਦੀ ਭਾਵਨਾ ਦੇ ਨਾਲ ਗ੍ਰਸਤ ਹੁੰਦੇ ਹੀ ਆ ਨਾ ਜੀ, ਅਗਲੇ ਸੋਚਦੇ ਹੈਗੇ ਆ ਵੀ ਭਾਈ ਸਾਡੇ ਨਾਲ ਏਦਾਂ ਕਿਉਂ ਹੋ ਰਹੀ ਹੈਗੀ ਆ। ਜਿਹੜਾ ਦੇਖੋ ਬੜਾ ਜਾਇਜ਼ ਪ੍ਰਸ਼ਨ ਸੀਗਾ, ਚਾਹੇ ਅਸੀਂ ਲੀਗਲੀ ਡੈਫੀਨੇਸ਼ਨ ਦਿੰਦੇ ਸੀ ਵੀ ਲਾਈਫ ਇੰਪ੍ਰਿਜ਼ਨਮੈਂਟ ਦਾ ਮਤਲਬ ਜਿਹੜਾ ਹੈਗਾ ਆ ਵੀ ਦਿਲ ਦਾ ਲਾਸਟ ਬਰੀਥ ਹੁੰਦਾ,
1: ਬਿਲਕੁਲ,
2: ਪਰ ਆਹ ਜਿਹੜਾ ਦੇਖਦੇ ਹੈਗੇ ਆ ਵੀ ਇਹਨੂੰ ਵੀ ਤਾਂ ਲਾਈਫ ਹੋਈ ਸੀ, ਇਹਨੂੰ ਤਾਂ ਜਿਹੜਾ ਹੈਗਾ ਆ ਫਿਰ ਇਸ ਕਰਕੇ ਇਹਨਾਂ ਜੇ ਇਹਨਾਂ ਲੋਕਾਂ ਨੂੰ ਹੈਗੀ ਆ ਤੇ ਫਿਰ ਬਾਕੀਆਂ ਨੂੰ ਨੋ ਡਾਊਟ ਕੇ ਮਰਡਰ ਕੇਸ ਦੇ ਵਿੱਚ ਜਿਹਦੇ ਵਿੱਚ ਇਹਨੂੰ ਹੋਈ ਹੈਗੀ ਸੀਗੀ ਉਹ ਕੇਸ ਤਾਂ ਇਹ ਜਿਹੜਾ ਹੈਗਾ ਆ ਖਾਰਜ ਹੋ ਗਿਆ ਛਤਰਪਤੀ ਵਾਲਾ ਪੱਤਰਕਾਰ ਵਾਲਾ,
1: ਵੈਰ ਵਿਰੋਧ ਨੀ ਗਾ ਜੀ। ਹੁਣ ਆਪਣੇ ਜਿਹੜਾ ਕਮਿਊਨਿਟੀ ਹੈ ਨਾ ਜਾਂ ਆਪਣੀ ਜਿਹੜੀ ਕੌਮ ਹੈ ਉਹਦੇ ਵਿੱਚ ਵੈਰ ਵਿਰੋਧ ਇੱਦਾਂ ਹੈ ਕਿ ਇੱਕ ਦੂਸਰੇ ਦੀਆਂ ਟੰਗਾਂ ਜਿੱਦਾਂ ਹੁਣ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਕਿ ਚਾਹੇ ਪੈਰੋਲ 2 ਘੰਟੇ ਲਈ ਜਾਂ 4 ਘੰਟੇ ਲਈ ਵੀ ਦੇਣ ਨੂੰ ਤਿਆਰ ਹੋ ਗਏ ਸੀਗੇ, ਸਾਰਾ ਪਾਸੇ ਹਰੀ ਝੰਡੀ ਹੋਣ ਲੱਗ ਗਏ ਸੀ, ਪਰ ਆਪਣਿਆਂ ਨੇ ਬੇੜੀਆਂ ਦੇ ਵਿੱਚ ਵੱਟੇ ਪਾਏ ਹੈ ਨਾ, ਫਿਰ ਆਪਾਂ ਉਹਨਾਂ ਨੂੰ ਨੀ ਕੁਛ ਕਹਿ ਸਕਦੇ ਨਾ ਜੀ, ਸਾਡੇ ਆਪਣੇ ਇਮਾਨਦਾਰ ਨਹੀਂ ਗਏ ਨੇ।
2: ਬਿਲਕੁਲ ਨੀ ਹੈਗੇ ਜੀ, ਬਿਲਕੁਲ ਨੀ ਹੈਗੇ
1: ਜੀ।
2: ਭਾਰਤ ਸਾਹਿਬ ਦੇਖੋ, ਉਹ ਇੱਕ ਫਿਜੀਕਲੀ ਬੰਦਾ ਨਜ਼ਰ ਆਉਂਦਾ ਹੈਗਾ ਯਾ, ਤੇ ਉਹ ਲੋਕੀ ਉਹਨੂੰ ਮਤਲਬ ਰੱਬ ਬਣਾਇਆ ਆ ਉਹਨਾਂ ਦੇ ਮੰਨਣ ਵਾਲਿਆਂ ਨੇ,
1: ਬਿਲਕੁਲ
2: ਠੀਕ ਹੈ ਜੀ। ਤੁਸੀਂ ਇੰਨੀ ਆਸਥਾ ਰੱਖਦੇ, ਇੰਨੇ ਲੰਗਰ ਲਾਉਂਦੇ ਹੈਗੇ ਆ ਜੀ, ਬਾਬੇ ਦੇ ਕਿਹਾ ਆ ਜੀ ਤੇ ਬਾਬੇ ਨੇ ਏਦਾਂ ਕਿਹਾ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਆ, ਇਹਨਾਂ ਨੂੰ ਖੌਫ ਨੀ ਆਉਂਦਾ ਵੀ ਸਾਡਾ ਗੁਰੂ ਇੱਥੇ ਬੈਠਾ ਹੈ ਜੀ, ਅਸੀਂ ਗੁਰੂ ਸਾਹਿਬ ਦੀ ਉਹ ਡਾਸਰੇ ਦੇ ਵਿੱਚ ਬੈਠੇ ਹੈਗੇ ਆ ਤੇ ਅਸੀਂ ਇੱਕ ਦੂਜੇ ਦੀ ਪੱਗ ਲਾਉਂਦੇ ਹੈਗੇ ਆ, ਜਿਹੜਾ ਉੱਥੇ ਕਿਸੇ ਦੀ ਪੱਗ ਲਾਉਂਦਾ ਹੈਗਾ ਆ ਉਹਦੀ ਪੱਗ ਸਮਾਜ ਚ ਬਚੂਗੀ ਹਾਂਜੀ।
1: ਗੱਲਾ ਗੁੱਲਾ ਕੀਤਾ ਹੋਵੇ ਤੇ ਉਹਨਾਂ ਵੱਲੋਂ ਵੀ ਤਾਂ ਸੰਤੁਸ਼ਟੀ ਆ, ਸਾਡੇ ਵਾਲੇ ਤਾਂ ਲਲਕਾਰੇ ਮਾਰਨ ਲੱਗ ਜਾਂਦੇ ਆ ਨਾ, ਲੈ ਦੇਖ ਲਿਆ ਦਿੱਲੀ ਨੂੰ ਦਿਖਾ ਤਾ ਚੱਕ ਦਿੱਤੇ ਕਿ ਨਹੀਂ ਜੀ।
2: ਬਿਲਕੁਲ ਜੀ ਬਿਲਕੁਲ, ਇੱਥੇ ਦਾ ਗੀਤ ਤੈਨੂੰ ਦੇਖ ਲਾਂਗੇ ਦਿੱਲੀਏ, ਤੈਨੂੰ ਏਦਾਂ ਕਰ ਦਿਆਂਗੇ ਦਿੱਲੀਏ ਹੈ ਜੀ। ਉਹ ਉਹਦੇ ਨਾਲ ਜਿਹੜਾ ਹੈਗਾ ਹੈ ਨਾ, ਦੇਸ਼ ਦਾ ਦੂਜਾ ਹਿੱਸਾ ਜਿਹੜਾ ਹੈਗਾ ਆ ਉਹ ਸਾਡੇ ਬਾਰੇ ਕੀ ਸੋਚਦਾ, ਕਦੀ ਇਹਨਾਂ ਨੇ ਸੋਚਣਾ ਹੀ
1: ਨਹੀਂ ਜੀ। ਬਿਲਕੁਲ
2: ਹਾਂਜੀ, ਉਹ ਬਿਲਕੁਲ ਠੀਕ ਗੱਲ ਹੈਗੀ ਆ ਤੁਹਾਡੀ। ਅਗਲੇ ਬੰਦੇ ਜਿਹੜੇ ਹੈਗੇ ਡਿਸਿਪਲਿਨ ਦੇ ਵਿੱਚ ਰਹਿੰਦੇ ਹੈਗੇ, ਡਿਸਿਪਲਿਨ ਚ ਰਹਿੰਦੇ ਤੇ ਇਹਦੇ ਕਰਕੇ ਜਿਹੜਾ ਕੋਈ ਉਹਨਾਂ ਦੇ ਆਪਸ ਚ ਕੋਈ ਤਾਂ ਕਦੀ ਵਿਵਾਦ ਥੋੜਾ ਹੋਇਆ ਇਸ ਚੀਜ਼ ਦਾ
1: ਜੀ।
2: ਇੱਥੇ ਰਾਜੋਆਣਾ ਜਿਹੜੇ ਹੈਗੇ ਆ, ਜਦੋਂ ਕੋਈ ਗੱਲ ਕਰਦੇ ਹੈਗੇ ਉਹਨੂੰ ਮਾਨ ਦਾਲ ਖੰਡਨ ਕਰ ਦਿੰਦਾ ਆ ਜੀ ਇਸ ਚੀਜ਼ ਦੇ ਉੱਤੇ, ਉਹਨਾਂ ਨੂੰ ਇਹ ਡਰ ਲੱਗਣ ਲੱਗ ਪੈਂਦਾ। ਇੱਥੇ ਬਾਕੀਆਂ ਦਾ ਆਪਣੇ ਖਤਰੇ ਪੈ ਜਾਂਦੇ ਹੈਗੇ ਆ ਜੀ, ਉਹਨਾਂ ਨੂੰ ਅਕਾਲੀਆਂ ਦੇ ਨਾਲ ਜੋੜ ਦਿੰਦੇ ਹੈਗੇ। ਕੋਈ ਵੀ ਬੰਦਾ ਹੋਵੇ, ਕੋਈ ਵੀ ਸੋਚ ਰੱਖਦਾ ਹੋਵੇ ਤੇ ਜੇ ਉਹ ਕਨਵਿਕਟ ਹੈਗਾ ਆ ਤੇ ਉਹਦੇ ਆਪਣੇ ਰਾਈਟਸ ਤਾਂ ਹੈਗੇ ਹੀ ਆ ਨਾ, ਅਗਲਾ ਤਾਂ ਆਪਣੇ ਰਾਈਟਸ, ਇੱਕ ਹਿਊਮਨ ਰਾਈਟ ਦੀ ਗੱਲ ਕਰੀਏ ਤੇ ਇੱਕ ਬੰਦੇ ਦੇ ਜਿਹੜੇ ਹੈਗੇ ਆ ਹੱਕ ਉਹ ਤਾਂ ਹੈਗੇ ਹੀ ਆ ਨਾ।
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ।
2: ਪਰ ਇਹ ਹੈਗਾ ਤੁਹਾਡੇ ਵਾਲੀ ਗੱਲ ਬਹੁਤ ਰੈਲੇਵੈਂਟ ਹੈਗੀ ਆ, ਇੱਥੇ ਤਾਂ ਥੋੜੀ ਜਿਹੀ ਕੋਈ ਗੱਲ ਹੋ ਜਾਂਦੀ ਹੈਗੀ ਐਡੀ ਵੱਡੀ, ਅਸੀਂ ਤਾਂ ਦਿੱਲੀ ਹਰਾਤੀ, ਅਸੀਂ ਅੰਦੋਲਨ ਜਿੱਤ ਲਿਆ ਤੇ ਹੈ ਜੀ, ਅੰਦੋਲਨ ਕੀ ਜਿੱਤ ਲਿਆ, ਤੁਹਾਨੂੰ ਸਿਰਫ ਉਹਨਾਂ ਨੇ ਲੋਲੀਪੋਪ ਫੜਾ ਤਾ ਵੀ ਤੁਸੀਂ ਜਿੱਤ ਗਏ, ਇਹ ਜਸ਼ਨ ਮਨਾਉਂਦੇ ਰਹੇ, ਉਹਨਾਂ ਨੇ ਸਾਰੇ ਕੰਮ ਕਰ ਲਏ ਜਿਹੜੇ ਕਰਨ ਵਾਲੇ ਸੀ ਜੀ। ਅੱਜ ਅੱਛਾ ਅੱਜ ਅੱਛਾ ਜੇ ਅੰਦੋਲਨ ਜਿੱਤ ਕੇ ਆਏ ਹੈਗੇ ਤੇ ਫਿਰ ਅੱਜ ਐਮ ਐਸ ਪੀ ਦੀ ਮੰਗ ਕਿਉਂ ਕਰਦੇ ਹੋਏ, ਤੁਸੀਂ ਤਾਂ ਜਿੱਤ ਕੇ ਆਏ ਜੀ, ਜਿੱਤ ਕੇ ਆਏ ਤੇ ਮਤਲਬ ਐਮ ਐਸ ਪੀ ਲੈ ਕੇ ਆਏ ਹੋਵੋਗੇ
1: ਹਾਂਜੀ।
2: ਉਹ ਤਾਂ ਕਹਿਣ ਦੀ ਗੱਲ ਹੈਗੀ ਆ ਵੀ ਸਾਡੇ ਬੰਦਿਆਂ ਨੂੰ ਇੱਕ ਫੀਲਿੰਗ ਆਉਣੀ ਚਾਹੀਦੀ ਹੈ, ਬਸ ਉਹਨੇ ਦੇ ਵਿੱਚ ਇਹ ਸਫੀਸ਼ੀਐਂਟ ਹੋ ਜਾਂਦੇ, ਸੈਟੀਸਫਾਈ ਹੋ ਜਾਂਦੇ ਆ।
1: ਬਿਲਕੁਲ, ਤੇ ਸੈਣੀ ਸਾਹਿਬ ਬਾਈ ਆਪਣਾ ਬਹਿਬਲ ਗੋਲੀ ਕਾਂਡ ਜਿਹੜਾ ਮਾਮਲਾ ਉਹਦੇ ਵਿੱਚ ਸਮਨ ਜਾਰੀ ਹੋ ਗਏ ਨੇ, ਵੈਸੇ ਜ਼ਿਆਦਾਤਰ ਤਾਂ ਅਕਾਲੀਆਂ ਦਾ ਹੀ ਜ਼ਿਕਰ ਹੁੰਦਾ ਹੈ। ਕਾਫੀ ਸਮੇਂ ਬਾਅਦ ਜਿਹੜੇ ਨੇ ਆਪਣੇ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਆਗੂ ਨੇ ਵਿਜੇ ਸਾਂਪਲਾ, ਉਹਨਾਂ ਨੂੰ ਇਹ ਸਮਨ ਹੋਏ ਨੇ ਜੀ ਐਸ ਆਈ ਟੀ ਦੇ ਵੱਲੋਂ।
2: ਪਰ ਉਹਨਾਂ ਦਾ ਕੋਈ ਇਲਾਕਾ ਦੇ ਕਾਹਨੇ ਕੋਈ ਲਿੰਕ ਨੀ, ਉਸ ਵੇਲੇ ਇੱਕ ਕੰਪਲੇਂਟ ਗਈ ਸੀ ਜੀ, ਉਹਦੇ ਮੁਤਾਬਕ ਜਿਹੜਾ ਹੈਗਾ ਆ ਉਹ ਕਹਿੰਦੇ ਉਦੋਂ ਉਹ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹੈਗਾ ਹੋ ਸਕੇ ਚੇਅਰਮੈਨ ਜੀ, ਤੇ ਬਾਕੀ ਉਹਨਾਂ ਦੇ ਜਿਹੜਾ ਹੈਗਾ ਆ ਉਹ ਕਹਿੰਦੇ ਸੀ ਵੀ ਮੇਰੇ ਸਾਹਮਣੇ ਆਉਣਗੇ ਤੇ ਮੈਂ ਉਹ ਤਾਂ ਇਹ ਇਹਨਾਂ ਨੇ ਨਾ ਜੀ ਜਦੋਂ ਬਾਅਦ ਦੇ ਵਿੱਚ ਜਿਹੜਾ ਇਹ ਥਰੈਟ ਦਿੱਤੀ ਸੀ ਵੀ ਹਾਂ ਜੀ ਵੀ ਸੁਖਬੀਰ ਬਾਦਲ ਨੂੰ ਕੋਸ਼ਿਸ਼ ਕਰ ਰਹੇ ਸੀਗੇ ਜੀ ਟਰੈਪ ਕਰਨ ਦੀ, ਉਹ ਤੋਂ ਬਾਅਦ ਇਹੋ ਜਿਹੜਾ ਹੈਗਾ ਆ ਓਪਨ ਕੀਤਾ, ਇੰਨੇ ਚਿਰ ਬਾਅਦ ਕਿਸੇ ਗਵਾਹ ਦੇ ਸਾਹਮਣੇ ਆਉਣੇ ਹਾਂਜੀ, ਤੇ ਉਹਨੂੰ ਯਾਦ ਆ ਕੀ ਗੱਲ ਹੈਗੀ ਆ ਤੇ ਕੀ ਨਹੀਂ ਹੈਗੀ ਜੀ।
1: ਜੀ ਬਿਲਕੁਲ,
2: ਬਟ ਪਤਾ ਨੀ ਜੀ ਸਰ ਉਹ ਤਾਂ ਜਿਹੜਾ ਹੈਗਾ ਆ ਕਿਸੇ ਕੋਰਟ ਤੋਂ ਥੋੜਾ ਸਾਹਮਣ ਆਏ, ਇਹਨਾਂ ਦੀ ਐਸ ਆਈ ਟੀ ਨੇ ਦਿੱਤੇ ਆ ਜੀ, ਐਸ ਆਈ ਟੀ ਜੋ ਪੁੱਛ ਲੂਗੀ ਤੇ ਉਹ ਦੱਸ ਦੇਣਗੇ ਜੀ। ਉਹਨਾਂ ਨੇ ਪਹਿਲਾਂ ਵੀ ਕਿਹਾ ਸੀਗਾ ਜੀ, ਕਹਿੰਦੇ ਮੈਨੂੰ ਸਾਹਮਣ ਮੀਡੀਆ ਰਾਹੀਂ ਪਤਾ ਲੱਗੇ ਹੈਗੇ ਆ ਜੀ, ਪਿਛਲੀ ਵਾਰੀ ਵੀ ਇੱਦਾਂ ਹੀ ਕਿਹਾ ਸੀ ਉਹਨਾਂ ਨੇ, ਕਹਿੰਦੇ ਮੈਨੂੰ ਐਕਚੁਲੀ ਸਰਵ ਨਹੀਂ ਹੋਏ ਤੇ ਜੇ ਮੈਨੂੰ ਕੁਝ ਪਤਾ ਹੋਵੇ ਤਾਂ ਜੋ ਮੈਨੂੰ ਪਤਾ ਹੋਊਗਾ ਜਾ ਕੇ ਦੱਸਿਆਉਂਗਾ, ਇੱਦਾਂ ਤਾਂ ਕਈ ਵਾਰੀ ਇਹਨਾਂ ਨੇ ਪੁੱਛਿਆ ਹੈਗਾ ਜੀ।
1: ਜੀ ਬਿਲਕੁਲ ਹੈ ਜੀ ਜੀ
2: ਹਾਂਜੀ।
1: ਤੇ ਸੈਣੀ ਸਾਹਿਬ ਪੰਜਾਬ ਤੇ ਗੁਜਰਾਤ ਦੇ ਸਕੂਲਾਂ ਦੀ ਆਪਸ ਦੇ ਵਿੱਚ ਟੱਕਰ ਹੋ ਰਹੀ ਹੈ, ਪਰ ਦਿੱਲੀ ਦੇ ਸਕੂਲਾਂ ਦਾ ਜ਼ਿਕਰ ਹੀ ਨਹੀਂ ਕੇਜਰੀਵਾਲ ਸਾਹਿਬ ਨੇ ਕੀਤਾ। ਵੈਸੇ ਉੱਥੇ ਵੀ ਤਾਂ 5-4 ਸਾਲ ਜਿਹੜੇ ਰਹੇ ਨੇ ਜਿੰਨਾ ਵੀ ਸਮਾਂ, ਕਿ ਉੱਥੇ ਸਕੂਲ ਨਹੀਂ ਬਣਾਏ, ਕਿ ਪੰਜਾਬ ਦੇ ਸਕੂਲ ਹੀ ਜ਼ਿਆਦਾ ਨਿਖਾਰੇ ਹੈਗੇ ਨੇ ਦਿਖਦੇ ਇਹਨਾਂ ਨੂੰ।
2: ਸਰ ਉੱਥੇ ਤਾਂ ਪਰਚਾਦਰਜ ਹੋਣ ਲੱਗਾ ਹੈਗਾ ਸੀਗਾ ਜੀ ਹੁਣ ਬੰਦਿਆਂ ਦੇ ਉੱਤੇ ਜਿਹਨਾਂ ਨੇ ਇਹ ਸਾਰੇ ਠੇਕੇ ਲਏ। ਸੀ ਏ ਜੀ ਦੀ ਰਿਪੋਰਟ ਉਹਨਾਂ ਦੀ ਕਹਿੰਦੀ ਪਈ ਹੈਗੀ ਜੀ, ਤੁਸੀਂ ਦੇਖੋ ਤਾਂ ਸਹੀ ਕਰੋੜਾਂ ਰੁਪਇਆ ਜਿਹੜਾ ਹੈਗਾ ਆ ਉਹ ਸਕੂਲ ਦੀ ਛੱਤ ਪਾਉਣ ਦੇ ਨਾਂ ਤੇ ਲਿਆ ਤੇ ਉੱਥੇ ਜਿਹੜਾ ਆ ਉਹਨੂੰ ਰੰਗ ਰੋਗਣ ਕਰਨ ਦੀ ਨਾ ਉਹ ਸਕੂਲਾਂ ਦਾ ਹਾਲ ਜਿਹੜਾ ਆ ਕਿਉਂਕਿ ਇਹਨਾਂ ਨੇ ਦੋ ਚਾਰ ਸਕੂਲ ਚਮਕਾ ਲਏ ਬਾਕੀ ਸਕੂਲਾਂ ਦੇ ਨਾਂ ਤੇ ਗ੍ਰਾਂਟਾਂ ਖਾ ਗਏ।
1: ਪਰ ਸੈਣੀ ਸਾਹਿਬ ਜੇ ਸੱਚ ਕਹਿਣਾ ਹੋਵੇ ਨਾ ਮੈਂ ਮਾਫੀ ਚਾਹਾਂਗਾ ਤੁਹਾਨੂੰ ਵਿੱਚ ਰੋਕ ਰਿਹਾ, ਅਸਲ ਦੇ ਵਿੱਚ ਕ੍ਰਿਸ਼ਨ ਕੁਮਾਰ ਜੀ ਸੀ ਨਾ ਉਹ ਕਿਸੇ ਵੀ ਸਰਕਾਰ ਦੇ ਵਿੱਚ ਰਹੇ ਨੇ ਚਾਹੇ ਕਾਂਗਰਸ ਚ ਰਹੇ ਨੇ ਚਾਹੇ ਇਹਨਾਂ ਦੇ ਵਿੱਚ ਰਹੇ ਨੇ, ਜਿੰਨਾ ਕੰਮ ਹੋਇਆ ਉਹਨਾਂ ਦੀ ਦੇਖ ਰੇਖ ਦੇ ਵਿੱਚ ਹੋਇਆ ਜਦੋਂ ਐਜੂਕੇਸ਼ਨ ਦੇ ਵਿੱਚ ਵਾਹ ਵਾਸਤਾ ਸੀਗਾ ਉਹਨਾਂ ਦਾ, ਤੇ ਉਹ ਚਲੋ ਹੁਣ ਥੋੜਾ ਬਹੁਤਾ ਜ਼ਰੂਰ ਅੱਗੇ ਚਮਕਾ ਦਿੱਤੇ ਜਾਂ ਕੁਝ ਹੋਰ ਕਰ ਦਿੱਤਾ, ਵੈਸੇ ਕੰਮ ਤਾਂ ਉਹਨਾਂ ਦੇ ਸਮਿਆਂ ਦਾ ਹੀ ਸ਼ੁਰੂ ਹੋਇਆ ਇਹ।
2: ਪਰ ਐਸਾ ਪਤਾ ਕੀ ਹੁੰਦਾ
1: ਜੀ,
2: ਪਹਿਲਾਂ ਪਹਿਲਾਂ ਬੰਦਾ ਡੈਡੀਕੇਸ਼ਨ ਨਾਲ ਕੰਮ ਕਰਦਾ ਆ, ਬਾਅਦ ਦੇ ਵਿੱਚ ਜਿਹੜਾ ਹੈਗਾ ਨਾ
1: ਰੋਲ
2: ਮੈਂ ਜਨਾਬ ਨੂੰ ਹੁਣ ਦੱਸਾਂ ਜੀ ਵੀ ਲੋਕਾਂ ਮਤਲਬ ਜਿਹੜਾ ਸ਼ਰੀਫ ਬੰਦਾ ਆ ਉਹਦੀ ਇੱਕ ਕਮਜ਼ੋਰੀ ਵੀ ਹੁੰਦੀ ਆ, ਹਰ ਇੱਕ ਬੰਦੇ ਦੀ ਕੋਈ ਕਮਜ਼ੋਰੀ ਹੁੰਦੀ, ਕਿਸੇ ਦੀ ਪੈਸਾ ਹੁੰਦਾ ਕਿਸੇ ਦੀ ਕੋਈ, ਇਹੋ ਜਿਹੇ ਅਫਸਰਾਂ ਦੀ ਮਤਲਬ ਜਿਹੜੀ ਹੈਗੀ ਕਮਜ਼ੋਰੀ ਹੁੰਦੀ ਆ ਵਡਿਆਈ
1: ਜੀ।
2: ਹੁਣ ਇਹ ਸਰਕਾਰ ਨੇ ਉਹਨਾਂ ਨੂੰ ਵਡਿਆ ਕੇ ਜਿਹੜਾ ਹੈਗਾ ਆ ਵੀ ਉਹ ਸਾਰੇ ਕੰਮ ਕਰਵਾ ਲਏ ਜਿਹੜੇ ਨਹੀਂ ਸੀ ਹੋ ਸਕਦੇ,
1: ਬਿਲਕੁਲ
2: ਹਾਂਜੀ, ਤੇ ਨੋ ਡਾਊਟ ਹੋਏ ਹੀ ਇਜ਼ ਇੰਟੈਲੀਜੈਂਟ, ਉਹ ਆਪਣੇ ਮਤਲਬ ਕੰਮ ਪ੍ਰਤੀ ਵਫ਼ਾਦਾਰ ਹੈਗੇ ਆ ਜੀ, ਪਰ ਸਵਾਲ ਤਾਂ ਇਹ ਹੈਗਾ ਆ ਆ ਦੇਖੋ ਨਾ ਵੀ ਤੁਸੀਂ ਪਿੱਛੇ ਇਰੀਗੇਸ਼ਨ ਦੇ ਉੱਤੇ ਜਿਹੜਾ ਯਾਰ ਪਠਾਨ ਮਾਜਰਾ ਇਹਦੇ ਉਹਨੇ ਕਿਹਾ ਹੀ ਸੀ ਇਹਨਾਂ ਨੂੰ ਇਹਨਾਂ ਬਾਰੇ ਕਿਹਾ ਸੀ ਵੀ ਸਾਨੂੰ ਡੋਬਣ ਚ ਕ੍ਰਿਸ਼ਨ ਕੁਮਾਰ ਦਾ ਹੱਥ ਆ, ਤੇ ਅਸੀਂ ਉਹਨਾਂ ਕੋਲ ਕਹਿੰਦੇ ਰਹੇ ਵੀ ਪੈਸੇ ਉਹ ਸਰਕਾਰ
1: ਕਈ ਵਾਰੀ ਹੁੰਦਾ ਨਾ ਕੋਈ ਚੀਜ਼ਾਂ
2: ਨੈਸੈਸਿਟੀ ਹੁੰਦੀਆਂ ਆਪਣੇ ਆਪ, ਹਾਂਜੀ ਵੀ ਨਾ ਹੀ ਪੈਸਾ ਜਿਹੜਾ ਆ ਗੌਰਮੈਂਟ ਦਾ ਕੱਢਣਾ ਪਵੇ ਨਾ ਹੀ ਲਾਉਣਾ ਪਵੇ, ਕਈ ਜਗ੍ਹਾ ਦੇ ਉੱਤੇ ਖਰਚਣੇ ਹੀ ਪੈਂਦੇ ਸੇਫਟੀ ਕਰਕੇ ਜੀ,
1: ਬਿਲਕੁਲ
2: ਤੁਸੀਂ ਨਾ ਕਿਸੇ ਨੂੰ ਖਾਣ ਦਿਓ ਉਹ ਵੱਖਰੀ ਗੱਲ ਹੈਗੀ ਆ, ਅਦਰਵਾਈਜ਼ ਜਿਹੜਾ ਆ ਤੇ ਕੰਮ ਤਾਂ ਕਰਨੇ ਆ ਨਾ ਜੀ।
1: ਬਿਲਕੁਲ
2: ਹੁਣ ਸਿਰਫ ਸ਼ਰਾਫਤ ਦੇ ਨਾਂ ਦੇ ਉੱਤੇ ਹੁਣ ਨਵਜੋਤ ਸਿੱਧੂ ਦੀ ਗੱਲ ਕਰਦੇ ਹੁੰਦੇ ਸੀਗੇ, ਨਵਜੋਤ ਸਿੱਧੂ ਨੇ ਇੰਨੇ ਆਪਣੇ ਟੈਨਿਊਰ ਦੇ ਵਿੱਚ ਫਾਈਲ ਹੀ ਨਹੀਂ ਸੀ ਕੋਈ ਸਾਈਨ ਕੀਤੀ ਵੀ ਮੇਰੇ ਕੋਲ ਜਿਹੜਾ ਆ ਕੋਈ ਗਲਤ ਨਾ ਸਾਈਨ ਕਰਾ ਜਾਏ
1: ਜੀ,
2: ਹਾਂਜੀ ਤੇ ਉਹ ਇਮਾਨਦਾਰੀ ਦਾ ਜਿਹੜਾ ਹੈਗਾ ਆ ਬਾਂਹ ਖੜੀ ਕਰਕੇ ਆ ਸਕਦੇ ਵੀ ਮੈਂ ਇਮਾਨਦਾਰ ਆ, ਇਮਾਨਦਾਰ ਕਾਹਦਾ ਭਾਈ ਤੂੰ ਤਾਂ ਕੰਮ ਹੀ ਕੋਈ ਨੀ ਕੀਤਾ
1: ਜੀ।
2: ਹਾਂਜੀ
1: ਬਿਲਕੁਲ,
2: ਯਾਦ ਹੋਵੇ ਨਾ ਬੰਦਾ ਓਨਾ ਐਫੀਸ਼ੀਐਂਟ ਹੋਵੇ ਤੇ ਕੰਮ ਵੀ ਕਰਕੇ ਦਿਖਾਵੇ, ਇਹਨਾਂ ਨੂੰ ਵੀ ਰੱਬ ਨੇ ਗੋਦੀ ਚੱਕੇ ਆਇਆ ਜੀ,
1: ਬਿਲਕੁਲ
2: ਕ੍ਰਿਸ਼ਨ ਕੁਮਾਰ ਹੋਣਾ ਨੇ ਠੀਕ ਗੱਲ ਹੈਗੀ ਆ। ਪਰ ਹਾਂਜੀ ਇਹਨਾਂ ਨੇ ਸਕੂਲ ਪੰਜਾਬ ਦੇ ਵਿੱਚ ਕੋਈ ਨਵਾਂ ਨੀ ਬਣਾਇਆ ਜੀ, ਇਟ ਮੀਨਸ ਹਾਂਜੀ ਤੇ ਇਟ ਮੀਨਸ ਪੁਰਾਣੇ ਸਕੂਲ ਬਣੇ ਸੀ ਉਹਨਾਂ ਦੇ ਉੱਤੇ ਜੇ ਮਤਲਬ ਹੈਗਾ ਪੇਂਟ ਫੇਰ ਦਿੱਤਾ ਜਾਂ ਪੀਲਾ ਤੇ ਨੀਲਾ ਤੇ ਉਹਦੇ ਨਾਲ ਕੀ ਕੰਪੈਰੀਜ਼ਨ ਕਰ ਲੈਣਾ ਜੀ, ਉਹ ਵੱਖਰੀ ਗੱਲ ਹੈ ਸਰ, ਗੱਲਾਂ ਇਹ ਕਹਿਣ ਦੀਆਂ ਹੁੰਦੀਆਂ, ਸਾਡੇ ਪਿੰਡ ਦੇ ਸਕੂਲੇ ਆ ਕੇ ਦੇਖ ਲੈਣ ਤਾਂ ਕੀ ਹਾਲ ਆ, ਉਹ ਮਾਸਟਰ ਸਵੇਰ ਨੂੰ ਫੋਨ ਲਾ ਕੇ ਕੰਨ ਨੂੰ ਤੇ ਉਹ ਨਾ ਜੀ ਉਹ ਸਕੂਲ ਤੋਂ ਸਿੱਧਾ ਗੇਟ ਜਿਹੜਾ ਹੈਗਾ ਆ ਉਹ ਸਾਡੇ ਰਸਤੇ ਦੇ ਅੱਗੇ ਦੀ ਜਾਂਦਾ ਆ, ਉਹ ਜਦੋਂ ਅੱਗੇ ਦੀ ਜਾਂਦਾ ਹੁੰਦਾ ਆ ਤਾਂ ਮੈਨੂੰ ਕਿਸੇ ਨੇ ਕਿਹਾ ਭਾਜੀ ਤੁਸੀਂ ਇਹਦੀਆਂ ਗੱਲਾਂ ਰਿਕਾਰਡ ਕਰਿਓ, ਕੀ ਗੱਲ ਕਹਿੰਦਾ ਭਾਜੀ ਸੌਦੇ ਹੀ ਕਰਦਾ ਰਹਿੰਦਾ ਹੈਗਾ ਆ ਸਕੂਲ ਦੇ ਵਿੱਚ, ਉਹ ਗੇਟ ਤੋਂ ਨਿਕਲਦਾ ਕਹਿੰਦਾ ਬਸ ਸੌਦੇ ਹੀ ਕਰਦਾ ਰਹਿੰਦਾ ਸਾਰਾ ਦਿਹਾੜੀ ਜੀ, ਉੱਥੇ ਪਲਾਟ ਦੇਖ ਲਓ ਉੱਥੇ ਪਲਾਟ ਦੇਖ ਲਓ, ਇਹ ਤਾਂ ਕਹਿੰਦਾ ਮਤਲਬ ਉਹ ਕਮਿਸ਼ਨ ਏਜੰਟ ਹੈਗਾ ਆ, ਇਧਰੋਂ ਵੀ ਤਨਖਾਹ ਲੈਂਦੇ ਉਧਰੋਂ ਕਮਿਸ਼ਨ ਏਜੰਟ ਹੀ ਕਰਦੇ ਆ
1: ਜੀ, ਬਿਲਕੁਲ ਹੈ ਜੀ।
2: ਸੋ ਸਰ ਗੱਲ ਤਾਂ ਇਹ ਹੈਗਾ ਆ ਵੀ ਸਕੂਲ ਦੀ ਪਹਿਚਾਣ ਹੁੰਦੀ ਪੜ੍ਹਾਈ ਦਾ
1: ਜੀ,
2: ਟੀਚਰਾਂ ਨੂੰ ਤਾਂ ਤੁਸੀਂ ਜਿਹੜਾ ਹੈਗਾ ਆ ਕਦੀ ਕਿਸੇ ਕੰਮ ਤੋਰੀ ਰੱਖਦੇ ਕਦੀ ਕਿਸੇ ਕੰਮ ਤੋਰੀ ਰੱਖਦੇ ਆ ਜੀ, ਪੜ੍ਹਨਾ ਕਿਹੜੇ ਵੇਲੇ ਬੱਚਿਆਂ ਨੇ ਜੀ।
1: ਬਿਲਕੁਲ ਹੈ ਜੀ ਬਿਲਕੁਲ, ਆਖਿਰ ਦੇ ਵਿੱਚ ਸੈਣੀ ਸਾਹਿਬ ਈਵੀਐਮ ਦਾ ਪਿਛਲੇ ਦਿਨਾਂ ਦੇ ਵਿੱਚ ਟਰੰਪ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ ਜਾਂ ਜਿਹੜੀ ਚੋਣ ਪ੍ਰਕਿਰਿਆ ਭਾਰਤ ਦੀ ਆ ਉਹਦੀ ਤਾਰੀਫ ਕੀਤੀ ਸੀ, ਕਿਉਂਕਿ ਮਿਡ ਚੋਣਾਂ ਜਿਹੜੀਆਂ ਨੇ ਅਮਰੀਕਾ ਦੇ ਵਿੱਚ ਵੀ ਲੱਗੇ ਆ ਤੇ ਕਾਫੀ ਵਿਵਾਦਾਂ ਦੇ ਵਿੱਚ ਜਿਹੜਾ ਟਰੰਪ ਵੀ ਘਿਰਿਆ ਹੋਇਆ, ਤਕਰੀਬਨ 35% ਕਹਿੰਦੇ ਆ ਕਿ ਉਹਦੀ ਚਾਹਤ ਬਚੀ ਹੈ, ਬਾਕੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਡਾਊਨ ਜਾ ਸਕਦਾ ਤੇ ਸਕੰਜਾ ਵੀ ਕੱਸ ਰਿਹਾ ਹੈ, ਜਿਹੜੇ ਮਤਲਬ ਕਿ ਕਹਿ ਸਕਦੇ ਹਾਂ ਕਿ 20-25 ਹਜ਼ਾਰ ਜਿਹੜੇ ਨੇ ਲੋਕਾਂ ਨੂੰ ਡਿਪੋਰਟ ਕਰਨ ਦੀ ਵੀ ਤਿਆਰੀ ਹੈ, ਹੋਰ ਸਾਰਾ ਸਿਲਸਿਲਾ ਹੈ, ਕਹਿੰਦਾ ਮੇਰੇ ਨੂੰ ਕੋਈ ਗੈਰ ਬੰਦਾ ਕੋਈ ਮਤਲਬ ਕਿ ਵੋਟ ਨਾ ਪਾ ਜਾਵੇ, ਇਸ ਤਰ੍ਹਾਂ ਦੀਆਂ ਵੀ ਗੱਲਾਂ ਬਾਤਾਂ ਚੱਲ ਰਹੀਆਂ ਨੇ। ਪਰ ਦੂਸਰੇ ਪਾਸੇ ਜਿਹੜੇ ਨੇ ਭਾਰਤ ਦੇ ਚੋਣ ਕਮਿਸ਼ਨ ਜਿਹੜੇ ਹੈਗੇ ਆ ਗਿਆਨੇਸ਼ ਕੁਮਾਰ ਹੁਣੇ, ਉਹਨਾਂ ਨੇ ਜਿਹੜੀ ਅੱਜ ਈਵੀਐਮ ਦੇ ਬਾਰੇ ਅੱਜ ਫਿਰ ਬਿਆਨ ਦਿੱਤਾ ਹੈ, ਵੈਸੇ ਤਾਂ ਉਹਨਾਂ ਨੇ ਇੱਕ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਸੰਬੋਧਨ ਕਰ ਰਹੇ ਸੀ ਇਸ ਚੀਜ਼ ਦੇ ਬਾਰੇ ਕਿ ਨਾ ਤਾਂ ਉਹ ਬਲੂਟੁੱਥ ਦੇ ਨਾਲ ਜੁੜੀ ਹੋਈ ਹੈ ਮਸ਼ੀਨ ਤੇ ਨਾ ਹੀ ਉਹ ਕਿਸੇ ਇੰਟਰਨੈਟ ਦੇ ਨਾਲ ਜੁੜੀ ਹੋਈ ਹੈ, ਇਸ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਤੇ ਬਹੁਤ ਵੱਡੀ ਪ੍ਰਕਿਰਿਆ ਹੈ ਚੋਣ ਪ੍ਰਕਿਰਿਆ ਭਾਰਤ ਦੀ ਤੇ ਆਬਾਦੀ ਦੇ ਹਿਸਾਬ ਦੇ ਨਾਲ ਵੀ ਇਹਨੂੰ ਕੰਪਲੀਟ ਕਰਨਾ ਸੁਖਾਵਾਂ ਕੰਮ ਨਹੀਂ ਹੈ ਤੇ ਇਹਦੇ ਵਿੱਚ ਵਿਸ਼ਵਾਸ ਜਿਹੜਾ ਸਾਨੂੰ ਰੱਖਣਾ ਚਾਹੀਦਾ ਹੈ। ਕਿਵੇਂ ਦੇਖਦੇ ਹੋ ਸੈਣੀ ਸਾਹਿਬ ਇਹ ਜਿਹੜਾ ਸਾਰਾ ਕੁਝ ਈਵੀਐਮ ਦਾ ਫਿਰ ਤੋਂ ਮੁੱਦਾ ਕਿਤੇ ਨਾ ਕਿਤੇ ਚੋਣਾਂ ਤੋਂ ਬਾਅਦ ਚੱਲ ਹੀ ਪੈਂਦਾ ਜੀ?
2: ਭਾਰੇ ਸਾਹਿਬ ਆਪਾਂ ਵੀ ਇਹਨਾਂ ਦੀਆਂ ਗੱਲਾਂ ਨਾਲ ਸਹਿਮਤ ਹੈਗੇ, ਪਰ ਇਹ ਨੌਬਤ ਆਈ ਕਿਉਂ?
1: ਜੀ
2: ਜਦੋਂ ਤੁਸੀਂ ਇੰਸਟੀਟਿਊਸ਼ਨਾਂ ਦੇ ਉੱਤੇ ਜਿਹੜਾ ਹੈਗਾ ਆ ਆਪਣਾ ਸ਼ਿਕੰਜਾ ਇਸ ਤਰੀਕੇ ਨਾਲ ਕੱਸੋਗੇ ਕਿ ਦੂਜੇ ਨੂੰ ਦੇਖਣ ਨੂੰ ਇਹ ਲੱਗੇਗਾ ਕਿ ਹੁਣ ਆਪਣਾ ਇਸ ਇੰਸਟੀਟਿਊਸ਼ਨ ਚ ਫੇਥ ਨਹੀਂ ਰਿਹਾ,
1: ਜੀ
2: ਤੇ ਫੇਰ ਉਹਨਾਂ ਦਾ ਜਿਹੜਾ ਹਰ ਇੱਕ ਕੰਮ ਡਾਊਟਫੁਲ ਲੱਗੂਗਾ ਜੀ।
1: ਬਿਲਕੁਲ ਹੈ ਜੀ,
2: ਹਾਂਜੀ, ਹੁਣ ਇਸ ਕਰਕੇ ਹੈਗਾ ਇਹ ਨੌਬਤ ਲਿਆਉਣ ਵਾਲੇ ਵੀ ਤਾਂ ਇਹ ਆਪ ਹੀ ਆ, ਹੁਣ ਬੱਚਿਆਂ ਨੂੰ ਕਲੈਰਟੀ ਕਰੀ ਜਾਂਦੇ ਹੈਗੇ ਆ ਜੀ।
1: ਬਿਲਕੁਲ
2: ਹੁਣ ਇਹ ਦੇਖੋ ਇਹ ਇਹਨਾਂ ਨੂੰ ਇਹ ਲੱਗਦਾ ਹੈਗਾ ਆ ਕਿ ਇਸ ਦੇਸ਼ ਦੇ ਲੋਕ ਜਿਹੜੇ ਆ ਨਾ ਉਹਨਾਂ ਨੂੰ ਆਪੋਜੀਸ਼ਨ ਗੁਮਰਾਹ ਕਰ ਰਹੀ ਆ
1: ਜੀ।
2: ਹੁਣ ਆਪੋਜੀਸ਼ਨ ਨੀ ਗੁਮਰਾਹ ਕਰ ਰਹੀ, ਲੋਕਾਂ ਦੀਆਂ ਅੱਖਾਂ ਖੋਲ ਰਹੀਆਂ ਜੀ ਹੌਲੀ ਹੌਲੀ। ਗੁਮਰਾਹ ਤਾਂ ਤੁਸੀਂ ਅੱਜ ਤੱਕ ਕਰਦੇ ਆਏ ਹੈਗੇ ਜੀ,
1: ਜੀ
2: ਸੋ ਇਸ ਕਰਕੇ 12 ਸਾਲ ਤੁਸੀਂ ਕੱਢ ਲਏ ਆ ਇਸੇ ਚੱਕਰ ਦੇ ਵਿੱਚ ਹੀ। ਕਦੀ ਤੁਸੀਂ ਨੋਟਬੰਦੀ ਕਰਕੇ ਰੋਣ ਲੱਗ ਪਏ ਜੀ,
1: ਜੀ
2: ਕਹਿ ਤਾ ਮੈਨੂੰ 7 ਦਿਨ ਦੇ ਦਿਓ ਤੁਹਾਡਾ ਜੀਵਨ ਪੱਧਰ ਵਧੀਆ ਕਰ ਦੂੰਗਾ ਜੀ, ਅਸੀਂ
1: ਜੀ
2: ਸਾਡਾ ਤਾਂ ਹੋਇਆ ਕੋਈ ਨੀ ਜੀ, ਨਾ
1: ਬਿਲਕੁਲ
2: ਸਾਨੂੰ ਕੋਈ ਪੈਸੇ ਮੁੜ ਕੇ ਆਏ ਜੀ,
1: ਜੀ
2: ਉਲਟਾ ਘਰਾਂ ਚੋਂ ਪੈਸੇ ਕਢਾ ਲਗਾ ਲੋਕਾਂ ਦੇ,
1: ਜੀ
2: ਹਾਂਜੀ ਸਰ। ਫਿਰ ਕਿੱਡੇ ਕਿੱਡੇ ਸਕੈਮ ਹੋਏ, ਜੀਓ ਨੇ ਮੁਫ਼ਤ ਦੇ ਵਿੱਚ ਉਦੋਂ ਆਪਣਾ ਕੰਮ ਸ਼ੁਰੂ ਕੀਤਾ ਜੀ,
1: ਜੀ
2: ਅੱਜ ਜਿਹੜਾ ਹੈਗਾ ਜਦੋਂ ਨੈਸੈਸਿਟੀ ਬਣ ਗਈ ਤੇ ਅਗਲਿਆਂ ਨੇ ਲੋਕਾਂ ਦੇ ਗਲੇ ਨੂੰ ਰੱਸਾ ਪਾ ਲਿਆ, 900 ਰੁਪਏ ਦਾ ਪੈਕ ਪੈਂਦਾ ਜੀ ਫੋਨ ਚ
1: ਇਹਨਾਂ ਦਾ, ਮਹੀਨਾ ਵੀ
2: ਹਾਂਜੀ
1: ਵੱਖਰਾ ਹੀ ਆ ਕਹਿੰਦੇ ਜੀ।
2: ਹਾਂਜੀ ਮਹੀਨਾ ਵੱਖਰਾ ਜੀ, 27 ਦਿਨਾਂ ਦਾ, 28 ਦਿਨਾਂ ਦਾ, 27 ਦਿਨ ਦਾ
1: ਇਹਨਾਂ ਨੇ ਨਵਾਂ ਹੀ ਕੈਲੰਡਰ ਲਾਗੂ ਕਰ ਲਿਆ ਆਪਣਾ। ਹਾਂਜੀ
2: ਬਿਲਕੁਲ ਜੀ,
1: ਜੀ
2: ਇਹ ਹਿੰਦੂਇਜ਼ਮ ਕੈਲੰਡਰ ਦੇ ਨਾਲ ਨਾ ਜਿਦਾਂ 27 ਨਕਸ਼ਤਰ ਹੁੰਦੇ ਆ, ਇਹ ਬਸ 27 ਨਕਸ਼ਤਰ ਹੀ ਚਲਾਉਂਦੇ ਹੈਗੇ, ਉਹਨੇ ਮਹੀਨਾ ਕਹਿਣ ਲੈਂਦੇ ਆ ਜੀ।
1: ਬਿਲਕੁਲ ਆ ਜੀ, ਤੇ ਸੈਣੀ ਸਾਹਿਬ ਅੱਜ ਵੈਸੇ ਇੱਕ ਹੈਰਾਨੀ ਦੀ ਖਬਰ ਇਹ ਵੀ ਦੇਖਣ, ਚਲੋ ਵੀ ਈਵੀਐਮ ਦੀ ਗੱਲ ਕਰਦੇ ਆਪਾਂ, ਚੋਣ ਕਮਿਸ਼ਨ ਦੀ ਗੱਲ ਕੀਤੀ, ਇੱਕ ਪਾਸੇ ਤਾਂ ਵੋਟਾਂ ਬਣਾਉਣ ਦੀ ਨੌਜਵਾਨਾਂ ਨੂੰ ਅਪੀਲ ਕਰ ਰਹੇ ਐ, ਪਰ ਦੂਸਰੇ ਪਾਸੇ ਜਿਹਨਾਂ ਦੀਆਂ ਵੋਟਾਂ ਹੈਗੀਆਂ ਨੇ SIR ਦੇ ਵਿੱਚ, ਉਹ ਚੱਲਦੇ ਚੱਲਦੇ ਸਮੇਂ ਦੇ ਵਿੱਚ ਪੰਜਾਬ ਦੇ 2 ਸਾਬਕਾ ਡਿਪਲੋਮੈਟਸ ਜਿਹੜੇ ਨੇ ਉਹਨਾਂ ਦੀਆਂ ਵੋਟਾਂ ਕੱਟ ਮਾਰੀਆਂ ਜੀ।
2: ਸਰ ਪ੍ਰੋਸੀਜਰ ਇੰਨਾ ਔਖਾ ਬਣਾਇਆ ਆ, ਦੂਜੀ ਗੱਲ ਇਹ ਹੈਗੀ ਆ ਨਾ ਜੀ, ਉਹ ਜਿਹੜੇ ਸਾਡੇ ਬੰਦੇ ਹੈਗੇ ਨਾ ਉਹ ਹੈਗੇ ਲਕੀਰ ਦੇ ਫਕੀਰ
1: ਜੀ,
2: ਜੇ ਤੁਹਾਨੂੰ ਪਤਾ ਹੈਗਾ ਯਾਰ, ਤੁਸੀਂ ਅਗਲਿਆਂ ਨੂੰ ਕਹੋ ਵੀ ਸਰ ਕੋਈ ਗੱਲ ਨੀ ਨੋ ਪ੍ਰੋਬਲਮ, ਤੁਸੀਂ ਜਾਓ ਅਸੀਂ ਆਪੇ ਹੀ ਮਤਲਬ ਤੁਹਾਡਾ ਸੈਟਲ ਕਰ ਦਿਆਂਗੇ, ਉਹ ਜਾ ਕੇ ਤੇ ਉੱਪਰੋਂ ਜਿਹੜਾ ਹੈਗਾ ਯਾ ਹਦਾਇਤਾਂ ਲਿਆ ਸਕਦੇ ਹੈਗੇ ਸੀ ਵੀ ਭਾਈ ਇਹੋ ਜਿਹੇ ਕੇਸ ਨੂੰ ਜਿਹਨੂੰ ਨਹੀਂ ਵਿਚਾਰਿਆ ਗਿਆ ਹੁਣ ਵਿਚਾਰ ਲਓ ਤੇ ਦੱਸੋ ਉਹਨਾਂ ਦਾ ਕੋਈ ਡਾਕੂਮੈਂਟ ਲੈਣਾ ਤੇ ਅਸੀਂ ਉਹਨਾਂ ਦੇ ਘਰੋਂ ਜਾ ਕੇ ਟਿਆ ਕੇ ਤੇ ਲਾ ਦਿੰਦੇ ਆ ਜੀ।
1: ਜੀ ਬਿਲਕੁਲ ਹੈ,
2: ਉਹ ਗੱਲ ਇਹ ਹੈਗੀ ਆ ਨਾ ਵੀ ਜਿਹੜੇ ਥੱਲੇ ਵੀ ਭੇਜੇ ਹੁੰਦੇ ਆ ਉਹ ਲਕੀਰ ਦੇ ਫਕੀਰ ਹੁੰਦੇ ਆ, ਵੀ ਉਹਨਾਂ ਨੇ ਲਾਲ ਝੋਲੇ ਚੋਂ ਕਿਤਾਬ ਕੱਢਣੀ ਆ, ਕਿਤਾਬ ਕਾਲੀ ਚਾਹੀਦੀ ਆ, ਲੋਹਾ ਝੋਲਾ ਲਾਲ ਚਾਹੀਦਾ ਆ, ਅਗਲਾ ਸਮਝਾਈ ਜਾਂਦਾ ਹੈਗਾ ਆ ਭਾਈ ਮੈਂ ਪੋਲੀਥੀਨ ਚ ਲਿਆਂਦੀ ਸੀ, ਸੋ ਇਸ ਕਰਕੇ ਉਹ ਲਕੀਰ ਤੇ ਫਕੀਰ ਹੀ ਹੁੰਦੇ ਆ, ਉਹਨਾਂ ਦੀ ਵਜ੍ਹਾ ਕਰਕੇ ਇਹੋ ਜਿਹੀਆਂ ਪ੍ਰੋਬਲਮ ਕਰੋਪ ਅਪ ਹੁੰਦੀਆਂ, ਹੋਰ ਕੋਈ ਚੱਕਰ ਨਹੀਂ। ਹਾਂ ਇਹ ਜ਼ਰੂਰ ਹੈਗੀ ਆ ਵੀ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਇਹ ਪ੍ਰੋਸੈਸ ਬੜੀ ਟਫ ਇਹਨਾਂ ਨੇ ਬਣਾਈ ਆ ਜੀ। ਹਾਂਜੀ ਟਫ ਇਸ ਕਰਕੇ ਹੈਗੀ ਆ, ਇੰਨੀਆਂ ਜਿਆਦਾ ਫਾਰਮੈਲਿਟੀਆਂ ਕਰਨੀਆਂ ਪੈਂਦੀਆਂ ਹੈਗੀਆਂ, ਉਹਦੇ ਨਾਲ ਉਹ ਜਿਹੜਾ ਹੈ ਤੁਸੀਂ ਜੋ ਕਰਨਾ
1: ਚਾਹੋ
2: ਮਤਲਬ ਪੀਸਫੁਲੀ ਕਰੀ ਚੱਲੋ, ਹਰ ਇੱਕ ਬੰਦਾ ਆਪਣੀ ਡਿਊਟੀ ਕਰੀ ਚੱਲੇ ਪੀਸਫੁਲੀ, ਕੋਈ ਚੱਕਰ ਨਹੀਂ ਗਾ ਜੀ। ਸਵਾਲ ਤਾਂ ਇਹ ਹੈਗਾ ਵੀ ਇਹਨਾਂ ਨੂੰ ਹਰ ਵੇਲੇ ਇਹ ਲੱਗਦਾ ਹੁੰਦਾ ਆ ਵੀ ਕੰਮ ਹੁੰਦਾ ਦਿਸਣਾ ਨਜ਼ਰ ਆਉਣਾ ਚਾਹੀਦਾ ਹੈ ਜੀ, ਉਹਦੇ ਵਾਸਤੇ ਕੀ ਆ ਵੀ ਲੋਕੀ ਲੋਕਾਂ ਨੂੰ ਲਾਈਨ ਚ ਹੀ ਖੜੇ ਰੱਖਣਾ, ਕਦੀ ਬੈਂਕਾਂ ਦੀਆਂ ਲਾਈਨਾਂ ਚ ਖੜੇ ਕਰ ਦਿਓ ਜੀ, ਕਦੀ ਗੈਸ ਆਲੀ ਕੁਕਿੰਗ ਗੈਸ ਆਲੀ ਲਾਈਨ ਚ ਖੜੇ ਕਰ ਦਿਓ, ਕਦੀ ਪੈਟਰੋਲ ਪੰਪ ਦੇ ਲਾਈਨ ਤੇ ਖੜੇ ਕਰ ਦਿਓ, ਤਾਂ ਕਿ ਲੋਕੀ ਇੰਨੇ ਕੁ ਫਰਸਟ੍ਰੇਟਡ ਹੋ ਜਾਣ ਵੀ ਉਹ ਸਰਕਾਰਾਂ ਵੱਲ ਨੂੰ ਧਿਆਨ ਹੀ ਨਾ ਦੇ ਸਕਣ ਤੇ ਪੋਲੀਟੀਕਲ ਸੈਟਅਪ ਨੂੰ ਜਿਹੜਾ ਆ ਸੁਧਾਰਨ ਵੱਲ ਸੋਚ ਹੀ ਨਾ ਸਕਣ
1: ਜੀ। ਬਿਲਕੁਲ ਹੈ ਜੀ, ਦਰੁਸਤ ਹੈ
2: ਜੀ ਭਾਰਤ ਸਾਹਿਬ ਜੀ,
1: ਥੈਂਕ ਯੂ ਸਾਹਿਬ
2: ਸਰ
1: ਜੁੜਨ ਲਈ,
2: ਥੈਂਕ ਯੂ ਜੀ, ਸ਼ੁਕਰੀਆ ਭਾਰਤ ਸਾਹਿਬ, ਗ੍ਰੇਟਫੁਲ ਸਰ
1: ਜੀ। ਦੋਸਤੋ ਇਹ ਸੀ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਤੇ ਆਪਣੇ ਨਾਲ ਦੋਸਤ ਹੋਰ ਵੀ ਜੁੜ ਰਹੇ ਸੀ, ਉਹਨਾਂ ਦਾ ਵੀ ਸਵਾਗਤ ਕਰਦੇ ਆ। ਬਸ 2-3 ਜਿਹੜੀਆਂ ਖਬਰਾਂ ਨੇ ਉਹਨਾਂ ਦਾ ਜ਼ਿਕਰ ਕਰਕੇ, ਇੰਟਰਨੈਸ਼ਨਲ ਕੁਝ ਖਬਰਾਂ ਨੇ, ਤੇ ਮੁਹੰਮਦ ਜੀ ਵੀ ਜੁੜ ਰਹੇ ਸੀ, ਉਹਨਾਂ ਨੂੰ ਵੀ ਨਾਲ ਜੋੜਦੇ ਆ ਆਖਰ ਦੇ ਵਿੱਚ, ਤੇ ਅੱਜ ਤੁਹਾਨੂੰ ਕਹਾਣੀ ਵੀ ਸੁਣਾਉਣੀ ਇੱਕ ਵਾਅਦਾ ਕੀਤਾ ਹੈ, ਤੇ ਕੋਸ਼ਿਸ਼ ਕਰਦੇ ਆ। ਬਾਕੀ ਪਹਿਲਾਂ ਆਪਾਂ ਖਬਰਾਂ ਨਿਬੇੜ ਲਈਏ ਤੇ ਫਿਰ ਆਪਾਂ ਅੱਗੇ ਵੱਧਦੇ ਆ। ਸਟੂਡੀਓ ਦਾ ਨੰਬਰ +358449761968 ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਦੋਸਤੋ ਮੈਂ ਟਰੰਪ ਦੀ ਗੱਲ ਕਰ ਰਿਹਾ ਸੀ ਤੇ ਉਹਨਾਂ ਦੇ ਬਾਰੇ ਬਾਤ ਚਲਾਉਂਦੇ ਅੱਗੇ। ਕੈਨੇਡਾ ਅਮਰੀਕਾ ਤਣਾਅ ਹੁਣ ਜਿਹੜਾ ਜ਼ਬਾਨੀ ਜੰਗ ਦੇ ਵਿੱਚ ਤਬਦੀਲ ਹੋ ਰਿਹਾ ਹੈ। ਟਰੰਪ ਨੂੰ ਦੱਸਿਆ ਤਾਨਾਸ਼ਾਹ ਤੇ ਦੀਵਾਲੀਆਂ ਦਾ ਜਿਹੜਾ ਬਾਦਸ਼ਾਹ, ਜਾਣੀ ਕਿ ਬੈਂਕਰਾਪਸੀ ਦਾ ਬਾਦਸ਼ਾਹ। ਟਰੰਪ ਦੇ ਨਿੱਜੀ ਹਮਲੇ ਦੇ ਉੱਤੇ ਡੱਗ ਫੋਰਡ ਨੇ ਕਿਹਾ ਚੁਣੌਤੀ ਕਬੂਲ ਕਰ ਲਈ ਹੈ। ਕੈਨੇਡਾ ਤੇ ਅਮਰੀਕਾ ਵਿਚਾਲੇ ਵਪਾਰਕ ਜੰਗ ਤੋਂ ਬਾਅਦ ਹੁਣ ਸ਼ਬਦੀ ਜੰਗ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੀਤੀ ਨਿੱਜੀ ਟਿੱਪਣੀ ਦਾ ਤਿੱਖਾ ਜਵਾਬ ਦਿੰਦਿਆਂ ਕਹਿ ਦਿੱਤਾ ਉਨ੍ਹਾਂ ਨੂੰ ਤਾਨਾਸ਼ਾਹ ਧੌਂਸਬਾਜ਼ ਤੇ ਦੀਵਾਲੀਏ ਦਾ ਬਾਦਸ਼ਾਹ ਕਹਿ ਦਿੱਤਾ। ਦੋਵਾਂ ਆਗੂਆਂ ਵਿਚਕਾਰ ਇਹ ਸ਼ਬਦੀ ਟਕਰਾਅ ਕੈਨੇਡਾ ਤੇ ਅਮਰੀਕਾ ਦੇ ਦਰਮਿਆਨ ਵੱਧ ਰਹੇ ਵਪਾਰਕ ਤਣਾਅ ਦੇ ਦੌਰਾਨ ਜਿਹੜਾ ਸਾਹਮਣੇ ਆ ਰਹੇ ਨੇ। ਟਰੰਪ ਨੇ ਸੋਮਵਾਰ ਪਰਸੋਂ ਨੂੰ ਜਿਹੜਾ ਸੀ ਸੋਰੀ ਕੱਲ ਬੀਤੇ ਦੇ ਵਿਚ ਦੁਪਹਿਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਫੋਰਡ ਨੂੰ ਮਰਹੂਮ ਰੋਬ ਫੋਰਡ ਦੇ ਨਾਲੋਂ ਘੱਟ ਕ੍ਰਿਸ਼ਮਾਈ ਘੱਟ ਬੁੱਧੀਮਾਨ ਤੇ ਪ੍ਰਭਾਵ ਜਿਹੜਾ ਹੀਨ ਜਿਹੜਾ ਦੱਸਿਆ ਸੀਗਾ। ਤੇ ਅਗਲੇ ਨੇ ਤਾਂ ਫਿਰ ਖਰੀਆਂ ਖਰੀਆਂ ਸੁਣਾਉਣੀਆਂ ਭਾਈ ਇੱਥੇ ਤੱਕ ਤੂੰ ਕਹਿ ਜਾਂਦਾ ਅਗਲਿਆਂ ਨੂੰ। ਇਹ ਟਿੱਪਣੀ ਫੋਰਡ ਵੱਲੋਂ ਟਾਵਾ ਦੇ ਇੱਕ ਰੇਡੀਓ ਇੰਟਰਵਿਊ ਦੇ ਦੌਰਾਨ ਜਿਹੜਾ ਟਰੰਪ ਦੀਆਂ ਵਪਾਰਕ ਨੀਤੀਆਂ ਦੀ ਆਲੋਚਨਾ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਆਈ। ਹੈਮਿਲਟਨ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਕਿਹਾ ਕਿ ਉਹ ਕਿਸੇ ਤਾਨਾਸ਼ਾਹ ਜਾਂ ਧੌਂਸਬਾਜ਼ ਨੂੰ ਜਵਾਬ ਦੇਣ ਦੇ ਵਿੱਚ ਦਿਲਚਸਪੀ ਨਹੀਂ ਰੱਖਦੇ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਟਰੰਪ ਦੀਆਂ ਟੈਰਿਫ ਨੀਤੀਆਂ ਦੇ ਉੱਤੇ ਖੁੱਲ੍ਹ ਕੇ ਹਮਲਾ ਕੀਤਾ ਤੇ ਫੋਰਡ ਨੇ ਕਿਹਾ ਕਿ ਟਰੰਪ ਦੇ ਵੱਲੋਂ ਲਾਏ ਜਾ ਰਹੇ ਟੈਰਿਫ ਅਸਲ ਦੇ ਵਿੱਚ ਅਮਰੀਕੀ ਲੋਕਾਂ ਦੇ ਉੱਤੇ ਹੀ ਟੈਕਸ ਦਾ ਬੋਝ ਪਾ ਰਹੇ ਨੇ। ਉਨ੍ਹਾਂ ਕਿਹਾ ਕਿ ਉਹ ਅਜਿਹੇ ਵਿਅਕਤੀ ਤੋਂ ਆਰਥਿਕ ਸਲਾਹ ਨਹੀਂ ਲੈਣਗੇ ਜਿਸਦਾ ਕਾਰੋਬਾਰੀ ਰਿਕਾਰਡ ਦੀਵਾਲੀਏਪਨ ਦੇ ਨਾਲ ਜੁੜਿਆ ਰਿਹਾ ਹੈ। ਫੋਰਡ ਨੇ ਕਿਹਾ ਕਿ ਉਹ ਅਮਰੀਕਾ ਦੇ ਗਵਰਨਰਾਂ ਸੈਨੇਟਰਾਂ ਅਤੇ ਕਾਂਗਰਸ ਮੈਂਬਰਾਂ ਦੇ ਨਾਲ ਸੰਪਰਕ ਕਰਨਗੇ ਤੇ ਉਨ੍ਹਾਂ ਅਮਰੀਕੀ ਵੋਟਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਉਣ ਵਾਲੀਆਂ ਮਿਡ ਟਰਮ ਚੋਣਾਂ ਦੇ ਵਿਚ ਅਜਿਹੇ ਆਗੂ ਦੀ ਚੋਣ ਨਾ ਕੀਤੀ ਜਾਵੇ ਜਿਨ੍ਹਾਂ ਦੀਆਂ ਨੀਤੀਆਂ ਨੌਕਰੀਆਂ ਅਤੇ ਅਰਥਚਾਰੇ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ। ਟਰੰਪ ਨੇ ਆਪਣੀ ਪੋਸਟ ਦੇ ਵਿਚ ਦਾਅਵਾ ਕੀਤਾ ਕਿ ਕੈਨੇਡਾ ਅਮਰੀਕਾ ਤੋਂ ਬਿਨਾਂ ਨਹੀਂ ਟਿਕ ਸਕਦਾ। ਉਨ੍ਹਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਫੋਰਡ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਦੋਵਾਂ ਨੂੰ ਲਾਈਨ ਦੇ ਵਿਚ ਆ ਜਾਣਾ ਚਾਹੀਦਾ ਨਹੀਂ ਤਾਂ ਕੈਨੇਡਾ ਦੇ ਲਈ ਨਤੀਜੇ ਹੋਰ ਵੀ ਮਾੜੇ ਹੋ ਸਕਦੇ ਹੈ। ਟਰੰਪ ਦੀ ਇਸ ਟਿੱਪਣੀ ਦੇ ਜਵਾਬ ਦੇ ਵਿਚ ਫੋਰਡ ਨੇ ਕਿਹਾ ਕਿ ਅਸੀਂ ਚੁਣੌਤੀ ਸਵੀਕਾਰ ਕਰਦੇ ਹਾਂ ਤੁਹਾਡੀ। ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਰਾਜਨੀਤੀ ਦੇ ਵਿਚ ਨੇ ਤੇ ਨਿੱਜੀ ਹਮਲਿਆਂ ਦੇ ਨਾਲ ਪ੍ਰਭਾਵਿਤ ਨਹੀਂ ਹੁੰਦੇ। ਫੋਰਡ ਨੇ ਟਰੰਪ ਨੂੰ ਹਾਰਿਆ ਹੋਇਆ ਵਿਅਕਤੀ ਵੀ ਕਿਹਾ ਤੇ ਸਪਸ਼ਟ ਕੀਤਾ ਕਿ ਉਹ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਤੇ ਦੋਵਾਂ ਆਗੂਆਂ ਵਿਚਕਾਰ ਤਣਾਅ ਦੀ ਮੁੱਖ ਵਜ੍ਹਾ ਟਰੰਪ ਦੀਆਂ ਟੈਰਿਫ ਨੀਤੀਆਂ ਨੇ। ਦੂਸਰੇ ਪਾਸੇ ਟਰੰਪ ਨੂੰ ਰਾਹਤ ਮਿਲੀ ਹੈ। ਅਦਾਲਤ ਨੇ ਡਾਕ ਦੇ ਜ਼ਰੀਏ ਜਿਹੜਾ ਵੋਟਿੰਗ ਹੈ ਆਉਣ ਦੇ ਆਦੇਸ਼ ਨੂੰ ਅੱਗੇ ਵਧਾਉਣ ਦਾ ਰਸਤਾ ਸਾਫ਼ ਕਰ ਦਿੱਤਾ। ਅਮਰੀਕੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਮੇਲ ਇਨ ਵੋਟਿੰਗ ਦੇ ਪ੍ਰਬੰਧੀ ਜਿਹੜਾ ਉਹਦੇ ਉੱਤੇ ਪਾਬੰਦੀ ਲਗਾਉਣ ਵਾਲੇ ਕਾਰਜਕਾਰੀ ਆਦੇਸ਼ ਨੂੰ ਅੱਗੇ ਵਧਾਉਣ ਦਾ ਰਸਤਾ ਸਾਫ਼ ਕਰ ਮਾਰਿਆ। ਇਹ ਸਪਸ਼ਟ ਨਹੀਂ ਕੀਤਾ ਪਰ ਹਜੇ ਕਿ ਉਨ੍ਹਾਂ ਦਾ ਪ੍ਰਸ਼ਾਸਨ ਮੱਧਕਾਲੀ ਚੋਣਾਂ ਤੋਂ ਪਹਿਲਾਂ ਇਸ ਆਦੇਸ਼ ਨੂੰ ਕਿਸ ਹੱਦ ਤੱਕ ਲਾਗੂ ਕਰ ਸਕੇਗਾ। ਇਹ ਫੈਸਲਾ ਅਦਾਲਤੀ ਚੁਣੌਤੀਆਂ ਦੇ ਲਈ ਖੁੱਲ੍ਹਾ ਹੈ ਜਿਸ ਦੇ ਨਾਲ ਟਰੰਪ ਦੇ ਆਦੇਸ਼ ਨੂੰ ਲਾਗੂ ਕਰਨ ਦੇ ਵਿਚ ਹੋਰ ਦੇਰੀ ਹੋ ਸਕਦੀ ਹੈ। ਅਮਰੀਕੀ ਡਾਕ ਸੇਵਾ ਜਿਹੜੀ ਹੈ ਉਹਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ ਇਹ ਆਦੇਸ਼ ਨੂੰ ਕਿਵੇਂ ਲਾਗੂ ਕਰੇਗਾ ਪਰ ਵੱਡੇ ਬਦਲਾਅ ਲਾਗੂ ਕਰਨ ਦੇ ਲਈ ਬਹੁਤ ਘੱਟ ਸਮਾਂ ਬਚਿਆ ਹੈ ਤੇ ਕੁਝ ਰਾਜਾਂ ਦੇ ਵਿਚ ਵੋਟਰਾਂ ਨੂੰ ਬੈਲਟ ਡਾਕ ਰਾਹੀਂ ਭੇਜਣ ਦੀ ਪ੍ਰਕਿਰਿਆ ਕੁਝ ਹਫ਼ਤਿਆਂ ਦੇ ਅੰਦਰ ਸ਼ੁਰੂ ਹੋਣ ਵਾਲੀ ਹੈ। ਮੇਲ ਇਨ ਵੋਟਿੰਗ ਲੰਮੇ ਸਮੇਂ ਤੋਂ ਟਰੰਪ ਦਾ ਨਿਸ਼ਾਨਾ ਰਹੀ ਹੈ ਜੋ ਦਾਅਵਾ ਜਿਹੜਾ ਕਰਦਾ ਹੈ ਕਿ ਇਹ ਚੋਣ ਧੋਖਾਧੜੀ ਨੂੰ ਜਿਹੜਾ ਉਤਸ਼ਾਹਿਤ ਕਰਦੀ ਹੈ ਤੇ ਇਸ ਦੇ ਉਲਟ ਕਾਫ਼ੀ ਸਬੂਤ ਨੇ ਤੇ ਟਰੰਪ ਨੇ ਖੁਦ ਇਸ ਢੰਗ ਦੀ ਵਰਤੋਂ ਕੀਤੀ ਹੈ। ਅਮਰੀਕੀ ਨਿਆਂ ਵਿਭਾਗ ਨੇ ਸੁਪਰੀਮ ਕੋਰਟ ਦੇ ਵਿਚ ਇਕ ਐਮਰਜੈਂਸੀ ਅਪੀਲ ਦਾਇਰ ਕੀਤੀ ਸੀ ਜਿਸਦੇ ਵਿਚ ਮੱਧਕਾਲੀ ਚੋਣਾਂ ਤੋਂ ਪਹਿਲਾਂ ਤਬਦੀਲੀਆਂ ਨੂੰ ਲਾਗੂ ਕਰਨ ਦੀ ਇਜਾਜ਼ਤ ਦੀ ਬੇਨਤੀ ਕੀਤੀ ਗਈ ਸੀ। ਮਾਰਚ ਦੇ ਵਿਚ ਹਸਤਾਖਰ ਕੀਤੇ ਗਏ ਟਰੰਪ ਦੇ ਕਾਰਜਕਾਰੀ ਆਦੇਸ਼ ਦੇ ਵਿਚ ਉਸਦੇ ਪ੍ਰਸ਼ਾਸਨ ਨੂੰ ਯੋਗ ਵੋਟਰਾਂ ਦੀਆਂ ਸੂਚੀਆਂ ਤਿਆਰ ਕਰਨ ਦੀ ਲੋੜ ਸੀਗੀ ਤੇ ਅਮਰੀਕੀ ਡਾਕ ਸੇਵਾ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਸਿਰਫ਼ ਉਨ੍ਹਾਂ ਲੋਕਾਂ ਨੂੰ ਡਾਕ ਦੇ ਰਾਹੀਂ ਬੈਲਟ ਭੇਜੇ ਜਿਨ੍ਹਾਂ ਦੇ ਨਾਮ ਇਨ੍ਹਾਂ ਸੂਚੀਆਂ ਦੇ ਵਿਚ ਦਿਖਾਈ ਦਿੰਦੇ ਨੇ। 23 ਰਾਜਾਂ ਅਤੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਡੈਮੋਕਰੇਟਿਕ ਅਧਿਕਾਰੀਆਂ ਨੇ ਆਦੇਸ਼ ਨੂੰ ਰੋਕਣ ਦੇ ਲਈ ਮੁਕੱਦਮਾ ਦਾਇਰ ਕਰ ਦਿੱਤਾ ਤੇ ਉਨ੍ਹਾਂ ਨੇ ਦਲੀਲ ਦਿੱਤੀ ਕਿ ਸੰਵਿਧਾਨ ਰਾਜਾਂ ਅਤੇ ਕਾਂਗਰਸ ਨੂੰ ਚੋਣਾਂ ਦਾ ਜਿਹੜਾ ਪ੍ਰਬੰਧਨ ਕਰਨ ਦਾ ਅਧਿਕਾਰ ਦਿੰਦਾ ਹੈ ਤੇ ਟਰੰਪ ਦੇ ਪ੍ਰਸਤਾਵਿਤ ਬਦਲਾਅ ਹਫੜਾ ਦਫੜੀ ਤੇ ਰਾਜਨੀਤਿਕ ਪੱਖਪਾਤੀ ਦੁਰਵਿਹਾਰ ਦਾ ਕਾਰਨ ਬਣ ਸਕਦੇ ਨੇ। ਟਰੰਪ ਪ੍ਰਸ਼ਾਸਨ ਨੇ ਦਲੀਲ ਦਿੱਤੀ ਹੈ ਕਿ ਰਾਜਾਂ ਨੇ ਜਿਹੜਾ ਬਹੁਤ ਜਲਦੀ ਮੁਕੱਦਮਾ ਦਾਇਰ ਕੀਤਾ ਤੇ ਪ੍ਰਸ਼ਾਸਨ ਨੇ ਵਾਸ਼ਿੰਗਟਨ ਦੇ ਇੱਕ ਹੋਰ ਫੈਸਲੇ ਦਾ ਵੀ ਹਵਾਲਾ ਦਿੱਤਾ ਹੈ ਜਿਸ ਦੇ ਵਿਚ ਇਕ ਜੱਜ ਨੇ ਟਰੰਪ ਦੇ ਆਦੇਸ਼ ਨੂੰ ਅੱਗੇ ਵਧਾਉਣ ਦੀ ਆਗਿਆ ਦਿੱਤੀ ਹੈ। ਇਕ ਅਪੀਲ ਅਦਾਲਤ ਨੇ ਵੀ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਹੈ ਹਾਲਾਂਕਿ ਇਸ ਨੇ ਭਵਿੱਖ ਦੇ ਵਿਚ ਬਦਲਾਅ ਲਾਗੂ ਹੋਣ ਦੇ ਉੱਤੇ ਹੋਰ ਕਾਨੂੰਨੀ ਕਾਰਵਾਈ ਦੀ ਜਿਹੜੀ ਹੈ ਸੰਭਾਵਨਾ ਨੂੰ ਖੁੱਲ੍ਹਾ ਛੱਡ ਦਿੱਤਾ ਹੈ। ਤੇ ਇਸੇ ਤਰ੍ਹਾਂ ਹੀ 10 ਮਿਲੀਅਨ ਡਾਕ ਇਨ ਬੈਲਟ ਦੇ ਲਈ ਧੋਖਾਧੜੀ ਦੇ ਸਿਰਫ 4 ਮਾਮਲੇ ਰਿਪੋਰਟ ਕੀਤੇ ਗਏ ਸਨ ਉਸ ਸਮੇਂ ਦੇ ਵਿਚ ਪਰ ਇਸ ਨੂੰ ਵੱਡਾ ਇਸ਼ੂ ਜਿਹੜਾ ਅਮਰੀਕਾ ਦੇ ਵਿਚ ਟਰੰਪ ਬਣਾ ਰਿਹਾ। ਅਮਰੀਕਾ ਨੇ ਆਪਰੇਸ਼ਨ ਇਕਨਾਮਿਕ ਆਊਟ ਕਾਸਟ ਤਹਿਤ ਈਰਾਨ ਵਿਰੁੱਧ ਲਾਈਆਂ ਨਵੀਆਂ ਪਾਬੰਦੀਆਂ ਨੇ। ਅਮਰੀਕਾ ਨੇ ਈਰਾਨ ਦੇ ਨਾਲ ਜੁੜੀਆਂ ਕਈ ਸੰਸਥਾਵਾਂ, ਵਿਅਕਤੀਆਂ ਤੇ ਜਹਾਜ਼ਾਂ ਦੇ ਵਿਰੁੱਧ ਵਿਆਪਕ ਨਵੀਆਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਤੇ ਵਿਦੇਸ਼ ਵਿਭਾਗ ਨੇ ਇਕ ਪ੍ਰੈਸ ਰਿਲੀਜ਼ ਦੇ ਵਿਚ ਇਸਦਾ ਐਲਾਨ ਕੀਤਾ ਹੈ। ਇਹ ਪਾਬੰਦੀਆਂ ਈਰਾਨੀ ਫੌਜੀ ਅਧਿਕਾਰੀਆਂ, ਖਰੀਦ ਨੈਟਵਰਕਾਂ, ਸਾਈਬਰ ਸਮੂਹ ਦੇ ਨਾਲ ਨਾਲ ਸ਼ਿਪਿੰਗ ਕੰਪਨੀਆਂ ਤੇ ਵਿਚੋਲਿਆਂ ਨੂੰ ਜਿਹੜਾ ਨਿਸ਼ਾਨਾ ਬਣਾਉਂਦੀਆਂ ਨੇ ਜੋ ਸੰਯੁਕਤ ਅਰਬ ਅਮੀਰਾਤ, UAE, ਚੀਨ, ਸਿੰਗਾਪੁਰ ਅਤੇ ਯੂਰਪ ਦੇ ਰਾਹੀਂ ਈਰਾਨੀ ਪੈਟਰੋਲੀਅਮ ਅਤੇ ਪੈਟਰੋ ਕੈਮੀਕਲ ਉਤਪਾਦਾਂ ਦੀ ਆਵਾਜਾਈ ਦੇ ਵਿਚ ਸ਼ਾਮਲ ਨੇ। ਤੇ ਇਸੇ ਤਰ੍ਹਾਂ ਫਰਾਂਸ ਦੇ ਵਿਚ ਵੱਡੀ ਤਬਾਹੀ ਹੋਈ ਹੈ ਪਰ ਕਾਫ਼ੀ ਬਚਾ ਰਿਹਾ। ਵਵੰਡਰ ਨੇ ਮਚਾਈ ਹੈ ਤਬਾਹੀ, ਸੈਂਕੜੇ ਲੋਕ ਜਿਹੜੇ ਨੇ ਜ਼ਖਮੀ ਹੋਏ ਆ, ਇਹਦੇ ਵਿਚ ਨੁਕਸਾਨੇ ਗਏ 300 ਘਰ ਨੇ। ਦੱਖਣੀ ਫਰਾਂਸ ਦੇ ਇਕ ਛੋਟੇ ਜਿਹੇ ਪਿੰਡ ਦੇ ਵਿਚ ਇਕ ਵਵੰਡਰ ਆਇਆ, ਯਾਨੀ ਕਿ ਆਪਣਾ ਟੋਰਨਾਡੋ ਜਿਹੜਾ ਆਇਆ ਹੈ, ਤੇ ਜਿਸ ਦੇ ਨਾਲ ਭਾਰੀ ਤਬਾਹੀ ਹੋਈ ਹੈ ਤੇ 39 ਲੋਕ ਜ਼ਖਮੀ ਹੋਏ ਨੇ ਤੇ ਸਥਾਨਕ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਦੇ ਅਨੁਸਾਰ ਸੋਮਵਾਰ ਨੂੰ ਕੱਲ ਬੀਤੇ ਚ ਤੂਫਾਨ ਜਿਹੜਾ ਸ਼ਾਮ ਨੂੰ ਪੋਮਾਸ ਪਿੰਡ ਦੇ ਵਿਚ ਆਇਆ, ਜਿਸ ਦੇ ਨਾਲ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਬਚਾਓ ਟੀਮਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਤੇ ਸਥਾਨਕ ਪ੍ਰਸ਼ਾਸਨ ਦੀ ਉਪ ਮੁਖੀ ਮੈਰੀ ਹੈਲਨ ਬੋਇਸੈਕ ਨੇ ਜਿਹੜਾ ਕਿਹਾ ਕਿ ਜ਼ਖਮੀਆਂ ਦੇ ਵਿਚੋਂ 2 ਦੀ ਹਾਲਤ ਗੰਭੀਰ ਹੈ ਤੇ ਹੁਣ ਤੱਕ ਕਿਸੇ ਦੇ ਲਾਪਤਾ ਹੋਣ ਦੀ ਖ਼ਬਰ ਨਹੀਂ ਸੀ, ਪਰ ਤੂਫਾਨ ਦੇ ਲਗਭਗ 300 ਘਰਾਂ ਨੂੰ ਜ਼ਰੂਰ ਨੁਕਸਾਨ ਪਹੁੰਚਾਇਆ। ਹਵਾ ਦੀ ਸਪੀਡ ਬਹੁਤ ਵੱਡੇ ਪੱਧਰ ਦੇ ਉੱਤੇ ਸੀ, ਛੱਤਾਂ ਛੁੱਤਾਂ ਉੜ ਗਈਆਂ, ਬਿਜਲੀ ਪ੍ਰਭਾਵਿਤ ਹੋਈ ਹੈ ਤੇ ਇਸ ਤਰ੍ਹਾਂ ਦਾ ਜਿਹੜਾ ਮਸਲਾ ਚੱਲਿਆ। ਯੂਰਪ ਦੀ ਜਗ੍ਹਾ ਤੁਰਕੀ ਦੇ ਡੋਨਰਾ ਤੋਂ ਪੈਦਾ ਕਰਵਾਏ ਜਾ ਰਹੇ ਨੇ ਬੱਚੇ। UK ਦੇ ਵਿਚ IVF ਜਿਹੜਾ ਫਰਜ਼ੀ ਵਾੜੇ ਦਾ ਪਰਦਾਫਾਸ਼ ਹੋਇਆ। ਮੁਹੰਮਦ ਜੀ ਹੋਲਡ ਰੱਖਣਾ, ਬਸ ਮੈਂ ਲੈਣਾ ਆਖਰੀ ਖਬਰ ਕਰ ਲਈਏ ਆਪਣੇ ਹੋਰ, ਜਿੱਦਾਂ ਕਿ ਪੰਜਾਬ ਚ ਜਾਂ ਇੰਡੀਆ ਦੇ ਵਿਚ ਵੀ ਇਹਨਾਂ ਚੀਜ਼ਾਂ ਦਾ ਰੌਲਾ ਪੈਂਦਾ, ਪਰ ਹੁਣ ਯੂਰਪੀਅਨ ਮੁਲਕਾਂ ਜਾਂ UK ਦੇ ਵਿਚ ਵੀ ਇਸ ਤਰ੍ਹਾਂ ਦਾ ਰੌਲਾ ਹੈ। IVF ਤਕਨੀਕ ਜਿਹੜੀ ਹੈ, ਜਿਸ ਨੂੰ ਬੇ ਔਲਾਦ ਜੋੜਿਆਂ ਦੇ ਲਈ ਵਰਦਾਨ ਮੰਨਿਆ ਜਾਂਦਾ ਹੈ, ਉਹਦੇ ਵਿਚ ਫਰਜ਼ੀਵਾੜਾ ਹੋਣ ਲੱਗ ਪਿਆ। UK ਤੋਂ ਅਜਿਹੀਆਂ ਹੈਰਾਨ ਕਰਨ ਵਾਲੀਆਂ ਖ਼ਬਰਾਂ ਨੇ। UK ਦੇ ਕਈ ਪਰਿਵਾਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਉੱਤਰੀ ਸਾਈਪ੍ਰਸ ਦੇ ਜਿਹੜਾ ਫਰੰਟੀਲਿਟੀ ਕਲੀਨਿਕਾਂ ਦੇ ਵਿਚ ਇਲਾਜ ਦੇ ਦੌਰਾਨ ਉਹਨਾਂ ਦੀ ਚੋਣ ਦੇ ਉਲਟ ਗਲਤ ਡੋਨਰ ਜਿਹੜੇ ਨੇ ਐਗਸ ਦੀ ਜਿਹੜੀ ਹੈ ਵਰਤੋਂ ਕੀਤੀ ਜਾ ਰਹੀ ਹੈ। ਤਾਜ਼ਾ ਰਿਪੋਰਟ ਦੇ ਅਨੁਸਾਰ ਇੱਥੋਂ ਘੱਟੋ ਘੱਟ 30 ਬੱਚੇ ਅਜਿਹੇ ਮਿਲੇ ਨੇ ਜੋ ਡੋਨਰ ਦੀ ਬਜਾਏ ਗਲਤ ਡੋਨਰ ਗੈਮੈਟਸ ਦੇ ਨਾਲ ਜਿਹੜਾ ਪੈਦਾ ਹੋਏ ਮੰਨੇ ਜਾ ਰਹੇ ਨੇ। ਇਨ੍ਹਾਂ ਦੇ ਵਿਚੋਂ 11 ਬੱਚਿਆਂ DNA ਦੇ ਜਦੋਂ ਚੈੱਕ ਕੀਤਾ, ਟੈਸਟ ਹੋਇਆ, ਮੈਚ ਨਹੀਂ ਹੋ ਸਕਿਆ। ਇਨ੍ਹਾਂ 30 ਮਾਮਲਿਆਂ ਦੇ ਵਿਚੋਂ ਅੱਧੇ ਤੋਂ ਵੱਧ ਮਾਮਲੇ ਜਿਹੜੇ ਨੇ ਡੋਗਿਓਸ IVF ਸੈਂਟਰ ਦੇ ਨਾਲ ਸੰਬੰਧਿਤ ਨੇ। ਰੇਚਲ ਨਾਂ ਦੀ ਇੱਕ ਪੀੜਤ ਮਾਂ ਨੇ ਦੱਸਿਆ ਕਿ ਉਸਨੇ ਯੂਰਪ ਦੇ ਸਭ ਤੋਂ ਵੱਡੇ ਜਿਹੜਾ ਬੈਂਕ ਦੇ ਵਿਚੋਂ ਜਿਹੜਾ ਸੀਗਾ ਇਹ ਇੰਟਰਨੈਸ਼ਨਲ ਕਰੂਪਸ ਤੋਂ ਜਿਹੜਾ ਸੀ ਡੀਟੋ ਕੋਡ ਵਾਲੇ ਪੱਛਮੀ ਯੂਰਪੀਅਨ ਡੋਨਰ ਨੂੰ ਜਿਹੜਾ ਚੁਣਿਆ ਸੀਗਾ, ਪਰ DNA ਦੇ ਟੈਸਟ ਤੋਂ ਪਤਾ ਲੱਗਦਾ ਹੈ ਕਿ ਉਸਦੇ ਬੱਚੇ ਦੀ ਜੈਨੇਟਿਕ ਬਰੀਡ ਤੁਰਕੀ ਦੇ ਨਾਲ ਮੈਚ ਹੋ ਰਹੀ ਹੈ। ਇਸੇ ਤਰ੍ਹਾਂ ਇਹ ਜਿਹੜਾ ਕਰੂਸ ਦੇ ਜਿਹੜਾ ਸਪਸ਼ਟ ਕੀਤਾ ਕਿ ਉਹਨਾਂ ਦਾ ਡੋਗਸ ਜਿਹੜੇ ਨੇ ਡੋਨਰ ਨੇ ਕਲੀਨਿਕ ਦੇ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ ਤੇ ਡੋਨਰ ਜਿਹੜੇ ਨੇ ਕਨਸੀਵਡ UK ਸੰਸਥਾ ਦੇ ਅਨੁਸਾਰ ਇਹ ਮਾਮਲਾ ਬੱਚਿਆਂ ਦੇ ਆਪਣੇ ਜੈਨੇਟਿਕ ਮੂਲ ਅਤੇ ਬਾਇਓਲੋਜੀਕਲ ਜਿਹੜਾ ਪਛਾਣ ਜਾਣਨ ਦੇ ਬੁਨਿਆਦੀ ਅਧਿਕਾਰ ਦੀ ਉਲੰਘਣਾ ਦੱਸਿਆ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ UK ਦੇ ਵਿਦੇਸ਼ ਮੰਤਰੀ ਵਿਦੇਸ਼ ਜਿਹੜੇ ਨੇ ਰਾਸ਼ਟਰ ਮੰਡਲ ਅਤੇ ਵਿਕਾਸ ਦਫ਼ਤਰ ਹੈ FCDO ਨੇ ਆਪਣੀ ਟਰੈਵਲ ਐਡਵਾਇਜ਼ਰੀ ਅਪਡੇਟ ਕਰਕੇ ਨਾਗਰਿਕਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਤੇ ਉੱਤਰੀ ਸਾਈਪ੍ਰਸ ਦੇ ਵਿਚ ਫਰਟੀਲਿਟੀ ਇਲਾਜ ਕਰਵਾਉਣਾ ਖਤਰੇ ਤੋਂ ਖਾਲੀ ਨਹੀਂ ਦੱਸਿਆ ਗਿਆ। UK ਦੀ ਲੰਬੀ NHS ਜਿਹੜੀ ਹੈ, ਵੱਡੀ ਜਿਹੜੀ ਸੰਸਥਾ ਹੈ ਇਹ ਹੈਲਥ ਦੀ, ਵੇਟਿੰਗ ਲਿਸਟ ਦੇ ਵਿਚ ਘੱਟ ਖਰਚਾ ਤੇ ਲਿੰਗ ਚੋਣ ਵਰਗੀਆਂ ਸਹੂਲਤਾਂ ਕਾਰਨ ਬ੍ਰਿਟਿਸ਼ ਨਾਗਰਿਕ ਉੱਤਰੀ ਸਾਈਪ੍ਰਸ ਦੇ ਵਿਚ ਜਾਂਦੇ ਆ ਉੱਥੋਂ ਸਸਤਾ ਪੈਂਦਾ ਹੈ। ਹਾਲਾਂਕਿ ਉੱਤਰੀ ਸਾਈਪ੍ਰਸ ਯੂਰਪੀਅਨ ਯੂਨੀਅਨ ਦੇ ਕਾਨੂੰਨਾਂ ਹੇਠ ਨਹੀਂ ਆਉਂਦਾ ਤੇ ਉੱਥੇ UK ਦੀ HFEA ਜਿਹੜੀ ਹੈ ਹਿਊਮਨ ਫਰਟੀਲਾਈਜੇਸ਼ਨ ਐਂਡ ਐਂਬਰੋਲੋਜੀ ਜਿਹੜੀ ਅਥਾਰਟੀ ਹੈ ਵਰਗੀ ਕੋਈ ਵੀ ਸੁਤੰਤਰ ਜਿਹੜੀ ਹੈ ਸੰਸਥਾ ਜਾਂ ਸਖ਼ਤ ਨਿਯਮ ਉੱਥੇ ਨਹੀਂ ਨੇ। ਤੇ ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਨੇ ਮੁਹੰਮਦ ਜੀ ਬਖਸ਼ੀ ਜੀ ਦੁਬਈ ਤੋਂ ਤੇ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਬਖਸ਼ੀ ਜੀ, ਜੀ ਅਨੂ ਜੀ ਨਿੱਘਾ ਸਵਾਗਤ ਹੈ ਤੇ ਨਾਲ ਦੇਸ਼ ਦਾ ਫਿਕਰ, ਕਹਿੰਦੇ ਜਿੱਤਣ ਤੋਂ ਪਹਿਲਾਂ ਜਿੱਤ ਕੇ ਆਪਣਿਆਂ ਦਾ ਧਿਆਨ ਰੱਖਣਾ, ਔਜਲਾ ਸਾਹਿਬ ਲਿਖਦੇ ਨੇ, ਹੋਰ ਬਹੁਤ ਸਾਰੇ ਸੱਜਣਾਂ ਦੇ ਸੁਨੇਹੇ ਨੇ ਤੇ ਉਹਨਾਂ ਦਾ ਵੀ ਜ਼ਿਕਰ ਕਰਦੇ ਅੱਗੇ ਜਾ ਕੇ। ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ ਆਪਣੇ ਬਖਸ਼ੀ ਸਾਹਿਬ ਜੀ ਅਨੂ ਜੀ
3: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ ਜਿੰਦੇ ਵਾਸਤੇ ਰਵੋ ਤੇ ਬਈ ਭਾਈ ਜਿਹੜਾ ਹੈਗਾ ਬਹੁਤ ਵਧੀਆ ਜਿਹੜਾ ਹੈਗਾ ਬੈਰੂਨੀ ਜਿਹੜਾ ਹੈਗਾ ਖਬਰਾਂ ਜਿਹੜੀਆਂ ਹੈਗੀਆਂ
1: ਥੈਂਕ ਯੂ ਜੀ ਥੈਂਕ ਯੂ
3: ਤੇ ਬਿਲਕੁਲ ਬੜਾ ਕੁਛ ਹੋ ਰਿਹਾ ਜੀ ਦੇਖੋ ਜਿਹੜਾ ਹੈਗਾ ਡੇਲੀ ਆਪਾਂ ਦੇਖਦੇ ਹਾਂ
1: ਜੀ
3: ਪਰ ਗੱਲ ਉਹੀ ਹੈਗੀ ਆ ਕਹਿੰਦੇ ਨਾ ਉੱਥੇ ਇੱਥੇ ਵਕਤ ਹੈਗਾ ਕੀ ਹੈਗਾ ਇੱਥੇ ਦੁਨੀਆ ਦੇ ਵਿੱਚ ਵਕਤ ਹੈਗਾ ਹਿਸਾਬ ਹੈ ਨਹੀਂ
1: ਬਿਲਕੁਲ
3: ਅੱਗੇ ਜਾ ਕੇ ਜਿਹੜਾ ਹੈਗਾ ਕਹਿੰਦੇ ਹਿਸਾਬ ਹੋਣਾ ਹੈਗਾ ਵਕਤ ਨੀ ਮਿਲਣਾ ਉੱਥੇ ਕਈਆਂ ਨੇ ਕਹਿਣਾ ਕਹਿੰਦੇ ਨਾ ਜਦੋਂ ਬੰਦਾ ਉਹ ਫਿਰ ਬਾਅਦ ਚ ਅੱਖਾਂ ਖੁੱਲੀਆਂ ਤੇ ਕਹਿਣਾ ਯਾਰ ਹੁਣ ਸਾਨੂੰ ਪਤਾ ਲੱਗ ਗਿਆ ਜੀ ਹੁਣ ਸਾਨੂੰ ਇੱਕ ਵਾਰੀ ਦੁਬਾਰਾ ਫੇਰ ਭੇਜੋ
1: ਜੀ
3: ਤੇ ਜਵਾਬ ਆਏਗਾ ਵੀ ਉਮਰ ਕਿੰਨੀ ਹੈਗੀ ਆ
1: ਜੀ
3: ਅਖੇ ਜੀ 60-70 ਬਈ 60-70 ਜੋ ਕਿਤੇ ਤਾਂ ਤੂੰ ਕੁਛ ਕੀਤਾ ਨੀ ਤੇਰਾ ਖਾਤਾ ਤਾਂ ਜੀਰੋ ਹੈਗਾ ਹਨਾ
1: ਜੀ
3: ਜਾਂ ਤਾਂ ਕੁਛ ਸਵਾਰਿਆ ਜਾ ਕੇ ਜਿਹੜੇ ਕੰਮ ਲਈ ਤੈਨੂੰ ਭੇਜਿਆ ਸੀ ਉਹ ਤੂੰ ਕੰਮ ਤਾਂ ਕੀਤਾ ਨੀ ਉੱਥੇ
1: ਜੀ
3: ਤੇ ਇਹ ਚੀਜ਼ਾਂ ਹੈਗੀਆਂ ਇੱਥੇ ਵਕਤ ਹੈਗਾ ਵਕਤ ਬੜਾ ਕਲੀਲ ਹੈਗਾ ਇਸੇ ਵਕਤ ਦੇ ਵਿੱਚ ਹੀ ਬਲਾ ਅੱਲਾ ਦੀ ਕਸਮ ਜਿਹੜਾ ਹੈਗਾ ਹਮੇਸ਼ਾ ਹਮੇਸ਼ਾ ਨੇ ਵੀਰ ਭੁਪਿੰਦਰ ਜੀ ਅਸੀਂ ਕਾਮਯਾਬ ਹੋ ਜਾਣਾ ਔਰ ਇਸੇ ਵਕਤ ਦੇ ਵਿੱਚ ਅਸੀਂ ਜਿਹੜਾ ਹੈਗਾ ਹਮੇਸ਼ਾ ਹਮੇਸ਼ਾ ਲਈ ਨਾਕਾਮ ਹੋ ਜਾਣਾ ਹੈਗਾ ਹੁਣ ਇਹ ਡਿਸੀਜਨ ਆਇਆ ਸਾਡੇ ਹੱਥ ਦੇ ਵਿੱਚ ਅਸੀਂ ਦੇਖਣਾ ਭਾਈ ਅਸੀਂ ਜਿਹੜਾ ਹੈਗਾ ਹਮੇਸ਼ਾ ਹਮੇਸ਼ਾ ਲਈ ਕਾਮਯਾਬ ਹੋਣਾ ਜਾਂ ਹਮੇਸ਼ਾ ਹਮੇਸ਼ਾ ਲਈ ਜਿਹੜਾ ਹੈਗਾ ਕਾਮਯਾਬ ਹੋ ਜਾਣਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਡਿਸੀਜਨ ਲੈਣਾ ਪੈਣਾ
1: ਬਿਲਕੁਲ
3: ਤੇ ਬਾਕੀ ਇੱਥੇ ਹੈਗਾ ਵਕਤ ਬੜਾ ਖਿਸਕਦਾ ਜਾਂਦਾ ਪਿਆ ਬਲਾ ਜਿਵੇਂ ਬਰਫ਼ ਖੁਰਦੀ ਨੀ ਜਾਂਦੀ ਜਿਵੇਂ ਬਰਫ਼ ਸਾਹਮਣੇ ਧੁੱਪ ਦੇ ਵਿੱਚ ਪਈ ਆ ਉਹ ਖੁਰਦੀ ਜਾਂਦੀ ਪਈ ਆ ਖੁਰਦੀ ਵਕਤ ਅੱਲਾ ਦੀ ਕਸਮ ਇਸੇ ਤਰ੍ਹਾਂ ਚਲਾ ਜਾਂਦਾ ਹੈਗਾ ਸਾਡੀ ਜ਼ਿੰਦਗੀ ਵੀ ਐਵੇਂ ਚਲੀ ਜਾਣੀ ਹੈਗੀ ਆ ਪਰ ਵਕਤ ਸੰਭਲ ਜਾਣਾ ਚਾਹੀਦਾ ਸਾਨੂੰ ਜਿਹੜਾ ਹੈਗਾ ਸਾਰਿਆਂ ਦਾ ਜਿਹੜਾ ਹੈਗਾ ਭਲਾ ਇਹ ਆਪਣਾ ਤਰ ਜਾਣਾ ਕੋਈ ਜਿਹੜਾ ਇੰਨਾ ਵੱਡਾ ਮਾਣਾ ਨੀ ਰੱਖਦਾ ਵੀ ਭਾਈ ਜਿਹੜੇ ਦੂਸਰੇ ਡੁੱਬਦੇ ਪਏ ਉਹਨਾਂ ਨੂੰ ਵੀ ਨਾਲ ਲੈ ਕੇ ਤਰੋ ਹਨਾ ਫੇਰ ਹੀ ਨਜ਼ਾਰਾ ਆਉਂਦਾ
1: ਨਹੀਂ ਉਹ ਕਹਿੰਦੇ ਅਸੀਂ ਤਾਂ ਡੁੱਬੇ ਰਹੇ ਹਾਂ ਨਾਲ ਦਿਆਂ ਨੂੰ ਨਾਲ ਲੈ ਕੇ ਡੁੱਬੀਏ ਸਵਾਂਗੇ ਕੱਲੇ ਕਾ ਤੋਂ ਜਾਈਏ ਜੀ
3: ਜੀ ਜੀ ਬਿਲਕੁਲ ਬਿਲਕੁਲ ਕਹਿੰਦੇ ਇੱਥੇ ਹੁਣ ਅਫਰਾ ਤਫਰੀ ਦਾ ਆਲਮ ਪਿਆ ਹੈਗਾ ਕੱਲ ਨੂੰ ਸਵਾਲ ਹੋ ਜਾਣਾ ਹੈਗਾ ਬੱਲਾ ਅੱਲਾ ਦੀ ਕਸਮ ਹੋ ਜਾਣਾ ਹੈਗਾ ਵੀ ਬਈ ਤੇਰੇ ਕੋਲ ਤੈਨੂੰ ਤਾਂ ਜਿਹੜਾ ਤੇਰੇ ਕੋਲ ਡੁੱਬਦੇ ਪਏ ਸੀ ਤੂੰ ਤਾਂ ਉਹਨਾਂ ਨੂੰ ਬਚਾ ਹੀ ਨਾ ਸਕਿਆ
1: ਹਨਾ
3: ਤੇ ਇਹ ਚੀਜ਼ਾਂ ਹੈਗੀਆਂ ਕੱਲ ਨੂੰ ਅਸੀਂ ਜਵਾਬ ਦੇ ਹੈਗੇ ਹਾਂ ਵੀ ਆਰ ਰਿਸਪੋਂਸੀਬਲ ਇਹ ਦੁਨੀਆਂ ਦਾਰੋ ਇਮਤਿਹਾਨ ਹੈਗਾ ਤੇ ਇਸ ਕਰਕੇ ਜਿਹੜਾ ਹੈਗਾ ਸਾਨੂੰ ਇਸ ਚੀਜ਼ ਨੂੰ ਜਿਹੜਾ ਹੈਗਾ ਸੰਭਲਣਾ ਚਾਹੀਦਾ ਹੈਗਾ
1: ਬਿਲਕੁਲ
3: ਜਵਾਬ ਦੇ ਹੀ ਆ ਸਾਡੀ ਜਿਹੜੇ ਹੈਗਾ ਕੱਲ ਨੂੰ ਸਾਨੂੰ ਵੀ ਪੁੱਛਗਿੱਛ ਹੋ ਜਾਣੀ
1: ਜੀ
3: ਤੇ ਲਓ ਜੀ ਦੋ ਕੁ ਬੋਲ ਜਿਹੜੇ ਹੈਗੇ ਮੈਂ ਸਾਂਝੇ ਕਰ ਦੇਵਾਂ ਜੀ ਤੁਹਾਡੀ
1: ਜੀ
3: ਜੀ

ਰੱਖ ਦੁਨੀਆ ਦਾ ਸਾਥ ਹੱਥ ਰੱਬ ਨੂੰ ਫੜਾ ਦੇ ਪੁੱਤਰਾਂ ਦੀ ਖੁਰਾਕ ਤੇ

0: ਨਿਆਣਾ ਦਾ ਸਾਥ ਹੱਥ ਰੱਬ ਨੂੰ ਫੜਾ ਦੇ। ਲਓ ਜੀ ਅਸੀਂ ਸੌਂਗ ਨੰਬਰ 1 ਤੇ ਸੌਂਗ ਨੰਬਰ 2 ਆਖਰੀ ਸੌਂਗ
1: ਜੀ।
0: ਬੀਜ ਦਾ ਹੈ ਤੂੰ ਪੁੱਤ ਪਖੜਾ,

0: क्या बात है जी,
1: थैंक
0: क्या
1: यू
0: बात।
1: सो
0: बहुत
1: मच।
0: खूब मोहम्मद जी, बहुत खूब। थैंक यू, बहुत बहुत शुक्रिया। हर बार की तरह चंगी
1: शुक्रिया,
0: चॉइस होंगी थोड़ी। थैंक यू जी, थैंक यू जी। दोस्तों, इस तरह जी मोहम्मद जी जुड़े सी, ते आखर दे विच आपां गलबात अपनी सुनदे आ। गुरीमान जी भी नाल जुड़े हुए ने, ते संखेप दे विच उन्हां दी गल सुन के फिर आपां कहानी दी सांझ पाउंदे आ। सत श्री अकाल गुरी जी, स्वागत है जी। अनुजी भाई जी,
1: भाई जी सत श्री अकाल
0: सत श्री
1: जी।
0: अकाल जी। सत श्री अकाल जी अनु जी, की हाल चाल ने जी?
1: बढ़िया सर, तुसी दसो जी।
0: ठीक ठाक जी, तुसी सुनाओ की कहना चाहोगे?
1: मैं तां इह देख रहा सी जी, हुण दिल्ली वाले ते पंजाब वाले हुण स्कूलां दी मॉडिफिकेशन दी खेड खेडण लगे हुए है।
0: बिल्कुल है जी, बिल्कुल। कहिंदे तुसी हजार
1: हाँ
0: हजार
1: भी
0: तुसी चुनो गुजरात वाले हो, ते असी पंजाब दे सोच चाहुंदे आ। केजरीवाल साहब दिल्ली च बह के कहिंदे हजार ते नाल मीडिया लैके चलदे आ, कहना दे वधिया बेहतर कहना दे स्कूल ने। दिल्ली विच
1: दास्तान
0: होना
1: राज
0: सही गल
1: केजरीवाल
0: है
1: साहब ने भी किया है जी
0: जी।
1: दिल्ली दे विच। ओदो तां स्कूल वधिया बने नहीं, हुण
0: जी
1: जदों सेंटर गवर्नमेंट आ गई है हुण इन्हां नूं माड़े दिखण लग पे।
0: बिल्कुल है जी।
1: ते पंजाब दी सिक्ख्या दा पद्धर तुसीं देख ही रहे हैं, जिस स्कूलां दे विच जवाक ही नहीं हैगे जी,
0: जी
1: टीचर नौकरी टीचरां नूं मिलनी जी, कोई नवें टीचरां दी भर्ती नहीं हो रही।
0: जी
1: जिहड़े हैगे हैं ओह कदे बीडीपी दी नौकरी निभा रहे हैं, कदे वोटां जनगणना वास्ते जा रहे हैं।
0: जी
1: उस मतलब ओ पंजाब दी स्थिति हो रखी है मैं स्टडी नूं लै के, भी
0: जी
1: जिहड़ी मतलब बयान नहीं करी जा सकदी, भी इन्ना लोक बच्चिआं दी पढ़ाई दा हाल माड़ा कर दित्ता। ते
0: जी
1: पता नहीं है नंबर वन केहड़े हिसाब नाल कही जांदे पंजाब नूं पढ़ाई दे
0: जी
1: मामले।
0: जी बिल्कुल है जी
1: थल्ले मैनूं तां ऐ लगदा भी इहनां नूं गलती लग गई बोलणे, इह थल्लों नंबर वन तां कहणे होणे, उपरों नहीं किया होणा जी।
0: बाकी ओते दे दस सकदे ने जी, जेड़े वसदे ने वसनीक जी, ओना दे की हालात ने जी। बिल्कुल है
1: तुसी कदे पंजाब फेरी पाओ ना, चलो असीं तां मतलब
0: जी
1: इह चीजां च निकलदे रहने आ, ओदा आपां पंजाब नूं पंजाब दे स्कूलां नूं वधिया किदां समझदे आ, भी बाहरों आपां रंग रोगन करता जी,
0: जी
1: अंदर आपां LED स्क्रीन लाती। मेन तां प्रॉब्लम हैगी है बच्चिआं दा अपना म्यार स्टडी दा केहो
0: म्यार
1: जिहा,
0: की है जी, बिल्कुल है जी।
1: ਉਹਨਾਂ ਨੂੰ ਕੀ ਪਤਾ। ਹੁਣ ਬੱਚਾ ਪ੍ਰਾਈਵੇਟ ਸਕੂਲ ਦੇ ਵਿੱਚ ਸ਼ੁਰੂ ਤੋਂ ਮਤਲਬ ਆਪਾਂ ਬੱਚੇ ਨੂੰ ਪੜ੍ਹਾਉਣ ਜਾਂਦੇ ਆ ਵੀ ਛੋਟੇ ਹੁੰਦੇ ਤੋਂ
0: ਜੀ
1: ਹੀ, ਉਹ ਬੱਚਾ ਪ੍ਰਾਈਵੇਟ ਸੈਕਟਰ ਪੜ੍ਹ ਕੇ ਸਕੂਲਾਂ ਦੇ ਵਿੱਚ ਮਤਲਬ 10ਵੀਂ 8ਵੀਂ 7ਵੀਂ ਤੱਕ ਤਾਂ ਅੰਗਰੇਜ਼ੀ ਫਟਾਫਟ ਬੋਲਣ ਲੱਗ ਪੈਂਦਾ,
0: ਜੀ
1: ਜਦਕਿ ਇਹ ਕੰਮ ਸਰਕਾਰੀ ਸਕੂਲਾਂ ਵਿੱਚ ਵੀ ਕੀਤਾ ਜਾ ਸਕਦਾ। ਉਹ ਜਿਹੜਾ ਸਰਕਾਰੀ ਸਕੂਲ ਚ ਪੜ੍ਹ ਰਿਹਾ ਬੱਚਾ, ਇਹ ਤਾਂ ਨੀ ਆਪਾਂ ਕਹਿ ਸਕਦੇ ਵੀ ਉਹ ਇੰਨਾ ਕੈਪੇਬਲ ਨੀ ਹੈਗਾ। ਹੋ ਸਕਦਾ ਦਿਮਾਗ ਉਹਦਾ ਹੋਰਾਂ ਬੱਚੇ ਨਾਲੋਂ ਵੀ ਜ਼ਿਆਦਾ ਹੋਵੇ,
0: ਬਿਲਕੁਲ ਹੈ ਜੀ
1: ਪਰ ਉਹਦੀ ਪ੍ਰੈਪਰੇਸ਼ਨ ਤਾਂ ਅਸੀਂ ਕਰਵਾਉਣੀ ਹੈ ਨਾ,
0: ਜੀ ਬਿਲਕੁਲ ਹੈ ਜੀ
1: ਉਹ ਤਾਂ ਇਹ ਕਰਵਾ ਨਹੀਂ ਰਹੇ ਹੈਗੇ। ਉਹ ਤਾਂ
0: ਜੀ
1: ਬਸ ਗੱਲਾਂ ਨਾਲ ਕਹੀ ਜਾਂਦੇ। ਇੱਥੇ ਹੀ ਪਹਿਲਾਂ ਜਿਹੜੇ ਸੇਵਾ ਕੇਂਦਰ ਸੀਗੇ ਉਹ ਰੰਗ ਰੋਗਨ ਕਰਕੇ ਜੀ ਉਹ ਅੱਗੇ ਮਹੱਲਾ ਕਲੀਨਿਕ ਬਣਾ ਲਈ।
0: ਜੀ
1: ਮਹੱਲਾ ਕਲੀਨਿਕ ਵਾਲੇ ਹੁਣ ਪਹਿਲਾਂ ਜਦੋਂ ਪੈਸੇ ਵਧਾਉਣ ਦੀ ਵਾਰੀ ਆਈ, ਹੁਣ ਸਾਰੇ ਸੇਵਾ ਕੇਂਦਰ ਮਹੱਲਾ ਕਲੀਨਿਕ ਵਾਲੇ ਵਿਹਲੇ ਕਰੇ ਪਏ, ਹੜਤਾਲਾਂ ਕਰਦੇ ਫਿਰਦੇ, ਉਹਨਾਂ ਪਰ ਡਾਂਗਾ ਚਲਾਉਂਦੇ ਫਿਰਦੇ ਜੀ।
0: ਬਿਲਕੁਲ ਹੈ ਜੀ,
1: ਹੁਣ ਹੁਣ
0: ਹੁਣ
1: ਆਹ
0: ਤਨਖਾਹ
1: ਕੰਪੀਟੀਸ਼ਨ ਚੱਲ
0: ਵਧਾਤੀਆਂ
1: ਪਿਆ
0: ਜੀ
1: ਐਜੂਕੇਸ਼ਨ ਨੂੰ। ਹਾਂਜੀ ਹਾਂਜੀ
0: ਜੀ
1: ਐਜੂਕੇਸ਼ਨ ਦਾ ਕੰਪੀਟੀਸ਼ਨ ਚੱਲ ਪਿਆ ਤੇ ਟੀਚਰ ਨੂੰ ਚੋਗ ਪਾ ਦਿੱਤਾ ਵੀ ਕੋਈ ਨੀ ਤੁਹਾਡੀ ਤਨਖਾਹ ਵਧਾ ਦਿੰਦੇ ਆ ਜੀ,
0: ਬਿਲਕੁਲ ਹੈ
1: ਵੀ
0: ਜੀ
1: ਹੁਣ ਸਕੂਲਾਂ ਦੇ ਬੱਚੇ ਤਿਆਰ ਕਰ ਲਓ। ਮੁੜ ਕੇ
0: ਜੀ
1: ਇਹਦਾ ਐਲਾਨ ਹੀ ਕੀਤਾ, ਇਹਦਾ ਕੋਈ ਮਤਲਬ ਦੇਖਿਆ ਜਾਵੇ, ਕੋਈ ਪੇਪਰ ਵਰਕ ਥੋੜੀ ਹੈ ਕਿਤੇ ਇਹਨਾਂ ਨੇ ਪੱਕਾ ਲਿਖ ਕੇ ਥੋੜੀ ਦਿੱਤਾ ਜੀ ਅਸੀਂ
0: ਬਿਲਕੁਲ
1: ਤੁਹਾਡੀ
0: ਬਿਲਕੁਲ
1: ਪੁਰਾਣੇ
0: ਹੈ
1: ਮੰਥ ਤੋਂ ਪੁਰਾਣੀ 150 ਦੀ ਸੈਲਰੀ ਆਪਾਂ ਵਧਾਉਣ ਲੱਗੇ ਹਾਂ ਜੀ।
0: ਜੀ ਜੀ
1: ਉੱਪਰੋਂ ਆ ਸਾਡੇ ਸ਼ੈਲੀ ਜੀ ਨੇ ਹੋਰ ਕਿਸਾਨ ਨੇ, ਇਹ ਹੁਣ ਅੱਜ ਆਪਾਂ ਨੋਟਿਸ ਕੀਤਾ ਵੀ ਅੱਜ ਇਹ ਬੈਨਰ ਬਣਵਾ ਰਹੇ, ਫਲੈਕਸਾਂ ਬਣਵਾ ਕੇ ਲਵਾ ਰਹੇ ਨੇ,
0: ਜੀ
1: ਜਦਕਿ ਇਹਨਾਂ ਨੂੰ ਇਹ ਕੰਮ ਉਦੋਂ ਹੀ ਕਰ ਦੇਣਾ ਚਾਹੀਦਾ ਸੀ ਜਦੋਂ ਟਰਾਲੀ ਚੋਰੀਆਂ ਦਾ ਰੌਲਾ ਪਿਆ
0: ਰੋਲਾ
1: ਅੱਜ
0: ਪਿਆ
1: ਤੋਂ
0: ਜੀ,
1: 7-8 ਮਹੀਨੇ ਪਹਿਲਾਂ।
0: ਬਿਲਕੁਲ ਹੈ ਜੀ
1: ਇਹ ਵੀ ਮਤਲਬ ਨਾ ਮੈਂ ਹੁਣ ਸ਼ੈਲੀ ਬਾਈ ਨੂੰ ਵਿੱਚ ਇਨਵੋਲਵ ਨਹੀਂ ਕਰਦਾ, ਪਰ ਮੈਂ
0: ਜੀ
1: ਇੱਕ ਕਿਸਾਨਾਂ ਦੀ ਗੱਲ ਕਰਦਾ ਵੀ ਆਪਣਾ ਕੰਮ
0: ਜਥੇਬੰਦੀਆਂ
1: ਚਲਾ
0: ਨੂੰ
1: ਕੇ
0: ਬਿਲਕੁਲ
1: ਕੈਸ਼ ਹੀ ਕਰਦੇ ਆ ਸਾਰਾ ਕੰਮ, ਮਤਲਬ ਇਹਨਾਂ ਵਿੱਚ ਵੀ ਕੋਈ ਉਹ ਮਤਲਬ ਨਜ਼ਰ ਨਹੀਂ ਆਉਂਦੀ ਹੈਗੀ ਆਪਾਂ ਨੂੰ ਵੀ ਇਹ
0: ਜੀ
1: ਪੰਜਾਬ ਨੂੰ ਲੈ ਕੇ ਲੋਕਾਂ ਨੂੰ ਲੈ ਕੇ ਵਰਡ ਨੇ ਕੋਈ।
0: ਜੀ ਬਿਲਕੁਲ ਹੈ ਜੀ
1: ਹੁਣ 27 ਤਰੀਕ ਨੂੰ ਇਹ ਧਰਨਾ ਫੇਰ ਤੇ ਪੰਜਾਬ ਬੰਦ ਲਈ ਫੇਰ ਕਾਲ ਦੇ ਰਹੇ ਹੈ,
0: ਜੀ
1: ਉਹੀ ਹੋਣੀ 7 ਤੋਂ 2 ਵਜੇ ਤੱਕ। ਪਰ ਤੁਸੀਂ ਇਹ ਤਾਂ ਦੇਖੋ ਵੀ ਆਪਾਂ ਰੀਸੈਂਟ ਹਾਲੇ ਦੇਖ ਕੇ ਹਟੇ ਆ ਵੀ ਲੋਕਾਂ ਨੇ ਇਹਨਾਂ ਦਾ ਕਿੰਨਾ ਵਿਰੋਧ ਕੀਤਾ, ਕਿੰਨੇ ਲੋਕ ਤੰਗ ਹੋਏ ਨੇ। ਜਿਹੜੇ
0: ਜੀ
1: ਬੰਦੇ ਨੇ ਦਿਹਾੜੀ ਕਰਨੀ ਹੈ ਜਾਂ ਜਿਹੜਾ ਪ੍ਰਾਈਵੇਟ ਸੈਕਟਰ ਚ ਵਰਕ ਕਰਦਾ ਉਹਨੂੰ ਛੁੱਟੀ ਨਹੀਂ ਮਿਲਦੀ, ਉਹ
0: ਜੀ
1: ਕਿੱਦਾਂ ਮੈਨੇਜ ਕਰੂਗਾ ਜੀ।
0: ਉਹ ਤਾਂ ਬਾਈ ਜੀ ਹੁਣ ਸਿਆਸੀ ਪਾਰਟੀਆਂ ਵੀ ਜਿਹੜੀਆਂ ਨੇ ਉਹ ਵੀ ਇਹਨਾਂ ਨੂੰ ਸਪੋਰਟ ਕਰਨ ਲੱਗ ਗਈਆਂ ਨੇ, ਪਹਿਲਾਂ 4 ਸਾਢੇ 4 ਸਾਲ ਚੁੱਪ ਚਪੀਤੇ ਬੈਠੀਆਂ ਰਹੀਆਂ ਨੇ
1: ਹਾਂਜੀ ਹਾਂਜੀ
0: ਜੀ, ਪੈਸੇ ਵੀ
1: ਉਹ
0: ਤੁਹਾਡੇ
1: ਸਪੋਰਟ
0: ਨਾਲ ਆ
1: ਕਰਨ ਦਾ
0: ਭਾਈ।
1: ਕਾਰਨ ਹੈ। ਦੇਖੋ ਹੁਣ ਸਿਆਸੀ ਪਾਰਟੀਆਂ ਕੋਲੇ ਕੈਸ਼ ਕਰਨ ਨੂੰ ਕੁਝ ਹੈ ਤਾਂ ਹੈ
0: ਹੁਣ
1: ਨਹੀਂ।
0: ਤਾਂ ਬੁੱਕਤ ਪੈਣੀ ਹੈ ਇਹਨਾਂ ਦੀ ਸਾਰੀ।
1: ਹਾਂਜੀ ਤੇ ਮਤਲਬ ਇਹਨਾਂ ਕੋਲ ਆਪਣੇ ਮੁੱਦੇ ਦਾ ਹੁੰਦੇ ਨੀ, ਬੋਲ ਹੁੰਦਾ ਨੀ, ਇਹ ਸੋਚਦੇ ਆ ਵੀ ਚਲੋ ਜਿਹੜਾ ਕੋਈ ਕਰੰਟ ਚੱਲ ਰਿਹਾ ਉਹਦੇ ਉਹਦੇ ਮਤਲਬ ਉਹਦੇ ਨਾਲ ਹੀ ਰਲ ਜਾਈਏ,
0: ਬਿਲਕੁਲ
1: ਸਾਡਾ ਵੀ ਨਾਮ ਹੋ ਜਾਊਗਾ ਵੀ ਆਪਾਂ ਵੀ ਸਪੋਰਟ ਕੀਤੀ ਹੈ,
0: ਕੀਤੀ ਸੀ ਜੀ ਬਿਲਕੁਲ।
1: ਆਹ ਕੰਮ ਹੈ। ਹੁਣ ਇਹ MLA ਵਾਸਤੇ ਚਲੋ ਆਪਾਂ ਹੀ ਅੰਮ੍ਰਿਤਪਾਲ ਨੂੰ ਖੜੇ

0: ਤੇ ਚਲੋ
1: ਲੋਕ
0: ਮੈਂ
1: ਇਹਨਾਂ ਦੇ
0: ਗੱਲ ਤੁਸੀਂ ਐਜੂਕੇਸ਼ਨ ਦੀ ਕੀਤੀ ਆ, ਫਿਨਲੈਂਡ ਦੀ ਗੱਲ ਹੈ, ਹੁਣ ਇੱਥੇ ਟੀਚਰ ਭੇਜੇ ਇਹਨਾਂ ਨੇ ਸਾਰਾ ਕੁਝ, ਪਰ ਜਿਹੜਾ
1: ਹਾਂਜੀ
0: ਉਸ ਸੂਬੇ ਦੇ ਕੋਲ ਕੀ ਓਨਾ ਪੈਸਾ ਖਰਚ ਕਰਨ ਦੇ ਲਈ, ਜੋ ਜਿੰਨਾ ਪੈਸਾ ਇਹਨਾਂ ਸਕੂਲਾਂ ਦੇ ਵਿੱਚ ਬਕਾਇਦਾ ਕੋਟਾ ਰੱਖਿਆ ਜਾਂਦਾ ਹੈ, ਬਕਾਇਦਾ ਉਹਨਾਂ ਦਾ ਬਜਟ
1: ਹਾਂਜੀ
0: ਤਿਆਰ ਕਰਕੇ ਉਹਨਾਂ ਨੂੰ ਦਿੱਤਾ ਜਾਂਦਾ ਹੈ, ਮਿਊਨਿਸਪੈਲਿਟੀ ਦਾ ਹਰ ਪਿੰਡ ਦਾ ਜਿੱਥੇ ਸਕੂਲ ਹੈਗਾ ਉੱਥੇ ਉਹਨਾਂ ਨੇ ਆਪਣਾ ਬਜਟ ਦੇਣਾ ਆ, ਤੇ ਦੂਸਰਾ ਕੇਂਦਰ ਦੇ ਵੱਲੋਂ ਸਕੂਲਾਂ ਦੇ ਲਈ ਆਪਣਾ ਬਜਟ ਆਉਂਦਾ ਹੈ, ਠੀਕ ਹੈ,
1: ਆਪਣਾ ਬਜਟ ਦੇਣਾ
0: ਤੇ ਉਹ ਦੂਸਰਾ ਇਹ ਵੀ ਨਾਲ ਕਿ ਇੰਸਟਾ ਜਿਹੜਾ ਜੋ ਕੁਝ ਵੀ ਹੈ ਸੁਵਿਧਾਵਾਂ ਦੇਣੀਆਂ ਨੇ ਸਟਫ ਜੋ ਕਿ ਵਿੱਚ ਲਾਗੂ ਕਰਨਾ, ਚਾਹੇ ਉਹ ਸਵੀਮਿੰਗ ਪੂਲ ਨੇ, ਚਾਹੇ ਉਹ ਖੇਡਾਂ ਨੇ, ਜੋ ਵੀ ਇੱਥੇ ਮਤਲਬ ਕਿ ਹਰ ਬੱਚੇ ਨੂੰ ਰੋਜ਼ ਖੇਡ ਦੀ ਕਲਾਸ ਨਾਲ ਲੱਗਦੀ ਹੈ, ਹੋਰ ਸਾਰੀਆਂ ਚੀਜ਼ਾਂ ਨੇ, ਵਿੰਟਰ ਖੇਡਾਂ ਨੇ, ਮਤਲਬ ਕਿ ਸਮਰ ਦੀਆਂ ਖੇਡਾਂ ਨੇ, ਹੋਰ ਸਾਰਾ ਸੀਜ਼ਨ ਵਾਈਜ਼ ਜਿੱਦਾਂ ਖੇਡਾਂ ਚੱਲਦੀਆਂ ਉਹ ਸਾਰੀਆਂ ਚੱਲਦੀਆਂ। ਤੇ ਕੀ ਸਭ ਤੋਂ ਪਹਿਲਾਂ ਤਾਂ ਇਹਨਾਂ ਸਕੂਲਾਂ ਦੇ ਵਿੱਚ ਸਾਡੇ ਇੱਥੇ ਹੁਣ ਬੱਚਿਆਂ ਦੇ ਲਈ ਬਕਾਇਦਾ ਹਰ ਸਕੂਲ ਦੇ ਵਿੱਚ ਇੱਕ ਨਰਸ ਹੈਗੀ ਹੈ, ਤੇ ਉਹ ਬੱਚਿਆਂ ਦੇ ਨਾਲ ਕੋਈ ਤੰਗੀ ਪਰੇਸ਼ਾਨੀਆਂ ਜਾਂ ਪੜ੍ਹਨ ਦੇ ਵਿੱਚ ਕਈ ਬੱਚਿਆਂ ਨੂੰ ਸਿੰਪਲ ਮਤਲਬ ਕਿ ਜੋ ਸਾਰਿਆਂ ਨੂੰ ਹੀ ਸਮਝ ਆ ਸਕਦਾ, ਕਈਆਂ ਨੂੰ ਨਹੀਂ ਆਉਂਦਾ, ਉਹਨਾਂ ਨੂੰ ਸਮਝਾਉਣ ਦੇ ਲਈ ਬਕਾਇਦਾ ਵੱਖਰਾ ਸਾਰਾ ਟ੍ਰੀਟ ਕੀਤਾ ਜਾਂਦਾ ਜਾਂ ਉਹਨਾਂ ਦੀਆਂ ਵੱਖਰੀਆਂ ਕਲਾਸਾਂ ਸਕੂਲ ਦੇ ਵਿੱਚ ਹੀ ਲਾਈਆਂ ਜਾਂਦੀਆਂ ਨੇ, ਕਿ ਉਹ ਚੀਜ਼ਾਂ ਇਹ ਪ੍ਰੋਵਾਈਡ ਕਰਾ ਸਕਦੇ ਨੇ, ਜਾਂ ਤਾਂ ਇੰਨਾ ਬਜਟ ਹੋਵੇ, ਪੈਸਾ ਹੋਵੇ, ਫਿਰ ਤਾਂ ਇਹ ਚੀਜ਼ਾਂ ਨੂੰ ਹੱਥ ਪਾਉਣ, ਵੀ ਹਾਂ ਇਕੱਲਾ ਇਹ ਥੋੜੀ ਹੈ ਵੀ ਅਸੀਂ ਭਾਈ ਬਾਹਰੋਂ ਮਤਲਬ ਕਿ ਟ੍ਰੇਨਿੰਗ ਲੈ ਲਈ ਆ ਤਾਂ ਉਹ ਚੀਜ਼ਾਂ ਲਾਗੂ ਵੀ ਤਾਂ ਕਰਨੀਆਂ ਪੈਣਗੀਆਂ ਨਾ, ਪਹਿਲਾਂ ਤੁਸੀਂ ਬੇਸ ਤਾਂ ਬਣਾਓ ਉਸ ਪੱਧਰ ਦਾ।
1: ਨਹੀਂ ਦੇਖੋ ਬਾਹਰੋਂ ਟ੍ਰੇਨਿੰਗ ਤਾਂ ਲੈ ਕੇ ਆ ਗਏ ਜੀ, ਚਲੋ ਮੈਂ ਨੀ ਕਹਿੰਦਾ ਵੀ ਕੋਈ ਮਾੜੀ ਗੱਲ ਕਰੀ, ਠੀਕ ਹੈ, ਪਰ ਬਾਹਰੋਂ ਟ੍ਰੇਨਿੰਗ ਲੈਣ ਦਾ ਫਾਇਦਾ ਤਾਂ ਹੀ ਹੈ ਜੇ ਆਪਾਂ ਉਹ ਚੀਜ਼ਾਂ ਆਪਣੇ ਮਤਲਬ ਸਕੂਲਾਂ ਦੇ ਵਿੱਚ ਇੰਪਲੀਮੈਂਟ ਕਰੀਏ, ਉਹ ਤਾਂ ਆਪਾਂ ਕਰ ਹੀ ਨੀ ਰਹੇ
0: ਜੀ,
1: ਉਹ ਤਾਂ ਆਪਾਂ ਲਗਾ ਹੀ ਨੀ ਰਹੇ ਵੀ ਆਪਾਂ ਕੀ ਸਿੱਖ ਕੇ ਆਏ ਆ,
0: ਬਿਲਕੁਲ,
1: ਕਿਹੜੇ ਆਪਣੇ ਕਲਾਸ ਦੇ ਵਿੱਚ ਕਿੰਨੇ ਪਰਸੈਂਟ ਬੱਚੇ ਕਿਹੜੀ ਪ੍ਰੋਬਲਮ ਜੂਝ ਰਹੇ ਨੇ, ਉਹਨਾਂ ਨੂੰ ਆਪਾਂ ਕਿੱਦਾਂ ਹੈਂਡਲ ਕਰਨਾ, ਉਹਨਾਂ ਦਾ ਮਿਆਰ ਕਿੱਦਾਂ ਚੇਂਜ ਕਰਨਾ, ਉਹਦੇ ਉੱਪਰ ਤਾਂ ਕੋਈ ਗੱਲਬਾਤ ਕਰਦਾ ਹੀ ਨੀ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਤੁਸੀਂ ਨਰਸਾਂ ਦੀ ਗੱਲ ਕਰ ਰਹੇ ਹੋ, ਮੈਂ ਤਾਂ ਕਹਿੰਦਾ ਇੱਥੇ ਜੇ ਟੀਚਰ ਪੂਰੇ ਹੋ ਜਾਣ ਉਹੀ ਬਹੁਤ ਹੈ ਜੀ।
0: ਨਹੀਂ ਜੇ ਰੋਜ਼ਗਾਰ ਦੇਣਾ, ਹੁਣ ਕਿੰਨੇ ਸਕੂਲ ਨੇ, ਸਰਕਾਰੀ ਸਕੂਲ ਨੇ ਜਾਂ ਪ੍ਰਾਈਵੇਟ ਸਕੂਲ ਨੇ, ਉੱਥੇ ਤੁਸੀਂ ਇੱਕ ਪੋਲਿਸੀ ਲਿਆਓ ਭਈ ਸਾਡੇ ਇੱਥੇ ਕ੍ਰਾਈਮ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਵੱਧ ਰਿਹਾ, ਹੋਰ ਸਾਰੀਆਂ ਚੀਜ਼ਾਂ, ਬੱਚੇ ਵੀ ਤਾਂ ਆਉਣ ਵਾਲੀ ਪੀੜ੍ਹੀ ਦੇ ਵਿੱਚ ਉਹ ਜੋ ਦੇਖਦੇ ਆ ਜਾਂ ਜਿਸ ਮਾਹੌਲ ਦੇ ਵਿੱਚ ਵਿਚਰਦੇ ਆ, ਉਹਨੂੰ ਕੰਟਰੋਲ ਕਰਨ ਦੇ ਲਈ ਸਾਈਕੋਲੋਜੀ ਪੱਖ ਤੋਂ ਦੇਖਿਆ ਜਾਵੇ, ਘੱਟੋ ਘੱਟ ਇੱਕ ਨਰਸ, ਚਾਹੇ ਉਹ ਪ੍ਰਾਈਵੇਟ ਨੇ ਤੇ ਚਾਹੇ ਉਹ ਗੌਰਮੈਂਟ ਦੇ ਆਪਣੇ ਨੇ, ਕਹਿਣ ਭਾਈ ਇੱਕ ਇੱਕ ਨਰਸ ਲਾਜ਼ਮੀ ਕਰੋ, ਤੁਹਾਨੂੰ ਰੱਖਣੀ ਪੈਣੀਗੀ, ਉਹਨਾਂ ਚਿਰ ਤੁਹਾਡਾ ਸਕੂਲ ਹੀ ਨੀ ਪਾਸ ਕਰਾਂਗੇ ਅਸੀਂ।
1: ਦੇਖੋ
0: ਅਗਰ
1: ਜੇ ਤੁਸੀਂ ਗੱਲ ਕਰਦੇ ਆ ਜੋਬ ਓਪਰਚੁਨਿਟੀ ਦੀ, ਬਹੁਤ ਲੂਪ ਹੋਲਸ ਨੇ ਜਿਹਦੇ ਵਿੱਚ ਹਲੇ ਜਿਹੜੇ ਪੂਰੇ ਹੋਣ ਵਾਲੇ ਨੇ, ਤੇ ਜੋਬ ਓਪਰਚੁਨਿਟੀ ਕੱਲੀ ਨਰਸ ਨੂੰ ਲੈ ਕੇ ਨੀ, ਹੋਰ ਬਹੁਤ ਚੀਜ਼ਾਂ ਨੂੰ ਲੈ ਕੇ।
0: ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਇੱਕ ਨਰਸ ਨੀ ਆਪਾਂ ਲਾ ਸਕਦੇ ਇਹਦੇ ਵਿੱਚ, ਆਪਾਂ ਟੀਚਰ ਵੀ ਪੂਰੇ ਕਰ ਸਕਦੇ ਆ, ਫਿਰ ਤੁਸੀਂ ਜਿਹੜੇ ਆਪਾਂ ਮਿਡ ਡੇ ਮੀਲ ਦਿੰਨੇ ਆ ਉਹਨਾਂ ਵਿੱਚ ਵੀ ਦੇਖੋ ਇੱਕ ਇੱਕ ਦੋ ਦੋ ਜਾਣੇ ਨੇ, ਉਹ ਕਿੰਨਾ ਕੁ ਦੋ ਜਾਣੇ ਕਿਸ ਹਿਸਾਬ ਨਾਲ ਕੰਮ ਹੈਂਡਲ ਕਰਦੇ ਨੇ,
0: ਬਿਲਕੁਲ
1: ਕਿੰਨਾ ਸਕੂਲ ਦਾ ਬੱਚਾ ਹੈ, ਫਿਰ ਤੁਸੀਂ ਜਿਹੜੀ ਉਹ ਰੋਟੀ ਬਣ ਰਹੀ ਹੈ ਉਹਨੂੰ ਕੋਈ ਬੰਦਾ ਟੈਸਟ ਮਤਲਬ ਚੈੱਕ ਕਰੇ ਵੀ ਉਹਦਾ ਲੈਵਲ ਉਹਦਾ ਮਿਆਰ ਕੀ ਹੈ ਖਾਣੇ
0: ਪੀਣੇ, ਉਹ ਬਾਈ ਜੀ ਇੱਥੇ ਖਾ ਕੇ ਗਏ ਨੇ, ਆਪ ਸਕੂਲਾਂ ਦੇ ਵਿੱਚ ਖਾ ਕੇ ਗਏ ਨੇ, ਚਾਹੇ ਦੇਖ ਲੈਣ ਕਿ ਉਹ ਦੱਸ ਦੇਣ ਕਿ ਕਿਸੇ ਹੋਟਲ ਤੋਂ ਘੱਟ ਦਾ ਖਾਣਾ ਤੁਹਾਨੂੰ ਲੱਗਦਾ ਜਿਹੜਾ ਇੱਥੇ ਸਰਵ ਹੁੰਦਾ।
1: ਪਿੱਛੇ ਜਿਹੜੀ ਸਰਕਾਰੀ ਸਕੂਲਾਂ ਦੇ ਵਿੱਚ ਆਂਗਨਵਾੜੀਆਂ ਚ ਪੰਜੀਰੀਆਂ ਬਣ ਕੇ
0: ਆਉਂਦੀ
1: ਸੀ ਤੋਂ ਸ਼ਾਇਦ ਤੁਸੀਂ ਭੁੱਲੇ ਨੀ ਹੋਵੋਗੇ, ਉਹਦਾ ਹਾਲ ਕੀ ਸੀ, ਉੱਲੀ ਲੱਗੀ ਆਉਂਦੀ ਸੀ ਪੈਕਟਾਂ ਦੇ ਵਿੱਚ, ਔਰ ਉਹ ਕੰਪਨੀ ਨੂੰ ਟੈਂਡਰ ਦਿੱਤੇ ਹੋਏ ਸੀ ਜਿਹੜੇ ਕੰਪਨੀ ਅੱਜ ਤੋਂ ਕੁਛ ਸਾਲ ਪਹਿਲਾਂ ਬੈਨ ਕੀਤੀਆਂ ਨੇ।
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਤੇ ਤੁਸੀਂ ਦੱਸੋ ਵੀ ਇਹ ਕੀ ਪੰਜਾਬ ਨੂੰ ਇਹ ਬੱਚੇ ਨੂੰ ਲੈ ਕੋਈ ਵਰਣ ਥੋੜਾ ਨੇ, ਇਹ ਤਾਂ ਖੇਡ ਤਮਾਸ਼ਾ ਹੋ ਰਿਹਾ ਜੀ, ਬਸ ਇਹ ਵੀ ਜੇਬਾਂ ਭਰੀਆਂ ਜਾ ਰਹੀਆਂ ਆਪਣੀਆਂ ਨਾ।
0: ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ।
1: ਇਹਦੇ ਵਿੱਚ ਚੇਂਜਿਸ ਲਿਆਉਣ ਨੂੰ ਬਹੁਤ ਮਤਲਬ ਜ਼ਮੀਨੀ ਤੌਰ ਤੇ ਕੋਈ ਬੰਦਾ ਇੱਛਾ ਰੱਖ ਕੇ ਆਊ ਵੀ ਮੈਂ ਕਰਨਾ, ਉਹ ਤਾਂ ਹੋਣੀਆਂ ਨੇ ਗੱਲਾਂ ਨਾਲ ਨੀ ਹੋਣੀ,
0: ਗੱਲਾਂ ਨਾਲ ਨੀ, ਬਿਲਕੁਲ ਬਿਲਕੁਲ ਦਰੁਸਤ,
1: ਗੱਲਾਂ ਨਾਲ ਕੁਛ ਨੀ ਬਣਨਾ ਜੀ।
0: ਜੀ
1: ਹੁਣ ਸੈਕਿੰਡ ਆ ਜਾਈਏ ਆਪਾਂ ਆ ਡੇਰਾ ਸੱਚਾ ਸੌਦੇ ਵਾਲੇ ਨੂੰ ਫੇਰ ਮਿਲ ਗਈ
0: ਜੀ,
1: ਮੇਰੇ ਹਿਸਾਬ ਨਾਲ ਤਾਂ ਮੈਂ ਤਾਂ ਹੁਣ ਕਹਿਣਾ ਨੀ ਚਾਹੁੰਦਾ, ਵੈਸੇ ਮੈਨੂੰ ਇੱਦਾਂ ਹੀ ਲੱਗਦਾ ਵੀ ਸੈਂਟਰ ਗੌਰਮੈਂਟ ਜਵਾਈਓ ਬਣਾਇਆ ਮੈਨੂੰ
0: ਜੀ।
1: ਹੁਣ ਸਾਡੇ ਮਤਲਬ ਸਿੰਘ ਅੰਦਰ ਬੰਦ ਨੇ, ਦੇਖਿਆ ਜਾਵੇ ਉਹ ਆਪਣੀ ਸਜਾਵਾਂ ਭੋਗ ਚੁੱਕੇ ਨੇ ਪੂਰੀ
0: ਜੀ,
1: ਇੱਕ ਉਹਨਾਂ ਦੇ ਮਦਰ ਵੀ ਦੇਖੋ ਬਿਮਾਰ ਨੇ
0: ਜੀ,
1: ਕਿ ਮਨੁੱਖਤਾ ਦੇ ਆਧਾਰ ਤੇ ਲਾ ਲਓ ਵੀ ਆਪਣਾ ਫਰਜ਼ ਨੀ ਬਣਦਾ ਵੀ ਆਪਾਂ ਨੂੰ ਦਸ ਦਿਨ ਦੀ ਜਾਂ 12-15 ਦਿਨ ਦੀ ਹਫ਼ਤੇ ਦੀ ਉਹਨਾਂ ਨੂੰ ਪਰੋਲ ਦਿੱਤੀ ਜਾਵੇ, ਵੱਧ ਤੋਂ ਵੱਧ ਇਹੀ ਹੋ ਸਕਦਾ ਵੀ ਤੁਸੀਂ ਆਪਣੀ ਸ਼ਰਤਾਂ ਦੱਸ ਦੋ ਵੀ ਕਿਸੇ ਨਾਲ ਇਕੱਠ ਨੀ ਕਰਨਾ ਜਾਂ ਕੁਛ ਨੀ ਹੋਣਾ ਜਾਂ ਪੁਲਿਸ ਦੀ ਉਹਨਾਂ ਦੇ ਪੁਲਿਸ ਨਾਲ ਰਹੂਗੀ ਕੀ
0: ਜੀ,
1: ਬਹੁਤ ਸਾਰੀ ਚੀਜ਼ਾਂ ਨਾ ਲਾਗੂ ਕਰਕੇ ਇਹਨੂੰ ਪਰਮਿਸ਼ਨ ਦਿੱਤੀ।

0: ਜਾ ਸਕਦੀ ਹੈ ਪਰ ਗੌਰਮੈਂਟ ਦੀ ਨੀਂਦ ਨਹੀਂ ਹੈਗੀ।
1: ਨਹੀਂ ਬਾਈ ਜੀ ਉਹ ਦੇਖੋ ਹੁਣ ਗੱਲ ਹੋਣ ਵੀ ਲੱਗੀ ਸੀ, ਸ਼ੁਰੂ ਹੋਈ ਆ ਉਦਣ ਆਪਾਂ ਤਾਂ ਕਰਕੇ ਸੈਣੀ ਸਾਹਿਬ ਨੇ ਵੀ ਇਹ ਗੱਲ ਤਾਂ ਹੀ ਕਹੀ ਸੀ ਕਿ ਅਸੀਂ ਤਾਂ ਉਹ ਹੁਣ ਦੇਖੋ ਹੁਣ ਇਹਦੇ ਵਿੱਚ ਵੀ ਸਿਆਸਤ ਚੱਲਦੀ ਹੈ, ਸਾਨੂੰ ਸਿਆਸਤ ਨੇ ਮਾਰਿਆ ਜੀ, ਆਪਣਿਆਂ ਨੇ ਮਾਰਿਆ
0: ਬਿਲਕੁਲ ਬਿਲਕੁਲ।
1: ਤੇ ਉਹਦੇ ਵਿੱਚ ਹੁਣ ਦੇਖੋ ਜੇ ਉਹ ਪੈਰੋਲ ਇਹਨਾਂ ਨੂੰ ਸੀਗਾ ਡਰ ਕਿ ਭਾਈ ਅਕਾਲੀ ਦਲ ਦੀ ਤੇ ਬੀਜੇਪੀ ਦੀ ਚੜ੍ਹਤ ਹੋਜੂ ਜੇ ਉਹ ਆ ਗਿਆ ਇੱਕ ਵੀ ਬੰਦਾ ਬਾਹਰ ਜਾਏ 2 ਘੰਟੇ ਲਈ ਆ ਗਏ, ਤੇ ਉਹ ਸਾਰੀ ਸਿਆਸਤ ਹੋਈ ਆ ਉਹਦੇ ਵਿੱਚ, ਮਤਲਬ ਕਿ ਛਡਾਉਣ ਦੇ ਲਈ ਧਰਨਾ ਨਹੀਂ ਲਾਇਆ ਸੀ ਵੀ ਨਾ ਛਡਾ ਛੁੱਟੇ ਹਨਾ, ਚਾਹੇ 2 ਘੰਟੇ ਲਈ ਵੀ ਆ ਜਾਂਦੇ ਬਾਹਰ, ਤਾਂ ਵੀ ਕਿਤੇ ਨਾ ਕਿਤੇ ਪੈਠ ਬਣ ਜਾਣੀ ਸੀ ਪਾਰਟੀਆਂ ਦੀ, ਤੇ ਉਹ ਇਹਨਾਂ ਨੂੰ ਡਰ ਪੈ ਗਿਆ ਤਾਂ ਹੀ ਬਿਆਨਬਾਜ਼ੀ ਸ਼ੁਰੂ ਹੋ ਗਈ, ਸਾਰਾ ਕੁਝ ਹੋ ਗਿਆ।
0: ਤੁਸੀਂ ਇੱਕ ਚੀਜ਼ ਦੇਖੋ ਨਾ, ਉਹਨਾਂ ਨੂੰ ਪਰੋਲ ਦਵਾਉਣ ਵਾਸਤੇ ਆਪਾਂ ਕਿੰਨਾ ਇਕੱਠ ਕਰ ਰਹੇ ਹਾਂ, ਦੇਖ ਰਹੇ ਹਾਂ ਨਾ ਤੁਸੀਂ
1: ਜੀ,
0: ਮਤਲਬ ਜਦੋਂ ਪਰੋਲ ਮਿਲ ਜੂਗੀ ਉਦੋਂ ਕਿੰਨਾ ਇਕੱਠ ਹੋਊਗਾ ਜੀ। ਇਹ ਚੀਜ਼ਾਂ ਪਹਿਲਾਂ ਇਸ਼ਾਰਾ
1: ਕਰਦੀਆਂ ਨੇ
0: ਆਪਾਂ ਗਲਤ ਟਰੈਕ ਉੱਤੇ ਜਾ ਰਹੇ ਹਾਂ।
1: ਬਿਲਕੁਲ ਉਹੀ ਤਾਂ ਗੱਲ ਸੈਣੀ ਸਾਹਿਬ ਨੇ ਉਦਣ ਕੋਡ ਕੀਤੀ ਸੀ, ਪਰ ਅਸੀਂ ਉਹਨੂੰ ਮਤਲਬ ਕਿ ਜਜ਼ਬਾਤੀ ਤੌਰ ਦੇ ਉੱਤੇ ਸੋਚਦੇ ਹਾਂ, ਪਰ ਪੇਪਰ ਵਰਕ ਜਾਂ ਜਿਹੜਾ ਮਾਨਸਿਕ ਤੌਰ ਦੇ ਉੱਤੇ ਨਹੀਂ ਨਾ ਸੋਚਦੇ, ਓਡੇ ਵੱਡੇ ਪੱਧਰ ਦੇ ਉੱਤੇ ਜਿਹੜੇ ਪੋਲੀਟੀਕਲ ਲੀਡਰ ਸੋਚਦੇ ਨੇ।
0: ਤੁਸੀਂ ਇੱਕ ਚੀਜ਼ ਹੋਰ ਨੋਟ ਕੀਤੀ ਹੋਣੀ ਹੈ, ਜਦੋਂ ਚਲੋ ਪਰੋਲ ਦੀ ਹਲੇ ਗੱਲ ਸ਼ੁਰੂਆਤ ਹੋਈ ਹੈ
1: ਜੀ,
0: ਉਸ ਟਾਈਮ ਭਾਈ ਹਵਾਰਾ ਜੀ ਦਾ ਅੰਦਰੋਂ ਇੱਕ ਵੀਡੀਓ ਫੁਟੇਜ ਬਾਹਰ ਆਉਂਦਾ ਹੈ।
1: ਹਾਂਜੀ,
0: ਉਸ ਚੀਜ਼ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਅੰਦਰ ਖਾਤੇ, ਚਲੋ ਬਾਹਰ ਇਹ ਚੀਜ਼ ਰੌਲਾ ਨਹੀਂ ਪੈ ਰਿਹਾ ਪਰ ਅੰਦਰ ਤਾਂ ਖਾਤੇ ਕਿਤੇ ਨਾ ਕਿਤੇ ਚਲੋ ਤਰਕ ਚੱਲ ਰਿਹਾ ਵੀ ਅੰਦਰੋਂ ਜੇਲ੍ਹ ਚੋਂ ਵੀਡੀਓ ਕਾਲ ਕਿੱਦਾਂ ਬਾਹਰ ਆ ਗਈ।
1: ਨਾਲੇ ਦੇਖੋ ਉੱਥੇ ਇਹ ਵੀ ਤਾਂ ਰੌਲਾ ਪੈ ਗਿਆ ਨਾ ਕਿ ਸਾਡਾ ਜਥੇਦਾਰ ਗੜਗੜਜ ਨੂੰ ਅਸੀਂ ਮੰਨਦੇ ਹੀ ਨਹੀਂ ਗਏ, ਭਾਈ ਸਾਡਾ ਤਾਂ ਜਥੇਦਾਰ ਹੀ ਜਗਤਾਰ ਸਿੰਘ ਹਵਾਰਾ ਹੈ, ਉਹ ਚੀਜ਼ਾਂ ਨੂੰ ਮਤਲਬ ਕਿ ਕਿਤੇ ਨਾ ਕਿਤੇ ਇਸ਼ਾਰਾ ਕਰਦੀਆਂ ਨੇ ਨਾ ਸਾਰੀਆਂ ਚੀਜ਼ਾਂ। ਬਿਲਕੁਲ
0: ਹਾਂਜੀ, ਇਹ ਚੀਜ਼ ਤਾਂ ਚਲੋ ਅੱਜ ਕੋਈ ਨਿਊ ਨੀ ਹੈਗੀ, ਇਹ ਅਸੀਂ ਬਹੁਤ ਟਾਈਮ ਪਹਿਲਾਂ ਸੁਣਦੇ ਆ ਰਹੇ ਹਾਂ, ਪਰ ਨਾ ਲੋਕ ਇਹਨਾਂ ਜਿਹੜੇ ਕਹਿ ਦਿੰਦੇ ਆ, ਲੋਕਾਂ ਦੀ ਕਹਿਣੀ ਕੱਟਣੀ ਵਿੱਚ ਫਰਕ ਬਹੁਤ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਕਿਉਂਕਿ ਲੋਕਾਂ ਦੀ ਮਤ ਨੀ ਇੱਕ ਹੈਗੀ, ਆਪਾਂ ਜਥੇਦਾਰ ਇਹਨੂੰ ਨੀ ਮੰਨਦੇ, ਆਪਾਂ ਜਥੇਦਾਰ ਉਹਨੂੰ ਨੀ ਮੰਨਦੇ, ਤੇ ਫਿਰ ਆਪਾਂ ਜਦੋਂ ਇਹ ਅਗਲੇ ਉੱਥੇ ਸਥਾਪਿਤ ਕੀਤੇ ਜਾਂਦੇ ਆ, ਲਾਏ ਜਾਂਦੇ ਆ, ਉਦੋਂ ਆਪਾਂ ਕਿਉਂ ਨੀ ਰੌਲਾ ਚੱਕਦੇ?
1: ਬਿਲਕੁਲ ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਉਦੋਂ ਤਾਂ ਆਪਾਂ ਮੌਨ ਵੱਟ ਕੇ ਬਹਿ ਜਾਂਦੇ, ਅੱਜ ਤੱਕ ਕਿਸੇ ਨੇ ਇਹ ਵੀ ਨੀ ਰੌਲਾ ਪਾਇਆ ਵੀ ਯਾਰ ਜਿਹੜੀ ਐਸ ਡੀ ਪੀ ਸੀ ਜਿਹੜੀ ਪ੍ਰਧਾਨ ਨਿਯੁਕਤ ਕਰਦੇ ਆ, ਇਹਨੂੰ ਤੁਸੀਂ ਚੋਣਾਂ ਤੇ ਲੈ ਕੇ ਆਓ
1: ਜੀ। ਬਿਲਕੁਲ,
0: ਅੱਜ ਤੱਕ ਤਾਂ ਕਿਤੇ ਚੋਣ ਕਰਨ ਵਾਸਤੇ ਵੀ ਨੀ ਰੌਲਾ ਪਾਇਆ ਜੀ, ਪਰ ਬੀਬੀ ਹਰਸਿਮਰਤ ਕੌਰ ਬਾਦਲ ਜੀ ਨੇ ਤਾਂ ਫੱਟੀ ਚੱਕੇ ਹੋਏ ਨੇ ਜੀ, ਮਤਲਬ ਉਹਨਾਂ ਦੇ ਹਸਬੈਂਡ ਤੇ ਹਮਲਾ ਹੋਇਆ, ਇਹ ਪਾਰਟੀ ਦਾ ਹਮਲਾ ਦੱਸੀ ਜਾਂਦੇ ਨੇ ਆਪਣੇ ਆਪ।
1: ਬਿਲਕੁਲ ਬਿਲਕੁਲ ਬਿਲਕੁਲ,
0: ਵੀ ਪਾਰਟੀ ਕਿੱਥੇ, ਇੱਕ ਬੰਦਾ ਕਿੱਥੇ ਹੈ, ਤੁਸੀਂ ਇਹ ਅੱਜ ਤੱਕ ਤੁਸੀਂ ਸਾਰੀ ਪਾਰਟੀ ਮਿਲ ਕੇ ਇੱਕ ਚੀਜ਼ ਡਿਸਾਈਡ ਨੀ ਕਰ ਸਕੇ ਵੀ ਇੱਕ ਬੰਦੇ ਕਰਕੇ ਪਾਰਟੀ ਚ ਸਾਰੀ ਮਤਲਬ ਸਟੇਬਿਲਿਟੀ ਖਰਾਬ ਰੱਖੀ, ਤੁਸੀਂ ਉਹਨੂੰ ਪ੍ਰਧਾਨਗੀ ਤੋਂ ਛੱਡ ਕੇ ਅੱਗੇ ਆਪਣੀ ਪਾਰਟੀ ਨੂੰ ਵਧਾਓ, ਕਿਸੇ ਹੋਰ ਨੂੰ ਸਾਹਮਣੇ ਲੈ ਕੇ ਆਓ ਜਿਹਨੂੰ ਪਾਰਟੀ ਪਸੰਦ ਕਰਦੀ ਹੋਵੇ, ਡੇ ਬਾਏ ਡੇ ਥੋੜੇ ਜੋ ਬੰਦੇ ਬਾਹਰ ਹੋ ਰਹੇ ਹੈ ਪਰ ਇਹਨਾਂ ਨੇ ਆਪਣੀ ਜਿੱਦ ਥੋੜਾ ਛੱਡੀ ਹੈ
1: ਜੀ,
0: ਜਾ ਕੇ ਸੈਂਟਰ ਗੌਰਮੈਂਟ ਕੋਲ ਬਿੱਲ ਦਾ ਸਮਰਥਨ ਕਰੇ, ਮਤਲਬ ਨਾ ਜਦ ਪੰਜਾਬ ਚ ਹੜ ਆਏ ਸੀ ਇਹਨਾਂ ਨੇ ਪੰਜਾਬ ਚ ਲੋਕਾਂ ਦੀ ਬੜੀ ਮਦਦ ਕੀਤੀ ਸੀ, ਕਿਤੇ ਨਾ ਬਾਹਰ ਹਵਾ ਉਲਟੀ ਸੀ ਵੀ ਚੱਲ ਕੋਈ ਨੀ ਵੀ ਹੋ ਸਕਦਾ ਇਹਨਾਂ ਦੇ ਦਿਮਾਗੀ ਤੌਰ ਦਾ ਸੁਧਾਰ ਹੋ ਰਿਹਾ ਹੋਵੇ ਵੀ ਸ਼ਾਇਦ ਲੋਕਾਂ ਲਈ ਇਹ ਵਰਿਡ ਹੋ ਗਏ ਹੁਣ ਵੀ ਚਲੋ, ਪਰ ਹੁਣ ਉਹ ਤੋਂ ਬਾਅਦ ਇਹ ਨਾ ਡੇ ਬਾਏ ਡੇ ਮਤਲਬ ਬੇਵਕੂਫੀਆਂ ਹੀ ਕਰਦੇ ਨਜ਼ਰ ਆ ਰਹੇ
1: ਜੀ ਜੀ ਜੀ ਬਿਲਕੁਲ,
0: ਕੋਈ ਵੀ ਨਾ ਵਿੱਚ ਇਹੋ ਜਿਹਾ ਮਤਲਬ ਇੱਕ ਵੀ ਬੰਦਾ ਇਹ ਕਹਿ ਦੇਵੇ ਵੀ ਇਹ ਚੱਜ ਦੀ ਕੋਈ ਇਹਨਾਂ ਦੇ ਬਿਆਨ ਨੀ ਚੱਜਦੇ, ਕੋਈ ਇਹਨਾਂ ਦੀ ਮਤਲਬ ਕੰਮ ਨੀ ਚੱਜਦੇ ਹੋ ਰਹੇ
1: ਜੀ,
0: ਇਹ ਹਾਲ ਹੈ ਮਤਲਬ ਨਾ ਹਰ ਚੀਜ਼ ਦੇ ਉੱਪਰ ਸਿਆਸਤ ਹੈ ਟੋਟਲੀ। ਆਪਾਂ ਕਹਿੰਦੇ ਹਾਂ ਪੋਲੀਟੀਸ਼ੀਅਨ ਛੱਡੋ, ਆ ਕਿਸਾਨ ਆਗੂ ਵੀ ਹਰੇਕ ਇਹ ਵੀ ਸਿਆਸਤ ਹੀ,
1: ਹਾਂ ਬਿਲਕੁਲ ਬਿਲਕੁਲ,
0: ਜਦੋਂ ਆਪਣੇ ਕੋਲੇ ਲੋਕ ਜਦੋਂ ਆਪਣੇ ਕੋਲੇ ਲੋਕ ਹੀ ਟੁੱਟ ਜਾਣਗੇ ਤਾਂ ਆਪਾਂ ਸਰਵਸੰਮਤੀ ਕਿਹਦੇ ਕੋਲ ਲਵਾਂਗੇ, ਆਪਣੇ ਕਿਸਾਨ ਬੰਦਿਆਂ ਕੋਲ
1: ਜੀ।
0: ਇਹਨਾਂ ਲੋਕਾਂ ਨੂੰ ਸਮਝਣ ਦੀ ਲੋੜ ਹੈ, ਹਲੇ ਮੈਂ ਕਹਿੰਦਾ ਹਲੇ ਵੀ ਇਹ ਲੋਕਾਂ ਨੂੰ ਪੰਜਾਬ ਦੇ ਲਈ ਨਾ ਮਤਲਬ ਕੁਛ ਵਧੀਆ ਇਹਨਾਂ ਕੋਲ ਰੋਡ ਮੈਪ ਹੈ ਹੀ ਨੀ ਵੀ ਪੰਜਾਬ ਚਾਹੁੰਦਾ ਕੀ ਹੈ, ਪੰਜਾਬ ਦੇ ਲੋਕ ਚਾਹੁੰਦੇ ਕੀ ਨੇ।
1: ਪਹਿਲਾਂ ਤਾਂ ਇਹੀ ਜ਼ਰੂਰੀ ਹੈ ਜੀ, ਜਥੇਬੰਦੀਆਂ ਕੀ ਚਾਹੁੰਦੀਆਂ ਨੇ, ਆਪਣੇ ਆਪ ਦੇ ਵਿੱਚ ਹੀ ਸਿਰ ਜੋੜ ਕੇ ਪਹਿਲਾਂ ਬੈਠਣ ਹੈ ਨਾ, ਉਹ ਇਹਨਾਂ ਦੇ ਵਿੱਚ ਵੀ ਬਹੁਤ ਵੱਡੀਆਂ ਹੈਗੀਆਂ ਨੇ ਗਲਤੀਆਂ ਜਿਹ ਚ ਦੋ ਚਿੱਤੀ ਨਹੀਂ ਗੀ।
0: ਦੇਖੋ ਇੱਕ ਹਰਿਆਣੇ ਬੈਠ ਰਿਹਾ, ਇੱਕ ਰੇਲ ਰੋਕ ਰਿਹਾ, ਇੱਕ ਬਿਆਨਬਾਜ਼ੀ ਕਰ ਰਿਹਾ, ਇਹਨਾਂ ਦੇ ਆਪਸੀ ਸੁਰ ਇੱਕ ਨਹੀਂ ਹੈਗੀ।
1: ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ।
0: ਤੁਸੀਂ ਪ੍ਰੈਸ਼ਰ ਕੀ ਮੇਨਟੇਨ ਕਰੋਗੇ ਸੈਂਟਰ ਗੌਰਮੈਂਟ ਉੱਪਰ, ਥੋੜੀ ਆਪਸੀ ਮਤਾ ਇੱਕ ਨਹੀਂ, ਜਦ ਤੁਸੀਂ ਪਹਿਲਾਂ ਉੱਥੇ ਹੀ ਗਏ ਹੈ। ਮੈਂ ਤਾਂ ਭਾਰਜਵੀਰ ਜੀ ਸ਼ਾਇਦ ਤੁਸੀਂ ਵੀ ਇਸ ਗੱਲ ਨੂੰ ਮੇਰੀ ਗੱਲ ਨਾਲ ਸਹਿਮਤ ਹੋਵੋਗੇ, ਜਿਹੜੀ ਮੈਂ ਗੱਲ ਸੋਚਦਾ ਜਦੋਂ ਪਹਿਲਾਂ ਕਿਸਾਨੀ ਧਰਨਾ ਲੱਗਿਆ
1: ਜੀ,
0: ਮੋਦੀ ਨੇ ਆਪਣੇ ਕਾਨੂੰਨ ਵਾਪਸ ਲੈ ਲਏ, ਉਹਨਾਂ ਨੇ ਇਹ ਵੀ ਕਿਹਾ ਵੀ ਮੈਂ MSP ਦਊਂਗਾ, ਤੁਸੀਂ ਉਹਨਾਂ ਤੋਂ ਬਗੈਰ ਲਿਖਿਤ ਪੜਤ ਕਰੇ ਬਿਨਾਂ ਤੁਸੀਂ ਉੱਠ ਕਿੱਦਾਂ ਗਏ?
1: ਬਿਲਕੁਲ,
0: ਇੱਕ ਬਿਆਨ ਨੂੰ ਆਧਾਰ ਬਣਾ ਕੇ ਫਿਰ ਕਿਤੇ ਨਾ ਕਿਤੇ ਇਹ ਲੱਗਦਾ ਨਾ ਵੀ ਅੰਦਰ ਖਾਤੇ ਕੋਈ ਨਾ ਕੋਈ ਪੈਸੇ ਨੂੰ ਲੈ ਕੇ ਸੈਟਿੰਗ ਹੋਈ ਹੋਈ ਹੈ।
1: ਬਿਲਕੁਲ ਬਿਲਕੁਲ, ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਸੱਤਾ ਵੀ ਤਾਂ ਪਲਟਦੀ ਹੈ ਨਾ, ਉਹ ਵੀ ਉਹਨੂੰ ਵੀ ਨਾ ਇਗਨੋਰ ਕਰ ਸਕਦੇ। ਬਿਲਕੁਲ ਹੈ ਜੀ,
0: ਨਹੀਂ ਕਰ ਸਕਦੇ ਸੀਗੇ
1: ਜੀ।
0: ਉਹ ਤੋਂ ਬਾਅਦ ਜਿਹੜੇ 700-800 ਬੰਦਾ ਉਸ ਕਿਸਾਨ ਧਰਨੇ ਦੇ ਟਾਈਮ ਸ਼ਹੀਦ ਹੋ ਗਿਆ ਜਾਂ ਚਲੋ ਚਲਾ ਗਿਆ, ਉਹਨਾਂ ਦੀ ਸ਼ਹੀਦੀ ਵੀ ਬਰਬਾਦ ਕੀਤੀ ਲੋਕਾਂ ਨੇ। ਹੁਣ ਮੁੜ ਕੇ ਇਹ ਮੁੜ ਕੇ ਕਿਵੇਂ ਐਕਸਪੈਕਟ ਕਰ ਦੇਣਗੇ ਵੀ ਸਾਡੇ ਨਾਲ ਕੁਛ ਚੱਲੂਗਾ, ਕਿਸੇ ਨੇ ਨੀ ਚੱਲਣਾ ਜੀ ਇਹਨਾਂ ਨਾਲ, ਭੁਲੇਖੇ ਹੀ ਪਾਲੀ ਬੈਠੇ ਆ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ।
0: ਹੁਣ ਆਪਣੇ ਘਰ ਦੇ ਵਿੱਚ ਆਪਾਂ 4 ਜੀ ਆ, 4 ਦੇ ਸੁਰ ਇੱਕ ਹੋਣਗੇ ਤਾਂ ਆਪਾਂ ਦੂਜੇ ਤੇ ਪ੍ਰਭਾਵ ਪਾਵਾਂਗੇ,
1: ਜੇ
0: ਤਾਂ ਆਪਣੇ ਸਾਰੇ ਦੇ ਸੁਰ ਹੀ ਅਲੱਗ
1: ਅਲੱਗ ਅਲੱਗ ਨੇ ਜੀ,
0: ਕੀ ਪ੍ਰਭਾਵ ਪਾਵਾਂਗੇ।
1: ਬਿਲਕੁਲ ਹੈ।
0: ਬਸ ਇਹੀ ਗੱਲ ਮੈਂ
1: ਥੋੜਾ
0: ਕਰਦੀ ਸੀ ਵੀਰ ਜੀ, ਇਹ ਮਤਲਬ ਸਭ ਚਾਂਦੀ ਚਮਕਾਰੇ ਆ, ਬਈ ਕੋਈ ਪੰਜਾਬ ਨੂੰ ਲੈ ਕੇ ਚਿੰਤਾ ਤੇ ਕੋਈ ਨਹੀਂ ਨਜ਼ਰ ਆਉਂਦਾ,
1: ਮੁੱਲ ਹੀ ਹੁਣ ਪੈਣਾ ਜੀ ਅਸਲ ਦੇ ਵਿੱਚ ਹੀਰਿਆਂ ਦਾ ਜੀ।
0: ਬਿਲਕੁਲ ਬਿਲਕੁਲ ਹਾਂਜੀ
1: ਜੀ, ਥੈਂਕ ਯੂ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਗੁਰੀਮਾਨ ਬਾਈ ਜੀ, ਤੇ ਲੋ ਦੋਸਤੋ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਕੁਝ ਦੋਸਤਾਂ ਦੇ ਸੁਨੇਹੇ ਨੇ, ਉਹਨਾਂ ਦਾ ਸੰਖੇਪ ਦੇ ਵਿੱਚ ਨਾਂ ਲੈ ਕੇ ਫਿਰ ਆਗਿਆ ਲੈਣਾ, ਤੇ ਵੈਸੇ ਕਹਾਣੀ ਦਾ ਮੂਡ ਸੀਗਾ ਮੇਰਾ, ਚਲੋ ਕੋਈ ਨੀ, ਇਸ ਹਫ਼ਤੇ ਜ਼ਰੂਰ ਸੁਣਾਵਾਂਗੇ ਤੁਹਾਨੂੰ ਕਹਾਣੀ, ਇਹ ਮੇਰਾ ਵਾਅਦਾ ਰਿਹਾ। ਤੇ ਆਪਣੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਨੇ ਹੈਲਸਿੰਕੀ ਤੋਂ, ਸਤਿ ਸ਼੍ਰੀ ਅਕਾਲ ਸਾਰੇ ਦੁਆਬਾ ਪਰਿਵਾਰ ਨੂੰ ਕਹਿੰਦੇ ਆ, ਸੁਣਨ ਵਾਲੇ ਦੋਸਤਾਂ ਨੂੰ। ਮੁਹੰਮਦ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਆ। ਤੇ ਗੁਰੀਮਾਨ ਬਾਈ ਜੀ, ਭਾਰਜ ਬਾਈ ਜੀ ਕਾਲ, ਹਾਂਜੀ ਆਈ ਗਈ ਸੀ ਉਹਨਾਂ ਦੀ। ਤੇ ਔਜਲਾ ਸਾਹਿਬ ਕਹਿੰਦੇ, ਦੇਸ਼ ਦਾ ਫਿਕਰ ਜਿੱਤਣ ਤੋਂ ਪਹਿਲਾਂ ਜਿੱਤ ਕੇ ਆਪਣਿਆਂ ਦਾ ਧਿਆਨ ਜਿਹੜਾ ਕਰਨਾ ਹੈ। ਤੇ ਮੁਹੰਮਦ ਜੀ ਕਹਿੰਦੇ ਆ ਗੋਲਡਨ ਟਾਲਕ ਜੀ, ਸ਼ੁਕਰੀਆ ਜੀ। ਤੇ ਇਸੇ ਤਰ੍ਹਾਂ ਗੁਰੀਮਾਨ ਜੀ ਬਾਈ ਦੇ, ਇਲੈਕਸ਼ਨ ਦਾ ਕਹਿੰਦੇ ਲੈਵਲ ਦੱਸਦਾ ਹੁੰਦਾ ਸਕੂਲ ਕਿੰਨੇ ਕੁ ਕਹਿੰਦੇ ਅੱਗੇ ਹੈ ਜੀ, ਐਜੂਕੇਸ਼ਨ ਦਾ ਸੋਰੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਗੁਰੀਮਾਨ ਜੀ ਦੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ, ਉਹਨਾਂ ਨੂੰ ਮੈਂ ਬਾਅਦ ਦੇ ਵਿੱਚ ਜ਼ਰੂਰ ਪੜ੍ਹ ਲਾਂਗਾ। ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਨੇ ਜੀ, ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਹਾਂਜੀ, ਫਰਾਂਸ ਦੀ ਅੱਜ ਖ਼ਬਰ ਮੰਦਭਾਗੀ, 300 ਘਰਾਂ ਦੀ ਬਰਬਾਦੀ ਹੋਈ ਆ ਉੱਥੇ, ਤੇ ਜਿਹੜਾ ਟੋਰਨਾਡੋ ਜਿਹੜਾ ਚੱਲਿਆ ਉੱਥੇ ਕਾਫ਼ੀ ਵੱਡੇ ਪੱਧਰ ਦੇ ਉੱਤੇ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਆ, ਭਾਰਜ ਬਾਈ ਸਿਆਂ ਜੀ ਸਭ ਪਾਰਟੀਆਂ ਚੰਗੀਆਂ ਨੇ, ਸਭ ਪਾਰਟੀਆਂ ਪੰਜਾਬ ਦੇ ਪੱਖ ਦੇ ਵਿੱਚ ਨੇ, ਤੇ ਪੰਜਾਬ ਸਿਆਂ ਦੀ ਬੱਲੇ ਬੱਲੇ ਹੈ, ਤੇ ਜਿਹੜੀ ਆ ਜਾਵੇਗੀ ਉਹਦੇ ਨਾਲ ਹਾਂ ਕਹਿੰਦੇ ਜੀ। ਗੁਰੀਮਾਨ ਜੀ ਕਹਿੰਦੇ ਆ ਬਿਲਕੁਲ ਸੱਚ ਕਿਹਾ ਜੀ। ਤੇ ਇਸੇ ਤਰ੍ਹਾਂ ਹੀ ਆਪਣੇ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਦੁਆਬਾ ਪਰਿਵਾਰ ਨੂੰ। ਤੇ ਮੁਹੰਮਦ ਜੀ ਕਹਿੰਦੇ ਆ ਸੋਹਣਾ ਪ੍ਰੋਗਰਾਮ ਹੈ ਜੀ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ, ਕਹਿੰਦੇ ਜੇ ਬਾਂਦਰ ਚੋਣ ਨਿਸ਼ਾਨ ਲੈ ਲੈਂਦੇ ਸ਼ਾਇਦ ਕਿਤੇ ਟਪੂਸੀ ਵੱਜੀ ਜਾਂਦੀ ਜੀ ਕਹਿੰਦੇ ਜੀਰਾ ਸਾਹਿਬ। ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇੜੀ ਦੇ ਸਾਰੇ ਸਰੋਤਿਆਂ ਨੂੰ ਜੀਰਾ ਪਰਿਵਾਰ ਵੱਲੋਂ, ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰੀਮਾਨ ਜੀ ਕਹਿੰਦੇ ਭੁਲੇਖੇ ਜਿਹੜਾ ਪਾਲ ਕੇ ਬੈਠੇ ਆ ਤੇ ਸਾਡੀ ਹਨੇਰੀ ਹੈ ਇਹ, ਇਹ ਗੱਲਾਂ ਦੇ ਜਵਾਬ ਤਾਂ ਕਹਿੰਦੇ ਸਮੇਂ ਦੀ ਬੁੱਕਲ ਦੇ ਵਿੱਚ ਨੇ, ਕੌਣ ਆਉਂਦਾ ਕੌਣ ਨਹੀਂ, ਪਰ ਇਸ ਵਾਰੀ ਖਿਚੜੀ ਪੱਕਣੀ ਹੈ। ਲੋਕ ਦੱਸਦੇ ਸੱਜੇ ਆ ਜਾਂਦੇ ਆ ਤੇ ਖੱਬੇ ਆ, ਲੋਕਾਂ ਨੂੰ ਹੱਲੇ ਇਹ ਨਹੀਂ ਪਤਾ ਅਸੀਂ ਪੰਜਾਬ ਸਾਂਭਣਾ ਹੈ। ਔਜਲਾ ਸਾਹਿਬ ਕਹਿੰਦੇ ਨੇ ਕਿ ਆਪਣੇ ਜੇ, ਹਾਂਜੀ ਅੱਗੇ ਪੜ੍ਹ ਹੀ ਦਿੱਤਾ ਸੀ ਸੁਣੇ ਹਾਂ। ਤੇ ਨਾਲ ਇਸੇ ਤਰ੍ਹਾਂ ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਸਾਡੇ ਮਦਰ। ਤੇ ਔਜਲਾ ਸਾਹਿਬ ਆਪਣੇ ਕੁਲਦੀਪ ਸਿੰਘ ਬਾਈ ਜੀ ਜੁੜੇ ਹੋਏ ਨੇ ਅੰਮ੍ਰਿਤਸਰ ਤੋਂ, ਸਤਿ ਸ਼੍ਰੀ ਅਕਾਲ ਪਿੰਡ ਰਤਨਗੜ੍ਹ ਤੋਂ ਕਹਿੰਦੇ ਨੇ ਜੀ। ਸੁਰਿੰਦਰ ਮਾਲ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ। ਤੇ ਅੱਗੇ ਲਿਖਦੇ ਨੇ ਰਾਜਨ ਸੈਣੀ ਸਾਹਿਬ ਜੁੜੇ ਹੋਏ ਨੇ, ਐਡਵੋਕੇਟ ਸਾਹਿਬ ਸਤਿ ਸ਼੍ਰੀ ਅਕਾਲ ਜੀ ਭਾਰਤ ਜੀ ਤੇ ਸਭ ਆਪਣੇ ਪਰਿਵਾਰ ਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਹੈ। ਕਹਿੰਦੇ ਹਾਂਜੀ ਉਹ ਡੋਗੀ ਦਾ ਰੋਲਾ ਸੁਣਦੇ ਹੋਣੇ ਆ ਤਾਂ ਕਰਕੇ ਕਹਿੰਦੇ ਨੇ, ਭਾਰਤ ਸਾਹਿਬ ਦਾ ਡੋਗੀ ਬਹੁਤ ਪਿਆਰਾ ਹੈ, ਨਾਮ ਹੈ ਚੀਕੂ ਜੀ, ਚੀਕੂ ਨੀ ਜੀ, ਸ਼ੀਸ਼ੂ, ਸ਼ੀਸ਼ੂ SU, ਸ਼ੀਸ਼ੂ ਚੀਕੂ SI SU ਜੀ, ਸ਼ੀਸ਼ੂ ਆ ਜੀ, ਚੀਕੂ ਨੀ ਗਾ ਜੀ, ਕੈਪਟਨ ਸਾਹਿਬ ਵਾਲਾ ਚੀਕੂ ਨਾ ਬਣਾ ਦਿਓ ਕਿਤੇ, ਹੋਰ ਨਾ ਮੇਰਾ ਰੋਲਾ ਪਵਾ ਦਿਓ। ਗੁਰੀਮਾਨ ਜੀ ਕਹਿੰਦੇ ਬਾਕੀ ਸਾਊਂਡ ਗੁੱਡ ਹੈ ਜੀ, ਸੱਚੀ ਸਾਊਂਡ ਗੱਡੀ ਦੇ ਵਿੱਚ ਕਹਿੰਦੇ ਸੱਚੀ ਲਾਊਡ ਹੈ ਜੀ, ਤੇ ਐਂਡ ਕਲੀਨ ਹੈ ਜੀ, ਚੱਲ ਰਿਹਾ, ਗੱਡੀ ਦੀ ਆਵਾਜ਼ ਉੱਚੀ ਕਰ ਵਧੀਆ ਕਹਿੰਦੇ ਸੁਣਿਆ ਜਾ ਸਕਦਾ ਹੈ ਜੀ। ਤੇ ਇਸੇ ਤਰ੍ਹਾਂ ਲੋ ਦੋਸਤੋ ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਆਸ਼ੀਰਵਾਦ ਦਿੰਦੇ ਨੇ। ਤੇ ਨਾਲ ਦੀ ਨਾਲ ਹੀ ਆਪਣੇ ਸਾਰੇ ਦੋਸਤਾਂ ਦੇ ਸੁਨੇਹੇ, ਜੇ ਕਿਸੇ ਦਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਸਤਨਾਮ ਸਿੰਘ ਜਾੜੀਆਂ ਚਾਲ, ਹੋਰ ਸਾਰੇ ਸੱਜਣਾਂ ਦਾ ਸ਼ੁਕਰੀਆ, ਧੰਨਵਾਦ ਹੈ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਦੋਸਤੋ, ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਹੈ। ਸਤਿ ਸ਼੍ਰੀ ਅਕਾਲ ਤੇ ਜਾਂਦੇ ਜਾਂਦੇ ਇੱਕ ਤੁਹਾਡੇ ਲਈ ਗੀਤ ਛੱਡ ਕੇ ਚੱਲੇ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ। ਤੇ ਸਾਜੀਆਦ ਅਲੀ ਹੁਣਾਂ ਦਾ ਗੀਤ ਹੈ ਰਾਵੀ, ਤੇ ਉਹਦਾ ਆਨੰਦ ਮਾਣਦੇ ਆ ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ ਇਸ ਦੇ ਨਾਲ ਹੀ ਹੈ ਜੀ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਾ ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ ਤੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਸਾਰੇ ਸ਼ਾਇਰ ਦੋਸਤਾਂ ਦਾ, ਗਾਇਕਾਂ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜਿਵੇਂ ਤੁਸੀਂ ਇਹ ਬਖੂਬੀ ਜਾਣਦੇ ਹੋ ਵੀ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਰਚਨਾਵਾਂ ਨੂੰ ਤਰੰਨਮ ਦੇ ਵਿਚ ਪੇਸ਼ ਕਰਦੇ ਨੇ, ਉਨ੍ਹਾਂ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਖੁਦ ਲਿਖਦੇ ਨੇ ਤੇ ਖੁਦ ਹੀ ਗਾਉਂਦੇ ਨੇ, ਤੇ ਉਨ੍ਹਾਂ ਜਿਹੜੇ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਦੂਸਰਿਆਂ ਸ਼ਾਇਰਾਂ ਦੀਆਂ ਰਚਨਾਵਾਂ ਗਾਉਂਦੇ ਨੇ। ਤੇ ਸਾਡੀ ਅੱਜ ਦੀ ਜਿਹੜੀ ਇਹ ਗਾਉਂਦੀ ਸ਼ਾਮ ਆ, ਇਸ ਦੇ ਵਿਚ ਅਸੀਂ ਜਿਹੜੀ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਸੱਦਾ ਦਿਆਂਗੇ ਕਿ ਸਭ ਤੋਂ ਪਹਿਲਾਂ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਬਲਵੀਰ ਕੌਰ ਸੀਵੀਆ ਜੀ ਇਸ ਪ੍ਰੋਗਰਾਮ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਾ ਦਾ ਨਾਰਾ। ਬਲਵੀਰ ਕੌਰ ਸੀਵੀਆ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ।

ਆਇਆ ਸਿਪਾਹੀ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸ਼ਰ ਝੂਠਾ ਥੋਡਾ ਫੁਰਮਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ

0: ਮੈਨੂੰ ਥੋਡੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲਾਣ ਤਾਂ ਦਿਓਗਾ ਤੁਸਾਨੂੰ ਜਹਾਨ ਜੀ। ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਓਹਦੇ ਨਾਲ ਲੜੋ ਬਣ ਕੇ ਮਿਸਾਲ ਜੀ, ਮਾਰੋ ਓਹਨੂੰ ਭਾਵੇਂ ਕਰਕੇ ਹਲਾਲ ਜੀ। ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਕਹਿੰਦਾ ਥੋਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸਲਾਮੀ ਇੱਕ ਸੱਤ ਹੈ, ਬਲਵੀਰ ਕੌਰ ਲਿਖ ਦਿੱਤਾ ਸੱਚ ਹੈ, ਰਾਮਗੜ੍ਹ ਸੀਵੀਆਂ ਵੀ ਹੈ ਕਦਰਦਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵੀਰ ਕੌਰ ਸੀਵੀਆ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਾਸੀ ਸਾਡੀ ਸ਼ਾਇਰਾ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦਿਆਂਗਾ। ਉਹ ਆਪਣੀ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਕਹਿ ਰਹੇ ਨੇ ਬੜਾ ਹੀ ਔਖਾ ਹੁੰਦਾ ਹੈ, ਦੇਸ਼ ਤੋਂ ਕੌਮ ਤੋਂ ਸਰਬੰਸ ਵਾਰਨਾ ਬਹੁਤ ਔਖਾ ਹੁੰਦਾ ਹੈ, ਤੇ ਇਤਿਹਾਸ ਸਿਰਜਣਾ ਉਸ ਨੂੰ ਵੀ ਵੱਡਾ ਕੰਮ ਹੁੰਦਾ ਹੈ। ਤੇ ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਛਾਂ ਦੇ ਵਿੱਚ ਨਿੱਘਾ ਸਵਾਗਤ ਹੈ।
2: ਮੱਖਮਲ

0: ਵਾਹਿਗੁਰੂ ਜੀ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਕਵੈਤ ਵਾਸਤੇ ਸਾਡੇ ਸ਼ਾਇਰ ਦੋਸਤ ਲਸ਼ਕਰੀ ਰਾਮ ਜੱਖੂ ਜੀ ਨੂੰ। ਲਸ਼ਕਰੀ ਰਾਮ ਜੱਖੂ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ, ਉਨ੍ਹਾਂ ਦੇ ਇਤਿਹਾਸ ਨਾਲ, ਉਨ੍ਹਾਂ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਰਚਨਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ,

ਗੁੜਤੀ ਦਿੱਤੀ ਜੋ ਖੰਡੇ ਦੀ ਤਾਰ ਵਿੱਚੋਂ, ਜੀ ਕਰਦਾ ਕਰੀ ਬਿਆਨ ਜਾਵਾਂ, ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਮਨ ਲੋਚਦਾ ਵੇਖ ਨਿਸ਼ਾਨ ਜਾਵਾਂ, ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ। ਪਿਆਰੇ ਸਤਸੰਗ ਜੀ, ਉਹ ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਤੋਂ ਬੋਲ ਰਿਹਾ ਹਾਂ। ਸੋ ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਸਾਨੂੰ ਵੱਖ ਵੱਖ ਮੌਕਿਆਂ ਤੇ ਯਾਦ ਕਰਦੇ ਰਹਿੰਦੇ ਹਨ। ਸੋ ਇਹ ਪੋਹ ਦੇ ਮਹੀਨੇ ਤੇ ਕੁਛ ਮੈਂ ਆਪਣਾ ਸਾਂਝ ਪੈਦਾ ਕਰਨੀ ਚਾਹੁੰਦੀ ਹਾਂ ਕਿ ਉਹਨਾਂ ਨੇ ਬੋਲਿਆ ਸੀ ਕਿ ਪੋਹ ਦੇ ਮਹੀਨੇ ਤੋਂ ਕੁਛ ਨਾ ਕੁਛ ਬੋਲਿਆ ਜਾਵੇ। ਇਹ ਜੋ ਪੋਹ ਦਾ ਮਹੀਨਾ ਆ, ਇਹ ਸਾਡਾ ਸ਼ਹੀਦੀ ਮਹੀਨਾ ਇਤਿਹਾਸ ਵਿੱਚ ਮਨਾਇਆ ਜਾ ਰਿਹਾ। ਹਰ ਸਾਲ ਹੀ ਇਹਦੇ ਸਾਨੂੰ ਪੋਹ ਦੀ ਯਾਦ ਆਉਂਦੀ ਹੈ ਤੇ ਖਾਸ ਕਰਕੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਦਸ਼ਮੇਸ਼ ਪਿਤਾ ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ ਸਾਡੇ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੱਤਾ। ਨੌਵੇਂ ਪਾਤਸ਼ਾਹ ਹਿੰਦੀ ਚਾਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ ਬੜੇ ਲਾਡਲੇ, ਦੋ ਸਾਹਿਬਜ਼ਾਦੇ ਚਮਕੌਰ ਦੀ ਕੜੀ ਵਿੱਚ ਤੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਇਹ ਆਪਣੇ ਨੀਹਾਂ 'ਚ ਚਿਣੇ ਗਏ ਤੇ ਉਹਨਾਂ ਦੇ ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਤੇ ਉਹਨਾਂ ਦੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਸਾਡੀ ਖਾਤਰ, ਸਾਨੂੰ ਬਚਾਉਣ ਦੀ ਖਾਤਰ ਜੰਗੇ ਆਜ਼ਾਦੀ ਦੇ ਵਿੱਚ ਸਾਡੀ ਸ਼ਹੀਦੀਆਂ ਪਾਈਆਂ। ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਪੋਹ ਦਾ ਮਹੀਨਾ ਆ, ਉਹ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਤੌਰ 'ਤੇ ਜੋ ਮੇਰੇ ਆਪਣੇ ਬੋਲ ਦਿਲੋਂ ਹਨ, ਉਹ ਮੈਂ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪੋਹ ਦੇ ਮਹੀਨੇ 'ਤੇ ਕੁਛ ਮੇਰੇ ਮਾੜੀ ਮੋਟੀ ਨਿਮਾਣੀ ਜਿਹੀ ਰਚਨਾ ਹੈ, ਉਹ ਉਮੀਦ ਹੈ ਕਿ ਤੁਹਾਨੂੰ ਜਿੱਦਾਂ ਦੀ ਵੀ ਲੱਗੂਗੀ ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਹੰਗਾਰਾ ਚੰਗਾ ਦਿਓਗੇ। ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਹਾਏ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਜੱਗ ਜਾਣ ਦਾ ਜੋ ਜਰਿਆ, ਜੱਗ ਜਾਣ ਦਾ ਜੋ ਜਰਿਆ, ਤਨ ਉਹ ਮਾਵਾਂ, ਜੱਗ ਜਾਣ ਦਾ ਜੋ ਜਰਿਆ,

ਜਾਵਾਂ। ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ, ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ। ਇਸ ਇਤਿਹਾਸ ਤੋਂ ਮੈਂ ਇਸ ਇਤਿਹਾਸ ਤੋਂ ਮੈਂ

ਜਾਵਾਂ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰਬੀਰਾਂ ਦਾ ਹਾਏ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰਬੀਰਾਂ ਦਾ ਪੂਜਣ ਨੀ ਬਣ ਗਈਆਂ ਹਾਏ ਪੂਜਣ ਨੀ ਬਣ ਗਈਆਂ ਲੋਕੋ ਇਹੋ ਥਾਵਾਂ ਪੂਜਣ ਨੀ ਬਣ ਗਈਆਂ।

ਦੀ ਮੈਂ ਗੱਲ ਸੁਣਾਵਾਂ। ਇਹ ਅੱਜ ਦੇ ਮਾਹੌਲ ਤੇ ਆ ਜੀ ਸ਼ੇਰ। ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਪੌਦੇ ਵਿੱਚ ਫੜ ਲਈਆਂ, ਪੌਦੇ ਵਿੱਚ ਫੜ ਲਈਆਂ ਦਿੱਲੀ ਦੀਆਂ ਰਾਵਾਂ, ਪੌਦੇ ਵਿੱਚ ਫੜ ਲਈਆਂ।

ਵਾ ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ ਸਿੱਖ ਲਵੋ ਯਾਰੋ ਤੁਝ ਕੁਸੀ ਤੁਸੀਂ ਤਵਾਰੀਖ ਤੋਂ ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ ਹੱਥ ਜੋੜ ਜਾਲ ਮਾਨੂ ਹਾਏ ਹੱਥ ਜੋੜ ਜਾਲ ਮਾਨੂ ਵਾਸਤੇ ਮੈਂ ਪਾਵਾਂ ਹੱਥ ਜੋੜ ਜਾਲ ਮਾਨੂ ਵਾਸ

ਮਹੀਨੇ ਦੀ ਮੈਂ ਗੱਲ ਸੁਣਾਵਾਂ। ਆਖਰੀ ਮਕਤਾ ਜੀ ਇਸ ਰਚਨਾ ਦਾ, ਜੱਗ ਤੇ ਅਮਰ ਹੋਇਆ ਪੋਹ ਦਾ ਮਹੀਨਾ ਏ, ਹਾਏ ਜੱਗ ਤੇ ਅਮਰ ਹੋਇਆ ਪੋਹ ਦਾ ਮਹੀਨਾ ਏ, ਪਰੇ ਦਿਲ ਨਾਲ ਜੱਖੂ, ਹਾਏ ਪਰੇ ਦਿਲ ਨਾਲ ਜੱਖੂ, ਪਰੇ ਦਿਲ ਨਾਲ ਜੱਖੂ, ਇਸ ਨੂੰ ਮੈਂ ਗਾਵਾਂ, ਪਰੇ ਦਿਲ ਨਾਲ ਜੱਖੂ, ਇਸ

0: ਸੋ ਪਿਆਰੀ ਸਾਧ ਸੰਗਤ ਜੀ, ਉਹ ਸਾਡੇ ਇੱਥੇ ਪੰਜਾਬੀ ਸੱਤ ਕਵੈਤ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਕਵੈਤ ਅਤੇ ਸਮੂਹ ਸੰਗਤ ਜੋ ਸਾਡੀ ਕਵੈਤ ਦੀ ਅੱਜ ਦੇ ਜੋ ਇਹ ਸ਼ਹੀਦੀ ਮਹੀਨਾ ਹੈ ਜੋ ਸਾਰੇ ਜੱਗ ਤੇ ਸਾਡੇ ਸਿੱਖ ਸਮਾਜ ਵੱਲੋਂ ਸਿੱਖ ਭਾਈਚਾਰੇ ਵੱਲੋਂ ਜੋ ਮਨਾਇਆ ਜਾ ਰਿਹਾ ਹੈ ਤੇ ਉਹਦੀ ਸਾਡੀ ਹਾਜ਼ਰੀ ਲਗਾਉਣੀ ਜੀ ਤੋ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਉਹ ਤਾਂ ਖਿਮਾ ਦਾ ਜਾਚਕ ਹਾਂ ਸਵੰਤ ਤੇ ਦਾਸ ਨੂੰ ਆਗਿਆ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
1: ਸ੍ਰੀ ਰਾਮ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਸਦੇ ਸਾਡੇ ਸ਼ਾਇਰ ਤੇ ਗੀਤਕਾਰ ਤੇ ਗਾਇਕ ਕਲਵੰਤ ਸਿੰਘ ਸਹਿਦੋਕੀ ਜੀ ਨੂੰ ਸੱਦਾ ਦਿਆਂਗਾ। ਕਲਵੰਤ ਸਿੰਘ ਜੀ ਜਿਹੜੇ ਕਿ ਪੋਸਟ ਆਫਿਸ ਦੇ ਵਿਚ ਵੱਡੇ ਅਫਸਰ ਨੇ ਤੇ ਉਹ ਇਸ ਵਾਰ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਕਵਿਤਾ ਜਿਹੜੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਮੈਂ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ। ਅੱਜ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਇੱਕ ਕਵਿਤਾ ਜੋ ਦਾਸ ਵੱਲੋਂ ਕੋਰੜਾ ਛੰਦ ਵਿੱਚ ਲਿਖੀ ਗਈ ਹੈ, ਸੋ ਪੇਸ਼ ਹੈ। ਉਮੀਦ ਹੈ ਕਿ ਤੁਹਾਡੇ ਵੱਲੋਂ ਖੂਬ ਪਿਆਰ ਸਤਿਕਾਰ ਮਿਲੇਗਾ ਜੀ। ਜਿਸ ਵੇਲੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਝੂਠੀਆਂ ਕਸਮਾਂ ਚੁੱਕ ਕੇ ਕਿਲਾ ਖਾਲੀ ਕਰ ਜਾਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੱਠੀ ਭੇਜੀ ਤਾਂ ਸਾਹਿਬ ਕਮਾਲ ਨੇ ਸਿੰਘਾਂ ਨਾਲ ਰਹਿ ਮਸ਼ਵਰਾ ਕਰਕੇ ਕਿਲਾ ਖਾਲੀ ਕਰ ਦਿੱਤਾ ਤੇ ਫੌਜਾਂ ਨੇ ਸਰਸਾ ਨਦੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਪਿੱਛੋਂ ਦੀ ਝੂਠੀਆਂ ਕਸਮਾਂ ਤੋੜ ਕੇ ਮੁਗਲ ਫੌਜਾਂ ਦਾ ਟਿੱਡੀ ਦਲ ਬੜਾ ਵੱਡਾ ਹਮਲਾ ਕਰਦਾ ਹੈ। ਤੋ ਉਸ ਸਮੇਂ ਸਿੰਘਾਂ ਦਾ ਜਥਾ ਸਰਸਾ ਨਦੀ ਨੂੰ ਪਾਰ ਕਰਦਾ ਹੋਇਆ ਚਮਕੌਰ ਦੀ ਗੜੀ ਦੇ ਵਿਚ ਪਹੁੰਚਦਾ ਤੇ ਚਮਕੌਰ ਦੀ ਗੜੀ ਦੇ ਵਿਚ ਇਨ੍ਹਾਂ ਨੇ ਬੜੇ ਮਜ਼ਬੂਤ ਮੋਰਚੇ ਬਣਾ ਲਏ ਨੇ। ਗੁਰੂ ਸਾਹਿਬ ਆਪ ਉੱਚੇ ਮੋਰਚੇ ਤੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ, ਦੁਸ਼ਮਣ ਨੂੰ ਤੀਰਾਂ ਦੀ ਵਿਛਾੜ ਨਾਲ ਢਹਿ ਢੇਰੀ ਕਰ ਦਿੰਦੇ ਨੇ। ਉਸ ਸਮੇਂ ਦਾ ਸਾਰਾ ਸੀਨ, ਸਾਰਾ ਬਿਰਤਾਂਤ ਇਸ ਕੋਰਲਾ ਛੰਦ ਰਾਹੀਂ ਹੈ ਇੰਜ ਬਿਆਨ ਕੀਤਾ ਜਾ ਰਿਹਾ ਜੀ। ਅੱਤ ਹੁੰਦੀ ਜਦ ਜ਼ੁਲਮ ਦੀ ਠੱਲ ਦੇਵੇ ਸ਼ਮਸ਼ੀਰ, ਬਾਜੀ ਸਿਰ ਤੜ ਲਾਮ ਦੇ ਸਿੰਘ ਸੂਰਮੇ ਵੀਰ, ਅਨੰਦਪੁਰ

ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਉਹ ਚੜਤ ਦੇਖ ਗੁਰਾਂ ਦੀ ਸੀ ਬੈਰੀ ਸੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਕਿਲਾ ਛੱਡ ਗੁਰੂ ਸਰਸਾ ਤੇ ਆ ਗਏ, ਘੱਤ ਕੇ ਵਹੀਰਾਂ ਬੈਰੀ ਪਿੱਛੇ ਆ ਗਏ। ਸੋਹਾਂ ਤੋੜ ਟਿੱਡੀ ਦਲ ਆਵੇ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਸਰਸਾ ਨਦੀ ਜਾਂ ਬਗੇ ਠੱਠਾ ਮਾਰਦੀ, ਸਰਸਾ

0: ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਚਾਲੀ ਸਿੰਘ ਪਹੁੰਚੇ ਨਦੀ ਤੋਂ ਪਾਰ ਸੀ, ਕੁਝ ਰੁੜ ਗਏ ਨਦੀ ਵਿੱਚ ਕਾਰ ਸੀ। ਜਥਾ ਚਮਕੌਰ ਗੜੀ ਆ ਕੇ ਵੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਟਿੱਡੀ ਦਲ ਤੇ ਨਿਸ਼ਾਨੇ ਸੀ ਟਕਾ ਲਏ। ਖੁਦ ਗੁਰੂ ਉੱਚੇ ਮੋਰਚੇ ਤੇ ਖੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਬੈਰੀ ਜਦੋਂ ਅੱਗੇ ਨੂੰ ਆਉਣ ਲੱਗਿਆ, ਗੁਰਾਂ ਨੇ ਨਿਸ਼ਾਨੇ ਝੱਟ ਤੀਰ ਛੱਡਿਆ, ਉਹ ਵੱਜਾ ਤੀਰ ਬੈਰੀ ਬੇਰ ਵਾਂਗੂ ਚੜਿਆ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਦੁਸ਼ਮਣ ਸਾਰਾ ਇਕੱਠਾ ਟੁੱਟ ਪੈ ਗਿਆ, ਖਾਲਸਾ ਬਾਹਰ ਆ ਕੇ ਲੜਨ ਡਹਿ ਗਿਆ। ਗੁਰਾਂ ਨੇ ਸੰਗਤ ਸਿਰ ਤਾਜ ਜੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਪੰਜ ਪੰਜ ਸੂਰਮੇ ਬਾਹਰ ਆਏ ਸੀ, ਬੈਰੀ ਦੀਆਂ ਲਾਸਾਂ ਦੇ ਅੰਬਾਰ ਸਾਏ ਸੀ। ਉਹ ਪਤਾ ਲੱਗੂ ਪੀਤਾ ਕਿਹਨੇ ਦੁੱਧ ਕੱਢਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਹਿਬਜ਼ਾਦਾ ਅਜੀਤ ਸਿੰਘ ਸ਼ੇਰ ਸੀ, ਜੰਗ ਵਿੱਚ ਲੋਥਾਂ ਦੇ ਲਾਉਂਦਾ ਢੇਰ ਸੀ। ਉਹ ਚੰਡੀ ਚੱਲੇ ਮੂਹਰੇ ਕੋਈ ਨਹੀਂ ਅੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਆ ਗਈ ਸੀ ਬਾਰੀ ਸਾਹਿਬ ਜੁਝਾਰ ਦੀ, ਉਹ ਤੇਗ ਉਹਦੀ ਨਾਗ ਜਿਉਂ ਫੁੰਕਾਰੇ ਮਾਰਦੀ। ਪਿਤਾ ਕੋਲੋਂ ਆਗਿਆ ਲੈ ਸੂਰਾ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਅਣਖਾਂ ਦੇ ਖੂਨ ਦੀ ਆ ਭੱਠੀ ਮੱਚਦੀ। ਉਹ ਬਾਰ ਲੱਗਾ ਜਿਸ ਛੱਲੀ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਲਾਲ ਗੁਰੂ ਦੇ ਸ਼ਹੀਦੀਆਂ ਸੀ ਪਾ ਗਏ, ਜਿੰਦ ਜਾਨ ਦੇਸ਼ ਕੌਮ ਲੇਖੇ ਲਾ ਗਏ। ਉਹ ਜੱਗ ਉੱਤੇ ਨਵਾਂ ਇਤਿਹਾਸ ਘੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਉਹ ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਸਿਜਦਾ ਸ਼ਹੀਦਾਂ ਨੂੰ ਸੁਬਾ ਸ਼ਾਮ ਕਰਦਾ। ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਉਹ ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਕੁਲਵੰਤ ਸਿੰਘ ਸਹਿਦੋਗੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੂਹਾ ਤੋਂ ਗੀਤਕਾਰ ਅਤੇ ਗਾਇਕ ਦੇਬੀ ਬੂਹਾ ਜੀ ਨੂੰ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਵਿਚ ਉਹ ਧੀਆਂ ਦੇ ਦੁੱਖ ਨੂੰ ਪ੍ਰਗਟ ਕਰਦੇ ਨੇ, ਧੀਆਂ ਦੇ ਦੁੱਖ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ। ਦੇਬੀ ਬੂਹਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।

0: ਦ ਪਾਗਾ ਜਮਣਾ ਕਿਸਮਤ ਰੂੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਪਿਓ ਦਾਦੇ ਦੀ ਸਰਦਾਰੀ ਤੇ ਮਾਣੀ ਨੇ ਮਾਵਾਂ ਦਾ ਕਈਆਂ ਕੁੱਖਾਂ ਦੇ ਵਿੱਚ ਕਤਲ ਕਰਾਤਾ ਠੰਡੀਆਂ ਸ਼ਾਮਾਂ ਦਾ ਹੁੰਦਾ ਨਾ ਕਸੂਰ ਕੋਈ ਵੀ ਹਾਏ ਹੁੰਦਾ ਨਾ ਕਸੂਰ ਕੋਈ ਕਿਸਮਤ ਤੋਂ ਥੋੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਇਤਿਹਾਸ ਬੋਲਦਾ ਅੱਜ ਵੀ ਇਸ ਅਜਬ ਕਹਾਣੀ ਨੂੰ ਕੌਣ ਭਲਾ ਦੋ ਚੇਤੇ ਵੇਈ ਝਾਂਸੀ ਦੀ ਰਾਣੀ ਨੂੰ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਧੀਆਂ ਨਾਲ ਹੀ ਵਸਦੀ ਦੁਨੀਆ ਵਸਦੇ ਖੇੜੇ ਨੇ ਧੀਆਂ ਨਾਲ ਹੀ ਵਸਦੇ ਮੱਖਣਾ ਸੱਖਣੇ ਵੇੜੇ ਨੇ ਧੀਆਂ ਮਾਰ ਕੇ ਫੜਦੇ ਵੇਖੇ ਧੀਆਂ ਮਾਰ ਕੇ ਫੜਦੇ ਦੇਖੇ ਮੈਂ ਪੱਲਾ ਮੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓ ਲੋਕੋ ਦੇਣਾ ਕੁੜੀਆਂ ਦਾ ਵੇ ਲੋਕੋ ਦੇਣਾ ਕੁੜੀਆਂ ਦਾ
1: ਦੇਵੀ ਬੂਹਾ ਜੀ ਤੋਂ ਬਾਅਦ ਹੁਣ ਮੈਂ ਸੰਗਰੂਰ ਜ਼ਿਲ੍ਹੇ ਦੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜਸਵੀਰ ਸ਼ਰਮਾ ਦੱਦਾ ਹੋਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਣ ਤੇ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਬੜੀ ਰਚਨਾ ਲੈ ਕੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਸਵੀਰ ਦੱਦਾ ਹੋਰ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ
2: ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾਇਆ ਕੌਮ ਤੋਂ ਵਾਰਿਆ ਦਸੰਬਰ ਮਹੀਨੇ ਦੇ ਵਿੱਚ ਦਸੰਬਰ ਮਹੀਨਾ ਸ਼ਹੀਦੀਆਂ ਦਾ ਮਹੀਨਾ ਦੇ ਤੌਰ ਤੇ ਆਪਾਂ ਸਾਰੇ ਹੀ ਉਹਨਾਂ ਨੂੰ ਨਮਨ ਕਰ ਰਹੇ ਹਾਂ ਉਸੇ ਪ੍ਰਤੀ ਇੱਕ ਰਚਨਾ

ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ, ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ। ਮਜ਼ਲੂਮਾਂ ਦੀ ਰਾਖੀ ਕਰਦਿਆਂ ਪਿਤਾ ਵਾਰਿਆ ਦਿੱਲੀ, ਕਸ਼ਮੀਰੀ ਪੰਡਤਾਂ ਦੀ ਗੱਲ ਕਰਦਿਆਂ ਗੱਲ ਨਾ ਕੀਤੀ ਢਿੱਲੀ, ਗੁਰੂ ਤੇਗ ਬਹਾਦਰ ਜੀ ਨੂੰ ਆਖਣ ਹਿੰਦ ਦੀ ਚਾਦਰ ਸਾਰੇ। ਵਾਹ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਚਾਰ

ਵਾਧਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਯੁਗੋ ਯੁਗ ਸਰਹੰਦ ਦੀਆਂ ਕੰਨਾਂ ਭਰਨ ਗਈਆਂ ਗਵਾਹੀ, ਪੰਥ ਖਾਲਸਾ ਸਾਜ ਕੇ ਸਤਿਗੁਰ ਲੀਨ ਵੇਕਲੀ ਪਾਈ, ਹੋਂਦ ਸਿੱਖੀ ਦੀ ਕੈਮ ਰੱਖਣ ਲਈ ਝੱਲੇ ਦੁਖੜੇ ਭਾਰੇ। ਵਾਧਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ।

0: ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਿੱਚ ਮੈਦਾਨੇ ਮੁਗਲਾਂ ਨੂੰ ਸੀ ਐਸਾ ਸਬਕ ਸਿਖਾਇਆ, ਸਵਾ ਲੱਖ ਨਾਲ ਇੱਕ ਹੈ ਲੜਦਾ ਐਸਾ ਪੰਥ ਸਜਾਇਆ, ਭਾਜੜ ਪਾਈ ਦੁਸ਼ਮਣ ਨੂੰ ਸੀ ਦਿਨੇ ਵਿਖਾਏ ਤਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਮੈਂ ਦੱਦਾ ਹੂਰੀਆ ਸ਼ਰਮਾ ਸਿੰਘੋ ਇਹੋ ਹੀ ਅਰਜ ਗੁਜ਼ਾਰਾਂ, ਕਿਉ ਰਾਹੋਂ ਪਏ ਕਰਾਹੇ ਸਿੱਖੋ ਕਰੀਏ ਸੋਚ ਵਿਚਾਰਾਂ, ਸਿਜਦਾ ਕਰੀਏ ਉਹ ਸਤਿਗੁਰ ਨੂੰ ਸਦਾ ਜਾਈਏ ਬਲਿਹਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ਼ਰਮਾ ਦਾਦਾ ਹੋਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੀ ਜੀ ਨੂੰ। ਹਰਪ੍ਰੀਤ ਸਫਰੀ ਜੀ ਨੂੰ ਪਹਿਲਾਂ ਤੁਸੀਂ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਲਗਾਤਾਰ ਸੁਣਦੇ ਰਹੇ ਹੋ, ਜਦੋਂ ਤੋਂ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਕੀਤਾ ਹੈ, ਉਹ ਤੋਂ ਹਰ ਵਾਰ ਹਰਪ੍ਰੀਤ ਸਫਰੀ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਵੀ ਉਹ ਆਪਣੇ ਦਾਦਾ ਜੀ ਦੀ ਲਿਖੀ ਹੋਈ ਰਚਨਾ ਜਿਹੜੀ ਆ ਆਪਣੀ ਮਲੰਦ ਆਵਾਜ਼ ਦੇ ਨਾਲ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਹੈ ਸਰਸਾ ਨਦੀ ਦੇ ਖੂਨੀ ਪਾਣੀਆਂ। ਮਾਸਟਰਾਂ ਦਾ ਸਰਸਾ ਨਦੀ ਦਾ ਸਿੱਖ ਇਤਿਹਾਸ ਦੇ ਪੰਜਾਬੀ ਇਤਿਹਾਸ ਦੇ ਵਿਚ ਇਕ ਬਹੁਤ ਵੱਡਾ ਜਿਹੜਾ ਨਾਂ ਏ ਤੇ ਬਹੁਤ ਵੱਖਰਾ ਇਸ ਦਾ ਇਕ ਵਿਲੱਖਣ ਯੋਗਦਾਨ ਰਿਹਾ ਏ। ਉਸ ਸਰਸਾ ਨਦੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੇ ਵਿਚ ਵਿਛੋੜਾ ਪਾ ਦਿੱਤਾ ਸੀ, ਉਸ ਸਰਸਾ ਨਦੀ ਦੇ ਖੂਨੀ ਪਾਣੀਆਂ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰੇ ਹਰਪ੍ਰੀਤ ਸਫਰੀ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਦੋਸਤੋ ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਸੋ ਦੋਸਤੋ, ਦੁਆਬਾ ਰੇਡੀਓ ਦੀ ਸਾਰੀ ਟੀਮ ਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਸਰਸਾ ਨਦੀ ਦੇ ਖੂਨੀ ਪਾਣੀਆਂ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

ਤੇ ਸਫਰੀ ਜੀ ਤੋਂ ਬਾਅਦ ਹੁਣ ਮੈਂ ਸਰਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਆਪਣੇ ਗਰਾਈ ਤੇ ਸ਼ਾਇਰ ਦਵਿੰਦਰ ਚਿੱਕਾ ਜੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਵਿੰਦਰ ਚਿੱਕਾ ਜੀ ਜਿਹੜੇ ਆ ਮਾਤਾ ਗੁਜਰੀ ਜੀ ਜਿਹੜੇ ਕਿ ਲਾਲਾਂ ਨੂੰ ਸਿੱਖਿਆ ਦੇ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦੇ ਰਹੇ ਨੇ, ਉਸ ਘਟਨਾ ਨਾਲ ਜੋੜ ਕੇ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਪਨਮਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਦੇ ਵਿਚ ਵਸਦੇ ਸਾਡੇ ਗਾਇਕ ਰਿੰਕੂ ਸ਼ਾਹ ਦੀਵਾਨਾ ਜੀ ਨੂੰ। ਰਿੰਕੂ ਸ਼ਾਹ ਦੀਵਾਨਾ ਜੀ ਇਸ ਵਾਰ ਚਰਨ ਸਿੰਘ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹੋਏ ਨੇ, ਸ਼ਾਇਰ ਹੋਏ ਨੇ, ਉਨ੍ਹਾਂ ਦੀ ਰਚਨਾ ਲੈ ਕੇ ਇਹ ਰਚਨਾ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨਾਲ ਸਮਰਪਿਤ ਏ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਜਨਾਬ ਚਰਨ ਸਿੰਘ ਸਫਰੀ, ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਸਿੱਖੀ ਬਾਰੇ ਬਹੁਤ ਕੁਝ ਬਹੁਤ ਅੱਛੀਆਂ ਰਚਨਾਵਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ, ਇੱਕ ਸਫਰੀ ਸਾਹਿਬ ਦੀ ਕਲਮ ਤੋਂ ਲਿਖੀ ਧਾਰਮਿਕ ਰਚਨਾ, ਜੋ ਅੱਜ ਕੱਲ ਦੌਰ ਚੱਲ ਰਿਹਾ ਹੈ ਸ਼ਹਾਦਤ ਦਾ ਦੌਰ, ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਜੋ ਤਸ਼ੱਦਤ ਮੁਗਲਾਂ ਵੱਲੋਂ ਦਿੱਤੇ ਗਏ ਨੇ, ਉਹਨਾਂ ਦਾ ਜ਼ਿਕਰ ਸਫਰੀ ਸਾਹਿਬ ਨੇ ਕੀਤਾ ਹੈ। ਆਪ ਦੀ ਕਚਹਿਰੀ ਵਿੱਚ ਲੈ ਕੇ ਪੇਸ਼ ਹਾਂ ਜੀ।

ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਅੰਤ ਦੇ ਵਿਚ ਹੁਣ ਮੈਂ ਸਦਾ ਦੇਣ ਜਾ ਰਿਹਾ ਸਿੰਮੀ ਸੋਤਰਾ ਜੀ ਨੂੰ। ਸਿੰਮੀ ਸੋਤਰਾ ਜੀ ਵੀ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਇਹ ਰਚਨਾ ਲਿਖੀ ਹੋਈ ਹੈ ਹੀਰਾ ਮੇਗੋ ਵਾਲੀਆ ਜੀ ਤੇ ਇਸ ਬੇਟੀ ਨੂੰ ਉਨ੍ਹਾਂ ਦੇ ਪਿਤਾ ਮਲਕੀਤ ਬੁੱਲੇਵਾਲ ਜੀ ਜਿਹੜੇ ਆ ਬਹੁਤ ਬਖੂਬੀ ਜਿਹੜਾ ਪੂਰੀ ਮਿਹਨਤ ਦੇ ਨਾਲ ਤਿਆਰੀ ਕਰਵਾ ਰਹੇ ਨੇ। ਅਸੀਂ ਮਲਕੀਤ ਜੀ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਸਿੰਮੀ ਸੋਤਲਾ ਜੀ ਨੂੰ ਜਿਹੜਾ ਆ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਜੀ ਆਇਆ ਕਹਿੰਦੇ ਹਾਂ। ਸਿੰਮੀ ਜੀ ਤੁਹਾਡਾ ਸਵਾਗਤ ਹੈ।

fare Rio de Perez Roteo, Simi Sutra di ES, Gide Nali, che sarà il programma con di Sham, e c'è Smaptondai, te Smapti Topelame, Sare, Srotenda, Shairanda, Git Karanda, Gai Kanda, Bohot Bohatan Badia, Jena ne Sade ES programma nu, e la Kilon de Vece, Sadase Yokitai, ਤੇ ਅੰਤ ਵਿੱਚ ਹਰਵੰਸ ਸਿੰਘ ਵੱਲੋਂ ਸਾਰਿਆਂ ਨੂੰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਕਰ ਕਰੇ ਅਗਲੇ ਹਫਤੇ ਫਿਰ ਮਿਲਦੇ ਹਾਂ ਤਦ ਤੱਕ ਲਈ ਦਿਓ ਆਗਿਆ ਅਲਵਿਦਾ ਆਮੀਨ।

0: ਦੁਆਬਾ ਰੇਡੀਓ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 18 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ। ਇਹ ਸਾਡਾ 26ਵਾਂ ਕਵੀ ਦਰਬਾਰ ਹੈ। ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਬਠਿੰਡਾ ਤੋਂ ਸੁਰਿੰਦਰ ਕੌਰ ਮੱਗੋ ਜੀ ਨੂੰ ਸੱਦਾ ਦੇਣ ਜਾ ਰਿਹਾ ਹਾਂ। ਸੁਰਿੰਦਰ ਮੱਗੋ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ। ਉਹਨਾਂ ਨੇ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਵਿੱਚ ਜਿਹੜੀ ਆ ਐਮ ਏ ਕੀਤੀ ਹੋਈ ਹੈ, ਤੇ ਅੱਜ ਕੱਲ ਆਪਣੇ ਘਰ ਦੇ ਵਿੱਚ ਹੀ ਜਿਹੜਾ ਕੋਚਿੰਗ ਸੈਂਟਰ ਚਲਾ ਰਹੇ ਨੇ, ਤੇ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਰੇਡੀਓ ਤੇ। ਸਾਡੇ ਤੇ ਪਹਿਲੀ ਵਾਰੀ ਆ ਰਹੇ ਨੇ, ਇਸ ਕਰਕੇ ਉਹਨਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ। ਸੁਰਿੰਦਰ ਕੌਰ ਮੱਗੋ ਜੀ ਆਇਆਂ ਨੂੰ।
2: ਜਿੰਦ

ਇੱਕ ਵਾਰੀ ਚਲਾ ਜਾਵੇ ਮਿਲਦਾ ਨਾ

ਕਾਲ ਦਾ ਨਿਸ਼ਾਨਾ ਮੇਰੇ ਸਿਰ ਉੱਤੇ ਵੱਜਣਾ, ਸਿਰ ਉੱਤੇ ਵੱਜਣਾ। ਘੜੇ ਹੈ ਜਿਹੜਾ ਉਹਨੇ ਇੱਕ ਦਿਨ ਪੁੱਜਣਾ, ਇੱਕ ਦਿਨ ਪੁੱਜਣਾ। ਇੱਕ ਵਾਰ

ਵੇਖਦੀ ਰਹਾ ਮੈਂ ਤੇਰੀ ਦਿੱਤੀ ਹੋਈ ਸੁਗਾਤ ਨੂੰ, ਦਿੱਤੀ ਹੋਈ ਸੁਗਾਤ ਨੂੰ। ਬਸ ਇੱਕ

0: ਸੁਰਿੰਦਰ ਮੱਗੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਦਿਲਸ਼ਾਦ ਅਲੀ ਜੀ ਨੂੰ। ਦਿਲਸ਼ਾਦ ਅਲੀ ਜੀ ਸਾਡੇ ਕਾਮ ਮਹਿਫਲ ਦੇ ਵਿੱਚ ਪਹਿਲਾਂ ਵੀ ਇੱਕ ਵਾਰ ਰੌਣਕ ਲਾ ਕੇ ਜਾ ਚੁੱਕੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸਾਡੇ ਸੱਦੇ ਨੂੰ ਖੁਸ਼ੀ ਖੁਸ਼ੀ ਪ੍ਰਵਾਨਿਆ ਤੇ ਅੱਜ ਫਿਰ ਉਹ ਇੱਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਿਲਸ਼ਾਦ ਅਲੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਦੁਆਬਾ ਰੇਡੀਓ ਦੇ ਇਸ ਖਾਸ ਪ੍ਰੋਗਰਾਮ ਕਾਵਿ ਦਰਬਾਰ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਮੇਰੇ ਸਾਰੇ ਸ਼ਾਇਰ ਦੋਸਤ ਭੈਣ ਭਰਾਵਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰੀਆ ਔਰ ਸਵਾਗਤ ਕਰਦਾ ਜੀ। ਦਿਲਸ਼ਾਦ ਅਲੀ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਆਦਾਬ, ਸਲਾਮ, ਸਤਿ ਸ੍ਰੀ ਅਕਾਲ, ਨਮਸਤੇ। ਤੇ ਦੋਸਤੋ, ਮੈਂ ਇਸ ਗੁਲਦਸਤੇ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਇੱਕ ਸਭ ਤੋਂ ਪਹਿਲਾਂ ਹਰਿਆਊ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ, ਹਰਬੰਸ ਹਰਿਆਊ ਸਾਹਿਬ ਦਾ, ਔਰ ਜਿਨ੍ਹਾਂ ਨੇ ਮੈਨੂੰ ਇਸ ਮਹਿਫਿਲ ਦੇ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਬਖਸ਼ਿਆ, ਔਰ ਮੈਡਮ ਸੁਰਿੰਦਰ ਭੋਗਲ ਜੀ, ਉਹਨਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਹਨਾਂ ਨੇ ਹਰਬੰਸ ਹਰਿਆਊ ਸਾਹਿਬ ਔਰ ਮੇਰੀ ਮੁਲਾਕਾਤ ਕਰਵਾਈ। ਸ਼ੁਰੂਆਤ ਦੇ ਵਿੱਚ ਹੀ ਮੈਂ ਉਹਨਾਂ ਦਾ ਸਾਰੇ ਦੋਸਤ ਭੈਣ ਭਰਾਵਾਂ ਦਾ ਸ਼ੁਕਰੀਆ ਅਦਾ ਕਰਦਾ। ਤੇ ਇਸ ਮਹਿਫਲ ਦੇ ਵਿੱਚ ਇੱਕ ਗਜ਼ਲ ਦੇ ਕੁਝ ਸ਼ੇਰ ਤੁਹਾਡੇ ਸਾਹਮਣੇ ਮੈਂ ਚਾਹਾਂਗਾ ਕਿ ਮੈਂ ਨਜ਼ਰ ਕਰਾਂ ਤੁਹਾਡੇ। ਦੋਸਤੋ, ਏਦਾਂ ਲਿਖਿਆ ਕਿ ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਓਏ ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਅੱਗੇ ਲਿਖਿਆ ਦੋਸਤੋ ਕਿ ਵਿੱਚ ਵਿਦੇਸ਼ਾਂ ਪਾਉਣ ਤੇ ਡਾਲਰ ਗਿਣਨ ਨਾਲੋਂ, ਵਿੱਚ ਵਿਦੇਸ਼ਾਂ ਪਾਉਣ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਵਿੱਚ ਵਿਦੇਸ਼ਾਂ ਪਾਉਣ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਇੱਕ ਹੋਰ ਸ਼ੇਰ ਦੋਸਤੋ ਮੈਂ ਪੇਸ਼ ਕਰਦਾ ਤੁਹਾਡੀ ਪੇਸ਼ੇ ਨਜ਼ਰ ਕਿ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਦੇ ਨਾਲੋਂ ਡੁੱਬ ਕੇ ਮਰਨਾ ਚੰਗਾ ਹੈ। ਜੇ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਨਾਲੋਂ ਫਿਰ ਡੁੱਬ ਕੇ ਮਰਨਾ ਚੰਗਾ ਹੈ। ਇੱਕ ਆਖਰੀ ਸ਼ੇਰ ਦੋਸਤੋ ਗਜ਼ਲ ਦਾ, ਕਹਿੰਦਾ ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਰੱਜ ਕੇ ਵੀ ਜੇ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇ ਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਬਾ ਉਮੀਦ ਕਿ ਤੁਹਾਨੂੰ ਇਹ ਸ਼ੇਰ ਪਸੰਦ ਆਏ ਹੋਣਗੇ। ਮੈਂ ਇੱਕ ਵਾਰੀ ਫਿਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜੀ। ਧੰਨਵਾਦ, ਥੈਂਕ ਯੂ ਵੈਰੀ ਮੱਚ।
0: ਦਿਲਸ਼ਾਦ ਅਲੀ ਜੀ ਤੋਂ ਬਾਅਦ ਹੁਣ ਮੈਂ ਤਲਵਾੜਾ ਤੋਂ ਪੱਤਰਕਾਰਾ, ਸ਼ਾਇਰਾ, ਕਹਾਣੀਕਾਰਾ ਹੁਣ ਰਾਧਾ ਕਾਫਰ ਨੂੰ ਸੱਦਾ ਦਿੰਦਾ, ਉਹ ਆਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਹੁਣ ਰਾਧਾ ਕਾਫਰ ਜੀ ਸਾਡੀ ਕਾਮੇ ਫਿਲਾਂ ਦੇ ਵਿੱਚ ਪਹਿਲਾਂ ਆਉਂਦੇ ਰਹਿੰਦੇ ਨੇ ਤੇ ਅੱਜ ਫਿਰ ਉਹ ਸਾਡੀ ਕਾਮੇ ਫਿਲ ਦੇ ਵਿੱਚ ਆਏ ਨੇ ਤੇ ਸਾਡੀ ਕਾਮੇ ਫਿਲ ਨੂੰ ਚਾਰ ਚੰਨ ਲਾ ਰਹੇ ਨੇ। ਹੁਣ ਰਾਧਾ ਕਾਫਰ ਜੀ ਤੁਹਾਡਾ ਸਵਾਗਤ ਹੈ।
2: ਨਮਸਕਾਰ ਸਾਰੇ ਸਰੋਤਿਆਂ ਨੂੰ, ਜੈ ਹਿੰਦ। ਮੇਰੀ ਅੱਜ ਦੀ ਕਵਿਤਾ ਦਾ ਨਾਮ ਹੈ ਹਾ ਦਾ ਨਾਰਾ। ਹਾ ਦਾ ਨਾਰਾ। ਹਾਕਮਾਂ ਤੂੰ ਅੰਨਦਾਤੇ ਨਾਲ ਜਬਰ ਕੀਤਾ, ਹਾਕਮਾਂ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਏ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਏ। ਦੱਸ ਦੇ ਓ ਬੁਝ ਦਿਲਾ, ਦੱਸ ਦੇ ਓ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਰਿਆ ਵੇ। ਦੱਸ ਦੇ ਓ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਏ। ਚਾਹੇ ਹੋਵੇ 47 ਜਾਂ 84, ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ। ਅਸੀਂ ਜੱਦੋ ਜਹਿਦ ਬੰਜਰਾਂ ਨਾਲ ਰਹੇ ਕਰਦੇ, ਤੇਰੇ ਨਾ ਚੁੱਕੇ ਪੈਰ ਵੇ। ਦੱਸ ਦੇ ਓ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਏ। ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ। ਅਸੀਂ ਜੱਦੋ ਜਹਿਦ ਬੰਜਰਾਂ ਨਾਲ ਕਰਦੇ ਰਹੇ, ਤੇਰੇ ਨਾ ਚੁੱਕੇ ਪੈਰ ਵੇ। ਆਪਣੇ ਜਵਾਨਾਂ ਨੂੰ ਕਿਸਾਨਾਂ ਨੂੰ ਹਰ ਮੌਕੇ ਤੇ ਸੰਭਾਲਿਆ ਹੈ ਹਾਕਮਾ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾਂ ਦਾ ਨਾਰਾ ਮਾਰਿਆ ਹੈ। ਅਸੀਂ ਰਾਤਾਂ ਨੂੰ ਨਾ ਸੋਏ ਵੇ, ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ। ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ। ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ, ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ। ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਮੁਲਕ ਨੂੰ ਸੰਭਾਲਿਆ ਹੈ ਹਾਕਮਾ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾਂ ਦਾ ਨਾਰਾ ਮਾਰਿਆ ਹੈ ਹਾਕਮਾ, ਤੂੰ ਅੰਨਦਾਤੇ ਨਾਲ ਜ਼ੁਲਮ ਕੀਤਾ, ਅਸੀਂ ਹਾਂ ਦਾ ਨਾਰਾ ਮਾਰਿਆ ਹੈ। ਪਤਾ ਲੱਗੇ ਜੇ ਭੁੱਖਾ ਰਹੇ 4 ਦਿਨ ਰਾਤ ਵੇ, ਪਤਾ ਲੱਗੇ ਜੇ ਭੁੱਖਾ ਰਹੇ 4 ਦਿਨ ਰਾਤ ਵੇ। ਭੁੱਖੇ ਦੀ ਫਿਰ ਕੋਈ ਰੱਜਿਆ ਕਦੇ ਨਾ ਪੁੱਛਦਾ ਜਾਤ ਵੇ, ਭੁੱਖੇ ਦੀ ਫਿਰ ਕੋਈ ਰੱਜਿਆ ਹੋਇਆ ਕਦੇ ਨਾ ਪੁੱਛਦਾ ਜਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਦੱਸ ਕਿਹੜਾ ਮੰਤਵ ਸਾਰਿਆ ਏ ਹਾਕਮਾ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾਂ ਦਾ ਨਾਰਾ ਮਾਰਿਆ ਏ, ਅਸੀਂ ਹਾਂ ਦਾ ਨਾਰਾ ਮਾਰਿਆ ਏ। ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਕਹੀ ਕਲਮ ਵਾਲੇ ਤਲਵਾਰ ਵੀ ਚਲਾਉਂਦੇ ਨੇ, ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਕਹੀ ਕਲਮ ਵਾਲੇ ਹਥਿਆਰ ਵੀ ਚਲਾਉਂਦੇ ਨੇ, ਯਾਦ ਰੱਖੀ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ, ਯਾਦ ਰੱਖੀ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ। ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖੰਡਾਰਿਆ ਹੈ, ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖਿਲਾਰਿਆ ਹੈ ਹਾਕਮਾ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾਂ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਮਾਉਣ ਵੇਲੇ, ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾਂ ਕਿਉਂ ਨਾ ਵਿਚਾਰਿਆ ਹੈ ਹਾਕਮਾ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾਂ ਦਾ ਨਾਰਾ ਮਾਰਿਆ ਹੈ, ਅਸੀਂ ਹਾਂ ਦਾ ਨਾਰਾ ਮਾਰਿਆ ਹੈ। ਧੰਨਵਾਦ ਅਨੁਰਾਧਾ ਕਾਫਿਰ।
0: ਹੁਣ ਰਾਧਾ ਕਾਫਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਨਾਭਾ ਸ਼ਹਿਰ ਤੋਂ ਹਰਦੀਪ ਦੀਪ ਜੀ ਨੂੰ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਨੇ ਤੇ ਉਹਨਾਂ ਦੇ ਲਿਖੇ ਹੋਏ ਗੀਤ ਜਿਹੜੇ ਆ ਵੱਖ ਵੱਖ ਗਾਇਕਾਂ ਨੇ ਗਾਏ ਹੋਏ ਨੇ। ਉਹ ਆਪ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਜੇਈ ਸਨ ਤੇ ਉਸ ਤੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਲਗਾਤਾਰ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਸੱਭਿਆਚਾਰ ਲਈ ਜਿਹੜਾ ਉਹ ਗੀਤ ਲਿਖ ਰਹੇ ਨੇ ਤੇ ਦੁਆਬਾ ਰੇਡੀਓ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਹਰਦੀਪ ਜੀ ਤੁਸੀਂ ਜਿਹੜਾ ਆ ਸਾਡੀਆਂ ਕਾਮ ਮਹਿਫਲਾਂ ਦਾ ਸ਼ਿੰਗਾਰ ਬਣਦੇ ਰਹੋਗੇ, ਤੁਹਾਡਾ ਸਵਾਗਤ ਹੈ ਜੀ।
3: ਹਾਜ਼ਰੀਨ, ਅੱਜ ਦੇ ਵਿਸ਼ੇਸ਼ ਮੁਸ਼ਾਇਰੇ 'ਚ ਕਵੀ ਦਰਬਾਰ ਜੋ ਦੁਆਬੇ ਦੀ ਸ਼ਾਨਦਾਰ ਧਰਤੀ 'ਤੇ ਹੋ ਰਿਹਾ ਹੈ। ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ, ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਸਾਡੇ ਬਹੁਤ ਹੀ ਸਨਮਾਨਯੋਗ ਸ਼ਖਸੀਅਤ ਹਰਬੰਸ ਹਿਊ ਜੀ, ਜਿਨ੍ਹਾਂ ਦੀ ਵਿਸ਼ੇਸ਼ ਕਿਰਪਾ ਦਾ ਸਦਕਾ ਮੇਰੇ ਬੋਲਾਂ ਦੀ ਸਾਂਝ ਰੱਬ ਵਰਗੇ ਸਰੋਤਿਆਂ ਨਾਲ ਪਈ। ਸੋ ਦੋਸਤੋ, ਸਮਾਜਿਕ ਤਾਣੇ ਬਾਣੇ ਨੂੰ ਦਰਸਾਉਂਦਾ ਜੋ ਸਾਡੇ ਘਰ ਘਰ ਦੀ ਗੱਲ ਹੈ, ਤੁਹਾਡੇ ਨਾਲ ਸਾਂਝੀ ਕਰ ਰਿਹਾ। ਸੋ ਲੋ ਪੇਸ਼ ਹੈ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਉੱਪਰੋਂ ਤਾਂ ਬੋਲਦੇ ਨੇ ਹੱਸਦੇ ਨੇ ਪਰ ਮਨਾਂ ਤੋਂ ਉਦਾਸ ਨੇ, ਕਿਹਦੀ ਕਿਹਦੀ ਗੱਲ ਕਰਾਂ ਯਾਰੋ ਸਾਰੇ ਮੇਰੇ ਖਾਸ ਨੇ। ਹੱਸਦਿਆਂ ਦੇ ਸੁਣਿਆ ਕਹਿੰਦੇ ਨੇ ਘਰ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ ਹੋ ਗਏ ਖੁਆਰ ਬਥੇਰੇ। ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ ਅਸੀਂ ਹੋ ਗਏ ਖੁਆਰ ਬਥੇਰੇ। ਮਾਪਿਆਂ ਨੂੰ ਸਤਾਉਣ ਵਾਲੇ ਵੇਖਿਆ ਬਹੁਤੀ ਦੇਰ ਨਹੀਂ ਉਹ ਹੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੇ ਵੀ ਉਦਾਸ ਹੈ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੇ ਵੀ ਉਦਾਸ ਹੈ, ਬੇਸ਼ਰਮੀ ਦੀ ਚੁੱਪ ਵਾਂਗੂ ਗੱਲ ਕੋਈ ਖਾਸ ਹੈ। ਅਸੀਂ ਮੁੱਕ ਚੱਲੇ ਪਰ ਮੁੱਕੇ ਨਾ ਕਲੇਸ਼ ਨੂੰ ਸੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਆਖਰੀ ਲਾਈਨਾਂ ਨੇ ਜੀ, ਪੱਥਰਾਂ ਦੀ ਹੁੰਦੀ ਹੈ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਹੋ ਜਾਣੀ। ਪੱਥਰਾਂ ਦੀ ਵੀ ਹੁੰਦੀ ਹੈ ਦੀਪ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਹੋ ਜਾਣੀ। ਇਹ ਵੀ ਸਾਡੇ ਵਾਂਗੂ ਠੋਕਰਾਂ ਨੇ ਖਾਂਦੇ ਤਾਂਹੀ ਉਹਨੇ ਕੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਬਹੁਤ ਬਹੁਤ ਧੰਨਵਾਦ, ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ, ਫਿਰ ਆਪਣੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹਰਬੰਸ ਹਿਊ ਜੀ ਦਾ ਦਿਲੋਂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।
0: ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਹੋ ਕੇ ਗਏ ਨੇ ਨਾਭਾ ਤੋਂ ਹਰਦੀਪ ਜੀ, ਇਹਨਾਂ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਸ਼ਹਿਰ ਦੇ ਵਿੱਚ ਵਸੀ ਮਨਜੀਤ ਜਲੰਧਰੀ ਜੀ। ਮਨਜੀਤ ਜਲੰਧਰੀ ਜੀ ਵੈਸੇ ਤੇ ਉਹਨਾਂ ਦਾ ਪਿੰਡ ਨਕੋਦਰ ਦੇ ਨੇੜੇ ਬੀਰ ਪਿੰਡ ਹੈ, ਤੇ ਉਹ ਜਿਹੜਾ ਰਿਹਾਇਸ਼ ਜਿਹੜੀ ਆ ਅੱਜ ਕੱਲ ਉਹਨਾਂ ਦੀ ਨਕੋਦਰ ਰੋਡ ਤੇ ਜਲੰਧਰ ਵਿਖੇ ਹੈ, ਤੇ ਪੇਂਡੂ ਰਹਿਤਲ ਦੇ ਗੀਤ ਲਿਖਦੇ ਨੇ, ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਪਹਿਲਾਂ ਵੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਅੱਜ ਫੇਰ ਉਹ ਆਏ ਨੇ, ਉਹਨਾਂ ਦਾ ਸਵਾਗਤ ਹੈ ਜੀ।
4: ਸਰ ਜੀ, ਆਪ ਜੀ ਨੂੰ ਤੇ ਦੁਆਬਾ ਰੇਡੀਓ ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਕੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਕਵਿਤਾ ਮੈਂ ਪਰਦੇਸੀ ਪੁੱਤ ਆਪਣੀ ਮਾਂ ਨੂੰ ਕਿਵੇਂ ਯਾਦ ਕਰਦਾ ਏ ਪੇਸ਼ ਕਰਨ ਲੱਗੀ ਹਾਂ। ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ। ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਬੂਹੇ ਵਿੱਚ ਖੜ ਕੇ ਤੱਕਦੀ, ਬੂਹੇ ਵਿੱਚ ਖੜ ਕੇ ਤੱਕਦੀ, ਰਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਮਿਰਚਾਂ ਸੁਹਾ ਕੇ ਮੈਨੂੰ ਨਜ਼ਰੋਂ ਬਚਾਉਂਦੀ ਸੀ, ਸੀਨੇ ਨਾਲ ਲਾ ਕੇ, ਸੀਨੇ ਨਾਲ ਲਾ ਕੇ ਲੈਂਦੀ, ਸਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਪੁੱਤਰ ਕਰ ਜਾਣ ਤਰੱਕੀਆਂ ਡਾਢੀ ਮਜਬੂਰ ਸੀ। ਚੱਲਦੀ ਕਿਵੇਂ ਹੋਊ ਵਿਛੋੜੇ, ਚੱਲਦੀ ਕਿਵੇਂ ਹੋਊ ਵਿਛੋੜੇ, ਯਾਦ ਤੜਪਾਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ
0: ਆਉਂਦੀ। ਜਲੰਧਰੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਨਵਾਂ ਸ਼ਹਿਰ ਤੋਂ ਪਰਮਵੀਰ ਰਾਹੀ ਨੂੰ। ਪਰਮਵੀਰ ਰਾਹੀ ਜਿਹੜਾ ਕਾਲਜ ਦਾ ਸਟੂਡੈਂਟ ਹੈ ਤੇ ਉਸ ਨੂੰ ਪੜ੍ਹਨ ਲਿਖਣ ਦਾ ਸ਼ੌਕ ਜਿਹੜਾ ਆ ਆਪਣੇ ਬਾਬੇ ਮੋਹਨ ਰਾਹੀ ਜੀ ਤੋਂ ਲੱਗਾ। ਮੋਹਨ ਰਾਹੀ ਜੀ ਜਿਹੜੇ ਕਿ ਅੱਜ ਕੱਲ੍ਹ ਖਰੜ ਵਿਖੇ ਰਹਿੰਦੇ ਨੇ ਅਤੇ ਉਹਨਾਂ ਨੇ ਲੰਬਾ ਸਮਾਂ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਪੰਜਾਬੀ ਅਧਿਆਪਕ ਵਜੋਂ ਜਿਹੜੀ ਆ ਸਿੱਖਿਆ ਦਿੱਤੀ ਹੈ। ਅਤੇ ਇਸ ਦੇ ਨਾਲ ਦੀ ਨਾਲ ਸਭ ਤੋਂ ਵੱਡੀ ਖੁਸ਼ੀ ਵਾਲੀ ਮੇਰੇ ਲਈ ਇਹ ਆ ਕਿ ਮੋਹਨ ਰਾਹੀ ਜੀ ਅਤੇ ਪਰਮਵੀਰ ਰਾਹੀ ਦਾ ਜਿਹੜਾ ਜੜ ਜਿਹੜੀ ਆ ਉਹ ਮੇਰੇ ਪਿੰਡ ਨਾਲ ਜੁੜੀ ਹੋਈ ਹੈ, ਉਹ ਮੇਰੇ ਪਿੰਡ ਦੇ ਬਛਿੰਦੇ ਹਨ। ਅਤੇ ਇਸ ਲਈ ਮੈਂ ਇਸ ਨੌਜਵਾਨ ਮੁੰਡੇ ਨੂੰ ਪਰਮਵੀਰ ਰਾਹੀ ਨੂੰ ਆਪਣੀ ਕਾਮ ਮਹਿਫਲ ਦੇ ਵਿੱਚ ਆਉਣ ਦਾ ਨਿੱਘਾ ਸੱਦਾ ਦਿੰਦਾ। ਪਰਮਵੀਰ ਰਾਹੀ ਜੀ ਤੁਹਾਡਾ ਸਵਾਗਤ ਹੈ।
5: ਫੁੱਲਾਂ ਨੂੰ ਕੰਬਣੀ ਛਿੜ ਗਈ, ਚੱਲ ਪਈ ਹੈ ਵਾਹ ਕੁੜੇ, ਵਿਹੜਾ ਵੀ ਉੱਠਿਆ ਮਹਿਕ ਵਿੱਚ, ਰਲ ਗਏ ਤੇਰੇ ਸਾਹ ਕੁੜੇ, ਇਸ਼ਕੇ ਦੇ ਘਰ ਨੂੰ ਲਾਤਾ ਉਮਰਾਂ ਦਾ ਜਿੰਦਾ ਨੀ, ਨਰਮੇ ਦਿਆਂ ਫੁੱਲਾਂ ਵਰਗਾ ਸੱਜਣਾ ਤੇਰਾ ਪਿੰਡਾਂ ਨੀ, ਨਾਮ ਦਿਆਂ ਹਰਫਾਂ ਦੇ ਵਿੱਚ ਡੂੰਘੇ ਨੇ ਭੇਤ ਕੁੜੇ, ਨੈਣਾਂ ਦੇ ਜੋੜੇ ਤੇਰੇ ਖਸ ਖਸ ਦੇ ਖੇਤ ਕੁੜੇ, ਜਿਸ ਦੀ ਕੋਈ ਦਾਰੂ ਹੈ ਨੀ, ਰੋਗ ਇਕੱਲਾ ਬੈਠੇ ਸੱਜਣ ਨੂੰ ਸੁਣ ਕੇ ਸੱਜਣਾ ਗੀਤ ਇੱਕ ਗਾ ਬੈਠੇ, ਦਿਲ ਦੇ ਵਿੱਚ ਇਸ਼ਕ ਦਾ ਮੰਦਰ ਇਸ਼ਕੇ ਦੀਆਂ ਡੱਲਾਂ ਵੇ, ਆ ਜਾ ਬਹਿ ਛਾਵੇਂ ਕਰੀਏ ਇਸ਼ਕੇ ਦੀਆਂ ਗੱਲਾਂ ਵੇ। ਵਰੇ ਬੀਤ ਗਏ ਸਮਝ ਨਾ ਆਈ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਨਾ ਕੋਈ ਮਜ਼ਹਬ ਨਾ ਹੁੰਦੀ ਹੈ ਜਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕੀਮਤ ਤੋਂ ਜ਼ਿਆਦਾ ਹੁੰਦੀ ਹੈ ਔਕਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਵੇ ਆ ਜਾ ਦੋਵੇਂ ਕਰੀਏ ਕੋਈ ਗੱਲ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਅੱਲਾ ਲਿਖਦਾ ਲੇਖਾਂ ਵਿੱਚ ਰਹੀਆ ਦਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ।
0: ਪਰਮਵੀਰ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਬੰਗਾ ਬਸਤੀ ਸ਼ਾਇਰਾ ਗੁਰਲੀਨ ਕੌਰ ਨੂੰ। ਗੁਰਲੀਨ ਕੌਰ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿੱਚ ਚੰਡੀਗੜ੍ਹ ਵਸਦੇ ਸ਼ਾਇਰ ਹਰਵਿੰਦਰ ਸਿੰਘ ਦੀ ਇੱਕ ਬਹੁਤ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਹਰਵਿੰਦਰ ਜੀ ਸਾਡੇ ਬਹੁਤ ਹੀ ਪ੍ਰਸਿੱਧ ਸ਼ਾਇਰ ਨੇ, ਬਹੁਤ ਵਧੀਆ ਰਚਨਾਵਾਂ ਲਿਖਦੇ ਨੇ। ਉਹਨਾਂ ਨੇ ਲੋਕਡਾਊਨ ਸਮੇਂ ਦੇ ਨਾਲ ਇੱਕ ਕਵਿਤਾ ਲਿਖੀ ਹੈ, ਉਸ ਨੂੰ ਲੈ ਕੇ ਹਾਜ਼ਰ ਹੋ ਰਹੀ ਹੈ ਗੁਰਲੀਨ ਕੌਰ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
6: ਮੈਂ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹਰਵਿੰਦਰ ਸਿੰਘ, ਜੋ ਕਿ ਚੰਡੀਗੜ੍ਹ ਦੇ ਨਿਵਾਸੀ ਹਨ, ਦੀ ਨਜ਼ਮ ਧਰਤੀ ਮੁੜ ਪਰਤੀ ਹੈ, ਜੋ ਲੋਕਡਾਊਨ ਦੇ ਸਮੇਂ ਦੌਰਾਨ ਲਿਖੀ ਪੇਸ਼ ਕਰਨ ਜਾ ਰਹੀ ਹਾਂ। ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ, ਕੁਝ ਵੀ ਨਾ ਕਰਕੇ ਅੰਦਰ ਵੜ ਕੇ। ਹਵਾ ਨੂੰ ਸਾਹ ਆਉਣ ਲੱਗਾ ਹੈ, ਪਾਣੀ ਦੀ ਕਾਇਆ ਕਲਪ ਹੋਣ ਲੱਗੀ ਹੈ, ਚੁਫੇਰੇ ਚੁੱਪ ਦੀ ਆਵਾਜ਼ ਦਾ ਸਾਜ਼ ਸੁਣਾਈ ਦੇਣ ਲੱਗਾ ਹੈ। ਗਗਨ ਦਾ ਨੀਲਾ ਚੰਦੋਆ ਧੋਤਾ ਗਿਆ ਹੈ, ਚੰਨ ਨੇ ਚਿਰਾਂ ਬਾਅਦ ਐਸੀ ਸਮੁੰਦਰਤਾ ਨੂੰ ਤੱਕਿਆ ਹੈ। ਆਕਾਸ਼ ਗੰਗਾ ਕਹਿਕਸ਼ਾਂ ਸਿਤਾਰੇ ਝਿਲਮਿਲ ਝਿਲਮਿਲ ਕਰਨ ਲੱਗੇ ਹਨ। ਮੈਦਾਨਾਂ ਦੇ ਪੀਪਲ ਬਰੋਟੇ ਪਹਾੜਾਂ ਦੀਆਂ ਚੋਟੀਆਂ ਤੇ ਬਿਖਰੀ ਨਿਖਰੀ ਬਰਫੀਲੀ ਚਾਂਦੀ ਵੇਖ ਖਿਵੇਂ ਹੋਏ ਹਨ। ਲੋਕ ਅੰਦਰ ਵੜੇ ਹਨ ਤਾਂ ਕਿਤੇ ਚਰਿੰਦੇ ਪਰਿੰਦੇ ਬਾਹਰ ਆਏ ਹਨ। ਮੋਰ ਵਿਹੜਿਆਂ ਬਨੇਰਿਆਂ ਤੇ ਆ ਰੁਣ ਝੁਣ ਲਾਉਣ ਪਹਿਲਾਂ ਪਾਉਣ ਲੱਗੇ ਹਨ। ਹਿਰਨਾਂ ਦੇ ਝੁੰਡ ਬਸਤੀਆਂ ਵਿੱਚ ਟਪੂਸੀਆਂ ਮਾਰਨ ਲੱਗੇ ਹਨ। ਗੁਰਧਾਮਾਂ ਦੇ ਗੁੰਬਦਾਂ ਤੇ ਬੈਠੀਆਂ ਲਾਪਤਾ ਚਿੜੀਆਂ ਅਰਦਾਸਾਂ ਕਰ ਰਹੀਆਂ ਹਨ। ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ, ਕੁਝ ਵੀ ਨਾ ਕਰਕੇ ਅੰਦਰ ਵੜ ਕੇ। ਕ੍ਰਿਸ਼ਮਾ ਹੀ ਕਰ ਰਹੇ ਨੇ ਲੋਕ ਕਿ ਸੁਹਾਵੀ ਧਰਤੀ ਆਪਣੇ ਜੀ ਜਾਨ ਸੰਗ ਮੁੜ ਪਰਤੀ ਹੈ ਆਪਣੇ ਆਪ ਕੋਲ।
0: ਗੁਰਲੀਨ ਕੌਰ ਤੋਂ ਬਾਅਦ ਬੰਗਾ ਤੋਂ ਹੀ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ ਜਿਹੜੇ ਕਿ ਅਮਰੀਕਾ ਵਸਦੇ ਨੇ ਤੇ ਲੋਕਡਾਊਨ ਦੇ ਕਾਰਨ ਭਾਰਤ ਦੇ ਵਿੱਚ ਰਹਿ ਗਏ ਤੇ ਅਜੇ ਤੱਕ ਉਹ ਵਾਪਸ ਅਮਰੀਕਾ ਨਹੀਂ ਗਏ ਤੇ ਉਹ ਇਸ ਵਾਰ ਸਾਡੀ ਕਾਮੇਪਲ ਦੇ ਵਿੱਚ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
7: ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਦਾ ਅਤੇ ਉਹਨਾਂ ਦੀ ਪ੍ਰਬੰਧਕੀ ਬੋਰਡ ਦਾ ਬਹੁਤ ਧੰਨਵਾਦੀ ਹਾਂ, ਖਾਸ ਕਰਕੇ ਹਰਵੰਸ ਸਿਉਂ ਜੀ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਹੈ। ਮੈਂ ਆਪਣੀ ਇੱਕ ਨਵੀਂ ਛਾਪ ਰਹੀ ਕਿਤਾਬ ਦੇ ਵਿੱਚੋਂ ਨਵੀਂ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ। ਕਿਤਾਬ ਦਾ ਨਾਂ ਹੈ ਯਾਦ ਵਸੇਂਦੇ ਸੱਜਣ ਅਤੇ ਕਵਿਤਾ ਦਾ ਨਾਂ ਹੈ ਸੋਚਦਾ ਹਾਂ। ਅੱਜ ਸੋਚਦਾ ਹਾਂ ਕਿ ਲਿਖਾਂ, ਦੁੱਖ ਲਿਖਾਂ ਕਿ ਸੁੱਖ ਲਿਖਾਂ, ਜ਼ਿੰਦਗੀ ਦੀ ਕਿਤਾਬ ਲਿਖਾਂ, ਬੀਤਿਆ ਬੇਹਿਸਾਬ ਲਿਖਾਂ, ਕੁੜਤ ਬੇਹਿਸਾਬ ਲਿਖਾਂ, ਰਿਸ਼ਤੇ ਨਿਆਬ ਲਿਖਾਂ, ਜੱਗ ਨੂੰ ਨਿਰਾ ਕੱਚ ਲਿਖਾਂ, ਕਾਦਰ ਦੇ ਰੰਗ ਬੱਖ ਲਿਖਾਂ, ਜਾਂ ਮਾਂ ਜਿਆਦੀ ਦੁੱਖ ਲਿਖਾਂ, ਬੱਚੇ ਨੂੰ ਦਿੰਦੀ ਸੁੱਖ ਲਿਖਾਂ, ਅੰਮ੍ਰਿਤ ਮਿੱਠਾ ਦੁੱਧ ਲਿਖਾਂ, ਦਿੰਦੀ ਚੰਗੀ ਬੁੱਧ ਲਿਖਾਂ, ਰੱਬ ਤੋਂ ਮੰਗਦੀ ਸੁੱਖ ਲਿਖਾਂ, ਠੰਡ 'ਚ ਨਿੱਘੀ ਧੁੱਪ ਲਿਖਾਂ, ਤਪਦੇ ਹਾੜ ਦੀ ਛਾਂ ਲਿਖਾਂ, ਸਵਰਗ ਜਿਹੀ ਥਾਂ ਲਿਖਾਂ, ਬਾਪੂ ਛਤਰੀ ਬੋਰਡ ਲਿਖਾਂ, ਰੱਖਦਾ ਨਾਂ ਥੋੜ ਲਿਖਾਂ, ਹੱਲਾ ਸ਼ੇਰੀ ਅਕਾਬ ਲਿਖਾਂ, ਨਵੇਂ ਜਗਾਏ ਖਾਬ ਲਿਖਾਂ, ਚਿੰਤਾ ਭਜਾਏ ਦੂਰ ਲਿਖਾਂ, ਜਾਂ ਗਮ ਚੱਕਣਾ ਚੂਰ ਲਿਖਾਂ, ਜਾਂ ਸੰਤ ਮਹਾਤਮਾ ਲਿਖਾਂ, ਜਾਂ ਰੂਪ ਪਰਮਾਤਮਾ ਲਿਖਾਂ, ਅਦਭੁਤ ਕਾ ਨਾਤ ਲਿਖਾਂ, ਜਾਂ ਕਾਦਰ ਦੀ ਬਾਤ ਲਿਖਾਂ, ਜਲ 'ਚ ਵਿਚਰਦਾ ਲਿਖਾਂ, ਥਲ 'ਚ ਪਸਰਦਾ ਲਿਖਾਂ, ਖੰਡ ਮੰਡ ਬ੍ਰਹਿਮੰਡ ਲਿਖਾਂ, ਕਰਦਾ ਨਹੀਂ ਪਖੰਡ ਲਿਖਾਂ, ਸੱਚ ਦਾ ਚਿਰਾਗ ਲਿਖਾਂ, ਅਣਭਿੱਜ ਬੈਰਾਗ ਲਿਖਾਂ। ਇਹ ਮੇਰੀ ਕਵਿਤਾ ਸੀ ਜੀ। ਇੱਕ ਹੋਰ ਰਚਨਾ ਮੈਂ ਆਪਣਾ ਸਾਂਝੀ ਕਰਾਂਗਾ। ਮੇਰੀ ਦੂਸਰੀ ਰਚਨਾ ਹੈ ਜੀ ਧਰਤੀ ਦੇ ਬਾਰਸ। ਦੂਰ ਕਿਤੇ ਜੰਗਲਾਂ ਦੇ ਵਿਚਕਾਰ, ਵਿੰਗੇ ਟੇਢੇ ਜੰਗਲੀ ਰੁੱਖਾਂ ਵਿੱਚ, ਪੱਤਿਆਂ ਦੀ ਛੱਤ ਵਾਲੇ ਢਾਰੇ, ਛੱਤਾਂ ਦੇ ਮਗੋਰਿਆਂ 'ਚੋਂ ਹਨੇਰ ਕੋਟੜੀਆਂ 'ਚ ਝਾਤੀਆਂ ਮਾਰਦਾ ਸੂਰਜ, ਅੰਦਰ ਦਰੱਖਤਾਂ ਦੇ ਪੱਤਿਆਂ ਨਾਲ ਅੱਧ ਕੱਜੇ ਸਰੀਰ, ਭੁੱਖੇ ਢਿੱਡ ਨੂੰ ਚੁਰਕਾ ਪਾਉਂਦੇ ਕੁਝ ਜੰਗਲੀ ਫਲ ਫੁੱਲ ਅੱਧ ਪੱਕਿਆ ਭੁੰਨਿਆ ਸ਼ਿਕਾਰ, ਸ਼ਹਿਰ ਦੇ ਜੰਗਲ ਵਾਸੀ ਮਨੁੱਖੀ ਤਰੱਕੀ ਤੋਂ ਬੇਖਬਰ, ਰੱਖਦੇ ਬਹੁਤ ਸਬਰ ਧਰਤ ਦੇ ਅਸਲੀ ਵਾਰਸ, ਬੰਦੇ ਤੋਂ ਡਰਦੇ ਲੁਕ ਜਾਂਦੇ ਕਿ ਇਹ ਫੜ ਲਵੇਗਾ ਅਤੇ ਮਾਲਕ ਬਣ ਬੈਠੇਗਾ। ਮਹਾਂਦੀਪ ਦੱਖਣੀ ਅਮਰੀਕਾ, ਦੂਰ ਦੁਰਾਡੇ ਅਫਰੀਕਾ, ਐਮਾਜ਼ੋਨ ਦੇ ਜੰਗਲਾਂ ਵਿੱਚ, ਦੱਖਣੀ ਭਾਰਤ ਅੱਧ ਗੋਲੇ ਵਿੱਚ, ਭਾਰਤ ਉਪ ਮਹਾਂਦੀਪ ਪਹਾੜਾਂ ਅਤੇ ਦੀਰਘ ਜੰਗਲਾਂ ਵਿੱਚ ਅੱਜ ਵੀ ਮਿਲਦੇ ਹਨ ਬਨਵਾਸੀ। ਯਾਦ ਆਉਂਦੇ ਨੇ ਉਹ ਕਿੱਸੇ ਅਫਰੀਕਾ ਦੇ ਨੀਗਰੋ, ਜਹਾਜ਼ਾਂ 'ਚ ਨੂੜ ਕੇ ਲੱਦੇ, ਚਮੜੀ ਦੇੜਦੇ ਛੈਂਟੇ ਪੈਂਦੇ, ਜਾਨਵਰਾਂ ਵਾਂਗੂ ਕੰਮ ਨੂੰ ਜੋੜੇ, ਜ਼ੁਲਮਾਂ ਦੀ ਚੱਕੀ 'ਚ ਪਿਸਦੇ, ਅਮਰੀਕਾ ਦੀ ਤਰੱਕੀ ਕਰਦੇ। ਕਿਤੇ ਚਾਤਰ ਚਲਾਕ ਮਨੁੱਖਾਂ ਹੈਵਾਨ ਬਣ ਨਿਚੋੜਿਆ ਖੂਨ, ਪਾ ਦਿੱਤੇ ਪਸ਼ੂਆਂ ਦੀ ਜੂਨ, ਗਿਆਨ ਤੋਂ ਬਹੁਣੇ ਖੇਡੀ ਚਾਲ, ਕੰਨਾਂ ਵਿੱਚ ਸਿੱਕੇ ਟਾਲ, ਰੱਜਿਆਂ ਨੇ ਭੁੱਖਿਆਂ ਦਾ ਜੀਣਾ ਕੀਤਾ ਬਿਹਾਲ, ਅਜਾਰੇਦਾਰ ਬਣ ਕੇ। ਹਜੇ ਦਾਸਤਾਂ ਮੁੱਕੀ ਨਹੀਂ, ਪੁਨਰਜੀਵਤ ਹੋ ਰਹੀ ਹੈ ਫਿਰ ਧਰਤੀ ਨੂੰ ਜਗਣ ਲਈ, ਬੇਕਸਾਂ ਦੇ ਹੱਕ ਖੋਣ ਲਈ ਫਿਰ ਖੰਭ ਤੋਲ ਰਹੀ ਹੈ, ਉੱਚੀ ਉੱਚੀ ਬੋਲ ਰਹੀ ਹੈ, ਆਓ ਰਲ ਕੇ ਲੱਭੋ ਪਾ, ਰੋਕੀਏ ਹਿੰਮਤਾਂ ਦਾ ਡੱਕਾ ਲਾ। ਇਹ ਮੇਰੀ ਦੂਜੀ ਕਵਿਤਾ ਸੀ ਜੀ, ਇਹਦੇ ਨਾਲ ਮੈਂ ਖਤਮ ਕਰਨਾ। ਥੈਂਕ ਯੂ ਵੈਰੀ ਮਚ, ਧੰਨਵਾਦ ਜੀ।
0: ਹੁਣ ਅਸੀਂ ਤੁਹਾਨੂੰ ਅੰਬਾਲਾ ਵਿਖੇ ਲੈ ਕੇ ਚੱਲਦੇ ਹਾਂ। ਅੰਬਾਲਾ ਵਿਖੇ ਸਾਡੀ ਸ਼ਾਇਰਾ ਰਹਿੰਦੀ ਹੈ ਦੀਆ ਸ਼ਰਮਾ। ਦੀਆ ਸ਼ਰਮਾ ਜੀ ਸਾਡੀਆਂ ਕਾਮੇ ਫਿਲਮ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਅਤੇ ਉਹ ਆਪਣੀਆਂ ਰੂਹਦੀਆਂ ਗੱਲਾਂ ਜਿਹੜੀਆਂ ਕਵਿਤਾਵਾਂ ਦੇ ਵਿੱਚ ਕਰਦੇ ਨੇ, ਅੱਜ ਫਿਰ ਉਹ ਸਾਡੀ ਕਾਮੇ ਫਿਲਮ ਦੇ ਵਿੱਚ ਆਪਣੀਆਂ ਦਿਲ ਦੀਆਂ ਗੱਲਾਂ ਕਰਨ ਲਈ ਹਾਜ਼ਰ ਹੋ ਰਹੇ ਨੇ। ਦੀਆ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ।
8: ਸਭੀ ਸ਼ਰੋਤਾਓਂ ਕੋ ਮੇਰਾ ਪਿਆਰ ਭਰਾ ਨਮਸਕਾਰ। ਦੁਆਬਾ ਰੇਡੀਓ ਕੇ ਕਵੀ ਦਰਬਾਰ ਮੇਂ ਮੈਂ ਰਮਨੀਤ ਸ਼ਰਮਾ ਅੰਬਾਲਾ ਸ਼ਹਿਰ ਸੇ ਕਵਿਤਾ ਪ੍ਰਸਤੁਤੀ ਕੇ ਲਈ ਉਪਸਥਿਤ ਹੂੰ। ਦੁਆਬਾ ਰੇਡੀਓ ਕੀ ਪੂਰੀ ਟੀਮ ਕਾ ਬਹੁਤ ਬਹੁਤ ਧੰਨਵਾਦ, ਜਿਨ੍ਹੋਂਨੇ ਮੁਝੇ ਕਵਿਤਾ ਪ੍ਰਸਤੁਤੀ ਕਾ ਸੁਅਵਸਰ ਪ੍ਰਦਾਨ ਕੀਆ। ਮਾਨਨੀਯ ਹਰਬੰਸ ਸਿਓ ਜੀ ਕੋ ਅਨੇਕਾਨੇਕ ਸ਼ੁਭਕਾਮਨਾਏ ਪਰ ਧੰਨਵਾਦ। ਆਸ ਪਾਸ ਘਟਿਤ ਹੋਤੀ ਘਟਨਾਓਂ ਸੇ ਮਨ ਆਹਤ ਹੋਤਾ ਹੈ, ਲੇਖਨੀ ਉੱਠਤੀ ਹੈ ਤੋ ਮਨ ਕਾ ਸਾਰਾ ਦਰਦ ਕਾਗਜ਼ ਪਰ ਉਂਡੇਲ ਦੇਤੀ ਹੈ। ਐਸੇ ਹੀ ਭਾਵੋਂ ਕੋ ਲੇਕਰ ਪ੍ਰਸਤੁਤ ਹੈ ਮੇਰੀ ਕਵਿਤਾ ਮਾਂ ਕੀ ਵੇਦਨਾ। ਤੋ ਮੇਰੀ ਕਵਿਤਾ ਆਪਕੇ ਸਾਹਮਣੇ, ਕਵਿਤਾ ਕਾ ਸ਼ੀਰਸ਼ਕ ਮਾਂ ਕੀ ਵੇਦਨਾ। ਦਰਦ ਮੇਂ ਛਟਪਟਾਹਟ ਔਰ ਆਕਰੋਸ਼ ਸੇ ਭਰਾ ਯੇ ਮਨ, ਆਖਿਰ ਨਾਰੀ ਹੋਣਾ ਜੋ ਕਭੀ ਮੇਰਾ ਅਭਿਮਾਨ ਰਹਾ ਥਾ, ਸਮਾਜਿਕ ਵਿਸ਼ਮਤਾਓਂ ਕੋ ਸਹਿ ਜਾਣੇ ਕੀ ਕਿਆ ਮਜਬੂਰੀ ਹੈ ਜਿਸਕੋ ਸਹਿਨ ਕਰਤਾ ਹੈ, ਜਿਸਕੇ ਚਲਤੇ ਕਾਮੀ ਲੋਭੀ ਲੰਪਟ ਸਮਾਜ ਮੇਂ ਗਾਲ ਬਜਾਤੇ ਫਿਰਤੇ ਹੈ, ਆਖਿਰ ਕਬ ਤੱਕ ਚਲੇਗਾ ਯੇ ਸਭ। ਛਾਨ ਮਾਰੇ ਪੁਰਾਤਨ ਗ੍ਰੰਥ, ਖੂਬ ਢੂੰਡੇ ਸਭ ਪ੍ਰਸ਼ਨੋ ਕੇ ਉੱਤਰ, ਪਰ ਪਾਇਆ ਕਿਆ। ਤਬ ਤੋ ਮੈਤ੍ਰੇਈ ਗਾਰਗੀ ਅਨੇਕੋ ਨਾਰੀਓਂ ਕੋ ਥੀ ਸਮਾਨਿਤ ਵ ਬਰਾਬਰੀ ਕਾ ਦਰਜਾ ਹਾਸਿਲ, ਸਮੇਂ ਕੀ ਧੂਲ ਪੜਤੇ ਪੜਤੇ ਕਹਾਂ ਗਈ ਵਹਿ ਬਰਾਬਰੀ, ਕਹਾਂ ਗਿਆ ਵਹਿ ਸਮਾਨ, ਕਹਾਂ ਗਈ ਵਹਿ ਇੱਜ਼ਤ ਗਰਿਮਾ ਮਾਨ ਸਮਾਨ, ਕਬ ਪੂਜਾ ਸੇ ਭੋਗਿਆ ਬਨ ਗਈ ਪਤਾ ਹੀ ਨਹੀਂ ਚਲਾ, ਔਰ ਅਬ ਫੈਸ਼ਨ ਕੀ ਗੁੜੀਆ ਬਣਾ ਕਰ ਰੱਖ ਦਿਆ, ਐਸਾ ਚਰਿੱਤਰ ਬਣਾ ਕਰ ਪਰੋਸਾ ਬਾਜ਼ਾਰ ਕੀ ਆਧੁਨਿਕਤਾ ਮੇਂ, ਇਨ ਵਿਗਿਆਪਨੋ ਫਿਲਮੀ ਪਤ੍ਰਿਕਾਓਂ ਨੇ ਕਿਤਨਾ ਦਿਖਾਓ ਔਰ ਬਦਨ ਉਘਾੜੂ ਹੋ ਸਕੇ ਉਤਨਾ ਬਣਾ ਦਿਆ ਜਾਏ, ਛੀ ਘਿਨ ਆਤੀ ਹੈ ਐਸੀ ਕੁਤਸਿਤ ਸੋਚ ਸੇ ਭੀ, ਸੰਸਕ੍ਰਿਤੀ ਮਾਨ ਮਰਿਆਦਾ ਤੋ ਕਬ ਕੇ ਪੀਛੇ ਛੂਟ ਗਏ ਇਸ ਆਧੁਨਿਕਤਾ ਕੇ ਬਾਜ਼ਾਰ ਮੇਂ, ਸੋਚ ਸੇ ਪਰੇ ਹੋ ਗਿਆ ਕਿ ਉਥਾਨ ਹੈ ਯਾ ਪਤਨ, ਸਮਾਨਤਾ ਕਾ ਜਾਮਾ ਪਹਿਨਾ ਕਰ ਸ਼ੋਸ਼ਣ ਦੋਹਰਾ ਚਰਿੱਤਰ ਹੈ ਸਮਾਜ ਕਾ, ਬੇਟੀਓਂ ਕੋ ਜਲੀਲ ਹੋਤੇ ਉਨਕੀ ਅਸਮਿਤਾ ਪਰ ਘਾਤ ਹੋਤੇ ਦੇਖ ਮਨ ਨਹੀਂ ਤੜਪ ਜਾਤਾ ਤੁਮਹਾਰਾ, ਮਾਂ ਹੂੰ ਸੋਚਤੀ ਹੂੰ ਕਹਾਂ ਛੁਪਾ ਲੂੰ ਇਨ ਨੰਨੀ ਬੇਟੀਓਂ ਕੋ, ਕਿ ਇਨ ਦਰਿੰਦੋ ਕਾਮੀ ਲੋਭੀ ਲੰਪਟੋਂ ਕੀ ਬੁਰੀ ਨਜ਼ਰ ਨਾ ਪੜੇ, ਮਨ ਭਰ ਆਇਆ ਖੂਬ ਸੋਚਾ ਔਰ ਦੇਖੋ ਸ਼ਾਮ ਤੁਮ ਯਾਦ ਆਏ, ਸ਼ਾਮ ਤੁਮ ਯਾਦ ਆਏ, ਤੁਮੀ ਕਰੋ ਕੁਛ ਕਾਨਹਾ ਸਭ ਕੁਛ ਵੈਸਾ, ਦਿਖੇ ਜੈਸਾ ਪੁਰਾਤਨ ਕਾਲ ਮੇਂ ਥਾ, ਔਰ ਦੇਖੋ ਸੁਝਾਇਆ ਰਾਸਤਾ ਉਸੀ ਪਰਮ ਪਿਤਾ ਨੇ, ਔਰ ਕਹਾ तेरे सामने छोड़े सभी विकल्प मेरी बच्ची। मैं चुप। पहेलियां मत बुझाएं सर्वशक्तिमान, मैं परेशान हूं। वो बोले, क्या नहीं दिया मैंने तुम सबको, तुम सब नारियों को? मेधा दी, शक्ति दी, भक्ति दी, बल दिया, विद्या दी। तुम बनो ऐसी कि बुद्धि से पछाड़ दो सबको। तुम बनो ऐसी पहलवान कि देकर दो भी पछाड़, कर दो चारों खाने चित पशुत्व के गुणों वाले नराधमों को। बुद्धि पर पड़े पर्दे छटने लगे, बुद्धि पर पड़े पर्दे छटने लगे। हाँ हाँ, शक्ति है हम में, रण हो तो रणचंडी बनकर, गृह हो तो गृह स्वामिनी बनकर। अरे देखो, स्वामिनी हूं मैं, स्वामिनी है हम। अपने कर्म के मार्ग को थोड़ा और प्रशस्त करती हूं। अपना सोया ज्ञान शक्ति पहचान कर पूरी शक्ति से जुट जाती हूं प्राप्य को समेटने में। हां, मैं ध्वस्त आत्मविश्वास को पुनः जगाकर समाज को, उनकी ललनाओं को, नाइंसाफियों का डटकर सामना करना, कुसंस्कारों से लड़ना, पूरी शक्ति से जूझना और बुराई पर ना झुकना, कलम पकड़ना, कलम पकड़ने के साथ साथ मजबूती से कलाई को कठोर बनाना सब सिखाऊंगी। निर्बलता छोड़ो मेरी बच्चियों, निर्बलता छोड़ो। नारी हूं, मां हूं ना, दो नहीं चार चार हाथों से आत्मसम्मान व अस्मिता को संभालना सिखाऊंगी। पर फिर भी दर्द से तड़पती हूं। फरेबी, नरपिशाचों, दुशासनों के अन्याय और घृणित कुकृत्यों पर मैं रुकूंगी नहीं। सब सब सब सिखाऊंगी मैं कि दुर्गा बनकर कैसे अपनी रक्षा की जाती है, अन्नपूर्णा बनकर कैसे भंडारी बना जाता है, कल्पना चावला बनकर कैसे पंख फैलाया जाता है और असीमित अंतरिक्ष को नापा जाता है। सब सब सब कुछ सिखाऊंगी मैं अपनी बच्चियों को, सब कुछ सिखाऊंगी मैं अपनी बच्चियों को।
0: अंबाला तो बाद हुण असीं तुहानूं फिरोजपुर लेके चलदे आं। फिरोजपुर दे विच साडे शायर रहिंदे ने कमलदास जी बड़ी धीमी सुर दे विच रह के अपनी रचना पेश करदे ने, श्रोते उहनां नूं प्यार भी दिंदे ने, ते इस बार फिर वो साडे सद्दे दे उत्ते हाजिर हो रहे ने। आस करदे आं पहलां वांग ही उहनां नूं श्रोते साडे प्यार देणगे। कमलदास शर्मा जी, थोड़ा दुआबा रेडियो दे मंच ते निघा स्वागत है जी।
9: लिखे है मन ने बड़े यतन से, तेरी महिमा में कुछ नगमे। लिखे है मन ने बड़े यतन से, तेरी महिमा में कुछ नगमे।

पहाड़ों से निकल कर जल नदी कहती मेरे संग चल चल।

0: ਦੇ ਸਾਹਮਣੇ ਹਾਜ਼ਰੀ ਲਗਾਉਣ ਦਾ ਮੌਕਾ ਮਿਲ ਰਿਹਾ ਆ। ਸੋ ਮੈਂ ਦੁਆਬਾ ਰੇਡੀਓ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਹਰ ਹਫ਼ਤੇ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਦਾ। ਇੱਕ ਛੋਟੀ ਜਿਹੀ ਕਵਿਤਾ ਪੇਸ਼ ਕਰਾਂਗਾ, ਉਮੀਦ ਕਰਦਾ ਆਪ ਪਸੰਦ ਕਰੋਗੇ। ਚੋਗੇ ਦੀ ਭਾਲ ਵਿੱਚ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੜੇ ਸਨ ਪਰਿੰਦੇ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ, ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ, ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ ਇਹਨਾਂ ਨਿੱਕੇ ਜਿਹੇ ਪੰਖਣੂਆਂ ਦਾ, ਕਿਵੇਂ ਠੋਸ ਇਰਾਦਿਆਂ ਅੱਗੇ ਪਰਬਤ ਵੀ ਜਗ੍ਹਾ ਤੋਂ ਸੜਕਣ ਲੱਗੇ। ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਹਵਾਵਾਂ ਥੱਕ ਹਾਰ ਬੈਠ ਗਈਆਂ। ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਹਵਾਵਾਂ ਥੱਕ ਹਾਰ ਬੈਠ ਗਈਆਂ। ਹਟ ਗਏ ਸਨ ਗੁਬਾਰ ਸੂਰਜ ਦੇ ਅੱਗਿਓਂ, ਰੋਸ਼ਨੀਆਂ ਦੇ ਪੰਧ ਜਦੋਂ ਝਲਕਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਆਖਰੀ ਬੰਦ ਹੈ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ, ਕੀ ਦੋਸਤ ਦੁਸ਼ਮਣ ਅਤੇ ਮਹਾਰਥੀ ਸਭ ਖਾਲੀ ਹੱਥ ਘਰਾਂ ਨੂੰ ਪਰਤਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਦੋਸਤੋ ਧੰਨਵਾਦ।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਦੀਆਂ ਰਚਨਾਵਾਂ ਜਿਹੜੀਆਂ ਅਕਸਰ ਪੰਜਾਬੀ ਦੀਆਂ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੀਆਂ ਰਹਿੰਦੀਆਂ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਉਹ ਸ਼ਾਇਰ ਰਹਿੰਦੇ ਨੇ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਆ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਉਹ ਸਾਡੀ ਅੱਜ ਦੀ ਕਾਮੇ ਫਲ ਲਈ, ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਖਾਸ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਸਾਨੂੰ

ਮੈਂ ਤੈਨੂੰ ਇੰਨਾ ਪਿਆਰ ਕਰਾਂ, ਇਕਰਾਰ ਕਰਾਂ, ਜਗ ਵਿੱਚ

0: ਕਵੀ ਦਰਬਾਰ ਦੇ ਅਖੀਰ ਦੇ ਉੱਤੇ ਹੁਣ ਮੈਂ ਸੱਦਾ ਦੇਣ ਜਾ ਰਿਹਾ ਦਵਿੰਦਰ ਕੌਰ ਮੋਹਾਲੀ ਜੀ ਨੂੰ, ਜਿਹੜੇ ਕਿ ਪਿਛਲੇ ਸਮੇਂ ਆਪਣੇ ਬੱਚਿਆਂ ਨੂੰ ਮਿਲਣ ਲਈ ਨਿਊਜ਼ੀਲੈਂਡ ਗਏ ਸੀ। ਲੋਕਡਾਊਨ ਦੇ ਕਾਰਨ ਉਹ ਉੱਥੇ ਹੀ ਫਸ ਗਏ ਤੇ ਅਜੇ ਵੀ ਉੱਥੇ ਹੀ ਰਹਿ ਰਹੇ ਨੇ ਤੇ ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਤੇ ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸੱਦਾ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਜਿਹੜਾ ਆ ਮਾਣ ਬਖਸ਼ਣਗੇ। ਦਵਿੰਦਰ ਕੌਰ ਮੋਹਾਲੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਮੈਂ ਤੁਹਾਡੇ ਸਾਹਮਣੇ ਬੁੱਲੇ ਸ਼ਾਹ ਜੀ ਦੀ ਕਾਫੀ ਪੇਸ਼ ਕਰ ਰਹੀ ਹਾਂ, ਉਮੀਦ ਹੈ ਤੁਹਾਨੂੰ ਪਸੰਦ ਆਏਗੀ। ਪੜੀ ਨਵਾਜ਼ ਤੇ ਨਿਆਜ਼ ਨਾ ਸੁਖਿਆ,

ਉੱਥੇ ਅਮਲਾਂ ਦੇ ਹੋਣੇ ਨੇ ਨਵੇੜ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ

ਸਭ ਚੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਲੁਕ ਲੁਕ ਕੇ ਸੌਦੇ ਕਰਨਾ ਏ, ਲੁਕ ਲੁਕ ਕੇ ਸੌਦੇ ਕਰਨਾ ਏ, ਬਿਨ ਮਿਹਨਤ ਬੋਝੇ ਭਰਦਾ ਏ। ਲੁਕ ਲੁਕ ਕੇ ਸੌਦੇ ਕਰਨਾ ਏ, ਬਿਨ ਮਿਹਨਤ ਬੋਝੇ ਭਰਨਾ ਏ। ਸਾਧਾ ਨੂੰ ਚੋਰ ਬਣਾਵੇ, ਤੂੰ ਨਾ ਅੱਲਾ ਕੋਲੋਂ ਡਰਦਾ ਏ।

ਚਲੋ ਰੇ ਉਸ ਦਾ ਨਾ ਉਸ ਤੋਂ ਕੋਈ ਪਰਦਾ। ਉੱਥੇ ਅਮਲਾ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਕਿਸੇ ਰੋਂਦੇ ਨੂੰ ਹਸਾਇਆ ਏ ਤੇ ਦਸ ਖਾਂ, ਕਿਸੇ ਭੁੱਖੇ ਨੂੰ

ਚਾਰ ਦਿਨਾਂ ਦਾ ਮੇਲਾ ਸੱਜਣਾ ਬਹੁਤੀ ਦੇਰ ਨੀ ਰਹਿਣਾ, ਜੋ ਬੀਜੇਗਾ ਕਮਲੇ ਬੰਦਿਆ। ਜੋ ਬੀਜੇਗਾ ਕਮਲੇ ਬੰਦਿਆ ਓਏ ਵੱਢਣਾ ਪੈਣਾ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਉੱਥੇ ਅਮਲਾਂ

0: ਝੂਠੇ ਸਭ ਛੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਨਾ ਤੇਰੀ ਜਾਤ ਪੁੱਛਣੀ।
1: ਦਵਿੰਦਰ ਕੌਰ ਜੀ ਦੀ ਰਚਨਾ ਦੇ ਨਾਲ ਹੀ ਅਸੀਂ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ। ਬਹੁਤ ਸਾਰੇ ਸ਼ਾਇਰ ਜਿਨ੍ਹਾਂ ਨੂੰ ਮੈਂ ਅੱਜ ਟਾਈਮ ਨਹੀਂ ਦੇ ਸਕਿਆ, ਮੈਂ ਉਹਨਾਂ ਤੋਂ ਮਾਫ਼ੀ ਮੰਗਦਾ। ਜਿਵੇਂ ਕਿ ਨਿਰਮਲਾ ਗਰਗ ਜੀ, ਰਾਮ ਪ੍ਰਕਾਸ਼ ਟੋਨੀ ਜੀ, ਸੁਰਿੰਦਰ ਭੋਗਲ ਜੀ, ਮਨਦੀਪ ਕੌਰ ਪੰਡਾਲ ਜੀ, ਕੁਲਦੀਪ ਦਰਾਜਕੇ ਜੀ, ਕੁਲਵੰਤ ਕੌਰ ਚੰਨ ਜੀ ਅਤੇ ਜਸਵੀਰ ਸ਼ਰਮਾ ਜੀ, ਮੈਂ ਇਹਨਾਂ ਤੋਂ ਮਾਫ਼ੀ ਮੰਗਦਾ ਅਤੇ ਇਹਨਾਂ ਨਾਲ ਵਾਅਦਾ ਕਰਦਾ ਕਿ ਅਗਲੇ ਕਵੀ ਦਰਬਾਰ ਦੇ ਵਿੱਚ ਇਹਨਾਂ ਨੂੰ ਜ਼ਰੂਰ ਟਾਈਮ ਦਿੱਤਾ ਜਾਏਗਾ। ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ ਅਤੇ ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ದ್ವಾಪ ರೇಡಿಯೋ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ. ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼. ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ. ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ. ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ. ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ.
2: ਥੈਂਕ ਯੂ.
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ. ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ.
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ. ਜਦ ਤੱਕ ਤੁਸੀਂ ਪੇਰੈਂਟਸ ਹੋ, ਪੇਰੈਂਟਿੰਗ ਚੱਲਦੀ ਰਹਿੰਦੀ ਹੈ.
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ,
1: ਜੀ ਜੀ,
2: ਇਹ ਪੇਰੈਂਟਿੰਗ ਨਹੀਂ ਹੈ. ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ.
1: ਜੀ,
2: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ.
1: ਬਿਲਕੁਲ ਬਿਲਕੁਲ ਜੀ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ.
1: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ.
2: ਹਾਂਜੀ,
1: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ.
2: ਹਾਂਜੀ,
1: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ.
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ ਚਾਰ ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ.
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ. ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ.
1: ਜੀ,
2: ਮੈਂ ਤੈਨੂੰ ਜੋ ਕਿਹਾ ਬਸ ਕਿਉਂਕਿ ਮੈਂ ਕਿਹਾ.
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ. ਠੀਕ ਹੈ,
1: ਬਿਲਕੁਲ.
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ.
1: ਜੀ ਜੀ,
2: ਠੀਕ ਹੈ,
1: ਬਿਲਕੁਲ.
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ. ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ.
1: ਜੀ,
2: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ.
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ.
1: ਜੀ ਜੀ,
2: ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ. ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ.
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ. ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ.
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ.
1: ਜੀ,
2: ਕਈ ਵਾਰੀ ਇਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ.
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ
1: ਜੀ ਜੀ ਜੀ
2: ਦੈਟ ਇਜ਼ ਅਥੋਰਿਟੇਟਿਵ ਠੀਕ ਹੈ ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਉਹ ਹੈ ਪਰਮਿਸਿਵ ਪੇਰੈਂਟਿੰਗ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
1: ਜੀ ਜੀ ਜੀ
2: ਠੀਕ ਹੈ ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ ਤੇ ਦੇਖਿਆ ਜਾਂਦਾ ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ
1: ਜੀ ਜੀ ਜੀ ਜੀ ਬਿਲਕੁਲ
2: ਉਹ ਇਸ ਤਰ੍ਹਾਂ ਸਿੱਖਦਾ ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ
1: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ
2: ਠੀਕ ਹੈ
1: ਬਿਲਕੁਲ
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ
1: ਕੁਝ ਵੀ ਨਹੀਂ ਕਰ ਰਹੇ ਉਹ ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
1: ਜੀ ਜੀ ਜੀ ਬਿਲਕੁਲ ਪਰ ਉਹ ਉੱਥੇ ਹੈ ਨਹੀਂ
2: ਉੱਥੇ ਨਹੀਂ ਹੈ ਨਾ ਉਹ ਟਾਈਮ ਦੇ ਰਹੇ ਹੈ ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
1: ਜੀ ਜੀ
2: ਬੱਚੇ ਲਈ ਨਹੀਂ ਹੈ
1: ਬਿਲਕੁਲ ਬਿਲਕੁਲ
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ
2: ਉਹ ਜੁੜਾਵ ਨਹੀਂ ਆਉਂਦਾ ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ
1: ਉਹ ਨਹੀਂ
2: ਬਣਦਾ
1: ਬਿਲਕੁਲ ਬਿਲਕੁਲ
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ ਬੱਚੇ ਦੀ ਗੱਲ ਸੁਣਨਾ ਅੱਜ ਸਕੂਲ 'ਚ ਕੀ ਹੋਇਆ ਉਹਦਾ ਹੋਮਵਰਕ ਦੇਖਣਾ ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰਿਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ
1: ਦੋਨਾਂ ਦੀ ਗੱਲ ਹੋ ਰਹੀ ਹੈ
2: ਹਾਂਜੀ ਉਸਦੇ ਹਾਂਜੀ ਉੱਥੇ ਕਨੈਕਟ ਜੁੜਦਾ ਹੈ ਬੱਚੇ ਜੁੜਦੇ ਹੈ ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
1: ਜੀ ਜੀ
2: ਮੇਰੇ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ
1: ਬਿਲਕੁਲ ਬਿਲਕੁਲ ਜੀ ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ
2: ਬਿਲਕੁਲ
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਆ
1: ਜੀ ਜੀ ਜੀ
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ ਹੈ
1: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ ਚ
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ ਹੈ
1: ਜੀ ਜੀ ਜੀ
2: ਮਾਂ-ਬਾਪ ਦੀ ਸੋਚ ਕਿੱਥੋਂ ਆਈ ਹੈ ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ
1: ਪੀੜੀ ਦਰ ਪੀੜੀ ਚੱਲ ਰਿਹਾ
2: ਪੀੜੀ ਦਰ ਪੀੜੀ ਚੱਲ ਰਿਹਾ
1: ਜੀ ਜੀ
2: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ
2: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ
1: ਬਿਲਕੁਲ
2: ਠੀਕ ਹੈ ਨਾ ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ ਕੁਐਸਚਨਿੰਗ ਨਹੀਂ ਹੈ ਰੀਜ਼ਨਿੰਗ ਨਹੀਂ ਹੈ ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ
2: ਹਾਂ
1: ਬਿਲਕੁਲ ਬਿਲਕੁਲ ਜੀ ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ ਸਾਰਾ ਕੁਝ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ
2: ਇਹ ਡਿਪੈਂਡ ਕਰਦੇ ਕਰੇਗਾ ਦੇਖੋ ਜਿਹੜੇ ਬੱਚੇ ਨੂੰ ਹਰ ਪਲ ਇਹ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ ਬਿਲਕੁਲ
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ
1: ਇਹ ਸਹੀ ਨਹੀਂ ਹੋ ਰਿਹਾ
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ
1: ਬਿਲਕੁਲ ਬਿਲਕੁਲ ਬਿਲਕੁਲ
2: ਠੀਕ ਹੈ ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ ਇਹ ਟਿਊਨਿੰਗ ਹੈ ਫਾਈਨ ਟਿਊਨਿੰਗ ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
1: ਬਿਲਕੁਲ
2: ਠੀਕ ਹੈ ਨਾ ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹ ਹੀ ਸਿੱਖ ਜਾਏਗਾ
1: ਜੀ ਬਿਲਕੁਲ ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
2: ਬਿਲਕੁਲ
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ ਹੋਏਗੀ।
1: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਇਹ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ,
1: ਬਿਲਕੁਲ ਹੈ ਨਾ, ਬਿਲਕੁਲ ਹੈ ਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ।
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ, ਬਿਲਕੁਲ।
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ
2: ਹੈ ਨਾ,
1: ਬਿਲਕੁਲ
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇਦਾਂ ਹੀ ਹੁੰਦਾ, ਇਦਾਂ ਹੀ ਚੱਲੂਗਾ
1: ਜੀ ਜੀ ਜੀ,
2: ਇਹ ਠੀਕ ਨਹੀਂ ਹੈ।
1: ਬਿਲਕੁਲ,
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ।
1: ਠੀਕ ਹੈ,
2: ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਛਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ।
2: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ
1: ਜੀ ਜੀ।
2: ਮੈਂ ਇਹ ਕਹਿਣਾ ਚਾਹੁੰਦੀ ਹਾਂ, ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ
1: ਜੀ ਜੀ,
2: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ
1: ਜੀ ਜੀ ਜੀ, ਬਿਲਕੁਲ।
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਕੋਈ
2: ਬਹੁਤਾ ਬੱਚੇ ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ,
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ
2: ਅਤੇ
1: ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ ਹੈ
1: ਜੀ ਜੀ,
2: ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
1: ਕਿੱਥੇ ਸਟੈਂਡ ਕਰ ਰਿਹਾ ਹੈ,
2: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜ੍ਹੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜ੍ਹੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ।
1: ਬਿਲਕੁਲ,
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ।
1: ਬਿਲਕੁਲ,
2: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ
1: ਜੀ ਬਿਲਕੁਲ ਠੀਕ ਹੈ।
2: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ ਹੈ
1: ਜੀ,
2: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ,
1: ਉਹ
2: ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ,
1: ਪੜ੍ਹਨੇ ਪੈਣੇ
2: ਆ
1: ਬਿਲਕੁਲ,
2: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ ਉਹਨੂੰ ਫਿਰ ਹੋਈ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤਾਂ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ
2: ਹਾਂਜੀ
1: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹ ਚਾਹੁੰਦੇ ਬੱਚਾ ਬਣੇ ਉਹ,
2: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ,
2: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
2: ਬੱਚੇ ਇੱਕ ਇੰਡੀਵਿਜੁਅਲ ਐਂਟਾਈਟੀ ਹੈ
1: ਜੀ, ਜੀ
2: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
2: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
2: ਹਾਂਜੀ,
1: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
2: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
2: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
2: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ, ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚੜਾਉਣ ਲੱਗ ਜਾਂਦੀ ਹੈ, ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
2: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
2: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
2: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
2: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
2: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
2: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਹੈ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
2: ਬਿਲਕੁਲ ਉਤਰਦਾ ਹੈ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
2: ਬਿਲਕੁਲ ਹੋ ਰਿਹਾ
1: ਹੈ, ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
2: ਬਹੁਤ ਫਰਕ ਹੈ, ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
2: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਹੈ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਹੈ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ। ਹਾਂ
1: ਬਿਲਕੁਲ ਬਿਲਕੁਲ,
2: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਇਹ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ ਬਿਲਕੁਲ,
2: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਿਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ।
2: ਹਾਂ
1: ਉਹ ਕਹੇਗਾ ਛੱਡੋ ਪਰੇ,
2: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
1: ਹਾਂਜੀ ਹਾਂ ਬਿਲਕੁਲ,
2: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
2: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
2: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇ ਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
2: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
2: ਬਿਲਕੁਲ ਹੁੰਦਾ ਇਗਨੋਰ ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
2: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
2: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
2: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
2: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਆ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
2: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ
2: ਦਿਸ ਇਜ਼ ਨਾਟ ਕੁਆਲਿਟੀ ਟਾਈਮ,
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ।
2: ਹਾਂਜੀ
1: ਬਿਲਕੁਲ ਬਿਲਕੁਲ,
2: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ ਲਓ,
1: ਬਿਲਕੁਲ ਬਿਲਕੁਲ,
2: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
2: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ,
2: ਹਾਂਜੀ
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
2: ਸਭ ਤੋਂ ਪਹਿਲੀ ਸ਼ਰਤ ਹੈ,
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
2: ਹਾਂਜੀ
1: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
2: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
2: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
2: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
2: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ, ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
2: ਹਾਂਜੀ
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
2: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਦੇ ਵਿੱਚ, ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਦੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
2: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ ਹੈ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ ਹੈ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ, ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
2: ਇਹ ਸੱਚਾਈ ਹੈ।
1: ਹਾਂਜੀ,
2: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
1: ਬਿਲਕੁਲ
2: ਕਰਦਾ ਹੈ ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ,
2: ਸ਼ੁਰੂ ਹੋ ਚੁੱਕੀ।
1: ਜੀ ਜੀ ਬਿਲਕੁਲ,
2: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
2: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਲਾਈਕ ਦੈਟ ਨਾ,
1: ਬਿਲਕੁਲ ਬਿਲਕੁਲ,
2: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ,
1: ਜੀ ਜੀ,
2: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
2: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
2: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫਿਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ,
2: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ
2: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
1: ਉੱਥੇ ਆਈ ਬਿਲਕੁਲ। ਬੱਚਾ ਤੇ ਕੋਰੀਸ ਲੇਟ ਸੀ,
2: ਬੱਚਾ ਕੋਰੀਸ ਲੇਟ ਸੀ,
1: ਜੀ ਜੀ ਬਿਲਕੁਲ।
2: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
1: ਬਿਲਕੁਲ ਬਿਲਕੁਲ,
2: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ,
2: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ,
2: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ,
2: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
2: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
2: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
2: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
2: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ,
2: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ।
1: ਜੀ ਜੀ ਜੀ ਜੀ,
2: ਠੀਕ ਹੈ। ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਿਆ, ਪਤਾ ਨਹੀਂ,
2: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
2: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਛ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
2: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
2: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ,
2: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
2: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ, ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਸ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
2: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ, ਹੁਣ ਜੋ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਰੱਬ ਰੱਖ।
3: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ। ਜ਼ਿੰਦਗੀ ਨਾਮਾ ਹਾਲ ਹੈ ਦੁਨੀਆ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ। ਵੀਕਐਂਡ ਤੋਂ ਬਾਅਦ ਫਿਰ ਤੁਹਾਡੇ ਨਾਲ ਰਾਬਤਾ ਜੁੜ ਚੁੱਕਿਆ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ ਤੇ 2.25 ਘੰਟੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੇਰਾ ਜਿਹੜਾ ਸਾਥ ਬਣਿਆ ਰਹਿੰਦਾ ਹੈ, ਜਿਸ ਦੇ ਵਿੱਚ ਹਰ ਤਰ੍ਹਾਂ ਦੀ ਗੱਲਬਾਤ, ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਤੇ ਹੋਰ ਸਾਰਾ ਸਿਲਸਿਲਾ ਆਪਾਂ ਇਹਦੇ ਵਿੱਚ ਚਲਾਉਂਦੇ ਹਾਂ ਤੇ ਨਾਲ ਦੀ ਨਾਲ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਰਹੇਗਾ। ਮਨ ਦੇ ਵਿੱਚ ਕੋਈ ਵਿਚਾਰ, ਕੋਈ ਗੱਲਬਾਤ ਆਉਂਦੀ ਹੈ ਤਾਂ ਤੁਸੀਂ ਨਾਲ ਕਰ ਸਕਦੇ ਹੋ ਤੇ ਇਸੇ ਹੀ ਤਰ੍ਹਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਪ੍ਰੋਗਰਾਮ ਤੁਸੀਂ ਐਪ ਦੇ ਉੱਤੇ, ਵੈਬਸਾਈਟ, ਯੂਟਿਊਬ, ਫੇਸਬੁੱਕ ਦੇ ਉੱਤੇ ਜਿਹੜਾ ਦੇਖ ਸਕਦੇ ਹੋ, ਨਾਲ ਜੁੜ ਸਕਦੇ ਹੋ ਤੇ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਲਾਈਕ ਜਾਂ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣ ਦੋਸਤ, ਤਾਂ ਕਿ ਤੁਹਾਡੇ ਤੱਕ ਜਿਹੜਾ ਨੋਟੀਫਿਕੇਸ਼ਨ ਆ ਜਾਂਦਾ ਹੈ, ਯਾਦ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਹੈ। ਅੱਜ ਬਹੁਤ ਸਾਰੇ ਪੰਜਾਬ ਦੇ ਐਸੇ ਮੁੱਦੇ ਨੇ ਜੋ ਖੁਲਾਸੇ ਹੋਏ ਨੇ, ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ, ਚਰਚਾ ਕਰਾਂਗੇ, ਜਿਵੇਂ ਕਿ ਸੀ ਐਮ ਉਹਨਾਂ ਦੀ ਪਤਨੀ ਜਿਹੜੀ ਹੈ ਮਾਨ ਸਾਹਿਬ ਦੀ, ਉਹਨਾਂ ਦੀ ਚੁਣੌਤੀ ਜਿਹੜੀ ਹੈ ਸਵੀਕਾਰ ਕਰ ਲਈ ਹੈ ਜਸਟਿਸ ਰਣਜੀਤ ਸਿੰਘ ਉਹਨਾਂ ਨੇ, ਤੇ ਕਾਫੀ ਵੱਡੀ ਕਾਨਫਰੰਸ ਜਿਹੜੀ ਹੈ ਵਿਦਵਾਨਾਂ ਨੇ ਕੀਤੀ ਹੈ, ਬੈਠ ਕੇ ਸਿਰ ਜੋੜ ਕੇ ਗੱਲਬਾਤ ਹੋਈ ਹੈ ਤੇ ਚੈਲੰਜ ਕਰ ਦਿੱਤਾ ਹੈ ਤੇ ਸਿਆਸਤੀ ਜਿਹੜਾ ਇਸੇ ਤਰ੍ਹਾਂ ਹੀ ਸਿਆਸੀ ਧੁਨਾਕਰਾਂ ਦੇ ਪਿੰਡਾਂ ਦੇ ਵਿੱਚ ਕਹਿੰਦੇ ਲਲਕਾਰ ਪਵੇਗੀ, ਜਾਣੀ ਕਿ ਕਿੱਕਲੀ ਪਾਉਣ ਦਾ ਰਿਵਾਜ ਸ਼ੁਰੂ ਹੋ ਚੁੱਕਿਆ ਹੈ। ਆਟਾ ਤੇਲ ਖੰਡ ਮਹਿੰਗਾ ਤੇ ਇਰਾਨ ਕੀ ਕਹਿੰਦਾ, ਉਹਦੇ ਬਾਰੇ ਵੀ ਨਾਲ ਨਾਲ ਗੱਲਬਾਤ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਨਾਲ ਪਹੁੰਚ ਰਿਹਾ ਹੋਵੇਗਾ। ਯੂਟਿਊਬ ਦੇ ਉੱਤੇ ਜਾਂ ਵਟਸਐਪ ਦੇ ਗਰੁੱਪ ਦੇ ਵਿੱਚ ਤੁਸੀਂ ਜਿਹੜਾ ਆਪਣਾ ਨੰਬਰ ਹੈਗਾ +358 44 976 19 ਬਾਟ, ਉਹਦੇ ਉੱਤੇ ਮੈਸੇਜ ਕਰ ਸਕਦੇ ਹੋ ਜੇ ਕੋਈ ਤੰਗੀ ਪਰੇਸ਼ਾਨੀ ਤੁਹਾਨੂੰ ਲੱਗਦੀ ਹੈ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਵੱਲ ਨੂੰ ਚੱਲਦੇ ਹਾਂ, ਜ਼ਿੰਦਗੀ ਦੀ ਗੱਲ ਵੀ ਕਰਾਂਗੇ ਨਾਲ ਨਾਲ ਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਵੀ ਸਾਂਝ ਪਾਵਾਂਗੇ। ਸਭ ਤੋਂ ਪਹਿਲਾਂ ਅੱਜ 24 ਅਗਸਤ 2026 ਦਾ ਦਿਹਾੜਾ ਹੈ ਤੇ ਸੋਮਵਾਰ ਦਾ ਦਿਨ ਹੈ ਤੇ ਅੱਜ ਦਾ ਵਿਚਾਰ ਕਹਿੰਦਾ ਕਿ ਜੋ ਲੋਕ ਸਿਰਫ ਆਪਣੇ ਬਾਰੇ ਹੀ ਸੋਚਦੇ ਰਹਿੰਦੇ ਨੇ ਉਹ ਮਰਨ ਤੋਂ ਪਹਿਲਾਂ ਹੀ ਜਿਹੜੇ ਮੁਰਦੇ ਹੋ ਜਾਂਦੇ ਨੇ। 24 ਅਗਸਤ 1690 ਦੇ ਵਿੱਚ ਜਦੋਂ ਕਲਕੱਤਾ ਸ਼ਹਿਰ ਬਣਿਆ ਉਹਦੀ ਨੀਂਹ ਰੱਖੀ ਗਈ ਤੇ ਸ਼ਹਿਰ ਦਾ ਜਾਬ ਚਾਰਮੋਕ ਨੇ ਜਿਹੜਾ ਮੁੱਢ ਬੰਨਿਆ ਸੀਗਾ ਇਸ ਸ਼ਹਿਰ ਦਾ ਜੀ, ਕਲਕੱਤੇ ਦਾ, ਜਿਸ ਤੇ ਪੰਜਾਬੀਆਂ ਨੇ ਜਾਂ ਹੋਰ ਮੁਲਕਾਂ ਸੂਬਿਆਂ ਦੇ ਵਿੱਚੋਂ ਪ੍ਰਵਾਸ ਹੋਇਆ। ਪਹਿਲਾਂ ਹੀ ਇਹ ਹੀ ਵਿਦੇਸ਼ ਹੁੰਦਾ ਸੀ, ਭਾਰਤ ਦੇ ਵਿੱਚ ਹੀ ਵਿਦੇਸ਼, ਕੰਧ ਦੇ ਉੱਲੇ ਚਾਹੇ ਹੋ ਜਾਵੇ। 1888 ਦੇ ਵਿੱਚ ਕ੍ਰਾਂਤੀਕਾਰੀ ਰਾਮ ਸ਼ਰਨ ਦਾਸ ਤਲਵਾੜ ਕਪੂਰਥਲਾ ਦੇ ਨਾਲ ਸੰਬੰਧਿਤ ਨੇ, ਉਹਨਾਂ ਦਾ ਜਨਮ ਹੁੰਦਾ ਹੈ ਤੇ 1891 ਦੇ ਵਿੱਚ ਥਾਮਸ ਅਲਵਾ ਐਡੀਸਨ ਨੇ ਇੱਕ ਕੈਮਰਾ ਪੈਟੈਂਟ ਕਰਵਾ ਲਿਆ ਜੋ ਬਾਅਦ ਦੇ ਵਿੱਚ ਮੂਵੀ ਕੈਮਰੇ ਦੇ ਰੂਪ ਦੇ ਵਿੱਚ ਸਾਹਮਣੇ ਆਇਆ। 1908 ਦੇ ਵਿੱਚ ਕ੍ਰਾਂਤੀਕਾਰੀ ਸ਼ਹੀਦ ਰਾਜਗੁਰੂ ਦਾ ਜਿਹੜਾ ਜਨਮ, ਅੱਜ ਉਹਨਾਂ ਦੀ ਗੱਲਬਾਤ ਕਰਦੇ ਅੱਗੇ ਜਾ ਕੇ ਸੰਖੇਪ ਦੇ ਵਿੱਚ, ਤੇ 1933 ਦੇ ਵਿੱਚ ਦੇਸ਼ ਭਗਤ ਸੇਵਾ ਸਿੰਘ ਠੀਕਰੀ ਵਾਲੇ ਉਹਨਾਂ ਨੂੰ ਆਖਰੀ ਵਾਰ ਗ੍ਰਿਫਤਾਰ ਕੀਤਾ ਗਿਆ ਸੀ। 1949 ਚ ਅਮਰੀਕੀ ਦੇਸ਼ਾਂ ਦੇ ਜਿਹੜਾ ਗੁੱਟ ਨੈਟੋ ਜਿਹੜਾ ਸੀ ਉਹਦੀ ਸਥਾਪਨਾ ਹੁੰਦੀ ਹੈ 1949 ਦੇ ਵਿੱਚ, ਤੇ 1954 ਦੇ ਵਿੱਚ ਅਮਰੀਕਾ ਨੇ ਦੇਸ਼ ਦੇ ਵਿੱਚ ਕਮਿਊਨਿਸਟ ਪਾਰਟੀ ਬਣਾਉਣ ਨੂੰ ਗੈਰ ਕਾਨੂੰਨੀ ਕਰਾਰ ਦੇਣ ਦੇ ਲਈ ਕੰਟਰੋਲ ਐਕਟ ਜਿਹੜਾ ਪਾਸ ਕਰ ਦਿੱਤਾ ਸੀ। 1969 ਵਿੱਚ ਵੀ ਵੀ ਗਿਰੀ ਤੇ 1974 ਦੇ ਵਿੱਚ ਫਖਰੂਦੀਨ ਅਲੀ ਅਹਿਮਦ ਰਾਸ਼ਟਰਪਤੀ ਬਣੇ। 1991 ਦੇ ਵਿੱਚ ਮਿਖਾਇਲ ਗੋਰਬਾਚੇਵ ਨੇ ਸੋਵੀਅਤ ਯੂਨੀਅਨ ਦੇ ਮੁਖੀ ਦੇ ਅਹੁਦੇ ਦੇ ਉੱਤੋਂ ਅਸਤੀਫਾ ਦੇ ਦਿੱਤਾ ਤੇ 1995 ਚ ਆਖਰ ਚ ਮਾਈਕਰੋਸਾਫਟ ਵਿੰਡੋ ਜਾਣੀ ਕਿ 95 ਜਿਹੜੀ ਹੈ 95 ਰਿਲੀਜ਼ ਕੀਤੀ ਗਈ ਸੀ 1995 ਚ, ਤੇ ਹੁਣ 2 ਜਿਹੜੀ ਹੈ 2010 ਜਾਂ 11 ਚੱਲ ਰਹੀ ਹੈ। ਇਸੇ ਤਰ੍ਹਾਂ ਕ੍ਰਾਂਤੀਕਾਰੀਆਂ ਦਾ ਜ਼ਿਕਰ ਆਇਆ ਤੇ ਇੱਕ ਸੰਖੇਪ ਦੇ ਵਿੱਚ ਉਹਨਾਂ ਦੀ ਗੱਲ ਕਰਦੇ ਹਾਂ। ਸ਼ਹੀਦ ਰਾਜਗੁਰੂ ਦਾ ਜਿਹੜਾ ਸੀ ਪੂਰਾ ਨਾਮ ਸ਼ਿਵ ਰਾਜਗੁਰੂ ਸੀਗਾ ਤੇ ਉਹਨਾਂ ਦੇ ਪਿਤਾ ਹਰੀ ਨਰਾਇਣ ਕੰਮ ਦੀ ਭਾਲ ਦੇ ਵਿੱਚ ਆਪਣੇ ਪਿੰਡ ਤੋਂ ਚਾਕਣ ਤੋਂ ਜਿਹੜਾ ਸੀ ਜਾ ਕੇ ਪਿੰਡ ਖੇੜਾ ਜਿਹੜਾ ਪੂਨੇ ਲਾਗੇ ਹੈ ਜਾ ਵਸਦੇ ਨੇ। ਇੱਥੇ ਰਾਜਗੁਰੂ ਦਾ ਜਨਮ ਹੁੰਦਾ ਹੈ 24 ਅੱਜ ਦੇ ਦਿਹਾੜੇ ਦੇ ਉੱਤੇ ਅਗਸਤ ਦੇ ਵਿੱਚ 1908 ਨੂੰ। ਉਹ ਅਜੇ 6 ਸਾਲ ਦੇ ਸਨ ਜਦ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਜਾਂਦਾ ਹੈ। ਉਹਨਾਂ ਦੀ ਦੇਖਭਾਲ ਵੱਡੇ ਭਰਾ ਨੇ ਕੀਤੀ ਤੇ ਉਹਨਾਂ ਨੂੰ ਸਕੂਲ ਦਾਖਲ ਕਰਵਾਇਆ ਗਿਆ, ਪਰ ਉਹਨਾਂ ਦਾ ਮਨ ਪੜ੍ਹਾਈ ਦੇ ਵਿੱਚ ਨਾ ਲੱਗਿਆ। ਪੜ੍ਹਾਈ ਦੇ ਵਿੱਚ ਮਨ ਨਾ ਹੋਣ ਦੇ ਕਰਕੇ ਉਹ ਘਰੋਂ ਭੱਜ ਕੇ ਬਨਾਰਸ ਦੇ ਵਿੱਚ ਇੱਕ ਅਧਿਆਪਕ ਦੇ ਕੋਲ ਚਲੇ ਜਾਂਦੇ ਹੈ ਤੇ ਅਧਿਆਪਕ ਪੜ੍ਹਾਉਂਦਾ ਘੱਟ ਤੇ ਜ਼ਿਆਦਾ ਨੌਕਰਾਂ ਵਾਲਾ ਕੰਮ ਲੈਂਦਾ ਹੁੰਦਾ ਸੀ। ਪੜ੍ਹਾਈ ਤੋਂ ਬਾਅਦ ਬਨਾਰਸ ਦੇ ਸਕੂਲ ਦੇ ਵਿੱਚ ਹੀ ਜਿਹੜਾ PTI ਅਧਿਆਪਕ ਲੱਗ ਗਿਆ ਤੇ ਇਸੇ ਦੌਰਾਨ ਹੀ ਕ੍ਰਾਂਤੀਕਾਰੀ ਸ਼ਿਵ ਵਰਮਾ ਦੇ ਨਾਲ ਸੰਪਰਕ ਹੁੰਦਾ ਉਹਨਾਂ ਦਾ ਤੇ ਕ੍ਰਾਂਤੀਕਾਰੀ ਦਲ ਦੇ ਵਿੱਚ ਸ਼ਾਮਲ ਹੋ ਕੇ ਲਾਹੌਰ ਚਲਿਆ ਜਾਂਦਾ ਹੈ। ਉਹ ਭਗਤ ਸਿੰਘ ਦਾ ਪ੍ਰਸ਼ੰਸਕ ਤੇ ਦੋਸਤ ਬਣ ਜਾਂਦਾ ਹੈ। ਦੋਵੇਂ ਨਿਸ਼ਾਨਬਾਜ਼ ਪੱਕੇ ਸਨ ਤੇ ਸਾਂਡਰਸ ਦੇ ਕਤਲ ਤੋਂ ਬਾਅਦ ਸਾਰੇ ਹੀ ਰਾਜਗੁਰੂ ਦੇ ਨਿਸ਼ਾਨੇ ਦੇ ਉੱਤੇ ਜਾਂ ਉਹਦੀ ਤਾਰੀਫ ਕਰ ਰਹੇ ਸਨ ਤੇ ਉਸਨੇ ਢਿੱਡ ਦੇ ਵਿੱਚ ਉਹਦੇ ਗੋਲੀ ਮਾਰੀ ਸੀ। ਨਹੀਂ ਮੈਂ ਪੁੜਪੜੀ ਦੇ ਵਿੱਚ ਗੋਲੀ ਮਾਰੀ ਸੀ, ਪਰ ਪਿਸਤੌਲ ਹੀ ਕਹਿੰਦੇ ਨਿਕੰਮਾ ਸੀਗਾ ਜੋ ਹਿੱਲ ਗਿਆ। ਉਹ ਬਹੁਤ ਹੀ ਸਿੱਧੇ ਸੁਭਾਅ ਦਾ ਪਰ ਮਗਧ ਜਜ਼ਬੇ ਵਾਲਾ ਕ੍ਰਾਂਤੀਕਾਰੀ ਸੀ। ਰਾਜਗੁਰੂ ਤੇ ਭਗਤ ਸਿੰਘ ਦੁਰਗਾ ਭਾਬੀ ਦੇ ਨਾਲ ਆਗਰਾ ਪੁੱਜ ਜਾਂਦੇ ਹੈ। ਜਦੋਂ ਭਗਤ ਸਿੰਘ ਨੂੰ ਦਿੱਲੀ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦੇ ਲਈ ਨਾਮਜ਼ਦ ਕੀਤਾ ਤਾਂ ਰਾਜਗੁਰੂ ਨੇ ਮੀਟਿੰਗ ਦੇ ਵਿੱਚ ਬਹੁਤ ਜ਼ੋਰ ਲਾਇਆ ਸੀ ਕਿ ਭਗਤ ਸਿੰਘ ਦੀ ਥਾਂ ਦੇ ਉੱਤੇ ਮੇਰਾ ਨਾਮ ਸ਼ਾਮਲ ਕੀਤਾ ਜਾਵੇ ਜਾਂ ਉਸਨੂੰ ਭਗਤ ਸਿੰਘ ਦਾ ਸਾਥੀ ਬਣਾ ਕੇ ਨਾਲ ਭੇਜਿਆ ਜਾਵੇ। ਉਸਦੇ ਸਾਥੀਆਂ ਨੇ ਕਿਹਾ ਕਿ ਉਹਨੂੰ ਅੰਗਰੇਜ਼ੀ ਘੱਟ ਆਉਂਦੀ ਹੈ, ਇਸ ਦੇ ਲਈ ਉਹ ਪਾਰਟੀ ਦਾ ਪੱਖ ਉੱਥੇ ਚੰਗੀ ਤਰ੍ਹਾਂ ਨਹੀਂ ਰੱਖ ਸਕਦਾ ਹੈ ਤੇ ਚੰਦਰ ਸ਼ੇਖਰ ਨੂੰ ਕਹਿਣ ਲੱਗਿਆ, ਮੈਨੂੰ ਅੰਗਰੇਜ਼ੀ ਦੇ ਵਿੱਚ ਬਿਆਨ ਤਿਆਰ ਕਰ ਦਿਓ ਤੇ ਮੈਂ ਉਸਨੂੰ ਰੱਟ ਕੇ ਬੋਲ ਦਿਆਂਗਾ। ਆਖਰ ਮੈਂ ਸੰਸਕ੍ਰਿਤੀ ਕਮੇਟੀ ਨੂੰ ਜਿਹੜਾ ਵੀ ਰਟਾ ਲਿਆ ਸੀਗਾ, ਪਰ ਉਸਦੀ ਜਿਹੜੀ ਸੀ ਮੰਗ ਪ੍ਰਵਾਨ ਨਾ ਹੋ ਸਕੀ ਤੇ ਬੰਬ ਸੁੱਟਣ ਦੇ ਨਾਲ ਨਾਲ ਲਾਹੌਰ ਸਾਜ਼ਿਸ਼ ਕੇਸ ਵੀ ਕ੍ਰਾਂਤੀਕਾਰੀਆਂ ਦੇ ਖਿਲਾਫ਼ ਚੱਲਿਆ। ਉਹਨਾਂ ਦੇ ਵਿੱਚੋਂ ਚੰਦਰ ਸ਼ੇਖਰ ਫਰਾਰ ਸਨ। ਅਕਤੂਬਰ 1930 ਨੂੰ ਹੋਏ ਫੈਸਲੇ ਦੇ ਵਿੱਚ ਭਗਤ ਸਿੰਘ ਸੁਖਦੇਵ ਦੇ ਨਾਲ ਰਾਜਗੁਰੂ ਵੀ ਫਾਂਸੀ ਜਿਹੜੀ ਸੀ ਸਜ਼ਾ ਸੁਣਾਈ ਗਈ ਸੀ ਤੇ ਰਾਜਗੁਰੂ ਖੁਸ਼ੀ ਦੇ ਵਿੱਚ ਸੀਗਾ ਕਿਉਂਕਿ ਉਹ ਦੇਖਦਾ ਹੈ ਕਿ ਭਗਤ ਸਿੰਘ ਦੇ ਨਾਲ ਸ਼ਹੀਦ ਹੋਣ ਦੀ ਸਧਰ ਜਿਹੜੀ ਆ ਉਹਦੀ ਪੂਰੀ ਹੋਣ ਵਾਲੀ ਸੀ। 23 ਮਾਰਚ 1931 ਨੂੰ ਸ਼ਾਮ ਨੂੰ ਤਿੰਨੇ ਹੀ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦੇ ਹੋਏ ਫਾਂਸੀ ਦੇ ਤਖ਼ਤੇ ਦੇ ਉੱਤੇ ਝੂਲ ਜਾਂਦੇ ਹੈ। ਜੀ ਦੋਸਤੋ, ਇਹ ਸੀ ਉਹਨਾਂ ਦੇਸ਼ ਭਗਤਾਂ ਦੀ ਗੱਲਬਾਤ ਤੇ ਦੂਸਰੇ ਪਾਸੇ ਗੱਲ ਕਰਦੇ ਹਾਂ ਸਮਾਜਵਾਦ ਤੇ ਔਰਤਾਂ ਦੀ। ਸਮਾਜਵਾਦ ਸੋਵੀਅਤ ਯੂਨੀਅਨ ਨੇ ਔਰਤਾਂ ਨੂੰ 1917 ਦੇ ਵਿੱਚ ਹੀ ਉਸ ਵੇਲੇ ਵੋਟ ਦਾ ਹੱਕ ਦੇ ਦਿੱਤਾ ਸੀ ਜਦੋਂ ਇਟਲੀ, ਫਰਾਂਸ, ਇੰਗਲੈਂਡ, ਬੈਲਜੀਅਮ ਜਿਹੇ ਪੱਛਮ ਦੇ ਬਹੁਤ ਸਾਰੇ ਮੁਲਕਾਂ 'ਚ ਇਹ ਇੱਕ ਜਿਹੜਾ ਸੁਪਨਾ ਹੀ ਸੀ। 1922 ਦੇ ਵਿੱਚ ਸੋਵੀਅਤ ਯੂਨੀਅਨ ਨੇ ਵਿਆਹੁਤਾ ਬਲਾਤਕਾਰ ਨੂੰ ਜੁਰਮ ਐਲਾਨਿਆ, ਜਦਕਿ ਭਾਰਤ ਦੇ ਵਿੱਚ ਬਲਾਤਕਾਰ ਦਾ ਇਹ ਘਿਨਾਉਣਾ ਰੂਪ ਅੱਜ ਵੀ ਜਿਹੜਾ ਆਮ ਹੈਗਾ ਹੈ, ਸਗੋਂ ਸਮਾਜ ਦੇ ਜਿਹੜਾ ਪਿਛਾਖੜੀ ਹਿੱਸਿਆਂ ਦੇ ਵਿੱਚ ਪ੍ਰਵਾਨਿਤ ਹੈ। 1920 ਦੇ ਵਿੱਚ ਔਰਤਾਂ ਦੇ ਲਈ ਅਣਚਾਹੇ ਗਰਭ ਤੋਂ ਛੁਟਕਾਰੇ ਖਾਤਰ ਗਰਭਪਾਤ ਨੂੰ ਜਿਹੜਾ ਕਾਨੂੰਨੀ ਮਾਨਤਾ ਦੇ ਦਿੱਤੀ ਗਈ ਤੇ ਤਨਖਾਹ ਸਮੇਤ ਜਨੇਪਾ ਛੁੱਟੀ ਲਾਜ਼ਮੀ ਕਰ ਦਿੱਤੀ ਗਈ ਤੇ ਕੌਮੀ ਪੱਧਰ ਦੇ ਉੱਤੇ ਬੱਚਿਆਂ ਦੀ ਦੇਖਭਾਲ ਦੇ ਲਈ ਕੇਂਦਰ ਬਣਾਏ ਗਏ ਸਨ। ਜਦਕਿ ਅਮਰੀਕਾ ਦੇ ਸ਼ਹਿਰ ਨਿਊਯਾਰਕ 'ਚ 1970 ਤੱਕ ਇਕੱਲੀ ਔਰਤ ਉਦੋਂ ਤੱਕ ਮਕਾਨ ਕਿਰਾਏ ਦੇ ਉੱਤੇ ਨਹੀਂ ਸੀ ਲੈ ਸਕਦੀ ਜਦੋਂ ਤੱਕ ਇੱਕ ਮਰਦ ਦੀ ਗਵਾਹੀ ਨਾ ਪਵੇ ਤੇ ਅਮਰੀਕਾ ਦੇ ਵਿੱਚ ਗਰਭਪਾਤ ਦਾ ਹੱਕ 1973 ਦੇ ਵਿੱਚ ਜਾ ਕੇ ਮਿਲਦਾ ਹੈ, ਪਰ 20 ਦੇ ਵਿੱਚ ਟਰੰਪ ਸਾਹਿਬ ਇਹ ਹੱਕ ਜਿਹੜਾ ਖੋ ਲਿਆ ਗਿਆ। ਇਸੇ ਤਰ੍ਹਾਂ ਦੋਸਤੋ, ਅੱਜ ਦੀਆਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਗੱਲਾਂ ਬਾਤਾਂ ਕਰਦੇ ਹਾਂ ਨਾਲ ਨਾਲ 15-20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ। +358 44 976 19 12 ਸਟੂਡੀਓ ਦਾ ਨੰਬਰ ਹੈ ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਜਿਹੜੀਆਂ ਨੇ ਕੀ ਕਹਿੰਦੀਆਂ ਨੇ ਤੇ ਨਾਲ ਨਾਲ ਤੁਹਾਡੀਆਂ ਫੋਨ ਕਾਲਾਂ ਦਾ ਇੰਤਜ਼ਾਰ ਵੀ ਰਹੇਗਾ। +358 44 976 19 12 ਸਟੂਡੀਓ ਦਾ ਨੰਬਰ ਹੈ ਤੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਲਵਾਂਗੇ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਅੱਜ ਦੇ ਹਾਲਾਤ ਕੀ ਕਹਿੰਦੇ ਨੇ ਉਹਨਾਂ ਦੀ ਬਾਤ ਆਪਾਂ ਪਾਉਂਦੇ ਹਾਂ। ਇੱਕ ਪਾਸੇ ਮਹਿੰਗਾਈ ਹੈ ਤੇ ਦੂਜੇ ਪਾਸੇ ਦੇਖਦੇ ਹਾਂ ਕੀ ਕੁਝ ਹੋ ਰਿਹਾ ਕਿ ਆਟਾ, ਤੇਲ ਤੇ ਖੰਡ ਦੀ ਮਹਿੰਗਾਈ ਹੁਣ ਆਮ ਪਰਿਵਾਰਾਂ ਦੀ ਰਸੋਈ ਦਾ ਸਭ ਤੋਂ ਵੱਡਾ ਸਿਆਸੀ ਮੁੱਦਾ ਬਣਨ ਜਾ ਰਹੀ ਹੈ ਜਾਂ ਬਣ ਰਹੀ ਹੈ। ਪੰਜਾਬ ਦੇ ਵਿੱਚ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ, 27 ਅਗਸਤ ਦੇ ਮਹਾਬੰਦੀ ਦੀ ਤਿਆਰੀ, 30 ਅਗਸਤ ਤੋਂ ਕਿਸਾਨੀ ਮੋਰਚਿਆਂ ਦੀ ਸ਼ੁਰੂਆਤ ਤੇ ਸਿਆਸੀ ਧੁਨਾਤਰਾਂ ਦੇ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਵੱਲੋਂ ਕਿੱਕਲੀ ਲੋਕ ਮਿਲਣੀ ਦੇ ਵਿੱਚ ਤੇ ਕਾਂਗਰਸ ਦੀ ਬੱਸ ਯਾਤਰਾ ਤੇ ਪੰਜਾਬ ਦੀ ਬਦਲਦੀ ਸਿਆਸੀ ਤਸਵੀਰ ਦੇ ਵੱਲ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ ਤੇ ਸਵਾਲ ਇਹ ਵੀ ਨੇ ਕਿ ਨਾਲ ਸਰਕਾਰਾਂ ਕੀ ਕਹਿ ਰਹੀਆਂ ਨੇ, ਕੀ ਕਰ ਰਹੀਆਂ ਨੇ। ਸਵਾਲ ਇਹ ਵੀ ਹੈ ਕਿ ਆਮ ਬੰਦਾ ਕੀ ਭੁਗਤ ਰਿਹਾ ਹੈ। ਦੇਸ਼ ਤੋਂ ਵਿਦੇਸ਼ ਤੱਕ ਵੀ ਜਿਹੜਾ ਮਾਮਲੇ ਗੰਭੀਰ ਨੇ, ਭਾਰਤ ਚੀਨ ਸਰਹੱਦੀ ਗੱਲਬਾਤ ਹੋ ਰਹੀ ਹੈ ਤੇ ਇਰਾਨ ਅਮਰੀਕਾ ਤਣਾਅ ਦੇ ਵਿੱਚ ਚੱਲ ਰਿਹਾ ਹੈ। ਇਰਾਨ ਨੇ ਅੱਜ ਚੇਤਾਵਨੀ ਦੇ ਦਿੱਤੀ ਹੈ ਅਮਰੀਕਾ ਨੂੰ ਤੇ ਜਿਹੜਾ ਵੀ ਅਮਰੀਕਾ ਦਾ ਸਾਥ ਦੇਵੇਗਾ, ਮੇਰੇ ਉੱਤੇ ਕੋਈ ਵੀ ਐਕਸ਼ਨ ਲਵੇਗਾ ਤੇ ਫਿਰ ਆਪਣਾ ਪੜਿਆ ਵਿਚਾਰ ਲਵੇ। ਕੈਨੇਡਾ ਅਮਰੀਕਾ ਟੈਰਿਫ ਜੰਗ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਰੂਸ ਸਵੀਡਨ ਦੇ ਪਰਮਾਣੂ ਤਣਾਅ ਦਾ ਮੁੱਦਾ ਬਣ ਰਿਹਾ ਕਿਉਂਕਿ ਅੱਜ ਪੁਤਿਨ ਸਾਹਿਬ ਨੇ ਕਿਹਾ ਕਿ ਸਵੀਡਨ ਦੇ ਵਿੱਚ ਮੈਂ ਪਰਮਾਣੂ ਜਿਹੜਾ ਆਪਣਾ ਉਹਨੂੰ ਸਾਂਭਾਂਗਾ ਤੇ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਦੀ ਸਿਹਤ ਅਤੇ ਇਰਾਨ ਦੇ ਨਵੇਂ ਗੈਸ ਭੰਡਾਰ ਤੱਕ ਦਾ ਜਿਹੜਾ ਖੁਲਾਸਾ ਕਰਾਂਗੇ ਜੋ ਉਹਨਾਂ ਨੂੰ ਮਿਲਿਆ 15 ਸਾਲ ਤੱਕ ਆਪਣੀਆਂ ਸਹੂਲਤਾਂ ਉਹ ਜਿਹੜਾ ਦੇਵੇਗਾ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਆਪਣੇ ਕਮੈਂਟ ਜਿਹੜੇ ਤੁਸੀਂ ਕਰ ਸਕਦੇ ਹੋ ਚੈਟ ਬਾਕਸ ਦੇ ਵਿੱਚ ਤੇ ਲਓ ਫਿਰ ਆਪਾਂ ਪਾਉਂਦੇ ਹਾਂ ਸ਼ੁਰੂਆਤ ਕਰਦੇ ਹਾਂ ਗੱਲਬਾਤ ਸਭ ਤੋਂ ਪਹਿਲਾਂ ਮਹਿੰਗਾਈ ਦਾ ਲੈਂਦੇ ਹਾਂ ਪਤਾ ਕੀ ਕਹਿੰਦੀ ਹੈ ਮਹਿੰਗਾਈ ਮਹਿੰਗਾਈ ਦਾ ਵੱਡਾ ਝਟਕਾ ਆਟਾ ਖੰਡ ਤੇ ਤੇਲ ਸਭ ਹੋਇਆ ਮਹਿੰਗਾ ਆਮ ਜਨਤਾ ਦਾ ਗੁਜ਼ਾਰਾ ਹੋਇਆ ਔਖਾ ਰਸੋਈ ਦੇ ਜ਼ਰੂਰੀ ਸਮਾਨ ਦੀਆਂ ਵੱਧਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਬਜਟ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ ਜਿਹਦੇ ਨਾਲ ਮੱਧਮ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਲਈ ਗੁਜ਼ਾਰਾ ਕਰਨਾ ਔਖਾ ਹੋ ਗਿਆ ਖੰਡ ਦੀਆਂ ਕੀਮਤਾਂ ਦੇ ਵਿੱਚ ਵਾਧੇ ਤੋਂ ਬਾਅਦ ਹੁਣ ਰਿਟੇਲ ਮਾਰਕੀਟ ਦੇ ਵਿੱਚ ਚੱਕੀ ਦਾ ਆਟਾ 3 ਰੁਪਏ ਪ੍ਰਤੀ ਕਿਲੋ ਤੇ ਬ੍ਰਾਂਡਡ ਆਟਾ ਜਿਹੜਾ ਹੈ 1 ਰੁਪਏ ਪ੍ਰਤੀ ਕਿਲੋ ਮਹਿੰਗਾ ਹੋ ਗਿਆ ਸਰਕਾਰ ਜ਼ਰੂਰੀ ਵਸਤੂਆਂ ਦੀ ਵੱਧਦੀਆਂ ਕੀਮਤਾਂ ਨੂੰ ਰੋਕਣ ਦੇ ਵਿੱਚ ਨਾਕਾਮ ਸਾਬਤ ਹੋ ਰਹੀ ਹੈ ਪੰਜਾਬ ਰੋਲਰ ਫਲੋਰ ਮਿਲਜ਼ ਜਿਹੜੀ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਘਈ ਨੇ ਜਿਹੜਾ ਦੱਸਿਆ ਇਸ ਵਾਧੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਆਟੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਪੂਰੇ ਭਾਰਤ ਦਾ ਮੁੱਦਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਿੱਚ ਲਗਭਗ 90 ਰੋਲਰ ਫਲੋਰ ਮਿਲਾਂ ਜਿਹੜੀਆਂ ਨੇ ਹਜ਼ਾਰਾਂ ਆਟਾ ਚੱਕੀਆਂ ਨੇ ਤੇ ਜਿਨ੍ਹਾਂ ਨੇ ਭਾਅ ਵਧਾਏ ਨੇ ਤੇ ਘਈ ਦੇ ਅਨੁਸਾਰ ਅਪ੍ਰੈਲ ਦੀ ਵਾਢੀ ਦੇ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਤੋਂ 122 ਲੱਖ ਟਨ ਕਣਕ ਦੀ ਖਰੀਦ ਕੀਤੀ ਸੀ ਕੁੱਲ ਉਤਪਾਦਨ ਦਾ 98% ਬਣ ਜਾਂਦਾ ਹੈ ਜਦਕਿ ਬਾਕੀ 2% ਸਟਾਕ ਮਿੱਲ ਮਾਲਕਾਂ ਦੇ ਕੋਲ ਸੀਗਾ ਹੁਣ ਸਟਾਕ ਖਤਮ ਹੋਣ ਤੋਂ ਬਾਅਦ ਮਿਲਰਾਂ ਨੂੰ ਦੂਜੇ ਸੂਬਿਆਂ ਤੋਂ ਕਣਕ ਖਰੀਦਣੀ ਕਹਿੰਦੇ ਪੈ ਰਹੀ ਹੈ ਘਈ ਨੇ ਮੰਗ ਕੀਤੀ ਹੈ ਕਿ ਪੰਜਾਬ ਕਣਕ ਦਾ ਉਤਪਾਦਕ ਅਤੇ ਖਪਤਕਾਰ ਦੋਵੇਂ ਹੈ ਇਸ ਦੇ ਲਈ ਕੇਂਦਰ ਸਰਕਾਰ ਨੂੰ ਸੂਬੇ ਦੇ ਲਈ ਵਿਸ਼ੇਸ਼ ਨੀਤੀ ਲਿਆਉਣੀ ਚਾਹੀਦੀ ਹੈ ਇੱਕ ਹੋਰ ਮਿਲਰ ਰਾਘਵ ਅਰੋੜਾ ਨੇ ਦੱਸਿਆ ਕਿ ਅਪ੍ਰੈਲ ਦੇ ਵਿੱਚ MSP 2585 ਰੁਪਏ ਪ੍ਰਤੀ ਕੁਇੰਟਲ ਸੀਗੀ ਜਦੋਂ ਕਿ ਹੁਣ ਉਹ 2800 ਰੁਪਏ ਦੇ ਹਿਸਾਬ ਦੇ ਨਾਲ ਕਣਕ ਖਰੀਦ ਰਹੇ ਨੇ ਦੂਜੇ ਪਾਸੇ ਬ੍ਰਾਂਡਡ ਕੰਪਨੀਆਂ ਨੇ 10 ਕਿਲੋ ਆਟੇ ਦੇ ਥੈਲੇ ਦੀ ਕੀਮਤ 499 ਰੁਪਏ ਤੋਂ ਵਧਾ ਕੇ 500 ਰੁਪਏ ਜਿਹੜਾ ਕਰ ਦਿੱਤੀ ਕਰਿਆਨਾ ਦੁਕਾਨਦਾਰ ਬੂਟਾ ਰਾਮ ਨੇ ਦੱਸਿਆ ਕਿ ਥੋਕ ਭਾਅ ਵਧਣ ਦੇ ਕਾਰਨ ਉਹ 10 ਕਿਲੋ ਆਟੇ ਦਾ ਥੈਲਾ 340 ਤੋਂ 350 ਰੁਪਏ ਦੇ ਵਿੱਚ ਵੇਚ ਰਹੇ ਨੇ ਬਾਜ਼ਾਰ ਦੇ ਵਿੱਚ ਖੰਡ 70 ਤੋਂ 75 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ ਪਿਛਲੇ 1 ਮਹੀਨੇ ਦੇ ਵਿੱਚ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਦੇ ਵਿੱਚ 20% ਦਾ ਵਾਧਾ ਵੇਖਿਆ ਗਿਆ ਖੁੱਲਾ ਸਰ੍ਹੋਂ ਦਾ ਤੇਲ 140 ਰੁਪਏ ਤੋਂ ਵੱਧ ਕੇ 180 ਰੁਪਏ ਪ੍ਰਤੀ ਲੀਟਰ ਤੇ ਬ੍ਰਾਂਡਡ ਜਿਹੜਾ ਹੈ ਤੇਲ 220 ਰੁਪਏ ਪ੍ਰਤੀ ਲੀਟਰ ਤੱਕ ਮਿਲ ਰਿਹਾ ਹੈ ਰੇਹੜੀ ਚਲਾਉਣ ਵਾਲੇ ਹੀਰਾ ਸਿੰਘ ਨੇ ਦੁੱਖ ਪ੍ਰਗਟਾਇਆ ਕਿ ਪੈਟਰੋਲ ਡੀਜ਼ਲ ਤੇ LPG ਤੋਂ ਬਾਅਦ ਆਟੇ ਤੇਲ ਤੇ ਖੰਡ ਦੇ ਰੇਟ ਵਧਣ ਦੇ ਨਾਲ ਗਰੀਬਾਂ ਦੀ ਰਸੋਈ ਦਾ ਜ਼ਾਇਕਾ ਜਿਹੜਾ ਵਿਗੜ ਗਿਆ ਹੈ ਦੂਸਰੇ ਪਾਸੇ ਪੰਜਾਬ ਜਿਹੜੇ ਮੁਲਾਜ਼ਮ ਨੇ ਪੰਜਾਬ ਦੇ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ 8ਵੇਂ ਦਿਨ ਦੇ ਵਿੱਚ ਦਾਖਲ ਹੋ ਗਈ ਹੈ ਤੇ 27 ਅਗਸਤ ਨੂੰ ਮਹਾਂਬੰਦ ਦੀ ਤਿਆਰੀ ਕਰ ਲਈ ਹੈ DC ਦਫ਼ਤਰਾਂ ਤੋਂ ਲੈ ਕੇ ਤਹਿਸੀਲਾਂ ਤੱਕ ਜਿਹੜਾ ਕੰਮਕਾਰ ਠੱਪ ਹੋ ਗਿਆ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਅਨੁਸਾਰ ਪੰਜਾਬ ਸਰਕਾਰ ਦੇ ਵੱਲੋਂ ਮਹਿੰਗਾਈ ਭੱਤਾ ਜਾਰੀ ਨਾ ਕਰਨ ਤੇ ਰੋਸ ਦੇ ਵਿੱਚ ਆਏ ਜਿਹੜੇ ਨੇ ਮਨਿਸਟਰੀਅਲ ਕਾਮਿਆਂ ਦੇ ਵੱਲੋਂ 17 ਅਗਸਤ ਤੋਂ ਸ਼ੁਰੂ ਕੀਤੀ ਕਲਮ ਛੋੜ ਹੜਤਾਲ ਅੱਜ 8ਵੇਂ ਦਿਨ ਦੇ ਵਿੱਚ ਦਾਖਲ ਹੋ ਗਈ 8 ਦਿਨ ਲਗਾਤਾਰ ਕੰਮ ਨਾ ਹੋਣ ਕਰਕੇ ਲੋਕਾਂ ਦੇ ਵਿੱਚ ਭਾਰੀ ਪਰੇਸ਼ਾਨੀ ਪਾਈ ਜਾ ਰਹੀ ਹੈ ਇਸ ਦੇ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮਨਿਸਟਰੀਅਲ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਅਤੇ ਕਰਮਜੀਤ ਜਿਹੜੇ ਕਰਮਚਾਰੀ ਨੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ 4 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਸਰਕਾਰੀ ਕਰਮਚਾਰੀਆਂ ਦੀ ਕਿਸੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਬਲਕਿ ਵਾਰ ਵਾਰ ਬੈਠਕਾਂ ਦਾ ਸਮਾਂ ਦੇ ਕੇ ਜਾਂ ਤਾਂ ਬੈਠਕਾਂ ਤੋਂ ਮੁਕਰਿਆ ਜਾਂਦਾ ਰਿਹਾ ਜਾਂ ਬੈਠਕਾਂ ਦੇ ਵਿੱਚ ਬਣੀ ਸਹਿਮਤੀ ਨੂੰ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਹੀ ਨਹੀਂ ਕੀਤਾ ਜਾਂਦਾ ਉਹਨਾਂ ਦੱਸਿਆ ਕਿ ਇਹ ਹੜਤਾਲ ਸਾਂਝਾ ਮੁਲਾਜ਼ਮ ਮੰਚ ਅਤੇ ਸਾਂਝੀ ਐਕਸ਼ਨ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਤਨਖਾਹ ਕਮਿਸ਼ਨ ਦੀਆਂ ਤੁਰੱਟੀਆਂ ਦੂਰ ਕਰਨ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਤੇ ਕੱਚੇ ਮੁਲਾਜ਼ਮ ਪੱਕੇ ਕਰਨ ਸਮੇਤ ਹੋਰ ਮੰਗਾਂ ਦੀ ਪੂਰਤੀ ਦੇ ਲਈ ਕੀਤੀ ਜਾ ਰਹੀ ਹੈ ਇਸ ਹੜਤਾਲ ਦੇ ਵਿੱਚ DC ਦਫ਼ਤਰ SDM ਦਫ਼ਤਰ ਤਹਿਸੀਲਦਾਰ ਦਫ਼ਤਰ ਖਜ਼ਾਨਾ ਦਫ਼ਤਰ ਆਬਕਾਰੀ ਵਿਭਾਗ ਜੰਗਲਾਤ ਅਤੇ ਹੋਰ ਵਿਭਾਗਾਂ ਦੇ ਕਰਮਚਾਰੀ ਸ਼ਾਮਲ ਨੇ ਯੂਨੀਅਨ ਦੇ ਵੱਲੋਂ ਪਹਿਲਾਂ ਸਰਕਾਰ ਨੂੰ ਜਿਹੜਾ ਸੀ 15 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਸੀ, ਪਰ ਕੋਈ ਕਾਰਵਾਈ ਨਾ ਹੋਣ ਦੇ ਬਾਵਜੂਦ 17 ਤੇ 18 ਅਗਸਤ ਦੀ ਕਲਮ ਛੋੜ ਹੜਤਾਲ ਕੀਤੀ ਸੀ, ਜਿਹੜੀ ਹੁਣ ਹੋਰ ਅੱਗੇ ਜਿਹੜਾ ਵਧਾ ਦਿੱਤੀ ਗਈ ਹੈ ਤੇ 27 ਅਗਸਤ ਨੂੰ ਪੰਜਾਬ ਦੇ ਵਿੱਚ ਪਹਿਲੀ ਵਾਰ ਮਹਾਂਬੰਦ ਜਿਹੜਾ ਕੀਤਾ ਜਾਵੇਗਾ। ਕਿੱਕਲੀ ਇੱਕ ਪਾਸੇ ਪੈ ਰਹੀ ਹੈ ਤੇ ਦੂਸਰੇ ਪਾਸੇ ਜਿਹੜੇ ਇਲਜ਼ਾਮਬਾਜ਼ੀ ਲੱਗ ਰਹੀ ਹੈ। ਸਿਆਸੀ ਧੁਨੰਤਰਾਂ ਦੇ ਪਿੰਡਾਂ ਦੇ ਵਿੱਚ ਪਵੇਗੀ ਕਿੱਕਲੀ। ਭਗਵੰਤ ਮਾਨ ਦੇ ਵੱਲੋਂ ਦੂਜੇ ਪੜਾਅ ਦੇ ਵਿੱਚ ਲੋਕ ਮਿਲਣੀ ਪ੍ਰੋਗਰਾਮ ਮਜਿੱਠਾ ਤੋਂ ਕਹਿੰਦੇ ਹੁਣ ਸ਼ੁਰੂ ਕੀਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਦੂਸਰੇ ਪੜਾਅ ਦੇ ਵਿੱਚ ਲੋਕ ਮਿਲਣੀ ਦੇ ਪ੍ਰੋਗਰਾਮ ਸਿਆਸੀ ਧੁਨੰਤਰਾਂ ਦੇ ਪਿੰਡਾਂ ਦੇ ਵਿੱਚ ਕਰਨ ਦੀ ਵਿਉਂਤ ਬਣਾਉਣ ਲੱਗ ਪਏ ਨੇ। ਜਿਉਂ ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਘਟ ਰਿਹਾ ਹੈ ਤੇ ਉਸੇ ਤਰ੍ਹਾਂ ਸੂਬੇ ਦਾ ਸਿਆਸੀ ਪਾਰਾ ਵੀ ਸਿਖਰ ਨੂੰ ਜਿਹੜਾ ਛੂਹਣ ਲੱਗ ਪਿਆ। ਆਮ ਆਦਮੀ ਪਾਰਟੀ ਹੁਣ ਵਿਰੋਧੀ ਧਿਰਾਂ ਪ੍ਰਤੀ ਹੋਰ ਹਮਲਾਵਰ ਰੁੱਖ ਤਿਆਰ ਕਰਨ ਦੀ ਰਣਨੀਤੀ ਉਲੀਕ ਰਹੀ ਹੈ। ਇਸੇ ਕੜੀ ਦੇ ਵਜੋਂ ਹੀ ਜਿਹੜਾ ਸੂਬੇ ਦੇ ਵੱਡੇ ਸਿਆਸੀ ਨੇਤਾਵਾਂ ਦੇ ਐਨ ਘਰ ਦੇ ਵਿੱਚ ਜਾ ਕੇ ਲੋਕ ਮਿਲਣੀ ਕਰਨ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ 26

ਧਾਰੀ ਨੂੰ ਸੌਂਪੀ ਹੈ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਜੋ ਕਿ ਹਲਕਾ ਰਾਮਪੁਰਾ ਫੂਲ ਦੇ ਵਿਚ ਪੈਂਦਾ ਹੈ ਉਹਦੇ ਵਿਚ ਵੀ ਮੁੱਖ ਮੰਤਰੀ ਲੋਕ ਮਿਲਣੀ ਪ੍ਰੋਗਰਾਮ ਕਰਨ ਦੀ ਵਿਉਂਤ ਘੜ ਰਹੇ ਨੇ। ਰਾਮਪੁਰਾ ਹਲਕੇ ਦਾ ਸਭ ਤੋਂ ਵੱਡਾ ਪਿੰਡ ਮਹਿਰਾਜ ਹੈ ਜੋ ਇਸ ਹਲਕੇ ਦੀ ਹਾਰ ਜਿੱਤ ਦਾ ਫੈਸਲਾ ਕਰਦਾ ਹੈ। ਮੁੱਖ ਮੰਤਰੀ ਵੱਡੇ ਆਗੂਆਂ ਦੇ ਪਿੰਡਾਂ ਦੇ ਵਿਚ ਜਾ ਕੇ ਇਕ ਸਿਆਸੀ ਸੁਨੇਹਾ ਵੀ ਦੇਣਾ ਚਾਹੁੰਦੇ ਨੇ ਤੇ ਪਿਛਲੇ ਦਿਨਾਂ ਦੇ ਵਿਚ ਮੁੱਖ ਮੰਤਰੀ ਮਾਨ ਦੇ ਲੋਕ ਮਿਲਣੀ ਪ੍ਰੋਗਰਾਮ ਬੰਦ ਹੋ ਗਏ ਸਨ ਤੇ ਮੌਨਸੂਨ ਕਰਕੇ ਆਮ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨੇ ਕੁਝ ਸਮੇਂ ਲਈ ਇਹ ਪ੍ਰੋਗਰਾਮ ਬੰਦ ਕਰ ਦਿੱਤੇ ਸੀ ਤੇ ਹੁਣ ਦੂਸਰੇ ਪੜਾਅ ਤਹਿਤ ਮੁੜ ਲੋਕ ਮਿਲਣੀ ਪ੍ਰੋਗਰਾਮ 26 ਅਗਸਤ ਤੋਂ ਸ਼ੁਰੂ ਕੀਤੇ ਜਾ ਰਹੇ ਨੇ। ਦੂਸਰੇ ਪਾਸੇ ਮਾਨ ਸਾਹਿਬ ਦੀ ਜਿਹੜੀ ਪਤਨੀ ਹੈ ਡਾਕਟਰ ਗੁਰਪ੍ਰੀਤ ਕੌਰ ਉਹ ਚਰਚਾ ਦੇ ਵਿਚ ਅਜੇ ਵੀ ਨੇ। 5 ਕਰੋੜ ਰੁਪਏ ਮੰਗਣ ਦੇ ਦੋਸ਼ ਬੇਬੁਨਿਆਦੀ ਉਹਨਾਂ ਕਿਹਾ ਕੱਲ ਪਟਿਆਲੇ ਦੇ ਵਿਚ ਤੇ ਸੀਆ ਮਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਕਾਨੂੰਨੀ ਕਾਰਵਾਈ ਦੀ ਚੁਣੌਤੀ ਜਿਹੜੀ ਦਿੱਤੀ ਗਈ ਸੀ ਤੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਸਟਿਸ ਰਣਜੀਤ ਸਿੰਘ ਤੇ ਹੋਰ ਉਹਨਾਂ ਦੇ ਸਾਥੀਆਂ ਨੇ ਜਿਹੜਾ ਖੁੱਲ੍ਹ ਕੇ ਚੈਲੰਜ ਨੂੰ ਕਬੂਲ ਕੀਤਾ ਹੈ। ਜਬਰ ਜਨਾਹ ਕੇਸ ਨੂੰ ਰਫਾ ਦਫ਼ਾ ਕਰਨ ਦੇ ਵਿਚ ਮਦਦ ਕਰਨ ਬਦਲੇ 5 ਕਰੋੜ ਰੁਪਏ ਦੀ ਮੰਗ ਕਰਨ ਦੇ ਦੋਸ਼ਾਂ ਤੇ ਆਪਣੀ ਪਹਿਲੀ ਜਨਤਕ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਕੱਲ ਬੀਤੇ ਚ ਐਤਵਾਰ ਨੂੰ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਸੀ ਤੇ ਉਨ੍ਹਾਂ ਇਨ੍ਹਾਂ ਦੋਸ਼ਾਂ ਨੂੰ ਲਗਾਉਣ ਵਾਲਿਆਂ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਜਾਂ ਤਾਂ ਆਪਣੇ ਦੋਸ਼ ਸਾਬਤ ਕਰਨ ਜਾਂ ਫਿਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਲੈਣ। ਪਟਿਆਲਾ ਦੇ ਵਿਚ ਤੀਆਂ ਦੇ ਇਕ ਸਮਾਗਮ ਦੇ ਵਿਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਡਾਕਟਰ ਮਾਨ ਜਿਨ੍ਹਾਂ ਦੇ ਨਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਪੰਜਾਬ ਮਹਿਲਾ ਕਮਿਸ਼ਨ ਦੀ ਜਿਹੜੀ ਚੇਅਰਪਰਸਨ ਹੈ ਰਾਜ ਲਾਲੀ ਗਿੱਲ ਵੀ ਸਨ, ਉਨ੍ਹਾਂ ਨੇ ਕਿਹਾ ਕਿ ਇਹ ਦੋਸ਼ ਮੁੱਖ ਮੰਤਰੀ ਨੂੰ ਸਿਆਸੀ ਤੌਰ ਦੇ ਉੱਤੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਤੋਂ ਜਿਹੜਾ ਵੱਧ ਕੁਝ ਨਹੀਂ ਹੈ। ਮੈਂ ਇਨ੍ਹਾਂ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਨਹੀਂ ਡਰਦੀ ਹਾਂ ਤੇ ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦੀ ਹਾਂ ਕਿ ਉਹ ਆਪਣੇ ਦੋਸ਼ ਸਾਬਤ ਕਰਨ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ। ਇਹ ਦੋਸ਼ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਰਣਜੀਤ ਸਿੰਘ ਦੇ ਵੱਲੋਂ ਪਿਛਲੇ ਹਫ਼ਤੇ ਲਗਾਏ ਗਏ ਸਨ ਤੇ ਉਨ੍ਹਾਂ ਦਾ ਦਾਅਵਾ ਸੀ ਕਿ ਡਾਕਟਰ ਮਾਨ ਨੇ ਕਥਿਤ ਤੌਰ ਦੇ ਉੱਤੇ ਰੇਪ ਕੇਸ ਦੇ ਇੱਕ ਮੁਲਜ਼ਮ ਕੋਲੋਂ 5 ਕਰੋੜ ਰੁਪਏ ਦੀ ਮੰਗ ਕੀਤੀ ਸੀ ਤਾਂ ਜੋ ਇੱਕ ਕਾਰੋਬਾਰੀ ਵਿਰੁੱਧ ਦਰਜ ਕੇਸ ਨੂੰ ਰਫਾ ਦਫ਼ਾ ਜਿਹੜਾ ਕਰਨ ਦੇ ਵਿਚ ਮਦਦ ਕੀਤੀ ਜਾ ਸਕੇ। ਉਨ੍ਹਾਂ ਦੋਸ਼ ਲਾਇਆ ਸੀ ਕਿ ਉਨ੍ਹਾਂ ਦਾ ਇੱਕ ਕਰੀਬੀ ਰਿਸ਼ਤੇਦਾਰ ਮੁਲਜ਼ਮ ਦੇ ਲਗਾਤਾਰ ਸੰਪਰਕ ਦੇ ਵਿਚ ਸੀ ਤੇ ਉਸ ਨੂੰ ਪੈਸੇ ਦੇਣ ਦੇ ਲਈ ਕਹਿ ਰਿਹਾ ਸੀਗਾ। ਇਸ ਮਾਮਲੇ ਤੋਂ ਬਾਅਦ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ NHRC ਨੇ ਇਨ੍ਹਾਂ ਦੋਸ਼ਾਂ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਤੇ DGP ਨੂੰ 2 ਹਫ਼ਤਿਆਂ ਦੇ ਵਿਚ ਸੰਬੰਧੀ ਕਾਰਵਾਈ ਰਿਪੋਰਟ ਜਿਹੜੀ ਹੈ ਸੌਂਪਣ ਦੇ ਲਈ ਵੀ ਕਹਿ ਦਿੱਤਾ ਹੈ। ਇਸ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਸੀਗਾ ਕਿ ਡਾਕਟਰ ਮਾਨ ਨੇ ਸੇਵਾ ਮੁਕਤ ਜੱਜ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ, ਪਰ ਅੱਜ ਜਿਹੜਾ ਖੁਲਾਸੇ ਕੀਤੇ ਹੈ ਕੋਈ ਨੋਟਿਸ ਨਹੀਂ ਮਿਲਿਆ। ਜਸਟਿਸ ਰਣਜੀਤ ਸਿੰਘ ਦਾ ਵੱਡਾ ਬਿਆਨ ਉਹਦੇ ਵਿਚ ਆ ਗਿਆ। ਉਨ੍ਹਾਂ ਨੇ ਕਿਹਾ ਕਿ ਨੋਟਿਸ ਮਿਲਿਆ ਵੀ ਤਾਂ ਜਵਾਬ ਨਹੀਂ ਦਿਆਂਗਾ, ਅਦਾਲਤ ਦੇ ਵਿਚ ਲੜਾਂਗਾ ਕੇਸ। ਮਨੁੱਖੀ ਜਿਹੜਾ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਹੈ ਉਹਦੇ ਚੇਅਰਮੈਨ ਅਤੇ ਹਾਈ ਕੋਰਟ ਦੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਕਿ ਉਨ੍ਹਾਂ ਨੂੰ ਅਜੇ ਤੱਕ ਮੁੱਖ ਮੰਤਰੀ ਦੀ ਧਰਮ ਪਤਨੀ ਜਿਹੜੀ ਹੈ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਭੇਜਿਆ ਗਿਆ ਨੋਟਿਸ ਪ੍ਰਾਪਤ ਹੀ ਨਹੀਂ ਹੋਇਆ ਤੇ ਉਨ੍ਹਾਂ ਕਿਹਾ ਕਿ ਜੇਕਰ ਨੋਟਿਸ ਮਿਲ ਵੀ ਗਿਆ ਤਾਂ ਉਹ ਇਸਦਾ ਜਵਾਬ ਨਹੀਂ ਦੇਣਗੇ ਬਲਕਿ ਅਦਾਲਤ ਦੇ ਵਿਚ ਕੇਸ ਲੜਨਗੇ। ਹੁਣ ਇਹ ਦੇਖਦਿਆਂ ਕਿ ਜੇ ਇਨ੍ਹਾਂ ਨੇ ਚੈਲੰਜ ਕੀਤਾ ਸੀ ਜਾਂ ਤਾਂ ਖਮਿਆਜਾ ਭੁਗਤੋ ਜਾਂ ਮਾਨਹਾਨੀ ਦਾ ਕੇਸ ਤੇ ਜਾਂ ਫਿਰ ਮਾਫ਼ੀ ਮੰਗੋ, ਪਰ ਹੁਣ ਅਗਲਿਆਂ ਨੇ ਕਹਿ ਦਿੱਤਾ ਭਾਈ ਮੈਂ ਤਾਂ ਅਦਾਲਤ ਦੇ ਲਈ ਤਿਆਰ ਹਾਂ, ਹੁਣ ਦੇਖਦਿਆਂ ਕਿਤੇ ਗੇਮ ਪੁੱਠੀ ਨਾ ਪੈ ਜਾਵੇ ਮਾਨ ਪਰਿਵਾਰ ਨੂੰ। ਤੇ ਉਹਨਾਂ ਕਿਹਾ ਕਿ ਜਿਨ੍ਹਾਂ ਨੇ ਕੋਰਟ ਜਾਣਾ ਹੈ ਉਹ ਚਲੇ ਜਾਣ, ਅਸੀਂ ਪੂਰੇ ਤੱਥ ਕੋਰਟ ਦੇ ਵਿਚ ਰੱਖਾਂਗੇ। ਇਸ ਮਾਮਲੇ ਦੇ ਵਿਚ ਪੁਲਿਸ ਸਮੇਤ ਬਹੁਤ ਸਾਰੇ ਅਧਿਕਾਰੀ ਜਾਂਚ ਦੇ ਘੇਰੇ ਦੇ ਵਿਚ ਆਉਣਗੇ। ਉਨ੍ਹਾਂ ਨੇ ਕਿਹਾ ਕਿ ਮਨੁੱਖੀ ਅਧਿਕਾਰ ਸੰਗਠਨ ਨੇ ਇਸ ਦੇ ਵਿਚ ਕੁਝ ਗਲਤ ਨਹੀਂ ਕੀਤਾ ਬਲਕਿ 20 ਜੁਲਾਈ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵੱਲੋਂ ਦਿੱਤੇ ਗਏ ਫੈਸਲੇ ਦੇ ਆਧਾਰ ਦੇ ਉੱਤੇ ਹੀ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਦੇ ਮੱਦੇਨਜ਼ਰ ਆਪਣਾ ਪੱਖ ਰੱਖਿਆ ਤੇ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ 20 ਜੁਲਾਈ ਨੂੰ ਹਾਈਕੋਰਟ ਦਾ ਫੈਸਲਾ ਆ ਗਿਆ ਸੀ ਤਾਂ ਪੰਜਾਬ ਸਰਕਾਰ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਇਸਦਾ ਜਵਾਬ ਕਿਉਂ ਨਾ ਦਿੱਤਾ ਤੇ ਡਾਕਟਰ ਗੁਰਪ੍ਰੀਤ ਕੌਰ ਨੇ ਪਹਿਲਾਂ ਲੱਗੇ ਦੋਸ਼ਾਂ ਦਾ ਖੰਡਨ ਕਿਉਂ ਨਾ ਕੀਤਾ। ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਫਰਜ਼ ਸਮਝਦੇ ਹੋਏ ਸਾਰੀ ਸਥਿਤੀ ਸਪਸ਼ਟ ਕੀਤੀ ਹੈ ਤੇ ਭਵਿੱਖ ਦੇ ਵਿਚ ਵੀ ਮਨੁੱਖੀ ਅਧਿਕਾਰਾਂ ਦੀ ਲੜਾਈ ਉਹ ਲੜਦੇ ਰਹਿਣਗੇ। ਦੂਸਰੇ ਪਾਸੇ ਪੰਜਾਬ ਦੇ ਵਿਚ ਮੁੜ ਜਿਹੜਾ ਗਰਮਾਏਗਾ ਕਿਸਾਨੀ ਅੰਦੋਲਨ, 30 ਅਗਸਤ ਤੋਂ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਡੇਰੇ ਲਾਉਣ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਉੱਤੇ ਚੱਲ ਪਈਆਂ ਨੇ।
ਭਾਰਤ ਅਮਰੀਕਾ ਵਪਾਰ ਸਮਝੌਤੇ ਉੱਤੇ ਲੈਂਡ ਪੂਲਿੰਗ ਨੀਤੀ

0: ਕਰਜ਼ਾ ਮੁਕਤੀ, ਜ਼ਮੀਨਾਂ ਦੇ ਮਾਲਕੀ ਹੱਕ, ਹੜ੍ਹ ਪੀੜਤਾਂ ਦੇ ਲਈ ਮੁਆਵਜ਼ੇ ਤੇ ਪੁਲਿਸ ਜਬਰ ਸਮੇਤ ਹੋਰ ਪੱਖ ਦੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 30 ਅਗਸਤ ਤੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਪੱਕੇ ਮੋਰਚੇ ਲਗਾਉਣ ਦੀ ਤਿਆਰੀ ਜ਼ੋਰਾਂ ਦੇ ਉੱਤੇ ਕਰ ਲਈ ਹੈ। ਇਸੇ ਤਹਿਤ ਜ਼ਿਲ੍ਹਾ ਬਰਨਾਲਾ ਦੀ ਵਧਦੀ ਮੀਟਿੰਗ ਪਿੰਡ ਸੰਘੇੜਾ ਦੇ ਸੈਨ ਭਗਤ ਮੰਦਰ ਵਿਖੇ ਹੋਈ ਹੈ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਕਿਹਾ ਕਿ ਪੱਕੇ ਮੋਰਚਿਆਂ ਦੀ ਸਫਲਤਾ ਦੇ ਲਈ ਪਿੰਡਾਂ ਦੇ ਵਿੱਚ ਨੁੱਕੜ ਮੀਟਿੰਗਾਂ, ਜਾਗੋ ਮਾਰਚ, ਢੋਲ ਮਾਰਚ ਤੇ ਬਲਾਕ ਪੱਧਰੀ ਮੋਟਰਸਾਈਕਲ ਮਾਰਚ ਕਰਵਾਏ ਜਾਣਗੇ। ਜ਼ਿਲ੍ਹਾ ਪੱਧਰ ਦੇ ਉੱਤੇ ਲੱਗਣ ਵਾਲੇ ਧਰਨਿਆਂ ਦੇ ਵਿੱਚ ਇੰਨੀ ਵੱਡੀ ਗਿਣਤੀ 'ਚ ਲੋਕਾਂ ਦੀ ਸ਼ਮੂਲੀਅਤ ਜਿਹੜੀ ਯਕੀਨੀ ਬਣਾਈ ਜਾਵੇਗੀ ਕਿ ਸਰਕਾਰ ਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਬੁਨਿਆਦੀ ਮੰਗਾਂ ਮੰਨਣ ਦੇ ਲਈ ਮਜਬੂਰ ਹੋਣਾ ਪੈ ਜਾਵੇ। ਉਹਨਾਂ ਕਿਹਾ ਕਿ ਯੂਨੀਅਨ ਦੀਆਂ ਜਿਹੜੀਆਂ ਮੁੱਖ ਮੰਗਾਂ ਦੇ ਵਿੱਚ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰਨਾ, ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਨੀਤੀ ਵਾਪਸ ਲੈਣਾ, ਕਿਸਾਨਾਂ ਮਜ਼ਦੂਰਾਂ ਸਿਰ ਚੜੇ ਕਰਜ਼ੇ ਖਤਮ ਕਰਨਾ, ਕਰਜ਼ਾ ਕਾਨੂੰਨ ਬਣਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਨੌਕਰੀ ਦੇ ਉੱਤੇ ਮੁਆਵਜ਼ਾ ਦੇਣ, ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਲਿਆਉਣਾ, ਪੁਲਿਸ ਜਬਰ ਬੰਦ ਕਰਨ, ਕਥਿਤ ਝੂਠੇ ਪੁਲਿਸ ਮੁਕਾਬਲੇ ਬੰਦ ਕਰਨ ਤੇ ਕਿਸਾਨ ਆਗੂਆਂ ਦੇ ਉੱਤੇ ਅੰਦੋਲਨਾਂ ਦੇ ਦੌਰਾਨ ਦਰਜ ਕੀਤੇ ਪਰਚੇ ਰੱਦ ਕਰਨ ਦੀਆਂ ਮੰਗਾਂ ਵੀ ਰੱਖੀਆਂ ਗਈਆਂ ਨੇ। ਉਨ੍ਹਾਂ ਕਿਹਾ ਕਿ ਆਪ ਜਿਹੜੇ ਨੇ ਆਬਾਦਕਾਰਾਂ ਤੇ ਮੁਜਾਰਿਆਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ ਤੇ ਹੜ੍ਹਾਂ ਦੇ ਉੱਤੇ ਹੋਰ ਕੁਦਰਤੀ ਆਫਤਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਕਾਸ਼ਤਕਾਰਾਂ ਨੂੰ ਦਿੱਤਾ ਜਾਵੇ। ਇਨ੍ਹਾਂ ਮੰਗਾਂ ਨੂੰ ਲੈ ਕੇ 30 ਅਗਸਤ ਤੋਂ ਜ਼ਿਲ੍ਹਾ ਪੱਧਰ ਦੇ ਉੱਤੇ ਪੱਕੇ ਮੋਰਚੇ ਲਗਾਏ ਜਾਣਗੇ। ਮੀਟਿੰਗ ਦੇ ਦੌਰਾਨ ਔਰਤਾਂ ਦੀ ਲਾਮਬੰਦੀ ਦੇ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਔਰਤਾਂ ਦੀ ਭਰਮੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਲਈ ਘਰ ਘਰ ਜਾ ਕੇ ਮੋਰਚੇ ਸੰਬੰਧੀ ਸੁਨੇਹਾ ਪਹੁੰਚਾਇਆ ਜਾਵੇ। ਇਸ ਮੌਕੇ ਪਿੰਡ ਇਕਾਈਆਂ ਦੇ ਪ੍ਰਧਾਨ, ਸਕੱਤਰ, ਸਰਗਰਮ ਬੁਲਾਰੇ, ਵਰਕਰ, ਕਿਸਾਨ, ਮਜ਼ਦੂਰ ਤੇ ਔਰਤਾਂ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਨੇ। ਦੂਸਰੇ ਪਾਸੇ ਪੰਜਾਬ ਦੇ ਵਿੱਚ ਕਾਂਗਰਸ ਸ਼ੁਰੂ ਕਰੇਗੀ ਬੱਸ ਯਾਤਰਾ ਤੇ 25 ਤੋਂ 30 ਵਿਧਾਨ ਸਭਾ ਹਲਕੇ ਕਵਰ ਕਰਨ ਦੀ ਤਿਆਰੀ ਜਿਹੜੀ ਕਰ ਦਿੱਤੀ ਹੈ ਤੇ ਕਹਿੰਦੇ ਨੇ ਕਿ ਪੰਜਾਬ ਕਾਂਗਰਸ ਦੇ ਅੰਦਰੂਨੀ ਜਿਹੜੇ ਨੇ ਮਾਮਲਿਆਂ ਦੇ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦੇ ਦਰਮਿਆਨ ਪਾਰਟੀ ਦੇ ਵੱਲੋਂ ਸੂਬੇ ਦੇ ਵਿੱਚ ਆਪਣੀ ਸਿਆਸੀ ਸਰਗਰਮੀ ਤੇਜ਼ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਇਸੇ ਕੜੀ ਦੇ ਤਹਿਤ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਰੈਲੀਆਂ, ਯਾਤਰਾਵਾਂ, ਹੋਰ ਸਾਰਾ ਕੁਝ ਇਹੀ ਚੱਲੇਗਾ ਜੀ। ਹੁਣ 4 ਮਹੀਨੇ ਰਹਿ ਗਏ। ਇਸੇ ਕੜੀ ਦੇ ਤਹਿਤ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਵਿੱਚ ਬੱਸ ਯਾਤਰਾ ਸ਼ੁਰੂ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਯਾਤਰਾ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਜਿਹੜੇ ਨੇ ਇੰਚਾਰਜ ਭੁਪੇਸ਼ ਬਘੇਲ ਵੱਲੋਂ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਤੇ ਭੁਪੇਸ਼ ਬਘੇਲ ਨੇ ਦੱਸਿਆ ਕਿ ਪੰਜਾਬ ਦੇ ਸਿਆਸੀ ਮਾਮਲਿਆਂ ਨੂੰ ਲੈ ਕੇ ਰਾਹੁਲ ਗਾਂਧੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਜਲਦੀ ਹੀ ਪੰਜਾਬ ਦੇ ਵਿੱਚ ਬੱਸ ਯਾਤਰਾ ਦੀ ਸ਼ੁਰੂਆਤ ਜਿਹੜੀ ਹੈ ਕੀਤੀ ਜਾਵੇਗੀ। ਉਨ੍ਹਾਂ ਸੰਕੇਤ ਦਿੱਤਾ ਕਿ ਅਗਲੇ ਹਫ਼ਤੇ ਤੋਂ ਹੀ ਪੰਜਾਬ ਯਾਤਰਾ ਸ਼ੁਰੂ ਹੋ ਸਕਦੀ ਹੈ। ਯਾਤਰਾ ਦੀ ਜਿਹੜੀ ਹੈ ਆਖਰੀ ਤਾਰੀਖ ਦਾ ਅਧਿਕਾਰਤ ਐਲਾਨ ਅਜੇ ਨਹੀਂ ਕੀਤਾ। ਭੁਪੇਸ਼ ਬਘੇਲ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਦੀ ਇਹ ਬੱਸ ਯਾਤਰਾ ਕਰੀਬ 135 ਕਿਲੋਮੀਟਰ ਲੰਬੀ ਹੋਏਗੀ ਤੇ ਇਸ ਦੇ ਦੌਰਾਨ ਕਿਹਾ ਬਾਤ ਹੈ ਜੀ ਭਾਈ ਕੰਮ ਕਰ ਲਓ, ਜਿਹੜੇ ਜਿਹੜੇ ਨਿਬੇੜਨੇ ਆ, 4 ਮਹੀਨੇ ਦਾ ਕੋਈ ਕੰਮ ਤੁਹਾਡਾ ਹੋਣਾ ਨਹੀਂ। ਯਾਤਰਾਵਾਂ ਹੀ ਦੇਖਣ ਨੂੰ ਮਿਲਣਗੀਆਂ, ਸਕਿਉਰਟੀਆਂ ਮਿਲਣਗੀਆਂ ਤੇ ਰੋਡ ਬੰਦ ਰਹਿਣਗੇ। 135 ਕਿਲੋਮੀਟਰ ਲੰਬੀ ਹੋਏਗੀ ਯਾਤਰਾ ਕਹਿੰਦੇ ਬੱਸ ਦੀ ਤੇ ਇਸ ਦੇ ਦੌਰਾਨ ਪੰਜਾਬ ਦੇ ਲਗਭਗ 25 ਤੋਂ 30 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਨ ਦੀ ਯੋਜਨਾ ਹੈ। ਯਾਤਰਾ ਨੂੰ ਪੰਜਾਬ ਦੇ ਤਿੰਨਾਂ ਖੇਤਰਾਂ ਮਾਝਾ, ਮਾਲਵਾ ਤੇ ਦੁਆਬਾ ਨਾਲ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸਦੇ ਨਾਲ ਪਾਰਟੀ ਦੇ ਵੱਲੋਂ ਸੂਬੇ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਆਪਣੀ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਤੇ ਲੋ ਦੋਸਤੋ, ਇਸ ਤਰ੍ਹਾਂ ਜੀ ਦੇਸ਼ ਤੇ ਆਪਣੀਆਂ ਕੇਂਦਰ ਦੀਆਂ ਖਬਰਾਂ ਪੰਜਾਬ ਦੀਆਂ ਤੇ ਅੱਗੇ ਆਪਾਂ ਵੱਧਦੇ ਹਾਂ ਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੀ ਚੱਲਦੇ ਹਾਂ, ਪਰ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਗਏ ਨੇ, ਉਹਨਾਂ ਦੀ ਬਾਤ ਪੁੱਛਦੇ ਹਾਂ, ਗੱਲਬਾਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘਿਆ ਜੀ,
1: ਹਾਲ ਚਾਲ ਦਾ ਕੀ ਦੱਸੀਏ ਜੀ। ਹਾਲ ਚਾਲ ਤੁਹਾਨੂੰ ਦੱਸੀਏ ਵੀ ਲਾਈਟ ਗਈ ਆ 3 ਘੰਟੇ ਤੋਂ
0: ਜੀ। ਹੁਣ ਲਾਈਟ ਗਈ ਆ ਜੀ, ਅੱਗੇ ਜਾ ਕੇ ਸੜਕਾਂ ਵੀ ਬੰਦ ਹੋਣ ਲੱਗੀਆਂ ਕਹਿੰਦੇ।
1: ਹਾਂਜੀ, ਉਹ ਤਾਂ 7 ਦਿਨ ਵਾਸਤੇ ਕਹਿੰਦੇ ਏਅਰਪੋਰਟ ਰੋਡ ਬੰਦ ਕਰ ਦੇਣੀ ਆ ਜੀ
0: ਜੀ,
1: ਚੰਡੀਗੜ੍ਹ ਵਾਲੀ
0: ਜੀ।
1: ਤੇ ਉਦਣ ਬਹਾਦਰ ਸਿੰਘ ਵੀਰ ਜੀ ਕਹਿੰਦੇ ਸੀ ਨਾ ਜੀ ਵੀ 1 ਦਿਨ ਦਾ ਬੰਦ ਆ, ਫੇਰ ਕੀ ਹੋ ਗਿਆ
0: ਜੀ?
1: ਇੱਥੇ ਸਰ ਆ ਕੇ ਦੇਖੋ, ਇੱਥੇ ਨਿਤ ਦਿਨ ਹੀ ਬੰਦ ਆ ਜੀ। ਉਧਰ ਤੁਸੀਂ ਦੱਸਿਆ ਤਾਂ ਹੈ ਕਲਮ ਛੋੜ ਹੜਤਾਲ ਹਾਂਜੀ, ਉਹ 27 ਤਰੀਕ ਨੂੰ ਮੁਲਾਜ਼ਮਾਂ ਦਾ ਬੰਦ
0: ਜੀ
1: ਹਾਂਜੀ, ਇੱਥੇ ਫੇਰ ਰੋਡਵੇਜ ਦਾ ਬੰਦ, ਇਹ ਸਾਰੇ ਬੰਦ ਚੱਲਦੇ ਹੀ ਰਹਿੰਦੇ ਕੰਟੀਨਿਊ ਹੀ ਆ ਜੀ
0: ਬਿਲਕੁਲ ਆ ਜੀ।
1: ਬਾਕੀ ਪਰ ਸਰਕਾਰ
0: ਜੀ
1: ਇਹ ਸਰਕਾਰ ਦੇ ਟੈਨਿਓਰ ਦੇ ਵਿੱਚ ਸਰ ਜਿੰਨਾ ਮਤਲਬ ਜਿਹੜਾ ਹੈਗਾ ਨਾ ਕੰਮ ਮਤਲਬ ਬੈਕਲੌਗ ਇਕੱਠਾ ਹੋਇਆ ਜੀ। ਤੁਸੀਂ ਦੇਖੋ ਆਰਸੀਆਂ ਦਾ ਕੰਮ, ਡਰਾਈਵਿੰਗ ਲਾਇਸੈਂਸਾਂ ਦਾ ਕੰਮ, ਉਹ ਕਿੰਨੇ ਕਿੰਨੇ ਪੈਂਡਿੰਗ ਪਏ ਰਹਿੰਦੇ। ਉਹ ਜਿਹੜੇ ਹੈਗੇ ਨਾ ਜੀ, ਜਿਹੜਾ ਕਿਸੇ ਬੰਦੇ ਨੇ ਡਰਾਈਵਿੰਗ ਲਾਇਸੈਂਸ ਜੇ ਬਣਵਾਉਣਾ ਹੋਵੇ ਨਾ ਜੀ, ਤੇ ਪਹਿਲਾਂ ਲਰਨਿੰਗ ਬਣਾਉਂਦੇ ਹੈਗੇ, 6 ਮਹੀਨੇ ਬਾਅਦ ਜਿਹੜਾ ਆ ਤੁਸੀਂ ਉਹ ਤੁਹਾਨੂੰ ਦੂਜਾ ਅਪਲਾਈ ਕਰਨਾ ਪੈਂਦਾ।
0: ਪੱਕਾ ਮਿਲਦਾ ਜੀ
1: ਉਹ 6 ਮਹੀਨੇ ਵਾਲੀ, ਹਾਂਜੀ 6 ਮਹੀਨੇ ਵਾਲੀ ਡੇਟ ਨਿਕਲਣੀ ਨੀ ਚਾਹੀਦੀ, ਉਹ ਤੋਂ ਪਹਿਲਾਂ ਪਹਿਲਾਂ ਅਪਲਾਈ ਹੋ ਜਾਣਾ ਚਾਹੀਦਾ ਜੀ।
0: ਹਾਂਜੀ
1: ਉਹ ਸਰ 2 ਮਹੀਨੇ ਇਹਨਾਂ ਦੀ, ਕਿਸੇ ਬੰਦੇ ਨੇ 4th ਮਹੀਨੇ ਜਾ ਕੇ ਤੇ ਅਪਲਾਈ ਕੀਤਾ, ਉਹਨੇ ਬੇਟੀ ਦਾ ਸੀਗਾ ਜੀ ਉਹਨਾਂ ਦਾ
0: ਜੀ,
1: ਉਹ 2 ਮਹੀਨੇ ਉਹਨਾਂ ਦੀ ਵੈਬਸਾਈਟ ਹੀ ਨੀ ਚੱਲੀ 3 ਮਹੀਨੇ
0: ਹਾਂਜੀ।
1: ਉਹ ਮੁੜ ਕੇ ਜਿਹੜਾ ਹੈਗਾ ਆ ਹੁਣ ਦੁਬਾਰਾ ਬਣਾਉਣਾ ਹੈਗਾ ਆ, ਤੇ ਦੁਬਾਰਾ ਬਣਨਾ ਆ ਪਹਿਲਾਂ ਫੇਰ ਲਰਨਿੰਗ ਵਾਲੀ ਪ੍ਰੋਸੈਸ ਹਾਂਜੀ। ਭਈ ਤੁਹਾਡੀ ਗਲਤੀ ਕਰਕੇ ਜਿਹੜਾ ਹੈਗਾ ਆ ਅਗਲੇ ਦਾ ਸਮਾਂ, ਅਗਲੇ ਨੇ ਆ ਕੇ ਰੋਜ਼ ਦਰਵਾਜ਼ਾ ਖੜਕਾਉਂਦਾ ਰਿਹਾ ਕਿ ਨਹੀਂ ਜੀ ਚੱਲੀ ਵੈਬਸਾਈਟ ਖਰਾਬ ਆ,
0: ਜਾਣਬੁੱਝ ਕੇ ਗਲਤੀ ਕੀਤੀ। ਇਹ ਦੇਖੋ ਫੀਸਾਂ ਜਿਹੜੀਆਂ ਨੇ ਉਹ ਕਿਤੇ ਨਾ ਸਰਕਾਰੀ ਖਾਤੇ ਚ ਜਾਣੀਆਂ ਨੇ, ਉਹ ਕਿਹੜਾ ਰਿਟਰਨ ਕਰਨੀਆਂ ਨੇ, ਖਰਚਾ ਵੀ ਤਾਂ ਚੱਲਣਾ
1: ਸਾਹਿਬ
0: ਜੀ।
1: ਬਿਲਕੁਲ ਤੁਸੀਂ ਠੀਕ ਕਹਿੰਦੇ ਹੋ, ਬਿਲਕੁਲ ਤੁਸੀਂ ਠੀਕ ਕਹਿੰਦੇ ਹੋ, ਪਰ ਪਬਲਿਕ ਤਾਂ ਹਰਾਸ ਹੁੰਦੀ ਆ ਨਾ ਜੀ। ਸਰਕਾਰਾਂ ਦਾ ਕੰਮ ਤਾਂ, ਸਰਕਾਰਾਂ ਲੋਕੀ ਚਾਹੁੰਦੇ ਹੈਗੇ ਆ ਕਿ ਉਹਨਾਂ ਦਾ ਜਿਹੜੀ ਆ ਈਜ਼ ਆਫ ਲਾਈਫ ਹੋਣੀ ਚਾਹੀਦੀ ਆ ਜੀ। ਜਦ ਦੀ ਸਾਡੀ ਸੈਂਟਰ ਸਰਕਾਰ ਆਈ ਹੈਗੀ ਆ ਜੀ, ਇਹਨਾਂ ਨੇ ਵੀ ਇਹੀ ਕੰਮ ਕੀਤਾ, ਲੋਕਾਂ ਨੂੰ ਲਾਈਨਾਂ ਜੀ ਖੜੇ ਰੱਖਿਆ ਜੀ। ਕਦੀ ਜਿਹੜਾ ਹੈਗਾ ਆ ਸਰ, ਬੈਂਕਿੰਗ ਸੈਕਟਰ ਏਡਾ ਵਧੀਆ ਚੱਲਦਾ ਸੀ, ਉਹਦਾ ਬੇੜਾ ਬਿਠਾ ਤਾ ਜੀ ਪਹਿਲਾਂ ਜੀ, ਵੀ ਮਿਨੀਮਮ ਬੈਂਕ ਬੈਲੈਂਸ ਰੱਖਣਾ ਜ਼ਰੂਰੀ ਕਰ ਦਿੱਤਾ। ਅੱਜ ਜਿਹੜਾ ਹੈਗਾ ਆ ਬੈਂਕ ਵਾਲੇ ਤੁਹਾਡੇ ਪੈਸੇ, ਤੁਹਾਡੀ ਜਿਹੜੀ ਆ ਸੇਵਿੰਗ ਦੇ ਵਿੱਚੋਂ ਪਤਾ ਨੀ ਕਿਹਦੇ ਕੱਟੀ ਜਾਂਦੇ ਆ ਜੀ, ਉਹ ਤੁਹਾਡੇ ਪੈਸੇ ਰੱਖਣ ਦੇ ਜਿਹੜੇ ਹੈਗੇ ਆ, ਉੱਥੇ ਪਹਿਲਾਂ ਇੰਟਰਸਟ ਦਿੰਦੇ ਹੁੰਦੇ ਸੀ, ਅੱਜ ਕੱਲ ਇੰਟਰਸਟ ਦੇ ਉੱਤੇ ਜਿਹੜਾ ਹੈਗਾ ਏਦਾਂ ਦੇ ਕੱਟ ਲਾਉਣੇ ਸ਼ੁਰੂ ਕੀਤੇ ਆ ਜੀ।
0: ਬਿਲਕੁਲ
1: ਫੈਸਿਲਿਟੀਆਂ ਤੁਹਾਨੂੰ ਦਿੰਦੇ ਆ ਪਹਿਲਾਂ ਜੀ, ਹਾਂ ਜੀ ਤੁਹਾਨੂੰ ਮੈਸੇਜਿੰਗ ਆਊਗੀ ਜੀ, ਫੇਰ ਮੈਸੇਜਿੰਗ ਦੇ ਵੀ ਪੈਸੇ ਕੱਟਣੇ ਸ਼ੁਰੂ ਕਰ ਦਿੱਤੇ ਜੀ। ਪਹਿਲਾਂ ਜਿਹੜੇ ਹੈਗੇ ਆ ਤੁਸੀਂ ਆ ਜਾਓ ਜੀ, ਡਿਜੀਟਲ ਆ ਜਾਓ ਜੀ, ਉਹ ਬਾਅਦ ਦੇ ਵਿੱਚ ਜਿਹੜਾ ਹੈਗਾ ਆ 3 ਟ੍ਰਾਂਜੈਕਸ਼ਨਾਂ ਜਿਹੜੀਆਂ ਹੈਗੀਆਂ ਹੋ ਜਾਂਦੀਆਂ, ਉਹ ਤੋਂ ਬਾਅਦ ਪੈਸੇ ਕੱਟਣੇ ਸ਼ੁਰੂ ਕਰ ਦਿੰਦੇ ਜੀ।
0: ਜੀ
1: ਮੀਨਿੰਗ ਦੇਅਰ ਬਾਈ ਕਿ ਸਰਕਾਰਾਂ ਨੇ ਲੋਕਾਂ ਨੂੰ ਲਾਈਨਾਂ ਚ ਹੀ ਰੱਖਿਆ, ਨੋਟਬੰਦੀ ਤੋਂ ਬਾਅਦ ਜਿਹੜਾ ਹੈਗਾ ਆ ਨਾ ਜੀ, ਬੰਦੇ ਸਟੇਬਲ ਹੋਏ ਹੀ ਨੀ ਜੀ।
0: ਜੀ
1: ਤੋ ਜਿੱਥੇ ਤੱਕ ਜਿਹੜਾ ਹੈਗਾ ਆ ਹੁਣ ਅੱਜ ਦੀਆਂ ਖਬਰਾਂ ਦਾ ਜੀ, ਪਹਿਲਾਂ ਸਾਰਿਆਂ ਨਾਲੋਂ ਜ਼ਿਆਦਾ ਜਿਹੜੀ ਵੱਡੀ
0: ਹਾਂਜੀ ਮੇਨ ਖਬਰ ਜਿਹੜੀ ਚੱਲਦੀ ਆ ਉਹਦੇ ਉੱਤੇ ਹੀ ਕਰਦੇ ਆ, ਫਿਰ ਮਹਿੰਗਾਈ ਦੇ ਉੱਤੇ ਥੋੜੀ ਗੱਲ ਕਰਦੇ ਆ। ਤੇ ਸੈਣੀ ਸਾਹਿਬ, ਜੋ ਹਾਲਾਤ ਬਣੇ ਨੇ ਅੱਜ ਕੱਲ ਪਟਿਆਲੇ ਦੇ ਵਿੱਚ, ਮਿਸਿਸ ਮਿਸ ਆਪਣੇ ਸੋਰੀ ਮਾਨ ਸਾਹਿਬ ਦੇ ਪਤਨੀ ਜਿਹੜੇ ਨੇ, ਉਹਨਾਂ ਨੇ ਬਿਆਨਬਾਜ਼ੀ ਕੀਤੀ ਹੈ ਜਾਂ ਸਪਸ਼ਟ ਕੀਤਾ ਕੁਝ ਗੱਲਾਂ ਨੂੰ, ਤਾਂ ਉਸ ਤੋਂ ਬਾਅਦ ਅੱਜ ਬਹੁਤ ਸਾਰੇ ਵੱਡੇ ਜਿਹੜੇ ਲੋਕ ਨੇ ਕਹਿੰਦੇ ਕਹਾਉਂਦੇ ਨੇ, ਪ੍ਰੈਸ ਦੇ ਵਿੱਚ ਵੀ ਆਪਣਾ ਪੂਰਾ ਰੱਖਦੇ ਨੇ ਜੀ, ਤੇ ਉਹਨਾਂ ਨੇ ਰਲ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਅੱਜ, ਤੇ ਕੀ ਹਾਲਾਤ ਇਹਦੇ ਵਿੱਚ ਚੈਲੰਜ ਜਿਹੜਾ ਆਪਣੇ ਗੁਰਪ੍ਰੀਤ ਮਾਨ ਉਹਨਾਂ ਨੇ ਕੀਤਾ ਸੀ, ਤਾਂ ਹੁਣ ਕੀ ਪੁੱਠੀ ਚਾਲ ਕਿਤੇ ਚੱਲਦੀ ਨਜ਼ਰ ਤਾਂ ਨਹੀਂ ਆਉਂਦੀ ਜੀ?
1: ਮਹਾਰਾਜ ਸਾਹਿਬ, ਜਦ ਤੱਕ ਬੰਦਾ ਕੁਰਸੀ ਤੇ ਹੁੰਦਾ ਤਦ ਤੱਕ ਜਿਹੜਾ ਹੈਗਾ ਕੁਛ ਨਹੀਂ ਹੁੰਦਾ ਜੀ।
0: ਜੀ
1: ਉਦੋਂ ਤੱਕ ਬੰਦਾ ਸੋਚਦਾ ਮੈਂ ਜੋ ਕਰ ਰਿਹਾ ਮੈਂ ਹੀ ਸਹੀ ਆ ਜੀ।
0: ਜੀ
1: ਐਕਚੁਲੀ ਸਰ, ਅਨਪੜ੍ਹਤਾ ਜਿਹੜੀ ਆ ਨਾ, ਇਹ ਵੀ ਇੱਕ ਗਹਿਣਾ ਹੀ ਹੁੰਦਾ
0: ਜੀ।
1: ਇਹ ਹੈਗੇ ਪੜ੍ਹੇ ਲਿਖੇ ਅਨਪੜ੍ਹ
0: ਜੀ
1: ਸਰ। ਇਹਨਾਂ ਨੇ ਜਿੱਦਾਂ ਹੀ ਜਸਟਿਸ ਰਣਜੀਤ ਸਿੰਘ ਹੁਣਾਂ ਨੇ, ਡਾਕਟਰ ਪਿਆਰਾ ਲਾਲ ਗਰਗ ਜੀ ਹਾਂਜੀ, ਰਾਜਵਿੰਦਰ ਸਿੰਘ ਬੈਂਸ ਹਾਂਜੀ ਤੇ ਮਾਲੀ ਸਾਹਿਬ, ਇਹਨਾਂ ਸਾਰਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਨਾ ਜੀ। ਇਹਨਾਂ ਨੇ ਉਹ ਤੋਂ ਬਾਅਦ ਇਮੀਡੀਏਟਲੀ ਇੱਕ ਨੋਟਿਸ ਜਿਹੜਾ ਹੈਗਾ ਆ, ਤੇ ਖਰੜ ਦੀ ਕੋਈ ਐਡਵੋਕੇਟ ਆ ਉਹਦੇ ਰਾਹੀਂ ਉਹ ਜਿਹੜਾ ਹੈਗਾ ਆ ਮੀਡੀਆ ਦੇ ਵਿੱਚ ਜਾਰੀ ਕਰ ਦਿੱਤਾ
0: ਡੀਡੀ
1: ਜਸਟਿਸ ਹਾਂਜੀ ਜਸਟਿਸ ਰਣਜੀਤ ਸਿੰਘ ਹੁਣਾਂ ਨੂੰ ਤਾਂ ਜੇ ਨੋਟਿਸ ਉਹ ਮਿਲਿਆ ਨੀ
0: ਜੀ।
1: ਔਰ ਦੇਖੋ ਕਿੱਦਾਂ ਗੁਮਰਾਹ ਕੁਨ ਸਟੇਟਮੈਂਟਾਂ ਕਿੱਦਾਂ ਦਿੰਦੇ ਹੈਗੇ ਆ ਜੀ। ਉਹ ਨੋਟਿਸ ਜਿਹੜਾ ਹੈਗਾ ਆ ਉਹ ਡੀਡੀ ਦੂਰਦਰਸ਼ਨ ਦੇ ਜਿਹੜਾ ਹੈਗਾ ਆ ਉਹ ਪ੍ਰੋਗਰਾਮ ਦਾ ਐਂਕਰ ਆ ਉਹਨੂੰ ਦਿੱਤਾ
0: ਜੀ
1: ਹਾਂਜੀ। ਨਾਲ ਉਹਨਾਂ ਵਿੱਚ ਪਾਰਟੀ ਨੰਬਰ 2 ਜਿਹੜਾ ਹੈਗਾ ਆ ਜਸਟਿਸ ਰਣਜੀਤ ਸਿੰਘ ਨੂੰ ਬਣਾਇਆ,
0: ਸ਼੍ਰੀ ਲਿਖ ਦਿੱਤਾ ਜੀ, ਜਸਟਿਸ ਵੀ ਨਹੀਂ ਲਿਖਿਆ।
1: ਉਹੀ ਮੈਂ ਅਨਪੜ੍ਹਤਾ ਦੀ ਗੱਲ ਕਰਨ ਲੱਗਾ, ਪੜ੍ਹੇ ਲਿਖੇ ਅਨਪੜ੍ਹ ਸਰ, ਜਿਹੜੇ ਬੰਦੇ ਜਿਹੜੇ ਇਹੋ ਜਿਹੀ ਪੋਸਟ, ਕੁਛ ਇੱਕ ਡੈਜ਼ਿਗਨੇਸ਼ਨ ਜਿਹੜੇ ਹੁੰਦੇ ਆ ਨਾ ਜੀ, ਉਹ ਜਦੋਂ ਲੱਗ ਜਾਂਦੇ ਹੈਗੇ ਆ ਫਾਰ ਲਾਈਫ ਟਾਈਮ, ਜਿਹੜੇ ਹੈਗੇ ਉਹ ਤੁਹਾਡੇ ਨਾਂ ਨਾਲ ਚੱਲਦੇ ਆ
0: ਜੀ।
1: ਆਰਮੀ ਦੇ ਜਿਹੜੇ ਹੈਗੇ ਆ, ਜਦੋਂ ਪਰਮਾਨੈਂਟ ਕਮਿਸ਼ਨ ਮਿਲ ਜਾਂਦਾ ਨਾ ਜੀ, ਉਦੋਂ ਉਹ ਬੰਦਾ ਜਿਸ ਵੀ ਪੋਸਟ ਤੋਂ ਆਵੇ ਉਹਦੇ ਨਾਂ ਨਾਲ, ਜਿੱਦਾਂ ਕਰਨਲ ਆਇਆ ਕੋਈ ਤੇ ਕਰਨਲ ਆਊਗਾ ਤੇ ਉਹਦਾ ਨਾਂ ਕਰਨਲ ਹੀ ਆਊਗਾ, ਕਰਨਲ ਨਵਦੀਪ ਸਿੰਘ ਕਰਨਲ ਹੈ ਜੀ, ਤੇ ਮੇਜਰ ਮੇਜਰ ਜਨਰਲ ਨਵਦੀਪ ਸਿੰਘ ਏਦਾਂ ਆਊਗਾ ਜੀ। ਉਹ ਬ੍ਰੈਕਟ ਦੇ ਵਿੱਚ ਐਕਸ ਲਿਖਿਆ ਆਇਆ ਹੁੰਦਾ, ਬਟ ਉਹ ਨਾਂ ਦੇ ਨਾਲ ਕੈਰੀ ਕੀਤਾ ਜਾਂਦਾ ਜੀ। ਹਾਂਜੀ, ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਸਰ, ਜਸਟਿਸ ਜਦੋਂ ਨਾਲ ਲੱਗ ਜਾਂਦਾ ਹੈਗਾ ਆ, ਜਦੋਂ ਜਸਟਿਸ ਬੋਲਣਾ ਵੀ ਆ ਨਾ, ਰਿਟਾਇਰਡ ਬਾਅਦ ਤੁਸੀਂ ਬੋਲ ਸਕਦੇ ਆ ਜੇ ਉਹ ਬ੍ਰੈਕਟ ਚ ਲਿਖਿਆ ਜਾਂਦਾ, ਪਰ ਜਿੱਥੇ ਵੀ ਉਹਨਾਂ ਦਾ ਨਾਂ ਲਿਖਿਆ ਜਾਊਗਾ ਉਹ ਜਸਟਿਸ ਰਣਜੀਤ ਸਿੰਘ ਲਿਖਿਆ ਜਾਊਗਾ ਜੀ।
0: ਬਿਲਕੁਲ,
1: ਤੇ ਮੈਨੂੰ ਅਫਸੋਸ ਹੈਗਾ ਆ ਕਿ ਵਕੀਲ ਸਾਹਿਬ ਨੇ ਵੀ ਜਿਹੜਾ ਹੈਗਾ ਆ ਉੱਥੇ ਰਣਜੀਤ ਸਿੰਘ ਲਿਖ ਦਿੱਤਾ ਕੱਲਾ, ਔਰ ਇਹਨਾਂ ਨੇ, ਕਿਉਂਕਿ ਇਹਨਾਂ ਦੀ ਇਹ ਮੋਟਿਵ ਸੀਗਾ ਬਿਹਾਈਂਡ ਦਿਸ, ਕਿ ਇਹਨਾਂ ਨੇ ਨਾ ਜੀ ਉਸ ਚੀਜ਼ ਨੂੰ ਸੁਖਪਾਲ ਖਹਿਰੇ ਨਾਲ ਲਿੰਕ ਕਰਕੇ, ਵੀ ਉਹ ਸੁਖਪਾਲ ਖਹਿਰੇ ਦਾ ਜੀਜਾ ਆ, ਸੁਖਪਾਲ ਖਹਿਰਾ ਅਪੋਜੀਸ਼ਨ ਲੀਡਰ ਆ ਜੀ, ਉਹਦੇ ਕਰਕੇ ਪੋਲੀਟੀਕਲੀ ਮੋਟੀਵੇਟਡ ਜਿਹੜਾ ਆ ਐਲੀਗੇਸ਼ਨ ਆ ਜੀ।
0: ਨਹੀਂ ਇੱਦਾਂ ਤਾਂ ਮਾਨ ਸਾਹਿਬ ਸੀ, ਮਾਨ ਸਾਹਿਬ ਦੀ ਪਤਨੀ ਵੀ ਆ ਜੀ, ਫਿਰ ਉਹ ਵੀ ਤਾਂ ਮੁੱਦਾ ਚੱਕ ਹੋਏਗਾ ਆ ਜੀ।
1: ਅਰੇ ਸਾਹਿਬ, ਕਾਨੂੰਨ ਇਹ ਕਹਿੰਦਾ ਹੈਗਾ ਸਰ, ਕਾਨੂੰਨ ਇਹ ਕਹਿੰਦਾ ਹੈਗਾ ਜੀ, ਜਿੱਥੇ ਜੋ ਨੋਟਿਸ ਦੀ ਇਬਾਰਤ ਹੈਗੀ ਆ ਉਹਦੇ ਵਿੱਚੋਂ ਜਿਹੜਾ ਆ ਵੀ ਹਾਂਜੀ ਤੁਸੀਂ ਇੱਕ ਡਿਫੇਮੇਟਰੀ ਐਲੀਗੇਸ਼ਨ ਲਗਾਇਆ ਜੀ, ਪਹਿਲੀ ਗੱਲ ਤਾਂ ਉਹ ਐਲੀਗੇਸ਼ਨ ਉਹਨਾਂ ਨੇ ਨਹੀਂ ਲਾਇਆ ਜੀ, ਉਹ ਇੱਕ ਜਜਮੈਂਟ ਦਾ ਪਾਰਟ ਸੀਗਾ ਜਿਹਨੂੰ ਉਹਨਾਂ ਨੇ ਐਕਸਪੋਜ਼ ਕੀਤਾ ਬਾਹਰ।
0: ਬਿਲਕੁਲ
1: ਹਾਂਜੀ,
0: ਟਿੱਪਣੀ ਕੀਤੀ।
1: ਦੂਜੀ ਚੀਜ਼ ਜਿਹੜੀ ਦੂਜੀ ਚੀਜ਼ ਹੈਗੀ ਆ, ਨਥਿੰਗ ਇਜ਼ ਡਿਫੇਮੇਸ਼ਨ ਇਫ ਇਟ ਇਜ਼ ਨਥਿੰਗ, ਨੋ ਐਲੀਗੇਸ਼ਨ ਇਜ਼ ਡਿਫੇਮੇਸ਼ਨ ਇਫ ਦੀ ਐਲੀਗੇਸ਼ਨ ਇਜ਼ ਲੈਵਲਡ ਇਨ ਗੁੱਡ ਫੇਥ। ਹਾਂਜੀ, ਉਹ ਡੈਫੀਨੇਸ਼ਨ ਦੇ ਵਿੱਚ ਐਗਜ਼ੰਪਸ਼ਨ ਆਉਂਦੀਆਂ ਉਹਦੀਆਂ, ਜਿਹੜੀਆਂ ਅੱਠ ਐਗਜ਼ੰਪਸ਼ਨ ਆ ਜੀ ਉਹਦੀਆਂ
0: ਜੀ,
1: ਡਿਫੇਮੇਸ਼ਨ ਦੀ ਜਿੱਥੇ ਡੈਫੀਨੇਸ਼ਨ ਆ ਉੱਥੇ ਕਿੱਥੇ ਕਿੱਥੇ ਜਿਹੜਾ ਹੈਗਾ ਆ ਵੀ ਤੁਸੀਂ ਕਿੱਦਾਂ ਕਿੱਦਾਂ ਜਿਹੜਾ ਆ ਉਹਦੀਆਂ ਉਹ ਐਕਸੈਪਸ਼ਨ ਕਿਹੜੀਆਂ ਕਿਹੜੀਆਂ ਹੈਗੀਆਂ ਜੀ ਉਹਦੇ ਵਿੱਚ, ਵੀ ਗੁੱਡ ਫੇਥ ਦੇ ਵਿੱਚ ਕੋਈ ਗੱਲ ਕਹੀ ਗਈ ਹੋਵੇ ਉਹ ਵੀ ਡਿਫੇਮੇਸ਼ਨ ਨੀ ਹੈਗਾ ਜੀ, ਕੋਈ ਐਲੀਗੇਸ਼ਨ ਜਿਹੜਾ ਹੈਗਾ ਆ ਟੂ ਮਤਲਬ ਜਿਹੜਾ ਆ ਇਨ ਪਬਲਿਕ ਇੰਟਰਸਟ ਜਿਹੜਾ ਕਿਹਾ ਗਿਆ ਹੋਵੇ ਉਹ ਵੀ ਜਿਹੜਾ ਆ ਉਹ ਡਿਫੇਮੇਸ਼ਨ ਨੀ ਬਣਦੀ ਜੀ। ਉਹਨਾਂ ਨੇ ਵੀ ਇਸੇ ਕਰਕੇ ਚੈਲੰਜ ਕੀਤਾ ਹੈਗਾ ਆ ਵੀ ਅਸੀਂ ਤੇਰੇ ਨੋਟਿਸ ਦਾ ਜਵਾਬ ਨੀ ਦੇਣਾ, ਅਸੀਂ ਤੇਰੇ ਕੇਸ ਦੀ ਉਡੀਕ ਕਰਾਂਗੇ, ਵੀ ਕੇਸ ਕਰ ਤੂੰ, ਫਿਰ ਸਾਨੂੰ ਪਤਾ ਲੱਗਿਆ ਅਸੀਂ ਤੈਨੂੰ ਜਿਹੜਾ ਆ ਕੋਰਟ ਦੇ ਵਿੱਚ ਹੀ ਦੱਸੀਏ ਵੀ ਕਿੱਥੇ ਕਿੱਥੇ ਕਿੱਦਾਂ ਕਿੱਦਾਂ, ਕਿਉਂਕਿ ਉਹ ਕਹਿੰਦੇ ਸਾਡੇ ਕੋਲ ਮੋਰ ਦੈਨ ਸਫੀਸ਼ੀਐਂਟ ਐਵੀਡੈਂਸ ਹੈਗਾ
0: ਜੀ,
1: ਜਾਣੀ ਕਿ ਜਿਹੜੀ ਇੱਜ਼ਤ ਗਹਤਕ ਨਹੀਂ ਹੋਈ ਨਾ ਉਹ ਫਿਰ ਪੂਰੀ ਤਰ੍ਹਾਂ ਹੀ ਹੋਊਗੀ ਜੀ।
0: ਬਿਲਕੁਲ,
1: ਜੇ ਕੋਈ ਲਿਟੀਗੇਸ਼ਨ ਦੇ ਵਿੱਚ ਪੈਣਗੇ ਤੇ
0: ਜੀ,
1: ਬਾਕੀ ਉਹਨਾਂ ਨੇ ਵੀ ਸਾਰੀ ਜ਼ਿੰਦਗੀ ਜਿਹੜਾ ਹੈਗਾ ਆ ਮੁਕੱਦਮੇ ਹੀ ਦੇਖੇ ਹੈਗੇ ਆ, ਤੁਹਾਨੂੰ ਪਤਾ ਨੀ, ਤੁਸੀਂ ਪਤਾ ਨੀ ਕਿੱਥੋਂ ਕਾਨੂੰਨ ਪੜ੍ਹ ਕੇ ਆ ਗਏ ਹੈਗੇ ਆ ਜੀ, ਕਈ ਜਸਟਿਸ ਦੇ ਨਾਂ ਨਾਲ ਜਿਹੜਾ ਹੈਗਾ ਆ ਉਹਨੂੰ ਕੱਲਾ ਰਣਜੀਤ ਸਿੰਘ ਕਹਿਣ ਦੇ ਨਾਲ ਉਹਨਾਂ ਦਾ ਰੁਤਬਾ ਘੱਟ ਨਹੀਂ ਜਾਂਦਾ
0: ਜੀ।
1: ਹਾਂਜੀ, ਸੋ ਇਸ ਕਰਕੇ ਜਿਹੜਾ ਆ ਉਹ ਚੀਜ਼ ਮੈਨੂੰ ਡੈਰੋਗੇਟਰੀ ਲੱਗੀ ਬਹੁਤ ਜ਼ਿਆਦਾ, ਮੇਰਾ ਮਨ ਨੂੰ ਠੇਸ ਲੱਗੀ ਵੀ ਇਹਨਾਂ ਲੋਕਾਂ ਨੂੰ ਪਤਾ ਹੀ ਨੀ ਹੈਗਾ ਵੀ ਭਾਈ ਇਹ ਜਿਹੜੇ ਆ ਕੁਛ ਇੱਕ ਜਿਹੜੇ ਆ ਚੀਜ਼ਾਂ ਜਿਹੜੀਆਂ ਅਚੀਵ ਕੀਤੀਆਂ ਜਾਂਦੀਆਂ ਜ਼ਿੰਦਗੀ ਚ ਉਹ ਨਾਲ ਫਾਰ ਲਾਈਫ ਕੈਰੀ ਕੀਤੀਆਂ ਜਾਂਦੀਆਂ ਹੁੰਦੀਆਂ।
0: ਬਿਲਕੁਲ,
1: ਉਹਨਾਂ ਨੂੰ ਐਡਰੈਸ ਕਰਨ ਲੱਗਿਆ ਉਹਨਾਂ ਦਾ। ਦੂਜੀ ਗੱਲ ਇਹ, ਦੁਸ਼ਮਣ ਨੂੰ ਵੀ ਐਡਰੈਸ ਕਰਨਾ ਹੋਵੇ ਨਾ ਜੀ, ਕਦੀ ਵੀ ਰਿਸਪੈਕਟੇਬਲ ਮੈਨਰ ਦੇ ਵਿੱਚ ਤੁਸੀਂ ਕਰੋ ਨਾ ਜੀ, ਸਤਿਕਾਰ ਨਾਲ ਬੁਲਾਓ ਨਾ ਤੇ ਦੁਸ਼ਮਣੀ ਘਟਦੀ ਆ ਜੀ।
0: ਜੀ,
1: ਤੁਸੀਂ ਖਹਿਰਾ ਸਾਹਿਬ ਦੇ ਨਾਲ ਜਿਹੜਾ ਹੈਗਾ ਆ ਉਹ ਵਿਧਾਇਕ ਹੈਗੇ ਆ, ਉਹਨਾਂ ਦੀ ਆਪਣੀ ਰਾਜਨੀਤੀ ਹੈਗੀ ਆ, ਅੱਜ ਤੱਕ ਜਿਹੜਾ ਆ ਕਦੀ ਖਹਿਰਾ ਸਾਹਿਬ ਨੇ ਉਹਨਾਂ ਦੇ ਨਾਂ ਦਾ ਨਾਲ ਜਿਹੜਾ ਹੈਗਾ ਆ ਉਹ ਕੋਈ ਮਤਲਬ ਕੋਈ ਬੈਨੀਫਿਟ ਨੀ ਲਿਆ।
0: ਉਹ ਤਾਂ ਇੰਨੇ ਕੇਸਾਂ ਦੇ ਵਿੱਚ ਉਲਝੇ ਰਹੇ ਆ ਤਾਂ ਵੀ ਨਹੀਂ ਉਹਨਾਂ ਦਾ ਜ਼ਿਕਰ ਕਦੇ ਕੀਤਾ, ਉਹਨਾਂ ਨੇ ਆਪਣੇ ਬੇਟੇ ਦਾ ਜ਼ਰੂਰ ਕਰਦੇ ਰਹੇ ਨੇ ਪਰ ਇਹਨਾਂ ਦਾ ਤਾਂ ਜ਼ਿਕਰ ਹੀ ਨਹੀਂ ਕਦੇ ਕੀਤਾ ਉਹਨਾਂ ਨੇ ਜੀ।
1: ਸਰ ਨਹੀਂ ਕਰ ਸਕਦੇ ਜੀ, ਨਹੀਂ ਕਰ ਸਕਦੇ, ਤੁਹਾਨੂੰ ਸਾਨੂੰ ਮੈਨੂੰ ਪਤਾ ਨਾ ਇਸ ਪੇਸ਼ੇ ਦੀਆਂ ਲਿਮਿਟੇਸ਼ਨ ਕੀ ਹੁੰਦੀਆਂ ਹੈਗੀਆਂ ਜੀ। ਹਾਂਜੀ,
0: ਬੈਨੀਫਿਟ ਨਹੀਂ ਲੈ ਸਕਦੇ ਆਪਣਾ ਪਰਿਵਾਰਕ ਇਹਨਾਂ
1: ਚੀਜ਼ਾਂ ਦਾ। ਨਾ ਨਾ ਨਾ ਨਾ, ਸੋ ਇਸ ਕਰਕੇ ਪਤਾ ਨਹੀਂ ਇਹ ਕੀ ਸੋਚਦੇ ਹੈਗੇ ਆ ਜੀ, ਕਿੱਦਾਂ ਉਸ ਚੀਜ਼ ਇਹ ਗੁੱਡ ਫੇਥ ਦੇ ਵਿੱਚ ਲਾਇਆ ਗਿਆ ਜਾਂ ਪਬਲਿਕ ਇੰਟਰਸਟ ਦੇ ਵਿੱਚ ਲਾਇਆ ਗਿਆ। ਹੁਣ ਇਹਦੇ ਵਿੱਚ ਸਟੋਰੀ ਬਿਹਾਈਂਡ ਦਿਸ ਕੀ ਹੈਗੀ ਆ ਜੀ, ਉਹ ਇਹ ਆ ਕਿ ਇੱਕ ਜਿਹੜੀ ਆ ਵੀ ਰੇਪ ਵਿਕਟਿਮ ਦੇ ਬਾਪ ਨੇ ਉੱਥੇ ਕੋਰਟ ਦੇ ਵਿੱਚ ਰਿਟ ਫਾਈਲ ਕੀਤੀ
0: ਜੀ,
1: ਉਹਨੇ ਐਲੀਗੇਸ਼ਨ ਲਗਾਏ ਕਿ ਮੁਲਜ਼ਮ ਜਿਹੜਾ ਹੈਗਾ ਆ ਜੀ ਉਹਦੇ ਖਿਲਾਫ਼ ਕਾਰਵਾਈ ਨਹੀਂ ਹੁੰਦੀ ਪਈ
0: ਜੀ,
1: ਕਿਉਂਕਿ ਮੁਲਜ਼ਮ ਦੇ ਕੁਛ ਇੱਕ ਦੇੜੇ ਦੇ ਬੰਦੇ ਜਿਹੜੇ ਹੈਗੇ ਆ ਉਹ ਇੱਕ ਇਹਨਾਂ ਮਾਨ ਸਾਹਿਬ ਦੇ ਜਿਹੜੇ ਹੈਗੇ ਆ ਰੈਲੇਟਿਵ ਉਹਨਾਂ ਨੂੰ ਜਾਣਦੇ ਆ ਜੀ, ਔਰ ਉਹਨਾਂ ਨੇ ਉਹਨਾਂ ਰਾਹੀਂ ਜਿਹੜੀ ਆ ਇੱਕ ਡੀਲ ਹੋ ਰਹੀ ਹੈਗੀ ਆ ਜੀ 4-5 ਕਰੋੜ ਰੁਪਏ ਦੇ ਵਿੱਚ ਤੇ ਮੁਲਜ਼ਮ ਦੇ ਖਿਲਾਫ ਜਿਹੜੀ ਐਫ ਆਈ ਆਰ ਆ ਉਹ ਕੁਐਸ਼ ਹੋਣ ਜਾ ਰਹੀ ਹੈਗੀ ਆ ਜੀ ਤੇ ਸਾਡੇ ਕੇਸ ਦੀ ਇਨਕੁਆਇਰੀ ਸੀ ਬੀ ਆਈ ਤੋਂ ਕਰਵਾ ਲਈ ਜਾਏ
0: ਜੀ।
1: ਮਜ਼ੇ ਦੀ ਗੱਲ ਇਹ ਹੈਗੀ ਆ ਕਿ ਉਹ ਤਾਂ ਇੱਕ ਮਤਲਬ ਉਹਨਾਂ ਬੰਦਿਆਂ ਨੂੰ ਕਹਿੰਦੇ ਵੀ ਭਾਈ ਉਹਨਾਂ ਨੂੰ ਪਨਿਸ਼ ਹੋਣੇ ਚਾਹੀਦੇ ਹੈਗੇ ਆ ਉਹਨਾਂ ਦੇ ਖਿਲਾਫ਼ ਕਾਰਵਾਈ ਨੀ ਹੋ ਰਹੀ ਜੀ
0: ਜੀ।
1: ਉਧਰੋਂ ਕਾਊਂਟਰ ਦੇ ਉੱਤੇ ਮੁਲਜ਼ਮ ਦਾ ਦੋਸਤ ਵੀ ਇਹ ਐਲੀਗੇਸ਼ਨ ਲਾਂਦਾ ਜੀ ਕਿ ਸਾਡੇ ਕੋਲੋਂ ਜਿਹੜਾ ਹੈਗਾ ਆ ਵੀ ਏਦਾਂ ਕਰਕੇ ਇਹਨਾਂ ਦੇ ਰਿਸ਼ਤੇਦਾਰ ਰਾਹੀਂ ਮੈਨੂੰ ਉਹਨੇ ਤਾਂ ਜੀ ਮਤਲਬ ਕਲਿੱਪਾਂ ਜਾਰੀ ਕੀਤੀਆਂ ਹੈਗੀਆਂ ਜੀ ਵਿੱਚ
0: ਜੀ
1: ਪਟੀਸ਼ਨ ਦੇ ਵਿੱਚ ਨਾਲ ਲਾਈਆਂ ਉਹਨਾਂ ਨੇ ਤੇ ਏਦਾਂ ਉਹਨਾਂ ਨੇ ਜਿੱਦਾਂ ਫੋਟੋ ਫੋਨ ਦੇ ਉੱਤੋਂ ਜਿੱਦਾਂ ਉਹਨਾਂ ਨੇ ਹਾਂਜੀ ਵੀ ਫੋਨ ਤੇ ਗੱਲ ਕਰ ਜਿੱਦਾਂ ਵੀ ਗੱਲ ਕਰਦੇ ਕਰਦੇ ਨੇ ਜਿੱਦਾਂ ਵੀਡੀਓ ਆਨ ਕਰਦੀ ਨਾ ਜੀ ਕੋਲ ਬੈਠੇ ਆ ਵੀ ਮਾਨ ਸਾਹਿਬ ਦੇ ਵਾਈਫ ਵੀ ਕੋਲ ਬੈਠੇ ਉਹ ਬੰਦੇ ਨੇ ਕੀ ਕੀਤਾ ਦੂਜੇ ਮੋਬਾਈਲ ਨੇ ਫੋਟੋ ਖਿੱਚ ਲਈ ਉੱਥੋਂ।
0: ਅੱਛਾ ਜੀ ਕਿਆ ਬਾਤ।
1: ਹਾਂਜੀ ਉਹਨੇ ਮਤਲਬ ਦੂਜੇ ਮੋਬਾਈਲ ਨਾਲ ਇਕਦਮ ਫੋਟੋ ਖਿੱਚ ਲਈ ਤੇ ਉਹ ਮਤਲਬ ਜਿਹੜਾ ਹੈਗਾ ਉਹਨਾਂ ਨੇ ਸਬੂਤ ਲਾਏ ਆ ਜੀ ਸਾਰੇ। ਉਹ ਤੋਂ ਬਾਅਦ ਜਿਹੜਾ ਹੈਗਾ ਵੀ ਉਹ ਬੰਦਾ ਇਨਫਲੂਐਂਸ ਤਾਂ ਕਰ ਰਿਹਾ ਸੀ ਨਾ ਹੁਣ ਪਤਾ ਨੀ ਗੋਡ ਨੋਜ਼ ਕਿ ਮਾਨ ਸਾਹਿਬ ਦੀ ਵਾਈਫ ਬਿਲਕੁਲ ਵੀ ਠੀਕ ਹੋ ਸਕਦੇ ਹੈਗੇ ਆ ਵੀ ਉਹਨਾਂ ਨੂੰ ਕੁਛ ਪਤਾ ਹੀ ਨਾ ਹੋਵੇ ਹੋ ਸਕਦਾ ਹਾਂਜੀ ਤੇ ਬਟ ਇਹ ਹੈਗਾ ਆ ਕਿ ਉਸ ਰਿਸ਼ਤੇਦਾਰ ਨੇ ਉਹਨਾਂ ਦਾ ਨਾਮ ਵਰਤਣ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈਗੀ ਆ ਜੀ ਜਾਂ ਖੁਦ ਇਨਵੋਲਵ ਵੀ ਹੋ ਸਕਦੇ ਹੈਗੇ ਆ ਜੀ
0: ਸੋ
1: ਇਸ ਕਰਕੇ ਇਹ ਚੀਜ਼ਾਂ ਨੂੰ ਜਦ ਤੱਕ ਜਾਂ ਤਾਂ ਇਹ ਚੀਜ਼ਾਂ ਜਿਹੜੀਆਂ ਡਿਟੇਲ ਇਨਕੁਆਇਰੀ ਮੰਗਦੀਆਂ ਹੈਗੀਆਂ ਹੁਣ ਮਾਨ ਸਾਹਿਬ ਜਾਂ ਤਾਂ ਜਿਹੜਾ ਹੈਗਾ ਆ ਹੌਸਲਾ ਦਿਖਾਉਂਦੇ ਇੱਥੇ ਤਾਂ ਰੇਲ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ ਤੇ ਰੇਲ ਮੰਤਰੀ ਸ਼ਾਸਤਰੀ ਜੀ ਨੇ ਅਸਤੀਫਾ ਦੇ ਦਿੱਤਾ ਸੀ ਤੁਹਾਡੀ ਤਾਂ ਵਾਈਫ ਤੇ ਐਲੀਗੇਸ਼ਨ ਲੱਗਾ ਹੈਗਾ ਆ ਜਾਂ ਤਾਂ ਇਨਕੁਆਇਰੀ ਮਾਰਕ ਕਰੋ ਜੀ
0: ਹਾਂਜੀ
1: ਤੇ ਕਲੀਨ ਚਿੱਟ ਦਵਾਓ ਜਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੋ ਜੀ
0: ਜੇ
1: ਘਰ ਦਾ ਕੀ ਐਲੀਗੇਸ਼ਨ ਆ ਗਏ ਤੇ ਫੇਰ ਉਸ ਚੀਜ਼ ਨੂੰ ਤਾਂ ਸਰ ਸੋਚਣਾ ਚਾਹੀਦਾ ਨਾ ਜੀ।
0: ਪਰ ਇਹਦੇ ਵਿੱਚ ਸੈਣੀ ਸਾਹਿਬ ਜਿਵੇਂ ਡੀਜੀਪੀ ਉਹਨਾਂ ਦਾ ਰੋਲ ਹੈਗਾ ਉਹ ਪਿਛਲੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਕਾਰਵਾਈ ਕਰਨ ਜਾਂ ਐਫ ਆਈ ਆਰ ਦੀ ਗੱਲ ਕੀਤੀ ਗਈ ਸੀ ਪਰ ਕੋਈ ਐਕਸ਼ਨ ਨਹੀਂ ਹੋਇਆ ਸਮਾਂ ਵੀ ਤਕਰੀਬਨ ਹਫ਼ਤੇ ਤੋਂ ਉੱਪਰ ਟੱਪ ਹੀ ਗਿਆ ਪਰ ਹੁਣ ਜਿਹੜਾ ਇਹਦੇ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਜਿਹੜੇ ਕਮਿਸ਼ਨ ਨੇ ਉਹਨਾਂ ਨੇ ਜ਼ਰੂਰ ਇਹ ਗੱਲ ਕਹਿ ਦਿੱਤੀ ਹੈ ਕਿ ਪੰਜਾਬ ਦੇ ਮੁੱਖ ਸਕੱਤਰ ਤੇ ਡੀਜੀਪੀ ਨੂੰ 2 ਹਫ਼ਤਿਆਂ ਦੇ ਵਿੱਚ ਜਿਹੜਾ ਇਸ ਜੋ ਸੰਬੰਧੀ ਕਾਰਵਾਈ ਹੈ ਉਹਦੀ ਰਿਪੋਰਟ ਸੌਂਪਣ ਜੀ ਕੀਤਾ ਗਿਆ ਤੁਸੀਂ
1: ਮਹਾਰਾਜ ਸਾਹਿਬ ਬੇਨਤੀ ਇਹ ਹੈਗੀ ਆ ਕਿ 2 ਹਫ਼ਤਿਆਂ ਦੇ ਵਿੱਚ ਰਿਪੋਰਟ ਪੇਸ਼ ਕਰਨ ਜਾਂ ਜਿੱਦਾਂ ਮਰਜ਼ੀ ਹੈਗਾ ਆ ਜੀ ਕਰਨਾ ਤਾਂ ਕਾਰਵਾਈ ਇਹਨਾਂ ਨੇ ਨਾ ਜੀ
0: ਬਿਲਕੁਲ
1: ਤੁਸੀਂ ਦੇਖੋ ਨਾ ਜਦੋਂ ਉਹਨਾਂ ਨੇ ਇਸ ਚੀਜ਼ ਦੇ ਡੀਜੀਪੀ ਜਿਹੜਾ ਆ ਉਹਦੀ ਵੀ ਗੁੱਡ ਲੱਕ ਆ ਜੀ ਉਹ ਐਕਟਿੰਗ ਹੀ ਚੱਲਿਆ ਆ ਰਿਹਾ ਜੀ
0: ਬਿਲਕੁਲ ਅਗਲਾ ਪੈਨਲ ਛੱਡੋ
1: ਜਾਂ ਨਹੀਂ ਸਰ ਜਾਣ ਲੱਗੇ ਉਹਨੂੰ ਪੱਕਾ ਲਾ ਜਾਣਗੇ ਜੇ ਜਿੱਦਾਂ ਮਰਜ਼ੀ ਆ
0: ਜੀ
1: ਹਾਂਜੀ ਉਹ ਇਸ ਚੀਜ਼ ਦਾ ਸ਼ਾਂਤ ਮੰਨੂਗਾ ਵੀ ਸਭ ਤੋਂ ਲੰਬਾ ਟੈਨਿਓਰ ਮੈਂ ਡੀਜੀਪੀ ਰਿਹਾ ਜੀ ਕਿਉਂਕਿ ਜਦੋਂ ਲਾ ਦਿੰਦੇ ਆ ਨਾ ਜੀ ਉਹ ਤੋਂ ਫਿਰ 3 ਸਾਲ ਤੱਕ ਉਹਨੂੰ ਹਿਲਾਇਆ ਨਹੀਂ ਜਾ ਸਕਦਾ
0: ਹਾਂਜੀ
1: ਤੇ ਇਸ ਕਰਕੇ 3-4 ਸਾਲ ਕੱਚੇ ਰਹਿ ਗਏ 3 ਸਾਲ ਪੱਕੇ ਹੋ ਗਏ ਇੰਨਾ ਟਾਈਮ ਲੰਬਾ ਸਮਾਂ ਜਿਹੜਾ ਹੈਗਾ ਪਤਾ ਨੀ ਕਿੰਨਿਆਂ ਦੀ ਸੀਨੀਓਰਿਟੀ ਖਾ ਜਾਣੀ ਜੀ
0: ਬਿਲਕੁਲ ਬਿਲਕੁਲ
1: ਹਾਂਜੀ ਪਹਿਲਾਂ ਵੀ ਜਿਹੜਾ ਹੈਗਾ ਆ ਕਿੰਨੇ ਸੀਨੀਅਰ ਜਿਹੜੇ ਹੈਗੇ ਆ ਇਹਨਾਂ ਤੋਂ ਉਹ ਇਸੇ ਕਰਕੇ ਕਿਉਂਕਿ ਇਹਨਾਂ ਦੇ ਉੱਤੇ ਕਿਰਪਾ ਆ ਸਰਕਾਰ ਦੀ ਸੋ ਇਹਨਾਂ ਨੇ ਕਰਨਾ ਕੁਰਨਾ ਕੁਛ ਨੀ ਜੀ ਇਹ ਅੱਜ ਤੱਕ ਤਾਂ ਸੁਪਰੀਮ ਕੋਰਟ ਦੀਆਂ ਜਿਹੜੀ ਆ ਵਗਿਆ ਕਰੀ ਜਾਂਦੇ ਜੀ ਉਹਨਾਂ ਨੇ ਕਦੋਂ ਦਾ ਕਿਹਾ ਹੈ ਜੀ ਪੈਨਲ ਭੇਜੋ ਤੇ ਡੀਜੀਪੀ ਪੱਕਾ ਲਾਓ ਉਹ ਇਹਨਾਂ ਨੇ ਉਸ ਚੀਜ਼ ਨੂੰ ਇਗਨੋਰ ਹੀ ਕਰ ਦਿੱਤਾ
0: ਜੀ ਬਿਲਕੁਲ ਹੈ ਜੀ
1: ਹਾਂਜੀ ਤੂੰ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਜੇ ਚਾਹੇ ਮਾਰਕ ਕਰ ਦਿੱਤਾ ਵੀ 2 ਹਫ਼ਤਿਆਂ ਚ ਰਿਪੋਰਟ ਕਰੋ ਜਾਂ 3 ਹਫ਼ਤਿਆਂ ਚ ਰਿਪੋਰਟ ਕਰੋ ਇਹਨਾਂ ਨੇ ਕਰਨਾ ਹੀ ਕੁਛ ਨੀ ਹੈਗਾ ਜੀ ਉਹਨਾਂ ਨੂੰ ਵੀ ਪਤਾ ਵੀ ਪੇਪਰ ਕੰਮ ਹੀ ਆ ਜੀ ਜਿੱਦਾਂ ਮਰਜ਼ੀ ਆ ਬਾਕੀ ਮਾਨ ਸਾਹਿਬ ਗਵਰਨਰ ਸਾਹਿਬ ਕੁਝ ਆਏ ਸੀ
0: ਜੀ
1: ਉੱਥੇ ਜਾ ਕੇ ਕਹੇ ਹੁਣ ਜੀ ਵੀ ਮੇਹਰ ਭਰਿਆ ਹੱਥ ਰੱਖਿਓ ਜੀ ਜਿੱਥੇ ਕਹੋਗੇ ਉੱਥੇ ਨਿਭਲਾਂਗੇ
0: ਬਿਲਕੁਲ ਹੈ ਜੀ
1: ਤੂੰ ਇੱਥੇ ਸਟੇਟ ਦੀ ਰਾਜਨੀਤੀ ਬਹੁਤ ਗੰਦੀ ਹੋ ਗਈ ਹੈ ਜੀ ਹੋਰ ਕੁਛ ਨੀ ਹੈ ਜੀ
0: ਬਿਲਕੁਲ ਇਹ ਤਾਂ ਹੈ ਜੀ ਬਿਲਕੁਲ ਤੇ ਦੂਸਰੇ ਪਾਸੇ
1: ਅੱਗੇ ਹੁੰਦਾ ਸੀ ਮੋਰਲ ਗਰਾਊਂਡ ਦੇ ਉੱਤੇ ਹੁੰਦਾ ਸੀਗਾ ਜੀ ਅੱਗੇ ਹੁੰਦਾ ਸੀ ਮੋਰਲ ਗਰਾਊਂਡ ਦੇ ਉੱਤੇ ਜਿਹੜੀਆਂ ਚੀਜ਼ਾਂ ਇਹ ਉਹ ਬੜੀ ਕੰਸਿਡਰ ਕੀਤੀਆਂ ਜਾਂਦੀਆਂ ਸੀ ਹੁਣ ਇਹੋ ਜਿਹੀ ਕੋਈ ਚੀਜ਼ ਹੀ ਨੀ ਹੈਗੀ ਜੀ ਬਸ ਇੰਨੀ ਗੱਲ ਆ ਵੀ ਆ ਕੇ ਦੌਕਾ ਮਾਰ ਦਿਓ ਵੀ ਮੈਂ ਸਲਫਾਸ ਖਾਨ ਦੇ ਬਰਾਬਰ ਹੋਊਗਾ ਜੇ ਇੱਕ ਪੈਸਾ ਵੀ ਲਿਆ ਹੋਊਗਾ ਉਹ ਬਸ ਫਿਰ ਇਹਨਾਂ ਗੱਲਾਂ ਦੇ ਉੱਤੇ ਜਿਹੜਾ ਕੰਮ ਹੋ ਜਾਂਦਾ
0: ਪਰ ਸੈਰੀ ਸਾਹਿਬ ਹੋਇਆ ਇਹ ਵੀ 70-75 ਸਾਲਾਂ ਚ ਪਹਿਲੀ ਵਾਰੀ
1: ਬਿਲਕੁਲ ਜੀ
0: ਜੀ ਬਹੁਤ ਸਰਕਾਰਾਂ ਆਈਆਂ ਗਈਆਂ, ਪਰ ਉਹ ਇਦਾਂ ਦੇ ਇਲਜ਼ਾਮ ਮਤਲਬ ਕਿ ਇੰਨੀ ਕਰੀਬੀ, ਚਾਹੇ ਉਹ ਉਹਨਾਂ ਦੇ ਸੀਐਮ ਦੇ ਉੱਤੇ ਆਪਣੇ ਤੇ ਚਾਹੇ ਉਹਨਾਂ ਦੀ ਵਾਈਫ ਦੇ ਉੱਤੇ, ਇਦਾਂ ਦੇ ਇਲਜ਼ਾਮ ਕਦੇ ਸੁਣਨ ਨੂੰ ਨਹੀਂ ਮਿਲੇ ਜੀ ਪਹਿਲਾਂ
1: ਚੱਲਦੀ ਸਰਕਾਰ ਚ ਨਹੀਂ ਮਿਲੇ ਜੀ,
0: ਜੀ।
1: ਤੇ ਬਟ ਜਿਹੜਾ ਹੈਗਾ ਆ ਉਦਾਂ ਅਦਰਵਾਈਜ਼ ਜਿਹੜਾ ਉਹ ਐਲੀਗੇਸ਼ਨ ਲੱਗੇ ਜੀ ਸਰਕਾਰਾਂ ਤੋਂ ਬਾਅਦ ਲੱਗੇ ਜੀ।
0: ਜੀ ਜੀ ਤੇ ਸੈਣੀ ਸਾਹਿਬ, ਕਿਸਾਨ ਵੀ ਜਿਹੜਾ ਮੋਰਚਾ ਕੱਢਣ ਚੱਲੇ ਆ, ਚਾਹੇ ਅਮਰੀਕਾ ਨੀਤੀ ਹੈ ਤੇ ਚਾਹੇ ਪੰਜਾਬ ਦੀਆਂ ਕੁਝ ਜਾਂ ਕੇਂਦਰੀ ਕੁਝ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਸਾਹਮਣੇ ਡਟਣ ਲੱਗੇ ਐ, ਉਹਨੂੰ ਕਿੱਦਾਂ ਦੇਖਦੇ ਹੋ ਜੀ?
1: ਸਾਰੇ ਤਾਂ ਜਿਹੜਾ ਹੈਗਾ ਆ ਸਟੇਟ ਦੀ ਬੈਡ ਲੱਕ ਹੈਗੀ ਆ ਜੀ, ਨਾ ਉਹਨਾਂ ਨੇ ਕੁਛ ਖੱਟਿਆ ਤੇ ਨਾ ਉਹਨਾਂ ਨੇ ਜਿਹੜਾ ਹੈਗਾ ਆ ਜੀ ਅਜੇ ਤੱਕ ਮੁੱਦੇ ਐਡਰੈਸ ਹੀ ਨਹੀਂ ਹੋਏ ਜੀ,
0: ਜੀ।
1: ਉਹਨਾਂ ਚੀਜ਼ਾਂ ਕਰਕੇ ਮੁੜ ਕੇ ਧਰਨੇ ਪ੍ਰਦਰਸ਼ਨ ਲੱਗ ਰਹੇ ਆ ਜੀ।
0: ਪਰ ਕਿਸਾਨਾਂ ਨੂੰ ਲੱਗਦਾ ਸੈਣੀ ਸਾਹਿਬ ਕਿ ਜਿੱਦਾਂ ਚਲੋ ਮੈਂ ਦੇ ਵਿੱਚ ਦੇਖ ਰਿਹਾ ਸੀ, ਸੋਚ ਵੀ ਰਿਹਾ ਸੀ, ਵਿਚਾਰ ਵੀ ਰਿਹਾ ਸੀ ਕਿ ਚੋਣਾਂ ਦੇ ਲਾਗੇ 4-5 ਮਹੀਨੇ ਰਹਿ ਗਏ ਜਿਹੜੇ ਆ ਅਨਾਉਂਸ ਹੋ ਜਾਣਾ ਹੋਰ ਅੱਗੇ ਜਾ ਕੇ 2027 ਦੀਆਂ ਚੋਣਾਂ ਦਾ, ਕਿ ਹੁਣ ਕਿਸਾਨਾਂ ਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਮੈਂ ਅੱਖੋਂ ਪਰੋਖਾ ਰੋਲ ਨਹੀਂ ਸਮਝ ਸਕਦਾ ਕਿ ਆਉਣ ਵਾਲੇ ਸਮੇਂ ਦੀ ਸਰਕਾਰ ਬਣਾਉਣ ਦੇ ਵਿੱਚ ਇਹਨਾਂ ਦਾ ਅਹਿਮ ਰੋਲ ਰਹੇਗਾ, ਜਿਵੇਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜਦੋਂ ਆਪਣੇ ਦਿੱਲੀ ਮੋਰਚਾ ਲੱਗਿਆ ਹੋਇਆ ਸੀ।
1: ਸਰ ਜਿਸ ਤਰੀਕੇ ਨਾਲ ਜਿਹੜਾ ਆ ਪਹਿਲਾਂ ਵੀ ਤੁਸੀਂ ਦੇਖੋ ਨਾ ਭਾਵੇਂ ਏਡਾ ਵੱਡਾ ਅੰਦੋਲਨ ਹੋ ਕੇ ਹਟਿਆ ਸੀ,
0: ਜੀ
1: ਉਦੋਂ ਆ ਕੇ ਤੇ ਕਿਸਾਨਾਂ ਦੇ ਕਿਸਾਨ ਲੀਡਰਾਂ ਦੇ ਮਨਾਂ ਚ ਵੀ ਆ ਗਿਆ ਸੀ ਵੀ ਸਾਡੇ ਤੋਂ ਵੱਡਾ ਕੌਣ ਆ, ਵੀ ਅਸੀਂ ਤਾਂ ਐਮਐਲਏ ਤੋਂ ਵੀ
0: ਜੀ
1: ਵੱਡੇ, ਵਿਧਾਇਕਾਂ ਤੋਂ ਵੀ ਵੱਡੇ ਆ।
0: ਜੀ
1: ਐਕਚੁਅਲੀ ਜਿਹੜਾ ਹੈਗਾ ਆ ਜੀ ਕਿਸਾਨਾਂ ਦੀ ਜਿਹੜੀ ਸਟਰੈਂਥ ਆ ਨਾ ਉਹ ਹੈਗੇ ਆਮ ਲੋਕ,
0: ਜੀ
1: ਆਮ ਲੋਕ ਹਰ ਆਮ ਬੰਦਾ ਜਿਹੜਾ ਹੈਗਾ ਨਾ ਕਿਸੇ ਨਾ ਕਿਸੇ ਜਗ੍ਹਾ ਤੇ ਉੱਤੇ ਹਾਂਜੀ ਪੋਲੀਟੀਕਲ ਪਾਰਟੀ ਨਾਲ ਜੁੜਿਆ ਆ ਹੁੰਦਾ ਜੀ, ਜਦੋਂ ਵੋਟਾਂ ਆਉਂਦੀਆਂ ਨਾ ਜੀ ਤੋਂ ਆਪਣੇ ਆਪਣੇ ਉਸ ਪੋਲੀਟੀਕਲ ਫੀਲਡ ਦੇ ਵਿੱਚ ਚੱਲ ਜਾਂਦੇ ਆ ਜੀ ਵਾਪਸ।
0: ਐਕਟਿਵ ਕਰ ਦਿੰਦੇ ਆ ਖੇਡ।
1: ਹਾਂ ਉਹ ਤਾਂ ਸਾਰਾ ਜਿਹੜਾ ਹੈਗਾ ਆ ਉਹਨਾਂ ਨੇ ਤਾਂ ਆਪਣੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਚੱਲ ਜਾਣਾ ਹੈਗਾ ਜੀ, ਬਾਕੀ ਇਹ ਜਿਹੜਾ ਆ ਕਿੰਨਾ ਕੁ ਮਤਲਬ ਡੈਂਟ ਪਾਉਂਦੇ ਆ ਜੀ ਉਹ ਤਾਂ ਸਮਾਂ ਹੀ ਦੱਸੇਗਾ ਜੀ।
0: ਜੀ
1: ਪਰ ਹਾਂਜੀ ਵੀ ਜੇ ਤੁਸੀਂ ਕਹੋ ਵੀ ਹਾਂ ਜੀ ਕਿਸਾਨ ਇੱਕ ਯੱਕ ਮਤਲਬ ਇੱਕ ਮੁਕਤ ਜਿਹੜਾ ਹੈਗਾ ਜੀ ਇਹਨੂੰ ਯੱਕ ਮੁਕਤ ਕਹਿੰਦੇ ਹੁੰਦੇ ਆ ਜੀ, ਵੀ ਇੱਕ ਇਕੱਠੇ ਹੋ ਕੇ ਵੀ ਕਿਸੇ ਇੱਕ ਪਾਰਟੀ ਦੇ ਖਿਲਾਫ਼ ਭੁਗਤਣਗੇ ਜਾਂ ਇੱਕ ਪਾਰਟੀ ਦੇ ਹੱਕ ਚ ਭੁਗਤਣਗੇ, ਮੈਂ ਉਸ ਚੀਜ਼ ਨੂੰ ਨੀ ਸਮਝਦਾ ਵੀ ਇਸ ਤਰੀਕੇ ਨਾਲ ਹੋਊਗਾ ਜੀ।
0: ਪਰ ਇੰਨਾ
1: ਹਾਂਜੀ ਸਰ
0: ਜਿਸ ਹਿਸਾਬ ਦੇ ਨਾਲ ਦੁਖੀ ਹੋਏ ਪਏ ਨੇ ਹਰ ਕਹਿ ਲੋ ਕਿ ਲੋਕ ਜਿਹੜਾ ਹਰ ਵਰਗ ਕਹਿ ਸਕਦੇ ਆ, ਕਿਤੇ ਨਾ ਕਿਤੇ ਕਿੜ ਵੀ ਨਿਕਲੇਗੀ ਇਹਦੇ ਵਿੱਚ ਜਿਹੜੀ ਹਕੂਮਤ ਦੇ ਵਿੱਚ ਸਰਕਾਰ ਇਸ ਵਕਤ ਚੱਲ ਰਹੀ ਹੈ।
1: ਪਰ ਇਹ ਸਭ ਉਹ ਤਾਂ ਇੰਡੀਵਿਜੁਅਲ ਦੇ ਉੱਤੇ ਨਿਰਭਰ ਕਰਦਾ ਹੈਗਾ ਆ ਜੀ, ਵੀ ਹਰ ਇੱਕ ਬੰਦਾ ਆਪਣੇ ਢੰਗ ਨਾਲ ਸੋਚਦਾ ਜੀ ਜਿੱਦਾਂ ਮਰਜ਼ੀ ਆ। ਹੁਣ ਟਰਾਲੀਆਂ ਗਈਆਂ ਇਹਨਾਂ ਦੀਆਂ ਕਿਸਾਨਾਂ ਦੀਆਂ ਗਈਆਂ ਹੈਗੀਆਂ, ਨੋ ਡਾਊਟ ਜਿਹੜਾ ਆ ਇਸ ਚੀਜ਼ ਦਾ ਜਿਹੜੀ ਸੱਤਾਧਾਰੀ ਪਾਰਟੀ ਹੈਗੀ ਆ ਉਹਦੇ ਅਗੇਂਸਟ ਇਹ ਫੈਕਟਰ ਤਾਂ ਘੁੰਮੂਗਾ ਹੀ ਨਾ ਜੀ,
0: ਜੀ
1: ਬਾਕੀ ਉਹਦਾ ਬੈਨੀਫਿਟ ਕਿਹਨੂੰ ਹੁੰਦਾ ਹੈਗਾ ਆ ਇਹ ਸਮੇਂ ਦੇ ਉੱਤੇ ਆ ਜੀ।
0: ਜੀ
1: ਹਾਂਜੀ
0: ਬਿਲਕੁਲ ਹੈ।
1: ਬਾਕੀ ਦੇਖੋ ਰੋਜ਼ ਰੋਜ਼ ਦੇ ਬੰਦ ਤੋਂ ਲੋਕੀ ਦੁਖੀ ਆ ਜੀ, ਆ ਹੁਣ ਫੇਰ ਬੰਦ, ਉਧਰੋਂ ਕਲਮ ਛੋੜ ਹੜਤਾਲ 7 ਦਿਨ ਹੋ ਗਏ ਆ ਜੀ, 27 ਤਰੀਕ ਨੂੰ ਮੁਲਾਜ਼ਮਾਂ ਦਾ ਬੰਦ ਆ ਜੀ। ਪਹਿਲਾਂ ਉਹਨਾਂ ਨੇ ਦੋ ਦੇਖੋ ਉਹਨਾਂ ਨੇ ਇਸ ਤਰੀਕੇ ਰੱਖੇ ਵੀ ਸਰਕਾਰ ਕੋਈ ਜਿਹੜਾ ਹੈਗਾ ਆ ਵੀ ਸਟਰੋਂਗ ਸਟੈਪ ਨਾ ਲੈ ਸਕੇ, ਉਹਨਾਂ ਨੇ ਜਿਹੜਾ ਹੈਗਾ ਆ 2 ਲੱਖ ਨੇ ਤਾਂ ਜਿਹੜਾ ਆ ਛੁੱਟੀ ਅਪਲਾਈ ਕਰ ਦਿੱਤੀ ਜੀ, ਤੇ ਸਮੂਹਿਕ ਛੁੱਟੀ ਲੈ ਲਓ ਹੈ ਜੀ, ਤੇ ਬਾਕੀ ਜਿਹੜੇ ਮੁਲਾਜ਼ਮ ਰਹਿੰਦੇ ਹੈਗੇ ਉਹਨਾਂ ਨੇ ਕੱਲ ਪਰਸੋਂ ਤੱਕ ਲੈ ਲੈਣਗੇ ਜੀ।
0: ਜੀ
1: ਤੋ ਇਸ ਕਰਕੇ ਵੀ ਇਹ ਆ ਹੈ ਨੀ ਸਰਕਾਰ ਦੇ ਪੱਲੇ ਕੁਛ ਨੀ ਜੀ, 21,000 ਕਰੋੜ ਰੁਪਇਆ ਕਿੱਥੋਂ ਕੱਢਣਾ ਆ ਇਹਦੇ, ਕਿੱਥੋਂ ਮੁਲਾਜ਼ਮਾਂ ਨੂੰ ਦੇਣਾ ਰਹਿੰਦਾ ਖੁੰਦਾ। ਇਹਨਾਂ ਨੇ ਜਿਹੜੇ ਝੂਠੇ ਵਾਅਦੇ ਕੀਤੇ ਵੀ ਪੁਰਾਣੀ ਪੈਨਸ਼ਨ ਬਹਾਲ ਉਹਦਾ ਨੋਟੀਫਿਕੇਸ਼ਨ ਕੱਢ ਕੇ
0: ਜੀ,
1: ਗੁਜਰਾਤ ਚੋਣਾਂ ਦੇ ਵਿੱਚ ਜਾ ਕੇ ਦੇਖੋ ਮਜੇਦਾਰ ਗੱਲ ਵੀ ਉੱਥੇ ਜਾ ਕੇ ਇਹ ਕਰ ਦਿੱਤਾ ਜੀ ਕਿ ਹਾਂਜੀ ਅਸੀਂ ਜਿਹੜਾ ਆ ਪੰਜਾਬ ਦੇ ਵਿੱਚ ਲਾਗੂ ਕਰ ਦਿੱਤਾ ਜੀ, ਉੱਥੇ ਗੁਜਰਾਤ ਦੀਆਂ ਅਖਬਾਰਾਂ ਚ ਦੇ ਕੇ ਆ ਗਏ ਜੀ, ਤੋ ਇੱਥੇ ਜਿਹੜਾ ਆ ਲਾਗੂ ਨਹੀਂ ਹੋ ਸਕਿਆ ਜੀ। ਸਰ ਉਹ ਤਾਂ ਏਡਾ ਕੰਪਲੀਕੇਟਡ ਵਿਸ਼ਾ ਨਾ ਉਹਨੂੰ ਕਰ ਹੀ ਨਹੀਂ ਸਕਦੇ ਸਰ
0: ਜੀ,
1: ਤੋ ਇਸ ਕਰਕੇ ਉਹਦਾ ਹਿਸਾਬ ਕਿਤਾਬ ਵੀ ਏਦਾਂ ਉਲਝ ਗਿਆ ਹੈਗਾ ਆ, ਹੁਣ ਕਿੱਦਾਂ ਤੁਸੀਂ ਕਰ ਦਿਓਗੇ ਜੀ? ਤੁਸੀਂ ਜੋ ਅਗਲਾ ਕਹਿੰਦਾ ਸਰਕਾਰ ਬਣਾ ਦਿਓ ਸਾਡੀ, ਜੋ ਤੁਸੀਂ ਕਹੋਗੇ ਫੇਰ ਤੁਸੀਂ ਕਹੋਗੇ ਅਸਮਾਨ ਦੇ ਤਾਰੇ ਤੋੜ ਕੇ ਲਿਆਉਣੇ ਤੇ ਅਸੀਂ ਲਿਆ ਦੇਣੇ ਜੀ, ਇਹ ਕਿਹੜੀ ਗੱਲ?
0: ਬਿਲਕੁਲ ਹੈ ਜੀ,
1: ਤੋ ਇਸ ਕਰਕੇ ਹੁਣ ਤਾਂ ਇਹ ਰਸਤੇ ਲੱਭਦੇ ਹੈਗੇ ਵੀ ਕਿੱਥੋਂ ਕਿੱਥੋਂ ਜਿਹੜੀ ਆ ਵੋਟਾਂ ਦੀ ਪੂਰਤੀ ਕੀਤੀ ਜਾ ਸਕਦੀ ਹੈਗੀ, 1,000-1,500 ਦੇ ਦਿਓ ਉਹਦੇ ਨਾਲ ਵੋਟਾਂ ਆ ਜਾਣਗੀਆਂ ਜੀ, ਉਹਦੇ ਨਾਲ ਸਕੇਲ ਟਿਲਟ ਕਰ ਜਾਏਗੀ, ਥੋੜਾ ਬੈਨੀਫਿਟ ਕਿਸੇ ਨੂੰ ਵੀ ਸਰਕਾਰੀ ਜ਼ਮੀਨਾਂ ਜਿਹੜੀਆਂ ਆ ਤੁਸੀਂ ਦੇਖੋ 99 ਸਾਲਾਂ ਵਾਸਤੇ ਲੀਜ਼ ਤੇ ਦੇ ਦਿੱਤੀਆਂ ਜੀ ਆਪਣੇ ਵਰਕਰਾਂ ਨੂੰ, ਠੀਕ ਹੈ ਜੀ, ਉਹ ਆਪੇ ਹੀ ਵਰਕਰ ਜਿਹੜੇ ਹੈਗੇ ਆ ਇਸ ਚੀਜ਼ ਨੂੰ ਵੀ ਉਹ ਖਿੱਚ ਕੇ ਲਿਆਉਣਗੇ ਵੋਟਰਾਂ ਨੂੰ, ਨਹੀਂ ਤਾਂ ਕਿਤੇ ਹੋਰ ਨਾ ਸਾਡੀ ਲੀਜ਼ ਜਿਹੜੀ ਆ ਉਹ ਵਕੇਟ ਹੋ ਜਾਏ।
0: ਬਿਲਕੁਲ ਹੈ ਜੀ
1: ਤੋ ਇਸ ਕਰਕੇ ਲੋਕਾਂ ਏਦਾਂ ਦਾ ਕੰਮ ਕੀਤੇ ਆ ਜੀ ਵੀ ਜਿਹੜੇ ਨਾਲ ਸਰਕਾਰ ਦਾ ਤਾਂ ਕੋਈ ਮਤਲਬ ਲੋਕਾਂ ਦਾ ਕੋਈ ਭਲਾ ਹੋਵੇ ਨਾ ਹੋਵੇ ਵਰਕਰਾਂ ਦਾ ਭਲਾ ਜਰੂਰ ਕਰਨ ਲੱਗੇ ਆ
0: ਜੀ
1: ਜਿਹੜੀਆਂ ਪੰਚਾਇਤੀ ਪ੍ਰੋਪਰਟੀਆਂ ਸਾਡੇ ਆਪਣੇ ਚੈਨਲ ਤੇ ਆਏ ਆ ਅਸੀਂ ਬੰਦਾ ਦੱਸਦਾ ਸੀ ਜੀ ਵੀ 3 ਸਾਲ ਵਾਸਤੇ ਦੇਤੀ ਜੀ ਆਪਸ਼ਨ ਕਰਕੇ
0: ਬਿਲਕੁਲ
1: ਤੋ ਇਸ
0: ਸਪੇਸ ਦੇ ਵੀ
1: ਕਰਕੇ
0: ਦਿੱਤੇ ਕਹਿੰਦੇ
1: ਇਹੋ ਜਿਹੇ ਕੰਮ ਕੀਤੇ ਆ ਜੀ ਬਾਕੀ ਤਾਂ ਹੋਰ ਜਿਹੜਾ ਹੈਗਾ ਆ ਸਾਰੇ ਵਰਗ ਜੀ ਮਾਸਟਰ ਇਹਨਾਂ ਨੇ ਕੁੱਟ ਦਿੱਤੇ ਜੀ ਮੁਲਾਜ਼ਮ ਇਹਨਾਂ ਨੇ ਕੁੱਟ ਦਿੱਤੇ ਕਿਸਾਨ ਇਹਨਾਂ ਨੇ ਕੁੱਟ ਦਿੱਤੇ
0: ਜੀ
1: ਮਜ਼ਦੂਰ ਇਹਨਾਂ ਨੇ ਕੁੱਟ ਦਿੱਤੇ ਇਹ ਤਾਂ ਸਾਰੀਆਂ ਗੱਲਾਂ ਡਾਕਟਰ ਪਿਆਰੇ ਲਾਲ ਗਰਗ ਗਿਣਾ ਕੇ ਗਏ ਆ ਜੀ ਹਾਂਜੀ
0: ਬਿਲਕੁਲ ਹੈ
1: ਅਜੇ ਸੋਚਦੇ ਹੈਗੇ ਆ ਸਰਕਾਰ ਕਹਿੰਦੇ ਵਾਪਸ ਆ ਜਾਊਗੀ
0: ਜੀ ਜੀ
1: ਤੋ ਇਸ ਕਰਕੇ ਮੈਂ ਨੀ ਮੰਨਦਾ ਹੈਗਾ ਸਰ ਬਾਕੀ ਇਹ ਤਾਂ ਦੇਖੋ
0: ਜੀ
1: ਇਲੈਕਸ਼ਨ ਜਦੋਂ ਨਾ ਜੀ ਅਸਲ ਗਾਣੀ ਉਦੋਂ ਸ਼ੁਰੂ ਹੋਣੀ ਆ ਜੀ ਜਿਹਨਾਂ ਕੋਡ ਆਫ ਕੰਡਕਟ ਲੱਗ ਗਿਆ
0: ਲੱਗ ਗਿਆ ਜੀ ਬਿਲਕੁਲ ਹੈ ਜੀ
1: ਹਾਂਜੀ ਉਹ ਤੋਂ ਪਤਾ ਲੱਗਣਾ ਫਿਰ ਉਦੋਂ ਆਵਾਜ਼ਾਂ ਜਿਹੜੀਆਂ ਉੱਠਣੀਆਂ ਉਹ ਦਬਾਉਣੀਆਂ ਔਖੀਆਂ ਹੋ ਜਾਣੀਆਂ ਫਿਲਹਾਲ ਤਾਂ ਜਿਹੜਾ ਹੈਗਾ ਆ ਕਿਉਂਕਿ ਸੱਤਾ ਕੋਲ ਆ
0: ਜੀ
1: ਤੇ ਮੀਡੀਆ ਸਰ ਪੰਜਾਬ ਦਾ ਮੀਡੀਆ ਜਿਹੜਾ ਹੈਗਾ ਆ ਉਹ ਤਾਂ ਉਦਾਂ ਹੀ ਗਲਾ ਬੈਠਾ ਆ ਜੀ ਤੁਸੀਂ ਇਹ ਦੇਖੋ ਕਦੀ ਇਹ ਸੋਚਿਆ ਸੀ ਤੁਸੀਂ ਪੰਜਾਬ ਕੇਸਰੀ ਵਾਲਿਆਂ ਨੂੰ ਜਿਹੜਾ ਹੈਗਾ ਆ ਤਾਂ ਆਉਣਾ ਇਹਨਾਂ ਨੇ ਮਤਲਬ ਜਿਹੜਾ ਡਰਾ ਲਿਆ ਜੀ
0: ਜੀ
1: ਤੇ ਅਜੀਤ ਵਾਲਾ ਜਿਹੜਾ ਹੈਗਾ ਤਾਂ ਡਰਾ ਲਿਆ ਜੀ ਟ੍ਰਿਬਿਊਨ ਤੋਂ ਹੈਰਾਨ ਤਾਂ ਇਹ ਆ ਮੈਂ ਵੀ ਹੁਣ ਤਾਂ ਟ੍ਰਿਬਿਊਨ ਪੜ੍ਹਨੇ ਵੀ ਬੰਦ ਕਰਨੇ ਪੈਣੀ ਜੀ
0: ਨਹੀਂ ਉਹ
1: ਕਿਉਂਕਿ
0: ਥੋੜੀ ਜਿਹੀ ਅੱਜ
1: ਟ੍ਰਿਬਿਊਨ ਵੀ
0: ਠੀਕ
1: ਜਿਹੜੀ
0: ਚੱਲਦੀ ਆ
1: ਹੈਗੀ ਆ
0: ਬਿਲਕੁਲ
1: ਵਿਆਜ਼ ਹੋ ਗਈ
0: ਬਾਕੀਆਂ ਨਾਲੋਂ ਪਹਿਲਾਂ ਨਾਲੋਂ ਵੀ ਕਹਿ ਸਕਦੇ ਆ ਪਹਿਲਾਂ ਤੋਂ ਹੀ ਉਹ ਥੋੜਾ ਜਿਹਾ ਅਲੱਗ ਚੱਲਦੇ ਆ ਜੀ ਬਾਕੀਆਂ ਨਾਲੋਂ ਟ੍ਰਿਬਿਊਨ
1: ਹਾਂਜੀ
0: ਵਾਲੇ
1: ਉਹ ਤਾਂ ਬਿਲਕੁਲ ਚਮਚਾਗਿਰੀ ਤੇ ਉਤਾਰੂ ਹੈਗੇ ਜੀ ਉਹ ਆਪ ਹੀ ਡਿਫੈਂਡ ਕਰਨ ਲੱਗ ਪੈਂਦੀ ਜੀ ਇਹਨਾਂ ਨੂੰ
0: ਹਾਂ ਦੂਸਰਾ ਆਪਣਾ ਸਪੋਕਸਮੈਨ ਵਾਲੇ ਜਿਹੜੇ ਆ ਉਹ ਉਹਨਾਂ ਦਾ ਤਾਂ ਚਲੋ ਖੁੱਲਾ ਹੀ ਆ ਸਾਰਾ ਕੁਝ ਹੁਣ ਬਿਲਕੁਲ ਹੈ
1: ਹਾਂਜੀ
0: ਜੀ
1: ਤੋ ਇਸ ਕਰਕੇ ਜੋ ਮੀਡੀਆ ਦਾ ਹਾਲ ਕੀਤਾ ਆ ਉਹ ਵੀ ਹੈਗਾ ਆ ਜੀ ਆਜ਼ਾਦ ਮੀਡੀਆ ਜਿਹੜਾ ਹੈਗਾ ਆ ਉਹ ਥੋੜਾ ਦੇਖੋ ਬਾਕੀ ਇਹ ਆ ਕਿ ਮਾਲੀ ਸਾਹਿਬ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਜਾਂਦੇ ਜਾਂਦੇ ਹਿੰਟ ਦੇ ਕੇ ਗਏ ਪੱਤਰਕਾਰਾਂ ਨੂੰ ਇਹ ਕਹਿ ਕੇ ਵੀ ਤੁਸੀਂ ਵੀ ਖੋਜੀ ਪੱਤਰਕਾਰੀ ਕਰੋ ਹਾਂਜੀ ਸਾਰਾ ਕੁਝ ਸਾਡੇ ਮੂੰਹ ਹੀ ਕਿਉਂ ਕਹਾਣੇ ਹੈਗੇ ਆ ਵੀ ਤੁਸੀਂ ਵੀ ਦੱਸੋ ਕਿ ਆ ਹੁਣ ਜਿਹੜਾ ਵਿਦੇਸ਼ੀ ਟੂਰ ਗਿਆ ਆ ਉੱਥੇ ਕਿੰਨੀ ਸ਼ਾਪਿੰਗ ਹੋਈ ਆ ਤੇ ਕਿੱਥੋਂ ਹੋਈ ਆ ਲਿਆਓ ਬਿੱਲ ਲੱਭ ਕੇ ਇਟ ਮੀਨਸ ਜੇ ਉਹ ਕੁਛ ਬੋਲ ਕੇ ਗਏ ਹੈਗੇ ਆ ਤੇ ਉਹਨਾਂ ਕੋਲ ਕੁਛ ਮੈਟਰ ਹੋਊਗਾ ਵੀ ਹਾਂਜੀ
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਦੇਖੋ ਐਨੀ ਵੇ ਕਿਸ ਤਰੀਕੇ ਨਾਲ ਇਹਨੂੰ ਹੈਂਡਲ ਕਰਦੇ ਆ ਜੀ ਬਾਕੀ ਆ ਜਾਓ ਤੁਹਾਡੀ ਮਹਿੰਗਾਈ ਤੇ
0: ਮਹਿੰਗਾਈ ਸੈਣੀ ਸਾਹਿਬ ਇੱਕ ਦੇਖੋ ਇੱਕ ਪਾਸੇ ਤਾਂ ਸਰਕਾਰਾਂ ਦੇ ਜਾਂਦੀਆਂ ਨੇ ਮਤਲਬ ਕਿ ਆਟਾ ਦਾਲ ਤੇਲ ਹੈ ਕਣਕ ਦੇ ਜਾਂਦੀਆਂ ਨੇ ਤੇ ਸ਼ੈਲਰਾਂ ਵਾਲੇ ਕਹਿ ਲਓ ਜਾਂ ਮਿਲਸ ਵਾਲੇ ਜਿਹੜੇ ਨੇ ਐਸੋਸੀਏਸ਼ਨ ਵਾਲੇ ਰੋ ਰਹੇ ਨੇ ਕਹਿੰਦੇ ਕਣਕ ਨਹੀਂ ਮਿਲਦੀ ਜਦੋਂ MSP ਸੀ ਤਾਂ ਉਹ ਕਹਿੰਦੇ ਸਾਨੂੰ ਭਾਈ 2585 ਰੁਪਏ ਨੂੰ ਕੁਆਂਟਲ ਮਿਲ ਜਾਂਦੀ ਸੀ ਤੇ ਹੁਣ ਅਸੀਂ 2800 ਰੁਪਏ ਨੂੰ ਲੈ ਰਹੇ ਹਾਂ ਭਾਈ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ ਤੇ ਇਹ ਮਸਲਾ ਕੀ ਅਸਲ ਦੇ ਵਿੱਚ ਜੀ ਕੀ ਚੱਲ ਕੀ ਰਿਹਾ ਜੀ
1: ਭਾਰੀ ਸਾਹਿਬ ਦੇਖੋ ਸਾਡੇ ਨਾ ਕਿਸਾਨਾਂ ਦੇ ਵਿੱਚ ਜਿੰਨਾ ਅਸੀਂ ਪੈਸਾ ਬਰਬਾਦ ਕੀਤਾ ਨਾ ਇਹ ਅੰਦੋਲਨਾਂ ਦੇ ਵਿੱਚ ਧਰਨਿਆਂ ਦੇ ਵਿੱਚ ਜੇ ਕਿਤੇ ਅਸੀਂ ਸਟੋਰੇਜ ਆਪਣੇ ਬਣਾ ਲੈਂਦੇ ਨਾ ਪ੍ਰਾਈਵੇਟ ਹੀ ਬਣਾ ਲੈਂਦੇ ਜਾਂ ਕੋਪਰੇਟ ਸੈਕਟਰ ਜਿਹੜਾ ਹੈਗਾ ਨਾ ਉਹਨੂੰ ਡਿਵੈਲਪ ਕਰਕੇ ਬਣਾ ਲੈਂਦੇ ਸਾਡੀ ਸਟੋਰੇਜ ਦੀ ਸਮੱਸਿਆ ਹੱਲ ਹੋਈ ਹੀ ਹੁੰਦੀ ਨਾ ਦੇਖੋ ਕਿਸਾਨ ਫਸਲ ਘਰ ਨਹੀਂ ਰੱਖ ਸਕਦਾ
0: ਬਿਲਕੁਲ
1: ਉਹਦੀ ਮਜਬੂਰੀ ਹੁੰਦੀ ਆ ਕਿ ਉਹਨੇ ਜਿਹੜਾ ਆ ਮੰਡੀ ਦੇ ਵਿੱਚ ਲਿਜਾ ਕੇ ਜਿਹੜਾ ਆ ਉੱਥੇ ਫਿਰ ਵੇਚਣੀ ਨਹੀਂ ਹੁੰਦੀ ਸਿੱਟਣੀ ਹੁੰਦੀ ਆ
0: ਪਰ ਸੈਣ ਸਾਹਿਬ ਉਹਦੇ ਉੱਤੇ ਵੀ ਤਾਂ ਕੇਂਦਰ ਨੇ ਇੱਕ ਪਿਛਲੇ ਸਮੇਂ ਦੇ ਵਿੱਚ ਕਾਨੂੰਨ ਬਣਾ ਦਿੱਤਾ ਸੀਗਾ ਪਰ ਮੈਨੂੰ ਲੱਗਦਾ ਕਿ ਜੇ ਉਹਦੇ ਵਿੱਚ ਹੀ 5-7 ਕਿਸਾਨ ਇਕੱਠੇ ਹੋ ਕੇ ਜਾਂ ਕੱਲਾ ਕੱਲਾ ਤਾਂ ਚਲੋ ਨਹੀਂ ਕਰ ਸਕਦਾ 5-7 ਜੇ ਇਕੱਠੇ ਹੋ ਕੇ ਉਨੀ ਕੁ ਲਿਮਿਟ ਤੋਂ ਮਤਲਬ ਕਿ ਇੱਥੇ ਨਾ ਇੱਕ ਜਿੱਦਾਂ ਕਿ ਸਾਡੇ ਬਿਲਡਿੰਗਾਂ ਬਣਾਉਂਦੇ ਆ ਸੈਣੀ ਸਾਹਿਬ ਇੱਕ ਐਗਜ਼ਾਮਪਲ ਦਿੰਦਾ ਚਾਹੇ ਗੌਰਮੈਂਟ ਨੇ ਉਹ ਕਾਨੂੰਨ ਰੱਖਿਆ ਹੋਇਆ ਇੱਕ ਲਿਮਿਟ ਰੱਖੀ ਹੋਈ ਆ ਹਰ ਚੀਜ਼ ਦੀ ਜਿੱਦਾਂ ਹੁਣ ਆਪਣਾ ਇੱਕ ਘਰ ਬਣਾਉਂਦੇ ਆ ਜਿਹੜੀ ਉਹਦੀ ਛੱਤ ਆ ਨਾ ਉੱਪਰ ਜਿਹੜੀ ਆ ਪੀਕ ਦੇ ਉੱਤੇ ਰੂਫ ਆ ਤੇ ਉੱਥੋਂ ਉਹਨਾਂ ਨੇ ਨਾਪਣਾ ਉਹਦੀ ਉਚਾਈ ਜੇ ਉਹਦੀ ਉਚਾਈ ਮਤਲਬ ਕਿ ਉਹਨਾਂ ਨੇ ਰੱਖੀ ਹੋਈ ਹੈ ਕਿ 4 ਮੀਟਰ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਤੇ ਲੋਕ ਕੀ ਕਰਦੇ ਬਹੁਤ ਸਾਰੇ ਇੱਥੇ ਵੀ ਕਈ ਹੈਗੇ ਨੇ ਮਤਲਬ ਕਿ ਉਹ ਕਰ ਦਿੰਦੇ ਨੇ ਕਿ ਮਤਲਬ ਕਿ 3.0 ਮਤਲਬ ਕਿ 99 ਕਰ ਦੇਣੀ ਆ ਜਾਂ 98 ਕਰ ਦੇਣੀ ਆ 95 ਕਰ ਦੇਣੀ ਆ ਮਤਲਬ ਕਿ ਉਹ ਉੱਤੇ ਨਾ ਪਹੁੰਚੇ ਜੀ ਤੇ ਇਸੇ ਤਰ੍ਹਾਂ ਕਿ ਜੇ ਚਾਹੇ ਕੇਂਦਰ ਨੇ ਇਹਦੇ ਉੱਤੇ ਲਿਮਿਟ ਰੱਖੀ ਹੈ ਖੇਤੀਬਾੜੀ ਦੇ ਉੱਤੇ ਕਿ ਅਨਾਜ ਥੋੜੇ ਤੁਸੀਂ ਇਕੱਠਾ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਹਦੇ ਤੋਂ ਕੁਆਂਟਲ 2 ਕੁਆਂਟਲ ਥੱਲੇ ਰੱਖ ਕੇ ਕੀਤੀ ਜਾ ਸਕਦੀ ਹੈ ਉਸ ਤਰ੍ਹਾਂ ਦੀ ਜੇ ਉਹ ਕਾਨੂੰਨ ਦੇ ਅੰਦਰ ਰੱਖ ਕੇ ਵੀ ਕੰਮ ਕੀਤਾ ਜਾ ਸਕਦਾ ਹੈ
1: ਬਿਲਕੁਲ ਕੀਤਾ ਜਾ ਸਕਦਾ ਜੀ ਐਸੈਂਸ਼ੀਅਲ ਕਮੋਡਿਟੀ ਐਕਟ ਲੱਗਦਾ ਹੁੰਦਾ ਹੈਗਾ ਆ ਬਟ ਗੱਲ ਇਹ ਤਾਂ ਹੈਗੀ ਆ ਅਸੀਂ ਤਾਂ ਉਨੀ ਵੀ ਨਹੀਂ ਰੱਖ ਸਕਦੇ
0: ਜੀ
1: ਸਾਡੇ ਕੋਲ ਸਟੋਰੇਜ ਹੀ ਹੈ ਨਹੀਂ
0: ਸਟੋਰੇਜ
1: ਕਿਸਾਨ ਰੱਖ ਲੂਗਾ ਜੀ 10 ਕੁਆਂਟਲ ਰੱਖ ਲੂਗਾ ਇਹ ਤੋਂ 15 ਕੁਆਂਟਲ ਰੱਖ ਲੂ 20 ਕੁਆਂਟਲ ਰੱਖ ਲੂ ਇਹ ਤੋਂ ਥੋੜਾ ਰੱਖ ਸਕਦਾ ਘਰ
0: ਜੀ
1: ਫਿਰ ਫਸਲ ਤਾਂ ਹੁੰਦਾ ਆ ਵੀ ਕਿਹੜੀ ਘੜੀ ਫਸਲ ਜਿਹੜੀ ਹੈਗੀ ਆ ਵੱਧ ਤੋਂ ਵੱਧ ਵੇਚੀਏ ਤੇ ਕੋਈ ਪਿਛਲੇ ਖਰਚੇ ਨੀ ਪੂਰੇ ਹੋਏ ਹੁੰਦੇ ਜੀ ਤੇ ਗਾਂ ਵਾਸਤੇ ਵੀ ਪੈਸੇ ਦੀ ਲੋੜ ਹੁੰਦੀ
0: ਹੈ। ਬਿਲਕੁਲ ਹੈ ਜੀ,
1: ਹਾਂਜੀ। ਬਾਕੀ ਜਿੱਥੇ ਤੱਕ ਹੈਗਾ ਆ ਜੀ, ਆ ਸਾਡੀ ਖੰਡ 75 ਰੁਪਏ ਨੂੰ ਪਹੁੰਚੀ ਜੀ, ਉਹਦਾ ਤਾਂ ਗੁਨਾਹਗਾਰ ਗਡਕਰੀ ਆ ਜੀ।
0: ਜੀ
1: ਨਾ ਉਹਨੇ ਗੰਨਾ ਜਿਹੜਾ ਹੈਗਾ ਆ ਸਾਰਾ ਇਥੇਨੋਲ ਬਣਾਉਣ ਵਾਸਤੇ ਵਰਤ ਲਿਆ ਜੀ,
0: ਜੀ
1: 25 ਲੱਖ ਟਨ ਜਿਹੜਾ ਗੰਨਾ ਆ ਉਹ ਉੱਥੇ ਇਥੇਨੋਲ ਬਣਾਉਣ ਵਾਸਤੇ ਵਰਤਿਆ ਗਿਆ
0: ਜੀ।
1: ਹੁਣ ਗੱਲ ਤਾਂ ਇਹ ਹੈਗੀ ਆ ਕਿ ਸਮਵਨਸ ਲੋਸ ਇਜ਼ ਸਮਵਨਸ ਗੇਨ ਹੈ ਜੀ। ਇਹਦਾ ਫੰਡਾ ਹੈਗਾ ਆ ਵੀ ਜੇ ਤੁਸੀਂ ਇੱਕ ਪ੍ਰੋਡਕਸ਼ਨ ਤਾਂ ਓਨੀ ਸੀ
0: ਜੀ,
1: ਪ੍ਰੋਡਕਸ਼ਨ ਓਨੀ ਹੈਗੀ, ਜੇ ਉਹਨੂੰ ਵਿੱਚੋਂ ਉਹਦੇ ਵਿੱਚੋਂ ਕੱਢ ਕੇ ਦੂਜੇ ਪਾਸੇ ਤੁਸੀਂ ਲਾਉਣੇ ਹੈਗੇ ਆ ਤੇ ਜਿਹੜੀ ਚੀਜ਼ ਨਾਲ ਬਾਕੀ ਜੋ ਚੀਜ਼ ਪ੍ਰੋਡਕਟ ਹੁੰਦੀ ਆ ਉਹ ਘਟੇਗੀ,
0: ਘਟੇਗਾ।
1: ਸੋ ਇਸ ਕਰਕੇ ਇੰਨੇ ਸਾਲਾਂ ਬਾਅਦ ਹੋਇਆ ਜੀ ਕਿ ਜਿਹੜੀ ਖੰਡ ਆ ਉਹ ਇੰਪੋਰਟ ਕਰਨੀ ਪੈ ਰਹੀ ਆ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਹਾਂਜੀ, ਬਾਕੀ ਜਿਹੜਾ ਹੈਗਾ ਜੀ ਅਜੇ ਦੇਖੋ ਗੰਨੇ ਦੀ ਫਸਲ ਜਿਹੜੀ ਆਉਣ ਵਾਸਤੇ ਅਜੇ 3 ਮਹੀਨੇ ਰਹਿੰਦੇ ਹੈਗੇ ਆ ਜੀ।
0: ਮੈਨੂੰ ਲੱਗਦਾ ਹੁਣ ਸਾਰੇ ਜਾਣੇ ਗੰਨਾ ਹੀ ਨਾ ਕਮਾ ਦੇ ਨਾ ਲਾਉਣ ਲੱਗ ਜਾਣ ਜੀ।
1: ਨਹੀਂ ਸਰ ਉਹ ਤਾਂ ਹੁਣ ਕੀ ਇਸ ਵੇਲੇ ਨੌਬਤ ਥੋੜਾ ਹੈਗੀ ਆ ਜੀ, ਉਸ ਹੁਣ ਤਾਂ ਜਿਹੜਾ ਹੈਗਾ ਆ ਵੀ ਹਾਂ ਅਕਤੂਬਰ ਨਵੰਬਰ ਦੇ ਵਿੱਚ ਜਿਹੜਾ ਆ ਗੰਨੇ ਤੋਂ ਮਿਲਾਂ ਚੱਲ ਪੈਂਦੀਆਂ ਆ ਜੀ, ਉਦੋਂ ਤੱਕ ਇਹ ਜਿਹੜੀ ਆ ਚੀਨੀ ਵਾਲਾ ਸੰਤਾਪ ਤਾਂ ਭੋਗਣਾ ਪਊਗਾ ਜੀ। ਬਾਕੀ ਇਹ ਹੈਗਾ ਆ ਵੀ ਇਨਫਲੇਸ਼ਨ ਜਿਹੜੀ ਹੈਗੀ ਆ ਉਹ ਆਲ ਟਾਈਮ ਜਿਹੜੀ ਆ ਹਾਈ ਆ ਜੀ ਇਸ ਵੇਲੇ।
0: ਔਜਲਾ ਸਾਹਿਬ
1: ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸੀਆਂ ਹੀ ਆ ਵੀ ਤੇਲ ਮਹਿੰਗਾ ਹੋ ਗਿਆ ਜੀ ਇੰਨਾ ਜ਼ਿਆਦਾ ਵੀ 1.5 ਗੁਣਾ ਤੋਂ ਡਬਲ ਤੱਕ ਜਿਹੜਾ ਰੇਟ ਪਹੁੰਚ ਗਿਆ ਜੀ।
0: ਪਰ ਸੈਣੀ ਸਾਹਿਬ ਜਿਹੜਾ ਸਰਕਾਰਾਂ ਇਕੱਠਾ ਕਰਕੇ ਦੇਈ ਜਾਂਦੀਆਂ ਨੇ ਜਾਂ ਉਹ ਮਤਲਬ ਕਿ ਜਿਹੜਾ ਸਬਸਿਡੀਆਂ ਦੇ ਰਹੀਆਂ ਨੇ ਜਾਂ ਝੋਲਾ ਬਣਾ ਕੇ ਦੇ ਰਹੀਆਂ ਨੇ, ਉਹ ਕਿੱਥੋਂ ਦੇ ਰਹੀਆਂ ਨੇ ਜੀ ਇੰਨਾ ਕੁਝ? ਕੀ ਉਹ ਕਸੂਰ ਫਿਰ ਉਹਨਾਂ ਦਾ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਦੇਖਿਆ ਜਾ ਸਕਦਾ?
1: ਭਾਰਤ ਸਾਹਿਬ ਦੇਣਾ ਘੱਟ ਹੁੰਦਾ ਤੇ ਰੌਲਾ ਜ਼ਿਆਦਾ ਹੁੰਦਾ ਜੀ।
0: ਜੀ
1: ਉਹ ਤਾਂ ਸੈਂਟਰ ਤੋਂ ਆਉਂਦਾ ਹੈਗਾ ਆ ਜੀ, ਉਹਦੇ ਵਿੱਚੋਂ ਜਿਹੜਾ ਆ ਉਹ ਸਾਰਾ ਕੀਤਾ ਜਾਂਦਾ ਹੈਗਾ। ਸੈਂਟਰ ਦੀ ਅਲੱਗ ਪਾਲਿਸੀ ਹੈਗੀ ਜੀ, ਸੈਂਟਰ 80 ਕਰੋੜ ਨੂੰ ਅਨਾਜ ਤਾਂ ਸੈਂਟਰ ਦਿੰਦਾ ਆ ਜੀ।
0: ਜੀ
1: ਤੇ ਉਹ ਸਿਰਫ ਜਿਹੜਾ ਆ ਉਹਦਾ ਜਿੰਨਾ ਜਿੰਨਾ ਦਿੰਦੇ ਹੈਗੇ ਉਹ ਕਣਕ ਦਾ ਹੀ ਹੁੰਦਾ ਆ ਜੀ, ਬਾਕੀ ਹੋਰ ਚੀਜ਼ਾਂ ਥੋੜਾ ਦਿੰਦੇ ਆ ਜੀ। ਤੇਲ ਤੂਲ ਕਿੱਥੇ ਜੀ, ਉਹ ਤਾਂ ਮਾਨ ਸਾਹਿਬ ਨੇ 1 ਕਿੱਟ ਰਾਹੀਂ ਤੇਲ ਦੀ ਬੋਤਲ ਦੇ ਦਿੱਤੀ ਸੀ
0: ਜੀ,
1: ਬਾਅਦ ਦੇ ਵਿੱਚ ਜਿਹੜਾ ਕਿੱਥੇ।
0: ਬਿਲਕੁਲ ਹੈ ਜੀ,
1: ਉਹ ਸਾਰੇ ਇਹ ਤਾਂ ਐਵੀ ਕਹਿਣ ਦੀ ਗੱਲ ਹੈ ਜੀ ਵੀ ਇੱਕ ਅੱਧੀ ਵਾਰੀ ਜਿਹੜੀ ਹੈਗੀ ਆ ਚੀਜ਼ ਦੇ ਦਿਓ ਤਾਂ ਕਿ ਜਿਹੜਾ ਹੈਗਾ ਆ ਉਹਨੂੰ ਪ੍ਰਚਾਰ ਦੇ ਵਿੱਚ ਲਿਆਂਦਾ ਜਾ ਸਕੇ ਵੀ ਅਸੀਂ ਆਹ ਦਿੰਦੇ ਹੈਗੇ। ਬਸ ਜੀ ਬਾਹਰਲੀਆਂ ਸਟੇਟਾਂ ਦੇ ਵਿੱਚ ਤਾਂ ਪ੍ਰਚਾਰ ਹੋਣਾ ਆ ਜੀ, ਉੱਥੇ ਖੰਡ ਮਿਲਦੀ ਆ, ਉੱਥੇ ਤੇਲ ਮਿਲਦਾ ਆ, ਉੱਥੇ ਸਾਰਾ ਕੁਛ ਦਾਲਾਂ ਮਿਲਦੀਆਂ ਆ ਜੀ ਨਾਲ ਗਰੀਬਾਂ ਨੂੰ
0: ਜੀ। ਸੈਣੀ ਸਾਹਿਬ ਔਜਲਾ ਸਾਹਿਬ ਕਹਿੰਦੇ ਆ ਉਹ ਕਹਿੰਦੇ ਸ਼ੂਗਰ ਰੋਗ ਤੋਂ ਬਚਣਗੇ ਜੀ ਭਾਰਤੀ ਲੋਕ ਕਹਿੰਦੇ ਜੀ।
1: ਹਾਂਜੀ ਬਿਲਕੁਲ ਠੀਕ ਕਹਿ ਰਹੇ ਹੈਗੇ ਆ ਜੀ, ਬਿਲਕੁਲ ਠੀਕ ਕਹਿ ਰਹੇ ਆ। ਅਮੀਰਾਂ ਦੇ ਚੌਂਚਲੇ ਏਦਾਂ ਦੇ ਹੁੰਦੇ ਆ ਜੀ, ਹਾਂਜੀ ਤੇ ਗਰੀਬ ਖਾਏ ਨਾ ਜੀ। ਹਾਂਜੀ ਉਹ ਕੋਈ ਸਰ ਗੱਲ ਏਦਾਂ ਹੈਗੀ ਆ ਵੀ ਸਸਤਾ ਦੇ ਦਿਓਗੇ ਤੇ ਤਾਂ ਉਹਨੇ ਜਿਆਦਾ ਨੀ ਖਾ ਲੈਣਾ ਹੈਗਾ ਆ, ਮਹਿੰਗਾ ਦੇ ਦਿਓਗੇ ਤੇ ਉਹਨੇ ਘੱਟ ਨੀ ਖਾ ਲੈਣਾ, ਖਾਣਾ ਤਾਂ ਉਹਨੇ ਪੈਣਾ ਹੀ ਆ, ਜਿੱਥੇ ਸੁਭਾਅ ਬੜੇ ਹੁੰਦੇ ਆ ਉੱਥੇ ਕਰਨਾ ਹੀ ਪੈਂਦਾ ਜੀ ਉਹਨਾਂ।
0: ਬਿਲਕੁਲ ਆ ਦੇਖ ਲੋ ਪਿਆਜ ਦੀਆਂ ਕੀਮਤਾਂ 60 ਰੁਪਏ ਕਿਲੋ ਨੂੰ ਹੋ ਗਈਆਂ ਪਾਰ ਜੀ, ਖਬਰਾਂ ਆਈ ਜਾਂਦੀਆਂ ਜੀ ਜੀ।
1: ਭਾਰਤ ਸਾਹਿਬ ਤੁਸੀਂ ਪਿਆਜ ਤੋਂ ਬਾਹਰ ਨਿਕਲੋ, ਕੋਈ ਗੱਲ ਨੀ ਆਪੇ ਲੈ ਆਉਣੇ ਆ ਜਿਹਨਾਂ ਨੇ ਲਿਆਉਣੇ
0: ਹੈ ਆਪ ਲਾ ਲੈਂਦੇ ਆ ਜੀ। ਪਿਆਜ ਪਿਉਜ ਲਸਣ ਲਾਇਆ ਹੋਇਆ ਆ, ਪੁਦੀਨਾ ਲਾਇਆ ਹੋਇਆ ਆ, ਮਿਰਚਾਂ ਲਾਈਆਂ, ਸ਼ਿਮਲਾ ਮਿਰਚ ਤੁਹਾਨੂੰ ਪਿਛਲੇ ਦਿਨਾਂ ਚ ਦਿਖਾਈਆਂ ਸੀ ਜੀ।
1: ਬਿਲਕੁਲ ਜੀ ਬਿਲਕੁਲ ਵਧੀਆ ਆ ਜੀ ਵਧੀਆ
0: ਜੀ,
1: ਸਿਆਣੇ ਲੋਕ ਰਹਿੰਦੇ ਆ ਨਾ ਜੀ, ਤਦੇ ਤਾਂ ਕਹਿੰਦੇ ਖੁਸ਼ਹਾਲੀ ਵਾਲਾ ਖੁਸ਼ਹਾਲੀ ਵਾਲਾ ਇੰਡੈਕਸ ਜਿਹੜਾ ਹੈਗਾ ਆ ਜੀ। ਉਹ ਮੈਂ ਤਾਂ ਇੱਕ ਵਾਰੀ ਫੋਨ ਕਰਕੇ ਵੀ ਪਤਾ ਕੀਤਾ ਸੀ, ਮੈਂ ਕਿਹਾ ਹੱਦ ਹੋ ਗਈ ਆ, ਸਾਡੇ ਭਾਰਤ ਸਾਹਿਬ ਉਦਾਸ ਰਹਿਥੇ ਹੈਗੇ ਆ, ਦੁਖੀ ਬੈਠੇ ਹੈਗੇ ਆ ਜੀ, ਤੇ ਉਹ ਵਾਈਫਾਈ ਉਹਨਾਂ ਦਾ ਬਦਲ ਕੇ ਚੱਲ ਗਏ ਤੇ ਉਹਨਾਂ ਨੂੰ ਇੰਨੇ ਪੈਸੇ ਪੈ ਗਏ ਤੇ ਉਹ ਇੰਨੇ ਪਰੇਸ਼ਾਨ ਹੋ ਰਹੇ ਜੀ। ਮੈਂ ਤਾਂ ਫਿਨਲੈਂਡ ਦੀ ਸਰਕਾਰ ਨੂੰ ਨੋਟਿਸ ਦੇਣ ਲੱਗਾ ਸੀਗਾ, ਉਹ ਕਹਿੰਦੇ ਭਾਈ ਖੁਸ਼ੀ ਵਾਲਾ ਇੰਡੈਕਸ ਜਿਹੜਾ ਆ ਅਸੀਂ ਆਪਣੀ ਕੁੜੀ ਦਾ ਦੇਖਣਾ ਹੈਗਾ, ਤੁਹਾਡੇ ਬੁੱਢੇ ਦਾ ਦੇਖਣਾ, ਫਿਰ ਮੈਂ ਚੁੱਪ ਕਰ ਗਿਆ ਜੀ। ਅਗਲੇ ਦਿਨ ਠੀਕ ਹੈ ਜੀ, ਉਹਨਾਂ ਦੀ ਕੁੜੀ ਖੁਸ਼ ਆ ਬਸ। ਹਾਂਜੀ
0: ਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਕਾਂਗਰਸ ਵਾਲੇ ਵੀ ਬੱਸ ਰੈਲੀ ਕੱਢ ਰਹੇ ਆ ਕਹਿੰਦੇ ਜੀ, ਸ਼ੁਰੂ 135 ਕਿਲੋਮੀਟਰ ਲੰਬੀ ਹੋਏਗੀ ਜੀ।
1: ਹਾਂਜੀ ਠੀਕ ਹੈ ਜੀ, ਆਪਣੀ ਆਪਣੀ ਬੱਸ ਲੈ ਜਾਣਾ ਜੀ ਇੱਥੇ ਜਿੱਦਾਂ ਮਰਜ਼ੀ ਆ, ਜੇ ਇੱਕੋ ਬੱਸ ਦੇ ਵਿੱਚ ਦੋ ਗੁੱਟਾਂ ਦੀਆਂ ਸਵਾਰੀਆਂ ਚੜ ਗਈਆਂ ਤੇ ਫੇਰ ਉੱਥੇ ਬੱਸ ਦੇ ਵਿੱਚ ਹੀ ਜੁੱਤਮ ਜੁੱਤੀ ਹੋਣਗੇ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਇਹ ਹੁਣ ਬੱਸ ਇਹ ਬੱਸ ਰਾਹੀਂ ਮੁੱਖ ਮੰਤਰੀ ਬਣਾਉਣ ਲੱਗੇ ਆ। ਹਾਂਜੀ ਮੈਂ ਇਸ ਤੇ ਪਰ ਇਹ ਸਭ ਲੋਕੀ ਜਿਹੜੇ ਹੈਗੇ ਆ ਸਾਰੇ ਜਣੇ ਰਾਹੁਲ ਗਾਂਧੀ ਦੀ ਸਿਫਤ ਕਰਦੇ ਆ
0: ਜੀ,
1: ਮੈਂ ਮਤਲਬ ਇਸੇ ਕਰਕੇ ਕਹਿਣਾ ਹੈਗਾ ਹੀ ਇਜ਼ ਇਮੈਚੁਰਡ ਲੀਡਰ, ਉਹਨੂੰ ਪਤਾ ਹੀ ਕੁਛ ਨਹੀਂ ਜੀ। ਹਾਂਜੀ ਉਹਨੇ ਬਣੀ ਬਣਾਈ ਸਰਕਾਰ ਜਿਹੜੀ ਹੈਗੀ ਹੈ। ਪਰ ਸਾਹਿਬ ਤੁਸੀਂ ਦੇਖੋ ਵੀ ਏਦਾਂ ਦਾ ਮਾਹੌਲ ਸੀ ਵੀ ਇੱਥੇ ਕਾਂਗਰਸ ਦੀ ਸਰਕਾਰ ਆਈ ਆਈ ਕੇ ਆਈ।
0: ਜੀ
1: ਹੁਣ ਉਦਣ ਕਿਸੇ ਦਿਨ ਰਤਨ ਨੇ ਨਾ ਉੱਥੇ ਜਿਹੜਾ ਹੈਗਾ ਆ ਕੋਈ ਗੱਲ ਕੀਤੀ ਉਹ ਢਿੱਲੋਂ ਇਹਨਾਂ ਦਾ ਜਿਹੜਾ ਹੈਗਾ ਆ ਯੂਥ ਦਾ ਲੀਡਰ, ਉਹ
0: ਹਾਂਜੀ
1: ਕਹਿੰਦਾ ਤੁਹਾਨੂੰ ਪਤਾ ਏਦਾਂ ਕਰਕੇ, ਉਹ ਕਹਿੰਦਾ ਤੁਸੀਂ ਤਾਂ ਕਿਸੇ ਗਿਣਤੀ ਚ ਹੈ ਨੀ ਹੁਣ, ਹੈ ਜੀ
0: ਜੀ
1: ਉਹ ਸਪਸ਼ਟ ਮੂੰਹ ਦੇ ਉੱਤੇ ਦੱਸਿਆ ਵੀ ਭਾਈ ਤੁਸੀਂ ਹੈ ਨੀ ਕਿਸੇ ਗਿਣਤੀ ਚ।
0: ਕਿਆ ਬਾਤ ਹੈ ਜੀ। ਜੀ
1: ਸੋ ਇਸ ਕਰਕੇ ਇਹਨਾਂ ਦੀ ਬੱਸ ਜਿੱਥੇ ਮਰਜ਼ੀ ਲਈ ਜਾਣ ਜੀ,
0: ਜੀ
1: ਤੇ ਉਹ ਬੱਸ ਦੇ ਵਿੱਚ ਜਿਹੜਾ ਹੈਗਾ ਆ ਵੀ ਹਾਂ ਇੰਨਾ ਜ਼ਰੂਰ ਆ ਵੀ ਅਸੀਂ ਇਸ ਚੀਜ਼ ਦੀ ਉਮੀਦ ਕਰਾਂਗੇ ਕਿ ਬੱਸ ਦੇ ਵਿੱਚੋਂ ਜਦੋਂ ਉਤਰਨ ਤੇ ਇਹਨਾਂ ਦੀਆਂ ਪੱਗਾਂ ਸਿਰ ਤੇ ਸਲਾਮਤ ਹੋਣ ਜੀ,
0: ਜੀ
1: ਕਿਤੇ ਬੱਸ ਦੇ ਵਿੱਚ ਹੀ ਨਾ ਲੱਸਦੀਆਂ।
0: ਬਿਲਕੁਲ
1: ਹਾਂਜੀ ਸਰ,
0: ਬਿਲਕੁਲ। ਥੈਂਕ ਯੂ ਜੀ,
1: ਜੀ
0: ਬਹੁਤ
1: ਸਰ,
0: ਬਹੁਤ ਸ਼ੁਕਰੀਆ ਸਾਹਿਬ
1: ਥੈਂਕ
0: ਸਰ,
1: ਯੂ ਜੀ,
0: ਥੈਂਕ ਯੂ,
1: ਸ਼ੁਕਰੀਆ
0: ਸਤਿ
1: ਜੀ,
0: ਸ਼੍ਰੀ ਅਕਾਲ,
1: ਸਮਾਂ ਦੇਣ ਲਈ ਧੰਨਵਾਦ ਸਰ, ਸ਼ੁਕਰੀਆ।
0: ਸਤਿ ਸ਼੍ਰੀ ਅਕਾਲ
1: ਜੀ,
0: ਜੀ ਦੋਸਤੋ ਇਹ ਸਾਂਝੀ ਰਾਜਨ ਸੈਣੀ ਸਾਹਿਬ ਐਡਵੋਕੇਟ ਸਾਹਿਬ ਗੱਲਬਾਤ ਕਰਕੇ ਗਏ ਨੇ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ ਮੁਕੱਦਰ ਬਾਈ ਜੀ ਜੁੜ ਗਏ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆਂ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਭਾਰਤ ਬਾਈ ਜੀ,
0: ਸਤਿ ਸ਼੍ਰੀ
2: ਸਾਰੇ
0: ਅਕਾਲ ਜੀ,
2: ਪਿਆਰੇ
0: ਜੀ
2: ਸਤਿ
0: ਜੀ
2: ਸ਼੍ਰੀ
0: ਜਨਾਬ, ਕੀ ਹਾਲ ਚਾਲ ਨੇ?
2: ਬਹੁਤ ਵਧੀਆ ਜੀ, ਬਹੁਤ ਵਧੀਆ
0: ਜੀ। ਹਾਂ
2: ਤੁਸੀਂ ਆਪਣੇ ਸੁਣਾਓ?
0: ਬਹੁਤ ਵਧੀਆ,
2: ਪਰਿਵਾਰ ਠੀਕ ਹੈ? ਬਬੇ
0: ਬਿਲਕੁਲ ਬਿਲਕੁਲ ਜੀ, ਫਿੱਟ।
2: ਚੰਗੀ ਗੱਲ ਬਾਬੇ, ਸਾਡੇ ਤਾਂ ਇਹੀ ਆਸ।
0: ਬਿਲਕੁਲ,
2: ਜਿਹੜੀ ਸੈਣੀ ਬਾਈ ਜੀ ਜਾਂਦੇ ਜਾਂਦੇ ਗੱਲ ਹੈਗੀ ਨਾ ਵੀ ਉਹ ਇਨਮੈਚਿਓਰ ਲੀਡਰ ਆ
0: ਜੀ,
2: ਉਹ ਗੱਲ ਇਹ ਆ, ਉਹ ਕਹਿੰਦੇ ਜਿੰਨਾ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ।
0: ਬਿਲਕੁਲ ਹੈ ਜੀ,
2: ਹੁਣ ਮੋਦੀ ਸਾਹਿਬਾਂ ਦੇ ਘਰ ਦਾਣੇ ਨੇ, ਉਹਨਾਂ ਦੀ ਡਿਗਰੀ ਦਾ ਕੋਈ ਪਤਾ ਨੀ ਵੀ ਹੈਗੀ ਹੈ ਕਿ ਨਹੀਂ ਹੈਗੀ, ਕਿੱਥੇ ਹੈ ਕਿੱਥੇ ਨਹੀਂ
0: ਜੀ।
2: ਹੁਣ ਮੋਦੀ ਸਾਹਿਬ ਦੇਖੋ ਮੈਚਿਓਰ ਲੀਡਰ ਨੇ
0: ਜੀ,
2: ਰਾਹੁਲ ਗਾਂਧੀ ਤੁਸੀਂ ਦੇਖੋ ਵੀ ਪੜ੍ਹਿਆ ਲਿਖਿਆ ਬੰਦਾ, ਤੇ ਉਹਦਾ ਹੁਣ ਮੈਨੂੰ ਜਿਹੜੀ USA ਚ ਪੜ੍ਹ ਕੇ ਆਇਆ, ਕਿੱਥੇ ਕਿਹੜੀ ਯੂਨੀਵਰਸਿਟੀ ਮੈਨੂੰ ਹੁਣ ਨਾਂ ਨੀ ਯਾਦ ਆਉਂਦਾ
0: ਜੀ,
2: ਉਹ ਹੈਗਾ ਇਹਨ ਮੈਚਿਓਰ ਲੀਡਰ, ਕਿਉਂਕਿ ਉਹਨਾਂ ਕੋਲ ਤਾਕਤ ਨੀ ਹੈਗੀ ਅਸਲ ਚ
0: ਜੀ।
2: ਤੇ ਉਹ ਗੱਲ ਉਹੀ ਹੈ ਵੀ ਜਿੰਨਾ ਜਦੋਂ ਜਿਹਦੇ ਕੋਲ ਪਾਵਰ ਹੁੰਦੀ ਹੈ ਬਾਈ, ਜਿਹਦੇ ਕੋਲ ਮੰਨ ਲਓ ਪੈਸਾ, ਜੇ ਕੋਈ ਮਹੱਤਵ ਬੰਦਾ ਹੋਵੇ ਉਹ ਭਾਵੇਂ ਜਿੱਦਾਂ ਮਰਜ਼ੀ ਸਿਆਣਾ ਹੋ, ਉਹ ਇਸੇ ਕਰਕੇ ਕਹਾਵਤ ਬਣਾਈ ਗਈ ਵੀ ਜਿਨ੍ਹਾਂ ਦੇ ਘਰ ਦਾਣੇ ਨੇ ਉਹਦੇ ਕਮਲੇ ਵੀ ਸਿਆਣੇ ਹੁੰਦੇ ਨੇ।
0: ਨਹੀਂ ਉਹ ਗੱਲਾਂ ਵੀ ਤਾਂ ਤਕਰੀਬਨ ਗੱਲਾਂ ਹੁਣ ਜੇ ਦੇਖਿਆ ਜਾਵੇ ਪਹਿਲਾਂ ਨਾਲੋਂ ਕਾਫੀ ਉਹਦੇ ਵਿੱਚ ਫਰਕ ਦੇਖਣ ਨੂੰ ਮਿਲਦਾ ਹੈ, ਕਾਫੀ ਤਰਕ ਦੇ ਨਾਲ ਤੇ ਕਾਫੀ ਮਤਲਬ ਕਿ ਗੱਲ ਜਿਹੜੀ ਹੈ ਵਧੀਆ ਤਰੀਕੇ ਨਾਲ ਕਰਦਾ। ਮੇਰਾ ਤਾਂ ਚਲੋ ਪਹਿਲਾਂ ਵੀ ਮੰਨਣਾ ਸੀਗਾ ਉਹਨੂੰ ਇਗਨੋਰ ਇਸੇ ਕਰਕੇ ਕੀਤਾ ਜਾਂਦਾ ਸੀ ਉੱਥੇ ਹਾਲ ਦੇ ਵਿੱਚ ਵੀ, ਸੰਸਦ ਦੇ ਵਿੱਚ ਵੀ, ਚਲੋ ਕਿਤੇ ਨਾ ਕਿਤੇ ਲੋਕ ਜੇ ਉਹਨੂੰ ਸੁਣਨਗੇ ਨਾ, ਜੇ ਉਹਦੇ ਲੈਵਲ ਦੀ ਗੱਲ ਜੇ ਜਿਹੜੀ ਉਹ ਗੱਲ ਕਰਦਾ ਹੈ ਉਹ ਮਤਲਬ ਕਿ ਜਾਂ ਤਾਂ ਮੇਰੇ ਵਰਗਿਆਂ ਦੇ ਉੱਤੋਂ ਦੀ ਲੰਘ ਜਾਂਦੀ ਆ, ਮੁੱਦਾ ਹੀ ਏਦਾਂ ਦਾ ਮੇਰੇ ਵਾਂਗੂ ਛੇੜ ਲੈਂਦਾ ਕਿ ਕਈਆਂ ਨੂੰ ਸਮਝ ਨਹੀਂ ਆਉਂਦੀ ਪਈ ਕਹਿਣਾ ਕਹਿਣਾ ਕੀ ਆ ਨਾ, ਕਈ ਵਾਰੀ ਏਦਾਂ ਵੀ ਹੋ ਜਾਂਦਾ ਹੈ।
2: ਨਹੀਂ ਉਹ ਹੁਣ ਤਾਂ ਹਰ ਇੱਕ ਗੱਲ ਮੁੱਦੇ ਦੀ ਛੇੜਦਾ, ਚਲੋ ਹੋ ਸਕਦਾ ਪਹਿਲਾਂ ਹੋ ਸਕਦਾ ਕਈ ਵਾਰੀ ਤਜਰਬੇ ਦਾ ਫਰਕ ਹੁੰਦਾ
0: ਜੀ,
2: ਪਰ ਉਹ ਬੰਦੇ ਨੂੰ ਅਸਲ ਤੇ ਇਹਨਾਂ ਨੇ ਲੱਖਾਂ ਕਰੋੜ ਰੁਪਇਆ ਫਰੂਤਾ ਬਾਈ ਜੀ ਉਹਨੂੰ ਜਿਵੇਂ ਪੱਪੂ ਬਣਾਉਣ ਵਾਸਤੇ,
0: ਬਿਲਕੁਲ ਬਿਲਕੁਲ
2: ਬਣਾਉਣ ਵਾਸਤੇ ਮੈਨੂੰ ਪਤਾ ਹੀ ਨੀ ਹੈਗਾ
0: ਜੀ,
2: ਜਿਹੜਾ ਜਿਹੜਾ ਪੜ੍ਹਿਆ ਲਿਖਿਆ ਬੰਦਾ ਸੀ ਜਿਹਨੂੰ ਤੁਸੀਂ ਇਹ ਦੇਖ ਲਓ ਵੀ ਜਿਹੜਾ ਉਹ ਬਾਹਰ ਵੀ ਜਾ ਕੇ ਕਈ ਯੂਨੀਵਰਸਿਟੀਆਂ ਚ ਭਾਸ਼ਣ ਦਿੰਦਾ ਹੈ, ਮੋਦੀ ਸਾਹਿਬ ਨੂੰ ਕਹਿ ਦੋ ਵੀ ਦੇ ਦੇਣ ਭਾਸ਼ਣ ਕਿਸੇ ਯੂਨੀਵਰਸਿਟੀ ਜਾ ਕੇ।
0: ਬਿਲਕੁਲ,
2: ਕਦੇ ਕਦੇ ਇਹਨਾਂ ਦੀ ਗੱਲ ਸੁਣੀ ਹੈ
0: ਜੀ,
2: ਉਹ ਟੈਲੀਪ੍ਰੋਮਟਰ ਬੰਦ ਹੋ ਜੇ ਉਹਦੇ ਦਿੱਲੀ ਭਾਸ਼ਣ ਦੇ ਵਿੱਚ ਜਿਹੜਾ ਲਾਲ ਕਿਲੇ ਤੇ ਹੋਇਆ ਉਦੋਂ ਕੀ ਹਾਲ ਸੀ ਇਹਨਾਂ,
0: ਬਿਲਕੁਲ ਬਿਲਕੁਲ
2: ਬੋਲਿਆ ਜਾਂਦਾ ਸੀ ਇਹਨੂੰ। ਤੇ ਉਹ ਗੱਲ ਉਹੀ ਹੈ ਬਾਈ ਜੀ, ਇਸੇ ਕਰਕੇ ਚਲੋ ਰਾਹੁਲ ਗਾਂਧੀ ਨਾਲ ਹੋ ਸਕਦੇ ਮੇਰੇ ਵੀ 100 ਡਿਫਰੈਂਸ ਹੋਣਗੇ
0: ਜੀ,
2: ਪਰ ਉਹ ਫਿਰ ਵੀ ਬਹੁਤ ਗੱਲਾਂ ਸਹੀ ਕਰਦਾ ਬੰਦਾ
0: ਜੀ।
2: ਤੇ ਦੂਜੀ ਗੱਲ ਇਹ ਹੈ ਵੀ ਆ ਜਿਹੜਾ ਤੁਸੀਂ ਗੱਲ ਕਰਦੇ ਪਏ ਸੀ ਆਪਣਾ
0: ਹਾਂਜੀ ਮਹਿੰਗਾਈ ਦੀ,
2: ਜਿਹੜੇ ਮਾਨ ਸਾਹਿਬ ਦੀ ਮਾਨ ਸਾਹਿਬ ਦੀ ਵਾਈਫ ਤੇ ਇਲਜ਼ਾਮ, ਮਹਿੰਗਾਈ ਤਾਂ ਚਲੋ ਇਹਨਾਂ ਦੇ ਨਾਲ ਹੀ ਜੁੜੀ ਹੋਈ ਹੈ ਆਪਣੇ ਮੋਦੀ ਸਾਹਿਬ ਦੇ ਨਾਲ, ਬਹੁਤ ਬਹੁਤ ਹੋਈ ਮਹਿੰਗਾਈ ਕੀ ਮਾਰ ਅਬ ਕੀ ਮਾਰ ਮੋਦੀ ਸਰਕਾਰ
0: ਜੀ।
2: ਹੁਣ ਇਹ ਮੈਂ ਵਾਰ ਵਾਰ ਇਸੇ ਗੱਲ ਕਰਕੇ ਕਹਿਣਾ ਵੀ ਹੁਣ ਆਪਾਂ ਇਹਨਾਂ ਫਿਰ ਵੀ ਹੁਣ ਵੀ ਜੇ ਇਹ ਗੱਠਜੋੜ ਕਰਕੇ ਇਹਨਾਂ ਨੂੰ ਪੰਜਾਬ ਚ ਲਿਆਵਾਂਗੇ ਫਿਰ ਇਹ ਸਾਡਾ ਪੰਜਾਬ ਦਾ ਫਾਇਦਾ ਕਰਨਗੇ
0: ਜੀ,
2: ਤੁਸੀਂ ਦੇ ਪਹਿਲਾਂ ਇਹ ਤਾਂ ਸੋਚੋ ਨਾ ਵੀ ਘੱਟੋ ਘੱਟ ਉਹਨਾਂ ਕੋਲ ਦੇਸ਼ ਦੀ ਸਰਕਾਰ ਨੇ, ਚਲੋ ਪੰਜਾਬ ਚ ਨੀ ਹੈਗੀ ਹੋਰ ਵੀ ਬਹੁਤੇ ਸੂਬਿਆਂ ਚ ਹੈਗੀ, ਬਤਾਤ ਉਹਨਾਂ ਦੀ ਹੋਈ ਹੈ
0: ਜੀ,
2: ਉੱਥੇ ਕੀ ਕੀ ਹਾਲਾਤ ਬਣੇ ਪਏ ਨੇ ਰਾਜਸਥਾਨ ਦੇ ਤੁਸੀਂ ਦੇਖ ਲਓ ਵੀ ਸੂਬਿਆਂ ਦੇ ਵਿੱਚ ਜਿੱਥੇ ਸਕੂਲ ਮੰਨ ਲਓ ਤਬੇਲਿਆਂ ਦੇ ਵਿੱਚ ਚੱਲਦੇ ਪਏ ਨੇ
0: ਜੀ,
2: ਜਿੱਥੇ ਆ ਕੋਕਰੋਚ ਪਾਰਟੀ ਵਾਲੇ ਗਏ ਤੇ ਉੱਥੇ ਕਿਵੇਂ ਕੁੱਟੇ ਉਹ
0: ਜੀ,
2: ਏਡੀ ਗੁੰਡਾਗਰਦੀ ਤਾਂ ਕਿਸੇ ਸਰਕਾਰ ਚ ਨੀ ਹੋਈ
0: ਜੀ,
2: ਫਿਰ ਅਸੀਂ ਇਹਨਾਂ ਨੂੰ ਅਸੀਂ ਲਿਆ ਕੇ ਪੰਜਾਬ ਦਾ ਭਲਾ ਕਿਵੇਂ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਅਸੀਂ ਜਿਹੜਾ ਦੇਸ਼ ਪੱਧਰ ਤੇ ਅਸੀਂ ਦੇਖਦੇ ਪਏ ਹਾਂ ਸਾਰਾ ਕੁਝ ਆਪਣੇ ਸਾਹਮਣੇ
0: ਜੀ
2: ਵੀ ਇਹ ਕੀ ਕਰਦੇ ਪਏ ਨੇ ਕੀ ਨਹੀਂ,
0: ਜੀ
2: ਤੇ ਫਿਰ ਅਸੀਂ ਸੋਚਦੇ ਵੀ ਜੇ ਪੰਜਾਬ 'ਚ ਗੱਠਜੋੜ ਹੋ ਜੂ ਤੇ ਉਹ ਟਰੱਕ ਜਿਹੜਾ ਉਹ ਭਰੇ ਸੀ ਉਹ ਪਿਛਲੇ, ਚਲੋ ਹੁਣ ਤਾਂ ਇਹ ਹੋ ਸਕਦਾ ਵੀ
0: ਜੀ
2: ਆਪਣੇ ਸੱਜਣ ਕਈ ਕਈ ਸੋਚਦੇ ਨੇ ਵੀ ਜੇ ਸੈਂਟਰ ਸਰਕਾਰ ਨਾਲ ਗੱਠਜੋੜ ਹੋ ਜੂ ਟਰੱਕ ਭਰ ਭਰ ਕੇ ਆਉਣਗੇ,
0: ਜੀ
2: ਤੇ ਇਹ ਤਾਂ ਬਾਦਲ ਸਾਹਿਬ ਨੇ ਕਈ ਕਈ ਸਾਲ ਪਹਿਲਾਂ ਕਿਹਾ ਸੀ ਵੀ ਟਰੱਕ ਭਰ ਕੇ ਆਉਣਗੇ,
0: ਜੀ
2: ਤੇ ਜਦੋਂ ਇਹਨਾਂ ਦਾ ਗੱਠਜੋੜ ਵੀ ਸੀ ਉਹ ਟਰੱਕ ਅਸੀਂ ਤਾਂ ਵੇਖੇ ਨੀ ਕਿਤੇ, ਜੇ ਕਿਸੇ ਨੇ ਵੇਖੇ ਹੋਣ ਜਾਂ ਕਿਤੇ ਉੱਤਰ ਦੇ ਪੰਜਾਬ 'ਚ
0: ਜੀ
2: ਉਹ ਵੀ ਦੱਸ ਦੇਣ।
0: ਬਿਲਕੁਲ ਹੈ ਜੀ,
2: ਦੂਜੀ ਗੱਲ ਡਾਕਟਰ ਪਿਆਰੇ ਲਾਲ ਗਰਗ ਦੀ ਗੱਲ ਕਰਦੇ ਪਏ, ਆਪਾਂ ਡਾਕਟਰ ਪਿਆਰੇ ਲਾਲ ਗਰਗ ਜਾਂ ਮੰਨ ਲਓ ਦੂਜੇ ਮਾਲਵਿੰਦਰ ਮਾਲੀ ਸਾਹਿਬ ਹਰੀ,
0: ਜੀ
2: ਉਹ ਇਹਨਾਂ ਦੇ ਖਿਲਾਫ਼ ਬੋਲਦੇ ਪਏ ਨੇ ਝਾੜੂ ਵਾਲੇ ਦੇ ਖਿਲਾਫ਼,
0: ਜੀ
2: ਬਿਲਕੁਲ ਹਿੱਕ ਠੋਕ ਕੇ ਬੋਲਦੇ ਨੇ ਜੋ ਇਹ
0: ਬਿਲਕੁਲ
2: ਗਲਤ ਨੇ,
0: ਜੀ
2: ਪਰ ਉਹ ਇਹ ਵੀ ਤਾਂ ਨਾਲ ਬੋਲਦੇ ਪਏ ਨਾ ਵੀ ਜਿਹੜੀਆਂ ਆਉਣ ਵਾਲੀਆਂ ਸਰਕਾਰਾਂ ਨੇ ਜਿਹੜੀਆਂ ਚੁਣਨ ਵਾਲੀਆਂ ਨੇ ਭਾਵੇਂ ਉਹ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ,
0: ਜੀ
2: ਇਹ ਕੀ ਲੱਛਣ ਕਰਦੇ ਪਏ ਨੇ,
0: ਬਿਲਕੁਲ ਜੀ,
2: ਅਸੀਂ ਅਸੀਂ ਘੱਟੋ ਘੱਟ ਉਹਨੂੰ ਵੀ ਤਾਂ ਐਕਸਪਲੇਨ ਕਰੀਏ ਨਾ ਵੀ ਅਸੀਂ ਇਹਨਾਂ ਨੂੰ ਤਾਂ ਹਟਾ ਕੇ ਝਾੜੂ ਵਾਲੇ ਦਾ, ਇਹ ਤੇ ਉਹੀ ਗੱਲ ਬੜਾ ਕੁਝ ਗਲਤ ਕਰਦੇ ਪਏ ਨੇ
0: ਜੀ,
2: ਤੇ ਜੋ ਕੁਝ ਉਹ ਇਹਨਾਂ ਬਾਰੇ ਆਉਣ ਵਾਲੀਆਂ ਪਾਰਟੀਆਂ ਬਾਰੇ ਬੋਲਦੇ ਪਏ ਨੇ ਉਹ ਵੀ ਤਾਂ ਉਹ ਗੱਲ ਕਰਦੇ ਪਏ ਨੇ ਨਾਲ ਵਿੱਚ,
0: ਜੀ
2: ਤੇ ਫਿਰ ਸਾਨੂੰ ਉਹਦੇ ਬਾਰੇ ਵੀ ਤਾਂ ਸੋਚਣਾ ਚਾਹੀਦਾ ਨਾ ਬਾਈ ਜੀ, ਇਹ ਥੋੜੀ ਝਾੜੂ ਵਾਲੇ ਲਾਹਣੇ ਨੇ ਤੇ
0: ਕਾਂਗਰਸ
2: ਅਕਾਲੀ
0: ਜਾਂ ਬੀਜੇਪੀ ਵਾਲੇ ਲਾਉਣੇ
2: ਅਕਾਲੀ ਬਿਠਾ ਲੈਣੇ
0: ਜੀ,
2: ਜਾਂ ਕੋਈ ਵੀ ਬਿਠਾ ਲਓ ਉਹੀ ਗੱਲ ਹੁਣ ਇਹ ਇਹੀ ਆ ਝਾੜੂ ਵਾਲੇ ਸੀ ਜਦੋਂ ਜਦੋਂ ਕਾਂਗਰਸ ਦੀ ਸਰਕਾਰ ਸੀ ਇਹ ਮੈਮੋਰੈਂਡਮ ਲੈ ਲੈ ਕੇ ਜਾਂਦੇ ਹੁੰਦੇ ਸੀ
0: ਜੀ
2: ਵੀ ਆ ਰਿਸ਼ਤੇ ਦੀ ਸਰਕਾਰੀ ਪਾਲਿਸੀ ਬਣਾਓ ਜੀ, ਸ਼ਰਾਬ ਦੀ ਬਣਾਓ ਜੀ,
0: ਜੀ
2: ਅੱਜ ਇਹਨਾਂ ਨੇ ਕਦੀ ਨਾ ਲਿਆ ਸਾਰੀ ਸਰਕਾਰ ਲਾਂਗੀ
0: ਜੀ,
2: ਤੇ ਜਿਹੜੇ ਆ ਆਉਣ ਵਾਲੇ ਵੀ ਨੇ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਇਲਜ਼ਾਮ ਲਾਉਂਦੇ ਨੇ ਇਹਨਾਂ ਦੇ ਉੱਤੇ ਉਹ ਸਹੀ ਵੀ ਹੈਗੇ ਨੇ ਜਾਇਜ਼ ਵੀ ਦੇ ਵੀ ਜਿਹੜੇ ਆ ਜਿਹੜੀਆਂ 1,000 ਰੁਪਏ ਦਿੰਦੇ ਪਏ ਨੇ ਵੀ ਇਹ ਕਿੱਥੋਂ ਲਿਆਉਣਗੇ, ਇਹ ਕਰਜ਼ਾ ਚੱਕਦੇ ਪਏ ਨੇ
0: ਜੀ,
2: ਤੁਸੀਂ ਆ ਮਹੀਨਾ ਖੜ ਜਾਓ, ਤੁਸੀਂ ਇਹੀ ਅਕਾਲੀ ਦਲ ਇਹੀ ਕਾਂਗਰਸ ਵਾਲੇ ਇਹ ਕਹਿਣਗੇ ਵੀ ਅਸੀਂ 2,500 ਦਿਆਂਗੇ ਜੀ, ਅਸੀਂ 3,000 ਦਿਆਂਗੇ ਉਹ 5,000 ਕਹੂਗਾ,
0: ਬਿਲਕੁਲ ਹੈ ਜੀ,
2: ਆ ਯੋਗੀ ਨੇ ਤਾਂ ਯੂਪੀ ਚ ਕਹਿਤਾ ਵੀ ਅਸੀਂ 60,000 ਰੁਪਇਆ ਜਨਾਨੀਆਂ ਦੇ ਖਾਤੇ ਚ ਪਾਵਾਂਗੇ
0: ਜੀ,
2: ਚੰਨੀ ਨੇ ਵੀ ਕਹਿਤਾ ਵੀ ਅਸੀਂ 60,000 ਰੁਪਇਆ ਜਨਾਨੀਆਂ ਦੇ ਖਾਤੇ ਚ ਪਾਵਾਂਗੇ,
3: ਇਹੀ ਮੈਂ ਕਹਿੰਦਾ ਵੀ ਜੇ ਜੇ ਇਹਨਾਂ ਦੇ ਵਿੱਚੋਂ ਅਕਾਲੀ ਦਲ ਜਾਂ ਕਾਂਗਰਸ ਦੇ ਵਿੱਚੋਂ
0: ਜੀ
3: ਕੋਈ ਵੀ ਇਹ ਪਾਰਟੀ,
2: ਮੈਨੂੰ ਸੈਣੀ ਬਾਈ ਜੀ ਨੇ ਸਵਾਲ ਪੁੱਛਿਆ ਸੀ ਪਿਛਲੇ ਦਿਨੀ
0: ਜੀ
2: ਵੀ ਤੁਸੀਂ ਕਿਹਨਾਂ ਨੂੰ ਵੋਟ ਪਾਉਣੀ ਹੈ, ਮੈਂ ਕਹਿੰਦਾ ਜੇ ਬਾਦਲ ਸਾਹਿਬ ਹੋਰਾਂ ਦੀ ਪਾਰਟੀ ਚੋਂ ਜਾਂ ਕਾਂਗਰਸ ਦੀ ਪਾਰਟੀ ਚੋਂ
0: ਜੀ,
2: ਜਿਹੜਾ ਬੰਦਾ ਇਹ ਕਹੂਗਾ ਵੀ ਮੈਂ ਆ ਫ੍ਰੀ ਬੀਜ ਤੇ ਰੋਕ ਲਾਵਾਂਗਾ ਜੀ,
0: ਜੀ
2: ਅਸੀਂ ਪੰਜਾਬ ਦੀ ਆਮਦਨ ਜਿਹੜੀ ਆ ਸਰਕਾਰੀ ਪਾਲਿਸੀ ਬਣਾ ਕੇ ਆ ਸ਼ਰਾਬ ਜਿਹੜੀ ਸ਼ਰਾਬ ਕਾਰੋਬਾਰ ਹੈ ਜਾਂ ਰੇਤੇ ਲੀਕਰ ਦੇ ਜਿਹੜੇ ਅੱਜ ਇਲਜ਼ਾਮ ਕੀ ਇਹਨਾਂ ਨੂੰ ਤਾਂ ਹਾਈ ਕੋਰਟ ਨੇ ਚਪੇੜਾ ਮਾਰੀਆਂ ਨੇ
0: ਜੀ
2: ਝਾੜੂ ਵਾਲਿਆਂ ਨੂੰ,
0: ਬਿਲਕੁਲ
2: ਮੈਂ ਕਹਿੰਦਾ ਜਿਹੜਾ ਬੰਦਾ ਇਹ ਕਹਿ ਦੂਗਾ ਅਸੀਂ ਉਹਨਾਂ ਨੂੰ ਵੋਟ ਪਾ ਦਾਂਗੇ
0: ਜੀ,
2: ਮੇਰਾ ਦਾਅਵਾ ਰਿਹਾ ਅਸੀਂ ਖੁੱਲ ਕੇ ਉਹਨਾਂ ਨੂੰ ਵੋਟ ਪਾ ਦਾਂਗੇ ਜਿਹੜਾ ਇਹ ਗੱਲ ਕਹੂਗਾ ਵੀ ਅਸੀਂ ਆ ਜਿਹੜੀਆਂ ਫ੍ਰੀ ਵੀਜ਼ੇ ਬੰਦ ਕਰਾਂਗੇ
0: ਜੀ, ਬਾਈ ਜੀ ਪੈਸਾ ਬਣਾਉਣਾ ਹੋਵੇ ਤਾਂ ਸਰਕਾਰ ਨੇ ਨਾ ਪੈਸਾ ਤਾਂ ਬਣਦਾ ਹੁਣ ਵੀ ਹੈ, ਪਰ ਜੇ ਬਣਾਉਣਾ ਹੋਵੇ ਤਾਂ ਘੱਟੋ ਘੱਟ ਨੀ ਪੰਜਾਬ ਦੇ ਵਿੱਚ ਹੀ ਦੇਖਿਆ ਜਾਵੇ ਪਾਰਕਿੰਗ ਪਲੇਸ ਬਣਾਉਣ ਦੀ ਜ਼ਰੂਰਤ ਹੈ, ਉੱਥੋਂ ਪੈਸਾ ਉਗਰਾਇਆ ਜਾ ਸਕਦਾ ਹੈ, ਪਾਲਿਸੀ ਲਿਆਉਣੀ ਚਾਹੀਦੀ ਹੈ, ਨਾਲੇ ਤਾਂ ਜਿੰਨਾ ਵੱਡੇ ਪੱਧਰ ਦੇ ਉੱਤੇ ਦੇਖੋ ਆਪਣਾ ਟ੍ਰੈਫਿਕ ਜਾਮ ਪ੍ਰੋਬਲਮ ਹੈ, ਸੜਕਾਂ ਦੇ ਉੱਤੇ ਪ੍ਰੋਬਲਮ ਹੈ, ਵਹੀਕਲ ਜਿਹੜੇ ਉੱਦਾਂ ਹੀ ਲਾ ਦਿੰਦੇ ਆ ਛੱਡ ਦਿੰਦੇ ਆ, ਉਹਨਾਂ ਦੇ ਚਲਾਨ ਕੱਟੇ ਜਾਣ, ਪਾਰਕਿੰਗ ਦੇ ਵਿੱਚ ਆਪ ਹੀ ਜਾਣਗੇ, ਪੈਸਾ ਤਾਂ ਢੰਗ ਬਹੁਤ ਹੈਗੇ ਨੇ ਇਕੱਠਾ ਕਰਨਾ ਹੋਵੇ ਤਾਂ ਜੀ,
2: ਬਿਲਕੁਲ ਹੈਗੇ ਨੇ ਬਾਈ
0: ਜੀ,
2: ਮੈਂ ਉਹੀ ਤਾਂ ਗੱਲ ਕਰਨਾ ਵੀ ਜਿਹੜੇ ਜਿਹੜੇ ਤਾਮਿਲਨਾਡੂ ਵਰਗੇ ਸੂਬੇ ਨੇ ਜਿਹੜੇ ਸਾਡੇ ਤੋਂ ਅੱਧੇ ਠੇਕੇ ਨੇ ਉਹਨਾਂ ਕੋਲ, ਉਹ ਸਾਡੇ ਨਾਲ ਕਈ ਗੁਣਾ ਵੱਧ ਆਮਦਨ ਕਮਾਉਂਦੇ ਨੇ ਬਾਈ ਜੀ,
0: ਬਿਲਕੁਲ ਕੱਲਾ ਦਾਰੂ ਦੇ ਉੱਤੇ ਹੀ ਨਹੀਂ ਗਏ, ਹੋਰ ਬਹੁਤ ਸਾਰੀਆਂ ਪਾਲਿਸੀਆਂ ਲਿਆ ਸਕਦੇ ਆ, ਨਾਲ ਕਾਨੂੰਨ ਵੀ ਸਾਰਾ ਕੁਝ ਚੰਗੇ ਪ੍ਰਸ਼ਾਸਨ ਸਾਰਾ ਕੁਝ ਚਲਾ ਸਕਦੇ ਆ, ਸਿਸਟਮ ਠੀਕ ਕਰ ਸਕਦੇ ਆ,
2: ਕੱਲਾ ਦਾਰੂ ਨੀ ਇਹ ਅਸਲ ਚ ਨਾ ਭਾਰਤ ਬਾਈ ਜੀ ਜਿਹੜੇ ਸਾਡੇ ਸੂਬੇ ਦੇ ਹਾਲ ਹੋਏ ਪਏ ਨੇ, ਅਸੀਂ GDP ਦੇ 50% ਕਰਜ਼ਾ ਲੈਣ ਤੇ ਅੱਪੜੇ ਪਏ ਆ,
0: ਬਿਲਕੁਲ ਆ ਜੀ ਬਿਲਕੁਲ, ਜਿਹੜੀ ਸਰਕਾਰ ਆਪਣੀ ਗਰੰਟੀ ਨੀ ਚੱਕ ਸਕਦੀ ਲੋਨ ਲੈਣ ਦੇ ਲਈ, ਉਹ ਕਿਸੇ ਦੀ ਕੀ ਚੱਕੇਗੀ, ਬਿਲਕੁਲ ਆ ਜੀ ਹਾਲਾਤ
2: ਉਹੀ ਨਾ, ਪਰ ਜਿਹੜਾ ਲੀਕਰ ਹੈ ਇਹਦੇ ਚੋਂ ਸਭ ਤੋਂ ਵੱਧ ਆਮਦਨ ਹੈਗੀ ਆ
0: ਜੀ,
2: ਇਹੀ ਇਹੀ ਪਾਰਟੀ ਨੂੰ ਪਤਾ ਸੀ ਵੀ ਇਹ ਉਦੋਂ ਕਿਉਂ ਲੈ ਕੇ ਮੈਮੋਰੈਂਡਮ ਜਾਂਦੀ ਪਈ ਸੀ ਉਹ ਇਹਨੂੰ ਸਰਕਾਰੀ ਕਰੋ, ਅੱਜ ਮੈਨੂੰ ਇਹ ਮੈਂ ਸਵੇਰੇ ਵੀ ਗੱਲ ਕਰਦੇ ਪਏ ਸੀ ਵੀ ਇਹ L1 ਦੇ ਲਾਇਸੈਂਸ ਕਿਹੜੇ ਕਿਹੜੇ ਬੰਦਿਆਂ ਕੋਲ ਨੇ ਉਹਨਾਂ ਦਾ ਨਾਂ ਜਨਤਕ ਕਰਦੇ ਨੇ ਜਮਾ ਨੀ ਕਰ, ਕਿਉਂਕਿ ਉਹ ਸਾਰੇ ਲੀਡਰਾਂ ਕੋਲ,
0: ਬਿਲਕੁਲ
2: ਜਿਹੜੇ ਪਿਛਲੇ ਪਾਰਟੀਆਂ ਦੇ ਲੀਡਰਾਂ ਕੋਲ ਸੀ ਉਹ ਹੋਣੇ ਇਹਨਾਂ ਕੋਲ ਨਵਿਆਂ ਕੋਲ ਨੇ, ਕੱਲ ਨੂੰ ਹੋ ਸਕਦਾ ਅਕਾਲੀ ਦਲ ਆ ਜਾਏ ਕਾਂਗਰਸ ਕੋਲ ਆ ਜਾਏ ਉਹਨਾਂ ਕੋਲ ਹੋ ਜਾਣ
0: ਜੀ,
2: ਅਸੀਂ ਤਾਂ ਬਾਈ ਜੀ ਉੱਥੇ ਦੀ ਉੱਥੇ ਖੜੇ ਆ ਨਾ, ਸਾਨੂੰ
0: ਨਹੀਂ ਹੁਣ ਦੇਖੋ
2: ਸਾਨੂੰ ਕੀ ਫਾਇਦਾ ਬਾਈ?
0: ਤੁਸੀਂ ਆਪਣੀ ਜਗ੍ਹਾ ਸਹੀ ਹੋ, ਹੁਣ ਜਿੱਦਾਂ ਆਪਣੇ ਔਜਲਾ ਸਾਹਿਬ ਨੇ ਵੀ ਲਿਖਿਆ ਕਿ ਉਹ ਕਿੰਨੇ ਕੁ ਲੋਕ ਨੇ ਜੋ ਕਿ ਜਿੱਦਾਂ ਮੁਕੱਦਰ ਬਾਈ ਤੁਸੀਂ ਸੋਚਦੇ ਹੋ ਕਿ ਉਹ ਮਤਲਬ ਕਿ ਇਸ ਤਰ੍ਹਾਂ ਸੋਚਦੇ ਆ, ਉਹ ਵੀ ਆਪਾਂ ਨੂੰ ਦੇਖਣਾ ਪਏਗਾ ਨਾ ਕਿੰਨੇ ਕੁ ਲੋਕ ਆਪਣੇ ਨਾਲ ਵੀ ਖੜੇ ਨੇ ਇਸ ਸੋਚ ਦੇ।
2: ਬਾਈ ਜੀ ਫਿਰ ਇਹੀ ਤਾਂ ਤਰਾਸਦੀ ਹੈ ਨਾ, ਫਿਰ ਅਸੀਂ ਜਿਹੜੀ ਨਵੀਂ ਸਰਕਾਰ ਲਿਆਉਣੀ ਆ ਉਹ ਤਾਂ ਫਿਰ ਇੱਕ ਕੁਰਸੀ ਬਦਲਣੀ ਆ
0: ਜੀ।
2: ਹੋ ਸਕਦਾ ਮੇਰੀ ਮੇਰੀ ਝਾੜੂ ਵਾਲਿਆਂ ਨੂੰ ਕੋਈ ਕਿਤੇ ਕਿਸੇ ਗੱਲ ਦੀ ਤਕਲੀਫ ਹੋ ਸਕਦੀ ਆ ਵੀ ਮੈਂ ਇਹਨਾਂ ਨੂੰ ਬਦਲ ਕੇ ਦੂਜੇ ਲਿਆਉਣੇ, ਫਰਕ ਤਾਂ ਕੋਈ ਨੀ ਨਾ ਪੈਣਾ। ਉਹ ਉਹਨਾਂ ਅਹੁਦਿਆਂ ਤੇ ਉਹਨਾਂ ਠੇਕਿਆਂ ਤੇ ਉਹਨਾਂ ਛੱਡਾਂ ਦੇ ਤੇ ਝਾੜੂ ਵਾਲੇ ਉੱਠਣਗੇ ਤੇ ਅਕਾਲੀ ਬਹਿ ਜਾਣਗੇ ਜਾਂ ਕਾਂਗਰਸ ਵਾਲੇ ਬਹਿ ਜਾਣਗੇ
0: ਜੀ,
2: ਇਹੀ ਹੋਊਗਾ ਨਾ
0: ਜੀ।
2: ਇੱਕ ਵੋਟਾਂ ਪੈਣਗੇ, ਤਬਦੀਲੀ ਇਹੀ ਹੋਊ
0: ਜੀ।
2: ਫਿਰ ਮੈਨੂੰ ਇਹ ਤਾਂ ਦੱਸੋ ਵੀ ਸਾਨੂੰ ਫਾਇਦਾ ਕੀ ਹੈ ਬਾਈ ਜੀ? ਅਸੀਂ ਗੱਲ ਅਸੀਂ ਜਿਹੜੀ ਪਿਆਰੇ ਵਾਲਾ ਗਰਗ ਹਰੀ ਜਿਹੜੀ ਇਹਨਾਂ ਨੂੰ ਗੱਲ ਕਹਿੰਦੇ ਨੇ ਵੀ ਭਾਵੇਂ ਉਹ ਅਕਾਲੀਆਂ ਨੂੰ ਕਹਿੰਦੇ ਨੇ ਜਿਹੜੀ ਪਿਆਰੇ ਵਾਲਾ ਗਰਗ ਹਰੀ ਦਾ ਹੁਣ ਸੈਣੀ ਬਾਈ ਜੀ ਗੱਲ ਕਰਕੇ ਗਏ
0: ਜੀ,
2: ਉਹਨਾਂ ਨੇ ਵੀ ਇਹੀ ਗੱਲ ਕਹੀ, ਕਹਿੰਦੇ ਵੀ ਤੁਸੀਂ ਦੱਸੋ ਵੀ ਇਹਨਾਂ ਦਾ ਬੀਜੇਪੀ ਵਾਲਿਆਂ ਦਾ ਅਕਾਲੀ ਦਲ ਦਾ ਜਿਹੜਾ ਦਾਵਾ ਕਰਦੇ ਇਹਨਾਂ ਦਾ ਫਲਸਫਾ ਕਿੱਥੇ ਰਲਦਾ
0: ਜੀ?
2: ਕਿੱਥੇ ਬੀਜੇਪੀ ਦਾ ਫਲਸਫਾ ਜਿਹੜਾ ਹਰ ਥਾਂ ਤੇ ਪਾੜ ਪਾਉਂਦਾ, ਹਰ ਸਮਾਜ ਦੇ ਵਿੱਚ ਪਾੜਾ ਪਾਉਂਦਾ,
0: ਬੀਜੇਪੀ ਦੇ ਨਾਲ ਸਮਝੌਤਾ ਨੀ ਕਰਦੇ ਤੁਸੀਂ ਸਾਨੂੰ ਜਿਤਾਓਗੇ, ਫਿਰ ਸਵਾਲ ਉੱਥੇ ਵੀ ਖੜਾ ਹੋ ਜਾਂਦਾ ਕਿ ਭਾਈ ਇਹ ਆਪਣੇ ਮੂੰਹ ਏਦਾਂ ਕਰਨ ਲੱਗ ਗਏ, ਫਿਰ ਆਪਾਂ ਜਾਵਾਂਗੇ ਕਿੱਧਰ ਨੂੰ ਨਾ, ਇਹ ਵੀ ਪ੍ਰੋਬਲਮ ਆ ਨਾ।
2: ਨਹੀਂ ਨਹੀਂ ਭਾਰਜ ਬਾਈ ਐ ਨੀ ਹੁੰਦਾ, ਇਹ ਗਰੰਟੀ ਕਿਸੇ ਦੀ ਨੀ ਹੁੰਦੀ, ਪਾਰਟੀ ਜਦੋਂ ਵੀ ਕੋਈ ਬਣਦੀ
0: ਹੈ ਸਿਆਸਤ ਹੈ ਬਿਲਕੁਲ, ਸਮਝੌਤਾ ਨਹੀਂ ਕਰਦੇ ਕਿ ਉਹਦੇ ਵਿਚ ਕੀ ਯਕੀਨ ਹੈਗਾ ਕਿ ਉਹ ਲੋਕ ਹੀ ਮਤਲਬ ਕਿ ਉਹਨਾਂ ਨੂੰ ਵੋਟ ਪਾਉਣਗੇ ਜਿਹੜੇ ਕਹਿੰਦੇ ਨੇ ਕਿ ਭਾਈ ਤੁਸੀਂ ਸਮਝੌਤਾ ਨਾ ਕਰੋ, ਉਹ ਵੀ ਤਾਂ ਆਪਣਾ ਬੈਨੀਫਿਟ ਦੇਖਣਗੇ ਨਾ ਵੀ ਕਾਹਦੇ ਵਿਚ ਸਾਡਾ ਬੈਨੀਫਿਟ ਹੈ। ਜੇ ਲੋਕ ਉਹਨਾਂ ਦੇ ਨਾਲ ਤੁਰਦੇ ਤਾਂ ਅਗਲੇ ਕਹਿਣਗੇ ਭਾਈ ਅਸੀਂ ਜੇ ਸਾਡੀ ਸਰਕਾਰ ਤੁਸੀਂ ਬਣਾਉਂਦੇ ਹੋ ਤੇ ਅਸੀਂ ਭਾਈ ਨਹੀਂ ਸਮਝੌਤਾ ਕਰਦੇ, ਫਿਰ ਲੋਕ ਕੀ ਜਵਾਬ ਦਿੰਦੇ ਆ ਉਹਨਾਂ ਦੇ ਉੱਤੇ ਵੀ ਤਾਂ ਡਿਪੈਂਡ ਆ ਨਾ। ਜੇ ਆਪਾਂ ਏਦਾਂ ਕਹਿੰਦੇ ਆ ਕਿ ਆਪਾਂ ਇਹਨੂੰ ਵੋਟ ਪਾ ਲਈਏ ਜਾਂ ਉਹਨੂੰ ਵੋਟ ਪਾ ਦਈਏ, ਆਪਾਂ ਨੂੰ ਕੀ ਫਾਇਦਾ ਆ?
2: ਅਸਲ ਚ ਭਾਰਤ ਬਾਈ ਜੀ ਦਿੱਕਤ ਉਹੀ ਹੈ ਨਾ, ਇਹਨਾਂ ਨੇ ਲੋਕਾਂ ਨੂੰ ਉਲਝਾਇਆ ਜੀ ਉਸੇ ਤਰੀਕੇ ਨਾਲ, ਹੈਗਾ ਨਾ ਤਾਂ ਲੋਕਾਂ ਨੂੰ ਸਮਝ ਆਉਂਦੀ ਹੈ
0: ਜੀ,
2: ਇਹਨਾਂ ਨੂੰ ਸਾਰੀ ਸਮਝ ਹੈ, ਇਹ ਜਿੰਨੀਆਂ ਵੀ ਪਾਰਟੀਆਂ ਵਾਲੇ ਨੇ ਇਹਨਾਂ ਨੂੰ ਇਹ ਨੀ ਹੈਗਾ ਵੀ ਇਹਨਾਂ ਨੂੰ ਕੋਈ ਸਮਝ ਨਹੀਂ ਹੈਗੀ
0: ਜੀ,
2: ਇਹਨਾਂ ਨੂੰ ਸਭ ਸਮਝ ਹੈ
0: ਜੀ।
2: ਬੀਜੇਪੀ ਨੇ ਉਹ ਮਰਾਠੇ ਨਿਕਲ ਲਏ, ਤੁਸੀਂ ਦੇਖ ਲਓ ਸ਼ਿਵ
0: ਸੈਨਾ ਪਾਰਟੀ ਕਿੱਥੇ ਗਈ, ਬਿਲਕੁਲ
2: ਤੁਹਾਡੇ ਸਾਹਮਣੇ ਨਿਤੀਸ਼ ਕੁਮਾਰ ਹੈ ਉਹ ਕਿੱਥੇ ਗਿਆ
0: ਜੀ? ਪਰ ਇੱਕ ਗੱਲ ਤਾਂ ਮੰਨਣੀ ਪਊਗੀ ਕਿ ਪੰਜਾਬੀ ਜਿਹੜੇ ਨੇ ਉਹ ਮਤਲਬ ਕਿ ਇਹ ਸੋਚਦੇ ਨੇ ਕਿ ਹਮਦਰਦੀ ਤਾਂ ਘੱਟੋ ਘੱਟ ਨੀ ਖੇਤਰੀ ਪਾਰਟੀ ਜਾਂ ਅਕਾਲੀ ਦਲ ਦੇ ਨਾਲ ਤਾਂ ਰੱਖਦੇ ਨੇ ਨਾ ਅੰਦਰ ਖਾਤੇ, ਕਿਤੇ ਨਾ ਕਿਤੇ ਤਾਂ ਰੱਖਦੇ ਨੇ ਹਮਦਰਦੀ।
2: ਨਹੀਂ ਰੱਖਦੇ ਤਾਂ ਹੈਗੇ ਨੇ, ਪਰ ਜਦੋਂ ਹੁਣ ਮੇਰੇ ਭਾਰਜ ਬਾਈ ਜੀ ਜਾਂ ਤਾਂ ਮੈਂ ਮੇਰੀ ਗੱਲ ਸੁਣੋ, ਮੈਂ ਦਿਮਾਗ ਮੈਂ ਇਹ ਸਮਝ ਲਾ ਵੀ ਮੈਂ ਪਾਗਲ ਆ ਵੀ ਜਾਂ ਮੇਰਾ ਦਿਮਾਗ ਕੰਮ ਨੀ ਕਰਦਾ, ਇਹੀ ਅਕਾਲੀ ਦਲ ਜਿਹੜਾ ਇਹ ਕਹਿੰਦਾ ਪਿਆ ਸੀ ਚਾਰ ਦਿਨ ਪਹਿਲਾਂ ਵੀ ਇਹ ਬੀਜੇਪੀ ਨੇ ਜਾਂ ਆਰ ਐਸ ਨੇ ਸਾਡੇ ਤਿੰਨ ਤਖ਼ਤਾਂ ਤੇ ਕਬਜ਼ਾ ਕਰ ਲਿਆ, ਦੋ ਤਖ਼ਤਾਂ ਤੇ ਕਬਜ਼ਾ ਕਰ
0: ਲਿਆ,
3: ਅੱਜ ਜੇ ਇਹੀ ਅਕਾਲੀ ਦਲ ਐ ਕਵੇ ਵੀ ਹੁਣ ਤੁਸੀਂ ਸਾਨੂੰ ਵੋਟਾਂ ਪਾਓ ਜੀ ਬੀਜੇਪੀ ਦੇ ਨਾਂ ਰਲ ਕੇ
0: ਜੀ,
3: ਜਾਂ ਤਾਂ ਫਿਰ ਮੈਂ ਪਾਗਣਾ ਬਾਈ ਜੀ, ਮੈਂ ਇਹ ਸਮਝ ਲਾ ਵੀ ਮੇਰੇ ਵਰਗਾ ਬਦਲਾ ਕੋਈ ਨੀ ਹੈਗਾ ਵੀ ਜਿਵੇਂ ਇਹ ਕਹਿਣ ਦੇ ਲੀਡਰ ਵੀ ਮੈਂ ਉਹਨਾਂ ਦੇ ਪਿੱਛੇ ਲਾ ਕੇ ਵੋਟਾਂ ਪਾ ਦੇਣਾ, ਜਾਂ ਫਿਰ ਸਾਨੂੰ ਇਹ ਐਕਸਪਲੇਨ ਕਰ ਲੈਣ ਵੀ ਹੁਣ ਵੋਟਾਂ ਪੈਣ ਤੋਂ ਪਹਿਲਾਂ ਜਿਹੜੇ ਉਹੀ ਗੱਲ ਬੀਜੇਪੀ ਨੇ ਤੁਹਾਡੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਵੀ ਲਾ ਤਾ
0: ਜੀ,
2: ਹੈ ਤੁਹਾਡੇ ਹੋਰ ਤਿੰਨ ਤਖ਼ਤਾਂ ਦੇ ਵੀ ਕਬਜ਼ਾ ਕਰ ਲਿਆ
0: ਜੀ,
3: ਅੱਜ ਤੁਸੀਂ ਉਹਨਾਂ ਨਾਲ ਅਰਦਾਸ ਕਰਦੇ ਪਏ ਹਜੇ ਪਤਾ ਨੀ ਸਮਝੌਤਾ ਹੋਣਾ ਕਿ ਨਹੀਂ ਹੋਣਾ
0: ਉਹਨਾਂ ਦੀ। ਇਹਦੇ ਵਿੱਚ ਇੱਕ ਚੀਜ਼ ਹੋਰ ਨਾਲ ਜੋੜਦਾ,
3: ਇੱਕ ਭਾਰਤ ਬਾਈ ਜੀ ਇਹ ਵੀ ਤਰਾਸਦੀ ਹੈ
0: ਜੀ,
3: ਤੁਸੀਂ ਦੇਖੋ ਬੀਜੇਪੀ ਦਾ ਹਜੇ ਤੱਕ ਕੋਈ ਬਿਆਨ ਨੀ ਆਇਆ
0: ਜੀ
3: ਅਸੀਂ ਸਮਝੌਤਾ ਕਰਨਾ,
0: ਨਹੀਂ
3: ਇਹ ਵੀ ਤਰਾਸਦੀ ਹੈ
0: ਜੀ,
3: ਤੁਸੀਂ ਦੇਖੋ ਬੀਜੇਪੀ

0: Kitchen Cabinets LDD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestwood@gmail.com or call Vic Parage 604-377-1092, British Columbia. Bestwood Kitchen Cabinets, LDD.
1: Washington Freight Service. ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378355594 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
3: ਦੁਆਬਾ ਰੇਡੀਓ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਫਿਰ ਤੋਂ ਇੱਕ ਵਾਰ ਤੁਹਾਡੇ ਨਾਲ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ ਆਪ ਸਭ ਨੂੰ ਅਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਦੋਸਤੋ ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੇਰਾ ਰਾਬਤਾ ਜੁੜ ਚੁੱਕਿਆ ਬਣ ਚੁੱਕਿਆ ਜੀ ਦੋਸਤੋ ਅੱਜ 28 ਅਗਸਤ 2026 ਦਾ ਦਿਹਾੜਾ ਹੈ ਅਤੇ 2 ਸਵਾ 2 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਅਤੇ ਗੱਲਾਂ ਬਾਤਾਂ ਰਲ ਮਿਲ ਕੇ ਕਰਾਂਗੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਤੋਂ ਗੱਲ ਸ਼ੁਰੂਆਤ ਕਰਾਂਗੇ ਪਿਛਲੇ ਦੀਆਂ ਖਬਰਾਂ ਅਤੇ ਆਖਰ ਦੇ ਵਿੱਚ ਤੁਹਾਡੇ ਨਾਲ ਬਾਤ ਪਾਵਾਂਗੇ ਕਿਤਾਬ ਪੰਜਾਬ ਦੀ ਕਿਤਾਬ ਪੰਜਾਬ ਜਿਹੜੀ ਹੈ ਬੜੀ ਇੰਟਰਸਟਿੰਗ ਹੈ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦੀ ਬਾਤ ਪਾ ਰਹੇ ਹਾਂ ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਅਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ ਹੈ ਅਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਅਤੇ ਇਹਨੂੰ ਮੈਂ ਆਪਣੀ ਜ਼ੁਬਾਨ ਦੇ ਰਾਹੀਂ ਤੁਹਾਡੇ ਨਾਲ ਪੇਸ਼ ਕਰ ਰਿਹਾ ਸਾਂਝਾ ਕਰ ਰਿਹਾ ਅਤੇ ਇਸੇ ਦੇ ਵਿੱਚੋਂ ਅਗਲਾ ਚੈਪਟਰ ਖੋਲ੍ਹਾਂਗੇ ਗੱਲਾਂ ਬਾਤਾਂ ਅੱਗੇ ਵਧਾਵਾਂਗੇ ਉਹਦੇ ਵਿੱਚੋਂ ਵੀ ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਬਾਕੀ ਤੁਸੀਂ ਕਮੈਂਟ ਕਰਕੇ ਨਾਲ ਦੱਸ ਸਕਦੇ ਹੋ ਕਿਵੇਂ ਤੁਹਾਡੇ ਤੱਕ ਸਾਰਾ ਜਿਹੜਾ ਠੀਕ ਠਾਕ ਚੱਲ ਰਿਹਾ ਇਸੇ ਤਰ੍ਹਾਂ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਅਤੇ ਨਾਲ ਦੀ ਨਾਲ ਹਰਵਿੰਦਰ ਜੌਲ ਭੈਣ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਅਤੇ ਸ਼ੁਰੂਆਤ ਕਰਦੇ ਹਾਂ ਫਿਰ ਸਭ ਤੋਂ ਪਹਿਲਾਂ ਸਮਾਂ ਅਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7 ਵੱਜ ਕੇ ਅਤੇ ਘੜੀਆਂ ਦੇ ਉੱਤੇ ਜਿਹੜਾ 7:08 ਦਾ ਸਮਾਂ ਹੋ ਚੁੱਕਿਆ ਹੈ ਭਾਰਤ ਦੇ ਵਿੱਚ ਰਾਤ ਦੇ 9:38 ਜਿਹੜੇ ਹੋ ਚੁੱਕੇ ਹੈ UK ਦੇ ਵਿੱਚ ਸ਼ਾਮ ਦੇ 5:08 ਅਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦਾ ਸਮਾਂ ਹੈ 6:08 ਦਾ ਇਸ ਦਿਨ ਦੀ ਵੀਕਐਂਡ ਦੀ ਜਿਹੜੀ ਹੈ ਬੇਸਬਰੀ ਦੇ ਨਾਲ ਇਹਨਾਂ ਮੁਲਕਾਂ ਦੇ ਵਿੱਚ ਲੋਕ ਜਿਹੜੇ ਨੇ ਵੇਟ ਕਰਦੇ ਹੈ ਅਤੇ 2 ਦਿਨ ਜਿਹੜਾ ਆਰਾਮ ਦੇ ਨਾਲ ਜ਼ਿੰਦਗੀ ਜਿਹੜੀ ਹੈ ਬਤੀਤ ਕਰਨ ਦੀ ਕੋਸ਼ਿਸ਼ ਹੁੰਦੀ ਹੈ ਜਿਸ ਦੇ ਵਿੱਚ ਪਰਿਵਾਰਾਂ ਦੇ ਨਾਲ ਦੋਸਤਾਂ ਮਿੱਤਰਾਂ ਦੇ ਨਾਲ ਘਰਬਾਰ ਦੇ ਜਿਹੜੇ ਕੰਮਕਾਰ ਅਤੇ ਨਾਲ ਕਿਤੇ ਆਉਣਾ ਜਾਣਾ ਹੋਰ ਸਾਰਾ ਸਿਲਸਿਲਾ ਚੱਲਦਾ ਹੈ ਅਤੇ 5 ਦਿਨ ਚੱਲ ਸੋ ਚੱਲ ਕੰਮ ਜਿਹੜੇ 6 ਦਿਨ ਕਰਦੇ ਆ 7 ਦਿਨ ਕਰਦੇ ਆ ਉਹ ਵੀ ਕਰੀ ਜਾਂਦੇ ਆ ਅਤੇ ਅੱਜ ਦੇ ਵਿਚਾਰ ਨੂੰ ਚੱਲੀਏ ਤਾਂ ਦੋਸਤੋ ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:09 ਦਾ ਅਤੇ ਇਸੇ ਤਰ੍ਹਾਂ ਹੀ ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:09 ਦਾ ਸਮਾਂ ਹੋ ਚੁੱਕਿਆ ਹੈ ਅਤੇ ਲਓ ਫਿਰ ਅੱਜ ਦਾ ਵਿਚਾਰ ਕੀ ਕਹਿੰਦਾ ਉਹਦੇ ਵੱਲ ਨੂੰ ਗੱਲ ਕਰਦੇ ਹਾਂ ਕਹਿੰਦੇ ਨੇ ਕਿ ਜਿੱਥੇ ਵਹਿਮਾਂ ਭਰਮਾਂ ਨੂੰ ਜਿਉਂਦੇ ਰੱਖਣ ਲਈ ਸਮਾਜਿਕ ਆਰਥਿਕ

ਹੈ ਤੇ ਚਾਹੇ ਉਹ ਸਿਆਸਤਦਾਨ ਨੇ, ਇਹਨਾਂ ਦੋਵਾਂ ਦਾ ਹੀ ਹਿੱਸਾ, ਕਿਉਂਕਿ ਸਿਆਸਤਦਾਨਾਂ ਨੂੰ ਰਾਜਾ ਮਹਾਰਾਜਿਆਂ ਦੀ ਗੱਲ ਜਦੋਂ ਆਉਂਦੀ ਹੈ ਤੇ ਉਹਨਾਂ ਸਮਿਆਂ ਦੇ ਪੁਜਾਰੀਵਾਦ ਜਿਹੜਾ ਰਿਹਾ ਉਹਨਾਂ ਸਮਿਆਂ 'ਚ, ਉਹ ਕਿਸੇ ਵੀ ਧਰਮ ਦੀ ਗੱਲ ਕਰ ਲਓ, ਉਹ ਹਰ ਵੇਲੇ ਇਹੀ ਕਹਿੰਦੇ ਰਹੇ ਨੇ ਪ੍ਰਜਾ ਨੂੰ ਕਿ ਭਾਈ ਇਹ ਤਾਂ ਰੱਬ ਦਾ ਰੂਪ ਹੈ ਰਾਜਾ ਜਿਹੜਾ ਹੈ, ਅਤੇ ਉਹਨੇ ਤੁਹਾਨੂੰ ਉਹ ਤੁਹਾਡੀ ਸਹਾਇਤਾ ਦੇ ਲਈ, ਤੁਹਾਨੂੰ ਦੇਖਭਾਲ ਕਰਨ ਦੇ ਲਈ ਜਿਹੜਾ ਰਾਜੇ ਨੂੰ ਭੇਜਿਆ ਹੋਇਆ ਅਤੇ ਉਹਦੀ ਜ਼ਿੰਮੇਵਾਰੀ ਲੱਗੀ ਹੈ, ਇਸ ਦੇ ਲਈ ਉਹ ਜੋ ਵੀ ਕਹਿੰਦਾ ਉਹ ਕਰੋ, ਉਹ ਚਾਹੇ ਤੁਸੀਂ ਕਰ ਦੇ ਰੂਪ ਦੇ ਵਿੱਚ, ਚਾਹੇ ਟੈਕਸ ਦੇ ਰੂਪ ਦੇ ਵਿੱਚ ਉਹ ਜੋ ਮੰਗਦਾ ਦਿਓ, ਚਾਹੇ ਉਹ ਦਾਣੇ ਤੁਹਾਡੇ ਖੇਤਾਂ 'ਚੋਂ ਕੱਢ ਕੇ ਲੈ ਜਾਂਦਾ, ਉਹ ਦੇਣੇ ਪੈਣੇ ਹੈ। ਉਹ ਸਮੇਂ-ਸਮੇਂ ਦੇ ਉੱਤੇ ਰੂਪ ਬਦਲ ਗਏ ਨੇ ਅਤੇ ਅੱਜ ਵੀ ਹਾਲਾਤ ਉੱਥੇ ਦੇ ਉੱਥੇ ਖੜ੍ਹੇ ਨਜ਼ਰ ਆਉਂਦੇ ਹੈ। ਅੱਜ ਦੀ ਗੱਲ ਕਰੀਏ ਤਾਂ 28 ਅਗਸਤ 1898 ਦੇ ਵਿੱਚ ਜਿਹੜਾ ਸੀਗਾ ਕਲੈਬ ਬ੍ਰੈਡਮ ਨੇ ਸੌਫਟ ਡਰਿੰਕ ਦੀ ਜਿਹੜੀ ਖੋਜ ਕੀਤੀ ਸੀ, ਜਿਹਨੇ ਇਸ ਦੁਨੀਆ ਦੇ ਵਿੱਚ ਹੁਣ ਜਿਹੜੀ ਧੜਥੱਲੀ ਮਚਾਈ ਹੋਈ ਹੈ, ਅਤੇ 1963 ਦੇ ਵਿੱਚ ਮਾਰਟਿਨ ਲੂਥਰ ਕਿੰਗ ਨੇ ਇਤਿਹਾਸਕ ਭਾਸ਼ਣ ਦਿੱਤਾ ਸੀ। 1965 ਦੇ ਵਿੱਚ ਭਾਰਤ ਨੇ ਪਾਕਿਸਤਾਨ ਦੀ ਜਿਹੜੀ ਹਾਜ਼ੀਪੀਰ ਪੋਸਟ ਦੇ ਉੱਤੇ ਕਬਜ਼ਾ ਕੀਤਾ, ਅਤੇ 1973 ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਸ਼ਿਮਲਾ ਸਮਝੌਤੇ ਉੱਤੇ ਦਸਤਖਤ ਜਿਹੜੇ ਕੀਤੇ ਗਏ। 1973 ਦੇ ਵਿੱਚ ਆਨੰਦਪੁਰ ਦਾ ਮਤਾ ਪਾਸ ਕੀਤਾ ਗਿਆ ਅਤੇ 1990 ਦੇ ਵਿੱਚ ਇਰਾਕ ਨੇ ਕੁਵੈਤ ਨੂੰ 19ਵਾਂ ਸੂਬਾ ਐਲਾਨ ਦਿੱਤਾ ਗਿਆ। 1998 ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜਾ ਸ਼ਰੀਅਤ ਕਾਨੂੰਨ ਜਿਹੜਾ ਸੀ ਲਾਗੂ ਕੀਤਾ ਗਿਆ। ਵਹਿਮਾਂ ਭਰਮਾਂ ਦੀ ਥੋੜ੍ਹੀ ਗੱਲ ਕਰਦਿਆਂ ਫਿਰ ਗੱਲ ਅੱਗੇ ਤੋਰਦਿਆਂ, ਵੈਸੇ ਅੱਜ ਰੱਖੜੀ ਦਾ ਤਿਉਹਾਰ ਵੀ ਜਿਹੜਾ ਖਾਸ ਕਰ ਇੰਡੀਆ ਦੇ ਵਿੱਚ ਚਲੋ ਸਮਾਪਤ ਹੋ ਗਿਆ, ਪਰ ਇਹਨਾਂ ਮੁਲਕਾਂ ਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਸਵੇਰ ਦਾ ਦਿਨ ਚੜ੍ਹਿਆ ਅਤੇ ਉੱਥੇ ਇਸ ਤਿਉਹਾਰ ਦਾ ਜਿਹੜਾ ਮਨਾਇਆ ਜਾਵੇਗਾ। ਅਤੇ ਵੈਸੇ ਤਾਂ ਵੀਕਐਂਡ ਦੇ ਵਿੱਚ ਜ਼ਿਆਦਾ ਲੋਕ ਹੋਣਗੇ ਉਹਨਾਂ ਮੁਲਕਾਂ ਦੇ ਵਿੱਚ ਜੋ ਕਰਦੇ ਹੈ। ਵਹਿਮਾਂ ਭਰਮਾਂ ਦੀ ਗੱਲ ਕਰੀਏ ਤਾਂ ਦਹੀਂ ਖਾ ਕੇ ਕਹਿੰਦੇ ਘਰੋਂ ਤੁਰਨਾ, ਇਮਤਿਹਾਨਾਂ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਘਰੋਂ ਦਹੀਂ ਖਾ ਕੇ ਜਾਂਦੇ ਹੈ ਤਾਂ ਕਿ ਉਹਨਾਂ ਦੇ ਪੇਪਰ ਵਧੀਆ ਹੋਣ, ਜਦਕਿ ਇਹ ਉਹਨਾਂ ਦੇ ਵਡੇਰਿਆਂ ਦਾ ਵਹਿਮ ਹੈ। ਵਿਦਿਆਰਥੀ ਜਿੰਨਾ ਮਰਜ਼ੀ ਦਹੀਂ ਖਾ ਕੇ ਪੇਪਰ ਦੇਣ ਜਾਵੇ, ਜੇ ਪੜ੍ਹਿਆ ਹੀ ਨਾ ਹੋਵੇਗਾ ਤਾਂ ਪਾਸ ਕਿੱਥੋਂ ਹੋਊ। ਅਸਲ ਦੇ ਵਿੱਚ ਦਹੀਂ ਜਾਂ ਮਿੱਠਾ ਖਾ ਕੇ ਘਰੋਂ ਜਾਣਾ ਇੱਕ ਸ਼ਗਨ ਵਜੋਂ ਜਿਹੜਾ ਲਿਆ ਜਾਂਦਾ ਸੀ। ਇਸ ਦੇ ਨਾਲ ਸਫਲਤਾ ਮਿਲਣ ਅਤੇ ਸਫਰ ਦੇ ਸਾਰਥਿਕ ਹੋਣ ਦਾ ਭਰਮ ਜੁੜਿਆ ਹੈ। ਦਹੀਂ ਖਾਣਾ ਚੰਗਾ ਹੁੰਦਾ ਹੈ ਸਿਹਤ ਦੇ ਲਈ ਕਹਿ ਕੇ ਇਸ ਨੂੰ ਵਹਿਮ ਬਣਾ ਦਿੱਤਾ ਜਾਂਦਾ ਹੈ। ਵੇਖਿਆ ਜਾਵੇ ਤਾਂ ਮੂੰਹ ਮਿੱਠਾ ਕਰਨ ਦੇ ਨਾਲ ਮਨ ਜਿਹੜਾ ਖਿੜਦਾ ਹੈ, ਐਨਰਜੀ ਆਉਂਦੀ ਹੈ, ਅੱਖਾਂ ਖੁੱਲ੍ਹਦੀਆਂ ਨੇ, ਮਾਨਸਿਕਤਾ ਆਸ਼ਾਵਾਦੀ ਬਣਦੀ ਹੈ ਅਤੇ ਖਾਧੇ ਦਹੀਂ ਜਾਂ ਮਿੱਠੇ ਨੂੰ ਕਿਸੇ ਕੰਮ ਦੇ ਬਣਨ ਜਾਂ ਵਿਗੜਨ ਦੇ ਨਾਲ ਜੋੜਨਾ ਅੰਧ ਵਿਸ਼ਵਾਸ ਹੈ। ਜੇ ਕੋਈ ਬਾਹਰ ਜਾਣ ਲੱਗਿਆ ਲੜ ਕੇ ਜਾਂ ਕੌੜੀ ਚੀਜ਼ ਖਾ ਕੇ ਤੁਰੇ ਤਾਂ ਬੇਸੁਆਦੀ ਹੀ ਨਹੀਂ ਹੁੰਦੀ, ਸਗੋਂ ਸ਼ਕਲ ਵੀ ਜਿਹੜੀ ਭੈੜੀ ਬਣ ਜਾਂਦੀ ਹੈ। ਇਹਦੇ ਲਈ ਹੀ ਕਿਹਾ ਜਾਂਦਾ ਹੈ ਕਿ ਰੋਂਦੂ ਚਿਹਰਿਆਂ ਨੂੰ ਕੋਈ ਪਸੰਦ ਨਹੀਂ ਕਰਦਾ, ਬਣਦੇ ਕੰਮ ਵੀ ਵਿਗੜ ਜਾਂਦੇ ਹੈ। ਦਹੀਂ ਦੇ ਵਿੱਚ ਲੂਣ ਨਹੀਂ ਪਾਉਣਾ ਚਾਹੀਦਾ ਅਤੇ ਇਸ ਦੇ ਨਾਲ ਬੈਕਟੀਰੀਆ ਜਿਹੜਾ ਉਹਦਾ ਮਰ ਜਾਂਦਾ ਹੈ, ਖੰਡ ਪਾ ਕੇ ਇਸ ਕਰਕੇ ਖਾਂਦੇ ਹੈ। ਦੂਸਰੇ ਪਾਸੇ ਝਾੜੂ ਖੜ੍ਹਾ ਕਰਨਾ ਨੁਕਸਾਨ ਹੈ ਇਹ ਵੀ ਜਿਹੜਾ ਮੰਨਿਆ ਜਾਂਦਾ ਹੈ। ਝਾੜੂ ਖੜ੍ਹਾ ਕਰਨ ਦੇ ਨਾਲ ਝਾੜੂ ਨੇ ਤਾਂ ਧੜਥੱਲੀ ਮਚਾਈ ਹੋਈ ਹੈ ਜੀ, ਅਤੇ ਕਹਿੰਦੇ ਉਲਟਾ ਕਰਕੇ ਰੱਖਣਾ, ਜਾਣੀ ਕਿ ਝਾੜੂ ਦੇ ਸਫਾਈ ਵਾਲੇ ਪਾਸੇ ਲੱਗੇ ਕੀਟਾਣੂ ਜਿਹੜੇ ਨੇ ਨੀਵੇਂ ਪਾਸੇ ਨੂੰ ਚਲੇ ਜਾਣਗੇ, ਜਾਣੀ ਕਿ ਤੁਹਾਡੇ ਹੱਥ ਨੂੰ ਟੱਚ ਕਰਨਗੇ ਉਹ, ਫਿਰ ਇਸ ਕਰਕੇ ਉਹਨੂੰ ਪੁੱਠਾ ਨਹੀਂ ਰੱਖਿਆ ਜਾਂਦਾ। ਇਹ ਅਸਲ ਦੇ ਵਿੱਚ ਹਾਈਜੈਨਿਕ ਤੌਰ ਦੇ ਉੱਤੇ ਮੰਨਿਆ ਜਾਂਦਾ, ਜਿਵੇਂ ਚਾਹੇ ਇੱਥੇ ਵੱਡੇ ਪੋਚੇ ਵੀ ਆ, ਹੋਰ ਸਾਰੀਆਂ ਚੀਜ਼ਾਂ ਹੈਂਗਰ ਦੇ ਉੱਤੇ ਟੰਗੇ ਜਾਂਦੇ ਹੈ ਅਤੇ ਹਮੇਸ਼ਾ ਹੀ ਉਹ ਜਿਹੜਾ ਸਟਿੱਕ ਹੁੰਦੀ ਹੈ ਉਹ ਹੋਲਡ ਹੁੰਦੀ ਹੈ ਅਤੇ ਬਾਕੀ ਸਾਰਾ ਥੱਲੇ ਲਟਕਿਆ ਹੁੰਦਾ ਹੈ। ਜਿਹੜੇ ਸਫਾਈ ਵੇਲੇ ਸਾਡੇ ਹੱਥਾਂ ਨੂੰ ਲੱਗ ਕੇ ਇਨਫੈਕਸ਼ਨ ਕਰ ਸਕਦੇ ਨੇ ਅਤੇ ਇਸ ਦੇ ਲਈ ਝਾੜੂ ਉਲਟਾ ਖੜ੍ਹਾ ਕਰਨਾ ਨੁਕਸਾਨਦਾਇਕ ਹੈ ਅਤੇ ਦੂਜਾ ਘਰ ਦੇ ਵਿੱਚ ਛੋਟੇ ਬੱਚਿਆਂ ਦੀਆਂ ਅੱਖਾਂ ਦੇ ਵਿੱਚ ਵੀ ਜਿਹੜਾ ਉਹ ਕਿਤੇ ਡਿੱਗ ਜਾਣ ਜਾਂ ਸੱਟ ਫੇਟ ਲੱਗ ਸਕਦੀ ਹੈ, ਵੱਜ ਸਕਦਾ ਹੈ, ਕਿਉਂਕਿ ਝਾੜੂ ਦਾ ਸਾਈਜ਼ ਛੋਟੇ ਬੱਚਿਆਂ ਜਿੰਨਾ ਕੋਈ ਹੁੰਦਾ ਹੈ। ਫਿਰ ਗੱਲ ਆਉਂਦੀ ਹੈ ਮੰਜਾ ਟੇਢਾ ਖੜ੍ਹਾ ਕਰਨਾ ਬਦਸ਼ਗਨ ਕਹਿੰਦੇ ਹਾਂ, ਬਿਲਕੁਲ ਇਹ ਵੀ ਸੁਣਿਆ ਜੀ। ਜਿਹੜਾ ਹੁੰਦਾ ਸੀ ਆਪਣੇ ਬਾਣ ਵਾਲੇ ਮੰਜੇ ਹੁੰਦੇ ਸੀ ਨਾ, ਅਤੇ ਜਿਸਦੇ ਪਾਸਿਓਂ ਆਪਣੇ ਖਿੱਚ ਪਾਈ ਹੁੰਦੀ ਸੀ ਤਾਂ ਉਹ ਪਾਸਾ ਜਿਹੜਾ ਸੀ ਹਮੇਸ਼ਾ ਥੱਲੇ ਰੱਖਿਆ ਜਾਂਦਾ ਸੀ ਅਤੇ ਦੂਸਰਾ ਪਾਸਾ ਜਿਹੜਾ ਸੀਗਾ ਜਿਹੜਾ ਬਣਾਈ ਹੁੰਦੀ ਸੀ ਜਿਹਦੇ ਉੱਤੇ ਬੈਠਿਆ ਜਾਂਦਾ ਸੀ ਉਹ ਉੱਪਰਲੇ ਪਾਸੇ ਹੁੰਦਾ ਸੀ, ਪਰ ਕਈ ਜਿਹੜੇ ਨੇ ਸੀ ਥੱਲਲਾ ਪਾਸਾ ਜਿੱਥੇ ਖਿੱਚ ਪਾਈ ਹੁੰਦੀ ਸੀ ਮੰਜੇ ਨੂੰ ਉਹ ਉੱਪਰ ਨੂੰ ਕਰ ਦਿੰਦੇ ਸੀ ਅਤੇ ਨਾਲ ਦੀ ਨਾਲ ਕਹਿ ਦਿੰਦੇ ਸੀ ਸਿਆਣੇ ਭਾਈ ਮੰਜਾ ਪੁੱਠਾ ਨਹੀਂ ਕਰੀਦਾ ਹੁੰਦਾ। ਮੰਜਾ ਜਿਹੜਾ
ਵੱਖੀ ਭਾਰ ਕਰਨ ਦੇ ਨਾਲ ਹੋਰ ਨੁਕਸਾਨ ਕੋਈ ਨਹੀਂ ਹੈ,

0: ਪਰ ਵਹਿਮ ਜ਼ਰੂਰ ਹੈ। ਜਦੋਂ ਕਿਸੇ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਸਦਾ ਜਿਹੜਾ ਸੰਸਕਾਰ ਕਰਨ ਜਾਣ ਸਮੇਂ ਜਿਸ ਮੰਜੇ ਦੇ ਉੱਤੇ ਮੁਰਦਾ ਜਿਹੜਾ ਪਾਇਆ ਹੁੰਦਾ ਹੈ ਉਸ ਮੰਜੇ ਨੂੰ ਟੇਢਾ ਜਾਣੀ ਕਿ ਵੱਖੀ ਭਾਰ ਰੱਖ ਦਿੰਦੇ ਨੇ ਤਾਂ ਕੋਈ ਉਸ ਮੰਜੇ ਦੇ ਉੱਤੇ ਬੈਠੇ ਨਾ, ਮਤਲਬ ਕਿ ਉਹਨੂੰ ਸੁੱਚਾ ਮੰਨਿਆ ਜਾਂਦਾ ਵੀ ਉਹਦੇ ਲਈ ਉਹ ਜਿਹੜਾ ਰਿਜ਼ਰਵ ਕਰ ਦਿੱਤਾ ਗਿਆ ਅਤੇ ਉਹਨੂੰ ਯੂਜ਼ ਨਾ ਕਰੋ। ਹੋ ਸਕਦਾ ਹੈ ਮਰਨ ਵਾਲਾ ਇਨਸਾਨ ਕਿਸੇ ਘਾਤਕ ਬਿਮਾਰੀ ਦੇ ਨਾਲ ਮਰਿਆ ਹੋਵੇ, ਇਸ ਕਰਕੇ ਮੰਜਾ ਟੇਢਾ ਕਰ ਦਿੱਤਾ ਜਾਂਦਾ ਸੀ ਤਾਂ ਕਿ ਉਹ ਬਿਮਾਰੀ ਕਿਸੇ ਹੋਰ ਨੂੰ ਨਾ ਜਿਹੜੀ ਲੱਗੇ। ਫਿਰ ਗੱਲ ਆ ਜਾਂਦੀ ਹੈ ਨਜ਼ਰ ਵੱਟੂ ਦੀ। ਨਵੇਂ ਬਣੇ ਘਰਾਂ ਅੱਗੇ ਨਜ਼ਰ ਵੱਟੂ ਲਗਾਇਆ ਜਾਂਦੇ ਨੇ ਤਾਂ ਕਿ ਘਰ ਨੂੰ ਮਾੜੀ ਨਜ਼ਰ ਨਾ ਲੱਗੇ, ਪਰ ਇਸ ਨੂੰ ਮਜ਼ਾਕ ਦੇ ਨਾਲ ਵੀ ਦੇਖਿਆ ਜਾਂਦਾ ਹੈ। ਜਦੋਂ ਘਰ ਬਣਾਉਣ ਸਮੇਂ ਬਹੁਤ ਖਰਚ ਹੋ ਜਾਂਦਾ ਹੈ, ਪੰਜਾਬੀ ਦੇ ਵਿੱਚ ਘਰਦਿਆਂ ਦੀ ਜੀਭ ਨਿਕਲ ਜਾਂਦੀ ਹੈ ਕਹਿ ਲਓ, ਤਾਂ ਫਿਰ ਲੋਕਾਂ ਨੂੰ ਦੱਸਣ ਦੇ ਲਈ ਕਹਿੰਦੇ ਨੇ ਨਜ਼ਰ ਵੱਟੂ ਲਗਾਇਆ ਜਾਂਦਾ ਹੈ, ਭਾਈ ਬਸ ਹੋ ਗਈ, ਹੱਥ ਖੜ੍ਹੇ ਹੋ ਗਏ ਘਰ ਬਣਾਉਂਦਿਆਂ। ਅਤੇ ਜੀਭ ਨਿਕਲ ਗਈ ਕਹਿੰਦੇ ਨਜ਼ਰ ਲੱਗਣਾ ਨਾ ਲੱਗਣਾ ਕੋਈ ਫਰਕ ਨਹੀਂ ਪੈਂਦਾ। ਜਦ ਅਸੀਂ ਚੰਗੇ ਨਕਸ਼ਾ ਨਵੀਸ ਅਤੇ ਚੰਗੇ ਮਟੀਰੀਅਲ ਦੇ ਨਾਲ ਮਕਾਨ ਬਣਾਉਂਦੇ ਹਾਂ ਤਾਂ ਅਜਿਹੇ ਨਜ਼ਰ ਵੱਟੂ ਦੀ ਲੋੜ ਨਹੀਂ ਹੁੰਦੀ ਹੈ। ਆਪਣੀ ਸੋਚ ਦਾ ਆਪ ਹੀ ਦਿਵਾਲਾ ਜਿਹੜਾ ਕੱਢਦੇ ਨੇ। ਜਿਨ੍ਹਾਂ ਘਰਾਂ ਦੇ ਅੱਗੇ ਨਜ਼ਰ ਵੱਟੂ ਲੱਗੇ ਹੋਣ ਤਾਂ ਪਤਾ ਲੱਗ ਜਾਂਦਾ ਹੈ ਕਿ ਇਹ ਘਰ ਦੇ ਮੈਂਬਰ ਵਹਿਮੀ ਹੋ ਸਕਦੇ ਹੈ। ਆਖਰ 'ਤੇ ਗੱਲ ਆਉਂਦੀ ਹੈ ਡੇਰੇ ਦੀ। ਡੇਰੇ ਦੀ ਰਾਖ ਖਾਣਾ, ਨਾਰੀਅਲ ਪਾਣੀ ਨੂੰ ਪਾਣੀ ਦੇ ਵਿੱਚ ਸੁੱਟਣਾ, ਤਵੀਤ ਬੰਨਣੇ, ਮੀਂਹ ਪਵਾਉਣ ਦੇ ਲਈ ਦਲੀਆ ਵੰਡਣਾ, ਬਿਮਾਰੀ ਸਮੇਂ ਡੇਰਿਆਂ ਦੀ ਰਾਖ ਜਿਹੜੀ ਹੈ ਸਵਾਹ ਖਾਣਾ, ਆ ਦੁਆਬੇ ਦੇ ਵਿੱਚ ਹੈਗਾ ਇੱਕ ਡੇਰਾ ਕਾਫੀ ਮਸ਼ਹੂਰ ਆ, ਨਾਰੀਅਲ ਖਾਣੇ ਨਾਰੀਅਲ ਜਿਹੜਾ ਪਾਣੀ ਦੇ ਵਿੱਚ ਸੁੱਟਣਾ, ਮੀਂਹ ਪਵਾਉਣ ਦੇ ਲਈ ਦਲੀਆ ਵੰਡਣਾ, ਸਰੀਰ ਦੇ ਨਾਲ ਤਵੀਤ ਬੰਨਣੇ, ਬਿਮਾਰ ਇਨਸਾਨ ਨੂੰ ਦਿਲਾਸਾ ਦੇਣਾ ਹੀ ਹੁੰਦਾ ਹੈ। ਬਿਮਾਰ ਇਨਸਾਨ ਨੂੰ ਦਿਲਾਸਾ ਦੇਣ ਦੇ ਨਾਲ ਉਸਦੀ ਬਿਮਾਰੀ ਅੱਧੀ ਰਹਿ ਜਾਂਦੀ ਹੈ। ਜਿਵੇਂ ਕਿ ਉਹਨੂੰ ਮੈਸੇਜ ਦੇਣਾ ਹੁੰਦਾ ਮਾਇੰਡ ਨੂੰ, ਜਿਵੇਂ ਵੀ ਆਪਾਂ ਆਪਣੇ ਆਪ ਦੇ ਵਿੱਚ ਸਿਹਤਮੰਦ ਹੋਣ ਦੇ ਲਈ ਜ਼ੋਰ ਆਪ ਲਾਉਂਦੇ ਹਾਂ, ਮੈਡੀਸਨ ਸਾਨੂੰ ਇੱਕ ਜਿਹੜੀ ਹੈ ਸਾਈਕੋਲੋਜੀ ਪੱਖ ਤੋਂ ਜਿਹੜਾ ਸਾਡੇ ਬ੍ਰੇਨ ਨੂੰ ਇੱਕ ਸਿਗਨਲ ਦਿੰਦੀ ਹੈ ਵੀ ਮੇਰਾ ਸਿਰ ਬਹੁਤ ਦੁਖਦਾ, ਤੁਸੀਂ ਗੋਲੀ ਖਾ ਲਓ, ਅਤੇ ਨਾਲ ਦੀ ਨਾਲ ਬ੍ਰੇਨ ਨੂੰ ਚੱਲ ਜਾਂਦਾ ਸਿਗਨਲ ਕਿ ਮੈਂ ਹੁਣ ਠੀਕ ਹੋ ਜਾਣਾ, ਗੋਲੀ ਖਾ ਲਈ ਹੈ। ਇਸੇ ਤਰ੍ਹਾਂ ਉਹਨਾਂ ਸਮਿਆਂ ਦੇ ਵਿੱਚ ਜਦੋਂ ਮੈਡੀਸਨ ਇੰਨੀ ਨਹੀਂ ਹੁੰਦੀ ਸੀ, ਇਹਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ, ਉਹ ਇੱਕ ਬਸ ਸਿਗਨਲ ਦਿੱਤਾ ਹੁੰਦਾ ਸੀ, ਦੇਣਾ ਹੁੰਦਾ ਸੀ ਦਿਮਾਗ ਨੂੰ। ਗੰਭੀਰ ਬਿਮਾਰੀ ਇਹਨਾਂ ਵਹਿਮਾਂ ਦੇ ਨਾਲ ਹੋਰ ਵੱਧਦੀ ਹੈ। ਹਰ ਬਿਮਾਰੀ ਦਾ ਇਲਾਜ ਸਮੇਂ ਸਿਰ ਕਰਵਾਉਣਾ ਚਾਹੀਦਾ ਹੈ, ਕਿਉਂਕਿ ਜਿੱਥੇ ਹੜ੍ਹ ਆਉਂਦੇ ਨੇ ਉੱਥੇ ਦਲੀਆ ਜ਼ਿਆਦਾ ਵੱਡਿਆ ਹੁੰਦਾ ਹੈ, ਸਵਾਲ ਤਾਂ ਇਹ ਵੀ ਪੈਦਾ ਹੁੰਦਾ ਹੈ। ਸੰਗਰਾਂਦ ਵਾਲੇ ਦਿਨ ਬੂਹੇ ਤੇਲ ਚੋਣਾ, ਪੁਰਾਣੇ ਜ਼ਮਾਨੇ ਦੇ ਵਿੱਚ ਘਰ ਕੱਚੇ, ਦਰਵਾਜ਼ਿਆਂ ਨੂੰ ਕਬਜ਼ੇ ਘੱਟ, ਸਰਦਲ ਜਿਸ ਨੂੰ ਚੁਗਾਹਟ ਆਖਦੇ ਨੇ ਉਹਦੇ ਆਲੇ ਦੁਆਲੇ ਮੋਟਾ ਛੇਕ ਮਾਰ ਕੇ ਉੱਤੇ ਥੱਲੇ ਦਰਵਾਜ਼ੇ ਨੂੰ ਫਿੱਟ ਕੀਤਾ ਜਾਂਦਾ ਸੀ, ਅਤੇ ਲੱਕੜ ਦੇ ਵਿੱਚ ਲੱਕੜ ਚੱਲਣ ਦੇ ਨਾਲ ਉਸਦੇ ਵਿੱਚੋਂ ਜਿਹੜਾ ਚੀਕਣ ਦੀ ਆਵਾਜ਼ ਆਉਣ ਲੱਗ ਪੈਂਦੀ ਸੀ, ਡਰਾਈ ਹੋ ਜਾਂਦੀ ਸੀ ਜਾਂ ਸਿਆਲ ਨੂੰ ਫੁੱਲ ਜਾਂਦੀ ਸੀ। ਉਸ ਆਵਾਜ਼ ਨੂੰ ਬੰਦ ਕਰਨ ਦੇ ਲਈ ਉਸਦੇ ਵਿੱਚ ਮਹੀਨੇ ਬਾਅਦ ਤੇਲ ਪਾਇਆ ਜਾਂਦਾ ਸੀ, ਅਤੇ ਉਹੀ ਦਿਨ ਸੰਗਰਾਂਦ ਦੇ ਦਿਨ ਦੀ ਨਿਸ਼ਾਨੀ ਵਜੋਂ ਜੀ ਜਿਹੜਾ ਸੀ ਯਾਦ ਰੱਖਿਆ ਜਾਂਦਾ ਸੀ। ਫਿਰ ਕਾਫੀ ਉਸ ਬਾਅਦ ਦੇ ਵਿੱਚ ਦਰਵਾਜ਼ੇ ਜਿਹੜਾ ਸੀ ਆਵਾਜ਼ ਆਉਣੀ ਬੰਦ ਰਹਿੰਦੀ ਸੀ, ਅਤੇ ਸੰਗਰਾਂਦ ਵਾਲੇ ਦਿਨ ਅੰਧ ਵਿਸ਼ਵਾਸੀ ਬਾਹਰ ਜਿਹੜੇ ਸੀ ਵਾਂਡੇ ਨਹੀਂ ਸੀ ਜਾਂਦੇ, ਕਿਤੇ ਆਉਣਾ ਜਾਣਾ ਨਹੀਂ ਰਿਸ਼ਤੇਦਾਰੀ 'ਚ, ਨਾ ਹੀ ਕੋਈ ਚੀਜ਼ ਖਰੀਦਦੇ ਕਿ ਸਾਰਾ ਮਹੀਨਾ ਕਿਤੇ ਨਾ ਕਿਤੇ ਕਹਿੰਦੇ ਜਾਣਾ ਪਵੇਗਾ ਅਤੇ ਖਰਚ ਹੋਵੇਗਾ। ਇਹ ਸੀ ਦੋਸਤੋ ਅੱਜ ਦਾ ਵਿਚਾਰ, ਅਤੇ ਜਿਸ ਦੇ ਵਿੱਚ ਵਹਿਮਾਂ ਭਰਮਾਂ ਦੀ ਗੱਲ ਹੋਈ ਹੈ, ਅਤੇ ਬਹੁਤ ਸਾਰੇ ਮਨੌਤਾਂ ਹੋਰ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਅਤੇ ਲਓ ਫਿਰ ਅੱਜ ਦੀਆਂ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਕੀ ਕਹਿੰਦੀਆਂ ਅੱਜ ਦੀਆਂ ਖਬਰਾਂ, ਜਿਸ ਦੇ ਵਿੱਚ ਰੱਖੜ ਪੁੰਨਿਆ ਜੋੜਾ, ਸੋਰੀ ਉੱਪਰ ਥੱਲੇ ਹੋਈ ਜਾਂਦਾ, ਅੱਜ ਥੋੜ੍ਹੀ ਜਿਹੀ ਥਕਾਵਟ ਹੈ। ਰੱਖੜ ਪੁੰਨਿਆ ਜੋੜ ਮੇਲਾ 2027 ਦਾ ਖੇਲਾ, ਅਤੇ ਹੱਥਾਂ ਦੇ ਵਿੱਚ ਗੁਲਾਬ, ਦਿਲਾਂ ਦੇ ਵਿੱਚ ਮਲਾਲ ਕਿਉਂ ਹੈ, ਉਹਦੇ ਬਾਰੇ ਜਾਣਕਾਰੀ ਆਪਾਂ ਲਵਾਂਗੇ। ਦੂਸਰੇ ਪਾਸੇ ਕਿ ਪੰਜਾਬ ਦੀ ਸਿਆਸਤ 2027 ਦੀਆਂ ਚੋਣਾਂ ਤੋਂ ਪਹਿਲਾਂ ਨਵੇਂ ਸਮੀਕਰਨ ਦੇ ਵੱਲ ਵੱਧ ਰਹੀ ਹੈ। ਜਸਵੀਰ ਸਿੰਘ ਗੜੀ ਦਾ SSC ਕਮਿਸ਼ਨ ਦੀ ਚੇਅਰਮੈਨੀ ਤੋਂ ਅਸਤੀਫਾ, ਚੰਨੀ ਦੀ ਤਾਰੀਫ ਨੂੰ ਲੈ ਕੇ ਕਾਂਗਰਸ ਅੰਦਰ ਚਰਚਾ, ਬਾਬਾ ਬਕਾਲਾ ਦੀ ਰੱਖੜ ਪੁੰਨਿਆ ਅਤੇ ਸਿਆਸੀ ਸ਼ਕਤੀ ਪ੍ਰਦਰਸ਼ਨ ਹਰ ਪਾਰਟੀ ਦਾ, ਪੰਜਾਬ ਦੇ ਨਸ਼ਿਆਂ ਦਾ ਸੰਕਟ ਅਤੇ ਵੱਖ ਵੱਖ ਪਾਰਟੀਆਂ ਦੇ ਦਾਅਵੇ, ਇਹਨਾਂ ਸਭ ਦੇ ਪਿੱਛੇ ਅਸਲ ਸਿਆਸੀ ਖੇਡ ਕੀ ਹੈ? ਕੀ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਵੱਡਾ ਬਦਲਾਅ ਆਉਣ ਵਾਲਾ ਹੈ, ਜਾਂ ਫਿਰ ਇਹ ਸਿਰਫ ਚੋਣਾਂ ਤੋਂ ਪਹਿਲਾਂ ਦੀ ਇੱਕ ਸਿਆਸੀ ਬਿਆਨਬਾਜ਼ੀ ਹੈ? ਇਸੇ ਤਰ੍ਹਾਂ ਲਓ ਫਿਰ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਅਤੇ ਬਾਤ ਪਾਉਂਦੇ ਹਾਂ ਜਸਵੀਰ ਸਿੰਘ ਗੜੀ ਹੋਣਾ ਦੀ। ਪਹਿਲਾਂ ਜਿਨ੍ਹਾਂ ਨੇ ਸਭ ਨੂੰ ਹੀ ਬੁਲਾਇਆ ਅਤੇ ਵੀਡੀਓ ਵੀ ਵਾਇਰਲ ਹੋਈਆਂ, ਹੋਰ ਸਾਰੀਆਂ ਚੀਜ਼ਾਂ ਹੋਈਆਂ ਅਤੇ ਉਸ ਤੋਂ ਬਾਅਦ ਸਿਲਾ ਕੀ ਮਿਲਿਆ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਮਿਸ਼ਨ ਦੀ ਚੇਅਰਮੈਨੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਆਮ ਆਦਮੀ ਪਾਰਟੀ ਤਰਫੋਂ ਉਹਨਾਂ ਨੂੰ 27 ਅਗਸਤ ਨੂੰ ਹਲਕਾ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ। ਉਹਨਾਂ ਦੀ ਬਤੌਰ ਹਲਕਾ ਇੰਚਾਰਜ ਨਿਯੁਕਤੀ ਦੇ ਉੱਤੇ ਵਿਰੋਧੀ ਧਿਰਾਂ ਨੇ ਸਵਾਲ ਖੜ੍ਹੇ ਕੀਤੇ ਕਿ ਉਹ ਇੱਕ ਪਾਸੇ ਸੰਵਿਧਾਨਕ ਅਹੁਦੇ ਦੇ ਉੱਤੇ ਨੇ ਅਤੇ ਦੂਜੇ ਪਾਸੇ ਸਿਆਸੀ ਅਹੁਦੇ ਦੇ ਉੱਤੇ ਨਿਯੁਕਤੀ ਕਰ ਦਿੱਤੀ ਗਈ ਹੈ। ਹਲਕਾ ਇੰਚਾਰਜ ਜਸਬੀਰ ਸਿੰਘ ਗੜ੍ਹੀ ਨੇ ਅੱਜ ਸਪਸ਼ਟ ਕੀਤਾ ਕਿ ਉਹਨਾਂ ਨੇ ਚੇਅਰਮੈਨੀ ਤੋਂ ਅਸਤੀਫਾ 26 ਅਗਸਤ ਨੂੰ ਹੀ ਦੇ ਦਿੱਤਾ ਸੀ ਅਤੇ ਉਸ ਮਗਰੋਂ ਹੀ ਪਾਰਟੀ ਤਰਫੋਂ ਉਹਨਾਂ ਨੂੰ ਨਵੀਂ ਜਿਹੜੀ ਹੈ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹਨਾਂ ਕਿਹਾ ਕਿ ਚੇਅਰਮੈਨੀ ਤੋਂ ਅਸਤੀਫਾ ਦਿੱਤੇ ਜਾਣ ਮਗਰੋਂ ਹੀ ਪਾਰਟੀ ਨੇ ਉਹਨਾਂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ। ਹੁਣ ਉਹ ਹਲਕਾ ਚਮਕੌਰ ਸਾਹਿਬ ਦੇ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਗੜ੍ਹੀ ਨੂੰ 7 ਮਾਰਚ 2025 ਨੂੰ SSC ਕਮਿਸ਼ਨ ਦੀ ਚੇਅਰਮੈਨੀ ਸੌਂਪੀ ਗਈ ਸੀ ਅਤੇ ਗੜ੍ਹੀ ਨੂੰ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ਮਗਰੋਂ ਹਲਕਾ ਚਮਕੌਰ ਸਾਹਿਬ ਤੋਂ ਮੌਜੂਦਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਦੇ ਸਿਆਸੀ ਭਵਿੱਖ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਜਿਹੜਾ ਲੱਗ ਗਿਆ ਹੈ। ਜਸਬੀਰ ਸਿੰਘ ਗੜ੍ਹੀ ਕਰੀਬ 6 ਸਾਲ ਬਸਪਾ ਦੇ ਜਿਹੜਾ ਪ੍ਰਧਾਨ ਰਹਿ ਚੁੱਕੇ ਨੇ ਅਤੇ ਉਸ ਜਿਹੜਾ ਉਹ ਨਵੰਬਰ 2024 ਦੇ ਵਿੱਚ ਪਾਰਟੀ ਤੋਂ ਅਲੱਗ ਹੋ ਗਏ ਸੀ ਅਤੇ ਉਹਨਾਂ ਨੇ 1 ਜਨਵਰੀ 2025 ਨੂੰ ਆਮ ਆਦਮੀ ਪਾਰਟੀ ਦਾ ਪੱਲਾ ਜਿਹੜਾ ਫੜ ਲਿਆ ਸੀ। ਉਹ ਬਤੌਰ ਚੇਅਰਮੈਨ ਆਪਣੇ ਕਾਰਜਕਾਲ ਦੇ ਦੌਰਾਨ ਸਿਆਸੀ ਧਿਰਾਂ ਦੇ ਨਿਸ਼ਾਨੇ ਦੇ ਉੱਤੇ ਰਹੇ ਨੇ। ਜਸਬੀਰ ਸਿੰਘ ਗੜ੍ਹੀ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ETO ਵਿਰੁੱਧ ਟਿੱਪਣੀ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਤਲਬ ਕਰਨ ਦੇ ਮਾਮਲੇ 'ਚ ਵੀ ਉਹ ਵਿਵਾਦ ਵਿੱਚ ਰਹੇ ਨੇ। ਉਹਨਾਂ ਨੇ ਨਗਰ ਕੌਂਸਲ ਚੋਣਾਂ ਦੇ ਦੌਰਾਨ ਕੀਤੀ ਟਿੱਪਣੀ ਦੇ ਮਾਮਲੇ ਦੇ ਉੱਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਵੀ ਤਲਬ ਕੀਤਾ ਸੀ ਅਤੇ ਜ਼ਮੀਨੀ ਚੋਣਾਂ ਮੌਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਲਿਤ ਭਾਈਚਾਰੇ ਦੇ ਖਿਲਾਫ ਵਰਤੇ ਜਾਤੀ ਸੂਚਕ ਸ਼ਬਦਾਂ ਦੇ ਕਾਰਨ SSC ਕਮਿਸ਼ਨ ਦੇ ਨਿਸ਼ਾਨੇ ਦੇ ਉੱਤੇ ਆਏ ਨੇ। ਬਤੌਰ ਚੇਅਰਮੈਨ ਗੜ੍ਹੀ ਨੇ ਕਈ ਵਿਰੋਧੀ ਸਿਆਸੀ ਆਗੂਆਂ ਨੂੰ ਸਮਨ ਕੀਤਾ। ਜਦੋਂ ਬਰਨਾਲਾ ਦੇ ਵਿੱਚ ਸਫਾਈ ਸੇਵਕਾਂ ਦੇ ਉੱਤੇ ਪੁਲਿਸ ਨੇ ਜ਼ਬਰ ਕੀਤਾ ਤਾਂ ਉਸ ਮੌਕੇ ਚੇਅਰਮੈਨ ਗੜ੍ਹੀ ਦੀ ਚੁੱਪ ਦੇ ਉੱਤੇ ਵੀ ਵਿਰੋਧੀ ਧਿਰਾਂ ਦੇ ਆਗੂਆਂ ਨੇ ਸਵਾਲ ਉਠਾਏ ਸਨ, ਜਿਸ ਮਗਰੋਂ ਗੜ੍ਹੀ ਨੂੰ ਬਰਨਾਲਾ ਦੌਰੇ ਦੇ ਉੱਤੇ ਜਾਣਾ ਪਿਆ ਸੀ। ਉਹਨਾਂ ਨੇ ਜ਼ਬਰ ਦਾ ਸ਼ਿਕਾਰ ਸਫਾਈ ਸੇਵਕਾਂ ਦਾ ਬਰਨਾਲਾ ਹਸਪਤਾਲ ਦੇ ਵਿੱਚ ਹਾਲ ਚਾਲ ਵੀ ਪੁੱਛਿਆ। ਜਸਵੀਰ ਸਿੰਘ ਗੜ੍ਹੀ ਵੱਲੋਂ ਲਏ ਇੱਕਾ ਦੁੱਕਾ ਫੈਸਲਿਆਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਵੀ ਦਾਖਲ ਜਿਹੜਾ ਹੋਣਾ ਪਿਆ ਸੀ ਅਤੇ ਦਖਲ ਦੇਣਾ ਪਿਆ। ਜਸਬੀਰ ਸਿੰਘ ਗੜ੍ਹੀ ਆਪਣੀ ਤੈਨਾਤੀ ਦੇ ਦੌਰਾਨ ਕਿਸੇ ਨਾ ਕਿਸੇ ਵਿਵਾਦ ਦੇ ਵਿੱਚ ਉਲਝੇ ਰਹੇ ਦਿਖੇ ਨੇ। ਦੂਸਰੇ ਪਾਸੇ MP ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਚੰਨੀ ਦੀ ਤਾਰੀਫ ਦੇ ਨਾਲ ਕਾਂਗਰਸ ਦੇ ਵਿੱਚ ਨਵੀਂ ਬਹਿਸ ਛੇੜ ਦਿੱਤੀ। ਵੀਡੀਓ ਜਿਹੜੀ ਹੈ ਸ਼ੇਅਰ ਕਰਨ ਦੇ ਉੱਤੇ ਸਵਾਲ ਉੱਠੇ ਹੈ। ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਕੀਤੀ ਗਈ ਖੁੱਲ੍ਹ ਕੇ ਤਾਰੀਫ ਨੇ ਕਾਂਗਰਸ ਪਾਰਟੀ ਦੇ ਅੰਦਰੂਨੀ ਹਲਕਿਆਂ ਦੇ ਵਿੱਚ ਵੱਡੀ ਚਰਚਾ ਛੇੜਤੀ। ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਗੱਲ ਇਹ ਰਹੀ ਕਿ ਚੰਨੀ ਨੇ ਖੁਦ ਤਰਸੇਮ ਸਿੰਘ ਦੇ ਵੱਲੋਂ ਆਪਣੀ ਸ਼ਲਾਘਾ ਵਾਲੀ ਵੀਡੀਓ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਸ਼ੇਅਰ ਕਰ ਦਿੱਤਾ। ਤਰਸੇਮ ਸਿੰਘ ਦੇ ਵੱਲੋਂ ਇਹ ਸ਼ਲਾਘਾ ਉਸ ਵੇਲੇ ਸਾਹਮਣੇ ਆਈ ਜਦੋਂ ਚਰਨਜੀਤ ਸਿੰਘ ਚੰਨੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਤਲੇਆਮ ਦੀ ਗੱਲ ਕਰਦੇ ਹਾਂ ਤਾਂ ਦੋਸ਼ੀ ਸੱਜਣ ਕੁਮਾਰ ਦੀ ਹਮਦਰਦੀ ਕਰਨ ਵਾਲੇ ਆਪਣੀ ਹੀ ਪਾਰਟੀ ਦੇ ਆਗੂਆਂ ਦੇ ਉੱਤੇ ਤਿੱਖਾ ਹਮਲਾ ਬੋਲਦਿਆਂ ਸੱਜਣ ਕੁਮਾਰ ਨੂੰ ਸਿੱਖਾਂ ਦਾ ਕਾਤਲ ਅਤੇ ਇਨਸਾਨੀਅਤ ਦਾ ਗਦਾਰ ਜਿਹੜਾ ਸੀ ਕਰਾਰ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਚੰਨੀ ਨੇ ਲੋਕ ਸਭਾ ਦੇ ਵਿੱਚ ਬੋਲਦਿਆਂ ਜੇਲ੍ਹ ਦੇ ਵਿੱਚ ਬੰਦ MP ਜਿਹੜੇ ਨੇ ਅੰਮ੍ਰਿਤਪਾਲ ਸਿੰਘ ਦੇ ਨਾਲ ਹੋ ਰਹੀ ਕਥਿਤ ਬੇਇਨਸਾਫ਼ੀ ਦਾ ਮੁੱਦਾ ਚੁੱਕਿਆ ਸੀ, ਜਿਸ ਤੋਂ ਬਾਅਦ ਕਾਂਗਰਸ ਦੇ ਰਾਸ਼ਟਰੀ ਤਰਜਮਾਨ ਜੈਰਾਮ ਰਮੇਸ਼ ਨੇ ਸਪਸ਼ਟ ਕੀਤਾ ਸੀ ਕਿ ਚੰਨੀ ਦਾ ਇਹ ਬਿਆਨ ਉਹਨਾਂ ਦਾ ਨਿੱਜੀ ਵਿਚਾਰ ਹੈ ਅਤੇ ਪਾਰਟੀ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕਾਂਗਰਸ ਦੇ ਇੱਕ ਸੀਨੀਅਰ ਨੇਤਾ ਨੇ ਨਾਮ ਨਾ ਛਾਪਣ ਦੀ ਸ਼ਰਤ ਦੇ ਉੱਤੇ ਦੱਸਿਆ ਕਿ ਚੰਨੀ ਹੁਣ ਪੰਥਕ ਰਾਜਨੀਤੀ ਦੇ ਵਿੱਚ ਪੈਰ ਧਾਰ ਰਹੇ ਨੇ ਅਤੇ ਇੱਕ ਅਜਿਹਾ ਖੇਤਰ ਜਿਸ ਤੋਂ ਕਾਂਗਰਸ ਹਮੇਸ਼ਾ ਦੂਰੀ ਬਣਾ ਕੇ ਰੱਖਦੀ ਆਈ ਹੈ। ਦੂਸਰੇ ਪਾਸੇ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੌਕੇ CM ਮਾਨ ਨੇ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਸਿੱਧੇ ਹੈ ਅਤੇ ਆਪਣੀ ਬੱਲੇ ਬੱਲੇ ਹੀ ਦੁਹਰਾਈ ਹੈ। ਮਾਨ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਉੱਤੇ ਤਿੱਖਾ ਨਿਸ਼ਾਨਾ ਸੇਧਦਿਆਂ ਕਿਹਾ ਕਿ ਅਕਾਲੀ ਦਲ ਸੱਤਾ ਦੇ ਵਿੱਚ ਵਾਪਸੀ ਕਰਨ ਤੇ ਪੰਜਾਬ ਨੂੰ ਫਿਰ ਤੋਂ ਲੁੱਟਣ ਦੀ ਕੋਸ਼ਿਸ਼ ਦੇ ਵਿੱਚ ਭਾਜਪਾ ਦੇ ਨਾਲ ਗੱਠਜੋੜ ਕਰਨ ਦੇ ਲਈ ਪੱਬਾਂ ਭਾਰ ਹੋਇਆ ਪਿਆ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੇ ਲੋਕ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਕਣ ਤੇ ਬਰਬਾਦ ਕਰਨ ਦੇ ਲਈ ਭਾਜਪਾ ਅਕਾਲੀ ਗੱਠਜੋੜ ਨੂੰ ਕਦੇ ਮਾਫ਼ ਨਹੀਂ ਕਰਨਗੇ ਤੇ ਉਹ ਰੱਖੜ ਪੁੰਨਿਆ ਮੇਲੇ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਕਰਵਾਏ ਰਾਜ ਪੱਧਰੀ ਸਮਾਰੋਹ ਤੇ ਅਨਾਜ ਮੰਡੀ ਰਈਆ ਦੇ ਵਿੱਚ ਭਰਵੀਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੇ ਦੌਰਾਨ ਉਹਨਾਂ ਕਿਹਾ ਕਿ ਬਾਬਾ ਬਕਾਲਾ ਦੀ ਪਵਿੱਤਰ ਧਰਤੀ ਗੁਰੂ ਤੇਗ ਬਹਾਦਰ ਜੀ ਦੇ ਫਲਸਫੇ ਅਤੇ ਸਾਚਾ ਗੁਰੂ ਲਾਦੋਰੇ ਦੇ ਸੰਦੇਸ਼ ਦੇ ਨਾਲ ਜੁੜੀ ਹੋਈ ਹੈ। ਉਹਨਾਂ ਸਾਲ 2015 ਦੇ ਵਿੱਚ ਬੇਅਦਬੀ ਅਤੇ ਉਸ ਤੋਂ ਬਾਅਦ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਲੈ ਕੇ ਵੀ ਅਕਾਲੀ ਦਲ ਨੂੰ ਨਿਸ਼ਾਨੇ ਉੱਤੇ ਲਿਆ। ਉਹਨਾਂ ਕਿਹਾ ਕਿ ਸੱਤਾ ਦੇ ਵਿੱਚ ਆਉਣ ਦੇ ਮਕਸਦ ਅਤੇ ਸੂਬੇ ਨੂੰ ਲੁੱਟਣ ਵਾਸਤੇ ਅਕਾਲੀ ਭਾਜਪਾ ਲੀਡਰਸ਼ਿਪ ਦੇ ਨਾਲ ਹੱਥ ਮਿਲਾਉਣ ਦੇ ਲਈ ਧਰਲੇ ਮਾਰ ਰਹੇ ਨੇ, ਪਰ ਪੰਜਾਬ ਦੇ ਸੂਝਵਾਨ ਲੋਕ ਉਹਨਾਂ ਨੂੰ ਇੱਕ ਵਾਰ ਫਿਰ ਕਹਿੰਦੇ ਬਾਹਰ ਦਾ ਰਸਤਾ ਦਿਖਾਉਣਗੇ। ਭਗਵੰਤ ਮਾਨ ਨੇ ਕਾਂਗਰਸ ਪਾਰਟੀ ਉੱਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਇਹ ਪਾਰਟੀ ਹੁਣ ਆਖਰੀ ਸਾਹਾਂ ਦੇ ਉੱਤੇ ਹੈ, ਜਲਦੀ ਹੀ ਸਿਆਸੀ ਅਖਾੜੇ ਦੇ ਵਿੱਚ ਆਪਣਾ ਸਭ ਕੁਝ ਗੁਆ ਚੁੱਕੀ ਹੋਏਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਾਂਗਰਸ ਕੋਲ ਪੰਜਾਬ ਦੇ ਲੋਕਾਂ ਦੇ ਲਈ ਕੋਈ ਵੀ ਜਿਹੜਾ ਵਿਜ਼ਨ ਨਹੀਂ ਤੇ ਉਹ ਅੰਦਰੂਨੀ ਤੌਰ ਦੇ ਉੱਤੇ ਫੁੱਟ ਦੀ ਸ਼ਿਕਾਰ ਹੈ ਤੇ ਆਪਸੀ ਲੜਾਈ ਦੇ ਨਾਲ ਹੀ ਪਾਰਟੀ ਢਹਿ ਢੇਰੀ ਹੋ ਜਾਏਗੀ। ਇਸ ਦੇ ਦੌਰਾਨ ਮਾਨ ਸਾਹਿਬ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਪੰਜਾਬ ਦੇ 90% ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਤੇ ਕਹਿੰਦੇ ਨੇ ਜੀ 69,000 ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਭ੍ਰਿਸ਼ਟਾਚਾਰ ਦੇ ਉੱਤੇ ਕੇਵਲ ਮੈਰਿਟ ਦੇ ਆਧਾਰ ਦੇ ਉੱਤੇ ਨੌਕਰੀਆਂ ਦਿੱਤੀਆਂ ਨੇ ਤੇ ਕਿਹਾ ਕਿ ਸੂਬੇ ਦੇ ਵਿੱਚ ਸੜਕੀ ਢਾਂਚਾ ਜਿਹੜਾ ਮਜ਼ਬੂਤ ਕੀਤਾ ਜਾ ਰਿਹਾ ਹੈ ਤੇ ਟੋਲ ਪਲਾਜ਼ਾ ਬੰਦ ਕਰਕੇ ਲੋਕਾਂ ਦੇ ਪੈਸੇ ਦੀ ਬਚਤ ਯਕੀਨੀ ਬਣਾਈ ਗਈ ਹੈ। ਸਰਕਾਰ ਨੇ ਸਿੱਖਿਆ ਤੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਹੈ ਤੇ ਮਾਨ ਨੇ ਕਿਹਾ ਕਿ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਨਗਦੀ ਰਹਿਤ ਡਾਕਟਰੀ ਇਲਾਜ, ਮਾਮਾ ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਨੂੰ ਵਿੱਤੀ ਸਹਾਇਤਾ, ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਰੱਖਣ ਦੇ ਲਈ ਸੂਬੇ ਭਰ ਦੇ ਵਿੱਚ 3,3100 ਜਾਣੀ ਕਿ ਖੇਡ ਸਟੇਡੀਅਮ ਤੇ ਪੰਜਾਬ ਭਰ ਦੇ ਵਿੱਚ ਲਗਭਗ 45,000 ਕਿਲੋਮੀਟਰ ਸੜਕਾਂ ਦੀ ਮੁਰੰਮਤ ਤੇ ਸੁਧਾਰ ਕੀਤਾ ਜਾ ਰਿਹਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਦੇ ਵਿਕਾਸ ਦੇ ਲਈ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਨੇ। ਬਾਕੀ ਤੁਹਾਡੇ ਸਭ ਦੇ ਸਾਹਮਣੇ ਹੀ ਆਪਾਂ ਇਹ ਖਬਰ ਦੇ ਆਧਾਰ ਦੇ ਉੱਤੇ ਮੈਂ ਪੜ੍ਹ ਰਿਹਾ ਜੋ ਤਰੱਕੀਆਂ ਗਿਣਾ ਰਹੇ ਨੇ। ਦੂਸਰੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹੈ ਤੇ ਕਿਸਾਨਾਂ ਦੇ ਹਿੱਤਾਂ ਨੂੰ ਅਣਗੋਲਿਆਂ ਕਰਕੇ ਕਹਿੰਦੇ ਕਿਸੇ ਵੀ ਦੇਸ਼ ਦੇ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ, ਜਾਣੀ ਕਿ ਜਿਹੜੀ ਹੈ ਅਮੈਰੀਕਾ ਇੰਡੀਆ ਡੀਲ ਦੀ ਗੱਲ ਹੁੰਦੀ ਹੈ। ਚੌਹਾਨ ਉਹਨਾਂ ਨੇ ਇਹ ਕਿਹਾ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹੈ ਤੇ ਉਹਨਾਂ ਨੇ ਦੇਸ਼ ਦੀ ਚੜ੍ਹਦੀ ਕਲਾ ਅਤੇ ਤਰੱਕੀ ਵਾਸਤੇ ਅਰਦਾਸ ਕੀਤੀ ਹੈ। ਉਹ ਅੱਜ ਇੱਥੇ ਇੱਕ ਦਿਨਾਂ ਦਾ ਜਿਹੜਾ ਸੀ ਪੰਜਾਬ ਦੌਰੇ ਦੇ ਉੱਤੇ ਆਏ ਨੇ ਤੇ ਇਸ ਦੇ ਦੌਰਾਨ ਉਹਨਾਂ ਨੇ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੇਲੇ ਦੇ ਉੱਤੇ ਵੀ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਕਾਨਫਰੰਸ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਉਹਨਾਂ ਨੇ ਲੰਗਰ ਘਰ ਦੇ ਵਿੱਚ ਬਰਤਨ ਸਾਫ਼ ਕਰਨ ਦੀ ਸੇਵਾ ਵੀ ਕੀਤੀ ਹੈ ਤੇ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਦੇ ਦੌਰਾਨ ਉਹਨਾਂ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਨੂੰ ਅਣਗੋਲਿਆਂ ਕਰਕੇ ਕਿਸੇ ਵੀ ਦੇਸ਼ ਦੇ ਨਾਲ ਕੋਈ ਅਜਿਹਾ ਸਮਝੌਤਾ ਨਹੀਂ ਕੀਤਾ ਜਾਵੇਗਾ ਜਿਹਦੇ ਨਾਲ ਕਿਸਾਨਾਂ ਨੂੰ ਨੁਕਸਾਨ ਹੋਵੇ। ਉਹਨਾਂ ਕਿਹਾ ਕਿ ਹੁਣ ਤੱਕ PM ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਜਿੰਨੇ ਵੀ ਸਮਝੌਤੇ ਕੀਤੇ ਨੇ ਉਹ ਲੋਕ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੇ ਗਏ ਨੇ ਤੇ ਲੋਕਾਂ ਨੂੰ ਇਸਦਾ ਲਾਭ ਹੋਇਆ। ਉਹਨਾਂ ਕਿਹਾ ਕਿ ਭਾਰਤ ਅਮੈਰੀਕਾ ਸਮਝੌਤਾ ਅਜੇ ਹੋਇਆ ਵੀ ਨਹੀਂ ਹੈਗਾ, ਪਰ ਇਸ ਬਾਰੇ ਕੁਝ ਲੋਕਾਂ ਦੇ ਵੱਲੋਂ ਬੇਲੋੜਾ ਰੋਲਾ ਰੱਪਾ ਜਿਹੜਾ ਪਾਇਆ ਜਾ ਰਿਹਾ। ਰੱਖੜੀ ਦੇ ਮੌਕੇ ਦੇ ਉੱਤੇ ਮਹਿਲਾ ਸ਼ਕਤੀਕਰਨ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਮੋਦੀ ਸਰਕਾਰ ਔਰਤਾਂ ਦਾ ਰਾਖਵਾਂਕਰਨ ਕਰਨਾ ਚਾਹੁੰਦੀ ਹੈ, ਪਰ ਕਾਂਗਰਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਬੇਲੋੜੀ ਅੜਚਾਂ ਜਿਹੜੀ ਖੜੀ ਕੀਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਕਾਂਗਰਸ ਦਾ ਕੰਮ ਸਿਰਫ ਅਤੇ ਸਿਰਫ ਅੜਿੱਕੇ ਖੜੇ ਕਰਨਾ ਤੇ ਬੇਬੁਨਿਆਦ ਦੂਸ਼ਣਬਾਜ਼ੀ ਕਰਨਾ ਹੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਉਹਨਾਂ ਆਪਣਾ ਅਨੁਭਵ ਸਾਂਝਾ ਕਰਦਿਆਂ ਕਿਹਾ ਕਿ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਉਹਨਾਂ ਨੂੰ ਇੱਕ ਨਵੀਂ ਊਰਜਾ ਤੇ ਉਤਸ਼ਾਹ ਮਿਲਿਆ। ਸ਼ਿਵਰਾਜ ਚੌਹਾਨ ਨੇ ਕਿਹਾ ਕਿ ਗੁਰੂ ਘਰ ਦੇ ਵਿੱਚ ਸਭ ਬਰਾਬਰ ਨੇ ਤੇ ਇੱਥੇ ਕੀਤੀ ਹੋਈ ਸੇਵਾ ਮਨੁੱਖ ਦੇ ਮਨ ਦਾ ਹੰਕਾਰ ਦੂਰ ਕਰਦੀ ਹੈ। ਉਹਨਾਂ ਕਿਹਾ ਕਿ ਰੱਖੜ ਪੁੰਨਿਆ ਦੇ ਮੌਕੇ ਦੇ ਉੱਤੇ ਉਹਨਾਂ ਨੂੰ ਗੁਰੂ ਘਰ ਨਤਮਸਤਕ ਹੋਣ ਦਾ ਮੌਕਾ ਮਿਲਿਆ ਤੇ ਉਹ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਕਹਿੰਦੇ ਮੰਨਦੇ ਨੇ। ਇਸੇ ਤਰ੍ਹਾਂ ਹੀ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਗੰਭੀਰ ਸੰਕਟ ਨੂੰ ਹੱਲ ਕਰਨ ਦੇ ਉੱਤੇ ਜ਼ੋਰ ਦਿੱਤਾ ਗਿਆ ਅੱਜ ਦੀ ਜਿਹੜਾ ਕਾਨਫਰੰਸ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਕਾਰਵਾਈ ਜਿਹੜੀ ਕਰਵਾਈ ਗਈ ਪੰਥਕ ਕਾਨਫਰੰਸ ਦੇ ਵਿੱਚ ਵੱਡਾ ਇਕੱਠ ਹੋਇਆ ਹੈ, ਜਿਸ ਦੇ ਵਿੱਚ ਪੰਥ ਅਤੇ ਪੰਜਾਬ ਦੇ ਵੱਖ ਵੱਖ ਮਸਲਿਆਂ ਦੇ ਨਾਲ ਨਾਲ ਪੰਜਾਬ ਦੇ ਵਿੱਚ ਫੈਲੇ ਨਸ਼ਿਆਂ ਦੇ ਗੰਭੀਰ ਸੰਕਟ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਲੋਕ ਸਭਾ ਮੈਂਬਰ ਖਡੂਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬੀਆਂ ਨਾਲ ਕੀਤੇ ਅਹਿਦ ਨੂੰ ਤਰਸੇਮ ਸਿੰਘ ਉਹਨਾਂ ਨੇ ਪੜ੍ਹ ਕੇ ਸੁਣਾਇਆ ਅਤੇ ਜਿਸ ਦੇ ਵਿੱਚ ਪੰਜਾਬੀਆਂ ਦੇ ਹੱਥ ਫੈਸਲੇ ਦੀ ਤਾਕਤ ਆਉਣ 'ਤੇ 1997 ਤੋਂ 2027 ਤੱਕ ਦੀਆਂ ਸਰਕਾਰਾਂ ਦੇ ਦੌਰਾਨ ਨਸ਼ਿਆਂ ਦੇ ਪਸਾਰ, ਮੌਤਾਂ, ਸਪਲਾਈ ਚੇਨ, ਸਿਆਸੀ ਸ਼ਮੂਲੀਅਤ ਅਤੇ ਪੁਲਿਸ ਅਤੇ ਸੁਰੱਖਿਆ ਤੰਤਰ ਦੀ ਕਥਿਤ ਮਿਲੀ ਭੁਗਤ ਸੰਬੰਧੀ ਵਾਈਟ ਪੇਪਰ ਜਾਰੀ ਕਰਨ, ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਨਸ਼ਿਆਂ ਦੇ ਵਿੱਚ ਫਸੇ ਨੌਜਵਾਨਾਂ ਦੇ ਮੁੜ ਵਸੇਵੇ ਨੂੰ ਯਕੀਨੀ ਬਣਾਉਣ ਦਾ ਸੰਕਲਪ ਲਿਆ ਗਿਆ। ਪਾਰਟੀ ਵੱਲੋਂ ਨਸ਼ਿਆਂ ਦੇ ਖਿਲਾਫ਼ ਵਿਜ਼ਨ ਡਾਕੂਮੈਂਟ ਵੀ ਪੇਸ਼ ਕੀਤਾ ਗਿਆ। ਕਾਨਫਰੰਸ ਦੇ ਵਿੱਚ ਤਰਸੇਮ ਸਿੰਘ ਉਹਨਾਂ, ਮਨਪ੍ਰੀਤ ਸਿੰਘ ਐਲੀ, ਪਾਰਲੀਮਾਨੀ ਬੋਰਡ ਦੇ ਮੈਂਬਰਾਂ, ਮੁੱਖ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਅਤੇ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕਰਦਿਆਂ ਪੰਥ ਪੰਜਾਬ ਦੇ ਮੁੱਦਿਆਂ ਦੇ ਉੱਤੇ ਵਿਚਾਰ ਰੱਖੇ ਹੈ ਅਤੇ ਪੰਜਾਬ ਦੀ ਜਵਾਨੀ, ਕਿਸਾਨੀ, ਪਾਣੀਆਂ, ਰੋਜ਼ਗਾਰ, ਸੂਬੇ ਅਤੇ ਹੱਕਾਂ ਅਤੇ ਪੰਥਕ ਮਸਲਿਆਂ ਦੇ ਨਾਲ ਨਾਲ ਨਸ਼ਿਆਂ ਦੇ ਮੁੱਦੇ ਨੂੰ ਪ੍ਰਮੁੱਖਤਾ ਦੇ ਨਾਲ ਉਠਾਉਂਦਿਆਂ ਰਵਾਇਤੀ ਸਿਆਸੀ ਪਾਰਟੀਆਂ ਨੂੰ ਉਹਨਾਂ ਦੇ ਪਿਛਲੇ ਕਾਰਜਕਾਲ ਦੀਆਂ ਨਾਕਾਮੀਆਂ ਅਤੇ ਨਸ਼ਿਆਂ ਦੇ ਪਸਾਰ ਨੂੰ ਰੋਕਣ 'ਚ ਅਸਫਲ ਰਹਿਣ ਦੇ ਲਈ ਤਿੱਖੇ ਢੰਗ ਦੇ ਨਾਲ ਘੇਰਿਆ ਗਿਆ। ਉਹਨਾਂ ਕਿਹਾ ਕਿ ਨਸ਼ਿਆਂ ਦੇ ਮੁੱਦੇ ਦੇ ਉੱਤੇ ਹੁਣ ਸਿਰਫ਼ ਅਤੇ ਸਿਰਫ ਬਿਆਨਬਾਜ਼ੀ ਨਹੀਂ, ਸਗੋਂ ਠੋਸ ਨੀਤੀ, ਪਾਰਦਰਸ਼ਤਾ, ਜਵਾਬਦੇਹੀ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਲਿਆ ਗਿਆ ਇਹ ਅਹਿਦ ਪੰਥ ਅਤੇ ਪੰਜਾਬ ਦੇ ਹਿੱਤਾਂ ਦੇ ਲਈ ਸਿਧਾਂਤਕ ਰਾਜਨੀਤੀ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਵੱਲ ਇੱਕ ਅਹਿਮ ਜਿਹੜਾ ਕਦਮ ਹੈ। ਯਾਨੀ ਕਿ ਇਹ ਵੀ ਪਾਰਟੀ ਹੁਣ ਇਮੋਸ਼ਨਲ ਬਲੈਕਮੇਲ ਕਰੇਗੀ ਲੋਕਾਂ ਨੂੰ। ਦੂਸਰੇ ਪਾਸੇ ਰੱਖੜ ਪੁੰਨਿਆ ਮੇਲੇ ਦੇ ਉੱਤੇ ਸਭ ਦੀਆਂ ਨਜ਼ਰਾਂ ਰਹੀਆਂ ਅੱਜ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਧਿਰਾਂ ਦੇ ਲਈ ਵੱਡੀ ਪ੍ਰੀਖਿਆ ਵੀ ਨਜ਼ਰ ਆ ਰਹੀ ਹੈ। ਬਾਬਾ ਬਕਾਲਾ ਵਿਖੇ ਕਾਂਗਰਸ ਦੀ ਕਾਨਫਰੰਸ ਦੇ ਵਿੱਚੋਂ ਬੜਿੰਗ ਅਤੇ ਬਾਜਵਾ ਹੁਣੀ ਗੈਰ ਹਾਜ਼ਰ ਰਹੇ ਨੇ। ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਜਾ ਗਿਆ ਜਿਹੜਾ ਇਸ ਵਾਰ ਦਾ ਇਤਿਹਾਸਕ ਰੱਖੜ ਪੁੰਨਿਆ ਜੋੜ ਮੇਲਾ ਬਹੁਤ ਹੀ ਮਹੱਤਵਪੂਰਨ ਜਿਹੜਾ ਹੋ ਨਿਬੜਿਆ, ਕਿਉਂਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਧਿਰਾਂ ਦੇ ਲਈ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦਾ ਵੱਡਾ ਮੰਚ ਬਣ ਗਿਆ ਅਤੇ ਪਹਿਲੀ ਵਾਰ ਇਕੱਲਿਆਂ ਚੋਣ ਮੈਦਾਨ ਦੇ ਵਿੱਚ ਨੇਤਰਾਂ ਦੀ ਤਿਆਰੀ ਕਰ ਰਹੀ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਵੱਲੋਂ ਵੀ ਜੋੜ ਮੇਲੇ ਦੇ ਵਿੱਚ ਆਪਣੀ ਸਿਆਸੀ ਸਟੇਜ ਲਗਾਏ ਜਾਣ ਦੇ ਕਾਰਨ ਮੁਕਾਬਲਾ ਕਾਫ਼ੀ ਦਿਲਚਸਪੀ ਭਰਿਆ ਬਣ ਗਿਆ। ਭਾਜਪਾ ਦੇ ਵੱਲੋਂ ਇਸ ਵਾਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸਹਾਰੇ ਬਾਬਾ ਬਕਾਲਾ ਵਿਖੇ ਜਿਹੜੇ ਨੇ ਆਪਣੀ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਅਤੇ ਮਹਿਜ ਇੱਕ ਰਾਜਨੀਤਿਕ ਦੌਰੇ ਤੋਂ ਪਰੇ ਹਟ ਕੇ ਕੇਂਦਰੀ ਮੰਤਰੀ ਚੌਹਾਨ ਨੇੜਲੇ ਪਿੰਡ ਉਮਰਾ ਨੰਗਲ ਵਿਖੇ ਵੀ ਕਿਸਾਨ ਚੌਪਾਲ ਰਾਹੀਂ ਪੰਜਾਬ ਦੇ ਸਭ ਤੋਂ ਵੱਡੇ ਵੋਟ ਬੈਂਕ ਕਿਸਾਨਾਂ ਨਾਲ ਸਿੱਧਾ ਸੰਵਾਦ ਰਚਾਇਆ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਅਤੇ ਉਹਦੇ ਲਈ ਇਹ ਮੇਲਾ ਆਪਣੀ ਵਜੂਦ ਦੀ ਲੜਾਈ ਅਤੇ ਪੰਥਕ ਰਾਜਨੀਤੀ ਦੇ ਵਿੱਚ ਆਪਣੀ ਪ੍ਰਸੰਗਿਕਤਾ ਸਾਬਤ ਕਰਨ ਦੀ ਪ੍ਰੀਖਿਆ ਹੈ, ਜਿਹਦੇ ਲਈ ਬਿਕਰਮ ਸਿੰਘ ਮਜੀਠੀਆ ਪਿੰਡ ਪਿੰਡ ਜਾ ਕੇ ਵਰਕਰਾਂ ਨੂੰ ਜਿਹੜਾ ਲਾਮਬੰਦ ਕਰਦੇ ਨਜ਼ਰ ਆਏ। ਕਾਂਗਰਸ ਪਾਰਟੀ ਦੇ ਲਈ ਇਹ ਮੇਲਾ ਅੰਦਰੂਨੀ ਖਿੱਚੋਤਾਣ ਦਾ ਕੇਂਦਰ ਬਣ ਸਕਦਾ ਹੈ। ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੈਰ ਹਾਜ਼ਰੀ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਨੂੰ ਕਾਂਗਰਸ ਦੇ ਦੋਵਾਂ ਧੜਿਆਂ ਵਿਚਾਲੇ ਸ਼ਕਤੀ ਪ੍ਰਦਰਸ਼ਨ ਦੇ ਵਜੋਂ ਦੇਖਿਆ ਗਿਆ। ਇੱਥੇ ਮੁਕਾਬਲਾ ਜਿਹੜਾ ਇਸ ਗੱਲ ਦੇ ਉੱਤੇ ਵੀ ਹੋਵੇਗਾ ਕਿ ਦੋਵਾਂ ਆਗੂਆਂ ਦੇ ਵਿੱਚੋਂ ਕੌਣ ਵੱਧ ਭੀੜ ਜੁਟਾਉਣ ਦੇ ਵਿੱਚ ਸਫਲ ਹੁੰਦਾ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਆਪਣੇ ਰਈਆ ਅਨਾਜ ਮੰਡੀ ਵਿਖੇ ਆਪਣੇ ਸਮਾਗਮ ਨੂੰ ਸੂਬਾ ਪੱਧਰੀ ਕਰਾਰ ਦਿੱਤਾ, ਜਿਸ ਦੀਆਂ ਤਿਆਰੀਆਂ ਦੇ ਬਾਵਜੂਦ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਜਿਹੜਾ ਸੀ ਜ਼ੋਰਾਂ ਸ਼ੋਰਾਂ ਦੇ ਨਾਲ ਇਹਨੂੰ ਜਿਹੜਾ ਚਲਾਇਆ ਗਿਆ। ਦੂਸਰੇ ਪਾਸੇ ਦੇਸ਼ ਦੀ ਗੱਲ ਕਰੀਏ ਤੇ ਕੇਂਦਰ ਦੀ, ਸੁਭਾਸ਼ ਚੰਦਰਾ ਉਹਨਾਂ ਨੇ 22,000 ਕਰੋੜ ਦੀ ਰਾਹਤ ਦੇ ਉੱਤੇ ਕਾਂਗਰਸ ਦੀ ਚੁਟਕੀ ਜਿਹੜੀ ਹੈ ਚੁਟਕੀ ਮਾਰੀ ਹੈ। ਕਾਂਗਰਸ ਨੇ NCLT ਦੀ ਜਿਹੜੀ ਕਾਰਵਾਈ ਹੇਅਰ ਕੱਟ ਦੀ ਬਜਾਏ ਕਹਿੰਦੇ ਮੁੰਡਨ ਕਰਾਰ ਦੇ ਦਿੱਤੀ ਗਈ। ਕਾਂਗਰਸ ਨੇ ਦਿਵਾਲੀਆ ਕਾਰਵਾਈ ਸੰਬੰਧੀ ਟ੍ਰਿਬਿਊਨਲ NCLT ਵੱਲੋਂ ਕਾਰੋਬਾਰੀ ਸੁਭਾਸ਼ ਚੰਦਰਾ ਦੇ 22,000 ਕਰੋੜ ਜਿਹੜਾ ਰੁਪਏ ਦੇ ਕਰਜ਼ੇ ਨੂੰ ਨਿਬੇੜਨ ਦੇ ਲਈ 6.5 ਕਰੋੜ ਰੁਪਏ ਦੀ ਅਦਾਇਗੀ ਨੂੰ ਮਨਜ਼ੂਰੀ ਦੇਣ 'ਤੇ ਤੰਜ ਕੱਸਦਿਆਂ ਕਹਿ ਦਿੱਤਾ ਕਿ ਇਹ ਹੇਅਰ ਕੱਟ ਨਹੀਂ ਸਗੋਂ ਮੁੰਡਨ ਹੈ, ਜੋ 2016 ਦੇ ਦਿਵਾਲੀਆ ਜਿਹੜਾ ਕਾਰਵਾਈ ਸੰਬੰਧੀ ਜ਼ਾਬਤੇ ਦਾ ਮਜ਼ਾਕ ਉਡਾਉਂਦਾ ਹੈ ਅਤੇ ਇਸ ਬਾਰੇ ਚੰਦਰਾ ਜਾਂ ਉਹਨਾਂ ਦੇ ਗਰੁੱਪ ਦੇ ਵੱਲੋਂ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। NCLT ਨੇ ਜਿਹੜਾ ਅਦਾਇਗੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਤਹਿਤ ਸੁਭਾਸ਼ ਚੰਦਰਾ ਜਿਹੜਾ ਪ੍ਰਕਿਰਿਆ ਦੇ ਵਿੱਚ ਹੱਲ ਜਿਹੜਾ ਲਗਭਗ 22,657 ਕਰੋੜ ਰੁਪਏ ਦੇ ਪ੍ਰਵਾਨਿਤ ਲੈਣਦਾਰਾਂ ਦੇ ਦਾਅਵਿਆਂ ਨੂੰ ਨਿਬੇੜਨ ਦੇ ਲਈ ਸਿਰਫ 6.5 ਕਰੋੜ ਰੁਪਏ ਦਾ ਜਿਹੜਾ ਭੁਗਤਾਨ ਕਰਨਗੇ, ਜਿਸ ਦਾ ਮਤਲਬ ਹੈ ਕਿ ਲੈਣਦਾਰਾਂ ਦਾ ਜਿਹੜਾ ਕਿ ਉਹਨਾਂ ਨੇ ਲੋਨ ਵਗੈਰਾ ਲਿਆ ਸੀ ਜਾਂ ਕਿਸੇ ਤੋਂ ਪੈਸੇ ਲਏ ਸੀ, ਲੈਣਦਾਰਾਂ ਨੂੰ ਜਿਹੜਾ ਲਗਭਗ 99.97% ਦਾ ਨੁਕਸਾਨ ਹੋਵੇਗਾ, ਮਤਲਬ ਕਿ ਕੋਈ ਪੈਸਾ ਨਹੀਂ ਉਹਨਾਂ ਨੂੰ ਵਾਪਸ ਮਿਲਣਾ। NCLT ਦੇ ਮੈਂਬਰ ਜਿਹੜੇ ਨੇ ਨਲੇਸ਼ ਸ਼ਰਮਾ, ਜੋ ਤੀਜੇ ਮੈਂਬਰ ਦੇ ਵਜੋਂ ਫੈਸਲਾ ਸੁਣਾ ਰਹੇ ਸਨ, ਮੰਗਲਵਾਰ ਨੂੰ ਇਨਸੋਲ ਵੈਸੀ ਐਂਡ ਬੈਕਰਪਸੀ ਕੋਡ ਦੀ ਜਿਹੜੀ ਧਾਰਾ 114 ਦੇ ਤਹਿਤ ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਲੈਣਦਾਰਾਂ ਦੇ ਇਹਨਾਂ ਇਤਰਾਜ਼ਾਂ ਨੂੰ ਖਾਰਜ ਕਰ ਦਿੱਤਾ ਗਿਆ। ਵਸੂਲੀ ਦੀ ਇਸ ਰਕਮ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਹ ਬਹੁਤ ਘੱਟ ਸੀਗੀ ਅਤੇ ਇਸ ਘਟਨਾਕ੍ਰਮ 'ਤੇ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਵਿੱਤੀ ਸ਼ਬਦਾਵਲੀ ਦੇ ਵਿੱਚ ਜਦੋਂ ਲੈਣਦਾਰਾਂ ਨੇ ਪੈਸੇ ਦੇਣੇ ਹੁੰਦੇ ਨੇ ਤਾਂ ਕਰਜ਼ਦਾਰ ਸਿਰਫ ਕੁਝ ਹਿੱਸੇ ਦੀ ਅਦਾਇਗੀ ਕਰਦਾ ਹੈ ਤਾਂ ਪ੍ਰਤੀਸ਼ਤ ਵਜੋਂ ਦਰਸਾਏ ਗਏ ਫਰਕ ਨੂੰ ਹੇਅਰ ਕੱਟ ਕਿਹਾ ਜਾਂਦਾ ਹੈ। ਪਰ ਇਹ ਸਿਰਫ ਹੇਅਰ ਕੱਟ ਹੀ ਨਹੀਂ, ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਸਰਕਾਰ ਨੇ ਦੋ ਸਿਸਟਮ ਪੈਦਾ ਕਰ ਦਿੱਤੇ ਨੇ, ਇੱਕ ਮੁੱਠੀ ਪਰ ਅਰਬਪਤੀਆਂ ਦੇ ਲਈ ਅਤੇ ਦੂਜਾ ਬਾਕੀਆਂ ਸਾਰਿਆਂ ਦੇ ਲਈ। ਅਤੇ ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਕੁਝ ਖਬਰਾਂ, ਅਤੇ ਅੱਗੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਝਾਤ ਮਾਰਾਂਗੇ। ਦੂਸਰੇ ਪਾਸੇ ਸਿੱਖ ਸਿਆਸਤ ਦੇ ਵਿੱਚ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ 3,000 ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਣ ਨੂੰ ਕੇਂਦਰ ਦੇ ਵੱਲੋਂ ਪ੍ਰਵਾਨਗੀ ਦੇ ਦਿੱਤੀ ਹੈ। ਕਿਤੇ ਨਾ ਕਿਤੇ ਸਿੱਖਾਂ ਨੂੰ ਗੱਲ ਦੇ ਨਾਲ ਵੀ ਲਾਇਆ ਜਾ ਰਿਹਾ ਹੈ। ਭਾਰਤ ਸਰਕਾਰ ਨੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ 3,000 ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਅਤੇ ਜੱਥਾ 22 ਨਵੰਬਰ ਨੂੰ ਵਾਹਗਾ ਸਰਹੱਦ ਦੇ ਰਾਹੀਂ ਪਾਕਿਸਤਾਨ ਰਵਾਨਾ ਹੋਏਗਾ ਅਤੇ 1 ਦਸੰਬਰ ਨੂੰ ਵਾਪਸ ਜਿਹੜਾ ਹੈ ਪਰਤੇਗਾ। ਅਤੇ ਲਓ ਦੋਸਤੋ, ਆਪਣੇ ਨਾਲ ਜੁੜ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਅਤੇ ਉਹਨਾਂ ਦਾ ਕਰਦੇ ਹਾਂ ਆਪਾਂ ਸਵਾਗਤ। ਸਤਿ ਸ਼੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ। ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਭਾਰਤ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਕੀ ਕਰਾਈ ਜਾਂਦੇ ਹੋ?
1: ਭਾਰਤ ਸਾਹਿਬ, ਮੈਂ ਸੋਚ ਰਿਹਾ ਸੀਗਾ ਕਿ ਤੁਸੀਂ ਆਪਣੀ ਜਿਹੜੀ ਹੈਗੀ ਹੈ ਰੀਅਲ ਲਾਈਫ ਦੇ ਵਿੱਚ ਕਦੀ ਬਹੁਤਾ ਝੂਠ ਬੋਲਿਆ ਨਹੀਂ ਹੋਣਾ, ਤੇ ਜਦੋਂ ਤੁਸੀਂ ਖਬਰਾਂ ਪੜ੍ਹਦੇ ਸੀ ਤੇ ਮੈਂ ਦੇਖ ਰਿਹਾ ਸੀਗਾ ਕਿ ਭਾਈ ਇਹ ਤਾਂ ਝੂਠ ਹੀ ਗੁੰਨੀ ਜਾਂਦੇ ਪਏ ਆ। ਹਾਂਜੀ
0: ਦੇਖੋ, ਜੀ ਵੀ ਥਥਲਾਉਣ ਲੱਗ ਜਾਂਦੀ ਹੈ ਸੈਣੀ ਸਾਹਿਬ ਕਈ ਵਾਰੀ, ਹੈ ਨਾ, ਖਬਰਾਂ ਪੜ੍ਹਦੇ ਪੜ੍ਹਦੇ ਵੀ ਯਾਰ ਸੱਚੀ ਗੱਲ ਆ ਕਿ ਝੂਠੀ ਗੱਲ ਆ।
1: ਥੱਲੇ ਔਜਲਾ ਸਾਹਿਬ ਵੀ ਝੂਠ ਲਿਖਣ ਵਾਸਤੇ ਮਜਬੂਰ ਹੋਈ ਜਾਂਦੇ ਸੀ ਜੀ, ਉਹ ਵੀ ਲੋਣ ਗੁੰਨੀ ਜਾਂਦੇ ਸੀ।
0: ਉਹਨਾਂ ਨੇ ਲਿਖਿਆ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰੇ ਨੂੰ, ਤੇ ਮਾਨ ਸਰਕਾਰ ਨੇ ਜੋ ਪੰਜਾਬ ਦਾ ਸਵਾਰਿਆ ਉਹ ਸਲਾਹੁਣ ਯੋਗ ਹੈ ਕਹਿੰਦੇ ਜੀ, ਤੇ ਰਹਿੰਦੇ ਕੰਮਾਂ ਦੇ ਲਈ ਹੋਰ ਪਾਰਟੀਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਕਹਿੰਦੇ ਜੀ, ਕੱਲੇ ਇਹੀ ਨਾ ਕਰ ਜਾਣ ਜੀ ਸਾਰਾ ਕੁਝ, ਮਤਲਬ ਕਿ ਰਲ ਮਿਲ ਕੇ ਕਰਨਾ ਚਾਹੀਦਾ, ਭਾਰ ਚੱਕਣਾ ਚਾਹੀਦਾ ਪੰਜਾਬ ਦਾ।
1: ਮੈਂ ਭਾਰਤ ਸਾਹਿਬ ਇਸੇ ਚੀਜ਼ ਤੇ ਆਉਣ ਲੱਗਾ ਸੀਗਾ, ਜਿਹੜੀ ਤੁਹਾਡੀ ਰੱਖੜੀ ਪੁੰਨਿਆਂ ਦਾ ਜਿਹੜਾ ਤੁਸੀਂ ਹੈਡਿੰਗ ਦਿੱਤਾ ਸੀ ਨਾ ਜੀ,
0: ਜੀ
1: ਉਹਦਾ ਨਿਚੋੜ ਇਹ ਆ ਜੀ ਕਿ ਪੰਜਾਬੀਆਂ ਦੀ ਬਦਕਿਸਮਤੀ ਇਹ ਆ ਕਿ ਸਾਨੂੰ ਜਿਹੜਾ ਹੈਗਾ ਆ ਸੱਤਾਧਾਰੀ ਪਾਰਟੀ ਤਾਂ ਜਿਹੜੇ ਹੈਗੀ ਆ ਉਹ ਗੁਮਰਾਹ ਕਰਦੀ ਕਰਦੀ ਸਾਡਾ ਜਿਹੜਾ ਆ ਵਿਰੋਧੀ ਧਿਰ ਆ ਉਹ ਵੀ ਸਾਨੂੰ ਗੁਮਰਾਹ ਕਰਦੀ
0: ਆ। ਬਿਲਕੁਲ ਹੈ ਜੀ, ਬਿਲਕੁਲ ਹੈ।
1: ਜੇ ਭਾਰਤ ਸਾਹਿਬ ਦੇਖੋ, ਕਰਜ਼ਾ ਜਿਹੜਾ ਹੈਗਾ ਆ ਜੇ 5 ਲੱਖ ਕਰੋੜ ਤੱਕ ਸਟੇਟ ਦਾ ਹੋ ਗਿਆ
0: ਜੀ,
1: ਹਾਂਜੀ, ਤੁਹਾਡੇ ਕੋਲ ਜਿਹੜਾ ਆ DA ਨਹੀਂ ਦਿੱਤਾ ਜਾ ਰਿਹਾ ਮੁਲਾਜ਼ਮਾਂ ਦਾ
0: ਜੀ,
1: ਤੇ ਤੁਸੀਂ ਜਿਹੜਾ ਆ ਅੱਗੇ ਵੱਡੇ ਵੱਡੇ ਵਾਅਦੇ ਜਿਹੜੇ ਆ ਜਿਹੜੇ ਬੰਦਿਆਂ ਦੇ ਅੱਗੇ ਆਸਮੰਦ ਹੈਗੇ ਆ ਵੀ ਹਾਂ ਜੀ ਅਸੀਂ ਆਉਣਾ ਚਾਹੁੰਦੇ ਹਾਂ, ਹਾਂਜੀ, ਉਹ ਲੋਕਾਂ ਨੂੰ ਏਦਾਂ ਦੇ ਸੁਪਨੇ ਕਿਉਂ ਦਿਖਾ ਰਹੇ ਹੈਗੇ ਆ ਜਿਹੜੇ ਕਿ ਪੂਰੇ ਨਹੀਂ ਕੀਤੇ ਜਾ ਸਕਦੇ, ਕਿਉਂਕਿ ਸਟੇਟ ਦੀ ਫਾਈਨੈਂਸ਼ੀਅਲ ਹਾਲਤ ਠੀਕ ਨਹੀਂ ਹੈ ਜੀ।
0: ਜੀ,
1: ਇਟ ਮੀਨਸ ਵੀ ਇਹ ਤਾਂ ਜਿਹੜਾ ਹੈਗਾ ਆ ਮਤਲਬ ਪਾਰਟੀ ਜਿਹੜੀ ਹੈਗੀ ਆ ਉਹ ਪਾਵਰ ਦੇ ਵਿੱਚ ਰਹਿ ਕੇ ਗੁਮਰਾਹ ਕਰ ਰਹੀ ਹੈਗੀ ਆ ਜੀ, ਤੇ ਜਾਂ ਧੋਖਾ ਦੇ ਰਹੀ ਆ, ਉਹ ਜਿਹੜਾ ਹੈਗਾ ਆ ਉਹਨਾਂ ਨੇ ਅਜੇ ਆਉਣਾ ਹੈਗਾ ਆ, ਉਹ ਧੋਖਾ ਪਹਿਲਾਂ ਹੀ ਐਡਵਾਂਸ ਦੇ ਵਿੱਚ ਹੀ ਦੇ ਰਹੇ ਹੈਗੇ ਆ, ਜਦੋਂ ਉਹ ਆ ਗਏ ਤੇ ਫਿਰ ਕੀ ਕਰਨਗੇ।
0: ਆ ਦੇਖੋ, ਆ ਪਾਵਰ ਕੱਟ ਦਾ ਆਪਾਂ ਰੋਜ਼ ਰੋਲਾ ਪਾਉਂਦੇ ਹਾਂ ਵੀ ਪਾਵਰ ਕੱਟ ਆ ਜੀ, ਕਦੇ ਕੋਈ ਲੈਣ ਬੰਦ ਹੋ ਜਾਂਦੀ, ਕਦੇ ਕੋਈ ਲੈਣ। ਸੈਣੀ ਸਾਹਿਬ, ਅੱਜ ਖਬਰ ਲੱਗੀ ਆ ਲਹਿਰਾ ਪਾਵਰ ਪਲਾਂਟ ਦੀਆਂ 4 ਚੋਂ 3 ਯੂਨਿਟਾਂ 15 ਦਿਨਾਂ ਤੋਂ ਬੰਦ ਪਈਆਂ ਨੇ।
1: ਪਰ ਇਹੋ ਤਾਂ ਹੈਗਾ, ਰਾਤ ਮਤਲਬ ਜਿਹੜਾ ਆ ਪਰੇਸ਼ਾਨੀ ਦੇ ਵਿੱਚ ਨਿਕਲ ਜਾਂਦੀ ਸਾਡੀ, ਇਸੇ ਕਰਕੇ ਕਈ ਵਾਰੀ ਜਿਹੜੀ ਆ
0: ਜੀ
1: ਰਾਤ ਨੂੰ ਤਿੰਨ ਤਿੰਨ ਚਾਰ ਚਾਰ ਵਾਰੀ ਲਾਈਟ ਜਾਂਦੀ ਹੈ ਜੀ,
0: ਜੀ
1: ਫਿਰ ਵੋਲਟੇਜ ਪੂਰੀ ਨਹੀਂ ਆਉਂਦੀ ਸਰ।
0: ਬਿਲਕੁਲ
1: ਉਹ
0: ਹੈ ਜੀ,
1: ਜੇ ਏਸੀ ਵਰਕਿੰਗ ਦੇ ਵਿੱਚ ਆਉਂਦਾ ਹੈਗਾ ਆ, ਤੇ ਉਹ ਜੇ ਸਟੈਪਲਾਈਜ਼ਰ ਜਿੱਥੇ ਲੱਗੇ ਹੈਗੇ ਉਹ ਵਾਲੇ ਏਸੀ ਵਰਕਿੰਗ ਦੇ ਵਿੱਚ ਲਈਦੇ ਆ, ਦੂਜੇ
0: ਜੀ
1: ਏਸੀ ਚਲਾਈਦੇ ਨਹੀਂ, ਵੀ ਨੁਕਸਾਨ ਹੋ ਸਕਦਾ ਜੀ।
0: ਬਿਲਕੁਲ ਹੈ ਜੀ,
1: ਹਾਂ ਜੀ,
0: ਜਿਹੜੇ
1: ਸੋ ਇਸ
0: ਚਲੰਤ
1: ਕਰਕੇ ਜਿਹੜਾ
0: ਮੁੱਦੇ ਨੇ
1: ਹੈ
0: ਸੈਣੀ ਸਾਹਿਬ, ਉਹਨਾਂ ਦੇ ਉੱਤੇ ਦੇਖ ਲਓ ਕਿੰਨੇ ਕੁ ਗੰਭੀਰ ਨੇ, ਇਹਨਾਂ ਨੂੰ ਸਿਆਸਤ ਦੀ ਪਈ ਹੈ। ਅੱਜ ਚਾਈਨਾ ਨੇ ਐਮਰਜੈਂਸੀ ਮੀਟਿੰਗ ਸੱਦੀ ਆ ਆਪਣੀ, ਉੱਥੇ ਜੋ ਹਾਲਾਤ ਬਣ ਰਹੇ ਨੇ, ਗਲੇਸ਼ੀਅਰ ਪਿਘਲ ਰਹੇ ਨੇ, ਪਾਣੀ ਦੀ ਬਹਤਾਤ ਦੇਖਿਓ, ਆ ਡੈਮ ਡੂਮ ਸਾਰੇ ਰੁੜ ਜਾਣੇ ਆ, ਇੰਡੀਆ ਨੂੰ ਉਹ ਚੀਜ਼ਾਂ ਦੇ ਬਾਰੇ ਸੋਚਣ ਦੀ ਜ਼ਰੂਰਤ ਹੈ। ਪਰ ਹਰ ਕੋਈ ਆਪਣੀ ਆਪਣੀ ਸਿਆਸਤ ਦੇ ਵਿੱਚ ਲੱਗਿਆ ਹੋਇਆ, ਪੰਜਾਬ ਤਾਂ ਮੋਹਰੀ ਆ ਉਹਦੇ ਵਿੱਚ। ਉਹ ਦੇਖੋ, ਉਹਨੇ ਜੋ ਜਿੰਨੇ ਵੀ ਆਪਣੇ ਡੈਮ ਨੇ ਤਿੰਨ ਚਾਰ, ਉਹਨਾਂ ਦੇ ਉੱਤੇ ਖਤਰੇ ਦੀ ਮੰਡਰਾਉਣ ਲੱਗ ਜਾਣਾ, ਆਉਣ ਲੱਗ ਜਾਣੀਆਂ ਖਬਰਾਂ ਜਦੋਂ ਪਤਾ ਲੱਗਣਾ ਇਹਨਾਂ ਨੂੰ। ਪਰ ਇੰਟਰਨੈਸ਼ਨਲ ਜੋ ਹਾਲਾਤ ਨੇ ਜੋ ਕਵਰ ਕਰ ਰਹੇ ਨੇ, ਉਹਨਾਂ ਦੇ ਬਾਰੇ ਤਾਂ ਸਾਡਾ ਮੀਡੀਆ ਉਹਦੇ ਉੱਤੇ ਗੱਲ ਹੀ ਨਹੀਂ ਕਰ ਰਿਹਾ।
1: ਪਰ ਸਾਹਿਬ ਸਾਡੇ ਨਾ ਸਫਾਈ ਐਤਕੀ ਵੀ ਨਹੀਂ ਹੋਈ,
0: ਜੀ
1: ਤੇਲਣ ਜਿਹੜੀ ਹੈਗੀ ਆ ਕੱਢੀ ਨਹੀਂ ਦਰਿਆਵਾਂ ਦੇ ਵਿੱਚੋਂ,
0: ਜੀ
1: ਤੇ ਇਸ ਕਰਕੇ ਜਿਹੜਾ ਹੈਗਾ ਜੇ ਥੋੜਾ ਪਾਣੀ ਵੀ ਆਇਆ ਨਾ ਪਿੱਛੋਂ ਸਤਲੁਜ ਦੇ ਵਿੱਚ,
0: ਜੀ
1: ਤੇ ਨੁਕਸਾਨ ਹੋਏਗਾ ਹੀ ਹੋਏਗਾ ਜੀ।
0: ਬਿਲਕੁਲ ਹੋਏਗਾ ਜੀ, ਬਿਲਕੁਲ। ਫਿਰ ਇਹਨਾਂ ਨੇ ਕਹਿਣਾ ਜੀ ਚਾਈਨਾ ਨੇ ਪਾਣੀ
1: ਅਜੇ
0: ਛੱਡ ਦਿੱਤਾ ਜੀ ਤਾਂ ਕਰਕੇ ਹੋਇਆ, ਅਸੀਂ ਕੀ ਕਰ
1: ਉਹ
0: ਸਕਦੇ।
1: ਦੇਖੋ, ਇਸ ਚੀਜ਼ ਨੂੰ ਬਲੇਮ ਗੇਮ ਖੇਡਣ ਲਈ ਤਾਂ ਅਸੀਂ ਮਾਰੇ ਹਾਂ,
0: ਬਿਲਕੁਲ ਹੈ ਜੀ।
1: ਪਰ ਸਵਾਲ ਇਹ ਹੈਗਾ, ਇੱਕ ਚੀਜ਼ ਸਾਨੂੰ ਐਪਰੀਹੈਂਸ਼ਨ ਦਿਸਦੀ ਪਈ ਆ, ਅੱਜ ਹੁਣ ਦੀ ਵਾਰ ਨੇ ਗਿਆ ਕਿ ਚਾਈਨਾ ਨੇ ਕਿਹਾ ਭਾਈ ਸਾਡੀਆਂ 60 ਝੀਲਾਂ ਜਿਹੜੀਆਂ ਹੈਗੀਆਂ ਉਹਨਾਂ ਵਿੱਚ ਪਾਣੀ ਬੇਕਾਬੂ ਹੋ ਰਿਹਾ,
0: ਓਵਰਫਲੋ ਹੋ ਰਿਹਾ,
1: ਹਾਂਜੀ,
0: ਬਿਲਕੁਲ ਹੈ ਜੀ।
1: ਅਤੇ ਵੀ ਤੁਸੀਂ ਆਪਣਾ ਜਿਹੜਾ ਹੈਗਾ ਆ ਤੇ ਤਿੱਬਤ, ਨੇਪਾਲ ਤੇ ਇੰਡੀਆ ਤਿੰਨਾਂ ਦੇ ਵਿੱਚ ਹੀ ਨੁਕਸਾਨ ਦੀ ਸੰਭਾਵਨਾ ਹੈਗੀ ਆ, ਤੇ
0: ਜੀ
1: ਭਾਈ ਆਪਣੇ ਆਪਣੇ ਪ੍ਰਿਕਾਸ਼ਨ ਲੈ ਲਓ, ਹਾਂਜੀ।
0: ਬਿਲਕੁਲ ਹੈ ਜੀ,
1: ਇੱਥੇ ਕੀ ਹੈਗਾ ਆ, ਇੱਥੇ ਜਿਹੜੇ ਆ ਉਹ ਮੇਲੇ ਲੱਗੇ ਹੈਗੇ ਆ, ਤੇ ਆਪਣੇ ਆਪਣੀ ਗੱਲ ਕਹੀ ਜਾਂਦੀ, ਆਪਣੀ ਆਪਣੀ ਡਫਲੀ ਵਜਾਈ ਜਾਂਦੇ ਹੈਗੇ ਆ ਜੀ।
0: ਬਿਲਕੁਲ ਹੈ ਜੀ,
1: ਮੈਨੂੰ ਲੱਗਦਾ ਜਿਹੜਾ ਨਾ ਜਿਹੜਾ ਮਹਾਪਾਪ ਅਸੀਂ ਕਰਦੇ ਹੈਗੇ ਆ ਨਾ ਜੀ, ਉਹ ਮੁਕੱਦਰ ਸਹੀ ਬੋਲਦਾ ਹੈਗਾ ਜਾਂ ਕਿ ਵੋਟ ਪਾਉਣ ਵਾਲਾ ਜਿਹੜਾ ਆ ਉਹ ਮਹਾਪਾਪ ਆ, ਹੈ ਜੀ।
0: ਅੱਛਾ ਜੀ, ਜੀ
1: ਸਰ ਕੀ ਕਰਨਾ ਹੈਗਾ ਆ, ਤੁਸੀਂ ਦੇਖੋ ਨਾ
0: ਜੀ,
1: ਵੀ ਹੁਣ ਕਾਂਗਰਸ ਇੱਕ ਇੰਨੀ ਕੁ ਸੰਜੀਤਾ ਹੈਗੀ ਆ, ਜਿਹਦਾ ਪ੍ਰਧਾਨ ਤੇ ਜਿਹੜਾ ਆ ਸਟੇਟ ਦਾ
0: ਬਾਜਵਾ ਸਾਹਿਬ ਆਏ ਨੇ ਜੀ,
1: ਆਪਣਾ ਆਪੋਜੀਸ਼ਨ ਲੀਡਰ ਜਿਹੜਾ ਹੈਗਾ ਆ LOP,
0: ਜੀ
1: ਉਹ ਦੋਨੇ ਜਾਣੇ ਹੈਗੇ ਆ, ਉਹ ਮਿਸਿੰਗ ਆ ਉਹਦੇ ਵਿੱਚੋਂ ਜੀ,
0: ਜੀ
1: ਹਾਂਜੀ। ਚੰਨੀ ਸਾਹਿਬ ਦਾ ਜਿਹੜਾ ਆ ਜੇ ਗ੍ਰਾਫ ਉੱਪਰ ਨੂੰ ਜਾ ਰਿਹਾ ਆ, ਤੇ ਉਹ ਇਸ ਕਰਕੇ ਜਾ ਰਿਹਾ ਆ ਕਿ ਉਹਨਾਂ ਦਾ ਅਜੇ ਤੱਕ ਜਿਹੜਾ ਆ ਇਹਨਾਂ ਦੇ ਨਾਲ ਟਾਈ ਅਪ ਨਹੀਂ ਹੋ ਰਿਹਾ, ਤੇ ਉਹ ਨਾਲ ਨਾਲ ਸਿੱਖ ਸਿਆਸਤ ਜਿਹੜੀ ਹੈਗੀ ਆ ਉਹ ਕਰ ਰਹੇ ਆ, ਉਹ ਪਾਰਟੀ ਲਾਈਨ ਤੋਂ ਥੋੜਾ ਹਟ ਕੇ ਜਿਹੜਾ ਚੱਲ ਰਹੇ ਆ, ਉਹਦੇ ਨਾਲ ਜਿਹੜਾ ਆ ਉਹਨਾਂ ਦਾ ਗ੍ਰਾਫ ਇਸ ਕਰਕੇ ਵੱਧ ਰਿਹਾ ਹੈਗਾ ਆ ਕਿਉਂਕਿ ਉਹ ਪੰਜਾਬ ਦਾ ਸੈਂਟੀਮੈਂਟ ਕੈਰੀ ਕਰਦੇ ਆ ਨਾਲ
0: ਜੀ। ਪਰ ਸਿੰਘ ਸਾਹਿਬ ਇਹਦੇ ਵਿੱਚ
1: ਸੋ ਇਸ
0: ਇਹ ਤੁਹਾਡੀ ਗੱਲ ਜਿਹੜੀ ਤੁਸੀਂ ਕੀਤੀ ਆ, ਸੋਰੀ ਮੈਂ ਤੁਹਾਨੂੰ ਰੋਕ ਰਿਹਾ ਵਿੱਚ, ਮਤਲਬ ਕਿ ਕਿਤੇ ਨਾ ਕਿਤੇ ਕਾਂਗਰਸ ਵੀ ਦੇਖਦੀ ਆ ਜੇ ਇੱਧਰ ਵਾਰਸ ਪੰਜਾਬ ਕੁਝ ਨਾ ਕੁਝ ਕੱਢ ਜਾਂਦਾ ਕੁਝ ਸੀਟਾਂ, ਪਤਾ ਉਹ ਤਾਂ ਵਕਤ ਦੱਸੇਗਾ ਕੱਢਦਾ ਨਹੀਂ ਹੈ, ਪਰ ਕਿਤੇ ਨਾ ਕਿਤੇ ਜਿਵੇਂ ਕਿ ਅਕਾਲੀ ਦਲ ਤੇ BJP ਦਾ ਗੱਠਜੋੜ ਤੇ ਕਿਤੇ ਨਾ ਕਿਤੇ ਕਾਂਗਰਸ ਦਾ ਤੇ ਇਹਨਾਂ ਦੇ ਨਾਲ ਗੱਠਜੋੜ ਦੀ ਸੰਭਾਵਨਾ ਹੈ। ਵੈਸੇ ਤਾਂ ਇਹ ਰੌਲਾ ਪਾ ਕੇ ਬਹਿ ਜਾਂਦੇ ਆ ਹਰ ਹੀ ਜਿਹੜੀ ਸਿੱਖ ਸਿਆਸਤ ਦੇ ਵਿੱਚ ਹੈਗੀ ਹੈ ਕਿ ਭਾਈ ਇਹਨਾਂ ਨੇ ਹਰਿਮੰਦਰ ਸਾਹਿਬ ਢਾਇਆ, 84 ਵਾਪਰਿਆ, ਸੱਜਣ ਕੁਮਾਰ ਨੇ ਜੋ ਕੁਝ ਕੀਤਾ, ਉਹ ਸਾਰੀਆਂ ਚੀਜ਼ਾਂ ਦੁਹਰਾਉਣ ਲੱਗ ਜਾਂਦੇ ਆ, ਪਰ ਸਿਆਸਤ ਤਾਂ ਸਿਆਸਤ ਹੀ ਹੈ। ਉਹ ਵੀ ਕੁਝ ਨਾ ਕੁਝ ਆਪਣਾ ਗੱਠਜੋੜ ਦੇਖਦੇ ਹੀ ਹੋਣਗੇ ਵੀ ਅਸੀਂ ਜੇ ਆਪਣੇ ਬਲਬੂਤੇ ਦੇ ਉੱਤੇ ਨਹੀਂ ਤਾਂ ਕਿੱਦਾਂ ਇੱਦਾਂ ਕਿੱਦਾਂ ਕਿਸੇ ਨਾਲ ਗੱਠਜੋੜ ਕਰ ਸਕਦੇ ਹਾਂ ਅੱਗੇ ਜਾ ਕੇ।
1: ਪਰ ਇਹ ਸਭ ਗੱਲ ਤਾਂ ਹੈਗੀ ਆ, ਸਿਆਸੀ ਦਲਾਂ ਦੇ ਵਿੱਚ ਇੱਕੋ ਹੀ ਚੀਜ਼ ਆ ਕਿ ਉਹ ਸਾਰੇ ਜਾਣੇ ਨਾ ਜਿਹੜਾ ਆ ਪਾਸਟ ਆ ਉਹਨੂੰ ਬੜਾ ਵਧੀਆ ਤਰੀਕੇ ਨਾਲ ਵਿਸ਼ਲੇਸ਼ਣ ਕਰੀ ਜਾਂਦੇ ਆ,
0: ਕਰੀ ਜਾਂਦੇ ਆ,
1: ਉਹਦਾ ਤਾਂ ਸਾਰਿਆਂ ਨੂੰ ਪਤਾ ਹੈ ਜੀ, ਸਾਨੂੰ ਤਾਂ ਅਗਲਾ ਰੋਡ ਮੈਪ ਚਾਹੀਦਾ, ਉਹ
0: ਜੀ
1: ਰੋਡ ਮੈਪ ਦਿੰਦਾ ਕੋਈ ਨੀ,
0: ਬਿਲਕੁਲ
1: ਹਾਂਜੀ, ਵੀ 5 ਲੱਖ ਕਰੋੜ ਦੀ ਕਰਜ਼ਾਈ ਸਟੇਟ ਆ, ਦੱਸੋ ਇੱਥੇ ਮੁਲਾਜ਼ਮਾਂ ਨੂੰ ਤੁਸੀਂ ਕੀ ਦਿਓਗੇ, ਦੱਸੋ ਤੁਸੀਂ ਕਿੱਦਾਂ ਮੈਨੇਜ ਕਰੋਗੇ, ਦੱਸੋ ਸਟੇਟ ਦੀ ਇਨਕਮ ਕਿੱਦਾਂ ਜਨਰੇਟ ਕਰੋਗੇ, ਹੈ ਜੀ,
0: ਕਰਜ਼ਾ
1: ਦੱਸੋ
0: ਕਿੱਦਾਂ
1: ਜਿਹੜਾ ਹੈਗਾ
0: ਲਾਓਗੇ,
1: ਆ ਪਰ
0: ਲੋਕਾਂ ਨੂੰ ਨੌਕਰੀਆਂ
1: ਇਨਫਰਾਸਟ੍ਰਕਚਰ
0: ਕਿੱਦਾਂ
1: ਜਿਹੜਾ
0: ਦੋਗੇ, ਮਹਿੰਗਾਈ ਕਿੱਦਾਂ ਕਵਰ ਕਰੋਗੇ,
1: ਹਾਂਜੀ
0: ਜੀ,
1: ਅਨਇੰਪਲਾਇਮੈਂਟ ਇੰਨੀ ਜ਼ਿਆਦਾ ਹੈਗੀ ਆ, ਯੂਥ ਜਿਹੜਾ ਆ ਉਹ ਕਿੱਥੇ ਜਾ ਰਿਹਾ ਹੈਗਾ ਹੈ ਜੀ,
0: ਜੀ
1: ਜਿਹੜਾ ਫਰਸਟ੍ਰੇਟਿਡ ਯੂਥ ਹੈਗਾ ਆ। ਤੁਸੀਂ ਦੇਖੋ ਨਾ, ਕੱਲ ਜਲੰਧਰ ਇੱਕ ਸ਼ੋਰੂਮ ਤੇ ਕੁਛ ਉਹ ਥ੍ਰੈਟ ਆਈ ਸੀ ਜੀ,
0: ਜੀ
1: ਉਹ ਜਿਹਨੇ ਥ੍ਰੈਟ ਆਈ ਸੀ ਬਾਅਦ ਦੇ ਵਿੱਚ ਅਗਲੇ ਬੰਦੇ ਨੇ ਉਹਨੂੰ ਸੀਰੀਅਸਲੀ ਲਿਆ ਨੇ, ਉਹ ਹੈਗਾ ਸੀ ਜੀ ਮੋਬਾਈਲ ਦਾ ਸ਼ੋਰੂਮ ਸੀਗਾ ਜੀ ਉਹਨਾਂ ਦਾ,
0: ਜੀ
1: ਤੇ ਉਹ ਉੱਥੇ ਮੁੜ ਕੇ ਗੋਲੀ ਚਲਾਉਣ ਚਲਾ ਗਿਆ ਬੰਦਾ ਜੀ, ਉਹਨਾਂ ਨੇ ਕਿਤੇ ਦਲੇਰੀ ਦਿਖਾਈ ਤੇ ਉਹਨਾਂ ਨੇ ਬੰਦਾ ਫੜ ਲਿਆ ਜੀ।
0: ਜੀ
1: ਉਹ ਸਾਰੀ ਮਾਰਕੀਟ ਨੇ ਇਕੱਠੇ ਹੋ ਕੇ ਬੰਦਾ ਫੜ ਲਿਆ ਤੇ ਬਾਅਦ ਚ ਪਤਾ ਲੱਗਾ ਉਹ 500 ਰੁਪਇਆ ਉਹਨੂੰ ਦਿੱਤਾ ਸੀ ਜੀ, 500 ਰੁਪਏ ਚ ਗੋਲੀ ਚਲਾਉਣ ਚਲ ਗਿਆ।
0: ਅੱਛਾ ਜੀ, ਕਿਆ ਬਾਤ ਹੈ! ਉਹਨੇ ਤਾਂ ਕਾਰਤੂਸ ਮਸੀਹ ਆਉਂਦਾ ਹੋਣਾ ਜੀ, ਪੱਲਿਓ
1: ਉਹ ਤਾਂ ਉਹਨਾਂ ਨੇ
0: ਜੇਬ
1: ਦਿੱਤਾ
0: ਚ
1: ਨਾ,
0: ਪਾ
1: ਉਹ
0: ਕੇ।
1: ਉਹਨਾਂ ਨੇ ਦਿੱਤਾ
0: ਅੱਛਾ ਜੀ,
1: ਵੈਪਨ ਤੇ ਉਹ ਉਹਨਾਂ ਨੇ ਦਿੱਤਾ ਹੈਗਾ ਸੀਗਾ ਤੇ ਉਹ ਜਿਹੜਾ ਆ ਉਹ 500 ਰੁਪਇਆ ਦਿੱਤਾ ਨਾਲ ਉਹਨੂੰ,
0: ਕਿਆ
1: ਪੰਜ
0: ਬਾਤ!
1: ਸੌ ਰੁਪਏ ਦੇ ਵਿੱਚ ਜਿਸ ਸਟੇਟ ਦਾ ਜਿਹੜਾ ਆ ਬੱਚਾ ਆਪਣਾ ਭਵਿੱਖ ਦਾ ਤੇ ਲਾਉਣ ਲਈ
0: ਜੀ
1: ਤਿਆਰ ਹੋ ਗਿਆ ਆ ਜੀ, ਉਹਦੀ ਕੀ ਕੰਡੀਸ਼ਨ ਹੋਊਗੀ,
0: ਬਿਲਕੁਲ
1: ਕੀ
0: ਬਿਲਕੁਲ।
1: ਹਾਲਾਤ ਹੋਣਗੇ ਸਟੇਟ ਦੇ ਜੀ।
0: 500 ਤਾਂ ਜੀ ਦਿਹਾੜੀ ਨਹੀਂ ਆਣੀ, ਦੇਣ ਦੀ ਦਿਹਾੜੀ ਨਹੀਂ ਹੋਣੀ ਸੈਣੀ ਸਾਹਿਬ ਅੱਜ ਦੀ ਜੀ।
1: ਨਾਲੇ ਜਿਹੜਾ ਉਹਨੂੰ ਕੁੱਟ ਪਈ ਉਹ ਵੱਖਰੀ ਪਈ, ਸਾਰਾ ਕੁਛ ਹੈਗਾ
0: ਜੀ
1: ਸੀ। ਉਹ ਬਾਅਦ ਚ ਕਵੇ ਮੈਂ 500 ਰੁਪਇਆ ਦਿੱਤਾ, ਬਾਈ ਮੈਨੂੰ 500 ਰੁਪਇਆ ਦਿੱਤਾ,
0: ਜੀ
1: ਹਾਂਜੀ ਵੀ ਤੈਨੂੰ 500 ਰੁਪਇਆ ਲੈ ਕੇ ਤੇ ਤੂੰ ਚਲਾ ਗਿਆ ਉੱਥੇ।
0: ਜੀ
1: ਤੇ ਸੋ ਇਸ ਕਰਕੇ ਸੋਚਣ ਵਾਲੀਆਂ ਗੱਲਾਂ ਤਾਂ ਇਹ ਆ ਜੀ,
0: ਬਿਲਕੁਲ
1: ਇਸ ਵੇਲੇ ਯੂਥ ਦਾ ਕੀ ਹਾਲ ਆ ਜੀ। ਤੁਸੀਂ
0: ਜੀ
1: ਇਹਨਾਂ ਨੂੰ ਕਿਸੇ ਮੂਵਮੈਂਟ ਦੇ ਉੱਤੇ ਜਿਹੜਾ ਹੈਗਾ ਖੁਸ਼ੀ ਬੜੇ ਹੁੰਦੇ ਹੈਗੇ ਆ ਜੀ, ਕਿਤੇ ਵੀ ਜਿਹੜਾ ਹੈਗਾ ਜਾਂ ਪਾਓ, ਕਿਤੇ ਹੜ ਹੁੜ ਆ ਜਾਣ ਤੇ ਇਹਨਾਂ ਨੇ ਸੇਵਾ ਤੇ ਤਿਲ ਚਲ ਜਾਣਾ ਜੀ, ਕਿਤੇ
0: ਬਿਲਕੁਲ
1: ਵਹੀਰ ਨਿਕਲ ਜਾਏ ਤਾਂ ਦੌੜ ਪੈਣਾ ਜੀ, ਤੇ
0: ਜੀ
1: ਰੋਟੀ ਮਿਲ ਜੇ ਇਹਨਾਂ ਬਸ ਠੀਕ ਠਾਕ ਹੈ, ਲੰਗਰ ਚੱਲ ਪੈਣੇ ਹੈਗੇ ਆ ਜੀ, ਟਰਾਲੀਆਂ ਤੇ ਝੂਟਣ ਨੂੰ ਮਿਲ ਜਾਣੀਆਂ ਬਸ ਠੀਕ
0: ਜੀ,
1: ਠਾਕ।
0: ਬਿਲਕੁਲ ਹੈ ਜੀ,
1: ਕੋਈ ਕੰਸਟਰਕਟਿਵ ਜਿਹੜਾ ਹੈਗਾ ਆ ਨਾ, ਤਾਂ ਕੰਮ ਨਾ ਸੋਚ ਨਾ
0: ਜੀ
1: ਅੱਗੇ ਫਿਊਚਰ ਜਿਹੜਾ ਹੈਗਾ ਆ ਉਹਦੇ ਬਾਰੇ ਕੋਈ ਪਲਾਨ ਹੈ ਜੀ,
0: ਜੀ
1: ਇਹ ਸਾਰੀਆਂ ਚੀਜ਼ਾਂ ਤਾਂ ਯੂਥ ਵਿੱਚੋਂ ਵੈਸੇ ਹੀ ਮਿਸਿੰਗ ਆ ਜੀ।
0: ਬਿਲਕੁਲ ਹੈ ਜੀ,
1: ਤੁਸੀਂ ਇਹੋ ਜਿਹੀ ਸਟੇਟ ਨੂੰ ਕਿੱਦਾਂ ਰਨ ਕਰੋਗੇ? ਇਹਦਾ
0: ਜੀ
1: ਮਤਲਬ ਇਹ ਆ ਕਿ ਅੰਮ੍ਰਿਤਪਾਲ ਹੋਣੀ ਵੀ ਜਿਹੜਾ ਆ ਜੇ ਪਾਵਰ ਦੇ ਵਿੱਚ ਵਾਰਸ ਪੰਜਾਬ ਵੀ ਆਉਂਦੀ ਹੈਗੀ ਆ, ਉਹ ਵੀ ਪਿਛਲਿਆਂ ਦੇ ਉੱਤੇ ਸਿੱਟੀ ਜਾਣਗੇ ਜੀ,
0: ਘਾਟੇ
1: ਫਲਾਨਾ
0: ਵਾਧੇ
1: ਨਸ਼ਾ ਲਿਆ
0: ਆਪਣੇ
1: ਆ
0: ਪੂਰੇ
1: ਕੀ
0: ਕਰਨਗੇ
1: ਫਲਾਨੇ
0: ਜੀ।
1: ਨੇ,
0: ਜੀ
1: ਹਾਂਜੀ,
0: ਜੀ
1: ਕਿਹੜੇ ਰੋਡ ਮੈਪ ਦੇ ਨਾਲ ਤੁਸੀਂ ਜਿਹੜਾ ਆ ਉਹਨੂੰ ਨਸ਼ੇ ਨੂੰ ਪ੍ਰੋਬਲਮ ਨੂੰ ਕਰਬ ਕਰਨਾ ਆ ਉਹਨੂੰ ਦੱਸੋ ਤਾਂ ਸਹੀ, ਕਿਸ ਤਰੀਕੇ ਉਹਨੂੰ ਰੈਡੀਕੇਟ ਕਿੱਦਾਂ ਕਰੋਗੇ?
0: ਜੀ
1: ਹਾਂਜੀ, ਉਹ ਜੇ ਜੜ ਤੋਂ ਖਤਮ ਕਰਨਾ ਆ ਤੁਹਾਡੇ ਕੋਈ ਪਲਾਨ ਤਾਂ ਚਾਹੀਦਾ ਆ।
0: ਬਿਲਕੁਲ ਹੈ ਜੀ,
1: ਇੱਥੇ ਡਾਕਟਰ ਗਾਂਧੀ ਸੀ, ਉਹਨਾਂ ਨੇ ਕਿਹਾ ਰਵਾਇਤੀ ਨਸ਼ਿਆਂ ਨੂੰ ਜਿਹੜਾ ਹੈਗਾ ਆ ਭਾਈ ਤਰਜੀਹ ਦਿਓ, ਉਹਨਾਂ ਨੂੰ ਉੱਤੇ ਲਿਆਓ, ਮੁੜ ਕੇ ਬੱਚਿਆਂ ਨੂੰ ਉੱਥੋਂ ਜਿਹੜਾ ਹੈਗਾ ਆ ਉਹ ਹੌਲੀ ਹੌਲੀ ਜਿਹੜਾ ਆ, ਕਿਉਂਕਿ ਉਹ ਮਾਰੂ ਨਹੀਂਗੇ ਤੇ
0: ਜੀ
1: ਇਹ ਬਚ ਜਾਣਗੇ, ਨਹੀਂ ਤਾਂ ਅਲਟੀਮੇਟਲੀ ਜਿਹੜਾ ਆ ਕਿਉਂਕਿ ਇਹ ਜਿਹੜਾ ਆ ਇਹਨਾਂ ਨਸ਼ਿਆਂ ਦੇ ਉੱਤੇ ਚੱਲ ਗਏ ਆ, ਜਿਹੜੇ
0: ਜੀ
1: ਕਿ ਡੇਂਜਰਸ ਟੂ ਲਾਈਫ ਹੈਗੇ ਆ ਉਹਨਾਂ
0: ਜੀ
1: ਚੀਜ਼ਾਂ ਤੋਂ, ਤੇ ਬਚਾਅ ਇਸ ਤਰੀਕੇ ਨਾਲ ਨਹੀਂ ਹੋ ਸਕਦਾ, ਚਾਹੇ ਇਹਨਾਂ ਨੂੰ ਜਿੱਥੇ ਮਰਜ਼ੀ ਰੱਖ ਲਓ,
0: ਜੀ
1: ਤੁਸੀਂ ਕੈਮੀਕਲ ਤੋਂ ਫੇਰ ਕੈਮੀਕਲ ਤੇ ਲੈ ਜਾਂਦੇ ਆ, ਗੋਲੀ ਤੇ ਲੈ ਜਾਂਦੇ ਹੈਗੇ ਆ ਜੀ,
0: ਜੀ
1: ਤੇ ਉਹ ਗੋਲੀ ਜਿਹੜੀ ਹੈਗੀ ਆ ਉਦਾਂ ਕਿਡਨੀ ਵਾਸਤੇ ਬਹੁਤ ਜ਼ਿਆਦਾ ਡੇਂਜਰਸ ਆ ਜੀ।
0: ਜੀ
1: ਸੋ
0: ਬਿਲਕੁਲ ਹੈ,
1: ਨਾ ਤਾਂ ਕੋਈ ਗੱਲ ਤਾਂ ਇਹ ਹੈ ਨਾ ਜੀ ਕਿ ਸਿਆਸੀ ਕਾਨਫਰੰਸਿਸ ਦਾ ਮਤਲਬ ਤਾਂ ਇਹ ਹੁੰਦਾ ਹੈ ਕਿ ਤੁਸੀਂ ਫਿਊਚਰ ਦਾ ਕੋਈ ਚਾਕ ਆਊਟ ਕਰੋ ਵੀ ਹਾਂ ਠੀਕ ਹੈ ਜੀ ਇਸ ਤਰੀਕੇ ਨਾਲ ਪਲਾਨ ਕਰਾਂਗੇ ਤੇ
0: ਜੀ
1: ਅਸੀਂ ਇਸ ਤਰੀਕੇ ਦੇ ਨਾਲ ਸਟੇਟ ਨੂੰ ਰਨ ਕਰਾਂਗੇ।
0: ਜੀ
1: ਹੁੰਦਾ ਕੀ ਆ ਕਿ ਜੋ ਝੂਠ ਪਹਿਲਾਂ ਸੱਤਾਧਾਰੀ ਗੁੰਨ ਜਾਂਦੇ ਹੈਗੇ ਆ, ਦੂਜੇ ਜਿਹੜੇ ਹੈਗੇ ਆ ਉਹ ਸੁਪਨੇ ਦਿਖਾ ਦਿੰਦੇ ਹੈਗੇ ਆ ਜੀ, ਪੇਜ ਤੋਂ ਵੀ ਵੱਧ ਦਿਆਂਗੇ ਜੀ, ਦਿਆਣਾ ਕਿੱਥੋਂ ਆ ਜੀ ਤੁਹਾਡੇ
0: ਬਿਲਕੁਲ
1: ਕੋਲ, ਲੋਕਾਂ ਨੂੰ ਗੁੰਮਰਾਹ ਕਰਦੇ ਹੋ ਤੁਸੀਂ
0: ਜੀ।
1: ਅੱਜ ਦੀ ਦੂਜੀ ਖਬਰ ਸੁਣ ਲਓ ਤੁਸੀਂ,
0: ਜੀ
1: ਦੂਜੀ ਖਬਰ ਇਹ ਹੈਗੀ ਆ ਮਾਨ ਸਾਹਿਬ ਨੇ ਕੱਲ ਮੀਟਿੰਗ ਤਾਂ ਅਗਲਿਆਂ ਨੂੰ ਦਿੱਤੀ ਨਹੀਂ ਹੈ ਜੀ,
0: ਜੀ
1: ਜੇ ਉਸ ਰਿਸੈਂਟਮੈਂਟ ਦੇ ਵਿੱਚ ਉਹ ਪੁਤਲੇ ਸਾੜਨ ਗਏ ਸੀ ਤੇ ਜਿਹੜੇ ਕੱਲ ਜਲੰਧਰ ਬੰਦੇ ਸੱਦੇ ਸੀ ਉਹਨਾਂ ਦੇ ਮਗਰ CID ਲਾਤੀ ਆ।
0: ਜੀ ਹਾਂ ਜੀ,
1: ਹਾਂਜੀ,
0: ਅੱਜ ਕਾਫੀ
1: ਹੁਣ
0: ਏਜੰਸੀਆਂ ਜਿਹੜੀਆਂ ਐਕਟਿਵ ਰਹੀਆਂ, ਖਬਰ ਆਈ ਹੈ ਜੀ ਬਿਲਕੁਲ।
1: ਹਾਂਜੀ, ਉਹਨਾਂ ਨੂੰ ਏਜੰਸੀ ਨੂੰ ਐਕਟੀਵੇਟ ਕਰ ਦਿੱਤਾ ਹੈਗਾ ਵੀ ਇਹਨਾਂ ਨੂੰ ਜਾਂ ਤਾਂ ਡਿਵਾਈਡ ਕਰੋ ਹੈ
0: ਜੀ,
1: ਜੀ ਵੈਸੇ ਵੀ 150 ਜਥੇਬੰਦੀ ਹੈਗੀ ਆ ਜੀ,
0: ਜੀ
1: ਜਿਹਦੇ ਥੱਲੇ ਜਿਹੜਾ ਹੈਗਾ ਇਹ ਮੁਲਾਜ਼ਮ ਜਿਹੜੇ ਆ
0: ਜੀ
1: ਉਹ ਹੈਗੇ ਆ ਜੀ 8 ਲੱਖ ਮੁਲਾਜ਼ਮ,
0: ਹਾਂਜੀ,
1: ਤੇ ਉਹ ਜਥੇਬੰਦੀਆਂ ਦੇ ਵਿੱਚੋਂ ਕੁਛ ਇੱਕ ਜਥੇਬੰਦੀਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਊਗੀ, ਉਹਨਾਂ ਨੂੰ ਡਰਾਇਆ ਜਾਊਗਾ ਜੀ ਕਿਸੇ ਨਾ
0: ਜੀ
1: ਕਿਸੇ ਤਰੀਕੇ ਨਾਲ ਹੈ ਜੀ। ਇਸੇ ਤਰੀਕੇ ਨਾਲ ਜਿਹੜੇ ਆਗੂ ਹੈਗੇ ਸੀ ਜਿਹੜੇ ਜਲੰਧਰ ਆਏ ਸੀ ਉਹਨਾਂ ਨੂੰ ਜਿਹੜਾ ਆ ਇਹ ਉਹਨਾਂ ਦੇ ਮਗਰ CID ਲਾ ਕੇ ਤੇ
0: ਜੀ
1: ਕੋਰੈਸਿਵ ਮੈਥਡ ਜਿਹੜੇ ਆ ਉਹ ਅਡੋਪਟ ਕੀਤੇ ਜਾਣਗੇ ਜੀ,
0: ਜੀ
1: ਉਹਨਾਂ ਦੇ ਉੱਤੇ ਸ਼ਾਇਦ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾ ਕਿਸੇ 2-4 ਦੇ ਉੱਤੇ ਕੋਈ ਨਾ ਕੋਈ ਪਰਚੇ ਪੁਰਚੇ ਵੀ ਦਰਜ ਕੀਤੇ ਜਾਣ ਜੀ, ਤੇ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਆ
0: ਜੀ ਬਿਲਕੁਲ ਹੈ ਜੀ।
1: ਹਾਂਜੀ, ਉਹ ਹੁਣ ਤੁਸੀਂ ਜਿਹੜਾ ਹੈਗਾ ਜੀ ਟਾਈਮ ਦੀ ਪ੍ਰੋਬਲਮ ਨੂੰ ਐਡਰੈਸ ਨਹੀਂ ਕਰਦੇ
0: ਜੀ,
1: ਸਟੇਟ ਦੇ ਉੱਤੇ ਤੁਸੀਂ ਹੁਣ ਗਮਾਡਾ ਦੇ ਉੱਤੋਂ 15,000 ਕਰੋੜ ਦਾ ਕਰਜ਼ਾ ਲੈਣ ਲੱਗੇ ਆ, ESPCL ਤੇ 10,000 ਕਰੋੜ ਦਾ ਕਰਜ਼ਾ ਲੈਣ ਲੱਗੇ ਆ, ESPCL ਤਾਂ ਪਹਿਲਾਂ ਹੀ ਮਰੀ ਪਈ ਹੈਗੀ ਆ ਜੀ, ਜਿਸ ਚੀਜ਼ ਨੂੰ ਤੁਸੀਂ ਦਾਵਾ ਕਰਦੇ ਕਿ 90% ਲੋਕਾਂ ਦਾ ਬਿੱਲ ਜ਼ੀਰੋ ਆਉਂਦਾ ਹੈਗਾ ਆ ਜੀ, ਇਹ ਕੋਈ ਸ਼ੇਖੀ ਵਾਲੀ ਗੱਲ ਨਹੀਂ ਹੈ ਜੀ, ਮਤਲਬ ਤਾਂ ਇਹ ਹੈਗਾ ਆ ਕਿ ਉਹ ਬੰਦੇ ਜਿਹੜੇ ਆ ਪੇ ਕਰਦੇ ਨੀ। ਬਹੁਤ ਵਧੀਆ ਗੱਲ ਕਹੀ ਸੀ ਡਾਕਟਰ ਗਾਂਧੀ ਨੇ ਕਿ ਭਾਈ ਮੇਰਾ ਜਿਹੜਾ ਹੈਗਾ ਆ ਟੈਕਸ ਪੇਅਰ ਦਾ ਪੈਸਾ ਜਿਹੜਾ ਆ ਉਹ ਸਿਰਫ ਐਜੂਕੇਸ਼ਨ ਤੇ ਹੈਲਥ ਦੇ ਉੱਤੇ ਹੀ ਖਰਚਿਆ ਜਾਵੇ, ਬਾਕੀ ਸਰਕਾਰਾਂ ਜਿਹੜੀਆਂ ਹੈਗੀਆਂ ਇਸ ਤਰੀਕੇ ਨਾਲ ਨਾ ਖਰਚਣ, ਕਿ ਜਿੱਥੇ ਆਰਮੀ ਟ੍ਰੇਨਿੰਗ ਜਿਹੜਾ ਹੈਗਾ ਆ ਵੀ ਰਜਵਾੜਾ ਸ਼ਾਹੀ ਨਾਲ ਜਿਹਨੂੰ ਮਰਜ਼ੀ ਜੋ ਮਰਜ਼ੀ ਦੇ ਦਿੱਤਾ
0: ਜੀ,
1: ਹੈਂਜੀ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਸਟੇਟ ਦੇ ਮੁੱਦੇ ਕੁਛ ਹੋਰ ਹੈਗੇ ਆ, ਐਡਰੈਸ ਕੁਛ ਹੋਰ ਕੀਤੇ ਜਾ ਰਹੇ ਹੈਗੇ ਆ ਜੀ।
0: ਜੀ
1: ਜੀ ਸਰ
0: ਜਿਵੇਂ ਸੈਣੀ ਸਾਹਿਬ, ਖੇਤੀ ਮੰਤਰੀ ਚੌਹਾਨ ਹੁਣੀ ਅੱਜ ਹਰਿਮੰਦਰ ਸਾਹਿਬ ਵੀ ਨਤਮਸਤਕ ਹੋਏ ਆ ਅਤੇ ਆਪਣੀ ਜਿਹੜੀ ਹੈ ਕਾਨਫਰੰਸ ਦੇ ਵਿੱਚ ਵੀ ਬੀਜੇਪੀ ਦੇ ਵਿੱਚ ਗਏ ਨੇ, ਕਿਵੇਂ ਦੇਖਦੇ ਹੋ? ਇੱਕ ਪਾਸੇ ਕਿਤੇ ਨਾ ਕਿਤੇ ਸੰਕੇਤ ਤਾਂ ਜ਼ਰੂਰ ਦੇ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਵਾਪਰ ਸਕਦਾ ਹੈ।
1: ਪਰ ਸਾਹਿਬ ਇਹ ਮੈਂ ਕੱਲ ਹੀ ਗੱਲ ਕਰ ਦਿੱਤੀ ਸੀਗੀ
0: ਹਾਂਜੀ
1: ਕਿ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਆ ਵਿਰੋਧ ਹੋਇਆ ਨਾ ਜੀ ਆਰਐਸਐਸ ਮੁਖੀ ਦਾ,
0: ਜੀ,
1: ਉਹਦਾ ਅਸਰ ਇੱਥੇ ਪੈਣਾ ਹੀ ਪੈਣਾ
0: ਪੈਣਾ ਹੀ
1: ਜੀ।
0: ਪੈਣਾ
1: ਇਹਨਾਂ
0: ਹੈ
1: ਨੇ ਹੁਣ ਇਮੀਜੀਏਟਲੀ ਜਿਹੜਾ ਹੈਗਾ ਆ ਘੱਟ ਗਿਣਤੀਆਂ ਗੱਲ ਨੂੰ ਝੁਕਾ ਇਹਨਾਂ ਨੇ ਕਰਨਾ ਆ।
0: ਜੀ
1: ਉਹ ਤੇ ਤੁਸੀਂ ਦੇਖਿਓ ਬੀਜੇਪੀ ਦੇ ਵਿੱਚ ਜਿਹੜੇ ਹੈਗੇ ਵੈਸੇ ਵੀ ਪਹਿਲਾਂ ਤੋਂ ਇਹ ਚੱਲ ਰਹੇ ਵੀ ਸਿੱਖ ਜਿਹੜੇ ਹੈਗੇ ਉਹਨਾਂ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕਰ ਰਹੇ ਆ
0: ਜੀ,
1: ਜੀ।
0: ਨਾਲੇ ਦੇਖੋ ਬੀਜੇਪੀ ਵਾਲੇ
1: ਉਹ
0: ਜਿੰਨੇ ਵੀ ਹੈ ਮੰਤਰੀ, ਵੱਡੇ ਵੱਡੇ ਮੰਤਰੀ ਆ ਰਹੇ ਨੇ ਪੰਜਾਬ ਦੇ ਵਿੱਚ। ਮੁੱਖ ਮੰਤਰੀ ਤਾਂ ਚਲੋ ਹਰਿਆਣੇ ਵਾਲਾ ਪਹਿਲਾਂ ਦਾ ਤੁਰਿਆ ਫਿਰਦਾ ਹੈ, ਪਰ ਇਦਾਂ ਦੀਆਂ ਹੋਰ ਵੱਡੀਆਂ ਸ਼ਖਸੀਅਤਾਂ ਜਿਹੜੇ ਕੱਲ ਆਪਣੇ ਲਾਗੇ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਲੱਗਣ ਤੱਕ ਨਹੀਂ ਦਿੰਦੇ ਸੀ, ਅੱਜ ਉਹ ਪਬਲਿਕ ਦੇ ਵਿੱਚ ਘੁੰਮਣ ਲੱਗ ਗਏ ਨੇ ਜੀ।
1: ਜਦੋਂ ਨਾ ਭਾਰਾ ਸਾਹਿਬ ਤੁਸੀਂ ਇਹ ਖਬਰ ਕਰ ਰਹੇ ਸੀ
0: ਹਾਂਜੀ
1: ਤੇ ਮੇਰਾ ਮਨ ਇਹ ਸੋਚਦਾ ਸੀ ਵੀ ਉਹਨਾਂ ਨੇ ਆ ਕੇ ਜੀ ਵੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ, ਦੇਸ਼
0: ਜੀ
1: ਦੀ
0: ਹਾਂਜੀ
1: ਤਰੱਕੀ ਦੀ ਅਰਦਾਸ ਕੀਤੀ ਹੈ ਜੀ।
0: ਜੀ
1: ਵੀ ਇਹ ਜਿੰਨੇ ਨੇਤਾ ਆਉਂਦੇ ਹੈਗੇ ਕਦੀ ਆਪਣੇ ਵਾਸਤੇ ਤਾਂ ਇਹਨਾਂ ਨੇ ਆ ਕੇ ਅਰਦਾਸ ਕੀਤੀ ਨਹੀਂ,
0: ਕੀਤੀ ਨਹੀਂ
1: ਜੋ
0: ਜੀ,
1: ਕਰਦੇ
0: ਬਿਲਕੁਲ
1: ਹੈਗੇ
0: ਨਹੀਂ ਜੀ।
1: ਦੇਸ਼ ਵਾਸਤੇ ਕਰਦੇ ਆ ਜੀ ਤੇ
0: ਜੀ
1: ਦੇਸ਼ ਦਾ ਫੇ ਇਹ ਹਾਲ
0: ਹਾਲਾਤ
1: ਜੀ।
0: ਨੇ ਜੀ।
1: ਹਾਂ ਜੀ ਮਾਨ ਸਾਹਿਬ ਵੀ ਲੈ ਕੇ ਨਿਆਣਿਆਂ ਨੂੰ ਚੱਲ ਗਏ ਸੀ ਉੱਥੇ ਜਾ ਕੇ ਤੇ ਨਸ਼ਿਆਂ ਵਿਰੁੱਧ ਅਰਦਾਸ ਕਰਵਾ ਕੇ ਆਏ ਸੀ ਜੀ,
0: ਜੀ
1: ਵੀ ਸਾਰੇ ਬੱਚੇ ਵੀ ਅਰਦਾਸ ਕਰਨ ਜੀ ਵੀ ਹਾਂ
0: ਜੀ
1: ਪੰਜਾਬ ਚੋਂ ਨਸ਼ਾ ਖਤਮ ਹੋ ਗਿਆ ਜੀ। ਹੈ
0: ਜੀ
1: ਜੀ ਉਹ ਪਤਾ ਨਹੀਂ ਅਜੇ ਤੱਕ ਰੋਜ਼ ਵੀਡੀਓ ਆਉਂਦੀਆਂ ਹੈਗੀਆਂ ਜੀ ਵੀ ਨਸ਼ੇ
0: ਨਸ਼ਾ
1: ਨਾਲ
0: ਤਾਂ
1: ਮਰਨ
0: ਸੈਣੀ
1: ਵਾਲਿਆਂ ਦੀਆਂ
0: ਸਾਹਿਬ
1: ਤੇ ਨਸ਼ੇ ਦਾ।
0: ਬੱਚਿਆਂ ਦੇ ਸਕੂਲਾਂ ਦੇ ਵਿੱਚ ਚਾਹੇ ਉਹ ਨਾਰਕੋਟਿਕਸ ਹੈਗੇ ਆ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਫੜਦੇ ਆ, ਜਾਂ ਪੁਲਿਸ ਦੇ ਸਪੈਸ਼ਲ ਸੈੱਲ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਇੱਕ ਇੱਕ ਪੁਲਿਸ ਵਾਲੇ ਨੂੰ ਜਿਹੜਾ ਦੋ ਘੱਟੋ ਘੱਟ ਦੋ ਦੋ ਤਿੰਨ ਤਿੰਨ ਜਣਿਆਂ ਨੂੰ ਭੇਜਿਆ ਜਾਵੇ, ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਸਕੂਲਾਂ ਦੇ ਵਿੱਚ, ਉਹਨਾਂ ਨੂੰ ਦੱਸਿਆ ਜਾਵੇ ਇਹਦਾ ਹਸ਼ਰ ਕੀ ਹੈ। ਜਿਵੇਂ ਪਹਿਲਾਂ ਉਹ ਕਹਿੰਦੇ ਹੁੰਦੇ ਸੀ ਨਾ ਬੀੜੀ ਸਿਗਰਟ ਦੇ ਬਾਰੇ ਵੀ ਸੁਚੇਤ ਕਰਦੇ ਹੁੰਦੇ ਸੀਗੇ, ਤਾਂ ਉਹ ਚੀਜ਼ਾਂ ਕਰਨੀਆਂ ਪੈਣੀਆਂ ਸਕੂਲਾਂ ਦੇ ਵਿੱਚ, ਨਰਸਾਂ ਲਾਉਣੀਆਂ ਪੈਣੀਆਂ ਨੇ, ਉਹਨਾਂ ਦੀ ਬੱਚਿਆਂ ਦੀ ਸਾਈਕੋਲੋਜੀ ਜਿਹੜੀ ਹੈਗੀ ਆ ਉਹ ਪੜ੍ਹਨੀ ਪੈਣੀ ਹੈ ਕਿ ਕਾਰਨ ਕੀ ਨੇ ਇਹ। ਚਲੋ ਆਹ ਤਾਂ ਜਿਹੜੀਆਂ ਪੀੜ੍ਹੀਆਂ ਚਲ ਗਈਆਂ ਇਹਨਾਂ ਨੂੰ ਤਾਂ ਵਾਪਸ ਲਿਆਉਣਾ ਬਹੁਤ ਮੁਸ਼ਕਲ ਕਹਿ ਸਕਦੇ ਹਾਂ, ਪਰ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਜਾਂ ਨਸਲਾਂ ਨੇ ਉਹਨਾਂ ਨੂੰ ਤਾਂ ਬਚਾਇਆ ਜਾ ਸਕਦਾ ਨਾ, ਉਹਨਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੁਣੇ।
1: ਭਾਰਤ ਸਾਹਿਬ ਇੱਕ ਸੱਟ ਟਿਕਾਣੇ ਤੇ ਲੱਗ ਜਾਏ ਨਾ ਜੀ
0: ਜੀ
1: ਤੇ ਤੁਹਾਨੂੰ ਅਸਰ ਦਾ ਪਤਾ ਲੱਗ ਜਾਂਦਾ।
0: ਲੱਗ ਜਾਂਦਾ ਜੀ।
1: ਤੁਸੀਂ ਦੇਖੋ ਕਈ ਦਿਨ ਹੋ ਗਏ ਆ ਤੁਸੀਂ ਜਿਹੜਾ ਆ ਕੋਈ ਇਸ ਤਰ੍ਹਾਂ ਦੀ ਖਬਰ ਨਹੀਂ ਕੀਤੀ ਹੋਊਗੀ ਵੀ ਜਿਹੜਾ ਇਹ ਮਾਫੀਆ ਹੈਗਾ ਆ ਜਾਂ ਇਸ ਤਰੀਕੇ ਨਾਲ ਥ੍ਰੈਟ ਕੀਤੀਆਂ ਜਾਂਦੀਆਂ ਸੀ ਐਕਸਟੋਰਸ਼ਨ ਵਾਸਤੇ
0: ਜੀ
1: ਜਿੱਦਣ ਦਾ SHO ਟਾਂਡਾ ਫੜਿਆ ਜੀ,
0: ਬਿਲਕੁਲ ਹੈ ਜੀ,
1: FBI ਨੇ ਫੜਿਆ ਜੀ, ਉਹਨਾਂ ਨੇ ਨੈਕਸਸ ਤਾਂ ਡਿਸਕਲੋਜ਼ ਕਰ ਦਿੱਤਾ
0: ਕਰ
1: ਨਾ ਵੀ
0: ਦਿੱਤਾ
1: ਇਹ
0: ਜੀ
1: ਜਿਹੜੇ ਹੈਗੇ ਆ ਗੈਂਗਸਟਰ ਆ ਉਹਨਾਂ ਦਾ ਪੁਲਿਸ ਨਾਲ ਨੈਕਸਸ ਆ,
0: ਜੀ
1: ਉਹ ਉਹਨਾਂ ਨੇ ਡਿਸਕਲੋਜ਼ ਕਰ ਦਿੱਤਾ।
0: ਜੀ
1: ਉਹਦੇ ਜ਼ਾਹਰ ਹੋਣ ਤੋਂ ਬਾਅਦ ਮੈਂ ਆਪ ਆਬਜ਼ਰਵ ਕਰ ਰਿਹਾ ਆ ਵੀ ਉਦਣ
0: ਜੀ
1: ਦੀਆਂ ਘਟਨਾਵਾਂ ਜਿਹੜੀਆਂ ਥੋੜੀਆਂ ਘਟ ਗਈਆਂ
0: ਘਟ
1: ਜੀ।
0: ਗਈਆਂ ਜੀ,
1: ਸੋ
0: ਕੰਨ ਹੋ ਗਏ ਨਾ।
1: ਹਾਂਜੀ
0: ਜੀ
1: ਹਾਂ ਜੀ ਇਟ ਮੀਨਸ ਇਹ ਦੇਖੋ ਸਹੀ ਵੀ ਪ੍ਰੋਬਲਮ ਹੈ ਕਿੱਥੋਂ ਚੱਲਦੀ ਕਿੱਥੋਂ ਹੈਗੀ ਹੈ
0: ਜੀ,
1: ਜੀ ਇਟ ਮੀਨਸ ਇਹ ਨੈਕਸਸ ਜਿਹੜਾ ਹੈਗਾ ਆ ਹੁਣ ਅੱਗੇ ਦੀ ਅੱਗੇ ਹੋਰ ਨਾ ਰਿਵੀਲ ਹੋ ਜਾਏ ਹੋਰ ਨਾ ਡਿਸਕਲੋਜ਼ ਹੋ ਜਾਏ ਉਸ
0: ਜੀ
1: ਚੀਜ਼ ਤੋਂ ਡਰਦੇ ਹੋਣਗੇ ਜੀ।
0: ਬਿਲਕੁਲ ਹੈ ਜੀ,
1: ਬਾਕੀ ਦਾ ਜਿਹੜਾ ਆ ਸਟੇਟ ਦਾ ਤਾਂ ਧਿਆਨ ਜਿਹੜਾ ਹੈਗਾ ਆ ਉਹਨਾਂ ਨੂੰ ਪਤਾ ਹੀ ਨਹੀਂ ਵਾਟ ਟੂ ਡੂ।
0: ਨਾ ਜੀ
1: ਹਾਂਜੀ
0: ਨਾ
1: ਉਹ ਤਾਂ ਨੱਚ ਲੈਣਗੇ ਸਟੇਜ ਦੇ ਉੱਤੇ ਡਾਇਲੌਗ ਬੋਲ ਲੈਣਗੇ ਜੀ ਤੇ
0: ਜੀ
1: ਜਾਂ ਦੂਜਿਆਂ ਨੂੰ ਕ੍ਰਿਟੀਸਾਈਜ਼ ਕਰ ਲੈਣਗੇ ਜੀ,
0: ਜੀ
1: ਅੱਜ ਤੱਕ 4.5 ਸਾਲ ਹੋ ਗਏ ਜੀ ਦੂਜਿਆਂ ਨੂੰ ਕ੍ਰਿਟੀਸਾਈਜ਼ ਕਰਕੇ ਚੱਲੀ ਜਾਂਦੇ ਟਾਈਮ ਪਾਸ
0: ਬਿਲਕੁਲ
1: ਕਰੀ
0: ਹੈ ਜੀ,
1: ਜਾਂਦੇ ਜੀ,
0: ਬਿਲਕੁਲ ਹੈ ਜੀ।
1: ਜਾਂ ਆਪਣੇ ਪਾਰਟੀ ਵਰਕਰ ਜਿਹੜੇ ਹੈਗੇ ਆ ਉਹਨਾਂ ਨੂੰ ਇਸ ਤਰੀਕੇ ਦੀਆਂ ਫੈਸਿਲਿਟੀਆਂ ਦੇ ਦਿੱਤੀਆਂ ਆ ਜੀ
0: ਜੀ
1: ਕਿ ਉਹ ਜਿੱਤਣਾ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੋ
0: ਨਹੀਂ
1: ਜਾਊਗਾ।
0: ਸਾਮ ਦਾ
1: ਕਿਉਂ
0: ਦੰਡ
1: ਹੋਜੂਗਾ?
0: ਭੇਤ ਤਾਂ ਹੁਣ ਸਾਹਮਣੇ ਆਉਣ ਲੱਗਣਾ ਨਾ ਜੀ, ਹੋਰ ਮਹੀਨਾ ਕੁ ਠਹਿਰ ਜਾਓ ਜਰਾ। ਬਿਲਕੁਲ ਹੈ
1: ਬਿਲਕੁਲ ਜੀ, ਬਿਲਕੁਲ ਬਿਲਕੁਲ, ਪਰ
0: ਜੀ
1: ਨੋ ਡਾਊਟ ਅੱਜ ਜਿੱਦਾਂ ਜਿਹੜੀ ਵੀਡੀਓ ਆਈ ਸੀ ਵੀ ਡਾਕਟਰ ਬਲਬੀਰ
0: ਬਲਬੀਰ
1: ਉਹਨਾਂ
0: ਸਿੰਘ
1: ਦੇ
0: ਸਿਹਤ
1: ਸਾਹਮਣੇ ਜਿਹੜਾ
0: ਮੰਤਰੀ ਹੈ
1: ਸਰਪੰਚ ਬੋਲ ਰਿਹਾ, ਹਾਂਜੀ ਉਹਨਾਂ ਦੇ ਸਾਹਮਣੇ ਜਿਹੜਾ ਆ ਉਹ ਸਰਪੰਚ ਬੋਲ ਰਿਹਾ ਹੈਗਾ ਆ,
0: ਜੀ
1: ਏਦਾਂ ਹੀ ਪਿੰਡਾਂ ਦੇ ਵਿੱਚੋਂ ਜਿਹੜਾ ਦੇਵ ਮਾਨ ਆ ਉਹਨੂੰ ਪਿੰਡ ਦੇ ਵਿੱਚੋਂ ਕਿਸੇ ਦੇ ਵਿੱਚੋਂ ਦੜਾਇਆ ਗਿਆ, ਹਾਂਜੀ ਸੋ ਇਸ ਕਰਕੇ ਇਹਨਾਂ ਦੇ ਰੁਝਾਨ ਤਾਂ ਆਉਣ ਲੱਗ ਪਏ ਹੈਗੇ ਆ ਹੌਲੀ ਹੌਲੀ। ਦੇਖੋ ਵੀ ਇਹਨਾਂ ਦਾ ਜਿਹੜਾ ਆ ਜਦੋਂ ਕੋਡ ਆਫ ਕੰਡਕਟ ਲੱਗਦਾ ਹੈਗਾ ਆ ਉਸ ਵੇਲੇ ਇਹਨਾਂ ਨੂੰ ਕਿਸ ਤਰੀਕੇ ਨਾਲ ਲੋਕੀ ਟ੍ਰੀਟ ਕਰਦੇ ਆ ਜੀ,
0: ਬਿਲਕੁਲ ਹੈ ਜੀ। ਤੇ
1: ਬਾਕੀ ਉਹ
0: ਸਰ
1: ਸਾਡੇ
0: ਹਾਂਜੀ ਹਾਂਜੀ
1: ਸ਼ੈਲੀ ਵੀਰ ਜੀ ਹੁਣੀ ਹੈਗੇ ਸੀਗੇ, ਉਹਨਾਂ ਨੇ ਤਾਂ ਪਿੰਡਾਂ ਦੇ ਵਿੱਚ ਬੋਰਡ ਵੀ ਲਾ ਦਿੱਤੇ ਹੈਗੇ ਆ,
0: ਜੀ
1: ਟਰਾਲੀ ਝੋਰੋ ਤੇ ਸਾਡਾ ਸਮਾਨ ਮੋੜੋ, ਹਾਂਜੀ
0: ਬਿਲਕੁਲ ਹੈ ਜੀ।
1: ਤੇ ਉਹ
0: ਬਿਲਕੁਲ
1: ਜੇ ਇਦਾਂ ਦੀਆਂ ਮਤਲਬ ਮੂਵਮੈਂਟ ਚੱਲ ਪਈਆਂ ਜਾਂ ਇਦਾਂ ਦੇ ਬੋਰਡ ਲੱਗਣੇ ਸ਼ੁਰੂ ਹੋ ਗਏ ਤੇ ਜਦੋਂ ਕੋਡ
0: ਜੀ
1: ਆਫ ਕੰਡਕਟ ਲੱਗ ਗਿਆ ਉਦੋਂ ਲੋਕੀ ਬਹੁਤ ਜ਼ਿਆਦਾ ਓਪਨ ਹੋ ਜਾਣਗੇ,
0: ਜੀ
1: ਫਿਰ ਉਸ ਵੇਲੇ ਜਿਹੜਾ ਬਾਕੀ ਆ ਜਿਹੜਾ ਹੈਗਾ ਆ ਨਾ ਜੀ, ਕੋਈ ਸਭ ਜਿਹੜੇ ਹੈਗੇ ਜਿੰਨੇ ਪੋਲੀਟੀਕਲ ਪਾਰਟੀਜ਼ ਹੈਗੀਆਂ ਨਾ ਜੀ, ਉਹ
0: ਜੀ
1: ਇੰਨੀਆਂ ਜ਼ਿਆਦਾ ਸੈਲਫਿਸ਼ ਹੋ ਚੁੱਕੀਆਂ ਹੈਗੀਆਂ ਆ, ਉਹ ਲੋਕਾਂ ਨੂੰ ਮੂਰਖ ਬਣਾਉਣ ਦੇ ਵਿੱਚ ਕੋਈ ਕਸਰ ਛੱਡਦੀਆਂ ਨਹੀਂ ਪਈਆਂ ਜੀ।
0: ਬਿਲਕੁਲ
1: ਮੈਂ ਮਤਲਬ ਅਕਾਲੀ ਦਲ ਦਾ ਵੀ ਮੈਂ ਦੇਖ ਕੇ ਹੈਰਾਨ ਸੀਗਾ ਵੀ ਤੁਸੀਂ ਜਿਹੜਾ ਹੈਗਾ ਆ ਜਿਸ ਉਹ ਮਤਲਬ ਸਟੇਟ ਜਿੱਥੇ ਪਹਿਲਾਂ ਗਰਕ ਹੋਈ ਹੈ, ਤੁਸੀਂ ਮੁੜ ਕੇ ਹੋਰ ਗਰਕ ਕਰਨ ਵਾਸਤੇ ਹੀ ਆਉਣਾ ਹੈਗਾ ਜੀ। ਤੁਸੀਂ
0: ਜੀ
1: ਜਿਹੜੀ ਹੈਗੀਆਂ ਸਹੂਲਤਾਂ ਨੂੰ ਵਧਾ ਕੇ ਦੱਸਦੇ ਪਏ ਹੈਗੇ ਆ, ਤੁਸੀਂ
0: ਜੀ
1: ਤਾਂ ਰਿਐਲਿਟੀ ਜਿਹੜੀ ਹੈਗੀ ਉਹ ਦੱਸੋ ਲੋਕਾਂ ਨੂੰ ਕਿ ਭਾਈ ਇੰਨੀ ਸਟੇਟ ਕਰਜਾਈ ਹੈਗੀ ਆ,
0: ਜੀ
1: ਆਪਾਂ ਹੋਰ ਕੁਛ ਨਹੀਂ, ਜੇ ਬਚਦਾ ਹੋਊਗਾ ਤੁਹਾਨੂੰ ਜ਼ਰੂਰ ਕੁਛ ਨਾ ਕੁਛ ਮਿਲੂਗਾ,
0: ਜੀ
1: ਅਸੀਂ ਇੱਦਾਂ ਦਾ ਕੋਈ ਨਹੀਂ, ਅਸੀਂ ਕੰਸਟ੍ਰਕਟਿਵ ਰਾਜਨੀਤੀ ਕਰਨੀ ਆ ਅੱਗੇ,
0: ਜੀ
1: ਕਿਉਂਕਿ 10 ਸਾਲ ਤਾਂ ਹੋ ਗਏ ਬਾਹਰ ਬੈਠਿਆਂ ਨੂੰ ਜੀ।
0: ਬਿਲਕੁਲ ਹੈ ਜੀ
1: ਸੋ ਇਸ ਜੀ ਸਰ
0: ਜੀ। ਤੇ ਸੈਣੀ ਸਾਹਿਬ, ਜਸਵੀਰ ਸਿੰਘ ਗੜ੍ਹੀ ਬੜੇ ਚਰਚਿਤ ਆਫਿਸਰ ਰਹੇ ਨੇ ਐਸਸੀ ਕਮਿਸ਼ਨ, ਤੇ ਉਹਨਾਂ ਨੇ ਚੇਅਰਮੈਨੀ ਤੋਂ ਅਸਤੀਫਾ ਦਿੱਤਾ ਤੇ ਨਾਲ ਉਹਨਾਂ ਨੂੰ ਹੁਣ ਅਹੁਦਾ ਮਿਲ ਗਿਆ, ਹੋਰ ਸਾਰੀਆਂ ਚੀਜ਼ਾਂ ਕਿਵੇਂ ਦੇਖਦੇ ਹੋ? ਜਿੰਨਾ ਚਿਰ ਚਲੋ ਸੀਗੇ, ਹੁਣ ਕੀ ਹੋਏਗਾ ਜੇ ਇੱਦਾਂ ਦੇ ਕੇਸ ਹੋਰ ਹੋਣਗੇ ਜੀ? ਫਿਰ
1: ਸਰ ਉੱਥੇ ਕੋਈ ਕਿਸੇ ਹੋਰ ਚਿਹਰੇ ਨੂੰ ਜਿਹੜਾ ਆ ਮੌਕਾ ਮਿਲ ਜਾਊਗਾ।
0: ਜੀ
1: ਐਕਚੁਅਲੀ ਪਿਛਲੇ ਹਫਤੇ ਉਹਨਾਂ ਨੇ ਕੇਜਰੀਵਾਲ ਨਾਲ ਮਤਲਬ ਮੁਲਾਕਾਤ ਕਰਕੇ ਤੇ ਕਿਹਾ ਸੀ ਵੀ ਮੈਂ ਇਲੈਕਸ਼ਨ ਲੜਨੀ ਆ ਤੇ ਮੈਨੂੰ ਟਿਕਟ ਦਿੱਤੀ ਜਾਵੇ।
0: ਅੱਛਾ ਜੀ,
1: ਅਗਲਿਆਂ ਉਧਰੋਂ ਜਿਹੜਾ ਹੈਗਾ ਆ ਵੀ ਆਮ ਆਦਮੀ ਪਾਰਟੀ ਵੀ ਚਾਹੁੰਦੀ ਸੀ ਕਿ ਚੰਨੀ ਸਾਹਿਬ ਦੇ ਮੁਕਾਬਲੇ ਤੇ ਕੋਈ ਵਧੀਆ ਕੈਂਡੀਡੇਟ ਦਿੱਤਾ ਜਾਵੇ
0: ਜੀ
1: ਬਈ ਜਿਹਦਾ ਚਿਹਰਾ ਤਾਂ ਪਹਿਚਾਣਿਆ ਹੋਵੇ ਨਾ ਸਾਰੇ ਪਾਸੇ,
0: ਜੀ
1: ਉਹ ਇਸ ਕਰਕੇ ਉਹਨਾਂ ਨੇ ਕੀਤਾ। ਫਿਰ ਉਹ ਇਹਨਾਂ ਕੋਲੋਂ ਲਿਆ ਰਿਜ਼ਾਈਨ, ਇਹਨਾਂ ਨੂੰ ਉੱਥੇ ਹਲਕਾ ਇੰਚਾਰਜ ਲਾਤਾ,
0: ਜੀ
1: ਉਹਨਾਂ ਨੇ ਆਪਣਾ ਸਿਟਿੰਗ MLA ਜਿਹੜਾ ਆ ਉਹਨੂੰ ਵੀ ਇੱਕ ਸਿਗਨਲ ਚਲਾ ਗਿਆ ਵੀ ਭਾਈ ਤੇਰੀ ਤਾਂ ਟਿਕਟ ਕੱਟੀ ਗਈ ਸਮਝ, ਹੈ ਜੀ।
0: ਜੀ
1: ਤੇ ਉਹ ਡਾਕਟਰ ਚਰਨਜੀਤ ਸਿੰਘ ਜਿਹੜਾ ਹੈਗਾ ਆ ਉਹਦਾ ਤਾਂ ਉਹਨੂੰ ਤਾਂ ਇੰਡੀਕੇਸ਼ਨ ਹੋ ਗਈ ਵੀ ਭਾਈ ਇਹ ਹਲਕਾ ਤਾਂ ਗਿਆ, ਹੈ ਜੀ।
0: ਜੀ ਯਾਨੀ ਕਿ
1: ਤੇ
0: ਪਹਿਲਾਂ
1: ਉੱਥੋਂ ਇਹ
0: ਲਿਸ਼ਕਾਓ
1: ਜਿਹੜਾ
0: ਚਮਕਾਓ ਤੇ ਫਿਰ
1: ਹਾਂ
0: ਲੋਕਾਂ ਦੇ ਵਿੱਚ ਜਾਓ। ਕੀ ਬਾਤ ਹੈ ਜੀ,
1: ਬਿਲਕੁਲ ਜੀ ਬਿਲਕੁਲ, ਉਹ ਹੁਣ ਜਾ ਕੇ ਆਪਣਾ ਹਲਕੇ ਦੇ ਵਿੱਚ ਕੰਮ ਦੇਖਣਗੇ,
0: ਜੀ
1: ਉੱਥੇ ਉਹਨਾਂ ਦੇ 4 ਨੰਬਰ ਬਣਾਉਣਗੇ ਜੀ, ਉਹਨਾਂ
0: ਜੀ
1: ਦੇ ਕਹਿਣ ਤੇ ਥਾਣੇਦਾਰ ਲੱਗੂਗਾ ਤੇ ਉਹਨਾਂ ਦੇ ਕਹਿਣ ਤੇ ਕੰਮ ਹੋਊਗਾ ਕਿਸੇ ਦਾ, ਤੇ ਉਹਨਾਂ ਦੇ ਕਹਿਣ ਤੇ FIR ਹੋਊਗੀ ਤੇ
0: ਜੀ
1: ਫਿਰ ਜਿਹੜਾ ਇਹ ਲੋਕੀ ਉਹਨਾਂ ਨੂੰ ਪ੍ਰਵਾਨਗੀ ਦੇਣਗੇ ਤਾਂ ਕਿ
0: ਬਿਲਕੁਲ
1: ਉਹਨਾਂ ਨੂੰ ਜਿਹੜਾ ਹੈਗਾ ਭਈ ਚਰਨਜੀਤ ਸਿੰਘ ਚੰਨੀ ਸਾਬਕਾ ਜਿਹੜਾ ਹੈਗਾ ਮੁੱਖ ਮੰਤਰੀ ਦੇ ਅੱਗੇ ਸਿੱਟਿਆ ਜਾਵੇ, ਹੈ
0: ਜੀ
1: ਜੀ, ਤਾਂ ਉੱਥੇ ਜਿਹੜਾ ਆ ਇਹ ਵਧੀਆ ਜਿਹੜੀ ਹੈਗੀ ਫਾਈਟ ਦੇਖਣ ਨੂੰ ਮਿਲੇ ਜੀ
0: ਬਿਲਕੁਲ
1: ਜੀ
0: ਹੈ ਜੀ
1: ਪਰ ਸਾਹਿਬ।
0: ਜੀ ਸੈਣੀ ਸਾਹਿਬ,
1: ਹਾਂਜੀ ਸਰ,
0: ਥੈਂਕ ਯੂ ਜੀ। ਜੇ ਕੁਝ
1: ਠੀਕ
0: ਹੋਰ
1: ਹੈ
0: ਹੈ
1: ਪਰ
0: ਤਾਂ
1: ਸਾਹਿਬ
0: ਜ਼ਰੂਰ
1: ਮੇਰਾ
0: ਸਾਂਝਾ ਕਰ
1: ਗ੍ਰੇਟਫੁਲ
0: ਸਕਦੇ।
1: ਸਰ,
0: ਹਾਂਜੀ ਥੈਂਕ ਯੂ ਥੈਂਕ
1: ਨਹੀਂ
0: ਯੂ,
1: ਸਰ, ਮੇਰੀ ਗ੍ਰੇਟਫੁਲ ਸਰ, ਸ਼ੁਕਰੀਆ ਜੀ ਸਮਾਂ
0: ਸ਼ੁਕਰੀਆ
1: ਦੇਣ ਲਈ,
0: ਸ਼ੁਕਰੀਆ,
1: ਧੰਨਵਾਦ।
0: ਸਤਿ ਸ਼੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਦੋਸਤੋ। ਹੋਰ 15 ਮਿੰਟ ਆਪਾਂ ਗੱਲਬਾਤ ਕਰਾਂਗੇ, ਉਸ ਤੋਂ ਬਾਅਦ ਨਾਵਲ ਕਿਤਾਬ ਦੇ ਵੱਲ ਨੂੰ ਚੱਲਾਂਗੇ ਅੱਜ। ਤੇ ਅੱਜ ਮਨ ਹੈਗਾ ਜ਼ਰੂਰ ਕਿਤਾਬ ਦੇ ਕੁਝ ਚੈਪਟਰ ਤੁਹਾਡੇ ਨਾਲ ਸਾਂਝੇ ਕਰਨ ਦੇ, ਆਸ ਦੇ ਨਾਲ ਮੈਂ ਆਇਆ, ਗੱਲਬਾਤ ਕਰਦੇ ਹਾਂ ਉਹਦੇ ਬਾਰੇ ਵੀ। ਤੇ ਭਾਜਪਾ ਨੇ ਪਾਰਟੀ ਲਾਈਨ ਦੇ ਖਿਲਾਫ ਬਿਆਨਬਾਜ਼ੀ ਕਰਨ ਦੇ ਉੱਤੇ ਸੰਗਰੂਰ ਦੇ 3 ਆਗੂਆਂ ਨੂੰ ਕਾਰਨ ਦੱਸੋ ਨੋਟੇ ਜਾਰੀ ਕਰ ਦਿੱਤਾ ਹੈ। 7 ਦਿਨਾਂ ਦੇ ਅੰਦਰ ਲਿਖਤੀ ਸਪਸ਼ਟੀਕਰਨ ਦੇਣ ਦੇ ਹੁਕਮ ਹੋ ਗਏ ਹੈ। ਤੇ ਇਹ ਸਾਰੀ ਸਿਆਸਤਬਾਜ਼ੀ ਅੱਗੇ ਚੱਲ ਰਹੀ ਹੈ। ਤੇ ਨਾਲ ਦੀ ਨਾਲ ਅਗਲੀਆਂ ਖਬਰਾਂ ਵੱਲ ਨੂੰ ਚੱਲਦੇ ਹਾਂ। ਇੰਟਰਨੈਸ਼ਨਲ ਖਬਰਾਂ ਕੀ ਕਹਿੰਦੀਆਂ ਨੇ, ਦੋਸਤ ਸਾਰੇ ਜੁੜੇ ਹੋਏ ਨੇ ਜੀ ਨਾਲ, ਗੱਲਬਾਤ ਸੁਣ ਰਹੇ ਨੇ। ਇਕਬਾਲ ਮਾਂਗੜ ਜੀ, ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਨੇ ਕਿ ਰਹਿੰਦੇ ਕੰਮਾਂ ਦੇ ਲਈ ਹੋਰ ਪਾਰਟੀਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਤੇ ਦਵਿੰਦਰ ਭਾਰਤ ਜੀ ਇੰਡੀਆ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਇਕਬਾਲ ਮਾਂਗੜ ਜੀ ਸਤਿ ਸ਼੍ਰੀ ਅਕਾਲ ਕਹਿੰਦੇ, ਹੈਪੀ ਰੱਖੜੀ ਟੂ ਯੂ ਆਲ ਜੀ ਕਹਿੰਦੇ, ਬਹੁਤ ਬਹੁਤ ਸ਼ੁਕਰੀਆ ਜੀ ਇਕਬਾਲ ਜੀ। ਤੇ ਇਸੇ ਤਰ੍ਹਾਂ ਹੀ ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਦੁਬਈ ਤੋਂ। ਤੇ ਜਿਹੜੀ ਮੇਰੇ ਕੋਲ ਲਾਈਵ ਚੈਟ ਜਿਹੜੀ ਆ ਰਹੀ ਹੈ ਉਹਦੇ ਬਾਰੇ ਗੱਲ ਕੀਤੀ ਹੈ। ਤੇ ਦੋਸਤੋ, ਅਗਲੀ ਖਬਰ ਵੱਲ ਨੂੰ ਚੱਲਦੇ ਹਾਂ। ਤੇ ਪਾਕਿਸਤਾਨ ਜਿਹੜੇ ਨੇ ਜਾ ਰਹੇ ਨੇ, ਆਖਿਰਕਾਰ ਜਿਹੜਾ ਪਾਕਿਸਤਾਨ ਪਹਿਲਾਂ ਕਾਫੀ ਸੀਗਾ, ਉਹਨਾਂ ਨੇ ਆਪਣੇ ਬਿਆਨਬਾਜ਼ੀ ਕੇਂਦਰ ਦੇ ਵੱਲੋਂ ਆਈ ਸੀ ਕਿ ਭਾਈ ਜੋ ਹਾਲਾਤ ਬਣੇ ਹੋਏ ਨੇ ਪਾਕਿਸਤਾਨ ਦੇ ਨਾਲ, ਅਸੀਂ ਆਗਿਆ ਨਹੀਂ ਦੇ ਸਕਦੇ, ਉਸਨੂੰ ਉੱਦਾਂ ਹੀ ਰੱਖਾਂਗੇ ਬਰਕਰਾਰ। ਪਰ ਚੋਣਾਂ ਦਾ ਮਾਹੌਲ ਲੱਗ ਗਿਆ ਭਾਈ, ਸਿੱਖਾਂ ਨੂੰ ਨਾਰਾਜ਼ ਵੀ ਨਹੀਂ ਕਰਨਾ। ਤੇ ਇਸ ਕਰਕੇ ਫਿਰ ਅਗਲੇ ਕਹਿੰਦੇ ਚਲੋ 3,000 ਦਾ ਜਿਹੜਾ ਜੱਥਾ ਹੈਗਾ ਆ ਉਹ ਜਾ ਸਕਦਾ ਹੈ ਪਾਕਿਸਤਾਨ, ਤੇ ਉਹ ਉਹਨਾਂ ਨੂੰ ਪ੍ਰਵਾਨਗੀ ਜਿਹੜੀ ਹੈ ਹੁਣ ਦੇ ਦਿੱਤੀ ਹੈ। ਇਸੇ ਤਰ੍ਹਾਂ ਹੀ ਅੱਗੇ ਵਧੀਏ ਤਾਂ ਕੁਆਇਟਾ ਦੇ ਵਿੱਚ ਇਤਿਹਾਸਕ ਗੁਰੂ ਘਰ ਜਿਹੜਾ ਢਾਇਆ ਗਿਆ, ਉਹ ਢਾ ਕੇ ਕਮਰਸ਼ੀਅਲ ਪਲਾਜ਼ਾ ਬਣਾਉਣਾ ਸਿੱਖ ਵਿਰਾਸਤ ਦੇ ਉੱਤੇ ਹਮਲਾ ਮੰਨਿਆ ਜਾ ਰਿਹਾ ਹੈ, ਐਡਵੋਕੇਟ ਧਾਮੀ ਉਹਨਾਂ ਨੇ ਬਿਆਨ ਦਿੱਤਾ ਹੈ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕੁਆਇਟਾ ਦੇ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੀ ਇਤਿਹਾਸਕ ਇਮਾਰਤ ਨੂੰ ਢਾ ਕੇ ਉੱਥੇ ਵਪਾਰਕ ਜਿਹੜਾ ਹੈ ਸ਼ਾਪਿੰਗ ਪਲਾਜ਼ਾ ਬਣਾਏ ਜਾਣ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਬੇਹੱਦ ਗੰਭੀਰ ਤੇ ਚਿੰਤਾ ਵਾਲਾ ਮਾਮਲਾ ਦੱਸਿਆ। ਉਹਨਾਂ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇਹ ਮਾਮਲਾ ਕੂਟਨੀਤਿਕ ਤੌਰ ਦੇ ਉੱਤੇ ਪਾਕਿਸਤਾਨ ਸਰਕਾਰ ਕੋਲ ਉਠਾਉਣ ਦੇ ਲਈ ਵੀ ਆਖਿਆ। ਧਾਮੀ ਹੁਣਾਂ ਕਿਹਾ ਕਿ ਪਾਕਿਸਤਾਨ ਦੇ ਵਿੱਚ ਸਿੱਖ ਗੁਰੂ ਸਾਹਿਬਾਨਾਂ ਤੋਂ ਇਲਾਵਾ ਸਿੱਖ ਇਤਿਹਾਸ ਅਤੇ ਵਿਰਾਸਤ ਦੇ ਨਾਲ ਸੰਬੰਧਿਤ ਅਨੇਕਾਂ ਗੁਰਦੁਆਰੇ ਮੌਜੂਦ ਨੇ ਤੇ ਧਾਰਮਿਕ ਅਤੇ ਵਿਰਾਸਤੀ ਅਸਥਾਨ ਜਿਹੜੇ ਨੇ ਸਿਰਫ ਇੱਟਾਂ ਪੱਥਰਾਂ ਦੀਆਂ ਇਮਾਰਤਾਂ ਹੀ ਨਹੀਂ ਸਗੋਂ ਸਿੱਖ ਕੌਮ ਦੀ ਜਿਹੜੀ ਹੈ ਇਤਿਹਾਸਕ ਪਛਾਣ ਅਤੇ ਵਿਰਾਸਤ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਇਹਨਾਂ ਨੂੰ ਢਾ ਕੇ ਵਪਾਰਕ ਉਸਾਰੀਆਂ ਕਰਨਾ ਸਿੱਖ ਭਾਵਨਾਵਾਂ ਦਾ ਕਹਿੰਦੇ ਨਿਰਾਦਰ ਮੰਨਿਆ ਗਿਆ। ਉਹਨਾਂ ਨੇ ਪਾਕਿਸਤਾਨ ਸਰਕਾਰ ਤੇ ਸੰਬੰਧਿਤ ਅਧਿਕਾਰੀਆਂ ਨੂੰ ਵੀ ਆਖਿਆ ਕਿ ਤੁਰੰਤ ਦਖਲ ਦੇ ਕੇ ਚੱਲ ਰਹੀ ਉਸਾਰੀ ਨੂੰ ਰੋਕਣ ਅਤੇ ਗੁਰਦੁਆਰਾ ਸਾਹਿਬ ਦੀ ਜਾਇਦਾਦ ਨੂੰ ਸਿੱਖ ਕੌਮ ਦੇ ਹਵਾਲੇ ਕੀਤਾ ਜਾਵੇ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰਿਆਂ ਦੀ ਧਾਰਮਿਕ ਅਤੇ ਇਤਿਹਾਸਿਕ ਨਿਸ਼ਾਨੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਦੂਸਰੇ ਪਾਸੇ ਟਰੰਪ ਸਾਹਿਬ ਨਵਾਂ ਸ਼ੋਸ਼ਾ ਛੱਡ ਦਿੱਤਾ ਹੈ, ਝੀਲ ਨੂੰ ਆਪਣੇ ਨਾਂ ਦੇ ਉੱਤੇ ਕਰ ਲਿਆ। ਟੋਰਾਂਟੋ ਨੇ ਕੈਨੇਡਾ ਦੀ ਇਸ ਝੀਲ ਦਾ ਨਾਂ ਬਦਲ ਸੁੱਟਿਆ, ਨਾਂ ਜਿਹੜਾ ਪਾਸ ਕਰ ਦਿੱਤਾ ਹੈ ਆਰਡਰ ਜਿਹੜਾ ਉਹਦੇ ਉੱਤੇ। ਟਰੰਪ ਨੇ ਕੈਨੇਡਾ ਦੇ ਨਾਲ ਇੱਕ ਹੋਰ ਜਿਹੜਾ ਵਿਵਾਦ ਛੇੜ ਲਿਆ। ਵੀਰਵਾਰ ਨੂੰ ਕੱਲ੍ਹ ਬੀਤੇ 'ਚ ਟਰੰਪ ਨੇ ਲੇਕ ਓਂਟਾਰੀਓ ਦਾ ਨਾਮ ਬਦਲ ਕੇ ਲੇਕ ਅਮੈਰੀਕਾ ਰੱਖਣ ਦਾ ਆਦੇਸ਼ ਜਾਰੀ ਕਰ ਦਿੱਤਾ। ਇਹ ਬਦਲਾਅ ਅਮਰੀਕੀ ਸੰਘੀ ਸਰਕਾਰ ਦੀ ਵਰਤੋਂ ਜਿਹੜਾ ਹੈ ਅਮਰੀਕੀ ਸੰਘੀ ਸਰਕਾਰ ਦੀ ਵਰਤੋਂ ਤੱਕ ਸੀਮਤ ਹੈ ਅਤੇ ਇਸਦਾ ਮਤਲਬ ਹੈ ਕਿ ਕੈਨੇਡਾ ਅੰਤਰਰਾਸ਼ਟਰੀ ਸੰਗਠਨ ਜਾਂ ਹੋਰ ਸੰਗਠਨ ਅਜੇ ਵੀ ਆਪਣੀ ਪਸੰਦ ਦੇ ਅਨੁਸਾਰ ਝੀਲ ਨੂੰ ਲੇਕ ਓਂਟਾਰੀਓ ਕਹਿ ਸਕਦੇ ਨੇ। ਟਰੰਪ ਨੇ ਓਵਲ ਆਫਿਸ ਦੇ ਵਿੱਚ ਪੱਤਰਕਾਰਾਂ ਨੂੰ ਦੱਸਦਿਆਂ ਹੋਇਆਂ ਕਿਹਾ ਕਿ ਲੇਕ ਓਂਟਾਰੀਓ ਦਾ ਨਾਮ ਹੁਣ ਲੇਕ ਅਮੈਰੀਕਾ ਰੱਖਿਆ ਜਾਵੇਗਾ ਜੋ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ ਉਹ ਕੁਝ ਸਮੇਂ ਤੋਂ ਨਾਮ ਬਦਲਣ ਦੇ ਵਿਚਾਰ ਕਰ ਰਹੇ ਸਨ ਅਤੇ ਇਹ ਫੈਸਲਾ ਅਜਿਹੇ ਸਮੇਂ ਆਇਆ ਜਦੋਂ ਅਮੈਰੀਕਾ ਅਤੇ ਕੈਨੇਡਾ ਵਿਚਕਾਰ ਵਪਾਰਕ ਤਣਾਅ ਜਿਹੜਾ ਪਹਿਲਾਂ ਹੀ ਵੱਧ ਰਿਹਾ ਹੈ। ਦੂਜੇ ਪਾਸੇ ਰਾਸ਼ਟਰਪਤੀ ਟਰੰਪ ਦੇ ਹੁਕਮ ਤੋਂ ਕੁਝ ਘੰਟਿਆਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪਸ਼ਟ ਕੀਤਾ ਕਿ ਉਹਨਾਂ ਦਾ ਦੇਸ਼ ਝੀਲ ਦਾ ਨਾਮ ਨਹੀਂ ਬਦਲੇਗਾ ਤੇ ਕਾਰਨੀ ਨੇ ਕਿਹਾ ਕਿ ਝੀਲ ਦਾ ਨਾਮ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੋਵਾਂ ਦੇ ਹੋਂਦ ਤੋਂ ਪਹਿਲਾਂ ਦਾ ਹੈ। ਉਹਨਾਂ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਕਿ ਕੈਨੇਡੀਅਨ ਇਤਿਹਾਸ ਨੂੰ ਸਮਝਦੇ ਨੇ ਤੇ ਝੀਲ ਨੂੰ ਲੇਕ ਓਂਟਾਰੀਓ ਹੀ ਕਹਿੰਦੇ ਰਹਿਣਗੇ। ਨਿਊਯਾਰਕ ਦੀ ਗਵਰਨਰ ਕੈਥੀ ਹੁਚੁਲ ਨੇ ਵੀ ਜਿਹੜਾ ਟਰੰਪ ਦੇ ਫੈਸਲੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਨਿਊਯਾਰਕ ਇਸ ਨੂੰ ਜਿਹੜਾ ਲੇਕ ਅਮੈਰੀਕਾ ਨਹੀਂ ਕਹੇਗਾ। ਓਂਟਾਰੀਓ ਝੀਲ ਉੱਤਰੀ ਅਮੈਰੀਕਾ ਦੀਆਂ 5 ਮਹਾਨ ਝੀਲਾਂ ਦੇ ਵਿੱਚੋਂ ਇੱਕ ਹੈ। ਇਸ ਦੀ ਸਤਾ ਦਾ ਜਿਹੜਾ ਲਗਭਗ 52% ਕੈਨੇਡਾ ਦੇ ਵਿੱਚ ਹੈ ਅਤੇ ਜਦੋਂ ਕਿ ਬਾਕੀ ਦਾ 48% ਅਮੈਰੀਕੀ ਰਾਜ ਜਿਹੜਾ ਹੈ ਨਿਊਯਾਰਕ ਦੇ ਵਿੱਚ ਹੈ। ਇਹੀ ਕਾਰਨ ਹੈ ਕਿ ਟਰੰਪ ਦੇ ਨਾਮ ਬਦਲਣ ਦੇ ਫੈਸਲੇ ਨੂੰ ਕੈਨੇਡਾ ਦੇ ਵਿੱਚ ਸਿਰਫ ਨਾਮ ਬਦਲਣ ਤੋਂ ਵੱਧ ਸਗੋਂ ਇੱਕ ਭੜਕਾਹਟ ਵਜੋਂ ਦੇਖਿਆ ਜਾ ਰਿਹਾ ਅਤੇ ਕਿਊਬਿਕ ਦੇ ਵੈਡੇਟ ਨੇਸ਼ਨ ਦੇ ਜਿਹੜਾ ਮੁਖੀ ਨੇ ਵੀ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ ਅਤੇ ਉਹਨਾਂ ਕਿਹਾ ਕਿ ਲੇਕ ਓਂਟਾਰੀਓ ਦਾ ਨਾਮ ਵੈਂਡਟ ਭਾਸ਼ਾ ਦੇ ਨਾਲ ਜੁੜਿਆ ਹੋਇਆ ਹੈ ਅਤੇ ਇਹ ਝੀਲ ਦੀ ਸੁੰਦਰਤਾ ਜਾਂ ਵਿਸ਼ਾਲਤਾ ਨੂੰ ਦਰਸਾਉਂਦਾ ਹੈ। ਉਹਨਾਂ ਦੋਸ਼ ਜਿਹੜਾ ਲਾਇਆ ਕਿ ਨਾਮ ਬਦਲਣ ਦੀਆਂ ਕੋਸ਼ਿਸ਼ਾਂ ਇਤਿਹਾਸ ਨੂੰ ਮਿਟਾਉਣ ਦੇ ਬਰਾਬਰ ਹੈ। ਆਖਰੀ ਖਬਰ ਵੱਲ ਨੂੰ ਵਧੀਏ ਅਤੇ ਨਾਰਵੇ ਦੀ ਗੱਲ ਕਰੀਏ। ਔਜਲਾ ਸਾਹਿਬ ਕਹਿੰਦੇ ਨੇ ਗੜੀ ਦੇ ਵੀ ਲਕੀਰ ਹੋ ਨਹੀਂ ਭਾਵੇਂ ਕਿਤੋਂ ਲੜ ਲਵੇ ਚੋਣ। ਕਹਿੰਦੇ ਜੀ ਉਹ ਮਤਲਬ ਕਿ ਹੱਥ 'ਤੇ ਲਕੀਰ ਨਹੀਂ ਜਿੱਤਣ ਵਾਲੀ, ਕਿਤੇ ਲੇਕ ਆਫ ਟਰੰਪ ਨਾ ਨਹੀਂ ਰੱਖ ਲਿਆ ਕਹਿੰਦੇ ਨਾਮ ਨੇ। ਕਿਆ ਬਾਤ ਹੈ ਜੀ, ਬਿਲਕੁਲ ਹੈ ਜੀ, ਹਾਲਾਤ ਤਾਂ ਇਹੀ ਹੈ ਸਾਰਾ ਕੁਝ। ਨਾਰਵੇ ਦੇ ਰਾਜਾ ਹਰਾਲਡ 5ਵੇਂ ਦਾ ਦੇਹਾਂਤ ਹੋ ਗਿਆ ਅੱਜ ਅਤੇ ਪੁੱਤਰ ਨੇ ਜਿਹੜਾ ਗੱਦੀ ਸੰਭਾਲ ਲਈ। ਨਾਰਵੇ ਦੇ ਰਾਜਾ ਹਰਾਲਡ 5ਵੇਂ ਦਾ ਦੇਹਾਂਤ ਹੋ ਗਿਆ ਅਤੇ ਉਹ ਜਿਹੜੇ ਸਨ 99 ਸਾਲ ਦੇ ਸਨ। ਮਹਿਲ ਨੇ ਜਿਹੜਾ ਸ਼ੁੱਕਰਵਾਰ ਸਵੇਰੇ ਇਸ ਸੰਬੰਧੀ ਐਲਾਨ ਕਰ ਦਿੱਤਾ ਕਿ ਨਾਜ਼ੀ ਕਬਜ਼ੇ ਦੇ ਦੌਰਾਨ ਆਪਣੇ ਬਚਪਨ ਦਾ ਕੁਝ ਹਿੱਸਾ ਸੰਯੁਕਤ ਰਾਜ ਅਮਰੀਕਾ 'ਚ ਜਲਾਵਤਨੀ ਦੇ ਵਿੱਚ ਬਿਤਾਉਣ ਵਾਲੇ ਹਰਾਲਡ ਨੇ ਕਈ ਯੂਰਪੀਅਨ ਕੁਲੀਨ ਵਰਗ ਦੇ ਵਿਆਹ ਦੇ ਪ੍ਰਸਤਾਵਾਂ ਨੂੰ ਉਸ ਔਰਤ ਦੇ ਨਾਲ ਵਿਆਹ ਕਰਨ ਦੇ ਲਈ ਠੁਕਰਾ ਦਿੱਤਾ ਜਿਸ ਨੂੰ ਉਹ ਸਕੂਲ ਤੋਂ ਪਿਆਰ ਕਰਦਾ ਸੀ। ਹਰਾਲਡ ਯੂਰਪ ਦਾ ਸਭ ਤੋਂ ਪੁਰਾਣਾ ਰਾਜ ਕਰਨ ਵਾਲਾ ਰਾਜਾ ਸੀ। ਇੱਕ ਪ੍ਰਸਿੱਧ ਰਾਜਾ ਹੋਣ ਦੇ ਨਾਤੇ ਉਹਨੇ ਜਿਹੜਾ ਸੀ ਰਾਜਸ਼ਾਹੀ ਨੂੰ ਆਧੁਨਿਕ ਬਣਾਇਆ, ਪਰ ਹਾਲ ਹੀ ਦੇ ਦਿਨਾਂ ਜਾਂ ਸਾਲਾਂ ਦੇ ਵਿੱਚ ਤਿਆਗ ਕਰਨ ਵਾਲੇ ਹੋਰ ਬੁੱਢੇ ਰਾਜਿਆਂ ਵਾਂਗ ਉਹਨੇ ਗੱਦੀ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ। ਹਰਾਲਡ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਹਾਕੋਨ ਅੱਠਵਾਂ ਆਪਣੇ ਆਪ ਹੀ ਜਿਹੜਾ ਗੱਦੀ ਦੇ ਉੱਤੇ ਬੈਠ ਗਿਆ ਹੈ। ਹੋਰ ਯੂਰਪੀਅਨ ਰਾਜਸ਼ਾਹੀਆਂ ਵਾਂਗ ਹੀ ਜਿਹੜੀਆਂ ਰਾਜਾਸ਼ਾਹੀਆਂ ਨੇ ਮੁਲਕਾਂ ਦੇ ਵਿੱਚ ਵਾਂਗ ਨਾਰਵੇ ਰਾਜੇ ਦੀ ਜਿਹੜੀ ਹੈ ਨਾਰਵੇਈ ਰਾਜੇ ਦੀ ਭੂਮਿਕਾ ਵੱਡੇ ਪੱਧਰ ਦੇ ਉੱਤੇ ਪ੍ਰਤੀਕਾਤਮਕ ਹੈ ਅਤੇ ਉਸਨੂੰ ਦੇਸ਼ ਦੇ ਅੰਦਰ ਕਾਫ਼ੀ ਪ੍ਰਸਿੱਧੀ ਪ੍ਰਾਪਤ ਹੈ। ਲਗਭਗ 5.5 ਮਿਲੀਅਨ ਲੋਕਾਂ ਦੇ 5.5 ਮਿਲੀਅਨ ਪਾਪੂਲੇਸ਼ਨ ਹੈ। ਇਸ ਲੋਕਤੰਤਰੀ ਦੇਸ਼ ਦੇ ਵਿੱਚ ਅਸਲ ਸ਼ਕਤੀ ਚੁਣੀ ਹੋਈ ਸੰਸਦ ਦੇ ਕੋਲ ਹੈ ਅਤੇ ਹੈਰਾਲਡ ਜਨਵਰੀ 1991 ਦੇ ਵਿੱਚ ਆਪਣੇ ਪਿਤਾ ਰਾਜਾ ਓਲਾਵ 5ਵੇਂ ਦੀ ਮੌਤ ਤੋਂ ਬਾਅਦ ਗੱਦੀ ਦੇ ਉੱਤੇ ਬੈਠਿਆ ਅਤੇ ਆਪਣੇ ਰਾਜ ਦੇ ਦੌਰਾਨ ਨਾਰਵੇ ਨੇ ਜਿਹੜਾ ਤੇਲ ਅਤੇ ਗੈਸ ਦੇ ਦੁਆਰਾ ਚਲਾਈ ਗਈ ਆਰਥਿਕ ਖੁਸ਼ਹਾਲੀ ਦਾ ਦੌਰ ਵੀ ਦੇਖਿਆ ਹੈ। ਹਰਾਲਡ ਦਾ ਜਨਮ 1937 ਦੇ ਵਿੱਚ ਓਸਲੋ ਦੇ ਨੇੜੇ ਆਸਕਰ ਦੇ ਵਿੱਚ ਹੋਇਆ ਅਤੇ ਹੈਰਾਲਡ 1370 ਦੇ ਵਿੱਚ ਰਾਜਾ ਓਲਾਵ ਚੌਥੇ ਦੇ ਜਨਮ ਤੋਂ ਬਾਅਦ ਨਾਰਵੇ ਦੇ ਵਿੱਚ ਪੈਦਾ ਹੋਇਆ ਪਹਿਲਾ ਨਾਰਵੇਈ ਰਾਜਕੁਮਾਰ ਸੀਗਾ। ਇਸ ਤੋਂ ਬਾਅਦ ਨਾਰਵੇ ਦਾ ਜਿਹੜਾ ਕਈ ਸਦੀਆਂ ਤੱਕ ਆਪਣਾ ਰਾਜਾ ਨਹੀਂ ਸੀ ਅਤੇ 1905 ਦੇ ਵਿੱਚ ਸਵੀਡਨ ਦੇ ਨਾਲ ਨਾਰਵੇ ਦੇ ਸਾਂਝੇ ਸ਼ਾਸਨ ਦੇ ਅੰਤ ਤੋਂ ਬਾਅਦ ਹੈਰਾਲਡ ਦੇ ਦਾਦਾ ਹਾਕੋਨ ਜਿਹੜਾ ਸੀਗਾ ਉਹਨੂੰ ਨਾਰਵੇ ਦਾ ਰਾਜਾ ਚੁਣਿਆ ਗਿਆ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ। ਗੱਲਬਾਤ ਕਰਨੀ ਚਾਹੁੰਦੇ ਹੋ 5-7 ਮਿੰਟ ਅਤੇ ਉਸ ਤੋਂ ਬਾਅਦ ਫਿਰ ਆਪਾਂ ਕਿਤਾਬ ਦੇ ਵੱਲ ਨੂੰ ਚੱਲਦੇ ਹਾਂ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਭੈਣ ਜੀ ਲਿਖਦੇ ਆ ਕਿ ਸਤਿ ਸ਼੍ਰੀ ਅਕਾਲ ਜੀ, ਆਲ ਦੁਆਬਾ ਫੈਮਿਲੀ ਐਂਡ ਹੈਪੀ ਰੱਖੜੀ ਟੂ ਆਲ ਬ੍ਰਦਰਸ ਐਂਡ ਸਿਸਟਰਸ, ਵਾਹਿਗੁਰੂ ਬਲੈਸ ਐਵਰੀ ਵਨ ਕਹਿੰਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ ਆਸ਼ੀਰਵਾਦ ਦੇ ਲਈ ਜੀ। ਅਤੇ ਲਓ ਦੋਸਤੋ, ਫਿਰ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਕਿਤਾਬ ਦੀਆਂ ਅੱਜ, ਅਤੇ ਨਾਲ ਹੋਰਮੁਜ਼ ਦੀ ਥੋੜ੍ਹੀ ਜਿਹੀ ਗੱਲ ਕਰ ਲਈਏ। ਹੋਰਮੁਜ਼ ਜਿਹੜਾ ਹੈ ਭਾਰਤ ਨੂੰ ਜੀਵਾਣੂ ਬਾਲਣ ਦੀ ਦਰਾਮਦ ਦੇ ਉੱਤੇ 18 ਯਾਨੀ ਕਿ 18,300 ਕਰੋੜ ਰੁਪਏ ਵਾਧੂ ਖਰਚਾ ਪੈ ਗਿਆ ਇਹ ਲੜਾਈ ਦੇ ਵਿੱਚ। ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ ਦੀ ਜਿਹੜੀ ਇੱਕ ਰਿਪੋਰਟ ਦੇ ਮੁਤਾਬਕ ਹੋਰਮੁਜ਼ ਜਲ ਮਾਰਗ ਸੰਕਟ ਕਾਰਨ ਊਰਜਾ ਦੀਆਂ ਕੀਮਤਾਂ ਦੇ ਵਿੱਚ ਆਏ ਉਛਾਲ ਤੋਂ ਬਾਅਦ ਭਾਰਤ ਨੂੰ ਮਾਰਚ ਤੋਂ ਅਗਸਤ 2026 ਦੇ ਵਿਚਕਾਰ ਜੀਵਾਣੂ ਬਾਲਣ ਯਾਨੀ ਕਿ ਫਾਸਿਲ ਫਿਊਲ ਜਿਹੜਾ ਹੁੰਦਾ ਹੈ ਉਹਦੀ ਦਰਾਮਦ ਦੇ ਲਈ ਅਨੁਮਾਨਿਤ 18,300 ਕਰੋੜ ਰੁਪਏ ਯਾਨੀ ਕਿ $2,200 ਕਰੋੜ ਅਮੈਰੀਕਨ ਡਾਲਰ ਦਾ ਵਾਧੂ ਕੁੱਲ ਖਰਚਾ ਜਿਹੜਾ ਕਰਨਾ ਪਿਆ ਅਤੇ ਵਾਧੂ ਦਰਾਮਦ ਲਾਗਤ ਦੇ ਮਾਮਲੇ 'ਚ ਭਾਰਤ ਨੂੰ ਚੀਨ ਤੋਂ ਬਾਅਦ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦਰਾਮਦ ਕਰਨ ਵਾਲਾ ਦੇਸ਼ ਦੱਸਿਆ ਗਿਆ ਹੈ। ਜਦੋਂ ਕਿ ਆਰਥਿਕ ਪ੍ਰਭਾਵ 'ਤੇ ਨਜ਼ਰ ਮਾਰੀ ਜਾਂਦੀ ਹੈ ਤਾਂ ਸਾਰੇ ਜੀਵਾਣੂ ਬਾਲਣਾਂ 'ਤੇ ਭਾਰਤ ਦੀ ਸ਼ੁੱਧ ਵਾਧੂ ਲਾਗਤ 11,970 ਕਰੋੜ ਰੁਪਏ ਦੱਸੀ ਗਈ ਹੈ ਜੋ ਕਿ ਦੇਸ਼ ਦੀ ਲਗਭਗ 1.4 ਦਿਨਾਂ ਦੀ ਜਿਹੜੀ ਹੈ ਕੌਮੀ ਆਮਦਨ ਦੇ ਵਿੱਚ ਜਾਂ ਦੇਸ਼ ਦੀ GDP ਦਾ ਜਿਹੜਾ 0.38% ਬਣ ਜਾਂਦਾ ਹੈ। ਇਸੇ ਤਰ੍ਹਾਂ ਰਿਪੋਰਟ ਦੇ ਅਨੁਸਾਰ ਕੇਵਲ ਕੱਚੇ ਤੇਲ ਕਰੂਡ ਆਇਲ ਜਿਹੜਾ ਉਹਦੇ ਲਈ ਭਾਰਤ ਦੀ ਸ਼ੁੱਧ ਵਾਧੂ ਲਾਗਤ 17,015 ਕਰੋੜ ਜਿਹੜਾ ਹੈ ਰੁਪਏ ਰਹੀ ਹੈ ਅਤੇ ਚੀਨ 29,050 ਕਰੋੜ ਰੁਪਏ ਜਾਂ ਫਿਰ 3,500 ਕਰੋੜ ਡਾਲਰ ਅਤੇ ਯੂਰਪੀਅਨ ਯੂਨੀਅਨ ਜਿਹੜੀ ਹੈ 64,740 ਕਰੋੜ ਰੁਪਏ 7,800 ਕਰੋੜ ਡਾਲਰ ਜਿਹੜੀ ਵੱਧ ਪਈ ਹੈ ਤੋਂ ਬਾਅਦ ਭਾਰਤ ਦਾ ਤੀਜਾ ਸਭ ਤੋਂ ਵੱਧ ਵਾਧੂ ਖਰਚਾ ਰਿਹਾ ਜਿਸਦੇ ਵਿੱਚ ਤਰਲ ਕੁਦਰਤੀ ਗੈਸ, ਤੇਲ ਉਤਪਾਦ ਅਤੇ ਸਮੁੰਦਰੀ ਰਸਤੇ ਦੇ ਰਾਹੀਂ ਆਉਣ ਵਾਲਾ ਕੱਚਾ ਤੇਲ ਜਿਹੜਾ ਸ਼ਾਮਲ ਦੱਸਿਆ ਗਿਆ। ਇਸੇ ਤਰ੍ਹਾਂ ਦਰਾਮਦਕਾਰਾਂ ਦੇ ਦੁਆਰਾ ਜਿਹੜਾ ਅਸਲ ਦੇ ਵਿੱਚ ਅਦਾ ਕੀਤੀਆਂ ਗਈਆਂ ਕੀਮਤਾਂ ਅਤੇ ਸੰਘਰਸ਼ ਦੇ ਨਾਲ ਜੁੜੇ ਹਮਲਿਆਂ ਤੋਂ ਪਹਿਲਾਂ ਜਿਹੜਾ ਹੈ ਫਿਊਚਰਜ ਮਾਰਕੀਟ ਦੇ ਵਿੱਚ ਤੈਅ ਕੀਤੇ ਗਏ ਭਾਅ ਦੀ ਤੁਲਨਾ ਕਰਕੇ CREA ਨੇ ਇਸ ਵਧੇ ਹੋਏ ਖਰਚੇ ਦਾ ਪਤਾ ਲਾਇਆ ਅਤੇ ਅਮੈਰੀਕਾ ਇਰਾਨ ਯੁੱਧ ਤੋਂ ਬਾਅਦ ਦੇ 6 ਮਹੀਨਿਆਂ ਦੇ ਵਿੱਚ ਜੀਵਾਣੂ ਬਾਲਣ ਦਰਾਮਦਕਾਰਾਂ ਨੇ ਯੁੱਧ ਤੋਂ ਪਹਿਲਾਂ ਦੇ ਫਿਊਚਰਜ ਮਾਰਕੀਟ ਜਿਹੜੀ ਆ ਅਨੁਮਾਨਾਂ ਦੇ ਮੁਕਾਬਲੇ ਸਮੁੰਦਰੀ ਕੱਚੇ ਤੇਲ, ਤੇਲ ਉਤਪਾਦਾਂ ਅਤੇ LNG ਦੇ ਲਈ ਲਗਭਗ ਕਹਿੰਦੇ ਨੇ 2,73,900 ਕਰੋੜ ਰੁਪਏ 33,000 ਕਰੋੜ ਡਾਲਰ ਜਿਹੜਾ ਵੱਧ ਅਦਾ ਕੀਤੇ ਨੇ ਇਹਦੇ ਵਿੱਚ। ਲਓ ਜੀ ਦੋਸਤੋ, ਅਗਲਿਆਂ ਦੀਆਂ ਤਾਂ ਤਰੱਕੀਆਂ ਨੇ ਅਤੇ ਘਾਟਾ ਆਵਾਮ ਨੂੰ ਪੈਣਾ ਹੀ ਪੈਣਾ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਦੀਆਂ ਖਬਰਾਂ ਅਤੇ ਚੱਲਦੇ ਹਾਂ ਫਿਰ ਆਪਾਂ ਹੁਣ ਅੱਜ ਦੇ ਕਿਤਾਬ ਵਾਲੇ ਮਸਲਿਆਂ ਦੇ ਵੱਲ ਨੂੰ। ਤੇ ਦੋਸਤੋ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਅੱਗੇ ਕਿਤਾਬ ਪੰਜਾਬ ਦੇ ਵਿੱਚੋਂ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਹੈ ਇਹਦੀ ਬਾਤ ਪਹੁੰਚ ਜਾ ਰਹੇ ਹਾਂ ਅਤੇ ਨਾਲ ਦੀ ਨਾਲ ਅਗਲਾ ਸਮਾਂ ਉਹਦੇ ਉੱਤੇ ਲਾਵਾਂਗੇ 40-45 ਮਿੰਟ ਜਿੰਨੇ ਵੀ ਹੈ ਅਤੇ ਉਸ ਤੋਂ ਬਾਅਦ ਤੁਹਾਡੇ ਫੋਨ ਲਾਈਨਾਂ ਦਾ ਸਵਾਗਤ ਰਹੇਗਾ ਦੋਸਤੋ ਕਾਲ ਕਰਨੀ ਚਾਹੋਗੇ ਤਾਂ ਅਤੇ ਇਸ ਕਿਤਾਬ ਨੂੰ ਸਾਂਝਾ ਕਰਦੇ ਸਮੇਂ ਮੈਂ ਮਾਫ਼ੀ ਚਾਹਵਾਂਗਾ ਮੈਂ ਕਾਲ ਨਹੀਂ ਲੈ ਪਾਵਾਂਗਾ ਕਿਉਂਕਿ ਨਾਲ ਨਾਲ ਫਿਰ ਆਪਾਂ ਸਾਰਾ ਕੁਝ ਡਿਸਟਰਬ ਹੋ ਜਾਂਦਾ ਹੈ ਅਤੇ ਸਾਰਿਆਂ ਦਾ ਧਿਆਨ ਜਿਹੜਾ ਇਸ ਦੇ ਵਿੱਚੋਂ ਭੜਕ ਜਾਂਦਾ ਹੈ ਇਸ ਕਰਕੇ ਅਤੇ ਅੱਗੇ ਜਾ ਕੇ ਤੁਹਾਡੀ ਲਾਈਨ ਜਿਹੜੀ ਹੈ ਜ਼ਰੂਰ ਖੋਲ੍ਹ ਦਿੱਤੀ ਜਾਵੇਗੀ ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਹਲ ਭੈਣ ਜੀ ਸੁਮਿਤ ਜੋਹਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ

ਅੰਗ ਸੰਗ ਦੇ ਸੈਗਮੈਂਟ ਦੇ ਵਿੱਚੋਂ ਹਰ ਫਰਾਈਡੇ ਵਾਲੇ ਦਿਨ ਨੂੰ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਕਿਤਾਬਾਂ ਦੀ ਦੁਨੀਆ ਦੇ ਵਿੱਚੋਂ। ਅਤੇ ਇਸ ਸਮੇਂ ਦੇ ਵਿੱਚ ਆਪਣੇ ਨਾਲ ਜਿਹੜੀ ਹੈ ਕਿਤਾਬ ਜੁੜੀ ਹੋਈ ਹੈ ਜਿਸ ਦੇ ਵਿੱਚੋਂ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ। ਪਹਿਲੇ ਅੱਖਰ ਤੋਂ ਲੈ ਕੇ ਆਖਰੀ ਸ਼ਬਦ ਤੱਕ ਸਾਂਝ ਪਾਵਾਂਗੇ ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ। ਅਤੇ ਇਸ ਨੂੰ ਜਿਹੜਾ ਲਿਖਿਆ ਹੈ ਰਾਜਮੋਹਨ ਗਾਂਧੀ ਜੀ ਨੇ, ਪੰਜਾਬੀ ਦੇ ਵਿੱਚ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਅਨੁਵਾਦ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਅਤੇ ਲੜੀਵਾਰ ਭਾਗ ਤੁਹਾਡੇ ਲਈ ਸਾਂਝਾ ਕਰਨ ਜਾ ਰਹੇ ਹਾਂ। ਇਸ ਦੇ ਵਿੱਚੋਂ 11ਵਾਂ ਦੋਸਤੋ, ਥੋੜ੍ਹਾ ਪਿੱਛੇ ਲੈ ਚੱਲਦਾ ਤੁਹਾਨੂੰ। ਜਿਵੇਂ ਕਿ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਆਪਾਂ ਸਮਾਪਤੀ ਕੀਤੀ ਸੀ, ਵਿੱਚ 2-3 ਵੀਕ ਦਾ ਗੈਪ ਪੈ ਗਿਆ, ਉਹਦੇ ਲਈ ਮਾਫ਼ੀ। ਮੈਟਕਾਫ ਨੂੰ ਪੁੱਛਿਆ ਗਿਆ ਸੀ ਕਿ ਜਦੋਂ ਮਲਵਈ ਰਾਜਿਆਂ ਨੇ ਦਿੱਲੀ ਜਾ ਕੇ ਸੇਟਨ ਦੇ ਕੋਲ ਰਾਖੀ ਵਾਸਤੇ ਅਰਜ਼ ਕੀਤੀ ਸੀ, ਫਰਿਆਦ ਕੀਤੀ, ਤਾਂ ਉਦੋਂ ਕੰਪਨੀ ਚੁੱਪ ਕਿਉਂ ਕਰ ਗਈ ਸੀ, ਕਿਉਂ ਨਾ ਕੁਝ ਬੋਲੀ, ਰਾਖੀ ਦੇ ਲਈ ਕਿਉਂ ਨਹੀਂ ਮੰਨੀ? ਅਤੇ ਜਦੋਂ ਪਟਿਆਲੇ ਰਾਜੇ ਅਤੇ ਰਾਣੀ ਦਾ ਝਗੜਾ ਹੋ ਗਿਆ, ਸਾਲਸੀ ਵਾਸਤੇ ਉਹ ਕੰਪਨੀ ਦੇ ਕੋਲ ਕਿਉਂ ਨਹੀਂ ਗਏ ਸੀ, ਮਹਾਰਾਜੇ ਦੇ ਕੋਲ ਕਿਉਂ ਆਏ? ਇਹ ਬਹੁਤ ਵੱਡਾ ਸਵਾਲ ਹੈ। ਮੈਟਕਾਫ ਦੇ ਕੋਲ ਇਹਨਾਂ ਸਵਾਲਾਂ ਦਾ ਨਾ ਤਾਂ ਜਵਾਬ ਸੀਗਾ ਅਤੇ ਨਾ ਹੀ ਉਹਨੇ ਜਵਾਬ ਦੇਣਾ ਦੀ ਜਿਹੜੀ ਸੀ ਪਰਵਾਹ ਕੀਤੀ ਸੀ। ਫਿਰ ਮੈਟਕਾਫ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਕਲਕੱਤੇ ਭੇਜਦਾ ਰਿਹਾ। ਸਫ਼ਰ ਦਾ ਥਕੇਵਾਂ ਉਤਾਰਨ ਦੇ ਲਈ ਮਹਾਰਾਜਾ ਅੱਜ ਕੱਲ੍ਹ ਮੋਰਾਂ ਦੀਆਂ ਬਾਹਾਂ ਦੇ ਵਿੱਚ ਸੀਗਾ, ਜਿਸ ਗੱਲ ਦਾ ਕਲਕੱਤੇ ਜਾਂ ਲੰਡਨ ਦੇ ਵਿੱਚ ਸਾਲਾਂ ਤੱਕ ਪਤਾ ਨਾ ਲੱਗ ਸਕਿਆ ਸੀ। ਤੋ ਇਹ ਕਿ ਮੈਟਕਾਫ ਨੇ ਆਪਣੇ ਵਾਸਤੇ ਸਿੱਖ ਕੁੜੀ ਲੱਭ ਲਈ ਜਿਸ ਤੋਂ ਉਸਦੀ ਸੰਤਾਨ ਜਿਹੜੀ ਅੱਗੇ ਪੈਦਾ ਹੋਏਗੀ। ਇੱਥੇ ਤੱਕ ਆਪਾਂ ਸਮਾਪਤੀ ਕੀਤੀ ਸੀ ਅਤੇ ਅੱਗੇ ਅੱਜ ਦੇ ਇਸ ਚੈਪਟਰ ਦੇ ਵਿੱਚ ਕੀ ਕੁਝ ਵਾਪਰਦਾ ਹੈ ਉਹਦੀ ਆਪਾਂ ਸ਼ੁਰੂਆਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ। ਅਤੇ ਲਓ ਫਿਰ ਬਾਤ ਪਾਉਂਦੇ ਹਾਂ ਕਿਤਾਬ ਪੰਜਾਬ ਦੀ।

2 जनवरी 1809 ਨੂੰ ਮੇਜਰ ਡੇਵਿਡ ਅਖਤਰ ਲੋਨੀ ਦਿੱਲੀ ਤੋਂ 3 ਬਟਾਲੀਅਨਾਂ ਪੈਦਲ 1 ਬਟਾਲੀਅਨ ਘੋੜਸਵਾਰ ਤੇ ਤੋਪਖਾਨਾ ਲੈ ਕੇ ਮਾਲਵੇ ਦੇ ਵੱਲ ਨੂੰ ਵਧਿਆ। ਅਖਤਰ ਲੋਨੀ ਅਮੈਰੀਕਨ ਸੀਗਾ। 1777 ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਵਿੱਚ ਭਰਤੀ ਹੋਇਆ। ਉਹਨੇ ਸਿੱਖਾਂ, ਗੋਰਖਿਆਂ ਤੇ ਰਾਜਪੂਤਾਂ ਦੇ ਨਾਲ ਮੀਟਿੰਗਾਂ ਕੀਤੀਆਂ। ਕਈ ਮੁਸਲਮਾਨ ਔਰਤਾਂ ਉਸਦੇ ਹਰਮ ਦੇ ਵਿੱਚ ਸਨ। ਦਿੱਲੀ ਦਾ ਰੈਜ਼ੀਡੈਂਟ ਸੀਗਾ। ਮੇਰਠ ਦੇ ਵਿੱਚ 1825 ਨੂੰ ਉਹਦੀ ਮੌਤ ਹੋਈ। 9 ਫਰਵਰੀ ਨੂੰ ਉਹਨੇ ਆਪਣਾ ਐਲਾਨਨਾਮਾ ਜਾਰੀ ਕੀਤਾ, ਜਿਸ ਦੇ ਵਿੱਚ ਲਿਖਿਆ ਸੀ ਕਿ ਸਾਰੇ ਮਲਵਈ ਰਾਜੇ ਬ੍ਰਿਟਿਸ਼ ਰਾਖੀ ਅੰਦਰ ਨੇ। ਸਤਲੁਜ ਦੇ ਉੱਤਰ ਪੱਛਮ ਦੇ ਵੱਲ ਜਿਹੜੇ ਇਲਾਕੇ ਦੱਬ ਲਏ ਹਨ, ਲਾਹੌਰ ਸਰਕਾਰ ਖਾਲੀ ਕਰੇ। ਅਖਤਰ ਲੋਨੀ ਦੇ ਕਾਰਵਾਂ ਦਾ ਪਟਿਆਲੇ, ਨਾਭੇ, ਜੀਂਦ ਹਰ ਥਾਂ ਦੇ ਉੱਤੇ ਸਵਾਗਤ ਹੋਇਆ। ਸਦਾ ਕੌਰ ਨੇ ਅੰਗਰੇਜ਼ਾਂ ਦੇ ਆਉਣ ਦੀ ਪ੍ਰਸ਼ੰਸਾ ਕੀਤੀ। ਪਟਿਆਲੇ ਦਾ ਰਾਜਾ ਸਾਹਿਬ ਸਿੰਘ ਬਚਗਾਨਾ ਖੁਸ਼ੀ ਦੇ ਨਾਲ ਮਿਲਿਆ ਅਤੇ ਮਲੇਰਕੋਟਲਾ ਨਵਾਬ ਦੇ ਹਵਾਲੇ ਕਰ ਦਿੱਤਾ। ਮਸ਼ਹੂਰ ਸ਼ਹਿਰ ਲੁਧਿਆਣਾ ਅੰਗਰੇਜ਼ਾਂ ਦਾ ਹੋ ਗਿਆ। ਸਤਲੁਜ ਕਿਨਾਰੇ ਯੂਨੀਅਨ ਜੈਕ ਗੱਡ ਦਿੱਤਾ ਗਿਆ। ਇੱਕ ਵਾਰ ਤਾਂ ਇਉਂ ਲੱਗਿਆ ਜਿਵੇਂ ਸਤਲੁਜ ਪਾਰ ਕਰਕੇ ਅੰਗਰੇਜ਼ ਪੰਜਾਬ ਦੇ ਉੱਤੇ ਹੱਲਾ ਕਰਨਗੇ। ਅੰਮ੍ਰਿਤਸਰ ਦੇ ਵਿੱਚ ਜਦੋਂ ਨਿਹੰਗਾਂ ਦੀ ਸ਼ੀਆ ਮੁਸਲਮਾਨਾਂ ਦੇ ਨਾਲ ਲੜਾਈ ਹੋ ਗਈ ਸੀ, ਉਦੋਂ ਮੈਟਕਾਫ ਨੇ ਇਹ ਗੱਲ ਕਹੀ ਸੀ ਕਿ ਰਣਜੀਤ ਸਿੰਘ ਦੀਆਂ ਹਰਕਤਾਂ ਤੇਜ਼ ਹੋ ਗਈਆਂ। ਦੀਵਾਨ ਮੋਹਕਮ ਚੰਦ ਦਾ ਸੁਝਾਅ ਸੀਗਾ ਕਿ ਹੋਲਕਰ ਦੇ ਨਾਲ ਸੰਧੀ ਕਰਕੇ ਯੁੱਧ ਛੇੜ ਦਈਏ, ਰੋਹੇਲੇ ਦੇ ਨਾਲ ਰਲ ਜਾਣਗੇ। ਮੈਟਕਾਫ ਅਤੇ ਮੁਹੱਕਮ ਚੰਦ ਦੀ ਜਿਹੜੀ ਗੱਲ ਥਾਵੇਂ ਹੀ ਰਹਿ ਗਈ ਸੀ। ਦੋਵੇਂ ਪਾਸਿਆਂ ਦੀਆਂ ਸਰਕਾਰਾਂ ਲੜਨ ਦੇ ਲਈ ਤਿਆਰ ਨਹੀਂ ਸਨ। 3 ਅਪ੍ਰੈਲ ਨੂੰ ਫਰੀਦਕੋਟ ਦਾ ਕਿਲ੍ਹਾ ਖਾਲੀ ਕਰ ਦਿੱਤਾ ਅਤੇ 15 ਅਪ੍ਰੈਲ 1809 ਨੂੰ ਅੰਮ੍ਰਿਤਸਰ ਦੇ ਵਿਖੇ ਕਲਕੱਤੇ ਅਤੇ ਲਾਹੌਰ ਦੀ ਜਿਹੜੀ ਸੀ ਸਰਕਾਰ ਨੇ ਜਿਹੜੇ ਹਸਤਾਖਰ ਕਰ ਦਿੱਤੇ। ਦੋਵਾਂ ਸਰਕਾਰਾਂ ਨੇ ਮਿੱਤਰਤਾ ਕਾਇਮ ਰੱਖਣ ਦਾ ਵਾਅਦਾ ਵੀ ਕੀਤਾ। ਅੰਗਰੇਜ਼ਾਂ ਨੇ ਮੰਨ ਲਿਆ ਕਿ ਸਤਲੁਜ ਤੋਂ ਪੱਛਮ ਦੇ ਵੱਲ ਦਾ ਇਲਾਕਾ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦਾ ਹੈ। ਸੰਧੀ ਦੇ ਵਿੱਚ ਨਫ਼ਾ ਨੁਕਸਾਨ ਹੁੰਦਾ ਹੀ ਹੈ। ਅੰਗਰੇਜ਼ ਜਿਹੜਾ ਸੀ

0: ਨਾਲ ਤੱਕ ਸਨ ਉਹਨਾਂ ਦਾ ਹਿੱਸਾ। ਸਤਲੁਜ ਤੱਕ ਵੱਧ ਆਏ। ਸਿੰਧ ਅਤੇ ਅਫਗਾਨਿਸਤਾਨ ਦੇ ਵੱਲ ਵੀ ਰਣਜੀਤ ਸਿੰਘ ਦੇ ਪਰ ਕੁਤਰਨਗੇ, ਮਤਲਬ ਕਿ ਉਹਦੇ ਪਰ ਕੁਤਰਨਗੇ ਰਣਜੀਤ ਸਿੰਘ ਦੇ ਸਿੰਧ ਦੇ ਇਲਾਕੇ ਵੱਲ ਨੂੰ ਵੀ। ਸਤਲੁਜ ਸੰਧੀ ਦੇ ਕਾਰਨ ਹੋਏ ਨੁਕਸਾਨ ਬਾਅਦ ਮਹਾਰਾਜਾ ਆਪਣੀ ਸਰਕਾਰ ਦੀ ਅੰਦਰੋਂ ਮਜ਼ਬੂਤੀ ਕਰਨ ਲੱਗ ਪਿਆ। ਦਸੰਬਰ 1809 ਦੇ ਵਿੱਚ ਕਾਂਗੜਾ ਪੰਜਾਬ ਦੇ ਵਿੱਚ ਮਿਲਾ ਲਿਆ ਗਿਆ। ਰਾਜਾ ਸੰਸਾਰ ਚੰਦ ਦਾ ਬੇਟਾ ਲਾਹੌਰ ਸ਼ਾਂਤੀ ਦੇ ਵਿੱਚ ਮਹਿਮਾਨ ਦੇ ਵਜੋਂ ਆਇਆ ਹੋਇਆ ਸੀ। ਉਹਨੂੰ ਕੈਦ ਕਰ ਲਿਆ ਗਿਆ ਤਾਂ ਸੰਸਾਰ ਚੰਦ ਨੇ ਤਾਬਿਆਦਾਰੀ ਮੰਨ ਲਈ। ਚੰਬਾ, ਕੁੱਲੂ, ਮੰਡੀ, ਸੰਕੇਤ ਨੇ ਮਾਮਲਾ ਧਾਰਨਾ ਮੰਨ ਲਿਆ। ਭੁੱਖੇ ਮਰਦੇ ਦੰਦ ਜਿਹੜਾ ਕਚੀਚਦੇ ਗੋਰਖੇ ਪੂਰਬੀ ਪੰਜਾਬ ਦੇ ਵੱਲ ਨੂੰ ਖਿਸਕ ਗਏ। ਜੰਮੂ ਦੇ ਜਿਹੜਾ ਸੀ ਜੰਮੂ ਅਧੀਨ ਹੋ ਗਿਆ। ਜਲੰਧਰ ਦੇ ਚੀਫ ਅੱਖਾਂ ਦਿਖਾਉਣ ਲੱਗ ਪਏ ਅਤੇ ਦਬਾ ਦਿੱਤੇ। ਰਾਵਲਪਿੰਡੀ ਲੂਣ ਦੀਆਂ ਖਾਣਾਂ ਪੰਜਾਬ ਦੇ ਨਾਲ ਮਿਲਾ ਲਈਆਂ ਗਈਆਂ। ਰਣਜੀਤ ਸਿੰਘ ਦੇ ਇਹਨਾਂ ਤੂਫਾਨੀ ਆਪਰੇਸ਼ਨਾਂ ਦੇ ਵਿੱਚੋਂ ਬਾਅਦ ਦੇ ਵਿੱਚ ਪਿੱਛੋਂ ਪੰਜਾਬ ਦੀ ਕੋਈ ਰਿਆਸਤ ਖੁਦਮੁਖਤਾਰ ਨਾ ਰਹੀ। ਬੇਸ਼ੱਕ ਰਣਜੀਤ ਸਿੰਘ ਨੂੰ ਇਹਨਾਂ ਨੇ ਰਾਣੀਆਂ ਦਿੱਤੀਆਂ ਸਨ, ਨਕਈਆਂ ਅਤੇ ਕਨੀਆਂ ਨੂੰ ਜਿਹੜਾ ਹੂੰਝ ਦਿੱਤਾ। ਸ਼ਾਨ ਅਤੇ ਮਾਲੀਏ ਵਾਸਤੇ ਉਸਨੂੰ ਮੁਲਤਾਨ ਅਤੇ ਕਸ਼ਮੀਰ ਚਾਹੀਦੇ ਸਨ। ਇਹੋ ਹੀ ਦੋ ਇਲਾਕੇ ਅਫਗਾਨ ਛਤਰੀ ਹੇਠ ਸੀ, ਪਰ ਖੁਦਮੁਖਤਾਰ ਪਖਤੂਨ ਜਿਹੜਾ ਸੀਗਾ ਖਵਾ ਅੱਜ ਵੀ ਉੱਥੇ ਰੌਲਾ ਹੈ, ਇੱਥੇ ਰਾਜ ਕਰਦੇ। ਸਾਲ 1811 ਦੇ ਵਿੱਚ ਰਣਜੀਤ ਸਿੰਘ ਦਾ ਹਮਲਾ ਜਿਹੜਾ ਸੀ ਕਾਮਯਾਬ ਨਾ ਹੋਇਆ। ਮੁਲਤਾਨ ਦਾ ਕਿਲ੍ਹਾ ਸਰ ਨਾ ਹੋ ਸਕਿਆ। 1812 ਦੇ ਵਿੱਚ ਵੱਡੇ ਸ਼ਹਿਜ਼ਾਦੇ ਖੜਕ ਸਿੰਘ ਦੀ ਸ਼ਾਦੀ ਵਿਆਹ ਜਾਣੀ ਇੰਨੀ ਧੂਮ ਦੇ ਨਾਲ ਧੂਮਧਾਮ ਦੇ ਨਾਲ ਕੀਤਾ ਗਿਆ ਕਿ ਮੁਲਤਾਨ ਦੀ ਹਾਰ ਵਿਸਰ ਗਈ। ਗਵਰਨਰ ਜਨਰਲ ਵੱਲੋਂ ਅਖ਼ਤਰ ਲੋਨੀ ਆਇਆ, ਕਾਂਗੜਾ, ਪਟਿਆਲਾ, ਨਾਭਾ, ਜੀਂਦ ਦੇ ਰਾਜੇ ਆਏ। ਬਹਾਵਲਪੁਰ ਅਤੇ ਮੁਲਤਾਨ ਦੇ ਨਵਾਬਾਂ ਨੇ ਜਿਹੜਾ ਪਰਿਵਾਰ ਦੇ ਜੀਆ ਪਰਿਵਾਰ ਦੇ ਆਪਣੇ ਜੀ ਭੇਜੇ। ਮੈਟਕਾਫ ਮਹਾਰਾਜੇ ਦੀਆਂ ਸਿਫਤਾਂ ਕਰਨ ਲੱਗ ਪਿਆ। ਮੈਟਕਾਫ ਦਿੱਲੀ ਦਾ ਰੈਜੀਡੈਂਟ ਨਿਯੁਕਤ ਹੋਇਆ। ਗਵਰਨਰ ਜਨਰਲ ਨੂੰ ਲਿਖਿਆ, ਯਕੀਨਨ ਮਹਾਰਾਜਾ ਰਣਜੀਤ ਸਿੰਘ ਸੁਪਰੀਮ ਹੈ, ਪੂਰੀ ਯੋਗਤਾ ਦੇ ਨਾਲ ਪੰਜਾਬ ਦੇਸ਼ ਦਾ ਪ੍ਰਬੰਧ ਜਿਹੜਾ ਚਲਾ ਰਿਹਾ ਹੈ। ਪਿੱਛੋਂ ਕਾਬਲ ਦੇ ਨਾਲ ਸੰਬੰਧ ਵਿਗੜ ਜਾਂਦੇ ਹੈ। ਕਾਬਲ ਦੀ ਸਹਾਇਤਾ ਦੇ ਨਾਲ ਰਣਜੀਤ ਸਿੰਘ ਮੁਲਤਾਨ ਅਤੇ ਕਸ਼ਮੀਰ 'ਤੇ ਕਬਜ਼ਾ ਕਰ ਸਕਦਾ ਸੀਗਾ। ਦੂਜੇ ਪਾਸੇ ਰਣਜੀਤ ਸਿੰਘ ਦੀ ਸਹਾਇਤਾ ਨਾਲ ਕਾਬਲ ਦਾ ਜਿਹੜਾ ਸੀ ਇੱਕ ਦਾਅਵੇਦਾਰ ਸਿੰਘਾਸਨ ਦੇ ਉੱਤੇ ਬੈਠ ਸਕਦਾ ਸੀ। ਹੁਣ ਤੱਕ ਅੰਗਰੇਜ਼ ਹਿੰਦੁਸਤਾਨ ਦੇ ਉੱਪਰ ਆਪਣੀ ਪਕੜ ਮਜ਼ਬੂਤ ਕਰ ਚੁੱਕੇ ਸਨ, ਕਿਸੇ ਪਾਸਿਓਂ ਬਗਾਵਤ ਦਾ ਫਿਕਰ ਨਹੀਂ। ਰਣਜੀਤ ਸਿੰਘ ਨੇ 1811 'ਚ ਜਦੋਂ ਮੁਲਤਾਨ 'ਤੇ ਹਮਲਾ ਕੀਤਾ ਤਾਂ ਇਸਦੇ ਹਾਕਮ ਮੁਜ਼ੱਫਰ ਖਾਨ ਨੇ ਅੰਗਰੇਜ਼ਾਂ ਤੋਂ ਮਦਦ ਮੰਗ ਲਈ। ਖਾਨ ਨੇ ਇਹ ਵੀ ਕਿਹਾ ਸੀਗਾ ਉਸ ਸਮੇਂ ਕਿ ਮੁਲਤਾਨ ਸ਼ਹਿਰ ਬੇਸ਼ੱਕ ਅੰਗਰੇਜ਼ ਲੈ ਲੈਣ ਪਰ ਮੈਨੂੰ ਇਲਾਕਾ ਦੇ ਦੇਣ। ਅੰਗਰੇਜ਼ਾਂ ਨੇ ਗੱਲ ਨਹੀਂ ਗੋਲੀ। ਖਾਨ ਦੀ ਮਦਦ ਦਾ ਮਤਲਬ ਪੰਜਾਬ ਦੇ ਨਾਲ ਕੀਤੀ ਸੰਧੀ ਭੰਗ ਹੋ ਜਾਵੇਗੀ। ਦਿਲਚਸਪ ਗੱਲ ਇਹ ਸੀ ਕਿ ਰਣਜੀਤ ਸਿੰਘ ਨੇ ਵੀ ਮੁਲਤਾਨ ਸਰ ਕਰਨ ਦੇ ਲਈ ਅੰਗਰੇਜ਼ਾਂ ਤੋਂ ਸਹਾਇਤਾ ਮੰਗੀ। ਕਰਨਲ ਅਖ਼ਤਰ ਲੋਨੀ ਲੁਧਿਆਣੇ ਸੀ। ਸਰਕਾਰ ਖਾਲਸਾ ਦੀ ਇੱਛਾ ਲਾਹੌਰ ਉਸਦੇ ਮੁਨਸ਼ੀ ਨੇ ਲੋਨੀ ਤੱਕ ਪਹੁੰਚਾਈ। ਲੋਨੀ ਨੇ ਕਲਕੱਤੇ ਗੱਲ ਕੀਤੀ। ਕਲਕੱਤਿਓਂ ਜਵਾਬ ਗਵਰਨਰ ਜਨਰਲ ਨੇ ਦਿੱਤਾ, ਮੁਲਤਾਨ ਉੱਪਰ ਹਮਲੇ ਦੇ ਲਈ ਸਹਾਇਤਾ ਦੀ ਅਰਜ਼ੀ ਰੱਦ ਕਰ ਦਿੱਤੀ ਜਾਂਦੀ ਹੈ। ਅਫਗਾਨਾਂ ਦੇ ਵਿੱਚ ਖੂਨੀ ਟੱਕਰ ਚੱਲ ਰਹੀ ਹੈ ਅਤੇ ਪ੍ਰਭਾਵਸ਼ਾਲੀ ਵਜ਼ੀਰ ਫਤਿਹ ਖਾਨ ਦੀ ਸਹਾਇਤਾ ਨਾਲ ਗੱਦੀ ਬੈਠੇ ਜ਼ਮਾਨ ਸ਼ਾਹ ਦੀਆਂ ਅੱਖਾਂ ਮਹਿਮੂਦ ਨੇ ਘੱਟ ਦਿੱਤੀਆਂ। ਜਿਸ ਸ਼ਹਿਰ ਦੇ ਵਿੱਚ ਜ਼ਮਾਨ ਸ਼ਾਹ ਵਿਜੇਤਾ ਦੇ ਵਜੋਂ ਆਇਆ ਸੀ ਉੱਥੇ ਉਸੇ ਲਾਹੌਰ ਦੇ ਵਿੱਚ ਸ਼ਾਹ ਜਿਹੜਾ ਸੀਗਾ ਸੁਜਾ ਨੇ ਜਿਹੜਾ ਸਿਆਸੀ ਸ਼ਰਨ ਮੰਗ ਲਈ ਸੀ। ਕਿਸੇ ਤਰ੍ਹਾਂ ਸ਼ਾਹ ਸੁਜਾ ਕਸ਼ਮੀਰ ਸੂਬੇਦਾਰ ਦੇ ਬੰਦੀ ਵਜੋਂ ਕਸ਼ਮੀਰ ਪੁੱਜ ਗਿਆ। ਸੂਬੇਦਾਰ ਫਤਿਹ ਖਾਨ ਦਾ ਦੁਸ਼ਮਣ ਸੀਗਾ। ਅਜੀਬ ਨਜ਼ਾਰੇ। ਫਤਿਹ ਖਾਨ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਇਕੱਠੇ ਕਸ਼ਮੀਰ ਉੱਪਰ ਚੜ੍ਹਾਈ ਕਰੀਏ ਆਪਾਂ ਅਤੇ ਮਾਮਲਾ ਵੰਡ ਲਿਆ ਕਰਾਂਗੇ। ਫਿਰ ਮਹਾਰਾਜਾ ਮੰਨ ਗਿਆ। 1813 ਦੇ ਵਿੱਚ ਦੋਵੇਂ ਪਾਸਿਓਂ ਫੌਜਾਂ ਨੇ ਕੂਚ ਕੀਤਾ। ਸਰਕਾਰ ਖਾਲਸਾ ਦੀ ਫੌਜੀ ਕਮਾਨ ਮੋਕਮ ਚੰਦ ਨੇ ਸੰਭਾਲੀ। ਮੋਕਮ ਚੰਦ ਸ਼੍ਰੀਨਗਰ ਪਹਿਲਾਂ ਪੁੱਜਿਆ। ਬੇਸ਼ੱਕ ਬਾਅਦ ਦੇ ਵਿੱਚ ਯੁੱਧ ਕਾਬਲੀ ਫੌਜ ਦੀ ਮਦਦ ਦੇ ਨਾਲ ਜਿੱਤਿਆ, ਪਰ ਪਹਿਲਾਂ ਆਉਣ ਦਾ ਫਾਇਦਾ ਇਹ ਹੋਇਆ ਕਿ ਸੁਜਾ ਜਿਹੜਾ ਸੀਗਾ ਮੋਹਕਮ ਚੰਦ ਨੇ ਹਿਰਾਸਤ ਦੇ ਵਿੱਚ ਲੈ ਲਿਆ, ਨਹੀਂ ਉਸਨੇ ਮਾਰੇ ਜਾਣਾ ਸੀਗਾ। ਬਚਾ ਕੇ ਮੋਹਕਮ ਚੰਦ ਉਹਨੂੰ ਲਾਹੌਰ ਲੈ ਆਇਆ। ਕਸ਼ਮੀਰ ਹੁਣ ਜਿਹੜਾ ਸੀ ਫਤਿਹ ਖਾਨ ਦੀ ਮਾਲਕੀ ਸੀ ਅਤੇ ਉਸਨੇ ਮਾਮਲੇ ਦੇ ਵਿੱਚੋਂ ਹਿੱਸਾ ਦੇਣੋਂ ਨਾ ਕਰ ਦਿੱਤੀ। ਅੱਗਿਓਂ ਇੱਧਰ ਘਾਟਾ ਪੈ ਗਿਆ, ਕਿਸੇ ਹੋਰ ਤਰ੍ਹਾਂ ਪੂਰਾ ਹੋ ਗਿਆ। ਸ਼ਾਹ ਸੁਜ਼ਾ ਕੋਲ ਕੋਹੇਨੂਰ ਹੀਰਾ ਸੀਗਾ। ਉਸਦੀ ਮਹਾਰਾਣੀ ਨੇ ਰਣਜੀਤ ਸਿੰਘ ਨੂੰ ਕਿਹਾ, ਜੇ ਮੇਰੇ ਕਸ਼ਮੀਰ ਦੇ ਵਿੱਚ ਬੰਦੀ ਖਵੰਦ ਦੀ ਜਾਨ ਬਚਾ ਲਓ ਤੁਸੀਂ, ਜਾਣੀ ਕਿ ਮੇਰੇ ਘਰ ਵਾਲੇ ਦੀ ਜੇ ਤੁਸੀਂ ਜਾਨ ਬਚਾ ਲੈਂਦੇ ਹੋ ਤਾਂ ਮੈਂ ਕੋਹੇਨੂਰ ਦੇ ਦਿਆਂਗੀ ਤੁਹਾਨੂੰ। ਬੇਗਮ ਦੇ ਨਾਲ ਕੋਹੇਨੂਰ ਦੀ ਗੱਲ ਕੀਤੀ ਅਤੇ ਉਹਨੇ ਕਿਹਾ ਕਿ ਉਹ ਤਾਂ ਕੰਧਾਰ ਦੇ ਵਿੱਚ ਰਹਿ ਗਿਆ। ਮਹਾਰਾਜੇ ਨੂੰ ਯਕੀਨ ਨਾ ਆਇਆ। ਜੂਨ 1813 ਦੇ ਵਿੱਚ ਸੈਨਿਕ ਟੁਕੜੀ ਲੈ ਕੇ ਮਹਾਰਾਜਾ ਮੁਤਾਬਕ ਜਿਹੜਾ ਸੀ ਮੁਬਾਰਕ ਹਵੇਲੀ ਪੁੱਜ ਗਿਆ। ਇਸ ਹਵੇਲੀ ਦੇ ਵਿੱਚ ਸੁਜ਼ਾ ਦੇ ਪਰਿਵਾਰ ਨੂੰ ਪਨਾਹ ਦਿੱਤੀ ਹੋਈ ਸੀ ਅਤੇ ਮਹਾਰਾਜੇ ਨੇ ਸੁਜ਼ਾ ਨੂੰ ਕਿਹਾ, ਕੋਹੇਨੂਰ ਪੇਸ਼ ਕਰੋ। ਸੁਜ਼ਾ ਨੇ ਨੌਕਰ ਨੂੰ ਇਸ਼ਾਰਾ ਕਰਦਿਆਂ ਕਿਹਾ ਕਿ ਮੇਰੇ ਕੱਪੜੇ ਦੇ ਵਿੱਚ ਪਿਆ, ਲੈ ਕੇ ਆ। ਕੱਪੜੇ ਦੇ ਵਿੱਚ ਲਪੇਟਿਆ ਗੇਂਦ ਜਿਹਾ ਲੱਗ ਰਿਹਾ ਸੀ। ਜਦੋਂ ਕੱਪੜੇ ਦੇ ਵਿੱਚੋਂ ਕੱਢਿਆ ਨਾ ਤਾਂ ਵੱਡੇ ਹੀਰੇ ਦੀ ਲਿਸ਼ਕਾਰ ਦੇਖੀ। ਭਵਾਨੀ ਦਾਸ ਜ਼ਮਾਨ ਸ਼ਾਹ ਦਾ ਸਲਾਹਕਾਰ ਹੁਣ ਮਹਾਰਾਜੇ ਦਾ ਦੀਵਾਨ ਮਹਾਰਾਜੇ ਦੇ ਨਾਲ ਮੁਬਾਰਕ ਹਵੇਲੀ ਆਇਆ। ਉਹਨੇ ਸ਼ਨਾਖਤ ਕਰਕੇ ਕਿਹਾ ਇਹਦੀ ਕਿ ਇਹੀ ਹੈ ਜੀ। ਦੁਬਾਰਾ ਕੱਪੜੇ ਦੇ ਵਿੱਚ ਲਪੇਟ ਕੇ ਬਿਨਾਂ ਧੰਨਵਾਦ ਦੁਆ ਸਲਾਮ ਇੱਕ ਲਫਜ਼ ਨਹੀਂ ਕਿਹਾ। ਮਹਾਰਾਜਾ ਵਾਹੋਦਾਹੀ ਹਵੇਲੀਓਂ ਬਾਹਰ ਨਿਕਲ ਆਇਆ। ਲਤੀਫ ਦੇ ਅਨੁਸਾਰ ਮਹਾਰਾਜੇ ਨੇ ਸੁਜ਼ਾ ਪਰਿਵਾਰ ਨੂੰ ਕਈ ਦਿਨਾਂ ਤੋਂ ਭੁੱਖਣ ਭਾਣੇ ਰੱਖਿਆ ਹੋਇਆ ਸੀ ਅਤੇ ਕੋਹੇਨੂਰ ਮਿਲਿਆ ਤਾਂ ਫਿਰ ਜਾ ਕੇ ਮਿਲਿਆ। ਜਿੱਥੇ ਸਮੇਂ ਬਾਅਦ ਥੋੜ੍ਹੇ ਸਮੇਂ ਬਾਅਦ ਹਵੇਲੀ ਦੇ ਵਿੱਚੋਂ ਹੋਰ ਵੀ ਹੀਰੇ ਮਿਲੇ। ਕਿਸੇ ਦੀ ਇਨਕਾਰ ਕਰਨ ਦੀ ਕੀ ਹਿੰਮਤ ਸੀ ਉਹਨਾਂ ਅੱਗੇ। ਬੇਇੱਜ਼ਤ ਹੋਏ ਸੁਜ਼ਾ ਨੇ ਕਸ਼ਮੀਰ ਫਤਿਹ ਖਾਨ ਨੂੰ ਸੁਨੇਹਾ ਭੇਜਿਆ ਕਿ ਲਾਹੌਰ 'ਤੇ ਹੱਲਾ ਕਰ, ਫਤਿਹ ਖਾਨ ਸੁਜ਼ਾ ਦਾ ਦੁਸ਼ਮਣ ਸੀ। ਰਣਜੀਤ ਸਿੰਘ ਨੇ ਬਚਾ ਲਿਆ, ਨਹੀਂ ਤਾਂ ਫਤਿਹ ਖਾਨ ਨੇ ਸੁਜ਼ਾ ਨੂੰ ਕਤਲ ਕਰ ਦੇਣਾ ਸੀ। ਸੁਜ਼ਾ ਨੇ ਅੰਗਰੇਜ਼ਾਂ ਦੇ ਕੋਲ ਵੀ ਸੁਨੇਹਾ ਭੇਜਿਆ। ਉਹਨਾਂ ਕੀ ਕਰਨਾ ਸੀ ਅੱਗਿਓਂ। ਸੁਜ਼ਾ ਦੇ ਉਹ ਸਾਜ਼ਿਸ਼ੀ ਖੱਤ ਦਰਬਾਰ ਦੇ ਮੁਲਾਜ਼ਮਾਂ ਨੇ ਫੜ ਕੇ ਮਹਾਰਾਜੇ ਤੱਕ ਜਿਹੜਾ ਪਹੁੰਚਦੇ ਕਰ ਦਿੱਤੇ ਅਤੇ ਪੁੱਛ ਹੋਈ ਤਾਂ ਸੁਜ਼ਾ ਜਿਹੜਾ ਸੀ ਮੁੱਕਰ ਗਿਆ ਅੱਗਿਓਂ ਕਿ ਇਹ ਮੇਰੇ ਨਹੀਂ। ਸੁਰੱਖਿਆ ਵੱਲੋਂ ਇੰਨੀ ਲਾਪਰਵਾਹੀ ਕਿ ਵਫਾ ਬੇਗ ਨਵੰਬਰ 1814 ਦੇ ਵਿੱਚ ਹਵੇਲੀਓਂ ਭੱਜ ਕੇ ਲੁਧਿਆਣੇ ਆ ਗਈ। ਸੁਜ਼ਾ ਅਤੇ ਉਸਦੇ ਬੰਦਿਆਂ ਨੇ ਹਵੇਲੀ ਦੇ ਵਿੱਚ ਛੋਟੀ ਜਿਹੀ ਸੁਰੰਗ ਪੁੱਟ ਲਈ ਅਤੇ ਅਪ੍ਰੈਲ 1815 'ਚ ਭੱਜ ਗਏ। ਸੁਰੱਖਿਅਤ ਰਸਤਾ ਚੁਣਿਆ, ਲਾਹੌਰ ਤੋਂ ਸਿਆਲਕੋਟ ਫਿਰ ਕੁੱਲੂ ਸ਼ਿਮਲਾ ਰਾਹੀਂ ਲੁਧਿਆਣੇ ਪੁੱਜ ਗਏ ਜਿੱਥੇ ਬੇਗਮ ਪਹਿਲਾਂ ਹੀ ਮੌਜੂਦ ਸੀਗੀ। ਅਖਤਰ ਲੋਨੀ ਜਿਹੜਾ ਸੀ ਉਹਨੇ ਆਪਣੇ ਹੈੱਡਕੁਆਰਟਰਸ ਦੇ ਇੱਕ ਬੰਗਲੇ ਦੇ ਵਿੱਚ ਸ਼ਰਨ ਦੇ ਦਿੱਤੀ ਉਹਨਾਂ ਨੂੰ। ਕੋਹੇਨੂਰ ਜਿੰਨਾ ਮਰਜ਼ੀ ਸੋਹਣਾ ਅਤੇ ਕੀਮਤੀ ਹੋਵੇ, ਕਸ਼ਮੀਰ ਦੀ ਕੀ ਰੀਸ ਹੈ। ਰਣਜੀਤ ਸਿੰਘ ਦੀ ਪਿਆਸ ਕਸ਼ਮੀਰ ਵਾਦੀ ਜਿਹੜੀ ਬੁਝਾਏਗੀ। ਦੀਵਾਨ ਮੋਹਕਮ ਚੰਦ ਬੁੱਢਾ ਹੋ ਗਿਆ ਸੀ, ਬਿਮਾਰ ਵੀ ਸੀ। ਹਰੀ ਸਿੰਘ ਨਲਵਾ ਅਤੇ ਮੋਹਕਮ ਚੰਦ ਦੇ ਪੋਤੇ ਰਾਮ ਦਿਆਲ ਨੇ ਕਮਾਨ ਸੰਭਾਲ ਲਈ। ਮੀਆਂ ਗੌਸ ਤੋਪਖਾਨੇ ਦੇ ਨਾਲ ਲੈਸ ਅਤੇ ਮਹਾਰਾਜਾ ਖੁਦ ਨਾਲ, ਰਾਜੌਰੀ ਦਾ ਰਾਜਪੂਤ ਰਾਜਾ ਅਗਰ ਖਾਨ ਨਾਲ ਸੀ। 2 ਸਾਲ ਪਹਿਲਾਂ ਮਹਾਰਾਜੇ ਨੇ ਰਾਜੌਰੀ ਰਿਆਸਤ ਸਰਕਾਰ ਖਾਲਸਾ ਦੇ ਵਿੱਚ ਮਿਲਾ ਲਈ ਸੀ। ਵੱਡੀ ਅਤੇ ਮਹਿੰਗੀ ਮੁਹਿੰਮ ਫੇਲ ਹੋ ਗਈ। ਲੋਨੀ ਨੇ ਲੁਧਿਆਣੇ ਤੋਂ ਗਵਰਨਰ ਜਨਰਲ ਨੂੰ ਲਿਖਿਆ ਕਿ ਕਸ਼ਮੀਰ ਦੇ ਹਾਕਮ ਅਫਗਾਨਾਂ ਨੇ ਰਣਜੀਤ ਸਿੰਘ ਦੀ ਫੌਜ ਨੂੰ ਪੀਰ ਪੰਜਾਲ ਦੇ ਥਾਂ ਦੇ ਉੱਤੇ ਹਰਾ ਦਿੱਤਾ ਹੈ। ਮਹਾਰਾਜੇ ਦੀ ਫੌਜ ਦੇ ਵਿੱਚ ਉਹ ਭਾਜਣਾ ਪਈਆਂ ਕਿ ਹਾਰ ਦੇ ਨਾਲੋਂ ਬੇਇੱਜ਼ਤੀ ਵਧੀਕ ਸੀ। ਇਹ ਅਗਸਤ 1814 ਦੀ ਘਟਨਾ ਹੈ। ਦੀਵਾਨ ਮੋਹਕਮ ਚੰਦ ਅਕਤੂਬਰ ਦੇ ਵਿੱਚ ਚੱਲ ਵਸਿਆ। ਮਹਾਰਾਜੇ ਦੀ ਉਦਾਸੀ ਦੇ ਵਿੱਚ ਵਾਧਾ ਹੋ ਗਿਆ ਅਤੇ 1815-16 ਸਿੰਧ ਸਾਗਰ ਦੁਆਬ ਦੇ ਇਲਾਕੇ ਮਿਲਾ ਲਏ ਗਏ। 1816 ਦੇ ਵਿੱਚ ਬਹਾਵਲਪੁਰ ਨੇ ਮਾਮਲਾ ਦੇਣਾ ਮੰਨ ਲਿਆ ਗਿਓ। 1818 ਦੇ ਵਿੱਚ ਮੁਲਤਾਨ ਨੇ ਗੋਡੇ ਟੇਕ ਦਿੱਤੇ ਅਤੇ ਸਦੀਆਂ ਤੋਂ ਦੁਨੀਆਂ ਦੇ ਵਪਾਰ ਦਾ ਕੇਂਦਰ ਮੁਲਤਾਨ, ਸੋਹਣੀਆਂ ਮਸਜਿਦਾਂ ਮਕਬਰਿਆਂ ਦਾ ਸ਼ਹਿਰ ਹੈ। ਕਦੀ ਸੂਰਜ ਮੰਦਰ ਦੀ ਸ਼ਾਨ ਦੇਖਣ ਦੁਨੀਆਂ ਆਇਆ ਕਰਦੀ ਸੀ ਅਤੇ ਮੰਦਰ ਦਰਸ਼ਕਾਂ ਅਤੇ ਸ਼ਰਧਾਲੂਆਂ ਨੂੰ ਖਿੱਚਦਾ, ਬੜੀ ਰਕਮ ਦਾਨ ਚੜ੍ਹਦਾ। ਮਹਿਮੂਦ ਗਜ਼ਨਵੀ ਨੇ ਢਾਇਆ ਸੀ ਇਹਨੂੰ। ਪਹਿਲੋਂ 4 ਵਾਰ ਮਹਾਰਾਜੇ ਦੀਆਂ ਫੌਜਾਂ ਅਸਫਲ ਮੁੜ ਗਈਆਂ। ਹੁਣ ਖਬਰ ਮਿਲਦੀ ਹੈ ਕਿ ਅਫਗਾਨ ਈਰਾਨ ਦੇ ਨਾਲ ਉਲਝ ਗਏ ਨੇ। ਫਤਿਹ ਖਾਨ ਜ਼ਖਮੀ ਹੋ ਗਿਆ। ਮਹਾਰਾਜਾ ਵੱਡੀ ਫੌਜ ਲੈ ਕੇ ਪੁੱਜਿਆ, 20,000 ਦਾ ਕਾਰਵਾ ਤੁਰਿਆ। ਨਵੇਂ ਕਮਾਂਡਰ ਦੀਵਾਨ ਚੰਦ ਨੇ ਕਮਾਨ ਸੰਭਾਲੀ। ਇਲਾਹੀ ਬਖਸ਼ ਤੋਪਖਾਨਾ ਕਮਾਂਡਰ ਸੀਗਾ। ਰਾਵੀ ਤੇ ਸਤਲੁਜ ਦੀਆਂ ਸਾਰੀਆਂ ਬੇੜੀਆਂ ਪੁੱਜ ਗਈਆਂ। ਰਸਤੇ ਦੇ ਵਿੱਚ ਥਾਂ ਥਾਂ ਰਾਸ਼ਨ ਤੇ ਜਿਹੜਾ ਸੀਗਾ ਅਮਨੀਸ਼ਨ ਦੀਆਂ ਪੋਸਟਾਂ ਜਿਹੜੀਆਂ ਸੀ ਕਾਇਮ ਕਰ ਦਿੱਤੀਆਂ ਗਈਆਂ। ਜਮਜਮਾ ਤੋਪ ਤੋਰ ਲਈ। ਲਾਹੌਰ ਮੁਲਤਾਨ ਰੂਟ ਦੇ ਉੱਤੇ ਸੰਦੇਸ਼ ਵਾਹਕ ਡਟ ਗਏ। ਸ਼ਹਿਰ ਤੋਂ ਬਾਹਰ ਮੁਜ਼ੱਫਰ ਖਾਨ ਦੇ ਗਾਜ਼ੀਆਂ ਨੇ ਰੋਕ ਲਾਈ, ਟਿਕ ਨਾ ਸਕੇ ਅੱਗੇ। ਉਹਨਾਂ ਦੇ ਨੇਜ਼ਿਆਂ ਅਤੇ ਤੀਰਾਂ ਦਾ ਤੋਪਾਂ ਬੰਦੂਕਾਂ ਅੱਗੇ ਵਸ ਨਾ ਚੱਲਿਆ। ਅੰਦਰੋਂ ਮੁਲਤਾਨੀ ਬੰਦੂਕਾਂ ਨੇ ਦੇਰ ਤੱਕ ਹਮਲਾਵਾਰਾਂ ਨੂੰ ਰੋਕਿਆ। 2 ਹਫ਼ਤਿਆਂ ਬਾਅਦ ਤੋਪਾਂ ਦੇ ਗੋਲਿਆਂ ਨੇ ਸ਼ਹਿਰ ਦੀ ਸੁਰੱਖਿਆ ਦੀਵਾਰ ਭੰਨ ਸੁੱਟੀ ਤੇ ਸੈਨਾ ਅੰਦਰ ਲੰਘ ਆਈ। ਸ਼ਹਿਰ ਦੇ ਵਿਚਕਾਰ ਉਹੀ ਥਾਂ ਤੇ ਪਰਬਤ ਵਾਂਗ ਕਿਲ੍ਹਾ ਖਲੋਤਾ ਸੀ। ਆਲੇ ਦੁਆਲੇ ਪਾਣੀ ਦੀ ਖਾਈ, ਪਰ ਮਾਰਚ ਮਹੀਨੇ ਪਾਣੀ ਸੁੱਕਿਆ ਪਿਆ ਸੀ। ਜਮਜਮਾ ਤੋਪ ਨੇ ਇੱਕ ਤਾਂ ਜਲਵੇ ਦਿਖਾਏ, ਦੂਜੇ ਗੋਲਿਆਂ ਦੀਆਂ ਵਾਛੜਾਂ ਦੇ ਵਿੱਚੋਂ ਦੀ ਲੰਘ ਕੇ ਨਿਹੰਗਾਂ ਨੇ ਸੁਰੰਗ ਬਣਾ ਕੇ ਬਰੂਦ ਭਰ ਦਿੱਤਾ। ਰਾਹ ਬਣ ਗਿਆ। ਵਿਜੇ ਦੀ ਖਬਰ ਜਾਣੀ ਕਿ ਜਿੱਤ ਦੀ ਖਬਰ ਨਹੀਂ ਮਿਲ ਰਹੀ ਸੀ। ਮਹਾਰਾਜਾ ਬੇਚੈਨ ਹੋ ਗਿਆ ਸੀ। 39 ਸਾਲਾਂ ਤੋਂ ਰਾਜ ਕਰ ਰਹੇ ਮੁਜ਼ੱਫਰ ਖਾਨ ਨੇ ਕਿਲ੍ਹੇ ਦੇ ਅੰਦਰ ਸਖ਼ਤ ਮੁਕਾਬਲਾ ਕੀਤਾ। ਉਸਦੇ ਬੇਟੇ ਦਾੜੀਆਂ ਨੂੰ ਇਤਰ ਲਾਈ, ਹਰੇ ਲਿਬਾਸ ਪਹਿਨੀ, ਤਲਵਾਰਾਂ ਸੂਤੀ, ਮਰਨ ਦੇ ਲਈ ਤਿਆਰ ਖੜ੍ਹੇ ਸਨ। ਸ਼ਾਇਰਾਂ ਨੇ, ਇਤਿਹਾਸਕਾਰਾਂ ਨੇ ਤੇ 1818 ਦੇ ਫਕੀਰ ਮੁਹੰਮਦ ਈਸਾ ਦੀ ਲਿਖਤ ਦੇ ਗਜ਼ਟੀਅਰ ਨੇ ਇਹਨਾਂ ਸ਼ਹੀਦਾਂ ਨੂੰ ਅਮਰ ਕਰ ਦਿੱਤਾ। ਆਤਮ ਸਮਰਪਣ ਕਰਕੇ ਬਚ ਸਕਦੇ ਸਨ। ਪਿਓ, 3 ਪੁੱਤਰ ਤੇ ਭਤੀਜਾ ਲੜੇ ਤੇ ਮਰੇ। ਲਤੀਫ ਲਿਖਦਾ ਹੈ, ਜੋਸ਼ ਦੇ ਵਿੱਚ ਆਏ ਸਿਪਾਹੀਆਂ ਨੇ ਸ਼ਹਿਰੀਆਂ ਨੂੰ ਤੰਗ ਕੀਤਾ। ਖਬਰ ਸੁਣ ਕੇ ਲਾਹੌਰ ਦੇ ਵਿੱਚ ਮਹਾਰਾਜੇ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਐਡੀ ਵੱਡੀ ਇਹ ਪਹਿਲੀ ਜਿੱਤ ਸੀਗੀ। ਖਬਰ ਲਿਆਉਣ ਵਾਲੇ ਨੂੰ ਸੋਨੇ ਦੇ ਕੜਿਆਂ ਦੀਆਂ ਜੋੜੀਆਂ ਦਿੱਤੀਆਂ ਗਈਆਂ। ਹਾਥੀ ਤੇ ਸਵਾਰ ਹੋ ਕੇ ਮਹਿਲ ਦੇ ਦਰਵਾਜ਼ੇ ਤੋਂ ਸੋਨੇ ਚਾਂਦੀ ਦੇ ਸਿੱਕਿਆਂ ਦੀ ਜਿਹੜੀ ਸੋਟ ਕੀਤੀ, ਯਾਨੀ ਕਿ ਸੁੱਟੇ ਉਹਦੇ ਉੱਤੋਂ। ਮੁਜ਼ੱਫਰ ਖਾਨ ਦੇ ਛੋਟੇ 2 ਬੇਟੇ ਜਿਉਂਦੇ ਫੜੇ ਗਏ। ਉਹਨਾਂ ਨੂੰ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ। ਰਣਜੀਤ ਸਿੰਘ ਨੇ ਖਾਨਦਾਨੀ ਬਹਾਦਰੀ ਦੀ ਦਾਦ ਦਿੰਦਿਆਂ ਹੋਇਆਂ ਛਾਤੀ ਦੇ ਨਾਲ ਲਾ ਲਏ ਤੇ ਮੀਆਂ ਗੋਸਾ ਨੇ ਸਰਕਾਰ ਖਾਲਸਾ ਦੇ ਤੋਪਖਾਨੇ ਦਾ ਮੁੱਢ ਬੰਨਿਆ ਸੀਗਾ। ਉਸਦਾ ਦੇਹਾਂਤ ਹੋ ਗਿਆ। ਮਹਾਰਾਜੇ ਨੇ ਮਸਜਿਦ ਦੇ ਵਿੱਚ ਜਾ ਕੇ ਮੀਆਂ ਨੂੰ ਸ਼ਰਧਾਂਜਲੀ ਦਿੱਤੀ ਤੇ ਮੁਸਲਮਾਨ ਇਹ ਨਾ ਸਮਝਣ ਕਿ ਮਹਾਰਾਜਾ ਇਸਲਾਮ ਦੇ ਜਾਂ ਮੁਸਲਮਾਨਾਂ ਦੇ ਖਿਲਾਫ਼ ਹੈ। ਮੁਲਤਾਨ ਜਿੱਤਣ ਤੋਂ ਬਾਅਦ ਬਹਾਵਲਪੁਰ, ਡੇਰਾ ਗਾਜ਼ੀ ਖਾਂ, ਡੇਰਾ ਇਸਮਾਇਲ ਖਾਂ ਦੇ ਬਹੁਤ ਵੱਡੇ ਇਲਾਕੇ ਪੰਜਾਬ ਦੇ ਵਿੱਚ ਸ਼ਾਮਲ ਹੁੰਦੇ ਗਏ ਤੇ 7 ਲੱਖ ਰੁਪਏ ਮਾਮਲਾ ਸਾਲਾਨਾ ਹੋਰ ਵਾਧਾ ਹੋ ਗਿਆ। ਮੁਲਤਾਨ ਦਾ ਸੂਬੇਦਾਰ ਗੁਜਰਾਂ ਵਾਲੇ ਦੇ ਅਰੋੜੇ ਸਾਵਨ ਮੱਲ ਨੂੰ ਲਾਇਆ ਉੱਥੇ ਤੇ ਸਾਵਨ ਮੱਲ ਨੇ 20 ਸਾਲ ਤੋਂ ਵੱਧ ਹਕੂਮਤ ਚਲਾਈ। ਉਹ ਆਉਣ ਵਾਲੇ ਸਮੇਂ ਦੇ ਵਿੱਚ ਅੰਗਰੇਜ਼ ਨੇ ਲਿਖਿਆ, ਵਿਗੜੇ ਤਿਗੜੇ ਪਖਤੂਨਾਂ ਨੂੰ ਸਿੱਧੇ ਕਰਕੇ ਸਾਵਨ ਮੱਲ ਨੇ ਕਾਨੂੰਨ ਲਾਗੂ ਕੀਤਾ। ਕਿਸੇ ਨਾਲ ਜਾਤੀ ਨਹੀਂ, ਕਿਸੇ ਦੇ ਨਾਲ ਲਿਹਾਜ਼ ਨਹੀਂ, ਕਾਨੂੰਨ ਤੋੜਨ ਵਾਲਿਆਂ ਨੂੰ ਠੀਕ ਕਰ ਲਿਆ ਉਹਨੇ। ਦੌਲਤ ਇਕੱਠੀ ਕਰਕੇ ਜਮ੍ਹਾਂ ਕਰਨੀ ਪਾਪ ਸਮਝਦਾ ਸੀ। ਕਿਸੇ ਜੱਟ ਦੇ ਕੋਲ ਪੈਸੇ ਨਹੀਂ ਹਲ ਖਰੀਦਣ ਦੇ ਲਈ, ਬਲਦ ਖਰੀਦਣ ਦੇ ਲਈ, ਖੂਹ ਪੁੱਟਣ ਦੇ ਲਈ, ਬਿਨਾਂ ਵਿਆਜ ਕਰਜ਼ਾ ਦੇ ਦਿੰਦਾ ਤੇ ਨਾਲੇ ਆਖਦਾ, ਮੁਲਤਾਨੀ ਪਠਾਨ ਨੂੰ ਖੇਤ ਦੇ ਵਿੱਚ ਨਹੀਂ ਵੜਨ ਦੇਣਾ ਤੁਸਾਂ, ਤੇ ਰੱਬ ਦਾ ਨਾਮ ਲਈ ਨਾਲੇ। ਅੰਗਰੇਜ਼ ਨੇ ਲਿਖਿਆ, ਸਾਵਨ ਮੱਲ ਨੇ ਸ਼ਾਂਤੀ ਤਾਂ ਜ਼ਰੂਰ ਵਰਤਾਈ, ਪਰ ਮਾਮਲਾ ਉਗਰਾਉਣ ਵੇਲੇ ਪਾਈ ਪਾਈ ਦਾ ਜਿਹੜਾ ਹਿਸਾਬ ਲਿਆ। ਇਸ ਸਾਲ ਜੰਮੂ ਦੇ ਡੋਗਰੇ ਭਰਾਵਾਂ ਜਿਹੜੇ ਸੀ, ਗੁਲਾਬ ਸਿੰਘ, ਧਿਆਨ ਸਿੰਘ ਤੇ ਸੁਚੇਤ ਸਿੰਘ ਦੀ ਲਾਹੌਰ ਦਰਬਾਰ ਦੇ ਵਿੱਚ ਚੜ੍ਹਤ ਹੁੰਦੀ ਦੇਖੀ। ਜੰਮੂ ਰਾਜੇ ਦੇ ਦੂਰੋਂ ਹੀ ਰਿਸ਼ਤੇਦਾਰ ਇਹ ਭਰਾ ਮਹਾਰਾਜੇ ਦੀ ਫੌਜ ਦੇ ਵਿੱਚ ਸਿਪਾਹੀ ਭਰਤੀ ਹੋ ਗਏ ਸਨ, ਜਦੋਂ ਜੰਮੂ ਸਰਕਾਰ ਖਾਲਸਾ ਦੇ ਵਿੱਚ ਮਿਲਾ ਲਈ ਸੀ। ਇਹਨਾਂ ਦੀਆਂ ਸੋਹਣੀਆਂ ਸੂਰਤਾਂ ਤੇ ਲਿਆਕਤ ਕਾਰਨ ਚੜ੍ਹਤ ਹੋ ਗਈ। 1818 ਦੇ ਵਿੱਚ ਖੁਸ਼ਹਾਲ ਸਿੰਘ ਨੂੰ ਹਟਾ ਕੇ ਧਿਆਨ ਸਿੰਘ ਨੂੰ ਮਹਿਲ ਦਾ ਡਿਊਟੀਦਾਰ ਲਾ ਦਿੱਤਾ ਗਿਆ। ਮੁਲਤਾਨ ਦੀ ਹਾਰ ਬਾਅਦ ਅਫਗਾਨਿਸਤਾਨ ਦੇ ਵਿੱਚ ਖਾਨਾ ਜੰਗੀ ਜਿਹੜੀ ਸੀ, ਸਿਵਲ ਵਾਰ ਤੇਜ਼ ਹੋ ਗਈ, ਜਿਸ ਦੇ ਨਾਲ ਰਣਜੀਤ ਸਿੰਘ ਨੂੰ ਸਿੰਧ ਤੋਂ ਪਾਰਲੇ ਇਲਾਕੇ ਤੇ ਕਸ਼ਮੀਰ ਜਿੱਤਣ ਦਾ ਮੌਕਾ ਮਿਲ ਗਿਆ। 1818 ਦੀਆਂ ਗਰਮੀਆਂ 'ਚ ਸ਼ਹਿਜ਼ਾਦੇ ਜਿਹੜਾ ਸੀਗਾ ਕਮਾਰਨ ਨੇ ਫਤਿਹ ਖਾਨ ਨੂੰ ਕਤਲ ਕਰ ਦਿੱਤਾ, ਜਿਸ ਮਹਿਮੂਦ ਨੂੰ ਫਤਿਹ ਖਾਨ ਨੇ ਅਫਗਾਨਿਸਤਾਨ ਦੇ ਤਖ਼ਤ ਦੇ ਉੱਪਰ ਬਿਠਾਇਆ। ਸ਼ਹਿਜ਼ਾਦਾ ਇਸੇ ਦਾ ਬੇਟਾ ਸੀਗਾ। ਅਫਗਾਨਿਸਤਾਨ ਤੇ ਕਸ਼ਮੀਰ ਦੇ ਵਿੱਚ ਚੰਗੀਆਂ ਕੁਰਸੀਆਂ ਉੱਤੇ ਬੈਠੇ ਉਸਦੇ ਭਰਾਵਾਂ ਨੇ ਬਦਲਾ ਲੈਣ ਦੀ ਕਸਮ ਖਾ ਲਈ। ਇਹ ਟੱਕਰ ਕਬਾਇਲੀ ਵੀ ਸੀਗੀ। ਫਤਿਹ ਖਾਨ ਬਰਕਜ਼ਈ ਪਖਤੂਨ ਸੀ ਅਤੇ ਸ਼ਹਿਜ਼ਾਦਾ ਸਦੋਜ਼ਈ ਸੀ, ਜਿਹੜਾ ਕਿ ਅਬਦਾਲੀ ਦਾ ਕਬੀਲਾ ਸੀਗਾ। ਸ਼ਰੀਕ ਗੱਦੀ ਹਾਸਲ ਕਰਨ ਦੇ ਲਈ ਪੰਜਾਬ ਦੇ ਵੱਲ ਦਾ ਇਲਾਕਾ ਸੁੰਨਾ ਛੱਡ ਕੇ ਕਾਬੁਲ ਦੇ ਵੱਲ ਨੂੰ ਪੁੱਜ ਗਏ। ਅਕਤੂਬਰ 1818 ਦੇ ਵਿੱਚ ਪੇਸ਼ਾਵਰ ਜਿੱਤਣ ਵਾਸਤੇ ਰਣਜੀਤ ਸਿੰਘ ਨੇ ਫੌਜ ਚਾੜ ਦਿੱਤੀ। ਪੇਸ਼ਾਵਰ ਸਿੰਧ ਪਾਰ ਪੱਛਮ ਦੇ ਵੱਲ 60 ਮੀਲ ਦੂਰ, ਦਰਾ ਖੈਬਰ ਤੋਂ 10 ਮੀਲ ਪੂਰਬ ਦੇ ਵੱਲ ਅਤੇ ਕਾਬਲ ਤੋਂ 150 ਮੀਲ ਪੂਰਬ ਦੇ ਵੱਲ ਹੈ। ਸਿੰਧ ਦੇ ਪੂਰਬ ਕੰਢੇ ਅਟਕ ਸ਼ਹਿਰ ਹੈ ਅਤੇ ਰਣਜੀਤ ਸਿੰਘ ਨੇ ਅਟਕ 1813 ਦੇ ਵਿੱਚ ਜਿੱਤ ਲਿਆ। ਪਹਿਲੇ ਹਾਕਮ ਜਿਹੜੇ ਸਨ ਜਹਾਦਾਦ ਖਾਨ ਨੂੰ ਮਾਮਲੇ ਅਧੀਨ ਕਰਕੇ ਉੱਥੇ ਹੀ ਟਿਕੇ ਰਹਿਣ ਦੇ ਲਈ ਕਹਿ ਦਿੱਤਾ ਗਿਆ ਸੀ। ਇੱਥੇ ਅਕਬਰ ਬੇਲੇ ਦਾ ਕਿਲਾ ਹੈ ਅਤੇ ਹਮਲਾਵਰ ਸੈਨਾ ਦੇ ਸੈਨਾਪਤੀ ਹਰੀ ਸਿੰਘ ਨਲਵਾ ਅਤੇ ਅਕਾਲੀ ਫੂਲਾ ਸਿੰਘ ਸਨ। ਇਲਾਕੇ ਦਾ ਜਾਇਜ਼ਾ ਲੈਣ ਦੇ ਲਈ ਗਈ ਜਿਹੜੀ ਅਗੇਤੀ ਫੌਜੀ ਟੁਕੜੀ ਭੇਜੀ ਤਾਂ ਕਬਾਇਲੀਆਂ ਨੇ ਘਾਤ ਲਾ ਕੇ ਸਾਰੀ ਮਾਰ ਸੁੱਟੀ। ਬਾਅਦ ਦੇ ਵਿੱਚ ਬਹੁਤਾ ਨੁਕਸਾਨ ਨਹੀਂ ਹੋਇਆ। 19 ਨਵੰਬਰ ਨੂੰ ਮਹਾਰਾਜਾ ਅਤੇ ਸੈਨਾ ਪੇਸ਼ਾਵਰ ਸ਼ਹਿਰ ਦੇ ਵਿੱਚ ਦਾਖਲ ਹੋ ਗਈ ਅਤੇ ਮਹਾਰਾਜੇ ਨੇ ਹਾਥੀ 'ਤੇ ਸਵਾਰ ਹੋ ਕੇ ਸ਼ਹਿਰ ਦਾ ਗੇੜਾ ਲਾਇਆ। 700 ਸਾਲ ਦੇ ਵਕਫੇ ਦੇ ਬਾਅਦ ਕੋਈ ਹਿੰਦੁਸਤਾਨੀ ਵਿਜੇਤਾ ਦੇ ਰੂਪ ਦੇ ਵਿੱਚ ਇੱਥੇ ਆ ਸਕਿਆ ਸੀ। ਜਹਾਦਾਦ ਖਾਨ ਨੂੰ ਪੇਸ਼ਾਵਰ ਦੀ ਸੂਬੇਦਾਰੀ ਦੇ ਕੇ ਰਣਜੀਤ ਸਿੰਘ ਲਾਹੌਰ ਪਰਤ ਆਇਆ, ਪਰ ਮਰਹੂਮ ਫਤਿਹ ਖਾਨ ਭਰਾ ਦੋਸਤ ਮੁਹੰਮਦ ਜਹਾਦਾਦ ਨੂੰ ਛੇਤੀ ਗੱਦੀਓਂ ਜਿਹੜਾ ਸੀ ਉਤਾਰ ਕੇ ਆਪ ਹਾਕਮ ਹੋ ਗਿਆ। ਮਹਾਰਾਜੇ ਦੇ ਕੋਲ ਸੁਨੇਹਾ ਭੇਜਿਆ ਗਿਆ ਕਿ ਜੇ ਮੈਨੂੰ ਮਾਨਤਾ ਦੇ ਦਿਓ ਤੁਸੀਂ ਤਾਂ ਮੈਂ ਮਾਮਲਾ ਤਾਰਨ ਦੇ ਲਈ ਤਿਆਰ ਹਾਂ। ਮਹਾਰਾਜੇ ਨੇ ਉਸਦੀ ਅਰਜ਼ ਮੰਨ ਲਈ ਸੀ। ਕਸ਼ਮੀਰ ਵੀ ਸੁੰਨਾ ਪਿਆ ਸੀ ਅਤੇ ਕਸ਼ਮੀਰ ਦਾ ਅਫਗਾਨ ਗਵਰਨਰ ਅਜ਼ੀਮ ਖਾਨ ਸੀ ਮਰਹੂਮ ਫਤਿਹ ਖਾਨ ਦਾ ਭਰਾ। ਭਰਾ ਦੇ ਕਤਲ ਦਾ ਬਦਲਾ ਲੈਣ ਦੇ ਲਈ ਇਹ ਵੀ ਕਾਬੁਲ ਜਿਹੜਾ ਸੀ ਪਹੁੰਚ ਗਿਆ ਸੀ। ਕਾਬਲ ਜਾਣ ਤੋਂ ਪਹਿਲਾਂ ਇਹ ਲੁਧਿਆਣੇ ਅਖਤਰ ਲੋਨੀ ਨੂੰ ਆਖ ਕੇ ਗਿਆ ਸੀਗਾ ਕਿ ਮੇਰੀ ਗੈਰ ਹਾਜ਼ਰੀ ਦੇ ਵਿੱਚ ਕਸ਼ਮੀਰ ਦਾ ਧਿਆਨ ਰੱਖਣਾ ਤੁਸਾਂ। ਸੰਧੀ ਨੇ ਲੋਨੀ ਦੇ ਹੱਥ ਬੰਨ ਰੱਖੇ ਸਨ ਤਾਂ ਅੱਗਿਓਂ ਕੀ ਕਰਦਾ। ਅਜ਼ੀਮ ਆਪਣੇ ਛੋਟੇ ਭਰਾ ਜਬਾਰ ਖਾਨ ਨੂੰ ਕਸ਼ਮੀਰ ਦਾ ਚਾਰਜ ਦੇ ਗਿਆ ਅਤੇ ਜ਼ਬਾਰ ਨੇ ਕਸ਼ਮੀਰੀ ਹਿੰਦੂਆਂ ਨੂੰ ਕਤਲ ਕਰਨ ਦੀ ਬੱਜਰ ਗਲਤੀ ਕਰ ਲਈ। ਬਹੁਤੇ ਉੱਜੜ ਕੇ ਚਲੇ ਗਏ। ਜਾਣ ਵਾਲਿਆਂ ਦੇ ਵਿੱਚ ਖਜ਼ਾਨਾ ਮੰਤਰੀ ਪੰਡਿਤ ਬੀਰਬਲ ਧਰ ਵੀ ਸੀਗਾ। ਧਰ ਲਾਹੌਰ ਪੁੱਜ ਗਿਆ ਅਤੇ ਰਣਜੀਤ ਸਿੰਘ ਨੂੰ ਕਿਹਾ ਉਹਨੇ, ਸੱਟ ਮਾਰਨ ਦਾ ਸਹੀ ਵਕਤ ਆ ਗਿਆ ਹੈ, ਦੇਰ ਨਾ ਕਰੋ। ਸਜਾਦਾ ਨਸ਼ੀਨ ਕੁਵਰ ਖੜਕ ਸਿੰਘ ਅਤੇ ਦੀਵਾਨ ਚੰਦ ਨੇ ਕਮਾਨ ਸੰਭਾਲ ਲਈ। ਮਹਾਰਾਜਾ ਨਾਲ ਗਿਆ ਉੱਥੇ। ਕਸ਼ਮੀਰ ਦੇ ਇਲਾਕੇ ਦਾ ਵਾਕਫ ਰਾਜਾ ਸੁਲਤਾਨ ਖਾਨ ਤੋਰ ਰਿਹਾ। ਇਹ ਰਾਜਾ ਕਸ਼ਮੀਰ ਦੇ ਨਾਲ ਲੱਗਦੀਆਂ ਪਹਾੜੀਆਂ ਦੇ ਵਿੱਚ ਭਿੰਬਰ ਦਾ ਜਿਹੜਾ ਸੀ ਹਾਕਮ ਸੀ। ਮਹਾਰਾਜੇ ਨੇ ਇਸ ਤੋਂ ਪਹਿਲਾਂ ਇਹ ਇਲਾਕਾ ਖੋਹ ਕੇ 1812 ਦੇ ਵਿੱਚ ਕੈਦ ਕਰ ਰਿਹਾ ਸੀ ਅਤੇ 7 ਸਾਲ ਕੈਦ ਦੇ ਵਿੱਚ ਬੰਦ ਰਹਿਣ ਦੇ ਬਾਅਦ ਹੁਣ ਕੱਢਿਆ। ਨਿਹੰਗ ਵੀ ਤੋਰ ਲਏ ਨਾਲ। ਧਰ ਦੇ ਦੱਸਣ ਦੇ ਅਨੁਸਾਰ ਹੀ ਮੁਕਾਬਲਾ ਕਰਨ ਵਾਲਾ ਕੋਈ ਹੈ ਹੀ ਨਹੀਂ ਸੀਗਾ। ਮਹਾਰਾਜੇ ਦੀ ਸੈਨਾ ਦੇਖ ਕੇ ਜਬਾਰ ਖਾਨ ਅਤੇ ਉਸਦੇ ਅਫਗਾਨ ਸਿਪਾਹੀ ਭੱਜ ਕੇ ਪਹਾੜਾਂ ਦੇ ਵਿੱਚ ਜਾ ਲੁਕੇ। 1819 ਜੁਲਾਈ ਨੂੰ ਖੜਕ ਸਿੰਘ ਅਤੇ ਦੀਵਾਨ ਚੰਦ ਸ਼੍ਰੀਨਗਰ ਦੇ ਵਿੱਚੋਂ ਵਿਜਈ ਯਾਨੀ ਕਿ ਜਿੱਤ ਕੇ ਕਾਰਵਾਂ ਦੇ ਰੂਪ ਦੇ ਵਿੱਚ ਲੰਘੇ ਅਤੇ ਮਹਾਰਾਜੇ ਨੇ ਲੁੱਟ ਮਾਰ ਦੀ ਜਿਹੜੀ ਮਨਾਹੀ ਦਾ ਹੁਕਮ ਦੇ ਰੱਖਿਆ ਸੀ। ਫੌਜ ਦੇ ਬਿਲਕੁਲ ਪਿੱਛੇ ਪਿੱਛੇ ਅਜੇ ਉਹ ਦੂਰ ਸੀਗੇ ਕਿ ਖਬਰ ਪੁੱਜ ਗਈ, ਧਰਤੀ ਦਾ ਸੁਰਗ ਕਸ਼ਮੀਰ ਸਾਡਾ ਹੋ ਗਿਆ, ਮਤਲਬ ਕਿ ਕਸ਼ਮੀਰ ਆਪਾਂ ਜਿੱਤ ਲਿਆ। ਵਾਪਸ ਲਾਹੌਰ ਪੁੱਜ ਕੇ ਮਹਾਰਾਜੇ ਨੇ ਦੀਵਾਨ ਮੋਹਕਮ ਚੰਦ ਦੇ ਬੇਟੇ ਮੋਤੀ ਰਾਮ ਨੂੰ ਕਸ਼ਮੀਰ ਦਾ ਸੂਬੇਦਾਰ ਲਾ ਦਿੱਤਾ। ਬਾਗੀ ਅਫਗਾਨ ਪੋਸਟਾਂ ਪੁੱਟਣ ਦੇ ਲਈ ਥਾਂ ਥਾਂ ਫੌਜੀ ਟੁਕੜੀਆਂ ਗਸ਼ਤ ਕਰਨ ਲੱਗ ਪਈਆਂ। ਫਕੀਰ ਅਜੀਜ਼ੂਦੀਨ ਨੂੰ ਕਿਹਾ ਗਿਆ ਕਿ ਕਸ਼ਮੀਰ ਰਿਪੋਰਟ ਤਿਆਰ ਕਰੋ, ਇਸਦਾ ਮੌਸਮ, ਉਪਜ, ਲੋਕ, ਆਮਦਨ ਆਦਿਕ ਦਾ ਜਿਹੜਾ ਵੇਰਵਾ ਹੋਵੇ। ਪੰਜਾਬ ਦੀ ਸਰਹੱਦ ਤਾਂ ਤਿੱਬਰ ਜਿਹੜੀ ਸੀ ਤਿੱਬਤ ਅਤੇ ਚੀਨ ਤੱਕ ਵਧੀ ਹੋਈ ਹੈ। 70 ਲੱਖ ਰੁਪਏ ਸਾਲਾਨਾ ਕਸ਼ਮੀਰ ਮਾਮਲਾ ਸੀਗਾ ਉਸ ਸਮੇਂ। ਮੁਲਤਾਨ, ਪੇਸ਼ਾਵਰ ਤੇ ਕਸ਼ਮੀਰ ਜਿੱਤਣ ਦੀ ਖੁਸ਼ੀ ਤਾਂ ਹੈ ਹੀ ਸੀਗੀ। ਰਾਣੀਆਂ ਨੇ ਤਿੰਨ ਬੇਟਿਆਂ ਨੂੰ ਜਨਮ ਦੇ ਦਿੱਤਾ। ਇਹ ਬੇਟੇ ਰਤਨ ਕੌਰ ਤੇ ਦਇਆ ਕੌਰ ਦੇ ਸਨ। ਇਹ ਰਾਣੀਆਂ 1811 ਦੇ ਵਿੱਚ ਮੌਤ ਦੇ ਪਿੱਛੋਂ ਸਾਹਿਬ ਸਿੰਘ ਭੰਗੀ ਦੀਆਂ ਵਿਧਵਾਵਾਂ ਸਨ, ਜਿਨ੍ਹਾਂ ਨੂੰ ਮਹਾਰਾਜਾ ਚਾਦਰ ਪਾ ਕੇ ਲੈ ਆਇਆ ਸੀ। ਇਹਨਾਂ ਜਿੱਤਾਂ ਦੇ ਕਰਕੇ ਹੀ ਰਾਜਕੁਮਾਰਾਂ ਦੇ ਨਾਮ ਮੁਲਤਾਨ ਸਿੰਘ, ਪਸ਼ੋਰਾ ਸਿੰਘ ਤੇ ਕਸ਼ਮੀਰਾ ਸਿੰਘ ਰੱਖੇ ਗਏ ਸਨ। ਖੁਸ਼ੀਆਂ ਦੇ ਦਿਨ ਸਨ, ਪਰ ਇੱਕ ਪਾਸੇ ਗੜਬੜ ਸੀ। ਪੇਸ਼ਾਵਰ ਦੇ ਵਿੱਚ ਤੇ ਕਸ਼ਮੀਰ ਵਿਚਕਾਰ ਹਜ਼ਾਰਾ ਇਲਾਕਾ ਹੈ, ਜਿਸਦਾ ਨਾਂ ਹਜ਼ਾਰਾ ਹੈ। ਇੱਥੋਂ ਦੇ ਪਖਤੂਨ ਨਿੱਤ ਬਗਾਵਤਾਂ ਕਰਦੇ। ਲਾਹੌਰੋਂ ਫੌਜ ਦੇ ਨਾਲ ਫਤਿਹ ਸਿੰਘ ਆਲੂਵਾਲੀਆ, ਕੁਵਰ ਸ਼ੇਰ ਸਿੰਘ, ਰਾਣੀ ਸਦਾ ਕੌਰ, ਤੋਪਖਾਨਾ ਚੀਫ ਇਲਾਹੀ ਬਖਸ਼ ਤੇ ਰਾਮ ਦਿਆਲ ਸੂਬੇਦਾਰ ਕਸ਼ਮੀਰ, ਮੋਤੀ ਰਾਮ ਦਾ ਬੇਟਾ, ਫੌਜ ਦੇ ਨਾਲ ਭੇਜੇ ਗਏ। ਕਬਾਇਲੀਆਂ ਨੇ ਰਾਮ ਦਿਆਲ ਫੜ ਲਿਆ ਤੇ ਮਾਰ ਸੁੱਟਿਆ। ਮੋਤੀ ਰਾਮ ਇੰਨਾ ਟੁੱਟ ਗਿਆ ਕਿ ਪੁੱਤਰ ਦੀ ਮੌਤ ਦੇ ਕਾਰਨ ਸੂਬੇਦਾਰੀ ਤੋਂ ਅਸਤੀਫਾ ਦੇ ਕੇ ਬਨਾਰਸ ਚਲਿਆ ਗਿਆ। ਹਰੀ ਸਿੰਘ ਨਲਵਾ ਨੂੰ ਜਿਹੜਾ ਉਸਦੀ ਥਾਂ ਸੂਬੇਦਾਰ ਲਾਇਆ ਤੇ ਫਤਿਹ ਸਿੰਘ ਆਲੂਵਾਲੀਆ ਨੂੰ ਹਜ਼ਾਰੇ ਦਾ ਪ੍ਰਬੰਧਕ ਲਾ ਕੇ ਥਾਣੇ ਸਥਾਪਿਤ ਕਰਨ ਦੇ ਲਈ ਕਹਿ ਦਿੱਤਾ ਗਿਆ। ਪਹਿਲੀ ਰਾਣੀ ਮਹਿਤਾਬ ਕੌਰ ਦੀ ਮੌਤ ਹੋ ਗਈ। ਉਸਦੀ ਮਾਂ ਸਦਾ ਕੌਰ ਦੇ ਨਾਲ ਰਣਜੀਤ ਸਿੰਘ ਦੇ ਸੰਬੰਧ ਵਿਗੜ ਗਏ। ਉਹ ਖੜਕ ਸਿੰਘ ਦੇ ਵਿਆਹ ਦੇ ਵਿੱਚ ਸ਼ਾਮਲ ਨਾ ਹੋਈ ਤੇ ਉਸਦੀ ਮੰਗ ਸੀਗੀ ਕਿ ਮਹਿਤਾਬ ਕੌਰ ਦੇ ਬੇਟੇ ਰਣਜੀਤ ਸਿੰਘ ਦੀ ਸਰਕਾਰ ਵਾਸਤੇ ਉਸਦੇ ਵਾਰਸ ਹੋਣ। ਇਹੋ ਹੀ ਸ਼ੇਰ ਸਿੰਘ ਤੇ ਤਾਰਾ ਸਿੰਘ, ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਠੀਕ ਹੈ, ਅਖਤਰ ਲੋਨੀ ਨੂੰ ਮਾਲਵੇ ਦੇ ਵਿੱਚ ਆਉਣ ਵਾਸਤੇ ਸਦਾ ਕੌਰ ਨੇ ਵੀ ਕਿਹਾ ਸੀ, ਪਰ ਮਹਾਰਾਜ ਬਰਦਾਸ਼ਤ, ਜਿਹੜਾ ਮਹਾਰਾਜਾ ਬਰਦਾਸ਼ਤ ਕਰ ਗਿਆ ਸੀ, ਹੁਣ ਉਹ ਜ਼ਿਆਦਾ ਮੰਦਾ ਬੋਲਣ ਲੱਗ ਗਏ ਸੀ। ਮਹਾਰਾਜੇ ਨੂੰ ਪਤਾ ਸੀ ਕਿ 70 ਸਾਲ ਦੀ ਸੱਸ ਅੰਗਰੇਜ਼ਾਂ ਨੂੰ ਹੁਣ ਵੀ ਆਉਣ ਦਾ ਸੱਦਾ ਦੇ ਸਕਦੀ ਹੈ, ਕਿਉਂਕਿ ਸਦਾ ਕੌਰ ਦਾ ਕੁਝ ਇਲਾਕਾ ਸਤਲੁਜ ਪਾਰ ਪੂਰਬ ਦੇ ਵੱਲ ਅੰਗਰੇਜ਼ਾਂ ਦੇ ਅਧੀਨ ਵੀ ਸੀਗਾ। ਹੁਣ ਦੇਖੋ, ਸਿਆਸਤ ਤਾਂ ਇਹਨਾਂ ਪਰਿਵਾਰਾਂ ਦੇ ਵਿੱਚ ਵੀ ਚੱਲਦੀ ਰਹੀ ਹੈ, ਇੱਕ ਦੂਸਰੇ ਦੇ ਪੈਰ ਖਿੱਚਦੇ ਰਹੇ ਨੇ, ਜਾਇਦਾਦਾਂ ਦੇ ਲਈ, ਪੈਸੇ ਦੇ ਲਈ, ਦੌਲਤ ਦੇ ਲਈ। ਫਰਵਰੀ 1822 ਦੇ ਵਿੱਚ ਜਦੋਂ ਖੜਕ ਸਿੰਘ ਦਾ ਬੇਟਾ ਨੌ ਨਿਹਾਲ ਸਿੰਘ ਪੈਦਾ ਹੁੰਦਾ ਹੈ ਤਾਂ ਮਹਾਰਾਜੇ ਨੇ ਐਕਸ਼ਨ ਲੈਣ ਦਾ ਫੈਸਲਾ ਕੀਤਾ। ਲਾਹੌਰ ਦੇ ਪੂਰਬ ਦੇ ਵੱਲ ਦੌਰੇ ਤੇ ਜਾਂਦੀ ਸਦਾ ਕੌਰ ਨੂੰ ਰਣਜੀਤ ਸਿੰਘ ਦੇ ਘੋੜ ਸਵਾਰਾਂ ਨੇ ਘੇਰ ਲਿਆ ਤੇ ਲਾਹੌਰ ਲਿਆ ਕੇ ਨਜ਼ਰਬੰਦ ਕਰ ਸੁੱਟਿਆ। ਸਾਰੇ ਘਨੱਈਆ ਕਿਲ੍ਹੇ ਖਾਲੀ ਕਰਵਾ ਕੇ ਫੌਜੀ ਆਪਣੇ ਫੌਜ ਦੇ ਵਿੱਚ ਭਰਤੀ ਕਰ ਲਏ। ਘਨੱਈਆ ਜਿਹੜੀ ਮਿਸਲ ਵੀ ਸੀਗੀ ਉਹਨਾਂ ਸਮਿਆਂ 'ਚ, ਘਨੱਈਆ ਦਾ ਗੜ੍ਹ ਬਟਾਲਾ ਸਦਾ ਕੌਰ ਦੇ ਦੋਤੇ ਕਵਰ ਕੁਵਰ ਸ਼ੇਰ ਸਿੰਘ ਨੂੰ ਦੇ ਦਿੱਤਾ ਗਿਆ। ਘਨੱਈਆ ਦੀ ਜਿਹੜੀ ਸਾਰੀ ਜ਼ਮੀਨ ਕਾਂਗੜੇ ਦੇ ਵਿੱਚ ਮਿਲਾ ਦਿੱਤੀ ਤੇ ਸ਼ੇਰ ਸਿੰਘ ਨੇ ਨਾਨੀ ਦੀ ਮਦਦ ਕੀਤੀ, ਨਹੀਂ ਜਾ ਕਰ ਨਹੀਂ ਸਕਿਆ, ਕੀ ਜਾਣੀਏ ਇਹਦੇ ਬਾਰੇ, ਕੁਝ ਜਾਣਕਾਰੀ ਘੱਟ ਹੈ। ਇਸ ਤੋਂ ਬਾਅਦ ਰਣਜੀਤ ਸਿੰਘ ਆਪਣੀ ਸੱਸ ਨੂੰ ਕਦੀ ਨਹੀਂ ਮਿਲਿਆ ਸੀ। 1832 ਦੇ ਵਿੱਚ ਰਣਜੀਤ ਸਿੰਘ ਨੂੰ ਗਾਲਾਂ ਸਰਾਪ ਦਿੰਦੀ ਹੋਈ ਸਦਾ ਕੌਰ 1832 ਦੇ ਵਿੱਚ ਨਜ਼ਰਬੰਦ ਮਰ ਗਈ, ਜਾਣੀ ਕਿ ਮਰ ਗਈ ਉੱਥੇ, ਤੇ ਉਸਦਾ ਸਭ ਬਚਿਆ ਕੁਚਿਆ ਮਾਲ ਸਬਾਬ ਜਾਇਦਾਦ ਸਰਕਾਰ ਖਾਲਸਾ ਦੇ ਨਾਲ ਮਿਲਾ ਲਈ ਦਿੱਤੀ ਗਈ। ਪੰਜਾਬ ਦੇ ਇਤਿਹਾਸ ਦੇ ਵਿੱਚ ਵੀ ਹਾਜ਼ਰ ਹੋਈ ਇੱਕ ਸ਼ਾਨਦਾਰ ਔਰਤ ਦਾ ਜਿਹੜਾ ਸੀ ਅੰਤ ਉਦਾਸ ਕਰਦਾ ਹੈ। 1820 ਤੋਂ ਬਾਅਦ ਫਤਿਹ ਸਿੰਘ ਆਲੂਵਾਲੀਆ ਦੇ ਸੰਬੰਧਾਂ ਦੇ ਵਿੱਚ ਵੀ ਗਿਰਾਵਟ ਆਉਣੀ ਸ਼ੁਰੂ ਹੋ ਗਈ ਤੇ ਦਰਬਾਰ ਦੇ ਵਿੱਚ ਫਤਿਹ ਸਿੰਘ ਦੀ ਭੂਮਿਕਾ ਨਾ ਮਾਤਰ ਰਹਿ ਗਈ ਤੇ ਡਿਊੜੀਦਾਰ ਧਿਆਨ ਸਿੰਘ ਤਾਕਤਵਰ ਹੁੰਦਾ ਗਿਆ। ਉਸਨੂੰ ਉਸਨੂੰ ਜਿਹੜਾ ਸੀ ਰਾਜਾਂ ਦਾ ਖਿਤਾਬ ਦੇ ਕੇ ਪ੍ਰਧਾਨ ਮੰਤਰੀ ਥਾਪ ਦਿੱਤਾ ਗਿਆ ਉਸ ਸਮੇਂ ਦਾ। ਫਤਿਹ ਸਿੰਘ ਨੇ ਕਿਲ੍ਹੇ ਦੀ ਉਸਾਰੀ ਸ਼ੁਰੂ ਕਰ ਦਿੱਤੀ ਤੇ ਰਣਜੀਤ ਸਿੰਘ ਨੇ ਰੋਕ ਲਿਆ ਲਾ ਦਿੱਤੀ। ਨਾਰਾਜ਼ ਫਤਿਹ ਸਿੰਘ ਨੇ ਅੰਗਰੇਜ਼ਾਂ ਦੀ ਸੁਰੱਖਿਆ ਲੈ ਲਈ ਤੇ ਉਸਦੀਆਂ ਜ਼ਮੀਨਾਂ ਅੰਗਰੇਜ਼ੀ ਰਾਜ ਦੇ ਵਿੱਚ ਵੀ ਸਨ। ਮਹਾਰਾਜੇ ਨੇ ਕਪੂਰਥਲਾ ਤੇ ਬਾਕੀ ਬਚੀਆਂ ਆਲੂਵਾਲੀਆਂ ਦੀਆਂ ਥਾਵਾਂ ਜਿਹੜੀਆਂ ਸੀ ਖਾਲਸਾ ਰਾਜ ਦੇ ਵਿੱਚ ਮਿਲਾ ਲਈਆਂ। ਉਸਨੇ ਅੰਗਰੇਜ਼ਾਂ ਨੂੰ ਕਿਹਾ ਕਿ ਮਹਾਰਾਜੇ ਦੇ ਵਿਰੁੱਧ ਜੰਗ ਛੇੜੋ ਤੇ ਮੇਰੇ ਇਲਾਕੇ ਮੈਨੂੰ ਵਾਪਸ ਦਿਵਾਓ। ਅੰਗਰੇਜ਼ਾਂ ਨੇ ਯੁੱਧ ਨਹੀਂ ਕਰਨਾ ਸੀ। ਮਹਾਰਾਜੇ ਦੇ ਨਾਲ ਗੱਲ ਹੋਈ ਤਾਂ ਮਹਾਰਾਜੇ ਨੇ ਕਿਹਾ ਉਹ ਵਾਪਸ ਆ ਜਾਏ, ਖਿਮਾ ਕਰ ਦਿਆਂਗਾ, ਉਹਨੂੰ ਬਖਸ਼ ਦਿਆਂਗਾ। ਪਰ ਉਸਦੀ ਜਾਇਦਾਦ ਵਾਪਸ ਕਰ ਦਿਆਂਗਾ। ਸਤਲੁਜ ਪਾਰ ਕਰਕੇ ਫਤਿਹ ਸਿੰਘ ਲਾਹੌਰ ਪੁੱਜਿਆ ਤੇ 1826 ਦੇ ਵਿੱਚ ਗੋਡਿਆਂ ਭਾਰ ਹੋ ਕੇ ਰਣਜੀਤ ਸਿੰਘ ਤੋਂ ਮਾਫ਼ੀ ਮੰਗੀ। ਹੰਝੂ ਜੱਫੀ ਜਬਤ ਇਲਾਕੇ ਵਾਪਸ, ਪਰ ਆਲੂਵਾਲੀਆ ਸਰਕਾਰ ਨੂੰ ਮਾਮਲਾ ਦਿਆਂਗੇ। 1837 ਦੇ ਵਿੱਚ ਉਹਦੀ ਮੌਤ ਹੋ ਗਈ। ਸਿੰਧ ਤੋਂ ਪਾਰ ਰਣਜੀਤ ਸਿੰਘ ਨੂੰ ਰੋਕਣ ਵਾਲਾ ਕੋਈ ਨਹੀਂ ਸੀਗਾ। ਜਿਨ੍ਹਾਂ ਥਾਵਾਂ ਦੇ ਉੱਪਰ ਕਦੀ ਕਾਬਲ ਦਾ ਦਾਵਾ ਹੁੰਦਾ ਸੀ, ਰਣਜੀਤ ਸਿੰਘ ਆਪਣੇ ਨਾਲ ਮਿਲਾਉਂਦਾ ਗਿਆ ਉਹਨਾਂ ਨੂੰ। ਉੱਧਰ ਮੁਹਿੰਮਾਂ ਦੇ ਦੌਰਾਨ ਮਹਾਰਾਜੇ ਨੂੰ ਇੱਕ ਸਮਰਥਕ ਮਿਲ ਗਿਆ ਤੇ ਰਾਜਪੂਤ ਅਹਿਮਦ ਸ਼ਾਹ ਟਿਵਾਣਾ। ਇਹ ਖੁਸ਼ਹਾਬ ਦਾ ਹਾਕਮ ਸੀਗਾ ਅਹਿਮਦ ਸ਼ਾਹ ਟਿਵਾਣਾ। ਖੁਸ਼ਹਾਬ 10 ਸਾਲ ਪਹਿਲਾਂ ਮਹਾਰਾਜਾ ਆਪਣੇ ਰਾਜ ਦੇ ਵਿੱਚ ਮਿਲਾ ਚੁੱਕਿਆ ਸੀ। ਭੱਖੜ, ਡੇਰਾ, ਇਸਮਾਇਲ ਖਾਂ, ਮਨਖੇੜਾ ਇੱਕ ਇੱਕ ਕਰਕੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸ਼ਾਮਲ ਹੁੰਦੇ ਗਏ। ਕੂਚ ਦੇ ਦੌਰਾਨ ਰਣਜੀਤ ਸਿੰਘ ਦੀਆਂ ਫੌਜਾਂ ਖੂਹ ਵੀ ਜਿਹੜੀ ਸੀ ਖੋਦਦੀਆਂ ਗਈਆਂ, ਕਿਤੇ ਰੋਕ ਨਹੀਂ ਪਈ। ਮਨਖੇੜਾ ਦੇ ਹਾਕਮ ਨੇ ਮੁਕਾਬਲਾ ਕੀਤਾ, 2 ਹਫ਼ਤਿਆਂ ਦੀ ਠੂਹ ਠਾਹ ਬਾਅਦ ਸਮਰਪਣ ਕਰ ਦਿੱਤਾ ਤੇ ਡੇਰਾ ਇਸਮਾਇਲ ਖਾਂ ਦੀ ਜਗੀਰ ਲੈ ਲਈ ਗਈ। ਇੱਥੇ ਇਹੀ ਗੱਲ ਵੀ ਨੋਟ ਕਰਨ ਯੋਗ ਹੈ ਕਿ ਪੂਰਨ ਮੁਸਲਿਮ ਬਹੁ ਗਿਣਤੀ ਵਾਲੇ ਇਲਾਕਿਆਂ 'ਚ ਕਾਬਲ ਤੱਕ ਮੁਸਲਮਾਨ ਹਾਕਮਾਂ ਨੇ ਹਿੰਦੂ ਵਜ਼ੀਰ ਤੇ ਹਿੰਦੂ ਮੁਨੀਮ ਰੱਖੇ ਹੋਏ ਸਨ। ਹਿਸਾਬ ਕਿਤਾਬ ਦੇ ਵਿੱਚ ਚੁਸਤ ਸੀ ਜੀ, ਚਲਾਕ ਸੀਗੇ, ਸਾਰਾ ਕੁਝ ਦੇਖਦੇ ਸੀ ਕਿਵੇਂ ਕਰਨਾ ਸਾਰਾ। ਸਿੰਧ ਸਾਗਰ ਦੀਆਂ ਜਿੱਤਾਂ ਨੇ ਮਹਾਰਾਜੇ ਦੀ ਅਜਿੱਤ ਹਮਲਾਵਾਰ ਦੇ ਵਜੋਂ ਧਾਕ ਬਿਠਾ ਦਿੱਤੀ। ਉੱਧਰ ਪੂਰਬੀ ਪੰਜਾਬ ਦੀਆਂ ਜਿੰਨੀਆਂ ਵੀ ਰਿਆਸਤਾਂ ਉੱਪਰ ਰਣਜੀਤ ਸਿੰਘ ਦਾ ਦਬਦਬਾ ਹੋਇਆ, ਉਹਨਾਂ ਤਾਂ ਮੁਗਲ ਨਹੀਂ ਕਰ ਸਕੇ ਸੀ। ਮੰਡੀ, ਸੁਕੇਤ, ਬਿਲਾਸਪੁਰ, ਚੰਬਾ, ਕੁੱਲੂ ਮਾਮਲਾ ਤਾਰਨ ਲੱਗ ਪਏ। ਮੰਗਣ ਦੇ ਉੱਤੇ ਫੌਜਾਂ ਭੇਜਣ ਲੱਗ ਪਏ ਤੇ ਪਹਾੜੀ ਰਿਆਸਤਾਂ ਮਾਮਲਾ ਭਰ ਕੇ ਖੁਦ ਮੁਖਤਾਰ ਜਿਹੜਾ ਰਹੀਆਂ, ਪਰ ਰਾਜੇ ਦੀ ਮੌਤ ਪਿੱਛੋਂ ਵਾਰਸ ਦੇ ਬਾਰੇ ਤੇ ਇੱਕ ਰਿਆਸਤ ਦਾ ਦੂਜੀ ਰਿਆਸਤ ਦੇ ਨਾਲ ਵਰਤਾਰੇ ਦੇ ਬਾਬਤ ਫੈਸਲਾ ਰਣਜੀਤ ਸਿੰਘ ਕਰੇਗਾ। ਕਾਂਗੜੇ ਦਾ ਰਾਜਾ ਸੰਸਾਰ ਚੰਦ 1824 ਦੇ ਵਿੱਚ ਮਰ ਗਿਆ। ਉਸਦੇ ਬੇਟੇ ਅਨਿਰੋਧ ਚੰਦ ਨੂੰ ਉਦੋਂ ਪਤਾ ਲੱਗਿਆ ਪਿਤਾ ਦਾ ਉੱਤਰਾਧਿਕਾਰੀ ਮੰਨਿਆ ਗਿਆ ਬਾਅਦ ਦੇ ਵਿੱਚ, ਜਦੋਂ ਉਸਨੇ ਮਹਾਰਾਜੇ ਨੂੰ 1,00,000 ਨਜ਼ਰਾਨਾ ਦਿੱਤਾ ਸੀ। ਲਤੀਫ ਦੇ ਅਨੁਸਾਰ ਰਾਮਾਨੰਦ ਅੰਮ੍ਰਿਤਸਰ ਦਾ ਵੱਡਾ ਧਨਾੜ ਸੀ ਤੇ 1824 ਦੇ ਵਿੱਚ ਜਦੋਂ ਉਸਦੀ ਮੌਤ ਹੋਈ, ਉਸਦਾ 8,00,000 ਰੁਪਇਆ ਜ਼ਬਤ ਕਰ ਲਿਆ ਗਿਆ, ਜਿਹਦੇ ਨਾਲ ਲਾਹੌਰ ਸ਼ਹਿਰ ਦੁਆਲੇ ਮੁੜ ਕੰਧ ਉਸਾਰੀ ਗਈ। ਜੰਮੂ ਖੇਤਰ ਦੇ ਵਿੱਚ ਮੁਸਲਮਾਨ ਸਰਦਾਰ ਬਗਾਵਤਾਂ ਕਰਨੋਂ ਨਾ ਹਟਦੇ। ਰਣਜੀਤ ਸਿੰਘ ਨੇ ਗੁਲਾਬ ਸਿੰਘ ਨੂੰ ਜੰਮੂ ਜਗੀਰ ਵਜੋਂ ਦੇ ਦਿੱਤਾ ਤੇ ਥੋੜ੍ਹੀ ਦੇਰ ਬਾਅਦ ਸਾਰੇ ਡੋਗਰੇ ਭਰਾਵਾਂ ਨੂੰ ਰਾਜਿਆਂ ਦੇ ਖਿਤਾਬ ਦੇ ਦਿੱਤੇ ਗਏ। ਦਰਬਾਰ ਦੇ ਵਿੱਚ ਮਹਾਰਾਜਾ ਬੈਠਦਾ ਤਾਂ ਬਾਕੀ ਸਾਰੇ ਹੀ ਹਾਜ਼ਰ ਲੋਕ ਬੈਠ ਜਾਂਦੇ ਤੇ ਡੋਗਰੇ ਭਰਾ ਖਲੋਤੇ ਰਹਿੰਦੇ ਸੀ ਉਸ ਸਮੇਂ ਉਹਦੇ ਮੋਹਰੇ। ਉਹ ਨਾ ਬੈਠਦੇ ਸੀ। ਰਣਜੀਤ ਸਿੰਘ ਨੇ ਹੁਕਮ ਦਿੱਤਾ ਕਿ ਧਿਆਨ ਸਿੰਘ ਦਾ ਮਸਫੂਟ ਬੇਟਾ, ਜਿਹੜਾ ਮੁੱਛ ਫੁੱਟ ਜਿਹੜਾ ਗੱਭਰੂ ਹੈ ਉਹਦਾ ਬੇਟਾ ਹੀਰਾ ਸਿੰਘ ਜਿਹੜਾ ਬੈਠ ਜਾਇਆ ਕਰੇ, ਉਹ ਨਹੀਂ, ਉਹਨੂੰ ਨਹੀਂ ਜ਼ਰੂਰਤ ਖੜ੍ਹੇ ਹੋਣ ਦੀ। ਹੀਰਾ ਸਿੰਘ ਆਪਣੇ ਪਿਤਾ ਅਤੇ ਚਾਚਿਆਂ ਤੋਂ ਵੀ ਵੱਧ ਸੋਹਣਾ ਸੀਗਾ। ਯੂਰਪੀਅਨਾਂ ਸਮੇਤ ਕਈਆਂ ਨੇ ਲਿਖਿਆ ਕਿ ਉਸਦਾ ਰੰਗ ਰੂਪ ਮਨ ਮੋਹ ਲੈਂਦਾ ਹੁੰਦਾ ਸੀ। ਲਤੀਫ ਦੇ ਅਨੁਸਾਰ ਹੀਰਾ ਸਿੰਘ ਨੂੰ ਮਹਾਰਾਜਾ ਬਹੁਤ ਪਿਆਰ ਕਰਦਾ ਸੀ। ਮਹਾਰਾਜੇ ਨੇ ਕਾਂਗੜੇ ਦੇ ਹਾਕਮ ਅਨਿਰੋਧ ਚੰਦ ਨੂੰ ਕਿਹਾ ਕਿ ਆਪਣੀਆਂ 2 ਸੋਹਣੀਆਂ ਭੈਣਾਂ ਦਾ ਵਿਆਹ ਹੀਰਾ ਸਿੰਘ ਦੇ ਨਾਲ ਕਰ ਦਿਓ। ਹੀਰਾ ਸਿੰਘ ਅਤੇ ਉਸਦੀ ਮਾਂ ਨੇ ਜਿਹੜੀ ਸੀ ਗੱਲ ਟਾਲ ਦਿੱਤੀ, ਕਿਉਂਕਿ ਉਹਨਾਂ ਦੇ ਅਨੁਸਾਰ ਜਿਹੜਾ ਸੀ ਖਾਨਦਾਨ ਪੱਖੋਂ ਡੋਗਰੇ ਨੀਵੇਂ ਸਨ। ਮਹਾਰਾਜੇ ਦੀ ਕਰੋਪੀ ਤੋਂ ਬਚਣ ਵਾਸਤੇ ਮਾਂ ਪੁੱਤ ਸਤਲੁਜ ਟੱਪ ਕੇ ਅੰਗਰੇਜ਼ਾਂ ਦੀ ਸ਼ਰਨ ਦੇ ਵਿੱਚ ਚਲੇ ਗਏ ਅਤੇ ਥੋੜ੍ਹੇ ਸਮੇਂ ਬਾਅਦ ਦੋਵਾਂ ਦੀ ਮੌਤ ਹੋ ਜਾਂਦੀ ਹੈ। ਮਹਾਰਾਜੇ ਦੀ ਸਹਾਇਤਾ ਦੇ ਨਾਲ ਅਨਿਰੋਧ ਦੇ ਚਚੇਰੇ ਭਰਾਵਾਂ ਨੇ ਉਸਦੀ ਰਿਆਸਤ ਮੱਲ ਲਈ ਤੇ ਮਹਾਰਾਜਾ ਅਨਿਰੋਧ ਦੀਆਂ 2 ਮਤਰੇਈਆਂ ਭੈਣਾਂ ਖੁਦ ਵਿਆਹ ਕੇ ਲੈ ਆਇਆ। ਧੂਮ ਧੜੱਕੇ ਦੇ ਨਾਲ ਹੀਰਾ ਸਿੰਘ ਦਾ ਵਿਆਹ ਵੀ ਉਸਦੀ ਜਿਹੜੀ ਸੀ ਹਮਰੁਤਬਾ ਕੁੜੀ ਦੇ ਨਾਲ ਕਰ ਦਿੱਤਾ ਗਿਆ। ਅਨਿਰੋਧ ਦੀਆਂ ਸਕੀਆਂ ਭੈਣਾਂ ਦਾ ਕੀ ਹੋਇਆ ਇਹਦੇ ਬਾਰੇ ਕੁਝ ਨਾ ਪਤਾ ਲੱਗਿਆ। ਈਸਟ ਇੰਡੀਆ ਕੰਪਨੀ ਦਾ ਅਫਸਰ ਬਰਨਜ਼ 1831 ਦੇ ਵਿੱਚ ਪੰਜਾਬ ਆਉਂਦਾ ਹੈ। ਦੱਸਦਾ ਹੈ ਕਿ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੇਵਲ 1,00,000 ਸਿੱਖ ਹਨ। ਉਸਨੇ ਲਿਖਿਆ ਕਿ ਨਿਗੂਣੀ ਗਿਣਤੀ ਬਹੁਤ ਵੱਡੀ ਗਿਣਤੀ 'ਤੇ ਰਾਜ ਕਰੇ। ਕਮਾਲ ਹੈ, ਜਿੱਥੇ ਉਹਨਾਂ ਦੀ ਸਭ ਤੋਂ ਸੰਘਣੀ ਵਸੋਂ ਹੈ ਉੱਥੇ ਵੀ ਉਹ ਆਬਾਦੀ ਦਾ ਤੀਜਾ ਹਿੱਸਾ ਨੇ। ਇਤਿਹਾਸਕਾਰ ਗ੍ਰੇ ਵਾਲ ਸਿੱਖਾਂ ਦੀ ਗਿਣਤੀ 1,500,000 ਦੱਸਦਾ ਹੈ, ਜੋ ਆਬਾਦੀ ਦਾ 12.5% ਬਣਦਾ ਹੈ। ਕੁੱਲ ਆਬਾਦੀ 25,000,000 ਸੀ। ਇੱਕ ਹੋਰ ਵਿਦਵਾਨ ਹੈ ਕੁੱਲ ਆਬਾਦੀ 1.5 ਕਰੋੜ ਲਿਖਦਾ ਹੈ। ਬਰਨਸ ਦਾ ਹਵਾਲਾ ਦੇ ਕੇ ਗ੍ਰੇਵਾਲ ਲਿਖਦਾ ਹੈ ਕਿ ਸਿੱਖ ਆਬਾਦੀ ਹਰ ਸਾਲ ਵੱਧ ਰਹੀ ਸੀ। ਕੁੱਲ ਸਿੱਖ ਆਬਾਦੀ ਦੇ ਵਿੱਚੋਂ 90% ਸਿੱਖ ਅੱਪਰ ਬਾਰੀ ਅਤੇ ਅੱਪਰ ਰਚਨਾ ਦੁਆਬ ਦੇ ਵਿੱਚ ਵੱਸਦੇ, ਜੋ ਅੱਜ ਅੰਮ੍ਰਿਤਸਰ, ਲਾਹੌਰ ਅਤੇ ਜਲੰਧਰ ਦੁਆਬ ਦਾ ਇਲਾਕਾ ਹੈ। ਇਹਨਾਂ ਇਲਾਕਿਆਂ ਦੇ ਵਿੱਚ ਸਿੱਖਾਂ ਦੀ ਬਹੁਤ ਗਿਣਤੀ ਸੀ। ਆਬਾਦੀ ਦੇ ਅੰਕੜਿਆਂ ਦੇ ਵਿੱਚ ਮਤਭੇਦ ਹੁੰਦਾ ਰਹਿਣਾ ਹੈ। ਇੰਨੀ ਗੱਲ ਸਹੀ ਹੈ ਕਿ ਵੱਡੇ ਪੰਜਾਬ ਵਿਚਲੀ ਕੁੱਲ ਆਬਾਦੀ ਦੇ ਵਿੱਚੋਂ ਬਹੁ ਗਿਣਤੀ ਮੁਸਲਮਾਨਾਂ ਦੀ ਸੀ ਅਤੇ ਉਹਨਾਂ ਤੋਂ ਘੱਟ ਪਰ ਸਿੱਖਾਂ ਤੋਂ ਵੱਧ ਹਿੰਦੂ ਸਨ। ਹਕੂਮਤ ਕਰਨ ਵਾਲਿਆਂ ਦੇ ਵਿੱਚ ਹਿੰਦੂ ਸਿੱਖ ਮਿਲਾ ਕੇ 50% ਤੋਂ ਵੱਧ ਸਨ ਅਤੇ ਇਹਨਾਂ ਦੇ ਵਿੱਚੋਂ ਜਾਤ ਦੀ ਸ਼੍ਰੇਣੀ ਵਜੋਂ ਜਿਹੜਾ ਸੀ ਦੇਖੀਏ ਜੱਟ ਸਭ ਤੋਂ ਵਧੀਕ ਸਨ। ਸਦੀਆਂ ਬੀਤ ਗਈਆਂ, ਪਹਿਲੀ ਵਾਰ ਮੁਸਲਮਾਨਾਂ ਦੇ ਉੱਪਰ ਗੈਰ ਮੁਸਲਮਾਨਾਂ ਨੇ ਹਕੂਮਤ ਕੀਤੀ, ਜਿਸਨੂੰ ਜੱਟ ਸਿੱਖ ਹਕੂਮਤ ਵੀ ਕਿਹਾ ਜਾ ਸਕਦਾ ਹੈ। ਮਹਾਰਾਜਾ ਬੇਸ਼ੱਕ ਸ਼ਰਧਾਲੂ ਸਿੱਖ ਸੀ, ਪਰ ਉਸਨੇ ਧਰਮ ਆਧਾਰਿਤ ਰਾਜ ਜਿਹੜਾ ਸੀ ਥਿਓਕਰੇਸੀ ਕਾਇਮ ਨਹੀਂ ਕੀਤੀ। ਸਿਵਲ ਅਤੇ ਫੌਜ ਦੇ ਵਿੱਚ ਮੁਸਲਮਾਨ ਅਫਸਰ ਅਤੇ ਜਿਹੜਾ ਸੀ ਮੁਲਾਜ਼ਮ ਸਨ। ਅਸੀਂ ਦੇਖ ਲਿਆ ਹੈ ਕਿ ਅਜੀਜ਼ੂਦੀਨ ਵਿਦੇਸ਼ ਮੰਤਰੀ ਸੀਗਾ, ਉਸਦੇ ਭਰਾ ਵੀ ਅਹਿਮ ਜਿਹੜਾ ਥਾਵਾਂ ਦੇ ਉੱਤੇ ਰਹੇ, ਤੋਪਖਾਨਾ ਰਿਹਾ ਹੀ ਮੁਸਲਮਾਨ ਜਰਨੈਲਾਂ ਦੇ ਕੋਲ। ਕਿੰਨੀਆਂ ਰਿਆਸਤਾਂ ਦੇ ਖੁਦਮੁਖਤਾਰ ਹਾਕਮ ਮੁਸਲਮਾਨ ਹੀ ਰਹੇ ਜੋ ਮਾਮਲਾ ਧਾਰ ਦਿੰਦੇ। ਦਰਬਾਰ ਦੀ ਬੋਲੀ ਫਾਰਸੀ ਸੀਗੀ। ਮੁਸਲਮਾਨ ਚਾਹੁੰਦੇ ਸਨ ਕਿ ਸ਼ਰਾ ਮੁਤਾਬਕ ਜਿਹੜਾ ਉਹਨਾਂ ਦਾ ਕਾਨੂੰਨ ਹੈ, ਸ਼ੀਆ ਦੀ ਗੱਲ ਆਉਂਦੀ ਹੈ ਸ਼ਰਾਂ ਦੀ, ਉਹਦੇ ਮੁਤਾਬਕ ਨਿਆਂ ਮਿਲੇ। ਮੁਸਲਮਾਨ ਕਾਜ਼ੀ ਨਿਯੁਕਤ ਕੀਤੇ, ਅਨੇਕ ਸ਼ਫਾਖਾਨਿਆਂ ਦੇ ਵਿੱਚ ਯੂਨਾਨੀ ਦਵਾਈ ਮੁਫਤ ਮਿਲਦੀ। ਫਕੀਰ ਨੂਰੂਦੀਨ ਇਹਨਾਂ ਸ਼ਫਾਖਾਨਿਆਂ ਦੀ ਜਿਹੜੀ ਸੀ ਨਿਗਰਾਨੀ ਕਰਦਾ ਅਤੇ ਸਕੂਲਾਂ ਦੇ ਵਿੱਚ ਅਰਬੀ ਅਤੇ ਕੁਰਾਨ ਪੜ੍ਹਾਏ ਜਾਂਦੇ ਅਤੇ ਪੜ੍ਹਾਉਣ ਵਾਸਤੇ ਵਧੇਰੇ ਕਰਕੇ ਵਿਧਵਾਵਾਂ ਹੁੰਦੀਆਂ ਸਨ, ਲੋੜਵੰਦ ਕੁੜੀਆਂ ਹੁੰਦੀਆਂ। ਮੁੰਡੇ ਅਤੇ ਕੁੜੀਆਂ ਪੜ੍ਹਦੇ, ਉਹ ਮਸਜਿਦਾਂ ਅਤੇ ਖਾਨਗਾਹਾਂ ਦੇ ਵਿੱਚ ਸ਼ਰਧਾਂਜਲੀ ਦੇਣ ਅਕਸਰ ਜਾਂਦਾ। ਮੁਸਲਮਾਨ ਔਰਤ ਮੋਹਰਾਂ ਦੇ ਨਾਲ ਵੀ ਵਿਆਹ ਕਰਵਾ ਲਿਆ ਤਾਂ ਉਸਨੂੰ ਜਿਹੜਾ ਸੀ ਧਰਮ ਬਦਲਣ ਦੇ ਲਈ ਨਹੀਂ ਕਿਹਾ, ਮੁਸਲਮਾਨ ਰਹੀ। ਇਹਨਾਂ ਗੱਲਾਂ ਦੇ ਕਾਰਨ ਹੀ ਇਹ ਸਿੱਧ ਕਰਨਾ ਔਖਾ ਹੈ ਕਿ ਉਹ ਮੁਸਲਮਾਨਾਂ ਦਾ ਵਿਰੋਧੀ ਸੀ। ਪੰਜਾਬ ਦੇ ਉੱਪਰ ਇਤਿਹਾਸ ਲਿਖਣ ਵਾਲਾ ਇੱਕ ਫਰਾਂਸੀਸੀ ਜਾਂ ਮੇਰੀ ਲਿਫੋਨ, ਜਿਹਦਾ ਨਾਂ ਹੈ ਜਾਂ ਮੇਰੀ ਲਿਫੋਨ, ਉਹ ਲਿਖਦਾ ਹੈ ਕਿ ਜਿਸਦਾ ਖਿਆਲ ਹੈ ਕਿ 1.5 ਕਰੋੜ ਜਿਹੜੇ ਸਨ ਪੰਜਾਬੀਆਂ ਦੀ ਵਸੋਂ ਵਾਲੇ ਪੰਜਾਬ 'ਚ ਮਹਾਰਾਜੇ ਦਾ ਸਿਵਲ ਅਤੇ ਮਿਲਟਰੀ ਫਰੇਮ ਬਹੁ ਭਾਂਤੀ ਕਲਚਰ ਵਾਲਾ ਸੀ। ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਇਹ ਸਾਡਾ ਦੇਸ਼ ਹੈ, ਜਿਹਦੇ ਵਿੱਚ ਪੰਜਾਬੀ ਰੰਗ, ਪੰਜਾਬੀ ਸੁਗੰਧ ਅਤੇ ਸਤਲੁਜ ਤੋਂ ਲੈ ਕੇ ਸਿੰਧ ਤੱਕ, ਹਿਮਾਲਾ ਦੀਆਂ ਜੜ੍ਹਾਂ ਤੋਂ ਲੈ ਕੇ ਸਿੰਧ ਫਰੰਟੀਅਰ ਤੱਕ ਵੰਨ ਸੁਵੰਨਤਾ ਸੀ। ਸਹੀ ਹੈ ਕਿ ਸੱਤਾ ਪ੍ਰਬੰਧ ਦੇ ਵਿੱਚ ਮੁਸਲਮਾਨਾਂ ਦੀ ਤਾਕਤ ਘੱਟ ਸੀ। ਮਹਾਰਾਜੇ ਦੇ ਪਸੰਦੀਦਾ ਅਫਸਰ, ਵਜ਼ੀਰ, ਜਰਨੈਲ ਵਧੀਕ ਡੋਗਰੇ, ਸਿੱਖ ਅਤੇ ਬ੍ਰਾਹਮਣ ਸਨ। ਪੰਡਿਤ ਗੰਗਾ ਰਾਮ ਸਟੇਟ ਮਿਲਟਰੀ ਦਾ ਚੀਫ ਸੀ ਅਤੇ ਉਸਦੇ ਦੇਹਾਂਤ ਦੇ ਪਿੱਛੋਂ ਉਸੇ ਪਦਵੀ ਦੇ ਉੱਤੇ ਉਸਦਾ ਵਾਰਸ ਪੰਡਿਤ ਜਿਹੜਾ ਸੀ ਪਿੱਛੋਂ ਜਾ ਕੇ ਰਾਜਾ ਬਣਿਆ, ਦੀਨਾਨਾਥ ਹੋਇਆ। ਇਹ ਦੋਵੇਂ ਕਸ਼ਮੀਰੀ ਬ੍ਰਾਹਮਣ ਸਨ। ਤਿੰਨੇ ਫਕੀਰ ਭਰਾ ਮਹਾਰਾਜੇ ਦਾ ਭਰੋਸਾ ਜਿੱਤ ਚੁੱਕੇ ਸੀ, ਪੂਰਾ ਦਬਦਬਾ ਸੀਗਾ ਉਹਨਾਂ ਦਾ, ਪਰ ਉਹ ਵਧੀਕ ਦਖਲ ਦੇਣ ਤੋਂ ਖੁਦ ਹੀ ਜਿਹੜਾ ਪਰਹੇਜ਼ ਕਰਦੇ। ਫੌਜ ਦੇ ਵਿੱਚ ਮੁਸਲਮਾਨ ਭਰਤੀ ਹੋਏ, ਬਹਾਦਰੀ ਦਿਖਾਈ ਤਾਂ ਇਨਾਮ ਮਿਲੇ, ਪਰ ਇਹ ਨਹੀਂ ਕਿ ਉਹਨਾਂ ਦੀ ਸਲਾਹ ਦੇ ਨਾਲ ਯੁੱਧ ਨੀਤੀ ਤੈਅ ਹੋਵੇਗੀ। ਮੋਹਰਾਂ ਉੱਤੇ ਮਹਾਰਾਜਾ ਫਿਦਾ ਸੀ ਅਤੇ ਰਾਜ ਪ੍ਰਬੰਧ ਦੇ ਵਿੱਚ ਉਸਨੂੰ ਦਖਲ ਨਹੀਂ ਦੇਣ ਦਿੱਤਾ ਗਿਆ। ਦਰਬਾਰ ਵਿਚਲੇ ਹਿੰਦੂ, ਸਿੱਖ ਅਤੇ ਯੂਰਪੀਅਨਾਂ ਤੋਂ ਸਲਾਹ ਮਸ਼ਵਰਾ ਲੈਂਦਾ। ਇਸ ਦੇ ਮੁਕਾਬਲੇ ਮੁਸਲਮਾਨ ਘੱਟ ਹੁੰਦੇ, ਅਜਿਹਾ ਕਿਸੇ ਦੁਸ਼ਮਣੀ ਜਾਂ ਬਦਲਾਖੋਰੀ ਦੀ ਭਾਵਨਾ ਨਾਲ ਨਹੀਂ ਹੋਇਆ। ਉਹਨਾਂ ਦਿਨਾਂ ਦੇ ਵਿੱਚ ਹਾਲਾਤ ਦਾ ਪਿਛੋਕੜ ਹੀ ਸਿੱਖ ਮੁਸਲਮਾਨ ਜਿਹੜਾ ਟੱਕਰ ਦੇ ਵਿੱਚ ਸੀ। ਉਸੇ ਟੱਕਰ ਦੇ ਵਿੱਚੋਂ ਹੀ ਰਣਜੀਤ ਸਿੰਘ ਨੇ ਸੱਤਾ ਹਾਸਲ ਕੀਤੀ। ਕੁਝ ਮੁਸਲਮਾਨ ਚੀਫਸ ਵਿਰੁੱਧ, ਖਾਸ ਕਰਕੇ ਮੁਲਤਾਨ ਤੇ ਕਸੂਰ ਨੂੰ ਛੱਡ ਕੇ, ਰਣਜੀਤ ਸਿੰਘ ਨੂੰ ਖੂਨੀ ਜੰਗਾਂ ਨਹੀਂ ਲੜਨੀਆਂ ਪਈਆਂ। ਇਹਨਾਂ ਦੋ ਹਾਕਮਾਂ ਨੂੰ ਵੀ ਉਹਨਾਂ ਦੇ ਹੀ ਇਲਾਕੇ ਦੇ ਵਿੱਚ ਸੱਤਾ ਤੇ ਸ਼ਾਨ ਸੌਂਪ ਦਿੱਤੀ ਗਈ। ਆਪਣੇ ਦੁਸ਼ਮਣ ਨੂੰ ਤਲਵਾਰ ਦੀ ਥਾਂ ਦੇ ਉੱਤੇ ਉਹ ਪਿਆਰ ਦੇ ਨਾਲ ਜਿੱਤਣ ਵਾਲਾ ਸ਼ਖਸ ਸੀ। ਲਾਹੌਰ ਤੇ ਰਾਵਲਪਿੰਡੀ ਡਿਵੀਜ਼ਨਾਂ ਦੇ ਵਿੱਚ ਚੱਠਿਆਂ ਤੇ ਭੱਟੀਆਂ ਨੇ ਬਗਾਵਤ ਕੀਤੀ, ਪਰ ਇਹ ਬਗਾਵਤ ਨਾ ਧਾਰਮਿਕ ਰੰਗ ਦੀ ਸੀ ਤੇ ਨਾ ਹੀ ਕਾਮਯਾਬ ਹੀ ਹੋਈ ਸੀ। ਉਹ ਮੁਸਲਮਾਨ ਹੋ ਕੇ ਸਿੱਖ ਮਹਾਰਾਜੇ ਦੇ ਖਿਲਾਫ਼ ਨਹੀਂ ਉੱਠੇ, ਸਾਬਕ ਹਾਕਮ ਤਤਕਾਲੀ ਹਾਕਮ ਵਿਰੁੱਧ ਬਾਗੀ ਹੋ ਗਿਆ ਸੀ। ਮੁਲਤਾਨ ਤੇ ਕਸੂਰ ਦੇ ਕਬਾਇਲੀ ਪਖਤੂਨ ਹਾਰ ਗਏ। ਹਾਰਨ ਤੋਂ ਬਾਅਦ ਫਿਰ ਮਹਾਰਾਜੇ ਦੇ ਵੱਲੋਂ ਹਾਕਮ ਹੋ ਗਏ। ਕੁਝ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਮੁਲਤਾਨ ਦੇ ਪਠਾਨ, ਚੱਠੇ ਜਾਂ ਭੱਟੀ ਮਹਾਰਾਜੇ ਦੀ ਹਕੂਮਤ ਦੇ ਵਿੱਚ ਨਮਕ ਹਰਾਮ ਸਨ। ਆਧੁਨਿਕ ਪਾਕਿਸਤਾਨੀ ਇਤਿਹਾਸਕਾਰਾਂ ਨੇ ਦੋਸ਼ ਲਾਇਆ ਕਿ ਮਹਾਰਾਜੇ ਨੇ ਮਸਜਿਦਾਂ ਨੂੰ ਬਰੂਦ ਬਣਾਉਣ ਦੇ ਵਿੱਚ ਜਿਹੜਾ ਵਾਲੇ ਕਾਰਖਾਨੇ ਬਣਾ ਲਿਆ ਸੀ ਤੇ ਮਸਜਿਦਾਂ ਤਬੇਲੇ ਬਣ ਗਈਆਂ ਸਨ। ਕੀ ਪਤਾ ਬਾਦਸ਼ਾਹੀ ਮਸਜਿਦ ਵਿੱਚ ਜਿਵੇਂ ਇਲਜ਼ਾਮ ਲਾਇਆ ਜਾਂਦਾ ਹੈ ਤੋਪਾਂ ਬੰਦੂਕਾਂ ਸਟੋਰ ਕੀਤੀਆਂ ਹੋਣ, ਇਸ ਪਿੱਛੇ ਧੌਂਸ ਜਮਾਉਣ ਦਾ ਇਰਾਦਾ ਵੀ ਹੋ ਸਕਦਾ ਹੈ। ਮੁਗਲ ਅਫਸਰ ਨਵਾਬ ਭਿਖਾਰੀ ਖਾਨ ਨੇ 1753 ਦੇ ਵਿੱਚ ਜਿਹੜੀ ਸੁਨਹਿਰੀ ਮਸਜਿਦ ਤਾਮੀਰ ਕੀਤੀ, ਲੇਫੋਨ ਲਿਖਦਾ ਹੈ ਕਿ ਸਿੱਖਾਂ ਨੇ ਸੱਤਾ ਸੰਭਾਲਦਿਆਂ ਹੀ ਇਸ ਨੂੰ ਗੁਰਦੁਆਰੇ ਦੇ ਵਿੱਚ ਤਬਦੀਲ ਕਰ ਦਿੱਤਾ। ਇਹ ਹੋਇਆ ਹੀ ਸੀ, ਪਰ ਮਿਸਲਦਾਰਾਂ ਨੇ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸੰਭਾਲਣ ਤੋਂ ਪਹਿਲਾਂ ਦੀ ਇਹ ਘਟਨਾ ਹੈ। ਇਹ ਵੀ ਲੇਫੋਨ ਨੇ ਦੱਸਿਆ ਕਿ 1820 ਦੇ ਵਿੱਚ ਦਰਬਾਰ ਦੇ ਮੁਸਲਮਾਨਾਂ ਦਾ ਇੱਕ ਵਫਦ ਮਹਾਰਾਜੇ ਨੂੰ ਮਿਲਿਆ ਤੇ ਅਰਜ ਕੀਤੀ ਕਿ ਮਸਜਿਦ ਹੀ ਰਹਿਣੀ ਚਾਹੀਦੀ ਹੈ। ਫਕੀਰ ਅਜੀਜ਼ੂਦੀਨ ਅਤੇ ਫਰਾਂਸੀਸੀ ਜਿਹੜਾ ਐਲਰਡ ਨੇ ਮਹਾਰਾਜੇ ਅੱਗੇ ਮੁਸਲਮਾਨਾਂ ਦੀ ਵਕਾਲਤ ਕਰਦਿਆਂ ਕਿਹਾ ਕਿ ਗੱਲ ਠੀਕ ਹੈ, ਮਹਾਰਾਜੇ ਨੇ ਗੱਲ ਤਾਂ ਹੀ ਮੰਨੀ ਹੈ। ਐਲਰਡ ਦੀ ਜਿਹੜੀ ਇਹ ਡਿਊਟੀ ਲਾ ਦਿੱਤੀ ਗਈ ਸੀ ਕਿ ਗੁਬੰਦ ਹੈ ਉੱਪਰਲੇ ਪਾਸੇ, ਉਹਦੀ ਪੁਰਾਣੀ ਸੁਨਹਿਰੀ ਦਿੱਖ ਜਿਹੜੀ ਕਾਇਮ ਕਰੋ। 1834 ਦੇ ਵਿੱਚ ਐਲਰਡ ਨੇ ਰਣਜੀਤ ਸਿੰਘ ਨੂੰ ਕਿਹਾ, ਮੈਨੂੰ ਹੁਣ ਫਰਾਂਸ ਜਾਣ ਦੀ ਆਗਿਆ ਦੇ ਦਿਓ, ਲਾਹੌਰ ਜਿਵੇਂ ਮੇਰੇ ਬੱਚੇ ਈਸਾਈ ਮਾਹੌਲ ਦੇ ਵਿੱਚ ਪੜ੍ਹ ਸਕਣਗੇ। ਮਹਾਰਾਜੇ ਨੇ ਆਗਿਆ ਤਾਂ ਦੇ ਦਿੱਤੀ ਹੀ, ਇਹ ਵੀ ਕਿਹਾ ਹਰੇਕ ਬੰਦੇ ਨੂੰ ਹੱਕ ਹੈ ਕਿ ਉਹ ਆਪਣਾ ਧਰਮ ਚੁਣੇ ਤੇ ਨਿਭਾਵੇ। ਜਾਓ, ਫਰਾਂਸੀਸੀ ਅਖਬਾਰਾਂ ਦੇ ਵਿੱਚ ਇਹ ਬਿਆਨ ਛਪਿਆ। ਜਦੋਂ ਮਹਾਰਾਜੇ ਨੇ ਲਾਹੌਰ ਦੀ ਵਾਗਡੋਰ ਸੰਭਾਲੀ, ਮਸੀਤਾਂ ਤੇ ਹੋਰ ਪਵਿੱਤਰ ਇਮਾਰਤਾਂ ਮੁਸਲਮਾਨਾਂ ਦੇ ਕੰਟਰੋਲ ਦੇ ਵਿੱਚ ਸੀ। ਸ਼ਾਹ ਸ਼ਹਿਰਾਜ਼, ਜਿਸ ਦੀ ਮੌਤ 1692 ਚ ਹੁੰਦੀ ਹੈ, ਉਹਦਾ ਮਕਬਰਾ ਇਸ ਕਰਕੇ ਢਾਉਣਾ ਪਿਆ ਕਿਉਂਕਿ ਕਈ ਹੋਰ ਵੱਡੀਆਂ ਇਮਾਰਤਾਂ ਨੂੰ ਬਚਾਉਣ ਵਾਸਤੇ ਖੰਦਕ ਪੁੱਟਣੀ ਜ਼ਰੂਰੀ ਸੀ। ਜਿਨ੍ਹਾਂ ਮੁਗਲ ਦੌਰ ਦੀਆਂ ਇਮਾਰਤਾਂ ਨੁਕਸਾਨੀਆਂ ਗਈਆਂ ਜਾਂ ਸੰਗਮਰਮਰ ਉਖਾੜੀ ਗਈ, ਉਹਨਾਂ ਦੇ ਵਿੱਚ ਜਹਾਂਗੀਰ ਦਾ ਮਕਬਰਾ ਵੀ ਸੀ ਸ਼ਾਮਲ ਸੀ। ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੀ ਨਵ ਉਸਾਰੀ ਵਾਸਤੇ, ਕਾਂਗੜੇ ਦੇ ਵਿੱਚ ਪ੍ਰਾਚੀਨ ਹਿੰਦੂ ਮੰਦਰ ਜਵਾਲਾਮੁਖੀ ਵਾਸਤੇ ਧਨ, ਸੋਨਾ ਤੇ ਸੰਗਮਰਮਰ ਦਿੱਤੀ। ਮਹਾਰਾਜੇ ਨੇ ਲਾਹੌਰ ਦੇ ਵਿੱਚ ਗੁਰੂ ਰਾਮਦਾਸ ਦੇ ਨਾਮ ਤੇ ਗੁਰਦੁਆਰਾ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਸਥਾਨ ਦੇ ਉੱਤੇ ਯਾਦਗਾਰ ਬਣਵਾਈ। ਗੁਰਮੁਖੀ ਲਿਪੀ ਦੇ ਲਈ ਉਤਸ਼ਾਹ ਵਧਿਆ, ਪਾਠ ਪੋਥੀਆਂ ਇਸ ਲਿਪੀ ਦੇ ਵਿੱਚ ਲਿਖਵਾਈਆਂ ਤੇ ਕੁਝ ਮੁਸਲਮਾਨ ਕੁੜੀਆਂ ਨੇ ਗੁਰਮੁਖੀ ਸਿੱਖੀ ਵੀ। ਹਿੰਦੂਆਂ ਦੀਆਂ ਧਾਰਮਿਕ ਜਗਿਆਸਾ ਦੀ ਤ੍ਰਿਪਤੀ ਵਾਸਤੇ ਭਾਗਵਤ ਪੁਰਾਣ ਤੇ ਸ਼ਿਵ ਪੁਰਾਣ ਦੀਆਂ ਲਾਹੌਰ ਦੇ ਵਿੱਚ ਅਨੇਕ ਜਿਲਦਾਂ ਲਿਖਵਾਈਆਂ। ਰਣਜੀਤ ਸਿੰਘ ਸਭ ਧਰਮਾਂ ਦਾ ਆਦਰ ਕਰਦਾ ਸੀ, ਪਰ ਦਰਬਾਰ ਦੇ ਵਿੱਚ ਉਸਦੇ ਜਿਹੜੇ ਆਪਣੇ ਧਰਮ ਦੇ ਅਨੇਕ ਨਿਸ਼ਾਨ ਸਨ। ਕਦੀ ਕਦਾਈ ਹਾਥੀ ਉੱਤੇ ਸੁਨਹਿਰੀ ਪਾਲਕੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਪਣਾ ਸੁਨਹਿਰੀ ਹੌਦੇ ਵਾਲਾ ਹਾਥੀ ਉਸਦੇ ਪਿੱਛੇ ਤੋੜਦਾ ਹੋਇਆ ਉਸਦਾ ਕਾਫਲਾ ਕੂਚ ਕਰਦਾ। ਪਰ ਦੇਸ਼ ਦੇ ਵਿੱਚ ਧਾਰਮਿਕ ਤਣਾਅ ਵਾਲੀਆਂ ਘਟਨਾਵਾਂ ਵੀ ਘਟਦੀਆਂ। ਬਹੁਤ ਸਾਰੀਆਂ ਥਾਵਾਂ ਉੱਤੇ ਗਊ ਹੱਤਿਆ ਤੇ ਪਾਬੰਦੀ ਸੀ, ਪਰ ਇਹ ਉਹਨਾਂ ਥਾਵਾਂ ਦੇ ਉੱਤੇ ਸੀ ਜਿੱਥੇ ਹਿੰਦੂਆਂ ਦੀ ਗਿਣਤੀ ਵਧੀਕ, ਮੁਸਲਮਾਨਾਂ ਦੀ ਘੱਟ। ਕਿਹਾ ਜਾਂਦਾ ਹੈ ਕਿ 1780 ਤੋਂ 1849 ਤੱਕ ਮੁਸਲਮਾਨ ਪੰਜਾਬੀਆਂ ਤੇ ਪਠਾਣਾਂ ਉੱਪਰ ਸਿੱਖਾਂ ਦੇ ਵੱਲੋਂ ਧਾਰਮਿਕ ਸਖਤੀਆਂ ਕੀਤੀਆਂ ਗਈਆਂ। ਇਸ ਗੱਲ ਦੇ ਗਲਤ ਹੋਣ ਦਾ ਨਿਪਟਾਰਾ ਇੱਕ ਚਸ਼ਮਦੀਦ ਗਵਾਹ ਆਪਣੀ ਲਿਖਤ ਦੇ ਵਿੱਚ ਕਰ ਰਿਹਾ। ਅਲੈਗਜ਼ੈਂਡਰ ਬਰਨਸ ਦੱਸਦਾ ਹੈ ਕਿ ਜਿਹੜੇ ਸਿੱਖ ਮਹਾਰਾਜੇ ਦੇ ਘੋੜਿਆਂ ਦੀ ਰਖਵਾਲੀ ਕਰਦੇ ਸਨ, ਉਹਨਾਂ ਨੇ ਇੱਕ ਮਸੀਤ ਦੀ ਮੁਰੰਮਤ ਕਰਵਾਈ ਤੇ ਇਉਂ ਲਿਸ਼ਕਾ ਦਿੱਤੀ ਕਿ ਧੁੱਪ ਦੇ ਵਿੱਚ ਅੱਖਾਂ ਝੁੰਦਿਆ ਜਾਂਦੀਆਂ, ਕਿਉਂਕਿ ਜਿਸ ਹਕੀਮ ਨੇ ਬਿਮਾਰ ਘੋੜੇ ਠੀਕ ਕਰ ਦਿੱਤੇ ਸਨ ਉਹ ਇਸ ਮਸਜਿਦ ਦੇ ਵਿੱਚ ਨਮਾਜ਼ ਪੜ੍ਹਨ ਜਾਂਦਾ ਹੁੰਦਾ ਸੀ। ਯਹੂਦੀ ਡਾਕਟਰ ਯੋਸਫ ਵੋਲਫ ਯਾਤਰਾ ਦੇ ਦੌਰਾਨ ਮਹਾਰਾਜੇ ਨੂੰ ਮਿਲਿਆ ਤੇ ਲਿਖਿਆ, ਧਰਮ ਦੇ ਬਾਰੇ ਰਣਜੀਤ ਸਿੰਘ ਦੀ ਉਦਾਰਤਾ ਤੇ ਜਬਰਨ ਧਰਮ ਪਰਿਵਰਤਨ ਦੀ ਜਿਹੜੀ ਹੈ ਮੂਰਖਤਾ ਵਿਰੁੱਧ ਉਸਦੇ ਖਿਆਲਾਂ ਤੋਂ ਮੈਂ ਪ੍ਰਭਾਵਿਤ ਹੋਇਆ। ਅਨੇਕ ਮੁਸਲਮਾਨ ਹਾਕਮਾਂ ਨੂੰ ਹਰਾ ਕੇ ਵੀ ਮਹਾਰਾਜਾ ਕਿਹਾ ਕਰਦਾ ਸੀ, ਤਲਵਾਰ ਦੀ ਧਾਰ ਧਰਮ ਦੇ ਸੱਚ ਦਾ ਹਮੇਸ਼ਾ ਪ੍ਰਗਟਾਵਾ ਨਹੀਂ ਹੁੰਦੀ। ਅਸੀਂ ਬਾਅਦ ਦੇ ਵਿੱਚ ਦੇਖਾਂਗੇ ਕਿ 20ਵੀਂ ਸਦੀ ਦੇ ਪੰਜਾਬੀ ਮੁਸਲਮਾਨ ਸਰਦਾਰਾਂ ਦੇ ਜਿਹੜੇ ਨੇ ਵਡੇਰੇ ਮਹਾਰਾਜੇ ਦੇ ਦਰਬਾਰ ਦੇ ਵਿੱਚ ਅਫਸਰ ਹੁੰਦੇ ਸਨ। ਇਸੇ ਗੱਲ ਤੋਂ ਮਹਾਰਾਜੇ ਦੇ ਇਸਲਾਮ ਬਾਬਤ ਖਿਆਲਾਂ ਦੀ ਝਲਕ ਦਿਸ ਜਾਂਦੀ ਹੈ ਤੇ ਫਜ਼ਲ ਹੁਸੈਨ ਅਤੇ ਖਿਜ਼ਰ ਹਯਾਤ ਟਿਵਾਣਾ ਇਹਨਾਂ ਦੇ ਵਿੱਚੋਂ ਹੀ ਇੱਕ ਸਨ। ਜੀ ਦੋਸਤੋ, ਇਹ ਸੀ ਜੀ ਅੱਜ ਦੀ ਗੱਲਬਾਤ, ਅੱਜ ਦਾ ਚੈਪਟਰ ਕਿਤਾਬ ਪੰਜਾਬ ਦੇ ਵਿੱਚੋਂ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਲਿਖਿਆ ਹੈ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ 11। ਇੱਥੋਂ ਹੀ ਇਹਦੀ ਅਗਲੀ ਸ਼ੁਰੂਆਤ ਕਰਾਂਗੇ ਦੋਸਤੋ, ਤੇ ਲਾਈਨਾਂ ਹੁਣ ਤੁਹਾਡੇ ਲਈ ਖੁੱਲ੍ਹੀਆਂ ਨੇ। ਗੱਲਬਾਤ ਦੇ ਵਿੱਚ ਕੋਈ ਸ਼ਮੂਲੀਅਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਤੇ ਇਸ ਨੂੰ ਚੈਪਟਰ ਨੂੰ ਅਲੱਗ ਤੋਂ ਵੀ ਪਾ ਦਿੱਤਾ ਜਾਂਦਾ ਤੁਹਾਡੇ ਲਈ। ਤੇ ਇਸ ਦੇ ਨਾਲ ਹੀ ਫਿਰ ਇਸ ਕਿਤਾਬ ਦੀ ਅੱਜ ਇੱਥੇ ਸਮਾਪਤੀ ਕਰਦੇ ਹਾਂ, ਤੇ ਇੱਥੋਂ ਹੀ ਅਗਲਾ ਲੜੀਵਾਰ ਭਾਗ 12 ਤੁਹਾਡੇ ਨਾਲ ਸਾਂਝਾ ਕਰਾਂਗੇ ਆਉਣ ਵਾਲੇ ਫਰਾਈਡੇ ਵਾਲੇ ਦਿਨ ਨੂੰ। ਜੀ ਦੋਸਤੋ, ਸਵਾਗਤ ਹੈ ਸਾਰੇ ਦੋਸਤਾਂ ਦਾ ਫਿਰ ਤੋਂ, ਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ। +358 44 976 1962 ਸਟੂਡੀਓ ਦਾ ਨੰਬਰ ਹੈ। ਤਦ ਤੱਕ ਮੈਂ ਤੁਹਾਡੇ ਸੁਨੇਹੇ ਲੈ ਲਵਾਂ ਜੀ, ਜਦ ਤੱਕ ਜੇ ਕੋਈ ਕਾਲ ਦੋਸਤ ਕਰਨੀ ਚਾਹੁੰਦਾ ਹੈ, ਕੋਈ ਗੱਲਬਾਤ ਕਿਤਾਬ ਦੇ ਬਾਬਤ ਵੀ ਕਰਨੀ ਚਾਹੁੰਦਾ, ਉਹਦਾ ਸਵਾਗਤ ਰਹੇਗਾ। ਤੇ ਆਪਣੇ ਨਾਲ ਜੁੜੇ ਨੇ ਹਰਵਿੰਦਰ ਜੋਲ ਭੈਣ ਜੀ US ਤੋਂ, ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਹਾਂਜੀ, ਸਤਿ ਸ੍ਰੀ ਅਕਾਲ ਭਾਈ
0: ਸਾਹਿਬ। ਸਤਿ ਸ੍ਰੀ ਅਕਾਲ।
1: ਮੈਂ ਬੁੱਕ, ਵੈਸੇ ਅੱਜ ਮੈਂ ਥੋੜਾ ਜ਼ਿਆਦਾ ਹੀ ਖਿਆਲ ਨਾਲ ਸੁਣੀ, ਬੁੱਕ ਲਿਖੀ ਕਿਹਦੀ ਹੋਈ ਹੈ ਜੀ ਇਹ?
0: ਇਹ ਜੀ ਆਪਣੇ ਮੋਹਨ ਲਾਲ ਰਾਜਮੋਹਨ ਗਾਂਧੀ ਜੀ ਦੀ ਲਿਖੀ ਹੋਈ ਹੈ ਜੀ।
1: ਓ ਅੱਛਾ, ਠੀਕ ਹੈ ਠੀਕ ਹੈ।
0: ਪ੍ਰੋਫੈਸਰ ਪੰਨੂ ਜੀ ਨੇ ਆਪਣੇ ਪਟਿਆਲੇ ਵਾਲੇ, ਉਹਨਾਂ ਦਾ
1: ਹਾਂਜੀ ਉਹਨਾਂ ਟ੍ਰਾਂਸਲੇਟ ਕੀਤੀ,
0: ਟ੍ਰਾਂਸਲੇਟ ਉਹਨਾਂ ਨੇ ਕੀਤੀ ਹੈ ਜੀ, ਹਰਪਾਲ ਸਿੰਘ ਪੰਨੂ।
1: ਅੱਛਾ ਠੀਕ ਹੈ
0: ਜੀ,
1: ਠੀਕ ਹੈ ਠੀਕ ਹੈ। ਇਹ ਇਹ ਫਿਰ ਸਾਰੇ ਪੰਜਾਬ ਦੀ ਉਹਨਾਂ ਨੇ ਦੱਸੀ ਹੋਈ ਹੈ ਹਿਸਟਰੀ ਇਹਦੇ ਵਿੱਚ, ਹੈ ਨਾ?
0: ਹਾਂਜੀ ਭੈਣ ਜੀ, ਉਹ ਮੁਗਲਾਂ ਤੋਂ ਲੈ ਕੇ ਕਿੱਦਾਂ ਕਿੱਦਾਂ ਕੀ ਹੋਇਆ, ਫਿਰ ਸਿੱਖ ਰਾਜ ਆਇਆ, ਸਾਰਾ ਕੁਝ ਆਇਆ, ਜਾਂ ਉਹਦੇ ਵਿੱਚ ਕੀ ਕੁਝ ਵਾਪਰਿਆ, ਇਹ ਸਾਰਾ ਹੀ ਮਤਲਬ ਕਿ ਪੰਜਾਬ ਦੇ ਬਾਬਤ ਹੀ ਹੈ ਜੀ।
1: ਠੀਕ ਹੈ। ਇਹ ਜਿਹੜੀ ਆਪਾਂ ਬੁੱਕ ਪੜ੍ਹੀ ਸੀਗੀ ਆਪਣਾ ਬਲਦੇਵ ਸਿੰਘ ਦੀ, ਮਹਾਰਾਜਾ ਰਣਜੀਤ ਸਿੰਘ ਤੇ ਕੀ ਸੀਗਾ ਉਹਨਾਂ ਦਾ ਬੁੱਕ ਦਾ ਨਾਮ?
0: ਸੂਰਜ ਜੀ ਆਪਣਾ ਉਹ
1: ਨਹੀਂ, ਸੂਰਜ ਦੀ ਅੱਖ,
0: ਸੂਰਜ ਦੀ ਅੱਖਾਂ ਜੀ।
1: ਹਾਂ, ਉਹਦੇ ਨਾਲੋਂ ਥੋੜਾ ਡਿਫਰੈਂਟ ਲਿਖਿਆ ਹੋਇਆ ਹੈ ਨਾ?
0: ਹਾਂਜੀ, ਥੋੜਾ ਡਿਫਰੈਂਟ ਹੈ ਜੀ ਉਹਦੇ ਵਿੱਚ, ਬਿਲਕੁਲ ਹੈ ਜੀ।
1: ਹਾਂ ਹਾਂ, ਕਿਉਂਕਿ ਉਹ ਜਿਹੜਾ ਰਾਜਾ ਸੀਗਾ ਆਪਣਾ ਅਫਗਾਨਿਸਤਾਨ ਦਾ, ਜਿਹਤੋਂ ਮਹਾਰਾਜੇ ਨੇ ਹੀਰਾ ਲਿਆ
0: ਸੀ, ਹਾਂਜੀ ਸੂਜ਼ਾ ਜੀ, ਹਾਂਜੀ ਸੂਜ਼ਾ ਦਾ ਸੀ ਉਹਦਾ।
1: ਹਾਂਜੀ, ਫਿਰ ਉਹਨਾਂ ਨੇ ਜਦੋਂ ਉਹਨੇ ਉਹਨੂੰ ਆਪਣਾ ਛਡਾ ਲਿਆਂਦਾ ਸੀਗਾ ਉਹਦੇ ਚੋਂ, ਕੈਦ ਚੋਂ
0: ਜੀ,
1: ਤੇ ਉਹ ਫਿਰ ਕਿੰਨੀ ਦੇਰ ਉਹਨਾਂ ਨੇ ਨਾ ਉਹਨਾਂ ਨੇ ਨੀਤ ਬਦਲ ਲਈ ਸੀ ਆਪਦੀ, ਉਹਦੇ ਸੂਰਜ ਦੀ ਅੱਖ ਚ ਇਹ ਲਿਖਿਆ ਹੋਇਆ।
0: ਹਾਂਜੀ,
1: ਤੇ ਇਹਦੇ ਵਿੱਚ ਨੀ ਮੈਂ ਪੜ੍ਹਿਆ ਹੈਗਾ, ਜਿਹੜੀ ਇਹ ਦਰੀਅਲ ਮਹਾਰਾਜਾ ਰਣਜੀਤ ਸਿੰਘ, ਉਹਦੇ ਵਿੱਚ ਨੀ ਮੈਨੂੰ ਯਾਦ ਹੈਗਾ ਮੈਂ ਇਸ ਬਾਰੇ, ਪਰ ਉਹਦੇ ਚ ਸੂਰਜ ਦੀ ਅੱਖ ਚ ਇਹ ਸੀਗਾ ਕਿ ਉਹਨਾਂ ਨੇ ਉਹਨੇ ਆਪਣੀ ਨੀਯਤ ਬਦਲ ਲਈ ਸੀ ਇਹਨੂੰ ਹੀਰਾ ਦੇਣ ਦੇ ਲਈ, ਤਾਂ ਫਿਰ ਇਹਨਾਂ ਨੇ ਹਾਂ ਕਿੰਨੀ ਦੇਰ ਫਿਰ ਕੈਦ ਚ ਰੱਖਿਆ, ਫਿਰ ਉਹਦੀ ਵਾਈਫ ਨੇ ਜਦੋਂ ਉਹ ਹੀਰਾ ਦੇਤਾ ਸੀਗਾ ਉਹਨੂੰ,
0: ਉਹ ਕਹਿੰਦਾ ਕਿ ਕਸ਼ਮੀਰ ਦੇ ਨਾਲੋਂ ਵੱਡਾ ਹੀਰਾ ਕਿਹੜਾ, ਉਹ ਕਹਿੰਦਾ ਮੈਂ ਕਸ਼ਮੀਰ ਰੱਖਾਂਗਾ ਜੀ, ਇਹਦੇ ਵਿੱਚ ਇਹ ਚੀਜ਼ ਦਾ ਜ਼ਿਕਰ ਕੀਤਾ ਹੈ ਜੀ।
1: हाँ, पर वो कहंदे सी उहदे च लिखा है कि महाराजे ने शर्त ही रखी सी देख के
0: जी
1: कि मैं हीरा लाऊंगा तां मैं थोड़ो वो कराऊंगा उहनू
0: रिहा
1: कैद
0: कराऊंगा।
1: चो
0: हाँ
1: छडाऊंगा
0: जी,
1: राजे नू।
0: ओदी
1: हाँ
0: वाइफ ने
1: जी
0: कहा सी। हाँ जी बिल्कुल, इहदा जिक्र
1: हाँ
0: आया
1: जी,
0: जरूर
1: वी
0: आयत दे
1: तेनू
0: विच। हाँ जी
1: हाँ जी। ते पर फिर वो नीत बदल गई ते
0: जी
1: वो फिर उन्हें छड़िया नहीं महाराजे रणजीत सिंह ने, फिर उन्होंने अकील उन्होंने देना पिया वो
0: देना
1: ना
0: पिया जी बिल्कुल
1: हीरा नहीं देना। हाँ जी,
0: जी
1: ते पता नहीं हुण हिस्ट्री दे तथ्य कित्थे किवें
0: बिल्कुल। नहीं,
1: किवें
0: हर
1: विच
0: किसी
1: विच
0: ने अपने ढंग
1: उन्होंने
0: दे नाल भैन जी लिखिया, तां ही मेरी कोशिश हुंदी है चलो बखरे बखरे एंगल तों पढ़िए पता लगे। हुण इहदे विच उस समें दी आबादी दा वी जिक्र कीता है कि 1.5 करोड़ जां
1: जी
0: इन्नी कु आबादी हुंदी सी। ते हुण जे
1: हाँ जी
0: उस समें दे विच आपां सिख इतिहासकार जिहड़े होर सारा कुछ लिखदे आ वधा चढ़ा के, उह कहिंदे भी इन्ने मतलब कि फौज सी जी इदां लाहू ला दित्ते जी, जे कर दित्ता उह चीज़ां फिर शिकवा खड़ा करदियां ने जी।
1: ਕਰਦੀਆਂ ਨੇ। ਹਾਂ
0: जी
1: ਜੀ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਬਹੁਤ ਵਧੀਆ ਸੀਗਾ, ਮੈਂ ਸੁਣੀ ਜਾਂਦੀ ਸੀ। ਮੈਂ ਕਿਹਾ ਵੀ ਇਹ ਥੋੜਾ ਜਿਹਾ ਹਰੇਕ ਵੈਸੇ ਤਾਂ ਜਿਹੜਾ ਵੀ ਬੁੱਕ ਕੋਈ ਲਿਖਦਾ ਉਹ
0: जी
1: ਥੋੜਾ ਜਿਹਾ ਅਲੱਗ ਹੀ ਤੱਥ ਆਪਣੇ ਆਪਣੇ
0: हाँ जी
1: ਕਿਤੋਂ ਲੈ ਕੇ
0: बिल्कुल
1: ਆਉਂਦੇ ਨੇ ਨਾ। ਹਾਂ
0: जी,
1: ਜੀ ਹਾਂ ਜੀ ਨਹੀਂ ਬਹੁਤ ਸੋਹਣੀ ਕਿਤਾਬ ਆ। ਹਾਂ
0: थैंक
1: ਜੀ
0: यू भैन
1: ਬਹੁਤ
0: जी
1: ਸੋਹਣੀ ਆ। ਹਾਂ
0: जी।
1: ਜੀ
0: ते
1: ਹਾਂ
0: अज
1: ਜੀ
0: रखड़ी
1: ਚਲੋ
0: ਦਾ
1: ਠੀਕ।
0: ਦਿਹਾੜਾ ਜੀ,
1: ਹਾਂ ਜੀ ਓ
0: ਮੁਬਾਰਕਬਾਦ ਹੈ
1: ਹਾਂ ਜੀ
0: ਤੁਹਾਨੂੰ।
1: ਹੈਪੀ ਰੱਖੜੀ। ਹਾਂ ਜੀ ਹਾਂ ਜੀ ਮੈਂ ਬਸ ਹੁਣੇ ਹੀ ਉਹ, ਮੈਂ ਐਕਚੁਅਲੀ ਦਿਮਾਗ ਨਾ ਹੁਣ ਸੱਚੀ
0: जी
1: ਮੈਨੂੰ ਲੱਗੂਗਾ ਵੀ ਖਨੀ ਤਾਂ ਉਮਰ ਦਾ ਫਰਕ ਹੈ, ਭੁੱਲ ਜਾਂਦੀ ਹਾਂ। ਮੈਂ ਆ
0: नहीं, नहीं, कोई गल
1: ਲੈਣ
0: नहीं जी।
1: ਸੀਗੀ ਤੇ ਮੈਂ ਲੈ ਕੇ ਬਾਹਰ
0: जी
1: ਚੱਲੀ ਸੀ ਘਰ ਨੂੰ।
0: जी
1: ਹੈਪੀ ਰੱਖੜੀ। ਹਾਂ ਜੀ ਬਹੁਤ ਵਧੀਆ।
0: ਤੁਹਾਨੂੰ
1: ਹਾਂ
0: ਵੀ ਜੀ,
1: ਜੀ
0: ਤੁਹਾਨੂੰ ਵੀ
1: ਬਹੁਤ
0: जी
1: ਸੋਹਣਾ ਤਿਉਹਾਰ ਆ ਹਨਾ।
0: बिल्कुल है
1: ਤੇ
0: जी। पर
1: ਉਹ
0: सानू भी
1: ਸਵੇਰੇ
0: अजे मौका ही नहीं मिलता। चलो इदा दियां हुण तां परिवार नू भी कह दीदा चलो ना ही भेजो, रखड़ी मनाउणी है रखड़ी मना ले बस जी। बिल्कुल है जी
1: ਸਵੇਰੇ ਮੈਂ ਛੋਟੇ ਬੱਚਿਆਂ ਦੇ ਦੋਨਾਂ ਦੇ ਨਾ, ਮੈਂ ਸਕੂਲ ਤੋਂ ਜਾਣ ਤੋਂ ਪਹਿਲਾਂ ਮੈਂ ਕਿਹਾ ਲੈ ਮੈਂ ਰੱਖੜੀ ਬੰਨਦੇ ਆ ਛੋਟੇ
0: जी
1: ਰੱਖ
0: हाँ जी
1: ਬੰਨਤੀ ਬੜੇ ਨੂੰ। ਮੈਂ ਕਿਹਾ ਹੁਣ ਮੈਨੂੰ ਦੇ ਵੀ ਦੇ ਕੁਛ ਤੇ ਨਾ, ਇਹੋ ਜਿਹੜੇ ਕਾਰਡ ਨਹੀਂ ਆ ਬੱਚੇ ਕਲੈਕਟ ਕਰਦੇ ਉਹ ਚੁੱਕ
0: हाँ
1: ਕਾਰਡ
0: जी
1: ਲਾਇਆ। ਕਹਿੰਦਾ ਦਾਦੀ ਇਹ $1,000 ਵਰਥ ਆ, ਕਹਿੰਦਾ ਇਹ ਰੱਖ ਲੈ। ਮੈਂ ਕਿਹਾ ਠੀਕ ਆ।
0: अच्छा जी, क्या बात है जी।
1: ਉਹ ਆਪਣੀ ਕਲੈਕਸ਼ਨ ਚ ਇੱਕ ਕਾਰਡ ਦੇ ਗਿਆ ਮੈਨੂੰ, ਜਿਹੜੇ
0: हाँ
1: ਆ
0: जी
1: ਬੱਚੇ ਕਾਰਡ ਕਲੈਕਟ
0: हाँ
1: ਕਰਦੇ। ਕਹਿੰਦਾ ਇਹ
0: जी
1: ਕਹਿੰਦਾ $1,000 ਦੇ ਵਰਥ ਆ। ਮੈਂ ਕਿਹਾ ਨਹੀਂ ਤੂੰ ਮੈਨੂੰ ਛੋਟੇ
0: अच्छा
1: ਵਾਲਾ ਹੀ ਦੇ ਦੇ
0: जी
1: ਇੰਨੇ ਪੈਸੇ। ਮੈਂ ਕਿਹਾ ਮੈਂ ਸਾਂਭਣੇ
0: जी बिल्कुल है
1: ਕਿਵੇਂ
0: जी। वो गेम है कि
1: ने।
0: है जी, वो बच्चे वो खेडते रहेंदे है वो कार्ड वगैरह, वो
1: हाँ
0: उन्होंने उन्होंने
1: जी
0: प्राइज वगैरह
1: हाँ
0: लिखे
1: जी
0: इन्ने पे करो तुसी तां तुहानू आ मिलूगा जी। हाँ जी
1: हाँ जी नहीं बहुत सोहना। वैसे तो मेरी डेट ऑफ बर्थ होर है भारत साहब,
0: जी
1: जदों मैं वैसे जदों मैं अज सवेरे भी गल कर दसदी सी, पर वैसे मेरा अज दा बर्थ था है ना।
0: मुबारकबाद है जी,
1: मतलब
0: फिर तो क्या बात है जी, बहुत
1: नहीं
0: बहुत।
1: भाई डेट मुताबक नहीं,
0: हाँ
1: डेट
0: जी
1: मुताबक नहीं वैसे। हाँ जी
0: वैसे है
1: रखड़ियां
0: जी
1: वाला दिन दा सीगा। हाँ जी रखड़ियां वाले पुन्नियां नूं आपां कह दिंदे
0: जी
1: आ। ते साडे जिहड़ी मेरे नानकियां दे गवांढ च इक बीबी सीगी, उहने मैनूं कहा, मैनूं अग्गे वी गल कीती। मैं कहा मैनूं कहिंदी पत्थर आ
0: जी नहीं जी, जेड़े
1: गया।
0: जिस हिसाब नाल तुसी गल करदे हो ना, तां हुण अज जवाब नहीं दे सकदे हो चीजां दा जी, जिन्ना तुसी पढ़दे हो
1: हाँ जी
0: गुणदे हो
1: ਉਹ
0: जी।
1: तो फिर हुंदा ही सीगा
0: बिल्कुल है
1: बढ़िया ना उस
0: हाँ जी
1: टाइम।
0: बिल्कुल
1: सोच
0: है,
1: तां हुण भी बहुत
0: बहुत है
1: बदल गई, पर फिर भी ओही जी नहीं हजे आपां जिवें कहने
0: जी
1: आ। ते अपने दिमाग दे पिछले पासे तां कुछ ना कुछ चलदा ही रहिंदा, आपां सो
0: बिल्कुल
1: कह
0: है
1: कुछ होर दिंने आ ना,
0: जी
1: पर उस टाइम दीआं गल्लां होर ने, पुरानीयां गल्लां ने। उसे इसे तरह ही करदे सीगे, सोचदे
0: बिल्कुल
1: सीगे
0: है।
1: सारे लोकी है
0: हालात
1: ना।
0: बदल गए पे जी,
1: हाँ
0: अगे पैसे धेले पर वो
1: जी
0: इन्नी तंगी हुंदी सी, कपड़ा लीड़ा होर सारियां चीजां, ते हुण चलो हालात
1: वैसे
0: होर ने
1: तां
0: जी।
1: वधिया सीगा कई गल्लां तां, क्योंकि थोनू हर चीज दी कीमत दा पता
0: पता
1: हुंदा
0: सीगा
1: सीगा
0: जी,
1: है
0: बिल्कुल है जी
1: ना। हुण तां किसे चीज दी ना किसे रिश्ते दी कीमत दा पता, ना पैसे दी
0: जी
1: कीमत दा पता,
0: बिल्कुल है जी
1: ते कोई किसे चीज दी वैल्यू है ही नहीं गी है ना। दिमाग
0: जी
1: दे उत्तों ची लंघी जांदा सारा कुछ सब कुछ।
0: बिल्कुल
1: हां
0: है जी
1: जी चलो बहुत वधिया। हां जी
0: जी
1: रखड़ी हैप्पी रखी सारे मेरे भरावां नूं, बस
0: जी
1: परमात्मा तंदुरुस्ती खुशियां बख्शे इसे तरह।
0: बिल्कुल है जी
1: हां जी चढ़दी कला च रहो
0: बिल्कुल। थैंक
1: ते।
0: यू जी,
1: हां जी हां
0: तुहानू
1: जी
0: भी सेम टू
1: चलो
0: यू जी।
1: ठीक है।
0: थैंक यू
1: हां
0: थैंक यू, सत श्री अकाल जी।
1: जी सत श्री अकाल।
0: जी दोस्तों, इस जी अपने नाल हरविंदर जौल भैन जी US तो जुड़े सी आखर दे विच, ते नाल दी नाल कुछ सुनेहे लै के फिर आपां अग्गे लैने आ। मुहम्मद जी ने सत श्री अकाल भेजी जी सारिया नू जी, दोस्तों नू, ते भुपिंदर भारत जी नू, ते हरविंदर जौल भैन जी ने US तो सत श्री अकाल, राजन सैनी साहब ने सत श्री अकाल, लाइक नंबर 2 समूहिक रूप दे विच सब दोस्तों नू सत श्री अकाल, सुरजीत भारत जी इंडिया तो सत श्री अकाल, साडे मदर आशीर्वाद दिंदे ने। औजला साहब कहिंदे सत श्री अकाल जी सारे प्यारियां नू US तो, ते मान सरकार ने जो पंजाब दा सवारिया ਉਹ ਕਹਿੰਦੇ ਸਲਾਹੁਣ ਯੋਗ ਹੈ ਜੀ, ਦੇ ਇਕਬਾਲ ਵਾਂਗੜ ਜੀ ਸਤਿ ਸ਼੍ਰੀ ਅਕਾਲ, ਅਤੇ ਫੁੱਲਾਂ ਦਾ ਗੁਲਾਬ ਭੇਜਿਆ, ਫੁੱਲਾਂ ਦਾ ਗੁਲਾਬ, ਗੁਲਾਬ ਦੇ ਫੁੱਲ ਭੇਜੇ ਆ ਅਸਲ ਦੇ ਵਿੱਚ, ਫੁੱਲਾਂ ਦਾ ਗੁਲਾਬ ਨਹੀਂ ਗੁੱਛਾ ਹੀ ਭੇਜ ਦਿੱਤਾ ਜੀ ਉਹਨਾਂ ਨੇ ਫੁੱਲਾਂ ਦਾ। ਅਤੇ ਇਕਬਾਲ ਮਾਂਗੜ ਜੀ ਨੇ ਹੈਪੀ ਰਾਖੀ ਟੂ ਔਲ ਕਿਹਾ ਜੀ ਸਭ ਨੂੰ, ਅਤੇ ਬਹੁਤ ਬਹੁਤ ਸ਼ੁਕਰੀਆ, ਤੁਹਾਨੂੰ ਵੀ ਮੁਬਾਰਕਬਾਦ ਹੈ ਜੀ। ਅਤੇ ਔਜਲਾ ਸਾਹਿਬ ਲਿਖਦੇ ਨੇ ਕਿ ਰਹਿੰਦੇ ਕੰਮਾਂ ਦੇ ਲਈ ਹੋਰ ਪਾਰਟੀਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਅਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਔਜਲਾ ਸਾਹਿਬ ਕਹਿੰਦੇ ਗੜੀ ਦੇ ਵੀ ਲਕੀਰ ਹੈ ਨਹੀਂ, ਭਾਵੇਂ ਕਿਤੋਂ ਲੜ ਲਵੇ ਜੀ ਚੋਣ, ਹੱਥਾਂ ਦੀਆਂ ਲਕੀਰਾਂ ਦੇ ਵਿੱਚ ਕਹਿੰਦੇ ਨਹੀਂ ਲਿਖਿਆ ਸੀ। ਅਤੇ ਔਜਲਾ ਸਾਹਿਬ ਕਹਿੰਦੇ ਕਿਤੇ ਲੇਕ ਆਫ ਟਰੰਪ ਨਹੀਂ ਰੱਖ ਲਿਆ ਇਹਨੇ ਨਾਂ ਜੀ ਕਹਿੰਦੇ। ਅਤੇ ਮਾਲ ਜੀ ਨੇ ਵੀ ਐਪਰੀਸ਼ੀਏਟ ਕੀਤਾ ਅਤੇ ਨਾਲ ਨਾਲ ਸਭ ਨੂੰ ਮੁਬਾਰਕਬਾਦ ਅੱਜ ਦੇ ਦਿਹਾੜੇ ਦੇ ਉੱਤੇ ਦਿੱਤੀ ਹੈ। ਹੈਪੀ ਰਾਖੀ ਟੂ ਆਲ ਬ੍ਰਦਰਸ ਐਂਡ ਸਿਸਟਰਸ, ਵਾਹਿਗੁਰੂ ਬਲੈਸ ਐਵਰੀਵਨ ਕਹਿੰਦੇ ਨੇ। ਅਤੇ ਇਸੇ ਤਰ੍ਹਾਂ ਗੁਰੀਮਾਨ ਜੀ ਨੇ ਸਾਰੇ ਵੱਡੇ ਭਰਾਵਾਂ ਨੂੰ, ਭੈਣਾਂ ਨੂੰ ਸਤਿ ਸ਼੍ਰੀ ਅਕਾਲ, ਸੁਰਿੰਦਰ ਮਾਲ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ, ਰਾਜਨ ਸੈਣੀ ਜੀ ਨੂੰ, ਦਵਿੰਦਰ ਭਾਰਤ ਜੀ ਨੂੰ, ਭੁਪਿੰਦਰ ਭਾਰਤ ਜੀ ਨੂੰ, ਇਕਬਾਲ ਮਾਂਗੜ ਜੀ ਨੂੰ, ਅਤੇ ਮੁਹੰਮਦ ਜੀ ਨੂੰ, ਅਤੇ ਸੁਰਜੀਤ ਭਾਰਤ ਜੀ ਨੂੰ, ਮਾਤਾ ਜੀ ਨੂੰ, ਮਨਦੀਪ ਜੱਸੀ ਬਾਈ ਜੀ ਨੂੰ, ਅਤੇ ਮੁਕੱਦਰ ਬਾਈ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਅੱਗੇ ਕਹਿੰਦੇ ਨੇ ਕਾਂਗੜਾ ਤਾਂ ਹੁਸ਼ਿਆਰਪੁਰ ਕੋਲੋਂ ਵੱਖ ਕੀਤਾ ਗਿਆ ਜਿੱਥੇ ਤੱਕ ਮੈਂ ਪੜ੍ਹਿਆ ਜੀ। ਹਾਂਜੀ, ਕਾਂਗੜਾ ਹੁੰਦਾ ਸੀ ਜੀ, ਇਹ ਸਾਰਾ ਦੁਆਬ ਦਾ ਹੀ ਏਰੀਆ ਸੀਗਾ ਉੱਥੇ, ਅਤੇ ਉਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਸੀ ਅਗਲਾ ਹਿੱਸਾ, ਪਰ ਉਹ ਲੈ ਗਏ ਜੀ ਥੋੜ੍ਹਾ ਬਹੁਤਾ ਉੱਧਰਲੇ ਪਾਸੇ। ਅਤੇ ਮੁਹੰਮਦ ਜੀ ਲਿਖਦੇ ਆ ਸਤਿ ਸ਼੍ਰੀ ਅਕਾਲ ਜੀ ਵੀਰ ਗੁਰੀਮਾਨ ਜੀ, ਅਤੇ ਗੁਰੀਮਾਨ ਜੀ ਕਹਿੰਦੇ ਆ ਅੱਜ ਦੇ ਟਾਈਮ ਵੀ ਉਪਰਾਲਾ ਸੋਰੀ ਹਾਂਜੀ ਲਿਖਦੇ ਆ ਕਿ ਉਪਰਾਲਾ ਹਿਮਾਚਲ, ਸ਼ਿਮਲਾ, ਕੁੱਲੂ, ਮਨਾਲੀ ਨੂੰ ਨੀਚਲੇ ਹਿਮਾਚਲ ਕਾਂਗੜਾ ਨਾਲੋਂ ਅੱਗੇ ਰੱਖਿਆ ਜਾਂਦਾ ਹੈ, ਅਤੇ ਮੁੱਖ ਮੰਤਰੀ ਵੀ ਹਮੇਸ਼ਾ ਉੱਪਰਲੇ ਹਿਮਾਚਲ ਦੇ ਵਿੱਚ ਬਣਾਇਆ ਜਾਂਦਾ ਹੈ। ਮਨਦੀਪ ਜੱਸੀ ਬਾਈ ਜੀ ਕਹਿੰਦੇ ਗੁਰੀਮਾਨ ਸਾਹਿਬ ਜੀ ਅਤੇ ਸਾਰੇ ਹੀ ਸਤਿਕਾਰਤ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜਨਾਬ ਜੀ, ਉਹ ਜੀਆਂ ਨੂੰ ਜੀ, ਮਨਦੀਪ ਜੱਸੀ ਬਾਈ ਜੀ, ਗੁਰੀਮਾਨ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ। ਅਤੇ ਗੁਰੂ ਜੀ ਲਿਖਦੇ ਆ ਕਿ ਇਸ ਮੁਹਿੰਮ ਦੀ ਅਸਲ ਅਗਵਾਈ ਸਿੱਖ ਫੌਜ ਦੇ ਮਹਾਨ ਜਰਨੈਲ ਮਿਸਰ ਦੀਵਾਨ ਚੰਦ ਕਰ ਰਹੇ ਸਨ, ਅਤੇ ਜਿਨ੍ਹਾਂ ਨੂੰ ਇਸ ਜਿੱਤ ਤੋਂ ਬਾਅਦ ਮਹਾਰਾਜੇ ਨੇ ਜ਼ਫਰ ਜੰਗ ਦੀ ਜਿਹੜੀ ਸੀ ਉਪਾਧੀ ਦਿੱਤੀ ਸੀ। ਬਿਲਕੁਲ ਜੀ, ਔਜਲਾ ਸਾਹਿਬ ਕਹਿੰਦੇ ਆ ਨਾ ਪਿਛੋਕੜ 'ਤੇ ਕੁਝ ਸਿੱਖਿਆ ਅਤੇ ਨਾ ਅੱਜ, ਕਿਉਂਕਿ ਸਾਡੇ 'ਤੇ ਸਿਰਫ ਨਿੱਜ ਜਿਹੜਾ ਭਾਰੂ ਰਿਹਾ। ਪੰਜਾਬ ਅੱਜ ਹਰ ਪਾਸਿਓਂ ਡੁੱਬ ਰਿਹਾ, ਪਰ ਭੁੱਖੇ ਲੀਡਰ ਕੁਰਸੀ ਨੂੰ ਹੱਥ ਪਾਉਣ ਦੇ ਲਈ ਕੀ ਕੁਝ ਕਹਿ ਅਤੇ ਕਰ ਰਹੇ ਹੈ। ਬਿਲਕੁਲ ਦਰੁਸਤ ਹੈ ਔਜਲਾ ਸਾਹਿਬ ਫਰਮਾਇਆ ਜੀ। ਗੁਰੂ ਜੀ ਕਹਿੰਦੇ ਔਜਲਾ ਵੀਰ ਜੀ, ਇਹ ਕਮੀ ਵੀ ਸਾਡੇ ਲੋਕਾਂ ਕਰਕੇ ਹੀ ਹੈ, ਅਤੇ ਨੰਗ ਭੁੱਖੇ ਲੀਡਰ ਜੀ ਇਹਨਾਂ ਨੂੰ ਚੰਗੇ ਲੱਗਦੇ ਨੇ, ਅਤੇ ਇਸੇ ਕਰਕੇ ਲੋਕ ਇਹਨਾਂ ਦੇ ਝੰਡੇ ਚੁੱਕੀ ਫਿਰਦੇ ਆ। ਅਤੇ ਅੱਗੇ ਲਿਖਦੇ ਆ ਕਿ ਲੋਕ ਆਪਣੇ ਘਰ ਦੇ ਬਾਰੇ ਸੋਚਦੇ ਆ, ਪੰਜਾਬ ਦੇ ਬਾਰੇ ਨਹੀਂ। ਪੰਜਾਬ ਦੇ ਬਾਰੇ ਸੋਚਦੇ ਹੁੰਦੇ ਤਾਂ ਕੀ ਮਜ਼ਾਲ ਸੀ ਕਿ ਕਿਸੇ ਲੀਡਰ ਦੀ ਉਹ ਪੰਜਾਬ ਦੀ ਲੁੱਟ ਘਸੁੱਟ ਕਰ ਲੈਂਦਾ। ਮੁਹੰਮਦ ਜੀ ਲਿਖਦੇ ਆ ਕਿ ਆਪਣੇ ਨਾਲ ਵੀ ਜੁੜਿਆ ਮੋਟੀਵੇਸ਼ਨਲ ਨਾਵਲ ਹੈਗਾ ਜੀ, ਸ਼ੁਕਰੀਆ ਜੀ ਕਹਿੰਦੇ ਆ। ਅਤੇ ਲਓ ਦੋਸਤੋ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਮੁਹੰਮਦ ਜੀ, ਜੀ ਅਨੂ ਜੀ ਨਿੱਘਾ ਸਵਾਗਤ ਹੈ ਜੀ।
2: ਸੋ ਮੱਚ ਵੀ ਭੁਪਿੰਦਰ ਜੀ, ਦਿੰਦੇ ਵਾਸਤੇ ਰਹੋ, ਅਤੇ ਭਾਈ ਮਾਨ ਮੱਤੀ ਸੋਕੇ ਜਿਹੜੇ ਇਸ ਵੇਲੇ ਭੈਣ ਭਰਾ ਕਰਕੇ ਹੋਏ ਰੇਡੀਓ ਦੁਆਬਾ ਦੇ ਸਾਰਿਆਂ ਨੂੰ ਜਿਹੜਾ ਹੈਗਾ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਜੀ ਅਨੂ ਜੀ,
2: ਜੀ ਰੇਡੀਓ ਦੁਆਬਾ ਹਮੇਸ਼ਾ ਕਰਦੀ ਕਲਾ ਚ ਰਹੋ
0: ਜੀ। ਥੈਂਕ ਯੂ ਜੀ,
2: ਬਹੁਤ ਵਧੀਆ ਜਿਹੜਾ ਹੈਗਾ, ਬੜਾ ਕੁਛ ਵਾਲਾ ਮੈਂ ਵੀ ਸੁਣ ਰਿਹਾ ਸੀ।
0: ਅੱਛਾ ਜੀ,
2: ਤੁਸੀਂ ਪਾਤਾ
0: ਜੀ, ਅੱਬੇ ਚ ਗੈਪ ਪੈ ਗਿਆ ਸੀ ਪਿਛਲੇ 2 ਹਫ਼ਤੇ ਜੀ, ਤੇ ਮੈਂ ਕਿਹਾ ਅੱਜ ਫਿਰ ਕਾਲਾਂ ਆਪਾਂ ਲੈਣੀਆਂ ਨਹੀਂ, ਗਿਆ ਬਾਅਦ ਚੋਂ ਲਵਾਂਗੇ, ਤੇ ਟਾਈਮ ਬਚਿਆ ਤਾਂ, ਨਹੀਂ ਤਾਂ ਹਰ ਵਾਰੀ ਰਹਿ ਜਾਂਦਾ ਜੀ ਨਾਵਲ, ਜਿਹੜੇ ਦੋਸਤ ਫਿਰ ਸੁਣਦੇ ਆ ਉਹ ਥੋੜਾ ਜਿਹਾ ਨਾਰਾਜ਼ ਵੀ ਹੁੰਦੇ ਆ ਜੀ।
2: ਬਿਲਕੁਲ ਬਿਲਕੁਲ ਨਹੀਂ, ਬਹੁਤ ਵਧੀਆ ਇਹ ਟ੍ਰੈਂਡ ਹੈਗਾ, ਇਹਦੇ ਨਾਲ ਜਿਹੜਾ ਹੈਗਾ, ਦੇਖੋ ਸਾਡੀ ਮਾਰੂਮਾਚੇ ਪੂਜਾ ਫਾਂਦਾ ਤੇ ਜਿਵੇਂ ਕਹਿੰਦੇ ਹੁੰਦਾ ਨਾ,
0: ਬਿਲਕੁਲ
2: ਜਿਹੜਾ ਹੈਗਾ ਕੀ ਜਿਹੜੀ ਹੈਗੀ ਰਿਫਰੈਸ਼ ਹੁੰਦੀ ਹੈਗੀ ਆ, ਕਹਿੰਦਾ ਮਤਲਬ ਸਾਡੀ ਫਿਰ ਉਹ ਜਿਹੜਾ ਸਾਹਮਣੇ ਆਉਂਦਾ
0: ਜੀ,
2: ਫਿਰ ਉਹਦੇ ਵਿੱਚੋਂ ਬੜਾ ਕੁਛ ਨਿਕਲਦਾ ਵੀ ਆ, ਕਈ ਮਸਲੇ ਮਸਾਇਲ ਵੀ ਨਿਕਲਦੇ ਆ।
0: ਬਿਲਕੁਲ,
2: ਉਸ ਵੇਲੇ ਕਦੋਂ ਇਹ ਦੌਰ ਸੀ ਤਾਂ ਕਿਸ ਤਰ੍ਹਾਂ ਦਾ ਜਿਹੜੇ ਹਾਕਮ ਸੀ ਉਹ ਜਿਹੜਾ ਹੈਗਾ ਆਵਾਮ ਜਿਹੜਾ ਸੀ ਉਹਨਾਂ ਨੇ ਕਿਸ ਤਰ੍ਹਾਂ ਕੀਤਾ ਜਾਂਦਾ ਸੀ, ਹੈ ਨਾ,
0: ਬਿਲਕੁਲ
2: ਜ਼ੁਲਮ ਵੀ ਹੁੰਦਾ ਸੀ, ਹਾਂ ਜ਼ੁਲਮ ਵੀ ਹੋਏ ਆ
0: ਜੀ,
2: ਤੇ ਜ਼ੁਲਮ ਦੇ ਖਿਲਾਫ਼ ਕੀ ਆਵਾਜ਼ਾਂ ਵੀ ਉੱਠੀਆਂ।
0: ਬਿਲਕੁਲ ਹਾਂ,
2: ਤੇ ਇਹ ਬਾਕੀ ਜਿਹੜਾ ਹੈਗਾ ਗੱਲ ਯਾਦ ਆ ਹੁਣ, ਮੈਂ ਕਿਹਾ ਚਲੋ ਉਹ ਵੀ ਸ਼ੇਅਰ ਕਰ ਦਿੰਦਾ।
0: ਹਾਂਜੀ,
2: ਉਦੋਂ ਚਲੋ ਹੁਣ ਤਾਂ ਵੋਟਾਂ ਦਾ ਰਾਜ ਆ ਗਿਆ ਜਿਹੜਾ ਹੈਗਾ, ਡੈਮੋਕ੍ਰੇਸੀ ਹੈ ਜੀ, ਗਵਰਨਮੈਂਟ ਆਫ ਦਾ ਪੀਪਲ, ਗਵਰਨਮੈਂਟ ਫਾਰ ਦਾ ਪੀਪਲ, ਗਵਰਨਮੈਂਟ ਬਾਏ ਦਾ ਪੀਪਲ,
0: ਬਿਲਕੁਲ ਹੈ ਜੀ,
2: ਪਰ ਹਕੀਕਤ ਦੇ ਵਿੱਚ ਹੈ ਤਾਂ ਨਹੀਂ ਗਾ ਆਪਣਾ ਵੀਰ ਭੁਪਿੰਦਰ ਜੀ ਹੈ ਤਾਂ ਉਹ ਫਿਰ
0: ਆਪਣੀ ਮਾਮਾ ਜੀ ਤੁਹਾਡੀ ਆਵਾਜ਼ ਥੋੜੀ ਜਿਹੀ ਘੁਲ ਮਿਲ ਕੇ ਜੀ ਆ ਰਹੀ ਹੈ, ਕਲੀਅਰ ਨਹੀਂ ਆ ਰਹੀ, ਦੇਖਿਓ ਮਾੜਾ ਜਿਹਾ।
2: ਹਾਂਜੀ
0: ਹੁਣ ਠੀਕ ਆ ਜੀ, ਹਾਂਜੀ ਹਾਂਜੀ ਹੁਣ ਠੀਕ ਆ ਜੀ।

0: ਰਹੇ ਸੀ ਨਾ,
1: ਜੀ
0: ਇਹਨੂੰ ਕਿਉਂਕਿ ਪੜਾਉ ਕਰਕੇ ਸਾਹਮਣੇ ਆ, ਜਦੋਂ ਆਪਾਂ ਜਿਵੇਂ ਜਿਵੇਂ ਸਟੈਪ ਬਾਈ ਸਟੈਪ ਅੱਗੇ ਚੱਲਦੇ ਜਾਵਾਂਗੇ।
1: ਜੀ
0: ਤੇ ਬਾਕੀ ਜਿਹੜਾ ਹੈਗਾ ਮਤਲਬ ਕਹਿ ਸਕਦਾ ਸੀ ਮੈਂ ਵੋਟਾਂ ਨੂੰ ਜਲਦੀ ਤੋਂ ਮੈਨੂੰ ਯਾਦ ਆ ਰਿਹਾ,
1: ਹਾਂਜੀ
0: ਤੂੰ ਕਹਿੰਦੇ ਵੀ ਮੈਨੂੰ ਹੁਣ ਬੂਟਾ ਵੀ ਕਈ ਕਹਿ ਦਿੰਦੇ ਨੇ, ਕਹਿੰਦੇ ਬੂਟਾ ਕਿਹਾ ਤੇਰਾ ਦੋਸਤ ਅਖੇ ਜਿਹੜਾ ਹੈਗਾ ਇੱਟਾਂ ਤੇ ਖੜਾ ਹੋ ਗਿਆ। ਮੈਂ ਕਿਹਾ ਵੀ ਕਿਹੜਾ ਹੈਗਾ ਮਹੀਦਾ, ਕਹਿੰਦੇ ਵੋਟਾਂ ਤੇ ਖੜਾ ਹੋ ਗਿਆ। ਮੈਂ ਕਿਹਾ ਵੀ
1: ਜੀ
0: ਮਹੀਦਾ ਤਾਂ ਕਹਿੰਦੀ ਵੋਟਾਂ ਤੇ ਖੜਾ ਹੋ ਹੀ ਨਹੀਂ ਸਕਦਾ ਪਹਿਲੀ ਵਾਰ,
1: ਜੀ
0: ਨਹੀਂ ਨਹੀਂ ਕਿਉਂ ਨੀ ਸਕਦਾ ਹੋ ਗਿਆ।
1: ਅੱਛਾ
0: ਮੈਂ ਕਿਹਾ
1: ਜੀ
0: ਯਾਰ ਉਹਦਾ ਰਾਜਨੀਤੀ ਦੇ ਵਿੱਚ ਉਹ ਕਿਵੇਂ ਖੜਾ। ਅੱਛਾ ਜੀ ਉਹੀ ਗੱਲ ਹੋ ਗਈ ਵੀਰ, ਮੈਂ ਜਿਹੜਾ ਹੈਗਾ ਛੁੱਟੀ ਉੱਤੇ ਗਿਆ ਤੇ ਮੈਨੂੰ ਮੈਂ ਚਰਚਾ ਵੀ ਹੋ ਰਹੀ ਹੈ ਉਦੋਂ ਵੋਟਿੰਗ ਜਿਹੜਾ ਐਮਸੀਜੀ
1: ਹਾਂਜੀ ਐਮਸੀ ਦੀ, ਹਾਂਜੀ ਕੌਂਸਲ ਦੀਆਂ
0: ਜੀ
1: ਮੀਟਿੰਗ, ਹਾਂਜੀ ਕੌਂਸਲ ਦੀਆਂ ਵੋਟਾਂ
0: ਮਿਊਨਿਸਪੈਲਿਟੀ ਕਾਰਪੋਰੇਸ਼ਨ ਬਿਲਕੁਲ।
1: ਜੀ
0: ਤੇ ਉਹ ਜਿਹੜਾ ਹੈਗਾ ਜੀ ਐਮਸੀਜੀ, ਮੈਂ ਛੁੱਟੀ ਗਿਆ ਹੋਇਆ ਸੀ ਤੇ ਮੇਲ ਹੋ ਗਿਆ ਮਹੀਨੇ ਦੇ ਨਾਲ ਪਤਾ ਕਰ।
1: ਜੀ
0: ਮੈਂ ਕਿਹਾ ਵੀ ਡਿਆ ਸੁਣਿਆ ਤੂੰ ਵੋਟਾਂ ਖੜਾ,
1: ਜੀ
0: ਉਹ ਕਹਿੰਦਾ ਮੈਂ ਖੜਾ, ਕਹਿੰਦਾ ਮੁੰਡਾ ਬੀੜੀਆਂ ਦਾ ਬੰਡਾ ਲੈਣ ਗਿਆ ਤੇ ਮੈਂ ਨੀ ਖੜਾ। ਮੈਂ ਕਿਹਾ ਭਰਾਵਾ ਮੈਂ ਇਹ ਕਰਦਾ ਬੀੜੀਆਂ ਦਾ ਬੰਡਾ, ਕਹਿੰਦਾ ਮੈਂ ਵੋਟਾਂ ਨੀ ਖੜਾ।
1: ਜੀ
0: ਕਹਿੰਦਾ ਆਹੋ ਯਾਰ ਬੂਟਿਆ, ਕਹਿੰਦਾ ਮੈਂ ਇਸ ਵਾਰੀ ਜਿਹੜਾ ਇਹ ਮਰਜ਼ੀ, ਕਹਿੰਦਾ ਮੈਂ ਵੀ ਵੋਟਾਂ ਨੀ ਖੜਾ।
1: ਜੀ
0: ਮੈਂ ਕਿਹਾ ਵੀ ਚੋਣ ਨਿਸ਼ਾਨ ਕੀ ਰੱਖਿਆ,
1: ਜੀ
0: ਚੋਣ? ਕਹਿੰਦਾ ਬੀੜੀਆਂ।
1: ਕੀ
0: ਮੈਂ
1: ਬਾਤ ਹੈ! ਅੱਛਾ ਜੀ
0: ਭਰਾਵਾ ਮੈਂ ਕਿਹਾ ਚੋਣ ਨਿਸ਼ਾਨ ਤੈਨੂੰ ਹੋਰ ਨੀ ਚੁੰਮ ਰਿਹਾ। ਮੈਂ ਕਿਹਾ ਤੂੰ
1: ਜੀ
0: ਲੋਕਾਂ ਨੂੰ ਮੈਂ ਕਿਹਾ ਚੁੱਕ ਕੇ ਬੀੜੀਆਂ ਬਣਾਇਆ ਕਰ,
1: ਜੀ
0: ਜਿਹੜਾ
1: ਬਿਲਕੁਲ
0: ਜਿਹੜਾ ਹੈਗਾ ਕੋਈ ਤੂੰ ਚੱਲ। ਮੈਂ ਕਿਹਾ ਜਾ ਭਰਾ ਬਦਲਾ ਹੁਣ ਵੀ ਜਾ ਚੁੱਕਿਆ ਹੈਗਾ, ਇਹ ਜਿਹੜਾ ਹੈਗਾ ਤੈਨੂੰ ਮੈਂ ਕਿਹਾ ਇੱਕ ਵੋਟ ਵੀ ਨੀ ਪੈ।
1: ਜੀ ਬਿਲਕੁਲ ਹੈ ਜੀ,
0: ਉਹ ਗੱਲ ਹੋਈ ਜਾ ਕੇ ਉਹਨੇ ਫਿਰ ਜਿਹੜਾ ਹੈਗਾ ਜਿਵੇਂ ਪੇਪਰ ਕਰਨਾ ਪੈਂਦਾ ਉਹ ਚੋਣ ਨਿਸ਼ਾਨ ਚੇਂਜ ਕਰ ਦਿਓ,
1: ਜੀ
0: ਚੋਣ ਤੂੰ ਬੀੜੀਆਂ ਰੱਖ ਲਿਆ,
1: ਕਿਆ ਬਾਤ ਹੈ ਜੀ, ਕਿਆ ਬਾਤ!
0: ਚੋਣ ਨਿਸ਼ਾਨ ਰੱਖ ਲਾ ਹੈ
1: ਜੀ
0: ਮੈਨੂੰ ਉਹ ਗੱਲ ਯਾਦ ਆ ਗਈ ਸੀ ਤੇ ਤਾਂ ਕਰਕੇ ਆਪਣਾ ਸ਼ੇਅਰ ਕਰਤੀ।
1: ਬਿਲਕੁਲ ਹੈ ਜੀ,
0: ਉਹ ਗੱਲਾਂ ਕਰਦੇ ਹੈਗੇ ਆ ਬੱਚੇ, ਦੇਖੋ ਹੈ ਇਹ ਸਾਡੀ ਜ਼ਿੰਦਗੀ ਜਿਹੜੀ ਹੈਗੀ ਆ ਬੜੀ ਖੂਬਸੂਰਤ ਹੈਗੀ ਆ,
1: ਜੀ
0: ਤੇ ਵੀ ਬੱਚੀ ਵਾਲਾ ਗਫਲਤ ਵੀ ਆਦਮੀ ਨੂੰ ਲੈ ਕੇ ਬਹਿ ਜਾਂਦੀ।
1: ਬਿਲਕੁਲ ਹੈ ਜੀ,
0: ਦੇਖੋ ਗਫਲਤ ਗਫਲਤ ਆਪਾਂ ਕਿਹਨੂੰ ਕਹਿੰਦੇ ਹਾਂ, ਕੋਈ ਨਹੀਂ ਜੀ ਕੱਲ ਨੂੰ ਕਰ ਲਾਂਗੇ
1: ਜੀ
0: ਕੋਈ ਵੀ ਕੰਮ, ਅੱਜ ਦੇਖੋ ਤੁਸੀਂ ਨਾਵਲ ਕੰਮ ਸ਼ੁਰੂ ਕਰ, ਨਾਵਲ
1: ਜੀ
0: ਜਿਹੜੀ ਹੈਗੀ ਸ਼ੁਰੂ ਕਰ, ਵੀ ਸਟੈਪ ਬਾਈ ਸਟੈਪ ਲੈ ਵੀ ਜਿਹੜਾ ਹੈਗਾ ਡੇਲੀ ਜਿਹੜਾ ਹੈਗਾ
1: ਬਿਲਕੁਲ
0: ਆਪਾਂ ਉਹ ਅੱਗੋਂ ਪੜ੍ਹਦੇ ਜਾਂ
1: ਜੀ।
0: ਇਹ ਗਫਲਤ ਜਿਹੜੀ ਹੈ ਨਾ ਇਹ ਇਨਸਾਨ ਨੂੰ ਜਿਹੜਾ ਹੈਗਾ ਬਹੁਤ ਪਿੱਛੇ ਲੈ ਕੇ,
1: ਆਲਸੀ ਆਲਸੀ ਕਹਿ ਦੋ ਬਣਾ ਦਿੰਦਾ ਜੀ।
0: ਆਲਸੀ ਲੇਜ਼ੀਨੈਸ ਕਹਿ ਲਓ ਇਹਨੂੰ,
1: ਜੀ
0: ਸੁਸਤੀ ਕਹਿ ਲਓ, ਯਾਨੀ ਮੈਂ ਕੱਲ ਨੂੰ ਕਰ ਲਾਂਗਾ ਜੀ, ਕਰਦਾ ਠੀਕ ਹੈ ਨਾ ਕੱਲ ਨੂੰ
1: ਜੀ।
0: ਦੇਖੋ ਜੀ ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ,
1: ਜੀ
0: ਕਲਮੇ ਪਰਲੇ ਹੋਏ ਪੂਰੇ ਕਰੇਗਾ ਸਭ,
1: ਬਿਲਕੁਲ
0: ਜਿਹੜਾ ਕੱਲ ਨੂੰ ਕੰਮ ਕਰਨਾ ਕਹਿੰਦੇ ਅੱਜ ਹੀ ਕਰ ਲਓ, ਤੇ ਜਿਹੜਾ ਅੱਜ ਕਰਨਾ ਹੁਣੇ ਹੀ ਕਰ ਲਓ
1: ਜੀ, ਬਿਲਕੁਲ ਹੈ ਜੀ
0: ਕੰਮ, ਪਰ ਜਿਹੜਾ ਹੈਗਾ ਤੇ ਤੁਸੀਂ ਸੁਸਤੀ ਜਿਹੜੀ ਹੈਗੀ ਹੈ ਛੱਡੋ ਜਿਹੜਾ ਹੈਗਾ, ਇਸ ਤਰ੍ਹਾਂ ਸਾਡੀ ਜ਼ਿੰਦਗੀ ਆ ਵਾਲਾ, ਅਸੀਂ ਕਹਿੰਦੇ ਕੋਈ ਗੱਲ ਨੀ ਜੇ ਬੜੀ ਉਮਰ ਕੀ ਹੈਗੀ ਆ ਬਈ
1: ਜੀ,
0: ਘੜੀ ਦਾ ਦਸਾ ਨੀ,
1: ਬਿਲਕੁਲ
0: ਕੱਲ ਕਰੇ ਸੋ ਆ ਅੱਜ ਕਰੇ ਸੋ ਅਬ, ਪਲਮੇ ਪਰਲੇ ਹੋਏਗੀ, ਪਰਲੇ ਕਹਿੰਦੇ ਮੌਤ
1: ਜੀ,
0: ਘੜੀ ਦੇ ਵਿੱਚ ਮੌਤ ਹੋ ਗਈ ਬਾਅਦ ਦੇ ਵਿੱਚ ਤੂੰ ਕਦੇ ਕਰਨਾ,
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ।
0: ਤੇ ਕਦੇ ਵੀ ਗਫਲਤ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਸਾਨੂੰ, ਹਮੇਸ਼ਾ ਜੋ ਵੀ
1: ਜੀ
0: ਕੰਮ ਕਰਨਾ ਐਕਚੁਅਲੀ ਇਜ਼ ਬੈਟਰ ਦੈਨ ਵਰਡ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਬੈਟਰ ਦੈਨ ਵਰਡ, ਗੱਲਾਂ ਨਾ ਕਰੋ ਗੱਲਾਂ ਬਣਾਉਣੀਆਂ ਭਾਈ, ਐਕਸ਼ਨ ਲਵੋ
1: ਜੀ,
0: ਅਮਲ ਦੇ ਵਿੱਚ ਆਓ, ਅਮਲ ਦੇ ਨਾਲ ਹੀ ਅਮਲ ਤੇ ਕੀਤੀ ਹੈ ਜ਼ਿੰਦਗੀ, ਜੰਨਤ ਵੀ ਔਰ ਜਹਨਮ ਇਹ ਕਾਸੀ ਆਪਣੀ ਫਿੱਤ ਤੇ ਨਾ ਨੂਰੀ ਹੈ ਨਾ ਨਾਲ,
1: ਬਿਲਕੁਲ
0: ਹੈ ਜੀ, ਹਮੇਸ਼ਾ ਅਮਲ ਕਰੋ, ਅਮਲ ਦੇ ਨਾਲ ਨਿਕਲ ਜਾਵੋਗੇ ਤੇ ਇਲਮ ਦੀ ਹੋਣਾ ਬੜਾ,
1: ਬਿਲਕੁਲ ਹੈ, ਇੱਥੇ ਅਮਲਾਂ ਦੇ ਹੋਣੇ ਨੇ ਲਬੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ,
0: ਪੁੱਛਣੀ ਉੱਥੇ ਅਮਲਾਂ ਦੇ ਹੋਣੇ ਨੇ ਲਬੇੜੇ, ਕਿਸੇ ਨੀ ਤੇਰੀ ਜਾਤ ਪੁੱਛਣੀ, ਤੇ ਨਾਲੀ ਦੂਸਰੇ ਪੈਰੇ ਕਹਿੰਦਾ ਕਿਸੇ ਨੀ ਤੇਰੀ ਬਾਤ, ਬਾਤ ਨੀ ਤੇਰੀ
1: ਬਾਤ ਬੜੀ
0: ਪੁੱਛਣੀ, ਬਾਤ ਨੀ ਪੁੱਛਣੀ, ਇਹ ਨੀ ਕਹਿਣ ਲੱਗ ਵੀ ਮੈਂ ਫਿੱਟਰ ਸੀ, ਮੈਂ ਜਿਹੜਾ ਹੈਗਾ ਉੱਥੇ ਮਾਸਟਰ
1: ਜੀ,
0: ਉੱਥੇ ਕਿਸੇ ਨੀ ਮਾਸਟਰ
1: ਕੋਈ ਡਿਗਰੀ ਕੰਮ ਨਹੀਂ ਕਰਦੀ ਉੱਥੇ ਜੀ,
0: ਉੱਥੇ ਜਰਾ ਅਮਲਾਂ ਦੇ ਬੇੜੇ ਬਣਾਏ
1: ਜੀ,
0: ਕਹਿੰਦੇ ਨਾ ਉੱਥੇ ਖੁਦ ਜਿਹੜੇ ਹੈਗੇ ਆ ਖੁਦਾ ਦੋ ਜਾਂ ਅਕਾਲ ਪੁਰ ਕਰੋ
1: ਜੀ,
0: ਕਸਮ ਖਾ ਕੇ ਕਹਿ ਦੇਣਗੇ ਕਿ ਅੱਜ ਮੈਨੂੰ ਆਪਣੀ ਜਾਤ ਦੀ ਕਸਮ, ਕਿਸੇ ਵੀ ਜਾਨ ਤੇ ਜਰਦਾ ਜੁਰਮ ਨਹੀਂ ਹੋਵੇਗਾ ਮਗਰ ਬਦਲਾ ਕੀਤੇ ਦਾ,
1: ਬਿਲਕੁਲ ਹੈ ਜੀ,
0: ਬਦਲਾ ਪੰਜਾਬੀ ਜੋ ਵੀ ਭਾਈ ਤੁਸੀਂ ਕੰਮ ਕੀਤਾ ਤੁਹਾਨੂੰ

0: ਅੱਬ
1: ਇੱਥੇ ਹੀ
0: ਇੱਥੇ
1: ਫਲ
0: ਦਾ ਕੀ
1: ਮਿਲ
0: ਕਰਦਾ
1: ਜਾਣਾ ਜੀ,
0: ਦੱਸੋ।
1: ਬਿਲਕੁਲ ਹੈ ਜੀ।
0: ਹਾਂ ਤੁਸੀਂ ਮਾੜਾ ਕੀਤਾ ਤਾਂ ਭਾਈ ਮਾੜੇ ਦਾ ਵੀ ਪ੍ਰਸ਼ਾਦ ਤਾਂ ਮਿਲਣਾ
1: ਬਿਲਕੁਲ
0: ਹੈਗਾ
1: ਹੈ
0: ਜੀ, ਹੁਣ ਪ੍ਰਸ਼ਾਦ ਮਿਲਿਆ ਤਾਂ ਮਾੜੇ ਨਹੀਂ ਮਿਲਿਆ,
1: ਜੀ
0: ਦੂਸਰੇ ਦਾ ਵੀ ਮਿਲਣਾ।
1: ਜੀ
0: ਇਹ ਚੀਜ਼ਾਂ
1: ਬਿਲਕੁਲ ਹੈ,
0: ਤੇ ਬਾਕੀ ਜਿਹੜਾ ਚਲੋ ਆਪਣਾ ਗੁਣਗੁਣਾ ਦਿੰਦਾ ਹੈਗਾ ਜੀ,
1: ਜ਼ਰੂਰ ਜ਼ਰੂਰ
0: ਚੰਗੀ
1: ਜ਼ਰੂਰ। ਫ੍ਰਾਈਡੇ ਹੈ ਜੀ, ਅੱਜ ਆਖਰੀ ਕੱਲ੍ਹ ਤੁਹਾਡੀ ਹੈ, ਜ਼ਰੂਰ ਗੁਣਗੁਣਾਓ।
0: ਮਿਕਸੀ ਹੈ ਜੀ, ਮੈਂ ਮਿਕਸਰ ਬਣਾ
1: ਜੀ
0: ਨੰਬਰ 1 ਤੋਂ। ਇਸ਼ਕ ਤੇਰੇ ਵਿੱਚ ਹੋ ਜਾਏ ਖਤਮ ਕਹਾਣੀ ਸਜਣਾ, ਵੈਸੇ ਵੀ ਜਾਣ ਤਾਂ ਇੱਕ ਦੀ ਜਾਣੀ ਵੇ ਸਜਣਾ, ਇਸ਼ਕ ਤੇਰੇ ਵਿੱਚ ਹੋ ਜਾਏ ਖਤਮ ਕਹਾਣੀ ਵੇ ਸਜਣਾ, ਵੈਸੇ ਵੀ ਜਾਣ ਤਾਂ ਇੱਕ

0: ਸੱਜਣੋ ਲਓ ਜੀ, ਇਹ ਸੀ ਸੌਂਗ ਨੰਬਰ ਸੈਕਿੰਡ ਜੀ।
1: ਜੀ
0: ਚਾਂਦਨੀ ਵਾਲੀ ਨੀ ਚਾਰਾ ਤੇਰੇ ਜਾ,

0: காளி பெண்டே மானூரோ காடா கிபானு காதரா சாடா கிபானு காதரா சோ. ਲਓ ਜੀ ਆਖਰੀ ਜਿਹੜਾ ਹੈਗਾ
1: ਜੀ
0: ਜਿਹੜਾ ਹੈਗਾ ਸੌਂਗ ਉਹ ਮੈਂ ਤੁਹਾਨੂੰ ਸ਼ੇਅਰ ਕਰਦਾ
1: ਜੀ
0: ਜੀ ਬਾਪੂ ਦੀ ਪਗਤੀ ਚੰਨ ਬਚਪਨ ਦੀ ਮਮਟ ਹੈ ਮਾਤਾ ਨਿਕ ਗੋਦੀ ਨਾਲ ਪਿਆ ਬਾਪੂ ਦੀ ਪਗੜੀ ਦਾ ਮੈਨੂੰ ਰੱਖਣਾ ਚੰਨ ਖਿਆਲ ਪਿਆ ਬਚਪਨ ਦੀ ਮਮਤਾ ਹੈ ਮਾਤਾ ਨਿਕ ਗੋਦੀ ਦਾ ਨਾਲ ਪਿਆ ਕਾਲ ਖਿਆਲ ਨਾ ਸਕੀ ਵੀਰ ਦੇ ਨਾਲ ਤਖਤਾਂ

0: ਅੱਜ ਵੀ ਬਿਆਨ ਆਇਆ, ਅੱਜ ਉਹਨਾਂ ਦੇ
1: ਪ੍ਰਧਾਨ ਜਿਹੜੇ ਨੇ ਜਾਂ ਹੋਰ ਇੱਕ ਮੈਂਬਰ ਜਿਹੜਾ ਆਇਆ ਹੋਇਆ ਪੰਜਾਬ ਦੇ ਵਿੱਚ, ਉਹ ਕਹੀ ਜਾਂਦੇ 117 ਸੀਟਾਂ ਦੇ ਉੱਤੇ ਅਸੀਂ ਆਪ ਲੜਾਂਗੇ ਜੀ। ਅੱਜ ਵੀ ਬਿਆਨ ਆਇਆ
0: ਸਾਡੀ, ਫਿਰ ਜਿਹੜੀ ਨਹੀਂ ਜਿਹੜੀ ਸਾਡੀ ਖੇਤਰੀ ਪਾਰਟੀ ਹੈ ਜਿਹੜੀ ਹਰ ਵਾਰੀ ਦੇਸ਼ ਚ ਲੀਡ ਲੈਂਦੀ ਹੁੰਦੀ ਸੀ, ਜਦੋਂ ਮੰਨ ਲਓ 84 ਵੇਲੇ ਲਾ ਲਓ ਜਾਂ ਉਦੋਂ ਪਹਿਲਾਂ ਲਾ ਲਓ
1: ਜੀ,
0: ਇਹ ਦੁਆਵਾਂ ਕਰਦੇ ਨੇ। ਹਰਸਿਮਰਤ ਕੌਰ ਵੀ ਕਹਿ ਹੁੰਦੇ ਨੇ ਬੀਬਾ ਜੀ ਵੀ ਸਾਡੀ ਦੁਆ ਹੈ ਜੀ ਵੀ ਗੁਰੂ ਗੋਬਿੰਦ ਸਿੰਘ ਜੀ ਜਾਂ ਅਰਦਾਸ ਨਾਲ ਸਾਡਾ ਉਹੀ ਗੱਲ ਸਾਡਾ ਸਮਝੌਤਾ ਹੋਣ ਜਾ ਰਿਹਾ
1: ਜੀ,
0: ਉਹ ਅਗਲੇ ਬੰਦੇ ਕਹਿਣਗੇ ਤੇ
1: ਬਿਲਕੁਲ ਹੈ। ਪਰ ਇਹਦੇ ਵਿੱਚ ਜਦੋਂ ਦੇਖਦੇ ਹਾਂ ਆਪਾਂ ਸਿੱਖ ਸਿਆਸਤ ਨੂੰ ਦੇਖਦੇ ਹਾਂ ਜਾਂ ਖੇਤਰੀ ਪਾਰਟੀ ਨੂੰ ਦੇਖਦੇ ਹਾਂ, ਕੱਲਾ ਇਲਜ਼ਾਮ ਮਤਲਬ ਕਿ ਕਸੂਰ ਕੱਲਾ ਆਪਾਂ ਇੱਕ ਪਰਿਵਾਰ ਦਾ ਜ਼ਰੂਰ ਆਪਾਂ ਦੇਖਦੇ ਹਾਂ, ਪਰ ਜਿੱਦਾਂ ਕਿ ਗਿਆਨੀ ਹਰਪ੍ਰੀਤ ਸਿੰਘ ਹੋਣੀ ਨੇ ਜਾਂ ਹੋਰ ਪੁਰਾਣੇ ਜਥੇਦਾਰ ਵੀ ਸੀਗੇ, ਜੇ ਲਾਏ ਉਹਨਾਂ ਨੇ ਸੀ ਤਾਂ ਹਟਾਏ ਉਹਨਾਂ ਨੇ ਸੀ, ਤਾਂ ਉਸ ਤੋਂ ਬਾਅਦ ਅਲੱਗ ਹੋਣ ਦੇ ਕਾਰਨ ਜਾਂ ਹੋਰ ਸਾਰੀਆਂ ਚੀਜ਼ਾਂ, ਕਿਤੇ ਨਾ ਕਿਤੇ ਕਸੂਰਵਾਰ ਤਾਂ ਉਹ ਵੀ ਨੇ ਨਾ ਵਿੱਚ ਇਹਨਾਂ ਚੀਜ਼ਾਂ ਦੇ।
0: ਸਾਰੇ ਨੀ, ਬਿਲਕੁਲ ਸਾਰੇ ਨੀ, ਕੋਈ ਘੱਟ ਨਹੀਂ, ਸਭ ਨਿੱਜਪ੍ਰਸਤੀ ਕਰਕੇ ਤੇ ਇਹ ਹਾਲਾਤ ਹੋਏ ਪਏ ਨੇ ਬਾਈ ਜੀ, ਹੋਰ ਹੋਰ ਕਾਹਤੋਂ ਹੋਣੇ
1: ਜੀ।
0: ਤੁਸੀਂ ਤੁਸੀਂ ਦੇਖੋ ਵੀ ਸ਼੍ਰੋਮਣੀ ਕਮੇਟੀ ਲਾ ਲਓ ਜਾਂ ਜਥੇਦਾਰ ਸਾਹਿਬ ਨੂੰ ਲਾ ਲਓ ਵੀ ਅੱਜ ਮੰਨ ਲਓ ਇਹਨਾਂ ਨੂੰ ਇਹਨਾਂ ਤੋਂ ਟਾਈਮ ਮੰਗਦੇ ਨੇ ਵੀ ਸਾਨੂੰ ਮੁਲਾਕਾਤ, ਟਾਈਮ ਹੀ ਨੀ ਦਿੰਦੇ ਬਾਈ
1: ਜੀ,
0: ਫਿਰ ਅਸੀਂ ਖੜੇ ਖੜੇ ਕਿੱਥੇ ਹਾਂ, ਅਸੀਂ ਦਾਅਵੇ ਕਿਹੜੇ ਕਰਦੇ ਹਾਂ ਬਾਈ
1: ਜੀ,
0: ਇਹ ਸਾਡਾ ਹੀ ਕਸੂਰ ਹੈ ਨਾ ਬਾਈ। ਤੇ ਫਿਰ ਅਸੀਂ ਉਹੀ ਭਾਜਪਾ ਜੀ, ਅਸਲ ਦੇ ਨਾ ਭਾਜਪਾ ਜੀ ਸਾਨੂੰ ਕੋਈ ਫਰਕ ਨੀ ਪੈਂਦਾ, ਚਲੋ ਇਹ ਇਹ ਬਣਾਈ ਖੜੇ ਨੇ ਸਰਕਾਰ ਜਾਂ ਅੱਗੇ ਹੋਰ ਬਣ ਜੂ,
1: ਨਹੀਂ ਤੇ ਏਦਾਂ ਨਾ ਕੋਈ ਫਰਕ ਨੀ ਪੈਂਦਾ, ਫਰਕ ਤਾਂ ਆਪਾਂ ਨੂੰ ਵੀ ਪੈਣਾ ਜੀ, ਮਹਿੰਗਾਈ ਦਾ ਦੇਖ ਲਓ ਹੋਰ ਸਾਰੀਆਂ ਚੀਜ਼ਾਂ ਕਰ ਦੇਖ ਲਓ ਨਾ,
0: ਨਹੀਂ ਨਹੀਂ ਖਿੱਤੇ ਖਿੱਤੇ ਦੇ ਤੌਰ ਤੇ ਪੈਂਦਾ,
1: ਖਿੱਤੇ ਨੂੰ ਤੌਰ ਦੇ ਉੱਤੇ ਤਾਂ ਫਰਕ ਪੈਣਾ ਹੀ ਪੈਣਾ ਜੀ ਬਿਲਕੁਲ।
0: ਹਾਂ ਨਹੀਂ ਪਊਗਾ ਬਿਲਕੁਲ ਬਿਲਕੁਲ ਪਊਗਾ, ਪਰ ਅਸੀਂ ਨਿੱਜੀ ਤੌਰ ਤੇ ਨੀ ਸਮਝਦੇ ਵੀ ਸਾਨੂੰ ਕੋਈ ਇਹਨਾਂ ਵਾਲਾ ਮਤਲਬ ਹੈ ਜਾਂ ਦੂਜਿਆਂ ਵਾਲਾ ਮਤਲਬ ਹੈ।
1: ਉਹ ਬਾਈ ਜੀ ਜਦੋਂ ਆਪਣੇ ਪੰਜਾਬ ਨੂੰ ਜਾਂ ਆਪਣੇ ਇੰਡੀਆ ਨੂੰ ਆਪਣਾ ਸਮਝਣ ਲੱਗ ਜਾਣਗੇ ਤਾਂ ਆਪੇ ਹੀ ਮਹਿਸੂਸ ਹੋਏਗਾ ਫਰਕ ਸਾਨੂੰ ਪੈਂਦਾ ਹੈ, ਬਿਲਕੁਲ ਪੈਂਦਾ ਹੈ।
0: ਨਹੀਂ ਫਿਰ ਭਾਰਤ ਬਾਈ ਜੀ ਆਪਾਂ ਉਸੇ ਗੱਲ ਨੂੰ ਫਿਰ ਉਸੇ ਗੱਲ ਨੂੰ ਸੋਚ ਕੇ ਤਾਂ ਇਹ ਗੱਲ ਕਹਿੰਦੇ ਹਾਂ ਨਾ
1: ਜੀ,
0: ਵੀ ਅੱਜ ਅਕਾਲੀ ਦਾ ਤੁਸੀਂ ਮੈਨੂੰ ਮੈਂ ਤੁਹਾਨੂੰ ਇੱਕ ਗੱਲ ਕਹਿਣ ਗਿਆ ਵਾ ਵੀ ਆਹ ਦੇਖ ਲਿਓ, ਹੁਣ ਸਾਰਿਆਂ ਨੂੰ ਪਤਾ ਅੱਜ ਇਹ ਇਲਜ਼ਾਮ ਲਾਉਂਦੇ ਨੇ ਝਾੜੂ ਵਾਲਿਆਂ ਦੇ ਵੀ ਆਹ ਪੈਸੇ ਕਿੱਥੋਂ ਲਿਆਉਂਗੇ ਜੀ, ਤੁਸੀਂ 1000 ਰੁਪਏ ਕਿੱਥੋਂ ਦਿਓਗੇ
1: ਜੀ,
0: ਤੁਸੀਂ ਤੁਸੀਂ ਆਹ ਮਾੜੀਆਂ ਜੇ ਹੋਰ ਹੋਰ 2 ਮਹੀਨੇ ਵੋਟਾਂ ਨੇੜੇ ਆਉਂਗੇ
1: ਜੀ,
0: ਇਹੀ ਅਕਾਲੀ ਦਲ ਇਹੀ ਕਾਂਗਰਸ ਆਹੀ ਝਾੜੂ ਬੀਜੇਪੀ ਵਾਲਿਆਂ
1: ਦੀਆਂ,
0: ਤੁਸੀਂ ਇਹਨਾਂ ਦੀਆਂ ਸਟੇਟਮੈਂਟਾਂ ਦੇਖ ਲਿਓ, ਇਹ ਉਦੋਂ ਵੱਧ ਕੇ ਕਹਿਣਗੇ
1: ਜੀ
0: ਵੀ ਅਸੀਂ ਉਦੋਂ ਵੱਧ ਕੇ ਪੈਸੇ ਦਿਆਂਗੇ ਜੀ ਤੁਹਾਨੂੰ,
1: ਬਿਲਕੁਲ ਹੈ ਜੀ,
0: ਤੇ ਫਿਰ ਉਹ ਪੈਸੇ ਕਿੱਥੋਂ ਆ ਜਾਣਗੇ, ਕਿਰਪਾ ਦੱਸੂਗਾ ਕਿੱਥੇ ਖੜਾ ਜੀ
1: ਜੀ।
0: ਇਸ ਕਰਕੇ ਨਾ ਮੈਂ ਉਹ ਤਾਂ ਹੀ ਕਹਿੰਦਾ ਭਾਰਤ ਬਾਈ ਜੀ ਵੀ ਅਸਲ ਤੇ ਨਾ ਅਸੀਂ ਨਿੱਜ ਪ੍ਰਸਤੀ ਵਾਲੇ ਪਾਸੇ ਬਾਲਾ ਪਏ ਹੋਏ ਆ, ਕੋਈ
1: ਔਜਲਾ ਸਾਹਿਬ ਲਿਖਦੇ ਨੇ, ਔਜਲਾ ਸਾਹਿਬ ਕਹਿੰਦੇ ਮੁਕੱਦਰ ਵੀਰੇ ਤੁਸੀਂ ਵੀ ਘਿਓ ਦਾ ਭਾਅ ਚੱਕਦੇ ਹੋ, ਹੁਣ ਇਹ ਤਾਂ ਸੈਣੀ ਸਾਹਿਬ ਨੂੰ ਮਹਿੰਗਾ ਪਊ ਘਿਓ ਵੀ ਭੱਜ ਕੇ,
0: ਨਹੀਂ ਨਹੀਂ ਚਲੋ ਚਲੋ ਚੱਕ ਚੱਕ ਅਸੀਂ ਤਾਂ ਚੱਕ ਦਿਆਂਗੇ, ਅਸੀਂ ਤਾਂ ਸੈਣੀ ਸਾਹਿਬ ਨੂੰ ਉਹੀ ਗੱਲ ਹੈ ਜਿਦੇ ਸਾਨੂੰ ਮੌਕਾ ਮਿਲਿਆ ਉਹੀ ਗੱਲ, ਇਹਨਾਂ ਤੋਂ ਅਸੀਂ ਪੈਸਾ ਵੀ ਨਹੀਂ ਲੈਣਾ, ਉਹ ਕੋਈ ਚੱਕਰ ਨੀ ਹੈਗਾ, ਉਹ ਕੋਈ ਗੱਲ ਨੀ, ਪਰ ਗੱਲ ਇਹ ਹੈ ਨਾ ਬਾਈ ਜੀ ਫਿਰ ਅਸੀਂ ਨਾ ਇੱਕ ਬਾਈ ਜੀ ਅਸੀਂ ਘੱਟੋ ਘੱਟ ਉਸ ਗੱਲ ਬਾਰੇ ਨਾ ਮੈਂ ਇਹ ਗੱਲ ਅਕਸਰ ਇਸੇ ਕਰਕੇ ਔਜਲਾ ਬਾਈ ਜੀ ਦੀ ਗੱਲ ਕਰਦੇ ਹੋਣੇ ਜਾਂ ਮੰਨ ਲਓ ਵੀ ਅਸੀਂ ਖੜੇ ਕਿੱਥੇ ਆ, ਮੈਂ ਕਹਿੰਦਾ ਨਵੀਂ ਪਾਰਟੀ ਕਿਸੇ ਨੂੰ ਚੁਣੋ ਚਾਹੇ ਝਾੜੂ ਵਾਲੇ ਤੋਂ,
1: ਨਹੀਂ ਬਾਈ ਜੀ ਜਿਹੜੇ ਚੰਗੇ ਬੰਦੇ ਆ ਕਿਸੇ ਵੀ ਪਾਰਟੀ ਦੇ ਘੱਟੋ ਘੱਟ ਉਹਨੂੰ ਹੀ ਵੋਟ ਪਾ ਦਿਓ, ਮੈਂ ਤਾਂ ਇਹੀ ਮੇਰਾ ਮੰਨਣਾ ਕਹਿਣਾ ਵੀ ਹੈ ਬਿਲਕੁਲ, ਘੱਟੋ ਘੱਟ ਜਿਹੜੇ ਚੰਗੇ ਹਰ ਪਾਰਟੀ ਦੇ ਵਿੱਚ ਕਿੰਨੀਆਂ ਪਾਰਟੀਆਂ ਨੇ ਉਹਨਾਂ ਦੇ ਵਿੱਚੋਂ ਕਿਸੇ ਨੂੰ ਪਾ ਦਿਓ, ਜਾਂ ਫਿਰ ਦੁਹਰਾਉਣਾ ਕਿ ਓਪੋਜੀਸ਼ਨ ਬਣਾਉਣ ਦੇ ਉੱਤੇ ਜ਼ੋਰ ਲਾਓ, ਪਾਰਟੀ ਨੇ ਸਰਕਾਰ ਬਣਾਉਣ ਦੇ ਵਿੱਚ ਜ਼ੋਰ ਲਾਉਣਾ ਹੀ ਹਰ ਪਾਰਟੀ ਨੇ ਲਾਉਣਾ, ਪਰ ਲੋਕਾਂ ਦਾ ਜ਼ੋਰ ਓਪੋਜੀਸ਼ਨ ਬਣਾਉਣ ਦੇ ਵਿੱਚ ਜ਼ਿਆਦਾ ਹੋਣਾ ਚਾਹੀਦਾ ਕਿ ਓਪੋਜੀਸ਼ਨ ਬਣਾਈਏ।
0: ਨਹੀਂ ਜੀ ਸਾਨੂੰ ਵੀ ਭਾਰਤ ਬਾਈ ਜੀ ਆਪਣੇ ਜਿਹੜੇ ਸੱਜਣ ਪਿਆਰੇ ਇਹਨਾਂ ਨੂੰ ਨਾਰਾਜ਼ ਕਰਨ ਦੀ ਕੀ ਲੋੜ, ਜਦੋਂ ਗੱਲ ਨਿਰਪੱਖ ਕਰਦੇ ਜੀ ਨਾ ਉਦੋਂ ਫਿਰ ਕੋਈ ਕਿਸੇ ਪਾਰਟੀ ਨਾਲ ਜੁੜਿਆ ਕੋਈ ਕਿਸੇ ਨਾਲ ਜੁੜਿਆ, ਪਰ ਮੈਂ ਹੁਣ ਵੀ ਕਹਿੰਦਾ ਵਾ ਵੀ ਇਹ ਸਾਰੇ ਇੱਕੋ ਥਾਲੀ ਦੇ ਬੈਂਗਣ ਨੇ, ਜਿੰਨੇ ਮਰਜ਼ੀ ਵੇਖ ਲੈਣਗੇ 27 ਵਾਲੀਆਂ ਚੋਣਾਂ ਆ ਜਾਣੀਆਂ ਨੇ, ਚੁਣ ਕੇ ਵੇਖ ਕੇ ਉਦੋਂ ਬਾਅਦ ਮੈਂ 6 ਮਹੀਨਿਆਂ ਬਾਅਦ ਗੱਲ ਕਰ ਲਾਂਗਾ ਜੇ ਅਕਾਲੀ ਆ ਜਾਣਗੇ ਜਾਂ ਕਾਂਗਰਸ ਵਾਲੇ ਆ ਜਾਣਗੇ
1: ਜੀ,
0: ਤੁਸੀਂ ਦੇਖ ਲਿਓ
2: ਇਹ ਉਸ ਗੱਲ ਤੇ ਆਉਂਦੇ ਹੀ ਨੀ ਹੈਗੇ ਬਾਈ ਜੀ, ਜਿਹੜੇ ਮੁੱਦਿਆਂ ਦੀ ਗੱਲ ਹੈ ਨਾ ਉਹ ਮੈਂ ਉਹ ਮਾਲਵਿੰਦਰ ਮਾਲੀ ਨੇ ਨਾ ਪਿਛਲੇ ਦਿਨ ਗੱਲ ਮੈਂ ਇਸੇ ਕਰਕੇ ਉਹਨੇ ਜਦੋਂ ਆ 22 ਵਾਲੀਆਂ ਚੋਣਾਂ ਹੋਈਆਂ ਨੇ ਉਹਨੇ ਗੱਲ ਕੀਤੀ ਸੀ
1: ਜੀ,
0: ਉਹ ਚਲੋ ਮੇਰਾ ਨੀ ਉਹਦੇ ਨਾਲ ਸਿੱਧੂ ਨਾਲ ਕੋਈ ਲੈਣਾ ਦੇਣਾ ਨਾ ਮੈਂ ਤੋਂ ਕੋਈ ਪਰਸਨਲ ਕੰਮ ਲੈਣਾ
1: ਜੀ,
0: ਉਹ ਕਹਿੰਦਾ ਮੈਨੂੰ ਕਾਂਗਰਸ ਦੇ ਵੱਡੇ ਲੀਡਰ ਦਾ ਫੋਨ ਆਇਆ ਕਹਿੰਦਾ ਵੀ ਇਹਨੂੰ ਸਿੱਧੂ ਨੂੰ ਸਮਝਾਓ, ਕਹਿੰਦਾ ਵੀ ਜਿਹੜਾ ਇਹ ਏਜੰਡਾ ਲਾਗੂ ਕਰਨ ਨੂੰ ਕਹਿੰਦਾ ਹੈ ਵੀ ਜਿਹੜਾ ਸਰਕਾਰੀ ਲੀਕਰ ਹੈ ਮੰਨ ਲਓ ਉਹ ਸਰਕਾਰੀ ਹੋ ਜੇ, ਰੇਤਾ ਸਰਕਾਰੀ ਹੋ ਜੇ, ਹਰ ਇੱਕ ਪੈਸਾ ਖਜ਼ਾਨੇ ਚ ਜਾਵੇ, ਸਾਡੇ ਤਾਂ ਉਹੀ ਗੱਲ ਵੀ ਇੱਥੇ ਰੰਗ ਨੀ ਹੋਣਾ ਕਾਂਗਰਸ ਭਵਨ
1: ਜੀ,
0: ਪੈਸਾ ਕਿੱਥੋਂ ਆਊ ਸਾਡੇ ਕੋਲ
1: ਜੀ,
0: ਗੱਲ ਉਹੀ ਆ ਭਾਰਤ ਬਾਈ ਜੀ, ਇਹ ਸਾਰੇ ਹੀ ਨਾ ਤੁਸੀਂ ਜਿਹਨੂੰ ਮਰਜ਼ੀ ਇਹਨਾਂ ਨੂੰ ਚੁਣ ਕੇ ਦੇਖ ਲਿਓ। ਚਲੋ ਆਪਾਂ ਕਹਿੰਦੇ ਆ, ਮੈਂ ਤਾਂ ਅੱਗੇ ਵੀ ਕਈ ਵਾਰੀ ਕਿਹਾ ਵੀ ਹੋ ਵੀ ਸਕਦਾ ਸੀ, ਇਹ ਦਿਲੋਂ ਸਾਡੀ ਖੁਸ਼ੀ ਆ ਵੀ ਅਸੀਂ ਗਲਤ ਸਾਬਿਤ ਹੋ ਜਾਈਏ
1: ਜੀ, ਬਿਲਕੁਲ ਹੈ ਜੀ।
0: ਮੈਨੂੰ ਲੱਗਦਾ ਨੀ ਹੈਗਾ ਵੀ ਇਹ ਜਿੰਨੇ ਲੀਡਰ ਹੈਗੇ ਨੇ ਜਾਂ ਜਿੰਨੀਆਂ ਪਾਰਟੀਆਂ ਹੈਗੀਆਂ ਨੇ ਸਾਨੂੰ ਗਲਤ ਸਾਬਿਤ ਕਰਨ ਲਈ ਹੈ
1: ਜੀ।
0: ਇਹ ਆ ਤੁਸੀਂ ਆ ਦੋ ਚੋਣਾਂ ਤੋਂ ਪਹਿਲਾਂ ਹੀ ਦੇਖ ਲਿਆ ਜੇ, ਜਿਹੜੇ ਅੱਜ ਸਵਾਲ ਝਾੜੂ ਵਾਲਿਆਂ ਨੂੰ ਕਰਦੇ ਨੇ।
1: ਨਹੀਂ ਬਾਈ ਜੀ, ਮੈਂ ਤਾਂ ਫਿਰ ਉਹੀ ਦੁਹਰਾਉਣਾ ਕਿ ਆਪਣੇ ਕੋਲ ਹੁਣ ਤਾਂ 4 ਮਹੀਨੇ ਰਹਿ ਗਏ, 5 ਵੱਧ ਤੋਂ ਵੱਧ, ਭਈ ਮਤਲਬ ਕਿ ਹੁਣ ਤਾਂ ਮੌਕਾ ਹੈ ਲੋਕ ਸਭਾ ਕੇ ਇਹਨਾਂ ਨੂੰ ਗਲਤ ਠਹਿਰਾ ਕੇ ਦੱਸ ਦੇਣਾ ਨਾ, ਜਿਹੜੇ ਆਪਣੇ ਆਪ ਦੇ ਵਿੱਚ ਸੀਗੇ ਕਹਿੰਦੇ ਕਹਿੰਦੇ, ਚਾਹੇ ਕਿਸੇ ਵੀ ਪਾਰਟੀ ਦੇ ਨਾਲ ਜੁੜੇ ਹੋਏ ਆ, ਬਿਲਕੁਲ ਪਤਾ ਲੱਗੇ ਇਹਨਾਂ ਨੂੰ।
0: ਲੋਕ ਤਾਂ ਤੂੰ ਤੂੰ ਦੇ ਭੰਗੜਾ ਪਾਉਂਦੇ ਫਿਰਦੇ, ਤੁਸੀਂ ਕਹਿੰਦੇ ਲੋਕ ਸਮਝਾਉਣਗੇ, ਲੋਕ ਕਿੱਥੋਂ ਸਮਝਾਉਣਗੇ
1: ਜੀ।
0: ਲੋਕਾਂ ਨੂੰ ਤਾਂ ਉਦੋਂ ਸਮਝ ਆਊ ਜਦੋਂ ਇਹ ਉਹੀ ਗੱਲ ਵੀ ਆ ਜਿਹੜਾ ਮੰਨ ਲਓ ਸਰਕਾਰੀ ਅਦਾਰੇ ਜਮਾਂ ਬੰਦ ਹੋ ਗਏ
1: ਜੀ,
0: ਜਦੋਂ ਅੰਬਾਨੀ ਅਡਾਨੀਆਂ ਦੇ ਹੱਥ ਵੱਧ ਪੈ ਗਿਆ ਸਾਰਾ ਕੰਮ
1: ਜੀ,
0: ਫਿਰ ਇਹਨਾਂ ਦੇ ਸਮਝ ਆਊ।
1: ਵੈਸੇ ਰਾਜਨ ਸੈਣੀ ਸਾਹਿਬ ਲਿਖਦੇ ਆ ਕਿ ਕਹਿੰਦੇ ਮੁਕੱਦਰ ਵੀਰ ਜੀ, ਫਿਰ ਤਾਂ ਰਾਸ਼ਟਰਪਤੀ ਰਾਜ ਹੀ ਠੀਕ ਰਹੇਗਾ, ਉਹਦੇ ਉੱਤੇ ਵੀ ਰੋਲਾ ਪੈਣ ਲੱਗ ਜਾਂਦਾ ਜੀ।
0: ਰਾਸ਼ਟਰਪਤੀ ਰਾਜ ਵੀ ਬੀਜੇਪੀ ਦਾ ਹੀ ਹੋਊਗਾ
1: ਜੀ।
0: ਅਸਲ ਚ ਨਾ ਭਾਰਤ ਬਾਈ ਜੀ, ਜਿੰਨਾ ਚਿਰ ਸਾਡੇ ਲੋਕ ਸਿਆਣੇ ਨੀ ਹੁੰਦੇ ਗੱਲ ਮੁੱਕਦੀ ਹੈ, ਭਾਵੇਂ ਪਾਰਟੀ ਤੁਸੀਂ ਕੋਈ ਚਾਹੁੰਦੇ
1: ਜੀ,
0: ਜਿੰਨਾ ਚਿਰ ਇਹ, ਕਿਉਂਕਿ ਭਾਰਤ ਬਾਈ ਜੀ ਅਸੀਂ ਦਿਨ ਰਾਤ ਕੰਮ ਕਰਦੇ ਹਾਂ।
1: ਮੇਨ ਗੱਲ ਮੁਕੱਦਰ ਜੀ ਇਹ ਹੈ ਕਿ ਨਿੱਜ ਛੱਡਣੇ ਪੈਣਗੇ, ਉਹ ਚਾਹੇ ਆਮ ਜਨਤਾ ਹੈ, ਆਵਾਮ ਹੈ, ਤੇ ਚਾਹੇ ਉਹ ਲੀਡਰ ਨੇ ਜੀ,
0: ਸਾਡੇ ਖੂਨ ਪਸੀਨੇ ਦੀ ਕਮਾਈ ਤੇ ਇਹ ਗੱਡੀਆਂ ਤੇ ਚੜੇ ਫਿਰਦੇ ਨੇ, ਹੈਲੀਕਾਪਟਰਾਂ ਚੜੇ ਫਿਰਦੇ
1: ਜੀ।
0: ਜਿੰਨਾ ਚਿਰ ਅਸੀਂ ਇਹਨਾਂ ਨੂੰ, ਅਸੀਂ ਲੋਕ ਜ਼ਿੰਮੇਵਾਰ ਹੋ ਕੇ ਇਹਨਾਂ ਨੂੰ ਜ਼ਿੰਮੇਵਾਰ ਨਹੀਂ ਨਾ ਠਹਿਰਾਉਂਦੇ
1: ਜੀ,
0: ਅਸੀਂ ਇਹਨਾਂ ਦੇ ਪਿੱਛੇ ਐ ਨੀ ਫਿਰਦੇ ਵੀ ਬਾਦਲ ਸਾਹਿਬ ਆ ਗਏ ਜੀ, ਆ ਚੰਨੀ ਸਾਹਿਬ ਆ ਗਏ ਜੀ,
1: ਜੀ
0: ਇਹ ਸਾਡੇ ਨੌਕਰ ਨੇ। ਜਿੰਨਾ ਚਿਰ ਅਸੀਂ ਇਹਨਾਂ ਨੂੰ ਉਹ ਚੀਜ਼ ਨਹੀਂ ਨਾ ਵਿਖਾਉਂਦੇ ਹੈਗੇ
1: ਜੀ,
0: ਉਹਨਾਂ ਚਿਰ ਭਾਵੇਂ ਤੁਸੀਂ ਜਿੰਨੂੰ ਮਰਜ਼ੀ
1: ਨਹੀਂ। ਅੱਜ ਧਰਮਵੀਰ ਗਾਂਧੀ ਉਹਨਾਂ ਨੇ ਪਟਿਆਲੇ ਤੋਂ ਬਿਆਨ ਦਿੱਤਾ ਜ਼ਰੂਰ ਆ, ਜੋ ਚੱਲ ਰਹੀਆਂ ਨੇ ਚਾਹੇ ਉਹ ਯਾਤਰਾਵਾਂ ਚੱਲ ਰਹੀਆਂ ਨੇ ਤੀਰਥਾਂ ਦੀਆਂ,
0: ਬੜਾ ਵਧੀਆ, ਬੜਾ ਬੜਾ ਵਧੀਆ ਬਿਆਨ ਹੈ,
1: ਬਿਲਕੁਲ ਉਹਨਾਂ ਨੇ ਕਿਹਾ ਕਿ ਮੇਰੇ ਟੈਕਸ ਦਾ ਪੈਸਾ ਜਿਹੜਾ ਜਾਂਦਾ ਹੈ ਭਾਈ, ਉਹ ਨਹੀਂ ਕਿਤੇ ਕਿਤੇ ਲੱਗਣਾ ਚਾਹੀਦਾ, ਮਤਲਬ ਕਿ ਕਿਤੇ ਹੋਰ ਚੰਗੇ ਪਾਸੇ ਲਾਓ।
0: ਏਡਾ ਬੋਲਡ ਬਿਆਨ ਤੁਸੀਂ, ਮੈਂ ਕਹਿੰਦਾ ਉਹੀ ਗੱਲ ਹੈ ਨਾ, ਫਿਰ ਉਹ ਮਨ ਕਰੇ ਇਹ ਨਾ ਹੋਵੇ ਵੀ ਧਰਮਵੀਰ ਗਾਂਧੀ, ਚਲੋ ਉਹਨਾਂ ਦੇ ਸੋਚ ਕੇ ਬਿਆਨ ਦਿੱਤਾ ਹੋਣਾ
1: ਜੀ,
0: ਬੜੇ ਵਧੀਆ ਲੀਡਰ ਨੇ, ਪਰ ਇੱਥੇ ਇਹ ਨਾ ਹੋਵੇ ਵੀ ਉਹੀ ਗੱਲ ਧਰਮਵੀਰ ਗਾਂਧੀ ਕੱਲ ਨੂੰ ਹਰਾਇਆ ਹੋਵੇ ਇਹਨਾਂ ਲੋਕਾਂ ਨੇ,
1: ਬਿਲਕੁਲ
0: ਤੂੰ ਬਹਿ ਆਪਣੇ ਘਰ
1: ਜੀ,
0: ਤੂੰ ਇਹੋ ਜਿਹੇ ਬਿਆਨ ਦੇਣਾ ਹੈ,
1: ਬਿਲਕੁਲ
0: ਤੂੰ ਸਾਡੇ ਮੰਦਰਾਂ ਚ ਪੈਸਾ ਨੀ ਤੂੰ ਦੇਣਾ, ਸਾਡੇ ਹੋਰ ਥਾਂ ਦੇ ਲੈਣਾ, ਤੇਰੇ ਤੋਂ ਕੀ ਲੈਣਾ
1: ਜੀ, ਬਿਲਕੁਲ ਬਿਲਕੁਲ ਹੈ ਜੀ।
0: ਇਸ ਕਰਕੇ ਭਾਰਤ ਬਾਈ ਜੀ, ਜਿੰਨਾ ਚਿਰ ਅਸੀਂ ਲੋਕ ਨੇ ਨਾ ਸਮਝਦੇ, ਉਹਨਾਂ ਚਿਰ ਭਾਵੇਂ ਤੁਸੀਂ ਜਿਹੜੀ ਮਰਜ਼ੀ ਪਾਰਟੀ ਨੂੰ ਲੈ ਆਓ
1: ਜੀ,
0: ਇਹਨਾਂ ਚ ਕੋਈ, ਜਦੋਂ ਹੁਣ ਮੰਨ ਲਓ ਮੈਨੂੰ ਤੁਸੀਂ, ਮੈਂ ਮੈਨੂੰ ਚੁਣ ਲਓ, ਜਦੋਂ ਮੇਰੇ ਪਿੱਛੇ ਉਹੀ ਗੱਲ ਹੈ 10-15 ਗਨਮੈਨ ਹੋਣਗੇ ਤੇ 5-4 ਹਜ਼ਾਰ ਲੋਕ ਹੋਣਗੇ ਮੈਨੂੰ ਫੂਕ ਛਕਾਉਣ ਵਾਲੇ
1: ਜੀ,
0: ਤੇ ਮੈਂ ਕਿਉਂ ਨਾ ਪਾਟਣ ਤੇ ਹੋਊਂਗਾ,
1: ਬਿਲਕੁਲ
0: ਅਸੀਂ ਆਮ ਬੰਦੇ ਹੀ ਹਾਂ,
1: ਬਿਲਕੁਲ ਬਿਲਕੁਲ ਹੈ ਜੀ।
0: ਇਸ ਕਰਕੇ ਜਿੰਨਾ ਜਿੰਨਾ ਚਿਰ ਲੋਕ ਨੀ ਸੁਧਰਦੇ ਉਹਨਾਂ ਚਿਰ ਭਾਵੇਂ ਤੁਸੀਂ ਜਿੰਨੂੰ ਮਰਜ਼ੀ ਲੈ ਆਓ, ਇੱਥੇ ਕੋਈ ਹੱਲ ਨੀ ਹੋਣਾ,
1: ਬਿਲਕੁਲ ਥੈਂਕ ਯੂ ਜੀ ਬਾਈ ਜੀ, ਬਹੁਤ
0: ਤੇ ਜੇ ਹੋ ਜੇ ਤੇ ਅਸੀਂ ਗਲਤ ਸਾਬਤ ਹੋ ਜਾਈਏ ਬਾਈ
1: ਜੀ,
0: ਸਾਡੀ ਮੈਂ ਕਹਿੰਦਾ ਵੀ ਖੁਸ਼ਕਿਸਮਤੀ ਹੋਊਗੀ, ਅਸੀਂ
1: ਬਿਲਕੁਲ
0: ਹੱਸ ਕੇ ਮੰਨਾਂਗੇ ਵੀ ਅਸੀਂ ਗਲਤ ਹਾਂ
1: ਜੀ ਜੀ ਜੀ। ਥੈਂਕ ਯੂ ਜੀ,
0: ਠੀਕ ਹੈ ਭਾਰਤ ਬਾਈ ਜੀ,
1: ਸ਼ੁਕਰੀਆ ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਹ ਸਾਂ ਜੀ ਆਪਣੇ ਨਾਲ ਮੁਕੱਦਰ ਸਿੰਘ ਔਲਖ ਸਾਹਿਬ ਜੁੜੇ ਸਨ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ ਬੜੇ ਦਿਨਾਂ ਬਾਅਦ ਰਜਿੰਦਰ ਜੀਰਾ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ ਨੂੰ ਜੀ।
3: ਸਤਿ ਸ੍ਰੀ ਅਕਾਲ ਭਾਰਤ ਜੀ, ਸਾਰੇ ਸਰੋਤਿਆਂ ਨੂੰ
1: ਸਤਿ ਸ੍ਰੀ ਅਕਾਲ ਜੀ। ਜੀਆਂ ਨੂੰ ਜੀਰਾ ਸਾਹਿਬ, ਕੀ ਹਾਲ ਚਾਲ ਨੇ ਜੀ ਤੁਹਾਡੇ ਇਲਾਕੇ ਦੇ?
3: ਹਾਲ ਚਾਲ ਵਧੀਆ ਬਾ ਜੀ, ਗਰਮੀਆਂ ਮਾਣ ਰਹੇ ਆ
1: ਜੀ।
3: ਭਾਜੀ ਗੱਲ ਚੱਲੀ ਸੀ ਇਥਨੋਲ ਦੀ।
1: ਹਾਂਜੀ, ਇਥਾਨੋਲ ਦੀ। ਹਾਂਜੀ,
3: ਦੇਖੋ ਸਾਡਾ ਭਾਰਤ ਦੇਸ਼ ਤਰੱਕੀਆਂ ਦੇ ਰਾਹ ਦੇ ਆ
1: ਜੀ,
3: ਇੰਡੀਆ
1: ਜੀ।
3: ਤੁਸੀਂ, ਤੁਹਾਡੇ ਕੋਲ ਇੱਕ ਬੋਰੀ ਪਈ ਹੋਊਗੀ ਗੱਟੂ ਇੱਕ ਖਾਦ ਦਾ
1: ਜੀ,
3: ਉਹਨੂੰ ਚੱਕ ਕੇ ਦੇਖ ਲੋ, ਉਹਦੇ ਅੰਦਰਲੇ ਬੰਨੇ ਲਿਖਿਆ ਪ੍ਰੋਡਿਊਸ ਆਫ ਚਾਈਨਾ
1: ਜੀ,
3: ਬਾਹਰਲੇ ਬੰਨੇ ਲਿਖਿਆ ਸਾਡਾ ਭਾਰਤ ਉਰਵਰਕ ਦੇਸ਼, ਮੋਦੀ ਸਾਹਿਬ ਦੇ ਨਾਲ ਦਿੱਤਾ ਹੈ
1: ਜੀ।
3: ਸਾਡੇ ਕੋਲ ਗੱਟਾ ਤਾਂ ਬਣਿਆ ਨੀ ਅਜੇ ਤੱਕ ਆਪਦਾ
1: ਜੀ,
3: ਉਹ ਵੀ ਮਾਲ ਬਾਹਰੋਂ ਹੀ ਆਉਂਦਾ,
1: ਬਿਲਕੁਲ ਹੈ ਜੀ।
3: 40 ਲੱਖ ਟਨ ਚੌਲ
1: ਜੀ
3: ਸ਼ਰਾਬ ਦੀਆਂ ਫੈਕਟਰੀਆਂ ਨੂੰ ਦਿੱਤਾ ਗਿਆ
1: ਜੀ,
3: ਜਿੰਨੇ ਦਾ ਸਰਕਾਰ ਨੇ ਖਰੀਦਿਆ ਸੀਗਾ
1: ਜੀ,
3: ਉਦੋਂ 40% ਲੈਸ ਤੇ
1: ਜੀ,
3: ਅਗਲੇ ਸਾਲ 74 ਲੱਖ ਟਨ ਚੌਲ ਸ਼ਰਾਬ ਦੀਆਂ ਫੈਕਟਰੀਆਂ ਜਾਊਗਾ
1: ਜੀ,
3: ਇਥਨੋਲ ਸਾਡੀਆਂ ਗੱਡੀਆਂ ਦਾ ਬੇੜਾ ਗਰਕ ਕਰਨ ਲਈ
1: ਜੀ,
3: ਇਹ ਹਾਲ ਨੇ ਜੀ, ਅਗਾਂਹ ਵਧੂ ਦੇਖਦੇ
1: ਜੀ,
3: ਜਿੰਨਾ ਮਰਜ਼ੀ ਇਹ ਕਰ ਲੈਣ, ਅੱਜ ਤੱਕ ਕਿਸੇ ਨੂੰ ਇਹਨਾਂ ਨੇ ਕੁਛ ਨੀ ਦਿੱਤਾ
1: ਜੀ,
3: ਜਿੱਥੇ ਵੀ ਡਬਲ ਇੰਜਨ ਸਰਕਾਰ ਆ
1: ਜੀ,
3: ਮੱਧ ਪ੍ਰਦੇਸ਼ ਮਹਾਰਾਸ਼ਟਰ
1: ਜੀ,
3: 2 ਰੁਪਏ ਕਿਲੋ ਗੰਢਾ ਚੱਕਿਆ ਗਿਆ ਜੀ ਉਹਨਾਂ ਦਾ,
1: ਬਿਲਕੁਲ ਹੈ ਜੀ, ਤਾਂ 60 ਰੁਪਏ ਤੋਂ ਉੱਤੇ ਹੋਇਆ ਪਿਆ ਜੀ ਗੰਢਾ।
3: ਮੈਂ ਕਿਹਾ ਜੂਨ ਦੇ ਵਿੱਚ ਆ ਕੇ ਸਰਕਾਰ ਕਹਿੰਦੀ ਆ ਵੀ ਅਸੀਂ MSP ਤੇ ਲਵਾਂਗੇ
1: ਜੀ
3: 16 ਰੁਪਏ
1: ਜੀ,
3: ਥੋੜੇ ਚਿਰ ਬਾਅਦ ਇਹਨਾਂ ਕਹਿੰਦਾ ਅਸੀਂ ਲਵਾਂਗੇ 22 ਰੁਪਏ
1: ਜੀ,
3: ਜਦੋਂ ਕਿ ਸਾਰਾ ਗੰਢਾ ਆ ਗਿਆ ਧੰਨਾ ਸੇਠਾਂ ਦੇ ਕੋਲੇ
1: ਜੀ,
3: ਤੇ ਸਰਕਾਰਾਂ ਨੂੰ ਜ਼ਿਮੀਦਾਰਾਂ ਨੂੰ ਕੀ ਮਿਲਿਆ, ਬਾਬਾ ਜੀ ਦਾ ਠੁੱਲੂ,
1: ਬਿਲਕੁਲ ਹੈ ਜੀ, ਉਹ ਤਾਂ ਪੱਲਿਓ ਦੇ ਕੇ ਛੁੱਟੇ ਨੇ, ਲੈ ਲਓ ਭਾਈ।
3: ਸੋਇਆਬੀਨ
1: ਜੀ
3: ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਸਭ ਤੋਂ ਵੱਡੇ ਸਾਡੇ ਨੇ ਹੈਗੇ ਜੀ,
1: ਹਾਂਜੀ,
3: ਉਤਪਾਦਕ ਜੀ ਸਟੇਟਾਂ
1: ਜੀ,
3: ਇੱਕ ਵੀ ਕਿਸਾਨ ਉਂਗਲ ਖੜੀ ਕਰਕੇ ਕਹਿ ਦੇਵੇ ਵੀ ਸਾਨੂੰ ਸੋਇਆਬੀਨ ਤੇ ਸਾਡੀ ਸੋਇਆਬੀਨ MSP ਤੇ ਸਰਕਾਰਾਂ ਨੇ ਖਰੀਦੀ ਆ
1: ਜੀ,
3: ਇੱਕ ਵੀ ਕਿਸਾਨ
1: ਜੀ,
3: ਹਰ ਜਗ੍ਹਾ ਧੋਖਾ ਜੀ,
1: ਜੀ
3: ਜਿੱਥੇ ਵੀ ਹੋ ਰਿਹਾ, ਪੱਲੇ ਕਿਸੇ ਨੇ ਕੁਛ ਨੀ ਪਾਉਣਾ, ਜਿਹੜੀ ਗੱਲ ਆ ਗਈ ਭਾਜੀ ਕਹਿ ਗਏ ਲੋਕਾਂ ਨੇ ਸਮਝਣਾ, ਇਹ ਲੋਕ ਏਦਾਂ ਹੀ ਰਹਿਣੇ ਆ ਜੀ, ਸਾਰੀ ਉਮਰ ਅੱਗੇ ਲੰਘ ਗਈ ਆ, ਸਾਰੀ ਉਮਰ ਗਾਂਹ ਲੰਘ ਜਾਣੀ ਆ
1: ਜੀ,
3: ਕਿਉਂਕਿ ਸਾਡੀਆਂ ਆਦਤਾਂ ਹੀ ਓਦਾਂ ਦੀਆਂ ਬਣ ਚੁੱਕੀਆਂ ਵਾ
1: ਜੀ,
3: ਸਾਡੀ ਜਨਤਾ ਦਾ ਭਾਗ ਦੀ ਵਾ, ਅਗਲੀ ਟੀ ਟੀ ਟੀ 3000 ਵਾਲੀ ਕਦੋਂ ਕਰਾਉਣੀ ਆ,
1: ਬਿਲਕੁਲ ਹੈ ਜੀ,
3: ਚੈਨਲਾਂ ਵਾਲੇ ਕੁਛ ਚੈਨਲਾਂ ਵਾਲੇ ਸਾਡੇ ਰਣਜੀਤ ਕੁੱਕੀ ਗਿੱਲ ਸਾਹਿਬ ਵੀ ਹੁੰਦੇ ਆ ਟਵਾਣਾ ਸਾਹਿਬ ਨਾਲ ਜੀ,
1: ਹਾਂਜੀ ਹਾਂਜੀ,
3: ਉਹ ਵੀ ਖਾਲਸਾ ਪ੍ਰਗਟ ਕਰ ਚੁੱਕੇ ਆ ਜੀ, ਸ਼ਾਇਦ ਕੋਈ ਭਾਵੇਂ ਵੱਡੀ ਗੱਲ ਨੀ, ਸ਼ਾਇਦ ਸਰਕਾਰ ਰਿਪੀਟ ਕਰ ਹੀ ਜਾਵੇ,
1: ਬਿਲਕੁਲ ਹੈ ਜੀ,
3: ਜਦੋਂ ਸਾਡਾ ਧਿਆਨ ਹੀ 24 ਘੰਟੇ ਭੁੱਖੇ ਨੰਗੀ ਵਾਲੀ ਚੀਜ਼ਾਂ ਤੇ ਰਹਿਣਾ ਵਾ, ਕੀ ਮਿਲਦਾ ਕੀ ਮਿਲਦਾ
1: ਜੀ,
3: ਹੁਣ ਕੀ ਸਰਕਾਰ ਦਿੰਦੀ ਆ
1: ਜੀ,
3: ਤੇ ਦੱਸੋ ਉੱਥੇ ਕਿੱਥੇ ਸਾਡੇ ਲੋਕ ਸਮਝਣਗੇ,
1: ਬਿਲਕੁਲ ਹੈ ਜੀ,
3: ਉਹੀ ਕੰਮ ਤਾਂ ਬੰਗਾਲ ਚ ਵੀ ਹੋਇਆ ਨਾ, ਐਂਡ ਤੇ ਆ ਗਏ
1: ਹਾਂਜੀ,
3: ਖਾਤਿਆਂ ਚ ਪਾਵੇ ਬਹਾਨੇ ਨਾਲ ਕਹਿੰਦਾ ਸਰਕਾਰਾਂ ਬਣ ਗਈਆਂ, ਭਾਵੇਂ ਕੀਤੀਆਂ
1: ਜੀ, ਬਿਲਕੁਲ,
3: ਇਸ ਕਰਕੇ ਸਾਡੇ ਲੋਕਾਂ ਦਾ ਸਮਝਣਾ ਜੀ ਬਹੁਤ ਔਖਾ ਜੀ
1: ਜੀ,
3: ਤੇ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਆ
1: ਜੀ,
3: ਜੋ ਹਾਲ ਹੈਗਾ ਵਾ, ਏਦਾਂ ਹੀ ਰਹਿਣਾ ਬੇਈਮਾਨੀਆਂ, ਨਾ ਕਿਸੇ ਨੂੰ ਨੌਕਰੀ ਮਿਲਣੀ ਆ, ਤੇ ਬਾਕੀ ਕੱਲ ਪਰਸੋਂ ਰਾਹੁਲ ਗਾਂਧੀ ਨੇ ਕਹਿਤਾ ਸੀ, ਦਿਖਾਤਾ ਸੀਗਾ
1: ਹਾਂਜੀ,
3: ਇੰਡੀਆ ਦੇ ਵਿੱਚ ਕਾਨੂੰਨ ਇਸ ਵੇਲੇ ਕਿੱਦਾਂ ਕੰਮ ਕਰਦਾ,
1: ਬਿਲਕੁਲ, 6 ਘੰਟੇ ਬੈਠਣਾ ਪਿਆ FIR ਕਰਾਉਣ,
3: ਇੱਕ FIR ਕੱਟਣ ਲਈ 8 ਘੰਟੇ ਇੱਕ ਆਪੋਜੀਸ਼ਨ ਲੀਡਰ ਨੂੰ ਲੱਗਦੇ ਪਏ,
1: ਬਿਲਕੁਲ ਹੈ ਜੀ, ਬਿਲਕੁਲ,
3: ਇਹ ਦੇਖ ਲਓ ਤੁਸੀਂ ਜੀ, ਧੰਨਵਾਦ ਜੀ, ਬਹੁਤ
1: ਥੈਂਕ ਯੂ ਜੀ, ਜੀਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ ਜੀ ਜੀ। ਦੋਸਤੋ ਇਹ ਸਨ ਜੀ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਸਨ, ਗੱਲਬਾਤ ਕਰਕੇ ਗਏ ਨੇ ਤੇ ਵੱਖਰੇ ਵੱਖਰੇ ਇਸ਼ੂਆਂ ਦੇ ਉੱਤੇ ਗੱਲਬਾਤ ਚੱਲ ਰਹੀ ਹੈ, ਤਦ ਤੱਕ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ ਤੇ +358449761919 ਬਾਰ ਸਟੂਡੀਓ ਦਾ ਨੰਬਰ ਹੈ ਤੇ ਇੰਡੀਆ ਚਾਈਨਾ ਦੀ ਗੱਲਬਾਤ ਜਿਹੜੀ ਹੈ ਚੱਲ ਰਹੀ ਹੈ ਤੇ ਅੱਜ ਜਿਹੜਾ ਸਰਹੱਦੀ ਵਿਵਾਦ ਸੁਲਝਾਉਣ ਦੇ ਲਈ ਅਜੀਤ ਡੋਵਾਲ ਦਾ ਜਿਹੜਾ ਚੀਨ ਦਾ ਦੌਰਾ ਸ਼ੁਰੂ ਹੋ ਗਿਆ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਸੋਮਵਾਰ ਨੂੰ ਜਿਹੜਾ ਅੱਜ ਪੇਚਿੰਗ ਪਹੁੰਚ ਗਏ ਨੇ ਜਿੱਥੇ ਉਹ ਮੰਗਲਵਾਰ ਕੱਲ ਨੂੰ ਚੀਨ ਦੇ ਵਿਦੇਸ਼ ਮੰਤਰੀ ਤੇ ਆਪਣੇ ਹਮਰੁਤਬਾ ਵਿਸ਼ੇਸ਼ ਪ੍ਰਤੀਨਿਧ ਵਾਂਗ ਜੀ ਦੇ ਨਾਲ ਭਾਰਤ ਚੀਨ ਸਰਹੱਦੀ ਮੁੱਦੇ ਦੇ ਉੱਤੇ ਗੱਲਬਾਤ ਕਰਨਗੇ। ਇਹ ਦੌਰਾ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਤੰਬਰ ਦੇ ਵਿੱਚ ਤਜਵੀਜ਼ਤ ਭਾਰਤ ਯਾਤਰਾ ਤੋਂ ਕੁਝ ਜਿਹੜਾ ਕਹਿੰਦੇ ਨੇ ਕਿ ਪਹਿਲਾਂ ਜਿਹੜਾ ਹੋਇਆ ਹੈ ਕੁਝ ਹਫ਼ਤੇ ਪਹਿਲਾਂ ਹੋ ਰਿਹਾ ਹੈ। ਡੋਵਾਲ ਅਤੇ ਵਾਂਗ ਜੀ ਦੋਵਾਂ ਮੁਲਕਾਂ ਦੇ ਵੱਲੋਂ ਸਰਹੱਦੀ ਵਿਵਾਦ ਦੇ ਹੱਲ ਦੇ ਲਈ ਨਿਯੁਕਤ ਵਿਸ਼ੇਸ਼ ਪ੍ਰਤੀਨਿਧ ਨੇ। ਦੋਵਾਂ ਆਗੂਆਂ ਵਿਚਾਲੇ ਮੰਗਲਵਾਰ ਨੂੰ 25ਵੇਂ ਗੇੜ ਦੀ ਜਿਹੜੀ ਗੱਲਬਾਤ ਹੋਏਗੀ ਤੇ ਵਿਸ਼ੇਸ਼ ਪ੍ਰਤੀਨਿਧਾਂ ਨੂੰ ਦੋਵਾਂ ਮੁਲਕਾਂ ਵਿਚਾਲੇ ਗੁੰਝਲਦਾਰ ਸਰਹੱਦੀ ਵਿਵਾਦ ਤੇ ਸਰਹੱਦ ਦੀ ਨਿਸ਼ਾਨਦੇਹੀ ਦੇ ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣ ਦੀ ਜਿਹੜੀ ਹੈ ਜ਼ਿੰਮੇਵਾਰੀ ਦਿੱਤੀ ਗਈ ਹੈ। ਡਵਾਲ ਆਪਣੀ ਪੇਚਿੰਗ ਯਾਤਰਾ ਦੇ ਦੌਰਾਨ ਸ਼ੀ ਜਿਨਪਿੰਗ ਦੇ ਨਾਲ ਵੀ ਮੁਲਾਕਾਤ ਕਰ ਸਕਦੇ ਹੈ। ਸ਼ੀ ਦੇ 12-13 ਸਤੰਬਰ ਨੂੰ ਨਵੀਂ ਦਿੱਲੀ ਦੇ ਵਿਚ ਹੋਣ ਵਾਲੇ ਬ੍ਰਿਕਸ ਸਿਖਰ ਸੰਮੇਲਨ ਦੇ ਵਿਚ ਸ਼ਾਮਲ ਹੋਣ ਦੀ ਉਮੀਦ ਦਰਸਾਈ ਜਾ ਰਹੀ ਹੈ। ਚੀਨ ਦੇ ਵੱਲੋਂ ਉਨ੍ਹਾਂ ਦੀ ਯਾਤਰਾ ਦੇ ਬਾਰੇ ਅਜੇ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਤੇ 2019 ਤੋਂ ਬਾਅਦ ਸ਼ੀ ਦੀ ਜਿਹੜੀ ਪਹਿਲੀ ਭਾਰਤ ਯਾਤਰਾ ਹੋਏਗੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਕਤੂਬਰ 2019 ਦੇ ਵਿਚ ਤਾਮਿਲਨਾਡੂ ਦੇ ਮਹਾਬਲੀਪੁਰਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੈਰ ਰਸਮੀ ਸਿਖਰ ਵਾਰਤਾ ਕੀਤੀ ਸੀ ਤੇ ਅਪ੍ਰੈਲ 2020 ਦੇ ਵਿਚ ਦੋਵਾਂ ਮੁਲਕਾਂ ਦੀਆਂ ਫੌਜਾਂ ਪੂਰਵੀ ਲਦਾਖ ਦੇ ਵਿਚ ਅਸਲ ਕੰਟਰੋਲ ਰੇਖਾ ਦੇ ਉਤੇ ਆਹਮੋ ਸਾਹਮਣੇ ਹੋ ਗਈਆਂ ਸਨ। ਬ੍ਰਿਕਸ ਸਿਖਰ ਸੰਮੇਲਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੋਦੀ ਸ਼ੀ ਦੇ ਜਿਹੜੇ ਨੇ 1 ਸਤੰਬਰ ਨੂੰ ਕਿਰਗਿਜ਼ਸਤਾਨ ਦੇ ਜਿਹੜੇ ਬਿਸ਼ਕੇਕ ਦੇ ਵਿਚ ਸ਼ਿੰਘਾਈ ਸਹਿਯੋਗ ਸੰਗਠਨ SCO ਦੇ ਸੰਮੇਲਨ ਦੇ ਵਿਚ ਸ਼ਾਮਲ ਹੋਣ ਦੀ ਉਮੀਦ ਵੀ ਜਿਹੜੀ ਹੈ ਦਰਸਾਈ ਜਾ ਰਹੀ ਹੈ। ਤੇ ਦੋਸਤੋ ਇੱਕ ਕਾਲਰ ਦੋਸਤ ਆਪਣੇ ਨਾਲ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਗੁਰੀ ਜੀ ਦੀ ਵੀ ਗੱਲ ਸੁਣਦੇ ਹਾਂ, ਉਹਨਾਂ ਦੀ ਵੀ ਕਾਲ ਆ ਰਹੀ ਹੈ। ਆਪਣੇ ਨਾਲ ਮੁਹੰਮਦ ਜੀ ਜੁੜੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ ਦੁਬਈ ਤੋਂ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀ ਆਨੂ ਜੀ
4: ਜੀ, ਥੈਂਕ ਯੂ ਸੋ ਮਚ ਭੁਪਿੰਦਰ ਜੀ, ਜਿੰਦੇ ਵਸਦੇ ਰਹੋ ਤੇ ਭਾਈ ਮਾਨ ਮਤੀ ਸਰੋਤੇ ਜਿਹੜੇ ਇਸ ਵੇਲੇ ਸਾਰੇ ਇਕੱਠੇ ਹੋਏ, ਭੈਣ ਭਰਾ ਰੇਡੀਓ ਦੁਆਬਾ ਤੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ
4: ਰੇਡੀਓ ਦੁਆਬਾ ਜੀ, ਰੇਡੀਓ ਦੁਆਬਾ ਹਮੇਸ਼ਾ ਕਰਦੀ ਕਲਾ ਦੇ ਵਿਚ।
1: ਸ਼ੁਕਰੀਆ ਜੀ, ਸ਼ੁਕਰੀਆ ਜੀ,
4: ਆਲਵੇਸ ਵੈਲਕਮ
1: ਜੀ।
4: ਤੇ ਬਹੁਤ ਵਧੀਆ, ਹੁਣ ਤੱਕ ਜਿੰਨੇ ਵੀ ਭੈਣ ਭਰਾ ਆਏ ਆ ਜਿਹੜੇ ਹੈਗੇ ਆ, ਬਹੁਤ ਹੀ ਰੋਸ਼ਨ ਖਿਆਲਾਂ ਦਾ ਇਜ਼ਹਾਰ ਕੀਤਾ ਇਹਨਾਂ ਨੇ ਜਿਹੜਾ ਹੈਗਾ, ਕਹਿੰਦੇ ਨਾ ਗੱਲ ਦੇ ਨਾਲ ਹੱਦ ਜਿਹੜਾ ਹੈਗਾ ਨਿਕਲ ਆਉਂਦਾ ਹੈਗਾ, ਇਹ ਕਰੀਏ
1: ਜੀ
4: ਬਿਲਕੁਲ ਇਸੇ ਤਰ੍ਹਾਂ ਹੀ
1: ਜੀ।
4: ਇਸ
1: ਕਹਿਣ ਲੱਗਾ ਸੀ ਮੈਂ, ਤੁਸੀਂ ਇੱਕ ਦਿਨ ਮੇਰੇ ਨਾਲ ਗੱਲ ਕਰਦੇ ਸੀ ਆਪਾਂ ਪ੍ਰੋਗਰਾਮ ਦੇ ਦੌਰਾਨ ਵੀ, ਤੁਸੀਂ ਸਪੈਸ਼ਲੀ ਜਿੱਥੇ ਦੇਖਿਆ ਜਾਵੇ ਦੁਬਈ ਦੇ ਵਿਚ ਜਾਂ ਕਿੱਥੇ ਵੀ ਜਿੱਥੇ ਵੀ ਹੈ, ਮੈਂ ਚਲੋ ਨਿੱਜੀ ਤੌਰ ਦੇ ਉੱਤੇ ਨਹੀਂ ਪੁੱਛਾਂਗਾ, ਪਰ ਤੁਸੀਂ ਪੈਟਰੋਲੀਅਮ ਜਾਂ ਉੱਥੇ ਦੇ ਮਤਲਬ ਕਿ ਕੰਪਨੀ ਦੇ ਵਿਚ ਕੰਮ ਕਰਦੇ ਹੋ, ਜਿਵੇਂ ਇਥਾਨੋਲ ਦਾ ਰੋਲਾ, ਚਲੋ ਇਨ੍ਹਾਂ ਮੁਲਕਾਂ ਦੇ ਵਿਚ ਸਾਡੇ ਵੀ ਇਥਾਨੋਲ ਆਉਂਦਾ ਹੈ 5% ਜਾਂ 10% ਆਉਂਦਾ ਹੈ, ਜਿਹੜਾ 95E ਹੈ ਜਾਂ 98 ਹੈ, 98 ਜਿਹੜਾ ਪਿਓਰ ਹੁੰਦਾ ਉਹਦੇ ਵਿਚ ਇਥਾਨੋਲ ਨਹੀਂ ਆਉਂਦਾ, 95 ਦੇ ਵਿਚ ਜਿਹੜਾ ਜ਼ਰੂਰ ਇਥਾਨੋਲ ਆਉਂਦਾ ਤੇ ਜਿਹੜਾ ਉਹਨਾਂ ਦੇ ਵਿਚ ਇਸਤੇਮਾਲ ਕੀਤਾ ਜਾਂਦਾ, ਜਿਹੜੀਆਂ ਗੱਡੀਆਂ ਦੇ ਵਿਚ ਕਾਰਬੋਰੇਟਰ ਦੀ ਨਹੀਂ ਆ, ਨਵੀਂ ਤਕਨੀਕ ਦੇ ਨਾਲ ਉਹ ਬਣੀਆਂ ਹੋਈਆਂ ਨੇ ਤੇ ਉਹਦੇ ਵਿਚ ਇੱਦਾਂ ਰੋਲਾ ਰੱਪਾ ਨਹੀਂ ਕੁਝ ਪੈਂਦਾ, ਬੜੀਆਂ ਵਧੀਆ ਚੱਲ ਰਹੀਆਂ ਨੇ। ਪਰ ਇੰਡੀਆ ਦੇ ਵਿਚ ਇਥਾਨੋਲ ਦਾ ਰੋਲਾ ਵੱਡੇ ਪੱਧਰ ਦੇ ਉੱਤੇ ਹੈ, ਤੁਸੀਂ ਚਲੋ ਤੁਹਾਡਾ ਆਪਣਾ ਨਿੱਜੀ ਤਜਰਬਾ ਮੈਨੂੰ ਲੱਗਦਾ ਇਹਦੇ ਵਿਚ, ਤੁਸੀਂ ਸੁਪਰਵਾਈਜ਼ਰ ਦੀ ਉੱਥੇ ਜੋਬ ਵੀ ਕਰਦੇ ਹੋ ਇਸ ਮਹਿਕਮੇ ਦੇ ਵਿਚ, ਕਿਵੇਂ ਦੇਖਦੇ ਹੋ, ਤੁਹਾਡਾ ਨਿੱਜੀ ਵਿਚਾਰ ਕੀ ਹੈ ਇਹਦੇ ਬਾਰੇ ਜੀ, ਇਥਾਨੋਲ ਦਾ ਤੇ ਪੈਟਰੋਲ ਦਾ ਜਿਹੜਾ ਸੁਮੇਲ ਹੈ ਜੀ ਆਪਸ ਦੇ ਵਿਚ?
4: ਵੇਖੋ ਜੇਕਰ ਜਿਹੜਾ ਹੈਗਾ ਇਹਦੇ ਬਾਰੇ ਤੇ ਜਿਹੜਾ ਹੈਗਾ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਹੈਗਾ ਵੀਰ ਭੁਪਿੰਦਰ
1: ਜੀ,
4: ਗੱਲ ਇਸ ਤਰ੍ਹਾਂ ਹੈਗਾ ਜਿਹੜੇ ਕੰਸਰਨ ਜਿਹੜੀ ਸਾਡੀ ਲਾਈਨ ਹੈਗੀ ਆ ਪੈਟਰੋਲੀਅਮ ਫਿਊਲ,
1: ਹਾਂਜੀ,
4: ਹੁਣ ਇਹਦੇ ਵਿਚ ਜਿਹੜਾ ਤੁਸੀਂ ਇਥਾਨੋਲ ਦੀ ਗੱਲ ਕਰਦੇ ਹੈਗੇ ਆ, ਇਹਦੇ ਵਿਚ ਅੱਗੋਂ ਕੁਆਲਿਟੀ ਹੈਗੀ ਆ ਸਹੀ ਆ, ਮਤਲਬ ਕਿ ਜੇ ਤੁਸੀਂ ਜਿਵੇਂ ਆਪਾਂ ਕਹਿੰਦੇ ਨਾ ਗ੍ਰੇਡ ਹੈਗੇ ਆ
1: ਜੀ, ਗ੍ਰੇਡ
4: ਇਹਦੇ ਵਿਚ ਗ੍ਰੇਡ ਹਾਂ ਗ੍ਰੇਡ ਹੈਗੇ ਆ, ਤੇ ਉਹਦੇ ਗ੍ਰੇਡ ਦੇ ਹਿਸਾਬ ਨਾਲ ਜਦੋਂ ਆਪਾਂ ਗ੍ਰੇਡ ਫਾਰ ਐਗਜਾਮਪਲ ABC ਦੀ ਇਸ ਤਰ੍ਹਾਂ ਹੈਗਾ, ਤੇ ਉਹਦੇ ਵਿਚ ਜਿਹੜਾ ਹੈਗਾ ਕੰਬੀਨੇਸ਼ਨ ਦੀ ਜਿਹੜੀ ਤੁਸੀਂ ਗੱਲ ਕਰਦੇ ਆ ਵੀ ਉਹ ਕੰਬੀਨੇਸ਼ਨ ਤਾਂ ਹੈ ਇਹਦੇ ਵਿਚ ਜਿਹੜਾ ਹੈਗਾ ਕੋਈ ਦੋ ਰਾਏ ਨੀਗੀ ਬਿਲਕੁਲ ਕੰਬੀਨੇਸ਼ਨ ਹੈ, ਲੇਕਿਨ ਪ੍ਰਾਈਸ ਵੀ ਫਿਰ ਜਿਹੜਾ ਹੈਗਾ ਉਸ ਹਿਸਾਬ ਦੇ ਨਾਲ ਹੈਗਾ,
1: ਹੁਣ
4: ਜਿਹੜਾ ਹੈਗਾ ਡਿਮਾਂਡ ਆਉਂਦੀ ਹੈਗੀ ਆ ਉੱਥੇ ਰੌਲਾ ਨੀ ਪੈਂਦਾ,
1: ਹੁਣ
4: ਜਿਵੇਂ ਤੁਸੀਂ ਦੱਸਿਆ ਵੀ ਇੰਡੀਆ ਚ ਰੌਲਾ ਪੈ ਜਾਂਦਾ ਹੈਗਾ, ਉੱਥੇ ਹੁਣ ਰੌਲਾ ਜਿਹੜਾ ਹੈਗਾ ਰੌਲਾ ਇਸ ਕਰਕੇ ਪੈਂਦਾ ਹੈਗਾ ਸਾਰੇ ਜਿਹੜਾ ਹੈਗਾ ਉਹ ਹਰ ਕੋਈ ਚਾਹੁੰਦਾ ਹੈਗਾ ਵੀ ਭਾਈ ਜਿਹੜਾ ਹੈਗਾ 4 ਪੈਸੇ ਮੈਨੂੰ ਬਚ ਜਾਣ ਹਨਾ, ਤੇ ਬਾਕੀ ਜਿਹੜਾ ਹੈਗਾ ਅੰਦਰ ਖਾਤੇ ਜਿਹੜੇ ਗ੍ਰੇਡ ਆ, ਗ੍ਰੇਡ ਤਾਂ ਕੋਈ ਦੱਸਦਾ ਨੀ ਗਾ,
1: ਗ੍ਰੇਡ ਵੀ ਹੋਣਗੇ ਪਰ ਮਿਲਾਵਟ ਵੀ ਵੱਡੇ ਪੱਧਰ ਦੇ ਉੱਤੇ ਹੋਈ ਜਾਂਦੀ ਨਾ, ਆਪਣੇ ਤੌਰ ਦੇ ਉੱਤੇ ਵੀ ਪਾਈ ਜਾਂਦੇ ਆ, ਜਿਹੜਾ ਪਿੱਛੋਂ ਗ੍ਰੇਡ ਆਉਂਦਾ ਉਹਦਾ ਸਹੀ ਵੀ ਹੋਊਗਾ ਤਾਂ ਤਾਂ ਵੀ ਅੱਗੇ ਜਾ ਕੇ ਵਿਗਾੜ ਪੈ ਜਾਂਦਾ ਸੀ,
4: ਅੰਦਰ ਖਾਤੇ ਜਿਹੜਾ ਦੇਖੋ ਜਨਾਬ ਅੰਦਰ ਕੀ ਹੋ ਰਿਹਾ ਆਪਣੇ ਸਾਹਮਣੇ ਜ਼ਰੂਰ ਸਾਨੂੰ ਦੱਸਣਾ ਹੈਗਾ ਵੀ ਅੰਦਰ ਅਸੀਂ ਕੀ ਕਰ ਦਿੱਤਾ ਹੈਗਾ
1: ਹਨਾ,
4: ਹੁਣ ਜਦੋਂ ਇੱਥੇ ਸਾਡੇ ਕੋਲੋਂ ਵੀ ਆਉਂਦਾ ਹੈਗਾ ਦੇਖੋ ਅਸਮਾਨ ਪੈਟਰੋਲੀਅਮ ਫੀਲ ਦੇ ਵਿੱਚ ਆਉਂਦਾ,
1: ਹਾਂਜੀ,
4: ਤੇ ਮਤਲਬ ਕਿ ਅਸੀਂ ਜਿਹੜਾ ਹੈਗਾ ਮਾਲ ਜਦੋਂ ਆਉਂਦਾ ਹੈਗਾ ਫਾਰ ਐਗਜਾਮਪਲ ਡੀਜ਼ਲ ਹੀ ਆ ਗਿਆ ਗੁਜਰਾ ਗਿਆ ਹੈਗਾ, ਉਹ ਅਗਲਾ ਹੀ ਕਹਿੰਦੇ ਵੀ ਭਾਈ 10 PPM ਟਨ PPM
1: ਜੀ,
4: ਜਿਹੜਾ ਹੈਗਾ ਕਹਿਣ ਦਾ ਮਤਲਬ ਅਸੀਂ ਫਿਰ ਵੀ ਜਿਹੜਾ ਹੈਗਾ ਉਹ ਸੈਂਪਲ ਜਿਹੜਾ ਹੈਗਾ ਲੈਂਦੇ ਹਾਂ, ਲੈ ਕੇ ਜਿਹੜਾ ਹੈਗਾ ਜਦੋਂ ਕਿ ਇਹ ਹਾਈ ਲੈਵਲ ਤੇ ਹੈਗਾ ਐਦਨੋਕ ਹੈਗਾ ਚਾਹੇ ਈਨੋਕ ਹੈਗਾ ਚਾਹੇ ਇਨੋਰਾ
1: ਜੀ,
4: ਸਹੀ ਆ, ਅਸੀਂ ਫਿਰ ਵੀ ਉਹਨਾਂ ਦੇ ਸੈਂਪਲ ਲੈ ਕੇ ਜੋ ਹੈਗਾ ਲੈਬੋਰਟਰੀ ਟੈਸਟ ਕਰਾਉਂਦੇ
1: ਜੀ
4: ਹਨਾ ਜਿਹੜਾ ਹੈਗਾ ਉਹ ਕਹਿੰਦੇ ਵੀ ਲੈ ਵੀ ਸਾਡਾ ਮਾਲ ਜਿਹੜਾ ਘੁਮਿਆਰੀ ਹਰ ਜਿਹੜੇ ਦੇਖੋ ਘੁਮਿਆਰੀ ਕਹਿੰਦੇ ਮੇਰਾ ਭਾਂਡਾ ਸਾਰਿਆਂ ਨਾਲੋਂ ਵਧੀਆ ਪੱਕਾ
1: ਬਿਲਕੁਲ
4: ਹਰ ਕੋਈ ਕਹਿੰਦਾ ਮੇਰਾ ਮਾਲ ਜਿਹੜਾ ਹੈਗਾ ਮਾੜਾ ਹੈਗਾ
1: ਜੀ
4: ਪਰ ਫਿਰ ਵੀ ਅਸੀਂ ਟੈਸਟ ਕਰਾਉਂਦੇ ਹੈਗੇ ਕਿ ਉਹ ਟੈਸਟ ਦੇ ਵਿੱਚ ਕੀ ਹੈਗਾ ਜਿਹੜਾ ਹੈਗਾ ਸਾਹਮਣੇ ਰਿਪੋਰਟ ਆ ਜਾਂਦੀ ਹੈਗੀ ਵਾਟਰ ਕਿੰਨਾ ਹੈਗਾ ਸਲਫਰ ਕਿੰਨਾ ਹੈਗਾ ਫਾਈਵ ਸਾਡੇ ਬੇਸਿਕ ਟੈਸਟ ਹੁੰਦੇ ਹੈਗੇ ਆ ਜਿਹਨਾਂ ਦੇ ਵਿੱਚ ਉਹ ਸਾਰੀ ਰਿਪੋਰਟ ਆ ਜਾਂਦੀ
1: ਜੀ
4: ਸਲਫਰ ਵੀ ਆ ਜਾਂਦਾ ਸਾਡੇ ਵਿੱਚ ਡੈਂਸਿਟੀ ਵੀ ਆਉਂਦੀ ਹੈਗੀ ਵਾਟਰ ਵੀ ਆਉਂਦਾ ਹੈਗਾ
1: ਜੀ
4: ਫਾਈਵ ਜਿਹੜੇ ਆ ਬੇਸਿਕ ਹੈਗਾ
1: ਜੀ
4: ਉਹ ਫਾਈਵ ਅਸੀਂ ਸਾਰੇ ਜਿਹੜੇ ਲੈ ਕੇ ਉਹਨਾਂ ਦਾ ਟੈਸਟ ਜਿਹੜਾ ਸਾਡੇ ਸਾਹਮਣੇ ਰਿਪੋਰਟ ਆ ਜਾਂਦੀ
1: ਜੀ
4: ਤੇ ਉਹ ਹੈਗਾ ਇਹ ਚੀਜ਼ਾਂ ਹੈਗੀਆਂ ਇਥਾਨੋਲ ਦੇ ਵਿੱਚ ਵੀ ਹੈਗਾ ਆ ਵੀ ਉਹਦੇ ਤੇ ਟੈਸਟ ਨਹੀਂ ਹੈਗੇ ਪਰ ਜਿਹੜੇ ਹੈਗਾ ਅਗਲੇ ਜਿਹੜੇ ਬਿਜ਼ਨਸਮੈਨ ਹੈਗੇ ਉਹ ਤੁਹਾਨੂੰ ਸਾਰਾ ਸ਼ੋਅ ਨਹੀਂ
1: ਕਰਦੇ
4: ਅੰਦਰ ਖਾਤੇ ਆਪਣੇ ਨੌਕਰੀ ਨਹੀਂ
1: ਜੀ
4: ਤੇ ਇਹ ਇੱਥੇ ਰੌਲਾ ਤਾਂ ਨੀ ਪੈਂਦਾ ਹੈਗਾ ਇੱਥੇ ਕੁਆਲਿਟੀ ਹੈਗੀ ਆ ਹਰ ਚੀਜ਼ ਦੀ ਕੁਆਲਿਟੀ ਹਾਂ ਇੱਕ ਚੀਜ਼ ਹੈਗੀ ਆ ਜੇ ਤੁਸੀਂ ਹੁਣ ਬੀ ਗ੍ਰੇਡ ਜਾਂ ਸੀ ਗ੍ਰੇਡ ਨੂੰ ਤੁਸੀਂ ਏ ਕਹੋਗੇ
1: ਜੀ
4: ਤੇ ਕੱਲ ਨੂੰ ਫੜੇਗਾ ਤਾਂ ਸਿੱਧੀ ਜੇਲ੍ਹ ਆ ਗਈ
1: ਜੀ ਜੀ
4: ਯਾਦ ਫਿਰਦਾ ਅਗਲਾ ਨੇ ਤੁਹਾਡੀ ਇੰਡਸਟਰੀ ਬੰਦ ਕਰ ਦੇਣੀ ਹੈਗੀ ਆ ਜਿੱਥੇ ਵੀ ਤੁਹਾਡਾ ਫੈਕਟਰੀ ਹੈਗੀ ਹੈ ਨਾ
1: ਜੀ ਜੀ
4: ਉਹਨੂੰ ਅੰਡਰ ਲਾਓ ਕਹਿੰਦੇ ਕੀ ਕਰ ਦੇਣਾ ਹੈਗਾ ਤੇ ਤੁਸੀਂ ਸਿੱਧਾ ਜੇਲ੍ਹ ਦੇ ਵਿੱਚ ਜਾਣਾ ਹੋਗਾ ਤੇ ਕੋਈ ਦਿਨ ਆਣ ਕੇ ਕਹਿਣਾ ਨਾ ਜੀ ਹਰ ਕੋਈ ਭਾਈ ਹਰ ਕੋਈ ਕਮਾ ਰਿਹਾ ਹੈਗਾ
1: ਜੀ ਬਿਲਕੁਲ ਬਿਲਕੁਲ
4: ਜਿਹੜਾ ਨਾਮ ਤੁਹਾਨੂੰ ਕਹਿੰਦਾ ਵੀ ਭੁਪਿੰਦਰ ਜੀ ਲੈ ਵੀ ਜਿਹੜਾ ਹੈਗਾ ਮੈਨੂੰ 26,000 ਗੈਲਨ ਡੀਜ਼ਲ ਚਾਹੀਦਾ
1: ਜੀ
4: ਤੇ ਤੁਸੀਂ ਕਹਿੰਦੇ ਵੀ ਫਿਕਰ ਨਾ ਕਰ ਯਾਰ ਮੁਹੰਮਦ ਫਿਕਰ ਨਾ ਕਰ ਤੈਨੂੰ ਸ਼ਾਂਤ ਕਰੇ
1: ਉਹ ਤਾਂ ਬਾਈ ਜੀ ਦੇਖੋ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਮੁਹੰਮਦ ਜੀ ਇੰਡੀਆ ਦੇ ਵਿੱਚ ਹੁਣ ਵਿਆਹਾਂ ਦਾ ਸੀਜ਼ਨ ਹੋ ਜਾਂਦਾ ਹੈ ਨਾ ਹਰ ਕੋਈ ਕਹਿੰਦਾ ਵਿਆਹ ਦੇ ਵਿੱਚ ਕਲੇਜੀ ਪਾਉਣੀਆਂ ਹੈ ਨਾ ਕਲੇਜੀ ਪਾਉਣੀਆਂ ਪਰ ਭਾਈ ਚਾਹੇ ਜਿੰਨੇ ਮਰਜ਼ੀ ਮੁਰਗੇ ਬੜ ਲਓ ਕਲੇਜੀ ਤਾਂ ਇੱਕੋ ਹੀ ਨਿਕਲਣੀ ਹੈ ਵਿੱਚੋਂ ਤੇ ਉਹ ਇੰਨੇ ਵੱਡੇ ਪੱਧਰ ਦੇ ਉੱਤੇ ਕੁਆਂਟਲਾਂ ਦੀ ਕੁਆਂਟਲੀ ਮਤਲਬ ਕਿ ਪੰਜਾਬ ਦੇ ਵਿੱਚ ਕਲੇਜੀ ਕਿੱਥੋਂ ਆਈ ਜਾਂਦੀ ਹੈ ਸਵਾਲ ਤਾਂ ਉਹ ਵੀ ਬਹੁਤ ਖੜਾ ਹੁੰਦਾ ਵੱਡਾ ਜੀ ਜੀ
4: ਦੁੱਧ ਦਾ ਵੀ ਇਹੀ ਹਾਲ ਹੈ
1: ਬਿਲਕੁਲ
4: ਤੁਸੀਂ ਦੁੱਧ ਕਰੋ ਵੀ ਮੈਨੂੰ ਮੇਰਾ ਇੰਨੇ ਕੁਆਂਟਲ ਚਾਹੀਦਾ ਅਗਲੇ ਕਹਿੰਦੇ ਫਿਕਰ ਨਾ ਕਰ ਯਾਰ ਤੂੰ ਆ ਜੂ ਘੰਟੇ ਬਾਅਦ ਆ ਜੀ ਤੈਨੂੰ
1: ਬਿਲਕੁਲ
4: ਬਿਲਕੁਲ ਕੁਆਂਟਲ ਦੁੱਧ ਕਿੱਦੋਂ ਆ ਜਾਂਦਾ
1: ਜੀ ਬਿਲਕੁਲ
4: ਤੇ ਇਹ ਚੀਜ਼ਾਂ ਅੰਦਰ ਖਾਤੇ ਉਹ ਜਿਹੜਾ ਹੈਗਾ ਫੈਕਟਰੀਆਂ ਹੈਗੀਆਂ ਆਂਗਣ ਜਿਹੜਾ ਆ ਉਹਨਾਂ ਦੇ ਵਿੱਚ ਉਹ ਬਣਾਈ ਜਾਂਦੇ ਹੈਗੇ ਆ ਹਨਾ
1: ਜੀ
4: ਤੇ ਬਿਜ਼ਨਸ ਦਰਾ ਕਰੀ ਜਾਂਦੇ ਪਰ ਇੱਕ ਚੀਜ਼ ਹੈਗੀ ਆ ਮੈਂ ਉੱਥੇ ਇੱਕ ਗੱਲ ਕਹਿਣਾ ਚਾਹਾਂਗਾ ਅੱਲਾ ਦੀ ਕਸਮ ਜਿਹੜਾ ਹੈਗਾ ਇਨਸਾਨੀਅਤ ਦੀ ਸੋਚ ਦੇ ਨਾਲ ਖਿਲਵਾੜ ਕਰਨਾ ਹੈਗਾ ਏ ਅਗਰ ਤੁਸੀਂ ਜਿਹੜਾ ਹੈਗਾ ਪਿਓਰਿਟੀ ਨੀ ਦਿੰਦੇ ਪਏ ਅੰਦਰ ਖਾਤੇ ਮਿਕਸ ਕਰਕੇ ਲੋਕਾਂ ਨੂੰ ਉਹ ਜਿਹੜਾ ਪਰੋਸਦੇ ਆ ਤੇ ਉਹ ਦੁੱਧ ਵੀ ਜਿਹੜਾ ਹੈਗਾ ਤੁਹਾਨੂੰ ਨੁਕਸਾਨ ਕਰਦਾ
1: ਇਨਸਾਨੀਅਤ
4: ਦਾ ਜਿਹੜਾ ਹੈਗਾ ਅੱਜ ਤੇ ਗੱਲ ਕਰੂੰਗਾ ਅੱਜ ਅੱਜ ਤੁਹਾਨੂੰ ਟੇਸਟ ਬੜਾ ਆਉਣਾ ਹੈਗਾ
1: ਤੁਸੀਂ
4: ਕਹਿਣਾ ਯਾਰ ਬੜਾ ਮਜ਼ਾ ਆਉਂਦਾ ਹੈਗਾ ਬੜਾ ਟੇਸਟੀ ਆ
1: ਦੁੱਧ
4: ਪਰ ਹੌਲੀ ਹੌਲੀ ਉਹ ਤੁਹਾਨੂੰ ਜਿਹੜਾ ਅੰਦਰੋਂ ਅੰਦਰ ਖੋਰੀ ਜਾਂਦਾ ਅੰਦਰੋਂ ਅੰਦਰ ਬਿਮਾਰੀ
1: ਬਿਲਕੁਲ ਬਿਲਕੁਲ
4: ਤੇ ਬਾਕੀ ਜਿਹੜਾ ਤੁਹਾਡਾ ਪ੍ਰੋਗਰਾਮ ਬਹੁਤ
1: ਵਧੀਆ ਚਲੋ ਕੀ ਕਹਿਣਾ ਚਾਹੋਗੇ ਤੁਸੀਂ ਆਪਣੀ ਗੱਲ ਜ਼ਰੂਰ ਕਰੋ ਜਾਂਦੇ ਜਾਂਦੇ ਜੀ ਜੀ
4: ਹਾਂਜੀ ਜੀ ਜੀ ਤੇ ਮੈਂ ਜਿਹੜਾ ਹੈਗਾ ਗੁਣਗੁਣਾ ਦਿੰਦਾ ਹੈਗਾ ਥੋੜਾ ਜਿਹਾ
1: ਜ਼ਰੂਰ ਜ਼ਰੂਰ ਜ਼ਰੂਰ ਜੀ ਆਉਣ ਦਿਓ ਜੀ
4: ਜੀ ਜੀ ਬਚਪਨ ਤੋਂ ਇੱਥੋਂ ਤੱਕ ਸਾਨੂੰ ਪਿਆਰ ਤੇਰਾ ਜਦੋਂ ਫਿਰ ਜਵਾਨੀ ਹੋਈ ਨੀ ਤਾਂ ਬਣ ਗਿਆ ਕੋਈ ਹੱਕਦਾਰ ਮੇਰਾ ਬਚਪਨ

0: ਸੌਂਗ ਨੰਬਰ 2
1: ਜੀ ਯਾਰ ਮੰਗਿਆ ਸੀ ਰੱਬਾ ਮੈਨੂੰ ਯਾਰ ਦੇ ਮੇਰਾ ਥੋੜਾ ਜਿਹਾ ਕੰਮ ਸਵਾਰ

0: ਕਿਹੜੀ ਮੈਂ ਖੁਦਾਈ ਮੰਗ ਲਈ। ਥੈਂਕ ਯੂ ਸੋ ਮਚ
1: ਜੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਸਾਂਝੀ ਆਪਣੇ ਨਾਲ ਦੁਬਈ ਤੋਂ ਮੁਹੰਮਦ ਜੀ ਜੁੜ ਕੇ ਗਏ ਨੇ, ਗੱਲਾਂ ਬਾਤਾਂ ਵੀ ਨਾਲ ਨਾਲ ਤੇ ਨਾਲ ਗੀਤ ਦੋ ਸਾਂਝੇ ਕਰਕੇ ਗਏ ਹੈ। ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜਨਾ ਚਾਹ ਰਹੇ ਸਨ ਗੁਰੀਮਾਨ ਜੀ, ਬਾਈ ਜੀ, ਉਹਨਾਂ ਦੀ ਵੀ ਗੱਲ ਸੁਣਦੇ ਆ। ਤੇ ਦੂਸਰੇ ਪਾਸੇ ਈਰਾਨ ਕਹਿੰਦਾ ਭਾਈ ਕਰ ਦੇਵਾਂਗਾ ਖਾਤਮਾ, ਅਮਰੀਕਾ ਦੇ ਸਾਥੀਆਂ ਨੂੰ ਈਰਾਨ ਨੇ ਚੇਤਾਵਨੀ ਦੇ ਦਿੱਤੀ ਹੈ। ਤੇ ਗੁਰੀਮਾਨ ਜੀ ਇੱਕ ਮਿੰਟ ਹੋਲਡ ਰੱਖਣਾ, ਆਪਾਂ ਖਬਰ ਕਰ ਲਈਏ ਪਹਿਲਾਂ ਨਾਲ। ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਨਵੇਂ ਮੁਖੀ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਉਨ੍ਹਾਂ ਦੇ ਦੇਸ਼ ਵਿਰੁੱਧ ਅਮਰੀਕੀ ਆਰਥਿਕ ਕਾਰਵਾਈ ਦਾ ਸਮਰਥਨ ਕਰਨ ਵਾਲੇ ਕਿਸੇ ਵੀ ਦੇਸ਼ ਦੇ ਦੁਆਰਾ ਕੀਤੀ ਗਈ ਕੋਈ ਵੀ ਕਾਰਵਾਈ ਜੰਗ ਮੰਨੀ ਜਾਏਗੀ। ਇਸ ਦੇ ਦੌਰਾਨ ਈਰਾਨ ਦੇ ਰਾਸ਼ਟਰਪਤੀ ਨੇ ਅਮਰੀਕਾ ਦੇ ਨਾਲ ਹੋਏ ਸਮਝੌਤੇ ਮੈਮੋਰੈਂਡਮ ਦਾ ਜਿਹੜਾ ਬਚਾਅ ਕੀਤਾ ਹੈ। ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਕੱਟੜਪੰਥੀ ਨੇਤਾ ਮੋਹਸੇਨ ਰਜ਼ਾਈ ਨੇ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਮੈਕਸ ਦੇ ਉੱਤੇ ਇਹ ਜਿਹੜਾ ਚੇਤਾਵਨੀ ਜਾਰੀ ਕੀਤੀ ਹੈ। ਸਰਕਾਰੀ ਪ੍ਰਸਾਰਕ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਉਨ੍ਹਾਂ ਨੇ ਕਿਹਾ ਕਿ ਜੇਕਰ ਡੋਨਲਡ ਟਰੰਪ ਕੁਝ ਕਰਨਾ ਚਾਹੁੰਦੇ ਨੇ ਤਾਂ ਅਸੀਂ ਸਖ਼ਤ ਜਵਾਬੀ ਕਾਰਵਾਈ ਕਰਾਂਗੇ। ਦੂਜੇ ਪਾਸੇ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੈਸੈਟ ਵੱਲੋਂ ਸੋਮਵਾਰ ਨੂੰ ਅੱਜ ਈਰਾਨ ਵਿਰੁੱਧ ਨਵੀਆਂ ਪਾਬੰਦੀਆਂ ਦਾ ਐਲਾਨ ਜਿਹੜਾ ਕਰਨ ਦੀ ਕਰ ਦਿੱਤੀਆਂ ਨੇ ਉਮੀਦ ਜਤਾਈ ਜਾ ਰਹੀ ਸੀ। ਤੇ ਇਸ ਦੇ ਦੌਰਾਨ ਵਿਚੋਲਿਆਂ ਦੇ ਰਾਹੀਂ ਗੱਲਬਾਤ ਮੁੜ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਪਾਕਿਸਤਾਨ ਦੇ ਫੌਜ ਮੁਖੀ ਦੇ ਵੀ ਅੱਜ ਜਿਹੜਾ ਵੀਰਵਾਰ ਸੋਰੀ ਸੋਮਵਾਰ ਨੂੰ ਈਰਾਨ ਦਾ ਦੌਰਾ ਕਰਨ ਦੀ ਉਮੀਦ ਹੈ ਤੇ ਉੱਥੇ ਪਹੁੰਚੇ ਨੇ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਵਿਸ਼ੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਗਾਈ ਦੇ ਜਿਹੜਾ ਹਵਾਲੇ ਦੇ ਨਾਲ ਰਿਪੋਰਟ ਦਿੱਤੀ ਹੈ ਕਿ ਪਾਕਿਸਤਾਨੀ ਫੀਲਡ ਮਾਰਸ਼ਲ ਅਸੀਮ ਮੁਨੀਰ ਸੋਮਵਾਰ ਨੂੰ ਤਹਿਰਾਨ ਪਹੁੰਚ ਗਏ ਨੇ ਤੇ ਇਹ ਇੱਕ ਜਿਹੜਾ ਵਫਾ ਦੀ ਅਗਵਾਈ ਕਰਨਗੇ ਤੇ ਇਸ ਦੇ ਦੌਰਾਨ ਹੋਰਮੁਜ਼ ਸਟਰੇਟ ਦੇ ਵਿੱਚ ਹਮਲੇ ਘਟ ਗਏ ਨੇ ਤੇ ਪਰ ਦੋਵਾਂ ਪਾਸਿਆਂ ਤੋਂ ਬਿਆਨਬਾਜ਼ੀ ਅਜੇ ਵੀ ਜਾਰੀ ਹੈ। ਹਾਲ ਹੀ ਦੇ ਵਿੱਚ ਬਣੀ ਇੱਕ ਈਰਾਨੀ ਅਥਾਰਟੀ ਨੇ ਕਈ ਜਹਾਜ਼ਾਂ ਦੀ ਸੂਚੀ ਜਾਰੀ ਕੀਤੀ ਹੈ ਜੋ ਭਵਿੱਖ ਦੇ ਵਿੱਚ ਇਸ ਰੂਟ ਨੂੰ ਪਾਰ ਜਿਹੜਾ ਕਰਨ ਦੇ ਲਈ ਪਾਬੰਦੀਆਂ ਦਾ ਸਾਹਮਣਾ ਕਰ ਸਕਦੇ ਹੈ। ਆਖਰ ਚ ਈਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਜਿਹੜਾ ਜੂਨ ਦੇ ਅੱਧ ਦੇ ਵਿੱਚ ਹੋਏ ਸਮਝੌਤੇ ਦਾ ਬਚਾਅ ਕਰਦੇ ਹੋਏ ਬੀਤੇ ਕੱਲ ਐਤਵਾਰ ਨੂੰ ਕਹਿ ਦਿੱਤਾ ਕਿ ਕੋਈ ਜੰਗ ਨਹੀਂ ਹੈ, ਕੋਈ ਸ਼ਾਂਤੀ ਨਹੀਂ ਹੈ, ਸਥਿਤੀ ਤੋਂ ਬਾਹਰ ਨਿਕਲਣ ਅਤੇ ਮੌਜੂਦਾ ਗਤੀ ਰੋਧ ਨੂੰ ਤੋੜਨ ਦਾ ਸਭ ਤੋਂ ਵਧੀਆ ਵਿਕਲਪ ਸੀਗਾ। ਉਨ੍ਹਾਂ ਕਿਹਾ ਕਿ ਯੁੱਧ ਨੂੰ ਜਿਹੜਾ ਸ਼ੁਰੂ ਹੋਣ ਤੋਂ ਲਗਭਗ 6 ਮਹੀਨੇ ਬੀਤ ਜਾਣ ਦੇ ਬਾਵਜੂਦ ਤਹਿਰਾਨ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਵਿੱਚ ਅਸਫਲ ਰਿਹਾ ਤੇ ਆਪਣੇ ਭਾਸ਼ਣ ਦੇ ਵਿੱਚ ਪਜੇਸ਼ਕੀਅਨ ਨੇ ਕਿਹਾ ਕਿ ਇਸ ਸਮਝੌਤੇ ਦੇ ਵਿੱਚ ਇੱਕ ਵੀ ਵਿਵਸਥਾ ਨਹੀਂ ਹੈਗੀ ਹੈ ਜਿਸ ਨੂੰ ਸਮਰਪਣ ਦੇ ਵਜੋਂ ਦੇਖਿਆ ਜਾ ਸਕਦਾ ਹੈ। ਸੁਪਰੀਮ ਲੀਡਰ ਨੀਤੀਆਂ ਨਿਰਧਾਰਿਤ ਕਰਦੇ ਨੇ ਤੇ ਅਸੀਂ ਉਨ੍ਹਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਅੱਗੇ ਵਧਾਂਗੇ, ਭਾਸ਼ਣ ਸਰਕਾਰੀ ਸਮਾਚਾਰ ਏਜੰਸੀ ਇਰਨਾ ਦਾ ਜਿਹੜਾ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ। ਤੇ ਇੱਕ ਜਿਹੜੀ ਸਫਲਤਾ ਵੀ ਪ੍ਰਾਪਤ ਕੀਤੀ ਹੈ ਈਰਾਨ ਨੇ, 15 ਸਾਲ ਤੱਕ ਉਥੋਂ ਗੈਸ ਨਿਕਲੇਗੀ, ਉਹਦਾ ਅੱਗੇ ਜਾ ਕੇ ਜ਼ਿਕਰ ਕਰਦੇ ਆ, ਪਰ ਗੁਰੀ ਸਾਹਿਬ ਦੀ ਪਹਿਲਾਂ ਗੱਲਬਾਤ ਆਪਾਂ ਸੁਣਦੇ ਆ। ਗੁਰੀਮਾਨ ਜੀ, ਜੀ ਅਨੂ ਜੀ, ਬਾਈ ਜੀ, ਨਿੱਘਾ ਸਵਾਗਤ ਹੈ ਜੀ ਅਨੂ ਜੀ।
2: ਲੋਕਾਂ
1: ਨੂੰ
2: ਕਿੱਦਾਂ ਠੱਗਣਾ ਕਿੱਦਾਂ ਨੀ, ਸਾਰੀ ਵਿਉਤਬੰਦੀ ਸਿੱਖ ਲਈ ਕੇਜਰੀਵਾਲ।
1: ਨਹੀਂ ਉਹ ਦੇਖੋ ਨਾ, ਕਹਿੰਦੇ ਹੁੰਦੇ ਨਾ ਹਰ ਇੱਕ ਕਾਮਯਾਬ ਵਿਅਕਤੀ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਹੈ।
2: ਹਾਂਜੀ
1: ਜੀ,
2: ਪਰ ਇਸ ਟਾਈਮ ਤਾਂ ਮੈਡਮ ਨੂੰ ਮਾਨ ਸਾਹਿਬ ਮਸ਼ਹੂਰ ਕਰ ਰਹੇ ਹੈ ਜੀ, ਸਿਆਸ ਉਹਨਾਂ ਦੀ ਮਸ਼ਹੂਰ ਕਰ ਰਹੇ।
1: ਬਿਲਕੁਲ ਹੈ ਜੀ, ਆਉਣ ਵਾਲੇ ਸਮੇਂ ਚ ਐਮਪੀ ਓਮਪੀ ਵੀ ਜਾ ਸਕਦੇ ਆ।
2: ਉਹ ਜਾਸ ਕੋਈ ਬੜੀ ਗੱਲ ਨਹੀਂ ਜੀ, ਕਾਫੀ ਗੱਲ ਹੈ।
1: ਬਿਲਕੁਲ ਹੈ ਜੀ,
2: ਮੁਸੀਬਤ ਆਮ ਜਨਤਾ ਦੀ ਹੁੰਦੀ ਹੈ ਜੀ, ਇਹਨਾਂ ਨੂੰ ਜਿਹੜੇ ਕਰਦੇ ਜੀ, ਇਹਨਾਂ ਤਾਂ ਤੁਹਾਨੂੰ ਪਤਾ ਵੀ ਅੱਗੇ ਪੀੜੀ ਤੋਂ ਪੀੜੀ ਤਿਆਰ ਹੋ ਜਾਂਦੇ ਹੁੰਦੇ ਇਹ।
1: ਬਿਲਕੁਲ ਹੈ ਜੀ,
2: ਪੀੜੀਆਂ ਤਿਆਰ ਹੁੰਦੀਆਂ ਨੇ ਜੀ, ਇੱਕ ਪੀੜੀ ਜਾਂਦੀ ਦੂਜੀ ਰਾਜ ਹੀ ਨਾ ਤਾਂ ਸੱਤਾ ਦੇ ਉੱਪਰ ਆਮ ਬੰਦੇ ਦਾ ਰਾਜ ਥੋੜੀ ਹੈ
1: ਜੀ। ਬਿਲਕੁਲ
2: ਤੁਸੀਂ ਦੇਖਦੇ ਹੀ ਹੈ ਜੀ। ਬਾਕੀ ਬਾਈ ਦੇਖਦੇ ਆਪਾਂ ਈਥਨਾਂ ਨੂੰ ਲੈ ਕੇ ਕਿੰਨਾ ਕੁ ਰੌਲਾ ਪੈ ਰਿਹਾ
1: ਜੀ।
2: ਹੁਣ ਸਰਕਾਰਾਂ ਤੁਹਾਡੇ ਸਾਹਮਣੇ ਚੀਨੀ ਦਾ ਰੇਟ ਕਿੰਨਾ ਵਧਾਤਾ, ਹੁਣ ਕਹਿੰਦੇ ਈਥਨਾਂ ਦੇ ਵਿੱਚ ਚੀਨੀ ਵਰਤਣ ਲੱਗ ਪਏ, ਕਹਿੰਦੇ ਆ ਬਾਸਮਤੀ ਵਰਤਣ ਲੱਗ ਪਏ, ਅੱਗੇ ਮੱਕੀ ਵਰਤਦੀ, ਹੁਣ ਕਿਣਕ ਵਰਤਣ ਲੱਗ ਪਏ, ਜੋ ਮਰਜ਼ੀ ਕੁਛ ਵਰਤ ਜਾਣ, ਪਰ ਦੇਖੋ ਈਥਨਾਲ ਈਥਨਾਲ ਹੀ ਰਹਿਣਾ, ਉਹਦੇ ਨਾਲ ਆਪਣੇ ਮਤਲਬ ਜਿਹੜੇ ਆਪਣੇ ਗੱਡੀਆਂ ਦੇ ਜਿਹੜੇ ਇੰਜਣ ਬਣ ਰਹੇ ਨੇ ਉਹਦੇ ਮੁਤਾਬਕ ਹੈ।
1: ਨਹੀਂ ਬਾਈ ਜੀ, ਉਹ ਤਾਂ ਚਲੋ ਜਪਾਨ ਹੋ ਗਿਆ ਜਾਂ ਯੂਰੋਪੀਅਨ ਮੁਲਕ ਹੋ ਗਏ, ਕੁਝ ਨਵੀਆਂ ਜਿਹੜੀਆਂ ਟੈਕਨੋਲੋਜੀ ਉਹ ਲੈ ਕੇ ਆਏ ਨੇ ਇੰਜਣਾਂ ਦੇ ਵਿੱਚ, ਕਾਰਬੋਰੇਟਰੀ ਉਹਨਾਂ ਨੇ ਤਾਂ ਹਟਾ ਦਿੱਤੇ ਨੇ ਉਹਨਾਂ ਚੀਜ਼ਾਂ ਚੋਂ, ਤੇ ਉਹਦੇ ਉੱਤੇ ਇਫੈਕਟ ਨਹੀਂ ਪੈਂਦਾ ਇਹਨਾਂ ਚੀਜ਼ਾਂ ਦਾ। ਬਿਲਕੁਲ, ਉਹ ਬਾਇਓ ਅਸਲ ਦੇ ਵਿੱਚ ਬਾਇਓ, ਮੇਰੇ ਕੋਲ ਵੀ ਜਿਹੜੀ ਗੱਡੀ ਹੈਗੀ ਆ ਨਾ, ਉਹ ਦੋਵੇਂ ਮਤਲਬ ਕਿ ਇੱਕ ਤਾਂ ਉਹਦੇ ਵਿੱਚ ਕਹਿ ਸਕਦੇ ਆ ਡਬਲ ਸਿਸਟਮ ਹੈਗਾ ਆ, ਤੇ ਉਹਦੇ ਵਿੱਚ ਮਤਲਬ ਕਿ ਤੁਸੀਂ ਐਵਰੇਜ ਨੂੰ ਕੰਟਰੋਲ ਕਰ ਸਕਦੇ ਹੋ ਤਾਂ ਉਹਨੂੰ ਸਵਿੱਚ ਨੂੰ ਆਨ ਕਰ ਦਿਓ ਤੇ ਉਹਦੇ ਨਾਲ ਪਿਕਅਪ ਥੋੜੀ ਜਿਹੀ ਘੱਟ ਜਾਂਦੀ ਹੈ ਤੇ ਪਰ ਪੈਂਦਾ ਉਹਦੇ ਵਿੱਚ ਵੀ ਜਿਹੜਾ 95 ਜਿਹੜਾ ਸਾਡੇ ਇੱਥੇ ਆਉਂਦਾ ਉਹਦੇ ਵਿੱਚ 10% ਜਿਹੜਾ ਆਪਣਾ ਹੈਗਾ ਆ ਇਥਾਨੋਲ ਤੇ ਜਦੋਂ ਸਵਿੱਚ ਨੂੰ ਤੁਸੀਂ ਆਫ ਕਰ ਦਿੰਦੇ ਹੋ ਤਾਂ ਨਾਰਮਲ ਦੇ ਉੱਤੇ ਲੈ ਆਉਂਦੇ ਹੋ ਤਾਂ ਤੇਲ ਥੋੜਾ ਜਿਹਾ ਜ਼ਿਆਦਾ ਖਾਂਦੀ ਹੈ ਪਰ ਪਿਕਅਪ ਓਨੀ ਹੀ ਬਰਕਰਾਰ ਫਿਰ ਓਨੀ ਹੋ ਜਾਂਦੀ ਹੈ ਜੀ।
2: ਸਾਡੇ ਵੀਰ ਇੱਧਰ ਵੀ ਸ਼ੁਰੂ ਕਰਦੇ, ਸਾਡੇ ਪਹਿਲਾਂ ਇਹ ਚੱਲਦਾ ਸੀ ਵੀ ਪੈਟਰੋਲ ਪਲੱਸ ਸੀਐਨਜੀ।
1: ਹਾਂਜੀ,
2: ਤੁਸੀਂ ਕਦੀ ਸੀ ਪੈਟਰੋਲ ਤੇ ਸਟਾਰਟ ਕਰੋ ਕਿਉਂਕਿ ਸੀਐਨਜੀ ਗੈਸ ਸਟਾਰਟਿੰਗ ਪ੍ਰੋਬਲਮ ਦਿੱਤੀ ਹੈ, ਉਹ ਤੋਂ ਬਾਅਦ ਤੁਸੀਂ ਗੱਡੀ ਚਲਾ ਕੇ ਸੀਐਨਜੀ ਤੇ ਕਨਵਰਟ ਕਰ ਲਓ। ਚਲੋ ਕਿਤੇ ਨਾ ਕਿਤੇ ਉਹ ਚੀਜ਼ ਥੋੜੀ ਜਿਹੀ ਫੇਰ ਵੀ ਸਮਝ ਆਉਂਦੀ ਸੀ ਘੱਟੋ ਘੱਟ, ਇਹ ਵੀ ਜੇ ਗੱਡੀ ਜਿਹੜੀ ਹੈ ਵੀ ਤੁਸੀਂ ਪੈਟਰੋਲ ਤੇ 10 ਸਾਲ ਚਲਾਉਂਦੇ ਆ ਉਹ ਸੀਐਨਜੀ ਤੇ 8 ਸਾਲ ਚੱਲ ਜਾਂਦੀ, ਕਿਤੇ ਨਾ ਕਿਤੇ ਫੇਰ ਵੀ ਆਪਾਂ ਜਸਟੀਫਾਈ ਕਰ ਸਕਦੇ ਹਾਂ
1: ਜੀ। ਜਾਂ ਹਾਈਬ੍ਰਿਡ ਆ ਗਈਆਂ ਜਿੱਦਾਂ ਕਿ ਉਹ ਪਹਿਲਾਂ ਇਲੈਕਟ੍ਰੋਨਿਕ ਬਿਜਲੀ ਤੇ ਥੋੜਾ ਜਿਹਾ ਚੱਲਦੀਆਂ ਨੇ, ਬਾਅਦ ਚੋਂ ਪੈਟਰੋਲ ਤੇ ਹੋ ਜਾਂਦੀਆਂ ਨੇ ਜੀ। ਹਾਂਜੀ
2: ਹਾਂਜੀ ਹਾਂਜੀ, ਹੁਣ ਮੇਰੇ ਕੋਲ ਘਰੇ ਆਪਣੀ ਐਕਟਿਵ ਹੈ ਜੀ, ਅੱਜ ਕੱਲ ਮੇਰੇ ਦੋਸਤ ਮੇਰੇ ਤੋਂ ਮੰਗ ਕੇ ਲੈ ਗਏ ਜੀ, ਅਸੀਂ ਮਾੜਾ ਬਾਜ਼ਾਰ ਜਾਣਾ ਜਦੋਂ ਅੱਧੇ ਘੰਟੇ ਚ ਫੋਨ ਆ ਗਿਆ ਬਾਈ ਸਕੂਟਰੀ ਰਸਤੇ ਤੇ ਖੜ ਗਈ, ਮੈਂ ਕਿਹਾ ਸਕੂਟਰੀ ਤਾਂ ਨਵੀਂ ਇਹਨੂੰ ਕੀ ਦਿੱਕਤ ਆ ਗਈ, ਚਲੋ ਰਾਤ ਔਖੇ ਸੌਖੇ ਇਹਨੂੰ ਫੜ ਕੇ ਬੰਨ ਕੇ ਲੈ ਕੇ ਆਏ, ਸਵੇਰੇ ਮਿਸਤਰੀ ਕੋਲ ਦੱਸਿਆ, ਮਿਸਤਰੀ ਇਹੀ ਗੱਲ ਕਹਿੰਦਾ ਕਹਿੰਦਾ ਬਾਈ ਨਾਰਮਲ ਪੈਟਰੋਲ ਨਾ ਪਾਓ ਜੀ, ਇਹਦੇ ਵਿੱਚ ਹਾਈ ਸਪੀਡ ਪਾਓ ਜੀ, ਇਥੇਨੋਲ ਕਰਕੇ ਪ੍ਰੋਬਲਮ ਆਈ ਹੈ
1: ਜੀ।
2: ਹੁਣ ਤੁਸੀਂ ਇੱਕ ਮੇਰੇ ਦੋਸਤ ਦੀ ਗੱਡੀ ਅੱਜ ਹੁਣ ਮੈਂ ਢਾਬੇ ਤੇ ਖੜਾ ਕੇ ਆ ਰਿਹਾ
1: ਜੀ,
2: ਵੀ ਜਦ ਆਪਣੇ ਦੇਸ਼ ਦੇ ਵਿੱਚ ਲੋਹੇ ਦਾ ਬੇੜਾ ਗਰਕ ਹੀ ਹੋ ਰਿਹਾ ਹੈ ਫਿਰ ਤੁਹਾਡੇ ਇਥੇਨੋਲ ਬਣਾਉਣ ਦਾ ਸਾਨੂੰ ਫਾਇਦਾ ਕੀ ਹੈ?
1: ਬਿਲਕੁਲ ਹੈ ਜੀ। ਜਾਂ ਬਾਈ ਜੀ ਉਹ ਪੰਪਾਂ ਵਾਲੇ ਵੀ ਮੈਂ ਕਹਿ ਸਕਦਾ ਉਹਨਾਂ ਲੋਕ, ਹੁਣ ਦੇਖੋ ਇੱਥੇ ਅਸੀਂ ਆਪਣੀ ਸਾਡੀ ਸੈਲਫ ਸਰਵਿਸ ਹੈ ਜੀ, ਬਕਾਇਦਾ ਟੈਂਕੀ ਦੇ ਢੱਕਣ ਦੇ ਉੱਤੇ ਲਿਖਿਆ ਹੁੰਦਾ ਭਈ ਗੱਡੀ ਦੇ ਵਿੱਚ ਤੇਲ ਜੇ ਕਿਹੜਾ ਪੈਣਾ ਉਹਦੇ ਵਿੱਚ 95 ਯੂਜ਼ ਕਰ ਸਕਦੇ ਹੋ, 98 ਕਰ ਸਕਦੇ, ਪਿਓਰ ਕਰਨਾ ਪਾਵਰ ਸ਼ਾਇਦ ਤੁਹਾਡੇ ਆਉਂਦਾ ਉਹਨੂੰ ਕਹਿੰਦੇ ਆ।
2: ਹਾਂਜੀ,
1: ਤੇ ਇੱਕ ਆਉਂਦਾ ਜਿਹੜਾ ਇਥਾਨੋਲ ਵਾਲਾ ਉਹਨੂੰ ਪਤਾ ਨੀ ਮੈਨੂੰ ਕੀ ਕਹਿੰਦੇ ਆ, ਉਹ ਕੀ ਹੈਗੀ ਆ E20 ਜਾਂ ਕੀ ਹੈਗਾ ਆ, ਤੇ ਹਾਂਜੀ ਤੇ ਉਹਦੇ ਉੱਤੇ ਬਕਾਇਦਾ ਲਿਖਿਆ ਹੁੰਦਾ ਹੈ ਕਿ ਟੈਂਕੀ ਦੇ ਉੱਤੇ ਸਟਿੱਕਰ ਲੱਗਿਆ ਹੁੰਦਾ ਉਹਦੇ ਉੱਤੇ ਹਰੇ ਰੰਗ ਦੇ ਨਾਲ ਲਿਖਿਆ ਹੁੰਦਾ ਲਾਈਨਾਂ ਦੇ ਵਿੱਚ ਕਿਹੜਾ ਇਹਦੇ ਉੱਤੇ ਤੁਸੀਂ ਜਿਹੜਾ ਟੈਂਕੀ ਦੇ ਵਿੱਚ ਕੀ ਪਾ ਸਕਦੇ ਹੋ, ਤੇ ਜਾਂ ਤਾਂ ਮੈਨੂੰ ਲੱਗਦਾ ਕਿ ਚਲੋ ਮੈਂ ਉਹਨਾਂ ਨੂੰ ਜਸਟੀਫਾਈ ਨਹੀਂ ਕਰਦਾ ਕਿਉਂਕਿ ਪੜ੍ਹਨ ਲਿਖਣ ਦੀ ਜਾਂ ਮੈਨੂ ਨੂੰ ਦੇਖਣ ਦੀ ਸਾਡੇ ਵਿੱਚ ਵੀ ਹੈ ਨੀ ਗੀ, ਪਹਿਲਾਂ ਅਸੀਂ ਚੀਜ਼ ਲੈ ਆਉਣੀ ਆ ਉਹਦੀ ਮਤਲਬ ਕਿ ਐਨ ਭੰਨ ਤੋੜ ਕਰ ਲੈਣੀ ਆ, ਬਾਅਦ ਚੋਂ ਮੈਨੂੰ ਦੇਖਣਾ ਫਿਰ ਕੰਪਨੀਆਂ ਵਾਲਿਆਂ ਨੂੰ ਕਹਿਣਾ ਭਾਈ ਇਹਨੂੰ ਕੀ ਕਰੀਏ ਨਾ, ਤੇ ਉਹ ਵੀ ਚੀਜ਼ਾਂ ਨੇ। ਤਾਂ ਹੋ ਸਕਦਾ ਕਿ ਗੱਡੀਆਂ ਦੇ ਉੱਤੇ ਲਿਖਿਆ ਵੀ ਆ ਪਰ ਆਪਾਂ ਕਦੇ ਉਹਦੇ ਉੱਤੇ ਧਿਆਨ ਹੀ ਨਹੀਂ ਦਿੱਤਾ ਕਿ ਇਹਦੇ ਵਿੱਚ 95 ਪਾਉਣਾ 98 ਪਾਉਣਾ ਕਿਹੜਾ ਪਾਉਣਾ ਹੈ ਜੀ।
2: ਦੇਖੋ ਭਾਰਜਵੀਰ ਜੀ, ਪਹਿਲੀ ਗੱਲ ਤਾਂ ਹੈ ਵੀ ਜਿਹੜੀ ਚੀਜ਼ ਨੂੰ ਲੋਕ ਪਸੰਦ ਹੀ ਨਹੀਂ ਕਰ ਰਹੇ,
1: ਜਿਹੜੀ
2: ਚੀਜ਼ ਆਪਣੀ ਆਪਣੀ ਗੱਡੀਆਂ ਦਾ ਆਪਣੇ ਸਕੂਟਰ ਦਾ ਨੁਕਸਾਨ ਕਰ ਰਹੀਆਂ ਨੇ
1: ਜੀ,
2: ਤੁਸੀਂ ਉਹ ਚੀਜ਼ ਸਾਡੇ ਉੱਪਰ, ਇਹ ਇੱਕ ਤਾਂ ਹੁੰਦਾ ਜੀ ਵੀ ਤੁਸੀਂ ਕਿਸੇ ਨਾਲ ਰਾਏ ਕਰਕੇ ਚੱਲਦੇ ਆ, ਲੋਕਾਂ ਦੀ ਸਲਾਹ ਕਰਦੇ ਆ, ਰਿਵਿਊ ਲੈਂਦੇ ਆ, ਉਹਦੇ ਟੈਸਟਡ ਕਰਦੇ ਆ,
1: ਇਥਾਨੋਲ ਤਾਂ ਮੈਨੂੰ ਲੱਗਦਾ ਕਿ 2-stroke ਦੇ ਲਈ ਤਾਂ ਬਣਿਆ ਹੀ ਨੀ ਗਾ ਨਾ, ਉਹ ਮਤਲਬ ਕਿ ਉਸ ਹਿਸਾਬ ਦੇ ਨਾਲ ਜਿਹੜੇ ਸਕੂਟਰ ਆ ਸਕੂਟਰੀਆਂ ਨੇ ਉਹਨਾਂ ਲਈ ਤਾਂ ਪਿਆ ਹੀ ਨੀ, ਕਿਉਂਕਿ ਉਹਦੇ ਵਿੱਚ ਆਪਣਾ ਇੰਜਨ ਆਇਲ ਨੀ ਹੁੰਦਾ, ਜਿਹੜੇ 2 ਸਿਲੰਡਰ ਹੈਗੇ 2-stroke ਜਿੱਦਾਂ ਕਿ ਆਪਣੇ ਹੈਗੇ ਆ ਸਕੂਟਰ ਹੈਗੇ ਆ, ਹਾਂ ਬਕਾਇਦਾ ਉਹਦੇ ਵਿੱਚ ਦੇਖ ਲਓ ਆਪਣਾ ਮੋਬਾਇਲ ਪਾਉਣਾ ਪੈਂਦਾ ਬਕਾਇਦਾ ਤੁਹਾਨੂੰ ਉਹਦੇ ਵਿੱਚ ਜਦੋਂ ਪੈਟਰੋਲ ਪਵਾਉਂਦੇ ਹੋ ਅਲੱਗ ਤੌਰ ਤੇ।
2: ਬਿਲਕੁਲ ਜੀ, ਪਰ ਇਹ ਹੈ ਨਾ ਵੀ ਮਤਲਬ ਜਿਹੜੀ ਚੀਜ਼ ਸਾਨੂੰ ਚਾਹੀਦੀ ਨੀ ਉਹ ਸਾਡੇ ਤੇ ਥੋਪੀ ਕਿਉਂ ਜਾਂਦੀ, ਸਾਡਾ ਨੁਕਸਾਨ ਕਿਉਂ ਕਰੇ ਜਾਂਦਾ। ਚਲੋ ਦੂਸਰੀ ਗੱਲ ਮੰਨ ਲੈਂਦੇ ਆ, ਇੱਕ ਪੈਟਰੋਲੀਅਮ ਜਦੋਂ ਜੇ ਕਿਸੇ ਮਤਲਬ ਆਪਣੇ ਲੋਕਾਂ ਨੂੰ ਦੱਸਣਾ ਹੈ ਕੋਈ ਚੀਜ਼ ਕਲੈਰੀਫਿਕੇਸ਼ਨ ਦੇਣੀ ਹੈ, ਉਹ ਕੰਮ ਪੈਟਰੋਲੀਅਮ ਮੰਤਰੀ ਦਾ ਨਾ ਕਿ ਗਡਕਰੀ ਸਾਹਿਬ ਦਾ
1: ਜੀ।
2: ਗਡਕਰੀ ਸਾਹਿਬ ਜਿੱਥੇ ਇੰਟਰਵਿਊ ਕਰ ਰਹੇ ਨੇ ਜਿੱਥੇ ਵੀ ਕੁਛ ਕਰ ਰਹੇ ਹੈ, ਪੈਟਰੋਲ ਨੂੰ ਲੈ ਕੇ ਇਥਾਨੋਲ ਨੂੰ ਲੈ ਕੇ ਸਫਾਈਆਂ ਤਾਂ ਇਹ ਦੇ ਰਹੇ ਹੈ, ਮੈਨੂੰ ਪੁੱਛਿਆ ਜਾਵੇ ਵੀ ਤੁਸੀਂ ਪੈਟਰੋਲੀਅਮ ਮੰਤਰੀ ਹੈਗੇ
1: ਜੀ,
2: ਇਹਨਾਂ ਦੇ ਆਪਣੇ ਬੇਟੇ ਦੀ ਫੈਕਟਰੀ ਆ, ਵੈਸੇ ਇਥਾਨੋਲ ਦਾ ਪਰਪਸ ਕੀ ਸੀ ਯਾਰ, ਪੋਲੂਸ਼ਨ ਪੋਲੂਟਡ ਘੱਟ ਕਰੂਗੀ ਵੀ ਆਪਾਂ ਕੁਦਰਤ ਨੂੰ ਠੀਕ ਰੱਖਣਾ ਹੈ, ਪਰ ਤੁਸੀਂ ਘਟਾਉਣਾ ਹੈ
1: ਜੀ।
2: ਪਰ ਨਾ ਤੁਸੀਂ ਇਹਦੇ ਬਾਰੇ ਥੋੜਾ ਹੋਰ ਰਿਸਰਚ ਕਰਕੇ ਦੇਖੋ, ਜਿਹੜੀ ਮਤਲਬ ਸਟੇਟ ਦੇ ਵਿੱਚ ਇਹਨਾਂ ਨੇ ਆਪਣਾ ਇਥਾਨੋਲ ਪਲਾਂਟ ਲਾਇਆ ਹੋਇਆ, ਉਹ ਇਥਾਨੋਲ ਜਗ੍ਹਾ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਦੀ ਵੇਸਟੇਜ ਹੋ ਰਹੀ ਹੈ, ਪਹਿਲੀ ਗੱਲ ਤਾਂ
1: ਜੀ
2: ਪਾਣੀ ਦੀ ਵੇਸਟੇਜ ਹੋ ਰਹੀ, ਔਰ ਉਹ ਪਿੰਡ ਦਾ ਜਿਹੜਾ ਮਤਲਬ ਹਵਾ ਪਾਣੀ ਕਿੰਨਾ ਕੁ ਖਰਾਬ ਹੋ ਚੁੱਕਿਆ ਹੈ।
1: ਬਾਈ ਜੀ ਸਭ ਸ਼ੋਸ਼ਾ ਆਇਆ ਹਨਾ ਭਾਈ ਇੱਕ ਲੋਕਾਂ ਦੇ ਇੱਥੇ ਵੀ ਚਲੋ ਸੋਚਦੇ ਇਹਨਾਂ ਚੀਜ਼ਾਂ ਦੇ ਨਾਲ ਵਾਹ ਵਾਸਤਾ ਪਿਆ ਰਹਿੰਦਾ ਹੈ ਹੁਣ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਪਣ ਚੱਕੀਆਂ ਜਿਹੜੀਆਂ ਨੇ ਹਵਾ ਦੇ ਨਾਲ ਚੱਲਦੀਆਂ ਚੱਕੀਆਂ ਉਹਨਾਂ ਤੋਂ ਬਿਜਲੀ ਬਣਾਉਂਦੀ ਹੈ ਪਰ ਆ ਜਿਹੜੀਆਂ ਰਿਪੋਰਟਾਂ ਦੱਸਦੀਆਂ ਨੇ ਪੂਰੇ ਵਰਲਡ ਦੇ ਵਿੱਚ ਇੰਨੀਆਂ ਕੁ ਪੌਣ ਚੱਕੀਆਂ ਜਿਹੜੀਆਂ ਇਹਨਾਂ ਨੇ ਲਾ ਦਿੱਤੀਆਂ ਜਿਹੜਾ ਉਹਦਾ ਜਿਹੜੇ ਵੀ ਮਟੀਰੀਅਲ ਤੋਂ ਤਿਆਰ ਹੁੰਦੀਆਂ ਨੇ ਉਹ ਖਤਰਨਾਕ ਹੈ ਇਸ ਧਰਤੀ ਦੇ ਲਈ ਤੇ ਉਹਨੂੰ ਲੋਹਾ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਉਹਨੂੰ ਸਾਂਭਣਾ ਕਿੱਦਾਂ ਆ ਉਹ ਬਹੁਤ ਵੱਡੀ ਸਿਰਦਰਦੀ ਬਣੀ ਹੋਈ ਹੈ ਤੇ ਇਹ ਕੀ ਕਰਦੇ ਆ ਕਿ ਇਹਨਾਂ ਮੁਲਕਾਂ ਦੇ ਵਿੱਚ ਵੀ ਨਾ ਉਹ ਹਵਾ ਦੇ ਨਾਲ ਚੱਲਣ ਵਾਲੀਆਂ ਜਿਹੜੇ ਪੱਖੇ ਨੇ ਤਾਂ ਉਹ ਮਤਲਬ ਕਿ ਉਹਨਾਂ ਦਾ ਲੈਂਡ ਲੈ ਕੇ ਕਿਰਾਏ ਦੇ ਉੱਤੇ ਉਹ ਲਾ ਦੇਣੀਆਂ ਨੇ ਤੇ ਉਹਨੂੰ ਮਤਲਬ ਕਿ ਉਹ ਸਾਂਭ ਸੰਭਾਲ ਉਹਨਾਂ ਦੇ ਸਿਰ ਦੇ ਉੱਤੇ ਹੈਗੀ ਆ ਜਿੰਨਾ ਚਿਰ ਉਹਨਾਂ ਨੂੰ ਉਹ ਕੰਮ ਕਰੀ ਜਾਂਦੀ ਆ ਜਿੰਨੀ ਕੁ ਐਕਸਪਾਇਰ ਡੇਟ ਨਹੀਂ ਹੈ ਉਸ ਤੋਂ ਬਾਅਦ ਉਹਨੂੰ ਕਿੱਥੇ ਵੇਸਟੇਜ ਦੇ ਵਿੱਚ ਪਾਉਣਾ ਆ ਚਾਹੇ ਅੱਜ ਗ੍ਰੀਨ ਜਿਹੜੀਆਂ ਨੇ ਆਪਣੀਆਂ ਇਲੈਕਟ੍ਰੋਨਿਕ ਜਾਂ ਇਹ ਵਹੀਕਲ ਵੀ ਆ ਗਏ ਨੇ ਉਹਨਾਂ ਦੀ ਚਾਈਨਾ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਬਣੀ ਹੋਈ ਆ ਕਿ ਉਹਨਾਂ ਦੀਆਂ ਬੈਟਰੀਆਂ ਮਤਲਬ ਕਿ ਕਿੱਥੇ ਅਸੀਂ ਡਿਸਟਰੋਏ ਕਰਨੀਆਂ ਨੇ ਉਹ ਸਾਰਾ ਚੱਕਰ ਹੀ ਹੈ ਜੀ ਮਤਲਬ ਕਿ ਇੱਕ ਤਰ੍ਹਾਂ ਦਾ ਇੱਕ ਸ਼ੋਸ਼ਾ ਛੱਡ ਦਿੰਦੇ ਆ ਲੋਕਾਂ ਨੂੰ ਗੁੰਮਰਾਹ ਕਰਨ ਦਾ ਕਿ ਅਸੀਂ ਦੁਨੀਆਂ ਨੂੰ ਬਚਾ ਰਹੇ ਹਾਂ ਅਸੀਂ ਪੋਲੂਸ਼ਨ ਘਟਾ ਰਹੇ ਹਾਂ ਇਹ ਕਰ ਰਹੇ ਹਾਂ ਉਹ ਕਰ ਰਹੇ ਹਾਂ ਜੀ
2: ਪਰ ਲੋਕਾਂ ਨੂੰ ਵੀ ਇਹ ਲੋਕ ਵੀ ਕਿਤੇ ਨਾ ਕਿਤੇ ਜਿਵੇਂ ਜਿਵੇਂ ਲਾ ਰਹੇ ਨਾ ਤੁਸੀਂ ਹੁਣ ਜਿਸ ਤਰ੍ਹਾਂ ਕਿਹਾ ਵੀ ਲੈਂਡ ਇਹ ਰੈਂਟ ਤੇ ਰਹਿੰਦੇ ਉਹ ਲੈਂਡ ਲੋਕਾਂ ਦੀ ਨਹੀਂ ਇਹਨਾਂ ਦੇ ਆਪਣੇ ਤਾਂ
1: ਬਿਲਕੁਲ ਹੈ ਜੀ ਉਹਦੇ ਨਾਲ ਇੱਥੇ ਦੇਖੋ ਪੰਛੀ ਬਹੁਤ ਸਾਰੇ ਜਿਹੜੇ ਆਮ ਆਮ ਜਿਹੜੇ ਉੱਥੇ ਜਾਨਵਰ ਨੇ ਜੰਗਲੀ ਜਾਨਵਰ ਨੇ ਜਾਂ ਬਹੁਤ ਸਾਰੇ ਪੰਛੀਆਂ ਦੀ ਤਾਦਾਦ ਜਿਹੜੀ ਇਹਨਾਂ ਮੁਲਕਾਂ ਦੇ ਵਿੱਚ ਘੱਟ ਗਈ ਹੈ ਜੀ ਇਹਨਾਂ ਚੀਜ਼ਾਂ ਦੇ ਕਰਕੇ
2: ਆਪਣੇ ਪੰਜਾਬ ਚ ਨਹੀਂ ਲੱਭਦੀ ਚਿੜੀਆਂ ਨਹੀਂ ਲੱਭਦੀ ਜੀ ਆਪਣੇ ਪੰਜਾਬ ਚ
1: ਜੀ ਜੀ ਜੀ
2: ਬਹੁਤ ਚੀਜ਼ਾਂ ਹੈ ਹੁਣ ਲੋਕਾਂ ਨੇ ਨਾ ਦੇਖੋ ਇਹਨਾਂ ਦਾ ਕੰਮ ਹੈ ਜੀ ਉਰਕੀ ਪਾਉਣਾ ਸਰਕਾਰਾਂ ਦਾ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਆਪਣੇ ਖੇਤਾਂ ਦੇ ਵਿੱਚ ਮੋਬਾਈਲ ਟਾਵਰ ਲਵਾਏ ਹੋਏ ਨੇ ਜਦ ਕਿ ਤੁਹਾਨੂੰ ਪਤਾ ਵੀ ਟਾਵਰ ਦੇ ਵਿੱਚੋਂ ਨਿਕਲਣ ਦਾ ਰੇਡੀਏਸ਼ਨ ਹੀ ਹੈ
1: ਜੀ
2: ਤੁਸੀਂ ਉੱਥੇ ਕੰਮ ਕਰਨਾ ਜਾਂ ਤੁਸੀਂ ਆਪਣੇ ਇਹਨਾਂ ਦੇ ਘਰ ਦੇ ਉੱਪਰ ਲਵਾਏ ਹੋਏ ਨੇ
1: ਤੇ
2: ਤੁਹਾਡੀ ਸਿਹਤ ਨਾਲ ਤੁਸੀਂ 20-50 ਹਜ਼ਾਰ ਪਿੱਛੇ ਤੁਸੀਂ ਆਪਣੀ ਜ਼ਿੰਦਗੀ ਨਾਲ ਜਿਹੜਾ ਖਿਲਵਾੜ ਕਰ ਰਹੇ ਹੋ ਉਹਦਾ ਲੇਖਾ ਕਿੱਥੇ ਦੋਗੇ
1: ਬਿਲਕੁਲ ਹੈ ਜੀ ਬਿਲਕੁਲ
2: ਮਤਲਬ ਲੋਕਾਂ ਨੂੰ ਹੈ ਹੀ ਨੀ ਅੱਜ ਅੱਜ ਕਿਸੇ ਨਾਲ ਬੈਠੇ ਮੈਂ ਗੱਲ ਕਰਦਾ ਸੀ ਮੈਂ ਕਿਹਾ ਯਾਰ ਵੀ ਪੰਜਾਬ ਦਾ ਬੇੜਾ ਗਰਕ ਹੋ ਗਿਆ ਕੁਛ
1: ਜੀ
2: ਨਹੀਂ ਨਹੀਂ ਭਗਵੰਤ ਮਾਨ ਆਊਗਾ ਜੀ ਭਗਵੰਤ ਮਾਨ ਆਊਗਾ ਮੈਂ ਕਿਹਾ ਯਾਰ ਤੁਹਾਨੂੰ ਭਗਵੰਤ ਮਾਨ ਮਤਲਬ ਸਾਡੇ ਗੱਲ ਕੱਕੀ ਯਾਰ ਰਾਸ਼ਨ ਫ੍ਰੀ ਦੇਤਾ ਸਾਨੂੰ ਤੇ 3000 BPL ਨੂੰ ਦੇਤਾ ਮਤਲਬ ਲੋਕਾਂ ਦੀ ਮੈਂਟੈਲਿਟੀ ਹੀ
1: ਫ੍ਰੀ
2: ਦੇ ਖਾਣੇ ਉੱਪਰ ਹੋ ਗਈ ਹੈ
1: ਉਹ ਬਾਈ ਜੀ ਬਹੁਤ ਦੇਖੋ ਜਿੱਥੋਂ ਆਪਾਂ ਸੋਚਣਾ ਸ਼ੁਰੂ ਕਰਦੇ ਨਾ ਉਹ ਜਿੱਥੇ ਖਤਮ ਕਰਦੇ ਉੱਥੋਂ ਅਗਲਿਆਂ ਦੀ ਸੋਚ ਸ਼ੁਰੂ ਹੁੰਦੀ ਹੈ ਹੁਣ ਦੇ ਨੂੰ ਤਾਂ ਜੇ ਦੇਖਿਆ ਜਾਵੇ ਤਾਂ ਪਹਿਲਾਂ ਵੀ ਦੇ ਸਕਦੇ ਸੀ ਆਖਰੀ 6 ਮਹੀਨਿਆਂ ਦੇ ਵਿੱਚ ਕਿਉਂ ਸ਼ੁਰੂ ਕੀਤੇ ਸਵਾਲ ਤਾਂ ਇਹ ਵੀ ਖੜਾ ਹੁੰਦਾ
2: ਆਹੀ ਗੱਲ ਤਾਂ ਆਹੀ ਗੱਲ ਤਾਂ ਲੋਕਾਂ ਨਾਲ ਅਸੀਂ ਬਹਿਸ ਕਰਦੇ ਹਾਂ ਵੀ ਇਹ ਤੁਹਾਨੂੰ ਬੁਰਕੀ ਪਾਈ ਗਈ ਔਰ ਤੁਸੀਂ ਬੁਰਕੀ ਖਾ ਲਈ
1: ਬਿਲਕੁਲ
2: ਹੁਣ ਦੇਖੋ 3-3 ਹਜ਼ਾਰ ਰੁਪਏ ਪਿੱਛੇ ਰੌਲਾ ਪੈਂਦਾ ਸੀ ਵੀ ਤੂੰ ਕਰਦਾ
1: ਜੀ
2: ਮੈਂ ਤੁਹਾਡੇ ਪਿੰਡ ਨੂੰ ਇੰਨੇ ਪੈਸੇ ਦੇ ਕੇ ਚੱਲੇ ਆ ਪਹਿਲੀ ਗੱਲ ਤਾਂ ਕੋਈ ਮੁੱਖ ਮੰਤਰੀ ਸਾਨੂੰ ਸਵਾਲ ਕਰੇ ਵੀ ਤੂੰ ਸਾਨੂੰ ਭੀਖ ਦੇ ਕੇ ਚੱਲੇ
1: ਨਾਲੇ
2: ਪੈਸੇ ਨੇ
1: ਇਹ ਪਹਿਲਾਂ ਚਲੋ ਸੀਗਾ ਵੀ ਪੈਸੇ ਬਣਦੇ ਸੀ ਜਾਂ ਨਸ਼ਾ ਬਣਦੇ ਸੀ ਜਾਂ ਦਾਰੂ ਵੀ ਵੰਡੀ ਜਾਂਦੀ ਸੀ ਹੁਣ ਉਹ ਚੀਜ਼ ਘੱਟ ਜਾਣੀ ਹੈ ਜੀ ਮਤਲਬ ਕਿ ਇਹ ਸਿੱਧੇ ਤੌਰ ਦੇ ਉੱਤੇ ਓਫੀਸ਼ਲੀ ਰਿਸ਼ਵਤ ਕਹਿ ਲਓ ਕੀ ਹੋ ਗਈ ਆ ਜੀ ਵੋਟ ਖਰੀਦ ਦਾ ਕੰਮ ਹੋ ਗਿਆ
2: ਉਹ ਦੇਖੋ ਜੀ ਉਹ ਚੀਜ਼ ਪੁਰਾਣੀ ਪਿਰਤਾ ਨੀ ਰੁਕਣੀ ਆ
1: ਜੀ
2: ਸਮਾਂ ਤੇ ਉਹਦੇ ਵਿੱਚ ਆ ਨਵੀਆਂ
1: ਪੈ ਗਈਆਂ ਨੇ ਜੀ ਜੀ
2: ਠੀਕ ਹੈ ਜੀ ਰਾਸ਼ਨ ਫ੍ਰੀ ਮਿਲਦਾ ਉਹ ਮਿਲੀ ਜਾਣਾ ਅੱਗੇ ਕਣਕ ਮਿਲਦੀ ਸੀਗੀ ਹੁਣ ਆਟੇ ਦਾਲ ਤੇ ਆ ਗਿਆ ਸਰੋਂ ਦਾ ਤੇਲ ਤੇ ਆ ਗਏ ਇਹਦੇ ਵਿੱਚ 3-3 ਹਜ਼ਾਰ ਐਡ ਕਰਤਾ ਸ਼ਰਾਬ ਜਿਹੜੀ ਹੈ ਸ਼ਰਾਬ ਦਾ 2-2 ਹਜ਼ਾਰ ਰੁਪਏ ਪਰ ਬੋਟ ਮਗਰ ਸ਼ਰਾਬ ਦੀ ਬੋਤਲਾਂ ਬੋਟਾਂ ਮਗਰ ਉਹ ਤਾਂ ਕੰਟੀਨਿਊ ਚੱਲਦਾ ਹੀ ਹੈ ਜੀ ਉਹ ਤਾਂ ਤੁਸੀਂ ਮਾੜੀ ਮੋਟੀ ਸਰਪੰਚੀ ਦੇ ਤਾਂ ਨੀ ਮੁੱਕਦਾ ਕੰਮ ਹੈ
1: ਜੀ ਜੀ ਜੀ ਬਿਲਕੁਲ ਹੈ ਜੀ
2: ਇਹ ਤਾਂ ਫੇਰ ਵੀ ਕਿਸ ਲੈਵਲ ਤੇ ਚਲਾ ਗਿਆ ਮਤਲਬ ਆਪਣੇ ਲੋਕ ਆਪਣਾ ਆਪਣੇ ਲੋਕ ਨਾ ਜਦ ਤੱਕ ਪਾਰਟੀਆਂ ਦੇ ਝੰਡੇ ਚੱਕਣ ਤੋਂ ਬਾਅਦ ਨੀ ਨਾ ਆਉਂਦੇ
1: ਤਦ
2: ਤੱਕ ਅਜੇ ਸੁਧਾਰ ਦੀ ਗੰਜਾਇਸ਼ ਹੈ ਹੀ ਨਹੀਂ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਇੱਕ ਇੱਕ ਪਿੰਡ ਦੇ ਵਿੱਚ ਕਿੰਨੀਆਂ ਪਾਰਟੀਆਂ ਹੋ ਗਈਆਂ ਬਾਰਿਸ਼ ਪੰਜਾਬ ਦੇ ਹੋ ਗਏ ਕੋਈ ਪੁਨਰ ਸ਼ਕਤੀ ਹੋ ਗਿਆ ਜੀ ਕੋਈ BJP ਹੋ ਗਈ
1: ਜੀ
2: ਪਿੰਡ ਦੇ ਵਿੱਚ ਇਹਨਾਂ ਦੁਪਾੜ ਪਾ ਕੇ ਰੱਖਦੇ ਜਿਹੜੇ ਘਰੇ ਬੰਦੇ ਆਪਸ ਚ ਕਿਤੇ ਬਹਿੰਦੇ ਸੀ ਹੁਣ ਤਾਂ ਕਦੇ ਛਕਣਾ ਦੇਖਣੀ ਪਸੰਦ ਨੀ ਕਰਦੇ
1: ਜੀ
2: ਇਹ ਤਾਂ ਲੋਕਾਂ ਦੀ ਆਪਣੀ ਆਪਣੀ ਸੋਚ ਹੋ ਗਈ ਵੀ ਪਾਰਟੀ ਇਹਨਾਂ ਨੇ ਪਹਿਲਾਂ ਮੈਨੂੰ ਦੱਸੋ ਵੀ ਇਹਨਾਂ ਨੇ ਕਿਸੇ ਤੁਹਾਨੂੰ ਕੁਛ ਦੇਣਾ ਇਹਦੇ ਬਾਰੇ ਤਾਂ ਕੋਈ ਵਿਚਾਰ ਕਰਦਾ ਹੀ ਨੀ ਹੈਗਾ ਜੀ
1: ਬਿਲਕੁਲ ਹੈ ਜੀ ਬਿਲਕੁਲ ਹੈ
2: ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਪਾਰਕ ਰੱਖਦੇ ਸੀ ਗੱਲਾਂ ਉੱਪਰ ਜਿਹੜੇ ਸਾਨੂੰ ਆ ਕੇ ਪੈਸੇ ਦੇਣ ਦਾ ਲਾਲਚ ਕਰਦੇ ਆ ਵੀ ਇਹ ਸਾਡੇ ਪੈਸੇ ਨੇ ਸਾਡੇ ਟੈਕਸਾਂ ਦੇ ਪੈਸੇ ਨੇ ਉਹ ਤੁਸੀਂ ਸਹੀ ਵਰਤੋਂ ਕਰੋ ਉਹਦੀ ਮੈਂ ਕਹਿੰਦਾ ਕੋਈ ਵੀ ਪਾਰਟੀ ਲਾ ਲਓ ਇੱਕ ਵੀ ਪਾਰਟੀ ਐਸੀ ਨੀ ਜਿਹੜੀ ਕੋਈ ਚੱਜ ਦੀ ਵਰਤੋਂ ਕਰੀ ਹੋਵੇ ਸਾਰੇ ਹੀ ਦੁਰਵਰਤੋਂ ਕਰ ਰਹੇ
1: ਜੀ ਬਿਲਕੁਲ ਬਿਲਕੁਲ ਹੈ ਜੀ,
2: ਗਰੀਬ ਬੰਦਾ ਗਰੀਬ ਹੋਈ ਜਾਂਦਾ, ਅਮੀਰ
1: ਅਮੀਰ ਹੋਰ ਅਮੀਰ ਹੋ
2: ਅਮੀਰ ਹੋਈ ਜਾਂਦਾ,
1: ਬਿਲਕੁਲ ਹੈ ਜੀ।
2: ਹਾਂ ਠੀਕ ਹੈ ਜੀ, ਹੁਣ ਬਿਜਲੀ ਮਹਿਕਮਾ ਹੈ, ਬਿਜਲੀ ਮਹਿਕਮੇ ਦੇ ਵਿੱਚ ਤੁਸੀਂ ਯੂਨਿਟਾਂ ਫ੍ਰੀ ਕਰ ਦਿੱਤੀਆਂ
1: ਜੀ,
2: ਅਸਲ ਦੇ ਵਿੱਚ ਜਿੱਥੋਂ ਕੋਲਾ ਆ ਰਿਹਾ ਕੋਈ ਗ੍ਰਿਡ ਕਰ ਰਿਹਾ ਜਾਂ
1: ਉਹ ਤਾਂ ਮੁੱਲ ਦੀ ਲੈਂਦੇ ਆ, ਬਿਲਕੁਲ
2: ਦੇਣੀ ਆਪਾਂ ਨੇ
1: ਜੀ। ਉਸੇ ਕਰਕੇ ਬਾਈ ਜੀ ਉਹ ਕਾਰਪੋ ਸਾਰਾ ਉਹ ਜਿਹੜਾ ਪ੍ਰਾਈਵੇਟ ਹੋ ਰਿਹਾ ਨਾ, ਇਹੀ ਚੀਜ਼ ਤਾਂ ਸਮਝਣ ਵਾਲੀ ਆ ਜੀ।
2: ਹਾਂਜੀ, ਬਿਜਲੀ ਮਹਿਕਮੇ ਵੀ ਕਹਾਂਗਾ ਪ੍ਰਾਈਵੇਟ ਹੋ ਜਾਣੀ ਹੈ ਜੀ,
1: ਬਿਲਕੁਲ ਹੋ ਜਾਣੀ,
2: ਆਪਾਂ ਵਿਰੋਧ ਕਰਦੇ ਚਿੱਪ ਵਾਲੇ ਮੀਟਰ ਲਾਣੇ ਆ ਜੀ, ਜਦ ਰੀਚਾਰਜ ਕਰਾਂਗੇ ਤੇ ਰੀਚਾਰਜ ਮੁੱਕ ਗਏ ਬੰਦ ਹੋ ਜਾਣਗੇ, ਇਹਦੇ ਨਾਲ ਹੀ ਅਕਲਾਣੀ ਲੋਕਾਂ ਨੂੰ ਹੋਰ ਅਕਲਾਣੀ ਕਿਸ ਤਰ੍ਹਾਂ ਜੀ,
1: ਬਿਲਕੁਲ ਹੈ ਜੀ ਬਿਲਕੁਲ ਹੈ,
2: ਨਾ ਸਾਡੇ ਲੋਕ ਚੋਰੀ ਕਰਨ ਤੋਂ ਪਾ ਜਾਂਦੇ ਆ, ਨਾ ਸਾਡੇ ਲੋਕਾਂ ਨੂੰ ਕੋਈ ਫਰਕ ਪੈਂਦਾ ਵੀ ਸਾਡਾ ਨੁਕਸਾਨ ਹੋ ਰਿਹਾ ਜਾਂ ਨਹੀਂ ਹੋ ਰਿਹਾ। 600 ਯੂਨਿਟ ਫ੍ਰੀ ਚ ਲੈ ਤਾ ਲਈ, ਕਿਸੇ ਨੇ ਅੱਜ ਤੱਕ ਪਬਲਿਕ ਫਿਕਰ ਨੇ ਕਿਸੇ ਨੇ ਇਹ ਗੱਲ ਬੋਲੀ ਕੋਈ ਸਾਨੂੰ 600 ਯੂਨਿਟ ਦੀ ਲੋੜ ਨੀ ਹੈਗੀ,
1: ਦੇਖੋ
2: ਤੁਸੀਂ ਜਿਹੜੀ 8 ਰੁਪਏ ਯੂਨਿਟ ਹੈ ਜਾਂ 7 ਰੁਪਏ ਯੂਨਿਟ ਹੈ 2 ਰੁਪਏ ਘਟਾ ਕੇ,
1: ਕਦੇ ਕਦੇ ਕਦੇ ਮਤਲਬ ਕਿ ਆਪਣੇ ਧਾਰਨਾ, ਮੈਨੂੰ ਤਾਂ ਲੱਗਦਾ ਇਹ ਲਾਉਣਾ ਚਾਹੀਦਾ ਕਿ ਅਸੀਂ ਕਦੇ ਇਮਾਨਦਾਰ ਹੋਵਾਂਗੇ, ਭਾਈ ਇਮਾਨਦਾਰ ਬਣੋ, ਏਦਾਂ ਦਾ ਧਾਰਨਾ ਲੱਗਣਾ ਚਾਹੀਦਾ ਮੈਨੂੰ ਲੱਗਦਾ ਜੀ। ਜੀ ਭਾਈ ਜੀ,
2: ਆਪਣੇ ਲੋਕਾਂ ਦਾ ਸੁਧਾਰ ਬਹੁਤ ਔਖਾ ਹੈ, ਦਿਲ ਜੀ ਬਹੁਤ ਔਖਾ ਹੈ,
1: ਬਿਲਕੁਲ
2: ਪੰਜਾਬ ਚ ਮਤਲਬ ਆਪਣਾ ਪੰਜਾਬ ਦਿਨੋ ਦਿਨ ਹੀ ਬਰਬਾਦੀ
1: ਬਰਬਾਦੀ
2: ਜਾ ਰਿਹਾ, ਪਰ ਕਿਸੇ ਨੂੰ ਵੀ ਚਿੰਤਾ ਨੀ ਹੈਗੀ,
1: ਬਿਲਕੁਲ ਹੈ ਜੀ।
2: ਹੁਣ ਬਾਹਰ ਬੈਠੇ ਆਪਣੇ ਕਿੰਨੇ ਵੀਰ ਇੱਥੇ ਪ੍ਰੋਗਰਾਮ ਚਾਹੁੰਦੇ ਆ, ਉਹ ਕਿੰਨਾ ਮਤਲਬ ਪੰਜਾਬ ਨੂੰ ਲੈ ਕੇ ਗੰਭੀਰਤਾ ਨਾਲ ਸੋਚਦੇ ਆ, ਆਪਣੇ ਮਤਲਬ ਉਹਨਾਂ ਦੇ ਮਨ ਰੋਂਦੇ ਨੇ ਚੀਜ਼ਾਂ ਦੇਖ ਕੇ ਵੀ, ਯਾਰ ਜਦੋਂ ਅਸੀਂ ਇੱਥੇ ਗਏ ਸੀ ਉਦੋਂ ਹਾਲਾਤ ਵੀ ਇਹੋ ਜਿਹੇ ਸੀਗੇ, ਅਸੀਂ ਅੱਕ ਕੇ ਗਏ ਸੀ, ਅੱਜ ਜਦੋਂ ਮੁੜਨ ਨੂੰ ਦਿਲ ਕਰਦਾ ਹਾਲਾਤ ਉਹ ਤੋਂ ਵੀ ਜ਼ਿਆਦਾ
1: ਉਹ ਤੋਂ ਬਦਤਰ ਨੇ, ਬਿਲਕੁਲ
2: ਬਦਤਰ ਹਾਲਾਤ ਹੋ ਗਏ, ਸੁਧਾਰ ਦੀ ਕੋਈ ਗੈਸ ਨੀ ਹੈ। ਹੁਣ ਸਾਡੇ ਗਾਹਾਂ ਬੱਚੇ ਹੋਏ ਨੇ, ਅਸੀਂ ਬੱਚੇ ਨੂੰ ਇੱਥੇ ਮਤਲਬ ਕਿਹੜੇ ਹਿਸਾਬ ਨਾਲ ਪਾਲੀਏ ਜੀ, ਸਾਨੂੰ ਇਹ ਹੁੰਦਾ ਵੀ ਕਦੋਂ ਸਿਰ ਕੱਢੇ ਤੇ ਅਸੀਂ ਬਾਹਰ ਨੂੰ ਭੇਜ ਦਈਏ, ਉਹਦਾ ਕਾਰਨ ਇਹ ਨੀ ਹੈਗਾ
1: ਜੀ,
2: ਬਾਹਰ ਪੈਸਾ ਕੰਮ ਤਾਂ ਉਰੇ ਵੀ ਨੀ ਮੁੱਕਦਾ, ਪਰ ਜਿਹੜਾ ਉਹਨਾਂ ਦੀ ਮਿਹਨਤ ਦਾ ਉਹਨਾਂ ਨੂੰ ਉਹਦੀ ਪੜ੍ਹਾਈ ਦਾ ਸਹੀ ਮੁੱਲ ਨਾ ਦੇਣਾ
1: ਜੀ,
2: ਕੰਮ ਨੂੰ ਵੀ ਸਹੀ ਸਹੀ ਦਾ ਪ੍ਰਾਈਜ਼ ਕਰਨਾ, ਮਤਲਬ ਇੱਥੇ ਬੰਦੇ ਜਿਹੜੇ ਬੁੱਕਤ ਹੀ ਨੀ ਹੈਗੀ ਆਪਣੇ ਮੁਲਕਾਂ ਦੇ ਵਿੱਚ,
1: ਬਿਲਕੁਲ ਹੈ ਜੀ ਬਿਲਕੁਲ,
2: ਛੋਟੇ ਜਿਹੜੇ ਬਾਹਰ ਦੇ ਮੁਲਕ ਨੇ ਇੱਥੇ ਹਮੇਸ਼ਾ ਪਹਿਲਾਂ ਇਨਸਾਨ ਨੂੰ
1: ਕਾਰੋਬਾਰ ਨੇ ਬਹੁਤ ਘੱਟ ਲੋਕ ਨੇ ਜਿਹੜੇ, ਚਲੋ ਸ਼ੋਸ਼ਣ ਜਿਹੜਾ ਹੈਗਾ ਇੱਥੇ ਕੌਣ ਕਰਦਾ, ਗੋਰੇ ਥੋੜੀ ਕਰਦੇ ਨੇ, ਆਪਣੇ ਲੋਕ ਹੀ ਕਰਦੇ ਨੇ ਨਾ, ਆਪਣਿਆਂ ਦਾ
2: ਆਪਣੇ ਕਰ ਰਹੇ ਆ ਜੀ, ਪੰਜਾਬੀ ਬੰਦੇ ਨੇ ਆ ਕੇ
1: ਬਹੁਤ ਘੱਟ ਨੇ ਜਿਹੜੇ ਉਹਨਾਂ ਨੂੰ ਸਹੀ ਮਤਲਬ ਕਿ ਵੇਜਿਸ ਦਾ ਸਾਰਾ ਕੁਝ ਉਹਨਾਂ ਦੇ ਜੋ ਬਣਦੇ ਹੱਕ ਨੇ ਉਹ ਦਿੰਦੇ ਆ, ਸਾਰੇ ਨੀ ਕਹਿ ਸਕਦੇ, ਆਪਣੇ ਪੰਜਾਬੀ ਭਾਈਚਾਰੇ ਦੇ ਵਿੱਚੋਂ ਬਹੁਤ ਚੰਗੇ ਵੀ ਹੈਗੇ ਆ, ਹੈਲਪ ਵੀ ਕਰਦੇ ਆ ਜੀ।
2: ਦੇਖੋ ਹਰੇਕ ਪਾਸੇ ਚਾਰ ਮਾੜੇ ਨੇ, ਪਰ ਉਹ ਚਾਰ ਮਾੜਿਆਂ ਦਾ ਜਿਹੜਾ ਮਾੜਾ ਕੀਤਾ ਹੋਇਆ ਨਾ ਸਾਰੇ ਨੂੰ ਭੁਗਤਣਾ ਪੈਂਦਾ,
1: ਬਿਲਕੁਲ ਸਮਾਂ ਕਿ ਉਹਨਾਂ ਨੇ
2: ਇਹ ਥੋੜੀ ਕਹਿਣਾ ਜੀ
1: ਇੱਥੇ ਆ ਕੇ ਵੀ ਉਹ ਸਿਸਟਮ ਜਿਹੜਾ, ਬਾਈ ਜੀ ਦੇਖੋ ਜਿਹੜਾ ਇੱਥੇ ਸਿਸਟਮ ਚੰਗਾ ਸੀ ਇਹਨਾਂ ਮੁਲਕਾਂ ਦੇ ਵਿੱਚ, ਉਹ ਵੀ ਇਹਨਾਂ ਨੇ ਸਾਡੇ ਵਾਲਿਆਂ ਨੇ ਆ ਕੇ ਤਾਂ ਉਹ ਵੀ ਖਰਾਬ ਕਰ ਦਿੱਤਾ ਜੀ,
2: ਖਰਾਬ ਕਰਤਾ ਜੀ, ਖਰਾਬ ਕਰਤਾ, ਕੋਈ ਸ਼ੱਕ ਨੀ ਹੈ
1: ਜੀ।
2: ਤੁਸੀਂ ਦੇਖੋ ਨਾ ਇੱਥੇ ਜਾ ਕੇ ਹੁਣ ਜਦੋਂ ਕੋਈ ਬੰਦਾ ਗਲਤੀ ਕਰਦਾ ਜਾਂ ਬਾਹਰ ਕਿਤੇ ਵੀ ਮੀਡੀਆ ਚ ਇਹ ਗੱਲ ਥੋੜੀ ਵੀ ਫਲਾਣਾ ਫਲਾਣਾ ਸਿੰਘ ਜਾਂ ਫਲਾਣਾ ਕੁਮਾਰ ਹੈ ਇਹਨੇ ਆ ਕੇ ਕੰਮ ਕਰਿਆ, ਦੋ ਗੱਲਾਂ ਹੀ ਹੁੰਦੀਆਂ ਨੇ ਜੀ, ਇਹ ਪੰਜਾਬੀ ਨੇ ਜੀ, ਇਹ ਹਿੰਦੂ ਨੇ ਜੀ,
1: ਜੀ
2: ਉਹ ਸਾਰੀ ਕਮਿਊਨਿਟੀ ਨੂੰ ਗਾਲ ਪੈਂਦੀ ਹੈ।
1: ਨਾਲੇ ਬਾਈ ਜੀ ਮੈਨੂੰ ਹੁਣ ਚਲੋ ਮੈਂ ਘਰ ਦੀ ਗੱਲ ਕਰਦਾ, ਮਤਲਬ ਕਿ ਬਾਹਰ ਘਾਹ ਹੋ ਜਾਂਦਾ ਜੀ ਗਰਮੀਆਂ ਨੂੰ, ਹੁਣ ਮੈਨੂੰ ਕੋਈ ਸਰਕਾਰ ਜਾਂ ਕੋਈ ਮਤਲਬ ਕਿ ਇੱਥੋਂ ਮਿਊਨਿਸਪੈਲਿਟੀ ਦਾ ਬੰਦਾ ਜੋ ਕੋਈ ਆਂਢੀ ਗੁਆਂਢੀ ਆ ਕੇ ਥੋੜੀ ਕਹਿੰਦਾ ਮੈਨੂੰ ਵੀ ਭਾਈ ਤੇਰਾ ਘਾਹ ਵੱਡਾ ਹੋ ਗਿਆ ਇਹਨੂੰ ਕੱਟ ਲਾ, ਹਨਾ ਇੱਕ ਜ਼ਿੰਮੇਵਾਰੀ ਸਮਝੀ ਦੀ ਹੈ ਤੇ ਉਹ ਕਰਦੇ ਆ। ਬਾਕੀ ਗੁਆਂਢੀ ਕੋਈ ਵੀ ਇੱਕ ਗੁਆਂਢੀ ਹੈ ਜੀ, ਉਹਨੇ ਮਸ਼ੀਨ ਕੱਢ ਲਈ ਹੈ ਨਾ ਘਾਹ ਕੱਟਣ ਵਾਲੀ, ਤਾਂ ਸਾਰੇ ਹੀ ਆਲੇ ਦੁਆਲੇ ਤੁਹਾਨੂੰ 1 ਘੰਟੇ 1.5 ਘੰਟੇ 2 ਘੰਟੇ ਸ਼ਾਮ ਤਾਈਂ ਸਾਰਿਆਂ ਦਾ ਹੀ ਘਾਹ ਕੱਟਿਆ ਨਜ਼ਰ ਆਊਗਾ ਜੀ, ਉਹ ਜ਼ਿੰਮੇਵਾਰੀ ਹੈ ਨਾ, ਇੱਕ ਦੂਸਰੇ ਨੂੰ ਕਹਿੰਦਾ ਥੋੜੀ ਹੈ ਕੋਈ,
2: ਆਪਣਾ ਘਰ ਤਾਂ ਬੰਦੇ ਨੇ ਆਪ ਸਵਾਰਨਾ ਜੀ,
1: ਬਿਲਕੁਲ
2: ਕੋਈ ਸ਼ਿਕਾਇਤ ਤਾਂ ਨੀ ਹੈਗੀ ਜੀ, ਸਰਕਾਰਾਂ ਸਿਰ ਲਾਂਭੇ ਤਾਂ ਨੀ। ਹੁਣ ਮੈਂ ਆਪਣੇ ਘਰ ਕੱਲ ਆਇਆ ਜੀ ਸਵੇਰੇ 4-5 ਵਜੇ ਕੰਮ ਤੋਂ ਆਇਆ,
1: ਜਦੋਂ
2: ਮੈਨੂੰ ਮੇਰੇ ਘਰ ਤੇ ਸੁੱਤੇ ਹੋਏ ਸੀ, ਮੈਨੂੰ ਲੱਗਿਆ ਯਾਰ ਗੰਦ ਪਿਆ, ਤੁਸੀਂ ਯਕੀਨ ਮੰਨਿਓ ਮੈਂ 3-4 ਘੰਟੇ ਲਾ ਕੇ ਆਪਣਾ ਸਾਰਾ,
1: ਹਾਂ ਬਿਲਕੁਲ ਬਿਲਕੁਲ ਹੈ ਜੀ ਬਿਲਕੁਲ,
2: ਚਲੋ ਪੋਚਾ ਸੀ ਆਪ ਕਰਿਆ,
1: ਬਿਲਕੁਲ ਹੈ ਉਹ ਬਾਈ ਜੀ, ਉਹਨਾਂ ਚਿਰ ਕੰਮ ਕਰਨ ਨੂੰ ਜਾਂ ਕੁਝ ਚੀਜ਼ ਛੇੜਨ ਨੂੰ ਜੀ ਨਹੀਂ ਕਰਦਾ, ਜਿੰਨਾ ਚਿਰ ਮੂਹਰਿਓ ਸਫਾਈ ਹੁਣ ਕਿਚਨ ਚ ਚਲ ਜਾਈਏ, ਜੇ 4 ਭਾਂਡੇ ਪਏ ਆ ਤਾਂ ਚੱਕ ਕੇ ਆਪ ਮਾਂਜ ਕੇ ਮਸ਼ੀਨ ਚ ਪਾ ਦੇਈਦੇ ਆ ਜਾਂ ਮਾਂਜ ਕੇ ਰੱਖ ਦੇਈਦੇ ਆ, ਉਹ ਤੋਂ ਬਾਅਦ ਸ਼ੁਰੂ ਕਰੀਦਾ ਵੀ ਚੱਲ ਹੁਣ ਆਹ ਬਣਾ ਲੈਂਦੇ ਆ ਨਾ, ਨਹੀਂ ਤਾਂ ਉਹਨਾਂ ਚਿਰ ਜੀ ਨਹੀਂ ਕਰਦਾ ਵੀ ਆਹ ਕੰਮ ਸ਼ੁਰੂ ਕਰ ਲਿਆ ਜਿੰਨਾ ਚਿਰ ਸਫਾਈ ਨਹੀਂ ਆ ਮੂਹਰੇ।
2: ਦੇਖੋ ਆਪਣੀ ਜਿਹੜੀ ਰਿਸਪੋਨਸਿਬਿਲਟੀ ਹੈ ਨਾ, ਉਹ ਤਾਂ ਕੋਈ ਵੀ ਬੰਦਾ ਮੈਂ ਕਹਿੰਦਾ ਕੁਝ ਕੁ ਨੇ ਜਿਹੜੇ ਕਰਦੇ ਨੇ,
1: ਜਿਹਦਾ
2: ਬਹੁਤ ਹੀ ਤਾਦਾਦ ਦੇ ਵਿੱਚ ਦੇਖੋ ਲੋਕ ਕਰਕੇ ਰਾਜੀ ਨੀ,
1: ਬਿਲਕੁਲ ਹੈ ਜੀ,
2: ਆਉਣ ਵਾਲੀ ਜਨਰੇਸ਼ਨ ਤਾਂ ਬਿਲਕੁਲ ਨੀ ਕਰ ਰਹੀ, ਪ੍ਰਵਾਸ ਇਸੇ ਕਰਕੇ ਹੋ ਰਿਹਾ
1: ਖੱਜਲ ਖੁਆਰੀ ਵੱਧ ਗਈ ਇੱਥੇ ਆ ਕੇ
2: ਏਜੰਟਾਂ ਨੇ ਬਸ ਇਹ ਸੁਪਨੇ ਝੂਠੇ ਦਿਖਾ ਰੱਖੇ ਜੀ ਤਿੰਨ ਸਾਲ ਡਿਪਲੋਮਾ ਕਰ ਲੋ ਜੀ ਮੁੜ ਕੇ ਤੁਹਾਨੂੰ ਪੀ ਆਰ
1: ਜੀ
2: ਮਤਲਬ ਪਰਮਾਨੈਂਟ ਰੈਜੀਡੈਂਸ ਕਿਤੇ ਕੋਈ ਛੋਟੀ ਮੋਟੀ ਚੀਜ਼ ਹੈ ਕਦੇ ਕਿਸੇ ਬੱਚੇ ਨੇ ਕਿਸੇ ਪੇਰੈਂਟਸ ਨੇ ਇਹਦੇ ਵੱਲ ਗੰਭੀਰਤਾ ਨਾਲ ਵਿਚਾਰ ਕੇ ਦੇਖਿਆ ਵੀ ਸਾਡਾ ਬੱਚਾ ਡਿਪਲੋਮਾ 3 ਸਾਲ ਚ ਕਰਕੇ ਪੱਕਾ ਹੋ ਜੂ ਇਹ ਕੋਈ ਖੇਡ ਪਈ ਹੈ ਜੀ
1: ਨਾਲੇ ਬਾਈ ਜੀ ਇਹਨਾਂ ਦੇ ਤਾਂ ਆਪਾਂ ਉਹ ਚੀਜ਼ ਤਾਂ ਸੋਚਦੇ ਹੀ ਨਹੀਂ ਵੀਜ਼ਾ ਤਾਂ ਤੁਹਾਡਾ ਲੱਗਿਆ ਹੋਇਆ ਸਟੱਡੀ ਵੀਜ਼ੇ ਦਾ ਤੇ ਉਹਦੇ ਤੁਸੀਂ ਜਾਂ ਤਾਂ ਉਹਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰੋ ਤੇ ਬਾਅਦ ਚੋ ਇੱਥੇ ਆ ਕੇ ਹੁਣ ਧਰਨਿਆਂ ਦੇ ਉੱਤੇ ਆਪਾਂ ਬੈਠੇ ਹਾਂ ਭਈ ਸਾਡਾ ਵੀਜ਼ਾ ਵਧਾਓ ਜੀ ਉਹ ਕਹਿੰਦੇ ਅਸੀਂ ਲਿਖਿਆ ਕਦੋਂ ਆਪੇ ਤੁਹਾਡਾ ਵੀਜ਼ਾ ਵਧਾਵਾਂਗੇ ਜਾਂ ਤੁਹਾਨੂੰ ਪਰਮਾਨੈਂਟ ਕਰਾਂਗੇ
2: ਆਪਣੇ ਇਹ ਆਪਣੇ ਆਪਣੀ ਸਰਕਾਰਾਂ ਤਾਂ ਹੈਗੀਆਂ ਨੇ ਪੁੱਠੀਆਂ
1: ਜੀ
2: ਜੋ ਕਹਿੰਦੀਆਂ ਨੇ ਉਹ ਤਾਂ ਉਲਟ ਕਰਦੀਆਂ ਨੇ ਪਰ ਜਿਹੜੀ ਬਾਹਰ ਦੀ ਗਵਰਨਮੈਂਟ ਹੈ ਨਾ ਇਹ ਬਿਲਕੁਲ ਹਰੇਕ ਗੱਲ ਲੌਜਿਕ ਨਾਲ ਕਰਦੇ
1: ਬਿਲਕੁਲ ਹੈ ਜੀ ਬਿਲਕੁਲ ਹੈ
2: ਇਹਨਾਂ ਨੇ ਕਿਸੇ ਨੂੰ ਕਿਸੇ ਵੀ ਬੱਚੇ ਨੂੰ ਮਾੜਾ ਨੀ ਬੋਲਿਆ ਜਾਂ ਕਿਸੇ ਨਾਲ ਲੜੇ ਨੀ ਕਿਸੇ ਨੂੰ ਇਹ ਤਾਂ ਪੇਪਰ ਜੋ ਬੱਚਿਆਂ ਦੇ ਉੱਥੇ ਪੜ੍ਹੇ ਨੇ ਜਾਂ ਜੋ ਸਾਈਨ ਕਰਕੇ ਉਸੀ ਪੇਪਰਾਂ ਨੂੰ
1: ਹਾਂ ਬਿਲਕੁਲ
2: ਗੱਲ ਕਰ ਰਹੇ ਨੇ
1: ਬਿਲਕੁਲ ਹੈ ਜੀ
2: ਤੁਹਾਡੇ ਪੇਪਰ ਅਜੇ ਲਿਖਿਆ ਗਿਆ ਐਟਲੀਸਟ ਤੁਸੀਂ ਉਹ ਤਾਂ ਪੜ੍ਹੋ ਨਾ ਅਸੀਂ ਤੁਹਾਨੂੰ ਕਿਸ ਹਿਸਾਬ ਨਾਲ ਪੱਕੇ ਕਰ ਦਈਏ ਜੀ
1: ਬਿਲਕੁਲ ਹੈ ਜੀ

0: जी
1: ਆਪਾਂ ਮੈਂ ਕਹਿੰਦਾ ਮੈਂ 4 ਦਿਨ ਹੋ ਗਏ ਜੀ ਖਬਰਾਂ ਦੇਖਦੇ ਨੂੰ ਕਿ ਹੁਣ ਸੋਮਾਲੀਆ ਦੇ ਵਿੱਚ ਕਿੰਨੇ ਬੰਦੇ ਆਪਣੇ ਫੜੇ ਹੋਏ ਨੇ ਜੀ,
0: ਹਾਂ
1: ਉਹਨਾਂ
0: ਬਿਲਕੁਲ
1: ਬਾਰੇ ਕੋਈ ਗੱਲ ਨਹੀਂ ਕਰ ਰਹੇ,
0: ਨਹੀਂ ਨਹੀਂ ਨਹੀਂ ਜੀ,
1: ਉਹਨਾਂ ਬਾਰੇ ਕੋਈ ਗੱਲ ਨਹੀਂ ਕਰ ਰਹੇ, ਆਪਣੇ 22 ਬੰਦੇ ਹੁਣ ਫੜੇ ਹੋਏ ਨੇ,
0: ਹਾਂ
1: ਦੋ
0: ਜੀ,
1: ਬੰਦੇ ਪਹਿਲਾਂ ਦੀਆਂ ਇੱਥੋਂ 6-7 ਮਹੀਨੇ ਦੀ,
0: ਹਾਂ
1: ਉਹਦੇ
0: ਸ਼ੇਖਾ
1: ਬਾਰੇ
0: ਤੋਂ
1: ਕੋਈ
0: ਫੜੇ, ਹਾਂ
1: ਕੋਈ
0: ਜੀ
1: ਅਪਡੇਟ
0: ਬਿਲਕੁਲ,
1: ਨਹੀਂ
0: ਮੈਂ
1: ਦੇ ਰਹੀ ਸਰਕਾਰ,
0: ਪਿਛਲੇ ਹਫਤੇ ਕੀਤੀ ਸੀ ਖਬਰ, ਹਾਂ ਜੀ ਜੀ
1: ਹਾਂਜੀ, ਉਹਦੇ ਬਾਰੇ ਕੋਈ ਅਪਡੇਟ ਨਹੀਂ ਦੇ ਰਿਹਾ,
0: ਜੀ
1: ਕੋਈ ਸਰਕਾਰਾਂ ਜੀ ਨਹੀਂ ਹੈ ਕਿ ਸਿਸਟਮ ਚੱਲ ਰਿਹਾ, ਕੁਛ
0: ਬਿਲਕੁਲ ਜੀ,
1: ਬੰਦੇ ਮਗਰ ਲੱਗ ਕੇ ਕਿਸੇ ਦੇ ਭਾਈ ਅੱਗੇ ਸਾਨੂੰ ਪੁਰਾਣੇ ਤੋਂ ਵੀ ਕੋਈ ਸਾਂਭ ਲੂਗਾ, ਅਸੀਂ ਦੂਜੇ ਮੁਲਕ ਤੋਂ ਹੋ ਕੇ ਨਿਕਲ ਜਾਣਾ ਜੀ,
0: ਜੀ
1: ਉਹ ਕਿਡਨੈਪ ਕੀਤੇ ਹੋਏ ਬਾਹਰ, ਉਹਨਾਂ ਦੇ ਉੱਪਰ ਫਿਰੌਤੀਆਂ ਮੰਗੀ ਜਾ ਰਹੀਆਂ ਨੇ,
0: ਜੀ
1: ਆਪਾਂ ਆਪ ਹੀ ਕਸੂਰਵਾਰ ਹੈ ਜੀ ਹਰੇਕ ਚੀਜ਼
0: ਕਸੂਰਬਾਰ
1: ਲਈ,
0: ਹੈ, ਬਿਲਕੁਲ ਹੈ ਜੀ, ਬਿਲਕੁਲ ਹੈ,
1: ਸਰਕਾਰਾਂ ਨੂੰ ਆਪਾਂ ਲਾਂਭੇ ਨਾ ਦਈਏ, ਦੇਖੋ ਕੰਮ ਜੇ ਮਤਲਬ ਜੇ ਆਪਣੀ ਨੀਤ ਹੋਵੇ ਨਾ ਕੰਮ ਕਰਨ ਦੀ, ਆਪਾਂ ਇੱਥੇ ਵੀ ਕਰ ਸਕਦੇ
0: ਜੀ
1: ਹਾਂ, ਅਸਲ ਦੇ ਵਿੱਚ ਹਰੇਕ ਚੀਜ਼ ਨਾਲ ਸਬਰ ਸੰਤੋਖ ਨਾਲ ਚੱਲਣਾ ਪੈਂਦਾ,
0: ਬਿਲਕੁਲ ਹੈ ਜੀ, ਬਿਲਕੁਲ ਹੈ,
1: ਹਰੇਕ ਬੰਦਾ ਪੌੜੀ ਪੌੜੀ ਕਰਕੇ ਉੱਪਰ ਚੜ੍ਹਦਾ ਜੀ, ਆਪਾਂ
0: ਚੜ੍ਹਦਾ ਹੈ ਜੀ,
1: ਸੋਚਦੇ ਹਾਂ ਵੀ
0: ਬਿਲਕੁਲ,
1: ਅੱਜ ਡਿਗਰੀ ਲਈ ਡਿਪਲੋਮਾ ਕਰ ਲਿਆ, ਕੋਰਸ ਕਰ ਲਿਆ, ਵੀ
0: ਜੀ
1: ਆਪਾਂ ਨੂੰ ਹੁਣ 2 ਮਹੀਨੇ ਬਾਅਦ ਹੀ ਰੁਪਇਆ 50,000 ਲੱਗ, ਇਹ ਨਹੀਂ
0: ਜੀ,
1: ਫਰਕ ਚੀਜ਼ਾਂ,
0: ਉਹ ਲੋ ਇਹ ਨਹੀਂ ਨਾ ਦੇਖਦੇ
1: ਸਰਕਾਰਾਂ
0: ਪਏ ਇੱਥੇ ਭਾਈਆ 20 ਸਾਲਾਂ ਦਾ ਆਇਆ ਜਾਂ 40 ਸਾਲਾਂ ਦਾ ਆਇਆ, ਉਹ ਥੋੜੀ ਦੇਖਦੇ, ਲੈ ਯਾਰ ਤੁਹਾਡੀ ਗੱਡੀ ਏਡਾ ਘਰ ਯਾਰ ਤਾਂ ਨਜ਼ਾਰੇ ਲੈਂਦੇ ਆ,
1: ਬਸ
0: ਪਰ ਇਹ ਨਹੀਂ ਦੇਖਦੇ ਨਾ ਭਾਈ
1: ਇਹੀ
0: 40 ਸਾਲ 50 ਸਾਲ ਇੱਥੇ ਗਾਲੇ ਵੀ ਆ ਇੱਥੇ ਤਾਈ ਪਹੁੰਚਣ ਦਾ
1: ਗਾਲੇ, ਉਹ ਮੈਂ ਕਹਿੰਦਾ ਗਾਲੇ ਆ ਉਹ ਵੀ ਛੱਡੋ ਤੁਸੀਂ ਗਾਲੇ ਤਾਂ, ਚਲੋ ਜਿਹੜਾ ਦੁੱਖ ਹੈਗਾ ਹੈਗਾ,
0: ਜੀ
1: ਜਿਹੜੀ ਆਪਣੀ ਆਪਣੀ ਮਿੱਟੀ ਤੋਂ ਦੂਰ ਹੋ ਕੇ ਬੈਠੇ ਆ ਜੀ,
0: ਬਿਲਕੁਲ ਆ ਜੀ, ਘਾਟੇ
1: ਉਹ
0: ਜਿਹੜੇ
1: ਮਿੱਟੀ ਦਾ ਮੋਹ ਤਾਂ
0: ਚੱਲੇ ਆ,
1: ਉਹਨਾਂ ਮਤਲਬ ਉਹਨਾਂ ਨੂੰ ਕਿੰਨਾ ਤੰਗ ਕਰਦਾ ਉਹ ਮੋਹ, ਕਦੇ ਪੁੱਛ ਕੇ
0: ਬਿਲਕੁਲ
1: ਦੇਖੋ
0: ਬਿਲਕੁਲ
1: ਜੇ ਪੰਜਾਬ
0: ਬਿਲਕੁਲ
1: ਦੇ
0: ਬਿਲਕੁਲ
1: ਕਿੰਨੇ ਤੰਗ ਬੈਠੇ ਆ
0: ਜੀ,
1: ਆਪਣੇ ਆਪਣੇ ਘਰ ਆਪਣੇ ਘਰ ਵੀ ਨਹੀਂ, ਕਈ ਘੁੜਸਵਾਰ ਹੋਏ ਜੀ ਜਾ ਕੇ, ਉਹ ਘਰ ਖੰਡਰ ਬਣਦੇ ਜਾਂਦੇ ਨੇ,
0: ਬਹੁਤ ਸਾਰਿਆਂ ਕੋਲ ਚਲੋ ਦੁੱਖ ਸੁੱਖ ਦੀਆਂ ਘੜੀਆਂ ਦੇ ਉੱਤੇ ਨਹੀਂ ਜਾ ਹੋਇਆ ਜੀ, ਉਹ ਉਹਨਾਂ ਦੇ ਦੇਖੋ ਨਾ ਬਈ, ਉਹ ਘਾਟੇ
1: ਦੁੱਖ
0: ਥੋੜੀ ਨਾ
1: ਸੁੱਖ
0: ਪੂਰੇ
1: ਵਾਲੇ
0: ਕੀਤੇ
1: ਵੀ
0: ਜਾ ਸਕਦੇ ਆ, ਬਿਲਕੁਲ ਹੈ,
1: ਮੈਂ ਤੁਹਾਨੂੰ ਦੁੱਖ ਸੁੱਖ ਵਾਲੀ ਜੀ, ਮੈਂ ਤਾਂ ਆਪਣੇ ਤੇ ਹੰਡਾਈ ਹੈ, ਮੇਰਾ ਭਾਈ ਬਾਹਰ ਗਏ
0: ਜੀ,
1: ਨੂੰ ਸਾਲ ਹੋਇਆ ਸੀ ਇਹਦੇ ਯੂਰੋਪ ਗਿਆ ਹੋਇਆ ਉਹ, ਤੇ ਜਦੋਂ ਮਤਲਬ ਸਾਲ ਬਾਅਦ ਫਾਦਰ ਸਾਹਿਬ ਪੂਰੇ ਹੋ ਗਏ ਜੀ, ਹਾਲੇ
0: ਜੀ
1: ਸ਼ਾਇਦ ਬ੍ਰਦਰ ਦਾ ਕਾਰਡ ਨਹੀਂ ਸੀ ਬਣਿਆ ਹੋਇਆ,
0: ਜੀ
1: ਤੇ ਉਹ ਵਿਚਾਰਾ ਮੁੜ ਕੇ ਫਾਦਰ ਸਾਹਿਬ ਦੇ ਅੰਤਿਮ ਦਰਸ਼ਨ ਵੀ ਕਰ ਨਹੀਂ ਸਕਿਆ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਤੂੰ ਦੱਸੋ ਵੀ ਇਹ ਜਿਹੜੇ ਹੁਣ ਅੱਜ ਉਹ ਬੰਦਾ ਪੱਕਾ ਬੈਠਾ ਹੈ, ਕੋਈ ਚੱਕਰ ਨਹੀਂ, ਬੱਚਾ ਉਹਦੇ ਕੋਲ ਸਭ ਫੈਮਿਲੀ ਸੈੱਟ ਹੈ, ਪਰ
0: ਜੀ
1: ਜਿਹੜਾ ਆਹ ਘਾਟਾ ਉਹਨੇ ਚੱਲਿਆ, ਘੱਟ ਦੀ ਪੂਰਤੀ ਕੌਣ
0: ਕਦੇ ਵੀ
1: ਕਦੇ
0: ਨਹੀਂ
1: ਵੀ
0: ਹੋ
1: ਹੋਣੀ
0: ਸਕਦਾ
1: ਜੀ,
0: ਜੀ ਬਿਲਕੁਲ ਹੈ, ਸਾਰੀ
1: ਕਦੇ
0: ਉਮਰ
1: ਵੀ ਨਹੀਂ ਪੂਰਤੀ
0: ਪਛਤਾਵਾ
1: ਹੋਣੀ,
0: ਰਹਿਣਾ ਉਹਨੂੰ, ਬਿਲਕੁਲ ਹੈ,
1: ਪਛਤਾਵਾ ਹੈਗਾ ਜੀ, ਰਿਗਰੈਟ ਤਾਂ ਸਾਰੀ ਉਮਰ ਰਹਿਣਾ, ਪਰ ਇਹ ਚੀਜ਼ ਨੂੰ ਲੋਕ ਅੱਜ ਦੀ ਜਨਰੇਸ਼ਨ ਇਸ ਚੀਜ਼ ਨੂੰ ਸਮਝ ਨਹੀਂ ਰਹੀ,
0: ਜੀ
1: ਸਰਕਾਰਾਂ ਨੂੰ ਆਪਾਂ ਬਲੇਮ ਕਰੀ ਜਾਂਦੇ ਆ, ਧਰਨੇ ਦੇਈ ਜਾਂਦੇ ਆ, ਧਰਨੇ ਦੇਣੇ ਆ, ਲੱਖ ਦੋ ਯਾਰ ਸਰਕਾਰਾਂ ਦੇ ਘਰਾਂ ਦੇ ਬਾਹਰ ਦੋ, ਸਰਕਾਰਾਂ ਦੇ ਦਫ਼ਤਰਾਂ ਦੇ ਬਾਹਰ
0: ਪਬਲਿਕ
1: ਦੋ,
0: ਦੇ
1: ਲੋਕਾਂ
0: ਕੰਮ
1: ਨੂੰ ਤੰਗ
0: ਕਰਨਾ
1: ਕਰਕੇ,
0: ਬੰਦੇ ਨੂੰ,
1: ਲੋਕਾਂ ਦੇ ਅੱਗੇ ਲੋਕੀ ਅਗੇਂਸਟ ਖੜ ਗਏ ਜੀ ਕਿਸਾਨਾਂ ਸਾਰਿਆਂ ਦੇ,
0: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ,
1: ਕਦੇ ਹੁਣ ਪਿੱਛੇ ਖਬਰ ਪੜੀ ਸੀ ਇੱਕ NRI ਕੋਈ ਬੀਬੀ ਬਾਹਰੋਂ ਆਈ ਸੀ,
0: ਹਾਂ
1: ਉਹਦੇ ਜਿੱਦੀ ਕੱਪੜੇ ਨੂੰ ਲੈ ਕੇ ਟਿੱਪਣੀ ਕਰ ਰਹੇ ਸੀ, ਕਿੰਨੀ ਸਾਰ ਬਣੀ
0: ਕਹਿੰਦੇ
1: ਜਾਂਦੇ,
0: ਲੱਤਾਂ ਨੰਗੀਆਂ ਰੱਖੀਆਂ, ਦੱਸੋ ਹੈ, ਬਿਲਕੁਲ,
1: ਹਾਂ ਦੱਸੋ ਕੋਈ ਲੌਜਿਕ ਬਣਦਾ ਹੈ ਗੱਲ ਦਾ ਯਾਰ, ਉਹਦਾ ਉਹਦੀ
0: ਜੀ
1: ਆਪਣੀ ਲਾਈਫ ਹੈ ਜੀ,
0: ਬਿਲਕੁਲ ਹੈ ਜੀ,
1: ਕਿਸੇ ਦੀ ਵਾਈਫ ਹਸਪੀਟਲ ਐਡਮਿਟ ਹੈ ਵਿਚਾਰਾ ਉਹ ਰੋ ਰਿਹਾ ਜੀ, ਮਤਲਬ ਨਾ ਸਾਰੀ ਪਿਰਤਾ ਹੀ ਆਪਾਂ A to Z ਗਲਤ ਚਲਾਈਆਂ ਹੋਈਆਂ ਨੇ,
0: ਬਿਲਕੁਲ ਹੈ ਜੀ,
1: ਇੱਕ ਵੀ ਕੋਈ ਕੋਈ ਬੰਦਾ ਇਹਨੂੰ ਜਸਟੀਫਾਈ ਕਰਦਾ ਵੀ ਹਾਂ ਭਾਈ ਅਸੀਂ ਸਹੀ ਆ, ਦੂਸਰੀ ਗੱਲ ਹੈ ਵੀ ਆਪਾਂ ਮੰਨਣੀ ਤਾਂ ਕਿਸੇ ਦੀ ਹੈ ਨੀ, ਕਰਨੀ ਆਪਣੀ ਹੈ, ਇਹ ਚੀਜ਼ਾਂ ਨਾ ਆਪਾਂ ਨੂੰ ਬਰਬਾਦੀ ਵੱਲ ਹੀ ਧਕੇਲ ਰਹੀ ਹੈ, ਕੋਈ ਚੰਗੇ ਸਮਾਂ ਦੀ ਕੋਈ ਅੱਗੇ ਫੋਟੋ ਨਜ਼ਰ ਨਹੀਂ ਆਉਂਦੀ, ਆਪਾਂ ਨੂੰ ਵੀ ਚੰਗਾ ਸਮਾਂ ਆਊਗਾ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਅੱਜ ਅਕਾਲੀ ਚੱਕ ਰਿਹਾ ਝੰਡਾ, ਕੱਲ ਝਾੜੂ ਦਾ ਚੱਕ ਲਿਆ, ਬਸ ਆਹੀ ਵੀ ਤੁਸੀਂ ਆਪ ਮੂਹਰੇ ਲੱਗੋ, ਕੋਈ ਪਿੰਡ ਦਾ ਸਰਪੰਚ ਚੰਗਾ ਖੜਾ ਕਰੋ, ਸਰਪੰਚ ਨੂੰ ਤੁਸੀਂ ਅੱਗੇ MLA ਵਾਸਤੇ ਖੜਾ ਕਰੋ, ਸਾਥ ਤਾਂ ਲੋਕਾਂ ਦਾ ਚਾਹੀਦਾ, ਲੋਕਾਂ ਦਾ ਵਿਜ਼ਨ ਹੋਣਾ ਚਾਹੀਦਾ ਹੈ ਨਾ, ਵੀ ਅਸੀਂ ਆਪਣਾ ਚੰਗਾ ਬੰਦਾ ਅੱਗੇ ਲੈ ਕੇ ਆਣਾ ਹੈ,
0: ਬਿਲਕੁਲ
1: ਪਿੰਡ ਪਿੰਡ ਦੇ ਮੁਹਿੰਮ ਸ਼ੁਰੂ ਹੋਊਗੀ ਤਾਂ ਜਾ ਕੇ ਢਾਹ ਲੱਗੂਗਾ ਸਰਕਾਰ ਨੂੰ,
0: ਬਿਲਕੁਲ
1: ਇਹ ਤਾਂ ਮਤਲਬ ਇਹ ਤਾਂ ਇਹਨਾਂ ਬਸ ਉਹਨੇ ਸਾਨੂੰ 20,000 ਦਿੱਤਾ ਸਰਪੰਚ ਨੂੰ, 10,000 ਰੁਪਏ ਤਨਖਾਹ ਸਰਕਾਰ ਨੇ ਬੰਨਤੀ, ਉਹ ਟੁਕੜੇ ਸਿੱਟੀ ਜਾਂਦੇ, ਅਸੀਂ ਟੁਕੜੇ ਖਾ,
0: ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ ਬਾਈ ਜੀ,
1: ਮੈਂ ਰੋਜ ਗੱਡੀ ਕੰਮ ਤੇ ਚਲਾਉਂਦਾ ਹੋਇਆ, ਕੰਮ ਕਰਦਾ ਹੋਇਆ ਗੱਡੀ ਚਲਾਉਂਦਾ ਹੋਇਆ, ਮੈਂ ਜੇ ਸਟੂਡੀ ਖਬਰਾਂ ਸੁਣਦਾ ਹੋਇਆ, ਕੋਈ ਹੋਰ ਖਬਰਾਂ ਸੁਣਦਾ ਹੁੰਦਾ
0: ਜੀ,
1: ਨਿਰੰਤਰ ਮਤਲਬ 24 ਵਿੱਚੋਂ 22 ਘੰਟੇ
0: ਜੀ
1: ਮੇਰੇ ਦਿਮਾਗ ਚ ਇਹ ਗੱਲਾਂ ਚੱਲਦੀਆਂ ਨੇ ਵੀ ਆਪਣਾ ਯਾਰ ਬੱਚਾ ਵੀ ਆਪਣੇ ਪੰਜਾਬ ਦਾ ਬਣਦਾ,
0: ਬਿਲਕੁਲ ਹੈ, ਬਿਲਕੁਲ ਹੈ ਜੀ ਜੀ,
1: ਬਹੁਤ ਦੁਖੀ
0: ਜੀ ਜੀ ਬਾਈ ਜੀ, ਆਵਾਜ਼ ਕੱਟ ਹੋਣ ਲੱਗ ਗਈ ਗੁਰੀ ਜੀ,
1: ਨਜ਼ਰ ਨਹੀਂ ਆਉਂਦਾ ਅੱਗੇ ਫਿਊਚਰ,
0: ਬਿਲਕੁਲ
1: ਬਸ ਵੀਰੇ ਮਾਹੀ ਗੱਲ,
0: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ, ਬਹੁਤ ਸੋਹਣੇ ਵਿਚਾਰ ਤੁਹਾਡੇ,
1: ਕੋਈ ਨਹੀਂ, ਥੈਂਕ ਯੂ,
0: ਹਾਂਜੀ ਜੀ ਜੀ ਦੋਸਤੋ, ਬਹੁਤ ਸੋਹਣੇ ਵਿਚਾਰ ਗੁਰੀ ਮਾਨਵ ਜੀ ਦੇ ਹਰ ਵਾਰ ਦੀ ਤਰ੍ਹਾਂ ਜੀ, ਤੇ ਗੱਲਬਾਤ ਕਰਕੇ ਗਏ ਨੇ, ਤੇ ਟਰੰਪ ਸਾਹਿਬ ਦੀ ਗੱਲ ਕਰਨ ਲਈ ਤੇ PM ਕਾਰਨੀ ਦੇ ਨਾਲ ਪੇਚਾ ਪੈ ਗਿਆ, ਤੇ ਕਹਿੰਦੇ ਨੇ ਸਖ਼ਤ ਜਵਾਬ ਦਿੱਤਾ ਕਾਰਨੀ ਹੁਣਾਂ ਨੇ ਕੈਨੇਡਾ

ਅਮਰੀਕਾ ਦੇ ਨਾਲ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਕੈਨੇਡਾ ਨੇ ਹੁਣ ਜਵਾਬੀ ਕਾਰਵਾਈ ਦੀ ਤਿਆਰੀ ਤੇਜ਼ ਕਰਤੀ ਹੈ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਮਰੀਕੀ ਟੈਰਿਫਾਂ ਦਾ ਜਵਾਬ ਡਾਲਰ ਬਦਲੇ ਡਾਲਰ ਦੇ ਅਸੂਲ ਦੇ ਉੱਤੇ ਦਿੱਤਾ ਜਾਊ। ਕੈਨੇਡਾ ਵੱਲੋਂ ਨਵੇਂ ਜਵਾਬੀ ਟੈਰਿਫ 8 ਸਤੰਬਰ ਤੋਂ ਜਿਹੜੇ ਲਾਗੂ ਕਰਨ ਦੀ ਤਿਆਰੀ ਜਿਹੜੀ ਹੈ ਵਿੱਢ ਦਿੱਤੀ ਹੈ ਤੇ ਅਮਰੀਕਾ ਦੇ ਵੱਲੋਂ ਕੈਨੇਡੀਅਨ ਵਸਤਾਂ ਦੀਆਂ ਕਈ ਸ਼੍ਰੇਣੀਆਂ ਦੇ ਉੱਤੇ 50% ਤੱਕ ਟੈਰਿਫ ਲਗਾਉਣ ਦੇ ਫੈਸਲੇ ਨੇ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਤਣਾਅ ਨੂੰ ਹੋਰ ਗੰਭੀਰ ਕਰਕੇ ਰੱਖ ਦਿੱਤਾ। ਸਟੀਲ, ਐਲਮੋਲੀਅਮ ਅਤੇ ਹੋਰ ਜਿਹੜੇ ਉਤਪਾਦਾਂ ਦੇ ਉੱਤੇ ਪਹਿਲਾਂ ਤੋਂ ਹੀ ਲਾਗੂ ਅਮਰੀਕੀ ਡਿਊਟੀਆਂ ਨੇ ਵੀ ਕੈਨੇਡੀਅਨ ਉਦਯੋਗਾਂ ਦੇ ਉੱਤੇ ਦਬਾਅ ਵਧਾਇਆ ਹੋਇਐ। ਕਾਰਨੀ ਦੇ ਮੁਤਾਬਕ ਜਿਹੜਾ ਗੱਲਬਾਤ ਦੇ ਆਖਰੀ ਪੜਾਅ ਦੇ ਵਿਚ ਅਮਰੀਕੀ ਪੱਖ ਨੇ ਅਜਿਹੀਆਂ ਮੰਗਾਂ ਰੱਖੀਆਂ ਜਿਨ੍ਹਾਂ ਨੂੰ ਕੈਨੇਡਾ ਸਵੀਕਾਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਨੇ ਬਹੁਤ ਕੁਝ ਮੰਗਿਆ ਪਰ ਬਦਲੇ ਦੇ ਵਿਚ ਬਹੁਤ ਘੱਟ ਜਿਹੜਾ ਪੇਸ਼ ਕੀਤਾ ਸਾਡੇ ਕੋਲ। ਇਸ ਤੋਂ ਬਾਅਦ ਕੈਨੇਡੀਅਨ ਵਰਕ ਜਿਹੜੇ ਵਾਰਤਾਕਾਰਾਂ ਨੂੰ ਓਟਾਵਾ ਵਾਪਸ ਸੱਦ ਲਿਆ ਗਿਆ। ਕਾਰਨੀ ਨੇ ਜ਼ੋਰ ਦਿੱਤਾ ਕਿ ਇਹ ਮਾਮਲਾ ਹੁਣ ਸਿਰਫ ਟੈਰਿਫਾਂ ਜਾਂ ਵਪਾਰਕ ਰਿਆਇਤਾਂ ਤੱਕ ਸੀਮਤ ਨਹੀਂ ਰਿਹਾ। ਉਨ੍ਹਾਂ ਦੇ ਅਨੁਸਾਰ ਅਮਰੀਕੀ ਮੰਗਾਂ ਕੈਨੇਡਾ ਦੀ ਆਰਥਿਕ ਖੁਦਮੁਖਤਿਆਰੀ ਤੇ ਆਪਣੀਆਂ ਨੀਤੀਆਂ ਤੈਅ ਕਰਨ ਦੇ ਜਿਹੜਾ ਅਧਿਕਾਰ ਦੇ ਨਾਲ ਵੀ ਜੁੜ ਗਿਆ। ਉਨ੍ਹਾਂ ਕਿਹਾ ਕਿ ਕੈਨੇਡਾ ਹੋਰ ਦੇਸ਼ਾਂ ਦੇ ਨਾਲ ਵਪਾਰਕ ਸੰਬੰਧ ਮਜ਼ਬੂਤ ਕਰਨ ਤੇ ਆਪਣੀਆਂ ਸਭਿਆਚਾਰਕ ਤੇ ਭਾਸ਼ਾਈ ਨੀਤੀਆਂ ਦੇ ਬਾਰੇ ਖੁਦ ਫੈਸਲਾ ਕਰਨ ਦਾ ਹੱਕ ਨਹੀਂ ਛੱਡੇਗਾ। ਜਦੋਂ ਕਾਰਨੀ ਤੋਂ ਪੁੱਛਿਆ ਗਿਆ ਕਿ ਕੈਨੇਡਾ ਤੇ ਅਮਰੀਕਾ ਵਪਾਰ ਜੰਗ ਦੇ ਵਿਚ ਦਾਖਲ ਹੋ ਚੁੱਕੇ ਨੇ ਤਾਂ ਉਨ੍ਹਾਂ ਦਾ ਜਵਾਬ ਸੀਗਾ ਕਿ ਹਾਂ, ਇਹ ਸਪਸ਼ਟ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਤੇ ਨਵੇਂ ਅਮਰੀਕੀ ਟੈਰਿਫਾਂ ਦੇ ਰਾਹੀਂ ਹਮਲਾ ਕੀਤਾ ਗਿਆ ਹੈ ਤੇ ਅਜਿਹੀ ਸਥਿਤੀ ਦੇ ਵਿਚ ਦੇਸ਼ ਨੂੰ ਆਪਣੇ ਹਿੱਤਾਂ ਦੀ ਰੱਖਿਆ ਦੇ ਲਈ ਜਵਾਬ ਦੇਣਾ ਪਏਗਾ। ਕਾਰਨੀ ਨੇ ਕਿਹਾ ਕਿ ਕੈਨੇਡਾ ਦੇ ਕੋਲ ਇਸ ਮੁਕਾਬਲੇ ਦਾ ਸਾਹਮਣਾ ਕਰਨ ਦੇ ਲਈ ਸਰੋਤ, ਲਚਕੀਲਾਪਣ ਅਤੇ ਯੋਜਨਾ ਮੌਜੂਦ ਹੈ। ਹੁਣ ਓਟਾਵਾ ਅਮਰੀਕੀ ਉਤਪਾਦਾਂ ਦੀ ਚੁਣੀ ਹੋਈ ਜਿਹੜੀ ਸੂਚੀ ਦੇ ਉੱਤੇ ਜਵਾਬੀ ਟੈਰਿਫ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਸਟੀਲ, ਡੇਅਰੀ, ਖੇਤੀਬਾੜੀ ਮਸ਼ੀਨਰੀ, ਪਲਮ ਅਤੇ ਪੇਪਰ, ਇਲੈਕਟ੍ਰਾਨਿਕਸ ਤੇ ਘਰੇਲੂ ਉਪਕਰਨ ਦੇ ਵਿਚ ਇਸ ਦੇ ਘੇਰੇ ਦੇ ਵਿਚ ਆ ਸਕਦੇ ਹੈ ਤੇ ਪ੍ਰਭਾਵਿਤ ਕੈਨੇਡੀਅਨ ਉਦਯੋਗਾਂ ਕਾਮਿਆਂ ਦੇ ਲਈ ਵਾਧੂ ਸਹਾਇਤਾ ਤੇ ਟੈਰਿਫ ਸੁਰੱਖਿਆ ਦੇ ਕਦਮ ਵੀ ਜਿਹੜੇ ਚੁੱਕੇ ਜਾਣ ਦੀ ਉਮੀਦ ਦਰਸਾਈ ਹੈ। ਇਸ ਟਕਰਾਅ ਨੇ ਕੈਨੇਡਾ ਦੇ ਸੂਬਿਆਂ ਨੂੰ ਵੀ ਜਿਹੜਾ ਇਕੱਠੇ ਕੀਤਾ ਤੇ ਓਨਟਾਰੀਓ ਸਮੇਤ ਕਈ ਸੂਬਿਆਂ ਨੇ ਫੈਡਰਲ ਸਰਕਾਰ ਦੇ ਰੁੱਖ ਦਾ ਸਮਰਥਨ ਜਿਹੜਾ ਕਰਦਿਆਂ ਅਮਰੀਕੀ ਦਬਾਅ ਦਾ ਮੁਕਾਬਲਾ ਟੀਮ ਕੈਨੇਡਾ ਦੇ ਵਜੋਂ ਕਰਨ ਦੀ ਗੱਲ ਕੀਤੀ ਹੈ। ਹੁਣ ਵੱਡਾ ਸਵਾਲ ਇਹ ਹੋਏਗਾ ਕਿ ਇਹ ਟੈਰਿਫ ਜੰਗ ਕਿੰਨੀ ਦੂਰ ਤੱਕ ਜਾਂਦੀ ਹੈ ਤੇ ਇਸਦਾ ਆਖਰੀ ਬੋਝ ਕੈਨੇਡੀਅਨ ਕਾਰੋਬਾਰਾਂ ਦੇ ਉੱਤੇ ਖਪਤਕਾਰਾਂ ਦੇ ਉੱਤੇ ਕਿੰਨਾ ਜਿਹੜਾ ਪੈਂਦਾ ਹੈ ਤੇ ਪ੍ਰਭਾਵ ਛੱਡਦਾ ਹੈ। ਦੂਸਰੇ ਪਾਸੇ ਪੁਤਿਨ ਤੇ ਸਵੀਡਨ ਦੀ ਧਰਤੀ ਦੇ ਉੱਤੇ ਪਰਮਾਣੂ ਹਥਿਆਰਾਂ ਦੀ ਤੈਨਾਤੀ ਕਰੇਗਾ ਰੂਸ, ਇਹ ਜਿਹੜੀ ਉਹਨੇ ਬਿਆਨ ਕੀਤਾ ਅੱਜ ਪੁਤਿਨ ਸਾਹਿਬ ਨੇ। ਦੂਸਰੇ ਪਾਸੇ ਜਿਹੜਾ ਨਾਟੋ ਦੇ ਨਾਲ ਵੀ ਸੰਬੰਧ ਰੱਖਦਾ ਹੈ ਸਵੀਡਨ, ਰੂਸ ਆਪਣੀ ਫੌਜੀ ਅਤੇ ਰਾਜਨੀਤਿਕ ਯੋਜਨਾਬੰਦੀ ਦੇ ਵਿਚ ਸਵੀਡਨ ਦੇ ਵਿਚ ਪਰਮਾਣੂ ਹਥਿਆਰਾਂ ਦੀ ਸੰਭਾਵੀ ਤੈਨਾਤੀ ਅਤੇ ਫਰਾਂਸ ਦੇ ਜਿਹੜਾ ਪਰਮਾਣੂ ਹਥਿਆਰ ਸਥਿਤ ਵਿਚ ਸਿਧਾਂਤ ਦੇ ਵਿਚ ਆਪਣੀ ਭਾਗੀਦਾਰੀ ਨੂੰ ਸ਼ਾਮਲ ਕਰੇਗਾ। ਸਵੀਡਨ ਦੇ ਵਿਚ ਰੂਸੀ ਰਾਜਦੂਤ ਜਿਹੜੇ ਨੇ ਸਰਗਈ ਬੇਲਿਆਵ ਨੇ ਜਿਹੜਾ ਸਪੂਤਨਿਕ ਨੂੰ ਇਸ ਦੇ ਬਾਰੇ ਦੱਸਿਆ ਤੇ ਸਵੀਡਨ ਦੇ ਵਿਚ ਪਰਮਾਣੂ ਹਥਿਆਰਾਂ ਦੀ ਸੰਭਾਵੀ ਤੈਨਾਤੀ ਤੇ ਫਰਾਂਸ ਦੇ ਪਰਮਾਣੂ ਹਥਿਆਰ ਸਿਧਾਂਤ ਦੇ ਵਿਚ ਸਵੀਡਨ ਦੀ ਭਾਗੀਦਾਰੀ ਦੇ ਬਾਰੇ ਬੇਲਿਆਵ ਨੇ ਜਿਹੜਾ ਕਿਹਾ ਕਿ ਕੁਦਰਤੀ ਤੌਰ ਦੇ ਉੱਤੇ ਰੂਸ ਨੂੰ ਆਪਣੀ ਫੌਜੀ ਤੇ ਰਾਜਨੀਤਿਕ ਯੋਜਨਾਬੰਦੀ ਵਿਚ ਇਨ੍ਹਾਂ ਹਾਲਾਤਾਂ ਨੂੰ ਧਿਆਨ ਦੇ ਵਿਚ ਰੱਖਣਾ ਪਏਗਾ। ਸਵੀਡਿਸ਼ ਸਮਾਜ ਦੇ ਵਿਚ ਪਰਮਾਣੂ ਹਥਿਆਰਾਂ ਦੇ ਮੁੱਦੇ ਦੇ ਉੱਤੇ ਸਰਗਰਮੀ ਦੇ ਨਾਲ ਚਰਚਾ ਹੋਈ ਹੈ। ਉਨ੍ਹਾਂ ਦੇ ਅਨੁਸਾਰ ਇਸ ਚਰਚਾ ਦੇ ਵਿਚ ਸਭ ਤੋਂ ਮਹੱਤਵਪੂਰਨ ਸਵਾਲ ਇਹ ਰਿਹਾ ਕਿ ਯੂਰਪੀ ਦੇਸ਼ ਇਕ ਮੁੱਖ ਨਾਟੋ ਸਹਿਯੋਗੀ ਵਜੋਂ ਸੰਯੁਕਤ ਰਾਜ ਅਮਰੀਕਾ ਤੇ ਭਰੋਸਾ ਕਰਨਾ ਜਾਰੀ ਰੱਖ ਸਕਦੇ ਨੇ ਜਾਂ ਕਿ ਯੂਰਪ ਨੂੰ ਆਪਣੀਆਂ ਪਰਮਾਣੂ ਸਮਰਥਾਵਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਲਓ ਜੀ, ਇਹਦੇ ਉੱਤੇ ਵੀ ਵਿਸ਼ਵਾਸ ਜਿਹੜਾ ਇਕ ਸਵਾਲ ਚਿੰਨ ਲੱਗ ਗਿਆ ਕਿਉਂਕਿ ਰਸ਼ੀਆ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਗੈਸ ਓਇਲ ਜਿਹੜਾ ਯੂਰਪ ਦੇ ਨਾਲ ਜਿਹੜਾ ਸਾਂਝਾ ਕਰਦਾ ਹੈ ਤੇ ਹੁਣ ਇਹਦੇ ਉੱਤੇ ਜਿਹੜੇ ਨੇ ਸਵੀਡਨ ਵਾਲੇ ਵੀ ਸੋਚਣ ਲੱਗੇ ਹੈ ਕਿ ਸਾਨੂੰ ਆਪਣੇ ਬਾਰੇ ਸੋਚਣਾ ਪਏਗਾ। ਇਸ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਐਮੈਨੁਅਲ ਮੈਕਰੋਂ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਦੇਸ਼ ਐਡਵਾਂਸਡ ਨਿਊਕਲੀਅਰ ਡਿਟਰੈਂਸ ਦੇ ਪੜਾਅ ਦੇ ਵਿਚ ਦਾਖਲ ਹੋ ਰਿਹਾ ਤੇ ਇਸ ਨਵੀਂ ਨੀਤੀ ਦੇ ਤਹਿਤ ਫਰਾਂਸ ਆਪਣੇ ਕੋਲ ਮੌਜੂਦ ਪਰਮਾਣੂ ਹਥਿਆਰਾਂ ਦੀ ਗਿਣਤੀ ਵਧਾਏਗਾ ਤੇ ਯੂਰਪੀ ਦੇਸ਼ਾਂ ਨੂੰ ਸਾਂਝੇ ਪਰਮਾਣੂ ਡਿਟਰੈਂਸ ਅਭਿਆਸਾਂ ਦੇ ਵਿਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ। ਮੈਕਰੋਂ ਦੇ ਅਨੁਸਾਰ ਸਵੀਡਨ ਸਮੇਤ 8 ਯੂਰਪੀ ਦੇਸ਼ ਇਸ ਸਿਧਾਂਤ ਦੇ ਵਿਚ ਫਰਾਂਸ ਦੇ ਨਾਲ ਜੁੜਨਗੇ। ਹੁਣ ਇਮਰਾਨ ਖਾਨ ਦੀ ਗੱਲ ਕਰੀਏ ਤੇ ਸਿਹਤ ਦੇ ਉੱਤੇ ਪਾਕਿਸਤਾਨ ਦੇ ਵਿਚ ਸਿਆਸਤ ਗਰਮਾਈ ਹੈ, PTI ਦਾ ਦੋਸ਼ ਲੱਗਿਆ ਹੈ ਕਿ ਜਾਣ ਬੁੱਝ ਕੇ ਨਹੀਂ ਕੀਤਾ ਜਾ ਰਿਹਾ ਜ਼ਰੂਰੀ ਹਾਰਟ ਟੈਸਟ ਜਿਹੜਾ ਇਮਰਾਨ ਖਾਨ ਦਾ। ਪੂਰਬੀ ਪ੍ਰਧਾਨ ਜਿਹੜੇ ਨੇ ਮੰਤਰੀ ਇਮਰਾਨ ਖਾਨ ਦੀ ਜਿਹੜੀ ਹੈ ਪਾਰਟੀ
ਪਾਕਿਸਤਾਨ ਤਹਿਰੀਕ ਏ ਇਨਸਾਫ਼ ਪੀ ਟੀ ਆਈ ਨੇ ਸੋਮਵਾਰ ਅੱਜ ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਦੀ ਲਗਾਤਾਰ ਨਾਕਾਮੀ ਦੀ ਆਲੋਚਨਾ ਕੀਤੀ ਹੈ। ਪਾਰਟੀ ਦਾ ਦੋਸ਼ ਹੈ ਕਿ ਦਿਲ ਦੇ ਡਾਕਟਰ ਦੀ ਚੇਤਾਵਨੀ ਦੇ ਬਾਵਜੂਦ ਖਾਨ ਦਾ ਸੀ ਟੀ ਜਿਹੜਾ ਕੋਰਨਰੀ ਐਨਜੀਓਗ੍ਰਾਫੀ ਜਿਹੜੀ ਹੈ ਸੀ ਟੀ ਏ ਟੈਸਟ ਨਹੀਂ ਕੀਤਾ ਗਿਆ, ਜਦੋਂ ਕਿ ਉਨ੍ਹਾਂ ਨੂੰ ਦਿਲ ਦੇ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਸੀ। ਡੌਨ ਦੀ ਰਿਪੋਰਟ ਦੇ ਮੁਤਾਬਕ ਕੱਲ ਬੀਤੇ ਚ ਪੀ ਟੀ ਆਈ ਦੇ ਕੇਂਦਰੀ ਸੂਚਨਾ ਸਕੱਤਰ ਸ਼ੇਖ ਵਿਕਾਸ ਅਕਰਮ ਨੇ ਕਿਹਾ ਕਿ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿਚ ਸੀ ਟੀ ਸਕੈਨਰ ਚਾਲੂ ਹੋਣ ਦੇ ਬਾਵਜੂਦ ਅਧਿਕਾਰੀ ਇਮਰਾਨ ਖਾਨ ਨੂੰ ਡਾਕਟਰੀ ਸਲਾਹ ਦੇ ਅਨੁਸਾਰ ਜ਼ਰੂਰੀ ਟੈਸਟ ਦੀ ਸੁਵਿਧਾ ਨਹੀਂ ਦੇ ਸਕੇ ਨੇ। ਅਕਰਮ ਨੇ ਕਿਹਾ ਕਿ ਇਸ ਨੂੰ ਸਿਰਫ਼ ਤੇ ਸਿਰਫ਼ ਇਕ ਪ੍ਰਸ਼ਾਸਨਿਕ ਲਾਪਰਵਾਹੀ ਨਹੀਂ ਮੰਨਿਆ ਜਾ ਸਕਦਾ, ਇਕ ਬਹੁਤ ਹੀ ਚਿੰਤਾਜਨਕ ਪੈਟਰਨ ਦਿਖਾਉਂਦਾ ਹੈ। ਅਕਰਮ ਨੇ ਸੁਪਰੀਮ ਕੋਰਟ ਦੇ ਉਸ ਆਦੇਸ਼ ਦਾ ਵੀ ਜ਼ਿਕਰ ਕੀਤਾ ਜਿਸ ਦੇ ਵਿਚ ਖਾਨ ਦੀ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਦੇ ਵਿਚ ਪੂਰੀ ਮੈਡੀਕਲ ਜਾਂਚ ਅਤੇ ਇਲਾਜ ਕਰਵਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸੇ ਤਰ੍ਹਾਂ ਆਖਰੀ ਖ਼ਬਰ ਵੱਲ ਨੂੰ ਵੱਧਦਿਆਂ ਇਰਾਨ ਜਿਹੜਾ ਹੈ ਨਵਾਂ ਗੈਸ ਭੰਡਾਰ ਉਹਨੂੰ ਮਿਲਿਆ ਹੈ, 15 ਸਾਲ ਤੱਕ ਹੋਵੇਗੀ ਸਪਲਾਈ ਤੇ ਇਰਾਨੀ ਮੰਤਰੀ ਨੇ ਵੱਡਾ ਦਾਅਵਾ ਕੀਤਾ ਇਹਦੇ ਉੱਤੇ। ਅਮਰੀਕਾ ਤੇ ਇਜ਼ਰਾਈਲ ਦੇ ਨਾਲ ਚੱਲ ਰਹੇ ਸੰਘਰਸ਼ ਅਤੇ ਊਰਜਾ ਖੇਤਰ ਦੇ ਵਿਚ ਪੈਦਾ ਹੋਈਆਂ ਰੁਕਾਵਟਾਂ ਦੇ ਬਾਵਜੂਦ ਇਰਾਨ ਨੇ ਇਕ ਵੱਡੀ ਕਾਮਯਾਬੀ ਹਾਸਲ ਕਰ ਲਈ ਹੈ। ਇਰਾਨ ਨੇ ਦੱਖਣੀ ਫਾਰਸ ਪ੍ਰਾਂਤ ਦੇ ਵਿਚ ਇਕ ਨਵਾਂ ਗੈਸ ਖੇਤਰ ਲੱਭ ਲੈਣ ਦਾ ਦਾਅਵਾ ਕਰ ਦਿੱਤਾ ਹੈ। ਇਰਾਨ ਦੇ ਤੇਲ ਮੰਤਰੀ ਮੋਹਸੇਨ ਪਕਨੇ ਯਾਦ ਨੇ ਜਿਹੜਾ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਰਾਨੀ ਨਿਊਜ਼ ਏਜੰਸੀ ਇਰਿਬ IRIB ਨੇ ਦੇ ਅਨੁਸਾਰ ਇਸ ਨਵੇਂ ਗੈਸ ਖੇਤਰ ਦੇ ਵਿਚ ਲਗਭਗ 7500 ਬਿਲੀਅਨ ਘਨ ਫੁੱਟ ਗੈਸ ਹੋਣ ਦਾ ਜਿਹੜਾ ਅਨੁਮਾਨ ਦਰਜ ਕੀਤਾ ਹੈ। ਪਕਨੇ ਯਾਦ ਨੇ ਜਿਹੜਾ ਦੱਸਿਆ ਕਿ 7500 ਬਿਲੀਅਨ ਘਨ ਫੁੱਟ ਗੈਸ ਦੀ ਖੋਜ ਕੀਤੀ ਗਈ ਹੈ ਤੇ ਉਨ੍ਹਾਂ ਨੇ ਕਿਹਾ ਕਿ 73% ਗੈਸ ਕੱਢਣ ਯੋਗ ਹੈ। ਇਸ ਦਾ ਮਤਲਬ ਹੈ ਕਿ ਲਗਭਗ 5700 ਬਿਲੀਅਨ ਘਨ ਫੁੱਟ ਗੈਸ ਕੱਢੀ ਜਾ ਸਕਦੀ ਹੈ ਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਮਾਤਰਾ ਦੱਖਣੀ ਪਾਰਸ ਗੈਸ ਖੇਤਰ ਦੇ ਇਕ ਜਿਹੜਾ ਬਲਾਕ ਦੇ ਬਰਾਬਰ ਹੈ ਤੇ 15 ਸਾਲਾਂ ਦੀ ਸਪਲਾਈ ਪ੍ਰਦਾਨ ਕਰ ਸਕਦੀ ਹੈ। ਪਕਨੇ ਯਾਦ ਨੇ ਜਿਹੜਾ ਅੱਗੇ ਕਿਹਾ ਹੈ ਕਿ ਨਵੀਂ ਖੋਜੀ ਗਈ ਗੈਸ ਸਵੀਟ ਗੈਸ ਹੈ, ਮਿੱਠੀ ਗੈਸ, ਭਾਵ ਇਸ ਦੇ ਵਿਚ ਸਲਫਰ ਜਿਹੜਾ ਵਰਗੀਆਂ ਘੱਟ ਅਸ਼ੁੱਧੀਆਂ ਨੇ। ਇਹ ਜਿਹੜਾ ਗੈਸ ਖੇਤਰ ਨੂੰ ਵਿਕਸਿਤ ਕਰਨ ਅਤੇ ਚਲਾਉਣ ਦੀ ਲਾਗਤ ਨੂੰ ਜਿਹੜਾ ਘਟਾਉਣ ਦੇ ਵਿਚ ਮਦਦ ਜਿਹੜਾ ਕਰੇਗਾ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਕੁਝ ਗੱਲਾਂ ਬਾਤਾਂ ਨਾਲ ਦੋਸਤਾਂ ਮਿੱਤਰਾਂ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਸਾਂਝ ਪਾਉਣ ਦੇ ਲਈ ਤੇ ਹੋਰ ਵੀ ਗੱਲਾਂ ਬਾਤਾਂ ਤਾਂ ਅਸੀਂ ਚਲੋ ਕੱਲ ਦੇ ਉੱਤੇ ਛੱਡਾਂਗੇ ਹੁਣ ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਕਾਲ ਕਰਨੀ ਚਾਹੁੰਦੇ ਆ 2-3 ਮਿੰਟ ਤਾਂ ਜ਼ਰੂਰ ਨਿੱਘਾ ਸਵਾਗਤ ਰਹੇਗਾ। ਤੇ ਜ਼ਿਕਰ ਕਰ ਰਿਹਾ ਸੀ ਮੈਂ ਦੋਸਤਾਂ ਦਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ, ਆਪਣੇ ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆਏ ਨੇ ਜੀ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ ਦੇ ਲਈ, ਕਾਲ ਕਰਕੇ ਆਪਣੇ ਜਜ਼ਬਾਤਾਂ ਦੀ ਸਾਂਝ ਪਾਉਣ ਦੇ ਲਈ ਵੀ। ਤੇ ਸੰਖੇਪ ਦੇ ਵਿਚ ਸਭ ਦੋਸਤਾਂ ਦਾ ਨਾਮ ਜ਼ਰੂਰ ਲਵਾਂਗਾ। ਗੁਰੀਮਾਨ ਜੀ ਜੁੜੇ ਹੋਏ, ਸਤਿ ਸ਼੍ਰੀ ਅਕਾਲ, ਬਹੁਤ ਸਾਰੇ ਸੁਨੇਹੇ ਭੇਜੇ ਉਹਨਾਂ ਨੇ ਵੀ। ਤੇ ਮੁਹੰਮਦ ਜੀ ਜੁੜੇ ਹੋਏ ਨੇ, ਸਿਕੰਦਰ ਸਿੰਘ ਔਜਲਾ ਸਾਹਿਬ, ਵੈਸੇ ਕਹਿੰਦੇ ਸੀ ਅੱਜ ਗੀਤ ਸੁਣਾਉਂਦੇ ਆ ਪ੍ਰਵਾਸ ਦੇ ਉੱਤੇ, ਪਰ ਗੱਲ ਬੜੀ ਨਹੀਂ ਲੱਗਦੀ ਜੀ। ਤੇ ਜਗਤਾਰ ਭਾਰਤ ਜੀ, ਇਸੇ ਤਰ੍ਹਾਂ ਮੁਕੱਦਰ ਬਾਈ ਜੀ ਤੇ ਆਪਣੇ ਸੁਰਿੰਦਰ ਮਾਲ ਜੀ US ਤੋਂ ਜੀ, ਤੇ ਨਾਲ ਦੀ ਨਾਲ ਹੀ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਜੀ, ਤੇ ਇਸੇ ਤਰ੍ਹਾਂ ਹੀ ਸਤਿ ਸ਼੍ਰੀ ਅਕਾਲ ਭੇਜੀ ਹੈ। ਕੁਲਦੀਪ ਸਿੰਘ ਬਾਈ ਜੀ ਆਪਣੇ ਜੁੜੇ ਹੋਏ ਨੇ ਤਰਨ ਤਾਰਨ ਆਪਣੇ ਅੰਮ੍ਰਿਤਸਰ ਤੋਂ। ਡਾਕਟਰ ਧਰਮਵੀਰ ਗਾਂਧੀ ਜੀ ਨੇ ਕਹਿੰਦੇ ਬਿਲਕੁਲ ਸਹੀ ਕਿਹਾ ਹੈ ਜੀ, ਤੇ ਐਪਰੀਸ਼ੀਏਟ ਕਰਦੇ ਉਹਨਾਂ ਨੂੰ। ਰਾਜਨ ਸੈਣੀ ਸਾਹਿਬ ਦੇ ਬਹੁਤ ਸਾਰੇ ਸੁਨੇਹੇ ਨੇ ਤੇ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਸਮੂਹਿਕ ਰੂਪ ਦੇ ਵਿਚ ਭੇਜੀ ਹੈ। ਤੇ ਇਸੇ ਤਰ੍ਹਾਂ ਹੀ ਆਪਣੇ ਹਰਵਿੰਦਰ ਜੌਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਮਨਦੀਪ ਜੱਸੀ ਬਾਈ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਹੋਰ ਬਹੁਤ ਸਾਰੇ ਸੁਨੇਹੇ ਰਜਿੰਦਰ ਜੀਰਾ ਜੀ ਦੇ ਤੇ ਮਨਦੀਪ ਜੱਸੀ ਬਾਈ ਜੀ ਦੇ, ਆਪਸ ਦੇ ਵਿਚ ਵੀ ਗੱਲਾਂ ਬਾਤਾਂ ਚੱਲ ਰਹੀਆਂ ਨੇ ਦੋਸਤਾਂ ਦੀਆਂ। ਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਭ ਦੋਸਤਾਂ ਨੂੰ, ਭਾਰਤ ਦੇ ਨਾਲ ਨਾਲ ਕਹਿੰਦੇ ਪੰਜਾਬ ਵੀ ਤਰੱਕੀ ਦੇ ਰਾਹ ਦੇ ਉੱਤੇ ਕਹਿੰਦੇ ਜੀ। ਤੇ ਇਹ ਦੋਸਤੋ ਤੁਹਾਡੇ ਸੁਨੇਹੇ, ਤੇ ਦਵਿੰਦਰ ਭਾਰਤ ਜੀ, ਸੁਰਜੀਤ ਭਾਰਤ ਜੀ ਤੇ ਨਾਲ ਦੀ ਨਾਲ
ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਦੋਸਤੋ, ਮਾਫ਼ੀ ਚਾਹਵਾਂਗਾ ਆਖਰ ਦੇ ਵਿੱਚ, ਅਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਮੈਂ ਜ਼ਰੂਰ ਆਖਰ 'ਚ ਪੜ੍ਹ ਲਾਂਗਾ ਜੀ ਆਪ, ਅਤੇ ਕਾਪੀ ਪੇਸਟ ਕਰਕੇ ਜ਼ਰੂਰ ਪਾ ਦਿੱਤੇ ਜਾਂਦੇ, ਜਿਹੜੇ ਦੋਸਤ ਹੋਰ ਵੀ ਪੜ੍ਹਨਾ ਚਾਹੁੰਦੇ ਨੇ ਨਾਲ ਪੜ੍ਹ ਸਕਦੇ ਨੇ। ਅਤੇ ਮੈਨੂੰ ਦਿਓ ਆਗਿਆ, ਕੱਲ੍ਹ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ। ਬਹੁਤ ਬਹੁਤ ਸਭ ਦੋਸਤਾਂ ਦਾ ਸ਼ੁਕਰੀਆ, ਧੰਨਵਾਦ ਸਾਥ ਨਿਭਾਉਣ ਦੇ ਲਈ ਅਤੇ ਗੱਲਾਂ ਬਾਤਾਂ ਕਰਨ ਦੇ ਲਈ। ਤੇ ਮਿਲਦੇ ਆ ਫਿਰ ਕੱਲ ਨੂੰ 9:30 ਭਾਰਤੀ ਸਮੇਂ ਦੇ ਅਨੁਸਾਰ। ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਭੁਪਿੰਦਰ ਭਾਰਾ ਜੀ ਵੱਲੋਂ ਸਤਿ ਸ੍ਰੀ ਅਕਾਲ ਹੈ ਜੀ।

0: ద్వాపా రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਮੈਂ 29ਵਾਂ ਕਵੀ ਦਰਬਾਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ. ਨਵੰਬਰ ਦਾ ਮਹੀਨਾ ਹੈ. ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ. ਇਸ ਦੇ ਬਿਨਾਂ ਉਸਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਤੇ ਬੱਚਿਆਂ ਨੂੰ ਜਿਹੜਾ ਆ ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ ਉਹ ਸਾਰਾ ਕੁਝ ਜਿਹੜਾ ਮਾਂ ਬੋਲੀ ਰਾਹੀਂ ਸਿੱਖਦੇ ਨੇ. ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ, ਉਸਦੀ ਵਿੱਦਿਆ, ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ. ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ. ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ ਅਸੀਂ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਮਾਂ ਬੋਲੀ ਤੋਂ ਬਿਨਾਂ ਜਿਹੜਾ ਆ ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ. ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ. ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ. ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ. ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ ਜਿਹੜੀ ਉਹ ਆਪ ਜਾਣਦੇ ਨੇ, ਜਿਹੜੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਭਾਸ਼ਾ ਸਿਖਾਈ ਆ, ਉਸੇ ਭਾਸ਼ਾ ਦੇ ਵਿੱਚ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਬੋਲੀ ਸਿਖਾਉਣ. ਤੇ ਜੇ ਅਸੀਂ ਹਰ ਕੋਈ ਆਪਣੇ ਜਿਹੜਾ ਆ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਂ ਬੋਲੀ ਤੇ ਕੇਂਦਰਿਤ ਰੱਖ ਕੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਉਹ ਆਪਣੇ ਲਈ, ਆਪਣੇ ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ. ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ. ਬਬਲੀ ਸੋਹਤਾ,
2: ਮੈਂ ਰੋਹਨਸੁਰੀ ਹੁਣ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ. ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਮਲੀ ਰੰਗ, ਗਰੀਬ ਘਰ ਦੀ ਕੁੜੀ, ਸਾਮਲੀ ਰੰਗ ਦੀ, ਕਾਲੇ ਰੰਗ ਦੀ, ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ. ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ. ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ. ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵਿਰਹੋ ਦਾ ਗੀਤ. ਮੈਂ ਉੱਜੜੀ ਬਾਗਾਂ ਦੀ ਬੁਲਬੁਲ,

0: ਦੀ। ਧੰਨਵਾਦ ਧੰਨਵਾਦ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨਰਲ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ। ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਰਾਮ ਪ੍ਰਕਾਸ਼ ਟੋਨੀ ਜੀ ਦਾ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਟੋਨੀ ਜੀ, ਜੀ ਆਇਆਂ ਨੂੰ।
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਲੋਕਾਂ ਪਾਣੇ ਆਈ ਆਜ਼ਾਦੀਏ, ਸਾਡੀ ਤਾਂ ਹੋਈ ਬਰਬਾਦੀ ਏ, ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ, ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾਉਂਦੇ ਹਾਂ, ਸੋਨੇ ਦੀ ਚਿੜੀ ਦੇ ਵਾਸੀ ਫਿਰ ਵੀ ਅਖਵਾਉਂਦੇ ਹਾਂ, ਕਦੋਂ ਵੇੜੇ ਆਵਣਗੀਆਂ ਠੰਡੀਆਂ ਛਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਇੱਥੇ ਸੰਦੇ ਪੈ ਨੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ, ਦੱਸ ਕਿੱਥੋਂ ਅੰਨ ਲਿਆ ਕੇ ਰੋਜ਼ ਪਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ। ਅਸੀਂ ਟਨਾਂ ਦੇ ਟਨ ਪੈਦਾ ਕਰਦੇ ਕਪਾਹਾਂ ਦੇ, ਫਿਰ ਵੀ ਰਹਿੰਦੇ ਕਰ ਜਾਈ ਸ਼ਾਹਾਂ ਦੇ, ਦੇ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਦਿਨ ਆਸਾ ਦਿਨ ਆਸਾ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾ ਬਹੁਤ ਉਦਾਸ ਹੈ, ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾ ਬਹੁਤ ਉਦਾਸ ਹੈ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ, ਮੇਰੇ ਘਰ ਮੇਰੇ ਘਰ ਤੂੰ ਮੇਰੇ ਬਿਨਾ ਬਹੁਤ ਉਦਾਸ ਹੈ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਮੇਰੇ ਘਰ ਤੂੰ ਮੇਰੇ ਬਿਨਾ ਬਹੁਤ ਉਦਾਸ ਹੈ। ਮੇਰੇ ਬਿਨਾਂ ਤੇਰੇ ਤਾਲੇ ਤੋਂ ਲੈ ਕੇ ਇਸੀ ਤੱਕ ਚੰਗਾਲੇ ਗਏ ਨੇ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਡੋਗੀ ਗੇਟ 'ਤੇ ਸਿਰ ਸੁੱਟ ਕੇ ਸੌਂਦਾ ਜਾਂ ਬੁੱਥੀ ਉੱਪਰ ਚੁੱਕੀ ਰੋਂਦਾ ਹੈ। ਡਾਕੀਆ ਡਾਕ ਸੁੱਟਣ ਵਕਤ ਸ਼ਰਬਤ ਜਾਂ ਚਾਹ ਨੂੰ ਉਡੀਕਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੇ ਬੰਦ ਦੇਖ ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪਦੇ ਹਾਂ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪ ਦੇਵਾਂ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਉੱਥੇ ਰਹਿ ਕੇ ਮੈਨੂੰ ਆਪਣੇਪਣ ਵਰਗਾ ਸਕੂਨ ਮਹਿਸੂਸ ਨਹੀਂ ਹੁੰਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੀ ਹੈ ਮੇਰੀ ਹੀ ਮਲਕੀਅਤ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੈ ਮੇਰੀ ਹੀ ਮਲਕੀਅਤ ਹੈ। ਮੈਂ ਫਿਰ ਧੂਫ ਅਤੇ ਦੀਵੇ ਨਾਲ ਤੇਰੀ ਆਰਤੀ ਉਤਾਰਨੀ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮੁਲਹਾਰ ਸੁਣਨਾ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮੁਲਹਾਰ ਸੁਣਨਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ ਬਹੁਤ ਉਦਾਸ ਹੈ। ਧੰਨਵਾਦ।
1: ਮੇਰਾ ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਅੰਮ੍ਰਿਤਸਰ ਵਾਸਤੇ ਸ਼ਾਇਰ ਕੁਲਦੀਪ ਦਰਾਜਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਕੁਲਦੀਪ ਦਰਾਜਕੇ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਹਿ ਰਹੇ ਨੇ, ਹੱਕ ਦੇ ਗਿਓ ਨੈਣਾ ਨੂੰ ਬੇਸੁਪਨੇ ਦੇਖਣ ਦਾ, ਪਰ ਕੀ ਦੱਸਾਂ ਮੇਥੋਂ ਨੀਂਦਾਂ ਰੁਸੀਆਂ ਨੇ। ਇਹ ਰੁਸੀਆਂ ਨੀਂਦਾਂ ਨੂੰ ਕਿਵੇਂ ਆਪਣੇ ਨੇੜੇ ਰੱਖਣਾ ਏ ਤਾਂ ਕਿ ਉਹ ਤੁਹਾਡਾ ਦਿਲ ਦਾ ਹਾਲ ਸੁਣਾਉਣ। ਤੇ ਆਪਣੇ ਦਿਲ ਦੀ ਹਾਲ ਸੁਣਾਉਂਦੀ ਹੋਈ ਰਚਨਾ ਲੈ ਕੇ ਹਾਜ਼ਰ ਨੇ ਕੁਲਦੀਪ ਦਰਾਜਕੇ ਜੀ।
4: ਦੁਆਬਾ ਰੇਡੀਓ ਚੈਨਲ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਰਬੰਸ ਜੀ, ਇੱਕ ਰਚਨਾ ਛੋਟੀ ਜੀ ਤਰੰਨਮ ਦੇ ਵਿੱਚ ਕਹਿ ਰਿਹਾ, ਸਰੋਤਿਆਂ ਦੇ ਰੂਬਰੂ ਹੋ ਰਿਹਾ, ਮੈਂ ਗੌਰ ਕਰਨਾ।

0: ਧੰਨਵਾਦ ਜੀ।
1: ਦੀਪ ਨਰਾਜਕੇ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਾਗਾਲੈਂਡ ਦੀ ਰਾਜਧਾਨੀ ਕਹਿਮਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਅੰਗਰੇਜ਼ੀ ਦੀ ਸ਼ਾਇਰਾ ਖੈਰਨੀ ਮਹਿਕ ਜੀ ਨੂੰ। ਖੈਰਨੀ ਮਹਿਕ ਜੀ ਜਦੋਂ ਦਾ ਸਾਡਾ ਕਵੀ ਦਰਬਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਉਹ ਲਗਭਗ ਸਾਡੇ ਹਰ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਰਹੇ ਨੇ ਅਤੇ ਕੁਝ ਸਿਹਤ ਦੀਆਂ ਮਜਬੂਰੀਆਂ ਦੇ ਕਾਰਨ ਪਿਛਲੇ ਕਵੀ ਦਰਬਾਰਾਂ ਦੇ ਵਿੱਚ ਉਹ ਜਿਹੜੇ ਆ ਹਾਜ਼ਰ ਨਹੀਂ ਹੋ ਸਕੇ ਅਤੇ ਉਹ ਕਵੀ ਦਰਬਾਰਾਂ ਦੇ ਵਿੱਚ ਆਮ ਤੌਰ 'ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ। ਖੈਰਨੀ ਮਹਿਕ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਥੈਂਕ ਯੂ। ਟੁਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਟਸ ਲੈਂਪ। ਦ ਪੋਇਮ ਗੋਜ਼ ਐਜ਼, ਦ ਲੈਂਡ ਵੇਅਰ ਆਈ ਸਪੈਂਡ ਹੈਪੀ ਆਵਰਸ ਵਿਜ਼ਿਟ ਡੋ ਕੀਪ ਹੌਂਟਿੰਗ ਵਿਦ ਹੈਪੀ ਮੈਮਰੀਜ਼ ਆਫ ਹਾਓ ਆਈ ਰੈਨ ਐਂਡ ਹਾਈਡ ਆਫ ਹਾਓ ਆਈ ਸੈਟ ਇਨ ਅ ਕੋਰਨਰ ਐਂਡ ਸੈਂਗ ਮੈਰਲੀ ਹੈਪੀ ਸੌਂਗ ਆਫ ਹਾਓ ਦ ਫੋਕ ਟੇਲਸ ਆਰ ਰੀਟੋਲ ਇੰਡਿਊਸ ਐਕਸਾਈਟਮੈਂਟ ਐਂਡ ਐਵਰ ਡਿਜ਼ਾਇਰ to know more of the folklores beneath the arch lamp that lightened the whole vicinity. Neither I nor my comradery were in a hurry to head home. Stumble and regain consciousness make me ponder, had I been young, would anything change? I wonder, still and still, with the same sweetness of infantile mindset, do not hold any more. Thank you.
1: ਖੈਰਨੀ ਮਹਿਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਅੰਬਾਲਾ ਬਸਤੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਅਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ। जी आयन,
3: दो आवा रेडियो के सभी श्रोताओं को दिया शर्मा का प्यार भरा नमस्कार। आप सभी श्रोताओं को दीपावली की अग्रिम हार्दिक शुभकामनाएं। एक बार फिर से उपस्थित हूँ आप सबके सामने अपनी एक रचना लेकर जो दीपावली से ही संबंधित है। आशा करती हूँ आप सभी श्रोताओं को पसंद आए। परित्यक्त राह पर दिया जलाकर, परित्यक्त राह पर दिया जलाकर पथ प्रकाशित कर देना, अव्यक्त भावों के लिए दिया जलाकर मन को उल्लसित कर लेना। परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना, खोए बचपन के लिए दिया जलाकर, खोए बचपन के लिए दिया जलाकर भाव सुगंधित कर लेना, खोए बचपन के लिए दिया जलाकर भाव सुगंधित कर लेना, माता पिता के लिए दिया जलाकर आशीर्वाद सुरक्षित कर लेना, माता पिता के लिए दिया जलाकर आशीर्वाद सुरक्षित कर लेना, सीमा प्रहरियों के लिए दिया जलाकर, सीमा प्रहरियों के लिए दिया जलाकर सुरक्षा अपेक्षित कर लेना, सीमा प्रहरियों के लिए दिया जलाकर सुरक्षा अपेक्षित कर लेना, श्रमिकों कृषकों के लिए दिया जलाकर, श्रमिकों कृषकों के लिए दिया जलाकर आजीविका अनुबंधित कर लेना, जन जन सब जीव जंतु प्रकृति के लिए, जन जन सब जीव जंतु प्रकृति के लिए दिया जलाकर मन आनंदित कर लेना, देश धर्म रिश्ते नातों के लिए, देश धर्म रिश्ते नातों के लिए दिया जलाकर कर्म प्रशंसित कर लेना, कर्म प्रशंसित कर लेना, परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। धन्यवाद।
1: दिया शर्मा तो बाद हुण मैं थोड़े सन्मुख दुबई वसदे साडे शायर सुखराज सिकंदर जी नूं गुजारिश करांगा कि वह अपनी रचना लेके हाजिर हो। सुखराज सिकंदर जी जिहड़ी इस बार अपनी रचना लेके हाजिर हो रहे ने, वह जदों मनुख इस संसार चों कूच कर जांदा है ते उस समय उस नाल किस तरह कोई हित प्यार जिहड़े आ सांझे हुंदे ने, इस जिहड़ा आ पलां नूं सुखराज सिकंदर ने पढ़न की कोशिश की है। सुखराज सिकंदर जी थोड़ा स्वागत है।
0: सत श्री अकाल, नमस्ते, सलाम, अदब दोस्तो, मैं ताडा अपना सुखराज सिकंदर हर बार की तरह दुआबा रेडियो और हरबंस सिंह साहब जी ने इस नमाणे नूं फिर माण बख्शिया। मैं अपनी रचना लेके हाजिर हाँ। जदों मेरी मौत हुई, जदों मेरी मौत हुई एक वक्खरा नज़ारा सी, हर कोई रोंदा सी जिवें सब दा सहारा सी। जदों मेरी मौत हुई एक वक्खरा नज़ारा सी, हर कोई रोंदा सी जिवें सब दा सहारा सी। हर पासे शोभा मेरी सारे भर दे हंगारा सी, हर पासे शोभा मेरी सारे भर दे हंगारा सी। एक मैं ही कला सी हरेक नूं प्यारा सी, एक मैं ही कला सी हरेक नूं प्यारा सी। दुश्मन भी कोल आए, दुश्मन भी कोल आए, बड़े अथरू वहाउंदे सी, लगदा सी इंज मैनू कीती ते पछताउंदे सी। यारां दा सी यार कहिंदे, बंदा बड़ा नेक सी, यारां दा सी यार कहिंदे, बंदा बड़ा नेक सी। कोई मंदा ना बोले मैनू मिठी जबान हरेक सी, कोई मंदा ना बोले मैनू मिठी जबान हरेक सी। इस चंद्रे जगदा मैं, इस चंद्रे जगदा मैं जिवें मोह सारा ठगिया, मरिया बंदा किन्ना चंगा वह मैनू मरिया पता लग्या, वह मरिया बंदा किन्ना चंगा मैनू मरिया पता लग्या। एवें जीऊ के लंघाई, एवें जीऊ के लंघाई, जमदे मर जाते चंगा सी, सारे मैनू किन्ना चाहते एक मैं ही बोलदा मंदा सी, सारे मैनू किन्ना चाहते एक मैं ही बोलदा मंदा सी। एवें गुस्सा करता रहा, एवें गुस्सा करता रहा, मैं ताके जान नू दस कत मंदा बोलिया, मैं अपनी रकान नू एवें गुस्सा करता रहा, मैं ताके जान नू दस कत मंदा बोलिया, मैं अपनी रकान नू जो मत्थे त्यूड़ी पाउंदी रही, जो मत्थे त्यूड़ी पाउंदी रही, बुरा हाल वहन पाउंदी सी। सिकंदरा मरिया पता लगा वह किन्ना मैनू चाहती सी, सिकंदरा मरिया पता लगा वह किन्ना मैनू चाहती सी। बहुत बहुत धन्यवाद जी, थैंक यू।
1: राज सिकंदर की कविता तो बाद हुण मैं लुधियाना बस्ती शायरा बलजीत घोलिया जी नूं सदा देंगा। बलजीत घोलिया जी अपनी रचना दे विच कह रहे ने, मैं कोरे कागज वर्गी सी, देखिए एक कोरा कागज किहो जिहा है ते कोरे कागज ਦੇ ਉੱਤੇ ਕੌਣ ਕੋਈ ਰੰਗ ਵਖੇਰ ਰਿਹਾ ਏ ਅਤੇ ਕਿਵੇਂ ਇਸ ਰੰਗਾਂ ਦੇ ਖੇਡ ਨੂੰ ਸਾਡੀ ਸ਼ਾਇਰਾ ਜਿਹੜੀ ਆ ਪੇਸ਼ ਕਰਦੀ ਆ। ਬਲਜੀਤ ਕੋਲੀਆ ਜੀ ਤੁਹਾਡਾ ਸਵਾਗਤ ਹੈ।
4: ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ ਅਤੇ ਉਹ ਰੰਗਾਂ ਨਾਲ ਭਰਦਾ ਗਿਆ, ਅਤੇ ਉਹ ਰੰਗਾਂ ਨਾਲ ਭਰਦਾ ਗਿਆ। ਅਚਾਨਕ ਐਸਾ ਤੂਫਾਨ ਆਇਆ, ਅਚਾਨਕ ਐਸਾ ਤੂਫਾਨ ਆਇਆ ਅਤੇ ਮੈਨੂੰ ਬੇਰੰਗੀ ਉਹ ਕਰ ਗਿਆ, ਅਤੇ ਮੈਨੂੰ ਬੇਰੰਗੀ ਉਹ ਕਰ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ। ਉਹ ਸਾਹਮਣਾ ਸਕਿਆ ਜਜ਼ਬਾਤਾਂ ਨੂੰ, ਉਹ ਸਾਂਭ ਨਾ ਸਕਿਆ ਜਜ਼ਬਾਤਾਂ ਨੂੰ ਵੀ ਉਹਤੇ ਪਿਆਰ ਹਾਵੀ ਹੋ ਗਿਆ, ਉਹਤੇ ਪਿਆਰ ਹਾਵੀ ਹੋ ਗਿਆ। ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ। ਬੇਸਮਾਰ ਸੁਪਨੇ ਮੇਰੇ ਅੱਖਾਂ ਦੇ, ਬੇ
1: ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਸੂਹਾ ਇਲਾਕੇ ਦੇ ਪਿੰਡ ਬੋਦਲਾਂ ਤੋਂ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਜੀ। ਸਾਡੀਆਂ ਕਾਮੇ ਫਲਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਬਹੁਤ ਵਧੀਆ ਕਵਿਤਾ ਲਿਖਦੇ ਨੇ ਗੁਰਪ੍ਰੀਤ ਸਫਰੀ ਜੀ। ਉਹ ਹਿੰਦੀ ਦੇ ਵਿੱਚ ਵੀ ਲਿਖਦੇ ਨੇ, ਪੰਜਾਬੀ ਵਿੱਚ ਵੀ ਲਿਖਦੇ ਨੇ। ਇਸ ਵਾਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਕਵਿਤਾ ਜਿਹੜੀ ਆ ਪੇਸ਼ ਕਰਨ ਲਈ, ਜਿਹੜੀ ਕਿ ਦੁਨੀਆ ਇੱਕ ਮੇਲਾ ਆ, ਮੇਲੇ ਦੇ ਸੰਬੰਧ ਵਿੱਚ ਉਹਨਾਂ ਦੀ ਕਵਿਤਾ ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
5: ਸਤਿ ਸ੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ, ਲੱਖਾਂ ਮੁਸੀਬਤਾਂ ਦਾ ਸੰਤਾਪ ਇਸਨੇ ਮੋਢਿਆਂ ਉੱਪਰ ਉਠਾਇਆ ਹੈ, ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ, ਹਰ ਪਾਸੇ ਧਰਮ ਨੇ ਪੈਰ ਬਸਤੀਆਂ ਦੇ ਵਿੱਚ ਪਸਾਰੇ ਹਨ, ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਭਾਵੇਂ ਇਹਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਫਿਰ ਵੀ ਆਪਣੇ ਵਜੂਦ ਅੱਗੇ ਕੱਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਸੋ ਆਖਰੀ ਬੰਦ ਹੈ, ਇਹ ਕੋਈ ਜ਼ਹਿਰ ਨਹੀਂ ਹੈ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਇਹ ਕੋਈ ਜ਼ਹਿਰ ਨਹੀਂ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਬਣ ਜ਼ਹਿਰ ਆਦਮੀ ਦੀਆਂ ਨਸਾਂ 'ਚ ਹੁਣ ਤਾਂ ਰਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਸੋ ਦੋਸਤੋ ਧੰਨਵਾਦ।
1: ਸਾਡੀ ਹਫ਼ਤਾਵਾਰੀ ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਹਾਜ਼ਰ ਹੋ ਰਹੇ ਨੇ ਅਮਰਜੀਤ ਕੌਰ ਅਮਰਜੀਤ, ਜਿਹੜੇ ਕਿ ਪੰਜਾਬ ਦੇ ਇਲਾਕਾ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਭਾਮ ਨਾਲ ਸੰਬੰਧ ਰੱਖਦੇ ਨੇ। ਭਾਮ ਪਿੰਡ ਜਿਹੜਾ ਆ ਹੁਸ਼ਿਆਰਪੁਰ ਦਾ ਬਹੁਤ ਵੱਡਾ ਪਿੰਡ ਹੈ, ਅਤੇ ਇਸੇ ਤਰ੍ਹਾਂ ਅਮਰਜੀਤ ਕੌਰ ਅਮਰ ਦਾ ਪੰਜਾਬੀ ਗਜ਼ਲ ਦੇ ਨਾਂ ਵਿੱਚ ਵੀ ਇੱਕ ਵੱਡਾ ਨਾਂ ਹੈ। ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਜਿਹੜੇ ਖੋਜ ਕਾਰਜੇ ਕੀਤੇ ਨੇ, ਅਤੇ ਜਿੱਥੇ ਉਹ ਗਜ਼ਲ ਲਿਖਦੇ ਨੇ ਉੱਥੇ ਉਹ ਗੀਤ ਵੀ ਲਿਖਦੇ ਨੇ। ਅੱਜ ਦੀ ਕਾ ਮਹਿਫਲ ਦੇ ਵਿੱਚ ਉਹ ਸਾਡੇ ਸਰੋਤਿਆਂ ਲਈ ਆਪਣੀ ਇੱਕ ਪਿਆਰੀ ਗਜ਼ਲ ਲੈ ਕੇ ਹਾਜ਼ਰ ਨੇ। ਅਮਰਜੀਤ ਕੌਰ ਅਮਰਜੀਤ, ਤੁਹਾਡਾ ਸਵਾਗਤ ਹੈ।
6: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪ ਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀਂ। ਜਲਾ ਨਾ ਦੇਣ ਏ ਮਜ਼ਹਬ, ਪਰੇ ਹੀ ਬਿਜਲੀਆਂ ਰੱਖੀਂ। ਖੁਦਾ ਤੂੰ ਹੀ ਸਲਾਮਤ, ਸਭ ਨਗਰ ਕਰ ਬਸਤੀਆਂ ਰੱਖੀਂ। ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤ੍ਰੇੜ ਨਾ ਆਵੇ, ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤ੍ਰੇੜ ਨਾ ਆਵੇ, ਕਿ ਹੋਵੇ ਨੇੜ ਤਾਂ ਬੇਸ਼ੱਕ, ਜ਼ਰਾ ਕੁ ਦੂਰੀਆਂ ਰੱਖੀਂ। ਨਾ ਲਾਮੀ ਗਮ ਕੋਈ ਦਿਲ ਨੂੰ, ਇਹ ਵਿੱਚੋਂ ਖੋਖਲਾ ਕਰਦੇ। ਨਾ ਲਾਮੀ ਗਮ ਕੋਈ ਦਿਲ ਨੂੰ, ਇਹ ਵਿੱਚੋਂ ਖੋਖਲਾ ਕਰਦੇ। ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀਂ। ਔਰ ਸ਼ੇਅਰ ਦੇਖਣਾ, ਨਫ਼ਾ ਨੁਕਸਾਨ ਕੀ ਤੱਕਣਾ, ਖਿੜੇ ਚਿਹਰੇ 'ਚ ਤੱਕਣੇ ਨੇ। ਨਫ਼ਾ ਨੁਕਸਾਨ ਕੀ ਤੱਕਣਾ, ਖਿੜੇ ਚਿਹਰੇ 'ਚ ਤੱਕਣੇ ਨੇ। ਗਮਾਂ ਦੇ ਭਾਵ ਦਾ ਦੇ ਤੂੰ, ਅਤੇ ਖੁਸ਼ੀਆਂ ਸਸਤੀਆਂ ਰੱਖੀਂ। ਔਰ ਗਜ਼ਲ ਦਾ ਮਗਤਾ ਹੈ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ, ਉਲਝੇ ਬੜੇ ਮਸਲੇ। ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ, ਉਲਝੇ ਬੜੇ ਮਸਲੇ। ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀਂ। ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀਂ। ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਉਹ
1: ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ। ਅੱਜ ਕੱਲ ਕਿਸਾਨ ਕੋਲ ਚੱਲ ਰਿਹਾ, ਕਿਸਾਨ ਕੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ। ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ। ਹਰਪ੍ਰੀਤ ਪਤੋ ਜੀ, ਤੁਹਾਡਾ ਸਵਾਗਤ ਹੈ।
7: ਹਾਂਜੀ, ਮੈਂ ਇੱਕ ਗੀਤ ਲੈ ਕੇ ਹਾਜ਼ਰ ਹਾਂ ਜੀ, ਅੰਨਦਾਤਾ।

ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਹਾੜੀ ਤੇ ਸਾਉਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ, ਕੰਮ ਫੇਲ ਹੋ ਗਏ ਸਾਰੇ, ਇਹ ਹੈ ਨਾਲ ਖੇਤੀ ਦੇ ਜੁੜਿਆ। ਸੱਪਾਂ ਦੀਆਂ ਸਿਰੀਆਂ ਤੇ ਪੈਂਦਾ ਰਾਤ ਦਿਨੇ ਹੈ ਰਹਿਣਾ, ਨਾ ਮਾਰੋ ਕਿਸਾਨਾਂ ਨੂੰ।

0: ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਬੁਰੀ ਜੂਨ ਵਿਚਾਰੇ ਦੀ ਜੇ ਜਾਵੇ ਕਿੱਧਰ ਨੂੰ ਜਾਵੇ, ਹੁਣ ਕਰਜ਼ਾ ਨਹੀਂ ਮੁੜਦਾ, ਦੱਸੋ ਜ਼ਹਿਰ ਕਿਉਂ ਨਾ ਖਾਵੇ। ਤੁਸੀਂ ਰੱਖ ਲਓ ਇਹਨਾਂ ਨੂੰ ਪੱਤੋ ਵਾਲੇ ਦਾ ਸੱਚ ਕਹਿਣਾ, ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਕਮ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ, ਕਮਲਾ ਸ਼ਰਮਾ ਜੀ, ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ। ਲਓ ਉਹਨਾਂ ਦੀ ਰਚਨਾ ਹਾਜ਼ਰ ਹੈ, ਕਮਲਾ ਸ਼ਰਮਾ ਜੀ।
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ। ਐ ਖੁਦਾ ਤੂੰ ਸੁਣ ਫਰਿਆਦ ਮੇਰੀ, ਤੈਨੂੰ ਵਾਸਤਾ ਹੀ ਰਹਿੰਦੀ ਉਮਰ ਤਾਂ ਮੇਰੀ। ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਠੱਲ ਪਾ ਨਾ ਸਕੀ ਦਰਿੰਦਿਆਂ ਤੇ। ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਿੱਤ ਖਬਰਾਂ ਮੈਂ ਵਾਧੇ ਕਹਿਰ ਦੀਆਂ। ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਮਿਲਦਾ ਦਿਸਦਾ ਨਹੀਂ ਇਨਸਾਫ ਕੋਈ। ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਣ ਵਾਲਾ। ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ। ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਚਿੱਤ ਜਿਸ ਦਾ ਉੱਡਣ ਲਈ ਲੋਚਦਾ ਏ। ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਤੈਨੂੰ ਪਤਾ ਇਹ ਮੈਂ ਕੀ ਆਖਾਂ। ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਜੋ ਸੋਚਦੇ ਨੇ ਕੁਝੀਆਂ ਹਰਕਤਾਂ ਲਈ, ਅਤੇ ਜੋ ਕਰਦੇ ਨੇ ਜ਼ੁਲਮ ਨਿਮਾਨੀਆਂ ਤੇ। ਨਹੀਂ ਤਾਂ, ਨਹੀਂ ਤਾਂ ਤੋੜਦੇ ਹੱਥ ਕੱਢਦੇ ਨੈਣ, ਤੋੜਦੇ ਹੱਥ ਕੱਢਦੇ ਨੈਣ, ਜੋ ਵੱਧਦੇ ਨੇ ਮਾਸੂਮ ਬੱਚੀਆਂ ਤੇ। ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ, ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ। ਸ਼ੁਕਰੀਆ ਜੀ।
1: ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਨਵਾਂ ਸ਼ਹਿਰ ਤੋਂ, ਨਵਾਂ ਉਮਰ ਦਾ ਸ਼ਾਇਰ ਪਰਮਵੀਰ ਰਹੀ, ਜਿਹੜਾ ਕਿ ਲਿਖਦਾ ਹੈ, ਮੈਨੂੰ ਮੇਰੀ ਹੋਕਿਆਂ ਨਾਲ ਕੱਲਾ ਰਹਿਣ ਦਿਓ। ਲਓ ਪਰਮਵੀਰ ਰਹੀ ਨੂੰ ਜੀ ਆਇਆ।
3: ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪਰਮਵੀਰ ਰਹੀ, ਬਸਨੀਕ, ਨਵਾਂ ਸ਼ਹਿਰ। ਅੱਜ ਮੈਂ ਦੁਆਬਾ ਰੇਡੀਓ ਦੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਾਹਮਣੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ, ਅਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦੀ ਹਾਂ, ਅਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਦਾ ਵੀ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ। ਅਤੇ ਜੀ ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾਹ ਬਾਕੀ ਮੇਰੇ ਨਾਮ ਤੇਰਾ ਲੈਣਗੇ, ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ। ਮੋੜ ਕੀ ਹੈ ਜਿਹੜਾ ਉਹ ਛੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ, ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ, ਜਾਂਦੇ ਜਾਂਦੇ ਹੱਥੇ ਉਹਦਾ ਪੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਯਾਰ ਦੇ ਸਜਾਏ ਲਾਰੇ ਆਉਂਦੇ ਸਿਵੇ 'ਤੇ, ਲਿਟ ਜਾਂਗੇ ਯਾਰਾਂ ਹੁਣ ਹੰਝੂ ਗਿਰੇ 'ਚ, ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ, ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ, ਦੁੱਖ ਜੋ ਪਰਮ ਦਾਇਆ ਵੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ ਸੂਰਜ ਜੀ, ਜਿਹੜੇ ਕਿ ਅਕਸਰ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ।

0: ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ। ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਕਵਿਤਾ ਦਾ ਸਿਰਲੇਖ ਹੈ ਮੇਰੇ ਬਚਪਨ ਤੋਂ। ਪੇਸ਼ ਹੈ ਕਵਿਤਾ, ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ। ਚੰਚਲ ਮਨ ਤੇ ਸ਼ੁੱਧ ਹਿਰਦੇ ਵਿੱਚ ਖਿੜ ਖਿੜ ਪੈਂਦੀਆਂ ਰੱਬੀ ਫੁਹਾਰਾਂ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ।

ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨ ਜਾਣੇ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨ ਜਾਣੇ। ਠੱਗੀ ਫਰੇਬੀ ਕਰਨ ਦੇ ਵੱਲ ਵੀ ਕੌਸਾਂ ਦੂਰ ਨਿਰੱਬੀ ਪਾਣੇ।

ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ, ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਜ਼ਾਤ ਮਜ਼

ਸੂਰਜ ਤੇਰੀਆਂ ਕਿਰਨਾਂ ਲੈ ਕੇ ਵਿੱਚ ਅਸਮਾਨਾਂ ਕਰਾਂ ਬਸੇਰਾ ਮੇਰੇ।

0: मेरे बचपन, मेरे बचपन मोड़ मुहारा, सिर निवा मैं अर्ज गुजारा। मेरे बचपन मोड़ मुहारा, मेरे बचपन मोड़ मुहारा। धन्यवाद।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹਰਦੀਪ ਦੀਪ ਜੀ, ਆਪਣੀ ਇੱਕ ਬਹੁਤ ਪਿਆਰੀ ਗਜ਼ਲ ਲੈ ਕੇ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਨੇ। ਉਹਨਾਂ ਦਾ ਨਿੱਘਾ ਸਵਾਗਤ ਹੈ। ਹਰਦੀਪ ਦੀਪ ਜੀ, ਜੀ ਆਇਆਂ ਨੂੰ।
2: ਦੋਸਤੋ, ਅੱਜ ਦੇ ਦੁਆਬੇ ਦੇ ਕਵੀ ਦਰਬਾਰ 'ਚ ਮੈਂ ਆਪਣੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਦੇ ਕਵੀ ਦਰਬਾਰ ਲਈ ਸੱਦਾ ਦਿੱਤਾ। ਸਲੋ ਪੇਸ਼ ਕਰ ਰਿਹਾ ਗਜ਼ਲ ਜੀ ਦੇ ਬੋਲ ਨੇ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਸੋ ਦੋਸਤੋ, ਲਾਈਨਾਂ ਪੇਸ਼ ਨੇ। ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਆਲੂਆਂ ਵਾਂਗੂੰ ਕਿਸਾਨ ਉਬਾਲ 'ਤੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਨਸ਼ਿਆਂ ਦੇ ਵਾਂਗੂੰ ਕਿਸਾਨ ਉਬਾਲ 'ਤੇ, ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ, ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ। ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ। ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਜਵਾਨੀ ਸਾਡੀ ਇੱਕੀ ਪਈ ਹੈ ਕਿਵੇਂ ਮੁਲਕ ਬਚਾਵੇਂਗੀ, ਸੜਕਾਂ 'ਤੇ ਧਰਨੇ ਰੇਲ ਦੀਆਂ ਲਾਈਨਾਂ 'ਤੇ ਬੈਠੇ, ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ। ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਦੀਪ ਆਖਦਾ ਹੈ ਮਾਰ ਮਾਰ ਟਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਕਾਮੇ ਫਲ ਦੇ ਅੰਤ ਦੇ ਵਿੱਚ ਹੁਣ ਅਸੀਂ ਸੱਦਾ ਦੇ ਰਹੇ ਹਾਂ ਜੋਗਿੰਦਰਪਾਲ ਮੱਲ ਜੀ ਨੂੰ, ਜਰਮਨ ਤੋਂ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ ਤਾਰਾ ਜੀ, ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।
3: ਤੁਝੇ ਦਾ ਹਰ ਇਕਰਾਰ ਹੀ ਝੂਠਾ, ਅਸੀਂ ਉਸ ਦਿਲਦਾਰ ਤੋਂ ਕੀ ਲੈਣਾ, ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ, ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ। ਉਹ ਜਿੱਥੇ ਲੁੱਟ ਤੇ

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਉਹਨੂੰ ਦਿਓ ਆ ਗਿਆ ਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਅਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਟਵਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ, ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ ਹੈ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ।
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ ਹੈ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਿਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ, ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਅਤੇ ਪਹੀਏ ਵਾਹਣ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ਾਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ, ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।
2: ਓਕੇ, 1 2 3 ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ, ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
3: ਥੈਂਕ ਯੂ।
2: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
3: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
2: ਜੀ ਜੀ,
3: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
2: ਜੀ ਜੀ,
3: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ,
2: ਜੀ ਜੀ,
3: ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
2: ਜੀ,
3: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
2: ਬਿਲਕੁਲ ਬਿਲਕੁਲ ਜੀ,
3: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
2: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ।
3: ਹਾਂਜੀ,
2: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
3: ਹਾਂਜੀ,
2: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
3: ਹਾਂਜੀ,
2: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
3: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
2: ਜੀ,
3: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ
2: ਜੀ ਜੀ,
3: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
2: ਜੀ,
3: ਮੈਂ ਤੈਨੂੰ ਜੋ ਕਿਹਾ ਬਸ ਕਿਉਂਕਿ ਮੈਂ ਕਿਹਾ।
2: ਜੀ ਜੀ ਜੀ, ਬਿਲਕੁਲ ਬਿਲਕੁਲ,
3: ਇਹ ਆਪਣੇ ਆਮ ਚੱਲਦਾ,
2: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
3: ਸਭ ਤੋਂ ਜ਼ਿਆਦਾ ਪਾਪੂਲਰ ਹੈ, ਠੀਕ ਹੈ?
2: ਬਿਲਕੁਲ,
3: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ? ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
2: ਜੀ ਜੀ,
3: ਠੀਕ ਹੈ,
2: ਬਿਲਕੁਲ।
3: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ
2: ਜੀ,
3: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ
2: ਜੀ ਜੀ ਜੀ,
3: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ
2: ਤੋਂ ਹੋ ਜਾਂਦਾ ਜੀ ਜੀ ਜੀ,
3: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ
2: ਜੀ ਜੀ, ਟੂ ਵੇ ਕਮਿਊਨੀਕੇਸ਼ਨ,
3: ਟੂ ਵੇ ਕਮਿਊਨੀਕੇਸ਼ਨ ਹੈ, ਬੱਚਿਆਂ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
2: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
3: ਹੈ ਨਾ
2: ਜੀ,
3: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
2: ਬਿਲਕੁਲ ਠੀਕ ਹੈ,
3: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ
2: ਜੀ ਜੀ,
3: ਦੈਟ ਇਜ਼ ਅਥੋਰੀਟੇਟਿਵ, ਠੀਕ ਹੈ
2: ਜੀ।
3: ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
2: ਪਰਮਿਸਿਵ,
3: ਪਰਮਿਸਿਵ, ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
2: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
3: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
2: ਜੀ,
3: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ,
2: ਜੀ ਜੀ ਜੀ
3: ਠੀਕ ਹੈ, ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ। ਉਹਨੂੰ ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ।
2: ਜੀ ਜੀ ਜੀ ਜੀ ਜੀ ਬਿਲਕੁਲ,
3: ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
2: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
3: ਹਾਂਜੀ ਠੀਕ ਹੈ
2: ਬਿਲਕੁਲ।
3: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
2: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
3: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ।
2: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
3: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ, ਬੱਚੇ ਲਈ ਨਹੀਂ ਹੈ।
2: ਬਿਲਕੁਲ ਬਿਲਕੁਲ,
3: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
2: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
3: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
2: ਉਹ ਨਹੀਂ
3: ਬਣਦਾ
2: ਉਹਨਾਂ ਦਾ। ਬਿਲਕੁਲ ਬਿਲਕੁਲ ਜੀ,
3: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
2: ਜੀ ਜੀ ਜੀ,
3: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
2: ਦੋਨਾਂ ਦੀ ਗੱਲ ਹੋ ਰਹੀ ਹੈ।
3: ਹਾਂਜੀ ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
2: ਜੀ ਜੀ,
3: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ।
2: ਜੀ ਜੀ,
3: ਮੇਰਾ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ।
2: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
3: ਬਿਲਕੁਲ,
2: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
3: ਪਾਪੂਲਰ ਆਮ ਲੋਕ ਕਰਦੇ ਆ।
2: ਜੀ ਜੀ ਜੀ,
3: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ,
2: ਜੀ ਜੀ,
3: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ 'ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ। ਔਰ ਅੱਜ ਤੱਕ ਵੀ ਪਤਾ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ।
2: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
3: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ।
2: ਜੀ ਜੀ ਜੀ,
3: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
2: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ,
3: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ। ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ,
2: ਜੀ ਜੀ,
3: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ,
2: ਬਿਲਕੁਲ
3: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
2: ਹੁਕਮ ਜਿਹੜਾ ਹੈ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
3: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ,
2: ਜੀ ਜੀ ਬਿਲਕੁਲ,
3: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
2: ਇਹ ਸਹੀ ਨਹੀਂ ਹੋ ਰਿਹਾ,
3: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
2: ਬਿਲਕੁਲ ਬਿਲਕੁਲ ਜੀ ਬਿਲਕੁਲ,
3: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
2: ਬਿਲਕੁਲ
3: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ।
2: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
3: ਬਿਲਕੁਲ,
2: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
3: ਬਿਲਕੁਲ,
2: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਇਹ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
3: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ ਦੋਨਾਂ ਦੀ ਗੱਲ ਕਰਾਂਗੇ
2: ਜੀ।
3: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
2: ਬਿਲਕੁਲ,
3: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
2: ਜੀ,
3: ਡਿਸਿਪਲਿਨ ਦੇ ਨਾਮ 'ਤੇ ਕਿ ਇਹ ਇੱਦਾਂ ਹੀ ਕਰਨਾ,
2: ਜੀ ਜੀ ਬਿਲਕੁਲ,
3: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
2: ਹਾਂ ਬਿਲਕੁਲ ਠੀਕ ਹੈ,
3: ਹੈ ਨਾ, ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆਂ ਵਿਹਾਰ

0: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ ਉਹਨਾਂ ਨੂੰ ਇਹ ਘਰ ਕਰ ਜਾਂਦੇ।
0: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
0: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ। ਮੈਂ ਇਹ ਕਹਿਣਾ ਚਾਹੁੰਦੀ ਹਾਂ, ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ।
1: ਜੀ ਜੀ ਜੀ ਬਿਲਕੁਲ,
0: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
0: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ
0: ਬੋਧ ਬੱਚੇ ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ,
0: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
1: ਜੀ ਜੀ ਜੀ ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ। ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
0: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
0: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ।
1: ਜੀ,
0: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
0: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ।
1: ਜੀ ਜੀ,
0: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
0: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
0: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
0: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
0: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
1: ਕਿੱਥੇ ਸਟੈਂਡ ਕਰ ਰਿਹਾ ਹੈ,
0: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
0: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
0: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
0: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ। ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
0: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
0: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: ਜੀ ਜੀ ਜੀ ਬਿਲਕੁਲ ਠੀਕ ਹੈ।
0: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ,
0: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇੱਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ,
1: ਬਿਲਕੁਲ,
0: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ ਜਿਹੜਾ ਆਪਣੇ,
0: ਹਾਂਜੀ,
1: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ, ਉਹ ਚਾਹੁੰਦੇ ਬੱਚਾ ਬਣੇ ਉਹ,
0: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ,
0: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
0: ਬੱਚੇ ਇੱਕ ਇੰਡੀਵਿਜੂਅਲ ਐਂਟਾਈਟੀ ਹੈ
1: ਜੀ ਜੀ,
0: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ।
1: ਬਿਲਕੁਲ,
0: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
0: ਹਾਂਜੀ,
1: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
0: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
0: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
0: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ, ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ, ਨਹੀਂ ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ, ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,

0: ਉਸ ਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ
1: ਬਿਲਕੁਲ
0: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ
0: ਹਾਂਜੀ
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ
0: ਬਹੁਤ ਵਿਆਪਕ ਹੈ ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ
1: ਬਿਲਕੁਲ ਬਿਲਕੁਲ ਜੀ
0: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ
1: ਜੀ ਜੀ ਬਿਲਕੁਲ
0: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ ਛੱਡੋ ਪਰੇ
0: ਤੇ
1: ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ
0: ਬਿਲਕੁਲ ਉਤਰਦਾ ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ
0: ਬਿਲਕੁਲ ਹੋ ਰਿਹਾ
1: ਹੈ ਬਿਲਕੁਲ ਬਿਲਕੁਲ ਜੀ ਤੋ ਇਹਦੇ ਚ ਜਿਹੜੀ ਆ ਅੱਜ ਕੱਲ ਜਿਹੜੇ ਮਾਪੇ ਆ ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ ਅੱਜ ਕੱਲ ਵਟਸਐਪ ਦਾ ਇੰਟਰਨੈਟ ਦਾ ਜਮਾਨਾ ਹੈ
0: ਹਾਂਜੀ
1: ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ
0: ਹਾਂਜੀ
1: ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ ਉਹ ਆਪਣਾ ਚਲੋ ਕੰਮ ਕਾਰਵਾਰ ਕਰਦੇ ਸੀਗੇ
0: ਇਹ
1: ਪਹਿਲਾਂ ਤੇ ਹੁਣ ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ
0: ਬਹੁਤ ਫਰਕ ਹੈ ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ ਸਭ ਕੁਝ ਹੈ ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ
1: ਉਹ ਇੱਕ ਇਹਦਾ ਵਾਅਦਾ ਹੈਗਾ
0: ਹਾਂ ਉਹ ਇਹਦਾ ਵਾਅਦਾ ਜੇ ਇਸ ਨੂੰ ਪੋਜ਼ਿਟਿਵਲੀ ਲਓ ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ ਨਹੀਂ ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ ਮਾਰਕੀਟ ਜਾਣਾ ਹੈ ਸਹੇਲੀਆਂ ਨੂੰ ਮਿਲਣਾ ਹੈ ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਉਹ ਪ੍ਰਾਇਰਿਟੀ ਹੋਵੇ ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ ਬੱਚਾ ਜੋ ਦੇਖਦਾ ਉਹੀ ਕਰਦਾ
1: ਹਾਂ ਬਿਲਕੁਲ ਬਿਲਕੁਲ
0: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ ਨਹੀਂ ਹੁਣੇ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ
1: ਜੀ ਜੀ ਬਿਲਕੁਲ
0: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ
1: ਉਹ ਸਕਿਪਿੰਗ ਕਰੇਗਾ ਨਹੀਂ ਤੇ
0: ਹਾਂ
1: ਉਹ ਕਹੇਗਾ ਛੱਡੋ ਪਰੇ
0: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ
1: ਹਾਂਜੀ ਹਾਂ ਬਿਲਕੁਲ
0: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਇੰਪੋਰਟੈਂਟ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ
0: ਹਾਂਜੀ
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ
0: ਬਿਲਕੁਲ
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ
0: ਹਾਂਜੀ
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ
0: ਜਿਹੜਾ ਬਿਲਕੁਲ ਹੁੰਦਾ ਇਗਨੋਰ ਬਿਲਕੁਲ
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ ਇਹ ਕਿੰਨੀ ਗੰਭੀਰ ਗੱਲ ਹੈ
0: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ ਤੁਸੀਂ ਉਹਦਾ ਕੋਈ ਸਵਾਲ ਅੜ ਗਿਆ ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ ਤਾਂ ਕੀ ਹੋਏਗਾ ਸ਼ਾਇਦ ਅਗਲਾ ਫੇਰ ਨਾ ਕਰ ਸਕੇ ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ
1: ਜੀ ਜੀ ਬਿਲਕੁਲ ਬਿਲਕੁਲ
0: ਠੀਕ ਹੈ
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ
0: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ ਇਹ ਵੀ ਕੁਆਲਿਟੀ ਟਾਈਮ ਦਿੱਤਾ ਉਹਨੇ ਉਹਦੀ ਲਰਨਿੰਗ ਨਹੀਂ ਹੋਈ
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ
0: ਹਾਂ ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ ਹੋਮਵਰਕ ਉਹਦੇ ਟੀਚਰ ਲਈ ਸੀ ਇੱਕ ਸਟੈਂਡਰਡ ਇੱਕ ਪੈਰਾਮੀਟਰ ਤੁਸੀਂ ਉਹ ਖਰਾਬ ਕਰਤਾ ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ
1: ਜੀ ਜੀ ਬਿਲਕੁਲ ਬਿਲਕੁਲ
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ
1: ਬਿਲਕੁਲ
0: ਦਿਸ ਇਜ਼ ਨਾਟ ਕੁਆਲਿਟੀ ਟਾਈਮ
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ
0: ਹੈ ਹਾਂਜੀ
1: ਬਿਲਕੁਲ ਬਿਲਕੁਲ
0: ਠੀਕ ਹੈ ਔਰ ਬਾਕੀ ਫਿਰ ਉਹੀ ਹੈ ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ ਵਟਸਐਪ ਕਰਦੇ ਹੋ ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ ਬੱਚਿਆਂ ਤੇ ਘੱਟ ਟਾਈਮ ਟਾਈਮ ਤਾਂ ਉਨਾ ਹੀ ਹੈ 24 ਘੰਟੇ ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ ਲਓ
1: ਬਿਲਕੁਲ ਬਿਲਕੁਲ
0: ਪ੍ਰਾਇਰਟੀਜ਼ ਸੈੱਟ ਕਰਨੀਆਂ ਪੈਣਗੀਆਂ
1: ਉਹ ਤਾਂ ਜ਼ਰੂਰੀ ਹੈ ਜੀ
0: ਹਾਂਜੀ
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤੇ ਟਾਈਮ, ਕੁਆਲਿਟੀ ਟਾਈਮ,
0: ਹਾਂਜੀ
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ
0: ਸਭ
1: ਹੋਣੀ
0: ਤੋਂ
1: ਚਾਹੀਦੀ
0: ਪਹਿਲੀ
1: ਹੈ।
0: ਸ਼ਰਤ ਹੈ
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਹੈਗਾ ਬੱਚਿਆਂ ਦਾ,
0: ਹਾਂਜੀ
1: ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ
0: ਬਿਲਕੁਲ
1: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
0: ਹਾਂਜੀ
1: ਇਹ ਕਿਵੇਂ ਹੁੰਦਾ ਹੈ ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਹੈ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ ਠੀਕ ਹੈ।
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ ਹੈ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕਿ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ
0: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ, ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ,
1: ਹਾਂ,
0: ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
0: ਹਾਂਜੀ
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ
0: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ
0: ਜ਼ਿੰਦਗੀ
1: ਵਿੱਚ ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
0: ਹਾਂਜੀ ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
1: ਬਿਲਕੁਲ ਬਿਲਕੁਲ ਬਿਲਕੁਲ
0: ਇਹ ਸੱਚਾਈ ਹੈ।
1: ਹਾਂਜੀ
0: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
1: ਬਿਲਕੁਲ
0: ਕਰਦਾ ਹੈ ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
0: ਸ਼ੁਰੂ ਹੋ ਚੁੱਕੀ
1: ਜੀ ਜੀ ਬਿਲਕੁਲ।
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ
0: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ
1: ਜੀ ਜੀ,
0: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ
1: ਜੀ ਜੀ ਜੀ ਬਿਲਕੁਲ,
0: ਠੀਕ ਹੈ ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
0: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
0: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ
1: ਜੀ ਜੀ ਜੀ।
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
1: ਉੱਥੇ ਆਈ ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
0: ਬੱਚਾ ਕੋਰੀ ਸਲੇਟ ਸੀ
1: ਜੀ ਜੀ ਬਿਲਕੁਲ।
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
1: ਬਿਲਕੁਲ ਬਿਲਕੁਲ
0: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ,
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਆ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ
0: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ, ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
0: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ।
0: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ।
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ,
1: ਜੀ ਜੀ ਜੀ,
0: ਠੀਕ ਹੈ। ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਆ ਗਿਆ ਪਤਾ ਨਹੀਂ,
0: ਹੈ ਨਾ, ਠੀਕ ਹੈ। ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ। ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ,
0: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਆ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੇ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ।
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੇ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ, ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ, ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ
1: ਜੀ,
2: ਉਹਦੇ ਵਿੱਚ ਕਾਫੀ ਕੋਰਸਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
2: ਤਾਂ ਉਸ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ ਦੇ
2: ਦੋ।
1: ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
2: ਨਹੀਂ
1: ਉਨੇ
2: ਉਹ
1: ਟਾਈਮ ਲਈ
2: ਨਹੀਂ
1: ਕਰਨਾ ਪੈਂਦਾ ਹੈ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ। ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨੇ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
2: ਹਾਂਜੀ
1: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਹੁੰਦੀ
2: ਹਾਂਜੀ,
1: ਹੈ ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਇਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ
2: ਪਰਮਿਟ
1: ਜੀ,
2: ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: अच्छा जी,
2: उस अकॉर्डिंगली जिदा डिमांड हुई उदा उन्हां तों ओह फॉर्म भरवा सक भरे जा सकदे आ। तो उहदे लई इन्हां नूं आइल्स दे 5.5 बैंड भी चाहीदे होणगे बच्चिआं नूं कैनेडा वगैरह वर्गीआं कंट्रीज दे लई।
1: अच्छा जी,
2: हांजी
1: तुसीं दस्सिया भी ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ, ਸਰਕਾਰੀ
2: ਬਿਲਕੁਲ
1: ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ। ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: हाँ बिल्कुल, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ ਹਾਂਜੀ। ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ,
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ।
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕਾਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇੱਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ। ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਆ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਸ ਨੇ, ਆਰਮੀ ਹੋ
1: ਹਾਂਜੀ,
2: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ
1: ਹਾਂਜੀ,
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ,
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ।
2: ਹਾਂਜੀ
1: ਇਹਦਾ ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣ?
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ ਅਸੀਂ
1: हाँ
2: ਕਹੀਏ
1: जी
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: हाँ जी
2: ਰਸਤਾ ਵੀ ਘੱਟ ਹੈ ਤੇ
1: फिर
2: ਉਹ
1: इधर
2: ਵੀ
1: कट क्यों आते ने नौजवान।
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: अच्छा
2: ਅਸੀਂ
1: जी
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
1: हाँ
2: ਤਾਂ
1: जी
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
1: अच्छा
2: ਤੇ
1: जी
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: हाँ
2: ਤੇ
1: जी
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: अच्छा जी
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
1: हाँ
2: ਹੈ
1: जी हाँ जी
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: हाँ जी
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਜ਼ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
1: हाँ
2: ਅਸੀਂ
1: जी
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
1: हाँ
2: ਜਿੱਦਾਂ
1: जी
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
1: अच्छा जी
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ
1: हाँ
2: ਸਾਨੂੰ ਉਹਦੇ
1: जी
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: अच्छा
2: ਤਾਂ
1: जी
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: अच्छा
2: ਲਈਏ।
1: एक गल दसो भी जिहड़े लड़कियां दे लई इस खेत्र दे विच की भविख हैगा, उन्हां लई किस तरह दे कोर्स ने, कोई लड़कियां लई विशेष कोर्स ने जां यही कोर्स उन्हां लई हैगे ने?
2: नहीं, लड़कियां दे लई विशेष कोर्स तां आपां ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਸ ਹੋ ਜਾਂਦੇ ਨੇ
1: अच्छा जी
2: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: अच्छा
2: ਤੇ
1: जी
2: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ
1: हाँ
2: ਕਿ
1: जी
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ,
1: हाँ
2: ਠੀਕ
1: जी
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਸ ਜੁਆਇਨ ਕਰਦੇ ਆ,
1: अच्छा
2: ਬਟ
1: जी
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: अच्छा जी
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: अच्छा
2: ਕਿ
1: जी
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: हाँ जी
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: अच्छा जी
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੂੰ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ,
2: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ワーパワーレディオ。
1: हां जी सत श्री अकाल दोस्तो, प्रोग्राम सिख्या ते रोजगार लेके मैं समरजीत सिंह शमी तुहाडी सेवा च हाजिर हां। तुसी सुन रहे हो दुआबा रेडियो, तुहाडी अपनी आवाज। दोस्तो, सिख्या अते रोजगार दोनों एक सिक्के दे दो पहलू मन्ने जा सकते ने ते इन्हां दे उत्ते आधारित ही चलदी है जिंदगी दी गड्डी। कई वारी आपां सोचदे हां कि ही खास खास जिहड़े आ रोजगार दे मौके, जिवें डाक्टरी दा किता हो गया जां दूसरे वकालत हो गई, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ।
2: ਕਿਉਂਕਿ ਤੁਸੀਂ ਦੇਖੋ, ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ।
2: ਤੇ ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ। ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ। ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ, ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਹੈ ਉਹਦੇ 'ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ 'ਚ ਘਟਿਆ ਨਹੀਂ। ਮੈਂ
1: ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ 'ਚ ਹੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇਹ 'ਚ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ
1: ਹਾਂ
2: ਇੱਕ
1: ਜੀ ਹਾਂ ਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਹੜੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਆ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ,
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ,
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ, ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਹੈ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ, ਐਜ ਏ ਰਿਪੋਰਟਰ ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪ੍ਰਿੰਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀ ਆ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ, ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?

0: ਦੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ ਭਾਸ਼ਣ ਦੇ ਰੂਪ ਚ ਬੋਲ ਕੇ ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ
0: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਇਹ ਗੁਰ ਤੁਸੀਂ ਦੀ ਗੱਲ ਕੀਤੀ ਆਪਣਾ,
1: ਜੀ
0: ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ
1: ਜੀ
0: ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਦੇ, ਜੇ
1: ਜੀ ਜੀ
0: ਤੁਸੀਂ
1: ਜੀ ਜੀ
0: ਅੱਛੀ ਪੰਜਾਬੀ ਪੜ੍ਹੇ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ,
1: ਜੀ
0: ਬਹੁਤ
1: ਜੀ
0: ਅੱਛੇ
1: ਜੀ ਜੀ
0: ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ,
1: ਜੀ ਜੀ
0: ਗਾਇਕੀ
1: ਜੀ
0: ਹੈ,
1: ਜੀ
0: ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ
1: ਬਿਲਕੁਲ
0: ਹੁਣ ਅਸੀਂ ਕਈ ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ,
1: ਜੀ ਜੀ ਜੀ
0: ਇਹ
1: ਜੀ
0: ਵੀ
1: ਜੀ
0: ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ
1: ਜੀ
0: ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ
1: ਬਿਲਕੁਲ
0: ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ,
1: ਜੀ
0: ਤੇ
1: ਜੀ
0: ਪਰ
1: ਜੀ ਜੀ
0: ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ।
1: ਬਿਲਕੁਲ
0: ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ,
1: ਜੀ ਜੀ
0: ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜੀ ਫਿਲਮ ਬਣੀ ਚੱਲ ਜਾਂਦੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਹਨਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ
1: ਜੀ
0: ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ।
1: ਜੀ ਜੀ
0: ਅੱਗੇ
1: ਜੀ
0: ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
0: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ, ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ ਕੋਈ ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ ਚ ਇਹੀ ਹੋਇਆ।
1: ਜੀ ਜੀ ਜੀ
0: ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ, ਜਿਹੜੀ ਆਪਾਂ ਜਿਹਨੂੰ BA ਕਹਿੰਦੇ ਹਾਂ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ TV ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ

0: ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਬਣਕੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ
1: ਜੀ
0: ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ
1: ਜੀ ਜੀ ਜੀ
0: ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ।
1: ਜੀ
0: ਤਾਂ
1: ਜੀ
0: ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ, ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ।
1: ਜੀ
0: ਤਾਂ
1: ਜੀ
0: ਇਸ ਤਰ੍ਹਾਂ ਜੇ ਅਸੀਂ ਨਾਲੋ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ
1: ਜੀ
0: ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ
1: ਜੀ
0: ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ
1: ਜੀ
0: ਹੋਰ
1: ਜੀ
0: ਰੂਪ
1: ਜੀ
0: ਚ,
1: ਜੀ
0: ਤਾਂ
1: ਬਿਲਕੁਲ
0: ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ
1: ਜੀ
0: ਅੱਜ
1: ਜੀ
0: ਤੱਕ
1: ਜੀ
0: ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੈਂ ਆਪਣੇ ਬੱਚਿਆਂ
1: ਜੀ
0: ਨੂੰ ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ,
1: ਜੀ
0: ਤੇ ਇਸ
1: ਜੀ ਜੀ
0: ਕਰਕੇ ਮੈਂ ਕਹਿੰਦਾ ਕਿ ਮਿਹਨਤ ਪੰਜਾਬੀ ਨੂੰ ਐਨ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੂ, ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ
1: ਜੀ
0: ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ
1: ਜੀ ਜੀ
0: ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ,
1: ਜੀ
0: ਇੱਕ
1: ਜੀ
0: ਟੀਚਰ ਉੱਥੇ ਹੀ 5-7 ਹਜ਼ਾਰ ਤੇ ਖੜਾ, ਇੱਕ
1: ਜੀ
0: ਟੀਚਰ ਕੋਲੇ ਇੰਨੀ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ ਉਹ 10 ਤੇ ਜਾਂਦਾ, 12 ਤੇ ਉਹ ਵੀਹ
1: ਜੀ
0: ਵੀਹ ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ
1: ਜੀ
0: ਕਿਸਮ
1: ਜੀ
0: ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ,
1: ਜੀ ਜੀ
0: ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ,
1: ਜੀ
0: ਮੇਰੀ ਧਾਰਨਾ ਉਲਟ ਹੈ
1: ਜੀ
0: ਕਿ
1: ਜੀ
0: ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ, ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੌਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ
1: ਬਿਲਕੁਲ
0: ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ
1: ਜੀ
0: ਕਿਸ
1: ਜੀ
0: ਦੀ
1: ਜੀ ਜੀ
0: ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ, ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ ਚਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ ਚ ਸਾਂਝੀ ਕਰ ਸਕਦੇ ਹਾਂ।
0: ਦੇਖੋ ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ,
1: ਜੀ
0: ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ।
1: ਜੀ ਜੀ
0: ਉਸ
1: ਜੀ
0: ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ।
1: ਜੀ
0: ਫਿਰ
1: ਜੀ
0: ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ,
1: ਜੀ ਜੀ
0: ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ,
1: ਜੀ
0: ਇੱਕ
1: ਜੀ
0: ਵਿਚਾਰ ਚਰਚਾ ਹੁੰਦੀ ਸੀ,
1: ਜੀ ਜੀ
0: ਤੇ
1: ਜੀ
0: ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਨਾਥ ਰਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ।
1: ਜੀ ਜੀ
0: ਉਹ
1: ਜੀ
0: ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ
1: ਜੀ
0: ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ, ਜਾਂ NAS ਪਟਿਆਲਾ ਜਾਂਦਾ,
1: ਜੀ ਜੀ
0: ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ, ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ।
1: ਜੀ
0: ਤੇ
1: ਜੀ
0: ਫਿਰ
1: ਜੀ
0: ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ, ਤਾਂ ਅਜੀਤ
1: ਜੀ
0: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਐਡੀਟਰ ਨੇ,
1: ਜੀ
0: ਉਹਨਾਂ
1: ਜੀ
0: ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ, ਕਿ ਮੈਂ ਬਹੁਤ ਜਿਹੜੇ ਦੁਨੀਆ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ, ਓਲੰਪਿਕ, ਕਾਮਨਵੈਲਥ ਗੇਮਜ਼, ਹਾਕੀ ਵਰਲਡ ਕੱਪ ਸਮੇਤ ਕਿੰਨੇ ਹੀ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
0: ਇਹ
1: ਜੀ
0: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ
0: ਪਹਿਲੇ
1: ਜੀ
0: ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ ਅਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
0: ਔਰ
1: ਜੀ
0: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
1: ਜੀ
0: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲ,
1: ਜੀ
0: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
0: ਇੰਡੋ
1: ਜੀ ਜੀ
0: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
0: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
0: ਇੱਕ
1: ਜੀ
0: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਉਹ ਇੱਕ ਇੱਕ ਖੇਡ ਮੇਲੇ ਦੀ ਆਈਆਂ।
1: ਜੀ ਜੀ ਜੀ
0: ਤਾਂ
1: ਜੀ
0: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ।
1: ਜੀ
0: ਤਾਂ
1: ਜੀ ਜੀ
0: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ
1: ਜੀ
0: ਆਹ
1: ਜੀ
0: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਆ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿਜਦਾ।
1: ਜੀ ਜੀ ਜੀ
0: ਤੇ
1: ਜੀ
0: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਣਾ ਹੈ।
1: ਜੀ ਜੀ
0: ਇਹਦੇ
1: ਜੀ
0: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ।
1: ਜੀ
0: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ।
1: ਜੀ
0: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: ਜੀ ਜੀ
0: ਪੰਜਾਬੀ
1: ਜੀ
0: ਫਿਲਮਾਂ
1: ਜੀ
0: ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
0: ਤਾਂ
1: ਜੀ
0: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ
0: ਕਿ
1: ਜੀ ਜੀ
0: ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ
1: ਜੀ
0: ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ 'ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ।
1: ਜੀ ਜੀ
0: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
0: ਪਰ
1: ਜੀ
0: ਹਾਰਡ ਕਾਪੀ ਸਾਲ 'ਚ 3 ਕਰਦੇ।
1: ਕਿਆ
0: ਪਿੱਛੇ
1: ਬਤਾ
0: ਜੇ ਮੈਂ ਇੱਕ
1: ਜੀ
0: ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
0: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ,
1: ਜੀ
0: ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
0: ਉਹ
1: ਜੀ ਜੀ
0: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
0: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਅੰਗਾਰਾ ਮਿਲ ਰਿਹਾ।
1: ਜੀ
0: ਇਸੇ
1: ਜੀ
0: ਕਿਸਮ
1: ਜੀ
0: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ
1: ਜੀ ਜੀ
0: ਅਸੀਂ ਉਹ
1: ਜੀ
0: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਨੇ,
1: ਜੀ
0: ਤੇ
1: ਜੀ
0: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ
1: ਜੀ ਜੀ
0: ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
0: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
0: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
0: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
0: ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ
0: ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
1: ਜੀ
0: ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ
0: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ ਤੇ
1: ਬਿਲਕੁਲ
0: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ। ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਪਹਿਲਾਂ ਤਾਂ ਮੈਂ ਆਪਣਾ ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ 3 ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨਹੀਂ ਕਹੂੰਗਾ ਫੈਨ, ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਨ ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ 'ਤੇ ਜਿਹੜਾ ਲਿਖ ਦਾਂਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
1: ਜੀ ਜੀ
0: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਰੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਫਿਰ ਤੋਂ ਇੱਕ ਵਾਰ ਤੁਹਾਡੇ ਨਾਲ ਪ੍ਰੋਗਰਾਮ ਜ਼ਿੰਦਗੀ ਨਾਮਾ। ਹਾਲੇ ਦੁਨੀਆ ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੇਰਾ ਰਾਬਤਾ ਜੁੜ ਚੁੱਕਿਆ, ਬਣ ਚੁੱਕਿਆ ਜੀ। ਦੋਸਤੋ, ਅੱਜ 28 ਅਗਸਤ 2026 ਦਾ ਦਿਹਾੜਾ ਹੈ ਤੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਰਲ ਮਿਲ ਕੇ ਕਰਾਂਗੇ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਤੋਂ ਗੱਲ ਸ਼ੁਰੂਆਤ ਕਰਾਂਗੇ, ਦੇਸ਼ਪ੍ਰੇਮ ਦੀਆਂ ਖ਼ਬਰਾਂ ਤੇ ਆਖਰ ਦੇ ਵਿੱਚ ਤੁਹਾਡੇ ਨਾਲ ਬਾਤ ਪਾਵਾਂਗੇ ਕਿਤਾਬ ਪੰਜਾਬ ਦੀ। ਕਿਤਾਬ ਪੰਜਾਬ ਜਿਹੜੀ ਹੈ ਬੜੀ ਇੰਟਰਸਟਿੰਗ ਹੈ। ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦੀ ਬਾਤ ਪਾ ਰਹੇ ਹਾਂ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ ਹੈ ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ, ਤੇ ਇਹਨੂੰ ਮੈਂ ਆਪਣੀ ਜ਼ੁਬਾਨ ਦੇ ਰਾਹੀਂ ਤੁਹਾਡੇ ਨਾਲ ਪੇਸ਼ ਕਰ ਰਿਹਾ, ਸਾਂਝਾ ਕਰ ਰਿਹਾ ਤੇ ਇਸੇ ਦੇ ਵਿੱਚ ਅਗਲਾ ਚੈਪਟਰ ਖੋਲਾਂਗੇ, ਗੱਲਾਂ ਬਾਤਾਂ ਅੱਗੇ ਵਧਾਵਾਂਗੇ ਉਹਦੇ ਵਿੱਚੋਂ ਵੀ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟ ਕਰਕੇ ਨਾਲ ਦੱਸ ਸਕਦੇ ਹੋ ਕਿਵੇਂ ਤੁਹਾਡੇ ਤੱਕ ਸਾਰਾ ਜਿਹੜਾ ਠੀਕ ਠਾਕ ਚੱਲ ਰਿਹਾ ਹੈ। ਇਸੇ ਤਰ੍ਹਾਂ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਨਾਲ ਦੀ ਨਾਲ ਹਰਵਿੰਦਰ ਜੋਹਲ ਭੈਣ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਸ਼ੁਰੂਆਤ ਕਰਦੇ ਹਾਂ ਫਿਰ, ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ। ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਤੇ ਘੜੀਆਂ ਦੇ ਉੱਤੇ ਜਿਹੜਾ 7:08 ਦਾ ਸਮਾਂ ਹੋ ਚੁੱਕਿਆ। ਭਾਰਤ ਦੇ ਵਿੱਚ ਰਾਤ ਦੇ 9:38 ਜਿਹੜੇ ਹੋ ਚੁੱਕੇ ਹੈ। UK ਦੇ ਵਿੱਚ ਸ਼ਾਮ ਦੇ 5:08 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦਾ ਸਮਾਂ ਹੈ 6:08 ਦਾ। ਇਸ ਦਿਨ ਦੀ ਵੀਕਐਂਡ ਦੀ ਜਿਹੜੀ ਆ ਬੇਸਬਰੀ ਦੇ ਨਾਲ ਇਹਨਾਂ ਮੁਲਕਾਂ ਦੇ ਵਿੱਚ ਲੋਕ ਜਿਹੜੇ ਨੇ ਵੇਟ ਕਰਦੇ ਆ ਤੇ 2 ਦਿਨ ਜਿਹੜਾ ਆਰਾਮ ਦੇ ਨਾਲ ਜ਼ਿੰਦਗੀ ਜਿਹੜੀ ਹੈ ਬਤੀਤ ਕਰਨ ਦੀ ਕੋਸ਼ਿਸ਼ ਹੁੰਦੀ ਹੈ, ਜਿਸ ਦੇ ਵਿੱਚ ਪਰਿਵਾਰਾਂ ਦੇ ਨਾਲ, ਦੋਸਤਾਂ ਮਿੱਤਰਾਂ ਦੇ ਨਾਲ, ਘਰ ਬਾਰ ਦੇ ਜਿਹੜੇ ਕੰਮ ਕਾਰ ਤੇ ਨਾਲ ਕਿਤੇ ਆਉਣਾ ਜਾਣਾ ਹੋਰ ਸਾਰਾ ਸਿਲਸਿਲਾ ਚੱਲਦਾ ਹੈ। ਤੇ 5 ਦਿਨ ਚੱਲ ਕੰਮ ਜਿਹੜੇ 6 ਦਿਨ ਕਰਦੇ ਆ, 7 ਦਿਨ ਕਰਦੇ ਆ, ਉਹ ਵੀ ਕਰੀ ਜਾਂਦੇ ਆ। ਤੇ ਅੱਜ ਦੇ ਵਿਚਾਰ ਨੂੰ ਚੱਲੀਏ ਤੇ ਦੋਸਤੋ, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:09 ਦਾ ਤੇ ਇਸੇ ਤਰ੍ਹਾਂ ਹੀ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:09 ਦਾ ਸਮਾਂ ਹੋ ਚੁੱਕਿਆ ਹੈ। ਤੇ ਲਓ ਫਿਰ ਅੱਜ ਦਾ ਵਿਚਾਰ ਕੀ ਕਹਿੰਦਾ ਉਹਦੇ ਵੱਲ ਨੂੰ ਗੱਲ ਕਰਦੇ ਹਾਂ। ਕਹਿੰਦੇ ਨੇ ਕਿ ਜਿੱਥੇ ਵਹਿਮਾਂ ਭਰਮਾਂ ਨੂੰ ਜਿਉਂਦੇ ਰੱਖਣ ਲਈ ਸਮਾਜਿਕ ਆਰਥਿਕ ਕਾਰਨ ਆਧਾਰ ਬਣਦੇ ਨੇ, ਉੱਥੇ ਉਹਨਾਂ ਨੂੰ ਸਥਾਪਿਤ ਕਰਨ ਦੇ ਵਿੱਚ ਧਰਮਾਂ, ਲੋਕ ਵਿਰੋਧੀ ਸਿਆਸਤਦਾਨਾਂ ਤੇ ਪੁਜਾਰੀ ਵਰਗਾਂ ਦਾ ਵੀ ਵੱਡਾ ਰੋਲ ਜਿਹੜਾ ਹੁੰਦਾ ਹੈ। ਯਾਤਰਾਵਾਂ ਦੇਖੋ ਕਿੰਨੀਆਂ ਚੱਲ ਰਹੀਆਂ ਨੇ, ਹਰ ਕਿਤੇ ਨਾ ਕਿਤੇ ਯਾਤਰਾ ਦੇ ਉੱਤੇ ਲੋਕ ਤੋਰੇ ਜਾ ਰਹੇ ਨੇ। ਇਹ ਯੋਗਦਾਨ ਹੈਗਾ ਸਿਆਸਤਦਾਨਾਂ ਦਾ ਵੀ, ਲੋਕਾਂ ਨੂੰ ਉਹਨਾਂ ਚੀਜ਼ਾਂ ਦੇ ਵਿੱਚੋਂ ਜਾਗਰੂਕਤਾ ਨਹੀਂ ਮਿਲ ਰਹੀ ਹੈ। ਕਿਤਾਬਾਂ ਦੇ ਨਾਲ ਸਿਹਤ ਦੀ ਗੱਲ ਕਰਦੇ ਹਾਂ, ਆਪਣੀ ਲਈ ਜਿਹੜਾ ਆਪਣੇ ਆਪ ਦੇ ਲਈ ਜਾਗਰੂਕ ਹੋਣਾ, ਆਪਣੇ ਹੱਕਾਂ ਦੀ ਗੱਲ ਕਰਨਾ, ਕਿਤੇ ਨਾ ਕਿਤੇ ਉਹਨਾਂ ਨੂੰ ਉਲਝਣ ਦੇ ਵਿੱਚ, ਚਾਹੇ ਉਹ ਪੁਜਾਰੀਵਾਦ ਢਾਂਚਾ ਹੈ ਤੇ ਚਾਹੇ ਉਹ ਸਿਆਸਤਦਾਨ ਨੇ, ਇਹਨਾਂ ਦੋਵਾਂ ਦਾ ਹਿੱਸਾ, ਕਿਉਂਕਿ ਸਿਆਸਤਦਾਨਾਂ ਨੂੰ ਰਾਜਾ ਮਹਾਰਾਜਿਆਂ ਦੀ ਗੱਲ ਜਦੋਂ ਆਉਂਦੀ ਹੈ ਤੇ ਉਹਨਾਂ ਸਮਿਆਂ ਦੇ ਪੁਜਾਰੀਵਾਦ ਜਿਹੜਾ ਰਿਹਾ ਉਹਨਾਂ ਸਮਿਆਂ 'ਚ, ਉਹ ਕਿਸੇ ਵੀ ਧਰਮ ਦੀ ਗੱਲ ਕਰ ਲਓ, ਉਹ ਹਰ ਵੇਲੇ ਇਹੀ ਕਹਿੰਦੇ ਰਹੇ ਨੇ ਪ੍ਰਜਾ ਨੂੰ ਕਿ ਭਾਈ ਇਹ ਤਾਂ ਰੱਬ ਦਾ ਰੂਪ ਹੈ, ਰਾਜਾ ਜਿਹੜਾ ਹੈ, ਤੇ ਉਹਨੇ ਤੁਹਾਨੂੰ ਉਹ ਤੁਹਾਡੀ ਸਹਾਇਤਾ ਦੇ ਲਈ, ਤੁਹਾਨੂੰ ਦੇਖਭਾਲ ਕਰਨ ਦੇ ਲਈ ਜਿਹੜਾ ਰਾਜੇ ਨੂੰ ਭੇਜਿਆ ਹੋਇਆ ਤੇ ਉਹਦੀ ਜ਼ਿੰਮੇਵਾਰੀ ਲੱਗੀ ਹੈ। ਇਸ ਦੇ ਲਈ ਉਹ ਜੋ ਵੀ ਕਹਿੰਦਾ ਉਹ ਕਰੋ, ਉਹ ਚਾਹੇ ਤੁਸੀਂ ਕਰ ਦੇ ਰੂਪ ਦੇ ਵਿੱਚ, ਚਾਹੇ ਟੈਕਸ ਦੇ ਰੂਪ ਦੇ ਵਿੱਚ ਉਹ ਜੋ ਮੰਗਦਾ ਦਿਓ, ਚਾਹੇ ਉਹ ਦਾਣੇ ਤੁਹਾਡੇ ਖੇਤਾਂ 'ਚੋਂ ਕੱਢ ਕੇ ਲੈ ਜਾਂਦਾ, ਉਹ ਦੇਣੇ ਪੈਣੇ ਹੈ। ਉਹ ਸਮੇਂ ਦੇ ਉੱਤੇ ਰੂਪ ਬਦਲ ਗਏ ਨੇ ਤੇ ਅੱਜ ਵੀ ਹਾਲਾਤ ਉੱਥੇ ਦੇ ਉੱਥੇ ਖੜੇ ਨਜ਼ਰ ਆਉਂਦੇ ਹੈ। ਅੱਜ ਦੀ ਗੱਲ ਕਰੀਏ ਤੇ 28 ਅਗਸਤ 1898 ਦੇ ਵਿੱਚ ਜਿਹੜਾ ਸੀਗਾ ਕਲੈਬ ਬ੍ਰੈਡਮ ਨੇ ਸੌਫਟ ਡਰਿੰਕ ਦੀ ਜਿਹੜੀ ਖੋਜ ਕੀਤੀ ਸੀ, ਜਿਹਨੇ ਇਸ ਦੁਨੀਆਂ ਦੇ ਵਿੱਚ ਹੁਣ ਜਿਹੜੀ ਧੜਥੱਲੀ ਮਚਾਈ ਹੋਈ ਹੈ, ਤੇ 1963 ਦੇ ਵਿੱਚ ਮਾਰਟਿਨ ਲੂਥਰ ਕਿੰਗ ਨੇ ਇਤਿਹਾਸਕ ਭਾਸ਼ਣ ਦਿੱਤਾ ਸੀ। 1965 ਦੇ ਵਿੱਚ ਭਾਰਤ ਨੇ ਪਾਕਿਸਤਾਨ ਦੀ ਜਿਹੜੀ ਹਾਜ਼ੀਪੀਰ ਪੋਸਟ ਦੇ ਉੱਤੇ ਕਬਜ਼ਾ ਕੀਤਾ ਤੇ 1973 ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿੱਚ ਸ਼ਿਮਲਾ ਸਮਝੌਤੇ ਉੱਤੇ ਦਸਤਖਤ ਜਿਹੜੇ ਕੀਤੇ ਗਏ। 1973 ਦੇ ਵਿਚ ਆਨੰਦਪੁਰ ਦਾ ਮਤਾ ਪਾਸ ਕੀਤਾ ਗਿਆ ਤੇ 1990 ਦੇ ਵਿਚ ਇਰਾਕ ਨੇ ਕੁਵੈਤ ਨੂੰ 19ਵਾਂ ਸੂਬਾ ਐਲਾਨ ਦਿੱਤਾ ਗਿਆ। 1998 ਦੇ ਵਿਚ ਪਾਕਿਸਤਾਨ ਦੇ ਵਿਚ ਜਿਹੜਾ ਸ਼ਰੀਅਤ ਕਾਨੂੰਨ ਜਿਹੜਾ ਸੀ ਲਾਗੂ ਕੀਤਾ ਗਿਆ। ਵਹਿਮਾਂ ਭਰਮਾਂ ਦੀ ਥੋੜੀ ਗੱਲ ਕਰਦਿਆਂ ਫਿਰ ਗੱਲ ਅੱਗੇ ਤੋਰਦਿਆਂ, ਵੈਸੇ ਅੱਜ ਰੱਖੜੀ ਦਾ ਤਿਉਹਾਰ ਵੀ ਜਿਹੜਾ ਖਾਸ ਕਰ ਇੰਡੀਆ ਦੇ ਵਿਚ ਚਲੋ ਸਮਾਪਤ ਹੋ ਗਿਆ, ਪਰ ਇਨ੍ਹਾਂ ਮੁਲਕਾਂ ਦੇ ਵਿਚ ਅਮਰੀਕਾ ਕੈਨੇਡਾ ਦੇ ਵਿਚ ਸਵੇਰ ਦਾ ਦਿਨ ਚੜਿਆ ਤੇ ਉਥੇ ਇਸ ਤਿਉਹਾਰ ਦਾ ਜਿਹੜਾ ਮਨਾਇਆ ਜਾਵੇਗਾ। ਤੇ ਵੈਸੇ ਤਾਂ ਵੀਕਐਂਡ ਦੇ ਵਿਚ ਜ਼ਿਆਦਾ ਲੋਕ ਹੋਣਗੇ ਉਨ੍ਹਾਂ ਮੁਲਕਾਂ ਦੇ ਵਿਚ ਜੋ ਕਰਦੇ ਆ। ਵਹਿਮਾਂ ਭਰਮਾਂ ਦੀ ਗੱਲ ਕਰੀਏ ਤਾਂ ਦਹੀਂ ਖਾ ਕੇ ਕਹਿੰਦੇ ਘਰੋਂ ਤੁਰਨਾ, ਇਮਤਿਹਾਨਾਂ ਦੇ ਵਿਚ ਬਹੁਤ ਸਾਰੇ ਵਿਦਿਆਰਥੀ ਘਰੋਂ ਦਹੀਂ ਖਾ ਕੇ ਜਾਂਦੇ ਆ ਤਾਂ ਕਿ ਉਨ੍ਹਾਂ ਦੇ ਪੇਪਰ ਵਧੀਆ ਹੋਣ, ਜਦਕਿ ਇਹ ਉਨ੍ਹਾਂ ਦੇ ਵਡੇਰਿਆਂ ਦਾ ਵਹਿਮ ਹੈ। ਵਿਦਿਆਰਥੀ ਜਿੰਨਾ ਮਰਜ਼ੀ ਦਹੀਂ ਖਾ ਕੇ ਪੇਪਰ ਦੇਣ ਜਾਵੇ, ਜੇ ਪੜ੍ਹਿਆ ਹੀ ਨਾ ਹੋਵੇਗਾ ਤਾਂ ਪਾਸ ਕਿੱਥੋਂ ਹੋਊ। ਅਸਲ ਦੇ ਵਿਚ ਦਹੀਂ ਜਾਂ ਮਿੱਠਾ ਖਾ ਕੇ ਘਰੋਂ ਜਾਣਾ ਇੱਕ ਸ਼ਗਨ ਵਜੋਂ ਜਿਹੜਾ ਲਿਆ ਜਾਂਦਾ ਸੀ। ਇਸ ਦੇ ਨਾਲ ਸਫਲਤਾ ਮਿਲਣ ਅਤੇ ਸਫ਼ਰ ਦੇ ਸਾਰਥਿਕ ਹੋਣ ਦਾ ਭਰਮ ਜੁੜਿਆ ਹੈ। ਦਹੀਂ ਖਾਣਾ ਚੰਗਾ ਹੁੰਦਾ ਹੈ ਸਿਹਤ ਦੇ ਲਈ ਕਹਿ ਕੇ ਇਸ ਨੂੰ ਵਹਿਮ ਬਣਾ ਦਿੱਤਾ ਜਾਂਦਾ ਹੈ। ਵੇਖਿਆ ਜਾਵੇ ਤਾਂ ਮੂੰਹ ਮਿੱਠਾ ਕਰਨ ਦੇ ਨਾਲ ਮਨ ਜਿਹੜਾ ਖਿੜਦਾ ਹੈ, ਐਨਰਜੀ ਆਉਂਦੀ ਹੈ, ਅੱਖਾਂ ਖੁੱਲ੍ਹਦੀਆਂ ਨੇ, ਮਾਨਸਿਕਤਾ ਆਸ਼ਾਵਾਦੀ ਬਣਦੀ ਹੈ ਤੇ ਖਾਧੇ ਦਹੀਂ ਜਾਂ ਮਿੱਠੇ ਨੂੰ ਕਿਸੇ ਕੰਮ ਦੇ ਬਣਨ ਜਾਂ ਵਿਗੜਨ ਦੇ ਨਾਲ ਜੋੜਨਾ ਅੰਧ ਵਿਸ਼ਵਾਸ ਹੈ। ਜੇ ਕੋਈ ਬਾਹਰ ਜਾਣ ਲੱਗਿਆ ਲੜਕੇ ਜਾਂ ਕੌੜੀ ਚੀਜ਼ ਖਾ ਕੇ ਤੁਰੇ ਤਾਂ ਬੇਸਵਾਦੀ ਹੀ ਨਹੀਂ ਹੁੰਦੀ, ਸਗੋਂ ਸ਼ਕਲ ਵੀ ਜਿਹੜੀ ਭੈੜੀ ਬਣ ਜਾਂਦੀ ਹੈ। ਇਹਦੇ ਲਈ ਹੀ ਕਿਹਾ ਜਾਂਦਾ ਹੈ ਕਿ ਰੋਂਦੂ ਚਿਹਰਿਆਂ ਨੂੰ ਕੋਈ ਪਸੰਦ ਨਹੀਂ ਕਰਦਾ, ਬਣਦੇ ਕੰਮ ਵੀ ਵਿਗੜ ਜਾਂਦੇ ਹੈ। ਦਹੀਂ ਦੇ ਵਿੱਚ ਲੂਣ ਨਹੀਂ ਪਾਉਣਾ ਚਾਹੀਦਾ ਤੇ ਇਸ ਦੇ ਨਾਲ ਬੈਕਟੀਰੀਆ ਜਿਹੜਾ ਉਹਦਾ ਮਰ ਜਾਂਦਾ ਹੈ, ਖੰਡ ਪਾ ਕੇ ਇਸ ਕਰਕੇ ਖਾਂਦੇ ਹੈ। ਦੂਸਰੇ ਪਾਸੇ ਝਾੜੂ ਖੜਾ ਕਰਨਾ ਨੁਕਸਾਨ ਹੈ ਇਹ ਵੀ ਜਿਹੜਾ ਮੰਨਿਆ ਜਾਂਦਾ ਹੈ। ਝਾੜੂ ਖੜਾ ਕਰਨ ਦੇ ਨਾਲ ਝਾੜੂ ਨੇ ਤਾਂ ਤੜ ਥੱਲੀ ਮਚਾਈ ਹੋਈ ਹੈ ਜੀ, ਤੇ ਕਹਿੰਦੇ ਉਲਟਾ ਕਰਕੇ ਰੱਖਣਾ ਜਾਣੀ ਕਿ ਝਾੜੂ ਦੇ ਸਫਾਈ ਵਾਲੇ ਪਾਸੇ ਲੱਗੇ ਕੀਟਾਣੂ ਜਿਹੜੇ ਨੇ ਨੀਵੇਂ ਪਾਸੇ ਨੂੰ ਚਲੇ ਜਾਣਗੇ, ਜਾਣੀ ਕਿ ਤੁਹਾਡੇ ਹੱਥ ਨੂੰ ਟੱਚ ਕਰਨਗੇ ਉਹ, ਫਿਰ ਇਸ ਕਰਕੇ ਉਹਨੂੰ ਪੁੱਠਾ ਨਹੀਂ ਰੱਖਿਆ ਜਾਂਦਾ। ਇਹ ਅਸਲ ਦੇ ਵਿੱਚ ਹਾਈਜੈਨਿਕ ਤੌਰ ਦੇ ਉੱਤੇ ਮੰਨਿਆ ਜਾਂਦਾ, ਜਿਵੇਂ ਚਾਹੇ ਇੱਥੇ ਵੱਡੇ ਪੋਚੇ ਵੀ ਆ, ਹੋਰ ਸਾਰੀਆਂ ਚੀਜ਼ਾਂ ਹੈਂਗਰ ਦੇ ਉੱਤੇ ਟੰਗੇ ਜਾਂਦੇ ਆ ਤੇ ਹਮੇਸ਼ਾ ਹੀ ਉਹ ਜਿਹੜਾ ਸਟਿੱਕ ਹੁੰਦੀ ਹੈ ਉਹ ਹੋਲਡ ਹੁੰਦੀ ਹੈ ਤੇ ਬਾਕੀ ਸਾਰਾ ਥੱਲੇ ਲਟਕਿਆ ਹੁੰਦਾ ਹੈ। ਜਿਹੜੇ ਸਫਾਈ ਵੇਲੇ ਸਾਡੇ ਹੱਥਾਂ ਨੂੰ ਲੱਗ ਕੇ ਇਨਫੈਕਸ਼ਨ ਕਰ ਸਕਦੇ ਨੇ ਤੇ ਇਸ ਦੇ ਲਈ ਝਾੜੂ ਉਲਟਾ ਖੜਾ ਕਰਨਾ ਨੁਕਸਾਨਦਾਇਕ ਹੈ ਤੇ ਦੂਜਾ ਘਰ ਦੇ ਵਿੱਚ ਛੋਟੇ ਬੱਚਿਆਂ ਦੀਆਂ ਅੱਖਾਂ ਦੇ ਵਿੱਚ ਵੀ ਜਿਹੜਾ ਉਹ ਕਿਤੇ ਡਿੱਗ ਜਾਣ ਜਾਂ ਸੱਟ ਫੇਟ ਲੱਗ ਸਕਦੀ ਹੈ, ਵੱਜ ਸਕਦਾ ਹੈ, ਕਿਉਂਕਿ ਝਾੜੂ ਦਾ ਸਾਈਜ਼ ਛੋਟੇ ਬੱਚਿਆਂ ਜਿੰਨਾ ਕੋਈ ਹੁੰਦਾ ਹੈ। ਫਿਰ ਗੱਲ ਆਉਂਦੀ ਹੈ ਮੰਜਾ ਟੇਢਾ ਖੜਾ ਕਰਨਾ ਬਦ ਸ਼ਗਨ ਕਹਿੰਦੇ ਹਾਂ, ਬਿਲਕੁਲ ਇਹ ਵੀ ਸੁਣਿਆ ਜੀ। ਜਿਹੜਾ ਹੁੰਦਾ ਸੀ ਆਪਣੇ ਬਾਣ ਵਾਲੇ ਮੰਜੇ ਹੁੰਦੇ ਸੀ ਨਾ ਤੇ ਜਿਸਦੇ ਪਾਸਿਓਂ ਆਪਣੇ ਖਿੱਚ ਪਾਈ ਹੁੰਦੀ ਸੀ ਤਾਂ ਉਹ ਪਾਸਾ ਜਿਹੜਾ ਸੀ ਹਮੇਸ਼ਾ ਥੱਲੇ ਰੱਖਿਆ ਜਾਂਦਾ ਸੀ ਤੇ ਦੂਸਰਾ ਪਾਸਾ ਜਿਹੜਾ ਸੀਗਾ ਜਿਹੜਾ ਬਣਾਈ ਹੁੰਦੀ ਸੀ ਜਿਹਦੇ ਉੱਤੇ ਬੈਠਿਆ ਜਾਂਦਾ ਸੀ ਉਹ ਉੱਪਰਲੇ ਪਾਸੇ ਹੁੰਦਾ ਸੀ। ਪਰ ਕਈ ਜਿਹੜੇ ਨੇ ਸੀ ਥੱਲਲਾ ਪਾਸਾ ਜਿੱਥੇ ਖਿੱਚ ਪਾਈ ਹੁੰਦੀ ਸੀ ਮੰਜੇ ਨੂੰ ਉਹ ਉੱਪਰ ਨੂੰ ਕਰ ਦਿੰਦੇ ਸੀ ਤੇ ਨਾਲ ਦੀ ਨਾਲ ਕਹਿ ਦਿੰਦੇ ਸੀ ਸਿਆਣੇ ਭਾਈ ਮੰਜਾ ਪੁੱਠਾ ਨਹੀਂ ਕਰੀਦਾ ਹੁੰਦਾ। ਮੰਜਾ ਜਿਹੜਾ ਵੱਖੀ ਭਾਰ ਕਰਨ ਦੇ ਨਾਲ ਹੋਰ ਨੁਕਸਾਨ ਕੋਈ ਨਹੀਂ ਹੈ, ਪਰ ਵਹਿਮ ਜ਼ਰੂਰ ਹੈ। ਜਦੋਂ ਕਿਸੇ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਸਦਾ ਜਿਹੜਾ ਸੰਸਕਾਰ ਕਰਨ ਜਾਣ ਸਮੇਂ ਜਿਸ ਮੰਜੇ ਦੇ ਉੱਤੇ ਮੁਰਦਾ ਜਿਹੜਾ ਪਾਇਆ ਹੁੰਦਾ ਹੈ ਉਸ ਮੰਜੇ ਨੂੰ ਟੇਢਾ ਜਾਣੀ ਕਿ ਵੱਖੀ ਭਾਰ ਰੱਖ ਦਿੰਦੇ ਨੇ ਤਾਂ ਕੋਈ ਉਸ ਮੰਜੇ ਦੇ ਉੱਤੇ ਬੈਠੇ ਨਾ, ਮਤਲਬ ਕਿ ਉਹਨੂੰ ਸੁੱਚਾ ਮੰਨਿਆ ਜਾਂਦਾ ਵੀ ਉਹਦੇ ਲਈ ਉਹ ਜਿਹੜਾ ਰਿਜ਼ਰਵ ਕਰ ਦਿੱਤਾ ਗਿਆ ਤੇ ਉਹਨੂੰ ਯੂਜ਼ ਨਾ ਕਰੋ। ਹੋ ਸਕਦਾ ਹੈ ਮਰਨ ਵਾਲਾ ਇਨਸਾਨ ਕਿਸੇ ਘਾਤਕ ਬਿਮਾਰੀ ਦੇ ਨਾਲ ਮਰਿਆ ਹੋਵੇ, ਇਸ ਕਰਕੇ ਮੰਜਾ ਟੇਢਾ ਕਰ ਦਿੱਤਾ ਜਾਂਦਾ ਸੀ ਤਾਂ ਕਿ ਉਹ ਬਿਮਾਰੀ ਕਿਸੇ ਹੋਰ ਨੂੰ ਨਾ ਜਿਹੜੀ ਲੱਗੇ। ਫਿਰ ਗੱਲ ਆ ਜਾਂਦੀ ਹੈ ਨਜ਼ਰ ਵੱਟੂ ਦੀ। ਨਵੇਂ ਬਣੇ ਘਰਾਂ ਅੱਗੇ ਨਜ਼ਰ ਵੱਟੂ ਲਗਾਇਆ ਜਾਂਦੇ ਨੇ ਤਾਂ ਕਿ ਘਰ ਨੂੰ ਮਾੜੀ ਨਜ਼ਰ ਨਾ ਲੱਗੇ, ਪਰ ਇਸ ਨੂੰ ਮਜ਼ਾਕ ਦੇ ਨਾਲ ਵੀ ਦੇਖਿਆ ਜਾਂਦਾ ਹੈ। ਜਦੋਂ ਘਰ ਬਣਾਉਣ ਸਮੇਂ ਬਹੁਤ ਖਰਚ ਹੋ ਜਾਂਦਾ ਹੈ, ਪੰਜਾਬੀ ਦੇ ਵਿੱਚ ਘਰਦਿਆਂ ਦੀ ਜੀਭ ਨਿਕਲ ਜਾਂਦੀ ਹੈ ਕਹਿ ਲਓ, ਤਾਂ ਫਿਰ ਲੋਕਾਂ ਨੂੰ ਦੱਸਣ ਦੇ ਲਈ ਕਹਿੰਦੇ ਨੇ ਨਜ਼ਰ ਵੱਟੂ ਲਗਾਇਆ ਜਾਂਦਾ ਹੈ, ਭਾਈ ਬਸ ਹੋ ਗਈ ਹੱਥ ਖੜੇ ਹੋ ਗਏ ਘਰ ਬਣਾਉਂਦਿਆਂ ਤੇ ਜੀਭ ਨਿਕਲ ਗਈ ਕਹਿੰਦੇ ਨਜ਼ਰ ਲੱਗਣਾ ਨਾ ਲੱਗਣਾ ਕੋਈ ਫਰਕ ਨਹੀਂ ਪੈਂਦਾ। ਜਦ ਅਸੀਂ ਚੰਗੇ ਨਕਸ਼ਾ ਨਵੀਸ ਤੇ ਚੰਗੇ ਮਟੀਰੀਅਲ ਦੇ ਨਾਲ ਮਕਾਨ ਬਣਾਉਂਦੇ ਹਾਂ ਤਾਂ ਅਜਿਹੇ ਨਜ਼ਰ ਵੱਟੂ ਦੀ ਲੋੜ ਨਹੀਂ ਹੁੰਦੀ ਹੈ। ਆਪਣੀ ਸੋਚ ਦਾ ਆਪ ਹੀ ਦਿਵਾਲਾ ਜਿਹੜਾ ਕੱਢਦੇ ਨੇ। ਜਿਨ੍ਹਾਂ ਘਰਾਂ ਦੇ ਅੱਗੇ ਨਜ਼ਰ ਵੱਟੂ ਲੱਗੇ ਹੋਣ ਤਾਂ ਪਤਾ ਲੱਗ ਜਾਂਦਾ ਹੈ ਕਿ ਇਹ ਘਰ ਦੇ ਮੈਂਬਰ ਵਹਿਮੀ ਹੋ ਸਕਦੇ ਹੈ। ਆਖਰ ਤੇ ਗੱਲ ਆਉਂਦੀ ਹੈ ਡੇਰੇ ਦੀ। ਡੇਰੇ ਦੀ ਰਾਖ ਖਾਣਾ, ਨਾਰੀਅਲ ਪਾਣੀ ਨੂੰ ਪਾਣੀ ਦੇ ਵਿੱਚ ਸੁੱਟਣਾ, ਤਵੀਤ ਬੰਨਣੇ, ਮੀਂਹ ਪਵਾਉਣ ਦੇ ਲਈ ਦਲੀਆ ਵੰਡਣਾ, ਬਿਮਾਰੀ ਸਮੇਂ ਡੇਰਿਆਂ ਦੀ ਰਾਖ ਜਿਹੜੀ ਹੈ ਸਵਾਹ ਖਾਣਾ। ਦੁਆਬੇ ਦੇ ਵਿੱਚ ਹੈਗਾ ਇੱਕ ਡੇਰਾ, ਕਾਫੀ ਮਸ਼ਹੂਰ ਆ। ਨਾਰੀਅਲ ਖਾਣੇ, ਨਾਰੀਅਲ ਜਿਹੜਾ ਪਾਣੀ ਦੇ ਵਿੱਚ ਸੁੱਟਣਾ, ਮੀਂਹ ਪਵਾਉਣ ਦੇ ਲਈ ਦਲੀਆ ਵੰਡਣਾ, ਸਰੀਰ ਦੇ ਨਾਲ ਤਵੀਤ ਬੰਨਣੇ, ਬਿਮਾਰ ਇਨਸਾਨ ਨੂੰ ਦਿਲਾਸਾ ਦੇਣਾ ਹੀ ਹੁੰਦਾ ਹੈ। ਬਿਮਾਰ ਇਨਸਾਨ ਨੂੰ ਦਿਲਾਸਾ ਦੇਣ ਦੇ ਨਾਲ ਉਸਦੀ ਬਿਮਾਰੀ ਅੱਧੀ ਰਹਿ ਜਾਂਦੀ ਹੈ। ਜਿਵੇਂ ਕਿ ਉਹਨੂੰ ਮੈਸੇਜ ਦੇਣਾ ਹੁੰਦਾ ਮਾਇੰਡ ਨੂੰ, ਜਿਵੇਂ ਵੀ ਆਪਾਂ ਆਪਣੇ ਆਪ ਦੇ ਵਿੱਚ ਸਿਹਤਮੰਦ ਹੋਣ ਦੇ ਲਈ ਜ਼ੋਰ ਆਪ ਲਾਉਂਦੇ ਹਾਂ, ਮੈਡੀਸਨ ਸਾਨੂੰ ਇੱਕ ਜਿਹੜੀ ਹੈ ਸਾਈਕੋਲੋਜੀ ਪੱਖ ਤੋਂ ਜਿਹੜਾ ਸਾਡੇ ਬ੍ਰੇਨ ਨੂੰ ਇੱਕ ਸਿਗਨਲ ਦਿੰਦੀ ਹੈ ਵੀ ਮੇਰਾ ਸਿਰ ਬਹੁਤ ਦੁਖਦਾ, ਤੁਸੀਂ ਗੋਲੀ ਖਾ ਲਓ, ਅਤੇ ਨਾਲ ਦੀ ਨਾਲ ਬ੍ਰੇਨ ਨੂੰ ਚੱਲ ਜਾਂਦਾ ਸਿਗਨਲ ਕਿ ਮੈਂ ਹੁਣ ਠੀਕ ਹੋ ਜਾਣਾ, ਗੋਲੀ ਖਾ ਲਈ ਹੈ। ਇਸੇ ਤਰ੍ਹਾਂ ਉਹਨਾਂ ਸਮਿਆਂ ਦੇ ਵਿੱਚ ਜਦੋਂ ਮੈਡੀਸਨ ਇੰਨੀ ਨਹੀਂ ਹੁੰਦੀ ਸੀ, ਇਹਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ, ਉਹ ਇੱਕ ਬਸ ਸਿਗਨਲ ਦਿੱਤਾ ਹੁੰਦਾ ਸੀ, ਦੇਣਾ ਹੁੰਦਾ ਸੀ ਦਿਮਾਗ ਨੂੰ। ਗੰਭੀਰ ਬਿਮਾਰੀ ਇਹਨਾਂ ਵਹਿਮਾਂ ਦੇ ਨਾਲ ਹੋਰ ਵੱਧਦੀ ਹੈ। ਹਰ ਬਿਮਾਰੀ ਦਾ ਇਲਾਜ ਸਮੇਂ ਸਿਰ ਕਰਵਾਉਣਾ ਚਾਹੀਦਾ ਹੈ, ਕਿਉਂਕਿ ਜਿੱਥੇ ਹੜ੍ਹ ਆਉਂਦੇ ਨੇ ਉੱਥੇ ਦਲੀਆ ਜ਼ਿਆਦਾ ਵੱਡਿਆ ਹੁੰਦਾ ਹੈ, ਸਵਾਲ ਤਾਂ ਇਹ ਵੀ ਪੈਦਾ ਹੁੰਦਾ ਹੈ। ਸੰਗਰਾਂਦ ਵਾਲੇ ਦਿਨ ਬੂਹੇ ਤੇਲ ਚੋਣਾ, ਪੁਰਾਣੇ ਜ਼ਮਾਨੇ ਦੇ ਵਿੱਚ ਘਰ ਕੱਚੇ, ਦਰਵਾਜ਼ਿਆਂ ਨੂੰ ਕਬਜ਼ੇ ਘੱਟ, ਸਰਦਲ ਜਿਸ ਨੂੰ ਚੁਗਾਠ ਆਖਦੇ ਨੇ ਉਹਦੇ ਆਲੇ ਦੁਆਲੇ ਮੋਟਾ ਛੇਕ ਮਾਰ ਕੇ ਉੱਤੇ ਥੱਲੇ ਦਰਵਾਜ਼ੇ ਨੂੰ ਫਿੱਟ ਕੀਤਾ ਜਾਂਦਾ ਸੀ, ਤੇ ਲੱਕੜ ਦੇ ਵਿੱਚ ਲੱਕੜ ਚੱਲਣ ਦੇ ਨਾਲ ਉਸਦੇ ਵਿੱਚੋਂ ਜਿਹੜਾ ਚੀਕਣ ਦੀ ਆਵਾਜ਼ ਆਉਣ ਲੱਗ ਪੈਂਦੀ ਸੀ, ਡਰਾਈ ਹੋ ਜਾਂਦੀ ਸੀ ਜਾਂ ਸਿਆਲ ਨੂੰ ਫੁੱਲ ਜਾਂਦੀ ਸੀ। ਉਸ ਆਵਾਜ਼ ਨੂੰ ਬੰਦ ਕਰਨ ਦੇ ਲਈ ਉਸਦੇ ਵਿੱਚ ਮਹੀਨੇ ਬਾਅਦ ਤੇਲ ਪਾਇਆ ਜਾਂਦਾ ਸੀ, ਤੇ ਉਹੀ ਦਿਨ ਸੰਗਰਾਂਦ ਦੇ ਦਿਨ ਦੀ ਨਿਸ਼ਾਨੀ ਵਜੋਂ ਜੀ ਜਿਹੜਾ ਸੀ ਯਾਦ ਰੱਖਿਆ ਜਾਂਦਾ ਸੀ। ਫਿਰ ਕਾਫੀ ਉਸ ਦਰਵਾਜ਼ੇ ਬਾਅਦ ਦੇ ਵਿੱਚ ਦਰਵਾਜ਼ੇ ਜਿਹੜਾ ਸੀ ਆਵਾਜ਼ ਆਉਣੀ ਬੰਦ ਰਹਿੰਦੀ ਸੀ, ਤੇ ਸੰਗਰਾਂਦ ਵਾਲੇ ਦਿਨ ਅੰਧ ਵਿਸ਼ਵਾਸੀ ਬਾਹਰ ਜਿਹੜੇ ਸੀ ਵਾਂਡੇ ਨਹੀਂ ਸੀ ਜਾਂਦੇ, ਕਿਤੇ ਆਉਣਾ ਜਾਣਾ ਨਹੀਂ ਰਿਸ਼ਤੇਦਾਰੀ 'ਚ, ਨਾ ਹੀ ਕੋਈ ਚੀਜ਼ ਖਰੀਦਦੇ ਕਿ ਸਾਰਾ ਮਹੀਨਾ ਕਿਤੇ ਨਾ ਕਿਤੇ ਕਹਿੰਦੇ ਜਾਣਾ ਪਵੇਗਾ ਤੇ ਖਰਚ ਹੋਵੇਗਾ। ਇਹ ਸੀ ਦੋਸਤੋ ਅੱਜ ਦਾ ਵਿਚਾਰ, ਤੇ ਜਿਸ ਦੇ ਵਿੱਚ ਵਹਿਮਾਂ ਭਰਮਾਂ ਦੀ ਗੱਲ ਹੋਈ ਹੈ, ਤੇ ਬਹੁਤ ਸਾਰੇ ਮਨੌਤਾਂ ਹੋਰ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਤੇ ਲਓ ਫਿਰ ਅੱਜ ਦੀਆਂ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੀਆਂ ਅੱਜ ਦੀਆਂ ਖਬਰਾਂ। ਜਿਸ ਦੇ ਵਿੱਚ ਰੱਖੜ ਪੁੰਨਿਆ ਜੋੜਾ, ਸੋਰੀ ਉੱਪਰ ਥੱਲੇ ਹੋਈ ਜਾਂਦਾ, ਅੱਜ ਥੋੜੀ ਜਿਹੀ ਥਕਾਵਟ ਹੈ। ਰੱਖੜ ਪੁੰਨਿਆ ਜੋੜ ਮੇਲਾ 2027 ਦਾ ਖੇਲਾ, ਤੇ ਹੱਥਾਂ ਦੇ ਵਿੱਚ ਗੁਲਾਬ, ਦਿਲਾਂ ਦੇ ਵਿੱਚ ਮਲਾਲ ਕਿਉਂ ਹੈ, ਉਹਦੇ ਬਾਰੇ ਜਾਣਕਾਰੀ ਆਪਾਂ ਲਵਾਂਗੇ। ਦੂਸਰੇ ਪਾਸੇ ਕਿ ਪੰਜਾਬ ਦੀ ਸਿਆਸਤ 2027 ਦੀਆਂ ਚੋਣਾਂ ਤੋਂ ਪਹਿਲਾਂ ਨਵੇਂ ਸਮੀਕਰਨ ਦੇ ਵੱਲ ਵੱਧ ਰਹੀ ਹੈ। ਜਸਵੀਰ ਸਿੰਘ ਗੜੀ ਦਾ SSC ਕਮਿਸ਼ਨ ਦੀ ਚੇਅਰਮੈਨੀ ਤੋਂ ਅਸਤੀਫਾ, ਚੰਨੀ ਦੀ ਤਾਰੀਫ਼ ਨੂੰ ਲੈ ਕੇ ਕਾਂਗਰਸ ਅੰਦਰ ਚਰਚਾ, ਬਾਬਾ ਬਕਾਲਾ ਦੀ ਰੱਖੜ ਪੁੰਨਿਆ ਤੇ ਸਿਆਸੀ ਸ਼ਕਤੀ ਪ੍ਰਦਰਸ਼ਨ ਹਰ ਪਾਰਟੀ ਦਾ, ਪੰਜਾਬ ਦੇ ਨਸ਼ਿਆਂ ਦਾ ਸੰਕਟ ਤੇ ਵੱਖ ਵੱਖ ਪਾਰਟੀਆਂ ਦੇ ਦਾਅਵੇ, ਇਨ੍ਹਾਂ ਸਭ ਦੇ ਪਿੱਛੇ ਅਸਲ ਸਿਆਸੀ ਖੇਡ ਕੀ ਹੈ? ਕੀ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਵੱਡਾ ਬਦਲਾਅ ਆਉਣ ਵਾਲਾ ਹੈ, ਜਾਂ ਫਿਰ ਇਹ ਸਿਰਫ ਚੋਣਾਂ ਤੋਂ ਪਹਿਲਾਂ ਦੀ ਇੱਕ ਸਿਆਸੀ ਬਿਆਨਬਾਜ਼ੀ ਹੈ? ਇਸੇ ਤਰ੍ਹਾਂ ਲਓ ਫਿਰ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਤੇ ਬਾਤ ਪਾਉਂਦੇ ਹਾਂ ਜਸਵੀਰ ਸਿੰਘ ਗੜੀ ਹੋਣਾ ਦੀ ਪਹਿਲਾਂ, ਜਿਨ੍ਹਾਂ ਨੇ ਸਭ ਨੂੰ ਹੀ ਬੁਲਾਇਆ ਤੇ ਵੀਡੀਓ ਵੀ ਵਾਇਰਲ ਹੋਈਆਂ, ਹੋਰ ਸਾਰੀਆਂ ਚੀਜ਼ਾਂ ਹੋਈਆਂ, ਤੇ ਉਸ ਤੋਂ ਬਾਅਦ ਸਿਲਾ ਕੀ ਮਿਲਿਆ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਕਮਿਸ਼ਨ ਦੀ ਚੇਅਰਮੈਨੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਆਮ ਆਦਮੀ ਪਾਰਟੀ ਤਰਫੋਂ ਉਨ੍ਹਾਂ ਨੂੰ 27 ਅਗਸਤ ਨੂੰ ਹਲਕਾ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਬਤੌਰ ਹਲਕਾ ਇੰਚਾਰਜ ਨਿਯੁਕਤੀ ਦੇ ਉੱਤੇ ਵਿਰੋਧੀ ਧਿਰਾਂ ਨੇ ਸਵਾਲ ਖੜੇ ਕੀਤੇ ਕਿ ਉਹ ਇੱਕ ਪਾਸੇ ਸੰਵਿਧਾਨਕ ਅਹੁਦੇ ਦੇ ਉੱਤੇ ਨੇ ਤੇ ਦੂਜੇ ਪਾਸੇ ਸਿਆਸੀ ਅਹੁਦੇ ਦੇ ਉੱਤੇ ਨਿਯੁਕਤੀ ਕਰ ਦਿੱਤੀ ਗਈ ਹੈ। ਹਲਕਾ ਇੰਚਾਰਜ ਜਸਵੀਰ ਸਿੰਘ ਗੜੀ ਨੇ ਅੱਜ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਚੇਅਰਮੈਨੀ ਤੋਂ ਅਸਤੀਫ਼ਾ 26 ਅਗਸਤ ਨੂੰ ਹੀ ਦੇ ਦਿੱਤਾ ਸੀ ਤੇ ਉਸ ਮਗਰੋਂ ਹੀ ਪਾਰਟੀ ਤਰਫੋਂ ਉਨ੍ਹਾਂ ਨੂੰ ਨਵੀਂ ਜਿਹੜੀ ਹੈ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਚੇਅਰਮੈਨੀ ਤੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਹੀ ਪਾਰਟੀ ਨੇ ਉਨ੍ਹਾਂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਹੁਣ ਉਹ ਹਲਕਾ ਚਮਕੌਰ ਸਾਹਿਬ ਦੇ ਵਿਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਗੜੀ ਨੂੰ 7 ਮਾਰਚ 2025 ਨੂੰ SSC ਕਮਿਸ਼ਨ ਦੀ ਚੇਅਰਮੈਨੀ ਸੌਂਪੀ ਗਈ ਸੀ ਤੇ ਗੜੀ ਨੂੰ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ਮਗਰੋਂ ਹਲਕਾ ਚਮਕੌਰ ਸਾਹਿਬ ਤੋਂ ਮੌਜੂਦਾ ਵਿਧਾਇਕ ਡਾ. ਚਰਨਜੀਤ ਸਿੰਘ ਦੇ ਸਿਆਸੀ ਭਵਿੱਖ ਦੇ ਉਤੇ ਵੀ ਸਵਾਲੀਆ ਨਿਸ਼ਾਨ ਜਿਹੜਾ ਲੱਗ ਗਿਆ। ਜਸਬੀਰ ਸਿੰਘ ਗੜੀ ਕਰੀਬ 6 ਸਾਲ ਬਸਪਾ ਦੇ ਜਿਹੜਾ ਪ੍ਰਧਾਨ ਰਹਿ ਚੁੱਕੇ ਨੇ ਤੇ ਉਸ ਜਿਹੜਾ ਉਹ ਨਵੰਬਰ 2024 ਦੇ ਵਿਚ ਪਾਰਟੀ ਤੋਂ ਅਲੱਗ ਹੋ ਗਏ ਸੀ ਤੇ ਉਨ੍ਹਾਂ ਨੇ 1 ਜਨਵਰੀ 2025 ਨੂੰ ਆਮ ਆਦਮੀ ਪਾਰਟੀ ਦਾ ਪੱਲਾ ਜਿਹੜਾ ਫੜ ਲਿਆ ਸੀ। ਉਹ ਬਤੌਰ ਚੇਅਰਮੈਨ ਆਪਣੇ ਕਾਰਜਕਾਲ ਦੇ ਦੌਰਾਨ ਸਿਆਸੀ ਧਿਰਾਂ ਦੇ ਨਿਸ਼ਾਨੇ ਦੇ ਉੱਤੇ ਰਹੇ ਨੇ। ਜਸਬੀਰ ਸਿੰਘ ਗੜੀ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ETO ਵਿਰੁੱਧ ਟਿੱਪਣੀ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਤਲਬ ਕਰਨ ਦੇ ਮਾਮਲੇ ਚ ਵੀ ਉਹ ਵਿਵਾਦ ਵਿਚ ਰਹੇ ਨੇ। ਉਨ੍ਹਾਂ ਨੇ ਨਗਰ ਕੌਂਸਲ ਚੋਣਾਂ ਦੇ ਦੌਰਾਨ ਕੀਤੀ ਟਿੱਪਣੀ ਦੇ ਮਾਮਲੇ ਦੇ ਉੱਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਵੀ ਤਲਬ ਕੀਤਾ ਸੀ ਤੇ ਜ਼ਮੀਨੀ ਚੋਣਾਂ ਮੌਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਲਿਤ ਭਾਈਚਾਰੇ ਦੇ ਖਿਲਾਫ਼ ਵਰਤੇ ਜਾਤੀ ਸੂਚਕ ਸ਼ਬਦਾਂ ਦੇ ਕਾਰਨ SSC ਕਮਿਸ਼ਨ ਦੇ ਨਿਸ਼ਾਨੇ ਦੇ ਉੱਤੇ ਆਏ ਨੇ। ਬਤੌਰ ਚੇਅਰਮੈਨ ਗੜੀ ਨੇ ਕਈ ਵਿਰੋਧੀ ਸਿਆਸੀ ਆਗੂਆਂ ਨੂੰ ਸਮਨ ਕੀਤਾ। ਜਦੋਂ ਬਰਨਾਲਾ ਦੇ ਵਿਚ ਸਫਾਈ ਸੇਵਕਾਂ ਦੇ ਉੱਤੇ ਪੁਲਿਸ ਨੇ ਜ਼ਬਰ ਕੀਤਾ ਤਾਂ ਉਸ ਮੌਕੇ ਚੇਅਰਮੈਨ ਗੜੀ ਦੀ ਚੁੱਪ ਦੇ ਉੱਤੇ ਵੀ ਵਿਰੋਧੀ ਧਿਰਾਂ ਦੇ ਆਗੂਆਂ ਨੇ ਸਵਾਲ ਉਠਾਏ ਸਨ, ਜਿਸ ਮਗਰੋਂ ਗੜੀ ਨੂੰ ਬਰਨਾਲਾ ਦੌਰੇ ਦੇ ਉੱਤੇ ਜਾਣਾ ਪਿਆ ਸੀ। ਉਨ੍ਹਾਂ ਨੇ ਜ਼ਬਰ ਦਾ ਸ਼ਿਕਾਰ ਸਫਾਈ ਸੇਵਕਾਂ ਦਾ ਬਰਨਾਲਾ ਹਸਪਤਾਲ ਦੇ ਵਿਚ ਹਾਲ ਚਾਲ ਵੀ ਪੁੱਛਿਆ। ਜਸਵੀਰ ਸਿੰਘ ਗੜੀ ਵੱਲੋਂ ਲਏ ਇੱਕਾ ਦੁੱਕਾ ਫੈਸਲਿਆਂ ਦੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਵੀ ਦਾਖਲ ਜਿਹੜਾ ਹੋਣਾ ਪਿਆ ਸੀ ਤੇ ਦਖਲ ਦੇਣਾ ਪਿਆ। ਜਸਬੀਰ ਸਿੰਘ ਗੜੀ ਆਪਣੀ ਤੈਨਾਤੀ ਦੇ ਦੌਰਾਨ ਕਿਸੇ ਨਾ ਕਿਸੇ ਵਿਵਾਦ ਦੇ ਵਿਚ ਉਲਝੇ ਰਹੇ ਦਿਖੇ ਨੇ। ਦੂਸਰੇ ਪਾਸੇ MP ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਚੰਨੀ ਦੀ ਤਾਰੀਫ਼ ਦੇ ਨਾਲ ਕਾਂਗਰਸ ਦੇ ਵਿਚ ਨਵੀਂ ਬਹਿਸ ਛੇੜ ਦਿੱਤੀ। ਵੀਡੀਓ ਜਿਹੜੀ ਹੈ ਸ਼ੇਅਰ ਕਰਨ ਦੇ ਉੱਤੇ ਸਵਾਲ ਉੱਠੇ ਹੈ। ਡਿਬਰੂਗੜ੍ਹ ਜੇਲ੍ਹ ਦੇ ਵਿਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਕੀਤੀ ਗਈ ਖੁੱਲ੍ਹ ਕੇ ਤਾਰੀਫ਼ ਨੇ ਕਾਂਗਰਸ ਪਾਰਟੀ ਦੇ ਅੰਦਰੂਨੀ ਹਲਕਿਆਂ ਦੇ ਵਿਚ ਵੱਡੀ ਚਰਚਾ ਛੇੜਤੀ। ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਗੱਲ ਇਹ ਰਹੀ ਕਿ ਚੰਨੀ ਨੇ ਖੁਦ ਤਰਸੇਮ ਸਿੰਘ ਦੇ ਵੱਲੋਂ ਆਪਣੀ ਸ਼ਲਾਘਾ ਵਾਲੀ ਵੀਡੀਓ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਸ਼ੇਅਰ ਕਰ ਦਿੱਤਾ। ਤਰਸੇਮ ਸਿੰਘ ਦੇ ਵੱਲੋਂ ਇਹ ਸ਼ਲਾਘਾ ਉਸ ਵੇਲੇ ਸਾਹਮਣੇ ਆਈ ਜਦੋਂ ਚਰਨਜੀਤ ਸਿੰਘ ਚੰਨੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਤਲੇਆਮ ਦੀ ਗੱਲ ਕਰਦਿਆਂ ਤਾਂ ਦੋਸ਼ੀ ਸੱਜਣ ਕੁਮਾਰ ਦੀ ਹਮਦਰਦੀ ਕਰਨ ਵਾਲੇ ਆਪਣੀ ਹੀ ਪਾਰਟੀ ਦੇ ਆਗੂਆਂ ਦੇ ਉੱਤੇ ਤਿੱਖਾ ਹਮਲਾ ਬੋਲਦਿਆਂ ਸੱਜਣ ਕੁਮਾਰ ਨੂੰ ਸਿੱਖਾਂ ਦਾ ਕਾਤਲ ਅਤੇ ਇਨਸਾਨੀਅਤ ਦਾ ਗਦਾਰ ਜਿਹੜਾ ਸੀ ਕਰਾਰ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਚੰਨੀ ਨੇ ਲੋਕ ਸਭਾ ਦੇ ਵਿਚ ਬੋਲਦਿਆਂ ਜੇਲ੍ਹ ਦੇ ਵਿਚ ਬੰਦ MP ਜਿਹੜੇ ਨੇ ਅੰਮ੍ਰਿਤਪਾਲ ਸਿੰਘ ਦੇ ਨਾਲ ਹੋ ਰਹੀ ਕਥਿਤ ਬੇਇਨਸਾਫ਼ੀ ਦਾ ਮੁੱਦਾ ਚੁੱਕਿਆ ਸੀ, ਜਿਸ ਤੋਂ ਬਾਅਦ ਕਾਂਗਰਸ ਦੇ ਰਾਸ਼ਟਰੀ ਤਰਜਮਾਨ ਜੈਰਾਮ ਰਮੇਸ਼ ਨੇ ਸਪਸ਼ਟ ਕੀਤਾ ਸੀ ਕਿ ਚੰਨੀ ਦਾ ਇਹ ਬਿਆਨ ਉਨ੍ਹਾਂ ਦਾ ਨਿੱਜੀ ਵਿਚਾਰ ਹੈ ਤੇ ਪਾਰਟੀ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਨਾਮ ਨਾ ਛਾਪਣ ਦੀ ਸ਼ਰਤ ਦੇ ਉੱਤੇ ਦੱਸਿਆ ਕਿ ਚੰਨੀ ਹੁਣ ਪੰਥਕ ਰਾਜਨੀਤੀ ਦੇ ਵਿਚ ਪੈਰ ਧਾਰ ਰਹੇ ਨੇ ਤੇ ਇਕ ਅਜਿਹਾ ਖੇਤਰ ਜਿਸ ਤੋਂ ਕਾਂਗਰਸ ਹਮੇਸ਼ਾ ਦੂਰੀ ਬਣਾ ਕੇ ਰੱਖਦੀ ਆਈ ਹੈ। ਦੂਸਰੇ ਪਾਸੇ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੌਕੇ CM ਮਾਨ ਨੇ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਸਿੱਧੇ ਹੈ ਤੇ ਆਪਣੀ ਬੱਲੇ ਬੱਲੇ ਹੀ ਦੁਹਰਾਈ ਹੈ। ਮਾਨ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਉੱਤੇ ਤਿੱਖਾ ਨਿਸ਼ਾਨਾ ਸੇਧਦਿਆਂ ਕਿਹਾ ਕਿ ਅਕਾਲੀ ਦਲ ਸੱਤਾ ਦੇ ਵਿਚ ਵਾਪਸੀ ਕਰਨ ਤੇ ਪੰਜਾਬ ਨੂੰ ਫਿਰ ਤੋਂ ਲੁੱਟਣ ਦੀ ਕੋਸ਼ਿਸ਼ ਦੇ ਵਿਚ ਭਾਜਪਾ ਦੇ ਨਾਲ ਗੱਠਜੋੜ ਕਰਨ ਦੇ ਲਈ ਪੱਬਾਂ ਭਾਰ ਹੋਇਆ ਪਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੇ ਲੋਕ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦੇ ਵਿਚ ਧੱਕਣ ਤੇ ਬਰਬਾਦ ਕਰਨ ਦੇ ਲਈ ਭਾਜਪਾ ਅਕਾਲੀ ਗੱਠਜੋੜ ਨੂੰ ਕਦੇ ਮਾਫ਼ ਨਹੀਂ ਕਰਨਗੇ ਤੇ ਉਹ ਰੱਖੜ ਪੁੰਨਿਆ ਮੇਲੇ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਕਰਵਾਏ ਰਾਜ ਪੱਧਰੀ ਸਮਾਰੋਹ ਤੇ ਅਨਾਜ ਮੰਡੀ ਰਈਆ ਦੇ ਵਿਚ ਭਰਵੀਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੇ ਦੌਰਾਨ ਉਨ੍ਹਾਂ ਕਿਹਾ ਕਿ ਬਾਬਾ ਬਕਾਲਾ ਦੀ ਪਵਿੱਤਰ ਧਰਤੀ ਗੁਰੂ ਤੇਗ ਬਹਾਦਰ ਜੀ ਦੇ ਫਲਸਫੇ ਅਤੇ ਸਾਚਾ ਗੁਰੂ ਲਾਦੋਰੇ ਦੇ ਸੰਦੇਸ਼ ਦੇ ਨਾਲ ਜੁੜੀ ਹੋਈ ਹੈ। ਉਨ੍ਹਾਂ ਸਾਲ 2015 ਦੇ ਵਿਚ ਬੇਅਦਬੀ ਅਤੇ ਉਸ ਤੋਂ ਬਾਅਦ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਲੈ ਕੇ ਵੀ ਅਕਾਲੀ ਦਲ ਨੂੰ ਨਿਸ਼ਾਨੇ ਉੱਤੇ ਲਿਆ। ਉਨ੍ਹਾਂ ਕਿਹਾ ਕਿ ਸੱਤਾ ਦੇ ਵਿਚ ਆਉਣ ਦੇ ਮਕਸਦ ਅਤੇ ਸੂਬੇ ਨੂੰ ਲੁੱਟਣ ਵਾਸਤੇ ਅਕਾਲੀ ਭਾਜਪਾ ਲੀਡਰਸ਼ਿਪ ਦੇ ਨਾਲ ਹੱਥ ਮਿਲਾਉਣ ਦੇ ਲਈ ਧਰਲੇ ਮਾਰ ਰਹੇ ਨੇ, ਪਰ ਪੰਜਾਬ ਦੇ ਸੂਝਵਾਨ ਲੋਕ ਉਨ੍ਹਾਂ ਨੂੰ ਇਕ ਵਾਰ ਫਿਰ ਕਹਿੰਦੇ ਬਾਹਰ ਦਾ ਰਸਤਾ ਦਿਖਾਉਣਗੇ। ਭਗਵੰਤ ਮਾਨ ਨੇ ਕਾਂਗਰਸ ਪਾਰਟੀ ਉੱਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਇਹ ਪਾਰਟੀ ਹੁਣ ਆਖਰੀ ਸਾਹਾਂ ਦੇ ਉੱਤੇ ਹੈ, ਜਲਦੀ ਹੀ ਸਿਆਸੀ ਅਖਾੜੇ ਦੇ ਵਿਚ ਆਪਣਾ ਸਭ ਕੁਝ ਗੁਆ ਚੁੱਕੀ ਹੋਏਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਾਂਗਰਸ ਕੋਲ ਪੰਜਾਬ ਦੇ ਲੋਕਾਂ ਦੇ ਲਈ ਕੋਈ ਵੀ ਜਿਹੜਾ ਵਿਜ਼ਨ ਨਹੀਂ ਤੇ ਉਹ ਅੰਦਰੂਨੀ ਤੌਰ ਦੇ ਉੱਤੇ ਫੁੱਟ ਦੀ ਸ਼ਿਕਾਰ ਹੈ ਤੇ ਆਪਸੀ ਲੜਾਈ ਦੇ ਨਾਲ ਹੀ ਪਾਰਟੀ ਢਹਿ ਢੇਰੀ ਹੋ ਜਾਏਗੀ। ਇਸ ਦੇ ਦੌਰਾਨ ਮਾਨ ਸਾਹਿਬ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਪੰਜਾਬ ਦੇ 90% ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਤੇ ਕਹਿੰਦੇ ਨੇ ਜੀ 69,000 ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਭ੍ਰਿਸ਼ਟਾਚਾਰ ਦੇ ਉੱਤੇ ਕੇਵਲ ਮੈਰਿਟ ਦੇ ਆਧਾਰ ਦੇ ਉੱਤੇ ਨੌਕਰੀਆਂ ਦਿੱਤੀਆਂ ਨੇ ਤੇ ਕਿਹਾ ਕਿ ਸੂਬੇ ਦੇ ਵਿੱਚ ਸੜਕੀ ਢਾਂਚਾ ਜਿਹੜਾ ਮਜ਼ਬੂਤ ਕੀਤਾ ਜਾ ਰਿਹਾ ਤੇ ਟੋਲ ਪਲਾਜ਼ਾ ਬੰਦ ਕਰਕੇ ਲੋਕਾਂ ਦੇ ਪੈਸੇ ਦੀ ਬਚਤ ਯਕੀਨੀ ਬਣਾਈ ਗਈ ਹੈ। ਸਰਕਾਰ ਨੇ ਸਿੱਖਿਆ ਤੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਹੈ ਤੇ ਮਾਨ ਨੇ ਕਿਹਾ ਕਿ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਨਗਦੀ ਰਹਿਤ ਡਾਕਟਰੀ ਇਲਾਜ ਮਾਮਾ ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਨੂੰ ਵਿੱਤੀ ਸਹਾਇਤਾ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਰੱਖਣ ਦੇ ਲਈ ਸੂਬੇ ਭਰ ਦੇ ਵਿੱਚ 3,31,000 ਜਾਣੀ ਕਿ ਖੇਡ ਸਟੇਡੀਅਮ ਤੇ ਪੰਜਾਬ ਭਰ ਦੇ ਵਿੱਚ ਲਗਭਗ 45,000 ਕਿਲੋਮੀਟਰ ਸੜਕਾਂ ਦੀ ਮੁਰੰਮਤ ਤੇ ਸੁਧਾਰ ਕੀਤਾ ਜਾ ਰਿਹਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਦੇ ਵਿਕਾਸ ਦੇ ਲਈ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਨੇ। ਬਾਕੀ ਤੁਹਾਡੇ ਸਭ ਦੇ ਸਾਹਮਣੇ ਆ ਭਾਈ ਇਹ ਖ਼ਬਰ ਦੇ ਆਧਾਰ ਦੇ ਉੱਤੇ ਮੈਂ ਪੜ੍ਹ ਰਿਹਾ ਜੋ ਤਰੱਕੀਆਂ ਗਿਣਾ ਰਹੇ ਨੇ। ਦੂਸਰੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹੈ ਤੇ ਕਿਸਾਨਾਂ ਦੇ ਹਿੱਤਾਂ ਨੂੰ ਅਣਗੋਲਿਆਂ ਕਰਕੇ ਕਹਿੰਦੇ ਕਿਸੇ ਵੀ ਦੇਸ਼ ਦੇ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ, ਜਾਣੀ ਕਿ ਜਿਹੜੀ ਹੈ ਅਮਰੀਕਾ ਇੰਡੀਆ ਡੀਲ ਦੀ ਗੱਲ ਹੁੰਦੀ ਹੈ। ਚੌਹਾਨ ਉਹਨਾਂ ਨੇ ਇਹ ਕਿਹਾ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹੈ ਤੇ ਉਹਨਾਂ ਨੇ ਦੇਸ਼ ਦੀ ਚੜ੍ਹਦੀ ਕਲਾ ਅਤੇ ਤਰੱਕੀ ਵਾਸਤੇ ਅਰਦਾਸ ਕੀਤੀ ਹੈ। ਉਹ ਅੱਜ ਇੱਥੇ ਇੱਕ ਦਿਨਾਂ ਦਾ ਜਿਹੜਾ ਸੀ ਪੰਜਾਬ ਦੌਰੇ ਦੇ ਉੱਤੇ ਆਏ ਨੇ ਤੇ ਇਸ ਦੇ ਦੌਰਾਨ ਉਨ੍ਹਾਂ ਨੇ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੇਲੇ ਦੇ ਉੱਤੇ ਵੀ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਕਾਨਫਰੰਸ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਉਨ੍ਹਾਂ ਨੇ ਲੰਗਰ ਘਰ ਦੇ ਵਿੱਚ ਬਰਤਨ ਸਾਫ਼ ਕਰਨ ਦੀ ਸੇਵਾ ਵੀ ਕੀਤੀ ਹੈ ਤੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਨੂੰ ਅਣਗੋਲਿਆਂ ਕਰਕੇ ਕਿਸੇ ਵੀ ਦੇਸ਼ ਦੇ ਨਾਲ ਕੋਈ ਅਜਿਹਾ ਸਮਝੌਤਾ ਨਹੀਂ ਕੀਤਾ ਜਾਵੇਗਾ ਜਿਹਦੇ ਨਾਲ ਕਿਸਾਨਾਂ ਨੂੰ ਨੁਕਸਾਨ ਹੋਵੇ। ਉਨ੍ਹਾਂ ਕਿਹਾ ਕਿ ਹੁਣ ਤੱਕ ਪੀਐਮ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਜਿੰਨੇ ਵੀ ਸਮਝੌਤੇ ਕੀਤੇ ਨੇ ਉਹ ਲੋਕ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੇ ਗਏ ਨੇ ਤੇ ਲੋਕਾਂ ਨੂੰ ਇਸਦਾ ਲਾਭ ਹੋਇਆ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਸਮਝੌਤਾ ਅਜੇ ਹੋਇਆ ਵੀ ਨਹੀਂ ਹੈਗਾ ਪਰ ਇਸ ਬਾਰੇ ਕੁਝ ਲੋਕਾਂ ਦੇ ਵੱਲੋਂ ਬੇਲੋੜਾ ਰੋਲਾ ਰੱਪਾ ਜਿਹੜਾ ਪਾਇਆ ਜਾ ਰਿਹਾ। ਰੱਖੜੀ ਦੇ ਮੌਕੇ ਦੇ ਉੱਤੇ ਮਹਿਲਾ ਸ਼ਕਤੀਕਰਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਔਰਤਾਂ ਦਾ ਰਾਖਵਾਂਕਰਨ ਕਰਨਾ ਚਾਹੁੰਦੀ ਹੈ ਪਰ ਕਾਂਗਰਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਬੇਲੋੜੀ ਅੜਚਾਂ ਜਿਹੜੀ ਖੜੀ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਦਾ ਕੰਮ ਸਿਰਫ਼ ਅਤੇ ਸਿਰਫ਼ ਅੜਿੱਕੇ ਖੜੇ ਕਰਨਾ ਤੇ ਬੇਬੁਨਿਆਦ ਦੂਸ਼ਣਬਾਜ਼ੀ ਕਰਨਾ ਹੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਉਨ੍ਹਾਂ ਆਪਣਾ ਅਨੁਭਵ ਸਾਂਝਾ ਕਰਦਿਆਂ ਕਿਹਾ ਕਿ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਇੱਕ ਨਵੀਂ ਊਰਜਾ ਤੇ ਉਤਸ਼ਾਹ ਮਿਲਿਆ। ਸ਼ਿਵਰਾਜ ਚੌਹਾਨ ਨੇ ਕਿਹਾ ਕਿ ਗੁਰੂ ਘਰ ਦੇ ਵਿੱਚ ਸਭ ਬਰਾਬਰ ਨੇ ਤੇ ਇੱਥੇ ਕੀਤੀ ਹੋਈ ਸੇਵਾ ਮਨੁੱਖ ਦੇ ਮਨ ਦਾ ਹੰਕਾਰ ਦੂਰ ਕਰਦੀ ਹੈ। ਉਨ੍ਹਾਂ ਕਿਹਾ ਕਿ ਰੱਖੜ ਪੁੰਨਿਆ ਦੇ ਮੌਕੇ ਦੇ ਉੱਤੇ ਉਨ੍ਹਾਂ ਨੂੰ ਗੁਰੂ ਘਰ ਨਤਮਸਤਕ ਹੋਣ ਦਾ ਮੌਕਾ ਮਿਲਿਆ ਤੇ ਉਹ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਕਹਿੰਦੇ ਮੰਨਦੇ ਨੇ। ਇਸੇ ਤਰ੍ਹਾਂ ਹੀ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਗੰਭੀਰ ਸੰਕਟ ਨੂੰ ਹੱਲ ਕਰਨ ਦੇ ਉੱਤੇ ਜ਼ੋਰ ਦਿੱਤਾ ਗਿਆ। ਅੱਜ ਦੀ ਜਿਹੜਾ ਕਾਨਫਰੰਸ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਕਾਰਵਾਈ ਜਿਹੜੀ ਕਰਵਾਈ ਗਈ ਪੰਥਕ ਕਾਨਫਰੰਸ ਦੇ ਵਿੱਚ ਵੱਡਾ ਇਕੱਠ ਹੋਇਆ ਜਿਸ ਦੇ ਵਿੱਚ ਪੰਥ ਤੇ ਪੰਜਾਬ ਦੇ ਵੱਖ ਵੱਖ ਮਸਲਿਆਂ ਦੇ ਨਾਲ ਨਾਲ ਪੰਜਾਬ ਦੇ ਵਿੱਚ ਫੈਲੇ ਨਸ਼ਿਆਂ ਦੇ ਗੰਭੀਰ ਸੰਕਟ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਲੋਕ ਸਭਾ ਮੈਂਬਰ ਖਡੂਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬੀਆਂ ਨਾਲ ਕੀਤੇ ਅਹਿਦ ਨੂੰ ਤਰਸੇਮ ਸਿੰਘ ਉਨ੍ਹਾਂ ਨੇ ਪੜ੍ਹ ਕੇ ਸੁਣਾਇਆ ਤੇ ਜਿਸ ਦੇ ਵਿੱਚ ਪੰਜਾਬੀਆਂ ਦੇ ਹੱਥ ਫੈਸਲੇ ਦੀ ਤਾਕਤ ਆਉਣ ਤੇ 1997 ਤੋਂ 2027 ਤੱਕ ਦੀਆਂ ਸਰਕਾਰਾਂ ਦੇ ਦੌਰਾਨ ਨਸ਼ਿਆਂ ਦੇ ਪਸਾਰ ਮੌਤਾਂ ਸਪਲਾਈ ਚੇਨ ਸਿਆਸੀ ਸ਼ਮੂਲੀਅਤ ਤੇ ਪੁਲਿਸ ਤੇ ਸੁਰੱਖਿਆ ਤੰਤਰ ਦੀ ਕਥਿਤ ਮਿਲੀ ਭੁਗਤ ਸੰਬੰਧੀ ਵਾਈਟ ਪੇਪਰ ਜਾਰੀ ਕਰਨ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਨਸ਼ਿਆਂ ਦੇ ਵਿੱਚ ਫਸੇ ਨੌਜਵਾਨਾਂ ਦੇ ਮੁੜ ਵਸੇਵੇ ਨੂੰ ਯਕੀਨੀ ਬਣਾਉਣ ਦਾ ਸੰਕਲਪ ਲਿਆ ਗਿਆ। ਪਾਰਟੀ ਵੱਲੋਂ ਨਸ਼ਿਆਂ ਦੇ ਖਿਲਾਫ਼ ਵਿਜ਼ਨ ਡਾਕੂਮੈਂਟ ਵੀ ਪੇਸ਼ ਕੀਤਾ ਗਿਆ। ਕਾਨਫਰੰਸ ਦੇ ਵਿੱਚ ਤਰਸੇਮ ਸਿੰਘ ਹੋਣਾ, ਮਨਪ੍ਰੀਤ ਸਿੰਘ ਐਲੀ, ਪਾਰਲੀਮਾਨੀ ਬੋਰਡ ਦੇ ਮੈਂਬਰਾਂ, ਮੁੱਖ 5 ਮੈਂਬਰੀ ਕਮੇਟੀ ਦੇ ਮੈਂਬਰਾਂ ਤੇ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕਰਦਿਆਂ ਪੰਥ ਪੰਜਾਬ ਦੇ ਮੁੱਦਿਆਂ ਦੇ ਉੱਤੇ ਵਿਚਾਰ ਰੱਖੇ ਤੇ ਪੰਜਾਬ ਦੀ ਜਵਾਨੀ, ਕਿਸਾਨੀ, ਪਾਣੀਆਂ ਰੋਜ਼ਗਾਰ ਸੂਬੇ ਤੇ ਹੱਕਾਂ ਤੇ ਪੰਥਕ ਮਸਲਿਆਂ ਦੇ ਨਾਲ ਨਾਲ ਨਸ਼ਿਆਂ ਦੇ ਮੁੱਦੇ ਨੂੰ ਪ੍ਰਮੁੱਖਤਾ ਦੇ ਨਾਲ ਉਠਾਉਂਦਿਆਂ ਰਵਾਇਤੀ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੀਆਂ ਨਾਕਾਮੀਆਂ ਤੇ ਨਸ਼ਿਆਂ ਦੇ ਪਸਾਰ ਨੂੰ ਰੋਕਣ 'ਚ ਅਸਫਲ ਰਹਿਣ ਦੇ ਲਈ ਤਿੱਖੇ ਢੰਗ ਦੇ ਨਾਲ ਘੇਰਿਆ ਗਿਆ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮੁੱਦੇ ਦੇ ਉੱਤੇ ਹੁਣ ਸਿਰਫ ਤੇ ਸਿਰਫ ਬਿਆਨਬਾਜ਼ੀ ਨਹੀਂ ਸਗੋਂ ਠੋਸ ਨੀਤੀ, ਪਾਰਦਰਸ਼ਤਾ, ਜਵਾਬਦੇਹੀ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਲਿਆ ਗਿਆ ਇਹ ਅਹਿਦ ਪੰਥ ਅਤੇ ਪੰਜਾਬ ਦੇ ਹਿੱਤਾਂ ਦੇ ਲਈ ਸਿਧਾਂਤਕ ਰਾਜਨੀਤੀ ਨੂੰ ਮਜ਼ਬੂਤ ਕਰਨ ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਵੱਲ ਇੱਕ ਅਹਿਮ ਜਿਹੜਾ ਕਦਮ ਹੈ। ਯਾਨੀ ਕਿ ਇਹ ਵੀ ਪਾਰਟੀ ਹੁਣ ਇਮੋਸ਼ਨਲ ਬਲੈਕਮੇਲ ਕਰੇਗੀ ਲੋਕਾਂ ਨੂੰ। ਦੂਸਰੇ ਪਾਸੇ ਰੱਖੜ ਪੁੰਨਿਆ ਮੇਲੇ ਦੇ ਉੱਤੇ ਸਭ ਦੀਆਂ ਨਜ਼ਰਾਂ ਰਹੀਆਂ ਅੱਜ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਧਿਰਾਂ ਦੇ ਲਈ ਵੱਡੀ ਪ੍ਰੀਖਿਆ ਵੀ ਨਜ਼ਰ ਆ ਰਹੀ ਹੈ। ਬਾਬਾ ਬਕਾਲਾ ਵਿਖੇ ਕਾਂਗਰਸ ਦੀ ਕਾਨਫਰੰਸ ਦੇ ਵਿੱਚੋਂ ਬੜਿੰਗ ਤੇ ਬਾਜਵਾ ਹੁਣੀ ਗੈਰ ਹਾਜ਼ਰ ਰਹੇ ਨੇ। ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਜਾ ਗਿਆ ਜਿਹੜਾ ਇਸ ਵਾਰ ਦਾ ਇਤਿਹਾਸਕ ਰੱਖੜ ਪੁੰਨਿਆ ਜੋੜ ਮੇਲਾ ਬਹੁਤ ਹੀ ਮਹੱਤਵਪੂਰਨ ਜਿਹੜਾ ਹੋ ਨਿਬੜਿਆ, ਕਿਉਂਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਧਿਰਾਂ ਦੇ ਲਈ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦਾ ਵੱਡਾ ਮੰਚ ਬਣ ਗਿਆ ਤੇ ਪਹਿਲੀ ਵਾਰ ਇਕੱਲਿਆਂ ਚੋਣ ਮੈਦਾਨ ਦੇ ਵਿੱਚ ਨੇਤਰਾਂ ਦੀ ਤਿਆਰੀ ਕਰ ਰਹੀ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਵੱਲੋਂ ਵੀ ਜੋੜ ਮੇਲੇ ਦੇ ਵਿੱਚ ਆਪਣੀ ਸਿਆਸੀ ਸਟੇਜ ਲਗਾਏ ਜਾਣ ਦੇ ਕਾਰਨ ਮੁਕਾਬਲਾ ਕਾਫ਼ੀ ਦਿਲਚਸਪੀ ਭਰਿਆ ਬਣ ਗਿਆ। ਭਾਜਪਾ ਦੇ ਵੱਲੋਂ ਇਸ ਵਾਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਸਹਾਰੇ ਬਾਬਾ ਬਕਾਲਾ ਵਿਖੇ ਜਿਹੜੇ ਨੇ ਆਪਣੀ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਤੇ ਮਹਿਜ ਇੱਕ ਰਾਜਨੀਤਿਕ ਦੌਰੇ ਤੋਂ ਪਰੇ ਹਟ ਕੇ ਕੇਂਦਰੀ ਮੰਤਰੀ ਚੌਹਾਨ ਨੇੜਲੇ ਪਿੰਡ ਉਮਰਾ ਨੰਗਲ ਵਿਖੇ ਵੀ ਕਿਸਾਨ ਚੌਪਾਲ ਰਾਹੀਂ ਪੰਜਾਬ ਦੇ ਸਭ ਤੋਂ ਵੱਡੇ ਵੋਟ ਬੈਂਕ ਕਿਸਾਨਾਂ ਨਾਲ ਸਿੱਧਾ ਸੰਵਾਦ ਰਚਾਇਆ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਤੇ ਉਹਦੇ ਲਈ ਇਹ ਮੇਲਾ ਆਪਣੀ ਵਜੂਦ ਦੀ ਲੜਾਈ ਅਤੇ ਪੰਥਕ ਰਾਜਨੀਤੀ ਦੇ ਵਿੱਚ ਆਪਣੀ ਪ੍ਰਸੰਗਿਕਤਾ ਸਾਬਤ ਕਰਨ ਦੀ ਪ੍ਰੀਖਿਆ ਹੈ, ਜਿਹਦੇ ਲਈ ਬਿਕਰਮ ਸਿੰਘ ਮਜੀਠੀਆ ਪਿੰਡ ਪਿੰਡ ਜਾ ਕੇ ਵਰਕਰਾਂ ਨੂੰ ਜਿਹੜਾ ਲਾਮਬੰਦ ਕਰਦੇ ਨਜ਼ਰ ਆਏ। ਕਾਂਗਰਸ ਪਾਰਟੀ ਦੇ ਲਈ ਇਹ ਮੇਲਾ ਅੰਦਰੂਨੀ ਖਿੱਚੋਤਾਣ ਦਾ ਕੇਂਦਰ ਬਣ ਸਕਦਾ ਹੈ। ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੈਰ ਹਾਜ਼ਰੀ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਨੂੰ ਕਾਂਗਰਸ ਦੇ ਦੋਵਾਂ ਧੜਿਆਂ ਵਿਚਾਲੇ ਸ਼ਕਤੀ ਪ੍ਰਦਰਸ਼ਨ ਦੇ ਵਜੋਂ ਦੇਖਿਆ ਗਿਆ। ਇੱਥੇ ਮੁਕਾਬਲਾ ਜਿਹੜਾ ਇਸ ਗੱਲ ਦੇ ਉੱਤੇ ਵੀ ਹੋਵੇਗਾ ਕਿ ਦੋਵਾਂ ਆਗੂਆਂ ਦੇ ਵਿੱਚੋਂ ਕੌਣ ਵੱਧ ਭੀੜ ਜੁਟਾਉਣ ਦੇ ਵਿੱਚ ਸਫਲ ਹੁੰਦਾ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਆਪਣੇ ਰਈਆ ਅਨਾਜ ਮੰਡੀ ਵਿਖੇ ਆਪਣੇ ਸਮਾਗਮ ਨੂੰ ਸੂਬਾ ਪੱਧਰੀ ਕਰਾਰ ਦਿੱਤਾ, ਜਿਸ ਦੀਆਂ ਤਿਆਰੀਆਂ ਦੇ ਬਾਵਜੂਦ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਜਿਹੜਾ ਸੀ ਜ਼ੋਰਾਂ ਸ਼ੋਰਾਂ ਦੇ ਨਾਲ ਇਹਨੂੰ ਜਿਹੜਾ ਚਲਾਇਆ ਗਿਆ। ਦੂਸਰੇ ਪਾਸੇ ਦੇਸ਼ ਦੀ ਗੱਲ ਕਰੀਏ ਤੇ ਕੇਂਦਰ ਦੀ, ਸੁਭਾਸ਼ ਚੰਦਰਾ ਉਹਨਾਂ ਨੇ 22,000 ਕਰੋੜ ਦੀ ਰਾਹਤ ਦੇ ਉੱਤੇ ਕਾਂਗਰਸ ਦੀ ਚੁਟਕੀ ਜਿਹੜੀ ਹੈ ਚੁਟਕੀ ਮਾਰੀ ਹੈ। ਕਾਂਗਰਸ ਨੇ NCLT ਦੀ ਜਿਹੜੀ ਕਾਰਵਾਈ ਹੇਅਰ ਕੱਟ ਦੀ ਬਜਾਏ ਕਹਿੰਦੇ ਮੁੰਡਨ ਕਰਾਰ ਦੇ ਦਿੱਤੀ ਗਈ। ਕਾਂਗਰਸ ਨੇ ਦਿਵਾਲੀਆ ਕਾਰਵਾਈ ਸੰਬੰਧੀ ਟ੍ਰਿਬਿਊਨਲ NCLT ਵੱਲੋਂ ਕਾਰੋਬਾਰੀ ਸੁਭਾਸ਼ ਚੰਦਰਾ ਦੇ 22,000 ਕਰੋੜ ਜਿਹੜਾ ਰੁਪਏ ਦੇ ਕਰਜ਼ੇ ਨੂੰ ਨਿਬੇੜਨ ਦੇ ਲਈ 6.5 ਕਰੋੜ ਰੁਪਏ ਦੀ ਅਦਾਇਗੀ ਨੂੰ ਮਨਜ਼ੂਰੀ ਦੇਣ ਤੇ ਤੰਜ ਕੱਸਦਿਆਂ ਕਹਿ ਦਿੱਤਾ ਕਿ ਇਹ ਹੇਅਰ ਕੱਟ ਨਹੀਂ ਸਗੋਂ ਮੁੰਡਨ ਹੈ, ਜੋ 2016 ਦੇ ਦਿਵਾਲੀਆ ਜਿਹੜਾ ਕਾਰਵਾਈ ਸੰਬੰਧੀ ਜ਼ਾਬਤੇ ਦਾ ਮਜ਼ਾਕ ਉਡਾਉਂਦਾ ਹੈ ਤੇ ਇਸ ਬਾਰੇ ਚੰਦਰਾ ਜਾਂ ਉਨ੍ਹਾਂ ਦੇ ਗਰੁੱਪ ਦੇ ਵੱਲੋਂ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। NCLT ਨੇ ਜਿਹੜਾ ਅਦਾਇਗੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਤਹਿਤ ਸੁਭਾਸ਼ ਚੰਦਰਾ ਜਿਹੜਾ ਪ੍ਰਕਿਰਿਆ ਦੇ ਵਿੱਚ ਹੱਲ ਜਿਹੜਾ ਲਗਭਗ 22,657 ਕਰੋੜ ਰੁਪਏ ਦੇ ਪ੍ਰਵਾਨਿਤ ਲੈਣਦਾਰਾਂ ਦੇ ਦਾਅਵਿਆਂ ਨੂੰ ਨਿਬੇੜਨ ਦੇ ਲਈ ਸਿਰਫ 6.5 ਕਰੋੜ ਰੁਪਏ ਦਾ ਜਿਹੜਾ ਭੁਗਤਾਨ ਕਰਨਗੇ, ਜਿਸਦਾ ਮਤਲਬ ਹੈ ਕਿ ਲੈਣਦਾਰਾਂ ਦਾ ਜਿਹੜਾ ਕਿ ਉਨ੍ਹਾਂ ਨੇ ਲੋਨ ਵਗੈਰਾ ਲਿਆ ਸੀ ਜਾਂ ਕਿਸੇ ਤੋਂ ਪੈਸੇ ਲਏ ਸੀ, ਲੈਣਦਾਰਾਂ ਨੂੰ ਜਿਹੜਾ ਲਗਭਗ 99.97% ਦਾ ਨੁਕਸਾਨ ਹੋਵੇਗਾ, ਮਤਲਬ ਕਿ ਕੋਈ ਪੈਸਾ ਨਹੀਂ ਉਹਨਾਂ ਨੂੰ ਵਾਪਸ ਮਿਲਣਾ। NCLT ਦੇ ਮੈਂਬਰ ਜਿਹੜੇ ਨੇ ਨਲੇਸ਼ ਸ਼ਰਮਾ, ਜੋ ਤੀਜੇ ਮੈਂਬਰ ਦੇ ਵਜੋਂ ਫੈਸਲਾ ਸੁਣਾ ਰਹੇ ਸਨ, ਮੰਗਲਵਾਰ ਨੂੰ ਇਨਸੋਲ ਵੈਸੀ ਐਂਡ ਬੈਕਰਪਸੀ ਕੋਡ ਦੀ ਜਿਹੜੀ ਧਾਰਾ 114 ਦੇ ਤਹਿਤ ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਲੈਣਦਾਰਾਂ ਦੇ ਇਨ੍ਹਾਂ ਇਤਰਾਜ਼ਾਂ ਨੂੰ ਖਾਰਜ ਕਰ ਦਿੱਤਾ ਗਿਆ। ਵਸੂਲੀ ਦੀ ਇਸ ਰਕਮ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਹ ਬਹੁਤ ਘੱਟ ਸੀਗੀ ਤੇ ਇਸ ਘਟਨਾਕ੍ਰਮ ਤੇ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਵਿੱਤੀ ਸ਼ਬਦਾਵਲੀ ਦੇ ਵਿੱਚ ਜਦੋਂ ਲੈਣਦਾਰਾਂ ਨੇ ਪੈਸੇ ਦੇਣੇ ਹੁੰਦੇ ਨੇ ਤਾਂ ਕਰਜ਼ਦਾਰ ਸਿਰਫ ਕੁਝ ਹਿੱਸੇ ਦੀ ਅਦਾਇਗੀ ਕਰਦਾ ਹੈ ਤਾਂ ਪ੍ਰਤੀਸ਼ਤ ਵਜੋਂ ਦਰਸਾਏ ਗਏ ਫਰਕ ਨੂੰ ਹੇਅਰ ਕੱਟ ਕਿਹਾ ਜਾਂਦਾ ਹੈ, ਪਰ ਇਹ ਸਿਰਫ ਹੇਅਰ ਕੱਟ ਹੀ ਨਹੀਂ, ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਸਰਕਾਰ ਨੇ ਦੋ ਸਿਸਟਮ ਪੈਦਾ ਕਰ ਦਿੱਤੇ ਨੇ, ਇੱਕ ਮੁੱਠੀ ਭਰ ਅਰਬਪਤੀਆਂ ਦੇ ਲਈ ਤੇ ਦੂਜਾ ਬਾਕੀਆਂ ਸਾਰਿਆਂ ਦੇ ਲਈ। ਤੇ ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਕੁਝ ਖਬਰਾਂ, ਤੇ ਅੱਗੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਝਾਤ ਮਾਰਾਂਗੇ। ਦੂਸਰੇ ਪਾਸੇ ਸਿੱਖ ਸਿਆਸਤ ਦੇ ਵਿੱਚ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ 3000 ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਣ ਨੂੰ ਕੇਂਦਰ ਦੇ ਵੱਲੋਂ ਪ੍ਰਵਾਨਗੀ ਦੇ ਦਿੱਤੀ ਹੈ। ਕਿਤੇ ਨਾ ਕਿਤੇ ਸਿੱਖਾਂ ਨੂੰ ਗਲ ਦੇ ਨਾਲ ਵੀ ਲਾਇਆ ਜਾ ਰਿਹਾ ਹੈ। ਭਾਰਤ ਸਰਕਾਰ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ 3000 ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਤੇ ਜੱਥਾ 22 ਨਵੰਬਰ ਨੂੰ ਵਾਹਗਾ ਸਰਹੱਦ ਦੇ ਰਾਹੀਂ ਪਾਕਿਸਤਾਨ ਰਵਾਨਾ ਹੋਏਗਾ ਤੇ 1 ਦਸੰਬਰ ਨੂੰ ਵਾਪਸ ਜਿਹੜਾ ਹੈ ਪਰਤੇਗਾ। ਤੇ ਲੋ ਦੋਸਤੋ, ਆਪਣੇ ਨਾਲ ਜੁੜ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਕਰਦੇ ਹਾਂ ਆਪਾਂ ਸਵਾਗਤ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
0: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਕੀ ਕਰਾਈ ਜਾਂਦੇ ਹੋ?
0: ਭਾਰੀ ਸਾਹਿਬ, ਮੈਂ ਸੋਚ ਰਿਹਾ ਸੀਗਾ ਕਿ ਤੁਸੀਂ ਆਪਣੀ ਜਿਹੜੀ ਹੈਗੀ ਰੀਅਲ ਲਾਈਫ ਦੇ ਵਿੱਚ ਕਦੀ ਬਹੁਤਾ ਝੂਠ ਬੋਲਿਆ ਨਹੀਂ ਹੋਣਾ, ਤੇ ਜਦੋਂ ਤੁਸੀਂ ਖਬਰਾਂ ਪੜ੍ਹਦੇ ਸੀ ਤੇ ਮੈਂ ਦੇਖ ਰਿਹਾ ਸੀਗਾ ਕਿ ਭਾਈ ਇਹ ਤਾਂ ਝੂਠ ਹੀ ਗੁੰਨੀ ਜਾਂਦੇ ਪਏ ਆ। ਹਾਂਜੀ
1: ਦੇਖੋ, ਜੀ ਵੀ ਥਥਲਾਉਣ ਲੱਗ ਜਾਂਦੀ ਹੈ ਸੈਣੀ ਸਾਹਿਬ ਕਈ ਵਾਰੀ, ਹੈ ਨਾ, ਖਬਰਾਂ ਪੜ੍ਹਦੇ ਪੜ੍ਹਦੇ ਵੀ ਯਾਰ ਸੱਚੀ ਗੱਲ ਹੈ ਕਿ ਝੂਠੀ ਗੱਲ ਹੈ।
0: ਥੱਲੇ ਔਜਲਾ ਸਾਹਿਬ ਵੀ ਝੂਠ ਲਿਖਣ ਵਾਸਤੇ ਮਜਬੂਰ ਹੋਈ ਜਾਂਦੇ ਸੀ, ਉਹ ਵੀ ਲੋਣ ਗੁੰਨੀ ਜਾਂਦੇ ਸੀ। ਹਾਂਜੀ,
1: ਉਹਨਾਂ ਨੇ ਲਿਖਿਆ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਤੇ ਮਾਨ ਸਰਕਾਰ ਨੇ ਜੋ ਪੰਜਾਬ ਦਾ ਸਵਾਰਿਆ ਉਹ ਸਲਾਉਣ ਯੋਗ ਹੈ ਕਹਿੰਦੇ ਜੀ, ਤੇ ਰਹਿੰਦੇ ਕੰਮਾਂ ਦੇ ਲਈ ਹੋਰ ਪਾਰਟੀਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਕਹਿੰਦੇ ਜੀ, ਕੱਲੇ ਇਹੀ ਨਾ ਕਰ ਜਾਣ ਜੀ ਸਾਰਾ ਕੁਝ, ਮਤਲਬ ਕਿ ਰਲ ਮਿਲ ਕੇ ਕਰਨਾ ਚਾਹੀਦਾ, ਭਾਰ ਚੱਕਣਾ ਚਾਹੀਦਾ ਪੰਜਾਬ ਦਾ।
0: ਮੈਂ ਭਾਰਤ ਸਾਹਿਬ ਇਸੇ ਚੀਜ਼ ਤੇ ਆਉਣ ਲੱਗਾ ਸੀਗਾ, ਜਿਹੜੀ ਤੁਹਾਡੀ ਰੱਖੜੀ ਪੁੰਨਿਆਂ ਦਾ ਜਿਹੜਾ ਤੁਸੀਂ ਹੈਡਿੰਗ ਦਿੱਤਾ ਸੀ ਨਾ ਜੀ, ਉਹਦਾ ਨਿਚੋੜ ਇਹ ਆ ਜੀ ਕਿ ਪੰਜਾਬੀਆਂ ਦੀ ਬਦਕਿਸਮਤੀ ਇਹ ਆ ਕਿ ਸਾਨੂੰ ਜਿਹੜਾ ਹੈਗਾ ਆ ਸੱਤਾਧਾਰੀ ਪਾਰਟੀ ਤਾਂ ਜਿਹੜੇ ਹੈਗੀ ਆ ਉਹ ਗੁਮਰਾਹ ਕਰਦੀ ਕਰਦੀ ਸਾਡਾ ਜਿਹੜਾ ਆ ਵਿਰੋਧੀ ਧਿਰ ਆ ਉਹ ਵੀ ਸਾਨੂੰ ਗੁਮਰਾਹ ਕਰਦੀ।
1: ਬਿਲਕੁਲ ਹੈ,
0: ਜੇ ਭਾਰਤ ਸਾਹਿਬ ਦੇਖੋ ਕਰਜ਼ਾ ਜਿਹੜਾ ਹੈਗਾ ਆ ਜੇ 5 ਲੱਖ ਕਰੋੜ ਤੱਕ ਸਟੇਟ ਦਾ ਹੋ ਗਿਆ
1: ਜੀ,
0: ਹਾਂਜੀ, ਤੁਹਾਡੇ ਕੋਲ ਜਿਹੜਾ ਆ DA ਨਹੀਂ ਦਿੱਤਾ ਜਾ ਰਿਹਾ ਮੁਲਾਜ਼ਮਾਂ ਦਾ
1: ਜੀ,
0: ਤੇ ਤੁਸੀਂ ਜਿਹੜਾ ਆ ਅੱਗੇ ਵੱਡੇ ਵੱਡੇ ਵਾਅਦੇ ਜਿਹੜੇ ਆ ਜਿਹੜੇ ਬੰਦਿਆਂ ਦੇ ਅੱਗੇ ਆਸਮੰਦ ਹੈਗੇ ਆ ਵੀ ਹਾਂ ਜੀ ਅਸੀਂ ਆਉਣਾ ਚਾਹੁੰਦੇ ਆ, ਹਾਂਜੀ, ਉਹ ਲੋਕਾਂ ਨੂੰ ਏਦਾਂ ਦੇ ਸੁਪਨੇ ਕਿਉਂ ਦਿਖਾ ਰਹੇ ਹੈਗੇ ਆ ਜਿਹੜੇ ਕਿ ਪੂਰੇ ਨਹੀਂ ਕੀਤੇ ਜਾ ਸਕਦੇ, ਕਿਉਂਕਿ ਸਟੇਟ ਦੀ ਫਾਈਨੈਂਸ਼ੀਅਲ ਹਾਲਤ ਠੀਕ ਨਹੀਂ ਹੈ ਜੀ।
1: ਜੀ,
0: ਇਟ ਮੀਨਸ ਬਈ ਇਹ ਤਾਂ ਜਿਹੜਾ ਹੈਗਾ ਆ ਮਤਲਬ ਪਾਰਟੀ ਜਿਹੜੀ ਹੈਗੀ ਆ ਉਹ ਪਾਵਰ ਦੇ ਵਿੱਚ ਰਹਿ ਕੇ ਗੁਮਰਾਹ ਕਰ ਰਹੀ ਹੈਗੀ ਆ ਜੀ, ਤੇ ਜਾਂ ਧੋਖਾ ਦੇ ਰਹੀ ਆ, ਉਹ ਜਿਹੜਾ ਹੈਗਾ ਆ ਉਹਨਾਂ ਨੇ ਅਜੇ ਆਉਣਾ ਹੈਗਾ ਆ, ਉਹ ਧੋਖਾ ਪਹਿਲਾਂ ਹੀ ਐਡਵਾਂਸ ਦੇ ਵਿੱਚ ਹੀ ਦੇ ਰਹੇ ਹੈਗੇ ਆ, ਜਦੋਂ ਉਹ ਆ ਗਏ ਤੇ ਫਿਰ ਕੀ ਕਰਨਗੇ?
1: ਆ ਦੇਖੋ, ਆ ਪਾਵਰ ਕੱਟ ਦਾ ਆਪਾਂ ਰੋਜ਼ ਰੋਲਾ ਪਾਉਂਦੇ ਆ ਵੀ ਪਾਵਰ ਕੱਟ ਆ ਜੀ, ਕਦੇ ਕੋਈ ਲੈਣ ਬੰਦ ਹੋ ਜਾਂਦੀ ਕਦੇ ਕੋਈ ਲੈਣ। ਸੈਣੀ ਸਾਹਿਬ, ਅੱਜ ਖਬਰ ਲੱਗੀ ਆ ਲਹਿਰਾ ਪਾਵਰ ਪਲਾਂਟ ਦੀਆਂ 4 ਚੋਂ 3 ਯੂਨਿਟਾਂ 15 ਦਿਨਾਂ ਤੋਂ ਬੰਦ ਪਈਆਂ ਨੇ।
0: ਪਰ ਹੈਗਾ ਰਾਤ ਮਤਲਬ ਜਿਹੜਾ ਆ ਪਰੇਸ਼ਾਨੀ ਦੇ ਵਿੱਚ ਨਿਕਲ ਜਾਂਦੀ ਸਾਡੀ, ਇਸੇ ਕਰਕੇ ਕਈ ਵਾਰੀ ਜਿਹੜੀ ਆ ਰਾਤ ਨੂੰ 3-3-4-4 ਵਾਰੀ ਲਾਈਟ ਜਾਂਦੀ ਆ ਜੀ, ਤੇ ਵੋਲਟੇਜ ਪੂਰੀ ਨਹੀਂ ਆਉਂਦੀ ਸਰ।
1: ਬਿਲਕੁਲ
0: ਜੇ AC ਵਰਕਿੰਗ ਦੇ ਵਿੱਚ ਆਉਂਦਾ ਹੈਗਾ ਆ ਤੇ ਉਹ ਜੇ ਸਟੈਪਲਾਈਜ਼ਰ ਜਿੱਥੇ ਲੱਗੇ ਹੈਗੇ ਉਹ ਵਾਲੇ AC ਵਰਕਿੰਗ ਦੇ ਵਿੱਚ ਲਈਦੇ ਆ, ਦੂਜੇ AC ਚਲਾਈਦੇ ਨੀ, ਵੀ ਨੁਕਸਾਨ ਹੋ ਸਕਦਾ ਜੀ।
1: ਬਿਲਕੁਲ ਹੈ ਜੀ,
0: ਹਾਂਜੀ,
1: ਜਿਹੜੇ ਚਲੰਤ ਮੁੱਦੇ ਨੇ ਸੈਣੀ ਸਾਹਿਬ ਉਹਨਾਂ ਦੇ ਉੱਤੇ ਦੇਖ ਲੋ ਕਿੰਨੇ ਕੁ ਗੰਭੀਰ ਨੇ, ਇਹਨਾਂ ਨੂੰ ਸਿਆਸਤ ਦੀ ਪਈ ਹੈ। ਅੱਜ ਚਾਈਨਾ ਨੇ ਐਮਰਜੈਂਸੀ ਮੀਟਿੰਗ ਸੱਦੀ ਆ ਆਪਣੀ, ਉੱਥੇ ਜੋ ਹਾਲਾਤ ਬਣ ਰਹੇ ਨੇ, ਗਲੇਸ਼ੀਅਰ ਪਿਘਲ ਰਹੇ ਨੇ, ਪਾਣੀ ਦੀ ਬਹੁਤਾਤ ਦੇਖਿਓ, ਆ ਡੈਮ ਡੁਮ ਸਾਰੇ ਰੁੜ ਜਾਣੇ ਆ, ਇੰਡੀਆ ਨੂੰ ਉਹ ਚੀਜ਼ਾਂ ਦੇ ਬਾਰੇ ਸੋਚਣ ਦੀ ਜ਼ਰੂਰਤ ਹੈ। ਪਰ ਹਰ ਕੋਈ ਆਪਣੀ ਆਪਣੀ ਸਿਆਸਤ ਦੇ ਵਿੱਚ ਲੱਗਿਆ ਹੋਇਆ, ਪੰਜਾਬ ਤਾਂ ਮੋਹਰੀ ਆ ਉਹਦੇ ਵਿੱਚ। ਉਹ ਦੇਖੋ ਹੁਣ ਜੋ ਜਿੰਨੇ ਵੀ ਆਪਣੇ ਡੈਮ ਨੇ 3-4 ਉਹਨਾਂ ਦੇ ਉੱਤੇ ਖਤਰੇ ਦੀ ਮੰਡਰਾਉਣ ਲੱਗ ਜਾਣਾ, ਆਉਣ ਲੱਗ ਜਾਣੀਆਂ ਖਬਰਾਂ ਜਦੋਂ ਪਤਾ ਲੱਗਣਾ ਇਹਨਾਂ ਨੂੰ। ਪਰ ਇੰਟਰਨੈਸ਼ਨਲ ਜੋ ਹਾਲਾਤ ਨੇ ਜੋ ਕਵਰ ਕਰ ਰਹੇ ਨੇ ਉਹਨਾਂ ਦੇ ਬਾਰੇ ਤਾਂ ਸਾਡਾ ਮੀਡੀਆ ਉਹਦੇ ਉੱਤੇ ਗੱਲ ਹੀ ਨਹੀਂ ਕਰ ਰਿਹਾ।
0: ਪਰ ਸਾਹਿਬ ਸਾਡੇ ਨਾ ਸਫਾਈ ਐਤਕੀ ਵੀ ਨਹੀਂ ਹੋਈ, ਥੇਲਣ ਜਿਹੜੀ ਹੈਗੀ ਆ ਕੱਢੀ ਨੀ ਦਰਿਆਵਾਂ ਦੇ ਵਿੱਚੋਂ, ਤੇ ਇਸ ਕਰਕੇ ਜਿਹੜਾ ਹੈਗਾ ਜੇ ਥੋੜਾ ਪਾਣੀ ਵੀ ਆਇਆ ਨਾ ਪਿੱਛੋਂ ਸਤਲੁਜ ਦੇ ਵਿੱਚ ਤੇ ਨੁਕਸਾਨ ਹੋਏਗਾ ਹੀ ਹੋਏਗਾ ਜੀ।
1: ਬਿਲਕੁਲ ਹੋਏਗਾ ਜੀ, ਬਿਲਕੁਲ। ਫਿਰ ਇਹਨਾਂ ਨੇ ਕਹਿਣਾ ਜੀ ਚਾਈਨਾ ਨੇ ਪਾਣੀ ਛੱਡ ਦਿੱਤਾ ਜੀ ਤਾਂ ਕਰਕੇ ਹੋਇਆ, ਅਸੀਂ ਕੀ ਕਰ ਸਕਦੇ?
0: ਉਹ ਦੇਖੋ ਇਸ ਚੀਜ਼ ਨੂੰ ਬਲੇਮ ਗੇਮ ਖੇਡਣ ਲਈ ਤਾਂ ਅਸੀਂ ਮਾਰੇ ਹਾਂ
1: ਬਿਲਕੁਲ,
0: ਪਰ ਸਵਾਲ ਇਹ ਹੈਗਾ ਇੱਕ ਚੀਜ਼ ਸਾਨੂੰ ਐਪਰੀਹੈਂਸ਼ਨ ਦਿਸਦੀ ਪਈ ਆ, ਅੱਜ ਹੁਣ ਦੀ ਵਾਰ ਨੇ ਗਿਆ ਕਿ ਚਾਈਨਾ ਨੇ ਕਿਹਾ ਭਾਈ ਸਾਡੀਆਂ 60 ਝੀਲਾਂ ਜਿਹੜੀਆਂ ਹੈਗੀਆਂ ਉਹਨਾਂ ਵਿੱਚ ਪਾਣੀ ਬੇਕਾਬੂ ਹੋ ਰਿਹਾ,
1: ਓਵਰਫਲੋ ਹੋ ਰਿਹਾ ਬਿਲਕੁਲ ਹੈ ਜੀ,
0: ਅਤੇ ਵੀ ਤੁਸੀਂ ਆਪਣਾ ਜਿਹੜਾ ਹੈਗਾ ਆ ਤੇ ਤਿੱਬਤ ਨੇਪਾਲ ਤੇ ਇੰਡੀਆ ਤਿੰਨਾਂ ਦੇ ਵਿੱਚ ਹੀ ਨੁਕਸਾਨ ਦੀ ਸੰਭਾਵਨਾ ਹੈਗੀ ਆ, ਤੇ ਭਾਈ ਆਪਣੇ ਆਪਣੇ ਪ੍ਰਕੋਸ਼ਨ ਲੈ ਲਓ।
1: ਹਾਂਜੀ
0: ਇੱਥੇ ਕੀ ਹੈਗਾ ਆ, ਇੱਥੇ ਜਿਹੜੇ ਉਹ ਮੇਲੇ ਲੱਗੇ ਹੈਗੇ ਆ ਤੇ ਆਪਣਾ ਆਪਣੀ ਗੱਲ ਕਹੀ ਜਾਂਦੇ, ਆਪਣੀ ਆਪਣੀ ਡਫਲੀ ਵਜਾਈ ਜਾਂਦੇ ਹੈਗੇ ਆ ਜੀ। ਮੈਨੂੰ ਲੱਗਦਾ ਜਿਹੜਾ ਮਹਾਪਾਪ ਅਸੀਂ ਕਰਦੇ ਹੈਗੇ ਆ ਨਾ ਜੀ, ਉਹ ਮੁਕੱਦਰ ਸਹੀ ਬੋਲਦਾ ਹੈਗਾ ਆ ਕਿ ਵੋਟ ਪਾਉਣ ਵਾਲਾ ਜਿਹੜਾ ਆ ਉਹ ਮਹਾਪਾਪ ਆ। ਹਾਂਜੀ
1: ਜੀ
0: ਸਰ, ਕੀ ਕਰਨਾ ਹੈਗਾ ਆ ਤੁਸੀਂ ਦੇਖੋ ਨਾ ਵੀ ਹੁਣ ਕਾਂਗਰਸ ਇੱਕ ਇੰਨੀ ਕੁ ਸੰਜੀਦਾ ਹੈਗੀ ਆ ਜਿਹਦਾ ਪ੍ਰਧਾਨ ਤੇ ਜਿਹੜਾ ਆ ਸਟੇਟ ਦਾ ਆਪਣਾ ਆਪੋਜੀਸ਼ਨ ਲੀਡਰ ਜਿਹੜਾ ਹੈਗਾ ਆ LOP, ਉਹ ਦੋਨੇ ਜਾਣੇ ਹੈਗੇ ਆ, ਉਹ ਮਿਸਿੰਗ ਆ ਉਹਦੇ ਵਿਚੋਂ ਜੀ। ਹਾਂਜੀ ਚੰਨੀ ਸਾਹਿਬ ਦਾ ਜਿਹੜਾ ਆ ਜੇ ਗ੍ਰਾਫ ਉੱਪਰ ਨੂੰ ਜਾ ਰਿਹਾ ਆ ਤੇ ਉਹ ਇਸ ਕਰਕੇ ਜਾ ਰਿਹਾ ਆ ਕਿ ਉਹਨਾਂ ਦਾ ਅਜੇ ਤੱਕ ਜਿਹੜਾ ਆ ਇਹਨਾਂ ਦੇ ਨਾਲ ਟਾਈ ਅਪ ਨਹੀਂ ਹੋ ਰਿਹਾ, ਤੇ ਉਹ ਨਾਲ ਨਾਲ ਸਿੱਖ ਸਿਆਸਤ ਜਿਹੜੀ ਹੈਗੀ ਆ ਉਹ ਕਰ ਰਹੇ ਆ, ਉਹ ਪਾਰਟੀ ਲਾਈਨ ਤੋਂ ਥੋੜਾ ਹਟ ਕੇ ਜਿਹੜਾ ਚੱਲ ਰਹੇ ਆ, ਉਹਦੇ ਨਾਲ ਜਿਹੜਾ ਆ ਉਹਨਾਂ ਦਾ ਗ੍ਰਾਫ ਇਸ ਕਰਕੇ ਵੱਧ ਰਿਹਾ ਹੈਗਾ ਆ ਕਿਉਂਕਿ ਉਹ ਪੰਜਾਬ ਦਾ ਸੈਂਟੀਮੈਂਟ ਕੈਰੀ ਕਰਦੇ ਆ ਨਾਲ
1: ਜੀ। ਪਰ ਸਿੰਘ ਸਾਹਿਬ ਇਹਦੇ ਵਿੱਚ ਇਹ ਤੁਹਾਡੀ ਗੱਲ ਜਿਹੜੀ ਤੁਸੀਂ ਕੀਤੀ ਆ, ਸੋਰੀ ਮੈਂ ਤੁਹਾਨੂੰ ਰੋਕ ਰਿਹਾ ਵਿੱਚ, ਮਤਲਬ ਕਿ ਕਿਤੇ ਨਾ ਕਿਤੇ ਕਾਂਗਰਸ ਵੀ ਦੇਖਦੀ ਆ ਜੇ ਇੱਧਰ ਵਾਰਸ ਪੰਜਾਬ ਕੁਝ ਨਾ ਕੁਝ ਕੱਢ ਜਾਂਦਾ ਕੁਝ ਸੀਟਾਂ, ਪਤਾ ਉਹ ਤਾਂ ਵਕਤ ਦੱਸੇਗਾ ਕੱਢਦਾ ਨਹੀਂ ਹੈ, ਪਰ ਕਿਤੇ ਨਾ ਕਿਤੇ ਜਿਵੇਂ ਕਿ ਅਕਾਲੀ ਦਲ ਤੇ BJP ਦਾ ਗੱਠਜੋੜ ਤੇ ਕਿਤੇ ਨਾ ਕਿਤੇ ਕਾਂਗਰਸ ਦਾ ਤੇ ਇਹਨਾਂ ਦੇ ਨਾਲ ਗੱਠਜੋੜ ਦੀ ਸੰਭਾਵਨਾ ਹੈ। ਵੈਸੇ ਤਾਂ ਇਹ ਰੋਲਾ ਪਾ ਕੇ ਬਹਿ ਜਾਂਦੇ ਆ ਹਰ ਹੀ ਜਿਹੜੀ ਸਿੱਖ ਸਿਆਸਤ ਦੇ ਵਿੱਚ ਹੈਗੀ ਆ ਕਿ ਭਾਈ ਇਹਨਾਂ ਨੇ ਹਰਿਮੰਦਰ ਸਾਹਿਬ ਢਾਇਆ, 84 ਵਾਪਰਿਆ, ਸੱਜਣ ਕੁਮਾਰ ਨੇ ਜੋ ਕੁਝ ਕੀਤਾ ਉਹ ਸਾਰੀਆਂ ਚੀਜ਼ਾਂ ਦੁਹਰਾਉਣ ਲੱਗ ਜਾਂਦੇ ਆ, ਪਰ ਸਿਆਸਤ ਤਾਂ ਸਿਆਸਤ ਹੀ ਹੈ, ਉਹ ਵੀ ਕੁਝ ਨਾ ਕੁਝ ਆਪਣਾ ਗੱਠਜੋੜ ਦੇਖਦੇ ਹੀ ਹੋਣਗੇ ਭਈ ਅਸੀਂ ਜੇ ਆਪਣੇ ਬਲਬੂਤੇ ਦੇ ਉੱਤੇ ਨਹੀਂ ਤਾਂ ਕਿੱਦਾਂ ਏਦਾਂ ਕਿੱਦਾਂ ਕਿਸੇ ਨਾ ਕਿਸੇ ਨਾਲ ਗੱਠਜੋੜ ਕਰ ਸਕਦੇ ਆ ਅੱਗੇ ਜਾ ਕੇ।
0: ਪਰ ਇਹ ਸਭ ਗੱਲ ਤਾਂ ਹੈਗੀ ਆ, ਸਿਆਸੀ ਦਲਾਂ ਦੇ ਵਿੱਚ ਇੱਕੋ ਹੀ ਚੀਜ਼ ਆ ਕਿ ਉਹ ਸਾਰੇ ਜਾਣੇ ਨਾ ਜਿਹੜਾ ਆ ਪਾਸਟ ਆ ਉਹਨੂੰ ਬੜਾ ਵਧੀਆ ਤਰੀਕੇ ਨਾਲ ਵਿਸ਼ਲੇਸ਼ਣ ਕਰੀ ਜਾਂਦੇ ਆ, ਉਹਦਾ ਤਾਂ ਸਾਰਿਆਂ ਨੂੰ ਪਤਾ ਹੈ ਜੀ। ਸਾਨੂੰ ਤਾਂ ਅਗਲਾ ਰੋਡ ਮੈਪ ਚਾਹੀਦਾ, ਉਹ ਰੋਡ ਮੈਪ ਦਿੰਦਾ ਕੋਈ ਨੀ
1: ਬਿਲਕੁਲ।
0: ਹਾਂਜੀ ਵੀ 5 ਲੱਖ ਕਰੋੜ ਦੀ ਕਰਜ਼ਾਈ ਸਟੇਟ ਆ, ਦੱਸੋ ਇੱਥੇ ਮੁਲਾਜ਼ਮਾਂ ਨੂੰ ਤੁਸੀਂ ਕੀ ਦਿਓਗੇ, ਦੱਸੋ ਤੁਸੀਂ ਕਿੱਦਾਂ ਮੈਨੇਜ ਕਰੋਗੇ, ਦੱਸੋ ਸਟੇਟ ਦੀ ਇਨਕਮ ਕਿੱਦਾਂ ਜਨਰੇਟ ਕਰੋਗੇ, ਹੈਜੀ
1: ਦੱਸੋ
0: ਜਿਹੜਾ ਹੈਗਾ ਆ ਪਰ
1: ਹਾਂਜੀ ਇਨਫਰਾਸਟ੍ਰਕਚਰ ਮਹਿੰਗਾਈ ਕਿੱਦਾਂ ਕਵਰ ਕਰੋਗੇ।
0: ਹਾਂਜੀ ਅਨਇੰਪਲਾਇਮੈਂਟ ਇੰਨੀ ਜ਼ਿਆਦਾ ਹੈਗੀ ਆ, ਯੂਥ ਜਿਹੜਾ ਆ ਉਹ ਕਿੱਥੇ ਜਾ ਰਿਹਾ ਹੈਗਾ ਆ ਜੀ, ਜਿਹੜਾ ਫਰਸਟ੍ਰੇਟਿਡ ਯੂਥ ਹੈਗਾ ਆ। ਤੁਸੀਂ ਦੇਖੋ ਨਾ ਕੱਲ ਜਲੰਧਰ ਇੱਕ ਸ਼ੋਰੂਮ ਤੇ ਕੁਛ ਥ੍ਰੈਟ ਆਈ ਸੀ ਜੀ, ਉਹ ਜਿਹਦੇ ਥ੍ਰੈਟ ਆਈ ਸੀ ਬਾਅਦ ਦੇ ਵਿੱਚ ਅਗਲੇ ਬੰਦੇ ਨੇ ਉਹਨੂੰ ਸੀਰੀਅਸਲੀ ਲਿਆ ਨੇ, ਉਹ ਹੈਗਾ ਸੀ ਜੀ ਮੋਬਾਈਲ ਦਾ ਸ਼ੋਰੂਮ ਸੀਗਾ ਜੀ ਉਹਨਾਂ ਦਾ, ਤੇ ਉੱਥੇ ਮੁੜ ਕੇ ਗੋਲੀ ਚਲਾਉਣ ਚ ਲੱਗਿਆ ਬੰਦਾ ਜੀ, ਉਹਨਾਂ ਨੇ ਕਿਤੇ ਦਲੇਰੀ ਦਿਖਾਈ ਤੇ ਉਹਨਾਂ ਨੇ ਬੰਦਾ ਫੜ ਲਿਆ ਜੀ, ਉਹ ਸਾਰੀ ਮਾਰਕੀਟ ਨੇ ਇਕੱਠੇ ਹੋ ਕੇ ਬੰਦਾ ਫੜ ਲਿਆ, ਤੇ ਬਾਅਦ ਚ ਪਤਾ ਲੱਗਾ ਉਹ 500 ਰੁਪਇਆ ਉਹਨੂੰ ਦਿੱਤਾ ਸੀ ਜੀ, 500 ਰੁਪਏ ਚ ਗੋਲੀ ਚਲਾਉਣ ਚ ਲੱਗਿਆ।
1: ਅੱਛਾ ਜੀ ਕਿਆ ਬਾਤ ਹੈ, ਉਹਨੇ ਤਾਂ ਕਾਰਤੂਸ ਮਸੀਹ ਆਉਂਦਾ ਹੋਣਾ ਜੀ ਪੱਲੇ,
0: ਉਹ ਤਾਂ ਉਹਨਾਂ ਨੇ ਦਿੱਤਾ ਨਾ, ਉਹ ਉਹਨਾਂ ਨੇ ਦਿੱਤਾ ਵੈਪਨ ਤੇ ਉਹ ਉਹਨਾਂ ਨੇ ਦਿੱਤਾ ਹੈਗਾ ਸੀਗਾ, ਤੇ ਉਹ ਜਿਹੜਾ ਆ 500 ਰੁਪਇਆ ਦਿੱਤਾ ਨਾਲ ਉਹਨੂੰ, 500 ਰੁਪਏ ਦੇ ਵਿੱਚ ਜਿਸ ਸਟੇਟ ਦਾ ਜਿਹੜਾ ਆ ਬੱਚਾ ਆਪਣਾ ਭਵਿੱਖ ਦਾ ਤੇ ਲਾਉਣ ਲਈ ਤਿਆਰ ਹੋ ਗਿਆ ਆ ਜੀ, ਉਹਦੀ ਕੀ ਕੰਡੀਸ਼ਨ ਹੋਊਗੀ, ਕੀ ਹਾਲਾਤ ਹੋਣਗੇ ਸਟੇਟ ਦੇ ਜੀ।
1: 500 ਤਾਂ ਜੀ ਦਿਹਾੜੀ ਨਹੀਂ ਆਣੀ, ਦੇਣ ਦੀ ਦਿਹਾੜੀ ਨਹੀਂ ਹੋਣੀ ਰਹਿਣੀ ਸਾਹਿਬ ਅੱਜ ਦੀ ਜੀ,
0: ਨਾਲੇ ਜਿਹੜਾ ਉਹਨੂੰ ਕੁੱਟ ਪਈ ਉਹ ਵੱਖਰੀ ਪਈ, ਸਾਰਾ ਕੁਛ ਹੈਗਾ ਸੀ, ਉਹ ਬਾਅਦ ਚ ਕਵੇ ਮੈਂ 500 ਰੁਪਇਆ ਦਿੱਤਾ, ਬਾਈ ਮੈਨੂੰ 500 ਰੁਪਇਆ ਦਿੱਤਾ ਹਾਂਜੀ, ਤੇ ਤੈਨੂੰ 500 ਰੁਪਇਆ ਲੈ ਕੇ ਤੇ ਤੂੰ ਚਲਾ ਗਿਆ ਉੱਥੇ
1: ਜੀ।
0: ਤੇ ਸੋ ਇਸ ਕਰਕੇ ਸੋਚਣ ਵਾਲੀਆਂ ਗੱਲਾਂ ਤਾਂ ਇਹ ਆ ਜੀ, ਇਸ ਵੇਲੇ ਯੂਥ ਦਾ ਕੀ ਹਾਲ ਆ ਜੀ, ਤੁਸੀਂ ਇਹਨਾਂ ਨੂੰ ਕਿਸੇ ਮੂਵਮੈਂਟ ਦੇ ਉੱਤੇ ਜਿਹੜਾ ਹੈਗਾ ਖੁਸ਼ੀ ਬੜੇ ਹੁੰਦੇ ਹੈਗੇ ਆ ਜੀ, ਕਿਤੇ ਵੀ ਜਿਹੜਾ ਹੈਗਾ ਜਾਂ ਕਿਤੇ ਹੜ ਹੁੜ ਆ ਜਾਣ ਤੇ ਇਹਨਾਂ ਨੇ ਸੇਵਾ ਤੇ ਚਲ ਚਲ ਜਾਣਾ ਜੀ, ਕਿਤੇ ਵਹੀਰ ਨਿਕਲ ਜਾਏ ਤਾਂ ਦੌੜ ਪੈਣਾ ਜੀ, ਤੇ ਰੋਟੀ ਮਿਲ ਜੀ ਇਹਨਾਂ ਬਸ ਠੀਕ ਠਾਕ ਹੈ, ਲੰਗਰ ਚੱਲ ਪੈਣੇ ਹੈਗੇ ਆ ਜੀ, ਟਰਾਲੀਆਂ ਤੇ ਝੂਟਣ ਨੂੰ ਮਿਲ ਜਾਣੀਆਂ ਬਸ ਠੀਕ ਠਾਕ।
1: ਬਿਲਕੁਲ ਹੈ ਜੀ,
0: ਕੋਈ ਕੰਸਟ੍ਰਕਟਿਵ ਜਿਹੜਾ ਹੈਗਾ ਆ ਨਾ ਤਾਂ ਕੰਮ ਨਾ ਸੋਚ ਨਾ ਅੱਗੇ ਫਿਊਚਰ ਜਿਹੜਾ ਹੈਗਾ ਆ ਉਹਦੇ ਬਾਰੇ ਕੋਈ ਪਲਾਨ ਹੈ ਜੀ, ਇਹ ਸਾਰੀਆਂ ਚੀਜ਼ਾਂ ਤਾਂ ਯੂਥ ਵਿੱਚ ਵੈਸੇ ਹੀ ਮਿਸਿੰਗ ਹੈ ਜੀ।
1: ਬਿਲਕੁਲ,
0: ਤੁਸੀਂ ਇਹੋ ਜਿਹੀ ਸਟੇਟ ਨੂੰ ਕਿੱਦਾਂ ਰਨ ਕਰੋਗੇ? ਇਹਦਾ ਮਤਲਬ ਇਹ ਆ ਕਿ ਅੰਮ੍ਰਿਤਪਾਲ ਹੋਣੀ ਵੀ ਜਿਹੜੇ ਆ ਜੇ ਪਾਵਰ ਦੇ ਵਿੱਚ ਵਾਰਸ ਪੰਜਾਬ ਵੀ ਆਉਂਦੀ ਹੈਗੀ ਆ, ਉਹ ਵੀ ਪਿਛਲਿਆਂ ਦੇ ਉੱਤੇ ਸਿੱਟੀ ਜਾਣਗੇ ਜੀ, ਫਲਾਨਾ ਨਸ਼ਾ ਲਿਆ ਸੀ ਫਲਾਨੇ ਨੇ। ਹਾਂਜੀ, ਕਿਹੜੇ ਰੋਡ ਮੈਪ ਦੇ ਨਾਲ ਤੁਸੀਂ ਜਿਹੜਾ ਆ ਉਹਨੂੰ ਨਸ਼ੇ ਨੂੰ ਪ੍ਰੋਬਲਮ ਨੂੰ ਕਰਬ ਕਰਨਾ ਆ ਉਹਨੂੰ ਦੱਸੋ ਤਾਂ ਸਹੀ, ਕਿਸ ਤਰੀਕੇ ਉਹਨੂੰ ਰੈਡੀਕੇਟ ਕਿੱਦਾਂ ਕਰੋਗੇ? ਹਾਂਜੀ, ਉਹ ਜੇ ਜੜ ਤੋਂ ਖਤਮ ਕਰਨਾ ਆ ਤੁਹਾਡੇ ਕੋਈ ਪਲਾਨ ਤਾਂ ਚਾਹੀਦਾ ਆ।
1: ਬਿਲਕੁਲ,
0: ਇੱਥੇ ਡਾਕਟਰ ਗਾਂਧੀ ਸੀ, ਉਹਨਾਂ ਨੇ ਕਿਹਾ ਰਵਾਇਤੀ ਨਸ਼ਿਆਂ ਨੂੰ ਜਿਹੜਾ ਹੈਗਾ ਆ ਭਾਈ ਤਰਜੀਹ ਦਿਓ, ਉਹਨਾਂ ਦੇ ਉੱਤੇ ਲਿਆਓ, ਮੁੜ ਕੇ ਬੱਚਿਆਂ ਨੂੰ ਉੱਥੋਂ ਜਿਹੜਾ ਹੈਗਾ ਆ ਉਹ ਹੌਲੀ ਹੌਲੀ ਜਿਹੜਾ ਆ, ਕਿਉਂਕਿ ਉਹ ਮਾਰੂ ਨਹੀਂਗੇ ਤੇ ਇਹ ਬਚ ਜਾਣਗੇ, ਨਹੀਂ ਤਾਂ ਅਲਟੀਮੇਟਲੀ ਜਿਹੜਾ ਆ ਕਿਉਂਕਿ ਇਹ ਜਿਹੜਾ ਆ ਇਹਨਾਂ ਨਸ਼ਿਆਂ ਦੇ ਉੱਤੇ ਚੱਲ ਗਏ ਆ ਜਿਹੜੇ ਕਿ ਡੇਂਜਰਸ ਟੂ ਲਾਈਫ ਹੈਗੇ ਆ, ਉਹਨਾਂ ਚੀਜ਼ਾਂ ਤੋਂ ਤੇ ਬਚਾਅ ਇਸ ਤਰੀਕੇ ਨਾਲ ਨਹੀਂ ਹੋ ਸਕਦਾ। ਚਾਹੇ ਇਹਨਾਂ ਨੂੰ ਜਿੱਥੇ ਮਰਜ਼ੀ ਰੱਖ ਲਓ, ਤੁਸੀਂ ਕੈਮੀਕਲ ਤੋਂ ਫੇਰ ਕੈਮੀਕਲ ਤੇ ਲੈ ਜਾਂਦੇ ਆ, ਗੋਲੀ ਤੇ ਲੈ ਜਾਂਦੇ ਹੈਗੇ ਆ ਜੀ, ਤੇ ਉਹ ਗੋਲੀ ਜਿਹੜੀ ਹੈਗੀ ਆ ਓਦਾਂ ਕਿਡਨੀ ਵਾਸਤੇ ਬਹੁਤ ਜ਼ਿਆਦਾ ਡੇਂਜਰਸ ਆ ਜੀ।
1: ਜੀ
0: ਨਾ ਤਾਂ ਕੋਈ ਗੱਲ ਤਾਂ ਇਹ ਆ ਨਾ ਜੀ, ਸਿਆਸੀ ਕਾਨਫਰੰਸ ਦਾ ਮਤਲਬ ਤਾਂ ਇਹ ਹੁੰਦਾ ਆ ਕਿ ਤੁਸੀਂ ਫਿਊਚਰ ਦਾ ਕੋਈ ਚਾਕ ਆਊਟ ਕਰੋ ਵੀ ਹਾਂ ਠੀਕ ਹੈ ਜੀ ਇਸ ਤਰੀਕੇ ਨਾਲ ਪਲਾਨ ਕਰਾਂਗੇ ਤੇ ਅਸੀਂ ਇਸ ਤਰੀਕੇ ਦੇ ਨਾਲ ਸਟੇਟ ਨੂੰ ਰਨ ਕਰਾਂਗੇ।
1: ਜੀ
0: ਹੁੰਦਾ ਕੀ ਆ ਕਿ ਜੋ ਝੂਠ ਪਹਿਲਾਂ ਸੱਤਾਧਾਰੀ ਗੁੰਨ ਜਾਂਦੇ ਹੈਗੇ ਆ, ਦੂਜੇ ਜਿਹੜੇ ਹੈਗੇ ਆ ਉਹ ਸੁਪਨੇ ਦਿਖਾ ਦਿੰਦੇ ਹੈਗੇ ਆ ਜੀ, ਪੇਜ ਤੋਂ ਵੀ ਵੱਧ ਦਿਆਂਗੇ ਜੀ, ਪਿਆਣਾ ਕਿੱਥੋਂ ਆ ਜੀ ਤੁਹਾਡੇ ਕੋਲ, ਲੋਕਾਂ ਨੂੰ ਗੁਮਰਾਹ ਕਰਦੇ ਤੁਸੀਂ
1: ਜੀ।
0: ਅੱਜ ਦੀ ਦੂਜੀ ਖਬਰ ਸੁਣ ਲਓ ਤੁਸੀਂ, ਦੂਜੀ ਖਬਰ ਇਹ ਹੈਗੀ ਆ ਮਾਨ ਸਾਹਿਬ ਨੇ ਕੱਲ ਮੀਟਿੰਗ ਤਾਂ ਅਗਲਿਆਂ ਨੂੰ ਦਿੱਤੀ ਨੀ ਹੈ ਜੀ, ਜੇ ਉਸ ਰਿਸੈਂਟਮੈਂਟ ਦੇ ਵਿੱਚ ਉਹ ਪੁਤਲੇ ਸਾੜਨ ਗਏ ਸੀ ਤੇ ਜਿਹੜੇ ਕੱਲ ਜਲੰਧਰ ਬੰਦੇ ਸੱਦੇ ਸੀ ਉਹਨਾਂ ਦੇ ਮਗਰ ਸੀ ਆਈ ਡੀ ਲਾ ਦਿੱਤੀ ਆ।
1: ਜੀ ਹਾਂ ਜੀ, ਅੱਜ ਕਾਫੀ ਏਜੰਸੀਆਂ ਜਿਹੜੀਆਂ ਐਕਟਿਵ ਰਹੀਆਂ ਖਬਰ ਆਈ ਹੈ ਜੀ। ਬਿਲਕੁਲ
0: ਹਾਂ ਜੀ, ਉਹਨਾਂ ਨੂੰ ਏਜੰਸੀ ਨੂੰ ਐਕਟੀਵੇਟ ਕਰ ਦਿੱਤਾ ਹੈਗਾ ਵੀ ਇਹਨਾਂ ਨੂੰ ਜਾਂ ਤਾਂ ਡਿਵਾਈਡ ਕਰੋ ਹੈ ਜੀ, ਵੈਸੇ ਵੀ 150 ਜਥੇਬੰਦੀ ਹੈਗੀ ਹੈ ਜੀ, ਜਿਹਦੇ ਥੱਲੇ ਜਿਹੜਾ ਹੈਗਾ ਇਹ ਮੁਲਾਜ਼ਮ ਜਿਹੜੇ ਆ ਉਹ ਹੈਗੇ ਆ ਜੀ 8 ਲੱਖ ਮੁਲਾਜ਼ਮ।
1: ਹਾਂਜੀ,
0: ਤੇ ਉਹ ਜਥੇਬੰਦੀਆਂ ਦੇ ਵਿੱਚੋਂ ਕੁਛ ਇੱਕ ਜਥੇਬੰਦੀਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਊਗੀ, ਉਹਨਾਂ ਨੂੰ ਡਰਾਇਆ ਜਾਊਗਾ ਜੀ ਕਿਸੇ ਨਾ ਕਿਸੇ ਤਰੀਕੇ ਨਾਲ ਹੈ ਜੀ, ਇਸੇ ਤਰੀਕੇ

0: ਦਾਵਾ ਕਰਦੇ ਕਿ 90% ਲੋਕਾਂ ਦਾ ਬਿੱਲ ਜੀਰੋ ਆਉਂਦਾ ਹੈਗਾ ਆ ਜੀ, ਇਹ
1: ਜੀ
0: ਕੋਈ ਸ਼ੇਖੀ ਵਾਲੀ ਗੱਲ ਨਹੀਂ ਹੈ ਜੀ। ਮਤਲਬ ਤਾਂ ਇਹ
1: ਬਿਲਕੁਲ
0: ਹੈਗਾ ਆ ਕਿ ਉਹ ਬੰਦੇ ਜਿਹੜੇ ਆ ਪੇ ਕਰਦੇ ਨੀ। ਬਹੁਤ ਵਧੀਆ ਗੱਲ ਕਹੀ ਸੀ ਡਾਕਟਰ ਗਾਂਧੀ ਨੇ ਕਿ
1: ਜੀ
0: ਭਾਈ ਮੇਰਾ ਜਿਹੜਾ ਹੈਗਾ ਆ ਟੈਕਸ ਪੇਅਰ ਦਾ ਪੈਸਾ ਜਿਹੜਾ ਆ ਉਹ ਸਿਰਫ ਐਜੂਕੇਸ਼ਨ ਤੇ ਹੈਲਥ ਦੇ ਉੱਤੇ ਹੀ ਖਰਚਿਆ ਜਾਵੇ, ਬਾਕੀ ਸਰਕਾਰਾਂ ਜਿਹੜੀਆਂ ਹੈਗੀਆਂ ਇਸ ਤਰੀਕੇ ਨਾਲ ਨਾ ਖਰਚਣ, ਕੇ ਜਿੱਥੇ ਆਰਮੀ
1: ਜੀ
0: ਟ੍ਰੇਨਿੰਗ ਜਿਹੜਾ ਹੈਗਾ ਆ ਵੀ ਰਜਵਾੜਾ ਸ਼ਾਹੀ ਨਾਲ ਜਿਹਨੂੰ ਮਰਜ਼ੀ ਜੋ ਮਰਜ਼ੀ ਦੇ ਦਿੱਤਾ
1: ਜੀ
0: ਹੈਂਜੀ।
1: ਬਿਲਕੁਲ ਹੈ ਜੀ
0: ਤੋ ਇਸ ਕਰਕੇ ਸਟੇਟ ਦੇ ਮੁੱਦੇ ਕੁਛ ਹੋਰ ਹੈਗੇ ਆ, ਐਡਰੈਸ ਕੁਛ ਹੋਰ ਕੀਤੇ ਜਾ ਰਹੇ ਹੈਗੇ ਆ ਜੀ।
1: ਜੀ
0: ਜੀ ਸਰ
1: ਜਿਵੇਂ ਸੈਨਿਕ ਸਾਹਿਬ, ਖੇਤੀ ਮੰਤਰੀ ਚੌਹਾਨ ਹੋਣੀ ਅੱਜ ਹਰਿਮੰਦਰ ਸਾਹਿਬ ਵੀ ਨਤਮਸਤਕ ਹੋਏ ਆ ਤੇ ਆਪਣੀ ਜਿਹੜੀ ਹੈ ਕਾਨਫਰੰਸ ਦੇ ਵਿੱਚ ਵੀ ਬੀਜੇਪੀ ਦੇ ਵਿੱਚ ਗਏ ਨੇ, ਕਿਵੇਂ ਦੇਖਦੇ ਹੋ? ਇੱਕ ਪਾਸੇ ਕਿਤੇ ਨਾ ਕਿਤੇ ਸੰਕੇਤ ਤਾਂ ਜ਼ਰੂਰ ਦੇ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਵਾਪਰ ਸਕਦਾ ਹੈ।
0: ਪਰ ਸਾਹਿਬ ਇਹ ਮੈਂ ਕੱਲ ਦੀ ਗੱਲ ਕਰ ਦਿੱਤੀ ਸੀ ਜੀ
1: ਹਾਂਜੀ,
0: ਕਿ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਆ ਵਿਰੋਧ ਹੋਇਆ ਨਾ ਜੀ ਆਰਐਸਐਸ ਮੁਖੀ ਦਾ,
1: ਜੀ
0: ਉਹਦਾ ਅਸਰ ਇੱਥੇ ਪੈਣਾ ਹੀ ਪੈਣਾ ਜੀ। ਇਹਨਾਂ ਨੇ ਹੁਣ ਇਮੀਡੀਏਟਲੀ ਜਿਹੜਾ ਹੈਗਾ ਆ ਘੱਟ ਗਿਣਤੀਆਂ ਗੱਲ ਨੂੰ ਝੁਕਾ ਇਹਨਾਂ ਨੇ ਕਰਨਾ ਆ
1: ਜੀ।
0: ਉਹਦੇ ਤੁਸੀਂ ਦੇਖੋ ਬੀਜੇਪੀ ਦੇ ਵਿੱਚ ਜਿਹੜੇ ਹੈਗੇ ਵੈਸੇ ਵੀ ਪਹਿਲਾਂ ਤੋਂ ਇਹ ਚੱਲ ਰਹੇ ਵੀ ਸਿੱਖ ਜਿਹੜੇ ਹੈਗੇ ਉਹਨਾਂ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ।
1: ਨਾਲੇ ਦੇਖੋ ਬੀਜੇਪੀ ਵਾਲੇ ਜਿੰਨੇ ਵੀ ਹੈ ਮੰਤਰੀ, ਵੱਡੇ ਵੱਡੇ ਮੰਤਰੀ ਆ ਰਹੇ ਨੇ ਪੰਜਾਬ ਦੇ ਵਿੱਚ, ਮੁੱਖ ਮੰਤਰੀ ਤਾਂ ਚਲੋ ਹਰਿਆਣੇ ਵਾਲਾ ਪਹਿਲਾਂ ਦਾ ਤੁਰਿਆ ਫਿਰਦਾ ਹੈ, ਪਰ ਏਦਾਂ ਦੀਆਂ ਹੋਰ ਵੱਡੀਆਂ ਸ਼ਖਸੀਅਤਾਂ ਜਿਹੜੇ ਕੱਲ ਆਪਣੇ ਲਾਗੇ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਲੱਗਣ ਤੱਕ ਨਹੀਂ ਦਿੰਦੇ ਸੀ, ਅੱਜ ਉਹ ਪਬਲਿਕ ਦੇ ਵਿੱਚ ਘੁੰਮਣ ਲੱਗ ਗਏ ਨੇ ਜੀ।
0: ਜਦੋਂ ਨਾ ਭਾਰਤ ਸਾਹਿਬ ਤੁਸੀਂ ਇਹ ਖਬਰ ਕਰ ਰਹੇ ਸੀ
1: ਹਾਂਜੀ,
0: ਤੇ ਮੇਰਾ ਮਨ ਇਹ ਸੋਚਦਾ ਸੀ ਵੀ ਉਹਨਾਂ ਨੇ ਆ ਕੇ ਜੀ ਵੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ, ਦੇਸ਼ ਦੀ ਤਰੱਕੀ ਦੀ ਅਰਦਾਸ ਕੀਤੀ ਹੈ ਜੀ, ਵੀ ਇਹਦੇ ਇਹ ਜਿੰਨੇ ਨੇਤਾ ਆਉਂਦੇ ਹੈਗੇ ਕਦੀ ਆਪਣੇ ਵਾਸਤੇ ਤਾਂ ਇਹਨਾਂ ਨੇ ਆ ਕੇ ਅਰਦਾਸ ਕੀਤੀ ਨੀ, ਜੋ ਕਰਦੇ ਹੈਗੇ ਦੇਸ਼ ਵਾਸਤੇ ਕਰਦੇ ਆ ਜੀ। ਤੇ ਦੇਸ਼ ਦਾ ਫੇਰ ਇਹ ਹਾਲ
1: ਜੀ
0: ਹਾਂਜੀ, ਮਾਨ ਸਾਹਿਬ ਵੀ ਲੈ ਕੇ ਨਿਆਣਿਆਂ ਨੂੰ ਚੱਲ ਗਏ ਸੀ ਉੱਥੇ ਜਾ ਕੇ ਤੇ ਨਸ਼ਿਆਂ ਵਿਰੁੱਧ ਅਰਦਾਸ ਕਰਵਾ ਕੇ ਆਏ ਸੀ ਜੀ, ਸਾਰੇ ਬੱਚੇ ਵੀ ਅਰਦਾਸ ਕਰਨ ਜੀ ਵੀ ਹਾਂ ਪੰਜਾਬ ਚੋਂ ਨਸ਼ਾ ਖਤਮ ਹੋ ਗਿਆ ਜੀ ਹੈ ਜੀ। ਉਹ ਪਤਾ ਨੀ ਅਜੇ ਤੱਕ ਰੋਜ਼ ਵੀਡੀਓ ਆਉਂਦੀਆਂ ਹੈਗੀਆਂ ਜੀ
1: ਬੱਚਿਆਂ ਦੇ ਸਕੂਲਾਂ ਦੇ ਵਿੱਚ, ਚਾਹੇ ਉਹ ਨਾਰਟਿਕਸ ਹੈਗੇ ਆ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਫੜਦੇ ਆ, ਜਾਂ ਪੁਲਿਸ ਦੇ ਸਪੈਸ਼ਲ ਸੈੱਲ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਇੱਕ ਇੱਕ ਪੁਲਿਸ ਵਾਲੇ ਨੂੰ ਜਿਹੜਾ ਦੋ ਘੱਟੋ ਘੱਟ ਦੋ ਦੋ ਤਿੰਨ ਤਿੰਨ ਜਾਣਿਆਂ ਨੂੰ ਭੇਜਿਆ ਜਾਵੇ, ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਸਕੂਲਾਂ ਦੇ ਵਿੱਚ, ਉਹਨਾਂ ਨੂੰ ਦੱਸਿਆ ਜਾਵੇ ਇਹਦਾ ਹਸ਼ਰ ਕੀ ਹੈ। ਜਿਵੇਂ ਪਹਿਲਾਂ ਉਹ ਕਹਿੰਦੇ ਹੁੰਦੇ ਸੀ ਨਾ ਬੀੜੀ ਸਿਗਰਟ ਦੇ ਬਾਰੇ ਵੀ ਸੁਚੇਤ ਕਰਦੇ ਹੁੰਦੇ ਸੀਗੇ, ਤਾਂ ਉਹ ਚੀਜ਼ਾਂ ਕਰਨੀਆਂ ਪੈਣੀਆਂ ਸਕੂਲਾਂ ਦੇ ਵਿੱਚ, ਨਰਸਾਂ ਲਾਉਣੀਆਂ ਪੈਣੀਆਂ ਨੇ, ਉਹਨਾਂ ਦੀ ਬੱਚਿਆਂ ਦੀ ਸਾਈਕੋਲੋਜੀ ਜਿਹੜੀ ਹੈਗੀ ਆ ਉਹ ਪੜ੍ਹਨੀ ਪੈਣੀ ਹੈ ਕਿ ਕਾਰਨ ਕੀ ਨੇ ਇਹ। ਚਲੋ ਆਹ ਤਾਂ ਜਿਹੜੀਆਂ ਪੀੜ੍ਹੀਆਂ ਚਲ ਗਈਆਂ ਇਹਨਾਂ ਨੂੰ ਤਾਂ ਵਾਪਸ ਲਿਆਉਣਾ ਬਹੁਤ ਮੁਸ਼ਕਲ ਕਹਿ ਸਕਦੇ ਹਾਂ, ਪਰ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਜਾਂ ਨਸਲਾਂ ਨੇ ਉਹਨਾਂ ਨੂੰ ਤਾਂ ਬਚਾਇਆ ਜਾ ਸਕਦਾ ਨਾ, ਉਹਨਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੁਣੇ।
0: ਪਰ ਇੱਕ ਸੱਟ ਟਿਕਾਣੇ ਤੇ ਲੱਗ ਜਾਏ ਨਾ ਜੀ ਤੇ ਤੁਹਾਨੂੰ ਅਸਰ ਦਾ ਪਤਾ ਲੱਗ ਜਾਂਦਾ ਤੁਸੀਂ ਦੇਖੋ ਕਈ ਦਿਨ ਹੋ ਗਏ ਆ ਤੁਸੀਂ ਜਿਹੜਾ ਆ ਕੋਈ ਇਸ ਤਰ੍ਹਾਂ ਦੀ ਖਬਰ ਨਹੀਂ ਕੀਤੀ ਹੋਊਗੀ ਵੀ ਜਿਹੜਾ ਇਹ ਮਾਫੀਆ ਹੈਗਾ ਆ ਜਾਂ ਇਸ ਤਰੀਕੇ ਨਾਲ ਥ੍ਰੈਟ ਕੀਤੀਆਂ ਜਾਂਦੀਆਂ ਸੀ ਐਕਸਟੋਰਸ਼ਨ ਵਾਸਤੇ, ਜਿੱਦਣ ਦਾ SHO ਟਾਂਡਾ ਫੜਿਆ ਜੀ
1: ਬਿਲਕੁਲ ਹੈ ਜੀ
0: FBI ਨੇ ਫੜਿਆ ਜੀ, ਉਹਨਾਂ ਨੇ ਨੈਕਸਸ ਤਾਂ ਡਿਸਕਲੋਜ਼ ਕਰ ਦਿੱਤਾ ਨਾ ਵੀ ਇਹ ਜਿਹੜੇ ਹੈਗੇ ਆ ਗੈਂਗਸਟਰ ਆ ਉਹਨਾਂ ਦਾ ਪੁਲਿਸ ਨਾਲ ਨੈਕਸਸ ਆ, ਉਹ ਉਹਨਾਂ ਨੇ ਡਿਸਕਲੋਜ਼ ਕਰ ਦਿੱਤਾ। ਉਹਦੇ ਜਾਰ ਹੋਣ ਤੋਂ ਬਾਅਦ ਮੈਂ ਆਪ ਆਬਜ਼ਰਵ ਕਰ ਰਿਹਾ ਆ ਵੀ ਉਦਣ ਦੀਆਂ ਘਟਨਾਵਾਂ ਜਿਹੜੀਆਂ ਥੋੜੀਆਂ ਘਟ ਗਈਆਂ ਜੀ ਹਾਂਜੀ ਹਾਂਜੀ, ਇਟ ਮੀਨਸ ਇਹ ਦੇਖੋ ਸਹੀ ਵੀ ਪ੍ਰੋਬਲਮ ਹੈ ਕਿਥੋਂ ਚੱਲਦੀ ਕਿਥੋਂ ਹੈਗੀ ਆ ਜੀ, ਇਟ ਮੀਨਸ ਇਹ ਨੈਕਸਸ ਜਿਹੜਾ ਹੈਗਾ ਆ ਹੁਣ ਅੱਗੇ ਦੀ ਅੱਗੇ ਹੋਰ ਨਾ ਰਿਵੀਲ ਹੋ ਜਾਏ ਹੋਰ ਨਾ ਡਿਸਕਲੋਜ਼ ਹੋ ਜਾਏ ਉਸ ਚੀਜ਼ ਤੋਂ ਡਰਦੇ ਹੋਣਗੇ ਜੀ
1: ਬਿਲਕੁਲ।
0: ਬਾਕੀ ਦਾ ਜਿਹੜਾ ਆ ਸਟੇਟ ਦਾ ਤਾਂ ਧਿਆਨ ਜਿਹੜਾ ਹੈਗਾ ਆ ਉਹਨਾਂ ਨੂੰ ਪਤਾ ਹੀ ਨੀ ਵਾਟ ਟੂ ਡੂ,
1: ਹਾਂਜੀ
0: ਉਹ ਤਾਂ ਨੱਚ ਲੈਣਗੇ ਸਟੇਜ ਦੇ ਉੱਤੇ ਡਾਇਲੋਗ ਬੋਲ ਲੈਣਗੇ ਜੀ, ਤਾਂ ਜਾਂ ਦੂਜਿਆਂ ਨੂੰ ਕ੍ਰਿਟੀਸਾਈਜ਼ ਕਰ ਲੈਣਗੇ ਜੀ। ਅੱਜ ਤੱਕ 4.5 ਸਾਲ ਹੋ ਗਏ ਜੀ ਦੂਜਿਆਂ ਨੂੰ ਕ੍ਰਿਟੀਸਾਈਜ਼ ਕਰਕੇ ਚੱਲੀ ਜਾਂਦੇ ਟਾਈਮ ਪਾਸ ਕਰੀ ਜਾਂਦੇ ਜੀ, ਜਾਂ ਆਪਣੇ ਪਾਰਟੀ ਵਰਕਰ ਜਿਹੜੇ ਹੈਗੇ ਆ ਉਹਨਾਂ ਨੂੰ ਇਸ ਤਰੀਕੇ ਦੀਆਂ ਫੈਸਿਲਿਟੀਆਂ ਦੇ ਦਿੱਤੀਆਂ ਆ ਜੀ ਕਿ ਉਹ ਜਿੱਤਣਾ ਉਹਨਾਂ ਵਾਸਤੇ ਬਹੁਤ ਜਰੂਰੀ ਹੋ
1: ਜਾਊਗਾ।
0: ਕਿਉਂ ਹੋ ਜਾਊਗਾ
1: ਤਾਂ ਹੁਣ ਸਾਹਮਣੇ ਆਉਣ ਲੱਗਣਾ ਨਾ ਜੀ, ਹੋਰ ਮਹੀਨਾ ਕੁ ਠਹਿਰ ਜੋ ਜਾਣਾ ਬਿਲਕੁਲ
0: ਬਿਲਕੁਲ ਜੀ ਬਿਲਕੁਲ ਬਿਲਕੁਲ। ਪਰ ਨੋ ਡਾਊਟ ਅੱਜ ਜਿੱਦਾਂ ਜਿਹੜੀ ਵੀਡੀਓ ਆਈ ਸੀ ਡਾਕਟਰ ਬਲਵੀਰ ਉਹਨਾਂ ਦੇ ਸਾਹਮਣੇ ਜਿਹੜਾ ਸਰਪੰਚ ਬੋਲ ਰਿਹਾ ਹਾਂਜੀ ਉਹਨਾਂ ਦੇ ਸਾਹਮਣੇ ਜਿਹੜਾ ਆ ਉਹ ਸਰਪੰਚ ਬੋਲ ਰਿਹਾ ਹੈਗਾ।

0: ਬੇਟਾ, ਏਦਾਂ ਹੀ ਪਿੰਡਾਂ ਦੇ ਵਿਚੋਂ ਜਿਹੜਾ ਦੇਵ ਮਾਨ ਆ ਓਹਨੂੰ ਪਿੰਡ ਦੇ ਵਿਚੋਂ ਕਿਸੇ ਦੇ ਵਿਚੋਂ ਦੌੜਾਇਆ ਗਿਆ ਹਾਂਜੀ। ਸੋ ਇਸ ਕਰਕੇ ਇਹਨਾਂ ਦੇ ਰੁਝਾਨ ਤਾਂ ਆਉਣ ਲੱਗ ਪਏ ਹੈਗੇ ਆ ਹੌਲੀ ਹੌਲੀ। ਦੇਖੋ ਇਹਨਾਂ ਦਾ ਜਿਹੜਾ ਇਹ ਜਦੋਂ ਕੋਡ ਆਫ ਕੰਡਕਟ ਲੱਗਦਾ ਹੈਗਾ ਜਾਂ ਉਸ ਵੇਲੇ ਇਹਨਾਂ ਨੂੰ ਕਿਸ ਤਰੀਕੇ ਨਾਲ ਲੋਕੀ ਟ੍ਰੀਟ ਕਰਦੇ ਆ ਜੀ,
1: ਬਿਲਕੁਲ ਹੈ ਜੀ।
0: ਤੇ ਬਾਕੀ ਉਹ ਸਾਡੇ
1: ਹਾਂਜੀ
0: ਸ਼ੈਲੀ ਵੀਰ ਜੀ ਹੁਣੇ ਹੈਗੇ ਸੀਗੇ, ਉਹਨਾਂ ਨੇ ਤਾਂ ਪਿੰਡਾਂ ਦੇ ਵਿਚ ਬੋਰਡ ਵੀ ਲਾ ਤੇ ਹੈਗੇ ਆ, ਟਰਾਲੀ ਝੋਰੋ ਤੇ ਸਾਡਾ ਸਮਾਨ ਮੋੜੋ। ਹਾਂਜੀ
1: ਬਿਲਕੁਲ ਹੈ।
0: ਤੇ ਏਦਾਂ ਦੀਆਂ ਮਤਲਬ ਮੂਵਮੈਂਟ ਚੱਲ ਪਈਆਂ ਜਾਂ ਏਦਾਂ ਦੇ ਬੋਰਡ ਲੱਗਣੇ ਸ਼ੁਰੂ ਹੋ ਗਏ ਤੇ ਜਦੋਂ ਕੋਡ ਆਫ ਕੰਡਕਟ ਲੱਗ ਗਿਆ ਉਦੋਂ ਲੋਕੀ ਬਹੁਤ ਜ਼ਿਆਦਾ ਓਪਨ ਹੋ ਜਾਣਗੇ। ਫਿਰ ਉਸ ਵੇਲੇ ਜਿਹੜਾ ਬਾਕੀ ਆ ਜਿਹੜਾ ਹੈਗਾ ਆ ਨਾ ਜੀ, ਕੋਈ ਸਭ ਜਿਹੜੇ ਹੈਗੇ ਜਿੰਨੇ ਪੋਲੀਟੀਕਲ ਪਾਰਟੀਜ਼ ਹੈਗੀਆਂ ਨਾ ਜੀ, ਉਹ ਇੰਨੀਆਂ ਜ਼ਿਆਦਾ ਸੈਲਫਿਸ਼ ਹੋ ਚੁੱਕੀਆਂ ਹੈਗੀਆਂ ਆ, ਉਹ ਲੋਕਾਂ ਨੂੰ ਮੂਰਖ ਬਣਾਉਣ ਦੇ ਵਿਚ ਕੋਈ ਕਸਰ ਛੱਡਦੀਆਂ ਨੀ ਪਈਆਂ ਜੀ।
1: ਬਿਲਕੁਲ
0: ਮੈਂ ਮਤਲਬ ਅਕਾਲੀ ਦਲ ਦਾ ਵੀ ਮੈਂ ਦੇਖ ਕੇ ਹੈਰਾਨ ਸੀਗਾ ਵੀ ਤੁਸੀਂ ਜਿਹੜਾ ਹੈਗਾ ਆ ਜਿਸ ਮਤਲਬ ਸਟੇਟ ਜਿੱਥੇ ਪਹਿਲਾਂ ਗਰਕ ਹੋਈ ਹੈ ਤੁਸੀਂ ਮੁੜ ਕੇ ਹੋਰ ਗਰਕ ਕਰਨ ਵਾਸਤੇ ਹੀ ਆਉਣਾ ਹੈਗਾ ਜੀ। ਤੁਸੀਂ ਜਿਹੜੀ ਹੈਗੀਆਂ ਸਹੂਲਤਾਂ ਨੂੰ ਵਧਾ ਕੇ ਦੱਸਦੇ ਪਏ ਹੈਗੇ ਆ, ਤੁਸੀਂ ਤਾਂ ਰਿਐਲਿਟੀ ਜਿਹੜੀ ਹੈਗੀ ਉਹ ਦੱਸੋ ਲੋਕਾਂ ਨੂੰ ਕਿ ਭਾਈ ਏਡੀ ਸਟੇਟ ਕਰਜਾਈ ਹੈਗੀ ਆ, ਆਪਾਂ ਹੋਰ ਕੁਛ ਨੀ, ਜੇ ਬਚਦਾ ਹੋਊਗਾ ਤੁਹਾਨੂੰ ਜ਼ਰੂਰ ਕੁਛ ਨਾ ਕੁਛ ਮਿਲੂਗਾ, ਅਸੀਂ ਏਦਾਂ ਦਾ ਕੋਈ ਨੀ, ਅਸੀਂ ਕੰਸਟ੍ਰਕਟਿਵ ਰਾਜਨੀਤੀ ਕਰਨੀ ਆ ਅੱਗੇ, ਕਿਉਂਕਿ 10 ਸਾਲ ਤਾਂ ਹੋ ਗਏ ਬਾਹਰ ਬੈਠਿਆਂ ਨੂੰ ਜੀ।
1: ਬਿਲਕੁਲ ਹੈ ਜੀ।
0: ਸੋ ਇਸ ਜੀ ਸਰ
1: ਜੀ, ਤੇ ਸੈਂਟ ਸਾਹਿਬ ਜਸਵੀਰ ਸਿੰਘ ਗੜੀ ਬੜੇ ਚਰਚਿਤ ਆਫਿਸਰ ਰਹੇ ਨੇ ਐਸਸੀ ਕਮਿਸ਼ਨ, ਤੇ ਉਹਨਾਂ ਨੇ ਚੇਅਰਮੈਨੀ ਤੋਂ ਅਸਤੀਫਾ ਦਿੱਤਾ ਤੇ ਨਾਲ ਉਹਨਾਂ ਨੂੰ ਹੁਣ ਅਹੁਦਾ ਮਿਲ ਗਿਆ, ਹੋਰ ਸਾਰੀਆਂ ਚੀਜ਼ਾਂ ਕਿਵੇਂ ਦੇਖਦੇ ਹੋ? ਜਿੰਨਾ ਚਿਰ ਚਲੋ ਸੀਗੇ, ਹੁਣ ਕੀ ਹੋਏਗਾ ਜੇ ਏਦਾਂ ਦੇ ਕੇਸ ਹੋਰ ਆਉਣਗੇ ਜੀ? ਫਿਰ
0: ਸਰ ਉੱਥੇ ਕੋਈ ਕਿਸੇ ਹੋਰ ਚਿਹਰੇ ਨੂੰ ਜਿਹੜਾ ਆ ਮੌਕਾ ਮਿਲ ਜਾਊਗਾ
1: ਜੀ।
0: ਐਕਚੁਅਲੀ ਪਿਛਲੇ ਹਫਤੇ ਉਹਨਾਂ ਨੇ ਕੇਜਰੀਵਾਲ ਨਾਲ ਮਤਲਬ ਮੁਲਾਕਾਤ ਕਰਕੇ ਤੇ ਕਿਹਾ ਸੀ ਵੀ ਮੈਂ ਇਲੈਕਸ਼ਨ ਲੜਨੀ ਆ ਤੇ ਮੈਨੂੰ ਟਿਕਟ ਦਿੱਤੀ ਜਾਵੇ।
1: ਅੱਛਾ ਜੀ।
0: ਅਗਲਿਆਂ ਉਧਰੋਂ ਜਿਹੜਾ ਹੈਗਾ ਆ ਵੀ ਆਮ ਆਦਮੀ ਪਾਰਟੀ ਵੀ ਚਾਹੁੰਦੀ ਸੀ ਕਿ ਚੰਨੀ ਸਾਹਿਬ ਦੇ ਮੁਕਾਬਲੇ ਤੇ ਕੋਈ ਵਧੀਆ ਕੈਂਡੀਡੇਟ ਦਿੱਤਾ ਜਾਵੇ
1: ਜੀ,
0: ਬਈ ਜਿਹਦਾ ਚਿਹਰਾ ਤਾਂ ਪਹਿਚਾਣਿਆ ਹੋਵੇ ਨਾ ਸਾਰੇ ਪਾਸੇ
1: ਜੀ।
0: ਉਹ ਇਸ ਕਰਕੇ ਉਹਨਾਂ ਨੇ ਕੀਤਾ, ਫਿਰ ਇਹਨਾਂ ਕੋਲੋਂ ਲਿਆ ਰਿਜ਼ਾਈਨ, ਇਹਨਾਂ ਨੂੰ ਉੱਥੇ ਹਲਕਾ ਇੰਚਾਰਜ ਲਾਤਾ। ਉਹਨਾਂ ਨੇ ਆਪਣਾ ਸਿਟਿੰਗ MLA ਜਿਹੜਾ ਆ ਉਹਨੂੰ ਵੀ ਇੱਕ ਸਿਗਨਲ ਚਲਾ ਗਿਆ ਵੀ ਭਾਈ ਤੇਰੀ ਤਾਂ ਟਿਕਟ ਕੱਟੀ ਗਈ ਸਮਝ ਹੈ ਜੀ। ਤੇ ਉਹ ਡਾਕਟਰ ਚਰਨਜੀਤ ਸਿੰਘ ਜਿਹੜਾ ਹੈਗਾ ਆ ਉਹਦਾ ਤਾਂ ਉਹਨੂੰ ਤਾਂ ਇੰਡੀਕੇਸ਼ਨ ਹੋ ਗਈ ਵੀ ਭਾਈ ਇਹ ਹਲਕਾ ਤਾਂ ਗਿਆ ਹੈ ਜੀ, ਬਿਲਕੁਲ ਜੀ ਬਿਲਕੁਲ। ਉਹ ਹੁਣ ਜਾ ਕੇ ਆਪਣਾ ਹਲਕੇ ਦੇ ਵਿਚ ਕੰਮ ਦੇਖਣਗੇ, ਉੱਥੇ ਉਹਨਾਂ ਦੇ 4 ਨੰਬਰ ਬਣਾਉਣਗੇ ਜੀ, ਉਹਨਾਂ ਦੇ ਕਹਿਣ ਤੇ ਥਾਣੇਦਾਰ ਲੱਗੂਗਾ ਤੇ ਉਹਨਾਂ ਦੇ ਕਹਿਣ ਤੇ ਕੰਮ ਹੋਊਗਾ ਕਿਸੇ ਦਾ, ਤੇ ਉਹਨਾਂ ਦੇ ਕਹਿਣ ਤੇ FIR ਹੋਊਗੀ ਤੇ ਫਿਰ ਜਿਹੜਾ ਇਹ ਲੋਕੀ ਉਹਨਾਂ ਨੂੰ ਪ੍ਰਵਾਨਗੀ ਦੇਣਗੇ ਤਾਂ ਕਿ ਉਹਨਾਂ ਨੂੰ ਜਿਹੜਾ ਹੈਗਾ ਭਈ ਚਰਨਜੀਤ ਸਿੰਘ ਚੰਨੀ ਸਾਬਕਾ ਜਿਹੜਾ ਹੈਗਾ ਮੁੱਖ ਮੰਤਰੀ ਦੇ ਅੱਗੇ ਸਿੱਟਿਆ ਜਾਵੇ ਹਾਂਜੀ, ਤਾਂ ਉੱਥੇ ਜਿਹੜਾ ਆ ਇਹ ਵਧੀਆ ਜਿਹੜੀ ਹੈਗੀ ਫਾਈਟ ਦੇਖਣ ਨੂੰ ਮਿਲੇ ਜੀ।
1: ਬਿਲਕੁਲ
0: ਜੀ ਭਾਰਤ ਸਾਹਿਬ
1: ਜੀ, ਸੈਣੀ ਸਾਹਿਬ
0: ਹਾਂਜੀ ਸਰ,
1: ਥੈਂਕ ਯੂ ਜੀ। ਜੇ ਕੁਝ
0: ਗ੍ਰੇਟਫੁਲ ਸਰ,
1: ਹਾਂਜੀ ਥੈਂਕ ਯੂ, ਥੈਂਕ ਯੂ
0: ਸਰ, ਵੈਰੀ ਗ੍ਰੇਟਫੁਲ ਸਰ, ਸ਼ੁਕਰੀਆ ਜੀ ਸਮਾਂ ਦੇਣ ਲਈ,
1: ਧੰਨਵਾਦ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਦੋਸਤੋ। ਹੋਰ 15 ਮਿੰਟ ਆਪਾਂ ਗੱਲਬਾਤ ਕਰਾਂਗੇ, ਉਸ ਤੋਂ ਬਾਅਦ ਨਾਵਲ ਕਿਤਾਬ ਦੇ ਵੱਲ ਨੂੰ ਚੱਲਾਂਗੇ ਅੱਜ। ਤੇ ਅੱਜ ਮਨ ਹੈਗਾ ਜ਼ਰੂਰ ਕਿਤਾਬ ਦੇ ਕੁਝ ਚੈਪਟਰ ਤੁਹਾਡੇ ਨਾਲ ਸਾਂਝੇ ਕਰਨ ਦੇ, ਆਸ ਦੇ ਨਾਲ ਮੈਂ ਆਇਆ, ਗੱਲਬਾਤ ਕਰਦੇ ਹਾਂ ਉਹਦੇ ਬਾਰੇ ਵੀ। ਤੇ ਭਾਜਪਾ ਨੇ ਪਾਰਟੀ ਲਾਈਨ ਦੇ ਖਿਲਾਫ ਬਿਆਨਬਾਜ਼ੀ ਕਰਨ ਦੇ ਉੱਤੇ ਸੰਗਰੂਰ ਦੇ 3 ਆਗੂਆਂ ਨੂੰ ਕਾਰਨ ਦੱਸੋ ਨੋਟੇ ਜਾਰੀ ਕਰ ਦਿੱਤਾ ਹੈ। 7 ਦਿਨਾਂ ਦੇ ਅੰਦਰ ਲਿਖਤੀ ਸਪਸ਼ਟੀਕਰਨ ਦੇਣ ਦੇ ਹੁਕਮ ਹੋ ਗਏ ਹੈ। ਤੇ ਇਹ ਸਾਰੀ ਸਿਆਸਤਬਾਜ਼ੀ ਅੱਗੇ ਚੱਲ ਰਹੀ ਹੈ। ਤੇ ਨਾਲ ਦੀ ਨਾਲ ਅਗਲੀਆਂ ਖ਼ਬਰਾਂ ਵੱਲ ਨੂੰ ਚੱਲਦੇ, ਇੰਟਰਨੈਸ਼ਨਲ ਖ਼ਬਰਾਂ ਕੀ ਕਹਿੰਦੀਆਂ ਨੇ। ਦੋਸਤ ਸਾਰੇ ਜੁੜੇ ਹੋਏ ਨੇ ਜੀ, ਨਾਲ ਗੱਲਬਾਤ ਸੁਣ ਰਹੇ ਨੇ। ਇਕਬਾਲ ਮਾਂਗੜ ਜੀ, ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਨੇ ਕਿ ਰਹਿੰਦੇ ਕੰਮਾਂ ਦੇ ਲਈ ਹੋਰ ਪਾਰਟੀਆਂ ਨੂੰ ਮੌਕਾ ਮਿਲਣਾ ਚਾਹੀਦਾ। ਤੇ ਦਵਿੰਦਰ ਭਾਰਤ ਜੀ ਇੰਡੀਆ UAE ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਇਕਬਾਲ ਮਾਂਗੜ ਜੀ ਸਤਿ ਸ੍ਰੀ ਅਕਾਲ ਕਹਿੰਦੇ, ਹੈਪੀ ਰੱਖੜੀ ਟੂ ਯੂ ਆਲ ਜੀ ਕਹਿੰਦੇ, ਬਹੁਤ ਬਹੁਤ ਸ਼ੁਕਰੀਆ ਜੀ ਇਕਬਾਲ ਜੀ। ਤੇ ਇਸੇ ਤਰ੍ਹਾਂ ਹੀ ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਦੁਬਈ ਤੋਂ। ਤੇ ਜਿਹੜੀ ਮੇਰੇ ਕੋਲ ਲਾਈਵ ਚੈਟ ਜਿਹੜੀ ਆ ਰਹੀ ਹੈ ਉਹਦੇ ਬਾਰੇ ਗੱਲ ਕੀਤੀ ਹੈ। ਤੇ ਦੋਸਤੋ ਅਗਲੀ ਖ਼ਬਰ ਵੱਲ ਨੂੰ ਚੱਲਦੇ ਹਾਂ। ਤੇ ਪਾਕਿਸਤਾਨ ਜਿਹੜੇ ਨੇ ਜਾ ਰਹੇ ਨੇ, ਆਖਿਰਕਾਰ ਜਿਹੜਾ ਪਾਕਿਸਤਾਨ ਪਹਿਲਾਂ ਕਾਫ਼ੀ ਸੀਗਾ, ਉਹਨਾਂ ਨੇ ਆਪਣੇ ਬਿਆਨਬਾਜ਼ੀ ਕੇਂਦਰ ਦੇ ਵੱਲੋਂ ਆਈ ਸੀ ਕਿ ਭਾਈ ਜੋ ਹਾਲਾਤ ਬਣੇ ਹੋਏ ਨੇ ਪਾਕਿਸਤਾਨ ਦੇ ਨਾਲ ਅਸੀਂ ਆਗਿਆ ਨਹੀਂ ਦੇ ਸਕਦੇ, ਉਸਨੂੰ ਉੱਦਾਂ ਹੀ ਰੱਖਾਂਗੇ ਬਰਕਰਾਰ। ਪਰ ਚੋਣਾਂ ਦਾ ਮਾਹੌਲ ਲੱਗ ਗਿਆ ਭਾਈ, ਸਿੱਖਾਂ ਨੂੰ ਨਾਰਾਜ਼ ਵੀ ਨਹੀਂ ਕਰਨਾ, ਤੇ ਇਸ ਕਰਕੇ ਫਿਰ ਅਗਲੇ ਕਹਿੰਦੇ ਚਲੋ 3,000 ਦਾ ਜਿਹੜਾ ਜੱਥਾ ਹੈਗਾ ਆ ਉਹ ਜਾ ਸਕਦਾ ਹੈ ਪਾਕਿਸਤਾਨ, ਤੇ ਉਹ ਉਹਨਾਂ ਨੂੰ ਪ੍ਰਵਾਨਗੀ ਜਿਹੜੀ ਹੈ ਹੁਣ ਦੇ ਦਿੱਤੀ ਹੈ। ਇਸੇ ਤਰ੍ਹਾਂ ਹੀ ਅੱਗੇ ਵਧੀਏ ਤਾਂ ਕੁਆਇਟਾ ਦੇ ਵਿੱਚ ਇਤਿਹਾਸਕ ਗੁਰੂ ਘਰ ਜਿਹੜਾ ਢਾਇਆ ਗਿਆ ਉਹ ਢਾ ਕੇ ਕਮਰਸ਼ੀਅਲ ਪਲਾਜ਼ਾ ਬਣਾਉਣਾ ਸਿੱਖ ਵਿਰਾਸਤ ਦੇ ਉੱਤੇ ਹਮਲਾ ਮੰਨਿਆ ਜਾ ਰਿਹਾ ਹੈ, ਐਡਵੋਕੇਟ ਧਾਮੀ ਹੁਣਾਂ ਨੇ ਬਿਆਨ ਦਿੱਤਾ ਹੈ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕੁਆਇਟਾ ਦੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਇਤਿਹਾਸਕ ਇਮਾਰਤ ਨੂੰ ਢਾ ਕੇ ਉੱਥੇ ਵਪਾਰਕ ਜਿਹੜਾ ਹੈ ਸ਼ਾਪਿੰਗ ਪਲਾਜ਼ਾ ਬਣਾਏ ਜਾਣ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਬੇਹੱਦ ਗੰਭੀਰ ਤੇ ਚਿੰਤਾ ਵਾਲਾ ਮਾਮਲਾ ਦੱਸਿਆ। ਉਨ੍ਹਾਂ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇਹ ਮਾਮਲਾ ਕੂਟਨੀਤਿਕ ਤੌਰ ਦੇ ਉੱਤੇ ਪਾਕਿਸਤਾਨ ਸਰਕਾਰ ਕੋਲ ਉਠਾਉਣ ਦੇ ਲਈ ਵੀ ਆਖਿਆ। ਧਾਮੀ ਹੁਣਾਂ ਕਿਹਾ ਕਿ ਪਾਕਿਸਤਾਨ ਦੇ ਵਿੱਚ ਸਿੱਖ ਗੁਰੂ ਸਾਹਿਬਾਨਾਂ ਤੋਂ ਇਲਾਵਾ ਸਿੱਖ ਇਤਿਹਾਸ ਅਤੇ ਵਿਰਾਸਤ ਦੇ ਨਾਲ ਸੰਬੰਧਿਤ ਅਨੇਕਾਂ ਗੁਰਦੁਆਰੇ ਮੌਜੂਦ ਨੇ ਤੇ ਧਾਰਮਿਕ ਅਤੇ ਵਿਰਾਸਤੀ ਅਸਥਾਨ ਜਿਹੜੇ ਨੇ ਸਿਰਫ ਇੱਟਾਂ ਪੱਥਰਾਂ ਦੀਆਂ ਇਮਾਰਤਾਂ ਹੀ ਨਹੀਂ ਸਗੋਂ ਸਿੱਖ ਕੌਮ ਦੀ ਜਿਹੜੀ ਹੈ ਇਤਿਹਾਸਕ ਪਛਾਣ ਅਤੇ ਵਿਰਾਸਤ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਇਹਨਾਂ ਨੂੰ ਢਾ ਕੇ ਵਪਾਰਕ ਉਸਾਰੀਆਂ ਕਰਨਾ ਸਿੱਖ ਭਾਵਨਾਵਾਂ ਦਾ ਕਹਿੰਦੇ ਨਿਰਾਦਰ ਮੰਨਿਆ ਗਿਆ। ਉਨ੍ਹਾਂ ਨੇ ਪਾਕਿਸਤਾਨ ਸਰਕਾਰ ਤੇ ਸੰਬੰਧਿਤ ਅਧਿਕਾਰੀਆਂ ਨੂੰ ਵੀ ਆਖਿਆ ਕਿ ਤੁਰੰਤ ਦਖਲ ਦੇ ਕੇ ਚੱਲ ਰਹੀ ਉਸਾਰੀ ਨੂੰ ਰੋਕਣ ਅਤੇ ਗੁਰਦੁਆਰਾ ਸਾਹਿਬ ਦੀ ਜਾਇਦਾਦ ਨੂੰ ਸਿੱਖ ਕੌਮ ਦੇ ਹਵਾਲੇ ਕੀਤਾ ਜਾਵੇ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰਿਆਂ ਦੀ ਧਾਰਮਿਕ ਤੇ ਇਤਿਹਾਸਕ ਨਿਸ਼ਾਨੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਦੂਸਰੇ ਪਾਸੇ ਟਰੰਪ ਸਾਹਿਬ ਨਵਾਂ ਸ਼ੋਸ਼ਾ ਛੱਡ ਦਿੱਤਾ ਹੈ, ਝੀਲ ਨੂੰ ਆਪਣੇ ਨਾਂ ਦੇ ਉੱਤੇ ਕਰ ਲਿਆ। ਟੋਰਾਂਟੋ ਨੇ ਕੈਨੇਡਾ ਦੀ ਇਸ ਝੀਲ ਦਾ ਨਾਂ ਬਦਲ ਸੁੱਟਿਆ, ਨਾਂ ਜਿਹੜਾ ਪਾਸ ਕਰ ਦਿੱਤਾ ਹੈ ਆਰਡਰ ਜਿਹੜਾ ਉਹਦੇ ਉੱਤੇ। ਟਰੰਪ ਨੇ ਕੈਨੇਡਾ ਦੇ ਨਾਲ ਇੱਕ ਹੋਰ ਜਿਹੜਾ ਵਿਵਾਦ ਛੇੜ ਲਿਆ। ਵੀਰਵਾਰ ਨੂੰ ਕੱਲ ਬੀਤੇ ਚ ਟਰੰਪ ਨੇ ਲੇਕ ਓਨਟਾਰੀਓ ਦਾ ਨਾਮ ਬਦਲ ਕੇ ਲੇਕ ਅਮੈਰੀਕਾ ਰੱਖਣ ਦਾ ਆਦੇਸ਼ ਜਾਰੀ ਕਰ ਦਿੱਤਾ। ਇਹ ਬਦਲਾਅ ਅਮਰੀਕੀ ਸੰਘੀ ਸਰਕਾਰ ਦੀ ਵਰਤੋਂ ਤੱਕ ਸੀਮਤ ਹੈ ਤੇ ਇਸਦਾ ਮਤਲਬ ਹੈ ਕਿ ਕੈਨੇਡਾ ਅੰਤਰਰਾਸ਼ਟਰੀ ਸੰਗਠਨ ਜਾਂ ਹੋਰ ਸੰਗਠਨ ਅਜੇ ਵੀ ਆਪਣੀ ਪਸੰਦ ਦੇ ਅਨੁਸਾਰ ਝੀਲ ਨੂੰ ਲੇਕ ਓਨਟਾਰੀਓ ਕਹਿ ਸਕਦੇ ਨੇ। ਟਰੰਪ ਨੇ ਓਵਲ ਆਫਿਸ ਦੇ ਵਿੱਚ ਪੱਤਰਕਾਰਾਂ ਨੂੰ ਦੱਸਦਿਆਂ ਹੋਇਆਂ ਕਿਹਾ ਕਿ ਲੇਕ ਓਨਟਾਰੀਓ ਦਾ ਨਾਮ ਹੁਣ ਲੇਕ ਅਮੈਰੀਕਾ ਰੱਖਿਆ ਜਾਵੇਗਾ ਜੋ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕੁਝ ਸਮੇਂ ਤੋਂ ਨਾਮ ਬਦਲਣ ਦੇ ਵਿਚਾਰ ਕਰ ਰਹੇ ਸਨ ਤੇ ਫੈਸਲਾ ਅਜਿਹੇ ਸਮੇਂ ਆਇਆ ਜਦੋਂ ਅਮਰੀਕਾ ਤੇ ਕੈਨੇਡਾ ਵਿਚਕਾਰ ਵਪਾਰਕ ਤਣਾਅ ਜਿਹੜਾ ਪਹਿਲਾਂ ਹੀ ਵੱਧ ਰਿਹਾ ਹੈ। ਦੂਜੇ ਪਾਸੇ ਰਾਸ਼ਟਰਪਤੀ ਟਰੰਪ ਦੇ ਹੁਕਮ ਤੋਂ ਕੁਝ ਘੰਟਿਆਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਦੇਸ਼ ਝੀਲ ਦਾ ਨਾਮ ਨਹੀਂ ਬਦਲੇਗਾ ਤੇ ਕਾਰਨੀ ਨੇ ਕਿਹਾ ਕਿ ਝੀਲ ਦਾ ਨਾਮ ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ ਦੋਵਾਂ ਦੇ ਹੋਂਦ ਤੋਂ ਪਹਿਲਾਂ ਦਾ ਹੈ। ਉਨ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਕਿ ਕੈਨੇਡੀਅਨ ਇਤਿਹਾਸ ਨੂੰ ਸਮਝਦੇ ਨੇ ਤੇ ਝੀਲ ਨੂੰ ਲੇਕ ਓਨਟਾਰੀਓ ਹੀ ਕਹਿੰਦੇ ਰਹਿਣਗੇ। ਨਿਊਯਾਰਕ ਦੀ ਗਵਰਨਰ ਕੈਥੀ ਹੁਚੁਲ ਨੇ ਵੀ ਜਿਹੜਾ ਟਰੰਪ ਦੇ ਫੈਸਲੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਨਿਊਯਾਰਕ ਇਸ ਨੂੰ ਜਿਹੜਾ ਲੇਕ ਅਮਰੀਕਾ ਨਹੀਂ ਕਹੇਗਾ। ਓਨਟਾਰੀਓ ਝੀਲ ਉੱਤਰੀ ਅਮਰੀਕਾ ਦੀਆਂ 5 ਮਹਾਨ ਝੀਲਾਂ ਦੇ ਵਿੱਚੋਂ ਇੱਕ ਹੈ। ਇਸ ਦੀ ਸਤਾ ਦਾ ਜਿਹੜਾ ਲਗਭਗ 52% ਕੈਨੇਡਾ ਦੇ ਵਿੱਚ ਹੈ ਤੇ ਜਦੋਂ ਕਿ ਬਾਕੀ ਦਾ 48% ਅਮਰੀਕੀ ਰਾਜ ਜਿਹੜਾ ਹੈ ਨਿਊਯਾਰਕ ਦੇ ਵਿੱਚ ਹੈ। ਇਹੀ ਕਾਰਨ ਹੈ ਕਿ ਟਰੰਪ ਦੇ ਨਾਮ ਬਦਲਣ ਦੇ ਫੈਸਲੇ ਨੂੰ ਕੈਨੇਡਾ ਦੇ ਵਿੱਚ ਸਿਰਫ ਨਾਮ ਬਦਲਣ ਤੋਂ ਵੱਧ ਸਗੋਂ ਇੱਕ ਭੜਕਾਹਟ ਵਜੋਂ ਦੇਖਿਆ ਜਾ ਰਿਹਾ ਤੇ ਕਿਊਬਿਕ ਦੇ ਵੈਡੇਟ ਨੇਸ਼ਨ ਦੇ ਜਿਹੜਾ ਮੁਖੀ ਨੇ ਵੀ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਲੇਕ ਓਨਟਾਰੀਓ ਦਾ ਨਾਮ ਵੈਂਡਟ ਭਾਸ਼ਾ ਦੇ ਨਾਲ ਜੁੜਿਆ ਹੋਇਆ ਹੈ ਤੇ ਇਹ ਝੀਲ ਦੀ ਸੁੰਦਰਤਾ ਜਾਂ ਵਿਸ਼ਾਲਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੋਸ਼ ਜਿਹੜਾ ਲਾਇਆ ਕਿ ਨਾਮ ਬਦਲਣ ਦੀਆਂ ਕੋਸ਼ਿਸ਼ਾਂ ਇਤਿਹਾਸ ਨੂੰ ਮਿਟਾਉਣ ਦੇ ਬਰਾਬਰ ਹੈ। ਆਖਰੀ ਖਬਰ ਵੱਲ ਨੂੰ ਵਧੀਏ ਤੇ ਨਾਰਵੇ ਦੀ ਗੱਲ ਕਰੀਏ। ਔਜਲਾ ਸਾਹਿਬ ਕਹਿੰਦੇ ਨੇ ਗੜੀ ਦੇ ਵੀ ਲਕੀਰ ਹੋ ਨਹੀਂ ਭਾਵੇਂ ਕਿਤੋਂ ਲੜ ਲਵੇ ਚੋਣ। ਕਹਿੰਦੇ ਜੀ ਉਹ ਮਤਲਬ ਕਿ ਹੱਥ ਤੇ ਲਕੀਰ ਨਹੀਂ ਜਿੱਤਣ ਵਾਲੀ, ਕਿਤੇ ਲੇਕ ਆਫ ਟਰੰਪ ਨਾਲ ਨਹੀਂ ਰੱਖ ਲਿਆ ਕਹਿੰਦੇ ਨਾ ਮੈਨੇ। ਕਿਆ ਬਾਤ ਹੈ ਜੀ, ਬਿਲਕੁਲ ਹੈ ਜੀ, ਹਾਲਾਤ ਤਾਂ ਇਹੀ ਹੈ ਸਾਰਾ ਕੁਝ। ਨਾਰਵੇ ਦੇ ਰਾਜਾ ਹਰਾਲਡ 5ਵੇਂ ਦਾ ਦੇਹਾਂਤ ਹੋ ਗਿਆ ਅੱਜ ਤੇ ਪੁੱਤਰ ਨੇ ਜਿਹੜਾ ਗੱਦੀ ਸੰਭਾਲ ਲਈ। ਨਾਰਵੇ ਦੇ ਰਾਜਾ ਹਰਾਲਡ 5ਵੇਂ ਦਾ ਦੇਹਾਂਤ ਹੋ ਗਿਆ ਤੇ ਉਹ ਜਿਹੜੇ ਸਨ 99 ਸਾਲ ਦੇ ਸਨ। ਮਹਿਲ ਨੇ ਜਿਹੜਾ ਸ਼ੁੱਕਰਵਾਰ ਸਵੇਰੇ ਇਸ ਸੰਬੰਧੀ ਐਲਾਨ ਕਰ ਦਿੱਤਾ ਕਿ ਨਾਜ਼ੀ ਕਬਜ਼ੇ ਦੇ ਦੌਰਾਨ ਆਪਣੇ ਬਚਪਨ ਦਾ ਕੁਝ ਹਿੱਸਾ ਸੰਯੁਕਤ ਰਾਜ ਅਮਰੀਕਾ 'ਚ ਜਲਾਵਤਨੀ ਦੇ ਵਿਚ ਬਿਤਾਉਣ ਵਾਲੇ ਹਰਾਲਡ ਨੇ ਕਈ ਯੂਰਪੀਅਨ ਕੁਲੀਨ ਵਰਗ ਦੇ ਵਿਆਹ ਦੇ ਪ੍ਰਸਤਾਵਾਂ ਨੂੰ ਉਸ ਔਰਤ ਦੇ ਨਾਲ ਵਿਆਹ ਕਰਨ ਦੇ ਲਈ ਠੁਕਰਾ ਦਿੱਤਾ ਜਿਸ ਨੂੰ ਉਹ ਸਕੂਲ ਤੋਂ ਪਿਆਰ ਕਰਦਾ ਸੀ। ਹੈਰਾਲਡ ਯੂਰਪ ਦਾ ਸਭ ਤੋਂ ਪੁਰਾਣਾ ਰਾਜ ਕਰਨ ਵਾਲਾ ਰਾਜਾ ਸੀ। ਇੱਕ ਪ੍ਰਸਿੱਧ ਰਾਜਾ ਹੋਣ ਦੇ ਨਾਤੇ ਉਹਨੇ ਜਿਹੜਾ ਸੀ ਰਾਜਸ਼ਾਹੀ ਨੂੰ ਆਧੁਨਿਕ ਬਣਾਇਆ, ਪਰ ਹਾਲ ਹੀ ਦੇ ਦਿਨਾਂ ਜਾਂ ਸਾਲਾਂ ਦੇ ਵਿੱਚ ਤਿਆਗ ਕਰਨ ਵਾਲੇ ਹੋਰ ਬੁੱਢੇ ਰਾਜਿਆਂ ਵਾਂਗ ਉਹਨੇ ਗੱਦੀ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ। ਹੈਰਾਲਡ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਹਾਕੋਨ ਅੱਠਵਾਂ ਆਪਣੇ ਆਪ ਹੀ ਜਿਹੜਾ ਗੱਦੀ ਦੇ ਉੱਤੇ ਬੈਠ ਗਿਆ। ਹੋਰ ਯੂਰਪੀਅਨ ਰਾਜਸ਼ਾਹੀਆਂ ਵਾਂਗ ਹੀ ਜਿਹੜੀਆਂ ਰਾਜਾਸ਼ਾਹੀਆਂ ਨੇ ਮੁਲਕਾਂ ਦੇ ਵਿੱਚ ਵਾਂਗ ਨਾਰਵੇ ਰਾਜੇ ਦੀ ਜਿਹੜੀ ਹੈ ਨਾਰਵੇਈ ਰਾਜੇ ਦੀ ਭੂਮਿਕਾ ਵੱਡੇ ਪੱਧਰ ਦੇ ਉੱਤੇ ਪ੍ਰਤੀਕਾਤਮਕ ਹੈ ਤੇ ਉਸਨੂੰ ਦੇਸ਼ ਦੇ ਅੰਦਰ ਕਾਫ਼ੀ ਪ੍ਰਸਿੱਧੀ ਪ੍ਰਾਪਤ ਹੈ। ਲਗਭਗ 5.5 million ਲੋਕਾਂ ਦੇ 5.5 million ਪਾਪੂਲੇਸ਼ਨ ਹੈ। ਇਸ ਲੋਕਤੰਤਰੀ ਦੇਸ਼ ਦੇ ਵਿੱਚ ਅਸਲ ਸ਼ਕਤੀ ਚੁਣੀ ਹੋਈ ਸੰਸਦ ਦੇ ਕੋਲ ਹੈ ਤੇ ਹੈਰਾਲਡ ਜਨਵਰੀ 1991 ਦੇ ਵਿੱਚ ਆਪਣੇ ਪਿਤਾ ਰਾਜਾ ਓਲਾਵ 5ਵੇਂ ਦੀ ਮੌਤ ਤੋਂ ਬਾਅਦ ਗੱਦੀ ਦੇ ਉੱਤੇ ਬੈਠਿਆ ਤੇ ਆਪਣੇ ਰਾਜ ਦੇ ਦੌਰਾਨ ਨਾਰਵੇ ਨੇ ਜਿਹੜਾ ਤੇਲ ਅਤੇ ਗੈਸ ਦੇ ਦੁਆਰਾ ਚਲਾਈ ਗਈ ਆਰਥਿਕ ਖੁਸ਼ਹਾਲੀ ਦਾ ਦੌਰ ਵੀ ਦੇਖਿਆ। ਹੈਰਾਲਡ ਦਾ ਜਨਮ 1937 ਦੇ ਵਿੱਚ ਓਸਲੋ ਦੇ ਨੇੜੇ ਆਸਕਰ ਦੇ ਵਿੱਚ ਹੋਇਆ ਤੇ ਹੈਰਾਲਡ 1370 ਦੇ ਵਿੱਚ ਰਾਜਾ ਓਲਾਵ ਚੌਥੇ ਦੇ ਜਨਮ ਤੋਂ ਬਾਅਦ ਨਾਰਵੇ ਦੇ ਵਿੱਚ ਪੈਦਾ ਹੋਇਆ ਪਹਿਲਾ ਨਾਰਵੇਈ ਰਾਜਕੁਮਾਰ ਸੀਗਾ। ਇਸ ਤੋਂ ਬਾਅਦ ਨਾਰਵੇ ਦਾ ਜਿਹੜਾ ਕਈ ਸਦੀਆਂ ਤੱਕ ਆਪਣਾ ਰਾਜਾ ਨਹੀਂ ਸੀ ਤੇ 1905 ਦੇ ਵਿੱਚ ਸਵੀਡਨ ਦੇ ਨਾਲ ਨਾਰਵੇ ਦੇ ਸਾਂਝੇ ਸ਼ਾਸਨ ਦੇ ਅੰਤ ਤੋਂ ਬਾਅਦ ਹੈਰਾਲਡ ਦੇ ਦਾਦਾ ਹਾਕੋਨ ਜਿਹੜਾ ਸੀਗਾ ਉਹਨੂੰ ਨਾਰਵੇ ਦਾ ਰਾਜਾ ਚੁਣਿਆ ਗਿਆ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਕਰਨੀ ਚਾਹੁੰਦੇ ਹੋ 5-7 ਮਿੰਟ ਤੇ ਉਸ ਤੋਂ ਬਾਅਦ ਫਿਰ ਆਪਾਂ ਕਿਤਾਬ ਦੇ ਵੱਲ ਨੂੰ ਚੱਲਦੇ ਹਾਂ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਭੈਣ ਜੀ ਲਿਖਦੇ ਆ ਕਿ ਸਤਿ ਸ੍ਰੀ ਅਕਾਲ ਜੀ, ਆਲ ਦੁਆਬਾ ਫੈਮਿਲੀ ਐਂਡ ਹੈਪੀ ਰੱਖੜੀ ਟੂ ਆਲ ਬ੍ਰਦਰਸ ਐਂਡ ਸਿਸਟਰਸ, ਵਾਹਿਗੁਰੂ ਬਲੈਸ ਐਵਰੀ ਵਨ ਕਹਿੰਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ ਆਸ਼ੀਰਵਾਦ ਦੇ ਲਈ ਜੀ। ਤੇ ਲਓ ਦੋਸਤੋ, ਫਿਰ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਕਿਤਾਬ ਦੀਆਂ ਅੱਜ, ਤੇ ਨਾਲ ਹੋਰਮੁਜ਼ ਦੀ ਥੋੜੀ ਜਿਹੀ ਗੱਲ ਕਰ ਲਈਏ। ਹੋਰਮੁਜ਼ ਜਿਹੜਾ ਹੈ ਭਾਰਤ ਨੂੰ ਜੀਵਾਣੂ ਬਾਲਣ ਦੀ ਦਰਾਮਦ ਦੇ ਉੱਤੇ 18,300 ਕਰੋੜ ਰੁਪਏ ਵਾਧੂ ਖਰਚਾ ਪੈ ਗਿਆ ਇਹ ਲੜਾਈ ਦੇ ਵਿੱਚ। ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ ਦੀ ਜਿਹੜੀ ਇੱਕ ਰਿਪੋਰਟ ਦੇ ਮੁਤਾਬਕ ਹੋਰਮੁਜ਼ ਜਲ ਮਾਰਗ ਸੰਕਟ ਕਾਰਨ ਊਰਜਾ ਦੀਆਂ ਕੀਮਤਾਂ ਦੇ ਵਿੱਚ ਆਏ ਉਛਾਲ ਤੋਂ ਬਾਅਦ ਭਾਰਤ ਨੂੰ ਮਾਰਚ ਤੋਂ ਅਗਸਤ 2026 ਦੇ ਵਿਚਕਾਰ ਜੀਵਾਣੂ ਬਾਲਣ ਯਾਨੀ ਕਿ ਫਾਸਿਲ ਫਿਊਲ ਜਿਹੜਾ ਹੁੰਦਾ ਹੈ ਉਹਦੀ ਦਰਾਮਦ ਦੇ ਲਈ ਅਨੁਮਾਨਿਤ 18,300 ਕਰੋੜ ਰੁਪਏ ਯਾਨੀ ਕਿ 2,200 ਕਰੋੜ ਅਮੈਰੀਕਨ ਡਾਲਰ ਦਾ ਵਾਧੂ ਕੁੱਲ ਖਰਚਾ ਜਿਹੜਾ ਕਰਨਾ ਪਿਆ ਤੇ ਵਾਧੂ ਦਰਾਮਦ ਲਾਗਤ ਦੇ ਮਾਮਲੇ ਚ ਭਾਰਤ ਨੂੰ ਚੀਨ ਤੋਂ ਬਾਅਦ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦਰਾਮਦ ਕਰਨ ਵਾਲਾ ਦੇਸ਼ ਦੱਸਿਆ ਗਿਆ। ਜਦੋਂ ਕਿ ਆਰਥਿਕ ਪ੍ਰਭਾਵ ਤੇ ਨਜ਼ਰ ਮਾਰੀ ਜਾਂਦੀ ਹੈ ਤਾਂ ਸਾਰੇ ਜੀਵਾਣੂ ਬਾਲਣਾ ਤੇ ਭਾਰਤ ਦੀ ਸ਼ੁੱਧ ਵਾਧੂ ਲਾਗਤ 11,970 ਕਰੋੜ ਰੁਪਏ ਦੱਸੀ ਗਈ ਹੈ ਜੋ ਕਿ ਦੇਸ਼ ਦੀ ਲਗਭਗ 1.4 ਦਿਨਾਂ ਦੀ ਜਿਹੜੀ ਹੈ ਕੌਮੀ ਆਮਦਨ ਦੇ ਵਿੱਚ ਜਾਂ ਦੇਸ਼ ਦੀ ਜੀ ਡੀ ਪੀ ਦਾ ਜਿਹੜਾ 0.38% ਬਣ ਜਾਂਦਾ ਹੈ। ਇਸੇ ਤਰ੍ਹਾਂ ਰਿਪੋਰਟ ਦੇ ਅਨੁਸਾਰ ਕੇਵਲ ਕੱਚੇ ਤੇਲ ਕਰੂਡ ਆਇਲ ਜਿਹੜਾ ਉਹਦੇ ਲਈ ਭਾਰਤ ਦੀ ਸ਼ੁੱਧ ਵਾਧੂ ਲਾਗਤ 17,015 ਕਰੋੜ ਜਿਹੜਾ ਹੈ ਰੁਪਏ ਰਹੀ ਹੈ ਤੇ ਚੀਨ 29,050 ਕਰੋੜ ਰੁਪਏ ਜਾਂ ਫਿਰ 3,500 ਕਰੋੜ ਡਾਲਰ ਤੇ ਯੂਰਪੀਅਨ ਯੂਨੀਅਨ ਜਿਹੜੀ ਹੈ 64,740 ਕਰੋੜ ਰੁਪਏ 7,800 ਕਰੋੜ ਡਾਲਰ ਜਿਹੜੀ ਵੱਧ ਪਈ ਹੈ ਤੋਂ ਬਾਅਦ ਭਾਰਤ ਦਾ ਤੀਜਾ ਸਭ ਤੋਂ ਵੱਧ ਵਾਧੂ ਖਰਚਾ ਰਿਹਾ ਜਿਸਦੇ ਵਿੱਚ ਤਰਲ ਕੁਦਰਤੀ ਗੈਸ, ਤੇਲ ਉਤਪਾਦ ਤੇ ਸਮੁੰਦਰੀ ਰਸਤੇ ਦੇ ਰਾਹੀਂ ਆਉਣ ਵਾਲਾ ਕੱਚਾ ਤੇਲ ਜਿਹੜਾ ਸ਼ਾਮਲ ਦੱਸਿਆ ਗਿਆ। ਇਸੇ ਤਰ੍ਹਾਂ ਦਰਾਮਦਕਾਰਾਂ ਦੇ ਦੁਆਰਾ ਜਿਹੜਾ ਅਸਲ ਦੇ ਵਿੱਚ ਅਦਾ ਕੀਤੀਆਂ ਗਈਆਂ ਕੀਮਤਾਂ ਤੇ ਸੰਘਰਸ਼ ਦੇ ਨਾਲ ਜੁੜੇ ਹਮਲਿਆਂ ਤੋਂ ਪਹਿਲਾਂ ਜਿਹੜਾ ਹੈ ਫਿਊਚਰਜ ਮਾਰਕੀਟ ਦੇ ਵਿੱਚ ਤੈਅ ਕੀਤੇ ਗਏ ਭਾਅ ਦੀ ਤੁਲਨਾ ਕਰਕੇ CREA ਨੇ ਇਸ ਵਧੇ ਹੋਏ ਖਰਚੇ ਦਾ ਪਤਾ ਲਾਇਆ ਤੇ ਅਮਰੀਕਾ ਇਰਾਨ ਯੁੱਧ ਤੋਂ ਬਾਅਦ ਦੇ 6 ਮਹੀਨਿਆਂ ਦੇ ਵਿੱਚ ਜੀਵਾਣੂ ਬਾਲਣ ਦਰਾਮਦਕਾਰਾਂ ਨੇ ਯੁੱਧ ਤੋਂ ਪਹਿਲਾਂ ਦੇ ਫਿਊਚਰਜ ਮਾਰਕੀਟ मार्केट जिहड़ी आ अनुमाना दे मुकाबले समुद्री कच्चे तेल तेल उत्पादां ते एल एन जी दे लई लगभग कहिंदे ने 2,73,900 करोड़ रुपए 33,000 करोड़ डालर जिहड़ा वध अदा कीते ने इहदे विच। लो जी दोस्तो अगलियां दियां तां तरक्कियां ने ते घाटा आवाम नूं पैणा ही पैणा। लो दोस्तो ये सन जी अज दियां देशते दियां खबरां ते चलदे आ फिर आपां हुण अज दे किताब वाले मसलियां दे वल नूं। ते दोस्तो गल्लबात तुहाडे नाल सांझी करन जा रहे हां अगे किताब पंजाब दे विच औरंगजेब तों माउंटबैटन तक दा इतिहास है इहदी बात पहुंच जा रहे हां। ते नाल दी नाल अगला समा उहदे उत्ते लावांगे 40-45 मिंट जिन्ने भी है ते उस तों बाद तुहाडे फोन लाइनां दा स्वागत रहेगा दोस्तो कॉल करनी चाहोगे तां। ते इस किताब नूं सांझा करदे समय मैं माफ़ी चाहवांगा मैं कॉल नहीं लै पावांगा क्योंकि नाल नाल फिर आपां सारा कुछ डिस्टर्ब हो जाता है ते सारियां दे ध्यान जिहड़ा इस दे विचों भटक जाता है इस करके ते अगे जाके तुहाडी लाइन जिहड़ी है जरूर खोल दित्ती जाएगी। ते प्रोग्रामां नूं सपोर्ट कीता है हरविंदर जौल भैन जी सुमित जौल जी जगदेव संधु जी सिकंदर सिंह ओजला महेश जी भान सिंह गरेवाल जी सुरेंद्र कौर माल जी ते मान सिंह सैनी साहब का बहुत बहुत शुक्रिया ते धन्नवाद है। लो फिर करदे आं आगाज देश विदेश दीआं खबरां दे नाल जिहड़ा समाप्ति ते अज किताबां दे अंग संग दे विचों करदे आं तुहाडे नाल शुरुआत। जी दोस्तों सारे दोस्तों का फिर तो एक बार निघा स्वागत है ते प्रोग्राम तुसी सुन रहे हो जिंदगी नामा हाले दुनिया ते आज फ्राइडे वाला दिन है जिस दिन दे विच आपां किताबां दे अंग संग दे सैगमेंट दे विचों हर फ्राइडे वाले दिन नूं तुहाडे नाल सांझ पाउंदे आ किताबां दी दुनिया दे विचों। ते इस समय दे विच अपने नाल जिहड़ी है किताब जुड़ी हुई है जिस दे विचों आपां गल्लां बातां कर रहे हां पहले अखर तो लैके आखिरी शब्द तक सांझ पावांगे किताब पंजाब औरंगजेब तो माउंटबैटन तक का इतिहास ते इसनू जड़ा लिखिया है राजमोहन गांधी जी ने पंजाबी दे विच प्रोफेसर हरपाल सिंह पन्नू जी का अनुवाद मैं तुहाडा दोस्त भुपिंदर भारज दुआबा रेडियो का मंच ते लड़ीवार भाग तुहाडे लई सांझा करन जा रहे हां इस दे विचों 11वां। दोस्तों थोड़ा पिछे लै चलदा तुहानू जिवें कि तुहानू याद होना कि पिछले दिनों दे विच जिथे आपां समाप्ति कीती सी विच 2-3 वीक दा गैप पै गया उहदे लई माफ़ी। मेटकाफ नूं पुछिया गया सी कि जदों मलवई राजियां ने दिल्ली जाके सेटन दे कोल राखी वास्ते अर्ज कीती सी फरियाद कीती तां उदों कंपनी चुप क्यों कर गई सी क्यों ना कुछ बोली राखी दे लई क्यों नहीं मन्नी ते जदों पटियाले राजे ते राणी दा झगड़ा हो गया सालसी वास्ते वह कंपनी दे कोल क्यों नहीं गए सी महाराजे दे कोल क्यों आए यह बहुत वड्डा सवाल है। मेटकाफ दे कोल इन्हां सवालां दा ना तां जवाब सीगा ते ना ही उहने जवाब देना दी जिहड़ी सी परवाह कीती सी। फिर मेटकाफ इस तरह दीआं रिपोर्टां वी कलकत्ते भेजदा रहा सफर दा थकेवा उतारन दे लई महाराजा अजकल मोरां दीआं बाहवां दे विच सीगा जिस गल दा कलकत्ते जां लंदन दे विच सालां तक पता ना लग सकिया सी तो ए कि मेटकाफ ने अपने वास्ते सिख कुड़ी लभ लई जिस तों उसदी संतान जिहड़ी अगे पैदा होएगी। इत्थे तक आपां समाप्ति कीती सी ते अगे अज दे इस चैप्टर दे विच की कुछ वापरदा है उहदी आपां शुरुआत तुहाडे नाल करन जा रहे हां ते लो फिर बात पाउंदे हां किताब पंजाब दी।

2 जनवरी 1809 ਨੂੰ ਮੇਜਰ ਡੇਵਿਡ ਅਖਤਰ ਲੋਨੀ ਦਿੱਲੀ ਤੋਂ 3 ਬਟਾਲੀਅਨਾਂ ਪੈਦਲ 1 ਬਟਾਲੀਅਨ ਘੋੜਸਵਾਰ ਤੇ ਤੋਪਖਾਨਾ ਲੈ ਕੇ ਮਾਲਵੇ ਦੇ ਵੱਲ ਨੂੰ ਵਧਿਆ। ਅਖਤਰ ਲੋਨੀ ਅਮੈਰੀਕਨ ਸੀਗਾ। 1777 ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਵਿੱਚ ਭਰਤੀ ਹੋਇਆ। ਉਹਨੇ ਸਿੱਖਾਂ, ਗੋਰਖਿਆਂ ਤੇ ਰਾਜਪੂਤਾਂ ਦੇ ਨਾਲ ਮੀਟਿੰਗਾਂ ਕੀਤੀਆਂ। ਕਈ ਮੁਸਲਮਾਨ ਔਰਤਾਂ ਉਸਦੇ ਹਰਮ ਦੇ ਵਿੱਚ ਸਨ। ਦਿੱਲੀ ਦਾ ਰੈਜ਼ੀਡੈਂਟ ਸੀਗਾ। ਮੇਰਠ ਦੇ ਵਿੱਚ 1825 ਨੂੰ ਉਹਦੀ ਮੌਤ ਹੋਈ। 9 ਫਰਵਰੀ ਨੂੰ ਉਹਨੇ ਆਪਣਾ ਐਲਾਨਨਾਮਾ ਜਾਰੀ ਕੀਤਾ, ਜਿਸਦੇ ਵਿੱਚ ਲਿਖਿਆ ਸੀ ਕਿ ਸਾਰੇ ਮਲਵਈ ਰਾਜੇ ਬ੍ਰਿਟਿਸ਼ ਰਾਖੀ ਅੰਦਰ ਨੇ। ਸਤਲੁਜ ਦੇ ਉੱਤਰ ਪੱਛਮ ਦੇ ਵੱਲ ਜਿਹੜੇ ਇਲਾਕੇ ਦੱਬਲੇ ਹਨ, ਲਾਹੌਰ ਸਰਕਾਰ ਖਾਲੀ ਕਰੇ। ਅਖਤਰ ਲੋਨੀ ਦੇ ਕਾਰਵਾਂ ਦਾ ਪਟਿਆਲੇ, ਨਾਭੇ, ਜੀਂਦ ਹਰ ਥਾਂ ਦੇ ਉੱਤੇ ਸਵਾਗਤ ਹੋਇਆ। ਸਦਾ ਕੌਰ ਨੇ ਅੰਗਰੇਜ਼ਾਂ ਦੇ ਆਉਣ ਦੀ ਪ੍ਰਸੰਸਾ ਕੀਤੀ। ਪਟਿਆਲੇ ਦਾ ਰਾਜਾ ਸਾਹਿਬ ਸਿੰਘ ਬਚਗਾਨਾ ਖੁਸ਼ੀ ਦੇ ਨਾਲ ਮਿਲਿਆ ਤੇ ਮਲੇਰਕੋਟਲਾ ਨਵਾਬ ਦੇ ਹਵਾਲੇ ਕਰ ਦਿੱਤਾ। ਮਸ਼ਹੂਰ ਸ਼ਹਿਰ ਲੁਧਿਆਣਾ ਅੰਗਰੇਜ਼ਾਂ ਦਾ ਹੋ ਗਿਆ। ਸਤਲੁਜ ਕਿਨਾਰੇ ਯੂਨੀਅਨ ਜੈਕ ਗੱਡ ਦਿੱਤਾ ਗਿਆ। ਇੱਕ ਵਾਰ ਤਾਂ ਇਉਂ ਲੱਗਿਆ ਜਿਵੇਂ ਸਤਲੁਜ ਪਾਰ ਕਰਕੇ ਅੰਗਰੇਜ਼ ਪੰਜਾਬ ਦੇ ਉੱਤੇ ਹੱਲਾ ਕਰਨਗੇ। ਅੰਮ੍ਰਿਤਸਰ ਦੇ ਵਿੱਚ ਜਦੋਂ ਨਿਹੰਗਾਂ ਦੀ ਸ਼ੀਆ ਮੁਸਲਮਾਨਾਂ ਦੇ ਨਾਲ ਲੜਾਈ ਹੋ ਗਈ ਸੀ, ਉਦੋਂ ਮੈਟਕਾਫ ਨੇ ਇਹ ਗੱਲ ਕਹੀ ਸੀ ਕਿ ਰਣਜੀਤ ਸਿੰਘ ਦੀਆਂ ਹਰਕਤਾਂ ਤੇਜ਼ ਹੋ ਗਈਆਂ। ਦੀਵਾਨ ਮੋਹਕਮ ਚੰਦ ਦਾ ਸੁਝਾਅ ਸੀਗਾ ਕਿ ਹੋਲਕਰ ਦੇ ਨਾਲ ਸੰਧੀ ਕਰਕੇ ਯੁੱਧ ਛੇੜ ਦਈਏ, ਰੋਹੇਲੇ ਦੇ ਨਾਲ ਰਲ ਜਾਣਗੇ। ਮੈਟਕਾਫ ਅਤੇ ਮੁਹੱਕਮ ਚੰਦ ਦੀ ਜਿਹੜੀ ਗੱਲ ਥਾਵੇਂ ਹੀ ਰਹਿ ਗਈ ਸੀ। ਦੋਵੇਂ ਪਾਸਿਆਂ ਦੀਆਂ ਸਰਕਾਰਾਂ ਲੜਨ ਦੇ ਲਈ ਤਿਆਰ ਨਹੀਂ ਸਨ। 3 ਅਪ੍ਰੈਲ ਨੂੰ ਫਰੀਦਕੋਟ ਦਾ ਕਿਲ੍ਹਾ ਖਾਲੀ ਕਰ ਦਿੱਤਾ ਤੇ 15 ਅਪ੍ਰੈਲ 1809 ਨੂੰ ਅੰਮ੍ਰਿਤਸਰ ਦੇ ਵਿਖੇ ਕਲਕੱਤੇ ਤੇ ਲਾਹੌਰ ਦੀ ਜਿਹੜੀ ਸੀ ਸਰਕਾਰ ਨੇ ਜਿਹੜੇ ਹਸਤਾਖਰ ਕਰ ਦਿੱਤੇ। ਦੋਵਾਂ ਸਰਕਾਰਾਂ ਨੇ ਮਿੱਤਰਤਾ ਕਾਇਮ ਰੱਖਣ ਦਾ ਵਾਅਦਾ ਵੀ ਕੀਤਾ। ਅੰਗਰੇਜ਼ਾਂ ਨੇ ਮੰਨ ਲਿਆ ਕਿ ਸਤਲੁਜ ਤੋਂ ਪੱਛਮ ਦੇ ਵੱਲ ਦਾ ਇਲਾਕਾ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦਾ ਹੈ। ਸੰਧੀ ਦੇ ਵਿੱਚ ਨਫ਼ਾ ਨੁਕਸਾਨ ਹੁੰਦਾ ਹੀ ਹੈ। ਅੰਗਰੇਜ਼ ਜਿਹੜਾ ਸੀ ਕਰਨਾਲ ਤੱਕ ਸਨ ਉਹਨਾਂ ਦਾ ਹਿੱਸਾ। ਸਤਲੁਜ ਤੱਕ ਵਾਧਾ ਹੈ। ਸਿੰਧ ਅਤੇ ਅਫਗਾਨਿਸਤਾਨ ਦੇ ਵੱਲ ਵੀ ਰਣਜੀਤ ਸਿੰਘ ਦੇ ਪਰ ਕੁਤਰਨਗੇ, ਮਤਲਬ ਕਿ ਉਹਦੇ ਪਰ ਕੁਤਰਨਗੇ ਰਣਜੀਤ ਸਿੰਘ ਦੇ ਸਿੰਧ ਦੇ ਇਲਾਕੇ ਵੱਲ ਨੂੰ ਵੀ। ਸਤਲੁਜ ਸੰਧੀ ਦੇ ਕਾਰਨ ਹੋਏ ਨੁਕਸਾਨ ਬਾਅਦ ਮਹਾਰਾਜਾ ਆਪਣੀ ਸਰਕਾਰ ਦੀ ਅੰਦਰੋਂ ਮਜ਼ਬੂਤੀ ਕਰਨ ਲੱਗ ਪਿਆ। ਦਸੰਬਰ 1809 ਦੇ ਵਿੱਚ ਕਾਂਗੜਾ ਪੰਜਾਬ ਦੇ ਵਿੱਚ ਮਿਲਾ ਲਿਆ ਗਿਆ। ਰਾਜਾ ਸੰਸਾਰ ਚੰਦ ਦਾ ਬੇਟਾ ਲਾਹੌਰ ਸ਼ਾਂਤੀ ਦੇ ਵਿੱਚ ਮਹਿਮਾਨ ਦੇ ਵਜੋਂ ਆਇਆ ਹੋਇਆ ਸੀ। ਉਹਨੂੰ ਕੈਦ ਕਰ ਲਿਆ ਗਿਆ ਤਾਂ ਸੰਸਾਰ ਚੰਦ ਨੇ ਤਾਬਿਆਦਾਰੀ ਮੰਨ ਲਈ। ਚੰਬਾ, ਕੁੱਲੂ, ਮੰਡੀ, ਸੰਕੇਤ ਨੇ ਮਾਮਲਾ ਧਾਰਨਾ ਮੰਨ ਲਿਆ। ਭੁੱਖੇ ਮਰਦੇ ਦੰਦ ਜਿਹੜਾ ਕਚੀਚਦੇ ਗੋਰਖੇ ਪੂਰਬੀ ਪੰਜਾਬ ਦੇ ਵੱਲ ਨੂੰ ਖਿਸਕ ਗਏ। ਜੰਮੂ ਦੇ ਜਿਹੜਾ ਸੀ ਜੰਮੂ ਅਧੀਨ ਹੋ ਗਿਆ। ਜਲੰਧਰ ਦੇ ਚੀਫ ਅੱਖਾਂ ਦਿਖਾਉਣ ਲੱਗ ਪਏ ਤੇ ਦਬਾ ਦਿੱਤੇ। ਰਾਵਲਪਿੰਡੀ, ਲੂਣ ਦੀਆਂ ਖਾਣਾਂ ਪੰਜਾਬ ਦੇ ਨਾਲ ਮਿਲਾ ਲਈਆਂ ਗਈਆਂ। ਰਣਜੀਤ ਸਿੰਘ ਦੇ ਇਨ੍ਹਾਂ ਤੂਫਾਨੀ ਆਪਰੇਸ਼ਨਾਂ ਦੇ ਵਿੱਚੋਂ ਬਾਅਦ ਦੇ ਵਿੱਚ ਪਿੱਛੋਂ ਪੰਜਾਬ ਦੀ ਕੋਈ ਰਿਆਸਤ ਖੁਦ ਮੁਖਤਾਰ ਨਾ ਰਹੀ। ਬੇਸ਼ੱਕ ਰਣਜੀਤ ਸਿੰਘ ਨੂੰ ਇਨ੍ਹਾਂ ਨੇ ਰਾਣੀਆਂ ਦਿੱਤੀਆਂ ਸਨ, ਨਕਈਆਂ ਅਤੇ ਕਨੀਆਂ ਨੂੰ ਜਿਹੜਾ ਹੂੰਝ ਦਿੱਤਾ। ਸ਼ਾਨ ਅਤੇ ਮਾਲੀਏ ਵਾਸਤੇ ਉਸਨੂੰ ਮੁਲਤਾਨ ਤੇ ਕਸ਼ਮੀਰ ਚਾਹੀਦੇ ਸਨ। ਇਹੋ ਹੀ ਦੋ ਇਲਾਕੇ ਅਫਗਾਨ ਛਤਰੀ ਹੇਠ ਸੀ, ਪਰ ਖੁਦ ਮੁਖਤਾਰ ਪਖਤੂਨ ਜਿਹੜਾ ਸੀਗਾ ਖਵਾ ਅੱਜ ਵੀ ਉੱਥੇ ਰੋਲਾ ਹੈ, ਇੱਥੇ ਰਾਜ ਕਰਦੇ। ਸਾਲ 1811 ਦੇ ਵਿੱਚ ਰਣਜੀਤ ਸਿੰਘ ਦਾ ਹਮਲਾ ਜਿਹੜਾ ਸੀ ਕਾਮਯਾਬ ਨਾ ਹੋਇਆ। ਮੁਲਤਾਨ ਦਾ ਕਿਲ੍ਹਾ ਸਰ ਨਾ ਹੋ ਸਕਿਆ। 1812 ਦੇ ਵਿੱਚ ਵੱਡੇ ਸ਼ਹਿਜ਼ਾਦੇ ਖੜਕ ਸਿੰਘ ਦੀ ਸ਼ਾਦੀ ਵਿਆਹ ਜਾਣੀ ਇੰਨੀ ਧੂਮਧਾਮ ਦੇ ਨਾਲ ਕੀਤਾ ਗਿਆ ਕਿ ਮੁਲਤਾਨ ਦੀ ਹਾਰ ਵਿਸਰ ਗਈ। ਗਵਰਨਰ ਜਨਰਲ ਵੱਲੋਂ ਅਖਤਰ ਲੋਨੀ ਆਇਆ। ਕਾਂਗੜਾ, ਪਟਿਆਲਾ, ਨਾਭਾ, ਜੀਂਦ ਦੇ ਰਾਜੇ ਆਏ। ਬਹਾਵਲਪੁਰ ਤੇ ਮੁਲਤਾਨ ਦੇ ਨਵਾਬਾਂ ਨੇ ਜਿਹੜਾ ਪਰਿਵਾਰ ਦੇ ਆਪਣੇ ਜੀ ਭੇਜੇ। ਮੈਟਕਾਫ ਮਹਾਰਾਜੇ ਦੀਆਂ ਸਿਫਤਾਂ ਕਰਨ ਲੱਗ ਪਿਆ। ਮੈਟਕਾਫ ਦਿੱਲੀ ਦਾ ਰੈਜੀਡੈਂਟ ਨਿਯੁਕਤ ਹੋਇਆ।
ਗਵਰਨਰ ਜਨਰਲ ਨੂੰ ਲਿਖਿਆ, ਯਕੀਨਨ ਮਹਾਰਾਜਾ ਰਣਜੀਤ ਸਿੰਘ ਸੁਪਰੀਮ ਹੈ, ਪੂਰੀ ਯੋਗਤਾ ਦੇ ਨਾਲ ਪੰਜਾਬ ਦੇਸ਼ ਦਾ ਪ੍ਰਬੰਧ ਜਿਹੜਾ ਚਲਾ ਰਿਹਾ ਹੈ। ਪਿੱਛੋਂ ਕਾਬਲ ਦੇ ਨਾਲ ਸੰਬੰਧ ਵਿਗੜ ਜਾਂਦੇ ਹੈ। ਕਾਬਲ ਦੀ ਸਹਾਇਤਾ ਦੇ ਨਾਲ ਰਣਜੀਤ ਸਿੰਘ ਮੁਲਤਾਨ ਤੇ ਕਸ਼ਮੀਰ ਤੇ ਕਬਜ਼ਾ ਕਰ ਸਕਦਾ ਸੀਗਾ। ਦੂਜੇ ਪਾਸੇ ਰਣਜੀਤ ਸਿੰਘ ਦੀ ਸਹਾਇਤਾ ਨਾਲ ਕਾਬਲ ਦਾ ਜਿਹੜਾ ਸੀ ਇੱਕ ਦਾਅਵੇਦਾਰ ਸਿੰਘਾਸਨ ਦੇ ਉੱਤੇ ਬੈਠ ਸਕਦਾ ਸੀ। ਹੁਣ ਤੱਕ ਅੰਗਰੇਜ਼ ਹਿੰਦੁਸਤਾਨ ਦੇ ਉੱਪਰ ਆਪਣੀ ਪਕੜ ਮਜ਼ਬੂਤ ਕਰ ਚੁੱਕੇ ਸਨ, ਕਿਸੇ ਪਾਸਿਓਂ ਬਗਾਵਤ ਦਾ ਫਿਕਰ ਨਹੀਂ। ਰਣਜੀਤ ਸਿੰਘ ਨੇ 1811 ਚ ਜਦੋਂ ਮੁਲਤਾਨ ਤੇ ਹਮਲਾ ਕੀਤਾ ਤੇ ਇਸਦੇ ਹਾਕਮ ਮੁਜ਼ੱਫਰ ਖਾਨ ਨੇ ਅੰਗਰੇਜ਼ਾਂ ਤੋਂ ਮਦਦ ਮੰਗ ਲਈ। ਖਾਨ ਨੇ ਇਹ ਵੀ ਕਿਹਾ ਸੀਗਾ ਉਸ ਸਮੇਂ ਕਿ ਮੁਲਤਾਨ ਸ਼ਹਿਰ ਬੇਸ਼ੱਕ ਅੰਗਰੇਜ਼ ਲੈ ਲੈਣ, ਪਰ ਮੈਨੂੰ ਇਲਾਕਾ ਦੇ ਦੇਣ। ਅੰਗਰੇਜ਼ਾਂ ਨੇ ਗੱਲ ਨਹੀਂ ਗੋਲੀ, ਖਾਨ ਦੀ ਮਦਦ ਦਾ ਮਤਲਬ ਪੰਜਾਬ ਦੇ ਨਾਲ ਕੀਤੀ ਸੰਧੀ ਭੰਗ ਹੋ ਜਾਵੇਗੀ। ਦਿਲਚਸਪ ਗੱਲ ਇਹ ਸੀ ਕਿ ਰਣਜੀਤ ਸਿੰਘ ਨੇ ਵੀ ਮੁਲਤਾਨ ਸਰ ਕਰਨ ਦੇ ਲਈ ਅੰਗਰੇਜ਼ਾਂ ਤੋਂ ਸਹਾਇਤਾ ਮੰਗੀ। ਕਰਨਲ ਅਖਤਰ ਲੋਨੀ ਲੁਧਿਆਣੇ ਸੀ, ਸਰਕਾਰ ਖਾਲਸਾ ਦੀ ਇੱਛਾ ਲਾਹੌਰ ਉਸਦੇ ਮੁਨਸ਼ੀ ਨੇ ਲੋਨੀ ਤੱਕ ਪਹੁੰਚਾਈ। ਲੋਨੀ ਨੇ ਕਲਕੱਤੇ ਗੱਲ ਕੀਤੀ, ਕਲਕੱਤਿਓਂ ਜਵਾਬ ਗਵਰਨਰ ਜਨਰਲ ਨੇ ਦਿੱਤਾ, ਮੁਲਤਾਨ ਉੱਪਰ ਹਮਲੇ ਦੇ ਲਈ ਸਹਾਇਤਾ ਦੀ ਅਰਜ਼ੀ ਰੱਦ ਕਰ ਦਿੱਤੀ ਜਾਂਦੀ ਹੈ। ਅਫਗਾਨਾਂ ਦੇ ਵਿੱਚ ਖੂਨੀ ਟੱਕਰ ਚੱਲ ਰਹੀ ਹੈ ਤੇ ਪ੍ਰਭਾਵਸ਼ਾਲੀ ਵਜ਼ੀਰ ਫਤਿਹ ਖਾਨ ਦੀ ਸਹਾਇਤਾ ਨਾਲ ਗੱਦੀ ਬੈਠੇ ਜ਼ਮਾਨ ਸ਼ਾਹ ਦੀਆਂ ਅੱਖਾਂ ਮਹਿਮੂਦ ਨੇ ਘੱਟ ਦਿੱਤੀਆਂ। ਜਿਸ ਸ਼ਹਿਰ ਦੇ ਵਿੱਚ ਜ਼ਮਾਨ ਸ਼ਾਹ ਵਿਜੇਤਾ ਦੇ ਵਜੋਂ ਆਇਆ ਸੀ, ਉੱਥੇ ਉਸੇ ਲਾਹੌਰ ਦੇ ਵਿੱਚ ਸ਼ਾਹ ਜਿਹੜਾ ਸੀਗਾ ਸੁਜਾ ਨੇ ਜਿਹੜਾ ਸਿਆਸੀ ਸ਼ਰਨ ਮੰਗ ਲਈ ਸੀ। ਕਿਸੇ ਤਰ੍ਹਾਂ ਸ਼ਾਹ ਸੁਜਾ ਕਸ਼ਮੀਰ ਸੂਬੇਦਾਰ ਦੇ ਬੰਦੀ ਵਜੋਂ ਕਸ਼ਮੀਰ ਪੁੱਜ ਗਿਆ। ਸੂਬੇਦਾਰ ਫਤਿਹ ਖਾਨ ਦਾ ਦੁਸ਼ਮਣ ਸੀਗਾ। ਅਜੀਬ ਨਜ਼ਾਰੇ, ਫਤਿਹ ਖਾਨ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਇਕੱਠੇ ਕਸ਼ਮੀਰ ਉੱਪਰ ਚੜ੍ਹਾਈ ਕਰੀਏ ਆਪਾਂ ਤੇ ਮਾਮਲਾ ਵੰਡ ਲਿਆ ਕਰਾਂਗੇ। ਫਿਰ ਮਹਾਰਾਜਾ ਮੰਨ ਗਿਆ। 1813 ਦੇ ਵਿੱਚ ਦੋਵੇਂ ਪਾਸਿਓਂ ਫੌਜਾਂ ਨੇ ਕੂਚ ਕੀਤਾ। ਸਰਕਾਰ ਖਾਲਸਾ ਦੀ ਫੌਜੀ ਕਮਾਨ ਮੋਕਮ ਚੰਦ ਨੇ ਸੰਭਾਲੀ। ਮੋਕਮ ਚੰਦ ਸ੍ਰੀਨਗਰ ਪਹਿਲਾਂ ਪੁੱਜਿਆ, ਬੇਸ਼ੱਕ ਬਾਅਦ ਦੇ ਵਿੱਚ ਯੁੱਧ ਕਾਬਲੀ ਫੌਜ ਦੀ ਮਦਦ ਦੇ ਨਾਲ ਜਿੱਤਿਆ, ਪਰ ਪਹਿਲਾਂ ਆਉਣ ਦਾ ਫਾਇਦਾ ਇਹ ਹੋਇਆ ਕਿ ਸੁਜਾ ਜਿਹੜਾ ਸੀਗਾ ਮੋਕਮ ਚੰਦ ਨੇ ਹਿਰਾਸਤ ਦੇ ਵਿੱਚ ਲੈ ਲਿਆ, ਨਹੀਂ ਉਸਨੇ ਮਾਰੇ ਜਾਣਾ ਸੀਗਾ। ਬਚਾ ਕੇ ਮੋਕਮ ਚੰਦ ਉਹਨੂੰ ਲਾਹੌਰ ਲੈ ਆਇਆ। ਕਸ਼ਮੀਰ ਹੁਣ ਜਿਹੜਾ ਸੀ ਫਤਿਹ ਖਾਨ ਦੀ ਮਾਲਕੀ ਸੀ ਤੇ ਉਸਨੇ ਮਾਮਲੇ ਦੇ ਵਿੱਚੋਂ ਹਿੱਸਾ ਦੇਣੋਂ ਨਾ ਕਰ ਦਿੱਤੀ। ਅੱਗਿਓਂ ਇੱਧਰ ਘਾਟਾ ਪੈ ਗਿਆ, ਕਿਸੇ ਹੋਰ ਤਰ੍ਹਾਂ ਪੂਰਾ ਹੋ ਗਿਆ। ਸ਼ਾਹ ਸੁਜਾ ਕੋਲ ਕੋਹੇਨੂਰ ਹੀਰਾ ਸੀਗਾ। ਉਸਦੀ ਮਹਾਰਾਣੀ ਨੇ ਰਣਜੀਤ ਸਿੰਘ ਨੂੰ ਕਿਹਾ, ਜੇ ਮੇਰੇ ਕਸ਼ਮੀਰ ਦੇ ਵਿੱਚ ਬੰਦੀ ਖਵੰਦ ਦੀ ਜਾਨ ਬਚਾ ਲਓ ਤੁਸੀਂ, ਜਾਣੀ ਕਿ ਮੇਰੇ ਘਰ ਵਾਲੇ ਦੀ ਜੇ ਤੁਸੀਂ ਜਾਨ ਬਚਾ ਲੈਂਦੇ ਹੋ ਤਾਂ ਮੈਂ ਕੋਹੇਨੂਰ ਦੇ ਦਿਆਂਗੀ ਤੁਹਾਨੂੰ। ਬੇਗਮ ਦੇ ਨਾਲ ਕੋਹੇਨੂਰ ਦੀ ਗੱਲ ਕੀਤੀ ਤੇ ਉਹਨੇ ਕਿਹਾ ਕਿ ਉਹ ਤਾਂ ਕੰਧਾਰ ਦੇ ਵਿੱਚ ਰਹਿ ਗਿਆ। ਮਹਾਰਾਜੇ ਨੂੰ ਯਕੀਨ ਨਾ ਆਇਆ। ਜੂਨ 1813 ਦੇ ਵਿੱਚ ਸੈਨਿਕ ਟੁਕੜੀ ਲੈ ਕੇ ਮਹਾਰਾਜਾ ਮੁਤਾਬਕ ਜਿਹੜਾ ਸੀ ਮੁਬਾਰਕ ਹਵੇਲੀ ਪੁੱਜ ਗਿਆ। ਇਸ ਹਵੇਲੀ ਦੇ ਵਿੱਚ ਸੁਜ਼ਾ ਦੇ ਪਰਿਵਾਰ ਨੂੰ ਪਨਾਹ ਦਿੱਤੀ ਹੋਈ ਸੀ ਤੇ ਮਹਾਰਾਜੇ ਨੇ ਸੁਜ਼ਾ ਨੂੰ ਕਿਹਾ, ਕੋਹੇਨੂਰ ਪੇਸ਼ ਕਰੋ। ਸੁਜ਼ਾ ਨੇ ਨੌਕਰ ਨੂੰ ਇਸ਼ਾਰਾ ਕਰਦਿਆਂ ਕਿਹਾ ਕਿ ਮੇਰੇ ਕੱਪੜੇ ਦੇ ਵਿੱਚ ਪਿਆ, ਲੈ ਕੇ ਆ। ਕੱਪੜੇ ਦੇ ਵਿੱਚ ਲਪੇਟਿਆ ਗੇਂਦ ਜਿਹਾ ਲੱਗ ਰਿਹਾ ਸੀ। ਜਦੋਂ ਕੱਪੜੇ ਦੇ ਵਿੱਚੋਂ ਕੱਢਿਆ ਨਾ ਤਾਂ ਵੱਡੇ ਹੀਰੇ ਦੀ ਲਿਸ਼ਕਾਰ ਦੇਖੀ। ਭਵਾਨੀ ਦਾਸ ਜ਼ਮਾਨ ਸ਼ਾਹ ਦਾ ਸਲਾਹਕਾਰ, ਹੁਣ ਮਹਾਰਾਜੇ ਦਾ ਦੀਵਾਨ, ਮਹਾਰਾਜੇ ਦੇ ਨਾਲ ਮੁਬਾਰਕ ਹਵੇਲੀ ਆਇਆ। ਉਹਨੇ ਸ਼ਨਾਖਤ ਕਰਕੇ ਕਿਹਾ ਇਹਦੀ ਕਿ ਇਹੀ ਹੈ ਜੀ। ਦੁਬਾਰਾ ਕੱਪੜੇ ਦੇ ਵਿੱਚ ਲਪੇਟ ਕੇ ਬਿਨਾਂ ਧੰਨਵਾਦ ਦੁਆ ਸਲਾਮ ਇੱਕ ਲਫ਼ਜ਼ ਨਹੀਂ ਕਿਹਾ। ਮਹਾਰਾਜਾ ਵਾਹੋਦਾਹੀ ਹਵੇਲੀਓਂ ਬਾਹਰ ਨਿਕਲ ਆਇਆ। ਲਤੀਫ ਦੇ ਅਨੁਸਾਰ ਮਹਾਰਾਜੇ ਨੇ ਸੁਜ਼ਾ ਪਰਿਵਾਰ ਨੂੰ ਕਈ ਦਿਨਾਂ ਤੋਂ ਭੁੱਖਣ ਭਾਣੇ ਰੱਖਿਆ ਹੋਇਆ ਸੀ ਤੇ ਕੋਹੇਨੂਰ ਮਿਲਿਆ ਤਾਂ ਫਿਰ ਜਾ ਕੇ ਮਿਲਿਆ। ਜਿੱਥੇ ਸਮੇਂ ਬਾਅਦ ਥੋੜੇ ਸਮੇਂ ਬਾਅਦ ਹਵੇਲੀ ਦੇ ਵਿੱਚ ਹੋਰ ਵੀ ਹੀਰੇ ਮਿਲੇ। ਕਿਸੇ ਦੀ ਇਨਕਾਰ ਕਰਨ ਦੀ ਕੀ ਹਿੰਮਤ ਸੀ ਉਹਨਾਂ ਅੱਗੇ। ਬੇਇੱਜ਼ਤ ਹੋਏ ਸੁਜ਼ਾ ਨੇ ਕਸ਼ਮੀਰ ਫਤਿਹ ਖਾਨ ਨੂੰ ਸੁਨੇਹਾ ਭੇਜਿਆ ਕਿ ਲਾਹੌਰ ਤੇ ਹੱਲਾ ਕਰ, ਫਤਿਹ ਖਾਨ ਸੁਜ਼ਾ ਦਾ ਦੁਸ਼ਮਣ ਸੀ, ਰਣਜੀਤ ਸਿੰਘ ਨੇ ਬਚਾ ਲਿਆ ਨਹੀਂ ਤਾਂ ਫਤਿਹ ਖਾਨ ਨੇ ਸੁਜ਼ਾ ਨੂੰ ਕਤਲ ਕਰ ਦੇਣਾ ਸੀ। ਸੁਜ਼ਾ ਨੇ ਅੰਗਰੇਜ਼ਾਂ ਦੇ ਕੋਲ ਵੀ ਸੁਨੇਹਾ ਭੇਜਿਆ, ਉਹਨਾਂ ਕੀ ਕਰਨਾ ਸੀ ਅੱਗਿਓਂ। ਸੁਜ਼ਾ ਦੇ ਉਹ ਸਾਜ਼ਿਸ਼ੀ
ਖਤ ਦਰਬਾਰ ਦੇ ਮੁਲਾਜ਼ਮਾਂ ਨੇ ਫੜ ਕੇ ਮਹਾਰਾਜੇ ਤੱਕ ਜਿਹੜਾ ਪਹੁੰਚਦੇ ਕਰ ਦਿੱਤੇ ਤੇ ਪੁੱਛ ਹੋਈ ਤਾਂ ਸੁਜਾ ਜਿਹੜਾ ਸੀ ਮੁੱਕਰ ਗਿਆ ਅੱਗਿਓਂ ਕਿ ਇਹ ਮੇਰੇ ਨਹੀਂ। ਸੁਰੱਖਿਆ ਵੱਲੋਂ ਇੰਨੀ ਲਾਪਰਵਾਹੀ ਕਿ ਵਫਾ ਬੇਗ ਨਵੰਬਰ 1814 ਦੇ ਵਿੱਚ ਹਵੇਲੀਓਂ ਭੱਜ ਕੇ ਲੁਧਿਆਣੇ ਆ ਗਈ। ਸੁਜਾ ਤੇ ਉਸਦੇ ਬੰਦਿਆਂ ਨੇ ਹਵੇਲੀ ਦੇ ਵਿੱਚ ਛੋਟੀ ਜਿਹੀ ਸੁਰੰਗ ਪੁੱਟ ਲਈ ਤੇ ਅਪ੍ਰੈਲ 1815 ਚ ਭੱਜ ਗਏ। ਸੁਰੱਖਿਅਤ ਰਸਤਾ ਚੁਣਿਆ, ਲਾਹੌਰ ਤੋਂ ਸਿਆਲਕੋਟ, ਫਿਰ ਕੁੱਲੂ, ਸ਼ਿਮਲਾ ਰਾਹੀਂ ਲੁਧਿਆਣੇ ਪੁੱਜ ਗਏ, ਜਿੱਥੇ ਬੇਗਮ ਪਹਿਲਾਂ ਹੀ ਮੌਜੂਦ ਸੀਗੀ। ਅਖਤਰ ਲੋਨੀ ਜਿਹੜਾ ਸੀ ਉਹਨੇ ਆਪਣੇ ਹੈੱਡਕੁਆਰਟਰ ਦੇ ਇੱਕ ਬੰਗਲੇ ਦੇ ਵਿੱਚ ਸ਼ਰਨ ਦੇ ਦਿੱਤੀ ਉਹਨਾਂ ਨੂੰ। ਕੋਹੇਨੂਰ ਜਿੰਨਾ ਮਰਜ਼ੀ ਸੋਹਣਾ ਤੇ ਕੀਮਤੀ ਹੋਵੇ, ਕਸ਼ਮੀਰ ਦੀ ਕੀ ਰੀਸ ਹੈ? ਰਣਜੀਤ ਸਿੰਘ ਦੀ ਪਿਆਸ ਕਸ਼ਮੀਰ ਵਾਦੀ ਜਿਹੜੀ ਬੁਝਾਏਗੀ। ਦੀਵਾਨ ਮੋਹਕਮ ਚੰਦ ਬੁੱਢਾ ਹੋ ਗਿਆ ਸੀ, ਬਿਮਾਰ ਵੀ ਸੀ। ਹਰੀ ਸਿੰਘ ਨਲਵਾ ਅਤੇ ਮੋਹਕਮ ਚੰਦ ਦੇ ਪੋਤੇ ਰਾਮ ਦਿਆਲ ਨੇ ਕਮਾਨ ਸੰਭਾਲ ਲਈ। ਮੀਆਂ ਗੌਸ ਤੋਪਖਾਨੇ ਦੇ ਨਾਲ ਲੈਸ ਤੇ ਮਹਾਰਾਜਾ ਖੁਦ ਨਾਲ, ਰਾਜੌਰੀ ਦਾ ਰਾਜਪੂਤ ਰਾਜਾ ਅਗਰ ਖਾਨ ਨਾਲ ਸੀ। 2 ਸਾਲ ਪਹਿਲਾਂ ਮਹਾਰਾਜੇ ਨੇ ਰਾਜੌਰੀ ਰਿਆਸਤ ਸਰਕਾਰ ਖਾਲਸਾ ਦੇ ਵਿੱਚ ਮਿਲਾ ਲਈ ਸੀ। ਵੱਡੀ ਤੇ ਮਹਿੰਗੀ ਮੁਹਿੰਮ ਫੇਲ ਹੋ ਗਈ। ਲੋਨੀ ਨੇ ਲੁਧਿਆਣੇ ਤੋਂ ਗਵਰਨਰ ਜਨਰਲ ਨੂੰ ਲਿਖਿਆ ਕਿ ਕਸ਼ਮੀਰ ਦੇ ਹਾਕਮ ਅਫਗਾਨਾਂ ਨੇ ਰਣਜੀਤ ਸਿੰਘ ਦੀ ਫੌਜ ਨੂੰ ਪੀਰ ਪੰਜਾਲ ਦੇ ਥਾਂ ਦੇ ਉੱਤੇ ਹਰਾ ਦਿੱਤਾ ਹੈ। ਮਹਾਰਾਜੇ ਦੀ ਫੌਜ ਦੇ ਵਿੱਚ ਉਹ ਭਾਜਣਾ ਪਈਆਂ ਕਿ ਹਾਰ ਦੇ ਨਾਲੋਂ ਬੇਇੱਜ਼ਤੀ ਵਧੇਗ ਸੀ। ਇਹ ਅਗਸਤ 1814 ਦੀ ਘਟਨਾ ਹੈ। ਦੀਵਾਨ ਮੋਹਕਮ ਚੰਦ ਅਕਤੂਬਰ ਦੇ ਵਿੱਚ ਚੱਲ ਵਸਿਆ। ਮਹਾਰਾਜੇ ਦੀ ਉਦਾਸੀ ਦੇ ਵਿੱਚ ਵਾਧਾ ਹੋ ਗਿਆ ਤੇ 1815-16 ਸਿੰਧ ਸਾਗਰ ਦੁਆਬ ਦੇ ਇਲਾਕੇ ਮਿਲਾ ਲਏ ਗਏ। 1816 ਦੇ ਵਿੱਚ ਬਹਾਵਲਪੁਰ ਨੇ ਮਾਮਲਾ ਦੇਣਾ ਮੰਨ ਲਿਆ ਗਿਓ। 1818 ਦੇ ਵਿੱਚ ਮੁਲਤਾਨ ਨੇ ਗੋਡੇ ਟੇਕ ਦਿੱਤੇ ਤੇ ਸਦੀਆਂ ਤੋਂ ਦੁਨੀਆਂ ਦੇ ਵਪਾਰ ਦਾ ਕੇਂਦਰ ਮੁਲਤਾਨ, ਸੋਹਣੀਆਂ ਮਸਜਿਦਾਂ, ਮਕਬਰਿਆਂ ਦਾ ਸ਼ਹਿਰ ਹੈ। ਕਦੀ ਸੂਰਜ ਮੰਦਰ ਦੀ ਸ਼ਾਨ ਦੇਖਣ ਦੁਨੀਆਂ ਆਇਆ ਕਰਦੀ ਸੀ ਤੇ ਮੰਦਰ ਦਰਸ਼ਕਾਂ ਤੇ ਸ਼ਰਧਾਲੂਆਂ ਨੂੰ ਖਿੱਚਦਾ, ਬੜੀ ਰਕਮ ਦਾਨ ਚੜ੍ਹਦਾ। ਮਹਿਮੂਦ ਗਜ਼ਨਵੀ ਨੇ ਢਾਇਆ ਸੀ ਇਹਨੂੰ। ਪਹਿਲੋਂ 4 ਵਾਰ ਮਹਾਰਾਜੇ ਦੀਆਂ ਫੌਜਾਂ ਅਸਫਲ ਮੁੜ ਗਈਆਂ। ਹੁਣ ਖਬਰ ਮਿਲਦੀ ਹੈ ਕਿ ਅਫਗਾਨ ਇਰਾਨ ਦੇ ਨਾਲ ਉਲਝ ਗਏ ਨੇ। ਫਤਿਹ ਖਾਨ ਜ਼ਖਮੀ ਹੋ ਗਿਆ। ਮਹਾਰਾਜਾ ਵੱਡੀ ਫੌਜ ਲੈ ਕੇ ਪੁੱਜਿਆ, 20,000 ਦਾ ਕਾਰਵਾ ਤੁਰਿਆ। ਨਵੇਂ ਕਮਾਂਡਰ ਦੀਵਾਨ ਚੰਦ ਨੇ ਕਮਾਨ ਸੰਭਾਲੀ। ਇਲਾਹੀ ਬਖਸ਼ ਤੋਪਖਾਨਾ ਕਮਾਂਡਰ ਸੀਗਾ। ਰਾਵੀ ਤੇ ਸਤਲੁਜ ਦੀਆਂ ਸਾਰੀਆਂ ਬੇੜੀਆਂ ਪੁੱਜ ਗਈਆਂ। ਰਸਤੇ ਦੇ ਵਿੱਚ ਥਾਂ ਥਾਂ ਰਾਸ਼ਨ ਤੇ ਜਿਹੜਾ ਸੀਗਾ ਅਮਨੀਸ਼ਨ ਦੀਆਂ ਪੋਸਟਾਂ ਜਿਹੜੀਆਂ ਸੀ ਕਾਇਮ ਕਰ ਦਿੱਤੀਆਂ ਗਈਆਂ। ਜਮਜਮਾ ਤੋਪ ਤੋਰ ਲਈ। ਲਾਹੌਰ ਮੁਲਤਾਨ ਰੂਟ ਦੇ ਉੱਤੇ ਸੰਦੇਸ਼ ਵਾਹਕ ਡਟ ਗਏ। ਸ਼ਹਿਰ ਤੋਂ ਬਾਹਰ ਮੁਜ਼ੱਫਰ ਖਾਨ ਦੇ ਗਾਜ਼ੀਆਂ ਨੇ ਰੋਕ ਲਾਈ, ਟਿਕ ਨਾ ਸਕੇ ਅੱਗੇ। ਉਹਨਾਂ ਦੇ ਨੇਜ਼ਿਆਂ ਅਤੇ ਤੀਰਾਂ ਦਾ ਤੋਪਾਂ ਬੰਦੂਕਾਂ ਅੱਗੇ ਵਸ ਨਾ ਚੱਲਿਆ। ਅੰਦਰੋਂ ਮੁਲਤਾਨੀ ਬੰਦੂਕਾਂ ਨੇ ਦੇਰ ਤੱਕ ਹਮਲਾਵਾਰਾਂ ਨੂੰ ਰੋਕਿਆ। 2 ਹਫ਼ਤਿਆਂ ਬਾਅਦ ਤੋਪਾਂ ਦੇ ਗੋਲਿਆਂ ਨੇ ਸ਼ਹਿਰ ਦੀ ਸੁਰੱਖਿਆ ਦੀਵਾਰ ਭੰਨ ਸੁੱਟੀ ਤੇ ਸੈਨਾ ਅੰਦਰ ਲੰਘ ਆਈ। ਸ਼ਹਿਰ ਦੇ ਵਿਚਕਾਰ ਉਹੀ ਥਾਂ ਤੇ ਪਰਬਤ ਵਾਂਗ ਕਿਲ੍ਹਾ ਖਲੋਤਾ ਸੀ। ਆਲੇ ਦੁਆਲੇ ਪਾਣੀ ਦੀ ਖਾਈ, ਪਰ ਮਾਰਚ ਮਹੀਨੇ ਪਾਣੀ ਸੁੱਕਿਆ ਪਿਆ ਸੀ। ਜਮਜਮਾ ਤੋਪ ਨੇ ਇੱਕ ਤਾਂ ਜਲਵੇ ਦਿਖਾਏ, ਦੂਜੇ ਗੋਲਿਆਂ ਦੀਆਂ ਵਾਛੜਾਂ ਦੇ ਵਿੱਚੋਂ ਦੀ ਲੰਘ ਕੇ ਨਿਹੰਗਾਂ ਨੇ ਸੁਰੰਗ ਬਣਾ ਕੇ ਬਰੂਦ ਭਰ ਦਿੱਤਾ, ਰਾਹ ਬਣ ਗਿਆ। ਵਿਜੇ ਦੀ ਖਬਰ ਜਾਣੀ ਕਿ ਜਿੱਤ ਦੀ ਖਬਰ ਨਹੀਂ ਮਿਲ ਰਹੀ ਸੀ। ਮਹਾਰਾਜਾ ਬੇਚੈਨ ਹੋ ਗਿਆ ਸੀ। 39 ਸਾਲਾਂ ਤੋਂ ਰਾਜ ਕਰ ਰਹੇ ਮੁਜ਼ੱਫਰ ਖਾਨ ਨੇ ਕਿਲ੍ਹੇ ਦੇ ਅੰਦਰ ਸਖ਼ਤ ਮੁਕਾਬਲਾ ਕੀਤਾ। ਉਸਦੇ ਬੇਟੇ ਦਾੜੀਆਂ ਨੂੰ ਇਤਰ ਲਾਈ, ਹਰੇ ਲਿਬਾਸ ਪਹਿਨੀ, ਤਲਵਾਰਾਂ ਸੂਤੀ, ਮਰਨ ਦੇ ਲਈ ਤਿਆਰ ਖੜੇ ਸਨ। ਸ਼ਾਇਰਾਂ ਨੇ, ਇਤਿਹਾਸਕਾਰਾਂ ਨੇ ਤੇ 1818 ਦੇ ਫਕੀਰ ਮੁਹੰਮਦ ਈਸਾ ਦੀ ਲਿਖਤ ਦੇ ਗਜ਼ਟੀਅਰ ਨੇ ਇਨ੍ਹਾਂ ਸ਼ਹੀਦਾਂ ਨੂੰ ਅਮਰ ਕਰ ਦਿੱਤਾ। ਆਤਮ ਸਮਰਪਣ ਕਰਕੇ ਬਚ ਸਕਦੇ ਸਨ। ਪਿਓ, 3 ਪੁੱਤਰ ਤੇ ਭਤੀਜਾ ਲੜੇ ਤੇ ਮਰੇ। ਲਤੀਫ ਲਿਖਦਾ ਹੈ, ਜੋਸ਼ ਦੇ ਵਿੱਚ ਆਏ ਸਿਪਾਹੀਆਂ ਨੇ ਸ਼ਹਿਰੀਆਂ ਨੂੰ ਤੰਗ ਕੀਤਾ। ਖਬਰ ਸੁਣ ਕੇ ਲਾਹੌਰ ਦੇ ਵਿੱਚ ਮਹਾਰਾਜੇ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਐਡੀ ਵੱਡੀ ਇਹ ਪਹਿਲੀ ਜਿੱਤ ਸੀਗੀ। ਖਬਰ ਲਿਆਉਣ ਵਾਲੇ ਨੂੰ ਸੋਨੇ ਦੇ ਕੜਿਆਂ ਦੀਆਂ ਜੋੜੀਆਂ ਦਿੱਤੀਆਂ ਗਈਆਂ। ਹਾਥੀ ਤੇ ਸਵਾਰ ਹੋ ਕੇ ਮਹਿਲ ਦੇ ਦਰਵਾਜ਼ੇ ਤੋਂ ਸੋਨੇ ਚਾਂਦੀ ਦੇ ਸਿੱਕਿਆਂ ਦੀ ਜਿਹੜੀ ਸੋਟ ਕੀਤੀ,
ਜਾਣੀ ਕਿ ਸੁੱਟੇ ਉਹਦੇ ਉੱਤੋਂ। ਮੁਜ਼ੱਫਰ ਖਾਨ ਦੇ ਛੋਟੇ ਦੋ ਬੇਟੇ ਜਿਉਂਦੇ ਫੜੇ ਗਏ, ਉਹਨਾਂ ਨੂੰ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ। ਰਣਜੀਤ ਸਿੰਘ ਨੇ ਖਾਨਦਾਨੀ ਬਹਾਦਰੀ ਦੀ ਦਾਦ ਦਿੰਦਿਆਂ ਹੋਇਆ ਛਾਤੀ ਦੇ ਨਾਲ ਲਾ ਲਏ ਤੇ ਮੀਆਂ ਗੋਸਾ ਨੇ ਸਰਕਾਰ ਖਾਲਸਾ ਦੇ ਤੋਪਖਾਨੇ ਦਾ ਮੁੱਢ ਬੰਨਿਆ ਸੀਗਾ। ਉਸਦਾ ਦੇਹਾਂਤ ਹੋ ਗਿਆ। ਮਹਾਰਾਜੇ ਨੇ ਮਸਜਿਦ ਦੇ ਵਿੱਚ ਜਾ ਕੇ ਮੀਆਂ ਨੂੰ ਸ਼ਰਧਾਂਜਲੀ ਦਿੱਤੀ ਤੇ ਮੁਸਲਮਾਨ ਇਹ ਨਾ ਸਮਝਣ ਕਿ ਮਹਾਰਾਜਾ ਇਸਲਾਮ ਦੇ ਜਾਂ ਮੁਸਲਮਾਨਾਂ ਦੇ ਖਿਲਾਫ ਹੈ। ਮੁਲਤਾਨ ਜਿੱਤਣ ਤੋਂ ਬਾਅਦ ਬਹਾਵਲਪੁਰ, ਡੇਰਾ ਗਾਜ਼ੀ ਖਾਂ, ਡੇਰਾ ਇਸਮਾਇਲ ਖਾਂ ਦੇ ਬਹੁਤ ਵੱਡੇ ਇਲਾਕੇ ਪੰਜਾਬ ਦੇ ਵਿੱਚ ਸ਼ਾਮਲ ਹੁੰਦੇ ਗਏ ਤੇ 7 ਲੱਖ ਰੁਪਏ ਮਾਮਲਾ ਸਾਲਾਨਾ ਹੋਰ ਵਾਧਾ ਹੋ ਗਿਆ। ਮੁਲਤਾਨ ਦਾ ਸੂਬੇਦਾਰ ਗੁਜਰਾਂ ਵਾਲੇ ਦੇ ਅਰੋੜੇ ਸਾਵਨ ਮੱਲ ਨੂੰ ਲਾਇਆ ਉੱਥੇ ਤੇ ਸਾਵਨ ਮੱਲ ਨੇ 20 ਸਾਲ ਤੋਂ ਵੱਧ ਹਕੂਮਤ ਚਲਾਈ। ਉਹ ਆਉਣ ਵਾਲੇ ਸਮੇਂ ਦੇ ਵਿੱਚ ਅੰਗਰੇਜ਼ ਨੇ ਲਿਖਿਆ, ਵਿਗੜੇ ਤਿਗੜੇ ਪਖਤੂਨਾਂ ਨੂੰ ਸਿੱਧੇ ਕਰਕੇ ਸਾਵਨ ਮੱਲ ਨੇ ਕਾਨੂੰਨ ਲਾਗੂ ਕੀਤਾ। ਕਿਸੇ ਨਾਲ ਜਾਤੀ ਨਹੀਂ, ਕਿਸੇ ਦੇ ਨਾਲ ਲਿਹਾਜ਼ ਨਹੀਂ, ਕਾਨੂੰਨ ਤੋੜਨ ਵਾਲਿਆਂ ਨੂੰ ਠੀਕ ਕਰ ਲਿਆ ਉਹਨੇ। ਦੌਲਤ ਇਕੱਠੀ ਕਰਕੇ ਜਮ੍ਹਾਂ ਕਰਨੀ ਪਾਪ ਸਮਝਦਾ ਸੀ। ਕਿਸੇ ਜੱਟ ਦੇ ਕੋਲ ਪੈਸੇ ਨਹੀਂ ਹਲ ਖਰੀਦਣ ਦੇ ਲਈ, ਬਲਦ ਖਰੀਦਣ ਦੇ ਲਈ, ਖੂਹ ਪੁੱਟਣ ਦੇ ਲਈ, ਬਿਨਾਂ ਵਿਆਜ ਕਰਜ਼ਾ ਦੇ ਦਿੰਦਾ ਤੇ ਨਾਲੇ ਆਖਦਾ ਮੁਲਤਾਨੀ ਪਠਾਨ ਨੂੰ ਖੇਤ ਦੇ ਵਿੱਚ ਨਹੀਂ ਵੜਨ ਦੇਣਾ ਤੁਸਾਂ, ਤੇ ਰੱਬ ਦਾ ਨਾਮ ਲਈ ਨਾਲੇ। ਅੰਗਰੇਜ਼ ਨੇ ਲਿਖਿਆ, ਸਾਵਨ ਮੱਲ ਨੇ ਸ਼ਾਂਤੀ ਤਾਂ ਜ਼ਰੂਰ ਵਰਤਾਈ ਪਰ ਮਾਮਲਾ ਉਗਰਾਉਣ ਵੇਲੇ ਪਾਈ ਪਾਈ ਦਾ ਜਿਹੜਾ ਹਿਸਾਬ ਲਿਆ। ਇਸ ਸਾਲ ਜੰਮੂ ਦੇ ਡੋਗਰੇ ਭਰਾਵਾਂ ਜਿਹੜੇ ਸੀ ਗੁਲਾਬ ਸਿੰਘ, ਧਿਆਨ ਸਿੰਘ ਤੇ ਸੁਚੇਤ ਸਿੰਘ ਦੀ ਲਾਹੌਰ ਦਰਬਾਰ ਦੇ ਵਿੱਚ ਚੜ੍ਹਤ ਹੁੰਦੀ ਦੇਖੀ। ਜੰਮੂ ਰਾਜੇ ਦੇ ਦੂਰੋਂ ਹੀ ਰਿਸ਼ਤੇਦਾਰ ਇਹ ਭਰਾ ਮਹਾਰਾਜੇ ਦੀ ਫੌਜ ਦੇ ਵਿੱਚ ਸਿਪਾਹੀ ਭਰਤੀ ਹੋ ਗਏ ਸਨ ਜਦੋਂ ਜੰਮੂ ਸਰਕਾਰ ਖਾਲਸਾ ਦੇ ਵਿੱਚ ਮਿਲਾ ਲਈ ਸੀ। ਇਹਨਾਂ ਦੀਆਂ ਸੋਹਣੀਆਂ ਸੂਰਤਾਂ ਤੇ ਲਿਆਕਤ ਕਾਰਨ ਚੜ੍ਹਤ ਹੋ ਗਈ। 1818 ਦੇ ਵਿੱਚ ਖੁਸ਼ਹਾਲ ਸਿੰਘ ਨੂੰ ਹਟਾ ਕੇ ਧਿਆਨ ਸਿੰਘ ਨੂੰ ਮਹਿਲ ਦਾ ਡਿਊਟੀਦਾਰ ਲਾ ਦਿੱਤਾ ਗਿਆ। ਮੁਲਤਾਨ ਦੀ ਹਾਰ ਬਾਅਦ ਅਫਗਾਨਿਸਤਾਨ ਦੇ ਵਿੱਚ ਖਾਨਾ ਜੰਗੀ ਜਿਹੜੀ ਸੀ ਸਿਵਲ ਵਾਰ ਤੇਜ਼ ਹੋ ਗਈ, ਜਿਸ ਦੇ ਨਾਲ ਰਣਜੀਤ ਸਿੰਘ ਨੂੰ ਸਿੰਧ ਤੋਂ ਪਾਰਲੇ ਇਲਾਕੇ ਤੇ ਕਸ਼ਮੀਰ ਜਿੱਤਣ ਦਾ ਮੌਕਾ ਮਿਲ ਗਿਆ। 1818 ਦੀਆਂ ਗਰਮੀਆਂ ਚ ਸ਼ਹਿਜ਼ਾਦੇ ਜਿਹੜਾ ਸੀਗਾ ਕਮਾਰਨ ਨੇ ਫਤਿਹ ਖਾਨ ਨੂੰ ਕਤਲ ਕਰ ਦਿੱਤਾ, ਜਿਸ ਮਹਿਮੂਦ ਨੂੰ ਫਤਿਹ ਖਾਨ ਨੇ ਅਫਗਾਨਿਸਤਾਨ ਦੇ ਤਖ਼ਤ ਦੇ ਉੱਪਰ ਬਿਠਾਇਆ। ਸ਼ਹਿਜ਼ਾਦਾ ਇਸੇ ਦਾ ਬੇਟਾ ਸੀਗਾ। ਅਫਗਾਨਿਸਤਾਨ ਤੇ ਕਸ਼ਮੀਰ ਦੇ ਵਿੱਚ ਚੰਗੀਆਂ ਕੁਰਸੀਆਂ ਉੱਤੇ ਬੈਠੇ ਉਸਦੇ ਭਰਾਵਾਂ ਨੇ ਬਦਲਾ ਲੈਣ ਦੀ ਕਸਮ ਖਾ ਲਈ। ਇਹ ਟੱਕਰ ਕਬਾਇਲੀ ਵੀ ਸੀਗੀ। ਫਤਿਹ ਖਾਨ ਬਰਕਜ਼ਈ ਪਖਤੂਨ ਸੀ ਤੇ ਸ਼ਹਿਜ਼ਾਦਾ ਸਦੋਜ਼ਈ ਸੀ, ਜਿਹੜਾ ਕਿ ਅਬਦਾਲੀ ਦਾ ਕਬੀਲਾ ਸੀਗਾ। ਸ਼ਰੀਕ ਗੱਦੀ ਹਾਸਲ ਕਰਨ ਦੇ ਲਈ ਪੰਜਾਬ ਦੇ ਵੱਲ ਦਾ ਇਲਾਕਾ ਸੁੰਨਾ ਛੱਡ ਕੇ ਕਾਬੁਲ ਦੇ ਵੱਲ ਨੂੰ ਪੁੱਜ ਗਏ। ਅਕਤੂਬਰ 1818 ਦੇ ਵਿੱਚ ਪੇਸ਼ਾਵਰ ਜਿਹੜਾ ਸ਼ਹਿਰ, ਪੇਸ਼ਾਵਰ ਜਿੱਤਣ ਵਾਸਤੇ ਰਣਜੀਤ ਸਿੰਘ ਨੇ ਫੌਜ ਚਾੜ ਦਿੱਤੀ। ਪੇਸ਼ਾਵਰ ਸਿੰਧ ਪਾਰ ਪੱਛਮ ਦੇ ਵੱਲ 60 ਮੀਲ ਦੂਰ, ਦਰਾ ਖੈਬਰ ਤੋਂ 10 ਮੀਲ ਪੂਰਬ ਦੇ ਵੱਲ ਤੇ ਕਾਬਲ ਤੋਂ 150 ਮੀਲ ਪੂਰਬ ਦੇ ਵੱਲ ਹੈ। ਸਿੰਧ ਦੇ ਪੂਰਬ ਕੰਢੇ ਅਟਕ ਸ਼ਹਿਰ ਹੈ ਤੇ ਰਣਜੀਤ ਸਿੰਘ ਨੇ ਅਟਕ 1813 ਦੇ ਵਿੱਚ ਜਿੱਤ ਲਿਆ। ਪਹਿਲੇ ਹਾਕਮ ਜਿਹੜੇ ਸਨ ਜਹਾਦਾਦ ਖਾਨ ਨੂੰ ਮਾਮਲੇ ਅਧੀਨ ਕਰਕੇ ਉੱਥੇ ਹੀ ਟਿਕੇ ਰਹਿਣ ਦੇ ਲਈ ਕਹਿ ਦਿੱਤਾ ਗਿਆ ਸੀ। ਇੱਥੇ ਅਕਬਰ ਬੇਲੇ ਦਾ ਕਿਲਾ ਹੈ ਤੇ ਹਮਲਾਵਰ ਸੈਨਾ ਦੇ ਸੈਨਾਪਤੀ ਹਰੀ ਸਿੰਘ ਨਲਵਾ ਤੇ ਅਕਾਲੀ ਫੂਲਾ ਸਿੰਘ ਸਨ। ਇਲਾਕੇ ਦਾ ਜਾਇਜ਼ਾ ਲੈਣ ਦੇ ਲਈ ਗਈ ਜਿਹੜੀ ਅਗੇਤੀ ਫੌਜੀ ਟੁਕੜੀ ਭੇਜੀ ਤਾਂ ਕਬਾਇਲੀਆਂ ਨੇ ਘਾਤ ਲਾ ਕੇ ਸਾਰੀ ਮਾਰ ਸੁੱਟੀ। ਬਾਅਦ ਦੇ ਵਿੱਚ ਬਹੁਤਾ ਨੁਕਸਾਨ ਨਹੀਂ ਹੋਇਆ। 19 ਨਵੰਬਰ ਨੂੰ ਮਹਾਰਾਜਾ ਤੇ ਸੈਨਾ ਪੇਸ਼ਾਵਰ ਸ਼ਹਿਰ ਦੇ ਵਿੱਚ ਦਾਖਲ ਹੋ ਗਈ ਤੇ ਮਹਾਰਾਜੇ ਨੇ ਹਾਥੀ ਤੇ ਸਵਾਰ ਹੋ ਕੇ ਸ਼ਹਿਰ ਦਾ ਗੇੜਾ ਲਾਇਆ। 700 ਸਾਲ ਦੇ ਵਕਫੇ ਦੇ ਬਾਅਦ ਕੋਈ ਹਿੰਦੁਸਤਾਨੀ ਵਿਜੇਤਾ ਦੇ ਰੂਪ ਦੇ ਵਿੱਚ ਇੱਥੇ ਆ ਸਕਿਆ ਸੀ। ਜਹਾਦਾਦ ਖਾਨ ਨੂੰ ਪੇਸ਼ਾਵਰ ਦੀ ਸੂਬੇਦਾਰੀ ਦੇ ਕੇ ਰਣਜੀਤ ਸਿੰਘ ਲਾਹੌਰ ਪਰਤ ਆਇਆ, ਪਰ ਮਰਹੂਮ ਫਤਿਹ ਖਾਨ ਭਰਾ ਦੋਸਤ ਮੁਹੰਮਦ ਜਹਾਦਾਦ ਨੂੰ ਛੇਤੀ ਗੱਦੀਓ ਜਿਹੜਾ ਸੀ ਉਤਾਰ ਕੇ ਆਪ ਹਾਕਮ ਹੋ ਗਿਆ। ਮਹਾਰਾਜੇ ਦੇ ਕੋਲ ਸੁਨੇਹਾ ਭੇਜਿਆ ਗਿਆ ਕਿ ਜੇ ਮੈਨੂੰ ਮਾਨਤਾ ਦੇ ਦਿਓ ਤੁਸੀਂ ਤਾਂ ਮੈਂ ਮਾਮਲਾ ਤਾਰਨ ਦੇ ਲਈ ਤਿਆਰ ਹਾਂ। ਮਹਾਰਾਜੇ ਨੇ ਉਸਦੀ ਅਰਜ ਮੰਨ ਲਈ ਸੀ। ਕਸ਼ਮੀਰ ਵੀ ਸੁੰਨਾ ਪਿਆ ਸੀ ਤੇ ਕਸ਼ਮੀਰ ਦਾ ਅਫਗਾਨ ਗਵਰਨਰ ਅਜ਼ੀਮ ਖਾਨ ਸੀ ਮਰਹੂਮ ਫਤਿਹ ਖਾਨ ਦਾ ਭਰਾ।
ਭਰਾ ਦੇ ਕਤਲ ਦਾ ਬਦਲਾ ਲੈਣ ਦੇ ਲਈ ਇਹ ਵੀ ਕਾਬੁਲ ਜਿਹੜਾ ਸੀ ਪਹੁੰਚ ਗਿਆ ਸੀ। ਕਾਬਲ ਜਾਣ ਤੋਂ ਪਹਿਲਾਂ ਇਹ ਲੁਧਿਆਣੇ ਅਖਤਰ ਲੋਨੀ ਨੂੰ ਆਖ ਕੇ ਗਿਆ ਸੀਗਾ ਕਿ ਮੇਰੀ ਗੈਰ ਹਾਜ਼ਰੀ ਦੇ ਵਿੱਚ ਕਸ਼ਮੀਰ ਦਾ ਧਿਆਨ ਰੱਖਣਾ ਤੁਸਾਂ। ਸੰਧੀ ਨੇ ਲੋਨੀ ਦੇ ਹੱਥ ਬੰਨ ਰੱਖੇ ਸਨ ਤਾਂ ਅੱਗਿਓਂ ਕੀ ਕਰਦਾ। ਅਜੀਮ ਆਪਣੇ ਛੋਟੇ ਭਰਾ ਜਬਾਰ ਖਾਨ ਨੂੰ ਕਸ਼ਮੀਰ ਦਾ ਚਾਰਜ ਦੇ ਗਿਆ ਤੇ ਜਬਾਰ ਨੇ ਕਸ਼ਮੀਰੀ ਹਿੰਦੂਆਂ ਨੂੰ ਕਤਲ ਕਰਨ ਦੀ ਬੱਜਰ ਗਲਤੀ ਕਰ ਲਈ। ਬਹੁਤੇ ਉੱਜੜ ਕੇ ਚਲੇ ਗਏ। ਜਾਣ ਵਾਲਿਆਂ ਦੇ ਵਿੱਚ ਖਜ਼ਾਨਾ ਮੰਤਰੀ ਪੰਡਿਤ ਬੀਰਬਲ ਧਰ ਵੀ ਸੀਗਾ। ਧਰ ਲਾਹੌਰ ਪੁੱਜ ਗਿਆ ਤੇ ਰਣਜੀਤ ਸਿੰਘ ਨੂੰ ਕਿਹਾ ਉਹਨੇ, ਸੱਟ ਮਾਰਨ ਦਾ ਸਹੀ ਵਕਤ ਆ ਗਿਆ ਹੈ, ਦੇਰ ਨਾ ਕਰੋ। ਸਜਾਦਾ ਨਸ਼ੀਨ ਕੁਵਰ ਖੜਕ ਸਿੰਘ ਤੇ ਦੀਵਾਨ ਚੰਦ ਨੇ ਕਮਾਨ ਸੰਭਾਲ ਲਈ। ਮਹਾਰਾਜਾ ਨਾਲ ਗਿਆ ਉੱਥੇ। ਕਸ਼ਮੀਰ ਦੇ ਇਲਾਕੇ ਦਾ ਵਾਕਫ ਰਾਜਾ ਸੁਲਤਾਨ ਖਾਨ ਤੋਰ ਰਿਹਾ। ਇਹ ਰਾਜਾ ਕਸ਼ਮੀਰ ਦੇ ਨਾਲ ਲੱਗਦੀਆਂ ਪਹਾੜੀਆਂ ਦੇ ਵਿੱਚ ਭਿੰਬਰ ਦਾ ਜਿਹੜਾ ਸੀ ਹਾਕਮ ਸੀ। ਮਹਾਰਾਜੇ ਨੇ ਇਸ ਤੋਂ ਪਹਿਲਾਂ ਇਹ ਇਲਾਕਾ ਖੋਹ ਕੇ 1812 ਦੇ ਵਿੱਚ ਕੈਦ ਕਰ ਰਿਹਾ ਸੀ ਤੇ 7 ਸਾਲ ਕੈਦ ਦੇ ਵਿੱਚ ਬੰਦ ਰਹਿਣ ਦੇ ਬਾਅਦ ਹੁਣ ਕੱਢਿਆ। ਨਿਹੰਗ ਵੀ ਤੋਰ ਲੈ ਨਾਲ। ਧਰ ਦੇ ਦੱਸਣ ਦੇ ਅਨੁਸਾਰ ਹੀ ਮੁਕਾਬਲਾ ਕਰਨ ਵਾਲਾ ਕੋਈ ਹੈ ਹੀ ਨਹੀਂ ਸੀਗਾ। ਮਹਾਰਾਜੇ ਦੀ ਸੈਨਾ ਦੇਖ ਕੇ ਜਬਾਰ ਖਾਂ ਤੇ ਉਸਦੇ ਅਫਗਾਨ ਸਿਪਾਹੀ ਭੱਜ ਕੇ ਪਹਾੜਾਂ ਦੇ ਵਿੱਚ ਜਾ ਲੁਕੇ। 1819 ਜੁਲਾਈ ਨੂੰ ਖੜਕ ਸਿੰਘ ਤੇ ਦੀਵਾਨ ਚੰਦ ਸ੍ਰੀਨਗਰ ਦੇ ਵਿੱਚੋਂ ਵਿਜਈ ਜਾਣੀ ਕਿ ਜਿੱਤ ਕੇ ਕਾਰਵਾਂ ਦੇ ਰੂਪ ਦੇ ਵਿੱਚ ਲੰਘੇ ਤੇ ਮਹਾਰਾਜੇ ਨੇ ਲੁੱਟ ਮਾਰ ਦੀ ਜਿਹੜੀ ਮਨਾਹੀ ਦਾ ਹੁਕਮ ਦੇ ਰੱਖਿਆ ਸੀ। ਫੌਜ ਦੇ ਬਿਲਕੁਲ ਪਿੱਛੇ ਪਿੱਛੇ ਅਜੇ ਉਹ ਦੂਰ ਸੀਗੇ ਕਿ ਖਬਰ ਪੁੱਜ ਗਈ, ਧਰਤੀ ਦਾ ਸੁਰਗ ਕਸ਼ਮੀਰ ਸਾਡਾ ਹੋ ਗਿਆ, ਮਤਲਬ ਕਿ ਕਸ਼ਮੀਰ ਆਪਾਂ ਜਿੱਤ ਲਿਆ। ਵਾਪਸ ਲਾਹੌਰ ਪੁੱਜ ਕੇ ਮਹਾਰਾਜੇ ਨੇ ਦੀਵਾਨ ਮੋਹਕਮ ਚੰਦ ਦੇ ਬੇਟੇ ਮੋਤੀ ਰਾਮ ਨੂੰ ਕਸ਼ਮੀਰ ਦਾ ਸੂਬੇਦਾਰ ਲਾ ਦਿੱਤਾ। ਬਾਗੀ ਅਫਗਾਨ ਪੋਸਟਾਂ ਪੁੱਟਣ ਦੇ ਲਈ ਥਾਂ ਥਾਂ ਫੌਜੀ ਟੁਕੜੀਆਂ ਗਸ਼ਤ ਕਰਨ ਲੱਗ ਪਈਆਂ। ਫਕੀਰ ਅਜੀਜ਼ੂਦੀਨ ਨੂੰ ਕਿਹਾ ਗਿਆ ਕਿ ਕਸ਼ਮੀਰ ਰਿਪੋਰਟ ਤਿਆਰ ਕਰੋ, ਇਸਦਾ ਮੌਸਮ, ਉਪਜ, ਲੋਕ, ਆਮਦਨ ਆਦਿਕ ਦਾ ਜਿਹੜਾ ਵੇਰਵਾ ਹੋਵੇ। ਪੰਜਾਬ ਦੀ ਸਰਹੱਦ ਤਾਂ ਤਿੱਬਰ ਜਿਹੜੀ ਸੀ ਤਿੱਬਤ ਤੇ ਚੀਨ ਤੱਕ ਵਧੀ ਹੋਈ ਹੈ। 70 ਲੱਖ ਰੁਪਏ ਸਾਲਾਨਾ ਕਸ਼ਮੀਰ ਮਾਮਲਾ ਸੀਗਾ ਉਸ ਸਮੇਂ। ਮੁਲਤਾਨ, ਪੇਸ਼ਾਵਰ ਤੇ ਕਸ਼ਮੀਰ ਜਿੱਤਣ ਦੀ ਖੁਸ਼ੀ ਤਾਂ ਹੈ ਹੀ ਸੀਗੀ। ਰਾਣੀਆਂ ਨੇ 3 ਬੇਟਿਆਂ ਨੂੰ ਜਨਮ ਦੇ ਦਿੱਤਾ। ਇਹ ਬੇਟੇ ਰਤਨ ਕੌਰ ਤੇ ਦਇਆ ਕੌਰ ਦੇ ਸਨ। ਇਹ ਰਾਣੀਆਂ 1811 ਦੇ ਵਿੱਚ ਮੌਤ ਦੇ ਪਿੱਛੋਂ ਸਾਹਿਬ ਸਿੰਘ ਭੰਗੀ ਦੀਆਂ ਵਿਧਵਾਵਾਂ ਸਨ ਜਿਨ੍ਹਾਂ ਨੂੰ ਮਹਾਰਾਜਾ ਚਾਦਰ ਪਾ ਕੇ ਲੈ ਆਇਆ ਸੀ। ਇਹਨਾਂ ਜਿੱਤਾਂ ਦੇ ਕਰਕੇ ਹੀ ਰਾਜਕੁਮਾਰਾਂ ਦੇ ਨਾਮ ਮੁਲਤਾਨ ਸਿੰਘ, ਪਸ਼ੋਰਾ ਸਿੰਘ ਤੇ ਕਸ਼ਮੀਰਾ ਸਿੰਘ ਰੱਖੇ ਗਏ ਸਨ। ਖੁਸ਼ੀਆਂ ਦੇ ਦਿਨ ਸਨ ਪਰ ਇੱਕ ਪਾਸੇ ਗੜਬੜ ਸੀ। ਪੇਸ਼ਾਵਰ ਦੇ ਵਿੱਚ ਤੇ ਕਸ਼ਮੀਰ ਵਿਚਕਾਰ ਹਜ਼ਾਰਾ ਇਲਾਕਾ ਹੈ ਜਿਸਦਾ ਨਾਂ ਹਜ਼ਾਰਾ ਹੈ। ਇੱਥੋਂ ਦੇ ਪਖਤੂਨ ਨਿੱਤ ਬਗਾਵਤਾਂ ਕਰਦੇ। ਲਾਹੌਰੋਂ ਫੌਜ ਦੇ ਨਾਲ ਫਤਿਹ ਸਿੰਘ ਆਲੂਵਾਲੀਆ, ਕੁਵਰ ਸ਼ੇਰ ਸਿੰਘ, ਰਾਣੀ ਸਦਾ ਕੌਰ, ਤੋਪਖਾਨਾ ਚੀਫ ਇਲਾਹੀ ਬਖਸ਼ ਤੇ ਰਾਮ ਦਿਆਲ ਸੂਬੇਦਾਰ ਕਸ਼ਮੀਰ ਮੋਤੀ ਰਾਮ ਦਾ ਬੇਟਾ ਫੌਜ ਦੇ ਨਾਲ ਭੇਜੇ ਗਏ। ਕਬਾਇਲੀਆਂ ਨੇ ਰਾਮ ਦਿਆਲ ਫੜ ਲਿਆ ਤੇ ਮਾਰ ਸੁੱਟਿਆ। ਮੋਤੀ ਰਾਮ ਇੰਨਾ ਟੁੱਟ ਗਿਆ ਕਿ ਪੁੱਤਰ ਦੀ ਮੌਤ ਦੇ ਕਾਰਨ ਸੂਬੇਦਾਰੀ ਤੋਂ ਅਸਤੀਫਾ ਦੇ ਕੇ ਬਨਾਰਸ ਚਲਿਆ ਗਿਆ। ਹਰੀ ਸਿੰਘ ਨਲਵਾ ਨੂੰ ਜਿਹੜਾ ਉਸਦੀ ਥਾਂ ਸੂਬੇਦਾਰ ਲਾਇਆ ਤੇ ਫਤਿਹ ਸਿੰਘ ਆਲੂਵਾਲੀਆ ਨੂੰ ਹਜ਼ਾਰੇ ਦਾ ਪ੍ਰਬੰਧਕ ਲਾ ਕੇ ਥਾਣੇ ਸਥਾਪਿਤ ਕਰਨ ਦੇ ਲਈ ਕਹਿ ਦਿੱਤਾ ਗਿਆ। ਪਹਿਲੀ ਰਾਣੀ ਮਹਿਤਾਬ ਕੌਰ ਦੀ ਮੌਤ ਹੋ ਗਈ। ਉਸਦੀ ਮਾਂ ਸਦਾ ਕੌਰ ਦੇ ਨਾਲ ਰਣਜੀਤ ਸਿੰਘ ਦੇ ਸੰਬੰਧ ਵਿਗੜ ਗਏ। ਉਹ ਖੜਕ ਸਿੰਘ ਦੇ ਵਿਆਹ ਦੇ ਵਿੱਚ ਸ਼ਾਮਲ ਨਾ ਹੋਈ ਤੇ ਉਸਦੀ ਮੰਗ ਸੀਗੀ ਕਿ ਮਹਿਤਾਬ ਕੌਰ ਦੇ ਬੇਟੇ ਰਣਜੀਤ ਸਿੰਘ ਦੀ ਸਰਕਾਰ ਵਾਸਤੇ ਉਸਦੇ ਵਾਰਸ ਹੋਣ। ਇਹੋ ਹੀ ਸ਼ੇਰ ਸਿੰਘ ਤੇ ਤਾਰਾ ਸਿੰਘ ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ। ਠੀਕ ਹੈ, ਅਖਤਰ ਲੋਨੀ ਨੂੰ ਮਾਲਵੇ ਦੇ ਵਿੱਚ ਆਉਣ ਵਾਸਤੇ ਸਦਾ ਕੌਰ ਨੇ ਵੀ ਕਿਹਾ ਸੀ, ਪਰ ਮਹਾਰਾਜ ਬਰਦਾਸ਼ਤ ਜਿਹੜਾ ਮਹਾਰਾਜਾ ਬਰਦਾਸ਼ਤ ਕਰ ਗਿਆ ਸੀ। ਹੁਣ ਉਹ ਜ਼ਿਆਦਾ ਮੰਦਾ ਬੋਲਣ ਲੱਗ ਗਏ ਸੀ। ਮਹਾਰਾਜੇ ਨੂੰ ਪਤਾ ਸੀ ਕਿ 70 ਸਾਲ ਦੀ ਸੱਸ ਅੰਗਰੇਜ਼ਾਂ ਨੂੰ ਹੁਣ ਵੀ ਆਉਣ ਦਾ ਸੱਦਾ ਦੇ ਸਕਦੀ ਹੈ, ਕਿਉਂਕਿ ਸਦਾ ਕੌਰ ਦਾ ਕੁਝ ਇਲਾਕਾ ਸਤਲੁਜ ਪਾਰ ਪੂਰਬ ਦੇ ਵੱਲ ਅੰਗਰੇਜ਼ਾਂ ਦੇ ਅਧੀਨ ਵੀ ਸੀਗਾ। ਹੁਣ ਦੇਖੋ, ਸਿਆਸਤ ਤਾਂ ਇਹਨਾਂ ਪਰਿਵਾਰਾਂ ਦੇ ਵਿੱਚ ਵੀ ਚੱਲਦੀ ਰਹੀ ਹੈ, ਇੱਕ ਦੂਸਰੇ ਦੇ ਪੈਰ ਖਿੱਚਦੇ ਰਹੇ ਨੇ ਜਾਇਦਾਦਾਂ ਦੇ ਲਈ, ਪੈਸੇ ਦੇ ਲਈ,
ਦੌਲਤ ਦੇ ਲਈ। ਫਰਵਰੀ 1822 ਦੇ ਵਿੱਚ ਜਦੋਂ ਖੜਕ ਸਿੰਘ ਦਾ ਬੇਟਾ ਨੌ ਨਿਹਾਲ ਸਿੰਘ ਪੈਦਾ ਹੁੰਦਾ ਹੈ ਤਾਂ ਮਹਾਰਾਜੇ ਨੇ ਐਕਸ਼ਨ ਲੈਣ ਦਾ ਫੈਸਲਾ ਕੀਤਾ। ਲਾਹੌਰ ਦੇ ਪੂਰਬ ਦੇ ਵੱਲ ਦੌਰੇ ਤੇ ਜਾਂਦੀ ਸਦਾ ਕੌਰ ਨੂੰ ਰਣਜੀਤ ਸਿੰਘ ਦੇ ਘੋੜ ਸਵਾਰਾਂ ਨੇ ਘੇਰ ਲਿਆ ਤੇ ਲਾਹੌਰ ਲਿਆ ਕੇ ਨਜ਼ਰਬੰਦ ਕਰ ਸੁੱਟਿਆ। ਸਾਰੇ ਘਨੱਈਆ ਕਿਲੇ ਖਾਲੀ ਕਰਵਾ ਕੇ ਫੌਜੀ ਆਪਣੀ ਫੌਜ ਦੇ ਵਿੱਚ ਭਰਤੀ ਕਰ ਲਏ। ਘਨੱਈਆ ਜਿਹੜੀ ਮਿਸਲ ਵੀ ਸੀਗੀ ਉਹਨਾਂ ਸਮਿਆਂ ਚ। ਘਨੱਈਆ ਦਾ ਗੜ ਬਟਾਲਾ ਸਦਾ ਕੌਰ ਦੇ ਦੋਤੇ ਕਵਰ ਕੁਵਰ ਸ਼ੇਰ ਸਿੰਘ ਨੂੰ ਦੇ ਦਿੱਤਾ ਗਿਆ। ਘਨੱਈਆ ਦੀ ਜਿਹੜੀ ਸਾਰੀ ਜ਼ਮੀਨ ਕਾਂਗੜੇ ਦੇ ਵਿੱਚ ਮਿਲਾ ਦਿੱਤੀ ਤੇ ਸ਼ੇਰ ਸਿੰਘ ਨੇ ਨਾਨੀ